0: Neil Bridge Mohan. Contact us at bridgemohan.com.
1: ਟਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ, ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ, 11 to 8, 905-204-1313, 905-204-1313। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
2: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905-789

0: jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
6: Get ready! GTA, are you-

0: ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ। ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ, 905-798-1478-905-799-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1 ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ। ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਅਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477161987, 6477161987। ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 6477161987 ਨੰਬਰ ਹੈ।
1: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।
0: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ, ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ, ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ, ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557, 6475041557। ਵੈਰੀ ਗੁੱਡ, ਕਿਆ ਪਤਾ। ਸਾਡੇ ਨਾਲ ਸਰਾਸ਼ ਜੁੜ ਰਹੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ, ਤੇ ਸਰਾਸ਼ ਜਾਣਕਾਰੀ ਦੇਣਗੇ ਗਵਰਨਮੈਂਟ ਦੀਆਂ ਗ੍ਰਾਂਟਸ ਦੇ ਬਾਰੇ, ਗਵਰਨਮੈਂਟ ਦੀਆਂ ਐਜੂਕੇਸ਼ਨ ਗ੍ਰਾਂਟਸ ਦੀ ਜਾਣਕਾਰੀ ਸਰਾਂਸ਼ ਹੁਣੇ ਦੇ ਰਹੇ ਨੇ, ਤੇ ਸਰਾਂਸ਼ ਦੇ ਨਾਲ ਕਰਦੇ ਹਾਂ ਗੱਲਬਾਤ। ਸਰਾਂਸ਼ ਸਰਾਂਸ਼ ਸਰਾਂਸ਼ ਜੁੜ ਜੋ। ਹਾਂਜੀ ਸਰਾਂਸ਼, ਵੈਲਕਮ।
2: ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ ਸਭੀ ਨੂੰ।
0: ਸਰਾਜ ਸਾਡੇ ਨਾਲ ਨੇ ਤੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਰਾਜ ਗਵਰਨਮੈਂਟ ਦੀਆਂ ਐਜੂਕੇਸ਼ਨ ਗ੍ਰਾਂਟਸ ਦੀ ਜਾਣਕਾਰੀ ਦੇ ਰਹੇ ਹੈ। ਗਵਰਨਮੈਂਟ ਤੁਹਾਨੂੰ ਪੈਸੇ ਦੇ ਰਹੀ ਹੈ, ਤੁਸੀਂ ਪੜ੍ਹੋ ਲਿਖੋ ਆਪਣੀ ਐਜੂਕੇਸ਼ਨ ਇੰਪਰੂਵ ਕਰੋ ਤੇ ਸਾਰੇ ਖਰਚੇ ਤੁਹਾਡੇ ਪੂਰੇ ਗਵਰਨਮੈਂਟ ਕਰ ਰਹੀ ਹੈ। ਸੋ ਸਰਾਂਸ਼ ਪਹਿਲਾਂ ਤਾਂ ਤੁਸੀਂ ਜਾਣਕਾਰੀ ਦਿਓ ਕਿਹੜੇ ਕਿਹੜੇ ਕੋਰਸਿਸ ਨੇ, ਕੀ ਇਹ ਸੌਖੇ ਕੋਰਸਿਸ ਨੇ?
2: ਬਿਲਕੁਲ ਜੀ, ਸਾਡੇ ਕੋਲ ਲਾਈਕ ਵੈਰਾਇਟੀ ਆਫ ਕੋਰਸਿਸ ਨੇ। ਜ਼ਿਆਦਾਤਰ ਕਲਾਇੰਟਸ ਲਾਈਕ ਕਰਦੇ ਆ ਆਸਾਨ ਜੇ ਕੋਰਸਿਸ, ਲਾਈਕ ਫੁਲੀ ਆਨਲਾਈਨ ਵਾਲੇ ਜੋ ਕਿ ਆਸਾਨ ਹੈ। ਆਪ ਕਿਤਨੇ ਕਲਾਇੰਟਸ ਘਰ ਕੇ ਕੰਫਰਟ ਸੇ ਕੋਰਸਿਸ ਅਟੈਂਡ ਕਰ ਰਹੇ ਹੈ ਔਰ ਉਨਕੀ ਜੇਬ ਮੇ ਸੇ ਪੈਸੇ ਲੱਗ ਨਹੀਂ ਰਹੇ ਹੈ, ਗਵਰਨਮੈਂਟ ਹੀ ਫੀਸ ਪੇ ਕਰਤੀ ਹੈ ਉਨਕੀ ਟਿਊਸ਼ਨ ਕੀ ਕਾਲਜ ਕੋ ਡਾਇਰੈਕਟਲੀ। ਔਨ ਅਦਰ ਹੈਂਡ ਕਲਾਇੰਟਸ ਕੋ ਉਨਕੇ ਅਕਾਊਂਟ ਮੇ 30 to 100,000 ਕੀ ਫੰਡਿੰਗ ਆਤੀ ਹੈ, ਜਿਸਕਾ ਮੇਜਰ ਪੋਰਸ਼ਨ ਆਜ ਕੀ ਡੇਟ ਮੇ ਗ੍ਰਾਂਟਸ ਹੈ। ਇਸ ਵੀਕ ਤੱਕ, ਨੈਕਸਟ ਵੀਕ ਸੇ ਗਵਰਨਮੈਂਟ ਪਾਲਿਸੀ ਚੇਂਜ ਕਰ ਰਹੀ ਹੈ, ਗ੍ਰਾਂਟਸ ਨਹੀਂ ਆਏਗੇ, ਸਿਰਫ ਲੋਨ ਆਏਗਾ। ਇਸਲਈ ਆਪ ਆਸਾਨ ਸੇ ਕੋਰਸਿਸ ਕਰੇ, ਚਾਹੇ ਆਪ ਐਚਵੈਕ ਜੈਸੇ ਈਸੀਏ ਪੀਐਸਡਬਲਿਊ ਜੈਸੇ ਮੁਸ਼ਕਿਲ ਕੋਰਸਿਸ ਕਰੇ, ਆਪਕੀ ਇੱਛਾ ਹੈ। ਕੁਛ ਕੋਰਸਿਸ ਮੈਂ ਅਸਾਈਨਮੈਂਟਸ ਹੈ, ਐਗਜ਼ਾਮੀਨੇਸ਼ਨ ਨਹੀਂ ਹੈ, ਪਿੱਛੇ ਨਾ ਰਹੇ, ਫੰਡਿੰਗ ਹਾਸਲ ਕਰੇ, ਸਕਿੱਲ ਵੀ ਹਾਸਲ ਕਰੇ।
0: ਸੋ ਸਰਾਜ ਦਾ ਨੰਬਰ ਤੁਸੀਂ ਨੋਟ ਕਰੋ, 4372643175 ਸਰਾਜ, ਐਲੀਜੀਬਿਲਿਟੀ ਇਹਦੀ ਕੀ ਹੈ, ਕਿਹਨੂੰ ਕਿਹਨੂੰ ਇਹ ਗ੍ਰਾਂਟਸ ਮਿਲ ਸਕਦੀਆਂ ਨੇ?
2: ਹਾਂਜੀ, ਸੋ ਕੋਈ ਏਜ ਲਿਮਿਟ ਨਹੀਂ ਹੈ ਪਹਿਲੀ ਬਾਤ, ਪੈਨਸ਼ਨ ਪੇ ਦੋ ਵੀ ਅਵੇਲੇਬਲ ਹੈ, ਪੀਆਰ ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ, ਰਿਫਿਊਜੀ ਕਾ ਕੇਸ ਆਪਕਾ ਅਪਰੂਵ ਹੋ ਚੁਕਾ ਹੈ, ਔਰ ਸਬਸੇ ਇੰਪੋਰਟੈਂਟ ਥਿੰਗ, ਆਪਕੀ ਫੈਮਿਲੀ ਇਨਕਮ 2024 ਕੇ ਨੋਟਿਸ ਆਫ ਅਸੈਸਮੈਂਟ ਪੇ ਲੈਸ ਦੈਨ $70,000 ਹੈ, ਸਿਰਫ ਤੋ ਹੀ ਆਪਕੋ ਫਾਇਦਾ ਹੈ, ਤੋ ਹੀ ਆਪ ਹਮੇ ਕਾਲ ਕਰੇ। ਜ਼ਿਆਦਾ ਇਨਕਮ ਹੈ ਤੋ ਆਪਕੋ ਫਾਇਦਾ ਨਹੀਂ ਹੈ, ਲਾਈਕ ਗਵਰਨਮੈਂਟ ਫੰਡਿੰਗ ਕਰ ਰਹੀ ਹੈ ਆਪੇ, ਤੋ ਕੁਛ ਇਸਮੇ ਕੁੰਡੀ ਨਹੀਂ ਹੈ, ਕੁਛ ਚਲਾਕੀ ਨਹੀਂ ਹੈ। ਗਵਰਨਮੈਂਟ ਫੰਡਿੰਗ ਕਰੀ, ਗਵਰਨਮੈਂਟ ਕੇ ਪਾਸ ਆਪਕੇ ਕਾਗਜ਼ ਪਹਿਲੇ ਸਹੀ ਹੈ, ਬੈਂਕ ਨਹੀਂ ਕਰ ਰਹਾ, ਤੋ ਇਸ ਲਈ ਇਨਕਮ ਕਮ ਹੈ। ਸੈਲਫ ਇੰਪਲੋਇਡ, ਉਬਰ ਡਰਾਈਵਰ, ਟਰੱਕ ਡਰਾਈਵਰ, ਹਾਊਸ ਵਾਈਫ, ਅਨਇੰਪਲੋਇਡ ਹੈ, ਕਾਲ ਕਰੇ, ਮਿਸ ਨਾ ਕਰੇ ਇਸ ਫੰਡਿੰਗ ਤੋਂ, ਕਿਉਂਕਿ ਟਾਈਮ ਬਹੁਤ ਕਮ ਰਹਿ ਗਿਆ, ਗ੍ਰਾਂਟਸ ਬੰਦ ਹੋ ਰਹੀ ਹੈ।
0: ਕਿਤਨਾ ਟਾਈਮ ਰਹਿੰਦਾ?
2: ਬਿਲਕੁਲ, ਸੈਟਰਡੇ ਇਜ਼ ਦ ਲਾਸਟ ਡੇ ਫਾਰ ਐਨਰੋਲਮੈਂਟ, ਇਹ ਸ਼ਨੀਵਾਰ।
0: ਸੋ ਇਹ ਸ਼ਨੀਵਾਰ ਲਾਸਟ ਡੇ ਆ, ਬਈ ਦੇਰੀ ਨਾ ਲਗਾਓ, ਸਰਾਂਸ਼ ਨਾਲ ਤੁਸੀਂ ਕਰੋ ਗੱਲਬਾਤ। ਨੰਬਰ ਹੈ 4372643175।
2: ਔਰ ਬਾਕੀ ਲਾਈਕ ਜਬ ਗਵਰਨਮੈਂਟ ਇਤਨਾ ਪੈਸਾ ਡੈਂਟਲ ਪੇ ਲਗਾਤੀ ਹੈ, ਹੇਤੀ ਜੈਸੇ ਦੇਸ਼ ਕੋ 1900 million ਦੇ ਦਿੱਤੀ ਹੈ, ਕਿਊਬਾ ਕੋ ਦੇ ਦਿੱਤੀ ਹੈ, ਤਾਂ ਗਵਰਨਮੈਂਟ ਆਪ ਪੇ ਇਸ ਟਾਈਮ ਇਨਵੈਸਟ ਕਰ ਰਹੀ ਹੈ। ਗ੍ਰਾਂਟਸ ਬੰਦ ਹੋਣੇ ਵਾਲੇ ਹੈ, ਫੰਡਿੰਗ ਲੈ, ਗ੍ਰਾਂਟਸ ਲੈ, ਫੈਮਿਲੀ ਆਫ ਫੋਰ ਕੋ ਅਪ ਟੂ 80,000 ਕੀ ਫੰਡਿੰਗ ਆਤੀ ਹੈ, 40,000 ਆਜ ਕੀ ਡੇਟ ਪੇ ਗ੍ਰਾਂਟ ਹੈ, ਜੋ ਲੋਨ ਵੀ ਵੋ ਆਪਸ਼ਨਲ ਹੈ, ਮਤ ਲੀਜੀਏ ਲੋਨ ਸੇ ਡਰ ਲਗਤਾ ਹੈ ਤੋ।

0: 3175 ਹੁਣੇ ਕਾਲ ਕਰੋ, ਐਸਟੀਮੇਟ ਲਓ ਤੇ ਸਾਡੇ ਆਫਿਸ ਕਲਾਓ 437-264-3175 4372643175.
1: ਤੇ ਸਰ ਤੁਹਾਡੀ ਕੀ ਫੀਸ ਹੈ, ਕਦੋਂ ਲੈਣੀ ਹੋ ਫੀਸ?
0: ਫੀਸ ਦੀ ਕਾਮ ਹੋਣੇ ਕੇ ਬਾਅਦ ਆਜ 6 ਬੰਦੋ ਕੇ ਅਪਰੂਵਲ ਆਏ ਹੈ ਜਿਨ੍ਹੋਂਨੇ ਜੂਨ ਮੇ ਜੁਆਇਨ ਕਰਾ ਥਾ ਬੈਚ ਕੋ, ਅਬ ਹਮਾਰੀ ਵੋ 200 ਸੇ 500 ਫੀਸ ਦੇਤੇ ਹੈ ਡਿਪੈਂਡਿੰਗ ਔਨ ਕੋਰਸ। ਹਮਾਰੀ ਛੋਟੀ ਸੀ ਫੀਸ ਹੈ, ਆਪਕਾ ਫਾਇਦਾ ਹੀ ਇਸਮੇ ਜ਼ਿਆਦਾ ਹੈ। ਹਮੇ ਇਸ ਫੰਡਿੰਗ ਕਾ ਨਾਮ ਸੁਣ ਕੇ ਡਰ ਲਗਤਾ ਲਗਨਾ ਚਾਹੀਏ, ਬਟ ਹਮ ਇਮਾਨਦਾਰੀ ਸੇ ਕਾਮ ਕਰ ਰਹੇ ਹੈ। ਕੋਈ ਚਾਬੀ ਨਹੀਂ, ਕੋਈ ਕੁੰਡੀ ਨਹੀਂ ਹੈ, ਕੋਈ ਅਪਰੋਚ ਨਹੀਂ, ਕੋਈ ਸੈਟਿੰਗ ਨਹੀਂ, ਕੋਈ ਕਮਿਸ਼ਨ ਨਹੀਂ ਹੈ। ਗਵਰਨਮੈਂਟ ਆਪਕੋ ਸਿੱਧੀ ਸੀ ਫੰਡਿੰਗ ਆਪਕੇ ਖਾਤੇ ਮੇ ਦੇਤੀ ਹੈ, ਆਪਕੇ ਖਾਤੇ ਮੇ, ਮੇਰੀ ਮੇ ਨਹੀਂ, ਆਪਕੇ ਖਾਤੇ ਮੇ। ਪਿੱਛੇ ਨਾ ਰਹੇ, ਕਾਲ ਕਰੇ ਆਫਿਸ ਆਏ 437-264-3175
1: 437-264-3175 ਮਿਸਟਰ ਸਾਰਾਂਸ਼ ਦੇ ਨਾਲ ਕਰੋ ਜਲਦੀ ਜਲਦੀ ਜਲਦੀ ਗੱਲਬਾਤ। ਨੰਬਰ 1 ਗਰੋਸਰੀ ਸਟੋਰ ਬਈ ਇੱਕੋ ਇੱਕ ਇੰਡੀਅਨ ਫਰੂਟਲੈਂਡ, ਇੰਡੀਅਨ ਫਰੂਟਲੈਂਡ ਦੀ ਸੈਂਡਲਵੁੱਡ ਹਰਨਟੇਰੀਓ ਲੋਕੇਸ਼ਨ ਤੇ 25 ਸੈਂਡਲਵੁੱਡ ਪਾਰਕਵੇ ਵੈਸਟ ਤੇ ਏਡੀ ਵੱਡੀ ਸੇਲ ਲੱਗ ਚੁੱਕੀ ਹੈ ਕਿ ਸੇਲ ਦਾ ਨਾਂ ਹੀ ਬਿਗ ਸੇਲ ਹੈ। 10 ਪਾਊਂਡ ਸ਼ੇਰ ਦੇਸੀ ਸਟਾਈਲ ਆਟਾ 699, ਇੰਡੀਅਨ ਡੈਲੀ ਬਾਈਟਸ ਐਵਰੀਡੇ ਰਾਈਸ 8 ਪਾਊਂਡ 699, ਇੰਡੀਆ ਗੇਟ ਪ੍ਰੀਮੀਅਮ ਰਾਈਸ 10 ਪਾਊਂਡ 999, ਦੀਪ ਸੋਨਾ ਮਸੂਰੀ ਰਾਈਸ 20 ਪਾਊਂਡ 999, ਬੰਸੀ ਵਾਈਟ ਸ਼ੂਗਰ 15 ਪਾਊਂਡ 999, ਬਰਾੜ ਦਾ ਦੇਸੀ ਘਿਓ 1.8 ਕੇਜੀ 2,99 ਦਾ ਬੱਲੇ ਬੱਲੇ ਬੱਲੇ ਬੱਲੇ, ਬਲੈਕ ਵਾਈਟ ਚਨਾ 4 ਪਾਊਂਡ 299, ਸਵਰਨਾ ਸੂਜੀ 4 ਪਾਊਂਡ 299, ਦੀਪ ਦਾ ਬੇਸਨ 4 ਪਾਊਂਡ 299, ਟਮਾਟਰ 99 ਸੈਂਟ ਨੂੰ ਪਾਊਂਡ, ਹੈਪੀ ਡੇਰੀ ਪਨੀਰ 399। ਕਿਆ ਬਾਤ ਹੈ, ਡੀਲਾਂ ਹੀ ਡੀਲਾਂ। 25 ਸੈਂਡਲ ਰੋਡ ਪਾਰਕਵੇ ਵੈਸਟ ਵਾਲੀ ਲੋਕੇਸ਼ਨ ਤੇ ਡੀਲਾਂ ਨੇ ਸੈਂਡਲ ਰੋਡ ਐਂਡ ਹਰਨਟੇਰੀਓ। ਹਰ ਇੱਕ ਇਹਨਾਂ ਦੇ ਗਰੋਸਰੀ ਸਟੋਰ ਦੇ ਨਾਲ ਰੈਸਟੋਰੈਂਟ ਹੈ। ਵੈਜ ਥਾਲੀ 499, ਵੈਜ ਬਰਗਰ 399, ਸਟਫਡ ਕੁਲਚਾ 299 ਈਚ, ਚਨਾ ਪਟੂਰਾ 399। ਇਹ ਡੀਲਾਂ 25 ਸੈਂਡਲ ਰੋਡ ਪਾਰਕਵੇ ਵੈਸਟ, ਇੰਡੀਅਨ ਫਰੂਟ ਲੈਂਡ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475 1557-6475-504-1557। ਬਿਲਕੁਲ, ਸੋ ਪ੍ਰੋਗਰਾਮ ਹੈ ਪੰਜਾਬੀ ਲਹਿਰਾ ਤੇ ਨਾਲ ਦੀ ਨਾਲ ਪ੍ਰੋਗਰਾਮ ਪੰਜਾਬੀ ਲਹਿਰਾ ਦੇ ਵਿੱਚ ਸਾਡੇ ਸੀਈਓ ਸਤਿੰਦਰਪਾਲ ਸਿੱਧਵਾ ਜੀ ਸਾਡੇ ਨਾਲ ਨੇ ਤੇ ਵੈਲਕਮ ਕਰਦੇ ਹਾਂ ਜੀ। ਵੈਲਕਮ
2: ਨਵੀਂ, ਬਹੁਤ ਬਹੁਤ ਪਿਆਰ ਅਤੇ ਸਾਡੇ ਜਿੰਨੇ ਵੀ ਸਰੋਤੇ ਨੇ ਉਹਨਾਂ ਵਾਸਤੇ ਅਤੇ ਨਾਲ ਦੀ ਨਾਲ ਸਾਡੇ ਸਪੋਂਸਰਸ ਜਿਹੜੇ ਨੇ ਉਹਨਾਂ ਵਾਸਤੇ ਵੀ ਬੜਾ ਖੂਬਸੂਰਤ ਮੌਸਮ ਹੈ ਔਰ ਜਿਹੜੀ ਹਲਕੀ ਫੁਲਕੀ ਬਾਰਿਸ਼ ਔਰ ਨਵੀਂ ਕੁਝ ਥਾਵਾਂ 'ਤੇ ਤਾਂ ਬਹੁਤ ਜ਼ੋਰਦਾਰ ਵਰਖਾ ਹੋਈ ਹੈ
1: ਜੀ।
2: ਔਰ ਸਾਵਣ ਦਾ ਮਹੀਨਾ, ਸਾਉਣ ਦੇ ਮਹੀਨੇ ਦੇ ਵਿੱਚ ਪੰਜਾਬ ਵਿੱਚ ਵੀ ਬਹੁਤ ਜ਼ਿਆਦਾ ਬਾਰਿਸ਼ਾਂ ਪੈਂਦੀਆਂ, ਮੌਨਸੂਨ ਹਵਾਵਾਂ ਆਉਂਦੀਆਂ ਤੇ ਗੁਰੂ ਮਹਾਰਾਜ ਨੇ ਵੀ ਸਾਉਣ ਦੇ ਮਹੀਨੇ ਨੂੰ ਬੜੀ ਮਹੱਤਤਾ ਦਿੱਤੀ ਹੈ। ਤੋ ਆਪਣੇ ਪਿੰਡ ਵੀ ਸਿੱਧਵਾਂ ਕਲਾਂ ਦੇ ਵਿੱਚ 18 ਸਾਉਣ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਆਏ ਸੀ। ਉਦੋਂ ਆਪਣਾ ਛੋਟੇ ਸਦਮਾ, ਵੱਡੇ ਸਦਮਾ, ਅਲੀਗੜ੍ਹ, ਪੂਨਾ, ਇਹ ਸਾਰੇ ਇਕੱਠੇ ਹੀ ਹੁੰਦੇ ਸੀ ਤੇ 18 ਸਾਉਣ ਨੂੰ ਉੱਥੇ ਬਹੁਤ ਵੱਡਾ ਇਤਿਹਾਸਕ ਜਿਹੜਾ ਢਾਡੀ ਦਰਬਾਰ ਹੁੰਦੇ ਆ, ਕੀਰਤਨ ਦਰਬਾਰ ਹੁੰਦੇ ਆ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੀ ਪਾਵਨ ਪਵਿੱਤਰ ਆਮਦ ਜਿਹੜੀ ਆ ਉਹਨੂੰ ਮਾਣ ਤਾਣ ਸਤਿਕਾਰ ਨਾਲ। ਔਰ ਮੈਨੂੰ ਯਾਦ ਆ ਰਹੀ ਹੈ ਕਿ ਬੜਾ ਲੰਬਾ ਸਮਾਂ ਪਾਪਾ ਜੀ ਮੈਂ ਅਤੇ ਉੱਥੇ ਰਲ ਕੇ 18 ਸਾਉਣ ਜਿਹੜਾ ਉੱਥੇ ਗੁਰੂ ਮਹਾਰਾਜ ਦੇ ਇਤਿਹਾਸ ਨੂੰ ਸੰਗਤਾਂ ਸਾਹਮਣੇ ਪੇਸ਼ ਕਰਦੇ ਰਹੇ ਹਾਂ। ਤੋ ਅੱਜ ਮੈਂ ਇੱਕ ਸ਼ੋਕ ਸਮਾਚਾਰ ਪਲੱਸ ਇੱਕ ਸੈਲੀਬ੍ਰੇਸ਼ਨ, ਇੱਕ ਬਹੁਤ ਵੱਡੀ ਹਰਮਨ ਪਿਆਰੀ ਹਸਤੀ ਸ਼ਖਸੀਅਤ ਮਾਸਟਰ ਗੁਰਬਚਨ ਸਿੰਘ ਜੀ ਕੈਂਬੋ, ਉਹ ਪਿਛਲੇ 20 ਤਾਰੀਖ ਨੂੰ ਅਕਾਲ ਚਲਾਣਾ ਕਰ ਗਏ ਨੇ। 1935 ਵਿੱਚੋਂ ਜਨਮੇ ਨਵੀਂ ਔਰ ਇੱਕ ਆਮ ਪਰਿਵਾਰ ਵਿੱਚੋਂ ਉੱਠ ਕੇ ਮੋਗੇ ਦੇ ਵਿੱਚ ਤੇ ਉਹ ਇੱਕ ਸਤਿਕਾਰਤ ਹਸਤੀ ਬਣੇ। ਉਹ ਬੁੱਧੀਜੀਵੀ ਸਨ, ਉਹ ਟੀਚਰ ਬਣੇ ਤੇ ਨਾਲ ਦੇ ਨਾਲ ਮਾਸਟਰ ਗੁਰਬਚਨ ਸਿੰਘ ਕੈਂਬੋ ਇੱਕ ਉੱਚ ਪਾਏ ਦੇ ਲੇਖਕ ਵੀ ਬਣੇ ਔਰ ਉਹਨਾਂ ਦਾ ਕੈਂਬੋ ਦੀ ਥਾਂ ਤੇ ਜਿਹੜਾ ਲੇਖਕ ਜਿਹੜਾ ਸੀ ਉਹ ਚਿੰਤਕ ਗੁਰਬਚਨ ਸਿੰਘ ਚਿੰਤਕ ਉਹਨਾਂ ਨੂੰ ਕਿਹਾ ਜਾਂਦਾ ਸੀ। ਤੋ ਆਪਣੇ ਪਰਿਵਾਰ ਦੇ ਬੜੇ ਨੇੜੇ ਸੀ, ਮਾਸਟਰ ਜੀ ਸਰਦਾਰ ਹਰਚਰਨ ਸਿੰਘ ਗਿੱਲ ਰਾਮੂ ਵਾਲੀਆ ਦੇ

0: ਕਿਹੜੇ ਭਰਾਵਾਂ ਤੋਂ ਵੀ ਵੱਧ ਉਹਨਾਂ ਦਾ ਆਪਸ ਵਿੱਚ ਪਿਆਰ ਸੀ। ਔਰ ਮਾਸਟਰ ਜੀ ਹਰਚਰਨ ਸਿੰਘ ਨੂੰ ਅੰਤਿਮ ਸਮੇਂ ਤੱਕ ਮਾਸਟਰ ਗੁਰਬਚਨ ਸਿੰਘ ਕੈਂਬੋ ਆਪਣੀ ਕਾਰ ਦੇ ਵਿੱਚ ਆ ਕੇ ਮਿਲਦੇ ਗਿਲਦੇ ਰਹੇ। ਬਹੁਤ ਹਸਮੁੱਖ, ਹਰਫਨ ਮੌਲਾ ਔਰ ਬਹੁਤ ਹੀ ਪਿਆਰੀ ਸ਼ਖਸੀਅਤ, ਉਹ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਨੇ ਗੁਰਬਚਨ ਸਿੰਘ ਕੈਂਬੋ। ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਉਹ 24 ਜੁਲਾਈ ਨੂੰ ਬ੍ਰੈਂਪਟਨ ਕ੍ਰੈਮੇਟੇਰੀਅਮ ਵਿੱਚ ਸਰਦਾਰ ਇੰਦਰਜੀਤ ਸਿੰਘ ਬਲ ਦੀ ਦੇਖ ਰੇਖ ਵਿੱਚ ਹੋ ਰਿਹਾ। ਅਤੇ ਸਾਰੀਆਂ ਸਾਡੇ ਜਾਣ ਪਹਿਚਾਣ ਵਾਲੀਆਂ ਪਰਿਵਾਰਕ ਹਸਤੀਆਂ ਨੂੰ, ਸ਼ਖਸੀਅਤਾਂ ਨੂੰ ਬੇਨਤੀ ਆ ਕਿ ਮਾਸਟਰ ਗੁਰਬਚਨ ਸਿੰਘ ਕੈਂਬੋ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ਤੁਸੀਂ ਸਾਰੀਆਂ ਸੰਗਤਾਂ ਨੇ 24 ਤਾਰੀਖ ਨੂੰ 11 ਤੋਂ ਲੈ ਕੇ 1 ਵਜੇ ਤੱਕ ਪਹੁੰਚਣਾ ਹੈ ਬ੍ਰੈਂਪਟਨ ਕ੍ਰੈਮੇਟੋਰੀਅਮ ਦੇ ਵਿੱਚ। ਅਤੇ ਉਹਨਾਂ ਦੀ ਅੰਤਿਮ ਅਰਦਾਸ 2 ਤੋਂ 3 ਵਜੇ ਤੱਕ ਸ਼੍ਰੀ ਗੁਰੂ ਸਿੰਘ ਸਭਾ ਮਾਲਟਨ ਦੇ ਵਿੱਚ ਹੋਣੀ ਹੈ। ਤੋ ਸਾਰੇ ਜਾਣ ਪਹਿਚਾਣ ਵਾਲੇ ਜਿੰਨੇ ਵੀ ਗੁਆਲਫ ਦੇ ਵਿੱਚ ਉਹਨਾਂ ਦਾ ਬੜਾ ਪਰਿਵਾਰ ਰਹਿੰਦਾ ਹੈ ਅਤੇ ਇੱਥੇ ਵੀ ਬਹੁਤ ਸਾਰਾ ਪਰਿਵਾਰ ਹੈ। ਅਤੇ ਮਾਸਟਰ ਗੁਰਬਚਨ ਸਿੰਘ ਕੈਂਬੋ ਦੇ ਦਾਮਾਦ ਸਰਦਾਰ ਅਮਰਜੀਤ ਸਿੰਘ ਬਹੁਤ ਮੰਨੇ ਪਰਮੰਨੇ ਬਿਜ਼ਨਸਮੈਨ ਨੇ ਔਰ ਸਾਡੀ ਗੋਲਫ ਐਸੋਸੀਏਸ਼ਨ ਦੇ ਵੀ ਆਗੂ ਨੇ। ਤੋ ਮੈਂ ਉਹਨਾਂ ਦਾ ਨੰਬਰ ਦੇ ਦਿੰਦਾ ਜਿਹੜੇ ਮਾਸਟਰ ਗੁਰਬਚਨ ਸਿੰਘ ਕੈਂਬੋ ਨੂੰ ਸ਼ਰਧਾਂਜਲੀ ਭੇਟ ਕਰਨ ਲਈ। ਅਮਰਜੀਤ ਸਿੰਘ ਜੀ ਨੂੰ 647-262-2392 'ਤੇ ਕਾਲ ਕੀਤਾ ਜਾ ਸਕਦਾ, 647-262-2392। ਅਤੇ ਅੰਤਿਮ ਸ਼ਰਧਾਂਜਲੀ ਜਿਹੜੀ ਆ ਸਮਾਗਮ ਉਹ ਬ੍ਰੈਂਪਟਨ ਕ੍ਰੈਮੇਟੋਰੀਅਮ 'ਚ ਉਹਨਾਂ ਦਾ ਫਿਊਨਰਲ ਸਰਵਿਸਿਜ਼ ਹੋ ਰਹੀਆਂ 24 ਜੁਲਾਈ ਨੂੰ ਫਰਾਈਡੇ ਵਾਲੇ ਦਿਨ 11 ਤੋਂ ਲੈ ਕੇ 1 ਵਜੇ ਤੱਕ। ਸੋ ਮੈਂ ਆਪਣੇ ਸਾਰੇ ਪਰਿਵਾਰ ਵੱਲੋਂ ਅਤੇ ਮਾਸਟਰ ਜੀ ਹਰਚਰਨ ਸਿੰਘ ਗਿੱਲ ਰਾਮੂਵਾਲੀਆ ਦੇ ਪਰਿਵਾਰ ਵੱਲੋਂ ਵੀ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ। ਅਤੇ ਮਾਸਟਰ ਗੁਰਬਚਨ ਸਿੰਘ ਚਿੰਤਕ ਨੂੰ ਡਾਕਟਰ ਗੁਰਭਜਨ ਗਿੱਲ ਨੇ, ਨਿਰਮਲ ਜੌੜਾ ਜੀ ਨੇ, ਜਸਮੇਰ ਢੱਟ ਜੀ ਨੇ ਸ਼ਰਧਾ ਦੇ ਫੁੱਲ ਭੇਜੇ ਹੈ ਔਰ ਪ੍ਰਸਿੱਧ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਨੇ ਵਿਸ਼ੇਸ਼ ਤੌਰ ਉੱਤੇ ਮਾਸਟਰ ਗੁਰਬਚਨ ਸਿੰਘ ਕੈਂਬੋ ਸਾਹਿਬ ਨੂੰ ਸ਼ਰਧਾਂਜਲੀ ਭੇਜੀ ਹੈ। ਨਵੀਂ ਥੈਂਕ ਯੂ ਟਾਈਮ ਦੇਣ ਲਈ ਅਤੇ ਬਹੁਤ ਬਹੁਤ ਮਿਹਰਬਾਨੀ। ਇੰਜੋਏ ਕਰੋ ਪ੍ਰੋਗਰਾਮ ਨੂੰ ਅਤੇ ਪੰਜਾਬੀ ਲਹਿਰਾਂ ਨਾਲ ਇਸੇ ਤਰ੍ਹਾਂ ਤੁਸੀਂ ਜੁੜਦੇ ਰਹੋ। ਕਹਿੰਦੇ ਨੇ AM 530 ਦੀ ਸੁਪਰ ਹਿੱਟ ਫ੍ਰੀਕੁਐਂਸੀ ਅਤੇ ਸਾਰੇ ਪ੍ਰੋਗਰਾਮ ਚੋਟੀ ਦੇ ਆਉਣ ਵਾਲੇ ਦਿਨਾਂ 'ਚ ਕੁਝ ਹੋਰ ਚੰਗੇ ਪ੍ਰੋਗਰਾਮ ਤੁਹਾਡੀ ਸੇਵਾ ਵਿੱਚ ਪੇਸ਼ ਕਰਾਂਗੇ ਅਤੇ ਬਹੁਤ ਬਹੁਤ ਮਿਹਰਬਾਨੀ
1: ਜੀ, ਬਹੁਤ ਸ਼ੁਕਰੀਆ। ਅਤੇ ਨਾਲ ਦੀ ਨਾਲ ਸਾਡੇ ਨਾਲ ਸੁਖਪਾਲ ਜੀ ਵੀ ਜੁੜ ਚੁੱਕੇ ਇੱਕ ਵਾਰ ਫਿਰ। ਗ੍ਰੈਂਡ ਹੋਮ ਫਰਨੀਚਰ ਚੱਲਦੇ ਹਾਂ ਅਤੇ ਖਬਰਾਂ ਦਾ ਬੁਲੇਟਿਨ ਵੀ ਜਲਦੀ ਤੁਹਾਡੇ ਲਈ ਪ੍ਰੋਫੈਸਰ ਸੁਦੀਪ ਜੀ ਪੇਸ਼ ਕਰ ਰਹੇ ਨੇ। ਸੋ ਪਹਿਲਾਂ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਜੀ, ਸੁਖਪਾਲ ਜੀ
2: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਇਸ ਵੀਕਐਂਡ ਦੇ ਉੱਪਰ ਤੰਬੂ ਟੈਂਟ ਸੇਲ ਲੱਗਣ ਜਾ ਰਹੀ ਆ, ਜਿਹ ਚ ਬਹੁਤ ਸਾਰੀ ਇਨਵੈਂਟਰੀ ਅਸੀਂ ਕਲੀਅਰ ਆਊਟ ਕਰ ਰਹੇ ਹਾਂ, ਜਿਹ ਚ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ ਜਿਹੜੇ ਕਲੀਅਰ ਆਊਟ ਕੀਤੇ ਜਾ ਰਹੇ ਆ। ਜੇ ਤੁਹਾਨੂੰ ਇਕੱਲੇ ਕਿਹੜੇ ਨਾਈਟ ਸਟੈਂਡ ਵੀ ਚਾਹੀਦੇ ਆ ਜਾਂ ਇਕੱਲਾ ਤੁਹਾਨੂੰ ਕੋਫੀ ਟੇਬਲ ਚਾਹੀਦਾ, ਸੋ ਬਹੁਤ ਸਾਰੀ ਇਨਵੈਂਟਰੀ ਜਿਹੜੀ ਅਸੀਂ ਕਲੀਅਰ ਆਊਟ ਕਰ ਰਹੇ ਹਾਂ ਤੰਬੂ ਟੈਂਟ ਸੇਲ ਦੇ ਵਿੱਚੋਂ। ਸੋ ਜ਼ਰੂਰ ਇੱਕ ਚੱਕਰ ਲਾਓ 294 ਵੋਕਰ ਡਰਾਈਵ ਦੇ ਉੱਪਰ, 294 ਵੋਕਰ ਡਰਾਈਵ। ਜੇ ਤੁਹਾਨੂੰ ਇਕੱਲਾ ਗਲਾਸ ਦਾ ਮਾਡਰਨ ਕੋਫੀ ਟੇਬਲ ਚਾਹੀਦਾ ਸਿਰਫ $30 ਦਾ, ਜੀ ਹਾਂ, ਗਲਾਸ ਦਾ ਮਾਡਰਨ ਕੋਫੀ ਟੇਬਲ $30 ਦਾ। ਸੋਲਿਡ ਵੁੱਡ ਦੀਆਂ ਚੈਸਟਾਂ $50-$50 ਦੇ ਵਿੱਚ ਕਲੀਅਰ ਆਊਟ ਕੀਤੀਆਂ ਜਾਣੀਆਂ। ਸੋ ਬਹੁਤ ਸਾਰੀ ਇਨਵੈਂਟਰੀ ਜਿਹੜੀ ਕਲੀਅਰ ਆਊਟ ਕੀਤੀ ਜਾ ਰਹੀ ਹੈ ਤੰਬੂ ਟੈਂਟ ਸੇਲ ਦੇ ਵਿੱਚ। ਸੋ ਜ਼ਰੂਰ ਇੱਕ ਚੱਕਰ ਲਾਓ 294 ਵੋਕਰ ਡਰਾਈਵ, 294 ਵੋਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੀ
1: ਫਾਰਮ ਹੈ, ਉਹਨਾਂ ਨੂੰ ਇੰਪਲੋਈ ਚਾਹੀਦੇ ਆ, ਫਾਰਮ ਨੂੰ ਵਰਕਰ ਚਾਹੀਦੇ ਆ, ਤੁਹਾਨੂੰ ਕੰਮ ਤੇ ਛੱਡ ਕੇ ਜਾਣਗੇ, ਕੰਮ ਤੋਂ ਤੁਹਾਨੂੰ ਕੰਮ ਲਈ ਪਿੱਕ ਵੀ ਕਰਨਗੇ, ਪਿੱਕ ਅਪ ਡਰੋਪ ਆਫ ਵੀ ਹੈ ਤੇ ਵਧੀਆ ਪੇ ਹੈ ਫਾਰਮ ਦੇ ਵਰਕਰਾਂ ਲਈ। 6472785394 6472785394 ਤੇ ਯਾਦ ਤੁਸੀਂ ਜ਼ਰੂਰ ਇਹਨਾਂ ਦਾ ਨੰਬਰ ਰੱਖੋ। ਸੋ ਪ੍ਰੋਗਰਾਮ ਪੰਜਾਬੀ ਦਾ, ਚਲੋ ਫਿਰ ਮਾਸਟਰ ਸਲੀਮ ਜੀ ਇਸ ਫਰਾਈਡੇ ਨੂੰ 24 ਤਰੀਕ ਨੂੰ ਲਾਈਵ ਪਰਫੋਰਮ ਕਰ ਰਿਹਾ ਤੁਹਾਡੇ ਆਪਣੇ ਸ਼ਹਿਰ ਬਈ ਮਿਸੀਸਾਗਾ ਕਨਵੈਨਸ਼ਨ ਸੈਂਟਰ। ਟਿਕਟਾਂ ਨਹੀਂ ਲਈਆਂ, $49 ਦੀ ਟਿਕਟ ਹੈ ਯਾਰ, ਜਲਦੀ ਕਾਲ ਕਰਕੇ ਟਿਕਟ ਲਓ 6477839873 6 4

9:06, 73 ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋ? ਅੱਜ ਦੀ ਖੂਬਸੂਰਤ ਸ਼ਾਮ ਦੇ ਵਿੱਚ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਦਾ ਇੱਕ ਵਾਰ ਫਿਰ ਨਿੱਘਾ ਸਵਾਗਤ। ਕੀ ਹਾਲ ਚਾਲ ਆ? ਠੀਕ ਠਾਕ ਹੋ ਸਾਰੇ? ਸੋ ਗੱਲਾਂ ਬਾਤਾਂ ਚੱਲੀਆਂ ਜੀ। ਮਾਸਟਰ ਸਲੀਮ 24 ਜੁਲਾਈ ਨੂੰ, ਯਾਨੀ ਕਿ ਦਿਨ ਰਹਿ ਗਿਆ 3। ਸੋ ਇੱਥੇ ਮੈਂ ਇੱਕ ਖੁਸ਼ਖਬਰੀ ਵੀ ਦੇ ਦਿਆਂ ਕਿ ਜਿੰਨੇ ਵੀ ਪਰਿਵਾਰ ਸਾਡੇ ਨਾਲ ਜੁੜੇ ਹੋਏ ਨੇ, ਜਿੰਨੇ ਵੀ ਦੋਸਤ ਮਿੱਤਰ ਭੈਣਾਂ ਬਜ਼ੁਰਗ ਸਾਡੇ ਨਾਲ ਜੁੜੇ ਹੋਏ ਨੇ ਇਸ ਟਾਈਮ, ਸੋ ਮੈਂ ਇੱਕ ਖੁਸ਼ਖਬਰੀ ਦੇ ਦੇਣੀ ਚਾਹੁੰਦਾ ਹਾਂ ਕਿ ਜੇ ਤੁਹਾਡੇ ਬਜ਼ੁਰਗ, ਤੁਸੀਂ ਦੇਖੋ ਹਸਬੈਂਡ ਵਾਈਫ ਨੇ ਆਉਣਾ ਆ ਘਰ, ਬਜ਼ੁਰਗ ਅਤੇ ਬੱਚੇ ਆ, ਛੱਡ ਕੇ ਤਾਂ ਆ ਨਹੀਂ ਸਕਦੇ। ਸੋ ਅਸੀਂ ਰੋਹਨ ਹੋਣਾ ਨੇ ਇੱਕ ਬਹੁਤ ਵਧੀਆ ਕਮਿਊਨਿਟੀ ਨੂੰ ਗਿਵ ਬੈਕ ਦੇਣ ਦਾ ਇੱਕ ਬੜਾ ਖੂਬਸੂਰਤ ਉਪਰਾਲਾ ਹੈ ਕਿ ਬੱਚੇ 5 ਸਾਲ ਤੋਂ ਘੱਟ ਦੀ ਟਿਕਟ ਬਿਲਕੁਲ ਫਰੀ ਆ, ਔਰ ਜੇ ਤੁਹਾਡੇ ਬੱਚੇ ਮਾਫ਼ ਕਰਨਾ ਬਜ਼ੁਰਗ 70 ਸਾਲ ਤੋਂ ਉੱਪਰ ਆ, ਸੀਨੀਅਰ ਸਿਟੀਜ਼ਨ 70 ਸਾਲ ਤੋਂ ਉੱਪਰ, ਟਿਕਟ ਬਿਲਕੁਲ ਫਰੀ ਆ। ਪਰ ਸਾਡੇ ਕੋਲ ਲਿਮਿਟਿਡ ਜਿਹੀਆਂ ਟਿਕਟਾਂ ਰਹਿ ਗਈਆਂ। ਬਹੁਤ ਸਾਰੇ ਬਜ਼ੁਰਗਾਂ ਦੀਆਂ ਕਾਲ ਆਈਆਂ, ਘੱਟੋ ਘੱਟ 25 ਕੁ ਬਜ਼ੁਰਗ ਆਲਰੇਡੀ ਰਜਿਸਟਰ ਕਰਾ ਚੁੱਕੇ ਨੇ ਸੀਨੀਅਰ ਸਾਡੇ। ਸੋ ਜੇ ਤੁਸੀਂ ਵੀ 70 ਸਾਲ ਤੋਂ ਉੱਪਰ ਹੋ ਅਤੇ ਮਾਸਟਰ ਸਲੀਮ ਜੀ ਨੂੰ ਲਾਈਵ ਦੇਖਣਾ ਚਾਹੁੰਦੇ ਹੋ ਤਾਂ ਟਿਕਟਾਂ ਤੁਹਾਡੇ ਵਾਸਤੇ ਬਿਲਕੁਲ ਫਰੀ ਆ, ਪਰ ਰਜਿਸਟ੍ਰੇਸ਼ਨ ਕਰਾਉਣੀ ਪੈਣੀ ਆ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਰਜਿਸਟ੍ਰੇਸ਼ਨ ਕਰਾ ਕੇ ਆਓ ਔਰ ਤੁਹਾਨੂੰ ਪ੍ਰੋਪਰ ਸੀਟ ਮਿਲੇ। ਸੋ ਬੱਚਿਆਂ ਦੇ ਵੀ ਤੁਸੀਂ ਰਜਿਸਟ੍ਰੇਸ਼ਨ ਕਰਾਉਣੀ ਆ, ਪਰਿਵਾਰ ਹੋ ਤਾਂ ਬੱਚਿਆਂ ਦੀ ਟਿਕਟ ਤੁਹਾਨੂੰ ਪਹਿਲਾਂ ਰਜਿਸਟਰ ਕਰਾਉਣੀ ਪੈਣੀ ਆ, ਔਰ ਤੁਸੀਂ ਜੇ ਆਪਣੀ ਟਿਕਟ ਲੈਣੀ ਆ ਤਾਂ ਉਹਦੇ ਵਾਸਤੇ ਤੁਸੀਂ 4378700001 4378700001 'ਤੇ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਫਿਰ ਤੁਹਾਨੂੰ ਇੱਕ ਵਧੀਆ ਜਿਹੀ ਡੀਲ ਬਣਾ ਕੇ ਅਤੇ ਤੁਹਾਡੇ ਬੱਚੇ ਅਤੇ ਤੁਹਾਡੇ ਬਜ਼ੁਰਗਾਂ ਨੂੰ ਬਿਲਕੁਲ ਫਰੀ ਦੇ ਵਿੱਚ ਐਂਟਰੀ ਪਾਸ ਦੇ ਦੇਣੇ ਆ। ਸੋ 4378700001 'ਤੇ ਗੱਲਬਾਤ ਕਰ ਸਕਦੇ ਹੋ। ਸੋ 24 ਜੁਲਾਈ ਨੂੰ ਲਾਉਣੇ ਆ ਮਹਿਫਲਾਂ ਫਿਰ ਮਾਸਟਰ ਸਲੀਮ ਦੇ ਨਾਲ।

9056733337 9056733337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਅੱਜ ਦੀ ਖੂਬਸੂਰਤ ਸ਼ਾਮ ਨੂੰ? ਤੇ ਕੀ ਹਾਲ ਚਾਲ ਆ ਸਾਰੇ ਇਸ ਖੂਬਸੂਰਤ ਦਿਨ ਦੇ ਵਿੱਚ? ਅੱਜ ਤਾਂ ਮੀਂਹ ਬਈ, ਅੱਜ ਤਾਂ ਸ਼ਰਾਟੇ ਵਾਲੀਆਂ ਕਣੀਆਂ ਪਈਆਂ, ਅੱਜ ਤਾਂ ਮੋਹਲੇ ਧਾਰ, ਜਿਹਨੂੰ ਪਿੰਡਾਂ ਦੇ ਵਿੱਚ ਸਾਡੇ ਬਜ਼ੁਰਗ ਕਿਹਾ ਕਰਦੇ ਸੀ ਨਾ ਕਿ ਮੋਹਲੇ ਧਾਰ, ਅੱਜ ਦੀ ਜਨਰੇਸ਼ਨ ਦਾ ਪਤਾ ਨਹੀਂ ਹੋਣਾ ਕਿ ਮੋਹਲੇ ਧਾਰ ਕੀ ਹੁੰਦਾ ਆ। ਸੋ ਅੱਜ ਮੋਹਲੇ ਧਾਰ ਮੀਂਹ ਪਿਆ ਆ। ਸੋ ਬਹੁਤ ਆਈ ਥਿੰਕ ਇਹ ਜੇ ਮੀਂਹ 5-6 ਦਿਨ ਪਹਿਲਾਂ ਜਦੋਂ ਇੱਕ ਭਿਆਨਕ ਅੱਗ ਨੇ ਨੌਰਥ ਅੰਟੋਰੀਓ ਦੀਆਂ ਜਿਹੜੇ ਫੋਰਸਟ ਸੀ ਉਹਦੇ ਵਿੱਚ ਪੂਰਾ ਪ੍ਰਕੋਪ ਛਾਇਆ ਸੀ, ਮੈਨੂੰ ਲੱਗਦਾ ਕਿ ਇਹ ਮੀਂਹ ਸਾਨੂੰ ਉਦੋਂ ਚਾਹੀਦਾ ਸੀ। ਚਲੋ ਦੇਰ ਜਾਏ ਦੁਰੁਸਤ ਜਾਏ, ਤੋ ਅੱਜ ਥੋੜ੍ਹਾ ਜਿਹਾ ਮੌਸਮ ਵੀ ਵਧੀਆ ਹੋ ਗਿਆ ਹੈ। ਸੋ ਮੌਸਮ ਦੇ ਨਾਲ ਨਾਲ ਮੀਂਹ ਤਾਂ ਖੈਰ ਵਧੀਆ ਹੀ ਹੁੰਦਾ, ਮੀਂਹ ਦਾ ਮੌਸਮ ਤਾਂ ਪਕੌੜੇ ਪਕੌੜੇ ਤੁਸੀਂ ਖਾ ਲੈਂਦੇ ਹੋ ਫਿਰ, ਹੈ ਨਾ, ਕੱਢ ਕੇ। ਸੋ ਕੋਈ ਵੀ ਆ, ਗਰਮੀ ਆ ਚਾਹੇ ਸਰਦੀ ਆ, ਮੀਂਹ ਤੁਸੀਂ ਸਾਰੇ ਇੰਜੋਏ ਕਰਦੇ ਹੋ। ਸੋ 9056733337। ਅੱਛਾ, ਕਈਆਂ ਨੂੰ ਮੀਂਹ ਪਸੰਦ ਵੀ ਨਹੀਂ ਹੁੰਦਾ, ਇਹ ਵੀ ਚੱਕਰ ਆ। ਸੋ 9056733337 ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ। ਸੋ ਗੱਲਾਂ ਬਾਤਾਂ, ਆਪਣੇ ਕੋਲ ਸਮਾਂ ਹੈਗਾ ਆ, ਕਰੀਏ। ਕਿਹੜੀਆਂ ਗੱਲਾਂ ਬਾਤਾਂ ਕਰੀਏ ਕਿ ਪਹਿਲਾਂ ਖੂਬਸੂਰਤ ਜਿਹਾ ਸੌਂਗ ਸੁਣੀਏ ਹਿੰਮਤ ਸੰਧੂ ਦੀ ਆਵਾਜ਼ 'ਚ। ਸੋ ਗੱਲਾਂ ਬਾਤਾਂ ਅੱਜ ਆਪਾਂ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ 'ਚ ਵੀ ਆਪਾਂ ਜਿਹੜੀਆਂ ਸ਼ੁਰੂ ਕਰਾਂਗੇ, ਔਰ ਆਪਾਂ ਰਾਤ ਨੂੰ 9-10 ਵੀ ਕਰਾਂਗੇ। ਤੁਹਾਨੂੰ ਪਤਾ ਕਿ ਦਿੱਲੀ ਦੇ ਵਿੱਚ ਕੀ ਹੋ ਰਿਹਾ? ਕਿੰਨਾ ਕਿੰਨਾ ਨੂੰ ਪਤਾ ਕਿ ਦਿੱਲੀ ਦੇ ਵਿੱਚ ਕੀ ਹੋ ਰਿਹਾ, ਔਰ ਕਿੰਨੇ ਕੁ ਤੁਸੀਂ ਜਾਗਰੂਕ ਹੋ ਉਸ ਦੇ ਪ੍ਰਤੀ? ਕੀ ਤੁਸੀਂ ਸੋਚਦੇ ਹੋ, ਤੁਸੀਂ ਕੀ ਸੋਚਦੇ ਹੋ ਜੋ ਦਿੱਲੀ 'ਚ ਹੋ ਰਿਹਾ? ਬਦਲਾਵ ਆਊਗਾ ਜਾਂ ਨਹੀਂ? ਜਾਂ ਤੁਸੀਂ ਵੀ ਉਹ ਗੰਦੀ, ਦੱਬੀ, ਕੁਚਲੀ, ਉਸ ਗਲੀ ਸੜੀ ਸਿਆਸਤ ਦੇ ਵੱਸ ਪੈ ਚੁੱਕੇ ਹੋ? ਤੁਹਾਨੂੰ ਵੀ ਆਮ ਆਦਮੀ ਪਾਰਟੀ, BJP, ਕਾਂਗਰਸ, ਬਸ ਉਹਦੀ ਜੈ ਜੈਕਾਰਨ ਦੇ ਵਿੱਚ ਤੁਸੀਂ ਵਿਅਸਤ ਹੋ? ਜਾਂ ਦੇਸ਼ ਬਾਰੇ ਤੁਹਾਨੂੰ, ਤੁਸੀਂ ਆਪਣੇ ਬਾਰੇ ਕੁਛ ਗੰਭੀਰਤਾ ਨਾਲ ਸੋਚਦੇ ਹੋ, ਵਿਚਾਰਦੇ ਹੋ? ਸੋ 9056733337 9056733337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ ਪੰਜਾਬੀ ਲਹਿਰਾਂ 'ਚ।

ਓਕੇ ਆਂਟੀ ਹੁਣਾਂ ਦੀ ਕਾਲ ਆਈ ਸੀ ਤਾਂ ਮੈਂ ਨੰਬਰ ਦੇ ਦਿਆਂ, ਜੇ ਤੁਸੀਂ ਫਾਰਮ ਦੇ ਵਿੱਚ ਗ੍ਰੀਨ ਹਾਊਸ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਜੇ ਤੁਸੀਂ ਜੋਬ ਦੀ ਭਾਲ ਦੇ ਵਿੱਚ ਸੀ ਤਾਂ ਤੁਸੀਂ ਗ੍ਰੀਨ ਹਾਊਸ ਦੇ ਵਿੱਚ ਕੰਮ ਆ ਜੀ, ਪਿਕਅਪ ਅਤੇ ਡਰੋਪ ਮਿਲੂਗੀ, ਨਾਲ ਦੀ ਨਾਲ ਚੰਗੀ ਪੇਮੈਂਟ ਔਨ ਦਾ ਟਾਈਮ ਮਿਲੂਗੀ, ਜੇ ਤੁਸੀਂ ਇੰਟਰਸਟ ਹੋ ਤਾਂ ਗੁਰਜੋਤ ਨੂੰ ਕਾਲ ਕਰ ਲਿਓ ਗ੍ਰੀਨ ਹਾਊਸ ਫਾਰਮ ਹਾਊਸ ਦੇ ਵਿੱਚ ਕੰਮ ਕਰਨ ਦੇ ਲਈ 647-5394-5394 6472785394 ਗੁਰਜੋਤ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ।

ਅੱਛਾ ਵੈਸੇ ਜੇ ਕੁਦਰਤ ਦੇ ਨਾਲ ਯਾਰੀ ਦੀ ਗੱਲਬਾਤ ਕਰੀਏ ਤਾਂ ਸਾਡਾ ਬਾਬਾ ਵੀ ਤਾਂ ਕੁਦਰਤ ਦੇ ਨਾਲ ਯਾਰੀ ਪਾਉਣ ਨੂੰ ਕਹਿ ਕੇ ਗਿਆ ਸੀ, ਪਰ ਉਹ ਗੱਲ ਵੱਖਰੀ ਕਿ ਅਸੀਂ ਕੁਦਰਤ ਨੂੰ ਉਜਾੜਤਾ, ਕੁਦਰਤ ਦੇ ਨਾਲ ਐਸੀ ਦੁਸ਼ਮਣੀ ਪਾਈ ਕਿ ਅਸੀਂ ਹਵਾ ਪਾਣੀ ਸਭ ਕੁਝ ਹੀ ਗੰਦਲਾ ਕਰਤਾ। ਰੁੱਖ ਤਾਂ ਅਸੀਂ ਛੱਡਦੇ ਨਹੀਂ ਕਿਤੇ ਮਿਲ ਜੇ ਸਹੀ, ਸੋ ਕੁਦਰਤ ਨਾਲ ਅਸੀਂ ਪੂਰਾ ਵੈਰ ਪਾਇਆ ਹੋਇਆ, ਫਿਰ ਕੁਦਰਤ ਨਾਲ ਵੈਰ ਪਾ ਕੇ ਅਸੀਂ ਭੱਜਣਾ ਕਿੱਥੇ ਆ।

0: ਚਲੋ ਐਨੀਵੇ ਜੀ ਇੱਕ ਵਾਰ ਫਿਰ ਤੁਹਾਨੂੰ ਮੈਸੇਜ ਦਈਏ, 24 ਜੁਲਾਈ ਦਿਨ ਰਹਿ ਗਿਆ ਤੁਹਾਡੇ ਕੋਲ 2, ਅਤੇ 3 ਦਿਨ ਰੌਣਕਾਂ ਲੱਗ ਜਾਣੀਆਂ ਨੇ। ਮਾਸਟਰ ਸਲੀਮ ਜੀ 24 ਜੁਲਾਈ ਨੂੰ ਪਰਫੋਰਮ ਕਰ ਰਹੇ ਨੇ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ। ਸੋ ਬਰੈਂਪਟਨ ਵਾਲਿਓ, ਮਿਸੀਸਾਗਾ ਵਾਲਿਓ, ਈਟੋਬੀਕੋ, ਜਿੰਨੇ ਵੀ ਤੁਸੀਂ ਇਸ ਟਾਈਮ ਜੀ ਟੀ ਏ ਦੇ ਨਾਲ ਸਾਨੂੰ ਜੀ ਟੀ ਏ ਦੇ ਨਾਲ ਜੁੜੇ ਹੋਏ, ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸੁਣਿਓ ਦੋਸਤੋ, ਟਿਕਟ ਦੇ ਉੱਪਰ ਮੇਰੇ ਕੋਲ ਕੁਛ ਟਿਕਟਸ ਹੈਗੀਆਂ ਨੇ, ਸੋ ਮੈਂ ਤੁਹਾਡਾ ਫਾਇਦਾ ਕਰਵਾ ਸਕਦਾ ਹਾਂ ਜੇ ਤੁਸੀਂ ਇਸ ਖੂਬਸੂਰਤ ਸ਼ਾਮ ਦਾ ਹਿੱਸਾ ਬਣਨਾ ਆ। ਕਿਉਂਕਿ ਮਾਸਟਰ ਸਲੀਮ ਦੀ ਗਾਇਕੀ ਨੂੰ ਜੇ ਤੁਸੀਂ ਲਾਈਵ ਸੁਣਨਾ ਚਾਹੁੰਦੇ ਹੋ, ਇਹ ਇੱਕ ਪਰਿਵਾਰਿਕ ਸ਼ੋਅ ਆ, ਟੇਬਲਸ ਤੁਸੀਂ ਬੁੱਕ ਕਰ ਸਕਦੇ ਹੋ, ਸਪੈਸ਼ਲ ਨਾਲ ਫੂਡ ਹੋਣਾ ਆ, ਜਿਹੜਾ ਸੋਫਟ ਡਰਿੰਕ ਆ ਉਹ ਅਨਲਿਮਿਟਡ ਆ। ਸੋ ਤੁਹਾਨੂੰ ਮੈਂ ਜਿਹੜੀ ਟਿਕਟਸ ਆ ਉਹ ਮੈਂ $30 ਦੇ ਵਿੱਚ ਦੇ ਸਕਦਾ ਹਾਂ, ਜਨਰਲ ਐਡਮਿਸ਼ਨ ਜਿਹੜੀ $50 ਪਲੱਸ ਟੈਕਸ $60 ਵਾਲੀ ਟਿਕਟ ਆ ਉਹ ਮੈਂ ਤੁਹਾਨੂੰ $30 ਦੇ ਵਿੱਚ ਦੇ ਸਕਦਾ, ਵੈਰੀ ਲਿਮਿਟਡ ਟਿਕਟਾਂ ਨੇ। ਜਿਹੜਾ ਪਹਿਲਾਂ ਕਾਲ ਕਰੂ ਉਹ ਲੈ ਜੂਗਾ। ਮੇਰੇ ਕੋਲ ਸਿਰਫ 10 ਟਿਕਟਾਂ ਨੇ, ਸਿਰਫ 10। ਮੈਂ ਤੁਹਾਨੂੰ ਉਹ $30 ਦੇ ਸਕਦਾ ਕਿਉਂਕਿ ਮੈਂ ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ ਅਨਾਊਂਸ ਕਰਨਾ ਸੀਗਾ, ਅਤੇ ਚਲੋ ਮੈਂ ਹੁਣ ਵੀ ਕਰ ਦਿੰਦਾ। ਤੁਸੀਂ ਮੈਨੂੰ 437-870-0001 4378700000 'ਤੇ ਕਾਲ ਕਰ ਲਿਓ, ਮੈਂ ਤੁਹਾਨੂੰ $50-60 ਵਾਲੀ ਟਿਕਟ ਨਾ $30 'ਚ ਦੇ ਦੇਣੀ ਆ, ਪਰ ਹੈ ਮੇਰੇ ਕੋਲ 10 ਨੇ। ਸੋ ਮੈਨੂੰ ਮੈਸੇਜ ਕਰ ਦਿਓ ਰੇਡੀਓ ਪ੍ਰੋਗਰਾਮ ਤੋਂ ਬਾਅਦ 10 ਮੇਰੇ ਨਾਲ ਗੱਲਬਾਤ ਕਰ ਲਿਓ, ਸੋ ਟਿਕਟਾਂ ਤੁਹਾਡੀਆਂ ਹੋ ਜਾਣਗੀਆਂ। ਦੇਖੋ, ਸੋ 24 ਜੁਲਾਈ ਨੂੰ ਸ਼ਾਮ ਨੂੰ 7 ਡੋਰ ਓਪਨ ਹੋ ਜਾਣੇ ਆ, ਸ਼ੋਅ ਆਲਮੋਸਟ ਸੋਲਡ ਆਊਟ ਆ। ਜੇ ਇਸ ਖੂਬਸੂਰਤ ਸ਼ਾਮ ਦਾ ਹਿੱਸਾ ਬਣਨਾ ਤਾਂ ਤੁਸੀਂ ਬਸ ਟਿਕਟਾਂ ਲੈ ਲਓ, ਟਿਕਟਾਂ ਵੈਰੀ ਲਿਮਿਟਡ ਆ, ਬਸ ਹੁਣ ਤਾਂ ਐਂਡ ਮੂਮੈਂਟ ਦੇ ਜਿਹਨੇ ਲੈ ਲਈਆਂ ਜਿਹੜੇ ਰਹਿ ਗਏ, ਬਾਕੀ ਫਿਰ ਯੂਟਿਊਬ 'ਤੇ ਦੇਖ ਲੈਣਗੇ ਜੀ। ਸਰ ਸਤਿ ਸ਼੍ਰੀ ਅਕਾਲ, 6129 ਤੁਸੀਂ ਓਨਰ ਹੋ ਜੀ। ਚੜ੍ਹਦੀ ਕਲਾ ਬਾਈ ਜੀ, ਤੁਸੀਂ ਸੁਣਾਓ, ਠੀਕ ਹੋ? ਬਿਲਕੁਲ, ਪਰ ਹੁਣ ਦੇਖੋ ਜੀ, ਸੜੇ ਗਲੇ ਸਿਸਟਮ ਦੇ ਵਿੱਚੋਂ ਤੁਸੀਂ ਕੀ ਉਮੀਦ ਕਰ ਸਕਦੇ ਹੋ? ਉਹ ਕਹਿੰਦੇ ਕਿ ਜਿਹੜਾ ਆਵਾਜ਼ ਚੱਕੂਗਾ, ਚਾਹੇ ਉਹ ਵੱਖਵਾਦੀ, ਚਾਹੇ ਅੱਤਵਾਦੀ, ਚਾਹੇ ਬਸ ਤੁਸੀਂ ਦੇਸ਼ ਢੋਈ, ਦੋ ਹੀ ਚੀਜ਼ਾਂ ਆ, ਉਹਦੇ ਉੱਪਰ ਕੋਈ ਵੀ ਧਰਮ ਹੋਵੇ ਠੱਪਾ ਇੱਕੋ ਲੱਗਣਾ। ਇਸ ਸਿਸਟਮ ਤੋਂ ਖਹਿੜਾ ਛਡਾਉਣਾ, ਇਸ ਸਿਸਟਮ ਦੇ ਅਗੇਂਸਟ ਤੁਸੀਂ ਗੱਲਬਾਤ ਕਰਨੀ ਆ, ਅਤੇ ਫਿਰ ਤੁਹਾਨੂੰ ਡਾਂਗਾਂ, ਗੋਲੀਆਂ ਅਤੇ ਇਹਨਾਂ ਚੀਜ਼ਾਂ ਨਾਲ ਹੀ ਤੁਹਾਡਾ ਸਵਾਗਤ ਹੋਣਾ ਆ। ਪਰ ਸਾਥ ਦਿਓ, ਜੇ ਅੱਜ ਤੁਸੀਂ ਨਾ ਬੋਲੇ ਤਾਂ ਮੈਨੂੰ ਲੱਗਦਾ ਫਿਰ ਸਾਲਾਂ ਬੱਧੀ ਤੁਹਾਡੇ ਹੱਕ 'ਚ ਕਿਸੇ ਨੇ ਬੋਲਣਾ ਨਹੀਂ ਆ। ਤੁਹਾਡੇ ਹੱਥ ਦੇ ਵਿੱਚ ਸੈੱਲਫੋਨ ਆ, ਸੋਸ਼ਲ ਮੀਡੀਆ ਬਹੁਤ ਵੱਡੀ ਪਾਵਰ ਆ, ਉਹਨਾਂ ਬੱਚਿਆਂ ਦਾ ਸਾਥ ਦਿਓ, ਉਹਨਾਂ ਦੇ ਨਾਲ ਖੜੋ, ਉਹਨਾਂ ਦੀ ਗੱਲਬਾਤ ਕਰੋ। ਬੱਚੇ ਤੁਹਾਡੇ ਆ, ਕੱਲ੍ਹ ਨੂੰ ਸਾਡੇ ਵੀ ਹੋ ਸਕਦੇ ਉਸ ਕਤਾਰ ਦੇ ਵਿੱਚ। ਅੱਜ ਜੇ ਉਹਨਾਂ ਦੇ ਸਰੀਰਾਂ 'ਤੇ ਲਾਸ਼ਾਂ ਪੈ ਰਹੀਆਂ, ਕੱਲ੍ਹ ਨੂੰ ਸਾਡੇ ਬੱਚੇ ਵੀ ਉਸ ਕਤਾਰ ਦੇ ਵਿੱਚ ਹੋਣਗੇ। ਸੋ ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ ਸੋ ਮੱਚ। 905-673-3337 ਮੈਨੂੰ ਤੁਸੀਂ ਸਟੂਡੀਓ ਤੋਂ ਬਾਅਦ ਕਾਲ ਕਰਿਓ, ਜਾਂ ਤੁਸੀਂ ਮੈਨੂੰ ਜਿੰਨੀਆਂ ਟਿਕਟਾਂ ਚਾਹੀਦੀਆਂ ਮੈਸੇਜ ਕਰ ਦਿਓ 437-870-0001 'ਤੇ। ਮੈਨੂੰ ਮੈਸੇਜ ਜ਼ਰੂਰ ਕਰ ਦਿਓ, ਕਿਉਂਕਿ ਮੈਨੂੰ ਕਾਲਸ ਆ ਰਹੀਆਂ, ਮੈਂ ਹੁਣ ਕਾਲ ਨਹੀਂ ਲੈ ਸਕਦਾ ਕਿਉਂਕਿ ਹੁਣ ਸਮਾਂ ਹੋ ਗਿਆ। ਪੰਜਾਬ ਦੀ ਧਰਤੀ ਤੋਂ ਪ੍ਰੋਫੈਸਰ ਸੁਦੀਪ ਸਿੰਘ ਸਿੱਧ ਹੁਣਾਂ ਨਾਲ, ਢਿੱਲੋਂ ਹੁਣਾਂ ਨਾਲ ਖਬਰਾਂ ਨਾਲ ਜੁੜਨ ਦਾ, ਅਤੇ ਫਿਰ ਖਬਰਾਂ ਨਾਲ ਜੁੜਦੇ ਹਾਂ। ਸੋ ਮੈਨੂੰ ਤੁਸੀਂ ਕਾਲ ਨਾ ਕਰੋ, ਮੈਨੂੰ ਮੈਸੇਜ ਕਰ ਦਿਓ ਜਿੰਨੀਆਂ ਟਿਕਟਾਂ ਚਾਹੀਦੀਆਂ। ਸੋ ਜਿੰਨੇ ਪਹਿਲਾਂ ਮੈਸੇਜ ਆ ਗਿਆ ਟਿਕਟਾਂ ਉਹਦੀਆਂ, ਮੇਰੇ ਕੋਲ 10 ਟਿਕਟਾਂ ਨੇ, ਇਹ ਜਿਹੜੀਆਂ $60 ਵਾਲੀਆਂ ਸਿੱਧੀਆਂ $30 50% ਆਫ, ਮੇਰੇ ਕੋਲ ਸਿਰਫ 10 ਨੇ। ਸੋ ਜਿਹੜੇ ਪਹਿਲਾਂ ਕਾਲ ਆਊਗੀ ਟਿਕਟਾਂ ਉਹਨਾਂ ਦੀਆਂ ਜੀ। ਸਰ ਸਤਿ ਸ਼੍ਰੀ ਅਕਾਲ, 7765 ਤੁਸੀਂ ਓਨਰ ਜੀ।
1: ਹਾਂਜੀ ਭਾਈ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਚਲੋ ਬਾਈ ਜੀ, ਦੇਖੋ ਬਦਲਾਵ ਦਾ ਕੋਈ ਅੰਗ ਨਹੀਂ। ਅੱਜ ਸਾਡੇ ਬੱਚਿਆਂ ਤੇ, ਅੱਜ ਨਾ ਆਪਾਂ ਗੱਲ ਕਰੀਏ, ਅੱਜ ਸਾਡੇ ਬੱਚਿਆਂ ਦੇ ਲਾਸ਼ਾਂ ਪੈ ਰਹੀਆਂ, ਉੱਥੇ ਕੋਈ ਰਾਜਨੀਤੀ ਨਹੀਂ ਆ,
1: ਉੱਥੇ ਟੋਟਲੀ ਰਾਜਨੀਤੀ ਬਈ ਮੰਦੇ।
0: ਚਲੋ ਬਾਈ ਜੀ, ਥੈਂਕ ਯੂ ਸੋ ਮੱਚ, ਫਿਰ ਤੁਸੀਂ ਦੇਖੋ ਕੀ ਅੱਗੇ ਕੀ ਬਣਦਾ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ, ਕਿਉਂਕਿ ਇੱਥੇ ਨਹੀਂ ਰਾਜਨੀਤੀ ਹੋਣੀ ਚਾਹੀਦੀ ਯਾਰ, ਕੁਛ ਤਾਂ ਤੁਸੀਂ ਛੱਡ ਦਿਓ, ਕਿਉਂਕਿ ਇਹ ਕੁਛ ਕੁ ਜਗ੍ਹਾ ਹੁੰਦੀਆਂ ਜਿੱਥੇ ਰਾਜਨੀਤੀ ਨਹੀਂ ਕਰਨੀ ਚਾਹੀਦੀ। ਜੇ ਆਵਾਜ਼ ਉੱਠ ਰਹੀ ਹੈ ਤਾਂ ਆਵਾਜ਼ ਦਾ ਸਾਥ ਦਿਓ, ਸਿਰਫ ਇੰਨਾ ਹੀ। ਸੋ 905-673-3337 ਹੁਣ ਸਮਾਂ ਹੋ ਗਿਆ ਪੰਜਾਬ ਦੀ ਧਰਤੀ ਤੋਂ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਹੋਣਾਂ ਨਾਲ ਜੁੜਨ ਦਾ। ਸੋ ਗੱਲਾਂ ਬਾਤਾਂ ਕਰਦੇ ਹਾਂ, ਪੰਜਾਬ ਦੀਆਂ ਖਬਰਾਂ ਦੇ ਨਾਲ ਜੁੜਦੇ ਹਾਂ। ਸੋ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ, ਬਾਕੀ ਦੀਆਂ ਗੱਲਾਂ ਬਾਤਾਂ 9 to 10 ਰੇਡੀਓ ਪ੍ਰੋਗਰਾਮ ਉਡਾਨ 'ਚ ਕਰਾਂਗੇ, ਜੇ ਬਾਕੀ ਦਾ ਗੋਬਰ ਗਵਾਰ ਕਰਨਾ ਉੱਥੇ ਕਰਾਂਗੇ, ਅੱਜ ਇਸੇ ਮੁੱਦੇ 'ਤੇ ਗੱਲਬਾਤ ਕਰਾਂਗੇ। ਸੋ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ,
2: ਰਾਜਧਾਨੀ ਦਿੱਲੀ ਵਿੱਚ ਪਿਛਲੇ 24 ਘੰਟੇ ਦੌਰਾਨ ਇੱਕ ਵਾਰ ਫਿਰ ਕਾਫੀ ਗਹਿਮਾ ਗਹਿਮੀ ਅਤੇ ਤਣਾਅ ਦਾ ਆਲਮ ਬਣਿਆ ਰਿਹਾ। ਦਰਅਸਲ ਦੇਖੋ ਕਿ ਰੋਸ ਪ੍ਰਦਰਸ਼ਨ ਚੱਲ ਰਿਹਾ ਉਸ ਤਹਿਤ ਪਾਰਲੀਮੈਂਟ ਵੱਲ ਕੂਚ ਕਰਨ ਦਾ ਐਲਾਨ ਹੋਇਆ ਸੀ ਜਿਸ ਮੌਕੇ ਕਾਫੀ ਜਹਿਦ ਨਜ਼ਰ ਆਈ ਇਸ ਮੌਕੇ ਵਿਦਿਆਰਥੀਆਂ ਦਾ ਰੋਸ ਪ੍ਰਦਰਸ਼ਨ ਅਤੇ ਕੇਂਦਰ ਸਰਕਾਰ ਦੀਆਂ ਵਿਰੋਧੀ ਧਿਰਾਂ ਦੇ ਆਗੂ ਵੀ ਇਸ ਮੌਕੇ ਉੱਥੇ ਪਹੁੰਚੇ ਅਤੇ ਦਿੱਲੀ ਪੁਲਿਸ ਵੱਲੋਂ ਜੋ ਕਾਰਵਾਈ ਲਗਾਤਾਰ ਦੂਜੇ ਦਿਨ ਕੀਤੀ ਗਈ ਉਸ ਵਿੱਚ ਰਾਹੁਲ ਗਾਂਧੀ ਪ੍ਰਿਯੰਕਾ ਗਾਂਧੀ ਅਤੇ ਅਖਿਲੇਸ਼ ਯਾਦਵ ਸਣੇ ਕਈ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਦੇਰ ਰਾਤ ਤੱਕ ਦਿੱਲੀ ਪੁਲਿਸ ਨੇ ਸਾਰੇ ਆਗੂਆਂ ਨੂੰ ਰਿਹਾ ਕਰ ਦਿੱਤਾ ਸੀ। ਇਹਨਾਂ ਸਾਰੇ ਆਗੂਆਂ ਵੱਲੋਂ ਪ੍ਰਧਾਨ ਮੰਤਰੀ ਦੀ ਰਿਹਾਇਸ਼ ਨੇੜੇ ਧਰਨਾ ਦਿੱਤਾ ਜਾ ਰਿਹਾ ਸੀ। ਇਸ ਦਰਮਿਆਨ ਕੇਂਦਰ ਸਰਕਾਰ ਦਾ ਇਹ ਕਹਿਣਾ ਹੈ ਕਿ ਉਹ ਨੀਟ ਪੇਪਰ ਲੀਕ ਦੇ ਮੁੱਦੇ ਉੱਤੇ ਚਰਚਾ ਲਈ ਤਿਆਰ ਹੈ। ਇਹ ਵੀ ਪਤਾ ਲੱਗਿਆ ਕਿ ਪਾਰਲੀਮੈਂਟ ਵੱਲ ਮਾਰਚ ਕਰਨ ਦੇ ਮਾਮਲੇ ਵਿੱਚ 6 FIR ਦਰਜ ਹੋਈਆਂ ਨੇ ਜਿਨ੍ਹਾਂ ਵਿੱਚ ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦਿਪਕੇ ਸਣੇ ਕਈ ਹੋਰਾਂ ਨੂੰ ਨਾਮਜ਼ਦ ਕੀਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲਏ ਗਏ ਨੇ। ਪ੍ਰਮੁੱਖ ਤੌਰ ਤੇ ਪੰਜਾਬ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ 3 August ਤੋਂ ਸੱਦਣ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ। ਇਹ ਸੈਸ਼ਨ 3 August ਤੋਂ ਸ਼ੁਰੂ ਹੋ ਕੇ 10 August ਤੱਕ ਚੱਲੇਗਾ। ਪੰਜਾਬ ਸਰਕਾਰ ਵੱਲੋਂ ਮੌਨਸੂਨ ਸੈਸ਼ਨ ਵਿੱਚ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਯਾਨੀ ਕਿ ਬੇਅਦਬੀ ਰੋਕਣ ਸੰਬੰਧੀ ਜੋ ਐਕਟ ਬਣਾਇਆ ਗਿਆ ਉਸ ਵਿੱਚ ਸੋਧ ਕੀਤੀ ਜਾ ਸਕਦੀ ਹੈ। ਇਸ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਇਸ ਸੰਬੰਧੀ ਬਕਾਇਦਾ ਗੱਲਬਾਤ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪੰਜਾਬ ਸਰਕਾਰ ਨੂੰ ਜਿਹੜੇ ਸੁਝਾਅ ਦਿੱਤੇ ਸਨ ਉਹਨਾਂ ਬਾਰੇ ਸੂਬਾ ਸਰਕਾਰ ਆਪਣੇ ਐਡਵੋਕੇਟ ਜਨਰਲ ਨਾਲ ਸਲਾਹ ਕਰੇਗੀ ਅਤੇ ਉਸ ਤੋਂ ਬਾਅਦ ਇਹ ਸੋਧ ਕੀਤੀ ਜਾਵੇਗੀ। ਚੇਤੇ ਕਰਾ ਦਈਏ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਨਗਾਜ ਵੱਲੋਂ 29 June ਨੂੰ ਆਦੇਸ਼ ਦਿੱਤੇ ਸਨ ਕਿ 1 ਮਹੀਨੇ ਦੇ ਅੰਦਰ ਅੰਦਰ ਬੇਅਦਬੀ ਐਕਟ ਵਿੱਚ ਸੋਧ ਕੀਤੀ ਜਾਵੇ। ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ 29 June ਨੂੰ ਹੀ ਸਿੱਖ ਵਿਧਾਇਕ ਅਤੇ ਮੰਤਰੀ ਪੇਸ਼ ਹੋਏ ਸਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪੰਜਾਬ ਸਰਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇ ਤੋਂ ਕੁਝ ਸਮੇਂ ਦੀ ਮੋਹਲਤ ਵੀ ਲੈ ਸਕਦੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਐਕਟ ਵਿੱਚ ਸੋਧ ਕੀਤੇ ਜਾਣ ਲਈ ਜੋ ਸਮਾਂ ਦਿੱਤਾ ਗਿਆ ਉਹ 29 July ਨੂੰ ਖਤਮ ਹੋ ਰਿਹਾ ਹੈ। ਇਸ ਤਰ੍ਹਾਂ ਆਉਂਦੇ ਮੌਨਸੂਨ ਸੈਸ਼ਨ ਵਿੱਚ ਕਈ ਹੋਰ ਐਕਟ ਜੋ ਪਿਛਲੇ ਸਮੇਂ ਦੌਰਾਨ ਲਿਆਂਦੇ ਗਏ ਸੀ ਉਹਨਾਂ ਬਾਰੇ ਵੀ ਗੱਲਬਾਤ ਹੋ ਸਕਦੀ ਹੈ ਤੇ ਸੂਬਾ ਸਰਕਾਰ ਵੱਲੋਂ ਕੁਝ ਹੋਰ ਯੋਜਨਾਵਾਂ ਸੰਬੰਧੀ ਵੀ ਗੱਲ ਸਾਹਮਣੇ ਆ ਸਕਦੀ ਹੈ। ਕਿਸਾਨਾਂ ਦਾ ਰੋਸ ਪ੍ਰਦਰਸ਼ਨ ਵੀ ਇੱਕ ਵਾਰ ਫਿਰ ਲੰਘੇ ਕੱਲ ਵਿਖਾਈ ਦਿੱਤਾ ਹੈ। ਦੇਸ਼ ਬਚਾਓ ਮੋਰਚਾ ਦੇ ਨਾਂ ਹੇਠ ਭਾਰਤ ਅਮੈਰੀਕਾ ਵਪਾਰ ਸਮਝੌਤੇ ਖਿਲਾਫ ਦਿੱਲੀ ਦੇ ਕਿਸਾਨ ਘਾਟ ਉੱਤੇ ਕਿਸਾਨ ਮਹਾਰੈਲੀ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਮਹਾਰੈਲੀ ਵਿੱਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਦਿੱਲੀ ਕੂਚ ਕੀਤਾ ਗਿਆ। ਦੂਜੇ ਬੰਨੇ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਦਿੱਲੀ ਕੂਚ ਕਰਨ ਤੋਂ ਰੋਕਣ ਲਈ ਸ਼ੰਭੂ ਬਾਰਡਰ ਤੇ ਵੱਡੀਆਂ ਵੱਡੀਆਂ ਰੋਕਾਂ ਲਾ ਦਿੱਤੀਆਂ ਤੇ ਕਿਸਾਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ। ਬਚਾਓ ਮੋਰਚਾ ਦੇ ਆਗੂ ਸਰਵਣ ਸਿੰਘ ਪੰਧੇਰ ਅਤੇ ਹੋਰ ਕਿਸਾਨ ਆਗੂਆਂ ਦੀ ਅਗਵਾਈ ਹੇਠ ਪੰਜਾਬ ਵਿੱਚ ਵੱਖ ਵੱਖ ਥਾਵਾਂ ਤੋਂ ਕਿਸਾਨਾਂ ਨੇ ਲੰਘੇ ਕੱਲ ਹੀ ਦਿੱਲੀ ਲਈ ਚਾਲੇ ਪਾ ਦਿੱਤੇ ਸਨ। ਇਸ ਮੌਕੇ ਸ਼ਾਮ ਵੇਲੇ ਕਿਸਾਨਾਂ ਨੇ ਆਪਣਾ ਰੋਸ ਜ਼ਾਹਰ ਕਰਨ ਮਗਰੋਂ ਧਰਨਾ ਚੁੱਕਿਆ ਅਤੇ ਹਰਿਆਣਾ ਸਰਕਾਰ ਦੇ ਪ੍ਰਸ਼ਾਸਕ ਅਧਿਕਾਰੀਆਂ ਨੂੰ ਉਹਨਾਂ ਨੇ ਮੰਗ ਪੱਤਰ ਦਿੱਤਾ। ਦਰਅਸਲ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਬੈਠਕ ਦਾ ਭਰੋਸਾ ਦਿੱਤਾ ਗਿਆ ਜਿਸ ਤੋਂ ਬਾਅਦ ਕਿਸਾਨਾਂ ਨੇ ਆਪਣਾ ਦਿੱਲੀ ਕੂਚ ਸ਼ਾਮੀ 4:30 PM ਟਾਲ ਦਿੱਤਾ। ਦਰਮਿਆਨ ਅੱਜ ਵੀ ਕਿਸਾਨਾਂ ਦਾ ਰੋਸ ਪੰਜਾਬ ਵਿੱਚ ਵਿਖਾਈ ਦੇਵੇਗਾ ਕਿਉਂਕਿ ਭਾਰਤ ਅਮੈਰੀਕਾ ਵਪਾਰ ਸਮਝੌਤੇ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਅੱਜ 22 July ਨੂੰ ਲੁਧਿਆਣਾ ਜ਼ਿਲ੍ਹੇ ਦੇ 3 ਵੱਡੇ ਟੋਲ ਪਲਾਜ਼ੇ ਆਮ ਲੋਕਾਂ ਲਈ 3 ਘੰਟਿਆਂ ਵਾਸਤੇ ਬਿਲਕੁਲ ਫ੍ਰੀ ਰੱਖੇ ਜਾਣਗੇ। ਲੁਧਿਆਣੇ ਦੇ 3 ਪ੍ਰਮੁੱਖ ਟੋਲ ਪਲਾਜ਼ੇ ਲਾਡੋਵਾਲ, ਚੌਂਕੀ ਮਾਨ ਅਤੇ ਨੀਲੋਂ ਨੇੜੇ ਕੁਲਾਲ 3 ਘੰਟਿਆਂ ਲਈ ਖੁੱਲੇ ਰੱਖੇ ਜਾਣਗੇ। ਕਿਸਾਨ ਆਗੂਆਂ ਨੇ ਸਪਸ਼ਟ ਕੀਤਾ ਕਿ ਇਸ ਦੌਰਾਨ ਆਮ ਲੋਕਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਤੇ ਨਾ ਹੀ ਕੋਈ ਸੜਕੀ ਜਾਮ ਲਾਇਆ ਜਾਵੇਗਾ। ਪੰਜਾਬ ਦੀ ਸਿਆਸਤ ਵਿੱਚ ਇੱਕ ਹੋਰ ਅਹਿਮ ਹਿਲਜੁਲ ਇਹ ਹੋਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੋ ਫਾੜ ਹੋ ਗਿਆ। ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੇ ਵਾਰਸ ਪੰਜਾਬ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਇਕਬਾਲ ਸਿੰਘ ਝੁੰਡਾ ਸਮੇਤ 15 ਆਗੂਆਂ ਨੇ ਵੀ ਵਾਰਸ ਪੰਜਾਬ ਦੇ ਨੂੰ ਸਮਰਥਨ ਦੇ ਦਿੱਤਾ। ਇਕਬਾਲ ਸਿੰਘ ਝੂੰਡਾ ਦੀ ਇਸ ਕਾਰਵਾਈ ਤੋਂ ਬਾਅਦ ਨਵਾਂ ਬਣਿਆ ਸ਼੍ਰੋਮਣੀ ਅਕਾਲੀ ਦਲ ਯਾਨੀ ਕਿ ਅਕਾਲੀ ਦਲ ਪੁਨਰ ਸੁਰਜੀਤ ਇੱਕ ਤਰੀਕੇ ਨਾਲ ਦੁਫਾੜ ਹੀ ਹੋ ਗਿਆ। ਇਸ ਦਰਮਿਆਨ ਅਕਾਲੀ ਦਲ ਪੁਨਰ ਸੁਰਜੀਤ ਦੇ ਸਕੱਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ ਨੇ ਇਕਬਾਲ ਸਿੰਘ ਝੂੰਡਾ ਨੂੰ ਜਥੇਬੰਦੀ ਦੀ ਮੁੱਢਲੀ ਮੈਂਬਰਸ਼ਿਪ ਤੋਂ 6 ਸਾਲਾਂ ਲਈ ਬਾਹਰ ਕਰ ਦਿੱਤਾ। ਉਹਨਾਂ ਦੱਸਿਆ ਕਿ ਇਕਬਾਲ ਸਿੰਘ ਝੂੰਡਾ ਉੱਤੇ ਇਹ ਕਾਰਵਾਈ ਪਾਰਟੀ ਨੂੰ ਭਰੋਸੇ ਵਿੱਚ ਲਏ ਬਿਨਾਂ ਫੈਸਲੇ ਕਰਨ ਤੋਂ ਬਾਅਦ ਕੀਤੀ ਗਈ ਹੈ। ਦੂਜੇ ਬੰਨੇ ਮਨਪ੍ਰੀਤ ਸਿੰਘ ਇਆਲੀ ਦੇ ਨਾਲ ਹੁਣ ਇਕਬਾਲ ਸਿੰਘ ਝੂੰਡਾ ਬੈਠੇ ਨਜ਼ਰ ਆਏ ਨੇ ਤੇ ਝੂੰਡਾ ਨੇ ਇਹ ਕਿਹਾ ਕਿ ਉਹਨਾਂ ਨੇ ਪੰਥਕ ਏਕਤਾ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਵਾਰਸ ਪੰਜਾਬ ਦੇ ਨੂੰ ਬਿਨਾਂ ਸ਼ਰਤ ਸਮਰਥਨ ਦਿੱਤਾ। ਝੂੰਡਾ ਅਤੇ ਸੰਤਾ ਸਿੰਘ ਉਮੈਦਪੁਰੀ ਦੋਹਾਂ ਨੇ ਕਿਹਾ ਕਿ ਪੰਜਾਬ ਦੇਸ਼ੀ ਲੀਡਰਸ਼ਿਪ ਦੀ ਘਾਟ ਨੂੰ ਮਹਿਸੂਸ ਕਰਦਿਆਂ ਉਹਨਾਂ ਇਸ ਧਿਰ ਦੇ ਨਾਲ ਜੁੜਨ ਦਾ ਫੈਸਲਾ ਲਿਆ ਹੈ। ਪੰਜਾਬ ਦੇ ਮੌਸਮ ਦੀ ਤੁਹਾਨੂੰ ਜਾਣਕਾਰੀ ਦੇਈਏ ਤਾਂ ਜੁਲਾਈ ਮਹੀਨਾ ਹੁਣ ਆਪਣੇ ਮਗਰਲੇ ਹਫਤੇ ਵੱਲ ਵਾਧਾ ਹੋਇਆ ਨਜ਼ਰ ਆ ਰਿਹਾ, ਪਰ ਇਸ ਦਰਮਿਆਨ ਪੰਜਾਬ ਵਿੱਚ ਗਰਮੀ ਅਤੇ ਹੁੰਮਸ ਦਾ ਆਲਮ ਪਹਿਲਾਂ ਵਾਂਗ ਹੀ ਬਰਕਰਾਰ ਹੈ। ਬਹੁਤ ਵੱਡੀ ਗੱਲ ਹੈ ਕਿ ਐਤਕੀ ਪੰਜਾਬ ਵਿੱਚ ਜੁਲਾਈ ਦਾ ਮਹੀਨਾ ਅੱਧੇ ਤੋਂ ਜ਼ਿਆਦਾ ਬੀਤ ਜਾਣ ਦੇ ਬਾਵਜੂਦ ਵੀ ਭਰਵਾਂ ਮੀਂਹ ਇੱਕ ਵੀ ਨਹੀਂ ਪਿਆ। ਖ਼ਾਸ ਕਰ ਦੁਆਬਾ ਖੇਤਰ ਵਿੱਚ ਮੀਂਹ ਦੀ ਕਾਫ਼ੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ। ਬੱਦਲਵਾਈ ਕਾਫ਼ੀ ਦਿਨਾਂ ਤੋਂ ਹੋ ਰਹੀ ਹੈ, ਪਰ ਮੌਨਸੂਨ ਦਾ ਮੀਂਹ ਜਿਸ ਤਰੀਕੇ ਨਾਲ ਪੈਣਾ ਚਾਹੀਦਾ ਸੀ ਉਸ ਤਰ੍ਹਾਂ ਦਾ ਇੱਕ ਵੀ ਮੀਂਹ ਹਾਲੇ ਤੱਕ ਨਹੀਂ ਪਿਆ। ਮੌਸਮ ਵਿਭਾਗ ਨੇ ਇੱਕ ਹੋਰ ਆਸ ਇਹ ਜਗਾਈ ਹੈ, ਇਹ ਕਹਿੰਦੇ ਆ ਅੱਜ ਯਾਨੀ ਕਿ ਭਾਰਤੀ ਸਮੇਂ ਮੁਤਾਬਕ 22 ਜੁਲਾਈ ਤੋਂ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਦਰਮਿਆਨੇ ਤੋਂ ਭਰਵਾਂ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਤੇ ਕਿਸਾਨਾਂ ਨੂੰ ਫਸਲਾਂ ਪੱਖੋਂ ਵੀ ਕੁੱਝ ਸੌਖ ਹੋਵੇਗੀ। ਖ਼ਬਰਾਂ ਦੇ ਬੁਲੇਟਿਨ ਵਿੱਚ ਕੁੱਝ ਹੋਰ ਤਾਜ਼ਾ ਤਰੀਆਂ ਅਤੇ ਅਹਿਮ ਖ਼ਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੀਟ ਪੇਪਰ ਲੀਕ ਮਾਮਲੇ ਨੂੰ ਹੋਰ ਪਾਪ ਦੱਸਿਆ ਅਤੇ ਕਿਹਾ ਕਿ ਇਸ ਮੁੱਦੇ ਤੇ ਸਰਕਾਰ ਚਰਚਾ ਲਈ ਗੱਲਬਾਤ ਲਈ ਤਿਆਰ ਹੈ, ਜਦਕਿ ਭਾਰਤ ਅਮਰੀਕਾ ਫਰੀ ਟ੍ਰੇਡ ਐਗਰੀਮੈਂਟ ਸੰਬੰਧੀ ਵੀ ਇਹ ਦਾਅਵਾ ਕੀਤਾ ਹੈ ਕਿ ਕਿਸਾਨਾਂ ਦੇ ਹਿੱਤਾਂ ਨੂੰ ਪਹਿਲ ਦਿੱਤੀ ਜਾਵੇਗੀ। ਸਾਲ 2020 ਦੇ ਚੰਡੀਗੜ੍ਹ ਵਿੱਚ ਬਿਜਲੀ ਟੈਰਿਫ ਵਾਧੇ ਖਿਲਾਫ਼ ਮੁਜ਼ਾਹਰੇ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੱਡੀ ਰਾਹਤ ਦਿੰਦਿਆਂ ਕਿਹਾ ਕਿ ਭਗਵੰਤ ਮਾਨ ਉੱਤੇ ਮੁਜ਼ਾਹਰਾਕਾਰੀਆਂ ਨੂੰ ਭੜਕਾਉਣ ਦਾ ਕੋਈ ਦੋਸ਼ ਨਹੀਂ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿੱਚ 10 ਲੱਖ ਨਵੇਂ ਰਾਸ਼ਨ ਕਾਰਡ ਬਣਾਉਣ ਦੀ ਗੱਲ ਆਖੀ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬੀ ਗਾਇਕ ਹਰਭਜਨ ਸ਼ੇਰਾ ਨੂੰ ਅਦਾਲਤ ਵਿੱਚ ਪੇਸ਼ ਕਰਨ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਇਹ ਨਿਰਦੇਸ਼ ਸ਼ੇਰਾ ਦੀ ਪਤਨੀ ਵੱਲੋਂ ਦਾਖਲ ਬੰਦੀ ਪ੍ਰਤੱਖੀਕਰਨ ਪਟੀਸ਼ਨ ਉੱਤੇ ਸੁਣਵਾਈ ਦੌਰਾਨ ਜਾਰੀ ਕੀਤੇ ਸਨ। ਪਟੀਸ਼ਨ ਵਿੱਚ ਦੋਸ਼ ਲਾਇਆ ਗਿਆ ਸੀ ਕਿ 5 ਜੁਲਾਈ ਨੂੰ ਹਰਭਜਨ ਸ਼ੇਰਾ ਘਰ ਤੋਂ ਕੈਬ ਵਿੱਚ ਬੈਠ ਕੇ ਨਿਕਲੇ ਸਨ, ਪਰ ਉਸ ਤੋਂ ਬਾਅਦ ਉਹਨਾਂ ਦਾ ਕੋਈ ਪਤਾ ਨਹੀਂ ਹੈ। ਪੰਜਾਬ ਵਿੱਚ ਬਹੁਤੀ ਥਾਵਾਂ ਉੱਤੇ ਕਿਸਾਨ ਬਿਜਲੀ ਸਪਲਾਈ ਨਾ ਮਿਲਣ ਤੋਂ ਬਾਅਦ ਜਨਰੇਟਰ ਜਾਂ ਟਰੈਕਟਰਾਂ ਦੇ ਰਾਹੀਂ ਮੋਟਰਾਂ ਚਲਾ ਰਹੇ ਨੇ ਅਤੇ ਇਸੇ ਤਰ੍ਹਾਂ ਕਈ ਥਾਵਾਂ ਉੱਤੇ ਦਰਿਆਈ ਪਾਣੀ ਵਧਾ ਹੋਇਆ ਵੀ ਵਿਖਾਈ ਦੇ ਰਿਹਾ ਤੇ ਬੰਨ ਮਜ਼ਬੂਤ ਕਰਨ ਦੀ ਵੀ ਕਵਾਇਤ ਚੱਲ ਰਹੀ ਹੈ ਅਤੇ ਪਾਰਲੀਮੈਂਟ ਦੇ ਮੌਨਸੂਨ ਸੈਸ਼ਨ ਦਾ ਦੂਜਾ ਦਿਨ ਵੀ ਹੰਗਾਮਿਆਂ ਦੀ ਭੇਟ ਚੜਿਆ। ਪਾਰਲੀਮੈਂਟ ਵਿੱਚ ਰੌਲੇ ਰੱਪੇ ਕਾਰਨ ਲੋਕ ਸਭਾ ਤੇ ਰਾਜ ਸਭਾ ਦੋਵੇਂ ਬੰਨੇ ਕੋਈ ਜ਼ਿਆਦਾ ਚਰਚਾ ਜਾਂ ਕੰਮਕਾਜ ਦੀ ਗੱਲ ਨਹੀਂ ਹੋ ਸਕੀ। ਇਸ ਦਰਮਿਆਨ ਦਿੱਲੀ ਵਿੱਚ ਕਾਂਗਰਸ ਜਨਤਾ ਪਾਰਟੀ ਦਾ ਅੰਦੋਲਨ ਦੁਬਾਰਾ ਸ਼ੁਰੂ ਹੋ ਗਿਆ ਅਤੇ 50,000 ਤੋਂ ਵੱਧ ਲੋਕ ਹਾਲੇ ਵੀ ਉੱਥੇ ਪਹੁੰਚੇ ਹੋਏ ਦੱਸੇ ਜਾਂਦੇ ਨੇ। ਇਸੀ ਅੱਜ ਦਾ ਤਾਜ਼ਾ ਤਰੀਨ ਖ਼ਬਰਾਂ ਦਾ ਬੁਲੇਟਿਨ ਜਿਸ ਵਿੱਚ ਤੁਸੀਂ ਪੰਜਾਬੀ ਲਹਿਰਾਂ ਰਾਹੀਂ ਜਲੰਧਰ ਤੋਂ ਲਾਈਵ ਸੁਣ ਰਹੇ ਸੀ। ਹੁਣ ਸਾਨੂੰ ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ, ਧੰਨਵਾਦ, ਥੈਂਕ ਯੂ ਸੋ ਮਚ।
3: ਕੀ ਤੁਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ, ਫਿਟਨੈਸ ਅਤੇ ਆਤਮ ਵਿਸ਼ਵਾਸ ਨਾਲ ਜੋੜਨਾ ਚਾਹੁੰਦੇ ਹੋ ਜਾਂ ਤੁਸੀਂ ਖੁਦ ਭੰਗੜਾ ਅਤੇ ਗਿੱਧਾ ਸਿੱਖਣ ਦਾ ਸ਼ੌਕ ਰੱਖਦੇ ਹੋ ਤਾਂ ਆਓ G9 ਭੰਗੜਾ ਐਂਡ ਗਿੱਧਾ ਅਕੈਡਮੀ ਵਿੱਚ। ਅੱਜ G9 ਅਕੈਡਮੀ ਦੀਆਂ ਕਲਾਸਾਂ ਕਿਚਨਰ, ਕੇਮਬ੍ਰਿਜ, ਗੁਐਲਫ, ਵੁੱਡਸਟਾਕ, ਮਿਲਟਨ, ਲੰਡਨ, ਓਟਵਾ, ਮੌਂਟਰੀਅਲ ਅਤੇ ਹੋਰ 10 ਸ਼ਹਿਰਾਂ ਵਿੱਚ ਚੱਲ ਰਹੀਆਂ ਹਨ। ਭਾਵੇਂ ਤੁਸੀਂ ਬਿਗਨਰ ਹੋ ਜਾਂ ਐਕਸਪੀਰੀਅੰਸਡ, ਬੱਚੇ ਹੋ ਜਾਂ ਅਡਲਟ, ਸਾਡੇ ਤਜਰਬੇਕਾਰ ਕੋਚਿਸ ਤੁਹਾਡੀ ਫਿਟਨੈਸ, ਕੌਨਫੀਡੈਂਸ, ਸਟੇਜ ਪਰਫਾਰਮੈਂਸ ਅਤੇ ਪੰਜਾਬੀ ਕਲਚਰ ਨਾਲ ਜੁੜਾਅ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਣਗੇ। ਹਰ ਸਾਲ ਸਾਡੇ ਵਿਦਿਆਰਥੀਆਂ ਨੂੰ ਵੱਡੀ ਸਟੇਜਾਂ, ਸੱਭਿਆਚਾਰਕ ਸਮਾਗਮਾਂ ਅਤੇ ਸਾਲਾਨਾ ਭੰਗੜਾ ਐਂਡ ਗਿੱਧਾ ਕੰਪੀਟੀਸ਼ਨਸ ਵਿੱਚ।
4: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ, ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ। ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰੋਂ ਅੱਗ ਨਹੀਂ ਲੱਗੇਗੀ। ਸ਼ਾਇਦ
5: ਆਪਣੇ ਪਰਿਵਾਰ ਦੀ ਰੱਖਿਆ ਕਰੋ। ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicensed.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।

0: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਦੇ ਨਾਲ ਦਰਿਆਵਾਂ ਤੋਂ ਨਹਿਰਾਂ ਤੱਕ ਦਰਿਆਵਾਂ ਤੋਂ ਨਹਿਰਾਂ ਤੱਕ ਪਿੰਡ ਕਸਬੇ ਤੇ ਸ਼ਹਿਰਾਂ ਤੱਕ ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗਹਿਰਾਂ ਤੱਕ ਪੁੱਛਦੀ ਸੀ ਉਹ ਮੇਰਾ ਰੁਤਬਾ ਮੈਂ ਕਿਹਾ ਤੇਰੇ ਪੈਰਾਂ ਤੱਕ ਮੈਂ ਕਿਹਾ ਤੇਰੇ ਪੈਰਾਂ ਤੱਕ ਡ੍ਰੀਮ ਹੋਮ ਅਪਲਾਈਸਿਸ ਜੇ ਤੁਸੀਂ ਘਰ ਵਾਸਤੇ ਬੇਸਮੈਂਟ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਸਿਸ ਲੱਭ ਰਹੇ ਸੀ ਤਾਂ ਤੁਸੀਂ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ ਬਿਲਟਨ ਅਪਲਾਈਸਿਸ ਫਰਿਜਸ ਡਿਸ਼ਵਾਸ਼ਰਸ ਬੈਸਟ ਬੈਸਟ ਬੈਸਟ ਡੀਲ ਦੇ ਲਈ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ ਵਿਜ਼ਿਟ ਡ੍ਰੀਮ ਹੋਮ ਅਪਲਾਈਸਿਸ ਬੈਸਟ ਡੀਲ ਬੈਸਟ ਪ੍ਰਾਈਜ਼ ਪ੍ਰਾਈਜ਼ ਕਹਿੰਦੇ ਮੈਚ ਨਹੀਂ ਬੀਟ ਕਰਕੇ ਦਿਆਂਗੇ 2915 ਅਰਜੈਂਟੀਆ ਰੋਡ ਮਿਸੀਸਾਗਾ ਡ੍ਰੀਮ ਹੋਮ ਅਪਲਾਈਸਿਸ 905-805-3000 905-805-3000 ਰੇਡੀਓ ਉਡਾਨ ਦਾ ਰੈਫਰੈਂਸ ਦੇਣ ਤੇ ਖੂਬਸੂਰਤ ਗਿਫਟ ਵੀ ਪਾਓ
1: ਤੁਸੀਂ ਵੀ ਰੇਡੀਓ ਉਡਾਨ ਤੇ ਆਪਣੇ ਬਿਜ਼ਨਸ ਨੂੰ ਕਰੋ ਪ੍ਰੋਮੋਟ ਅੱਜ ਹੀ ਆਪਣੀ ਐਡਵਰਟਾਈਜ਼ਮੈਂਟ ਬੁੱਕ ਕਰਨ ਲਈ ਕਾਲ ਕਰੋ ਪ੍ਰਭ ਸੰਧੂ ਹੋਰਾਂ ਨੂੰ 437-870-0001 437-870-0001
2: ਮਿਲਣਾ ਇਵੈਂਟਸ ਲੈ ਕੇ ਆ ਰਹੇ ਨੇ ਤੁਹਾਡੇ ਵਾਸਤੇ ਰੂਹ ਕਾ ਸਫ਼ਰ ਟੂਰ ਜੀ ਹਾਂ ਲਾਈਵ ਮਾਸਟਰ ਸਲੀਮ ਕਾਨਸਰਟ ਇਨ ਟੋਰਾਂਟੋ 24 ਜੁਲਾਈ ਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਇੱਕ ਅਜਿਹੀ ਸ਼ਾਮ ਜੋ ਛੂ ਲਏਗੀ ਤੁਹਾਡੀ ਰੂਹ ਨੂੰ
3: ਮੈਂ ਕਿਹਾ ਚੰਨ ਜੀ ਸਲਾਮ
2: ਦਿਲਾਂ ਨੂੰ ਟੁੰਬਣ ਵਾਲੇ ਮਾਸਟਰ ਸਲੀਮ ਦੇ ਸੂਫੀਆਨਾ ਤਰਾਨੇ ਅਤੇ ਹਾਈ ਐਨਰਜੀ ਭੰਗੜਾ ਬੀਟਸ ਗੂੰਜਣਗੇ 24 ਜੁਲਾਈ ਨੂੰ ਇਵੈਂਟਸ ਦੇ ਨਾਲ ਤਾਂ ਫਿਰ ਦੇਰ ਕਿਸ ਗੱਲ ਦੀ ਤਾਰੀਖ ਨੋਟ ਕਰ ਲਓ 24 ਜੁਲਾਈ ਆਪਣੀਆਂ ਟਿਕਟਾਂ ਅੱਜ ਹੀ ਬੁੱਕ ਕਰੋ ਲੌਗ ਆਨ ਕਰੋ www.milnatickets.com ਤੇ ਸਪੌਂਸਰਸ਼ਿਪ ਅਤੇ ਹੋਰ ਕਿਸੇ ਵੀ ਜਾਣਕਾਰੀ ਲਈ ਤੁਸੀਂ ਰੋਹਨ ਸ਼ਰਮਾ ਨੂੰ ਕਾਲ ਕਰ ਸਕਦੇ ਹੋ 647-783-9873 ਬਸ ਰੈਡੀ ਹੋ ਜਾਓ ਨੱਚਣ ਗਾਉਣ ਤੇ ਚੂਮਣ ਦੇ ਲਈ ਸੁਰਾਂ ਦੇ ਬਾਦਸ਼ਾਹ ਮਾਸਟਰ ਸਲੀਮ ਦੇ ਨਾਲ

0: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ ਜੇ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਸਿਸ ਲੱਭ ਰਹੇ ਸੀ, ਰੈਫਰੀਜਰੇਟਰ, ਡਿਸ਼ ਵਾਸ਼ਰ, ਸਟੋਵ, ਟੀਵੀ, ਬਿਲਟ ਇਨ ਅਪਲਾਈਸਿਸ, ਤੁਸੀਂ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ 905-805-3000 ਡ੍ਰੀਮ ਹੋਮ ਅਪਲਾਈਸਿਸ 905-805-3000 ਵਿਜ਼ਿਟ ਡ੍ਰੀਮ ਹੋਮ ਅਪਲਾਈਸਿਸ ਫੋਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ ਗਿਫਟਸ 905-805-3000 ਅਰਜੈਂਟੀਆ ਰੋਡ ਮਿਸੀਸਾਗਾ ਡ੍ਰੀਮ ਹੋਮ ਅਪਲਾਈਸਿਸ।
1: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
2: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
1: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
2: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟੌਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ, ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।

ਦੇਖੋ ਜੀ। ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।

Pizza to go, best pizza in the town. Pizza to go, tandoori paneer pizza, butter chicken pizza, chaat pizza, makhani paneer pizza, shahi paneer pizza. Kalle pizza nahi, jithe tusi fish pakoda, best soya chaap, malai wings, crunchy momo, malai momo. Sun ke aaya na munh vich pani. So ajj apne yaara dostan te parivar de naal kuch vadhiya te quality wala khaan nu dil kar reha na. Ta ikko ik naam yaad rakho, Pizza to go, best pizza in the town. ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਪਹੁੰਚ ਸਕਦੇ ਹੋ 2 ਕਾਉਂਟੀ ਕੋਰਟ ਬ੍ਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਚਿੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ ਇੱਕੋ ਇੱਕ ਨਾਮ ਯਾਦ ਰੱਖਣਾ ਪੀਜ਼ਾ ਟੂ ਗੋ ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ ਪੀਜ਼ਾ ਟੂ ਗੋ 905-840-9696 905-840-9696

ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਿਨੇਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ, ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-6311।

ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਆਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ। ਸੋ ਉਮੀਦ ਕਰਦੇ ਹਾਂ ਕਿ ਅੱਜ ਦਾ ਥੋੜ੍ਹਾ ਦਿਨ ਬਹੁਤ ਹੀ ਖੂਬਸੂਰਤ, ਖੁਸ਼ਗਵਾਰ ਅਤੇ ਚੜ੍ਹਦੀ ਕਲਾ ਵਾਲਾ ਰਿਹਾ ਹੋਊਗਾ। ਥੋੜ੍ਹਾ ਜਿਹਾ ਲੇਟ ਹੋ ਗਿਆ, ਸੋ ਠੀਕ ਠਾਕ ਹੋ, ਕੀ ਹਾਲ ਚਾਲ ਆ ਸਾਰੇ? ਉਮੀਦ ਕਰਦੇ ਹਾਂ ਕਿ ਅੱਜ ਦੀ ਖੂਬਸੂਰਤ ਸ਼ਾਮ ਨੂੰ ਇੰਜੋਏ ਕਰ ਰਹੇ ਹੋਵੋਗੇ। ਸ਼ਾਮ ਇਹ ਵੀ ਇੰਜੋਏ ਕਰਨੀ, ਔਰ ਸ਼ਾਮ 24 ਜੁਲਾਈ ਦੀ ਆਪਾਂ ਇੰਜੋਏ ਕਰਾਂਗੇ, ਕਿਉਂਕਿ 24 ਜੁਲਾਈ ਨੂੰ ਮਾਸਟਰ ਸਲੀਮ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਮਹਿਫਲਾਂ ਲਾਉਣਗੇ। ਟਿਕਟਾਂ ਦੀ ਬਹੁਤ ਹੀ ਖੂਬਸੂਰਤ ਜਾਣਕਾਰੀ ਮੈਂ ਤੁਹਾਨੂੰ ਅੱਗੇ ਜਾ ਕੇ ਦੇਣੀ ਹੈ।

ਇਹ ਕਮਾਲ ਹੀ ਹੋ ਗਿਆ ਆ ਕਿ $60 ਦੀ ਟਿਕਟਸ 59 ਪਲੱਸ ਟੈਕਸ $60 ਪੈਣੀ ਤੁਹਾਨੂੰ ਤੁਹਾਨੂੰ $30 $30 ਦੇ ਵਿੱਚ ਬਹੁਤ ਲਿਮਿਟਡ ਹੈ ਮੇਰੇ ਕੋਲ ਮੈਨੂੰ ਦੋ ਮੈਸੇਜ ਆ ਚੁੱਕੇ ਨੇ ਸੋ ਜਿੰਨੇ ਜਿੰਨੇ ਮੈਸੇਜ ਆਈ ਜਾਣਗੇ ਆਪਾਂ ਪਹਿਲ ਉਹਨਾਂ ਦੀ ਆ ਸੋ $30 ਦੇ ਵਿੱਚ ਮਾਸਟਰ ਸਲੀਮ ਜੀ ਨੂੰ ਤੁਸੀਂ ਇੰਜੋਏ ਕਰ ਸਕਦੇ ਹੋ $30 'ਚ ਇਹ ਰੇਡੀਓ ਉਡਾਣ ਵੱਲੋਂ ਤੁਹਾਨੂੰ ਤੋਹਫਾ ਹੀ ਆ ਪਰ ਮੈਸੇਜ ਕਰ ਲਓ ਮੈਨੂੰ ਜਾਂ ਮੈਨੂੰ ਟੈਕਸ ਕਰ ਲਿਓ DM ਕਰ ਲਿਓ 437 870 0001 'ਤੇ

0: ਗੁਰਸੁਰਮ ਤੁਹਾਡੀ ਏਜ ਕਿੰਨੀ ਹੈ ਜੀ?
1: ਮੈਂ ਏਜ ਹੀ ਏਜ ਏਜ ਹਾਂ।
0: ਫਿਰ ਤੁਹਾਨੂੰ ਫ੍ਰੀ ਹੈ ਜੀ? $70 ਤੋਂ ਘੱਟ ਹੈ ਉਹਨਾਂ ਨੂੰ $30 ਹੈ, $60 ਟਿਕਟ $30 ਚ, ਬਸ ਤੁਹਾਡਾ ਨਾਮ ਲੈ ਦੇਣ, ਤੁਸੀਂ ਮੈਨੂੰ ਮੈਸੇਜ ਕਰ ਦੋ, ਇੱਕ ਟਿਕਟ ਲੈ ਲਓ, ਇੱਕ ਫ੍ਰੀ ਹੈ ਨਾਲ $30 ਚ। ਤੁਹਾਡੀ ਫ੍ਰੀ ਹੈ ਜੀ, 70 ਸਾਲ ਤੋਂ ਉੱਪਰ ਜੇ ਤੁਸੀਂ ਹੈਗੇ ਹੋ ਤੇ ਤੁਹਾਡੀ ਟਿਕਟ ਮੇਰੇ ਵੱਲੋਂ ਫ੍ਰੀ ਆ। ਮੈਂ ਕਹਿੰਦਾ ਜੀ ਫਿਰ ਤੁਹਾਨੂੰ ਡੇਢ ਟਿਕਟ ਫ੍ਰੀ ਕਰ ਦਿੰਦੇ ਹਾਂ। ਨਹੀਂ, ਬਹੁਤ ਸ਼ੁਕਰੀਆ ਜੀ। ਸੋ ਮੈਨੂੰ ਮੈਸੇਜ ਕਰ ਦਿਓ 437-0001 4378700001 ਤੇ ਮੈਨੂੰ ਮੈਸੇਜ ਕਰ ਲਓ।

0: ਉਹ ਬੱਲੇ ਬੱਲੇ ਯਾਰ ਤੁਸੀਂ ਮੇਰਾ ਫੋਨ ਕਬਲਾ ਕਰਤਾ, ਮੈਨੂੰ ਪ੍ਰੋਗਰਾਮ ਕਰ ਲੈਂਦੇ ਹੋ, ਮੈਨੂੰ ਮੈਸੇਜ ਕਰ ਦਿਓ। ਸੋ ਬਹੁਤ ਸਾਰੀਆਂ ਕਾਲਸ, ਸੋ 70 ਸਾਲ ਤੋਂ ਉੱਪਰ ਗਰੇਵਾਲ ਸਾਹਿਬ ਤੁਸੀਂ ਵੀ, ਤੁਹਾਨੂੰ ਵੀ ਫ੍ਰੀ ਹੈ, ਫਿਰ ਤੁਹਾਨੂੰ ਈ ਟ੍ਰਾਂਸਫਰ ਕਰਨ ਦੀ ਲੋੜ ਨਹੀਂ ਆ। ਸੋ ਤੁਸੀਂ ਫ੍ਰੀ ਆ ਸਕਦੇ ਹੋ, ਪਰ ਇਹ ਜਨਰਲ ਐਡਮਿਸ਼ਨ ਆ। ਜੇ ਤੁਸੀਂ VIP ਲੈਣੀ ਆ ਉਹ ਤੁਹਾਨੂੰ ਮੈਂ ਉਹਦੇ ਵਿੱਚ ਤੁਹਾਨੂੰ ਟਿਕਟ ਦੇਣੀ ਪੈਣੀ ਆ, ਪਰ ਜਨਰਲ ਐਡਮਿਸ਼ਨ ਬਿਲਕੁਲ ਫ੍ਰੀ ਆ ਜੀ। ਸਤਿ ਸ਼੍ਰੀ ਅਕਾਲ ਜੀ, ਇੰਦਰਜੀਤ ਬੋਲਾ ਜੀ, ਤੁਸੀਂ ਆਉਣ ਲਓ। ਚੜ੍ਹਦੀ ਕਲਾ ਬਾਈ ਜੀ, ਤੁਸੀਂ ਸੁਣਾਓ, ਠੀਕ ਹੋ
1: ਜੀ? ਦੋ ਟਿਕਟਾਂ ਚਾਹੀਦੀਆਂ ਸੀ
0: ਜੀ, ਮਿਲ ਜਾਣਗੀ ਸਰ? $30 ਦੀ ਠੀਕ ਹੈ, ਡਨ ਆ ਜੀ। ਡਨ ਸਰ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ। ਮੈਂ ਤੁਹਾਨੂੰ ਫੋਟੋ ਭੇਜ ਦੇਣਾ, ਤੁਹਾਨੂੰ ਪਤਾ ਲੱਗ ਜੂ ਸਟੇਡੀਅਮ ਦਾ, ਕਿੱਥੇ ਕਿੱਥੇ $30 ਵਾਲੀ ਹੈ, ਕਿੱਥੇ 45 ਵਾਲੀ ਹੈ, ਕਿੱਥੇ 70 ਵਾਲੀ ਹੈ। ਹਾਂਜੀ, ਮੈਂ ਤੁਹਾਨੂੰ ਟੈਕਸ ਕਰੂੰਗੀ, ਮੈਂ ਮੈਸੇਜ ਭੇਜ ਦੇਣਾ। ਸੋ ਬਿਲਕੁਲ ਜੀ, ਪਹਿਲਾਂ VVIP ਹੈ, ਫਿਰ VIP ਹੈ, ਦੈਨ ਜਨਰਲ ਐਡਮਿਸ਼ਨ ਹੈ। ਥੈਂਕ ਯੂ ਸੋ ਮਚ ਜੀ। ਸੋ 905-673-3337। ਸੋ ਬਹੁਤ ਸਾਰੇ ਮੈਸੇਜ, ਉਹ ਬੱਲੇ ਬੱਲੇ ਕਿਆ ਬਾਤ ਹੈ ਜੀ ਯਾਰ। ਸੋ 68 ਨਹੀਂ ਬਈ, 68 ਵਾਲੇ ਤੁਹਾਡਾ ਨੰਬਰ ਨਹੀਂ ਲੱਗਣਾ ਗਾ। ਸੋ ਜੌਨ ਮਸੀਹ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ ਜੀ?
2: ਥੈਂਕ ਯੂ
0: ਸੋ ਮਚ ਜੈਨ ਸਮੀ ਜੀ। ਬਿਲਕੁਲ ਜੀ, ਆਪਾਂ ਸਾਰਿਆਂ ਨੇ ਰਲ ਮਿਲ ਕੇ ਉਹ ਸ਼ਾਮ ਨੂੰ ਰੰਗੀਨ ਬਣਾ ਦੇਣਾ, ਬਹੁਤ ਖੂਬਸੂਰਤ ਸ਼ਾਮ ਹੋਣ ਵਾਲੀ ਹੈ।
2: ਬਹੁਤ ਸ਼ੁਕਰੀਆ,
0: ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ। 905-673-3337 ਉਹ ਬੱਲੇ ਬੱਲੇ ਇੰਨੇ ਫੋਨ ਵੱਜਦਾ, ਇੰਨੇ ਜਾਣੇ ਪਿਆਰ ਕਰਦੇ ਆ ਮਾਸਟਰ ਸਲੀਮ ਉਹਨਾਂ ਨੂੰ। ਸੋ ਵਾਕਈ ਯਾਰ ਮਾਸਟਰ ਸਲੀਮ, ਦੇਖੋ ਮੈਂ ਅੱਗੇ ਗੱਲ ਕਰਦਾ ਹੁੰਦਾ ਕਿ ਮਾਸਟਰ ਸਲੀਮ ਜੀ ਉਹ ਕਲਾਕਾਰ ਆ ਜਿਹੜੇ ਬਚਪਨ ਤੋਂ ਹੀ ਗਾਉਣ ਲੱਗ ਗਏ, 4 ਸਾਲ ਦੀ ਉਮਰ ਦੇ ਵਿੱਚੋਂ ਜਿਹਨੇ ਗਾਉਣਾ ਸ਼ੁਰੂ ਕੀਤਾ ਉਹਨੇ ਮਾਸਟਰ ਸਲੀਮ। ਸੋ ਯਾਰ ਕਮਾਲ ਕਮਾਲ ਆ ਬਾਈ ਜੀ, ਮਾਈਕ ਤੋਂ ਬਿਨਾਂ ਗਾਉਣ ਵਾਲੀ ਆਵਾਜ਼, ਦੇਖੋ ਉੱਥੇ ਸ਼ੋਅ ਹੋਇਆ ਅਤੇ ਮਾਈਕ ਤੋਂ ਬਿਨਾਂ ਹੀ ਚੱਕਦੇ ਫੱਟੇ ਮਾਸਟਰ ਸਲੀਮ ਜੀ ਨੇ।

ਕਿ ਕੀ ਕਰਨਾ ਆ, ਓਕੇ ਮੈਨੂੰ ਮੈਸੇਜ ਬਹੁਤ ਜ਼ਿਆਦਾ ਆ ਰਹੇ ਆ, ਕਾਲਸ ਵੀ ਆ ਰਹੀਆਂ, ਓਕੇ ਮੈਂ ਤਾਂ ਕਮਲਾ ਹੋ ਜੂੰਗਾ ਇੱਦਾਂ। ਸੋ ਇੱਦਾਂ ਕਰੋ ਤੁਸੀਂ ਈਵੈਂਟਸ, ਜੇ ਤਾਂ ਤੁਸੀਂ ਭਾਈ 70 ਤੋਂ ਥੱਲੇ ਹੋ, ਤੁਸੀਂ ਈਵੈਂਟਸ @themilna.co, ਈ ਵੀ

events ਇਵੈਂਟਸ ਮਿਲਣਾ co.co ਤੇ ਜਾ ਕੇ ਤੁਸੀਂ ਇਹ ਮੈਨੂੰ ਈ ਟ੍ਰਾਂਸਫਰ ਕਰ ਦਿਓ $30 ਤੇ ਟਿਕਟਾਂ ਮੈਂ ਤੁਹਾਨੂੰ ਉੱਥੇ ਈ ਟ੍ਰਾਂਸਫਰ ਕਰ ਦੇਣੀਆਂ PDF ਦੇ ਵਿੱਚ ਸੌਖਾ ਹੋ ਜਾਊਗਾ ਇੱਦਾਂ ਤਾਂ ਮੈਂ ਕਮਲਾ ਹੋ ਜਾਣਾ।

0: ਸਰ ਨੇ ਨਾਗਪਾਲ ਸਰ, ਉਹ ਮਿਊਜ਼ਿਕ ਦੇ ਨਾਗਪਾਲ ਸਰ ਸਾਡੇ ਮਿਊਜ਼ਿਕ ਦੇ ਇੰਨੇ ਸ਼ੌਕੀਨ ਨੇ, ਉਹਨਾਂ ਨੇ ਟੇਬਲ ਬੁੱਕ ਕੀਤਾ। ਕਹਿੰਦੇ ਕਿ ਬਾਈ ਟੇਬਲ 'ਤੇ ਬਹਿ ਕੇ ਆਪਣੇ ਸਟਾਫ ਨੂੰ ਵੀ ਮੈਂ ਦੇਖੋ ਚੰਗਾ ਮਿਊਜ਼ਿਕ ਸੁਣਾਉਣ ਦਾ ਵੀ ਕਹਿੰਦੇ ਗਿਫਟ ਕਰਨਾ ਹੁਣ, ਕਿਉਂਕਿ ਥੱਕ ਗਏ ਆ ਹੁਣ, ਲੱਖਾਂ ਡਾਲਰ ਵੰਡ ਕੇ ਜਦੋਂ ਥੱਕ ਗਏ, ਕਹਿੰਦੇ ਹੁਣ ਇੱਕ ਸ਼ਾਮ ਇੰਜੋਏ ਕਰਾਉਣੀ ਆ, ਆਪਣੇ $2,000 ਦਾ ਟੇਬਲ ਬੁੱਕ ਕੀਤਾ VVIP। ਕਿਆ ਬਾਤ ਆ ਨਾਗਪਾਲ ਸਰ, ਤੁਸੀਂ ਆਪਣੇ ਵਰਕਰਾਂ ਦਾ ਬੜੇ ਪਿਆਰ ਨਾਲ ਧਿਆਨ ਰੱਖਦੇ ਹੋ, ਪਰ ਪੈਸਾ ਵੀ ਤੁਸੀਂ ਬੜਾ ਕਮਿਊਨਿਟੀ ਨੂੰ ਵੰਡਿਆ। ਨਾਗਪਾਲ ਸਰ ਕੀ ਹਾਲ ਚਾਲ ਆ?
1: $2,000
0: ਦਵਾ ਕੇ $200 ਫੀਸ ਲੈਣੇ ਹੋ ਨਾ, ਇਹਨਾਂ ਦਾ ਸਾਡਾ ਹੱਕ ਬਣਦਾ ਨਾ।
1: ਔਰ ਫਰਾਈਡੇ ਕੋਈ ਸ਼ੋਅ ਹੈ, ਤਾਂ ਮਤਲਬ ਇੱਕਦਮ ਰੈਸਟ ਕਰਨੇ ਕਾ ਟਾਈਮ ਮਿਲੇਗਾ, ਸਭ ਲੋਕ ਹਮ ਲੋਕ ਪੂਰੇ ਥਕੇ ਪੜੇ ਹੈ, ਐਂਡ ਦੈਨ ਇਸ ਲਈ ਇਟਸ ਅ ਗੁੱਡ ਥਿੰਗ, ਬੜਾ ਅੱਛਾ ਸ਼ੋਅ ਹੈ।
0: ਕਿਆ ਬਾਤ ਹੈ ਜੀ। ਸੋ ਕਾਲ ਬਹੁਤ ਸਾਰਾ ਨਹੀਂ, ਉਹ ਬੱਲੇ ਬੱਲੇ ਮੇਰਾ ਫੋਨ ਤੁਸੀਂ ਭਾਈ ਹੈਂਗ ਕਰਤਾ, ਤੁਸੀਂ ਮੈਸੇਜ ਕਰ ਰਹੇ ਹੋ, ਮੈਂ ਕਹਿੰਦਾ ਕਿ ਤੁਸੀਂ ਪਲੀਜ਼ 2 ਟਿਕਟ VIP ਮਾਈ ਹਸਬੈਂਡ, ਤੁਸੀਂ ਆਪਣੀ ਏਜ ਦੱਸ ਦਿਓ। ਸੋ ਮੈਂ ਸਾਰਿਆਂ ਨੂੰ 1 by 1 ਮੈਸੇਜ ਕਰੂੰਗਾ। ਸੋ ਓਕੇ, ਮੇਰੇ ਕੋਲ 35 ਟਿਕਟਾਂ ਰਹਿ ਗਈਆਂ ਸਿਰਫ, ਓਕੇ 10 ਮੇਰੇ ਕੋਲ ਰਹਿ ਗਈਆਂ ਆ ਜਨਰਲ ਐਡਮਿਸ਼ਨ, ਅਤੇ 25 ਰਹਿ ਗਈਆਂ ਮੇਰੇ ਕੋਲ VVIP। ਮੈਨੂੰ ਮੈਸੇਜ ਜਿਹਨੇ ਜਿਹਨੇ ਕਰਤਾ, ਕਿਉਂਕਿ 26 ਮਿੰਟ ਹੋ ਗਏ ਆ ਅਤੇ ਰਹਿ ਗਏ ਮਗਰ 14 ਮਿੰਟ ਰਹਿ ਗਿਆ, 24 ਮਿੰਟ ਰਹਿ ਗਿਆ, ਵਟ ਐਵਰ। ਸੋ ਜੋ ਵੀ ਆ, ਤੁਸੀਂ ਮੈਨੂੰ ਮੈਸੇਜ ਜ਼ਰੂਰ ਕਰ ਦਿਓ, ਅਤੇ ਨਾਲ ਦੀ ਨਾਲ ਨਾਗਪਾਲ ਸਰ ਜੁੜੇ ਹੋਏ ਨੇ। ਨਾਗਪਾਲ ਸਰ ਕਹਿੰਦੇ ਕਿ ਇੱਕੋ ਹੀ ਹਫ਼ਤਾ ਰਹਿ ਗਿਆ ਆ, ਜੇ ਤੁਸੀਂ ਐਜੂਕੇਸ਼ਨਲ ਫੰਡਿੰਗ ਲੈਣੀ ਆ, ਤੁਸੀਂ ਆਪਣਾ ਸਕਿੱਲ ਡਿਵੈਲਪ ਕਰਨਾ ਆ, PRO ਸਿਟੀਜ਼ਨ ਹੋ, ਪ੍ਰੋਟੈਕਟਡ ਪਰਸਨ ਹੋ, ਤਾਂ ਤੁਸੀਂ ਕਾਲ ਕਰ ਲਓ, ਲੇਟ ਨਾ ਹੋ, ਆਪਣਾ ਸਕਿੱਲ ਡਿਵੈਲਪ ਕਰ ਲਓ। ਗੌਰਮੈਂਟਸ ਨੇ ਫੰਡਿੰਗ ਬੰਦ ਕਰ ਦੇਣੀਆਂ ਆ, ਲੈ ਲਓ, ਪੜ੍ਹ ਲਓ, ਆਪਣਾ ਸਕਿੱਲ ਡਿਵੈਲਪ ਕਰਾ ਲਓ, ਇਹ ਜਿਹੜੀਆਂ ਗ੍ਰਾਂਟਸ ਆ ਬਾਅਦ ਵਿੱਚ ਨਹੀਂ ਮਿਲਣੀਆਂ। ਨਾਗਪਾਲ ਸਰ ਨੰਬਰ
1: ਜੀ 437-264-31-75, 437-264-31-75, 437-264-31-75, ਨੋ ਕ੍ਰੈਡਿਟ ਚੈੱਕ, ਨੋ ਕੋਲੈਟਰਲ, collateral free security, free funding hoti hai ye, 30 to 100,000 depending on your family size, koi bhi jhol nahi hai isme, koi bhi chalaki nahi hai, koi bhi greediness nahi hai. Agar aapki income 2024 ke notice of assessment pe 70,000 se kam hai, sirf to hi call kare, kam kam kam. Log sharmate hai sir, zero income hai bhai sab, aapko hi fayda hai. Zyada hoti to hum to khud hi kehte zyada wale income mat dao, fayda nahi hai aapko. Jinki income kam hai, self employed uber driver, truck driver, enroll karaye, hafta reh gaya hai, uske baad grants government band kar rahi hai, skill develop kare, ਫੰਡਿੰਗ ਹਾਸਿਲ ਕਰੇ ਆਪਣੇ ਅਕਾਊਂਟ ਮੇ, ਹਮਾਰੀ ਫੀਸ $200 or $500, ਕਾਮ ਹੋਣੀ ਕੇ ਬਾਅਦ ਕੁਛ ਵੀ ਨਹੀਂ, ਸ਼ੁਰੂ ਮੇ ਆਪਕੇ ਅਕਾਊਂਟ ਫੰਡਿੰਗ ਆਤੀ, ਹਮਾਰੇ ਮੇ ਨਹੀਂ ਆਤੀ, ਮਾਨਤੇ ਕਿਸਕੀ ਚੈੱਕ ਹੋ ਰਹੀ ਹੈ ਆਪਕੀ, ਬਾਅਦ ਮੇ ਪੈਸੇ ਦੇਣੇ ਹੈ। ਨੰਬਰ
0: 437-264-31-75, 437-264-31-75 ਜੀ, ਇੱਕ ਵਾਰੀ ਫੇਰ ਦੇ ਦਿਓ, ਮਿਕਸ ਹੋ ਗਿਆ ਕੰਮ, 937-264-31-75, ਚੜ੍ਹਦੀ ਕਲਾ, ਆਲ ਗੁੱਡ
1: ਜੀ ਜੀ। ਮੈਂ ਕਹਿੰਦਾ ਇੱਦਾਂ ਦਾ ਲੋਕਾਂ ਨੇ ਕਮਲਾ ਕਰ ਦੇਣਾ, ਤੁਹਾਨੂੰ ਟਿਕਟ ਵਾਲੇ ਫੋਨ ਕਰਕੇ ਵਟਸਐਪ ਗਰੁੱਪ ਬਣਾ ਲਓ ਕੋਈ।
0: ਉਹ ਵਟਸਐਪ ਹੁਣ ਸਾਡੇ ਬਜ਼ੁਰਗ ਆ, ਸਾਡੇ ਸੀਨੀਅਰ ਸਿਟੀਜ਼ਨ ਆ, ਉਹਨਾਂ ਨੂੰ ਫਿਰ ਗਰੁੱਪਾਂ ਦਾ ਨਹੀਂ ਪਤਾ ਲੱਗਦਾ। ਹੁਣ ਮੈਨੂੰ 34 ਮੈਸੇਜ ਆ ਗਏ, ਤੁਸੀਂ ਦੇਖੋ, ਅਤੇ ਹੁਣ 34 ਨੂੰ ਮੇਰੀ ਮੱਤ ਵੱਜ ਜਾਣੀ ਹੈ, ਮੈਂ ਤਾਂ ਰਾਤ ਨੂੰ ਸਾਰੀ ਰਾਤ ਰਿਪਲਾਈਓ ਕਰਦੇ ਰਹਿਣਾ, ਚਲੋ ਐਨੀ ਵੇਖੋ ਨਹੀਂ, ਇਹ ਵੀ ਪਿਆਰ ਆ। ਸੋ ਉਹ ਜਿਹੜੀ 35 ਹੋ ਗਿਆ, ਸੋ ਰਜਤ ਤੂੰ ਵੀ ਮੈਸੇਜ ਕਰ ਦੇ ਬਈ, ਤੇਰੀ ਵੀ ਟਿਕਟ ਮੈਂ ਮੈਨਸ਼ਨ ਕਰਦਾ ਵਿੱਚ, ਮੈਨੂੰ ਟੈਕਸੀ ਕਰ ਦੇ, ਠੀਕ ਹੈ? ਓਕੇ, ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮੱਚ। ਤੇ ਆਪਣੇ ਯਾਰਾਂ ਦੋਸਤਾਂ ਨੂੰ ਜ਼ਰੂਰ ਦੱਸੋ ਕਿ 2 ਦਿਨ ਰਹਿ ਗਏ ਆ, ਜੇ ਇੱਕ ਚੰਗੀ ਗਾਇਕੀ, ਸਾਫ਼ ਸੁਥਰੀ ਗਾਇਕੀ, ਚੰਗਾ ਮਿਊਜ਼ਿਕ ਸੁਣਨਾ ਚਾਹੁੰਦੇ ਹੋ ਤਾਂ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਲਾਈਵ ਕੰਸਰਟ ਆ ਰਿਹਾ, ਬਸ 3 days to go, ਅੱਜ ਦਾ ਤਾਂ ਭਾਈ 11 ਦਿਨ ਰਹਿ ਗਏ, 200 ਟਿਕਟਾਂ ਵੀ ਬਹੁਤ ਲਿਮਿਟਡ ਆ, ਅਤੇ ਮੈਂ ਜਿਵੇਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਮੈਂ ਟਿਕਟਾਂ ਤੁਹਾਨੂੰ ਬਹੁਤ ਵਧੀਆ ਪ੍ਰਾਈਜ਼ ਦਊਂਗਾ, ਮੈਂ ਇਕੱਠੀਆਂ ਟਿਕਟਾਂ ਚੱਕ ਲਈਆਂ ਰੇਡੀਓ ਉਡਾਨ ਦੇ ਸਰੋਤਿਆਂ ਦੇ ਲਈ, ਤੁਹਾਨੂੰ ਖੁਸ਼ ਕਰਨਾ, ਭਲਾ ਮੈਨੂੰ ਪੱਲਿਓ ਪੈਸੇ ਪੈ ਜਾਣ, ਪਰ ਸ਼ੋਅ ਤੁਹਾਨੂੰ ਵਿਖਾਉਣਾ, ਅਤੇ ਸ਼ੋਅ ਤੋਂ ਬਾਅਦ ਤੁਹਾਡੇ ਰਿਵਿਊ ਲੈਣੇ ਆ, ਮਤਲਬ ਤੁਹਾਡੇ $60 ਵਾਲੀ ਟਿਕਟ ਦੇ ਤੌਰ 'ਤੇ $30 ਲੈਣੇ ਆ, ਅਤੇ ਬਾਅਦ ਵਿੱਚ ਮੈਂ ਰਿਵਿਊ ਵੀ ਲੈਣੇ ਆ ਕਿ ਤੁਹਾਨੂੰ $100 ਦਾ ਮਜ਼ਾ ਆਇਆ ਕਿ ਨਹੀਂ ਆਇਆ, ਕਿਉਂਕਿ ਚੰਗਾ ਮਿਊਜ਼ਿਕ ਕਿੱਥੇ ਸੁਣਨ ਨੂੰ ਲੱਭਦਾ। ਅਸੀਂ ਤਾਂ ਠਾਹ ਠੂਹ ਅਤੇ ਠੈਂ ਠੈਂ ਅਤੇ ਘੈਂ ਘੈਂ ਅਤੇ ਪੈਂ ਪੈਂ ਸੁਣ ਸੁਣ ਤੰਗ ਹੋ ਗਏ। ਚੰਗਾ ਮਿਊਜ਼ਿਕ ਕੰਨਾਂ ਨੂੰ ਸਕੂਨ ਦੇਣਾ, ਇੱਕ ਸ਼ਾਮ ਨੂੰ ਤੁਸੀਂ ਖੂਬਸੂਰਤ ਤਰੀਕੇ ਨਾਲ ਇੰਜੋਏ ਕਰਨਾ, ਆਪਣੇ ਪਰਿਵਾਰਾਂ ਨਾਲ ਬਹਿ ਕੇ, ਆਪਣੀਆਂ ਬੱਚਿਆਂ ਨਾਲ ਬਹਿ ਕੇ, ਆਪਣੇ ਬਜ਼ੁਰਗਾਂ ਨਾਲ ਬਹਿ ਕੇ। ਤਾਂ ਮਾਸਟਰ ਸਲੀਮ ਜੀ ਇੱਕ ਫੈਮਿਲੀ ਸ਼ੋਅ ਲੈ ਕੇ ਆ ਰਹੇ ਨੇ, 24 ਜੁਲਾਈ ਨੂੰ, ਦਿਨ ਰਹਿ ਗਿਆ 2, ਮੈਨੂੰ ਕਾਲ ਕਰ ਲਓ। VIP ਟਿਕਟ ਵੀ ਮੇਰੇ ਕੋਲ ਹਾਫ 'ਤੇ ਆ, ਅਤੇ ਮੇਰੇ ਕੋਲ VVIP ਵੀ ਉਹ ਨਾਲ ਦੀ ਨਾਲ, ਮੇਰੇ ਕੋਲ ਜਨਰਲ ਐਡਮਿਸ਼ਨ ਉਹ ਤਾਂ 60 ਵਾਲੀ $30 'ਚ ਕਰਤੀ ਆ, ਪਰ ਲਿਮਿਟਡ ਆ, ਮੈਨੂੰ ਕਾਲ ਕਰ ਲਓ। ਅਤੇ 70 ਸਾਲ ਤੋਂ ਉੱਪਰ ਬਜ਼ੁਰਗ ਮੈਨੂੰ ਮੈਸੇਜ ਕਰ ਲੈਣ, ਕਾਲ ਕਰ ਲੈਣ। ਹੁਣ ਮੇਰੇ ਕੋਲ 2-3 ਟਿਕਟਾਂ ਰਹਿ ਗਈਆਂ, ਸਭ ਚਲੀਆਂ ਗਈਆਂ ਹੁਣ ਫ੍ਰੀ ਵਾਲੀਆਂ। ਸੋ 70 ਸਾਲ ਤੋਂ ਉੱਪਰ ਉਹ ਤੋਂ ਮੇਰੇ ਕੋਲ 2-3 ਟਿਕਟਾਂ ਰਹਿ ਗਈਆਂ ਆ, ਉਹ ਮੈਂ ਤੁਹਾਨੂੰ ਦੇ ਸਕਦਾ ਹਾਂ। ਕਾਲ ਕਰ ਲਿਓ 437-800-0001, 437-800-0001 'ਤੇ ਮੈਨੂੰ ਕਾਲ ਕਰ ਲਿਓ, ਅਤੇ ਤਾਂ ਕਿ ਤੁਸੀਂ ਇੱਕ ਖੂਬਸੂਰਤ ਸ਼ਾਮ ਦਾ ਹਿੱਸਾ

0: ਹਾਂ ਇਹ ਤਾਂ ਮਸਤ ਸਲੀਮੀ ਆ, ਬਿਨਾਂ ਮਾਈਕ ਤੋਂ ਦਮਦਾਰ ਗਾਇਕੀ ਕਰਨ ਵਾਲੇ। ਸੋ ਫਰਾਈਡੇ ਦੀ ਸ਼ਾਮ ਸਾਰਿਆਂ ਨੇ ਇੰਜੋਏ ਕਰਨੀ ਆ ਰਲ ਮਿਲ ਕੇ। ਔਰ ਸਾਡੇ ਨਾਲ ਰਸ਼ਮੀਤ ਜੀ ਜੁੜ ਚੁੱਕੇ ਨੇ, ਸਾਡੇ ਪ੍ਰਾਊਡ ਸਪੋਂਸਰ ਅਕਾਲ ਮੋਰਗੇ ਦੇ ਪ੍ਰਿੰਸੀਪਲ ਬ੍ਰੋਕਰ ਮੋਰਗੇ ਦੀਆਂ ਸੇਵਾਵਾਂ ਦਿੰਦੇ ਨੇ, ਇਹ ਵੀ ਤੁਹਾਨੂੰ ਸਕੂਨ ਦਿੰਦੇ ਨੇ। ਮਾਸਟਰ ਸਲੀਮ ਜੀ ਗਾਇਕੀ ਨੇ ਸਕੂਨ ਦਿੰਦੇ ਨੇ, ਇਹ ਤੁਹਾਨੂੰ ਸਕੂਨ ਦਿੰਦੇ ਨੇ, ਤੁਹਾਡਾ ਜਿਹੜੇ ਫਾਈਨੈਂਸ਼ੀਅਲ ਬਰਡਨ ਲਾ ਕੇ ਔਰ ਤੁਹਾਨੂੰ ਘਰ ਦੀ ਚਾਬੀ ਫੜਾ ਕੇ ਤੁਹਾਨੂੰ ਮੋਰਗੇਜ ਦਵਾ ਕੇ, ਇਸ ਤੋਂ ਵੱਡਾ ਸਕੂਨ ਹੋਰ ਕੋਈ ਨਹੀਂ ਆ। ਸੋ ਰਸ਼ਮੀਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ, ਮੈਂ ਉਹਨਾਂ ਚਿਰ ਕਾਲ ਲੈਣਾ ਸਰੋਤਿਆਂ ਦੀ।
1: ਹਾਂਜੀ
0: ਜੀ, ਮੈਂ ਉਹਨਾਂ ਚਿਰ ਕਾਲ ਲੈ ਲਾ ਸਰੋਤਿਆਂ ਦੀ, ਮੈਨੂੰ ਕਾਲਾਂ ਬੜੀਆਂ ਆ ਰਹੀਆਂ, ਤੁਸੀਂ ਮੈਸੇਜ ਦਿਓ ਪਿਆਰਾ ਚੱਕ।
1: ਓਕੇ ਜੀ, ਓਕੇ, ਥੈਂਕ ਯੂ ਜੀ। ਗੱਲਬਾਤ ਕਰਾਂਗੇ ਜੀ ਡੈਟ ਕੰਸੋਲੀਡੇਸ਼ਨ ਬਾਰੇ। ਡੈਟ ਮਤਲਬ ਸਾਡਾ ਕਰਜ਼ਾ ਜਿਹੜਾ ਹੈਗਾ ਉਹਨੂੰ ਕੰਸੋਲੀਡੇਟ ਕਰਨਾ, ਜਿੱਦਾਂ ਪ੍ਰਭ ਜੀ ਨੇ ਕਿਹਾ ਕਿ ਸਕੂਨ ਦੇਣ ਦੀ ਕੋਸ਼ਿਸ਼ ਕਰੀਦੀ ਹੈ। ਇਹ ਵੀ ਇੱਕ ਬਹੁਤ ਸਟ੍ਰੈਸਫੁਲ ਸਿਚੁਏਸ਼ਨ ਬਣ ਜਾਂਦੀ ਹੈ ਜਦੋਂ ਸਾਡੇ ਕੋਲ ਬਹੁਤ ਸਾਰਾ ਡੈਟ, ਬਹੁਤ ਸਾਰਾ ਕਰਜ਼ਾ ਇਕੱਠਾ ਹੋ ਜਾਂਦਾ ਹੈਗਾ ਵੇਰੀਅਸ ਸੋਰਸਿਸ ਤੋਂ, ਕ੍ਰੈਡਿਟ ਕਾਰਡਸ ਹੋ ਗਏ, ਹਾਈ ਰੇਟ ਆਫ ਇੰਟਰਸਟ ਦੇ ਲੋਨਸ ਹੈ, ਪੇ ਡੇ ਲੋਨਸ ਜਿੱਦਾਂ ਹੋ ਗਏ। ਉਹਦੇ ਨਾਲ ਕੀ ਹੈਗਾ ਕਿ ਅਸੀਂ ਜਦੋਂ ਕਿਸ਼ਤਾਂ ਭਰਦੇ ਹੈਗੇ ਹਾਂ ਸਿਰਫ ਵਿਆਜ ਭਰਦੇ ਰਹਿ ਜਾਂਦੇ ਹਾਂ, ਉਹ ਪ੍ਰਿੰਸੀਪਲ ਉੱਥੇ ਹੀ ਖੜਾ ਰਹਿ ਜਾਂਦਾ ਹੈਗਾ। ਸੋ ਇਸ ਕਰਕੇ ਅਸੀਂ ਕੀ ਕਰ ਸਕਦੇ ਹੈਗੇ ਹਾਂ, ਜੇ ਸਾਡੇ ਕੋਲ ਘਰ ਹੈਗਾ, ਘਰ ਵਿੱਚ ਐਕੁਇਟੀ ਹੈ, ਤਿੰਨ ਤਰੀਕਿਆਂ ਨਾਲ। ਪਹਿਲੀ ਆਪਸ਼ਨ ਰੀਫਾਈਨੈਂਸ ਕਰਕੇ, ਰੀਫਾਈਨੈਂਸ ਮਤਲਬ ਮੈਂ ਆਪਣੀ ਮੋਰਗੇਜ ਤੇ ਸਾਰੇ ਕਰਜ਼ੇ ਇਕੱਠੇ ਕਰਕੇ ਇੱਕੋ ਮੋਰਗੇਜ ਬਣਾਤੀ, ਇੱਕ ਸਿਕਿਓਰ ਲੋਨ ਬਣਾਤਾ। ਜੇ ਆਪਸ਼ਨ ਪੋਸੀਬਲ ਨਹੀਂ ਹੈ ਕਿਸੇ ਵੀ ਰੀਜ਼ਨ ਕਰਕੇ ਕਿ ਮੈਂ ਆਪਣੀ ਪਹਿਲੀ ਬੈਂਕ ਦੀ ਮੋਰਗੇਜ ਨੂੰ ਤੋੜਨਾ ਨਹੀਂ ਚਾਹ ਰਹੀ ਹੈਗੀ ਆ, ਜਾਂ ਮੈਨੂੰ ਪੈਨਲਟੀ ਬਹੁਤ ਪੈ ਰਹੀ ਹੈਗੀ ਹੈ, ਜਾਂ ਵਧੀਆ ਰੇਟ ਆਫ ਇੰਟਰਸਟ ਮਿਲਿਆ ਹੋਇਆ, ਤਾਂ ਅਸੀਂ ਕੀ ਕਰ ਸਕਦੇ ਹੈਗੇ ਹਾਂ, ਮੋਰਗੇਜ ਐਜ਼ ਇਟ ਇਜ਼ ਰੱਖ ਕੇ ਸੈਕਿੰਡ ਪੋਜੀਸ਼ਨ ਤੇ ਲਾਈਨ ਆਫ ਕ੍ਰੈਡਿਟ ਬਣਾ ਕੇ ਸਾਰੇ ਕਰਜ਼ੇ ਅਗੇਂਸਟ ਦ ਪ੍ਰੋਪਰਟੀ ਪਾ ਤੇ। ਉਹਦੇ ਨਾਲ ਕੀ ਹੁੰਦਾ ਹੈਗਾ ਕਿ ਇੱਕ ਤੇ ਇੱਕ ਸਾਰੇ ਕ੍ਰੈਡਿਟ ਕਾਰਡ ਖਾਲੀ ਹੋ ਗਏ, ਜਿਹਦੇ ਨਾਲ ਮੇਰਾ ਸਕੋਰ ਇੰਪਰੂਵ ਹੋਏਗਾ। ਉਸਦੇ ਨਾਲ ਨਾਲ ਜਦੋਂ ਘਰ ਦੇ ਅਗੇਂਸਟ ਹੈ, ਜਦੋਂ ਸਿਕਿਓਰਡ ਹੈ, ਸਿਕਿਉਰਟੀ ਹੋ ਗਈ ਲੋਨ ਦੀ, ਉਹ ਹਮੇਸ਼ਾ ਸਸਤੇ ਰੇਟ ਤੇ ਆਉਂਦੀ ਹੈ ਐਜ਼ ਕੰਪੇਅਰ ਟੂ ਤੁਹਾਡੇ ਅਨਸਿਕਿਓਰਡ ਲੋਨਸ ਹੈਗੇ ਨੇ। ਸੋ ਉਹਦੇ ਨਾਲ ਕੀ ਹੈ ਕਿ ਅਸੀਂ ਪ੍ਰਿੰਸੀਪਲ ਵੱਲ ਪਾਉਣਾ ਸ਼ੁਰੂ ਕਰਾਂਗੇ ਤੇ ਹੌਲੀ ਹੌਲੀ ਸਾਡਾ ਕਰਜ਼ਾ ਜਿਹੜਾ ਘੱਟ ਹੁੰਦਾ ਜਾਏਗਾ। ਇਸ ਦੇ ਨਾਲ ਨਾਲ ਇਹ ਮੇਜਰ ਬੈਂਕ ਨਾਲ ਵੀ ਆਪਸ਼ਨਸ ਹੈਗੀਆਂ ਨੇ, ਬੀ ਲੈਂਡਰ, ਟਰਸਟ ਕੰਪਨੀਆਂ, ਕ੍ਰੈਡਿਟ ਯੂਨੀਅਨਸ ਤੇ ਪ੍ਰਾਈਵੇਟ ਲੈਂਡਰ ਦੇ ਨਾਲ ਵੀ, ਡਿਪੈਂਡਿੰਗ ਔਨ ਕਲਾਇੰਟ ਦੀ ਕੀ ਸਿਚੁਏਸ਼ਨ ਹੈਗੀ ਹੈ, ਅਸੀਂ ਹੈਲਪ ਕਰ ਸਕਦੇ ਹੈਗੇ ਹਾਂ ਕਿ ਤੁਹਾਡੇ ਵਾਸਤੇ ਕੀ ਆਪਸ਼ਨ ਰਹੇਗੀ। ਬਹੁਤੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਮੈਨੂੰ, ਰਸ਼ਮੀਤ ਕੌਰ ਨੂੰ, ਫਰੋਮ ਅਕਾਲ ਮੋਰਗੇਜਸ, 6475394499। ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਧੰਨਵਾਦ ਜੀ,
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਰਸ਼ਮੀਤ ਜੀ। ਸੋ ਤੁਸੀਂ ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜ, ਮੋਰਗੇ ਦੇ ਬਾਬਤ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, ਕਿਸੇ ਵੀ ਤਰ੍ਹਾਂ ਦਾ ਸਵਾਲ ਰਸ਼ਮੀਤ ਕੌਰ। ਸੋ 905-673-3337, 905-673-3337 'ਤੇ ਗੱਲਾਂ ਬਾਤਾਂ ਹੋ ਸਕਦੀਆਂ।

0: 905-673-3333 ਅੱਜ ਆਪਾਂ ਬਸ ਮੈਸੇਜ ਹੀ ਦੇਣਾ ਆ। ਅੱਜ ਖੂਬਸੂਰਤ ਸ਼ੋਅ ਦੀਆਂ ਗੱਲਾਂ ਬਾਤਾਂ ਕਰਨੀਆਂ। ਮਾਸਟਰ ਸਲੀਮ 24 ਜੁਲਾਈ ਮਿਸੀਸਾਗਾ ਕਨਵੈਨਸ਼ਨ ਸੈਂਟਰ ਅਤੇ ਟਿਕਟਾਂ 'ਤੇ ਅੱਜ ਮੈਂ ਡਿਸਕਾਊਂਟ ਲਾਇਆ ਹੋਇਆ। ਅੱਜ ਤੁਹਾਨੂੰ ਮਾਸਟਰ ਸਲੀਮ ਦਾ ਸ਼ੋਅ ਦਿਖਾ ਕੇ ਸਾਹ ਲੈਣਾ ਜੀ। ਸਰਪੰਚ ਸਾਹਿਬ ਕੀ ਹਾਲ ਚਾਲ? ਬਾਲੀਆਂ ਵੰਡ ਦੀਏ। ਸੋ ਮੈਨੂੰ ਲੱਗਦਾ ਕਿ ਮੈਨੂੰ 40 ਕੁ ਮੈਸੇਜ ਆ ਚੁੱਕੇ ਆ ਤੇ ਟਿਕਟਾਂ ਮੇਰੇ ਕੋਲ 35 ਸੀ, ਉਹ ਮੈਂ ਦੇਖ ਰਿਹਾ ਹੁਣ ਵੀ ਕਿਵੇਂ ਆਪਾਂ ਜਿਹਦਾ ਮੈਸੇਜ ਪਹਿਲਾਂ ਆਇਆ ਉਹਦੀ ਡਿਊਟੀ ਲਾ ਦਿੰਦੇ ਹਾਂ। ਤੇ ਬਾਕੀ ਬਾਕੀ ਹੋਰ ਵੀ ਕੋਸ਼ਿਸ਼ ਕਰਦੇ ਹਾਂ, ਤੁਸੀਂ ਮੈਸੇਜ ਕਰ ਦਿਓ, ਮੈਂ ਦੇਖਦਾ ਕਿ $30 ਦੇ ਵਿੱਚ ਹੋਰ ਆਪਾਂ ਤੁਹਾਨੂੰ ਟਿਕਟਾਂ ਦੇ ਦਈਏ। ਜੇ ਤੁਸੀਂ 50% ਡਿਸਕਾਊਂਟ ਲੈਣਾ, $60 ਵਾਲੀ $30 ਵਿੱਚ ਲੈਣੀ ਹੈ ਤਾਂ ਉਹ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ, ਉਹ ਆਪਾਂ ਹੋਰ ਰਿਕੁਐਸਟ ਕਰ ਸਕਦੇ ਹਾਂ ਜੀ। ਬਸ ਜੀ, ਚੜ੍ਹਦੀ ਕਲਾ ਚੜ੍ਹਦੀ ਕਲਾ ਜੀ, ਫਿਰ ਤਿਆਰੀ ਹੈ ਜੀ ਮਾਸਟਰ ਸਲੀਮ ਦੇ ਸ਼ੋਅ ਦੀਆਂ?
1: ਹਾਂ ਹਾਂ, ਮੈਂ ਆ ਰਿਹਾ ਜੀ ਤੁਹਾਡੇ ਗੁਰੂ ਦਿਨ।
0: ਕੀ ਬਾਤ
1: ਹੈ,
0: ਕੁਲਦੀਪ ਜੀ ਤੁਸੀਂ ਆਉਣੇ ਹੋ ਜੀ? ਮੈਨੂੰ ਮੈਸੇਜ ਮੈਨੂੰ ਨਹੀਂ ਆਇਆ ਹਜੇ ਤੱਕ ਤੁਹਾਡਾ। ਓਕੇ ਜੀ, ਕੁਲਦੀਪ ਓਕੇ ਨੀ ਕੁਲਦੀਪ ਕੌਰ ਗੋਸਲ, ਹਾਂਜੀ ਆ ਗਿਆ ਜੀ, ਬਿਲਕੁਲ ਜੀ ਆ ਗਿਆ। ਓਕੇ ਓਕੇ ਜੀ, ਨੋ ਪ੍ਰੋਬਲਮ। ਸੋ ਹਾਂਜੀ, ਤੁਸੀਂ $30 ਤੁਸੀਂ ਮੈਂ ਤੁਸੀਂ ਈ ਟ੍ਰਾਂਸਫਰ ਕਰ ਸਕਦੇ ਹੋ?
2: ਹਾਂਜੀ,
0: ਈ ਟ੍ਰਾਂਸਫਰ ਕਰਨਾ ਹੁੰਦਾ ਤੁਹਾਨੂੰ?
2: ਈ ਆਫਰ,
0: ਈ ਟ੍ਰਾਂਸਫਰ, ਈ ਟ੍ਰਾਂਸਫਰ ਜੀ। ਜੇ $30 ਕਿਵੇਂ ਸੈਂਡ ਕਰੋਗੇ? ਮੈਂ ਤੁਹਾਨੂੰ ਟਿਕਟਾਂ ਸੈਂਡ ਕਰ ਦੂੰਗਾ ਕਿਉਂਕਿ ਉੱਥੇ ਕਈ ਵਾਰੀ ਰਸ਼ ਹੋ ਜਾਣਾ ਬਹੁਤ ਜ਼ਿਆਦਾ ਤੇ ਉੱਥੇ ਫਿਰ ਤੁਹਾਨੂੰ ਮੈਂ ਟਿਕਟਾਂ ਹੁਣੇ ਤੁਹਾਡੇ ਫੋਨ ਤੇ ਸੈਂਡ ਕਰ ਦੇਣੀ ਆ। ਮੈਂ ਕਹਿ ਦਵਾਂ ਕੁੜੀ ਨੂੰ ਭੇਜ ਦੇਣੀ ਹੈ। ਬਹੁਤ ਸ਼ੁਕਰੀਆ 9956733337 ਟਿਕਟਾਂ ਲੈ ਲਓ ਬਾਈ ਮਾਸਟਰ ਸਲੀਮ ਦੀਆਂ ਟਿਕਟਾਂ, ਬਾਅਦ ਵਿੱਚ ਯੂਟਿਊਬ ਇੰਸਟਾਗ੍ਰਾਮ ਟਿਕਟੋਕ 'ਤੇ ਦੇਖ ਦੇਖ ਕੇ ਕਹੋਗੇ ਕਾਸ਼ ਅਸੀਂ ਚਲੇ ਜਾਂਦੇ, ਕਾਸ਼ ਅਸੀਂ ਚਲੇ ਜਾਂਦੇ, ਅਤੇ 905-673-3337। ਅੱਛਾ ਤੁਸੀਂ ਮਾਸਟਰ ਸਲੀਮ ਉਹਨਾਂ ਦਾ ਢੋਲ ਜਗੀਰੂ ਦਾ ਨਵਾਂ ਆਇਆ ਨਵਾਂ ਵਰਜ਼ਨ ਜਿਹੜਾ ਕੈਰੀਓਨ ਜੱਟਾ 4 ਦੇ ਵਿੱਚ, ਉਹ ਸੁਣਿਆ ਤੁਸੀਂ? ਕੈਰੀਓਨ ਜੱਟਾ 4 ਦੇ ਵਿੱਚ ਢੋਲ ਜਗੀਰੂ ਦਾ ਨਵਾਂ ਵਰਜ਼ਨ ਆ ਗਿਆ ਆ, ਸੁਣਿਆ ਕਿਸੇ ਨੇ? ਸੁਣੀਏ ਫਿਰ ਸਾਰੇ ਆਪਾਂ ਕਿ ਨਹੀਂ, ਕੀ ਪ੍ਰੋਗਰਾਮ ਆ? 905-673-3337 905-673-3337। ਸੋ ਗੁਰਜੀਤ ਕੌਰ ਸੂਰੀ ਜੀ ਸਾਡੇ ਨਾਲ ਜੁੜ ਚੁੱਕੇ ਨੇ, ਉਸ ਤੋਂ ਬਾਅਦ ਫਿਰ ਬਾਕੀ ਦੇ ਮੈਸੇਜ ਦਿੰਦੇ ਹਾਂ। ਗੁਰਜੀਤ ਕੌਰ ਸੂਰੀ ਸਾਡੇ ਨਾਲ ਜੁੜੇ ਹੋਏ ਨੇ। ਗੁਰਜੀਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਜੀ?
3: ਸਤਿ ਸ਼੍ਰੀ ਅਕਾਲ ਪ੍ਰਭ ਜੀ, ਤੁਹਾਨੂੰ ਵੀ ਅਤੇ ਜਿੰਨੇ ਵੀ ਲਿਸਨਰ AM 530 ਦੇ ਨਾਲ ਜੁੜੇ ਹੋਏ ਆ, ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਪ੍ਰਭ ਜੀ, ਸਪੈਸ਼ਲੀ ਗੱਲ ਕਰਨੀ ਚਾਹੂੰਗੀ, ਬਹੁਤ ਸਾਰੇ ਸਾਡੇ ਲਿਸਨਰ ਹੈਗੇ ਆ ਕਿ ਜਿਹੜੇ ਸਟੱਡੀ ਫਿਨਿਸ਼ ਕਰਕੇ ਵਰਕ ਪਰਮਿਟ 'ਤੇ ਜਾ ਚੁੱਕੇ ਹੈਗੇ ਆ, ਸਟੂਡੈਂਟ ਹੈਗੇ ਆ, ਜਾਂ ਬਹੁਤ ਸਾਰੇ ਕਿ ਜਿਨ੍ਹਾਂ ਦੇ ਕੋਲ ਕੋਈ ਹੈਲਥ ਕਾਰਡ ਨਹੀਂ ਹੈਗੇ, ਜਾਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਵਿਜ਼ਟਰ ਆ ਰਹੇ ਹੈਗੇ ਆ, ਪੇਰੈਂਟਸ ਆ ਰਹੇ ਆ ਸੁਪਰ ਵੀਜ਼ਾ 'ਤੇ, ਮੇਕ ਸ਼ੋਰ ਕਿ ਉਹਨਾਂ ਦੀ ਕਵਰੇਜ ਜ਼ਰੂਰ ਲੈ ਕੇ ਰੱਖੋ। ਕਿਉਂਕਿ ਜਦੋਂ ਕੁਛ ਹੈਪਨ ਹੋ ਜਾਂਦਾ ਨਾ, ਜਦੋਂ ਕਾਲ ਆਉਂਦੀ ਹੈ ਔਰ ਕਾਲ ਵੀ ਆਪਣੀਆਂ ਦੀ ਹੁੰਦੀ ਹੈ, ਫਿਰ ਦੁੱਖ ਵੀ ਬੜਾ ਹੁੰਦਾ ਕਿ ਤੁਸੀਂ ਚਾਹ ਕੇ ਵੀ ਕੁਛ ਨਹੀਂ ਕਰ ਸਕਦੇ ਹੈਗੇ। ਅੱਜ ਦਾ ਸਿਨੈਰੀਓ ਦੱਸਣਾ ਚਾਹੂੰਗੀ ਕਿ ਉਹਨਾਂ ਦੀ ਏਜ 55 ਸਾਲ ਦੀ ਸੀ, ਬਿਲਕੁਲ ਹੈਲਥੀ ਸੀ, ਹੁਣ ਇੱਥੇ ਆ ਕੇ ਹੈਲਥ ਪ੍ਰੋਬਲਮ ਆਈ ਹੈਗੀ ਆ, ਹਾਰਟ ਰਿਲੇਟਡ ਇਸ਼ੂ ਆਇਆ ਹੈਗਾ, ਇੰਸ਼ੋਰੈਂਸ ਦੀ ਕਵਰੇਜ ਲਈ ਨਹੀਂ, ਤੇ ਹੁਣ ਹਸਪੀਟਲ ਦਾ ਬਿੱਲ ਜਿਹੜਾ ਹੈਗਾ ਆਲਮੋਸਟ 80,000 ਡਾਲਰ ਦਾ ਬਿੱਲ ਬਣਿਆ। ਜਦੋਂ ਉਹਨਾਂ ਨੇ ਪੁੱਛਿਆ ਕਿ ਜੇ ਅਸੀਂ ਇੰਸ਼ੋਰੈਂਸ ਲੈਂਦੇ ਕਿ ਇੰਸ਼ੋਰੈਂਸ ਕਿੰਨੇ ਦੀ ਹੋਣੀ ਸੀ, ਈਵਨ ਜੇ ਉਹਨਾਂ ਦੀ ਕਹਿ ਲਓ ਕਿ ਜੇ 50,000 ਦੀ ਕਵਰੇਜ ਲੈਂਦੇ, ਸਿਰਫ 2 ਮਹੀਨੇ ਲਈ ਉਹਨਾਂ ਨੇ ਇੱਥੇ ਆਉਣਾ ਸੀਗਾ, ਤੇ 2 ਮਹੀਨੇ ਲਈ ਆਏ ਹੈਗੇ ਆ, ਤੇ 2 ਮਹੀਨਿਆਂ ਦੀ 50,000 ਦੀ ਮਸੀਂ $130 ਦੀ, ਜੇ ਲੱਖ ਦੀ ਲੈਂਦੇ ਤਾਂ $170 ਦੀ ਕਵਰੇਜ ਬਣਨੀ ਸੀ। ਮਤਲਬ ਇਹ ਹੈਗਾ ਕਿ ਆਪਾਂ ਥੋੜੇ ਜਿਹੇ ਕਈ ਵਾਰੀ ਪੈਸਿਆਂ ਬਦਲੇ ਵੱਡਾ ਸਾਰਾ ਰਿਸਕ ਲੈ ਲੈਂਦੇ ਹਾਂ, ਇਹ ਮਿਸਟੇਕ ਨਾ ਕਰੋ। ਜਿਨ੍ਹਾਂ ਦੇ ਕੋਲ ਵੀ ਹੈਲਥ ਕਾਰਡ ਨਹੀਂ ਹੈਗੇ, ਉਹਨਾਂ ਦੇ ਲਈ ਵੀ ਸੇਮ ਹੈਗਾ ਕਿ ਕਿਤੇ ਕੋਈ ਇੰਜਰੀ ਹੁੰਦੀ ਆ, ਕਿਤੇ ਕੋਈ ਸੱਟ ਚੋਟ ਲੱਗਦੀ ਹੈ, ਮੇਕ ਸ਼ੋਰ ਕਰੋ ਕਿ ਤੁਹਾਡੇ ਕੋਲ ਹੈਲਥ ਇੰਸ਼ੋਰੈਂਸ ਦੀ ਕਵਰੇਜ ਹੋਣੀ ਚਾਹੀਦੀ ਹੈ। ਉਹਦੇ ਵਿੱਚ ਡਾਕਟਰ ਦੀ ਫੀਸ ਵੀ ਕਵਰ ਹੁੰਦੀ ਹੈ, ਕੋਈ ਸੱਟ ਚੋਟ ਲੱਗਦੀ ਹੈ, ਡਾਕਟਰ ਕੋਈ ਮੈਡੀਸਨ ਮੈਡੀਸਨ ਲਿਖ ਕੇ ਦਿੰਦਾ, ਕੋਈ ਬਲੱਡ ਵਰਕ, ਐਕਸਰੇ, ਸਰਜਰੀ, ਸਾਰੇ ਐਕਸਪੈਂਸ ਕਵਰ ਹੁੰਦੇ ਆ। ਪਰਮਾਤਮਾ ਨਾ ਕਰੇ ਕਦੀ ਕਿਸੇ ਪਰਸਨ ਦੀ ਡੈਥ ਹੁੰਦੀ ਆ, ਫਿਊਨਰਲ ਦੀ ਕੋਸਟ ਜਾਂ ਬੋਡੀ ਬੈਕ ਹੋਮ ਭੇਜਣਾ, ਰੀਪੈਟਰੇਸ਼ਨ ਦੀ ਕੋਸਟ ਜਿਹੜੀ ਹੈਗੀ ਆ ਉਹ ਵੀ ਕਵਰ ਕੀਤੀ ਜਾਂਦੀ ਹੈਗੀ ਹੈ। ਜਿੰਨੇ ਮਹੀਨੇ ਹੈਲਥ ਕਾਰਡ ਨਹੀਂ ਆਉਂਦਾ ਉਨੇ ਮਹੀਨੇ ਦੀ ਕਵਰੇਜ ਜ਼ਰੂਰ ਲਓ। ਤੇ ਪੇਰੈਂਟਸ ਨੇ ਜਦੋਂ ਵੀ ਇੰਡੀਆ ਤੋਂ ਪਾਕਿਸਤਾਨ ਤੋਂ ਕਹਿ ਲਓ ਕਿ ਤੁਰਨਾ, ਉੱਥੋਂ ਤੁਰਨ ਤੋਂ ਲੈ ਕੇ ਵਾਪਸ ਜਾਣ ਤੱਕ ਦੀ ਕਵਰੇਜ ਉਹਨਾਂ ਦੇ ਕੋਲ ਜ਼ਰੂਰ ਹੋਵੇ। ਅਗਰ ਉਹਨਾਂ ਨੂੰ ਕੋਈ ਹੈਲਥ ਕੰਡੀਸ਼ਨ ਹੈਗੀ ਆ ਉਹਨੂੰ ਡਿਸਕਲੋਜ਼ ਕਰਕੇ ਕਵਰੇਜ ਲਓ। ਕੋਈ ਵੀ ਤੁਹਾਡਾ ਕੁਐਸਚਨ ਹੈਗਾ ਤੇ ਨੰਬਰ ਜੀ 416-627-3111। ਇਹ ਹੈਗਾ ਕਿ ਸਾਰੀਆਂ ਮੇਜਰ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਵੀ ਡੀਲ ਕਰਦੇ ਆ। ਇੰਸ਼ੋਰੈਂਸ ਲੈਣ ਵੇਲੇ ਨਹੀਂ, ਕਲੇਮ ਦੇ ਟਾਈਮ ਵੀ ਤੁਹਾਡੀ ਪੂਰੀ ਹੈਲਪ ਕੀਤੀ ਜਾਊਗੀ। ਤੇ ਆਪਣੇ ਲਈ ਵੀ ਕੋਈ ਲਾਈਫ ਕ੍ਰਿਟੀਕਲ ਡਿਸਬਿਲਿਟੀ ਦਾ ਕੋਂਬੋ ਪਲਾਨ ਲੈਣਾ ਹੈਗਾ, ਆਉਣ ਵਾਲੇ ਦਿਨਾਂ ਦੇ ਵਿੱਚ ਘਰ ਲੈਣਾ ਹੈਗਾ, ਘਰ ਦੇ ਲਈ ਡਾਊਨ ਪੇਮੈਂਟ ਇਕੱਠੀ ਕਰਨਾ ਚਾਹੁੰਦੇ ਹੋ, ਟੈਕਸ ਸੇਵ ਕਰਨਾ ਚਾਹੁੰਦੇ ਹੋ, ਫਸਟ ਹੋਮ ਸੇਵਿੰਗ ਅਕਾਊਂਟ ਬੈਸਟ ਟੂਲ ਹੈਗਾ, ਉਹਦੀ ਕੋਈ ਜਾਣਕਾਰੀ ਲੈਣੀ ਹੈਗੀ ਹੈ, ਆਪਣੇ ਲਈ ਜਿਹੜਾ ਹੈਗਾ ਸੇਵਿੰਗ ਕਰਨਾ ਚਾਹੁੰਦੇ ਹੈਗੇ ਆ ਕਿ ਐਮਰਜੈਂਸੀ ਫੰਡ ਸੇਵ ਕਰਨੇ ਆ, ਉੱਥੇ ਤੁਹਾਡਾ ਟੈਕਸ ਫ੍ਰੀ ਸੇਵਿੰਗ ਅਕਾਊਂਟ ਬੈਸਟ ਬੈਸਟ ਟੂਲ ਹੈਗਾ ਕਿ ਜਿੰਨੀ ਵੀ ਗਰੋਥ ਹੈਗੀ ਆ ਉਹਦੇ ਉੱਪਰ ਟੈਕਸ ਫ੍ਰੀ ਹੈਗੀ ਹੈ। ਤੇ ਜਿੰਨੇ ਵੀ ਸਾਡੇ ਸਟੂਡੈਂਟ ਪ੍ਰੋਗਰਾਮ ਨੂੰ ਸੁਣ ਰਹੇ ਹੈਗੇ ਆ ਉਹ 1 ਲੱਖ ਦੀ ਲਾਈਫ ਇੰਸ਼ੋਰੈਂਸ ਦੀ ਕਵਰੇਜ ਲੈਂਦੇ ਆ, $12 ਤੋਂ ਪਲਾਨ ਜਿਹੜੇ ਸਟਾਰਟ ਹੋ ਜਾਂਦੇ ਹਨ। ਮੈਂ ਬਾਰ ਬਾਰ ਇਹੀ ਕਹਿੰਦੀ ਹਾਂ ਕਿ ਇੰਸ਼ੋਰੈਂਸ ਉਨੀ ਮਹਿੰਗੀ ਨਹੀਂ, ਜਦੋਂ ਕਲੇਮ ਆਉਂਦੇ ਹੈਗੇ ਆ ਨਾ ਕਲੇਮ ਕਾਫੀ ਵੱਡੇ ਆ, ਇਸ ਲਈ ਮੇਕ ਸ਼ੋਰ ਕਰੋ ਕਿ ਆਪਣੇ ਰਿਸਕ ਜ਼ਰੂਰ ਕਵਰ ਕਰਕੇ ਰੱਖੋ। ਜ਼ਰੂਰੀ ਨਹੀਂ ਕਿ ਤੁਸੀਂ ਪਰਮਾਨੈਂਟ ਪਾਲਿਸੀਜ਼ ਲੈਣੀਆਂ ਹੈਗੀਆਂ, ਟਰਮ ਦੇ ਨਾਲ ਵੀ ਜਾ ਸਕਦੇ ਆ। ਆਪਣੇ ਬਜਟ ਦੇ ਮੁਤਾਬਿਕ ਕੋਈ ਪਲਾਨ ਕਸਟਮਾਈਜ਼ ਕਰਵਾਉਣਾ ਹੈਗਾ ਤੇ ਨੰਬਰ ਜੀ 416-627-3111। ਪ੍ਰਭ ਜੀ ਟਾਈਮ ਦੇਣ ਲਈ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ।
0: ਬਹੁਤ ਸ਼ੁਕਰੀਆ ਜੀ, ਤੁਸੀਂ ਗੁਰਜੀਤ ਕੌਰ ਸੂਰੀ ਹੋਣਾ ਨਾਲ ਰਾਬਤਾ ਕਰ ਲਓ ਜੇ ਤੁਸੀਂ ਇੰਸ਼ੋਰੈਂਸ ਦੇ ਬਾਬਤ ਕੋਈ ਵੀ ਤੁਹਾਡਾ ਇਨਕੁਆਇਰੀ ਆ, ਕਿਸੇ ਵੀ ਤਰ੍ਹਾਂ ਦਾ ਸਵਾਲ ਆ, ਤਾਂ ਗੁਰਜੀਤ ਕੌਰ ਸੂਰੀ 416-627-3111 ਤੇ ਗੱਲਬਾਤ ਕਰ ਸਕਦੇ ਹੋ ਗੁਰਜੀਤ ਕੌਰ ਸੂਰੀ ਹੋਣਾ। ਥੈਂਕ ਯੂ ਸੋ ਮਚ ਗੁਰਜੀਤ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਸਰ ਸਤਿ ਸ਼੍ਰੀ ਅਕਾਲ, ਤੁਸੀਂ ਆਉਣ ਰਹੋ ਜੀ। 7681 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣ ਰਹੋ ਜੀ।
4: ਜੀ ਸਤਿ ਸ਼੍ਰੀ ਅਕਾਲ, ਮੈਂ ਤੁਹਾਨੂੰ ਪਹਿਲੇ ਵੀ ਮੈਸੇਜ ਕੀਤਾ ਸੀ, ਗੱਲ ਵੀ ਹੋ ਗਈ ਸੀ ਤੁਹਾਡੇ ਨਾਲ ਮੇਰੀ ਔਰ ਮੇਰੇ ਹਸਬੈਂਡ ਦੀ ਟਿਕਟ ਲਈ, ਔਰ ਮੈਨੂੰ ਨਾ 2-4 ਟਿਕਟ ਚਾਹੀਦੇ ਨੇ VIP।
0: ਸੋ VIP ਜਿਹੜੀ ਹੈਗੀ ਹੈ ਜੀ $70 ਪਲੱਸ ਟੈਕਸ, 90 ਹੈ, ਤੁਹਾਨੂੰ ਅੱਜ $50 ਦੀ ਮਿਲ ਸਕਦੀ ਹੈ। 4 ਟਿਕਟਸ ਲੈਣੀ ਤੁਸੀਂ?
4: ਹਾਂਜੀ, ਮੇਰੇ ਹਸਬੈਂਡ 70 ਪਲੱਸ ਦੇ ਨੇ ਔਰ 3
0: ਜਿਹੜੀ ਦੇਖੋ ਜਿਹੜੀ ਟਿਕਟ $30 ਦੀ ਆ ਫ੍ਰੀ ਵਾਲੀ ਟਿਕਟ ਆ ਉਹ ਜਨਰਲ ਐਡਮਿਸ਼ਨ ਆ, VIP ਫ੍ਰੀ ਨਹੀਂ ਹੈ ਜੀ, VIP $50 ਦੀ ਆ।
4: ਓਕੇ ਹਾਂਜੀ ਓਕੇ ਠੀਕ ਹੈ ਸਰ। 4 ਟਿਕਟ
0: ਕਿਹੜੀ ਚੀਜ਼ ਦੀ ਵੇਟ ਕਰ ਰਹੇ ਹੋ ਤੁਸੀਂ, ਕਿਸ ਚੀਜ਼ ਦੀ ਵੇਟ ਕਰ ਰਹੇ ਹੋ? ਮਾਸਟਰ ਸਲੀਮ ਨੂੰ ਸੁਣਨਾ ਚਾਹ ਰਹੇ ਹੋ ਕਿ ਨਹੀਂ ਬਾਦਸ਼ਾਹ? ਉਹ ਇਹ ਤਾਂ ਐਸੀਆਂ ਆਵਾਜ਼ਾਂ ਬੜੀਆਂ ਕਿਸਮਤ ਨਾਲ ਆਉਂਦੀਆਂ ਤੁਹਾਡੇ ਟਾਊਨ ਚ।
5: ਲਓ ਜੀ ਪੇਸ਼ ਕਰਨ ਲੱਗੇ ਮਾਸਟਰ ਸਲੀਮ ਤੇ ਗਿੱਪੀ ਗਿਰਿਆ ਗਾਉਣ ਦੇ ਲਈ ਤਿਆਰ ਪਰ ਤਿਆਰ ਤੇ ਜਗੀਰ ਕੌਰ ਨੇ ਚੱਕ ਲਿਆ ਟਾਲ।

ਐਦਾਂ ਫਿਰ ਭੰਗੜੇ ਪੈਣੇ ਆ, ਨੱਚਣਾ ਸਭ ਨੇ ਬੱਚਿਆਂ ਨਾਲ, ਆਪਣੇ ਆ ਪੋਤਰਿਆਂ ਨੂੰ ਲੈ ਕੇ ਆਓ। 5 ਸਾਲ ਤੋਂ ਓਕੇ, ਚਲੋ 5 ਛੱਡੋ, 7 ਸਾਲ ਤੋਂ ਘੱਟ ਬੱਚੇ ਬਿਲਕੁਲ ਫ੍ਰੀ। ਇਹ ਵੀ ਰੇਡੀਓ ਡਾਉਣ ਵੱਲੋਂ 2 ਸਾਲ ਹੋਰ ਚੱਕਦੇ ਆਪਾਂ, ਬੱਚਿਆਂ ਨੂੰ ਵੀ ਲੈ ਕੇ ਆਓ, ਇੰਜੋਏ ਕਰੋ। ਉੱਥੇ ਜਿਹੜੀਆਂ ਡਰਿੰਕਸ ਆ ਅਨਲਿਮਿਟਡ ਫ੍ਰੀ ਆ, ਚਾਹੇ ਤੁਸੀਂ ਫ੍ਰੀ ਵਾਲੀ ਟਿਕਟ ਲੈਂਦੇ ਹੋ, ਚਾਹੇ 30 ਵਾਲੀ, ਚਾਹੇ 50 ਵਾਲੀ, ਚਾਹੇ 70 ਵਾਲੀ, ਡਰਿੰਕਸ ਬਿਲਕੁਲ ਫ੍ਰੀ। ਮਾਸਟਰ ਸਲੀਮ ਨੂੰ ਕਦੀ ਤੁਸੀਂ ਲਾਈਵ ਸੁਣਿਆ? ਤੁਸੀਂ ਸੁਣੋਗੇ ਨਾ, ਤੁਸੀਂ ਕਹੋਗੇ ਯਾਰ ਵਾਹ, ਇਹ ਵਾਕਈ ਇੱਕ, ਤੁਸੀਂ ਮੈਨੂੰ ਰਿਵਿਊ ਦਿਓ ਅਗਲੇ ਦਿਨ। ਸੋ 437-870-0001 'ਤੇ ਮੈਨੂੰ DM ਕਰ ਦਿਓ। $30 ਤੋਂ ਸਟਾਰਟ ਟਿਕਟਸ ਆ, $70 ਜਿਹੜੀਆਂ ਫ੍ਰੀ ਵਾਲੀਆਂ, 70+ ਵਾਲੀਆਂ ਸੋਲਡ ਹੋ ਗਈਆਂ ਬਾਈ ਜੀ, ਮਾਫ਼ ਕਰਨਾ, ਹੁਣ ਇਸ ਤੋਂ ਬਾਅਦ ਮੈਂ ਟਿਕਟਸ ਨਹੀਂ ਦੇ ਸਕਦਾ। ਕੱਲ੍ਹ ਨੂੰ ਦੇਖਾਂਗੇ ਜੇ ਕੋਈ ਹੋਰ ਬਜ਼ੁਰਗਾਂ ਲਈ, ਸੀਨੀਅਰਸ ਲਈ ਅਸੀਂ ਕੁਛ ਕਰ ਸਕੀਏ, ਕਿ ਅੱਜ ਵਾਲੀਆਂ ਗੌਨ ਹੋ ਗਈਆਂ ਆ। ਹੁਣ ਜਿਹੜੀ $70 ਵਾਲੀ ਟਿਕਟਸ ਆ ਉਹ ਤੁਹਾਨੂੰ, ਮਾਫ਼ ਕਰਨਾ, $60 ਵਾਲੀ ਉਹ $30 ਦੇ ਵਿੱਚ, ਜਿਹੜੀ VVIP $80 ਵਾਲੀ ਉਹ $50-$49 ਦੇ, $50 ਦੇ ਦੇਣੀ ਆ ਬਿਨਾਂ ਟੈਕਸ ਤੋਂ, ਜਿਹੜੀ 50 ਵਾਲੀ ਉਹ ਬਿਨਾਂ ਟੈਕਸ ਤੋਂ। ਚਲੋ ਇਹ ਵੀ ਚੱਕ ਤਾਂ, ਹੋਰ ਬਚਾਤੇ ਤੁਹਾਡੇ $10। ਸੋ ਕਾਲ ਕਰ ਲਓ, ਪਰ ਇਹ ਮੈਨੂੰ ਲੱਗਦਾ ਕਿ ਅੱਜ ਵਾਸਤੇ ਹੀ ਆ, ਕੱਲ੍ਹ ਦੀ ਡੀਲ ਕੱਲ੍ਹ ਵੇਖਾਂਗੇ। ਸੋ ਅੱਜ ਵਾਸਤੇ ਹੀ ਆ, ਅੱਜ ਦੀਆਂ ਟਿਕਟਾਂ ਆਲਮੋਸਟ ਪੂਰੀਆਂ ਹੋ ਚੁੱਕੀਆਂ। ਜੇ ਤੁਸੀਂ ਮੈਨੂੰ ਜਿੰਨੀ ਜਲਦੀ ਮੈਸੇਜ ਕਰ ਦੋਗੇ ਟਿਕਟਾਂ ਤੁਹਾਡੀਆਂ, ਉਨੀ ਜਲਦੀ ਅਸੀਂ ਰੱਖ ਲਾਂਗੇ। 437-870-0001 4378700001 Master Slim, 24 July, Mississauga Convention Center, ਦਿਨ ਰਹਿ ਗਿਆ 2।

0: ਜੀ ਕੁਲਦੀਪ ਜੀ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਜੀ?
1: ਮੈਨੂੰ ਈਮੇਲ ਤੁਸੀਂ ਲਿਖਾਓ, ਮੈਨੂੰ ਪਤਾ ਲੱਗੇ ਤੁਹਾਡੀ।
0: ਉਹ ਇੱਥੇ ਤਾਂ ਘੰਟਾ ਲੱਗ ਜਾਣਾ ਜੀ, ਫਿਰ ਮੈਂ ਤੁਹਾਨੂੰ ਮੈਂ ਕਾਲ ਕਰਦਾ ਜੀ ਪ੍ਰੋਗਰਾਮ ਤੋਂ ਬਾਅਦ।
1: ਓਕੇ ਜੀ,
0: ਬਹੁਤ ਸ਼ੁਕਰੀਆ। ਮੇਰੀ ਤਾਂ ਆਪ ਅੰਗਰੇਜ਼ੀ ਇੱਦਾਂ ਦੀ ਹੈ, 905-673-3337, ਇੱਦਾਂ ਤਾਂ ਆਪਾਂ ਫਿਰ ਈਮੇਲ ਹੀ ਵੱਢਾਂਗੇ। ਸੋ 905-673-3337 ਆ ਚੱਲਣੇ ਉਹਦਣ 80 ਵਾਲੇ, ਉਹਨਾਂ 70-80 ਵਾਲਿਆਂ ਦਾ ਅਸਲੀ ਫਨ ਕਰਨਾ ਉਹਦਣ।

ਓਕੇ ਚਲੋ ਆਪਾਂ ਟਿਕਟਾਂ ਵੀ ਵੰਡੀ ਜਾਂਦੇ ਨਾਲ ਦੀ ਨਾਲ, ਤੁਸੀਂ ਮੈਨੂੰ ਟਿਕਟਾਂ ਵਾਸਤੇ ਕਾਲ ਕਰ ਲਓ ਜੇ ਡਿਸਕਾਊਂਟ ਲੈਣੇ ਆ। ਮੈਂ ਤਾਂ ਅੱਜ ਆਲਮੋਸਟ ਬਈ 40-50% ਆਫ ਲਾਤਾ ਆ, ਸੋ ਇਹ ਮੈਂ ਪਤਾ ਨਹੀਂ ਹੁਣ ਕੱਲ੍ਹ ਨੂੰ ਇਹ ਟਿਕਟਾਂ ਮੇਰੇ ਕੋਲ ਬਚਣਗੀਆਂ ਜਾਂ ਨਹੀਂ, ਪਰ ਅੱਜ ਵਾਸਤੇ ਆ $30 ਜਨਰਲ ਐਡਮਿਸ਼ਨ, $50 $80 ਵਾਲੀ, $50 ਚੋਂ ਓਨਲੀ ਵੀ ਆਈ ਪੀ ਸੈਕਸ਼ਨ ਦੇ ਵਿੱਚ ਤੁਸੀਂ ਲੈ ਸਕਦੇ ਹੋ। ਸੋ ਕਾਲ ਕਰ ਲਓ ਮੈਨੂੰ 437-870-0001 'ਤੇ, 437-870-0001। ਮੈਨੂੰ ਹੁਣ ਤੁਸੀਂ ਮੈਸੇਜ ਕਰ ਦਿਓ ਜਾਂ ਮੈਨੂੰ ਮਿਸ ਕਾਲ ਮਾਰ ਕੇ ਛੱਡ ਦਿਓ, ਮੈਂ ਬੈਕ ਕਾਲ ਕਰ ਲੂੰਗਾ। ਔਰ ਨਾਲ ਦੀ ਨਾਲ ਜਫਰ ਮਲਕ ਹੋਣਾ ਦਾ ਨੰਬਰ ਦੇ ਦਈਏ, ਜੇ ਤੁਸੀਂ ਫਰੈਸ਼ ਹੇਅਰ ਟੋਨਿਕ ਆਪਣੇ ਵਾਲ ਝੜਦੇ ਰੋਕਣਾ ਚਾਹੁੰਦੇ ਹੋ, ਆਪਣੇ ਬੱਚਿਆਂ ਬਜ਼ੁਰਗਾਂ ਮਾਤਾਵਾਂ ਸਾਡੀਆਂ ਭੈਣਾਂ ਦੇ ਵਾਲ ਝੜਦੇ ਆ ਉਹਨਾਂ ਦਾ ਪੱਕਾ ਹੱਲ ਕਰਨਾ ਚਾਹੁੰਦੇ ਹੋ, ਤਾਂ ਫਰੈਸ਼ ਹੇਅਰ ਟੋਨਿਕ ਜਫਰ ਮਲਕ ਹੋਣਾ ਨੂੰ ਕਾਲ ਕਰ ਲਓ 647-521-3011-647-521-5159। ਅੱਛਾ ਇਹ ਉਹ ਨੰਬਰ ਹੋਰ ਪੜ੍ਹ ਗਿਆ ਸੀਗਾ, 647-521-5159 ਜਫਰ ਮਲਕ ਹੁਣ ਕਾਲ ਕਰ ਲਓ ਫਰੈਸ਼ ਹੇਅਰ ਟੋਨਿਕ।

ਔਰ ਨਾਲ ਦੀ ਨਾਲ ਪੀਜ਼ਾ ਟੂ ਗੋ ਬੈਸਟ ਪੀਜ਼ਾ ਇਨ ਦਾ ਟਾਊਨ, ਤੁਸੀਂ ਵਧੀਆ ਸਵਾਦਲਾ ਪੀਜ਼ਾ ਖਾਣਾ, ਵਿੰਗਸ ਖਾਣੇ ਆ, ਔਰ ਨਾਲ ਦੀ ਨਾਲ ਜੇ ਤੁਸੀਂ ਬਾਈ ਉਹ ਇਹਨਾਂ ਦੇ ਸਪਰਿੰਗ ਰੋਲ ਨਹੀਂ ਖਾਧੇ ਤਾਂ ਫਿਰ ਬਾਈ ਤੁਸੀਂ ਕੁਛ ਨਹੀਂ ਖਾਧਾ। ਸਪਰਿੰਗ ਰੋਲ ਖਾਣੇ ਆ ਅਤੇ ਫਿਰ ਤੁਸੀਂ ਕਰ ਲਓ ਕਾਲ। ਪੀਜ਼ਾ ਟੂ ਗੋ ਬੈਸਟ ਪੀਜ਼ਾ ਇਨ ਦਾ ਟਾਊਨ 905-840-9696 9059406-9696।

ਔਰ ਨਾਲ ਦੀ ਨਾਲ ਵਾਓ ਈਟਸ ਮੋਮੋ ਖਾਣੇ ਆ ਸਵਾਦ ਲੈ ਜੇ, ਅਤੇ ਫਿਰ ਵਾਓ ਈਟਸ ਨੂੰ ਯਾਦ ਰੱਖੋ $3.99 ਦੇ ਵਿੱਚ ਪੰਜਾਬ ਨਾਲੋਂ ਦਿੱਲੀ ਨਾਲੋਂ ਸਸਤੇ, ਇੰਡੀਆ 'ਚ ਤੋਂ ਸਸਤੇ ਮੋਮੋਸ ਖਾਣੇ ਆ ਤਾਂ ਫਿਰ ਵਾਓ ਈਟਸ 905-673-3337 ਨਹੀਂ 905-673-0090 ਵਾਓ ਈਟਸ।

0: ਸੋ ਬਿਲਕੁਲ ਐਸੀਆਂ ਖੂਬਸੂਰਤ ਜਿਹੜੀਆਂ ਸੁਰਾਂ ਦੀਆਂ ਝਪਕੀਆਂ ਤੁਸੀਂ ਲੈਣੀਆਂ ਆ, ਐਸਾ ਆਨੰਦ ਲੈਣਾ ਇੱਕ ਐਸੀ ਗਾਇਕੀ ਦਾ ਜਿਹੜਾ ਤੁਸੀਂ ਮਿਸ ਹੀ ਨਹੀਂ ਕਰ ਸਕਦੇ ਯਾਰ। ਮੈਂ ਤਾਂ ਤੁਹਾਡੇ ਪਿਆਰ ਦੇ ਵਾਰੇ ਵਾਰੇ ਜਾਣਾ। ਮੈਨੂੰ ਰੋਹਨ ਮੇਰੇ ਨਾਲ ਜੁੜ ਚੁੱਕਿਆ। ਰੋਹਨ, ਕੀ ਹਾਲ ਚਾਲ ਆ ਵੀਰੇ? ਠੀਕ ਹੋ? ਬਜ਼ੁਰਗਾਂ ਨੂੰ, ਸਾਡੇ ਸਰੋਤਿਆਂ ਨੂੰ ਕਿ ਤੁਸੀਂ ਜੇ ਟਿਕਟਾਂ ਲੈਣੀਆਂ ਆ ਤਾਂ ਤੁਹਾਨੂੰ 50% ਹੀ ਆਫ ਕਰਤਾ, 60 ਵਾਲੀ 30 ਚ ਤੇ 80 ਵਾਲੀ 50 ਦੇ ਵਿੱਚ। ਅਤੇ ਮੇਰੇ ਕੋਲ ਘੱਟੋ ਘੱਟ 20 ਮੈਸੇਜ ਆ ਗਿਆ, ਇਹ ਹੁਣ ਤੁਹਾਨੂੰ ਦੇਣੇ ਪੈਣੇ ਆ, ਕਿਉਂਕਿ ਅਸੀਂ ਪਿਆਰ ਆ ਸਰੋਤਿਆਂ ਦਾ, ਇਹ ਦੁਆਵਾਂ ਹੀ ਆ ਇਹ ਵੀ। ਬਸ ਜਿੱਥੇ ਆਪਾਂ ਬਜ਼ੁਰਗਾਂ ਨੂੰ ਟਿਕਟਾਂ ਵੰਡੀਆਂ, ਇੱਥੇ ਆਪਾਂ ਡਿਸਕਾਊਂਟ ਵੀ ਅੱਜ ਦੇ ਤਾ। ਮੈਂ 1 ਘੰਟੇ ਦਾ ਟਾਈਮ ਲਿਆ ਸੀਗਾ ਅਤੇ ਮੈਨੂੰ ਬਹੁਤ ਸਾਰੀਆਂ ਕਾਲ ਆਈਆਂ, ਬਹੁਤ ਸਾਰੇ ਮੈਸੇਜ, ਇਹ ਹੁਣ ਧੜਾਧੜ ਟਿਕਟਾਂ ਤੁਹਾਨੂੰ ਦੇਣੀਆਂ ਪੈਣੀਆਂ ਆ। ਅਤੇ ਇੱਕ ਪਿਆਰਾ ਜਿਹਾ ਮੈਸੇਜ ਦੇ ਦਿਓ ਤੁਸੀਂ ਵੀ ਆਪਦੇ ਵੱਲੋਂ ਕਿ ਟਿਕਟਾਂ ਵੀ ਲਿਮਿਟਡ ਆ ਅਤੇ ਸਮਾਂ ਵੀ ਲਿਮਿਟਡ ਆ, ਅਤੇ ਉੱਧਰ ਫਿਰ ਸੁਰਾਂ ਦਾ ਜਿਹੜਾ ਮੀਂਹ ਪੈਣਾ ਉਹ ਵੀ ਬਹੁਤ ਲਿਮਿਟਡ ਟਾਈਮ ਰਹਿ ਗਿਆ। ਮਾਸਕ ਸਲੀਮ ਨੇ ਆਪਣਾ ਜਾਦੂ 24 ਜੁਲਾਈ ਦੀ ਸ਼ਾਮ ਨੂੰ 7 ਵਜੇ ਡੋਰ ਓਪਨ ਹੋ ਜਾਣੇ ਆ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ। ਮੇਰਾ ਤਾਂ ਬਾਈ ਗੱਲ ਬਹਿ ਗਿਆ, ਹੁਣ ਤੂੰ ਹੀ ਮਾਈਕ ਸੰਭਾਲ।
1: ਬਿਲਕੁਲ ਭਾਜੀ, ਸਭ ਤੋਂ ਪਹਿਲੀ ਗੱਲ ਇਹ ਜਿਹੜਾ ਤੁਸੀਂ ਪਿਆਰਾ ਪਿਆਰਾ ਜਿਹੜਾ ਤੁਸੀਂ ਗਿਫਟ ਬੈਕ ਦਿੰਦੇ ਹਾਂ ਆਪਣੇ ਲਿਸਨਰਸ ਨੂੰ, ਇਹ ਸਾਡੇ ਸਿਰ ਮੱਥੇ ਆ ਬ੍ਰਦਰ। ਬਸ ਮੈਂ ਇਹੀ ਕਹਿਣਾ ਚਾਹੁੰਦਾ ਸਾਰਿਆਂ ਨੂੰ ਕਿ ਟਾਈਮ ਨਹੀਂ ਲਗਾਉਣਾ, ਕਿਉਂਕਿ ਜੇ ਗਿਫਟ ਅਸੀਂ ਦੇ ਰਹੇ ਹਾਂ ਉਹ ਗਿਫਟ ਵੀ ਲਿਮਿਟਡ ਨੇ, ਅਤੇ ਆਪਣੇ ਹਾਲ ਦੇ ਵਿੱਚ ਸਿਰਫ ਆਪਣੀ 1100 ਜਾਂ 1200 ਤੱਕ ਦੀ ਕਪੈਸਿਟੀ ਹੈ। ਅਸੀਂ ਆਲਰੇਡੀ ਭਾਜੀ ਜ਼ਿਆਦਾ ਨਾ ਸ਼ੇਅਰ ਕਰਦੇ ਹਾਂ, ਅਸੀਂ 1000 ਤੱਕ ਟੱਪ ਚੁੱਕੇ ਹਾਂ। ਸੋ ਜਿਹੜੇ ਜਿਹੜੇ ਵੀ ਆਪਣੇ ਲਾਸਟ ਮਿੰਟ ਟਿਕਟ ਬਾਏ ਕਰਨ ਵਾਲੇ ਹੈਗੇ, ਜਲਦੀ ਜਲਦੀ ਕਰ ਲਓ। ਤੁਹਾਨੂੰ ਅਸੀਂ ਪਹਿਲਾਂ ਵੀ ਅਨਾਊਂਸ ਕੀਤਾ ਸੀ, ਅਸੀਂ ਇੱਕ ਹੋਰ ਇੱਕ ਰੋ ਐਡ ਕੀਤੀ ਹੈ ਟੇਬਲ ਦੀ, 6 ਟੇਬਲ ਅਸੀਂ ਹੋਰ ਐਡ ਕੀਤੇ ਨੇ, ਉਹ ਅਸੀਂ ਕੱਲ ਅਨਾਊਂਸਮੈਂਟ ਕੀਤੀ ਸੀ ਭਾਜੀ, ਤੇ ਅੱਜ ਸਵੇਰੇ ਹੀ 3-3 ਫੈਮਲੀਆਂ ਨੇ ਫੋਨ ਕਰਕੇ ਰਾਈਟ ਵੇ ਬੁੱਕ ਕਰ ਲੈਣੇ। ਸੋ ਟਾਈਮ ਰਹਿ ਗਿਆ ਬਹੁਤ ਘੱਟ, 2 ਦਿਨ ਰਹਿ ਗਏ ਨੇ। ਮਿਸੀਸਾਗਾ ਕਨਵੈਨਸ਼ਨ ਸੈਂਟਰ, 24 ਜੁਲਾਈ, ਮਾਸਟਰ ਸਲੀਮ। ਤੁਸੀਂ ਇੰਸਟਾਗ੍ਰਾਮ ਤੇ ਜਿੱਥੇ ਮਰਜ਼ੀ ਜਾਓ, ਸਿਰਫ ਮਾਸਟਰ ਸਲੀਮ, ਮਾਸਟਰ ਸਲੀਮ, ਮਾਸਟਰ ਸਲੀਮ ਹੋਈ ਦੀ ਹੈ। ਐਂਡ ਇਹ ਲਾਈਵ ਪਰਫਾਰਮੈਂਸ ਜੇ ਤੁਸੀਂ ਮਿਸ ਕਰਤੀ, ਬਸ ਫਿਰ ਤੁਸੀਂ ਵੀਡੀਓ ਦੇਖਦੇ ਰਹਿ ਜਾਓਗੇ, ਤੇ ਵੀਡੀਓ ਚ ਉਹ ਮਜ਼ਾ ਹੈ ਨੀਗਾ ਭਾਜੀ, ਤੁਹਾਨੂੰ ਤਾਂ ਪਤਾ ਹੀ ਹੈ।
0: ਮੈਂ ਕਹਿੰਦਾ ਜੀ ਤੁਸੀਂ ਰਾਈਟ ਨਾਓ ਕਾਲ ਕਰ ਲਓ, ਰੋਹਨ ਸਾਡੇ ਨਾਲ ਜੁੜ ਚੁੱਕਿਆ ਆ। ਤੁਹਾਨੂੰ $60 ਵਾਲੀ $30 ਦੇ ਵਿੱਚ, ਰੋਹਨ ਮੇਰੇ ਕੋਲ ਖਤਮ ਹੋ ਗਈਆਂ ਟਿਕਟਾਂ, ਹੁਣ ਮੈਂ ਤੇਰੀ ਪਰਮਿਸ਼ਨ ਚਾਹੀਦੀ ਹੈ ਕਿ ਰੋਹਨ ਮੈਂ ਕਿ ਆਊਗਾ ਤੇ ਪਰਮਿਸ਼ਨ ਦੇਊਗਾ ਕਿ $30 ਵਾਲੀ ਟਿਕਟ ਕੀ ਆਪਾਂ ਹੋਰ ਦੇ ਸਕਦੇ ਹਾਂ?
1: ਬਿਲਕੁਲ ਦੇ ਸਕਦੇ ਹਾਂ ਜੀ, ਬਿਲਕੁਲ ਦੇ ਸਕਦੇ। ਤੁਹਾਨੂੰ ਬਸ ਫੋਨ ਕਰ ਦੇਣ, ਆਪਣਾ ਨਾਮ ਲਿਖਵਾ ਦੇਣ। ਅਸੀਂ ਤਾਂ ਦੇਖੋ ਜੀ ਹਰ ਤਰ੍ਹਾਂ ਦਾ ਪੇਮੈਂਟ ਮੈਥਡ ਐਕਸੈਪਟ ਕਰ ਰਹੇ ਹਾਂ, ਤੁਸੀਂ ਈ ਟ੍ਰਾਂਸਫਰ ਕਰਨਾ, ਤੁਸੀਂ ਕਿਤੇ ਸਾਡੇ ਸਟੋਰਾਂ ਤੇ ਜਾ ਕੇ ਕੈਸ਼ ਦੇ ਕੇ ਆਉਣਾ, ਫਿਜ਼ੀਕਲ ਟਿਕਟ ਪਿਕ ਕਰਨੀ ਹੈ, ਅਸੀਂ ਹਰ ਇੱਕ ਸਹੂਲਤ ਰੱਖੀ ਹੋਈ ਹੈ। ਬਸ ਤੁਸੀਂ ਆਪਣੇ ਵੱਲੋਂ ਐਫਰਟ ਪਾਉਣਾ, ਡਿਸਾਈਡ ਕਰਨਾ ਕਿ ਅਸੀਂ ਜਾਣਾ ਪਰਿਵਾਰ ਦੇ ਨਾਲ ਜਾਣਾ ਕਿ ਆਪਣੇ, ਮੈਂ ਸਿਰਫ ਆਪਣੇ ਹਸਬੈਂਡ ਵਾਈਫ ਨਾਲ ਜਾਣਾ।
0: ਸੋ ਬਿਲਕੁਲ ਜੀ 905, ਮੈਂ ਮਾਫ ਕਰਨਾ, ਮੈਂ ਪਹਿਲਾਂ ਰੋਹਨ ਦਾ ਨੰਬਰ ਦੇ ਦਿਆਂ ਕਿਉਂਕਿ ਨੰਬਰ ਬਹੁਤ ਜ਼ਰੂਰੀ ਹੈ, ਕੁਝ ਮੇਰੇ ਕੋਲ ਇੰਨੇ ਮੈਸੇਜ ਤੁਹਾਡੇ ਪੜ੍ਹੇ ਨਹੀਂ ਜਾਣੇ, ਉਹ ਨਾ ਹੋਵੇ ਕਿ ਐਨ ਮੌਕੇ 'ਤੇ ਪੰਗਾ ਪੈ ਜੇ। ਤੁਸੀਂ ਰੋਹਨ ਨੂੰ ਵੀ ਰਾਈਟ ਨਾਓ ਕਾਲ ਕਰ ਲਓ, ਤੁਸੀਂ ਜਿਨ੍ਹਾਂ ਜਿਨ੍ਹਾਂ ਦੀ ਮੈਨੂੰ ਕਾਲਾਂ ਆਈਆਂ, ਮਸੀਹ ਸਾਹਿਬ ਤੁਹਾਡੀਆਂ 2 VIP ਮੈਨੂੰ ਮੈਸੇਜ ਪਹੁੰਚ ਚੁੱਕਿਆ, ਤੁਸੀਂ ਰੋਹਨ ਨੂੰ ਡਾਇਰੈਕਟ ਕਾਲ ਕਰ ਲਓ ਅਤੇ ਤੁਹਾਨੂੰ ਡਾਇਰੈਕਟ ਈਮੇਲ ਕਰ ਦੇਣਗੇ 6474798973, 6477839873। ਤੁਸੀਂ ਇਹਦੇ 'ਤੇ ਵੀ ਮੈਸੇਜ ਕਰ ਦਿਓ, ਅੱਧੇ ਸਾਰੇ ਮੇਰੇ 'ਤੇ ਨਾ ਪਾਓ, ਅੱਧਾ ਬੋਝ ਤੁਸੀਂ ਰੋਹਨ ਨੂੰ ਵੀ ਦਿਓ। ਪਰ ਵੈਸੇ ਰੋਹਨ ਨੂੰ ਮੈਂ ਜ਼ਿਆਦਾ ਬੋਝ ਦਿੰਦਾ ਨਹੀਂ ਗਾ, ਪਿਛਲੇ ਸਮੇਂ ਤੋਂ ਆਲਰੇਡੀ ਇਹ ਬਹੁਤ ਬਿਜ਼ੀ ਆ। ਸੋ ਤੁਸੀਂ ਮੈਨੂੰ ਵੀ ਕਾਲ ਕਰ ਸਕਦੇ ਹੋ, ਮੈਨੂੰ ਵੀ ਮੈਸੇਜ ਕਰ ਸਕਦੇ ਹੋ 4378700001 'ਤੇ। ਸੋ $60 ਵਾਲੀ ਟਿਕਟ ਹੋਰ ਵੀ ਆਪਣੇ ਕੋਲ ਆ ਗਈਆਂ ਨੇ, ਹੋਰ ਅਨਾਊਂਸ ਹੋ ਚੁੱਕੀਆਂ ਨੇ। ਸੋ ਤੁਸੀਂ ਰਾਈਟ ਨਾਓ ਕਾਲ ਕਰਕੇ ਆਪਣੀ ਟਿਕਟਾਂ ਲਓ, 4 ਮਿੰਟ ਰਹਿ ਗਏ, ਜਿਨ੍ਹਾਂ ਜਿਨ੍ਹਾਂ ਦੇ ਮੈਨੂੰ ਮੈਸੇਜ ਆ ਗਏ ਉਹਨਾਂ ਨੂੰ ਮੈਂ ਟਿਕਟਾਂ ਰਾਤ ਨੂੰ ਅੱਜ ਭੇਜ ਦੇਣੀਆਂ ਆ। ਸੋ ਮੈਨੂੰ ਕਾਲ ਕਰ ਲਓ, ਮੈਸੇਜ ਕਰ ਲਓ 4378700001, ਅਤੇ 24 ਜੁਲਾਈ ਦੀ ਜਿਹੜੀ ਸ਼ਾਮ ਆ ਰੋਹਨ, ਉਹ ਤਾਂ ਫਿਰ ਇੱਕ ਅਲੱਗ ਤਰ੍ਹਾਂ ਦੀ ਸ਼ਾਮ ਹੋਣੀ ਆ।
1: ਬਹੁਤ ਹੀ ਜ਼ਿਆਦਾ ਅਸੀਂ ਦੇਖੋ ਵਾਇਰਲ ਕੰਟੈਂਟ ਜੇ ਅਸੀਂ ਵੈਨਕੂਵਰ ਤੇ ਐਡਮਿੰਟਨ ਚ ਕੱਢ ਸਕਦੇ ਹਾਂ, ਟੋਰਾਂਟੋ ਤਾਂ ਗੜ ਹੈ ਜੀ ਸਾਡਾ। ਟੋਰਾਂਟੋ ਦੇ ਵਿੱਚ ਜਿੰਨੇ ਫੈਨ ਆ ਮਾਸਟਰ ਸਲੀਮ ਜੀ ਦੇ, ਉਹ ਫੈਨ ਮੈਨੂੰ ਨਹੀਂ ਲੱਗਦਾ ਦੁਨੀਆਂ 'ਚ ਕਿਤੇ ਵੀ ਹੈਗੇ ਨੇ। ਤੇ ਸਾਰੇ ਸਰੋਤਿਆਂ ਨੂੰ, ਸਾਰੇ ਲਿਸਨਰਸ ਨੂੰ ਪਿਆਰ ਭਰੀ ਰਿਕੁਐਸਟ ਹੈ ਕਿ ਸਾਡਾ ਭਰਾ ਮਾਸਟਰ ਸਲੀਮ ਕਿੰਨੀ ਹੀ ਦੇਰ ਬਾਅਦ ਇੱਥੇ ਟੋਰਾਂਟੋ ਦੀ ਧਰਤੀ ਤੇ ਪਰਫਾਰਮ ਕਰਨਗੇ, ਤੇ ਤੁਸੀਂ ਉਹਨਾਂ ਨੂੰ ਸੁਣਨ, ਉਹਨਾਂ ਨੂੰ ਰਿਸਪੈਕਟ ਦੇਣ, ਉਹਨਾਂ ਦੇ ਫਾਦਰ ਸਾਹਿਬ ਨੂੰ ਜਿਨ੍ਹਾਂ ਲਈ ਸਾਰਾ ਇਹ ਟੂਰ ਟ੍ਰਿਬਿਊਟ ਦਿੱਤਾ ਜਾ ਰਿਹਾ, ਉਸਤਾਦ ਪੂਰਨ ਸ਼ਾਹ ਕੋਟੀ ਜੀ, ਉਹਨਾਂ ਦੀ ਹਾਜ਼ਰੀ ਲਵਾਉਣ ਲਈ ਤੁਸੀਂ ਸਾਰਿਆਂ ਨੇ ਪਹੁੰਚਣਾ, ਇਹ ਸ਼ੋਅ ਮਿਸ ਕਰਨ ਵਾਲੀ ਗੱਲ ਨਹੀਂ ਹੈਗੀ। ਟਿਕਟ ਡਿਸਕਾਊਂਟ ਪ੍ਰਾਈਸਿੰਗ ਉਹ ਤਾਂ ਗੱਲਾਂ ਚੱਲਦੀਆਂ ਰਹਿਣਗੀਆਂ, ਬਸ ਤੁਹਾਡਾ ਮਨ ਹੋਣਾ ਚਾਹੀਦਾ ਤੁਸੀਂ ਆਉਣਾ, ਬਾਕੀ ਤੁਸੀਂ ਸੱਦ ਛੱਡ ਦਿਓ।
0: ਕਿਆ ਬਾਤ ਆ, ਸੁਣ ਬਿਲਕੁਲ ਜੀ। ਸੋ ਤੁਸੀਂ ਦਿਨ ਅੱਜ ਦਾ ਤਾਂ ਗਿਆ, ਦਿਨ ਰਹਿ ਗਿਆ 2, ਹੁਣ ਇਸ ਤੋਂ ਬਾਅਦ ਤੁਸੀਂ ਟਿਕਟਾਂ ਲੈ ਲਓਗੇ ਤਾਂ ਬਹੁਤ ਤਗੜੇ ਰਹੋਗੇ, ਕਿਉਂਕਿ ਬਾਅਦ ਵਿੱਚ ਧੱਕਾ ਮੁੱਕੀ ਹੋਣਾ ਟਿਕਟਾਂ ਲਈ, ਉਹ ਅਸੀਂ ਹੋਣ ਨਹੀਂ ਦੇਣਾ, ਅਸੀਂ ਪਹਿਲਾਂ ਹੀ ਸੋਲਡ ਆਊਟ ਦਾ ਫੱਟਾ ਕੱਲ੍ਹ ਸ਼ਾਮ ਤੱਕ ਲਾ ਦੇਣਾ ਆ। ਸੋ ਤੁਸੀਂ ਜਲਦੀ ਤੋਂ ਪਹਿਲਾਂ ਟਿਕਟਾਂ ਲੈ ਲਓ, ਕੱਲ੍ਹ ਨੂੰ ਤੁਹਾਨੂੰ ਲਾਸਟ ਮੈਸੇਜ ਅਸੀਂ ਦੇਵਾਂਗੇ। ਸੋ ਤੁਸੀਂ ਜਿੰਨੀ ਜਲਦੀ ਆਪਣੀਆਂ ਟਿਕਟਾਂ ਬੁੱਕ ਕਰਵਾ ਲਓਗੇ, ਉਨੀ ਜਲਦੀ ਤੁਸੀਂ ਇਸ ਸ਼ੋਅ ਦਾ ਹਿੱਸਾ ਬਣ ਸਕਦੇ ਹੋ, ਇਸ ਖੂਬਸੂਰਤ ਸੰਧੂਰੀ ਸ਼ਾਮ ਨੂੰ ਜੇ ਤੁਸੀਂ ਆਪਣੇ ਪਰਿਵਾਰਾਂ ਦੇ ਨਾਲ ਹੱਥਾਂ 'ਚ ਹੱਥ ਪਾ ਕੇ ਬੱਚਿਆਂ ਦੇ ਨਾਲ ਭੰਗੜੇ ਪਾਉਣੇ ਆ। ਔਰ ਫਿਰ ਮੈਨੂੰ ਲੱਗਦਾ ਕਿ ਇਹ ਸ਼ਾਮ ਤੁਸੀਂ, ਮੈਂ ਅਗਲੇ ਦਿਨ ਤੁਹਾਡੇ ਤੋਂ ਰਿਵਿਊ ਲੈਣੇ ਆ, ਮੈਂ ਐਵੇਂ ਨਹੀਂ ਰੌਲਾ ਪਾ ਰਿਹਾ, ਇਹ ਸ਼ਾਮ ਇਹ ਖੂਬਸੂਰਤ ਸ਼ਾਮ ਹੋਊਗੀ ਔਰ ਇਹ ਮੇਰੀ ਗਰੰਟੀ ਆ, ਮੋਹਰ ਆ। ਤੁਸੀਂ ਵੇਖ ਕੇ ਵਾਹ ਵਾਹ ਤੁਹਾਡੇ ਮੂੰਹ 'ਚੋਂ ਨਾ ਨਿਕਲੇ ਤਾਂ ਫਿਰ ਤੁਸੀਂ ਇੱਥੇ ਆ ਕੇ ਮੈਨੂੰ ਓਨਰ ਕਹਿਣਾ ਕਿ ਪ੍ਰਭ ਬਈ ਤੂੰ ਕੁਛ ਹੋਰ ਕਿਹਾ ਸੀਗਾ। ਸੋ ਨਾਲ ਦੀ ਨਾਲ ਤੁਹਾਨੂੰ ਇੱਕ ਮੈਸੇਜ ਹੋਰ ਦੇ ਦਿੰਦੇ ਹਾਂ ਕਿ ਜੇ ਤੁਹਾਡੇ ਬੱਚੇ ਜਿਹੜੇ ਓਲਡ ਵਾਲੀਆਂ ਟਿਕਟਾਂ ਮੇਰੇ ਕੋਲ ਗਈਆਂ, ਉਹ ਸਾਡੀਆਂ ਸੀਟਾਂ ਪੂਰੀਆਂ ਹੋ ਚੁੱਕੀਆਂ ਆ, ਹੁਣ ਬੱਚੇ ਤੁਹਾਡੇ ਜੇ 7 ਸਾਲ ਤੋਂ ਘੱਟ ਆ, ਪਹਿਲਾਂ 5 ਸੀ ਹੁਣ ਮੈਂ ਕਹਿੰਦਾ ਕਿ 7 ਸਾਲ ਤੋਂ ਘੱਟ ਆ, ਉਹ ਵੀ ਬਿਲਕੁਲ ਫ੍ਰੀ ਆ। ਸੋ ਰੋਹਨ ਵਧਾ ਦਈਏ 2 ਸਾਲ, ਮੈਂ ਕਿਹਾ ਹੋਰ, ਕਿਉਂਕਿ ਭੈਣਾਂ ਦੀ ਕਾਲ ਆਈ ਸੀ, ਉਹ ਕਹਿੰਦੇ ਕਿ 2 ਸਾਲ ਹੋਰ ਸਾਡੇ ਬੱਚੇ, ਹੁਣ 7-7 ਦੇ ਸਾਡੇ 2-2 ਬੱਚੇ ਆ, ਅਤੇ ਮੈਂ ਕਿਹਾ ਤੁਸੀਂ ਲਿਆਓ ਕੋਈ ਨਹੀਂ। ਸੋ ਅੱਜ ਜਿਹੜੀਆਂ ਮੈਨੂੰ ਭੈਣਾਂ ਕਾਲ ਕਰਨਗੀਆਂ ਜਿਨ੍ਹਾਂ ਦੇ ਮੈਸੇਜ ਮੈਨੂੰ ਆਉਣਗੇ, 7 ਸਾਲ ਦੇ ਬੱਚੇ ਜੇ ਤੁਸੀਂ ਉਹਨਾਂ ਕਪਲ ਨਾਲ ਬੱਚੇ ਲੈ ਕੇ ਆਓ, ਬਿਲਕੁਲ ਫ੍ਰੀ, ਪਰ ਸਾਨੂੰ ਰਜਿਸਟਰਡ ਕਰਾਉਣੀ ਪੈਣੀ ਪਹਿਲਾਂ, ਕਿਉਂਕਿ ਲਿਮਿਟਡ ਸਾਡੇ ਕੋਲ ਸੀਟਾਂ। ਰੋਹਨ ਦਿਓ ਇੱਕ ਮੈਸੇਜ ਪਿਆਰਾ ਜਿਹਾ।
1: ਭਾਜੀ ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦਾ ਕਿ ਜਿਹੜੇ ਵੀ ਸਾਡੇ ਫੈਮਿਲੀ ਮੈਂਬਰਸ ਤੇ ਫਰੈਂਡਸ ਨੇ ਟਿਕਟਾਂ ਆਲਰੇਡੀ ਲੈ ਲਈਆਂ ਨੇ, ਉਦਨ ਲੇਟ ਨਹੀਂ ਆਣਾ, ਇਹ ਸਭ ਤੋਂ ਜ਼ਿਆਦਾ ਜ਼ਰੂਰੀ ਗੱਲ ਹੈ। 7 ਵਜੇ ਦਰਵਾਜ਼ੇ ਖੁੱਲ ਜਾਣੇ ਆ, 8 ਵਜੇ ਸਾਡੀ ਪਹਿਲੀ ਐਂਟਰਟੇਨਮੈਂਟ ਐਕਟ ਸਟੇਜ ਤੇ ਹੋਏਗੀ, ਤੇ ਜੇ ਤੁਸੀਂ ਉਦਨ ਲੇਟ ਆਏ, ਹੋ ਸਕਦਾ ਕਿ ਤੁਸੀਂ ਸ਼ਾਇਦ 1-2 ਕੋਈ ਬਹੁਤ ਹੀ ਖੂਬਸੂਰਤ ਚੀਜ਼ਾਂ ਮਿਸ ਕਰ ਦਿਓ। ਸੋ ਫਰਾਈਡੇ ਦੀ ਸ਼ਾਮ ਹੈ, ਤੁਸੀਂ ਪਰਿਵਾਰ ਦੇ ਨਾਲ ਮੌਕਾ ਇਹ ਗਵਾਉਣਾ ਨਹੀਂ ਹੈਗਾ, ਤੁਸੀਂ ਡਿਸਾਈਡ ਤਾਂ ਕਰ ਹੀ ਲਿਆ, ਟਿਕਟ ਵੀ ਲੈ ਲਈ ਹੈ ਕਿ ਪਹੁੰਚਣਾ ਹੈ, ਮੈਂ ਕਹਿੰਦਾ ਸਾਰੇ ਹੀ ਜਾਣੇ 7:00 ਸ਼ਾਰਪ ਮਿਸ ਸਾਗਰ ਕਨਵੈਨਸ਼ਨ ਸੈਂਟਰ ਪਹੁੰਚੋ, ਅਸੀਂ ਉੱਥੇ 7 ਵਜੇ ਡੋਰ ਖੋਲ ਦੇਣੇ। ਇਹ ਵਾਲੀ ਸ਼ਾਮ ਤੇ ਲੇਟ ਨਹੀਂ ਹੋਣਾ, ਆਪਣਾ ਮੇਕਅਪ, ਆਪਣਾ ਸੂਟ, ਆਪਣਾ ਜੋ ਵੀ ਤੁਸੀਂ ਤਿਆਰ ਕਰਨਾ 1 ਦਿਨ ਪਹਿਲਾਂ ਕਰ ਲਈਓ, ਬਟ ਇਹ ਵਾਲੀ ਡੇਟ ਨੂੰ, ਫਰਾਈਡੇ ਨੂੰ ਲੇਟ ਨਹੀਂ ਪਹੁੰਚਣਾ ਇੱਥੇ, ਬਸ ਇਹ ਮੇਰਾ ਲਾਸਟ ਮੈਸੇਜ ਹੈ ਭਾਜੀ।
0: ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ। ਸੋ ਤੁਹਾਨੂੰ ਮੈਂ ਮੈਸੇਜ ਭੇਜਦਾ ਹਾਂ, ਸੋ ਟਿਕਟਾਂ ਲਈ ਤੁਸੀਂ ਰੈਡੀ ਹੋ ਜਾਓ, ਬਹੁਤ ਸਾਰੇ ਮੈਸੇਜ ਆਏ ਹੋਏ ਆ, ਸੋ ਮੈਂ ਇਕੱਠੇ ਕਰਕੇ ਭੇਜਦਾ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸੋ ਜਿੰਨੇ ਵੀ ਪਿਆਰੇ ਦੇ ਮੈਸੇਜ ਆਏ ਆ, ਮੈਂ ਲਾਸਟ ਜਾਂਦਾ ਇੱਕ ਨੰਬਰ ਇੱਕ ਵਾਰ ਫਿਰ ਦਿਆਂਗਾ, 437-0001 437-0001 ਤੇ ਮੈਨੂੰ ਮੈਸੇਜ ਕਰ ਦਿਓ, ਜਿਨ੍ਹਾਂ ਨੇ 60 ਵਾਲੀ ਟਿਕਟ 30 ਦੇ ਵਿੱਚ ਅਤੇ 80 ਵਾਲੀ ਟਿਕਟ 50 ਦੇ ਵਿੱਚ ਲੈਣੀ ਆ VIP, ਔਰ $30 ਦੇ ਵਿੱਚ ਜਨਰਲ ਐਡਮਿਸ਼ਨ, ਮੈਨੂੰ ਕਾਲ ਕਰ ਲਿਓ, ਮੈਸੇਜ ਕਰ ਲਿਓ 437-0001 437-0001 ਅਤੇ BD's ਹੋਮ ਪੇਂਟਿੰਗ ਦੀਆਂ ਸੇਵਾਵਾਂ ਲੈਣੀਆਂ, ਅਤੇ ਫਿਰ ਤੁਸੀਂ 905-965-6311 ਘਰ ਨੂੰ ਪੇਂਟ ਕਰਾਉਣਾ, ਬੇਸਮੈਂਟ ਨੂੰ ਪੇਂਟ ਕਰਾਉਣਾ, ਆਊਟਡੋਰ ਇਨਡੋਰ ਬੇਸਮੈਂਟ ਪੇਂਟ ਕਰਾਉਣੀ ਆ, ਅਤੇ ਤੁਸੀਂ ਮਾਫ਼ ਕਰਨਾ ਇੰਟੀਰੀਅਰ ਐਕਸਟੀਰੀਅਰ ਪੇਂਟ ਕਰਾਉਣਾ, ਫਲੋਰਿੰਗ ਦਾ ਕੰਮ ਕਰਾਉਣਾ, ਤਾਂ BD's ਹੋਮ ਪੇਂਟਿੰਗ 905-965-6311। ਔਰ ਨਾਲ ਦੀ ਨਾਲ ਤੁਸੀਂ ਓਕੇ, ਇਹ ਕਿਹੜੇ ਮੈਸੇਜ ਰਹਿ ਗਏ ਆਪਣੇ, ਓਕੇ ਮੈਸੇਜ ਰਹਿ ਗਏ Fashion IQ, ਓਕੇ। ਸੋ Fashion IQ ਪੰਜਾਬੀ ਭਾਈਚਾਰੇ ਦਾ, ਏਸ਼ੀਅਨ ਭਾਈਚਾਰੇ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਆ ਬਈ, Fashion IQ 'ਤੇ ਪਹੁੰਚੋ, ਔਰ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਦੇ ਆਪਣੇ ਵਿਆਹ ਸ਼ਾਦੀਆਂ ਦੀ ਸ਼ੋਪਿੰਗ ਕਰੋ, ਇੰਡੀਆ ਜਾਣ ਦੀ ਹੁਣ ਲੋੜ ਨਹੀਂ ਆ। Fashion IQ 905-453-2225। ਸੋ ਮਿਲਦੇ ਹਾਂ ਕੱਲ੍ਹ ਨੂੰ ਇਸੇ ਵੇਲੇ, ਇਸੇ ਘੜੀ, ਇਸੇ ਪਲ 'ਤੇ ਗੱਲਾਂ ਬਾਤਾਂ ਕਰਾਂਗੇ। ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ ਫਿਰ ਮਿਲਾਂਗੇ, ਯਾਦ ਰੱਖਿਓ, ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ, ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ।
2: ਦੁਨੀਆ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ Fashion IQ, Fashion IQ ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
3: ਲੇਡੀ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
2: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
3: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟੌਪ ਟੇਲਰ ਟੀਮ ਵੀ ਅਵੇਲੇਬਲ। Fashion IQ, Fashion IQ, ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ Fashion IQ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
4: This is AM 530. CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ। ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ। ਐਂਡ ਮਾਈਂਡ ਬਲੋਇੰਗ ਵੈਰਾਇਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ ਖੁੱਲੀਆਂ ਡੁੱਲੀਆਂ ਥਾਵਾਂ ਵਰਗੀ ਮੇਰੇ ਪਿੰਡ ਨੂੰ ਜਾਂਦੇ ਰਾਹਾਂ ਵਰਗੀ ਆਓ ਇਸ ਦੀ ਸ਼ਾਨ ਵਧਾਈਏ ਇਹਦੇ ਸੋਹਲੇ ਰਲਵੇਂ ਲਗਾਈਏ ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ ਆਪਣੀ ਪਛਾਣ ਵਾਲਾ ਦੀਵਾ ਨਾ ਬਜਾ ਦਿਓ ਵੇਖਿਓ ਪੰਜਾਬੀ ਉਹ ਪੰਜਾਬੀ ਨਾ ਭੁਲਾ ਦਿਓ।

0: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ ਦੋਸਤੋ, ਮਿੱਤਰੋ, ਭੈਣ ਭਰਾਵੋ, ਸਾਰਿਆਂ ਨੂੰ ਹੱਥ ਬੰਨ ਕੇ ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰਾਂ। ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪੇਸ਼ ਹੁੰਦੇ ਰੇਡੀਓ ਪ੍ਰੋਗਰਾਮ ਸਭ ਰੰਗ ਨੂੰ ਲੈ ਕੇ ਸਾਡਾ ਤੁਹਾਡਾ ਸਾਥ ਰਹੇਗਾ 10 ਵਜੇ ਤੋਂ ਲੈ ਕੇ 11 ਵਜੇ ਤੱਕ। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਖੁਸ਼ੀ ਦਾ ਸਬੱਬ ਹੈ ਕਿ ਹੁਸਨੈਨ ਅਕਬਰ ਜੀ ਮੇਰੇ ਨਾਲ ਨੇ। ਕੱਲ੍ਹ ਇਹਨਾਂ ਦੀ ਗੈਰ ਹਾਜ਼ਰੀ ਲਾਈ ਹੈ। ਹੁਸਨੈਨ ਜੀ, ਕੀ ਹਾਲ ਚਾਲ, ਠੀਕ ਠਾਕ ਹੋ?
1: ਹਾਂਜੀ ਹਾਂਜੀ, ਬਹੁਤ ਵਧੀਆ, ਫਸਟ ਕਲਾਸ।
0: ਕੱਲ ਕਿਤੇ ਰੁਝੇਵਾਂ ਸੀ, ਕੱਲ ਅਸੀਂ ਤੁਹਾਡੀ ਇੰਤਜ਼ਾਰ ਕਰਦੇ ਰਹੇ। ਤੁਸੀਂ ਆਏ ਉਦੋਂ ਜਦੋਂ ਦੋਸਤਾਂ ਨੂੰ ਮੈਂ ਕਹਿਤਾ ਸੀ ਕਿ ਸਾਡਾ ਪ੍ਰੋਗਰਾਮ ਹੁਣ ਸਮਾਪਤੀ ਵੱਲ ਜਾ ਰਿਹਾ।
1: ਵੇਖੋ ਜੀ, ਡਾਕਟਰ ਦਲਵੀਰ ਕਥੂਰੀਆ ਸਾਹਿਬ ਜਿੱਥੇ ਜਾਂਦੇ ਨੇ ਫਿਰ ਨਾਲ ਮੈਨੂੰ ਵੀ ਜਾਣਾ ਹੁੰਦਾ ਹੈ।
0: ਕੀ ਬਾਤ ਹੈ, ਕੀ ਬਾਤ
1: ਹੈ। ਇਸ ਵਾਸਤੇ ਮੈਂ ਖੁਸ਼ੀ ਨਾਲ ਖੱਬੇ ਸੱਜੇ ਨਹੀਂ ਜਾਂਦਾ, ਜਿੱਥੇ ਜ਼ਰੂਰੀ ਉੱਥੇ ਮੈਂ ਜਾਂਦਾ।
0: ਚਲੋ ਬਹੁਤ ਵਧੀਆ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਤੇ ਸੁਨੈਣ ਜੀ, ਅੱਜ ਮੌਸਮ ਬਹੁਤ ਖੂਬਸੂਰਤ ਹੈ। ਅੱਜ ਮੰਗਲਵਾਰ ਦਾ ਦਿਨ ਹੋ ਗਿਆ ਤੇ 21 ਜੁਲਾਈ ਹੋ ਗਈ ਤੇ 20 ਡਿਗਰੀ ਇਸ ਵੇਲੇ ਟੈਂਪਰੇਚਰ। ਕੱਲ ਨੂੰ 22 ਜੁਲਾਈ ਬੁੱਧਵਾਰ ਨੂੰ ਟੈਂਪਰੇਚਰ ਹੋ ਜਾਏਗਾ 21 ਡਿਗਰੀ ਰਹਿਣਾ ਤੇ ਹਵਾ ਚੱਲੇਗੀ 25 ਕਿਲੋਮੀਟਰ ਦੀ। 5:57 ਤੇ ਸੂਰਜ ਦੇਵਤਾ ਜੀ ਨੇ ਦਰਸ਼ਨ ਦੇਣੇ ਨੇ ਤੇ 8:52 ਤੇ ਕੱਲ ਉਹਨਾਂ ਨੇ ਆਪਣੇ ਘਰ ਵਾਪਸ ਚਲੇ ਜਾਣਾ। ਸੋ ਮੌਸਮ ਖੂਬਸੂਰਤ ਹੋ ਗਿਆ, ਬਹੁਤ ਜ਼ਿਆਦਾ ਗਰਮੀਆਂ ਵੀ ਅਸੀਂ ਮਹਿਸੂਸ ਕੀਤੀਆਂ, ਬਰਦਾਸ਼ਤ ਵੀ ਕੀਤੀਆਂ। ਲੋਕ ਉਦੋਂ ਤੰਗ ਵੀ ਬੜਾ ਹੋਏ, ਪਰੇਸ਼ਾਨ ਵੀ ਹੋਏ ਕਿ ਬੜੀ ਗਰਮੀ ਹੋ ਗਈ ਹੈ, ਬੜੀ ਗਰਮੀ ਹੋ ਗਈ ਹੈ। ਹੁਣ ਥੋੜ੍ਹਾ ਜਿਹਾ ਖੁਸ਼ਗਵਾਰ ਮੌਸਮ ਹੋਣ ਲੱਗ ਪਿਆ ਤੇ ਮੈਨੂੰ ਲੱਗਦਾ ਹੈ ਕਿ ਜਿਹੜੀ ਹਾਈਟ ਸੀ ਨਾ ਗਰਮੀ ਦੀ, ਉਹ ਮੈਨੂੰ ਲੱਗਦਾ ਹੁਣ ਜਿਹੜੀ ਨਾ ਖਤਮ ਹੋ ਗਈ ਤੇ ਹੁਣ ਮੇਰਾ ਖਿਆਲ ਆ ਦਿਨ ਬ ਦਿਨ ਜਿਹੜਾ ਮੌਸਮ ਨਾ ਪਲੈਜ਼ੈਂਟ ਹੀ ਹੁੰਦਾ ਜਾਏਗਾ।
1: ਜੀ ਜੀ,
0: ਸੋ ਮੁਸ਼ਕਲਾਂ ਜ਼ਿੰਦਗੀ 'ਚ ਆਉਂਦੀਆਂ, ਮੁਸ਼ਕਲਾਂ ਤੋਂ ਨਾ ਘਬਰਾਉਣਾ ਨਹੀਂ ਚਾਹੀਦਾ।
1: ਜੀ ਜੀ
0: ਹੁਸੈਨ ਜੀ, ਮੇਰਾ ਜਿਹੜਾ ਖਿਆਲ ਹੈ ਨਾ, ਉਹ ਕਹਿੰਦੇ ਵੀ ਮੁਸ਼ਕਲਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਂਦੀਆਂ ਤੁਹਾਡਾ ਰਸਤਾ ਰੋਕਣ ਵਾਸਤੇ ਨਹੀਂ, ਬਲਕਿ ਤੁਹਾਡੇ ਹੌਸਲੇ ਵਧਾਉਣ ਵਾਸਤੇ, ਤੁਹਾਨੂੰ ਮਜ਼ਬੂਤ ਕਰਨ ਵਾਸਤੇ ਮੁਸ਼ਕਲਾਂ ਆਉਂਦੀਆਂ।
1: ਸਾਡੀਆਂ ਜਿਸ ਵੇਲੇ ਕਾਲਜਾਂ ਦੀਆਂ ਤਨਜ਼ੀਮਾਂ ਬਣਦੀਆਂ ਹਨ ਨਾ, ਤੇ ਹੈ ਤੇ ਉਰਦੂ ਦਾ ਇੱਕ ਸ਼ੇਰ ਹੈ
0: ਜੀ,
1: ਲੇਕਿਨ ਤੁਹਾਡੇ ਮੌਕੇ ਦੇ ਮੁਤਾਬਕ,
0: ਹਾਂਜੀ,
1: ਕਿ ਉਹ ਮਰਦ ਨਹੀਂ ਜੋ ਡਰ ਜਾਏ।
0: ਕੀ ਬਾਤ ਹੈ,
1: ਉਹ ਮਰਦ ਨਹੀਂ
0: ਜੋ ਡਰ ਜਾਏ,
1: ਜੋ ਡਰ ਜਾਏ ਹਾਲਾਤ ਕੇ ਖੂਨੀ ਮੰਜ਼ਰ ਸੇ, ਜਿਸ ਦੌਰ ਮੇ ਜੀਣਾ ਮੁਸ਼ਕਲ ਹੋ ਉਸ ਦੌਰ ਮੇ ਜੀਣਾ ਲਾਜ਼ਮ ਹੈ।
0: ਕੀ ਬਾਤ, ਕੀ ਬਾਤ। ਮੈਂ ਨਾ ਕੱਲ ਪੜ੍ਹ ਰਿਹਾ ਸੀ ਇੱਕ ਛੋਟੀ ਜੀ ਬਰੀਫ ਜੀ ਕਹਾਣੀ ਮੈਂ ਪੜ੍ਹ ਰਿਹਾ ਸੀ, ਮੈਨੂੰ ਬੜੀ ਅੱਛੀ ਲੱਗੀ ਤੇ ਉਹ ਇਸ ਪ੍ਰਸੰਗ ਦੇ ਵਿੱਚ ਨਾ ਦੋਸਤਾਂ ਦੇ ਨਾਲ ਸ਼ੇਅਰ ਕੀਤੀ ਜਾ ਸਕਦੀ ਹੈ। ਉਹ ਕਹਿੰਦੇ ਇੱਕ ਪਰਿਵਾਰ ਨਾ ਰਹਿੰਦਾ ਸੀ ਇੱਕ ਪਿੰਡ ਦੇ ਵਿੱਚ, ਤੇ ਤਿੰਨ ਉਹਨਾਂ ਦੇ ਮੁੰਡੇ ਸੀ, ਇੱਕ ਬਾਪ ਸੀ ਤੇ ਮਦਰ ਸੀ ਉਹਨਾਂ ਦੀ, ਤੇ ਉਹਨਾਂ ਨੇ ਇੱਕ ਛੋਟੀ ਜੀ ਗਾਂ ਰੱਖੀ ਹੋਈ ਸੀ ਘਰ।
1: ਜੀ ਜੀ,
0: ਥੋੜੀ ਜੀ ਜ਼ਮੀਨ ਵੀ ਹੈਗੀ ਸੀ, ਪਰ ਉਹ ਨਾ ਕੰਮ ਕਾਰ ਕੀ ਕਰਦੇ ਸੀ ਕਿ ਗਾਂ ਜਿਹੜਾ ਦੁੱਧ ਦਿੰਦੀ ਸੀ ਨਾ, ਬਸ ਉਹਨੂੰ ਆਪਣਾ ਕੁਝ ਥੋੜਾ ਬਹੁਤਾ ਘਰੇ ਵਰਤ ਲੈਂਦੇ ਸੀ ਤੇ ਥੋੜਾ ਬਹੁਤਾ ਵੇਚ ਵੂਚ ਕੇ ਉਹ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਨਾ ਹੌਲੀ ਹੌਲੀ ਉਹ ਕਰੀ ਜਾਂਦੇ ਸੀ।
1: ਬਿਲਕੁਲ ਠੀਕ।
0: ਉਹ ਬਾਈ ਚਾਂਸ ਕੀ ਹੋਇਆ, ਉੱਥੋਂ ਕੋਈ ਸਾਧੂ ਮਹਾਤਮਾ ਇੱਕ ਦਿਨ ਨਿਕਲਿਆ ਉਸ ਪਿੰਡ ਦੇ ਵਿੱਚੋਂ, ਤੇ ਸਾਧੂ ਮਹਾਤਮਾ ਨੇ ਉਸ ਘਰ ਦਾ ਦਰਵਾਜ਼ਾ ਖੜਕਾਇਆ ਵੀ ਮੈਨੂੰ ਕੁਝ ਖੈਰ ਪਾਓ, ਮੈਨੂੰ ਕੁਝ ਖਿਲਾ ਪਿਲਾ ਦਿਓ, ਮੈਂ ਸਾਧੂ ਮਹਾਤਮਾ ਆਇਆ ਆਪਣੀ ਯਾਤਰਾ ਦੇ ਉੱਪਰੋਂ। ਤੇ ਉਹਨਾਂ ਨੇ ਨਾ ਉਸ ਸਾਧੂ ਮਹਾਤਮਾ ਦੀ ਸੇਵਾ ਕੀਤੀ, ਚੰਗੀ ਸੇਵਾ ਕੀਤੀ, ਜਿੰਨਾ ਉਹ ਕਰ ਸਕਦੇ ਸੀ ਨਾ ਉਹਨਾਂ ਨੇ ਸੇਵਾ ਕੀਤੀ। ਤੇ ਸਾਧੂ ਮਹਾਤਮਾ ਬੜਾ ਖੁਸ਼ ਹੋਇਆ, ਉਹ ਨਾ ਪਿੰਡ ਦੇ ਵਿੱਚ ਦੀ ਨਿਕਲਿਆ ਜਦੋਂ ਉਹਨਾਂ ਤੇ ਉਹਨੇ ਪੁੱਛਿਆ ਵੀ ਪਿੰਡ ਦੇ ਇੱਕ ਮੋਹਤਵਾਰ ਆਦਮੀ ਜਿਹੜਾ ਪਿੰਡ ਦਾ ਬੜਾ ਸਿਆਣਾ ਸੁਲਝਿਆ ਹੋਇਆ ਆਦਮੀ ਸੀ, ਉਹਨੂੰ ਪੁੱਛਿਆ ਉਹਨੇ, ਉਹ ਕਹਿੰਦਾ ਵੀ ਮੈਂ ਨਾ ਇਸ ਪਰਿਵਾਰ ਦੀ ਮਦਦ ਕਰਨੀ ਚਾਹੁੰਦਾ ਕਿਸੇ ਤਰੀਕੇ, ਕਿ ਮੇਰੀ ਇਹਨਾਂ ਨੇ ਸੇਵਾ ਕੀਤੀ ਹੈ ਬਹੁਤ, ਮੈਂ ਬੜਾ ਖੁਸ਼ ਹੋਇਆ ਤੇ ਮੈਂ ਇਹਨਾਂ ਦੀ ਮਦਦ ਕਰਨੀ ਕਿਸ ਤਰ੍ਹਾਂ ਕਰਾਂ। ਉਹ ਪਿੰਡ ਦਾ ਮੋਹਤਵਾਰ ਬੰਦਾ ਕਹਿੰਦਾ ਨਾ ਕਿ ਜੇ ਤੂੰ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਨਾ, ਤੇ ਤੂੰ ਇਹਨਾਂ ਦੀ ਜਿਹੜੀ ਗਾਂ ਹੈਗੀ ਨਾ ਉਹਨੂੰ ਚੋਰੀ ਕਰਕੇ ਲੈ ਜਾ। ਉਹ ਬੜਾ ਹੈਰਾਨ ਪਰੇਸ਼ਾਨ, ਉਹ ਕਹਿੰਦਾ ਵੀ ਮੈਂ ਤੇ ਇਸ ਪਰਿਵਾਰ ਦੀ ਮਦਦ ਕਰਨੀ ਹੈ, ਵੀ ਜਿਹੜੀ ਗਾਈ ਇਹਨਾਂ ਕੋਲ ਹੈਗੀ ਹੈ ਉਹਦਾ ਦੁੱਧ ਚੋਂਦੇ ਆ, ਉਹ ਆਪ ਪੀਪੂ ਲੈਂਦੇ ਆ, ਥੋੜਾ ਬਹੁਤਾ ਵੇਚ ਕੇ ਪਰਿਵਾਰ ਦਾ ਗੁਜ਼ਾਰਾ ਕਰੀ ਜਾਂਦੇ, ਤੇ ਤੂੰ ਮੈਨੂੰ ਸਲਾਹ ਚੰਗੀ ਦੇਈ ਜਾਂਦਾ ਵੀ ਗਾਈ ਚੋਰੀ ਕਰਕੇ ਲੈ ਜਾ। ਉਹ ਕਹਿੰਦਾ ਵੀ ਜੇ ਮੇਰੀ ਗੱਲ ਮੰਨਦਾ ਨੇ, ਜੇ ਤੂੰ ਉਹਨਾਂ ਦੀ ਮਦਦ ਕਰਨੀ ਚਾਹੁੰਦਾ ਨਾ, ਤੇ ਗਾਈ ਇਹਨਾਂ ਦੀ ਚੋਰੀ ਕਰਕੇ ਲੈ ਜਾ, ਤੇ ਸਾਲ ਡੇਢ ਸਾਲ ਇੱਥੇ ਵਾਪਸ ਇਹਨਾਂ ਦੇ ਮੱਥੇ ਨਾ ਲੱਗੀ ਦੁਬਾਰਾ। ਉਹ ਕਹਿੰਦਾ ਵੀ ਉਹਨੇ ਸਲਾਹ ਮੰਨ ਲਈ ਉਹਦੀ, ਉਹਨਾਂ ਦੀ ਗਾਈ ਉਹਨੇ ਚੋਰੀ ਕੀਤੀ ਤੇ ਉਹ ਲੈ ਗਿਆ ਚੁੱਪ ਕਰਕੇ।
1: ਠੀਕ ਹੈ।
0: ਸਾਲ ਡੇਢ ਸਾਲ ਬਾਅਦ ਜਦੋਂ ਆਇਆ ਨਾ ਉਹ ਵਾਪਸ, ਤੇ ਉਹਨੇ ਦੇਖਿਆ ਕਿ ਇੱਕ ਉੱਥੇ ਦੁਕਾਨ ਪਈ ਹੋਈ ਹੈ ਬੜੀ ਅੱਛੀ ਖੂਬਸੂਰਤ, ਉਹਦੇ ਉੱਪਰ ਉਹੀ ਮੁੰਡਾ ਇੱਕ ਪਰਿਵਾਰ ਦਾ ਤੇ ਇੱਕ ਉਹਦਾ ਬਾਪ, ਦੋਨੋਂ ਦੁਕਾਨ ਦੇ ਉੱਪਰ ਬੈਠੇ ਨੇ ਤੇ ਬੜੀ ਖੂਬਸੂਰਤ ਉਹਨਾਂ ਦੀ ਦੁਕਾਨ ਚੱਲ ਰਹੀ ਹੈ ਤੇ ਬੜੀ ਉਹ ਮਿਹਨਤ ਕਰਦੇ ਨੇ ਤੇ ਬੜੀ ਮਸ਼ਹੂਰ ਹੈ ਆਸ ਪਾਸ ਦੇ ਇਲਾਕੇ ਵਿੱਚ ਵੀ, ਇਹਨਾਂ ਦੀ ਦੁਕਾਨ ਬੜੀ ਖੂਬਸੂਰਤ ਇਹਨਾਂ ਨੇ ਬਣਾ ਲਈ।
1: ਕੀ ਬਾਤ।
0: ਤੇ ਫੇਰ ਉਹ ਜਦੋਂ ਆਇਆ ਪਤਾ ਲੱਗਾ ਵੀ ਦੂਸਰਾ ਮੁੰਡਾ, ਉਹ ਕਹਿੰਦੇ ਵੀ ਦੂਸਰਾ ਮੁੰਡਾ ਜਿਹੜੀ ਇਹਨਾਂ ਦੀ ਜ਼ਮੀਨ ਹੈਗੀ ਸੀ ਥੋੜੀ ਜਿਹੀ, ਉਹਦੇ ਤੇ ਖੇਤੀਬਾੜੀ ਕਰਦਾ ਤੇ ਬੜੀ ਵਧੀਆ ਉੱਥੇ ਖੇਤੀਬਾੜੀ ਹੁੰਦੀ ਹੈ ਤੇ ਬਹੁਤ ਵਧੀਆ ਇਹਨਾਂ ਦੀ ਉਪਜ ਹੁੰਦੀ ਹੈ ਤੇ ਇਹਨਾਂ ਦਾ ਤਾਂ ਕਾਰੋਬਾਰ ਹੀ ਇਹਨਾਂ ਦਾ ਬਹੁਤ ਅੱਛਾ, ਬੜੇ ਸੈਟਲ ਹੋ ਗਏ ਨੇ।
1: ਕੀ ਬਾਤ ਹੈ।
0: ਸੋ ਉਹ ਆਇਆ, ਉਹ ਕਹਿੰਦਾ ਵੀ ਹੋ ਸਕਦਾ ਹੈ ਕਿ ਮੈਨੂੰ ਪਰਿਵਾਰ ਵਾਲੇ ਗਾਲੀ ਗਲੋਚ ਕਰਨ। ਤੇ ਉਹ ਜਦੋਂ ਆਇਆ ਨਾ ਵਾਪਸ ਤੇ ਪਰਿਵਾਰ ਵਾਲੇ ਉਹਨੂੰ ਮਿਲਣ ਆਏ ਤੇ ਪਰਿਵਾਰ ਵਾਲਿਆਂ ਨੇ ਉਹਨਾਂ ਦਾ ਬੜਾ ਸਵਾਗਤ ਕੀਤਾ ਉਸ ਸਾਧੂ ਦਾ, ਉਸ ਮਹਾਤਮਾ ਦਾ, ਕਿ ਅਸੀਂ ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ, ਅਸੀਂ ਤੁਹਾਡਾ ਥੈਂਕਸ ਕਰਦੇ ਹਾਂ ਕਿ ਤੁਸੀਂ ਸਾਡੀ ਗਾਈ ਚੋਰੀ ਕਰਕੇ ਲੈ ਗਏ ਤੇ ਉਸ ਤੋਂ ਬਾਅਦ ਸਾਨੂੰ ਕੰਮ ਕਰਨ ਦੀ ਆਦਤ ਪੈ ਗਈ, ਮਿਹਨਤ ਕਰਨ ਦੀ ਆਦਤ ਪੈ ਗਈ, ਅਸੀਂ ਤਾਂ ਇਸ ਗਾਈ ਦੇ ਉੱਪਰ ਨਿਰਭਰ ਰਹਿ ਗਏ ਸੀ, ਜਿਹੜੀ ਆਪਣੀ ਜ਼ਮੀਨ ਸੀ ਉਹ ਵੀ ਅਸੀਂ ਬੇਕਾਰ ਹੀ ਛੱਡੀ ਹੋਈ ਸੀ, ਕੰਮ ਕੋਈ ਕਰਦੇ ਨਹੀਂ ਸੀ, ਸਾਰਾ ਦਿਨ ਵਿਹਲੇ ਰਹਿੰਦੇ ਸੀ, ਤੇ ਤੁਸੀਂ ਤਾਂ ਸਾਡੀ ਬੜੀ ਵੱਡੀ ਮਦਦ ਕੀਤੀ, ਬੜੀ ਵੱਡੀ ਸੇਲ ਹੈਲਪ ਕੀਤੀ, ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਹਾਡੀ ਮਿਹਰਬਾਨੀ ਤੇ ਤੁਸੀਂ ਸਾਡੀ ਹੈਲਪ ਕੀਤੀ।
1: ਕੀ ਬਾਤ।
0: ਸੋ ਮੁਸ਼ਕਲਾਂ ਉਹਨਾਂ ਨੂੰ ਆਈਆਂ ਤੇ ਉਹਨਾਂ ਨੇ ਮੁਸ਼ਕਲ ਦਾ ਹੱਲ ਕੱਢਣ ਦੇ ਲਈ ਮਿਹਨਤ ਕਰਨੀ ਸਿੱਖ ਲਈ ਤੇ ਮਿਹਨਤ ਦੇ ਵਿੱਚੋਂ ਉਹਨਾਂ ਨੂੰ ਫਲ ਲੱਗੇ ਤੇ ਉਹ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਗਏ, ਤੇ ਜੇਕਰ ਉਹ ਉੱਥੇ ਹੀ ਬੈਠੇ ਰਹਿੰਦੇ ਨਾ। ਸੋ ਇਦਾਂ ਵੀ ਲਾਈਫ ਦੇ ਵਿੱਚ ਜਿਹੜੇ ਚੈਲੰਜ ਹੈ ਨਾ, ਲਾਈਫ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਨਾ, ਉਹ ਆਉਂਦੀਆਂ ਰਹਿਣੀਆਂ ਚਾਹੀਦੀਆਂ। ਬੰਦਾ ਉਹਦੇ ਨਾਲ ਥੋੜਾ ਜਿਹਾ ਮੋਰਲੀ ਉਸ ਨੂੰ ਸਪੋਰਟ ਮਿਲਦੀ ਹੈ, ਕੁਝ ਨਾ ਕੁਝ ਕਰਨ ਦੇ ਸਮਰੱਥ ਹੁੰਦਾ ਹੈ ਤੇ ਕੁਝ ਨਾ ਕੁਝ ਉਹ ਕਰਦਾ ਹੈ। ਲਾਈਫ ਦੇ ਵਿੱਚ ਰਿਸਕ ਲੈਣੇ ਬਹੁਤ ਜ਼ਰੂਰੀ ਹੈ, ਰਿਸਕ ਲਓਗੇ ਤੇ ਜ਼ਿੰਦਗੀ ਦੇ ਵਿੱਚ ਤੁਹਾਨੂੰ ਇੱਕ ਕੋਈ ਨਾ ਕੋਈ ਕਾਮਯਾਬੀ ਮਿਲੂਗੀ, ਤੇ ਜੇ ਤਾਂ ਤੁਸੀਂ ਰਿਸਕ ਲੈਣਾ ਹੀ ਨਹੀਂ, ਤੁਸੀਂ ਕਹਿਣਾ ਵੀ ਕੀ ਲੋੜ ਆ ਕੰਮ ਕਰਨ ਦੀ, ਜਿਵੇਂ ਚੱਲੀ ਜਾਂਦਾ ਚੱਲੀ ਜਾਂਦੇ, ਫਿਰ ਉੱਥੇ ਹੀ ਬੈਠੇ ਰਹੋਗੇ ਜਿੱਥੇ ਤੁਸੀਂ ਬੈਠੇ ਹੋ।
1: ਬਿਲਕੁਲ ਠੀਕ।
0: ਸੋ ਬਹੁਤ ਬਹੁਤ ਸ਼ੁਕਰੀਆ ਦੋਸਤੋ ਤੁਹਾਡਾ, ਤੁਸੀਂ ਜੁੜਦੇ ਹੋ ਸਾਡੇ ਪ੍ਰੋਗਰਾਮ ਦੇ ਨਾਲ, ਸਾਨੂੰ ਬਹੁਤ ਅੱਛਾ ਲੱਗਦਾ ਹੈ, ਫੋਨ ਵੀ ਕਰਦੇ ਹੋ, ਗੱਲਾਂ ਬਾਤਾਂ ਦੇ ਵਿੱਚ ਸਾਡੀਆਂ 'ਚ ਪਾਰਟਿਸਿਪੇਟ ਵੀ ਕਰਦੇ ਹੋ ਤੇ ਸਾਨੂੰ ਬਹੁਤ ਅੱਛਾ ਲੱਗਦਾ ਹੈ। ਸਟੂਡੀਓ ਦਾ ਨੰਬਰ ਸਾਡਾ ਰੋਜ਼ ਦੀ ਤਰ੍ਹਾਂ ਹਰ ਰੋਜ਼ ਉਹੀ ਪੱਕਾ, 6473653553, 6473657533। ਹੁਸੈਨ ਜੀ ਅੱਜ ਬਾਹਰ ਨਾ ਝੜੀ ਲੱਗੀ ਹੋਈ ਹੈ ਸਾਉਣ ਦੇ ਮਹੀਨੇ ਦੀ।
1: ਕੀ ਬਾਤ ਹੈ।
0: ਬਹੁਤ ਵਧੀਆ ਮੌਸਮ ਹੈ ਤੇ ਅੱਜ ਮੇਰਾ ਖਿਆਲ ਹੈ ਨਾ ਆਪਾਂ ਥੋੜਾ ਜਿਹਾ ਨਾ ਗਾਣਾ ਵੀ ਸ਼ੁਰੂਆਤ ਕਰੀਏ, ਥੋੜਾ ਜਿਹਾ ਇਸ ਤਰ੍ਹਾਂ ਹੀ ਕਿ ਦੋਸਤ ਮਿੱਤਰ ਥੋੜੇ ਜਿਹੇ ਖੁਸ਼ ਹੋ ਜਾਣ, ਸਾਉਣ ਦੇ ਮਹੀਨੇ ਦੀ ਝੜੀ ਲੱਗੀ ਹੈ ਤੇ ਬਸ ਅੱਜ ਆਪਾਂ ਤੁਹਾਡੇ ਤੋਂ ਵੀ ਕੋਈ ਨਾ ਕੋਈ ਖੂਬਸੂਰਤ ਜੀ ਚੀਜ਼ ਸੁਣਾਂਗੇ ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ, ਉਸ ਤੋਂ ਬਾਅਦ ਕਿਸੇ ਨਾ ਕਿਸੇ ਵਿਸ਼ੇ ਦੇ ਉੱਪਰ ਗੱਲਬਾਤ ਵੀ ਆਪਾਂ ਕਰਾਂਗੇ। ਫਿਲਹਾਲ ਸੁਣੋ ਇੱਕ ਪਿਆਰਾ ਜਿਹਾ ਗਾਣਾ, ਸਾਉਣ ਦੇ ਮਹੀਨੇ ਦੇ ਨਾਲ ਰਿਲੇਟਡ ਪਿਆਰਾ ਜਿਹਾ ਗਾਣਾ।

0: ਕਣੀਆਂ ਚ ਮੈਂ ਭਿੱਜ ਗਈ ਤੈਨੂੰ ਮਿਲਣ ਆਈ ਦਿਲਦਾਰਾ। ਸੋ ਗਾਣੇ ਗੁਣੇ ਅਸੀਂ ਸੁਣਾਂਗੇ ਅੱਜ ਸਾਉਣ ਦੇ ਮਹੀਨੇ ਦੀ ਝੜੀ ਦੇ। ਸਾਉਣ ਦੇ ਮਹੀਨੇ ਦੀ ਸਾਡੇ ਪੰਜਾਬ ਦੇ ਵਿੱਚ ਬਹੁਤ ਮਹੱਤਤਾ ਹੈ। ਖੀਰਾਂ ਪੂੜੇ ਪੱਕਦੇ ਹੈ, ਕਿੱਕਲੀਆਂ ਪੈਂਦੀਆਂ ਨੇ, ਤੀਆਂ ਲੱਗਦੀਆਂ ਨੇ। ਚਲੋ ਗਾਣਿਆਂ ਨੂੰ ਅਸੀਂ ਸਾਉਣ ਦੇ ਮਹੀਨੇ ਵੱਲ ਲੈ ਕੇ ਚੱਲਾਂਗੇ। ਗੱਲਬਾਤ ਜਿਹੜੀ ਅੱਜ ਕਰਾਂਗੇ ਉਹ ਸੁਨੈਣ ਜੀ, ਮੈਂ ਨਾ ਕੱਲ ਸਾਡੇ ਢੀਂਡਸਾ ਸਾਹਿਬ ਆ ਗਏ। ਢੀਂਡਸਾ ਸਾਹਿਬ ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਨੇ?
1: ਹਾਂ ਚੱਲ ਵਧੀਆ ਡਾਕਟਰ ਸਾਹਿਬ,
0: ਠੀਕ ਠਾਕ ਹੋ?
1: ਹਾਂਜੀ, ਦੇਖੋ ਤੁਸੀਂ ਵੀ ਪੁਰਾਣੇ ਟਾਈਮ ਚ ਮਹੀਨਿਆਂ ਦੇ ਨਾਮ ਤੇ ਰੁੱਤ ਦੇ ਅਕੋਰਡਿੰਗ, ਰੁੱਤ ਦੇ ਅਨੁਸਾਰ ਕਿਵੇਂ ਦੇਖ ਲੋ ਵੀ ਪਹਿਲਾਂ ਜਦੋਂ ਗਰਮੀ ਜ਼ਿਆਦਾ ਹੁੰਦੀ ਹੈ, ਜੇਠ ਹਾੜ ਕਹਿੰਦੇ ਤਪਦਾ,
0: ਜੀ ਜੀ ਜੀ ਜੀ,
1: ਠੀਕ ਹੈ ਨਾ, ਤੇ ਓਦੋ ਬਾਅਦ ਸਾਉਣ ਦਾ ਮਹੀਨਾ ਇਹਨੂੰ ਮੀਂਹ ਚ ਗਿਣਿਆ ਜਾਂਦਾ ਹੈ,
0: ਮੀਂਹ ਚ ਗਿਣਿਆ ਜਾਂਦਾ,
1: ਤੇ ਫਿਰ ਭਾਦੋ ਦਾ ਮਹੀਨਾ ਜਿਹੜਾ ਹੁੰਦਾ ਹੈ ਉਦੋਂ ਧੁੱਪ ਵੀ ਹੁੰਦੀ ਹੈ ਤੇ ਹੁੰਮਸ ਵੀ ਹੁੰਦੀ ਹੈ, ਚਿੱਲਾ ਪਣ ਵੀ ਹੁੰਦਾ। ਉਹ ਕਹਿੰਦੇ ਹੁੰਦੇ ਸੀ ਵੀ ਭਾਦੋ ਦਾ ਸਤਾਇਆ ਜਿਹੜਾ ਜੱਟਾ ਸਾਧ ਬਣ ਗਿਆ,
0: ਸਾਧ ਬਣ ਗਿਆ ਸੀ, ਬਿਲਕੁਲ ਸਹੀ।
1: ਉਹ ਪੁਰਾਣੇ ਟਾਈਮ ਚ ਨਰਮੇ ਗੁੱਟਦੇ ਨਾ ਜਦੋਂ ਗੜਾਈ ਕਰਦੇ ਨਰਮੇ ਦੀ ਫਸਲ ਦੀ, ਤੇ ਉਹ ਬਹੁਤ ਜਿਆਦਾ ਔਖੀ ਹੁੰਦੀ ਆ ਉਹ,
0: ਜੀ ਜੀ ਜੀ ਜੀ ਜੀ ਜੀ ਜੀ,
1: ਤੇ ਫਿਰ ਉਸੇ ਹਿਸਾਬ ਨਾਲ ਅੱਸੂ ਕੱਤਾ ਮੱਗਰ, ਉਹ ਮਾਘ ਫੱਗਣ ਚੇਤ ਵਿਸਾਖ ਜੇਠ ਹਾੜ ਸਾਉਣ ਭਾਦੋ, ਮਤਲਬ ਉਹ ਸਾਰਾ
0: ਇੰਪੋਰਟੈਂਸ ਹੁੰਦੀ ਸੀ।
1: ਹਾਂਜੀ ਹਾਂਜੀ
0: ਜੀ ਜੀ ਜੀ,
1: ਬਸ ਵਧੀਆ ਲੱਗ ਰਿਹਾ ਪ੍ਰੋਗਰਾਮ ਤੁਹਾਡਾ, ਤੇ ਸਾਡਾ ਜੇ ਟਾਈਮ ਲੱਗਿਆ ਵਿੱਚੋਂ ਸਾਡਾ ਗਾਣਾ ਵੀ ਇੱਕ ਲਾ ਦਿਓ, ਬੱਬੂ ਮਾਨ ਦਾ ਸਾਉਣ ਦੀ ਝੜੀ।
0: ਅੱਛਾ ਅੱਛਾ ਅੱਛਾ, ਠੀਕ ਹੈ ਜੀ, ਬੱਬੂ ਮਾਨ ਸਾਉਣ ਦੀ ਝੜੀ, ਠੀਕ ਹੈ ਠੀਕ ਹੈ ਠੀਕ ਹੈ,
1: ਵਿੱਚੋਂ ਦੇਖ ਲਿਓ ਜਦੋਂ ਵੀ ਤਾਂ। ਹਾਂਜੀ
0: ਹਾਂਜੀ, ਕੋਈ ਗੱਲ ਨਹੀਂ,
1: ਬਾਕੀ ਸੁਣਦੇ ਹਾਂ ਅਸੀਂ, ਬਾਕੀ
0: ਸੁਣ ਲਿਆ ਸਿਰ ਮੱਥੇ ਤੇ ਜ਼ਰੂਰ ਲੱਗੂ ਤੁਹਾਡਾ ਗਾਣਾ, ਕੋਈ ਗੱਲ
1: ਨਹੀਂ। ਧੰਨਵਾਦ ਧੰਨਵਾਦ ਸਰ।
0: ਸੋ ਦੋਸਤੋ ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ। ਤੇ ਸਾਡੇ ਇੱਕ ਕਾਲਰ ਹੋਰ ਆ ਗਏ ਨੇ, ਚਰਨ ਭਰਾਰ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ।
2: ਹੈਲੋ,
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਬਹੁਤ ਵਧੀਆ ਜੀ, ਬਿਲਕੁਲ ਠੀਕ ਠਾਕ, ਤੁਸੀਂ ਸੁਣਾਓ। ਤੁਸੀਂ ਫੋਨ ਕਰਦੇ ਤਾਂ ਸਾਡੇ ਹਾਲ ਹੋਰ ਵਧੀਆ ਹੋ ਜਾਂਦੇ, ਵੇਖ ਲੋ। ਨਹੀਂ ਨਹੀਂ ਨਹੀਂ, ਦੋਸਤਾਂ ਮਿੱਤਰਾਂ ਦੇ ਨਾਲ ਸ਼ੁਕਰੀਆ।
1: ਗੀਤ ਗੀਤ ਇੱਕ ਸੁਣਨਾ ਵਾ ਜੀ, ਮੈਨੂੰ ਇਹ ਨੀ ਪਤਾ ਵੀ ਤੁਹਾਨੂੰ ਪਤਾ ਜਾਂ ਨਾ ਪਤਾ, ਨਹੀਂ ਪਤਾ, ਗਾਣੇ ਦੇ ਬੋਲ ਲਾਲ ਚੰਦ ਜਮਨਾ ਨੇ ਗਾਇਆ ਜੀ।
0: ਜੀ ਜੀ ਜੀ ਜੀ, ਗਾਣੇ ਦੇ ਬੋਲ ਦੱਸੋ।
1: ਉੱਲਾ ਮਹਿਕ ਨੂੰ ਸੁਣਾ।
0: ਅੱਛਾ, ਉੱਲਾ ਮਹਿਕ ਨਾ ਖਿਲਾਰ ਨਹੀਂ ਤੇ ਟੁੱਟ ਜਾਵੇਗਾ। ਹਾਂ
1: ਹਾਂਜੀ ਹਾਂਜੀ, ਏਦਾਂ ਦਾ ਗੀਤ ਆ, ਬਹੁਤ ਵਧੀਆ ਗੀਤ ਆ,
0: ਹੈਗਾ ਹੈਗਾ ਹੈਗਾ। ਮੈਂ ਕੋਈ ਨੀ, ਇਹ ਵੀ ਕੱਢ ਕੇ ਤੁਹਾਨੂੰ ਸੁਣਾਉਣੇ, ਜ਼ਰੂਰ ਸੁਣਾਉਣੇ।
1: ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।

0: ਪ੍ਰੋਪਰਟੀ ਦੀ ਮੋਰਗੇਜ ਬਾਰੇ, ਤੁਹਾਡੀ ਡਾਊਨ ਪੇਮੈਂਟ ਦੇ ਬਾਰੇ, ਹੋਰ ਜੋ ਡਾਕੂਮੈਂਟੇਸ਼ਨ ਦੀ ਜ਼ਰੂਰਤ ਹੁੰਦੀ ਹੈ, ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ, ਤੁਹਾਨੂੰ ਬਹੁਤ ਵਧੀਆ ਐਡਵਾਈਸ ਦੇਣਗੇ ਔਰ ਤੁਹਾਡਾ ਬੜਾ ਵਧੀਆ ਫਾਇਦਾ ਕਰਵਾਉਣਗੇ। 416-525-7400-416-525-7400। ਰੰਗ ਰੋਗਨ ਘਰ ਨੂੰ ਕਰਵਾਉਣ ਦੇ ਇੱਛੁਕ ਹੋ ਤਾਂ ਨਾਮ ਯਾਦ ਰੱਖੋ ਗਿੱਲ ਪੇਂਟਿੰਗ ਦਾ, ਫੋਨ ਨੰਬਰ ਕਰੋ 416-473-4248। ਤੁਹਾਡਾ ਐਸਟੀਮੇਟ ਬਿਲਕੁਲ ਫ੍ਰੀ ਤੁਹਾਨੂੰ ਲਾ ਕੇ ਦੇਣਗੇ, ਬੜੇ ਵਾਜਬ ਕੀਮਤਾਂ ਦੇ ਉੱਪਰ ਤੁਹਾਡਾ ਕੰਮ ਕਰਨਗੇ। ਬੜਾ ਲੰਬਾ ਇਹਨਾਂ ਦਾ ਤਜਰਬਾ ਹੈ। ਤੁਸੀਂ ਆਪਣੇ ਘਰ ਨੂੰ, ਆਪਣੇ ਕਿਸੇ ਕਮਰਸ਼ੀਅਲ ਯੂਨਿਟ ਨੂੰ, ਘਰ ਦੀ ਡੈਕ ਨੂੰ, ਫੈਂਸ ਨੂੰ, ਜਾਂ ਕਿਚਨ ਦੀ ਕੈਬਨਿਟ ਨੂੰ, ਜਾਂ ਘਰ ਦੀ ਛੱਤ ਨੂੰ, ਭਾਵੇਂ ਕੋਈ ਪੌਪਕੋਰਨ ਸਟਾਈਲ ਬਣੀ ਹੋਈ ਆਲਰੇਡੀ, ਉਹ ਪੌਪਕੋਰਨ ਸਟਾਈਲ ਨੂੰ ਰਿਮੂਵ ਕਰਵਾ ਕੇ ਬਿਲਕੁਲ ਡਸਟਲੈਸ ਤਰੀਕੇ ਦੇ ਨਾਲ, ਕੋਈ ਡੈਮੇਜ ਨਹੀਂ ਹੋਏਗਾ ਅਤੇ ਬਿਲਕੁਲ ਖੂਬਸੂਰਤੀ ਦੇ ਨਾਲ, ਬਹੁਤ ਲੰਬੇ ਤਜਰਬੇ ਤੋਂ ਬਾਅਦ ਇਹਨਾਂ ਦਾ ਐਕਸਪੀਰੀਅੰਸ ਆ, ਤੁਸੀਂ ਇਹਨਾਂ ਦੇ ਐਕਸਪੀਰੀਅੰਸ ਦਾ ਫਾਇਦਾ ਉਠਾਓ। ਅਪੁਆਇੰਟਮੈਂਟ ਕਰੋ ਬੁੱਕ ਅਤੇ ਘਰ ਦੀ ਬਦਲੋ ਲੁੱਕ। ਗਿੱਲ ਪੇਂਟਿੰਗ, ਫੋਨ ਨੰਬਰ 416-473-4258। ਹੁਸੈਨ ਜੀ, ਫਿਰ ਅੱਜ ਤੁਸੀਂ ਐਬਸੈਂਸ ਤੁਹਾਡੀ ਰਹੀ ਹੈ ਦੋ ਕੁ ਦਿਨ, ਤੇ ਅੱਜ ਝਲਕ ਵਿਖਾਓ। ਮੇਰਾ ਖਿਆਲ ਆ ਵੀ ਹੀਰ ਵਰਸ਼ਾ ਵੀ ਤੁਸੀਂ ਸੁਣਾ ਦਿੱਤੀ ਦੋਸਤਾਂ ਨੂੰ, ਪੰਜਾਬੀ ਬਾਰੇ ਵੀ ਸੁਣਾ ਦਿੱਤਾ, ਹੋਰ ਵੀ ਕਈ ਚੀਜ਼ਾਂ ਸੁਣਾ ਦਿੱਤੀਆਂ, ਜਿਹਨਾਂ ਸੁਲਤਾਨ ਬਾਹੂ ਦਾ ਕੋਈ ਨਾ ਕੋਈ ਵਧੀਆ ਜਿਹਾ ਨਾ ਥੋੜ੍ਹਾ ਜਿਹਾ ਇੱਕ ਦੋ ਸ਼ੇਅਰ ਸੁਲਤਾਨ ਬਾਹੂ ਦੇ ਸਾਡੇ ਨਾਲ ਸ਼ੁਰੂ ਕਰੋ ਕਿ ਬਹੁਤ ਕਾਬਲੇ ਤਾਰੀਫ ਸੁਲਤਾਨ ਬਾਹੂ ਦਾ ਨਾਮ ਹੈ ਜੀ ਸੂਫੀ ਕਵੀ ਦੇ ਵਿੱਚ।
1: ਜੀ ਬਿਲਕੁਲ, ਖਾਸ ਤੌਰ ਤੇ ਤੁਸੀਂ ਜਿਹੜਾ ਅੱਗੇ ਆਪਣਾ ਵਿਸ਼ਾ ਦੱਸਣ ਲੱਗੇ ਸੀ ਨਾ,
0: ਜੀ ਜੀ ਜੀ,
1: ਕਿ ਤੁਸੀਂ ਹਵਾਈ ਜਹਾਜ਼ ਦਾ ਸਫ਼ਰ ਕੀਤਾ।
0: ਹਾਂ, ਉਹ ਵੀ ਮੈਂ ਵਿਸ਼ਾ ਸੱਚ ਸ਼ੇਅਰ ਕਰਨਾ, ਸਾਡੀ ਗੱਲਬਾਤ ਉਧਰ ਨੂੰ ਅਜੇ ਤੁਰੀ ਨਹੀਂ, ਮੈਂ ਕੱਲ ਦੋਸਤਾਂ ਨੂੰ ਸ਼ੇਅਰ ਕੀਤਾ ਸੀ ਤੇ ਤੁਹਾਡੇ ਗਾਣੇ ਤੋਂ ਬਾਅਦ ਆਪਾਂ ਉਧਰ ਨੂੰ ਲੈ ਕੇ ਚੱਲਦੇ ਹਾਂ ਅੱਜ ਉਸ ਨੂੰ।
1: ਓਕੇ, ਤੇ ਮੈਂ ਤੇ ਜਿਸ ਵੇਲੇ ਤੁਸੀਂ ਕੱਲ ਹੀ ਬੋਲਿਆ ਸੀ ਨਾ, ਤੇ ਮੈਂ ਪਹਿਲਾਂ ਹੀ ਇਹ ਸ਼ੇਅਰ ਕੱਢਿਆ ਸੀ ਕਿ ਮੈਂ ਉਹ ਸ਼ੇਅਰ ਪੜ੍ਹਨਾ ਹੈ ਜਿਹਦੇ ਵਿੱਚ ਲਫ਼ਜ਼ ਹਵਾਈ ਦਾ ਤੇ ਜਹਾਜ਼ ਦਾ ਜ਼ਿਕਰ
0: ਆਉਂਦੇ ਆਉਂਦੇ ਆਉਂਦੇ
1: ਆਉਂਦੇ। ਹਜ਼ਰਤ ਸੁਲਤਾਨ ਬਾਹੂ ਹੋਰਾਂ ਦੀ ਕਿਤਾਬ ਚੰਬੇ ਦੀ ਬੂਟੀ ਵਿੱਚੋਂ 101 ਨੰਬਰ ਸ਼ੇਅਰ ਹੈ।
0: ਆਉਂਦੇ ਆਉਂਦੇ ਆਉਂਦੇ ਆਉਂਦੇ।

0: ਬਹੁਤ ਖੂਬਸੂਰਤ ਹੁਸਨੈਨ ਜੀ, ਤੁਸੀਂ ਬਾਕਮਾਲ ਪੇਸ਼ ਕਰੀ ਹੈ ਤੁਹਾਡੀ, ਚਾਹੇ ਹੀਰ ਵਰਸ਼ਾ ਹੋਏ, ਚਾਹੇ ਸੁਲਤਾਨ ਬਾਹੂ ਹੋਏ, ਚਾਹੇ ਹੋਰ ਵੀ ਕੋਈ ਸੂਫੀ ਕਲਾਮ ਹੋਵੇ, ਤੁਸੀਂ ਸੋਨੇ ਤੇ ਸੁਹਾਗਾ ਤੁਹਾਡੀ ਆਵਾਜ਼ ਹੈ। ਲਿਖਦੇ ਵੀ ਤੁਸੀਂ ਬਹੁਤ ਖੂਬਸੂਰਤ ਹੋ ਤੇ ਬਹੁਤ ਖੂਬਸੂਰਤ ਪੇਸ਼ਕਾਰੀ ਵੀ ਤੁਹਾਡੀ ਹੁੰਦੀ ਹੈ। ਸੋ ਦੋਸਤੋ, ਗੱਲਬਾਤ ਸਾਡੀ ਨਾ, ਮੈਂ ਕੱਲ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਕਿ ਮੈਂ ਗਿਆ ਸੀ ਬ੍ਰਮਟਨ ਬੇਟੀ ਨੂੰ ਛੱਡਣ ਵਾਸਤੇ, ਤੇ ਕੱਲ ਨਾ ਮੈਂ ਵਾਪਸ ਆਇਆ ਬਾਈ ਏਅਰ। ਤੁਸੀਂ ਸਾਰਿਆਂ ਨੇ, ਮੈਂ ਤਾਂ ਖੈਰ ਮੈਨੂੰ ਆਏ ਨੂੰ ਅਜੇ 6-7 ਸਾਲ ਹੋਏ, ਤੁਸੀਂ ਤਾਂ ਸੈਂਕੜੇ ਗੇੜੇ ਇੰਡੀਆ ਦੇ ਲਾਤੇ ਹੋਣੇ ਆ ਤੇ ਸੈਂਕੜੇ ਗੇੜੇ ਇੰਡੀਆ ਤੋਂ ਵਾਦਰ ਦੇ ਚੱਕਰ ਹੋ ਗਏ ਹੋਣੇ। ਹਰ ਸਾਲ ਦੋਸਤ ਮਿੱਤਰ ਭੈਣ ਭਰਾ ਜਾਂਦੇ ਆ। ਸੋ ਕੱਲ ਨਾ ਮੈਨੂੰ ਡਰ ਲੱਗਿਆ ਜਹਾਜ਼ ਦੇ ਵਿੱਚ ਸੁਨੈਣ ਜੀ, ਮੈਂ ਜਦੋਂ ਆਇਆ ਨਾ।
1: ਅੱਛਾ ਜੀ।
0: ਉਹ ਟ੍ਰੰਬਲੈਂਸ ਜੀ ਹੁੰਦੀ ਨਾ ਕਈ ਵਾਰੀ ਮੌਸਮ ਖਰਾਬ ਹੋਣ ਦੇ ਨਾਲ, ਕੱਲ ਉਹਨਾਂ ਨੇ 4 ਵਾਰ ਕਰਨੀ ਪਈ ਐਡਮਿੰਟਨ ਤੋਂ ਲੈ ਕੇ ਇੱਥੋਂ ਤੱਕ। ਤੇ ਇੱਕ ਤਾਂ ਹੁੰਦਾ ਨਾ ਟ੍ਰੰਬਲੈਂਸ ਥੋੜੀ ਜੀ, ਕੱਲ ਬਹੁਤ ਜ਼ਿਆਦਾ ਹੋਈ, 1-2 ਵਾਰ ਇੰਨੀ ਹੋਈ ਕਿ ਮੇਰਾ ਖਿਆਲ ਹੈ ਕਿ ਜਹਾਜ਼ ਦੇ ਵਿੱਚ ਜਿੰਨੇ ਵੀ ਦੋਸਤ ਮਿੱਤਰ ਬੈਠੇ ਹੋਣਾ ਸਾਰੇ ਹੀ ਡਰ ਗਏ ਸੀ ਇੱਕ ਵਾਰ। ਸੋ ਡਰ ਤਾਂ ਦੇਖੋ ਲੱਗਦਾ ਹੀ ਲੱਗਦਾ, ਇਹ ਚ ਕੋਈ ਸ਼ੱਕ ਨਹੀਂ। ਇੱਕ ਵੈ ਜਦੋਂ ਮੇਰੇ ਨਾਲ 2-3 ਵਾਰੀ ਇਸ ਤਰ੍ਹਾਂ ਦਾ ਹੋਇਆ, ਇੱਕ ਵਾਰੀ ਜਦੋਂ ਮੈਂ ਪਹਿਲੀ ਵਾਰੀ ਜਹਾਜ਼ ਦਾ ਸਫ਼ਰ ਸ਼ੁਰੂ ਕੀਤਾ ਜ਼ਿੰਦਗੀ ਚ, ਫਸਟ ਟਾਈਮ
1: ਜੀ ਜੀ,
0: ਉਦੋਂ ਮੈਨੂੰ ਬੜੀ ਅਜੀਬ ਕਿਸਮ ਦੀ ਜਿਹੜੀ ਫੀਲਿੰਗ ਜਿਹੜੀ ਹੈ ਨਾ ਹੋਈ। ਅੰਮ੍ਰਿਤਸਰੋਂ ਚੜ੍ਹੇ ਅਸੀਂ ਤੇ ਦਿੱਲੀ ਜਾਣਾ ਸੀ, ਉਦੋਂ ਪਹਿਲੀ ਵਾਰੀ ਫਸਟ ਟਾਈਮ ਜ਼ਿੰਦਗੀ ਦੇ ਵਿੱਚ ਮੈਂ ਸਫ਼ਰ ਕੀਤਾ ਜਹਾਜ਼ ਦੇ ਵਿੱਚ। ਉਦੋਂ
1: ਜੀ ਜੀ,
0: ਜਦੋਂ ਜਹਾਜ਼ ਪਹਿਲੀ ਵਾਰੀ ਉੱਡਿਆ ਨਾ ਤੇ ਮੈਨੂੰ ਲੱਗਿਆ ਵੀ ਉੱਪਰ ਉਹ ਦਰਬਾਰ ਸਾਹਿਬ ਉੱਪਰੋਂ ਨਜ਼ਰ ਆਇਆ ਜਦੋਂ ਜਹਾਜ਼ ਚੜ੍ਹਿਆ, ਮੈਂ ਕਿਹਾ ਵੀ ਇਹ ਗਿਆ ਬਾਬੇ ਦੇ ਘਰ ਦੇ ਵਿੱਚ ਹੀ ਥੱਲੇ। ਬੜਾ ਅਜੀਬ ਐਕਸਪੀਰੀਅੰਸ ਹੋਇਆ। ਅੱਛਾ, ਇੱਕ ਵਾਰੀ ਇਸ ਤਰ੍ਹਾਂ ਹੀ ਜਦੋਂ ਅਸੀਂ ਦਿੱਲੀ ਤੋਂ ਜਾਣਾ ਸੀ ਅੰਮ੍ਰਿਤਸਰ,
1: ਜੀ ਜੀ,
0: ਮੌਸਮ ਬੜਾ ਖਰਾਬ, ਤੂਫਾਨ ਆਇਆ ਰਸਤੇ ਦੇ ਵਿੱਚ। ਇੱਕ ਤਾਂ ਰਸਤੇ ਦੇ ਵਿੱਚ ਲੱਗਦੇ ਉੱਤੋਂ 40 ਮਿੰਟ ਦਾ ਰਸਤਾ ਹੈ ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਦਾ, ਤੇ ਉਸ ਦਿਨ 1.25 ਘੰਟਾ ਹੋ ਗਿਆ ਉੱਤੇ ਸਾਨੂੰ ਅਸਮਾਨ ਚ, ਤੇ ਅੰਮ੍ਰਿਤਸਰ ਹੀ ਨਾ ਆਵੇ। ਮੈਂ ਕਿਹਾ ਯਾਰ ਇਹ ਕੋਈ ਨਾ ਕੋਈ ਕੀ ਚੱਕਰ ਹੋ ਗਿਆ। ਫਿਰ ਜਦੋਂ ਅੰਮ੍ਰਿਤਸਰ ਪਹੁੰਚ ਗਏ ਨਾ, 2-3 ਵਾਰੀ ਅਨਾਊਂਸ ਉਹਨਾਂ ਨੇ ਕੀਤਾ ਵੀ ਮੌਸਮ ਬੜਾ ਖਰਾਬ ਹੈ ਤੇ ਅਸੀਂ ਉਤਾਰਨ ਦੀ ਕੋਸ਼ਿਸ਼ ਕਰਦੇ ਹਾਂ। 3 ਵਾਰ ਟਰਾਈ ਕੀਤੀ ਉਹਨਾਂ ਨੇ, 3 ਵਾਰ ਜਹਾਜ਼ ਉਤਰਿਆ ਰਨਵੇ ਦੇ ਉੱਤੇ ਉੱਤੇ ਜਾਵੇ ਤੇ ਟਾਇਰ ਥੱਲੇ ਨਾਲ ਆਵੇ ਫਿਰ ਉੱਚਾ ਲੈ ਜਾਇਓ। ਦੂਸਰੀ ਵਾਰ ਫਿਰ ਟਰਾਈ ਕੀਤੀ, ਫਿਰ ਨਜ਼ਦੀਕ ਆਇਆ, ਫਿਰ ਉਹਨੂੰ ਕੁਝ ਨਜ਼ਰ ਨਹੀਂ ਆਇਆ ਜਾਂ ਕੋਈ ਬੈਲੈਂਸ ਨਹੀਂ ਹੋਇਆ ਜਾਂ ਰਨਵੇ ਕਲੀਅਰ ਨਹੀਂ ਸੀ ਜਾਂ ਬਹੁਤ ਜ਼ਿਆਦਾ ਤੂਫਾਨ ਸੀ ਤੇ ਉਹ ਫਿਰ ਉੱਪਰ ਲੈ ਗਿਆ। ਤੇ ਲੋਕਾਂ ਦੇ ਮਨ ਚ ਨਾ ਵਾਕਿਆ ਪਈ ਡਰ, ਮੈਂ ਨਾ ਦੇਖਿਆ ਕਿ ਜਦੋਂ ਸਾਹਮਣੇ ਚੀਜ਼ ਨਜ਼ਰ ਆਉਂਦੀ ਹੋਏ ਨਾ ਇਦਾਂ ਦੀ ਕੋਈ ਡਰਾਉਣੀ, ਤੇ ਉਦੋਂ ਕਿਸ ਤਰ੍ਹਾਂ ਦੀਆਂ ਫੀਲਿੰਗਸ ਹੁੰਦੀਆਂ ਲੋਕਾਂ ਦੇ ਚਿਹਰਿਆਂ ਦੇ ਉੱਪਰ।
1: ਉਹ ਅਸਲ ਚ ਪੈਲਟ ਨੂੰ ਪਤਾ ਸੀ ਤੁਸੀਂ ਪਹਿਲੀ ਵਾਰ ਚੜੇ ਗਏ, ਤੁਹਾਡਾ ਝਾਕਾ ਲਾਇਆ ਸੀ ਵੀ ਪਹਿਲੀ ਵਾਰ ਇੰਨਾ ਕੁਝ ਕਰੋ ਕਿ ਡਰਨ ਨਾ।
0: ਨਹੀਂ, ਇਹ ਪਹਿਲੀ ਵਾਰੀ ਦੀ ਗੱਲ ਨਹੀਂ, ਇਹ ਤਾਂ ਦੂਸਰੀ ਤੀਸਰੀ ਚੌਥੀ ਵਾਰ ਦੀ ਗੱਲ ਹੈ। ਪਹਿਲੀ ਵਾਰੀ ਦੀ ਮੈਂ ਦੱਸਤੀ ਜੋ ਹੋਈ, ਇਹ ਤੀਸਰੀ ਚੌਥੀ ਵਾਰ ਦੀ ਗੱਲ ਹੈ।
1: ਅੱਛਾ ਅੱਛਾ ਅੱਛਾ।
0: ਤੇ ਤੀਸਰੀ ਟਰਾਈ ਦੇ ਵਿੱਚ ਫਿਰ ਵੇਖੋ ਜੀ, ਜਦੋਂ ਉਹਦੇ ਟਾਇਰ ਥੱਲੇ ਲੱਗੇ ਨਾ ਤੇ ਢਿਲਦਾ ਢਿਲਦਾ ਉਹ ਜਾ ਕੇ ਰੁਕਿਆ ਤੇ ਲੋਕਾਂ ਦੀ ਜਾਨ ਦੇ ਵਿੱਚ ਜਾਣ ਪਈ। ਸੋ ਸਾਡਾ ਐਕਸਪੀਰੀਅੰਸ ਥੋੜਾ ਹੈ, ਮੇਰਾ ਵੀ ਹੁਸੈਨ ਜੀ ਦਾ। ਅਸੀਂ ਤਾਂ ਅਜੇ ਨਵੇਂ ਨਵੇਂ ਇੱਥੇ ਆਉਣਾ ਜਾਣਾ ਸ਼ੁਰੂ ਕੀਤਾ, ਦੋਸਤ ਮਿੱਤਰ ਬਹੁਤ ਪੁਰਾਣੇ ਹੋਣਗੇ, ਬੜੀਆਂ ਬੜੀਆਂ ਲੰਬੀਆਂ ਤੁਸੀਂ ਯਾਤਰਾਵਾਂ ਕੀਤੀਆਂ। ਮੈਂ ਤਾਂ ਕਈ ਵਾਰੀ ਥੈਂਕਸ ਕਰਦਾ ਹੁੰਦਾ ਸਾਡੇ ਬੱਚਿਆਂ ਦਾ ਕਿ ਅਸੀਂ ਛੋਟੇ ਛੋਟੇ ਬਚਪਨ ਦੇ ਵਿੱਚ ਹੁੰਦੇ ਸੀ ਨਾ ਤੇ ਜਹਾਜ਼ ਪਿੰਡਾਂ ਦੇ ਵਿੱਚ ਉੱਤੋਂ ਲੰਘਦੇ ਦੇਖਦੇ ਸੀ, ਛੋਟੇ ਛੋਟੇ ਜਹਾਜ਼ ਨਜ਼ਰ ਆਉਂਦੇ ਹੁੰਦੇ ਸੀ ਤੇ ਉਹਨਾਂ ਨੂੰ ਦੇਖ ਦੇਖ ਕੇ ਮਨ ਪਰਚਾ ਲੈਂਦੇ ਸੀ, ਯਾਰ ਜਹਾਜ਼ ਉਹ ਜਾਂਦਾ ਉੱਤੇ ਦੇਖੋ ਅਸਮਾਨ ਦੇ ਵਿੱਚ। ਤੇ ਬੱਚਿਆਂ ਦੇ ਅਸੀਂ ਸ਼ੁਕਰ ਗੁਜ਼ਾਰ ਹਾਂ ਕਿ ਬੱਚਿਆਂ ਨੇ ਸਾਨੂੰ ਵੇਖੋ ਜਹਾਜ਼ਾਂ ਦੇ ਵਿੱਚ ਚੜ੍ਹਨ ਵਾਸਤੇ ਉਹਨਾਂ ਨੇ ਆਪਣੇ ਨਾਲ ਤੋਰ ਲਿਆ।
1: ਕਿਆ ਬਾਤ ਹੈ।
0: ਉਹ ਕਹਿੰਦੇ ਵੀ ਜਿੱਥੇ ਜਿੱਥੇ ਦਾ ਪੰਛੀਆਂ ਨੂੰ ਚੋਗਾ ਰੱਖਿਆ ਹੁੰਦਾ, ਪੰਛੀਆਂ ਨੇ ਉੱਥੇ ਚੁਗਣ ਵਾਸਤੇ ਜਾਣਾ ਹੁੰਦਾ, ਸਾਡੇ ਬੱਚੇ ਆਏ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਵਾਸਤੇ ਤੇ ਸਾਨੂੰ ਬੱਚਿਆਂ ਦੇ ਪਿੱਛੇ ਪਿੱਛੇ ਆਉਣਾ ਪਿਆ।
1: ਲਓ ਜੀ, ਤੁਸੀਂ ਹੁਣ ਪੰਛੀਆਂ ਦਾ ਜ਼ਿਕਰ ਕੀਤਾ ਤੇ ਮੈਂ ਤੁਹਾਡੇ ਇਸ ਲਫ਼ਜ਼ ਨੂੰ ਲੈ ਕੇ ਨਾ ਤੇ ਮੈਂ ਤੁਹਾਨੂੰ ਹਜ਼ਰਤ ਸੁਲਤਾਨ ਬਾਹੂ ਹੋਰਾਂ ਦਾ ਇੱਕ ਸ਼ੇਰ ਹੋਰ ਸੁਣਾਉਂਗਾ ਜਿਹਦੇ ਚ ਪੰਛੀ ਦਾ ਜ਼ਿਕਰ ਹੈ।
0: ਜੀ ਜੀ ਜੀ ਜੀ ਜੀ ਜੀ। ਤੇ ਇੱਕ ਥੋੜੀ ਜਿਹੀ ਫਰਮਾਇਸ਼ ਵੀ ਪੂਰੀ ਕਰਦੀ ਹੈ ਨਾਲ ਆਪਣੇ ਦੋਸਤ ਦੀ, ਇੱਕ ਕਿ ਪਹਿਲਾਂ ਤੁਸੀਂ
1: ਨਹੀਂ, ਹੁਣ ਫਰਮਾਇਸ਼ ਬਾਅਦ ਚ।
0: ਚਲੋ ਆਉਣ ਦਿਓ, ਫਿਰ ਆਉਣ ਦਿਓ, ਆਉਣ ਦਿਓ, ਸੁਣਾ ਦਿਓ, ਸੁਣਾ
2: ਦਾਲ ਦਲੀਲਾ
0: ਵਾਹ ਕੀ ਬਾਤ ਹੈ।

0: ਕਮਾਲ। ਸੋ ਦੋਸਤੋ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ। ਤੁਸੀਂ ਕਿਸੇ ਗਾਣੇ ਦੀ ਫਰਮਾਇਸ਼ ਕਰਨੀ ਹੋਵੇ, ਤੁਸੀਂ ਸਾਡੀ ਗੱਲਬਾਤ ਦੇ ਵਿੱਚ ਪਾਰਟਿਸਿਪੇਟ ਕਰਨਾ ਹੋਵੇ। ਗੱਲਬਾਤ ਅਸੀਂ ਅਜਿਹੀ ਸ਼ੁਰੂ ਕੀਤੀ ਹੈ ਕਿ ਬੜਾ ਬੜਾ ਲੰਬਾ ਸਫ਼ਰ ਆਪਾਂ ਜਹਾਜ਼ਾਂ ਦੇ ਉੱਪਰ ਕਰਕੇ ਆਏ ਕਿ ਚਲੋ ਪਰਮਾਤਮਾ ਕਰੇ ਸਭ ਸੁੱਖ ਸਾਂਝ ਹੀ ਰੱਖੇ, ਸਾਰਿਆਂ ਨੂੰ ਬਹੁਤ ਵਧੀਆ ਹਸੀਨ ਸਫ਼ਰ ਸਾਰੇ ਅਸੀਂ ਕਰਦੇ ਰਹੀਏ। ਕਦੇ ਕੋਈ ਇਸ ਤਰ੍ਹਾਂ ਦਾ ਮੌਕਾ ਬਣਿਆ ਹੋਵੇ ਤੁਹਾਨੂੰ ਜਹਾਜ਼ ਦੇ ਵਿੱਚ ਸਫ਼ਰ ਕਰਦਿਆਂ, ਕੋਈ ਡਰ ਲੱਗਿਆ ਹੋਵੇ, ਕਦੇ ਕੋਈ ਐਸੀ ਸਿਚੁਏਸ਼ਨ ਆਈ ਹੋਵੇ, ਤੇ ਜਿਸ ਤਰ੍ਹਾਂ ਦੀ ਕੱਲ ਤਾਂ ਮੈਨੂੰ ਵੈਸੇ ਵਾਕਿਆ ਡਰ ਕਰ ਲੱਗਿਆ ਸਫ਼ਰ, ਭਾਵੇਂ ਥੋੜਾ ਜਿਹਾ 3-3.5 ਘੰਟੇ ਦਾ, ਪਰ ਇੱਕ ਵਾਰ ਤਾਰੇ ਉਹਨੇ ਰਸਤੇ ਦੇ ਵਿੱਚ ਦਿਖਾਏ 3-4 ਵਾਰ ਜਦੋਂ ਹੋਇਆ, ਇੱਕ ਵਾਰ ਤਾਂ ਬਹੁਤ ਜ਼ਬਰਦਸਤ ਹੋਈ ਨਾ। ਤੇ ਚਲੋ ਕੋਈ ਗੱਲ ਨਹੀਂ, ਸਾਡੇ ਖਲੀਲ ਜੀ ਆ ਗਏ ਨੇ, ਵੀ ਬੜਾ ਤਜਰਬਾ ਹੈ, ਲੰਬਾ ਹੈ, ਬੜੇ ਐਕਸਪੀਰੀਅੰਸ ਨੇ, ਸਾਡੇ ਨਾਲ ਜ਼ਰੂਰ ਸ਼ੇਅਰ ਕਰਨਗੇ। ਹਾਂਜੀ ਖਲੀਲ ਜੀ, ਸਤਿ ਸ਼੍ਰੀ ਅਕਾਲ
1: ਜੀ। ਸਤਿ ਸ਼੍ਰੀ ਅਕਾਲ, ਕੈਸੇ ਹੈਂ ਆਪ?
0: ਬਹੁਤ ਬੜੀਆ ਜੀ, ਬਹੁਤ ਬੜੀਆ।
1: ਖਲੀਲ ਸਾਹਿਬ, ਭਾਈ ਆਪ ਕੈਸੇ?
2: ਖਲੀਲ ਸਾਹਿਬ, ਸਭ ਤੋਂ ਪਹਿਲੇ ਤੇ ਤੁਹਾਡੇ ਗਿਫਟ ਦਾ ਬਹੁਤ ਬਹੁਤ ਸ਼ੁਕਰੀਆ।
1: ਅਰੇ ਕਿਆ ਫਰਮਾ ਰਹੇ ਹੈ ਆਪ, ਐਸੀ ਬਾਤ ਬੋਲਣਾ ਹੀ ਨਹੀਂ, ਆਪ ਹੋ ਦਰਸ਼ਨ ਸਾਹਿਬ ਹੋ, ਪਲੀਜ਼ ਆਪ ਐਸਾ ਲਫ਼ਜ਼ ਬੋਲਣਾ ਹੀ ਨਹੀਂ। ਗਿਫਟ ਕਿਆ ਦੇ, ਵੋ ਸਿਹਤਮੰਦੀ ਕੀ ਅਲਾਮਤ ਹੈ, ਵੋ ਬਹੁਤ ਉਮਦਾ ਚੀਜ਼ ਹੈ, ਯਾ ਮਿਲਤੀ ਨਹੀਂ, ਖਾਸ ਤੌਰ ਸੇ ਈਰਾਨ ਸੇ ਮੰਗਾਇਆ, ਕਿਉਂਕਿ ਮੇਰੇ ਬੜੇ ਤਾਲੁਕਾਤ।
2: ਉਹ ਤੁਹਾਡਾ ਪ੍ਰਸ਼ਾਦ ਜਿਹੜਾ ਸੀ ਕਥੂਰੀਆ ਸਾਹਿਬ ਦੀ ਟੇਬਲ ਤੇ ਅਸਾਂ ਇਸ ਨੀਅਤ ਨਾਲ ਰੱਖਿਆ ਸੀ, ਜਿਹੜਾ ਵੀ ਆਵੇਗਾ ਇੱਥੋਂ ਭਾਵੇਂ ਇੱਕੋ ਦਾਣਾ ਲਵੇ, ਉਹ ਜਨਾਬ ਪ੍ਰਸ਼ਾਦ ਸਮੇਂ ਕਿਹਾ ਦਿੰਦੇ।
1: ਮੈਂ ਔਰ ਭਿਜਵਾ ਦੂੰਗਾ ਕੱਲ, ਡੋਂਟ ਵਰੀ ਅਬਾਊਟ ਇਟ। ਦੂਸਰੀ ਬਾਤ ਇਹ ਕਹਿ ਰਹਾ ਥਾ, ਬੜੀ ਉਮਦਾ ਚੀਜ਼ ਆਪ ਸੁਣਾ ਹੈ, ਤੋ ਸੁਲਤਾਨ ਬਾਹੂ ਰਹਿਮਤੁਲਾਹ ਅਲੈਹ ਕੀ ਦੋ ਚੀਜ਼ੇ ਪੜਾ ਥਾ, ਵੋ ਆਪਕੀ ਨਜ਼ਰ ਕਰਤਾ ਹੂੰ ਦਰਸ਼ਨ ਸਾਹਿਬ ਕੇ, ਵੋ ਯੇ ਕਿ ਇੱਕ ਤੋ ਦੇਖੀਏ, ਯੇ ਜੰਨਤ ਜੋ ਜਗ੍ਹਾ ਹੈ, ਗਾਲਿਬਨ ਚਨਾਬ ਇੱਕ ਨਦੀ ਹੈ ਵਹਾਂ ਪਾਕਿਸਤਾਨ ਪੰਜਾਬ ਮੇਂ,
0: ਜੀ ਜੀ,
1: تو انڈیا پاکستان کے زمانے میں جب ایک ہی تھا غالباً، اس سے بھی بہت پہلے کی بات ہے یہ، تو آپ کی مزار جو ہے اس ندی کے خراب قریب میں تھی چناب کے، جب پانی کا بہاؤ بڑھا تو یہ خدشہ پیدا ہوا، خدشہ یعنی یہ امپورٹنٹ، یہ ہونے والا ہوا، محسوس ہوا کہ آپ کی خبر کو بہا کے لے جائے، تو وہاں جو مسجد میں امام تھے اس کے خواب میں آ کے سلطان باہو رحمۃ اللہ علیہ خود فرمائے، میری خبر میں پانی آنا شروع ہوا ہے، مجھے خدشہ ہے کہ میری خبر کو، لاش کو بہا کے لے جائے گی یہ پانی، لہٰذا مجھے یہاں سے نکالو، دوسری جگہ دفناؤ۔ تو انہوں نے فوری لوگوں سے رابطہ کیا، بولا بھائی ایسا ایسا خواب دیکھا، اور واقعی صبح دیکھے تو پانی چڑھا ہوا تھا ندی کا، بولے یار کھولو کھولو، تو صندوق میں تھی وہ باڈی، جب نکالے تو 77 سال کے بعد باڈی نکالے تھے، یعنی دفن ہونے کے 77 ایئرس کے بعد نکالے، تو جسم ویسی صحیح سالم تھا بولتے۔
0: کیا بات!
1: تو یہ جو باتیں ہیں بڑے لوگوں کی، گروؤں کی، پیروں کی، یہ ایسے نہیں ہے، یہ وہ لوگ ہیں، ان کو زمین کا کفن وفن، اور ان کو زمین بھی نہیں پکڑتی، کچھ وجہ ہوتی، اور سلطان باہو کا قول ہے پنجابی میں، میرے کو پنجابی سمجھ میں تو نہیں آتا، لیکن ایک دفعہ پڑھا تھا میں کتاب میں تو وہ یاد رہ گیا، وہ یہ کہ سلطان باہو فرماتے ہیں، باہو فقیر کہلانے دے مستحق انہوں ہوندے جن کی خبر پہ زندہ من لاندے ہوں۔
0: کیا بات، کیا بات!
1: تو وہ میرے سمجھ میں آیا نہیں، ذرا سمجھائیے کیا مطلب ہے پنجابی میں اس کا۔
0: چلو جلو،
2: نام فقیر تنہ دا باہو، قبر جنہ دی جیوے ہو۔
0: کیا بات! کیا
1: تو یہ جو بڑی باتیں سمجھ میں آتی، اس میں اس کے لیے آپ کو ایک گرو چاہیے سمجھانے والا، کیونکہ جب شیشی یعنی شاگرد اٹک جاتا تو پھر گرو ہی آگے بڑھاتا نا، نہیں تو کون بڑھائیں گا؟ تو یہ نظام ہے، یہ اوپر والے قدرت ہے، آپ کو پڑھانے والا کوئی ہوتا تاکہ آپ اٹک گئے تو پڑھیں آگے، یہ ہے بات۔
0: بہت
1: بہت شکریہ جی، آپ کا بھی جناب اچھے اچھے چیزیں یاد دلاتے، تو آپ کی نظر کر دیتا ہوں، پھر ایک دفعہ سب کو میری طرف سے
2: سلامت رہے۔
0: سسکال جی، بی بی گوسل جی، سسکال
3: بہت زیادہ
0: ہاں، بھیجن پوجن تو بچ گئے، کئی بار ہوندا نا کہ گرمیاں دا پہلا مینہ پیا تے لوگ جدوں پہلا مینہ پوے نا تے بارش دے وچ انجوائے بھی کردے ہیں۔
3: اچھا
0: کل تے نا مطلب سارا کوئی بندہ ایسا نہیں سی جڑا نہ گھبرایا ہوئے وچ۔
3: اچھا ایک میں ایڈمنٹر دی گل دسدی ہاں، میری اتھے ایک فرینڈ رہندی، اودی اک جوڑمی بہن رہندی، او مینوں کہندی ضرور آیو اسیاں پہلا ہوائی کٹھیاں گھومیاں، تے اس تے کہ میں اتنا انجوائے کیتا، مینوں بیگ لے کے گئیاں، انہوں نے کوئی اس لیے رونا ایتھے،
0: جی جی جی،
3: اتنا مینوں تاں ایڈمنٹن چنگا لگا، پوچھو نا بھائی، سب 10-12 دن میں رہ کے آئے،
0: بہت کھلا ایریا جی، بہت
3: کر کے مینوں ایڈمنٹن جا رہے ہر ویلے، ہوں بھی میں
0: ਚਲੋ ਤੁਸੀਂ ਘੁੰਮਦੇ ਰਹਿੰਦੇ ਹੋ ਜੀ, ਬਹੁਤ ਭਾਗਾਂ ਵਾਲੇ ਹੋ ਤੇ ਤੁਸੀਂ ਯਾਤਰਾ ਸੈਰ ਸੁਰ ਕਰਦੇ ਰਹਿੰਦੇ ਹੋ ਤੇ ਚਲੋ
3: ਹੁਣ ਤਾਂ ਬੈਠ ਕੋ ਵਿਆਹ ਜਾਣਾ ਮੈਂ ਹੁਣ
0: ਚਲੋ ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਜੀ, ਥੈਂਕ ਯੂ,
3: ਥੈਂਕ ਯੂ,
0: ਥੈਂਕ ਯੂ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ ਕੁਲਦੀਪ ਜੀ, ਸਤਿ ਸ਼੍ਰੀ ਅਕਾਲ।
4: ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਕੀ ਹਾਲ ਜੀ?
0: ਵਧੀਆ ਜੀ ਵਧੀਆ, ਬਹੁਤ ਵਧੀਆ, ਬਿਲਕੁਲ ਠੀਕ ਠਾਕ ਆ, ਤੁਸੀਂ ਸੁਣਾਓ?
4: ਬਹੁਤ ਵਧੀਆ ਜੀ, ਮੈਂ ਤੁਸੀਂ ਗੱਲ ਕਰ ਰਹੇ ਹੋ, ਮੈਂ ਵਾਕਿਆ ਕਦੀ ਸੋਚਿਆ ਨੀ ਜੀ ਤੇ ਕਦੀ ਅਸੀਂ ਵੀ ਇਸ ਤਰ੍ਹਾਂ ਗੇੜਾ ਗੁੜਾ ਲਾਵਾਂਗੇ।
0: ਮੈਂ ਤਾਂ ਕਿਹਾ ਵੀ ਛੋਟੇ ਛੋਟੇ ਹੁੰਦੇ ਨਾ ਅਸਮਾਨ ਚ ਜਹਾਜ਼ਾਂ ਨੂੰ ਵੇਹਦੇ ਹੁੰਦੇ ਸੀ, ਬਸ ਹੋਰ ਕੁਝ ਨੀ, ਇਸ ਤੋਂ ਵੱਧ ਦੀ ਬੱਚਿਆਂ ਨੇ ਵੇਖੋ ਕਿੱਥੇ ਕਿੱਥੇ ਬੱਚਿਆਂ ਨੂੰ ਸਾਨੂੰ ਸੈਰ ਪਹੁੰਚਾਤਾ ਬੱਚਿਆਂ ਨੇ,
4: ਬੱਚਿਆਂ ਨੇ ਪਾਰਾ ਪਰ ਉਡਾ ਦਿੱਤੇ ਜੀ ਨਾਲ ਆਪਦੇ ਤੇ ਨਾਲ ਇਹ
0: ਆਪਾਂ ਨੂੰ। ਹਾਂ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ,
4: ਚਲੋ ਮੇਰੇ ਤਾਂ ਤੁਹਾਡੇ ਮਾਧਿਅਮ ਰਹੇ, ਚਲੋ ਬੱਚਿਆਂ ਨੂੰ ਰਿਕੁਐਸਟ ਆ, ਚਲੋ ਬੱਚੇ ਕੀ ਥੋੜੇ ਬਹੁਤੇ
0: ਜੀ
4: ਕਹਿੰਦੇ ਚੱਲਦੇ ਆ ਕਿ ਸਿਸਟਮ ਸੰਗਤ ਦੇ ਵਿੱਚ ਕਹਿਣਗੇ, ਤੇ ਇਹ ਤਰੱਕੀ ਆਪ ਦਾ ਮੁਲਕ ਹੈ ਜੀ,
0: ਤਰੱਕੀ
4: ਵੱਲ ਧਿਆਨ
0: ਮਹਿਸੂਸ ਕੀਤਾ ਵੀ ਕੰਮ ਕਰਨ ਵਾਲਾ ਕਾਮਯਾਬ ਹੀ ਕਾਮਯਾਬ ਹੈ, ਉਹਨੂੰ ਕੋਈ ਕਮਜ਼ੋਰੀ ਨਹੀਂ ਕਿਸੇ ਕਿਸਮ ਦੀ,
4: ਉਹ ਬੰਦਾ ਨੀ ਮਰਦਾ ਜੀ ਕੰਮ ਕਰਨ ਵਾਲਾ,
0: ਬਿਲਕੁਲ
4: ਮਾੜਾ ਮੋਟਾ ਕਰ ਲੈਂਦਾ ਤਾਂ ਵੀ ਕੋਈ
0: ਨਾ, ਬਿਲਕੁਲ ਜੀ ਬਿਲਕੁਲ ਬਿਲਕੁ�ਲ ਬਿਲਕੁਲ, ਚਲੋ ਸ਼ੁਕਰੀਆ ਜੀ,
4: ਤੁਹਾਡਾ
0: ਵੀ ਅੰਮ੍ਰਿਤਸਰ ਹੀ ਹੈ? ਅੱਛਾ ਅੱਛਾ, ਕਬੀਰ ਪਾਰਕ ਯੂਨੀਵਰਸਿਟੀ ਦੇ ਸਾਹਮਣੇ, ਹਾਂ ਚਲੋ ਕੋਈ ਨੀ, ਮਿਲਾਂਗੇ ਜੀ ਕਿਸੇ ਦਿਨ, ਮੁਲਾਕਾਤ ਹੋਊ, ਥੈਂਕ ਯੂ ਵੈਰੀ ਮਚ, ਥੈਂਕ ਯੂ, ਥੈਂਕ ਯੂ। ਸੋ ਦੋਸਤੋ 647-357-5553 ਸਾਡੇ ਸਟੂਡੀਓ ਦਾ ਨੰਬਰ ਹੈ, ਤੇ ਤੁਸੀਂ ਗੱਲਬਾਤ ਕਰਨੀ ਹੋਵੇ ਤਾਂ ਫੋਨ ਨੰਬਰ ਤੁਹਾਡੇ ਵਾਸਤੇ ਵੀ ਹੈ 647-357-5553। ਸਾਡੇ ਪ੍ਰੋਗਰਾਮ ਦੇ ਪ੍ਰਾਊਡ ਸਪਾਂਸਰ ਬ੍ਰਮਟਨ ਕੈਸ਼ ਐਂਡ ਕੈਰੀ।

0: ਡਿਸਪੋਜ਼ੇਬਲ ਸਮਾਨ ਕੋਈ ਵੀ ਲੈਣਾ ਹੋਵੇ, ਕਿੰਨੀ ਵੀ ਮਾਤਰਾ ਦੇ ਵਿੱਚ, ਕਿਸੇ ਵੀ ਡਿਜ਼ਾਈਨ ਦੇ ਵਿੱਚ, ਘਰ ਦੇ ਵਰਤਿਆ ਜਾਣ ਵਾਲਾ ਕੋਈ ਵੀ ਔਜ਼ਾਰ ਤੁਹਾਨੂੰ ਚਾਹੀਦਾ ਹੋਵੇ, ਬੈਕਯਾਰਡ ਦੇ ਅੱਗੇ ਅਸੀਂ ਇਹਨਾਂ ਦਿਨਾਂ ਦੇ ਵਿੱਚ ਬਾਗਬਾਨੀ ਛੋਟੀ ਮੋਟੀ ਕਰਦੇ ਹਾਂ, ਛੋਟੇ ਮੋਟੇ ਅਸੀਂ ਸਬਜ਼ੀਆਂ ਵੀ ਲਗਾ ਲੈਂਦੇ ਹਾਂ, ਕੋਈ ਔਜ਼ਾਰ ਚਾਹੀਦਾ ਹੋਵੇ ਛੋਟਾ ਮੋਟਾ ਤੁਹਾਨੂੰ ਮਿਲ ਜਾਏਗਾ, ਘਰ ਦੇ ਵਿੱਚ ਵਰਤੀ ਜਾਣ ਵਾਲੀ ਕੋਈ ਛੋਟੀ ਮੋਟੀ ਮੈਡੀਸਨ ਦਵਾਈ ਤੁਹਾਨੂੰ ਚਾਹੀਦੀ ਹੋਵੇ ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਤੁਹਾਨੂੰ ਮਿਲ ਸਕਦੀ ਹੈ। ਘਰ ਦੇ ਵਿੱਚ ਕੋਈ ਫੰਕਸ਼ਨ ਹੋ ਰਿਹਾ, ਤੁਸੀਂ ਪੰਜਾਬੀ ਥੀਮ ਘਰ ਦੇ ਵਿੱਚ ਉਸਾਰਨਾ ਤੇ ਪੰਜਾਬੀ ਸੱਭਿਆਚਾਰ ਦੇ ਨਾਲ ਰਿਲੇਟਡ ਕੋਈ ਵੀ ਚੀਜ਼, ਚਰਖਾ, ਪੀੜੀਆਂ, ਜਾਗੋ, ਮਦਾਣੀਆਂ, ਭੰਗੜੇ ਗਿੱਧੇ ਦੇ ਮਾਡਲ, ਡਰੈਸਾਂ ਪਾਈਆਂ ਹੋਈਆਂ, ਢੋਲਕੀਆਂ, ਢੋਲ, ਜਾਗੋ, ਖੂੰਡੇ, ਜੋ ਵੀ ਕੁਝ ਚਾਹੀਦਾ ਤੁਹਾਨੂੰ ਹਰ ਇੱਕ ਚੀਜ਼ ਪੰਜਾਬੀ ਸੱਭਿਆਚਾਰ ਦੇ ਨਾਲ ਰਿਲੇਟਡ ਮਿਲ ਸਕਦੀ ਹੈ। ਗੁਰੂ ਸਾਹਿਬਾਨ ਦੀ ਕੋਈ ਫੋਟੋਗ੍ਰਾਫ ਚਾਹੀਦੀ ਹੋਵੇ, ਹਿੰਦੂ ਧਰਮ ਨਾਲ ਸੰਬੰਧਿਤ ਕਿਸੇ ਦੇਵੀ ਦੇਵਤੇ ਦੀ ਕੋਈ ਮੂਰਤੀ ਚਾਹੀਦੀ ਹੋਵੇ, ਕੋਈ ਪੂਜਾ ਸਮੱਗਰੀ ਚਾਹੀਦੀ ਹੋਵੇ, ਤੁਹਾਨੂੰ ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦੀ ਹੈ। ਫੋਨ ਨੰਬਰ 905-230-4800, ਪੰਜਾਬੀਆਂ ਦੇ ਕੋਸਕੋ ਦੇ ਨਾਮ ਨਾਲ ਜਾਣਿਆ ਜਾਂਦਾ ਬ੍ਰਮਟਨ ਕੈਸ਼ ਐਂਡ ਕੈਰੀ, 60,000 ਸਕੁਆਇਰ ਫੁੱਟ ਦੇ ਵਿੱਚ ਫੈਲਿਆ ਹੋਇਆ ਵਿਸ਼ਾਲ ਸਟੋਰ ਬ੍ਰਮਟਨ ਕੈਸ਼ ਐਂਡ ਕੈਰੀ। ਵਿਲੇਜ ਆਫ ਇੰਡੀਆ ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ, ਪਿਛਲੇ 3 ਦਹਾਕਿਆਂ ਤੋਂ ਇਹਨਾਂ ਦਾ ਵਫੇ ਤੁਸੀਂ ਇੰਜੋਏ ਕਰੋ। 40-50 ਆਈਟਮਾਂ ਦੇ ਨਾਲ ਸਜਿਆ ਹੋਇਆ ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ, ਸੈਲਡ, ਸਵੀਡਿਸ਼ ਸਟਰੀਟ ਫੂਡ, ਇਹਨਾਂ ਦਾ ਤੁਸੀਂ ਖਾਣਾ ਹੋਏ ਤੁਸੀਂ ਖਾ ਸਕਦੇ ਹੋ। ਬਿਲਕੁਲ ਬਾਹਰ ਸੈਟਅਪ ਇਹਨਾਂ ਨੇ ਸਥਾਪਿਤ ਕੀਤਾ ਹੋਇਆ, ਤੁਸੀਂ ਇੰਜੋਏ ਕਰੋਗੇ। ਵਾਨ ਦੇ ਮੰਜੇ ਉੱਥੇ ਲੱਗੇ ਹੋਏ ਨੇ, ਲਾਈਵ ਮਿਊਜ਼ਿਕ ਚੱਲਦਾ, ਤੁਸੀਂ ਆਓ ਇੰਜੋਏ ਕਰੋ ਆਪਣੇ ਫੈਮਿਲੀਆਂ ਨੂੰ ਲੈ ਕੇ। ਦੇਰ ਰਾਤ ਤੱਕ ਉਹ ਖੁੱਲ੍ਹਾ ਰਹਿੰਦਾ, 100-125 ਆਦਮੀਆਂ ਦਾ ਹਾਲ ਇਹਨਾਂ ਦੇ ਕੋਲ ਹੈ, ਲਾਈਟ, ਸਾਊਂਡ, ਡੀਜੇ ਵਗੈਰਾ ਦਾ ਫੁੱਲ ਇੰਤਜ਼ਾਮ ਹੈ, 100-125 ਗੱਡੀਆਂ ਦੀ ਖੁੱਲ੍ਹੀ ਡੁੱਲੀ ਪਾਰਕਿੰਗ ਹੈ। ਘਰ ਦੇ ਵਿੱਚ ਕੋਈ ਫੰਕਸ਼ਨ ਕਰਨਾ, ਲਾਈਵ ਕੇਟਰਿੰਗ ਤੁਸੀਂ ਕਰਵਾਉਣੀ ਚਾਹੁੰਦੇ ਹੋ ਇਹਨਾਂ ਦੀ, ਕਰਵਾ ਸਕਦੇ ਹੋ। ਨਾਮ ਯਾਦ ਰੱਖੋ, ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਫੋਨ ਨੰਬਰ 905-450-3333, 6400 ਐਰਨਮਿਲ ਪਾਰਕਵੇ ਮਿਸੀ ਸਾਗਾ, ਫੋਨ ਨੰਬਰ 905-542-1333, ਵਿਲੇਜ ਆਫ ਇੰਡੀਆ। ਹਾਂਜੀ, ਸਤਿ ਸ੍ਰੀ ਅਕਾਲ ਜੀ ਪ੍ਰਹਾਰ ਸਾਹਿਬ, ਤੁਸੀਂ ਆਉਂਦੇ ਹੋ।
1: ਸਤਿ ਸ੍ਰੀ ਅਕਾਲ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਕਹਾਣੀ ਸੁਣਾਉਂਦਾ।
0: ਤੁਹਾਡਾ ਗਾਣਾ ਮੈਂ ਕੱਢ ਕੇ ਰੱਖਿਆ, ਹੁਣੇ ਤੁਹਾਨੂੰ ਲਾ ਦੇਣਾ, ਤੁਸੀਂ ਕਹਾਣੀ ਵੀ ਸੁਣਾਓ।
1: ਇੱਕ ਵਾਰੀ ਸ਼ਹਿਰ, ਮੈਂ ਆਪਣੇ ਸ਼ਹਿਰ ਜਲੰਧਰ ਤੋਂ ਨਾ ਆਪਣੇ ਪਿੰਡ ਨੂੰ ਜਾ ਰਿਹਾ ਸੀਗਾ
0: ਜੀ,
1: ਤੇ ਜਾਂਦੀ ਸੀ ਉੱਥੇ ਨੂੰ ਸਾਡੇ ਲੋਕਲ ਬੱਸ।
0: ਜੀ ਜੀ ਜੀ।
1: ਤੇ ਬੱਸ ਸਾਰੀ ਸਵਾਰੀਆਂ ਨਾਲ ਭਰੀ ਹੋਈ
0: ਜੀ,
1: ਚੱਲੀ ਜਾਂਦੀ, ਉਹਦਾ ਸਲੰਸਰ ਫਟਾ ਸੀਗਾ ਜੀ।
0: ਅੱਛਾ,
1: ਚੱਲਦੀ
0: ਹੈ।
1: ਇੱਕ ਪਿੰਡ ਆਇਆ ਰਾਹ ਦੇ ਵਿੱਚ, ਤੇ ਉੱਤੇ ਕਿਸੇ ਨੇ ਉਦਾਂ ਹੀ ਕਿਹਾ ਅੱਗ ਲੱਗੀ।
0: ਅੱਛਾ ਅੱਛਾ।
1: 5-5 ਸੈਕਿੰਡਾਂ ਦੇ ਵਿੱਚ ਵਿੱਚ ਸਾਰੀ ਬੱਸ ਖਾਲੀ
0: ਹੋ ਗਈ। ਖਾਲੀ, ਕੀ ਬਾਤ ਹੈ।
1: ਤੇ ਮੇਰੇ ਨਾਲ ਸਾਡੇ ਪਿੰਡ ਦੀ ਰਾਮਗੜੀਆਂ ਦੀ ਇੱਕ ਲੜਕੀ ਬੈਠੀ ਸੀਗੀ, ਉਹਦਾ ਸੀ ਬੱਚਾ, ਉਹਦੇ ਨਾਲ ਕੋਈ 3-4 ਸਾਲ ਦਾ ਸੀਗਾ
0: ਜੀ। ਜੀ ਜੀ।
1: ਮੈਨੂੰ ਹੁਣ ਤੱਕ, ਮੈਂ ਉਹਨੂੰ ਮਿਲਦਾ ਹੁੰਦਾ ਕਈ ਵਾਰੀ, ਮੈਂ ਗਿਆ 2-3 ਵਾਰੀ ਇੰਡੀਆ ਦਾ, ਮੈਂ ਉਹਦੇ ਲੜਕੇ ਨੂੰ ਮਿਲਿਆ, ਉਹ ਬੱਚੇ ਨੂੰ ਛੱਡ ਕੇ ਭੱਜ ਗਈ ਮੇਰੇ ਨਾਲ।
0: ਕੀ ਬਾਤ ਹੈ, ਡਰਦੇ ਅੱਗੇ।
1: ਮੈਂ ਕੀ ਕੀਤਾ, ਮੈਂ ਉਹ ਮੁੰਡਾ ਆਪਣੀ ਬੁੱਕ ਲੈ ਕੇ ਨਾ ਇੱਦਾਂ ਕਲਾਵੇ ਲੈ ਕੇ ਬਹਿ ਗਿਆ। ਸੋਚਿਆ ਜੇ ਅੱਗ ਲੱਗੀ ਹੋਊਗੀ ਦਿਸੂਗੀ ਤਾਂ ਕਿਹੜਾ ਕਿਹੜਾ ਮੈਨੂੰ ਇੱਕਦਮ ਹੀ ਮੇਰੇ ਦੇ ਭਾਵਣ ਮਿਲ ਜਾਣਾ।
0: ਬਿਲਕੁਲ ਸਹੀ ਗੱਲ ਹੈ, ਨਾਲੇ ਬੱਸਾਂ ਡੀਜ਼ਲ ਵਾਲੀਆਂ ਹੁੰਦੀਆਂ ਜੀ ਉੱਥੇ।
1: ਇੱਕ ਬੰਦਾ ਬੈਠਾ ਸਿਰਫ, ਉਹ ਮੁੰਡਾ ਫੜ ਕੇ, ਬਾਕੀ ਸਾਰੀ ਬੱਸ ਖਾਲੀ।
0: ਬਿਲਕੁਲ, ਚਲੋ
1: 5 ਸੈਕਿੰਡ ਹੀ ਲੱਗੇ ਜੀ ਬੱਸ ਖਾਲੀ ਹੋਣ
0: ਨੂੰ। ਉਸ ਤੋਂ ਬਾਅਦ ਸੀਟਾਂ ਲੋਕਾਂ ਦੀਆਂ ਬਦਲ ਗਈਆਂ ਹੋਣੀਆਂ, ਜਿਨ੍ਹਾਂ ਕੋਲ ਨਹੀਂ ਸੀਟਾਂ ਹੋਣੀਆਂ ਉਹਨਾਂ ਨੂੰ ਮਿਲ ਗਈਆਂ ਹੋਣੀਆਂ, ਦੁਬਾਰਾ ਚੜ੍ਹਨਾ ਜਦੋਂ ਫਿਰ। ਚਲੋ ਸ਼ੁਕਰੀਆ ਜੀ, ਮਿਹਰਬਾਨੀ, ਥੈਂਕ ਯੂ। ਸਤਿ ਸ੍ਰੀ ਅਕਾਲ ਭੈਣ ਜੀ, ਸਤਿ ਸ੍ਰੀ ਅਕਾਲ ਜੀ।
2: ਹਾਂਜੀ,
0: ਸਤਿ ਸ੍ਰੀ ਅਕਾਲ
2: ਜੀ,
3: ਸਤਿ ਸ੍ਰੀ ਅਕਾਲ ਸਲਾਮਾਂ ਜੀ, ਵਾਲੇਕੁਮ
2: ਸਲਾਮ ਜੀ। ਬਹੁਤ ਸੋਹਣਾ ਮੈਨੂੰ ਲੱਗਿਆ ਜਿਹੜਾ ਤੁਸੀਂ ਸੁਣਾਇਆ ਨਾ ਪੰਛੀ ਵਾਲਾ।
0: ਜੀ ਜੀ ਜੀ।
2: ਨਾ ਕਹਿੰਦੇ ਪੱਲੇ ਖਰਚ ਨਾ ਬੰਨਦੇ ਪੰਛੀ ਤੇ ਦਰਵੇਸ਼।
0: ਵਾਹ, ਕੀ ਬਾਤ ਹੈ, ਬਿਲਕੁਲ ਬਿਲਕੁਲ ਸਹੀ ਗੱਲ ਹੈ।
2: ਪੱਥਰਾਂ ਦੀ ਰੋਜੀ ਪਰਮਾਤਮਾ ਦਿੰਦਾ ਕੀੜਿਆਂ ਨੂੰ,
0: ਜੀ ਜੀ,
2: ਤੇ ਜਲ ਮੇ ਜੰਤੂ ਪਾਏ ਕਿਹਨਾਂ ਦੀ ਰੋਜੀ ਦੇ। ਤੇ ਬਾਕੀ ਉਹ ਜਿਹੜਾ ਹੈਗਾ ਨਾ ਜਮਲਾ ਜੱਟ ਜੀ ਦਾ, ਉਹ ਹੈਗਾ ਨਾ
0: ਫੁੱਲਾ ਮੈਂ ਕਿਨੂੰ ਸਮਾਰ, ਜਿੰਨਾ ਚੁੱਕ ਜਾਏਗਾ
2: ਯਾਦ
0: ਕਰਾਉਣੇ ਗਾਣੇ ਅਸੀਂ ਸਾਉਣ ਦੇ ਮਹੀਨੇ ਨਾਲ ਰਿਲੇਟਡ ਸੁਣਾਵਾਂਗੇ ਤੁਹਾਨੂੰ ਸਾਉਣ ਦੇ ਮਹੀਨੇ ਦੇ ਵਿੱਚ
2: ਸਾਰੇ ਸਾਰਾ ਮਹੀਨਾ ਚੱਲਣਾ। ਥੈਂਕ ਯੂ
0: ਸ਼ੁਕਰੀਆ ਜੀ ਸ਼ੁਕਰੀਆ ਸੋ ਦੋਸਤੋ ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ ਤੇ ਪਹਿਲਾਂ ਸਾਡੇ ਢੀਂਡਸਾ ਸਾਹਿਬ ਦੀ ਫਰਮਾਇਸ਼ ਉਸ ਤੋਂ ਬਾਅਦ ਚਰਨ ਹੋਰਾਂ ਦੀ ਫਰਮਾਇਸ਼ ਤੁਹਾਡੇ ਨਾਲ ਸ਼ੇਅਰ ਕਰਾਂਗੇ।

0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
1: ਹੈਲੋ,
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਆਉਂਦੇ ਰਹੋ ਜੀ ਤੁਸੀਂ।
1: ਅੱਛਾ, ਸਤਿ ਸ਼੍ਰੀ ਅਕਾਲ।
0: ਐਮੀ ਵਿਰਕ ਦੇ ਨਾਲ ਉਹ ਦੂਸਰੀ ਕੁੜੀ ਵੀ ਆ ਰਹੀ ਜਿਹੜੀ ਉਹ ਐਕਟ੍ਰੈਸ ਵੀ ਹੈਗੀ ਹੈ, ਸਰਗੁਣ ਮਹਿਤਾ, ਹਾਂ ਉਹਦੀ ਐਡ ਆਉਂਦੀ ਹੁੰਦੀ ਹੈ। ਤੇ ਚਲੋ ਕੋਈ ਗੱਲ ਨੀ ਜੀ, ਦੇਖ ਕੇ ਆਓ ਫਿਰ ਉਹਦਾ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਕਰਿਓ ਤੁਸੀਂ। ਬਿਲਕੁਲ, ਬੈਠਾ ਨਾ, ਤੇ ਤੁਹਾਨੂੰ ਪਤਾ ਵੀ ਜਦੋਂ ਲੰਬੀ ਸਫ਼ਰ ਦੀ ਉਡਾਨ ਹੋਵੇ ਨਾ, ਲੰਬੀ ਦੋਹਾ ਤੋਂ ਅੰਮ੍ਰਿਤਸਰ ਇੱਥੇ ਆਉਣਾ ਸੀ ਅਸੀਂ ਇੱਥੋਂ, ਤੇ ਮੈਂ ਆਪਣੀ ਆਰਾਮ ਨਾਲ ਸੀਟ ਦੇ ਉੱਪਰ ਜਦੋਂ ਜਹਾਜ਼ ਉੱਪਰ ਚੜ ਗਿਆ ਨਾ, ਉੱਪਰ ਅਸਮਾਨ ਦੇ ਵਿੱਚ ਜਦੋਂ ਬੈਲਟਾਂ ਬੁਲਟਾਂ ਖੋਲਤੀਆਂ, ਤੇ ਮੈਂ ਉਹਨੂੰ ਸੀਟ ਨੂੰ ਉਹ ਬਟਨ ਲੱਗਿਆ ਹੁੰਦਾ ਨਾ, ਬਟਨ ਲਾ ਕੇ ਤੇ ਮੈਂ ਪਿੱਛੇ ਜੇ ਉਹਨੂੰ ਲੰਬੀ ਕਰ ਲਈ, ਕਿਉਂਕਿ ਜਿਹੜੀ ਸੀਟ ਬਣੀ ਹੈ, ਪ੍ਰੋਵੀਜ਼ਨ ਬਣੀ ਹੈ ਲੰਬੀ ਕਰਨ ਵਾਸਤੇ, ਲੰਬੀ ਕਰਨੀ ਬਣਦੀ ਹੈ, ਮੈਂ ਕਰ ਲਈ। ਤੇ ਮੇਰੇ ਪਿੱਛੇ ਬੈਠਾ ਸੀ ਇੱਕ ਆਪਣਾ ਪੰਜਾਬੀ ਭਰਾ, ਉਹ ਵਿਚਾਰੀਆਂ ਉਹਦੀਆਂ ਗੋਡੇ ਸੀ ਥੋੜੇ ਜਿਹੇ ਲੰਬੇ, ਉਹ ਜਦੋਂ ਉਹਦੇ ਪਿੱਛੇ ਗੋਡਿਆਂ ਨੂੰ ਲੱਗੀ ਨਾ, ਤੇ ਮੈਨੂੰ ਕਹਿੰਦਾ ਇਹ ਕੀ ਕਰੀ ਜਾਂਦਾ ਤੂੰ, ਸੀਟ ਅੱਗੇ ਕਰ ਆਪਣੀ। ਉਹ ਮੈਂ ਕਿਹਾ ਭਾਈ ਸੀਟ ਅੱਗੇ ਮੈਂ ਕਿਉਂ ਕਰਾਂ, ਇਹ ਹੁਣ ਜਹਾਜ਼ ਉੱਡ ਗਿਆ ਤੇ ਤੂੰ ਆਪਣੀ ਪਿੱਛੇ ਤੂੰ ਵੀ ਕਰ ਲੈ ਆਪਣੀ। ਕਹਿੰਦਾ ਨਹੀਂ ਨਹੀਂ ਮੈਂ ਜਿੰਨੀ ਕਰਨੀ ਸੀ ਕਰ ਲਈ, ਮੇਰੀਆਂ ਲੱਤਾਂ ਅੜਦੀਆਂ, ਤੂੰ ਸੀਟ ਅੱਗੇ ਕਰ। ਉਹ ਮੈਂ ਕਿਹਾ ਵੀ ਐ ਨੀ ਹੋ ਸਕਦੀ, ਜਿੰਨੀ ਪ੍ਰੋਵੀਜ਼ਨ ਮੈਂ ਤਾਂ ਕਰਨੀ ਹੀ ਕਰਨੀ ਹੈ। ਮੈਨੂੰ ਕਹਿੰਦਾ ਫਿਰ ਮੰਜਾ ਲਿਆ ਕਰੋ ਆਪਣਾ। ਮੈਂ ਕਿਹਾ ਵੀ ਮੰਜਾ ਮੈਂ ਕਿਉਂ ਲਿਆਵਾਂ, ਮੰਜੇ ਦੀ ਜ਼ਰੂਰਤ ਤੈਨੂੰ ਹੈ ਜਿਹਦੀਆਂ ਲੱਤਾਂ ਲੰਮੀਆਂ, ਤੂੰ ਮੰਜਾ ਲਿਆ ਤੇ ਪਿੱਛੇ ਡਾਹ ਲਾ ਜਹਾਜ਼ ਦੇ ਪਿੱਛੇ ਜਾ ਕੇ। ਸੋ ਏਦਾਂ ਦੇ ਹਾਸੋ ਹੀਣੇ ਵੀ ਕਈ ਵਾਰ ਐਕਸਪੀਰੀਅੰਸ ਹੁੰਦੇ। ਸਾਡੇ ਦੋਸਤ ਮਿੱਤਰ ਉੱਥੇ ਲੜਨ ਲੱਗੇ, ਮਿੰਟ ਨਹੀਂ ਲਾਉਂਦੇ ਜਹਾਜ਼ ਦੇ ਵਿੱਚ, ਦੇਖਦੇ ਨੀ ਵੀ ਆਸ ਪਾਸ ਲੋਕ ਸਾਡਾ ਤਮਾਸ਼ਾ ਵੇਖਣ ਲੱਗੇ ਆ। ਤੋ ਇਸ ਤਰ੍ਹਾਂ ਦੇ ਨਵੇਂ ਨਵੇਂ ਐਕਸਪੀਰੀਅੰਸ ਯਾਤਰਾ ਦੇ ਵਿੱਚ ਹੁੰਦੇ ਆ।
2: ਜਦੋਂ ਪਿਛਲੀ ਵਾਰ ਇੱਥੇ ਆਇਆ ਨਾ ਜੀ, ਤੇ ਇੱਥੋਂ ਮੈਂ ਜਾਣਾ ਸੀ ਕੈਲਗਰੀ, ਤੇ ਟੋਰਾਂਟੋ ਤੋਂ ਜਦੋਂ ਕੈਲਗਰੀ ਮੈਂ ਜਹਾਜ਼ 'ਚ ਜਿਸ ਵੇਲੇ ਬੈਠਾ, ਤੇ ਮੈਂ ਸਾਂ ਖਿੜਕੀ ਵਾਲੇ ਪਾਸੇ, ਤੇ ਲੈਫਟ ਸਾਈਡ ਤੇ ਇੱਕ ਗੋਰਾ ਸੀ ਤੇ ਸੈਂਟਰ 'ਚ ਇੱਕ ਗੋਰੀ ਸੀ।
0: ਜੀ ਜੀ।
2: ਤੇ ਉਹ ਜਿਹੜਾ ਗੋਰਾ ਸੀ ਉਹ ਮੋਟਾ ਬੜਾ ਸੀ।
0: ਕੀ ਬਾਤ ਹੈ।
2: ਤੇ ਉਹ ਵਿਚਾਰੀ ਬੱਚੀ ਜਿਹੜੀ ਇਹਨਾਂ ਵਿੱਚ ਉਹ ਤੰਗ ਹੋ ਗਈ।
0: ਤੰਗ ਹੋ ਗਈ।
2: ਤੇ ਉਹ ਮੈਨੂੰ ਇੰਗਲਿਸ਼ 'ਚ ਬੋਲਦੀ ਏ ਕਿ ਤੁਸੀਂ ਇੱਧਰ ਆ ਜਾਓ ਤੇ ਮੈਂ ਇਸ ਸਾਈਡ ਤੇ ਆ ਜਾਂਦੀ ਹਾਂ। ਮੈਨੂੰ ਸਮਝ ਤਾਂ ਲੱਗ ਗਈ ਸੀ ਕਿ ਇਹਨੇ ਕੀ ਕਿਹਾ, ਲੇਕਿਨ ਜਾਣ ਬੁੱਝ ਕੇ ਮੈਂ ਜ਼ਰਾ ਜਹਾਜ਼ ਵਾਲਿਆਂ ਨੂੰ ਨਾ ਥੋੜਾ ਜਿਹਾ ਦੱਸੀਏ ਕਿ ਪੰਜਾਬੀ ਕੀ ਹੈ, ਤੇ ਮੈਂ ਉਹਨੂੰ ਕਿਹਾ ਕਿ ਮੈਨੂੰ ਨੀ ਸਮਝ ਲੱਗੀ ਤੂੰ ਕੀ ਕਿਹਾ। ਖੈਰ ਉਹਨੇ ਏਅਰ ਹੋਸਟਸ ਨੂੰ ਸੱਦਿਆ, ਉਹਨੇ ਮੈਨੂੰ ਇੰਗਲਿਸ਼ ਚ ਗੱਲ ਕੀਤੀ, ਤੇ ਮੈਂ ਉਹਨੂੰ ਇਸ਼ਾਰਾ ਕੀਤਾ ਮੈਨੂੰ ਸਮਝ ਨੀ, ਹਾਲਾਂ ਮੈਨੂੰ ਸਮਝ ਸਾਰੀ ਆ ਗਈ ਸੀ।
0: ਜੀ ਜੀ।
2: ਤੇ ਮੈਂ ਕਿਹਾ ਲਫ਼ਜ਼ ਮੈਂ ਪੰਜਾਬੀ ਬੋਲਿਆ, ਉਹਨੇ ਜਹਾਜ਼ ਚ ਆਵਾਜ਼ ਦਿੱਤੀ ਕਿ ਕੋਈ ਐਨੀ
0: ਪੰਜਾਬੀ ਬੋਲਣ ਵਾਲਾ ਹੋਏ।
2: ਫਿਰ ਇੱਕ ਜਿਹੜੀ ਨਾ ਚੜ੍ਹਦੇ ਪੰਜਾਬੋਂ ਇੱਕ ਜਿਹੜੀ ਆ ਬੇਟੀ ਉੱਠੀ, ਉਹ ਮੈਨੂੰ ਆ ਕਹਿੰਦੀ ਅੰਕਲ ਇਹ ਕਹਿੰਦੀ ਏ ਕਿ ਮੈਂ ਇੱਧਰ ਬਹਿ ਜਾਵਾਂ। ਮੈਂ ਕਿਹਾ ਪੁੱਤਰ ਪਤਾ ਮੈਨੂੰ ਵੀ ਸੀ, ਮੈਂ ਸਿਰਫ ਇਹ ਚਾਹੁੰਦਾ ਹਾਂ ਕਿ ਸਾਰਿਆਂ ਨੂੰ ਪਤਾ ਲੱਗ ਜਾਏ ਪੰਜਾਬੀ ਕੀ ਹੈ,
0: ਪੰਜਾਬੀ ਕੀ ਹੈ।
2: ਤੇ ਮੈਂ ਫਿਰ ਉਹਨੂੰ ਕਿਹਾ ਜੀ ਤੁਸੀਂ ਬਹਿ
0: ਜਾਓ। ਕੀ ਬਾਤ ਹੈ, ਕੀ ਬਾਤ। ਹਾਂਜੀ ਟਿੰਸਾ ਸਾਹਿਬ।
3: ਭਾਜੀ ਮਾਫ ਕਰਨਾ, ਮੈਂ ਦੁਬਾਰਾ ਆਇਆ ਲਾਈਨ ਤੇ।
0: ਜਿਹੜੀ
3: ਗੱਲ ਚੱਲਦੀ ਸੀ ਨਾ ਵੀ ਡਰ ਲੱਗਿਆ ਐਡਮਿੰਟਨ ਤੋਂ ਜਹਾਜ਼ ਦੇ ਪਲੇਨ ਦੇ ਜੋ ਵੀ
0: ਜੀ ਹੋਇਆ ਜੀ,
3: ਇਹ ਡਾਕਟਰ ਸਾਹਿਬ ਐ ਹੁੰਦਾ ਕਈ ਵਾਰੀ ਨਾ ਵੀ ਜਦੋਂ ਮਾੜਾ ਟਾਈਮ ਹੋਵੇ ਉਦੋਂ ਬੋਤੇ ਤੇ ਬੈਠੇ ਨੂੰ ਵੀ ਹਲਕਾ ਕੁੱਤਾ ਫੜ ਜਾਂਦਾ। ਮਤਲਬ ਵੀ ਦੇਖੋ ਤੁਸੀਂ ਪਿਛਲੀ ਜੂਨ ਚ ਅਹਿਮਦਾਬਾਦ ਪਲੇਨ ਦਾ ਹੋਇਆ, ਇੱਕ ਬੰਦਾ ਬਚਿਆ ਔਰ ਡਿੱਗਣ ਸਾਰ ਭੱਜ ਲਿਆ, ਉਹ ਭੱਜ ਕੇ ਬਾਹਰ ਨਿਕਲ ਗਿਆ।
0: ਬਿਲਕੁਲ।
3: ਔਰ ਉਹਦੀ ਵੀਡੀਓ ਮੈਂ ਦੇਖੀ ਆ, ਉਹ ਪੂਰੇ ਧੂੰਏ ਦੇ ਵਿੱਚੋਂ ਬਾਹਰ ਨਿਕਲ ਰਿਹਾ ਭੱਜ ਕੇ।
0: ਵੈਸੇ ਨਾ ਉਹ ਤਾਂ ਢੀਂਡਸਾ ਸਾਹਿਬ, ਮੈਂ ਕਹਿੰਦਾ ਵੀ ਕੁਦਰਤ ਦਾ ਜੇ ਕ੍ਰਿਸ਼ਮਾ ਦੇਖਣਾ ਹੋਵੇ ਨਾ, ਤੇ ਉਹ ਜ਼ਿੰਦਾ ਜਾਗਦਾ ਮਿਸਾਲ ਹੈਗੀ ਸੀ ਕੁਦਰਤ ਦੇ ਕ੍ਰਿਸ਼ਮੇ,
3: ਉਹ ਜ਼ਿੰਦਾ ਜਾ। ਹਾਂ ਬਸ ਉਹੀ ਮੈਂ ਗੱਲ ਕਹਿ ਰਿਹਾ ਸੀ ਵੀ ਜਦੋਂ ਮਾੜਾ ਟਾਈਮ ਆਉਂਦਾ ਹੈ ਵੀ ਕੁਛ ਨੀ ਪਤਾ ਲੱਗਦਾ। ਹਾਂ ਉਸ ਜਦੋਂ ਕਦੇ ਐ ਹੋਵੇ ਅੱਗੇ ਵਾਸਤੇ ਕਦੇ ਡਰ ਲੱਗੇ
0: ਜੀ,
3: ਠੀਕ ਹੈ ਨਾ, ਕੁਛ ਨੀ, ਬਸ ਚੁੱਪ ਕਰਕੇ ਬੈਠ ਜਾਓ, ਚਾਹੇ ਸੀਟ ਦੀ ਬੈਲਟ ਜਿਹੜੀ ਖੁੱਲੀ ਹੈ ਚਾਹੇ ਲੱਗੀ ਹੈ, ਕੁਛ ਨੀ ਹੁੰਦਾ ਜੀ।
0: ਜਿਹੜੇ
3: ਛੋਟੇ ਜਹਾਜ਼ ਹੁੰਦੇ ਨਾ ਲੋਕਲ ਜਾਂਦੇ,
0: ਜਿੰਨੇ ਛੋਟੇ ਹੋਣ ਉਹਨੇ
3: ਇਹਨਾਂ ਚ ਜਿਆਦੇ ਹੁੰਦਾ ਤੇ ਆਪਣੇ ਜਿਹੜੇ ਤੇਲ ਵਾਲੇ ਭਾਈ ਨੇ
0: ਇੰਟਰਨੈਸ਼ਨਲ ਵਾਲੇ ਵੱਡੇ ਹੁੰਦੇ,
3: ਨਹੀਂ ਨਹੀਂ ਤੇਲ ਵਾਲੇ ਭਾਈ ਨੇ ਜਿਹੜੇ ਅਰਬ ਕੰਟਰੀ ਵਾਲੇ, ਉਹਨਾਂ ਕੋਲੇ ਬਾਹਲੇ ਵੱਡੇ ਨੇ, ਉਹ ਤਾਂ ਡਬਲ ਡੈਕਰ ਨੇ, ਉਹ ਤਾਂ ਜਮੀ ਨੀ ਪਤਾ ਲੱਗਦਾ ਨਾ, ਤਾਂ
0: ਬਿਲਕੁਲ
3: ਥੱਲੇ ਟੇਕ ਆਫ ਦਾ ਪਤਾ ਲੱਗਦਾ ਨਾ ਲੈਂਡ ਕੀਤੇ ਦਾ ਪਤਾ ਲੱਗਦਾ। ਮੈਂ ਵੀ ਕਿਸੇ ਹੋਰ ਕੰਟਰੀ ਚ ਗਿਆ ਸੀ ਇੰਡੀਆ ਤੋਂ ਛੋਟੇ ਜਿਹੇ ਚ, ਉਹ ਛੋਟਾ ਪਲੇਨ ਸੀ, ਉੱਥੇ ਬਹੁਤ ਜ਼ਿਆਦਾ ਉਹਦੇ ਚ ਬਹੁਤ ਕੁਛ ਹੋਇਆ ਸੀ।
0: ਅਹਿਮਦਾਬਾਦ ਵਾਲੇ ਜਹਾਜ਼ ਚ ਤਾਂ ਢੀਂਡਸਾ ਸਾਹਿਬ ਕਿ ਉਹ ਬੰਦੇ ਨੂੰ ਤਾਂ ਜੇ ਦੇਖਣਾ ਹੋਵੇ ਕੁਦਰਤ ਦਾ ਕ੍ਰਿਸ਼ਮਾ, ਤੇ ਇੱਕ ਜਿਹੜੀ ਲੜਕੀ ਭੂਮੀ ਚੌਹਾਨ ਜਿਹੜੀ 10 ਮਿੰਟ ਲੇਟ ਹੋ ਗਈ ਸੀ, ਜਿਹਦੀ ਫਲਾਈਟ ਰਹਿ ਗਈ, ਜਿਹੜੀ ਲੜਦੀ ਸੀ ਚੈੱਕ ਇਨ ਤੇ, ਤੇ ਉਹ ਵੇਖੋ ਵੀ ਉਹ ਵਿਚਾਰੀ ਗੁੱਸੇ ਹੋ ਕੇ ਗਈ, ਲੜ ਕੇ ਵਾਪਸ ਜਾ ਰਹੀ ਤੇ ਰਸਤੇ ਚ ਉਹਨੂੰ ਪਤਾ ਲੱਗਿਆ ਵੀ ਜਹਾਜ਼ ਕ੍ਰੈਸ਼ ਹੋ ਗਿਆ। ਉਹ ਕਿਸਮਤ ਦੀ ਕਿੰਨੀ ਬੜੀ ਹੈ ਵੇਖੋ, ਕੁੜੀ ਕਮਾਲ ਹੈ ਦੱਸਿਆ ਇਹਨੇ।
3: ਉਹਦਾ ਪਾਰਾ ਬਹੁਤ ਹਾਈ ਸੀ ਜਦੋਂ ਨਾ ਲੜਕੇ ਗਈ,
0: ਹਾਂ ਲੜਕੇ ਗਈ, ਤੇ ਬਾਅਦ ਚ ਉਹਦਾ ਪਾਰਾ ਕਿੱਥੇ ਆਇਆ ਹੋਣਾ ਜਦੋਂ ਉਹਨੇ ਸੁਣ ਲਿਆ ਹੋਣਾ ਵੀ ਇਹ ਘਟਨਾ ਵਾਪਰ ਗਈ,
3: ਉਹਨੂੰ ਰਸਤੇ ਚ ਪਤਾ ਲੱਗ ਗਿਆ। ਹਾਂਜੀ ਹਾਂ
0: ਜੀ ਜੀ,
3: ਇਹ ਚਲੋ ਵਧੀਆ ਕੀਤਾ ਤੁਸੀਂ ਦੱਸਿਆ। ਤੇ ਕਾਫੀ ਵਾਰੀ ਹੋਇਆ ਇਹ ਜਿਹੜਾ ਇਹ ਨਾ ਕੰਬਣ ਜੇ ਵਾਲਾ ਜਾਂ ਬਹੁਤ ਜ਼ਿਆਦਾ ਕਰਦਾ ਹੈ।
0: ਹਾਂ ਬਿਲਕੁਲ ਬਿਲਕੁਲ ਬਿਲਕੁਲ, ਚਲੋ ਸ਼ੁਕਰੀਆ ਜੀ, ਥੈਂਕ ਯੂ ਮੱਚ ਲੋ। ਦੋਸਤੋ ਅਗਲਾ ਗਾਣਾ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਸਾਡੇ ਚਰਨ ਪ੍ਰਹਾਰ ਜੀ ਹੋਰਾਂ ਦੀ ਫਰਮਾਇਸ਼ ਸੀ, ਉਹ ਵੀ ਗਾਣਾ ਤੁਸੀਂ ਸੁਣੋ ਤੇ ਫਿਰ ਉਸ ਤੋਂ ਬਾਅਦ ਗੱਲਬਾਤ ਅੱਗੇ ਚਲਾਵਾਂਗੇ।

0: ਵੀਰ ਜੀ, ਹਾਂਜੀ, ਕਿਆ ਹਾਲ ਚਾਲ
1: ਜੀ? ਮੈਂ ਚੰਗਾ, ਤੁਸੀਂ ਸੁਣਾਈਏ।
0: ਬੜੀਆ ਬੜੀਆ ਬੜੀਆ ਬੜੀਆ
1: ਆਉਣੇ ਰਹੋ।
0: ਹਾਂਜੀ ਹਾਂਜੀ, ਆਉਣੇ ਰਹੋ ਤੁਸੀਂ
1: ਜੀ। ਮੈਂ ਕਹਿ ਰਹਾ ਥਾ, ਉਹ ਕੁੜੀ ਸੇ ਵੀ ਬੜੀ ਵੱਡੀ ਗੱਲ ਯੇ ਹੈ ਕਿ ਇੱਕ ਬੰਦਾ ਪਲੇਨ ਮੇ ਰਹਿ ਕੇ ਕਰੈਸ਼ ਹੋ ਕੇ ਜ਼ਿੰਦਾ ਬਚ ਕੇ ਬਾਹਰ ਨਿਕਲ ਗਿਆ ਲੰਡਨ ਵਾਲ।
0: ਉਸਕੀ ਬਾਤ
1: ਯੇ ਵੀ ਕੋਈ ਛੋਟੀ ਗੱਲ ਨਹੀਂ ਸੀ।
0: ਮੈਂ ਕਹਿ ਰਹਾ ਥਾ, ਵੋ ਤੋ ਕੁਦਰਤ ਕਾ ਕ੍ਰਿਸ਼ਮਾ ਹੈ, ਲੇਕਿਨ ਭੂਮੀ ਕੀ ਕਿਸਮਤ ਦੇਖਣੀ ਕਿ ਕਿਤਨੀ ਬਲਵਾਨ ਹੈ ਉਸਕੀ ਕਿਸਮਤ।
1: ਜੀ ਹਾਂ ਜੀ ਹਾਂ, ਦੋਨੋ ਵੀ ਕਰਿਸ਼ਮੇ ਮੇ ਆਤੇ, ਯੇ ਜ਼ਮੀਨ ਕਾ ਕਰਿਸ਼ਮਾ ਹੈ, ਯੇ ਆਸਮਾਨ ਕਾ ਹੈ। ਵੋ ਯੇ ਬਤਾਤਾ ਹੈ, ਇਸ ਸਿਲਸਿਲੇ ਮੇ ਸ਼ੇਰ ਹੈ ਕਿ ਫਾਨੂਸ ਬਨ ਕੇ ਜਿਸਕੀ ਹਿਫਾਜ਼ਤ ਹਵਾ ਕਰੇ, ਵੋ ਸ਼ਮਾ ਕਿਆ ਬੁਝੇ ਜਿਸੇ ਰੋਸ਼ਨ ਖੁਦਾ ਕਰੇ। ਜ਼ਬਰਦਸਤ ਸ਼ੇਰ ਹੈ ਜਨਾਬ, ਖੁਦਾ ਹਾਫਿਜ਼।
0: ਸ਼ੁਕਰੀਆ ਸ਼ੁਕਰੀਆ ਸ਼ੁਕਰੀਆ। ਸੋ ਦੋਸਤੋ, ਜੁੜੇ ਹੋ ਤੁਸੀਂ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ। ਤੇ ਸਾਡਾ ਇੱਕ ਛੋਟਾ ਜਿਹਾ ਮੈਸੇਜ ਦੇ ਲਈਏ, ਉਸ ਤੋਂ ਬਾਅਦ ਹੁਸਨੈਣ ਜੀ ਤੋਂ ਜਾਂਦੇ ਜਾਂਦੇ ਅਸੀਂ ਸੁਣਾਂਗੇ। ਟਾਈਮ ਵੀ ਸਾਡਾ ਹੋ ਚੱਲਿਆ ਸਮਾਪਤੀ ਵੱਲ, ਤੇ ਤੁਸੀਂ ਕੋਈ ਪ੍ਰੋਪਰਟੀ ਲੈਣੀ ਹੋਏ, ਵੇਚਣੀ ਹੋਏ, ਰੀਮੈਕਸ ਗੋਲਡ ਦੇ ਇੰਦਰ ਅਰੋੜਾ ਤੇ ਰਮਨ ਕਥੂਰੀਆ ਨੂੰ ਸੰਪਰਕ ਕਰ ਸਕਦੇ ਹੋ। ਫੋਨ ਨੰਬਰ 416-525-7400, 416-525-7400। ਤੁਹਾਡੀ ਬੜੀ ਟਰਾਂਸਪੇਰੈਂਸੀ ਇਹਨਾਂ ਦੇ ਕੰਮ ਦੇ ਵਿੱਚ ਹੁੰਦੀ ਹੈ। ਤੁਹਾਡੀ ਪ੍ਰੋਪਰਟੀ ਦੀ ਮਾਊਟਗੇਜ ਦੇ ਬਾਰੇ, ਤੁਹਾਡੀ ਡਾਊਨ ਪੇਮੈਂਟ ਦੇ ਬਾਰੇ, ਜੋ ਡਾਕੂਮੈਂਟੇਸ਼ਨ ਦੀ ਜ਼ਰੂਰਤ ਹੁੰਦੀ ਹੈ, ਬੜੀ ਡਿਟੇਲ ਦੇ ਵਿੱਚ ਤੁਹਾਨੂੰ ਆਪਣੀ ਐਡਵਾਈਸ ਦੇਣਗੇ ਔਰ ਤੁਹਾਡਾ ਬਹੁਤ ਜ਼ਿਆਦਾ ਫਾਇਦਾ ਕਰਵਾਉਣਗੇ। 416-525-7400, 416-525-7400। ਅਮਾਇਰਾ ਅਕੈਡਮੀ ਹੇਅਰ ਐਂਡ ਸਥੈਟਿਕਸ, ਬੀਬੀਆਂ ਭੈਣਾਂ ਨੇ ਕੋਈ ਹੇਅਰਸ ਦਾ ਟਰੀਟਮੈਂਟ ਲੈਣਾ ਹੋਵੇ, ਕੋਈ ਹੋਰ ਟਰੀਟਮੈਂਟ ਲੈਣਾ ਹੋਵੇ ਬਿਊਟੀ ਦਾ, ਜਾਂ ਇਸ ਫੀਲਡ ਦੇ ਵਿੱਚ ਕੈਰੀਅਰ ਬਣਾਉਣ ਦੇ ਲਈ ਕੋਈ ਡਿਪਲੋਮਾ ਕਰਨਾ ਹੋਵੇ, ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਅਸਥੈਟਿਕ ਡਿਪਲੋਮਾ ਜਾਂ ਹੋਰ ਕੋਈ ਐਡਵਾਂਸ ਡਿਪਲੋਮਾ, ਫੋਨ ਕਰ ਸਕਦੇ ਹੋ 905-300-9810-905-399-6110। ਘਰ ਦੇ ਵਿੱਚ ਕੋਈ ਪੇਂਟ ਸ਼ੇਂਟ ਕਰਵਾਉਣਾ ਗਰਮੀਆਂ ਦੇ ਵਿੱਚ, ਨਾਮ ਯਾਦ ਰੱਖੋ ਗਿੱਲ ਪੇਂਟਿੰਗ ਦਾ। ਫੋਨ ਨੰਬਰ 416-473-5452-416-473-4258। ਐਸਟੀਮੇਟ ਲਗਵਾਉਣਾ ਹੋਵੇ ਇਹਨਾਂ ਨੂੰ ਕਾਲ ਕਰੋ, ਫ੍ਰੀ ਐਸਟੀਮੇਟ ਲਗਾ ਕੇ ਤੁਹਾਨੂੰ ਦੇਣਗੇ, ਤੁਹਾਡੇ ਘਰ ਨੂੰ, ਤੁਹਾਡੇ ਕਮਰਸ਼ੀਅਲ ਯੂਨਿਟ ਨੂੰ, ਘਰ ਦੀ ਡੈਕ ਨੂੰ, ਫੈਂਸ ਨੂੰ, ਕਿਚਨ ਦੀ ਕੈਬਨਿਟ ਨੂੰ, ਜਾਂ ਘਰ ਦੀ ਰੂਫ ਨੂੰ ਨਵਾਂ ਪੇਂਟ ਕਰਵਾ ਕੇ ਨਵੀਂ ਦੁਲਹਨ ਦੀ ਤਰ੍ਹਾਂ ਸਜਾਉਣਾ ਹੋਵੇ ਤਾਂ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। ਗਿੱਲ ਪੇਂਟਿੰਗ, ਫੋਨ ਨੰਬਰ 416-473-4258। ਹੁਸਨੈਣ ਜੀ, ਟਾਈਮ ਹੈਗੇ ਆ ਸਾਡੇ ਕੋਲੇ, 4-5 ਮਿੰਟ ਬਾਕੀ ਹੈ, ਤੇ ਤੁਸੀਂ 1-2 ਮਿੰਟ ਦੇ ਵਿੱਚ ਆਪਣੀ ਕੋਈ ਨਾ ਕੋਈ ਵਧੀਆ ਜੀ, ਖੂਬਸੂਰਤ ਜੀ ਆਵਾਜ਼ ਦੇ ਵਿੱਚ, ਖੂਬਸੂਰਤ ਜੀ ਅੰਦਾਜ਼ ਦੇ ਵਿੱਚ, ਤੇ ਖੂਬਸੂਰਤ ਜੀ ਕੋਈ ਚੀਜ਼ ਸਾਡੇ ਨਾਲ ਸ਼ੇਅਰ ਕਰ ਦਿਓ।
2: ਅੱਜ ਤੇ ਜੀ ਕਲਾਮੇ ਬਾਹੂ ਚੱਲਿਆ ਤੇ ਹੁਣ ਵੀ ਉਹ ਹੀ ਇੱਕ ਬੰਦਾ ਹੋਣਾ ਹੈ।
0: ਆਉਂਦੇ ਆਉਂਦੇ ਆਉਂਦੇ,
2: ਅੱਗੇ ਜ਼ਿਕਰ ਹੋਇਆ ਸੀ ਹਵਾਈ ਜਹਾਜ਼ ਦਾ, ਤੇ ਹੁਣ ਤੁਹਾਨੂੰ ਬੇੜਾ ਦਾ ਜ਼ਿਕਰ ਕਰਨੇ ਆ ਜਿਹੜਾ ਸਮੁੰਦਰ 'ਚ ਚੱਲਦਾ ਹੈ।
0: ਆਉਂਦੇ ਆਉਂਦੇ ਹੋ।
2: ਸੁਣ ਫਰਿਆਦ

ਸੁਨੈਣ ਜੀ ਬਾਕਮਾਲ ਪੇਸ਼ਕਾਰੀ ਦੋਸਤੋ, ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ, ਤੇ ਸਾਡਾ ਟਾਈਮ ਜਿਹੜਾ ਹੋ ਰਿਹਾ ਸਮਾਪਤੀ ਦਾ, ਤੇ ਦੋ ਜਾਣਕਾਰੀਆਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਮੈਂ। ਇੱਕ ਤੇ 2-3-4 ਅਕਤੂਬਰ ਦਾ ਦਿਨ ਯਾਦ ਰੱਖਿਓ, ਵਿਸ਼ਵ ਪੰਜਾਬੀ ਸਭਾ ਵੱਲੋਂ ਵਿਸ਼ਵ ਪੰਜਾਬੀ ਕਾਨਫਰੰਸ ਵਿਸ਼ਵ ਪੰਜਾਬੀ ਭਵਨ ਦੇ ਵਿੱਚ 3 ਦਿਨ ਦਾ ਇੱਕ ਸਾਹਿਤਕ ਤੇ ਸੰਗੀਤਕ ਮੇਲੇ ਦਾ ਤੁਸੀਂ ਆਨੰਦ ਮਾਣੋਗੇ। 2-3-4 ਅਕਤੂਬਰ ਨੂੰ ਵਿਸ਼ਵ ਪੰਜਾਬੀ ਭਵਨ ਦੇ ਵਿੱਚ, 1-2 ਅਗਸਤ ਨੂੰ ਲੈਫਲਾਰ ਪਾਰਕ ਦੇ ਵਿੱਚ ਜੇਮਸ ਪੋਟਰ ਬਵੇਡ ਦੀ ਇੰਟਰਸੈਕਸ਼ਨ ਤੇ, ਜਾਂ ਐਲਬਰਮ ਮਾਰਕਲ ਤੇ ਵੈਲੀਵੇ ਦੀ ਇੰਟਰਸੈਕਸ਼ਨ ਦੇ ਉੱਪਰ ਲੈਫਲਾਰ ਪਾਰਕ ਦੇ ਵਿੱਚ 2 ਅਗਸਤ ਨੂੰ ਬਹੁਤ ਖੂਬਸੂਰਤ 11 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਮਲਟੀ ਕਲਚਰਡ ਮੇਲਾ ਹੋ ਰਿਹਾ, ਜਿੱਥੇ ਖਾਣ ਪੀਣ ਦਾ ਇੰਤਜ਼ਾਮ ਹੋਏਗਾ, ਗਾਉਣ ਵਜਾਉਣ ਵੀ ਹੋਏਗਾ ਤੇ ਗੇਮਾਂ ਵੀ ਹੋਣਗੀਆਂ ਬੱਚਿਆਂ ਦੀਆਂ, ਸੀਨੀਅਰਸ ਦੀਆਂ। ਤੁਹਾਨੂੰ ਸਾਰਿਆਂ ਨੂੰ ਉੱਥੇ ਆਉਣ ਦੇ ਲਈ ਖੁੱਲ੍ਹਾ ਸੱਦਾ ਹੈ। ਸੋ ਕੱਲ ਮਿਲਾਂਗੇ, ਬੁੱਧਵਾਰ ਦਾ ਦਿਨ ਹੈ, ਬੁੱਧ ਕਮ ਸੁੱਧ ਗੱਲਬਾਤ ਕਰਾਂਗੇ ਕਿਸੇ ਨਵੇਂ ਵਿਸ਼ੇ ਦੇ ਉੱਪਰ। ਤੁਹਾਡਾ ਸਾਥ ਮੈਨੂੰ ਮਿਲਦਾ ਰਹਿੰਦਾ, ਬਹੁਤ ਅੱਛਾ ਲੱਗਦਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਕੱਲ ਸਭ ਕੁਝ ਠੀਕ ਠਾਕ ਰਿਹਾ ਤੇ ਫਿਰ ਆਪਾਂ ਮਿਲਾਂਗੇ 10 ਵਜੇ ਲਈ। ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ।

0: 530. CHLO AM. Serving Brampton, Mississauga, Toronto, the GTA, and the world at am530.ca.
1: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
2: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597
5: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ, 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ। ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ, 11 ਤੋਂ 8, 905-204-1313, 905-204-1313। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
2: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905-7

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo fettis, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557.
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: S&S Lawyers ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000.
6: Get ready! GTA, are you ready for the Durand

0: Queen. Get your tickets now at heritagesounds.ca. Presented by TD Bank in association with Turkish Airlines, Heritage Canada, Experience Ontario, Experience Brampton, and the Toronto Star.
1: Tech Spirit. ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040 416-477-2040

ਕੈਬਿਨ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਈਵਨਿੰਗ।

ਕੀ ਹਾਲ ਚਾਲ ਨੇ ਸਭ ਦੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ, ਤੁਹਾਡੀ ਸਾਡੀ ਗੱਲਬਾਤ, ਮੁਲਾਕਾਤ ਬਣੀ ਰਹੇਗੀ। ਸੋ ਸੁਣਾਓ ਯਾਰ, ਬਹਿ ਜਾ ਬੱਲੇ ਬੱਲੇ, ਇੰਜੋਏ ਕਰ ਰਹੇ ਹੋ ਜ਼ਿੰਦਗੀ ਨੂੰ ਨਾਲ ਦੀ ਨਾਲ, ਖੂਬਸੂਰਤ ਮੌਸਮ ਨੂੰ, ਕਣੀਆਂ ਹੈ ਹਲਕੀਆਂ ਫੁਲਕੀਆਂ ਪੈ ਰਹੀਆਂ ਨੇ, ਰਿਮ ਜਿਮ ਪੈਂਦੀਆਂ ਕਣੀਆਂ, ਸੌਣ ਦੀ ਝੜੀ ਨਹੀਂ ਲੱਗੀ, ਸੌਣ ਦੀ ਝੜੀ ਸੌਣ ਦੇ ਛਰਾਟਿਆਂ 'ਚ ਭਿੱਜ ਗਈ, ਮੈਨੂੰ ਘੁੱਟ ਕੇ ਸੀਨੇ ਦੇ ਨਾਲ ਲਾ ਲੈ। ਸੋ ਹੋਰ ਕਿਹੜੇ ਕਿਹੜੇ ਗਾਣੇ ਨੇ? ਗਾਣੇ ਤਾਂ ਨਵੀ ਯਾਰ ਬਥੇਰੇ ਨੇ, ਬਟ ਲਾਉਣਾ ਕਿਹੜਾ ਹੁਣ ਦੇਖਦੇ ਹਾਂ। ਚਲੋ ਯਾਰ, ਛਰਾਟੇ ਥੋੜ੍ਹੇ ਜਿਹੇ ਚਾਹੀਦੇ ਵੀ ਸੀ ਹੁਣ ਜਿਹੜੇ ਹਿਸਾਬ ਨਾਲ, ਯੂ ਨੋ, ਮੌਸਮ ਬੜਾ ਡਰਾਈ ਬੜਾ ਗਰਮ ਰਿਹਾ, ਹੁਣ ਹਲਕੀਆਂ ਫੁਲਕੀਆਂ ਕਣੀਆਂ ਪੈ ਗਈਆਂ ਅਤੇ ਬੜਾ ਖੂਬਸੂਰਤ ਮੌਸਮ ਹੈ। ਸੋ ਬਲਵੀਰ ਬੋਪਰ ਜੀ ਦਾ ਲਾਈਏ ਤੇ ਪੂਜਾ ਜੀ ਦਾ ਹੈ, ਸੌਣ ਦੇ ਛਰਾਟਿਆਂ 'ਚ ਭਿੱਜ ਗਈ ਵੇ ਮੈਨੂੰ ਕੁੱਟ ਕੇ ਸੀਨੇ ਦੇ ਨਾਲ ਲਾ ਲੈ। ਸਲੋਣਿਆ ਗੀਤ ਸੰਗੀਤ ਇੰਜੋਏ ਕਰਦੇ ਆ।

0: ਕਿ ਤੁਸੀਂ ਇੱਕ ਯੂਨਿਟ ਲੱਭ ਰਹੇ ਹੋ ਨਾ, ਬਹੁਤ ਹੀ ਕਮਾਲ ਦੀ ਯੂਨਿਟ ਲੀਜ਼ ਤੇ ਅਵੇਲੇਬਲ ਹੈ, 750 ਸਕੁਆਇਰ ਫੁੱਟ ਦੀ ਰੀਟੇਲ ਯੂਨਿਟ, ਮਿਸੀਸਾਗਾ ਸਟਰੀਟਸਵਿਲ ਏਰੀਆ, ਬਹੁਤ ਹੀ ਪ੍ਰੈਸਟੀਜੀਅਸ, ਬੜੀ ਕਮਾਲ ਦੀ ਏਰੀਆ। ਸੋ ਮਿਸੀਸਾਗਾ ਸਟਰੀਟਸਵਿਲ ਏਰੀਆ ਦੇ ਵਿੱਚ ਇੱਕ ਯੂਨਿਟ ਲੀਜ਼ ਲਈ ਅਵੇਲੇਬਲ ਹੈ 750 ਸਕੁਆਇਰ ਫੁੱਟ ਦੀ। ਤੁਸੀਂ ਇੱਥੇ ਕੋਈ ਸਲੋਨ ਖੋਲ੍ਹ ਲਓ, ਕੋਈ ਨੇਲ ਸਪਾ ਖੋਲ੍ਹ ਲਓ, ਕੋਈ ਤੁਸੀਂ ਮੇਕਅਪ ਵਾਲਾਂ ਦਾ ਬਿਜ਼ਨਸ ਕਰਦੇ ਹੋ, ਹੇਅਰ ਕਟਿੰਗ ਦਾ, ਉਹ ਖੋਲ੍ਹ ਲਓ। ਸੋ ਬੜੇ ਯੂਜਿਸ ਨੇ। ਸਟਰੀਟਸਵਿਲ ਏਰੀਆ ਮਿਸੀਸਾਗਾ 750 ਸਕੁਆਇਰ ਫੁੱਟ ਦੀ ਯੂਨਿਟ ਫੋਰ ਲੀਜ਼ ਅਵੇਲੇਬਲ ਹੈ। ਪਰਮਜੀਤ ਜੀ ਨੂੰ ਫੋਨ ਕਰ ਲਓ 416-993-1564 ਤੇ ਅੱਜ ਹੀ ਕਾਲ ਕਰੋ। ਇਹ ਬੜੀ ਪ੍ਰਾਈਮ ਲੋਕੇਸ਼ਨ ਹੈ, ਇੱਥੇ ਯੂਨਿਟਾਂ ਇੱਦਾਂ ਦੀਆਂ ਮਿਲਦੀਆਂ ਘੱਟ ਨੇ, ਤੇ 750 ਸਕੁਆਇਰ ਫੁੱਟ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ। ਹਾਰਟਲੈਂਡ ਵੀ ਨੇੜੇ ਆ, ਮਿਸੀਸਾਗਾ ਦੀ ਬੜੀ ਪ੍ਰਾਈਮ ਏਰੀਆ। ਸੋ ਤੁਸੀਂ ਜ਼ਰੂਰ ਜ਼ਰੂਰ ਕਾਲ ਕਰੋ, 750 ਸਕੁਆਇਰ ਫੁੱਟ ਦੀ ਰੀਟੇਲ ਯੂਨਿਟ ਫੋਰ ਲੀਜ਼, 416-993-1564, 416-993-1564, 416-993-1564। ਜੀ 4791, ਹੈਲੋ।
1: ਹਾਂਜੀ ਭਾਜੀ, ਕੀ ਹਾਲ ਚਾਲ? ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ?
1: ਵਧੀਆ ਵਧੀਆ ਭਾਜੀ, ਤੁਸੀਂ ਸੁਣਾਓ ਕਿੱਦਾਂ?
0: ਬਹੁਤ ਵਧੀਆ ਸਰ, ਬੱਲੇ ਬੱਲੇ ਆ।
1: ਚਲੋ ਵਧੀਆ ਵਧੀਆ, ਮੀਂਹ ਪਵਾਤਾ ਅੱਜ ਹੈ,
0: ਚਾਹੀਦਾ ਸੀ ਯਾਰ ਅੱਜ, ਹੁਣ ਬੜੇ ਚਿਰਾਂ ਬਾਅਦ ਇੰਨਾ ਪਿਆ ਤੇ ਵਧੀਆ, ਹੁਣ ਥੋੜ੍ਹਾ ਕੂਲ ਡਾਊਨ ਹੋਇਆ ਕੰਮ।
1: ਹਾਂਜੀ ਹਾਂਜੀ, ਅਸੀਂ ਤਾਂ ਪੈ ਰਹੇ ਅੱਜ ਵੀ ਯਾਰ ਨੌਰਥ ਯੂਰਪ ਵਾਲੀ ਸਾਈਡ ਤੇ।
0: ਨੌਰਥ ਯੂਰਪ ਸਾਡੇ ਇੱਥੇ ਬ੍ਰੈਂਪਟਨ ਦੇ ਵਿੱਚ ਹੁਣ ਥੋੜ੍ਹਾ ਹਟਿਆ ਹੋਇਆ, ਬਹੁਤ ਹੀ ਹਲਕੀਆਂ ਹਲਕੀਆਂ ਕਣੀਆਂ, ਮਿਸਟ ਜੀ ਆ। ਦੇਖੋ ਨਾਲੇ ਵਧੀਆ ਇੱਕ ਸਾਥ ਜਿਹਾ ਮਿਲ ਜਾਂਦਾ ਹੁਣ ਡਰਾਈਵਿੰਗ ਵੇਲੇ, ਜਦੋਂ ਬੰਦਾ ਕੱਲਾ ਡਰਾਈਵ ਕਰ ਰਿਹਾ। ਸੋ ਗੀਤ ਸੰਗੀਤ ਜੇ ਬੰਦਾ ਸੁਣਦਾ ਫਿਰ ਵੀ ਕੱਲਾ ਪੰਜ ਮਹਿਸੂਸ ਹੁੰਦਾ, ਰੇਡੀਓ ਤੇ ਲੱਗਦਾ ਕਿ ਕੋਈ ਨਾ ਕੋਈ ਨਾਲ ਹੀ ਬੈਠਾ। ਬਲਵੀਰ ਬੋਪਰ ਜੀ ਦਾ ਲਾਉਣੇ ਸੁਣਿਆ ਤੁਸੀਂ? ਮੈਨੂੰ ਸੋਣ ਦੇ ਛਰਾਟਿਆਂ ਚ ਭੇਜ ਗਈ, ਮੈਨੂੰ ਘੁੱਟ ਕੇ ਸੀਨੇ ਦੇ ਨਾਲ ਲਾ ਲਿਆ, ਸੁਣਿਆ ਤੁਸੀਂ?
1: ਹਾਂਜੀ
0: ਹਾਂਜੀ ਹਾਂਜੀ
1: ਹਾਂਜੀ ਹਾਂਜੀ, ਉਹ ਲਾ ਦੋ, ਉਹ ਲਾ ਦੀਏ।
0: ਚਲੋ ਗਾਣਾ ਹੋਣਾ ਚਾਹੀਦਾ ਜਿਹੜਾ ਮਰਜ਼ੀ ਹੋਵੇ, ਹੈ। ਚਲੋ ਲਾਉਣੇ ਵੀਰੇ, ਥੈਂਕ ਯੂ ਸੋ ਮਚ। ਤੇ 905-673-3337 ਆਪਣਾ ਫੋਨ ਨੰਬਰ ਹੈ, ਤੇ ਕੋਈ ਨਾ ਤੁਸੀਂ ਟੈਨਸ਼ਨ ਨਹੀਂ ਲੈਣੀ, ਅਸੀਂ ਬੈਠੇ ਹਾਂ ਯਾਰ ਤੁਹਾਡੇ ਲਈ। ਮੈਂ ਕਹਿੰਦਾ ਕਿ ਫੱਟੇ ਚੱਕ ਦੇਵਾਂਗੇ, ਤੁਸੀਂ ਗਾਣੇ ਦੀ ਗੱਲ ਕਰਦੇ ਹੋ, ਤੁਸੀਂ ਆਪ ਕਹੋਗੇ ਨਵੀਂ, ਇਹ ਤਾਂ ਖਾੜਾ ਹੀ ਲੱਗ ਰਿਹਾ। ਸੋ ਪੀ ਐਂਡ ਜੇ ਰੈਨੋਵੇਸ਼ਨ ਦੀ ਟੀਮ ਦੇ ਨਾਲ ਤੁਸੀਂ ਜ਼ਰੂਰ ਜ਼ਰੂਰ ਸੰਪਰਕ ਕਰੋ। ਪੀ ਐਂਡ ਜੇ ਰੈਨੋਵੇਸ਼ਨ ਦੇ ਪ੍ਰਸ਼ਾਂਤ ਬਾਈ ਜੀ ਤੁਹਾਡੇ ਲਈ ਹਾਜ਼ਰ ਨੇ। ਜੇ ਤੁਸੀਂ ਆਪਣੇ ਵਾਸ਼ਰੂਮ ਰੈਨੋਵੇਟ ਕਰਵਾਉਣੇ ਆ, ਅਪਡੇਟ ਕਰਵਾਉਣੇ ਆ, ਤੁਸੀਂ ਬੇਸਮੈਂਟ ਲੀਗਲ ਤਿਆਰ ਕਰਵਾਉਣੀ ਆ, ਘਰ ਦੇ ਵਿੱਚ ਕੋਈ ਵੀ ਨਿੱਕੀ ਮੋਟੀ ਵੀ ਰਿਪੇਅਰ ਆ, ਇਹਨਾਂ ਨੂੰ ਕਾਲ ਕਰੋ। ਸੋਲਿਡ ਕੰਮ, ਕੋਈ ਸ਼ੋਰਟਕੱਟ ਨਹੀਂ, ਬਹੁਤ ਹੀ ਕਹਿੰਦੇ ਹੁੰਦੇ ਨਾ ਕਿ ਕੁਆਲਿਟੀ ਦਾ ਕੰਮ ਕਰਦੇ ਨੇ। ਫ੍ਰੀ ਐਸਟੀਮੇਟ ਲਈ ਪੀ ਐਨ ਜੇ ਰੈਨੋਵੇਸ਼ਨ ਦੇ ਪ੍ਰਸ਼ਾਂਤ ਨੂੰ ਫੋਨ ਕਰੋ 4373180400, 4373180400, 437-318-0400, ਪ੍ਰਸ਼ਾਂਤ ਜੀ 9166। ਹੈਲੋ,
2: ਸਤਿ ਸ਼੍ਰੀ ਅਕਾਲ ਜੀ,
0: ਕਿਵੇਂ ਹੋ?
2: ਠੀਕ ਹੈ ਠੀਕ ਹੈ ਭਰਾ, ਤੇ ਮੈਨੂੰ ਯਾਰ ਬੱਬੂਆਂ ਦਾ ਗਾਣਾ ਆਇਆ ਹੈ ਬਾਈ ਦਾ, ਇੱਕ ਅਟੈਂਸ਼ਨ ਸੀਕਰ, ਉਹ ਸੁਣਾ ਦੋ ਤੇ ਬਹੁਤ ਵਧੀਆ ਗੱਲ ਹੈ। ਥੈਂਕ ਯੂ।
0: ਅਟੈਂਸ਼ਨ ਸੀਕਰ?
2: ਹਾਂਜੀ ਹਾਂਜੀ, ਗਾਣਾ ਸੁਣਿਆ ਤੁਸੀਂ?
0: ਅੱਛਾ, ਬੱਬੂ ਮਾਨ ਸਾਹਿਬ ਵੀ ਹੁਣ ਗਾਣਿਆਂ ਦੇ ਟਾਈਟਲ ਇੰਗਲਿਸ਼ ਦੇ ਵਿੱਚ ਰੱਖਣ ਲੱਗ ਗਏ ਹੈ। ਤੁਸੀਂ ਦੇਖਿਆ ਬੱਬੂ ਮਾਨ ਸਾਹਿਬ ਦਾ ਕਰੇਜ਼ ਆਸਟ੍ਰੇਲੀਆ ਚ?
2: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ,
0: ਬੜੀ ਯਾਰ ਕਮਾਲ ਦੀ ਗੱਲ ਹੈ, ਮੈਂ ਕਹਿੰਦਾ ਸੋਲਡ ਆਊਟ ਸ਼ੋਅ ਹੈ।
2: ਗਾਣਾ ਸੁਣੋ ਤੁਸੀਂ ਫੇਰ ਬੱਲੇ ਬੱਲੇ।
0: ਚਲੋ ਦੇਖਦੇ ਹਾਂ, ਮੈਂ ਸੁਣਿਆ ਨੀ ਹਜੇ, ਮੇਰੇ ਲਈ ਵੀ ਪਹਿਲੀ ਵਾਰ ਹੋਊ। ਅਟੈਂਸ਼ਨ ਸੀਕਰ, ਨਹੀਂ ਤਾਂ ਬੱਬੂ ਮਾਨ ਸਾਹਿਬ ਬਹੁਤ ਘੱਟ ਗਾਣੇ ਆਪਣੇ ਇੰਗਲਿਸ਼ ਦੇ ਟਾਈਟਲ ਨੂੰ ਰੱਖਦੇ ਆ, ਹੋਣਗੇ ਕੋਈ ਨਾ ਕੋਈ, ਮੈਂ ਨਹੀਂ ਕਹਿੰਦਾ ਵੀ ਕੋਈ ਨੀ, ਬਟ ਬੜੇ ਲਿਮਿਟਡ। ਅੱਛਾ, ਅਟੈਂਸ਼ਨ ਸੀਕਰ ਹੈ, ਕੋਈ ਹੋਰ ਬੱਬੂ ਮਾਨ ਹੋਣਾ ਦਾ ਗਾਣਾ? ਵਨ ਨਾਈਟ ਸਟੈਂਡ ਵੀ ਸੀਗਾ, ਸਟੱਡ ਸੀਗਾ, ਹੋਰ ਕਿਹੜੇ ਗਾਣੇ ਇੰਗਲਿਸ਼ ਦੇ ਟਾਈਟਲ ਦੇ ਨਾਲ? ਚਲੋ ਦੋ ਚਾਰ ਹੈਗੇ ਆ ਫਿਰ ਵੀ। 6684 ਹਾਂਜੀ 6684 ਹੈਲੋ ਜੀ। ਓਕੇ ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ, ਦੁਬਾਰਾ ਤੋਂ ਕਰ ਲਿਓ ਫੋਨ 6684 ਵਾਲਿਓ ਤੇ ਤੁਹਾਡੇ ਨਾਲ ਵੀ ਗੱਲਬਾਤ ਕਰਦੇ ਹਾਂ। ਸੋ ਇੱਕ ਮੈਂ ਤੁਹਾਨੂੰ ਜੋਬ ਲਈ ਨੰਬਰ ਦਿੰਦਾ। ਹਮੇਸ਼ਾ ਕੰਪਲੇਂਟਾਂ ਆਉਂਦੀਆਂ ਭਾਜੀ ਜੋਬ ਨਹੀਂ, ਭਾਜੀ ਕੰਮ ਨਹੀਂ ਹੈਗਾ। ਹੁਣ ਜਦੋਂ ਕੰਮ ਅਸੀਂ ਦੇ ਰਹੇ ਹਾਂ ਤਾਂ ਕਾਲ ਕਰੋ ਤੇ ਲੱਗੋ ਕੰਮ ਤੇ, ਡਾਲਰ ਕਮਾਓ, ਸੇਵਿੰਗਸ ਕਰੋ, ਘਰ ਬਾਰ ਲਓ, ਰੈਂਟ ਪੂਰਾ ਕਰੋ। ਤੁਸੀਂ ਜੈਗ ਭਾਜੀ ਨੂੰ ਕਾਲ ਕਰਨਾ, ਇਹਨਾਂ ਨੂੰ ਕੰਸਟਰਕਸ਼ਨ ਵਰਕਰਾਂ ਦੀ ਲੋੜ ਹੈ, ਸੋ ਕੰਸਟਰਕਸ਼ਨ ਦਾ ਕੰਮ ਆਉਂਦਾ ਥੋੜ੍ਹਾ ਬਹੁਤਾ ਕਾਲ ਕਰ ਲਓ। ਨਾਲੇ ਇਹਨਾਂ ਨੂੰ ਮਿਲਵਰਕ ਲਈ, ਕਾਰਪੈਂਟਰੀ ਲਈ, ਕੈਬਨਿਟਰੀ ਲਈ ਕੰਮ ਦੇ ਬੰਦੇ ਚਾਹੀਦੇ ਆ। ਸਟੀਲ ਤੇ ਟੋਮਕਨ ਤੇ ਕੰਮ ਹੈ, ਸਟੀਲਸ ਐਂਡ ਟੋਮਕਨ, ਜੈਗ ਭਾਜੀ ਨੂੰ ਫੋਨ ਕਰੋ। ਕੈਬਨਿਟਰੀ, ਕਾਰਪੈਂਟਰੀ, ਮਿਲਵਰਕ ਦਾ ਕੰਮ 4168222239 ਅੱਜੇ ਫੋਨ ਕਰੋ। ਨਾਲ ਇਹਨਾਂ ਨੂੰ ਕੰਸਟਰਕਸ਼ਨ ਵਰਕਰ ਚਾਹੀਦੇ ਆ, 4168222239 416-822-2239 416-822-2239 ਤੇ ਘੁਮਾਓ ਫੋਨ 6684 ਹੈਲੋ।
3: ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਬਣਦਾ?
3: ਕੁਛ ਨੀ ਬਸ ਨਿਕਲੇ ਬਾਈ ਕੰਮ ਤੋਂ।
0: ਨਿਕਲਿਆ ਕੰਮ ਤੋਂ, ਕਿਵੇਂ ਰਿਹਾ ਕੰਮ ਦਾ ਦਿਨ ਅੱਜ ਦਾ?
3: ਕੰਮ ਬਾਈ ਬਿਜ਼ੀ ਪੂਰਾ,
0: ਬਿਜ਼ੀ ਬਿਜ਼ੀ
3: ਚੱਲ ਰਿਹਾ ਕੰਮ
0: ਚਾਹੀਦਾ, ਬਿਜ਼ੀ ਵਧੀਆ ਯਾਰ, ਬਿਜ਼ੀ ਕੰਮ ਛੇਤੀ ਲੰਘਦਾ, ਐਵੇਂ ਕੰਮ ਠੰਡਾ ਹੋਵੇ ਫਿਰ ਟਾਈਮ ਵੀ ਨੀ ਲੰਘਦਾ
3: ਯਾਰ। ਸਹੀ ਗੱਲ, ਅਜੇ ਪਤਾ ਹੀ ਲੱਗਾ 6 ਤੋਂ ਵੱਜ
0: ਗਏ। ਅੱਛਾ ਕਿਆ ਬਾਤ ਹੈ, ਵੈਰੀ ਗੁੱਡ। ਜਦੋਂ ਨਾ ਸਮਾਂ ਛੇਤੀ ਲੰਘ ਰਿਹਾ ਹੋਵੇ ਉਹਦਾ ਮਤਲਬ ਚਲੋ ਨਾਲੇ ਬਿਜ਼ੀ ਆ, ਨਾਲੇ ਇੰਜੋਏ ਕਰ ਰਹੇ ਆ ਸਮੇਂ ਨੂੰ। ਨਹੀਂ ਸਮਾਂ ਹੌਲੀ ਹੌਲੀ ਸਲੋਲੀ ਸਲੋਲੀ ਉਦੋਂ ਹੀ ਲੰਘਦਾ ਜਦੋਂ ਬੰਦਾ ਜਾਂ ਤਾਂ ਪੂਰਾ ਬੋਰ ਹੋਵੇ ਜਾਂ ਬੰਦੇ ਦਾ ਚਿੱਤ ਜਿਹਾ ਨਹੀਂ ਲੱਗ ਰਿਹਾ।
3: ਸਹੀ ਗੱਲ
0: ਆ। ਚਲ ਹੋਰ ਸੁਣਾ।
3: ਕਈ ਵਾਰ ਤਾਂ ਹੁੰਦਾ ਕੰਮ ਤੇ ਇਦਾਂ,
0: ਨਹੀਂ ਹੋ ਜਾਂਦਾ। ਚਲੋ ਦਿਨ ਹੁੰਦੇ ਨੇ, ਕਈ ਵਧੀਆ ਦਿਨ ਹੁੰਦੇ ਆ, ਕੁਝ ਕੁ ਥੋੜੇ ਜਿਹੇ ਸਲੋ ਵੀ ਦਿਨ ਹੁੰਦੇ ਆ।
3: ਹੋਰ ਵਧੀਆ ਭਾਜੀ, ਮੈਂ ਕਿੰਨੇ ਦਿਨ ਹੋ ਗਏ ਜੀ ਫੋਨ ਕੀਤੇ ਨੂੰ, ਮਹੀਨਾ ਹੀ ਹੋ ਗਿਆ
0: ਮੇਰੇ ਦਾ। ਅਸੀਂ ਤਾਂ ਇੱਥੇ ਹੁੰਨੇ ਆ, ਤੁਸੀਂ ਸਾਨੂੰ ਫੋਨ ਹੀ ਕੱਟ ਕਰਦੇ ਹੋ ਹੁਣ। ਪਤਾ ਨੀ ਕੋਈ ਨਾਰਾਜ਼ਗੀ ਨਾ ਹੋਊਗੀ ਹੋਵੇ। ਹੈ
3: ਨਾਰਾਜ਼ਗੀ
0: ਕਦੀ ਹੁਕਮ ਕੋਈ ਅੱਜ ਦਾ?
3: ਹੋਰ ਭਾਜੀ ਵਧੀਆ। ਅੱਜ ਦਾ ਗਾਣਾ ਆਪਣਾ ਭਾਜੀ ਜੋਰਡਨ ਸੰਧੂ ਦਾ ਸੁਣਾ ਦਿਓ ਜੇ, ਚਲੋ ਮਾਹੌਲ ਜੇ ਬਣ ਗਿਆ ਤਾਂ ਸੁਣਾ ਦਿਓ, ਨਹੀਂ ਤਾਂ ਫੇਕ
0: ਕਿਹੜਾ
3: ਆਪਣਾ ਉਹੀ ਭਾਜੀ ਤਰੀਫਾਂ।
0: ਅੱਛਾ ਤੇਰੀਆਂ ਤਰੀਫਾਂ। ਤੁਸੀਂ ਜੋਰਡਨ ਸੰਧੂ ਦੀ ਜਿਹੜੀ ਨਵੀਂ ਐਲਬਮ ਆਈ ਆ ਸੁਣੀ ਹੈ? ਦੋ ਤਿੰਨ ਗਾਣੇ ਆ ਜਿਹੜੇ ਮੇਰੇ ਪਸੰਦੀਦੇ ਨੇ, ਇੱਕ ਤਾਂ ਮੈਂ ਤੁਹਾਨੂੰ ਸੁਣਾਉਂਗਾ ਕਿੱਦਾਂ, ਠੀਕ ਆ?
3: ਮੈਂ ਭਾਜੀ ਆਪਾਂ ਸੁਣਾਂਗੇ ਅੱਜ, ਫਿਰ ਸੁਣਦੇ ਪੂਰੀ ਦੀ ਪੂਰੀ।
0: ਚਲੋ ਵੈਰੀ ਗੁੱਡ, ਪੂਰੀ ਸੁਣੋ ਨਾਲੇ ਇੰਜੋਏ ਕਰੋ। ਹਾਂ ਚਲੋ ਲਾਉਣੇ ਤੁਹਾਡੇ ਲਈ, ਨੋ ਪ੍ਰੋਬਲਮ। ਤੇ ਤੇਰੀਆਂ ਤਰੀਫਾਂ ਵੀ ਤਾਂ ਕੰਮ ਗੋਰੀਏ, ਬਾਕੀ ਤਰੀਫਾਂ ਯਾਰ ਕੰਮ ਤੋਂ ਹੋਰ ਵੀ ਜ਼ਰੂਰੀ ਨੇ। ਤਰੀਫ ਬੰਦਾ ਕਰਦਾ ਤਾਂ ਗੱਡੀ ਚੱਲਦੀ ਰਹਿੰਦੀ ਹੈ ਪੂਰੀ ਐਨ ਸਿੱਧੀ ਲਾਈਨ ਤੇ, ਨਹੀਂ ਤਾਂ ਸਪੀਡ ਬੰਪ ਹੀ ਆ ਬਿਨਾਂ ਤਰੀਫਾਂ ਤੋਂ। ਸਾਡੇ ਨਾਲ ਜੁੜ ਚੁੱਕੇ ਨੇ ਸੁੱਖ ਭਾਜੀ, ਗ੍ਰੈਂਡ ਹੋਮ ਫਰਨੀਚਰ ਤੋਂ, ਗ੍ਰੈਂਡ ਹੋਮ ਫਰਨੀਚਰ ਤੇ ਇਸ ਵੀਕ ਟੈਂਟ ਸੇਲ ਬੜੀ ਸ਼ਾਨਦਾਰ, 294 ਵਾਕਰ ਡਰਾਈਵ ਏਅਰਪੋਰਟ ਕੁਈਨ ਦੇ ਨੇੜੇ। ਸੋ ਸੁੱਖ ਭਾਜੀ ਵੈਲਕਮ।
4: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ ਸੇਲ ਲੱਗਣ ਜਾ ਰਹੀ ਆ ਇਸ ਵੀਕਐਂਡ ਦੇ ਉੱਪਰ। ਸੋ ਬਹੁਤ ਸਾਰੀ ਇਨਵੈਂਟਰੀ ਜਿਹੜੀ ਟੈਂਟ ਦੇ ਵਿੱਚ ਅਸੀਂ ਕਲੀਅਰ ਆਊਟ ਕਰ ਰਹੇ ਹਾਂ, ਜਿਹ 'ਚ ਬਹੁਤ ਸਾਰੇ ਹਾਈ

0: ਕਰਨਾ, ਸੋ ਜ਼ਰੂਰ ਇੱਕ ਚੱਕਰ ਲਾਓ। 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ ਲੱਗਣ ਜਾ ਰਹੀ ਆ ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ, ਤੰਬੂ ਟੈਂਟ ਸੇਲ ਸੇਲ ਸੇਲ ਨਵੀ ਬਾਈ ਜੀ।
1: ਕੀ ਬਾਤ ਹੈ, ਸੇਲ ਸੇਲ ਸੇਲ, ਡੀਲਾ ਡੀਲਾ ਡੀਲਾ, ਚੱਕ ਦਿਓ ਫੱਟੇ, ਪਹੁੰਚੋ ਤੇ ਤੁਸੀਂ ਜ਼ਰੂਰ ਫਾਇਦਾ ਲਓ। ਫਾਇਦਾ ਹੀ ਫਾਇਦਾ ਜਦੋਂ ਯਾਰ ਡੀਲਾਂ ਮਿਲ ਰਹੀਆਂ ਹੁੰਦੀਆਂ। ਸੋ ਪ੍ਰੋਗਰਾਮ ਹੈ ਪੰਜਾਬੀ ਰਹਿ 905-673-3337 ਆਪਣਾ ਨੰਬਰ ਹੈ, 905-673-3337 9056733337 ਆਪਣਾ ਫੋਨ ਨੰਬਰ ਹੈ। ਤੇ ਚਲੋ ਫਿਰ ਸੁਣਦੇ ਹਾਂ, ਪਹਿਲੀ ਜਿਹੜੀ ਰਿਕੁਐਸਟ ਸੀਗੀ ਉਹ ਲਾਉਣੇ ਆ, ਤੇ ਫਿਰ ਅਟੈਂਸ਼ਨ ਸੀਕਰ ਵੀ ਲਾਵਾਂਗੇ। ਵੀਰ ਨੇ ਕਿਹਾ ਸੀ ਕਣੀਆਂ 'ਚ ਮੈਂ ਭਿੱਜ ਗਈ, ਮੈਂ ਵੀਰ ਨੂੰ ਕਿਹਾ ਕਿ ਕਣੀਆਂ ਦਾ ਹੋਰ ਗਾਣਾ ਲਾਉਣੇ ਆ। ਨਹੀਂ ਆਪਾਂ ਨਾ ਜੇ ਤੁਸੀਂ ਗੱਲ ਕੀਤੀ ਹੋਈ ਹੈ ਆਪਣੇ ਕਣੀਆਂ 'ਚ ਮੈਂ ਭਿੱਜ ਗਈ, ਇੱਕ ਹੋਰ ਗਾਣਾ ਸੀਗਾ ਉਹ ਸੁਣਦੇ ਹਾਂ, ਤੇ ਫਿਰ ਵਿਲ ਬੀ ਰਾਈਟ ਬੈਕ। ਪ੍ਰੋਗਰਾਮ ਪੰਜਾਬੀ ਰਾਹ

0: ਉਦੋਂ ਨਾ ਇਹਨਾਂ ਸਮਿਆਂ ਚ ਰੋਮਾਂਟਿਕ ਗਾਣੇ ਵੀ ਕਿੰਨੇ ਸੋਹਣੇ ਬਣਦੇ ਸੀਗੇ ਲਿਰਿਕਲੀ ਲਿਰਿਕਲੀ ਵਾਕੀ ਗੱਲ ਹੁੰਦੀ ਸੀਗੀ ਕਿ ਚੱਲੀਏ ਜ਼ਮਾਨੇ ਕੋਲੋਂ ਦੂਰ ਜਾਂ ਬੁੱਕਲ ਚ ਹੋਵੇ ਕੋਈ ਤੇਰੇ ਜਿਹੀ ਹੂਰ ਤੇ ਹੁਣ ਤਾਂ ਬੰਦੂਕ ਚਲਾਉਣੀ ਸਿੱਖ ਲੈ ਜਾਂ ਕਰਦੇ ਰਫਲਾਂ ਦੀ ਛਾਂ ਸੋ ਚਲੋ ਉਹ ਵੀ ਵਧੀਆ ਨੇ ਚੱਲਦੇ ਨੇ ਅੱਜ ਕੱਲ੍ਹ ਜਸਟ ਉਦੋਂ ਵਾਕਈ ਇੱਕ ਪਿਆਰ ਇਸ਼ਕ ਦੀ ਗੱਲ ਹੁੰਦੀ ਸੀ ਹੁਣ ਇਸ਼ਕ ਵੀ ਥੋੜ੍ਹਾ ਜਿਹਾ ਹਾਈ ਫਾਈ ਹੋ ਗਿਆ ਹੈ 9531 ਹੈਲੋ
1: ਹਾਂਜੀ ਵੀਰ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ
1: ਗਾਣਾ ਬਹੁਤ ਸੋਹਣਾ ਤੁਸੀਂ ਲਾਇਆ

0: ਕੀ ਯਾਰ ਮੈਂ
1: ਕਹਿਣ ਲੱਗਾ ਸੀ ਪੁਰਾਣਾ
0: ਜੀ ਜੀ
1: ਕਣੀਆਂ
0: ਦੀ ਕਿਣਵਣ ਨੀ ਅੱਜ ਕਹਿਰ
1: ਗੁਜ਼ਾਰ ਗਈ ਚੰਨ ਵਰਗੇ ਚਿਹਰੇ ਨੂੰ ਨੀ ਹੋਰ ਨਿਖਾਰ ਗਈ। ਤੇਰਾ ਭਿੱਜਿਆ ਜੋ ਨੀ ਅੱਜ ਦਿਲ ਵੇਖ ਵੇਖ ਨੀ ਭਰਦਾ ਨਾ ਕਰ ਘੜੀਆਂ ਜਾਣ ਦੀ ਅੱਜ ਦਿਲ ਨਹੀਂ ਵਿਛੜਨ ਨੂੰ ਕਰਦਾ
0: ਅੱਜ ਦਿਲ ਨਹੀਂ ਵਿਛੜਨ ਨੂੰ ਕਰਦਾ ਇਹੀ ਹੋਊਗਾ ਫਿਰ ਦਿਲ ਨਹੀਂ ਲੱਗਦਾ ਇਹੀ ਹੈ ਗਾਣੇ ਦਾ ਨਾਂ
1: ਨਹੀਂ ਇਹ ਨਹੀਂ ਹੈਗਾ ਜੀ ਦਿਲ ਨਹੀਂ ਲੱਗਦਾ ਜੀ
0: ਮੈਨੂੰ ਹੌਲੀ ਦੇਣੇ ਦੱਸੋ ਕੀ ਬੋਲ ਫਿਰ ਤੋਂ ਦੱਸੋ
1: ਕਣੀਆਂ ਦੀ ਕਿਣਮਿਣ ਨੀ ਅੱਜ ਕਹਿਰ ਗੁਜ਼ਾਰ ਗਈ ਚੰਨ ਵਰਗੇ ਚਿਹਰੇ ਨੂੰ ਨੀ ਹੋਰ ਨਿਖਾਰ ਗਈ ਤੇਰਾ ਤੇਰਾ ਭਿੱਜਿਆ ਜੋਵਨ ਨੀ ਅੱਜ ਦਿਨ ਅੱਜ ਦਿਲ ਵੇਖ ਵੇਖ ਨਹੀਂ ਭਰਦਾ ਨਾ ਕਰ ਅੜੀਆਂ ਜਾਣ ਦੀਆਂ ਅੱਜ ਦਿਲ ਨਹੀਂ ਵਿਛੜਨ ਨੂੰ ਕਰਦਾ
0: ਅੱਜ ਦਿਲ ਨਹੀਂ ਵਿਛੜ ਚਲੋ ਕੋਈ ਨਾ ਲੱਭਦੇ ਹਾਂ ਟਾਈਟਲ ਦੇਖੋ ਤੁਹਾਨੂੰ ਵੀ ਨਹੀਂ ਯਾਦ ਤੇ ਬਟ ਲੱਭ ਕੇ ਹਟਾਂਗੇ ਹੁਣ ਨਹੀਂ ਅਸੀਂ ਪਤਾ ਕੀ ਹੈ ਸਾਡਾ ਇਹ ਹੈ ਮੈਂ ਹਟਦਾ ਨਹੀਂ ਜਦੋਂ ਤੱਕ ਮੈਨੂੰ ਗਾਣਾ ਨਹੀਂ ਲੱਭਦਾ ਹੁਣ ਮੈਨੂੰ ਵੀ ਹੋ ਜਾਂਦਾ ਯਾਰ ਕਿ ਲੱਭ ਕੇ ਹਟੀਏ ਸਰਦੂਲ ਜੀ ਦਾ ਤੁਸੀਂ ਕਿਹਾ ਹੈ ਨਾ ਕੋਈ ਨਾ ਕਿਸੇ ਨਾ ਕਿਸੇ ਸੱਜਣ ਮਿੱਤਰ ਨੇ ਦੱਸ ਦੇਣਾ ਆਪਣੇ ਬੜੇ ਬੈਠੇ ਆ ਪਿਆਰ ਕਰਨ ਵਾਲੇ ਕੋਈ ਨਾ ਸੁਣ ਲਿਆ ਵੀਰੇ ਥੈਂਕ ਯੂ ਸੋ ਮਚ ਅੱਛਾ ਸਰਦੂਲ ਜੀ ਦਾ ਕਿਹੜਾ ਗੀਤ ਹੈ ਯਾਰ ਮੈਂ ਹੈਰਾਨ ਆ ਵੈਸੇ ਮੈਨੂੰ ਆਈ ਹੈਵ ਨੋ ਆਈਡੀਆ ਨਹੀਂ ਤਾਂ ਥੋੜਾ ਬਹੁਤਾ ਪਤਾ ਹੁੰਦਾ ਕਿ ਕਿਹੜਾ ਗੀਤ ਹੈ ਬਟ ਇਸ ਗਾਣੇ ਦਾ ਮੈਨੂੰ ਹੁਣ ਚੇਤਾ ਹੀ ਨਹੀਂ ਆ ਰਿਹਾ ਹੈ ਸਰਦੂਲ ਜੀ ਦਾ ਸਰਦੂਲ ਜੀ ਦੇ ਗਾਣੇ ਕੌਣ ਨਹੀਂ ਜਾਣਦਾ ਨਾ ਕਰ ਅੜੀਆਂ ਵੈਸੇ ਮੈਨੂੰ ਲੱਗਦਾ ਲੱਭ ਗਿਆ ਹੈ ਕੋਈ ਰੀਮਿਕਸ ਜੀ ਰੀਮਿਕਸ ਦਾ ਸਵਾਦ ਜਿਹਾ ਨਹੀਂ ਆਉਂਦਾ ਹੋਵੇ ਓਰਿਜਿਨਲ ਗੀਤ ਖਾਸ ਤੌਰ 'ਤੇ ਸਰਦੂਲ ਜੀ ਦਾ ਇਹੀ ਹੈ

ਕੇ ਮੈਨੂੰ ਲੱਭ ਗਿਆ। ਹੁਣ ਦੇਖਿਆ ਲਾਇਆ ਨਾ ਮਿੰਟ ਆ ਦੇ ਭਾਜੀ, ਮੰਨਦੇ ਹੋ ਕਿ ਨਹੀਂ, ਮਿੰਟ ਲਾਇਆ ਨਾ ਨਾ ਕਰ ਅੜੀਆਂ ਜਾਣ। ਹੁਣ ਮੈਨੂੰ ਪਤਾ ਕਿਹੜਾ ਗੀਤ ਹੈ, ਠੀਕ ਹੈ, ਸੋ ਜ਼ਰੂਰ ਸੁਣਦੇ ਹਾਂ, ਨੋ ਪ੍ਰੋਬਲਮ। ਜੀ ਟੀ ਏ ਕ੍ਰੈਡਿਟ ਨੂੰ ਯਾਦ ਰੱਖੋ, ਸਿਰ ਕਰਜ਼ਾ ਚੜ ਗਿਆ, ਟੈਨਸ਼ਨ ਹੈ, ਬਹੁਤ ਜ਼ਿਆਦਾ ਕਰਜ਼ਾ ਹੈ, ਤਾਂ ਟੈਨਸ਼ਨ ਲੈਣੀ ਛੱਡ ਦਿਓ, ਕਿਉਂਕਿ ਸਾਰੀ ਟੈਨਸ਼ਨ ਤੁਹਾਡੀ ਦੂਰ ਕਰਨਗੇ ਵਨ ਐਂਡ ਓਨਲੀ ਜੀ ਟੀ ਏ ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ। ਰੇਖਾ ਅਤੇ ਨਦੀਮ ਜੀ, ਫੋਨ ਨੰਬਰ ਤੁਸੀਂ ਨੋਟ ਕਰ ਲਓ ਫਟਾਫਟ, 416-650-1100, 416-650-1100, 416-650-1100, 416-650-1100, 1100, 450, 1100 ਤੇ ਕਾਲ ਕਰੋ। ਪਹਿਲਾਂ ਤੁਸੀਂ ਦੋ ਕਬੂਲੇ ਸੁਣੋ ਤੇ ਫਿਰ ਅਗਲਾ ਗੀਤ ਤੁਹਾਨੂੰ ਸੁਣਾਉਂਦੇ ਹਾਂ, ਠੀਕ ਹੈ? ਤੁਸੀਂ ਸੁਣੋਗੇ ਤੇ ਕਹੋਗੇ ਨਵੀਂ ਵਾਹ ਯਾਰ ਕਮਾ।

0: ਗਾਇਕੀ, ਇਹਨੂੰ ਕਹਿੰਦੇ ਆ ਵਾਕਈ ਸੁਰ ਨੂੰ ਪਿਆਰ ਕਰਨਾ, ਸੁਰ ਨੂੰ ਸਮਝਣਾ, ਸੁਰ ਦੀ ਪਹਿਚਾਣ ਹੋਣੀ। ਯਾਰ ਜੋ ਮੁਰਕੀਆਂ ਮਾਸਟਰ ਸਲੀਮ ਸਾਹਿਬ ਲਾਉਂਦੇ ਨੇ, ਬੰਦਾ ਸੁਪਨਿਆਂ ਚ ਵੀ ਨਹੀਂ ਲਾ ਸਕਦਾ ਇੱਦਾਂ ਦੀਆਂ ਮੁਰਕੀਆਂ। ਯਾਰ ਕਿਆ ਇੱਕ ਵਾਕਈ ਪਤਾ ਲੱਗਦਾ ਬੰਦਾ ਕਿੰਨਾ ਸਿੱਖਿਆ ਹੋਇਆ। ਮਾਸਟਰ ਸਲੀਮ ਤੁਹਾਡੇ ਆਪਣੇ ਸ਼ਹਿਰ ਪਰਫੋਰਮ ਕਰ ਰਹੇ ਨੇ ਇਸ ਫਰਾਈਡੇ, ਮਿਸੀ ਸਾਗਾ ਕਨਵੈਨਸ਼ਨ ਸੈਂਟਰ। ਬੜਾ ਹੀ ਪਿਆਰਾ, ਬੜਾ ਹੀ ਖੂਬਸੂਰਤ ਵੈਨਿਊ ਹੈ ਅਤੇ ਮਿਸੀ ਸਾਗਾ ਕਨਵੈਨਸ਼ਨ ਸੈਂਟਰ 75 ਡੇਰੀ ਰੋਡ ਵੈਸਟ 'ਤੇ ਮਾਸਟਰ ਸਲੀਮ ਸਾਹਿਬ ਪਰਫੋਰਮ ਤੁਹਾਡੇ ਲਈ ਕਰ ਰਹੇ ਨੇ, ਡੇਰੀ ਹਰੰਟੇਰੀਓ, ਡੇਰੀ ਹਰੰਟੇਰੀਓ ਇਸ ਫਰਾਈਡੇ। ਸੋ ਫਰਾਈਡੇ ਨੂੰ ਤੁਸੀਂ ਟਿਕਟਾਂ ਜੇ ਨਹੀਂ ਲਈਆਂ, ਯਾਰ ਬੜੀ ਗਲਤ ਗੱਲ ਹੈ। ਇੱਦਾਂ ਦੀ ਗਾਇਕੀ ਨੂੰ ਯਾਰ ਸੁਣਨਾ ਆਪਣੇ ਆਪ ਦੇ ਵਿੱਚ ਹੀ ਇੱਕ ਥੈਰੇਪੀ ਹੈ। ਸੁਣੋਗੇ ਤੁਹਾਨੂੰ ਸਕੂਨ ਮਿਲੇਗਾ, ਤੁਸੀਂ ਰਿਲੈਕਸ ਹੋਵੋਗੇ, ਇੰਜੋਏ ਕਰੋਗੇ। ਸੋ ਟਿਕਟਾਂ ਲੈ ਲਓ, ਬਸ $49 ਤੋਂ ਟਿਕਟ ਹੈ ਯਾਰ, ਉਹ ਵੀ ਮਾਸਟਰ ਸਲੀਮ ਦੇ ਸ਼ੋਅ ਦੇ ਲਈ। ਜਿਹੜੇ ਬੰਦੇ ਮੈਂ ਕਹਿੰਦਾ ਸਾਊਂਡ ਪੱਖੋਂ ਇੰਨੇ ਗੁਣੀ ਨੇ, ਇੱਕ ਇੱਕ ਸਲੀਮ ਸਾਹਿਬ ਨੂੰ ਹੁੰਦਾ ਕਿ ਇੱਕ ਇੱਕ ਸਾਜ਼ ਪ੍ਰੋਪਰ ਵੋਲੀਅਮ 'ਤੇ ਸੁਣੇ, ਇੱਕ ਇੱਕ ਮਾਈਕ ਜਿਹੜਾ ਉਹਨੂੰ ਐਸਾ ਸਾਊਂਡ ਚੈੱਕ ਕਰਦੇ ਆ ਕਿ ਤੁਹਾਨੂੰ ਐਂ ਲੱਗਦਾ ਤੁਸੀਂ CD ਨੂੰ ਸੁਣ ਰਹੇ ਹੋ। ਸੋ ਤੁਸੀਂ ਟਿਕਟਾਂ ਲਈ ਮਿਲਣਾ tickets.com, MILNA tickets.com, ਜਾਂ ਮੈਂ ਨੰਬਰ ਦਿੰਦਾ ਇੱਕ, ਕਾਲ ਕਰੋ ਫਰਾਈਡੇ ਨੂੰ। ਸਿਰਫ $49 ਤੋਂ ਟਿਕਟਾਂ ਨੇ ਅਤੇ ਨਾਲ ਸੋਫਟ ਡਰਿੰਕ ਸਾਰੇ ਅਨਲਿਮਿਟਡ ਇਨਕਲੂਡਿਡ ਨੇ। ਨੰਬਰ ਹੈ ਟਿਕਟਾਂ ਲਈ 6477839873, 6477839873, 6477839873। ਬੱਚੇ 5 ਤੋਂ ਘੱਟ ਦੀ ਉਮਰ ਦੇ ਫਰੀ ਨੇ, ਅਤੇ ਜਿਹੜੇ ਸਾਡੇ ਸੱਜਣ ਮਿੱਤਰ 70+ ਨੇ ਉਹ ਵੀ ਫਰੀ ਨੇ। ਸੋ ਬੱਚੇ 5 ਤੋਂ ਘੱਟ ਫਰੀ ਅਤੇ 70+ ਦੇ ਜਿਹੜੇ ਬੰਦੇ ਨੇ ਉਹ ਵੀ ਫਰੀ। ਸੋ ਲਿਮਿਟਡ ਸੀਟਾਂ ਹੁਣ ਅਵੇਲੇਬਲ ਨੇ। ਫਰਾਈਡੇ ਨੂੰ ਸ਼ੋਅ ਹੈ, ਵੈਨਕੂਵਰ ਅਤੇ ਐਡਮਿੰਟਨ ਦੋਨੋਂ ਬਹੁਤ ਹੀ ਸਕਸੈਸਫੁੱਲ ਸ਼ੋਅ ਗਏ, ਅਤੇ ਹੁਣ ਆ ਗਈ ਵਾਰੀ ਵੀ ਟੋਰਾਂਟੋ ਵਾਲਿਆਂ ਦੀ। ਸੋ ਟਿਕਟਾਂ ਲੈ ਲਓ ਇਸ ਫਰਾਈਡੇ 24 ਨੂੰ ਮਾਸਟਰ ਸਲੀਮ। 6477839873, 6477839873, 6477839873, 647-783-9873। ਸਿਰਫ $49 ਤੋਂ ਐਸੀ ਗਾਇਕੀ।
1: ਮੈਂ ਗਾਣਾ ਗਾ ਰਿਹਾ ਜੀ, ਇਹ ਮੇਰੇ ਡੈਡੀ ਜੀ ਦਾ ਸਟਾਈਲ ਹੈ, ਮੇਰੇ ਡੈਡੀ ਜੀ ਦਾ ਉਹਨਾਂ ਦਾ ਅੰਦਾਜ਼ ਹੈ।
0: ਵਾਹ, ਤੇ ਸ਼ੋਅ ਵੀ ਉਸਤਾਦ ਪੂਰਨ ਸ਼ਾਹ ਕੋਟੀ ਸਾਹਿਬ ਨੂੰ ਡੈਡੀਕੇਟਡ ਹੈ।
1: ਪੂਰਨ ਸ਼ਾਹ ਕੋਟੀ ਜੀ ਦਾ ਮੈਂ ਚਾਹਾਂਗਾ ਤੁਸੀਂ ਉਹਨਾਂ ਦੇ ਨਾਂ ਤੇ ਜ਼ੋਰਦਾਰ ਤਾੜੀਆਂ ਮਾਰੋ।
0: ਵਾਹ,
1: ਮੈਨੂੰ ਇਵੇਂ ਲੱਗ ਰਿਹਾ ਕਿ ਉਹ ਬਿਲਕੁਲ ਮੇਰੇ ਨਾਲ ਬੈਠੇ ਨੇ, ਔਰ ਮੈਂ ਉਹਨਾਂ ਨੂੰ ਇਹ ਗਾਣਾ ਸਮਰਪਿਤ ਕਰ

0: ਹਾਂਜੀ ਪਰ ਅਜੇ ਤੂੰ ਬੁੱਲਿਆ ਕੁਝ ਨਹੀਂ ਉਹ ਬਣਿਆ ਜੇ ਤੂੰ ਯਾਰ ਨੀ ਕੀਤਾ ਰਾਜ਼ੀ
1: ਵਾਹ ਯਾਰ ਅਮੇਜ਼ਿੰਗ ਨਹੀਂ ਰੀਸਾ ਕੀ ਬਾਤ ਹੈ ਸੋ ਵਾਂਸ ਅਗੇਨ ਟਿਕਟਾਂ ਲੈ ਲਓ ਡੋਨਟ ਡਿਲੇ ਯਾਰ ਸੁਣੋਗੇ ਤੁਸੀਂ ਸ਼ੋਅ ਤੇ ਪਹੁੰਚੋਗੇ ਖੂਬ ਇੰਜੋਏ ਕਰੋਗੇ ਨਾਲੇ ਲੋਕੇਸ਼ਨ ਇੰਨੀ ਵਧੀਆ ਡੇਰੀ ਹਰਨ ਡੇਰੀ ਮਿਸਾਗਰ ਕਨਵੈਨਸ਼ਨ ਸੈਂਟਰ ਦੀ 6477838773 ਅੱਜ ਹੀ ਫੋਨ ਕਰੋ ਕੋ ਬਾਈ ਜੀ ਨਵੀਂ ਹੁਣਾਂ ਨੇ ਹੁਣੇ ਸੁਣਾਇਆ ਬਹੁਤ ਹੀ ਕਮਾਲ ਦਾ ਗੀਤ ਸਲੀਮ ਸਾਹਿਬ ਦਾ ਤੇ ਸੁਣ ਕੇ ਬਸ ਇਹੀ ਹੈ ਕਿ ਟਿਕਟਾਂ ਲੈ ਲਈਏ 6477839873 ਨੰਬਰ ਹੈ ਪ੍ਰੋਗਰਾਮ ਪੰਜਾਬੀ ਲਹਿਰਾਂ ਤੁਸੀਂ ਸੁਣ ਰਹੇ ਹੋ ਸੋ ਕੁਝ ਕਾਲਾਂ ਤੁਹਾਡੀ ਆ ਰਹੀਆਂ ਸੀ ਕੱਟੀਆਂ ਗਈਆਂ ਨੋ ਪ੍ਰੋਬਲਮ ਦੁਬਾਰਾ ਤੋਂ ਕਰ ਲਿਓ ਤੇ ਕਰਦੇ ਹਾਂ ਗੱਲਬਾਤ ਇੱਕ ਵਾਰ ਫਿਰ ਤੋਂ ਇੱਕ ਨਾ ਯੂਨਿਟ ਦੀ ਜਾਣਕਾਰੀ ਅੱਜ ਦੇ ਰਹੇ ਹਾਂ ਇੱਕ ਯੂਨਿਟ ਲੀਜ਼ ਦੇ ਲਈ ਅਵੇਲੇਬਲ ਹੈ ਇਹ ਯੂਨਿਟ ਹੈ ਸਟਰੀਟਸਵਿਲ ਮਿਸੀਸਾਗਾ ਦੇ ਵਿੱਚ ਮਿਸੀਸਾਗਾ ਦੀ ਸਟਰੀਟਸਵਿਲ ਦੀ ਬੜੀ ਹਾਈ ਡਿਮਾਂਡ ਏਰੀਆ ਹਾਰਟਲੈਂਡ ਵੀ ਨੇੜੇ ਆ ਸਕੁਆਇਰ ਵਨ ਏਰੀਆ ਵੀ ਨੇੜੇ ਆ ਬ੍ਰੈਂਪਟਨ ਵੀ ਨੇੜੇ ਆ 750 ਸਕੁਆਇਰ ਫੁੱਟ 750 ਸਕੁਆਇਰ ਫੁੱਟ ਦੀ ਰੀਟੇਲ ਯੂਨਿਟ ਹੈ ਲੀਜ਼ ਲਈ ਅਵੇਲੇਬਲ ਸਟਰੀਟਸਵਿਲ ਏਰੀਆ ਮਿਸੀਸਾਗਾ ਇੱਥੇ ਹੇਅਰ ਸਲੋਨ ਖੋਲ ਲਓ ਨੇਲ ਸਲੋਨ ਖੋਲ ਲਓ ਕੋਈ ਵੀ ਸਲੋਨ ਖੋਲ ਲਓ ਬੜੇ ਯੂਜਿਸ ਅਵੇਲੇਬਲ ਨੇ ਇੱਥੇ 416-993-1564 ਤੇ ਅੱਜ ਪਰਮਜੀਤ ਜੀ ਨੂੰ ਕਾਲ ਕਰੋ ਰੈਂਟ ਲਈ ਯੂਨਿਟ ਰਾਈਟ ਅਵੇ ਅਵੇਲੇਬਲ 416-993-1564 ਹੈਲੋ
2: ਭਾਜੀ ਕੀ ਹਾਲ ਚਾਲ
1: ਬਹੁਤ ਵਧੀਆ ਜੀ ਕਿਵੇਂ ਹੋ ਹੈਗੀ ਠੀਕ ਹੈ ਕਰ ਲਓ ਫੋਨ ਤੇ ਕਹਿ ਦੇ ਨਵੀਂ ਤੋਂ ਮਿਲਿਆ ਨੰਬਰ ਤੇ ਦੇਖ ਲਓ ਜੇ ਹੈਗਾ ਕੋਈ ਕੰਮ ਓਕੇ ਸਰ ਨੋ ਪ੍ਰੋਬਲਮ ਸੋ ਸਟੂਡੀਓ ਦਾ ਨੰਬਰ ਹੈ ਆਪਣਾ 905-673-3337 9056-733-3337 9056-733-7 ਦੇ ਉੱਤੇ ਤੁਹਾਡੀ ਅਤੇ ਸਾਡੀ ਗੱਲਬਾਤ ਹੋ ਰਹੀ ਹੈ 905-673-3337 9056-733-3337 9056-733-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ ਤੇ ਐਨੀ ਟਾਈਮ ਤੁਹਾਡੀ ਕਾਲ ਪਹੁੰਚ ਸਕਦੀ ਹੈ ਸਟੂਡੀਓ 'ਚ ਤੇ ਤੁਹਾਡੇ ਨਾਲ ਗੱਲਬਾਤ ਕਰ ਸਕਦੇ ਹਾਂ ਇੱਕ ਤੁਹਾਨੂੰ ਅਸੀਂ ਇਨਫੋਰਮੇਸ਼ਨ ਰੋਇਲ ਪਰਫਿਊਮਸ ਦੀ ਦਿੰਦੇ ਹੁੰਦੇ ਹਾਂ ਤੁਸੀਂ ਰੋਇਲ ਪਰਫਿਊਮ ਵਾਲੇ ਨੂੰ ਨਾ ਇੱਕ ਵਾਰ ਕਾਲ ਕਰੋ ਜੇ ਇੱਥੇ ਪਹੁੰਚੋ ਕਾਲ ਕੀ ਕਰਨਾ ਤੁਸੀਂ ਇੱਥੇ ਪਹੁੰਚੋ ਕਿਉਂਕਿ ਰੋਇਲ ਪਰਫਿਊਮਸ ਦੇ ਜਿਹੜੇ ਪਰਫਿਊਮ ਮਾਰਕੀਟ ਦੇ ਵਿੱਚ $500-$500 ਦੇ ਮਿਲਦੇ ਆ ਉਹੀ ਤੁਹਾਨੂੰ ਪਰਫਿਊਮ ਮਿਲ ਜਾਣੇ ਨੇ $50 ਦੇ ਵਿੱਚ ਜਿੱਥੋਂ ਵੱਡੀਆਂ ਵੱਡੀਆਂ ਕੰਪਨੀਆਂ ਡੀਓਰ ਸ਼ਨੈਲ ਵਰਗੀਆਂ ਆਪਣੇ ਓਇਲ ਇੰਪੋਰਟ ਕਰਦੇ ਆ ਨਾ ਉਸੇ ਹੀ ਫੈਕਟਰੀ ਆਪਣੇ ਸਵਿਟਜ਼ਰਲੈਂਡ ਤੋਂ ਇਹ ਵੀ ਓਇਲ ਇੰਪੋਰਟ ਕਰਦੇ ਨੇ ਸੋ ਤੁਸੀਂ ਰੋਇਲ ਪਰਫਿਊਮਸ 'ਤੇ ਜਾਓ ਦੋ ਪਰਫਿਊਮ ਖਰੀਦੋ ਤੀਜਾ ਪਰਫਿਊਮ ਫਰੀ 1 Regan Road Unit 9 ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਾਲ ਤੇ ਦੋ ਪਰਫਿਊਮ ਨਾਲ ਇੱਕ ਬਿਲਕੁਲ ਫਰੀ ਨੰਬਰ ਹੈ 437-315-0701 417-315-0701 ਦੇ ਉੱਤੇ ਤੁਸੀਂ ਇਹਨਾਂ ਨੂੰ ਕਾਲ ਕਰ ਲਓ ਜਾਂ ਪਹੁੰਚੋ 1 Regan Road ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਾਲ ਤੇ ਵਧੀਆ ਯਾਰ ਦੇਖੋ ਕਈ ਵਾਰ ਨਾ ਆਪਾਂ ਸਿਰਫ ਬ੍ਰਾਂਡ ਲਈ ਪੇ ਕਰਦੇ ਹਾਂ ਪ੍ਰੋਡਕਟ ਵੀ ਉਹੀ ਹੁੰਦਾ ਕੁਆਲਿਟੀ ਵੀ ਉਹੀ ਹੁੰਦੀ ਹੈ ਆਪਾਂ ਨੂੰ ਚਲੋ ਨਹੀਂ ਪਤਾ ਆਪਾਂ ਕਹਿੰਦੇ ਹਾਂ ਚਲੋ ਯਾਰ $400-500 ਦੀ ਚੀਜ਼ ਆਉਂਦੀ ਹੈ ਲੈ ਲੈਂਦੇ ਹਾਂ ਉਹੀ ਚੀਜ਼ ਤੁਹਾਨੂੰ ਵਧੀਆ ਯਾਰ ਮਿਲ ਰਹੀ ਹੈ ਕੁਆਲਿਟੀ ਦੀ ਰੀਜ਼ਨੇਬਲ ਰੇਟ ਦੇ ਵਿੱਚ ਤਾਂ ਤੁਸੀਂ ਇੱਕ ਨੰਬਰ ਵਾਂਸ ਅਗੇਨ 437-315-0701 ਨੋਟ ਕਰੋ ਟੋਰਾਂਟੋ ਅਤੇ ਜੀ ਟੀ ਏ ਵਾਲਿਓ ਹੋ ਜਾਓ ਰੈਡੀ ਇੱਕ ਸਟੇਜ ਤੇ ਦੋ ਸੁਪਰ ਸਟਾਰ ਤੁਹਾਡੇ ਆਪਣੇ ਐਮੀ ਵਿਰਕ ਅਤੇ ਸਰਗੁਣ ਮਹਿਤਾ ਲਾਈਵ ਆ ਰਹੇ ਨੇ ਟੋਰਾਂਟੋ ਜਿਨ੍ਹਾਂ ਨੂੰ ਤੁਸੀਂ ਬਲੋਕ ਬਸਟਰ ਫਿਲਮਾਂ 'ਚ ਵੀ ਵੇਖਿਆ ਸੁਪਰ ਹਿੱਟ ਗਾਣੇ ਵੀ ਸੁਣੇ ਆ ਐਮੀ ਵਿਰਕ ਹੁਣਾਂ ਦੇ ਤੇ ਹੁਣ ਉਹਨਾਂ ਨੂੰ ਲਾਈਵ ਦੇਖਣ ਦਾ ਮੌਕਾ ਆ ਗਿਆ ਐਮੀ ਵਿਰਕ ਦੇ ਚਾਰਟ ਟੋਪਿੰਗ ਹਿੱਟ ਸਰਗੁਣ ਮਹਿਤਾ ਦੀ ਸਟਾਰ ਪਾਵਰ ਤੇ ਇੱਕ ਐਸੀ ਸ਼ਾਮ ਜੋ ਪੂਰੇ ਟੋਰਾਂਟੋ ਨੂੰ ਯਾਦ ਰਵੇਗੀ। ਇਹ ਇੱਕ ਸਿਰਫ ਕਾਨਸਰਟ ਨਹੀਂ, ਪੰਜਾਬੀ ਇੰਟਰਟੇਨਮੈਂਟ ਦਾ ਸਭ ਤੋਂ ਵੱਡਾ ਸੈਲੀਬ੍ਰੇਸ਼ਨ ਹੈ। ਟਿਕਟਸ ਅਵੇਲੇਬਲ ਨੇ ticketmaster.ca ਤੇ। ਟਿਕਟਮਾਸਟਰ ਤੇ ਤੁਸੀਂ ਟਿਕਟਾਂ ਆਪਣੀਆਂ ਲਓ, ਆਪਣੇ ਦੋਸਤਾਂ ਪਰਿਵਾਰਾਂ ਤੇ ਪੂਰੇ ਗੈਂਗ ਨੂੰ ਨਾਲ ਲੈ ਕੇ ਜਾਓ ਤੇ ਤਿਆਰ ਹੋ ਜਾਓ ਇੱਕ ਧਮਾਕੇਦਾਰ ਸ਼ਾਮ ਲਈ। ਐਮੀ ਵਿਰਕ ਯੂਨਿਟੀ ਟੂਰ ਲਾਈਵ ਇਨ ਟੋਰਾਂਟੋ। ਬੁੱਕ ਯੋਰ ਟਿਕਟਸ ਔਨ ticketmaster.ca ticketmaster.ca 14 August ਐਮੀ ਵਿਰਕ ਅਤੇ ਸਰਗੁਣ ਮਹਿਤਾ ਦੇ ਨਾਲ। ਐਂਡ ਲਿਮਿਟਡ ਟਾਈਮ ਲਈ 30% ਟਿਕਟਸ ਦੇ ਉੱਤੇ ਡਿਸਕਾਊਂਟ ਹੈ। ਕੋਡ ਯੂਜ ਕਰੋ ਐਮੀ AMMY ME ਕੋਡ ਹੈ ਤੇ ਤੁਸੀਂ ਇੱਕ ਵਾਰ ਫਿਰ ਟਿਕਟਾਂ ticketmaster.ca ਤੋਂ ਲੈ ਸਕਦੇ ਹੋ। ਐਮੀ ਦਾ ਗਾਣਾ ਲਾਉਣੇ ਯਾਰ, ਬੜਾ ਮੇਰਾ ਪਸੰਦੀਦਾ, ਤੁਸੀਂ ਵੀ ਸਾਰਿਆਂ ਨੇ ਬੜਾ ਸੁਣਿਆ ਹੋਊਗਾ ਹੈ। ਬੁਲਟ ਕੋਲੇ ਰੱਖ ਲਿਆ ਜੀ, ਮੈਂ ਤਾਂ ਛਮਕ ਛਲੋਹੀ ਯਾਰੋ ਛੱਡਦੀ ਹੋ, ਵਾਹ ਬਈ ਵਾਹ।

0: क्या बात है हैमी यार छा गया मुंडा. सो हैमी भी यार बड़ा अच्छा परफॉर्म है. हैमी जदों स्टेज ते जाके चकदा ना के जिंदाबाद रहन बिलो यारियां या वांग दा ले ले नाप या फिर उन्हें मत्था चुम्या पहला या फिर हाथ चुम्मे तेरे. सो क्या गीत ने है हैमी देवी वाह. सो प्रोग्राम पंजाबी रहा 905-673-3337 स्टूडियो नंबर है. बिजी बिजी ऑलरेडी पौने सत हो गए नवी यार इन्नी छेती समा ਕਿਵੇਂ ਲੰਘਦਾ. ਇੱਕ ਵੀਰ ਨਾਲ ਮੈਂ ਗੱਲ ਕਰ ਰਿਹਾ ਸੀ ਨਾ ਕਿ ਸਮਾਂ ਉਹਨਾਂ ਦਾ ਵਧੀਆ ਲੰਘਦਾ ਜਿਹੜੇ ਇੰਜੋਏ ਕਰ ਰਹੇ ਆ. ਸੋ ਮੈਂ ਪ੍ਰੋਗਰਾਮ ਕਰ ਰਿਹਾ ਯਾਰ ਬੜਾ ਆਨੰਦ ਆਉਂਦਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਨਾਲੇ ਪ੍ਰੋਗਰਾਮ ਪੇਸ਼ ਕਰਕੇ. ਸੋ ਸਮਾਂ ਤਾਂ ਵਧੀਆ ਲੰਘਣਾ ਹੀ ਆਪਣਾ. ਫਾਰਮ ਵਰਕਰ ਚਾਹੀਦੇ ਆ ਜੇ ਤੁਸੀਂ ਫਾਰਮ 'ਚ ਕੰਮ ਕਰਨਾ. ਤੁਹਾਨੂੰ ਇਹ ਚੱਕਣਗੇ ਵੀ ਅਤੇ ਘਰੇ ਛੱਡ ਕੇ ਵੀ ਜਾਣਗੇ. ਫਾਰਮ ਵਰਕਰਾਂ ਦੀ ਲੋੜ ਹੈ ਜਲਦੀ ਜਲਦੀ. 6472785394 ਨੰਬਰ ਹੈ. 6472785394 ਫਾਰਮ ਵਰਕਰਾਂ ਦੀ ਲੋੜ ਹੈ. ਪਿਕਅਪ ਤੇ ਡਰੋਪ ਆਫ ਅਵੇਲੇਬਲ. ਨੰਬਰ ਇੱਕ ਵਾਰ ਫਿਰ 6472785394 ਦੇ ਉੱਤੇ ਤੁਸੀਂ ਕਾਲ ਕਰੋ ਐਂਡ ਫਾਰਮ ਦੀ ਜੋਬ ਤੁਹਾਡੇ ਲਈ ਅਵੇਲੇਬਲ ਹੈ. ਰਾਈਨੋ ਫੈਂਸ ਐਂਡ ਡੈਕ ਵਾਲੇ ਬਾਈ ਜੀ ਨੇ. ਤੁਸੀਂ ਅਗਰ ਨਵੀਂ ਫੈਂਸ ਨਵੀਂ ਡੈਕ ਤਿਆਰ ਕਰਾਉਣੀ ਹੈ, ਫੈਂਸ ਰਿਪੇਅਰ ਜਾਂ ਡੈਕ ਦੀ ਰਿਪੇਅਰ ਕਰਾਉਣੀ ਹੈ, ਤਾਂ ਰਾਈਨੋ ਫੈਂਸ ਐਂਡ ਡੈਕ 647-804-3220 ਨੰਬਰ ਹੈ. 6478-04-3220 ਦੇ ਉੱਤੇ ਤੁਸੀਂ ਕਾਲ ਕਰ ਲਓ ਅਤੇ ਰਾਈਨੋ ਫੈਂਸ ਐਂਡ ਡੈਕ ਦੀ ਟੀਮ ਹਾਜ਼ਰ ਹੈ ਤੁਹਾਡੇ ਲਈ. ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕ ਦਾ ਓਇਲ ਚੇਂਜ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ. ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਮਿਲਟਨ ਦੇ ਵਿੱਚ ਨਵੀਂ ਲੋਕੇਸ਼ਨ ਖੁੱਲ੍ਹ ਚੁੱਕੀ ਹੈ. ਨੰਬਰ ਹੈ 416 ਨਹੀਂ ਬਟ 647-234-6293. ਜੇਮਸ ਨੋ ਅਤੇ ਸਟੀਲਸ 401 ਤੋਂ ਉੱਤਰ ਅਨੁਸਾਰ ਤੁਹਾਡੇ ਲਈ ਅਵੇਲੇਬਲ ਹੈ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ. ਨੰਬਰ 6472-34-6293 ਦੇ ਉੱਤੇ ਕਾਲ ਤੁਸੀਂ ਕਰ ਸਕਦੇ ਹੋ. ਅਕਸਰ ਹੀ ਤੁਹਾਨੂੰ ਅਸੀਂ ਯਾਰ ਪੈਸ਼ਨ ਰੂਫਿੰਗ ਦਾ ਨੰਬਰ ਦਿੰਦੇ ਹਾਂ. ਹੁਣ ਦੇਖੋ ਕਣੀਆਂ ਪੈਂਦੀਆਂ, ਜੇ ਕਿਤੇ ਰੂਫ ਲੀਕ ਹੋਣ ਲੱਗ ਗਈ ਨਾ ਪ੍ਰੋਬਲਮ ਬਹੁਤ ਵੱਡੀ ਆ. ਆਪਾਂ ਕਈ ਵਾਰ ਕਹਿੰਦੇ ਚਲੋ ਮਾੜਾ ਮੋਟਾ ਪਾਣੀ ਆਜੂ, ਨਹੀਂ ਤੁਹਾਡੇ ਘਰ ਦੇ ਸਟਰਕਚਰ ਨੂੰ ਡੈਮੇਜ ਪਹੁੰਚ ਰਿਹਾ ਯਾਰ. ਇੰਨੇ ਮਹਿੰਗੇ ਮਹਿੰਗੇ ਘਰ ਲਏ ਆ, ਰੂਫ ਦੀ ਰਿਪੇਅਰ ਹੋਣ ਵਾਲੀ ਹੈ ਕਰਾ ਲਓ, ਜਾਂ ਨਵੀਂ ਰੂਫ ਲਗਵਾਉਣ ਵਾਲੀ ਹੈ ਕੋਈ ਨਾ ਲਗਵਾ ਲਓ, ਅਗਲੇ ਫਿਰ ਤੁਸੀਂ 25-30 ਸਾਲ ਬਚੇ ਹੋਏ ਹੋ. 6479-199-4413 ਨੰਬਰ ਹੈ. 6479-199-4413. 647-949-1993-13 ਦੇ ਉੱਤੇ ਤੁਸੀਂ ਕਾਲ ਕਰੋ ਅਤੇ ਤੁਹਾਡੇ ਲਈ ਬਿਲਕੁਲ ਅਵੇਲੇਬਲ ਇੱਕ ਇੱਕ ਟੀਮ ਪੈਸ਼ਨ ਰੂਫਿੰਗ ਦੀ. ਸੋ ਸਟੂਡੀਓ 'ਚ ਗੱਲਬਾਤ ਹੋ ਰਹੀ ਹੈ. ਨੰਬਰ ਹੈ ਆਪਣਾ 905-673-3337. ਕੁਛ ਵੀ ਸੁਣਨ ਦੇ ਮੂਡ 'ਚੋਂ ਨੋ ਪ੍ਰੋਬਲਮ ਅਤੇ ਫਿਰ ਅੱਜ ਦੀਆਂ ਗੱਲਾਂ ਬਾਤਾਂ ਵੀ ਤੁਹਾਡੇ ਨਾਲ ਕੁਝ ਸ਼ੁਰੂ ਕਰਦੇ ਹਾਂ. ਉਸ ਤੋਂ ਪਹਿਲਾਂ ਸਾਡੇ ਨਾਲ ਹਰਮਨ ਜੁੜ ਚੁੱਕੇ ਨੇ, ਟੀਮ ਹਰਮਨ ਬੱਤਾ, ਨੰਬਰ 1 ਸਾਡੀ ਮੋਰਗੇਜ ਫਾਈਨੈਂਸਿੰਗ ਦੀ ਟੀਮ. ਅਤੇ ਹਰਮਨ ਤੋਂ ਫਾਇਲ ਕਰਾਓਗੇ ਚੰਗੇ ਰਹੋਗੇ. ਅਤੇ ਹਰਮਨ ਇੱਕ ਮੈਨੂੰ ਅੱਜ ਵੀਰ ਦਾ ਫੋਨ ਆਇਆ ਸੀ, ਆਈ ਹੋਪ ਤੁਹਾਨੂੰ ਆ ਗਿਆ ਹੋਊਗਾ ਫੋਨ ਉਹਨਾਂ ਦਾ.
1: ਹੈਲੋ ਨਵੀ, ਗੁੱਡ ਈਵਨਿੰਗ ਐਵਰੀਵਨ. ਬਿਲਕੁਲ ਨਵੀ, ਕਲਾਇੰਟ ਦਾ ਫੋਨ ਆਇਆ ਸੀਗਾ ਤੇ ਉਹਨਾਂ ਦੇ ਕਾਫੀ ਕੁਐਸਚਨ ਸੀਗੇ, ਥੋੜੇ ਸਟ੍ਰੈਸਡ ਸੀਗੇ ਉਹ. ਹੋਪਫੁਲੀ ਉਹ ਮੇਰੀ ਕਾਲ ਤੋਂ ਬਾਅਦ ਉਹ ਬੈਟਰ ਫੀਲ ਕਰਦੇ ਹੋਣਗੇ.
0: ਵੈਰੀ ਗੁੱਡ,
1: ਸੋਲੂਸ਼ਨ ਵੀ ਦੱਸਿਆ.
0: ਹਾਂ ਤਾਂ ਹੀ ਉਹ ਥੋੜੇ ਫਿਕਰਮੰਦ ਸੀਗੇ. ਮੈਂ ਉਹਨਾਂ ਨੂੰ ਕਿਹਾ ਤੁਸੀਂ ਟੈਨਸ਼ਨ ਨਾ ਲਓ, ਮੈਂ ਕਿਹਾ ਯਾਰ ਹਰਮਨ ਨੂੰ ਹੀ ਕਾਲ ਕਰੋ. ਐਂਡ ਹੁੰਦਾ ਕਈ ਵਾਰ ਬੰਦਾ ਕਹਿੰਦਾ ਯਾਰ ਭਾਅ ਜੀ ਅਸੀਂ ਕਿਹਨੂੰ ਫੋਨ ਕਰੀਏ, ਸਾਨੂੰ ਕੋਈ ਟਰੱਸਟਵਰਦੀ ਟੀਮ ਚਾਹੀਦੀ ਹੈ. ਸੋ ਮੈਂ ਕਿਹਾ ਜ਼ਰੂਰ ਹਰਮਨ ਹਾਜ਼ਰ ਨੇ.
1: ਬਿਲਕੁਲ ਨਵੀ, ਇਹ ਨਵੀ ਮੈਂ ਇੱਦਾਂ ਦੇਖਿਆ ਕਿ ਜੇ ਤੁਹਾਡੀ ਮੋਰਗੇਜ ਸਹੀ ਲੈਂਡਰ ਨਾਲ ਨਹੀਂ ਹੁੰਦੀ ਹੈਗੀ, ਜਾਂ ਜੋ ਮੋਰਗੇਜ ਪ੍ਰੋਫੈਸ਼ਨਲ ਆ ਤੁਹਾਡੀ ਫਾਈਲ ਨਹੀਂ ਸਟੱਡੀ ਕਰਦਾ, ਤੁਹਾਡੀ ਰਿਸਕ ਟੋਲਰੈਂਸ ਨਹੀਂ ਦੇਖਦਾ, ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ. ਕਈ ਕੇਸਿਸ 'ਚ ਮੈਂ ਦੇਖਿਆ ਕਲਾਇੰਟਸ ਦੇ ਘਰ ਵੀ ਚਲੇ ਗਏ ਨੇ. ਐਂਡ ਉਹਨਾਂ ਦੀ ਫਾਈਨੈਂਸ਼ੀਅਲ ਪ੍ਰੋਫਾਈਲ ਬਹੁਤ ਵਧੀਆ ਸੀਗੀ, ਬਟ ਇੱਕ ਗਲਤ ਡਿਸੀਜ਼ਨ ਲੈਣ ਕਰਕੇ ਉਹਨਾਂ ਦਾ ਕਾਫੀ ਨੁਕਸਾਨ ਹੋ ਗਿਆ. ਬਟ ਫਿਕਰ ਕਰਨ ਦੀ ਲੋੜ ਨਹੀਂ, ਜਦੋਂ ਵੀ ਮੋਰਗੇਜ ਕੋਈ ਹੈਲਪ ਦੀ ਲੋੜ ਆ, ਕੋਈ ਕੁਐਸਚਨ ਆ, ਜ਼ਰੂਰ ਸਾਡੀ ਟੀਮ ਨਾਲ ਗੱਲ ਕਰੋ. ਐਂਡ ਤੁਸੀਂ ਜਦੋਂ ਵੀ ਕੋਈ ਮੋਰਗੇਜ ਪ੍ਰੋਫੈਸ਼ਨਲ ਸਿਲੈਕਟ ਕਰਦੇ ਹੋ, ਉਹਨਾਂ ਨਾਲ ਕੰਮ ਕਰਨ ਦਾ ਪ੍ਰੋਸੀਡ ਕਰਦੇ ਹੋ, ਤਾਂ ਮੇਕ ਸ਼ੋਰ ਕਿ ਤੁਸੀਂ ਇਨ ਪਰਸਨ ਮਿਲੋ ਜੇ ਤੁਹਾਡੇ ਕੋਲ ਆਪਸ਼ਨ ਹੈਗੀ ਆ. ਨਵੀਂ ਕਾਫੀ ਵਾਰ ਦੇਖਿਆ ਕਿ ਕਲਾਇੰਟ ਕਹਿੰਦੇ ਜੀ ਫੋਨ ਤੇ ਤੁਸੀਂ ਗੱਲ ਕਰ ਲਓ, ਫਸਟ ਟਾਈਮ ਹੋਮ ਬਾਇਰ ਨੇ. ਤੇ ਮੇਰਾ ਉਹਨਾਂ ਨੂੰ ਇਹੀ ਕਹਿਣਾ ਹੁੰਦਾ ਕਿ ਤੁਸੀਂ ਏਡਾ ਵੱਡਾ ਡਿਸੀਜ਼ਨ ਲੈਣਾ ਐਂਡ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਤੁਸੀਂ ਮੇਰੇ ਨਾਲ ਹਾਫ ਐਨ ਆਵਰ ਬੁੱਕ ਕਰੋ ਐਂਡ ਯੂ ਵਿਲ ਲਰਨ ਅਲੋਟ. ਤੁਹਾਨੂੰ ਪਤਾ ਹੋਣਾ ਚਾਹੀਦਾ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਜਦੋਂ ਤੁਸੀਂ ਡਾਕੂਮੈਂਟਸ ਲੋਇਰ ਕੋਲ ਸਾਈਨ ਕਰਨੇ ਨੇ. ਆਪਾਂ 8-8 ਲੱਖ ਮਿਲੀਅਨ ਡਾਲਰ ਦਾ ਘਰ ਲੈ ਲੈਂਦੇ ਹਾਂ ਤੇ ਹਾਂ ਅੱਧਾ ਘੰਟੇ ਦੀ ਅਪੁਆਇੰਟਮੈਂਟ ਲਈ ਟਾਈਮ ਨਹੀਂ ਹੈਗਾ ਕਿ ਜੀ ਫੋਨ ਤੇ ਦੱਸ ਦਿਓ. ਸੋ ਮੇਕ ਸ਼ੋਰ ਕਿ ਜਦੋਂ ਤੁਸੀਂ ਕਿਸੇ ਪ੍ਰੋਫੈਸ਼ਨਲ ਨਾਲ ਕੰਮ ਕਰਦੇ ਹੋ ਇਨ ਪਰਸਨ ਮਿਲੋ, ਤੁਹਾਨੂੰ ਜ਼ਿਆਦਾ ਕਲੈਰਿਟੀ ਹੋਊਗੀ ਕਿ ਬੰਦਾ ਕਿੰਨਾ ਕੁ ਨੌਲੇਜ ਵਾਲਾ ਹੈਗਾ. ਨਵੀਂ ਇੱਕ ਈਕੋ ਸਮਾਰਟ ਮੋਰਗੇਜ ਦੀ ਆਪਾਂ ਗੱਲ ਕੀਤੀ ਸੀ, BMO ਬੈਂਕ ਨੇ ਇੱਕ ਨਵਾਂ ਪ੍ਰੋਡਕਟ ਲਾਂਚ ਕੀਤਾ ਜਿੱਥੇ ਉਹ ਰੇਟ ਡਿਸਕਾਊਂਟ ਦਿੰਦੇ ਨੇ. ਯੂਜਲੀ ਬੈਂਕਸ ਦੇ ਰੇਟ ਡਿਸਕਾਊਂਟ ਚੱਲਦੇ ਰਹਿੰਦੇ ਨੇ, ਬਟ ਜੇ ਤੁਸੀਂ ਈਕੋ ਸਮਾਰਟ ਘਰ ਬਾਏ ਕਰਦੇ ਹੋ, ਜੇ ਤੁਸੀਂ ਬਿਲਡਰ ਤੋਂ ਬਾਏ ਕਰਦੇ ਹੋ ਐਂਡ ਮੋਸਟ ਆਫ ਦਾ ਬਿਲਡਰਸ ਅੱਜ ਕੱਲ ਸਮਾਰਟ ਘਰ ਹੀ ਐਨਰਜੀ ਐਫੀਸ਼ੀਐਂਟ ਘਰ ਬਣਾ ਕੇ ਦੇ ਰਹੇ ਨੇ, ਤੁਹਾਨੂੰ ਫਰਦਰ ਡਿਸਕਾਊਂਟ ਮਿਲੂਗਾ ਰੇਟ ਤੇ. ਸੋ ਇਹਦੀ ਜ਼ਿਆਦਾ ਜਾਣਕਾਰੀ ਲੈਣੀ ਆ ਤੁਸੀਂ ਸਾਡੀ ਟੀਮ ਨਾਲ ਗੱਲ ਕਰ ਸਕਦੇ ਹੋ. ਇਹ ਤੋਂ ਇਲਾਵਾ ਜੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਤੁਹਾਡੇ ਨੋਟਿਸ ਆਫ ਅਸੈਸਮੈਂਟ ਤੇ ਇਨਕਮ ਘੱਟ ਆ, ਬਹੁਤ ਪ੍ਰੋਡਕਟਸ ਨੇ ਏ ਲੈਂਡਰ ਤੋਂ ਜਿੱਥੇ ਤੁਸੀਂ ਮੋਰਗੇਜ ਵਧੀਆ ਰੇਟ ਤੇ ਲੈ ਸਕਦੇ ਹੋ, 3.5-3.6% ਵੇਰੀਏਬਲ ਰੇਟ. ਸੋ ਜ਼ਰੂਰ ਆਪਣੀਆਂ ਆਪਸ਼ਨਸ ਐਕਸਪਲੋਰ ਕਰੋ. ਟੀਮ ਹਰਮਨ ਬੱਤਾ 6476859000 6476859000. ਥੈਂਕ ਯੂ
0: ਥੈਂਕ ਯੂ ਹਰਮਨ. 6476859000 ਟੀਮ ਹਰਮਨ ਬੱਤਾ, ਹਰਮਨ ਨੂੰ ਫੋਨ ਕਰੋ ਐਂਡ ਤੁਸੀਂ ਆਪ ਕਹੋਗੇ ਨਵੀਂ ਯਾਰ ਵਾਹ ਵਾਕੀ ਨਾਲੇ ਤਾਂ ਕੁਛ ਲਰਨ ਕੀਤਾ, ਨਾਲੇ ਸਰਵਿਸ ਵੀ ਐਸੀ ਮਿਲੀ ਹੈ ਕਿ ਸਾਨੂੰ ਹੁਣ ਪੂਰਾ ਭਰੋਸਾ ਕਿ ਫਾਈਲ ਕਰਾਉਣੀ ਹੈ ਤਾਂ ਹਰਮਨ ਤੋਂ ਹੀ ਕਰਾਵਾਂਗੇ. HK ਮੂਵਰਸ ਆਪਣੀ ਕਮਿਊਨਿਟੀ ਦੀ ਨੰਬਰ 1 ਮੂਵਿੰਗ ਕੰਪਨੀ, ਇਹਨਾਂ ਕੋਲ ਤਕਰੀਬਨ 30 ਸਾਲ ਦਾ ਇਸ ਇੰਡਸਟਰੀ ਦੇ ਵਿੱਚ ਐਕਸਪੀਰੀਅੰਸ ਹੈ. ਸੋ 30 ਸਾਲ ਦਾ ਐਕਸਪੀਰੀਅੰਸ ਹੋਵੇ ਯਾਰ, ਤੁਸੀਂ ਇੱਕ ਵਾਰ ਜ਼ਰੂਰ ਜ਼ਰੂਰ ਕਾਲ ਕਰੋ ਐਂਡ ਨਵਾਂ ਘਰ ਲਿਆ ਮੁਬਾਰਕਾਂ. ਪਹਿਲੀ ਗੱਲ ਤਾਂ ਨੰਬਰ ਤੁਸੀਂ ਨੋਟ ਕਰ ਲਓ, 416-524-6704. HK Movers ਦੀ ਟੀਮ ਤੇ ਇੱਕ ਹੁਣ ਗੀਤ ਲਾਉਂਦੇ ਆ ਸਰਦੂਲ ਜੀ ਦਾ, ਫਿਰ ਗੱਲਾਂ ਬਾਤਾਂ ਕਰਨੀਆਂ ਤੁਹਾਡੇ ਨਾਲ. ਸਟੇ ਟਿਊਨਡ. ਤੇ ਇਹ ਜੋ ਗੀਤ ਲਾ ਰਹੇ ਆ ਰਾਜਵੰਤ ਕੌਰ ਦੇ ਸਹਿਯੋਗ ਦੇ ਨਾਲ ਬਈ. ਸੋ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਆ, ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ ਬਿਜ਼ਨਸ ਇੰਸ਼ੋਰੈਂਸ, ਰਾਜਵੰਤ ਕੌਰ ਤੁਹਾਨੂੰ ਡਿਸਕਾਊਂਟ ਲੈ ਕੇ ਦੇ ਰਹੇ ਆ 30% ਤੱਕ ਦਾ. 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ ਰਾਜਵੰਤ. ਰਾਜਵੰਤ ਕੌਰ 6476744735 6476744735 ਰਾਜਵੰਤ ਕੌਰ.

0: क्या बात है यार सरदूल साहब, नहीं कोई थोड़ी रीस यार, अमेजिंग प्रोग्राम पंजाबी लहरा ते वधिया अज कणियां दे नाल आपां वी यार फिर गीत संगीत दा माहौल उदां दा बना चुके हां। एंड मिस्टर सिंह पीजे नूं याद रखो, मिस्टर सिंह पीजे दी डीलां दी बल्ले बल्ले, दो लार्ज पीजे, चार चार टॉपिंग, चार फ्री डिप, दो लीटर कोक दी बोतल फ्री, $40 दे विच सारा कुछ, $40 दे विच, 905-504-000 ਤੁਸੀਂ ਯਾਦ ਰੱਖੋ, ਮਿਸਟਰ ਸਿੰਘ ਪੀਜ਼ਾ 905-504-000 30 ਲੋਕੇਸ਼ਨਾਂ ਨੇ ਇਹਨਾਂ ਦੀਆਂ, ਬ੍ਰੈਂਪਟਨ ਦੇ ਵਿੱਚ, ਨਾਰਥ ਪਾਰਕ, ਟੋਰਬ੍ਰਮ, ਕੁਈਨ, ਮਕਲੋਗਲਿਨ, ਵੈਨਕਿਰਕ, ਮੇਫੀਲਡ।
1: ਪੰਜਾਬੀ ਲਹਿਰਾਂ
2: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
2: ਲੋਕ ਗੀਤਾਂ, ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
0: The views and opinions of the guests

Entertainment 647-400-6862-416-303-4444. ये तो सीएस शो नो मिस करना चाहोगे?

0: ਬਾਜੀ ਅੱਜ ਘਰੇ ਤੰਦੂਰੀ ਬਣਾਓ
1: ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ
2: ਹਾਏ ਗਾਇਸ ਐਂਜੋਏ ਕਰੋ ਤੰਦੂਰੀ ਬੁਆਇਜ਼ ਵੈਜ ਨਾਨ ਵੈਜ ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼
3: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ ਪਾਠ ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 9059562111 9054519200 serving you from 3 locations
4: ਓਏ ਸਾਲ ਤਾਂ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ
5: ਓ ਜੀ ਅਮਨਦੀਪ ਕੌਰ ਇੰਸ਼ੋਰੈਂਸ ਐਡਵਾਈਜ਼ਰ ਦੇ ਹੁੰਦਿਆਂ ਕੋਈ ਫਿਕਰ ਨਹੀਂ ਇਹ ਦੇਣਗੇ ਬੈਸਟ ਰੇਟਸ ਇਨ ਦਾ ਮਾਰਕੀਟ ਵਿਦ ਫੁੱਲ ਕਵਰੇਜ
4: ਹੋਮ ਆਟੋ ਕਮਰਸ਼ੀਅਲ ਟਰੱਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾਂ ਨੂੰ ਐਟ 416-618-2761 416-618-2761
6: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 647-5594-6478-335-5294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ

0: ਜਦ ਖੇਡਦੇ ਸੀ ਰੁੱਖਾਂ ਦੀਆਂ ਛਾਵਾਂ ਕੋਲ, ਜਿਉਣ ਦਾ ਸਵਾਦ ਉਦੋਂ ਸੀ ਚਾਵਾਂ ਕੋਲ। ਕਹਿੰਦਾ ਜਦ ਖੇਡਦੇ ਸੀ ਰੁੱਖਾਂ ਦੀਆਂ ਛਾਵਾਂ ਕੋਲ, ਜਿਉਣ ਦਾ ਸਵਾਦ ਸੀ ਉਦੋਂ ਸੀ ਚਾਵਾਂ ਕੋਲ। ਘੇਰਾ ਐਸਾ ਪਾ ਲਿਆ ਹੈ ਮਾਇਆ ਨੇ, ਆਪਣਾ ਹੀ ਬਹਿੰਦਾ ਨਹੀਂ ਪਰਛਾਵੇਂ ਕੋਲ। ਸੱਤ ਸਮੁੰਦਰੋਂ ਪਾਰ ਠਿਕਾਣੇ ਲੱਭ ਲਏ, ਢਿੱਡੋ ਜੰਮੇ ਰਹਿੰਦੇ ਨਹੀਂ ਹੁਣ ਮਾਵਾਂ ਕੋਲ। ਢਾ ਦੇਣੇ ਸੀ ਉਹਨਾਂ ਨੇ ਬਨੇਰੇ ਲੋਕਾਂ ਦੇ, ਹੁੰਦੀਆਂ ਜੇ ਬੰਦੂਕਾਂ ਕਿਧਰੇ ਕਾਵਾਂ ਕੋਲ। ਮਾਂ ਬਾਪ ਨੂੰ ਛੱਡ ਆਉਣਾ ਮਸਾਨਾ ਤੀਕ, ਇੰਨੀ ਫੁਰਸਤ ਕਿੱਥੇ ਚਾਰ ਭਰਾਵਾਂ ਕੋਲ। ਰਾਜਨੀਤੀ ਤਾਂ ਸਭ ਕਰਦੇ ਨੇ ਗਾਵਾਂ 'ਤੇ, ਪਰ ਜਾ ਕੇ ਨਹੀਂ ਖੜ੍ਹਦੇ ਕਦੇ ਗਾਵਾਂ ਕੋਲ। ਹਿੰਮਤ ਨਾਲ ਭੁਗਤ ਕਰ ਆਪਣੀ ਕਰਨੀ ਨੂੰ, ਹਿੰਮਤ ਨਾਲ ਭੁਗਤ ਆਪਣੀ ਕਰਨੀ ਨੂੰ, ਹੱਲ ਨਹੀਂ ਮਦਹੋਸ਼ ਹੋਕਿਆਂ ਹਾਵਾਂ ਕੋਲ। ਕਹਿੰਦਾ ਨਾ ਬਹੁਤੇ ਅਮੀਰ ਹਾਂ ਅਤੇ ਨਾ ਬਹੁਤੇ ਸੁਨੱਖੇ ਹਾਂ, ਨਾ ਬਹੁਤੇ ਅਮੀਰ ਹਾਂ ਅਤੇ ਨਾ ਬਹੁਤੇ ਸੁਨੱਖੇ ਹਾਂ, ਪਰ ਵਿਵਹਾਰ ਦੇ ਸਹੀ ਅਤੇ ਜ਼ਬਾਨ ਦੇ ਪੱਕੇ ਹਾਂ। ਮਿਹਨਤ ਕਿਸੇ ਦੀ ਕਦੇ ਰੱਖੀ ਨਹੀਂ ਅਤੇ ਲਾਰਾ ਕਿਸੇ ਨੂੰ ਲਾਇਆ ਨਹੀਂ, ਜੇ ਹੈਗੀਆਂ ਸੋ ਹੈਗੀਆਂ, ਔਕਾਤ ਤੋਂ ਬਾਹਰ ਸਟੇਟਸ ਕਦੇ ਪਾਇਆ ਨਹੀਂ। ਕਹਿੰਦਾ ਲੋਕੀ ਸਮਝਣ ਮੀਂਹ ਵਿੱਚ ਭਿੱਜਿਆ, ਆਖਰੀ ਲੈਣਾ, ਕਹਿੰਦਾ ਲੋਕੀ ਸਮਝਣ ਮੀਂਹ ਵਿੱਚ ਭਿੱਜਿਆ, ਮੈਂ ਤਾਂ ਰੋਂਦਾ ਹਟਿਆ ਵਾਂ। ਨਜ਼ਮੇ ਯਾਰ ਹਰਾ ਨਹੀਂ ਹੋਣਾ, ਮੈਂ ਯਾਰਾਂ ਦਾ ਚਟਿਆ ਵਾਂ। ਕਹਿੰਦਾ ਕਦੇ ਕੱਲ੍ਹ ਤੱਕ ਮੈਨੂੰ ਦੇਖ ਕੇ ਜਿਹੜਾ ਆਪਣਾ ਰੂਪ ਸਵਾਰਦੇ ਰਹੇ, ਇੱਕ ਤਰੇੜ ਪਈ ਅਤੇ ਮੈਨੂੰ ਗਿਆ ਰੂੜੀ ਤੋਂ ਸੁੱਟਿਆ ਵਾਂ। ਉੱਚਾ ਕਰਨ ਲਈ ਆਪਣਾ ਸ਼ਮਲਾ ਮੈਂ ਪੰਜਾਬੀ ਵਿੱਚ ਲਿਖਦਾ ਨਹੀਂ, ਮਾਂ ਬੋਲੀ ਦੇ ਹੱਕ ਦੀ ਖਾਤਰ ਲੋਕਾਂ ਅੱਗੇ ਡਟਿਆ ਵਾਂ, ਲੋਕਾਂ ਅੱਗੇ ਡਟਿਆ ਵਾਂ। ਸਤਰਾਂ ਨਾਲ ਤੁਸੀਂ ਸੁਣਾਉਣਾ ਪ੍ਰੋਗਰਾਮ ਸੰਜਾ ਵਿਰਸਾ, ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਨੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਬੁੱਧਵਾਰ, ਬੁੱਧ ਕੰਮ ਸੁੱਧ, 22 ਜੁਲਾਈ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530-530 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇ। ਇਹ ਟੈਂਪਰੇਚਰ ਦੀ ਗੱਲਬਾਤ ਕਰੀਏ, ਇਸ ਵਕਤ 15 ਟੈਂਪਰੇਚਰ ਦਾ ਮੈਸੇਜ ਆ ਗਿਆ ਜੀ। ਮਾਲਟਾਂ 'ਚ ਪੀਅਰਸਨ ਟੋਰਾਂਟੋ ਦੇ ਬਿਲਕੁਲ ਨੇੜੇ ਤੇੜੇ, ਅਤੇ ਫੀਲ ਲਾਈਕ 11 ਕਰਦੇ। ਥੋੜ੍ਹੀ ਜਿਹੀ ਹਵਾ ਚੱਲਣ ਕਰਕੇ ਠੰਡ ਜੀ ਲੱਗਦੀ ਹੈ, ਮਹਿਸੂਸ ਹੁੰਦੀ ਹੈ, ਪਰ ਗੁੱਡ ਆ ਸਾਰਾ ਕੁਛ। ਦੁਪਹਿਰ ਨੂੰ 19, ਸ਼ਾਮ ਨੂੰ 22 ਅਤੇ ਰਾਤ ਨੂੰ 18 ਟੈਂਪਰੇਚਰ। 5:57 'ਤੇ ਸੂਰਜ ਸਾਹਿਬ ਜੀ ਆਪਾਂ ਦੇਣਗੇ ਦਰਸ਼ਨ, ਅਤੇ 8:52 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ। ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ 905-673-3337, ਕੋਈ ਟ੍ਰੈਫਿਕ ਦੀ ਗੱਲਬਾਤ ਆ, ਕੋਈ ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ ਹੋਇਆ, ਕੋਈ ਰੋਡ ਬਲੋਕ ਕੰਸਟਰਕਸ਼ਨ ਕਿਤੇ ਚੱਲਦੀ ਆ, ਅਤੇ ਕੋਈ ਹਾਈਵੇ 'ਤੇ ਜਾਂ ਲੋਕਲ ਰੂਟਾਂ 'ਤੇ, ਤਾਂ 905-673-3337। ਕੋਈ ਕਮਿਊਨਿਟੀ ਦੀ ਨਿਊਜ਼ ਆ, ਕੋਈ ਟ੍ਰੈਫਿਕ ਦੀ ਗੱਲਬਾਤ, ਜਾਂ ਤੁਸੀਂ ਕੋਈ ਇਹੋ ਜਿਹੀ ਗੱਲਬਾਤ ਕਰਨੀ, ਖਬਰ ਦੇਣੀ ਚਾਹੁੰਦੇ ਜਿਹੜੀ ਹੋ ਸਕਦਾ ਹਜੇ ਤੱਕ ਕਿਸੇ ਨੂੰ ਪਤਾ ਹੀ ਨਾ ਹੋਵੇ, ਤੁਹਾਡੇ ਧਿਆਨ 'ਚ ਹੋਵੇ, ਤੁਹਾਡੇ ਫੋਨ 'ਚ ਹੋ ਸਕਦੀ ਆ, ਅਤੇ ਜ਼ਰੂਰ ਤੁਸੀਂ 905-673-3337 'ਤੇ ਗੱਲਬਾਤ ਆਪਣੀ ਹੋ ਸਕਦੀ ਹੈ। ਮੈਸੇਜ ਪਾਉਣੇ ਆ, ਵਟਸਐਪ ਕਰਨੇ ਆ, ਫਿਰ 647-835-5594। ਜੇ ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ ਚਾਹੁੰਦੇ ਹੋ 416-477-2040, ਅਤੇ ਜਾਂ ਫਿਰ ਪੰਜਾਬੀ ਲਹਿਰਾਂ ਦੀ, ਜਾਂ ਵੱਖ ਵੱਖ ਹੋਰ ਐਪਾਂ ਨੇ ਬਹੁਤ, ਉਹਨਾਂ 'ਤੇ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਸਕਦੇ ਹੋ। 530 ਦੇ ਜਿੰਨੇ 7 ਦਿਨ ਪ੍ਰੋਗਰਾਮ ਚੱਲਦੇ ਆ, 24 ਘੰਟੇ 7 ਦਿਨ, ਉਹ ਪ੍ਰੋਗਰਾਮਾਂ 'ਤੇ ਤੁਸੀਂ ਵੱਖ ਵੱਖ ਟਾਈਮਾਂ 'ਤੇ ਆਪਣਾ ਆਨੰਦ ਮਾਣ ਸਕਦੇ ਹੋ। 416-477-2040 416-477-2040 'ਤੇ ਪ੍ਰੋਗਰਾਮ ਨੂੰ ਸੁਣਿਆ ਜਾ ਸਕਦਾ। ਆ ਜੋ ਕਰੀਏ ਗੱਲਾਂ ਬਾਤਾਂ, ਅੱਜ ਸਟੂਡੀਓ ਦੇ ਵਿੱਚ ਆਪਣੇ ਪਹੁੰਚੇ ਹੋਏ ਨੇ ਅਮਨਦੀਪ ਕੌਰ। ਅਮਨ ਜੀ ਸਤਿ ਸ਼੍ਰੀ ਅਕਾਲ ਜੀ, ਆਨੂੰ ਸਵਾਗਤ ਆ।
1: ਸਤਿ ਸ਼੍ਰੀ ਅਕਾਲ ਸਾਂਝਾ ਵਿਰਸਾ ਦੇ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵੇਰੇ ਸਵੇਰੇ ਉੱਠੇ ਫਿਰ?
1: ਹਾਂਜੀ,
0: ਮੋਰਚਾ ਮਾਰ ਲਿਆ,
1: ਮੋਰਚਾ ਮਾਰ ਲਿਆ ਅੱਜ।
0: ਅਮਨਦੀਪ ਨੂੰ ਮੈਂ ਬਹੁਤ ਦਿਨਾਂ ਦਾ ਕਹਿੰਦਾ ਸੀ ਵੀ ਤੁਸੀਂ ਆਇਓ ਸਟੂਡੀਓ 'ਚ ਇੱਕ ਵਾਰ, ਅਤੇ ਪਰ ਇਹ ਹੌਸਲਾ ਨਹੀਂ ਸੀ ਕਰਦੇ ਵੀ ਇੰਨੀ ਅੱਧੀ ਰਾਤ ਨੂੰ ਉੱਠੂ ਕੌਣ, ਹੈ ਨਾ। ਅਤੇ ਚਲੋ ਥੋੜ੍ਹਾ ਜਿਹਾ ਜ਼ੋਰ ਲਾਇਆ, ਕਿਹਾ ਇਹਨਾਂ, ਪੁਸ਼ ਕੀਤਾ, ਅਤੇ ਅੱਜ ਆਏ ਗਏ ਸਟੂਡੀਓ 'ਚ, ਅੱਗੇ ਨਹੀਂ ਫੋਨ 'ਤੇ ਆਏ, ਚਲੋ ਇੱਕ ਦੋ ਵਾਰ। ਅਤੇ ਪਰ ਅੱਜ ਇਹਨਾਂ ਦੀਆਂ ਜਿਹੜੀਆਂ ਉਮੀਦਾਂ ਨੇ ਨਾ, ਆਪਾਂ ਸਾਰਿਆਂ ਨੇ ਰਲ ਕੇ ਪੂਰੀਆਂ ਕਰਨੀਆਂ। ਅੱਜ ਘੱਟੋ ਘੱਟ ਇਹਨਾਂ ਨੂੰ, ਇਹਨਾਂ ਦੇ ਫੋਨ 'ਤੇ 50 ਮਿਸ ਗੱਲਾਂ ਇਸ ਟਾਈਮ ਚੱਲਦੇ ਪ੍ਰੋਗਰਾਮ 'ਚ ਵੱਜਣੇ ਚਾਹੀਦੇ। ਟਾਰਗੇਟ ਛੋਟਾ ਜਿਹਾ ਹੀ, ਦੇਖਦੇ ਹਾਂ ਵੀ ਕਿਹੜੇ ਕਿਹੜੇ ਦੋਸਤ ਮਿੱਤਰ ਭੈਣ ਭਰਾ ਗੱਲਾਂ ਕਰਦੇ ਆ, ਤੇ ਨੰਬਰ ਇਹਨਾਂ ਦਾ ਮੈਂ ਇੱਕ ਵਾਰ ਬੋਲਦਾ ਨਾ, 400 ਮੈਨੂੰ ਚਾਹੇ ਅੱਜ ਕਰਿਓ ਚਾਹੇ ਨਾ ਕਰਿਓ, 416-6-18-27-61, ਕਿਉਂਕਿ ਇਹਨਾਂ ਦੀ ਆਇਆਂ ਦੀ ਮਿਹਨਤ ਮੁੜ ਜੇ ਇਹਨਾਂ ਨੂੰ ਪਤਾ ਲੱਗੇ ਵੀ ਹਾਂ ਇੰਨੇ ਕੁ ਜਣੇ ਪ੍ਰੋਗਰਾਮ ਦੇ ਨਾਲ ਜੁੜੇ ਹੁੰਦੇ ਆ ਸਵੇਰੇ ਸਵੇਰੇ, 416-6-18-27-61, 416-6-18-27-61 ਲਿਖ ਲਓ ਧਿਆਨ ਨਾਲ, 416-6-18-27-61। ਆਉਂਦੇ ਜੀ ਤੁਸੀਂ ਕਰਦੇ ਕੀ ਹੋ ਪਹਿਲਾਂ ਸਾਨੂੰ ਇਹ ਦੱਸੋ।
1: ਭਾਜੀ ਮੈਂ ਇੰਸ਼ੋਰੈਂਸ ਐਡਵਾਈਜ਼ਰ ਹਾਂ, ਮੈਂ ਰੀਬੋ ਦਾ ਲਾਇਸੈਂਸ ਲਿਆ।
0: ਇੰਸ਼ੋਰੈਂਸ ਦੇ ਕੰਮ ਤੋਂ ਤਾਂ ਭੱਜਦੇ ਸਾਰੇ, ਸੱਤ ਤੋਂ ਅਗਲੇ ਭੱਜ ਜਾਂਦਾ ਵੀ ਨਹੀਂ ਜੀ ਇਹ ਤਾਂ ਪਾਲਿਸੀਆਂ ਕਰਨਗੇ, ਪਰ ਤੁਹਾਡੇ ਵਾਲੀਆਂ ਪਾਲਿਸੀਆਂ ਜ਼ਰੂਰਤ ਆ ਹਰੇਕ ਬੰਦੇ,
1: ਸਾਡੇ ਵਾਲੀ ਪਾਲਿਸੀ ਹਾਂਜੀ, ਕਿਉਂਕਿ ਕੰਪਲਸਰੀ ਕੀਤੀ ਹੋਈ ਹੈ ਗਵਰਨਮੈਂਟ ਨੇ, ਆਟੋ ਪਾਲਿਸੀ ਲੈਣਾ ਜ਼ਰੂਰੀ ਹੈ, ਉਹਦੇ ਤੋਂ ਬਿਨਾਂ ਤੁਸੀਂ ਗੱਡੀ ਨਹੀਂ ਚਲਾ ਸਕਦੇ, ਨਾਲੇ ਹੋਮ ਕਵਰੇਜ ਲਾਇਬਿਲਿਟੀ ਵਗੈਰਾ ਲੈਣਾ ਵੀ ਕੰਪਲਸਰੀ ਹੈ। ਸੋ ਉਸ ਕਰਕੇ ਹਾਂਜੀ ਮੈਂ ਬਹੁਤ ਇੱਧਰ ਉੱਧਰ ਹੋਰ ਵੀ ਕੰਮ ਕੀਤੇ, ਪਰ ਹੁਣ ਮੈਂ ਇੰਸ਼ੋਰੈਂਸ 'ਚ ਕੰਮ ਕਰ ਰਹੀ ਹਾਂ, ਕੁਆਇਟ ਇੰਜੋਇੰਗ ਇਟ। ਹੁਣ ਮੈਨੂੰ ਹੋ ਗਏ 2-2.5 ਸਾਲ ਤੋਂ ਉੱਪਰ ਹੋ ਗਿਆ, ਬਹੁਤ ਵਧੀਆ ਚੱਲ ਰਿਹਾ ਕੰਮ ਬਾਬਾ ਜੀ ਦੀ ਕਿਰਪਾ ਨਾਲ।
0: ਜਾਣੀ ਜੇ ਬੰਦਾ ਤੁਹਾਨੂੰ ਕਾਲ ਕਰੇ ਤਾਂ ਉਦੋਂ 100% ਕਹਿ ਸਕਦੇ ਹੋ ਵੀ ਪਾਲਿਸੀ ਘੱਟ ਕੀਤੀ ਜਾ ਸਕਦੀ ਜਾਂ ਕੋਟੋ ਦਾ ਦੇਖਿਆ ਜਾ ਸਕਦਾ, ਹੋ ਸਕਦਾ ਰੈਕਡ ਕਹਿ ਜਾਵੇ।
1: ਹਾਂਜੀ ਰੈਕਡ ਤੇ ਡਿਪੈਂਡ ਕਰਦਾ, ਨਾਲੇ ਬਹੁਤ ਵਾਰੀ ਕੀ ਆਪਾਂ ਜਦੋਂ ਕਿਸੇ ਨਾਲ ਨੈਗੋਸ਼ੀਏਟ ਕਰ ਰਹੇ ਹੁੰਦੇ ਆ ਕਿ ਸਾਡੀ ਪਾਲਿਸੀ ਪ੍ਰਾਈਸ ਨੀਚੇ ਲੈ ਕੇ ਆਓ ਜਾਂ ਜਿਵੇਂ ਵੀ ਪ੍ਰੀਮੀਅਮ ਥੋੜਾ ਜ਼ਿਆਦਾ ਲੱਗ ਰਿਹਾ, ਤੇ ਬਹੁਤ ਬ੍ਰੋਕਰ ਕੀ ਕਰਦੇ ਨੇ ਤੁਹਾਡੀਆਂ ਕਵਰੇਜਸ ਘਟਾ ਦਿੰਦੇ ਨੇ, ਤੇ ਆਪਾਂ ਨੂੰ ਸਮਝ ਨਹੀਂ ਹੁੰਦੀ ਇਸ ਗੱਲ ਦੀ, ਤੇ
0: ਆਪਾਂ ਕੱਲਾ ਰੇਟ ਦੇਖ ਲੈਂਦੇ।
1: ਹਾਂਜੀ ਕੱਲਾ ਰੇਟ ਦੇਖ ਲੈਂਦੇ ਆ, ਜਿਹੜੀ ਉਹ ਬੇਸਿਕ ਜੀ ਕਵਰੇਜ ਹੁੰਦੀ ਆ ਉਹ ਆਪਾਂ ਨੂੰ ਦੇਖ ਕੇ ਸਾਡੇ ਪ੍ਰੀਮੀਅਮ ਘਟਾ ਕੇ ਤੇ ਸਾਡੀ ਪਾਲਿਸੀ ਬਣਾ ਦਿੰਦੇ ਨੇ, ਤੇ ਅਸਲੀ ਪ੍ਰੋਬਲਮ ਉਦੋਂ ਹੁੰਦੀ ਹੈ ਜਦੋਂ ਕਲੇਮ ਆਉਂਦੇ ਨੇ, ਉਦੋਂ ਸਾਨੂੰ ਪਤਾ ਲੱਗਦਾ ਕਿ ਇਹ ਕਵਰੇਜ ਨਹੀਂ ਹੈ, ਇਹ ਵੀ ਕਵਰੇਜ ਨਹੀਂ ਹੈ, ਕਾਫੀ ਸਾਰੀਆਂ ਕਵਰੇਜਸ ਉਦੋਂ ਸਾਨੂੰ ਰਿਵੀਲ ਹੁੰਦੀਆਂ ਨੇ। ਤੁਸੀਂ ਜ਼ਰੂਰ ਸ਼ੋਪ ਅਰਾਊਂਡ ਕਰੋ, ਬੈਸਟ ਪ੍ਰਾਈਸ ਆਪਣੇ ਲਈ ਲੱਭੋ, ਪਰ ਇਹ ਵੀ ਕੋਸ਼ਿਸ਼ ਕਰੋ ਕਿ ਸਾਰੀਆਂ ਕਵਰੇਜਸ ਤੁਹਾਡੇ ਕੋਲ ਹੋਣ, ਕਿਉਂਕਿ ਇੰਸ਼ੋਰੈਂਸ ਦਾ ਪਰਪਸ ਹੈ ਕਿ ਸਾਨੂੰ ਜਦੋਂ ਜੇ ਬਾਈ ਚਾਂਸ ਕੁਛ ਐਮਰਜੈਂਸੀ ਹੋ ਜਾਏ ਉਹਦੇ 'ਚ ਅਸੀਂ ਕਵਰਡ ਹੋਈਏ। ਜੇ ਅਸੀਂ ਸਿਰਫ ਪ੍ਰਾਈਸ ਪਿੱਛੇ ਜਾ ਕੇ ਤੇ ਚੀਪੈਸਟ ਇੰਸ਼ੋਰੈਂਸ ਲਵਾਂਗੇ ਤੇ ਫਿਰ ਉਹ ਮੋਸਟ ਲਾਈਕਲੀ ਜਦੋਂ ਸਾਨੂੰ ਲੋੜ ਪਏਗੀ ਉਦੋਂ ਉਹ ਸਾਨੂੰ ਪ੍ਰੋਪਰਲੀ ਕਵਰ ਨਹੀਂ ਕਰੇਗੀ।
0: 416-6-18-27-61, 416-6-18-27-61 ਤੇ ਤੁਸੀਂ ਮੈਸੇਜ ਪਾ ਦਿਓ, ਵਟਸਐਪ ਕਰ ਦਿਓ ਅਮਨ ਜੀ ਨੂੰ, ਤੇ ਫਿਰ ਇਹਨਾਂ ਨੂੰ ਵੀ ਹੌਸਲਾ ਜਿਹਾ ਹੋ ਜਾਵੇ ਵੀ ਮੇਰਾ ਸਟੂਡੀਓ ਦੇ ਵਿੱਚ ਆਉਣ ਦਾ ਅੱਜ ਲਾਹਾ ਲਿਆ ਇਹਨਾਂ ਨੇ। ਚਲੋ ਕਰਦੇ ਹਾਂ ਗੱਲਾਂ ਬਾਤਾਂ ਹੋਰ ਅੱਗੇ ਚੱਲ ਕੇ। ਨਾ ਫਿਰ ਕੰਪਨੀ ਤੋਂ ਸੰਧੂ ਸਾਹਿਬ ਨਾਲ ਸੰਪਰਕ ਕਰ ਲਿਓ, ਤੁਸੀਂ ਕੋਈ ਏਸੀ ਦਾ ਜਾਂ ਫਰਨਸ ਦਾ ਕੰਮ ਕਰਾਉਣਾ ਚਾਹੁੰਦੇ ਹੋ, ਟੈਂਕਲੈਸ ਵਾਟਰ ਹੀਟਰ ਲਗਾਉਣਾ ਚਾਹੁੰਦੇ ਹੋ, ਗੈਸ ਪਾਈਪਲਾਈਨ ਪਾਉਣੀ ਆ, ਤਾਂ 647-6-46 'ਤੇ ਸੰਪਰਕ ਕੀਤਾ ਜਾ ਸਕਦਾ। ਸੰਧੂ ਸਾਹਿਬ ਥੋੜ੍ਹੇ ਜਿਹੇ ਦਿਨਾਂ ਦੀ ਗੈਰ ਹਾਜ਼ਰੀ ਤੋਂ ਬਾਅਦ ਆ ਗਏ ਕੱਲ੍ਹ ਮੁੜ ਆਏ, ਅਤੇ ਫਿਰ ਕੱਲ੍ਹ ਮੇਰੀ ਗੱਲਬਾਤ ਹੋਈ ਫੋਨ 'ਤੇ, ਅਤੇ ਸ਼ਾਇਦ ਅੱਜ ਆਪਣੇ ਫੋਨ 'ਤੇ ਆਉਣ ਏਅਰ 'ਤੇ, ਬਾਕੀ ਦੇਖਦੇ ਉਹਨਾਂ ਨਾਲ ਗੱਲਬਾਤ ਕਰਕੇ। 647-6-46 'ਤੇ ਸੰਪਰਕ ਹੋ ਸਕਦਾ, ਜਾਂ ਫਿਰ 647-204-04-04 'ਤੇ ਤੁਸੀਂ ਕੋਈ ਵੀ ਗੱਲਬਾਤ ਕਰਨੀ ਆ ਜਾਣੀ ਐੱਚ ਪੈਕ ਦੇ ਕੰਮ ਲਈ, ਤਾਂ ਸੰਧੂ ਸਾਹਿਬ ਨਾਲ, ਨਾਵੀਰ ਕੰਫਰਟ ਤੋਂ ਸੰਧੂ ਸਾਹਿਬ ਨਾਲ, ਜਤਿੰਦਰ ਸੰਧੂ ਸਾਹਿਬ ਨਾਲ ਕਰ ਲਿਓ ਗੱਲਬਾਤ, 647-706-46। ਅੱਜ ਕੀ ਗੱਲ, ਫੋਨ ਕਾਲਾਂ ਲੱਗਦੀਆਂ ਨੀ, ਕਿ ਲਾਈਆਂ ਨੀ ਤੁਸੀਂ ਇੱਧਰੋਂ, ਉੱਠੇ ਨਹੀਂ, ਅੱਜ ਚਾਹ ਚੂ ਪੀਤੀ ਨਹੀਂ, ਮੈਨੂੰ ਤਾਂ ਤੁਸੀਂ ਕੀ ਪਿਲਾਉਣੀ ਆ। ਚਲੋ 23 ਤਰੀਕ ਹੁਣ ਕਿਹਨੂੰ ਕਿਹਨੂੰ ਚੇਤੇ ਆ, 23 ਅਗਸਤ, ਇੱਕ ਤਾਂ ਕੱਲ੍ਹ ਨੂੰ 23 ਆ, ਇਹ ਤੋਂ ਅਗਲੇ ਮਹੀਨੇ ਦੀ ਜਿਹੜੀ 23 ਆ ਐਤਵਾਰ ਦਾ ਦਿਨ ਆ, ਅਤੇ ਕੀ ਦਿਨ ਕੀ ਕਰਨਾ ਆਪਾਂ ਐਤਵਾਰ ਨੂੰ ਭਲਾ, 23 ਤਰੀਕ ਨੂੰ ਕੋਈ ਦੱਸ ਸਕਦਾ, ਦੱਸਿਓ ਮਾੜਾ ਜਿਹਾ ਫਿਰ ਕੀ ਕਰਨਾ ਆਪਾਂ ਐਤਵਾਰ ਨੂੰ, ਹੁਣ ਮੈਂ ਨਹੀਂ ਦੱਸਣਾ, ਤੁਹਾਡੇ ਮੂੰਹੋਂ ਸੁਣਦੇ ਹਾਂ। ਚਲੋ ਆਪਾਂ ਪਰਸੋਂ ਨੂੰ ਮਾਸਟਰ ਸਲੀਮ ਦਾ ਸ਼ੋਅ ਦੇਖਣਾ ਸ਼ੁੱਕਰਵਾਰ ਨੂੰ ਸ਼ਾਮ ਨੂੰ, ਅਤੇ ਫਿਰ ਉਹ ਵੀ ਆਪਾਂ ਭਾਈ ਗੱਲਾਂ ਬਾਤਾਂ ਕਰਨੀਆਂ ਨੇ ਮਾਸਟਰ ਸਲੀਮ ਜੀ ਨਾਲ ਉੱਥੇ, ਹੈ ਨਾ। ਅਤੇ ਜੇ ਤੁਸੀਂ ਹਜੇ ਟਿਕਟਾਂ ਦੀ ਕੋਈ ਜਾਣਕਾਰੀ ਨਹੀਂ ਲਈ ਤਾਂ ਮੈਨੂੰ ਕੱਲ੍ਹ ਪ੍ਰਭ ਦੱਸ ਦਿਓ ਵੀ 70 ਸਾਲ ਤੋਂ ਜਿੰਨੇ ਉੱਪਰ ਜੰਗ ਬਲਾਡਾ, ਅਤੇ ਸਾਰਿਆਂ ਲਈ ਟਿਕਟਾਂ ਫਰੀ ਨੇ 70 ਸਾਲ ਤੋਂ ਉੱਪਰ ਦੇ ਜੰਗ ਲਈ, ਜੰਗ ਕਹਿ ਸਕਦੇ ਬਜ਼ੁਰਗ ਕਾਹਨੂੰ ਕਹਿਣਾ, ਬਜ਼ੁਰਗ ਅੱਜ ਕੱਲ੍ਹ ਕੋਈ ਬਣਦਾ ਵੀ ਨਹੀਂ, ਦਿਲ ਜਵਾਨ ਹੋਣਾ ਚਾਹੀਦਾ। ਅਤੇ ਚਲੋ 70 ਸਾਲ ਤੋਂ ਸਾਰੇ ਜਿੰਨੇ ਆਪਣੇ ਉਮਰ ਦੇ ਮੁੰਡੇ ਖੁੰਡੇ ਹੈਗੇ ਆ, ਜਾਂ ਆਂਟੀਆਂ ਵੀ ਨਹੀਂ ਕਹਿ ਸਕਦੇ ਇੱਥੇ,
1: ਭੈਣਾਂ
0: ਕਹਿ ਸਕਦੇ ਹਾਂ, 70 ਸਾਲ ਤੋਂ ਉੱਪਰ ਦੇ ਜਿੰਨੀਆਂ ਭੈਣਾਂ ਨੇ ਭਾਈ, ਸਾਰੀਆਂ ਕਰ ਲਿਓ ਸੰਪਰਕ, 437-870-301। 437-8703-301 ਤੇ ਪ੍ਰਭ ਸੰਧੂ ਸਾਹਿਬ ਨਾਲ ਕਰ ਲਿਓ ਸੰਪਰਕ ਅਤੇ ਕਹਿ ਦਿਓ ਵੀ ਅਸੀਂ ਰੇਡੀਓ ਸਾਂਝਾ ਵਿਰਸਾ ਜਾਂ ਹਰਜੀਤ ਜੰਜੂਰੀ ਨੂੰ ਸੁਣਿਆ, ਮੇਰਾ ਨਾਂ ਲੈ ਦਿਓ ਵੀ ਭਾਈ ਅਸੀਂ ਟਿਕਟਾਂ ਲੈਣੀਆਂ ਨੇ ਅਤੇ ਵੀ ਲਿਆਓ ਜੀ ਕਿੰਨੀਆਂ ਟਿਕਟਾਂ, 10 ਨੇ, 15 ਨੇ, 20 ਨੇ, ਵੀ ਸਾਨੂੰ ਫੜਾ ਦਿਉ। 437-8703-301 ਤੇ ਸੰਪਰਕ ਕੀਤਾ ਜਾ ਸਕਦਾ। ਚਲੋ ਆਪਾਂ ਕਰੀਏ ਰੁਟੀਨ ਵਾਲੀਆਂ ਗੱਲਾਂ ਪਹਿਲਾਂ। ਮਨਿਸਟਰ ਸਾਹਿਬ ਨੰਗੇ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ
2: ਇੱਕ ਮੇਲਾ ਜਿਹਾ ਮੇਰੇ ਵੀਰ ਨੇ ਕਰਾਉਣਾ।
0: ਅੱਛਾ,
2: ਛੋਟਾ ਜਿਹਾ।
0: ਅਯਾ ਤੇ ਪ੍ਰੈਸਰ ਸਾਹਿਬ ਦੀ ਹਾਜ਼ਰੀ ਸਾਰਾ ਦਿਨ ਚਾਹੀਦੀ ਆ ਫਿਰ ਉੱਥੇ।
2: ਹਾਂਜੀ ਹਾਂ, ਪਿਕਨਿਕ ਅੱਗੇ ਨਾਲ ਜਲਦੀ ਆਵਾਂਗੇ ਜੀ, 2 ਘੰਟੇ ਪਹਿਲਾਂ।
0: ਆ ਚੱਕ ਜਾਣਾ ਵੀ 2 ਘੰਟੇ ਬਾਅਦ ਚ।
2: ਓਕੇ ਸਰ, ਥੈਂਕ ਯੂ,
0: ਥੈਂਕ ਯੂ, ਲਵ ਯੂ।
2: ਓਕੇ ਜੀ, ਥੈਂਕ ਯੂ।
0: 7015 ਬਸ ਸਾਹਿਬ ਸਤਿ ਸ਼੍ਰੀ ਅਕਾਲ ਜੀ, ਜੀ ਆਨ ਲੰਘਾ
3: ਯਾਰੇ। ਹਰਜੀਤ ਜੰਜੂਆ ਜੀ ਸਤਿ ਸ੍ਰੀ ਅਕਾਲ, ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਪਰਮਿੰਦਰ ਜੀ ਨੂੰ ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ ਤੁਹਾਨੂੰ ਜੀ ਆਨ।
3: ਬਸਾ

0: ਅਸੀਂ ਐਨ ਚਾਦਰੇ ਚਾਦਰੇ ਲਾ ਕੇ ਤੇ ਖੁੱਡਾ ਉੱਤੇ ਫੜ ਕੇ ਤੇ ਬੋਲੀਆਂ ਪਾਉਣੀਆਂ ਤੇ ਬੱਚਿਆਂ ਨੂੰ ਘੜੀਆਂ ਵੀ ਦੇਣੀਆਂ ਅਸੀਂ
1: ਸ਼ਮਲਾ
2: ਕੀ ਕਹਿੰਦੇ ਹੁੰਦੇ ਸ਼ਮਲਾ ਕੀ ਕਹਿੰਦੇ ਹੁੰਦੇ
0: ਓਹਨੂੰ ਕਹਿੰਦੇ ਹੁੰਦੇ ਮੇਰਾ ਖਿਆਲ ਹੈ ਤੁਰਲਾ
2: ਤੁਰਲਾ ਲਖਵਿੰਦਰ ਮਲਤਾਨੀ ਭਾਜੀ ਗੁਰਮਾਨੂ ਦਾ ਮੈਸੇਜ ਭੇਜਦਾ ਭਾਜੀ, ਥੈਂਕ ਯੂ ਸੋ ਮਚ। ਤੇ 8475 ਤੋਂ ਢੱਡ ਸਾਹਿਬ ਦਾ ਬਰਵੀਰ ਭਾਜੀ ਦਾ ਮੈਸੇਜ ਆਇਆ, ਹਾਂਜੀ ਭਾਜੀ ਸਤਿ ਸ਼੍ਰੀ ਅਕਾਲ, ਕਹਿੰਦੇ ਵਿਦ ਗ੍ਰੇਟ ਰਿਸਪੈਕਟ ਟੂ ਯੂ, ਗੁੱਡ ਸ਼ੋ, ਪਲੀਜ਼ ਕੀਪ ਇਟ ਅਪ, ਥੈਂਕਸ, ਬੈਸਟ ਵਿਸ਼ਿਸ਼ ਟੂ ਯੂ ਆਲ, ਮੇ ਗੁੱਡ ਬਲੈਸ ਯੂ, ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ। ਅਤੇ ਹਰਮਨ ਭਾਜੀ ਦੇ ਰੋਜ਼ ਦੇ ਭੇਜੇ ਹੋਏ ਮੈਸੇਜ ਆਪਾਂ ਰੂਟੀਨ 'ਚ ਪੜ੍ਹਦੇ ਹੀ ਹਾਂ, ਅਤੇ ਹਰਮਨ ਭਾਜੀ ਥੈਂਕ ਯੂ ਸੋ ਮਚ। 8520 ਤੋਂ ਆਪਣੇ ਰੇਸ਼ਮ ਭਾਜੀ ਥੈਂਕ ਯੂ ਸੋ ਮਚ, ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ, ਤੁਹਾਨੂੰ ਵੀ ਪਿਆਰ ਭਰੀ। ਅਤੇ ਕੁਮਾਰੀ ਆਂਟੀ ਜੀ ਕੀ ਲਿਖਦੇ ਨੇ, ਜੰਜੂਆ ਜੀ ਹਾਓ ਯੂ ਫੀਲਿੰਗ ਨਾਓ, ਲੁਕਸ ਹੈਲਥੀ ਟੂਡੇ, ਹਾਂਜੀ ਠੀਕ ਆ ਹੁਣ, ਗੁੱਡ ਆ, ਥੈਂਕ ਯੂ ਸੋ ਮਚ ਤੁਹਾਡਾ ਪੁੱਛਣ ਲਈ, ਅਤੇ ਬਹੁਤ ਬਹੁਤ ਧੰਨਵਾਦ। ਅਤੇ 10:37 ਤੋਂ ਕੰਗ ਸਾਹਿਬ ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਅਤੇ ਬਿਲਕੁਲ ਜੀ ਬਿਲਕੁਲ ਆਓ ਜੀ ਆਓ। ਅਤੇ ਪਰਮਿੰਦਰ ਜੀ ਨੇ ਕਾਫੀ ਖਬਰਾਂ ਪਹੁੰਚ ਚੁੱਕੀਆਂ ਨੇ, ਇਹ ਵੀ ਗੱਲਬਾਤ ਆਪਾਂ ਕਰਦੇ ਹਾਂ। ਅਤੇ ਚਲੋ ਆਪਣੇ ਤੋਂ ਪਹਿਲਾਂ ਇੱਕ 3645 ਲਈਏ ਕੌਲ, 3645, ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ, ਕੀ ਹੈ ਨੰਗਾ
3: ਕਿਉਂਕਿ ਜਿਹੜਾ ਤੁਸੀਂ ਆ ਪ੍ਰੋਗਰਾਮ ਇਸ ਵੇਲੇ ਬਾਅਦ ਵਿੱਚ ਤਾਂ ਲੋਕ ਬਿਜ਼ੀ ਹੋ ਜਾਂਦੇ ਕੰਮਾਂ ਤੇ, ਇਸ ਵੇਲੇ ਬਹੁਤ ਸੁਣ ਰਹੇ ਆ ਤੁਹਾਡਾ ਪ੍ਰੋਗਰਾਮ ਬਹੁਤ ਜ਼ਿਆਦੇ, ਖਾਸ ਕਰਕੇ ਜਿਹੜੇ ਇਸ ਵੇਲੇ ਤਿਆਰ ਹੁੰਦੇ ਜਾਂ ਟਰੱਕਾਂ ਵਾਲੇ ਜਾਂ ਜਿਹੜੇ ਸਵੇਰੇ ਉੱਠ ਖੜਦੇ ਬਹੁਤ ਜ਼ਿਆਦਾ ਸੁਣਦੇ ਤੁਹਾਡਾ ਪ੍ਰੋਗਰਾਮ, ਏਦਾਂ ਦੀ ਗੱਲ ਨੀ, ਰੋਜ਼ਾਨਾ ਅਸੀਂ ਸੁਣੀਦਾ। ਤੇ ਮੈਂ ਵੀ ਇਹਨਾਂ ਨੂੰ ਦਿਖਾ ਲੈਣਾ ਆਪਣਾ ਸ਼ੋਰਸ, ਮੈਂ ਐਸੇ ਫੋਨ ਤੇ ਫਿਰ ਬਾਅਦ ਪੈਂਜ ਮੈਂ ਫੋਨ ਕਰਾਂ।
2: ਨਹੀਂ ਨਹੀਂ ਇਹਨਾਂ ਦਾ ਨੰਬਰ ਹੈ 416 ਬਿਲਕੁਲ। ਜਿਵੇਂ ਪਿਛਲੀ ਵਾਰ ਆਪਾਂ ਕਹਿੰਦੇ ਸੀ ਵੀ ਸਾਰੇ ਜਾਣੇ ਆਇਓ ਇੱਕ ਦੂਜੇ ਦੀ ਆਪਾਂ ਆਵਾਜ਼ ਦੇ ਤਾਂ ਚਲੋ ਪਹਿਚਾਣ ਹੈਗੀ ਆ ਵੀ ਬਾਈ ਫੇਸ ਵੀ ਇੱਕ ਦੂਜੇ ਨੂੰ ਆਪਾਂ ਸਾਰਿਆਂ ਨੂੰ ਮਿਲੀਏ। ਪਿਛਲੀ ਵਾਰ ਆਪਾਂ ਕੀਤਾ ਸੀ ਵੀ ਇਕੱਲੇ ਆਪਣੇ ਰੇਡੀਓ ਲਿਸਨਰ ਜਿਹੜੇ ਹੁਣ ਵੀ ਚੱਲ, ਕਿਉਂਕਿ ਪਹਿਲਾ ਪ੍ਰੋਗਰਾਮ ਸੀ ਛੋਟਾ ਜਿਹਾ ਪ੍ਰੋਗਰਾਮ ਕਰਿਆ ਹੈ ਨਾ, ਅਤੇ ਹੁਣ ਐਤਕੀਆਂ ਵੀ ਚੁੱਲ੍ਹੇ ਨੇ ਦੱਸ ਆਪਣੂੰ ਖੁੱਲ੍ਹਾ ਹੀ ਸੱਦਾ ਵੀ ਆਓ ਅਤੇ ਆਪਾਂ ਰੌਣਕ ਮੇਲਾ ਸਾਰੇ ਜਾਣੇ ਲਾਵਾਂਗੇ ਅਤੇ ਦੇਖਾਂਗੇ ਫਿਰ ਕਿੰਨੇ ਕੁ ਜਾਣੇ ਆਪਾਂ ਗੱਲਾਂ ਬਾਤਾਂ ਉੱਥੇ ਕਰਦੇ ਹਾਂ। 8110 ਤੋਂ ਆਪਣੇ ਗਰੀਸ਼ ਸ਼ਰਮਾ ਜੀ ਜੁੜ ਗਏ। ਸ਼ਰਮਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਸਵਾਗਤ ਆ। ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ, ਤੁਹਾਨੂੰ ਵੀ, ਕਿਵੇਂ ਰਹੀ ਵੈਕੇਸ਼ਨ ਤੁਹਾਡੀ ਯੂ ਐਸ ਏ ਦੀ?
4: ਬਹੁਤ ਵਧੀਆ ਜੀ, ਨਾ 3 ਦਿਨ ਆਪਾਂ ਲਾ ਗਏ ਆ, 4th ਦਿਨ ਮੁੜ ਕੇ ਆਏ ਨਿਊਯਾਰਕ ਤੋਂ, ਬਹੁਤ ਵਧੀਆ ਵੈਕੇਸ਼ਨ ਰਹੀ ਹੈ ਨਿਊਯਾਰਕ ਚ। ਤੇ ਫੀਫਾ ਵਰਲਡ ਕੱਪ ਵੀ ਸੀਗਾ ਉੱਥੇ, ਚਲੋ ਰੈਂਡਮਲੀ ਸਾਨੂੰ ਤਾਂ ਪਤਾ ਨਹੀਂ ਸੀਗਾ, ਬਟ ਬਹੁਤ ਕਰਾਊਡ ਸੀਗਾ ਨਿਊਯਾਰਕ ਚ, ਦੇਖਣ ਵਾਲਾ ਕਰਾਊਡ ਸੀਗਾ।
2: ਨਹੀਂ ਵਧੀਆ, ਵੈਕੇਸ਼ਨ ਜ਼ਰੂਰ ਜਾਣਾ ਚਾਹੀਦਾ ਕਿਤੇ ਨਾ ਕਿਤੇ। ਤੇ ਅੱਛਾ ਹੁਣ ਬੇਨਤੀ ਹੈ ਵੀ ਕੱਲ ਇਨਫਲੇਸ਼ਨ ਰੇਟ ਘਟਿਆ ਕਹਿੰਦਾ 2.8 ਤੇ ਆ ਗਿਆ,
4: ਕੋਈ ਨਾ ਅਗਲੀ ਵਾਰ ਵਧਾ ਦਾਂਗੇ, ਅੱਗੇ ਤਾਂ ਇਸੇ 3 ਦਿਨ ਦੀ ਵਧ ਗਈ ਹੈ, ਦੇਖ
2: ਲਓ ਆਪਣੇ ਹੱਥ 'ਚ ਹੀ ਹੈਗਾ,
4: ਆਪਣੇ ਹੱਥ 'ਚ
2: ਹੀ ਹੈ, ਜੇ ਮਰਜ਼ੀ ਘਟਾ ਲਓ ਜਾਂ ਮਰਜ਼ੀ ਵਧਾ ਲਓ,
4: 1 ਮਹੀਨਾ ਘਟਾ ਕੇ ਦੂਜਾ ਵੀ ਜਿਹਦਾ ਬੀਪੀ ਨਹੀਂ ਹੁੰਦਾ, 1 ਦਿਨ ਘਟਦਾ ਤੇ ਦੂਜੇ ਦਿਨ ਵਧ ਜਾਂਦਾ, ਬਸ ਉਹ ਹਿਸਾਬ ਆ।
2: ਅੱਛਾ ਜਿਹੜਾ ਇਹਨਾਂ ਨੇ ਕੱਲ ਆਟੋ ਤੇ ਉਹਦੇ ਤੇ ਲਾਇਆ ਟੈਰਿਫ ਯੂ ਐਸ ਏ ਨੇ, ਕਰਨੀ ਸਾਹਿਬ ਤਾਂ ਕਹਿੰਦੇ ਸਾਡੀ ਗੱਲਬਾਤ ਚੱਲਦੀ ਆ, ਤੇ ਉਹਦਾ ਅਸਰ ਪੈ ਸਕਦਾ ਹੁਣ?
4: ਉਹ ਨਹੀਂ, ਦੇਖੋ ਟਰੰਪ ਸਾਹਿਬ ਦਾ ਇੱਦਾਂ ਜੀ, ਉਹਨਾਂ ਦਾ ਮੂਡ ਤੇ ਡਿਪੈਂਡ ਕਰਦਾ ਜੀ।
2: ਹਾਂ,
4: ਸਵੇਰੇ ਉੱਠ ਕੇ ਕਹਿ ਰਹੇ ਨੇ ਚਲੋ 50% ਕੈਨੇਡਾ ਤੇ ਲਾ ਦਿੰਦੇ ਆ, ਅਗਲੇ ਦਿਨ ਲਾ ਦਿੰਦੇ ਇੰਡੀਆ ਤੇ, ਦੂਸਰੇ ਦਿਨ ਲਾ ਦਿੰਦੇ ਚਾਈਨਾ ਤੇ, ਇਸ ਲਈ ਬਹੁਤ ਅਨਸਰਟਨਿਟੀ ਮਾਰਕੀਟ ਚ ਬਣੀ ਹੋਈ ਆ। ਨੈਗੋਸ਼ੀਏਸ਼ਨ ਚੱਲ ਰਹੀ ਸੀ, ਅਸੀਂ ਟਰੰਪ ਸਾਹਿਬ ਦਾ ਕੋਈ ਨੀ ਪਤਾ, ਉਧਰ ਕਹਿੰਦੇ ਮਿਡਲ ਈਸਟ ਨਾਲ ਸਾਡਾ ਸੀਜ਼ਫਾਇਰ ਡਿਕਲੇਅਰ ਹੋ ਗਈ ਆ ਤੇ ਅਗਲੇ ਦਿਨ ਇਜ਼ਰਾਈਲ ਸੁੱਟ ਦਿੰਦੇ ਉੱਤੇ, ਤੇ ਟਰੰਪ ਸਾਹਿਬ ਦਾ ਕੁਛ ਨੀ ਪਤਾ, ਮਾਈਂਡ ਸੈਟ ਥੋੜਾ ਜਿਹਾ ਡਿਸਟਰਬ ਜਿਹਾ ਲੱਗਦਾ ਟਰੰਪ ਸਾਹਿਬ ਦਾ।
2: ਸਹਿਮਤੀ ਬਣ ਗਈ ਆ, ਤੇ ਨਵੇਂ ਟੈਰਫਾਂ ਦਾ ਸਿੱਧੇ ਜਵਾਬ ਦੇਣ ਦੀ ਬਜਾਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰੀਮੀਅਮਸ ਨਾਲ ਗੱਲਬਾਤ ਕਰਨ ਤੋਂ ਹਾਲਾਤ ਮੁਤਾਬਕ ਬਣਾਈ ਜਾਵੇਗੀ ਰਣਨੀਤੀ। ਕਹਿੰਦੇ ਕੈਨੇਡਾ ਦੇ ਵੱਖ ਵੱਖ ਸੂਬਿਆਂ ਦੇ ਪ੍ਰੀਮੀਅਮ ਦੀ ਹੋਣ ਵਾਲੀ ਮੀਟਿੰਗ 'ਚ ਵਿਚਾਰਿਆ ਜਾ ਸਕਦਾ ਅਮਰੀਕਾ ਦੀ ਸ਼ਰਾਬ 'ਤੇ ਪਾਬੰਦੀ ਦਾ ਮਾਮਲਾ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਮ ਡੇਵਿਡ ਐਮ ਬੀ

0: ਨੇ ਅਮਰੀਕੀ ਸ਼ਰਾਬ ਦਾ ਪਾਬੰਦੀ ਹਟਾਉਣ ਤੋਂ ਕੀਤਾ ਕੋਰਾ ਇਨਕਾਰ। ਲਓ ਜੀ
1: ਬਿਲਕੁਲ ਟਰੰਪ ਸਾਹਿਬ ਦਾ ਦੇਖੋ ਜੀ ਇਹ ਹੈ ਨਾ ਖੇਡਣਾ ਤੇ ਨਾ ਖੇਡਣ ਦੇਣਾ, ਠੀਕ ਹੈ ਨਾ।
0: ਬਿਲਕੁਲ
1: ਪੂਰੀ ਦੁਨੀਆ ਚ ਇੱਕ ਤਰ੍ਹਾਂ ਦਾ ਡਿਸਟਰਬੈਂਸ ਕ੍ਰੀਏਟ ਕਰਕੇ ਰੱਖੀ ਹੋਈ ਹੈ ਤੇ ਬਾਕੀ ਦੇਖੋ ਆਉਣ ਵਾਲੇ ਹਾਲਾਤ ਕੀ ਬਣਦੇ, ਪਰ ਆਮ ਕ੍ਰੀਡਿੰਗ ਵਾਸਤੇ ਹਾਲਾਤ ਹਲੇ ਵੀ ਚਿੰਤਾਜਨਕ ਹੈਗੇ ਆ। ਜੇ 2.8 ਇਨਫਲੇਸ਼ਨ ਆਈ ਹੈ ਪਿਛਲੇ ਮਹੀਨੇ ਦਾ 3.2 ਨਾਲੋਂ, ਪਰ ਅਗਲੇ ਮਹੀਨੇ ਦੇ ਵਧਣ ਦੀ ਪੂਰੀ ਉਮੀਦ ਹੈ। ਹੁਣ 3 ਦਿਨ ਦੀ ਆਇਲ ਪ੍ਰਾਈਸ ਦੇਖੋ ਕਿੰਨੀਆਂ ਵਧੀਆਂ, ਫਿਰ
0: ਆਇਲ ਪ੍ਰਾਈਸ ਫੇਰ ਵਧਣ ਲੱਗ ਗਈ। ਹਾਂ ਚਲੋ, ਆਪਣੇ ਪਿਕਨਿਕ ਦੇ ਮੇਨ ਸਪੋਂਸਰਾਂ ਚੋਂ ਨੰਬਰ 1 ਨੇ ਗਿਰੀਸ਼ ਸ਼ਰਮਾ ਜੀ, ਇਹਨਾਂ ਨੂੰ ਵੀ ਤੁਸੀਂ ਉੱਥੇ ਮਿਲ ਸਕਦੇ ਹੋ। ਕੋਈ ਮੌਰਗੇ ਦਾ ਕੁਐਸਚਨ ਤੁਹਾਡਾ ਆਇਆ ਤੁਸੀਂ ਉੱਥੇ ਵੀ ਕਰ ਸਕਦੇ ਹੋ, ਜਾਂ ਉਹ ਤੋਂ ਪਹਿਲਾਂ ਤੁਸੀਂ ਕੋਈ ਗੱਲਬਾਤ ਇਹਨਾਂ ਨਾਲ ਕਰਨੀ ਹੈ ਤਾਂ 647-606-8110। ਸ਼ਰਮਾ ਸਾਹਿਬ ਕਿਉਂ ਆਉਣ ਤੁਹਾਡੇ ਕੋਲ ਸਾਰੇ ਜਾਣੇ?
1: ਜਿੰਜੂ ਸਾਹਿਬ ਬਿਲਕੁਲ, ਦੇਖੋ ਸਾਡਾ ਸਲੋਗਨ ਅਸੀਂ ਅਸੀਂ ਮੋਰਗੇਜ ਸੈਲ ਨਹੀਂ ਕਰਦੇ, ਅਸੀਂ ਮੋਰਗੇਜ ਪਲਾਨ ਕਰਦੇ ਹਾਂ। ਬੜੇ ਮਾਣ ਨਾਲ ਪਿਛਲੇ 10 ਸਾਲ ਤੋਂ ਜੀਟੀਏ ਦੀ ਇੰਡਸਟਰੀ ਚ ਬੈਠੇ ਹੋਏ ਆ ਤੇ ਕਾਰਨ ਇੱਕੋ ਹੀ ਹੈ, ਟ੍ਰਾਂਸਪੇਰੈਂਟ ਸਰਵਿਸ ਮਿਲੇਗੀ ਔਰ ਜੋ ਹੈਗਾ ਸਾਫ਼ ਪੇਪਰ ਦੇਖ ਕੇ ਅਪਫਰੰਟ ਕਿਹਾ ਜਾਏਗਾ। ਕੋਈ ਵੀ ਸਰਪ੍ਰਾਈਜ਼ ਤੁਹਾਨੂੰ ਲਾਸਟ ਮੂਮੈਂਟ ਤੇ ਆ ਕੇ ਸਾਡੇ ਵੱਲੋਂ ਨਹੀਂ ਮਿਲੇਗਾ। ਇਸ ਲਈ ਇੱਕ ਵਾਰ ਜੇ ਆਪਾਂ ਤੁਹਾਡੀ ਫਾਈਲ ਦੇਖਾਂਗੇ ਤੇ ਉਹਦੇ ਅਕੋਰਡਿੰਗ ਹੀ ਦੱਸਾਂਗੇ ਤੁਹਾਨੂੰ ਕਿ ਤੁਹਾਡੀ ਮੋਰਗੇਜ ਟ੍ਰੈਡੀਸ਼ਨਲ ਲੈਂਡਰ ਦੇ ਨਾਲ ਏ ਨਾਲ ਹੋ ਸਕਦੀ ਹੈ ਕਿ ਬੀ ਨਾਲ ਹੋ ਸਕਦੀ ਹੈ ਕਿ ਪ੍ਰਾਈਵੇਟ ਹੋ ਸਕਦੀ ਹੈ ਕਿ ਬਿਲਕੁਲ ਨਹੀਂ ਹੋ ਸਕਦੀ। ਇਸ ਲਈ ਬੜੀ ਟ੍ਰਾਂਸਪੇਰੈਂਸੀ ਨਾਲ ਕੰਮ ਕਰੀਦਾ ਤੇ ਬਾਕੀ ਜਿੰਜੋ ਸਾਹਿਬ ਜਿਹੜੇ ਪਿਛਲੇ ਵੀਕ ਰੇਟ ਆਫ ਇੰਟਰਸਟ ਹੋਲਡ ਹੋਇਆ ਉਸ ਤੋਂ ਬਾਅਦ ਬਹੁਤ ਹੀ ਕਾਲਾਂ ਆਈਆਂ ਵੀ ਕਦੋਂ ਬੈਂਕ ਆਫ ਕੈਨੇਡਾ ਰੇਟ ਰਿਡਕਸ਼ਨ ਕਰੇਗਾ ਤੇ ਰੇਟ ਕਦੋਂ ਘੱਟ ਜਾਣਗੇ। ਮੈਨੂੰ ਲੱਗਦਾ ਜਿੰਜੋ ਸਾਹਿਬ ਅੱਜ ਮੈਂ 3 ਚੀਜ਼ਾਂ ਤੁਹਾਡੇ ਸ਼ੋਅ ਤੇ ਹਾਈਲਾਈਟ ਕਰੂੰਗਾ ਆਉਣ ਵਾਲੇ 12 ਮਹੀਨਿਆਂ ਚ, ਰੈਦਰ ਦੈਨ ਅਸੀਂ ਰੇਟ ਤੇ ਫੋਕਸ ਕਰੀਏ। 3 ਚੀਜ਼ਾਂ ਜਿਹੜਾ ਸਾਡੇ ਸਰੋਤੇ ਸੁਣ ਰਹੇ ਆ, ਕੋਈ ਵੀ ਸਾਡਾ ਕਲਾਇੰਟ ਹੈ ਆਮ ਕੈਨੇਡੀਅਨ, ਇਹ 3 ਚੀਜ਼ਾਂ ਆਪਣੇ ਅਗਲੇ 12 ਮਹੀਨਿਆਂ ਚ ਕੰਸੀਡਰ ਕਰੇਗਾ ਤੇ ਉਹਦੀ ਲਾਈਫ ਬਹੁਤ ਸੌਖੀ ਹੋ ਜਾਏਗੀ। ਪਹਿਲਾ ਕੁਐਸਚਨ ਆਪਣੇ ਆਪ ਨੂੰ ਕਰੀਏ, ਜੇ ਰੇਟ ਅਗਲੇ 12 ਮਹੀਨੇ ਤੱਕ ਨਹੀਂ ਘਟਦੇ ਜਿਹਦੇ ਚਾਂਸਿਸ ਬਹੁਤ ਘੱਟ ਹੈ, ਕੀ ਸਾਡੇ ਹਾਊਸ ਹੋਲਡ ਦੇ ਖਰਚੇ ਅਸੀਂ ਅਫੋਰਡ ਕਰ ਸਕਦੇ ਹਾਂ ਆਪਣੇ ਜੋ ਸਾਡੇ ਘਰ ਦੀ ਇਨਕਮ ਹੈਗੀ ਆ? ਪਹਿਲਾ ਕੁਐਸਚਨ। ਦੂਸਰਾ ਕੁਐਸਚਨ, ਜਿਹੜੀ ਸਾਨੂੰ ਡੈਟ ਅਡਿਕਸ਼ਨ ਹੈਗੀ ਨਾ ਆਮ ਕੈਨੇਡੀਅਨ ਨੂੰ, ਇੱਕ ਕਰਜ਼ਾ ਚੱਕ ਕੇ ਦੂਜਾ ਕਰਜ਼ਾ ਲੈਣਾ, ਆਹ ਘਰ ਤੋਂ ਰੀਫਾਈਨੈਂਸ ਕਰਕੇ ਦੂਜਾ ਘਰ ਲੈਣਾ, ਉਸ ਤੋਂ ਅਸੀਂ ਬਾਹਰ ਨਿਕਲੀਏ ਥੋੜਾ ਜਿਹਾ, ਕਿਉਂਕਿ ਅੱਜ ਸਾਡੀ ਮੋਰਗੇਜ ਪੇਮੈਂਟ, ਇੰਸ਼ੋਰੈਂਸ ਦੇ ਖਰਚੇ, ਸਾਡੇ ਘਰ ਦੀ ਗਰੋਸਰੀ ਯੂਟੀਲਿਟੀਜ਼ ਬਿੱਲ ਪਿਛਲੇ 5 ਸਾਲਾਂ ਨਾਲੋਂ 2 ਗੁਣਾ ਵੱਧ ਗਏ ਹੋਏ ਆ ਜੇ ਆਪਾਂ ਕੈਲਕੂਲੇਸ਼ਨ ਕਰੀਏ। ਇਸ ਲਈ ਡੈਟ ਲੈਣ ਤੋਂ ਪਹਿਲਾਂ ਆਪਣਾ ਕੈਸ਼ ਫਲੋ ਅਸੀਂ ਚੈੱਕ ਕਰੀਏ, ਅਗਲੇ 12 ਮਹੀਨੇ 'ਚ ਇਹ ਵੀ ਦੇਖਣ ਦੀ ਲੋੜ ਹੈ। ਤੇ ਤੀਜਾ ਜਜ਼ਬਾ ਸਾਹਿਬ, ਸਭ ਤੋਂ ਇੰਪੋਰਟੈਂਟ, ਇੰਪਲੋਇਮੈਂਟ, ਕੀ ਸਾਡੀ ਜੋਬ ਰਿਲਾਇਬਲ ਹੈਗੀ ਹੈ? ਕੋਈ ਵੀ ਕਰਜ਼ਾ ਲੈਣ ਤੋਂ ਪਹਿਲਾਂ ਆਪਣੀ ਜੋਬ ਰਿਲਾਇਬਲ ਦੇਖੀਏ, ਜੋਬ ਸਟੇਬਲ ਦੇਖੀਏ। ਇਸ ਲਈ ਰੇਟ ਰਿਡਕਸ਼ਨ ਜ਼ਰੂਰ ਕੰਸੀਡਰ ਆਪਾਂ ਕਰੀਏ। ਇੱਕ ਰੇਟ ਰਿਡਕਸ਼ਨ ਦੇ ਨਾਲ ਹੋ ਸਕਦਾ ਸਾਡੀ ਕੁਆਲੀਫਿਕੇਸ਼ਨ ਜਿੰਨੇ ਆਉਣ ਵਾਲੇ ਟਾਈਮ 'ਚ ਘਰ ਲੈਣਾ ਥੋੜੀ ਬਹੁਤੀ ਬੈਟਰ ਹੋ ਸਕਦੀ ਹੈ। ਬਟ ਮੇਰਾ ਮੰਨਣਾ ਜਦੋਂ ਮੋਰਗੇਜ ਪੇਮੈਂਟ ਫੇਲ ਹੁੰਦੀ ਹੈ ਜੰਜੋਆ ਸਾਹਿਬ, ਜਦੋਂ ਅਸੀਂ ਮੋਰਗੇਜ ਪੇਮੈਂਟ ਦੇ ਨਹੀਂ ਪਾਉਂਦੇ ਉਹਦਾ ਕਾਰਨ ਰੇਟ ਆਫ ਇੰਟਰਸਟ ਨਹੀਂ ਹੁੰਦਾ, ਉਹਦਾ ਕਾਰਨ ਹੁੰਦਾ ਸਾਡੀ ਜੋਬ ਲੋਸ, ਸਾਡਾ ਕੈਸ਼ ਫਲੋ ਘਰ ਦਾ ਘਟਣਾ, ਉਹਦੇ ਕਾਰਨ ਸਾਡੀ ਮੋਰਗੇਜ ਪੇਮੈਂਟ ਡਿਕਲਾਈਨ ਹੋਣੀ ਸ਼ੁਰੂ ਹੁੰਦੀ ਹੈ, ਡਿਨਾਈ ਹੁੰਦੀ ਸ਼ੁਰੂ ਹੁੰਦੀ ਹੈ। ਇਸ ਲਈ ਆਹ 3 ਚੀਜ਼ਾਂ ਜੇ ਅਸੀਂ ਆਮ ਕੈਨੇਡੀਅਨ ਦੇਖਾਂਗੇ ਨਾ ਸਾਡਾ ਲਾਈਫ ਜਿਹੜੀ ਬਹੁਤ ਸੌਖੀ ਹੋ ਜਾਏਗੀ। ਇਸ ਲਈ ਆਹ 3 ਚੀਜ਼ਾਂ ਦਾ ਜ਼ਰੂਰ ਆਪਾਂ ਧਿਆਨ ਰੱਖੀਏ। ਕੋਈ ਵੀ ਕਰਜ਼ਾ ਲੈਣ ਤੋਂ ਪਹਿਲਾਂ, ਕੋਈ ਵੀ ਫਾਈਨੈਂਸ਼ੀਅਲ ਡਿਸੀਜਨ ਲੈਣ ਤੋਂ ਪਹਿਲਾਂ ਆਹ 3 ਚੀਜ਼ਾਂ ਜ਼ਰੂਰ ਆਪਣੇ ਆਪ ਨੂੰ ਪੁੱਛੀਏ।
0: ਨੰਬਰ ਬੋਲੋ,
1: 647-606-8110। ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਸ਼ਰਮਾ ਮੌਰਗੇਜ .com। ਵਿਦਇਨ 24 ਆਵਰਸ ਤੁਹਾਨੂੰ ਉੱਥੇ ਵੀ ਜਵਾਬ ਮਿਲਦਾ ਹੈ। ਕੋਈ ਵੀ ਕਮਰਸ਼ੀਅਲ ਮੌਰਗੇਜ ਹੈ, ਰੈਜੀਡੈਂਸ਼ੀਅਲ ਹੈ, ਪ੍ਰਾਈਵੇਟ ਫੰਡਸ ਹੈ, ਹਰ ਤਰ੍ਹਾਂ ਦੀ ਸਰਵਿਸ ਸਾਨੂੰ ਦਿੱਤੀ ਜਾਂਦੀ ਹੈ।
0: 6476-81-10-647-606-8110 ਤੇ ਸੰਪਰਕ ਕਰ ਲਓ। ਸ਼ਰਮਾ ਸਾਹਿਬ ਥੈਂਕ ਯੂ ਸੋ ਮਚ, ਲਵ ਯੂ।
1: ਥੈਂਕ ਯੂ ਸੋ ਮਚ ਜਿੰਦਰ ਸਾਹਿਬ,
0: ਸ਼ੁਕਰੀਆ। ਥੈਂਕ ਯੂ।
2: ਓਂਟਾਰੀਓ ਗੁਰਦੁਆਰਾ ਕਮੇਟੀ ਪੇਸ਼ ਕਰਦੇ ਨੇ ਸਿੱਖ ਗੇਮਸ ਕੈਨੇਡਾ, ਜੁਲਾਈ 31 ਤੋਂ 3 ਅਗਸਤ ਤੱਕ। ਓਪਨਿੰਗ ਸੈਰੇਮਨੀ ਸੈਟਰਡੇ ਆਗਸਟ 1 ਸਵੇਰੇ 9 ਵਜੇ ਬ੍ਰੈਂਟਨ ਸੌਕਰ ਸੈਂਟਰ ਵਿਖੇ। ਸੌਕਰ, ਕਬੱਡੀ, ਫੀਲਡ ਹਾਕੀ, ਵਾਲੀਬਾਲ, ਬਾਸਕਟਬਾਲ, ਵੇਟ ਲਿਫਟਿੰਗ, ਗੱਤਕਾ। ਵਧੇਰੇ ਜਾਣਕਾਰੀ ਲਈ ਸਿੱਖ ਗੇਮਸ ਕੈਨੇਡਾ .ca ਤੇ ਜਾਓ ਜਾਂ ਕਾਲ ਕਰੋ 6478070007। ਗੇਮਸ ਦੀ ਐਂਟਰੀ ਬਿਲਕੁਲ ਮੁਫਤ ਹੈ।
0: ਬਿਲਕੁਲ ਜੀ, ਸਿੱਖ ਗੇਮਸ ਹੋ ਰਹੀਆਂ, ਤੁਸੀਂ ਕਰ ਲਿਓ ਸੰਪਰਕ। ਜੁਲਾਈ 31 ਤੋਂ ਅਗਸਤ 3 ਤੱਕ ਫਰੀ ਐਂਟਰੀ ਹੈ, ਕੋਈ ਇਹਦਾ ਪੈਸਾ ਨਹੀਂ ਲੱਗਣਾ। ਅਤੇ ਜਾਂ ਫਿਰ ਤੁਸੀਂ 647-807-3007 'ਤੇ ਸੰਪਰਕ ਕਰ ਲਿਓ ਸ਼ੇਰਗਿੱਲ ਸਾਹਿਬ ਨੇ, ਅਤੇ ਉਹਨਾਂ ਨੇ ਨਾਲ ਜਾਂ ਹਰਜੀਤ ਸਿੰਘ ਸੋਹੋਤਾ 416-97-9625। 15 ਤੋਂ ਮਹਿੰਦਰ ਜੀ ਨੰਗਾ, ਸਤਿ ਸ਼੍ਰੀ ਅਕਾਲ ਜੀ।
3: ਅਮਨਦੀਪ ਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ।
3: ਅਗਲੀ 23 ਤਰੀਕ ਨੂੰ ਵਰਲਡ ਪੰਜਾਬੀ ਮੇਲਾ ਆਇਆ ਜੀ, ਵਰਲਡ ਪੰਜਾਬੀ ਕਾਨਫਰੰਸ ਹੋ ਸਕਦੀ ਹੈ, ਵਰਲਡ ਕੱਪ ਹੋ ਸਕਦਾ, ਵਰਲਡ ਮੇਲਾ ਕਿਉਂ ਨੀ।
0: ਚਲੋ ਜੇ ਤੁਸੀਂ ਮੇਲਾ ਕਹਿੰਦੇ ਹੋ, ਮੇਲੇ ਦਾ ਰੂਪ ਦੇਵਾਂਗੇ ਆਪਾਂ। ਆਪਾਂ ਕਲਾਕਾਰ ਕਾਫੀ ਨੇ, ਚਲੋ ਹਾਈ ਲੈਵਲ ਦੇ ਨਹੀਂ ਹੋਣਗੇ ਮੈਂ ਸਿੱਧਾ ਕਹਿ ਦਿੰਦਾ, ਪਰ ਮਿਊਜ਼ਿਕ ਵਾਲਾ ਪੂਰਾ ਸਿਸਟਮ ਹੋਊਗਾ ਉੱਥੇ
3: ਜੀ। ਬਿਲਕੁਲ,
0: ਸਾਰਾ ਦਿਨ ਫਿਰ ਕਲਾਕਾਰ ਤੁਹਾਡੀਆਂ ਗੱਲਾਂ, ਮੇਰੀਆਂ ਗੱਲਾਂ, ਫਲਾਣੇ ਦੀਆਂ ਗੱਲਾਂ, ਅਮਨ ਹੁਣਾਂ ਦੀਆਂ ਗੱਲਾਂ, ਹੋਰ ਦੀਆਂ ਗੱਲਾਂ, ਗੱਲਾਂ ਬਾਤਾਂ ਕਰਕੇ ਆਪਾਂ ਸਾਰਾ ਦਿਨ ਕਰ ਦੇਣਾ।
3: ਬਾਕੀ ਹੁਣ 80 ਸਾਲ ਦੇ ਉੱਤੇ ਜਿਹੜੇ ਆਪਾਂ ਉਹਨਾਂ ਨੂੰ ਬਜ਼ੁਰਗ ਜਾਂ ਬੀਬੀਆਂ ਨੂੰ, ਉਹਨਾਂ ਨੂੰ ਐਂ ਨਾ ਕਿਹਾ ਕਰੋ, ਉਹਨਾਂ ਨੂੰ ਮੁੰਡੇ ਕੁੜੀਆਂ ਕਿਹਾ ਕਰੋ, 80-90 ਸਾਲ ਦੀ ਪਹੁੰਚਣਾ ਇੱਕ ਪ੍ਰਾਪਤੀ ਹੈ, ਮੈਂ ਤਾਂ ਕਹਿੰਦਾ
0: ਪ੍ਰਾਪਤੀ ਹੈ 100%।
3: ਸਾਡੇ ਵਰਗੇ ਤਾਂ ਵਿਚਾਲੇ ਪੁੜਕ ਜਾਂਦੇ ਅੱਧੇ ਤਾਂ। ਅੱਬਾਸੀ ਸਾਹਿਬ ਜੇ ਦੇਖੋ ਜਾਨ ਕਿੰਨੀ ਆ, ਥਰੇ ਘੋੜੇ ਵਰਗਾ ਜੋਸ਼ ਆ, ਇਹ ਤਾਂ ਲੱਗਦਾ 18-20 ਸਾਲਾਂ ਦਾ। ਦੇਖੋ ਸਾਰੇ ਰੰਗ ਹੈ ਅੱਬਾਸੀ ਸਾਹਿਬ ਚ, ਦੇਖੋ
0: ਕੋਈ ਸ਼ੱਕ ਨਹੀਂ, ਕੋਈ ਸ਼ੱਕ,
3: ਇੱਕ ਪ੍ਰੇਰਣਾ ਸਰੋਤ ਹੈ ਸਾਡੇ ਵਰਗੇ ਲਈ।
0: ਬਾਸੀ ਸਾਹਿਬ ਹੋ ਗਏ, ਕੈਪਟਨ ਸਾਹਿਬ ਹੋ ਗਏ, ਹੋਰ ਦੋ ਤਿੰਨ
3: ਸਾਹਿਬ ਉਹ ਵੀ ਆ, ਬਿਲਕੁਲ
0: ਸਤਿਕਾਰਯੋਗ ਸ਼ਖਸੀਅਤ ਆ ਇਹ ਸਾਰੀ,
3: ਸਾਰੇ ਸਤਿਕਾਰਯੋਗ ਆ ਬਿਲਕੁਲ। ਬਾਕੀ ਸੰਧੂ ਸਾਹਿਬ ਵੀ ਸਤਿਕਾਰਯੋਗ ਆ, ਉਹ ਦੁਬਈ ਤੋਂ ਵਾਪਸ ਆਏ ਨੇ, ਵੈਲਕਮ ਉਹਨਾਂ ਦਾ ਵੀ।
0: ਥੈਂਕ ਯੂ, ਬਹੁਤ ਵਧੀਆ,
3: ਬਹੁਤ ਧੰਨਵਾਦ ਜੀ।
0: ਥੈਂਕ ਯੂ, ਥੈਂਕ ਯੂ ਰਮਿੰਦਰ ਭਾਈ, ਨੰਗੇ ਸਤਿ ਸ਼੍ਰੀ ਅਕਾਲ ਜੀ ਇਹਨੂੰ।
4: ਹਾਂਜੀ ਹਦੀਪ ਭਾਈ, ਸਤਿ ਸ਼੍ਰੀ ਅਕਾਲ ਜੀ, ਨਾਲ ਜਿਹੜਾ ਮੈਡਮ ਆਇਆ ਜੀ ਇਹਨਾਂ, ਸਤਿ ਸ਼੍ਰੀ ਅਕਾਲ ਜੀ। ਹਦੀਪ ਭਾਜੀ, ਮੈਂ ਮੈਡਮ ਨੂੰ ਪੁੱਛਣਾ ਸੀਗਾ, ਮੈਨੂੰ 6 ਸਾਲ ਹੋ ਗਏ, ਮੈਂ ਇੱਕੋ ਕੰਪਨੀ ਦੇ ਨਾਲ ਹੀ ਹਾਂ, ਗੱਡੀਆਂ ਦੇ ਤਿੰਨਾਂ ਗੱਡੀਆਂ ਦੀਆਂ, ਇੱਕੋ ਕੰਪਨੀ ਨਾਲ, ਘਰ ਦੀ ਵੀ ਆ, ਪਹਿਲਾਂ ਵੀ ਸਹੀ ਰਿਹਾ 2-3 ਸਾਲ, ਹੁਣ ਬੜੀ ਇੰਸ਼ੋਰੈਂਸ ਵਧਾ ਦੀ ਜੀ, ਉਹਨਾਂ ਨੂੰ ਕੀ ਕਰਨਾ ਚਾਹੀਦਾ, ਵੱਖਰੀ ਵੱਖਰੀ ਕਰਨੀ ਚਾਹੀਦੀ ਜਾਂ ਕੋਈ ਰਾਕੀ ਹੱਲ ਹੋ ਸਕਦਾ ਜੀ?
5: ਇੱਕ ਵਾਰੀ ਆਪਣੇ ਬ੍ਰੋਕਰ ਨਾਲ ਗੱਲ ਕਰ ਲਓ, ਰਿਵਿਊ ਕਰ ਲਓ ਆਪਣੀ ਪਾਲਿਸੀ, ਥੋੜ੍ਹਾ ਇਨਵੈਸਟੀਗੇਟ ਕਰ ਲਓ ਕਿ ਕਿਉਂ ਤੁਹਾਡਾ ਪ੍ਰਾਈਸ ਉੱਪਰ ਜਾ ਰਿਹਾ, ਕਵਰੇਜਸ ਵੱਧ ਰਹੀਆਂ ਨੇ ਜਾਂ ਵੈਸੇ ਹੀ ਤੁਹਾਡੀ ਕੋਈ ਟਿਕਟ ਆ ਗਈ ਜਾਂ ਕੋਈ ਕਲੇਮ ਹੋ ਗਿਆ, ਉਹਦੇ ਕਰਕੇ ਵੀ ਤੁਹਾਡੇ ਪ੍ਰਾਈਸਿਸ ਉੱਪਰ ਚਲੇ ਜਾਂਦੇ ਨੇ। ਹੁਣ 2026 ਵਿੱਚ, 2025 ਵਿੱਚ ਵੈਸੇ ਹੀ ਜਨਰਲੀ ਹਰ ਕਿਸੇ ਦੀ ਇੰਸ਼ੋਰੈਂਸ ਉੱਪਰ ਗਈ ਹੈ। ਤੁਸੀਂ ਮੇਰੇ ਨਾਲ ਡਿਸਕਸ ਕਰਨਾ ਚਾਹੁੰਦੇ ਹੋ, ਮੈਨੂੰ ਕਾਲ ਕਰ ਸਕਦੇ ਹੋ, ਕਿਉਂਕਿ ਬਹੁਤ ਕਸਟਮਾਈਜ਼ ਜੀ ਪੋਲਿਸੀਜ਼ ਬਣਦੀਆਂ ਨੇ ਅਤੇ ਹਰ ਕਿਸੇ ਦਾ ਪ੍ਰੀਮੀਅਮ ਉਹਨਾਂ ਦੀ ਆਪਣੀ ਸਿਚੁਏਸ਼ਨ 'ਤੇ ਮੈਟਰ ਕਰਦਾ। ਤੁਸੀਂ ਇੱਕ ਵਾਰੀ ਕਾਲ ਕਰ ਲਓ ਆਪਣੀ ਪੋਲਿਸੀ ਡਿਸਕਸ ਕਰਨ ਲਈ, ਮੈਨੂੰ ਕਾਲ ਕਰ ਸਕਦੇ ਹੋ ਅਤੇ ਦੇਖ ਲਾਂਗੇ ਕਿ ਕਿਵੇਂ ਕੀ ਐਡ ਕੀਤਾ ਹੋਇਆ, ਜੇ ਕੋਈ ਕਵਰੇਜ ਘਟਾ ਕੇ ਤੁਹਾਡਾ ਪ੍ਰਾਈਸ ਥੋੜ੍ਹਾ ਮੈਨੇਜੇਬਲ ਹੁੰਦਾ ਤਾਂ ਉਹ ਵੀ ਕੀਤਾ ਜਾ ਸਕਦਾ।
4: ਨਹੀਂ ਮੈਡਮ ਜੀ, ਮੈਂ ਮੋਂਟਰੀਅਲ ਤੋਂ ਬੋਲਦਾ, ਜੇ ਕੱਲ੍ਹ ਨੂੰ ਕੋਈ ਮੇਰੀ ਗੱਡੀ 'ਚ ਐਕਸੀਡੈਂਟ ਹੋਵੇ ਤਾਂ ਕਵਰ ਹੋ ਜਾਊ ਸਾਰਾ ਕੁਝ, ਜੇ ਕਰਨਗੇ ਕੰਪਨੀ ਵਾਲੇ?
5: ਜੇ ਤੁਸੀਂ ਮੋਂਟਰੀਅਲ ਰਹਿੰਦੇ ਹੋ ਤਾਂ ਫਿਰ ਤੁਹਾਡੀ ਇੰਸ਼ੋਰੈਂਸ ਕੈਬੈਕ ਦੇ ਥਰੂ ਹੋਈ ਹੋਏਗੀ। ਹਾਂਜੀ, ਪਰ ਇੱਕ ਵਾਰੀ ਦੇਖਣਾ ਪੈਣਾ ਕਿ ਕੀ ਕਵਰੇਜਸ ਹੈਗੀਆਂ ਨੇ, ਇਵੇਂ ਬਿਨਾਂ ਦੇਖੇ ਦੱਸਣਾ ਥੋੜ੍ਹਾ ਜਿਹਾ ਮੁਸ਼ਕਿਲ ਹੈ।
4: ਓਕੇ, ਠੀਕ ਹੈ।
5: ਹਾਂਜੀ
4: ਜੀ ਭਾਜੀ, ਬਾਕੀ ਚਲੋ ਬਹੁਤ ਤੁਹਾਡੇ ਮਿਹਰਬਾਨੀ ਜੀ, ਤੇ ਬਾਕੀ ਆਪਣੇ ਪੁੱਛ ਲਿਓ ਭਾਜੀ ਕਿਹੜੀ 23 ਤਰੀਕ ਨੂੰ ਆਉਣਾ ਵਾ, ਮੈਨੂੰ ਲੱਗਦਾ ਕੱਲ ਨੂੰ ਆਉਣ ਨੂੰ ਫਿਰਦੇ ਆ ਆਪਣੇ ਦੂਜੇ ਆਪਣੇ ਸਰ ਸਾਹਿਬ
0: ਆ ਚੱਕ। ਨਹੀਂ ਨਹੀਂ, ਕੱਲ ਨੂੰ ਨਹੀਂ, ਅਗਲੀ 23 ਨੂੰ, ਅਗਲੇ ਐਤਵਾਰ ਨੂੰ, ਅਗਲੀ 23 ਮਤਲਬ 23 ਅਗਸਤ।
4: ਬਾਈ ਤੁਸੀਂ ਸਾਨੂੰ ਫੱਦਾ ਦੱਦਾ ਨੀ, ਅਸੀਂ ਹੁਣ ਕੀ ਕਰੀਏ, ਇਹ ਮਾੜੀ ਗੱਲ ਆ ਨਾ,
0: ਤਾਂ ਚੁੱਲ੍ਹੇ ਨੇ ਤਾਂ ਪਹਿਲਾਂ ਤੋਂ ਹੀ 4-5 ਦਿਨ ਪਹਿਲਾਂ ਹੀ ਆ ਜਾਓ। ਪਵਾਰ ਸਾਹਿਬ ਨਹੀਂ ਨਹੀਂ ਨਾਲ ਹੀ ਆਪਣੇ, ਪਵਾਰ ਸਾਹਿਬ ਨੂੰ ਗੁੱਸੇ ਹੋ ਜਾਂਦੇ ਆ,
4: ਗੁੱਸੇ ਨੀ ਹੋਣ ਦੇਣਾ ਕੋਈ, ਵਾਧੂ 2-2 ਲਾਣੇ,
0: ਬਿਲਕੁਲ ਉਹ ਵੀ ਟੀਮ ਮੈਂਬਰ ਨੇ ਆਪਣੇ। ਬਿਲਕੁਲ ਜੀ, ਸ਼ਹਿਰ ਦੇ ਵਿੱਚ 2 ਮੇਲੇ ਹੋ ਰਹੇ ਆ, ਇੱਕ ਤਾਂ ਮੇਲੇ ਕਹਿ ਲਓ ਜਾਂ ਸ਼ੋਅ ਕਹਿ ਲਓ, ਪੰਜਾਬੀ ਵਿਰਸਾ 25 ਜੁਲਾਈ ਨੂੰ ਸ਼ਨੀਵਾਰ ਨੂੰ ਦਾ ਥੀਏਟਰ ਐਟ ਗ੍ਰੇਟ ਕਨੇਡੀਅਨ ਦੇ ਵਿੱਚ ਟੋਰਾਂਟੋ 'ਚ, ਅਤੇ ਤੁਸੀਂ ਟਿਕਟਾਂ ਦੀ ਕੋਈ ਜਾਣਕਾਰੀ ਲੈਣੀ ਆ, ਮਨਮੋਹਨ ਬਾਰਸਪੁਰ ਆਪਣੀ ਤਿੰਨੇ ਬ੍ਰਦਰ ਕਮਲਹੀਰ ਅਤੇ ਸੰਗਦਾਰ ਭਾਜੀ ਹੋਣੀ, 647-406-6862 ਜਾਂ ਫਿਰ 416-303-4444 'ਤੇ ਸੰਪਰਕ ਕੀਤਾ ਜਾ ਸਕਦਾ, ਅਤੇ ਜਾਂ ਫਿਰ ਮਾਸਟਰ ਸਲੀਮ ਸਾਹਿਬ ਸ਼ੁੱਕਰਵਾਰ ਨੂੰ, ਪਰਸੋਂ ਨੂੰ ਸ਼ਾਮ ਨੂੰ ਮਿਸਿਸ ਅੱਗਾ ਕਨਵੈਨਸ਼ਨ ਸੈਂਟਰ ਦੇ ਵਿੱਚ, ਪ੍ਰਭ ਸੰਧੂ ਸਾਹਿਬ 437-870-3-01 ਜਾਂ ਰੋਹਨ ਸ਼ਰਮਾ ਸਾਹਿਬ 647-883-98-73 'ਤੇ ਸੰਪਰਕ ਕੀਤਾ ਜਾ ਸਕਦਾ। ਅਮਨਦੀਪ ਆਪਣੇ ਨਾ ਫੋਨ ਵੱਲ ਦੇਖੀ ਜਾਂਦੇ ਆ ਵੀ ਮੈਨੂੰ ਹਜੇ ਤੱਕ ਕਿਸੇ ਦਾ ਮੈਸੇਜ ਨਹੀਂ ਆਇਆ। ਮੈਂ ਬੇਨਤੀ, ਜਿਹੜੇ ਹੁਣ 4:30 ਹੁਣ ਭਰਾ ਜੁੜੇ, ਇੱਕ ਬੇਨਤੀ ਕੀਤੀ ਸੀ ਵੀ ਆਪਣੇ ਨਾਲ ਨਾ ਕਾਰਾਂ ਦੀ ਅਤੇ ਘਰਾਂ ਦੀ ਇੰਸ਼ੋਰੈਂਸ ਜੇ ਕਿਸੇ ਨੇ ਕਰਾਉਣੀ ਆ ਤਾਂ ਅਮਨਦੀਪ ਹੁਣੀ ਆਏ ਆ। ਮੈਂ ਇੱਕ ਛੋਟਾ ਜਿਹਾ ਟਾਰਗੇਟ ਦਿੱਤਾ ਸੀ ਵੀ 50 ਕੁ ਮਿਸ ਕਾਲਾਂ ਜਾਂ ਇਹਨਾਂ ਨੂੰ ਫੋਨ ਆਉਂਦੇ, ਮੈਸੇਜ ਆਉਂਦੇ ਆ ਕਿਸੇ ਦੇ, ਮੈਂ ਲੱਗਦਾ ਅਮਨਦੀਪ ਇੱਕ ਅੱਧਾ ਵੀ ਮਸਾ ਆਇਆ ਹੁਣ, ਆਏ ਆ
5: 3-4
0: ਆਏ ਹੋਏ ਆ ਕੌਲ, ਪਰ 50 ਦਾ ਕਰ ਦੋਗੇ ਟਾਰਗੇਟ ਜਾਂ ਨਹੀਂ? ਨਹੀਂ ਤਾਂ ਪਰ ਪਰਮਿੰਦਰ ਨੂੰ ਜੋੜ ਲਈਏ, ਫਿਰ ਖਬਰਾਂ ਵਾਲਾ ਪਾਸੇ ਨੂੰ ਕੰਮ ਨਿਬੇੜੀਏ। ਚਲੋ ਦੇਖਦਾ ਮੈਂ ਵੀ ਅੱਜ ਕਿੰਨਾ ਕੁ ਸਰੋਤੇ ਪਿਆਰ ਕਰਦੇ ਆ, ਹੁਣ ਉਹ ਵੀ ਬੇਚਾਰੇ ਮਿਹਨਤ ਕਰਕੇ ਆਏ ਆ, ਤੜਕੇ ਤੜਕੇ ਉੱਠਣਾ ਕਿਹੜਾ ਸੌਖਾ, ਖਾਲਾ ਜੀ ਦਾ ਬੜਾ ਨਹੀਂ ਸਾਜਰੇ ਉੱਠਣਾ, ਆਪਾਂ ਤਾਂ ਚੱਲ ਹੈਗੀ ਇਹੋ ਜਿਹੇ, ਹੈ ਨਾ। ਅੱਛਾ ਇੱਕ ਨੰਬਰ ਦੋ ਤੇ ਇਹਨਾਂ ਦਾ ਚਲੋ ਨੰਬਰ ਹੈ 416-618-2761 416-618-2761 416-618-2761 ਦੇ ਸੰਪਰਕ ਕਰ ਲਿਓ। ਜਿਹੜੇ ਪਿਕਨਿਕ 23 ਤਰੀਕ ਦੀ ਆਪਾਂ ਕਰ ਰਹੇ ਹਾਂ ਉਹਦੇ 'ਚ ਇੰਨਾ ਕੁ ਦੱਸ ਦਿਓ ਵੀ ਜਿਹੜੀਆਂ ਆਂਟੀਆਂ ਨੇ ਜਾਂ ਭੈਣਾਂ ਨੇ ਉਹ ਵੀ ਆ ਰਹੀਆਂ ਨੇ ਜਾਂ ਨਹੀਂ ਆ ਰਹੀਆਂ, ਕਿਉਂਕਿ ਆਪਣੇ ਕਾਲਰ ਤਾਂ ਕਾਫ਼ੀ ਨੇ ਇਸ ਵਕਤ ਸੁਣਦੀਆਂ ਵੀ ਆ ਪ੍ਰੋਗਰਾਮ ਨੂੰ ਉਹ, ਅਤੇ ਥੋੜ੍ਹਾ ਜਿਹਾ ਸਾਨੂੰ ਵੀ ਹੌਸਲਾ ਹੋ ਜੇ ਕਿਉਂਕਿ ਆਪਣੇ ਫੈਮਿਲੀ ਪ੍ਰੋਗਰਾਮ ਕਰਨਾ ਆਪਾਂ ਸਾਰਿਆਂ ਨੇ, ਨਹੀਂ ਤਾਂ ਫਿਰ ਮੇਰੇ ਵਰਗੇ ਛੱਡੇ ਛੱਡ ਰਹੇ ਤਾਂ ਫਿਰ ਕੀ ਕਰਨਾ। ਆਪਣੇ ਆਪਣੀਆਂ ਭੈਣਾਂ ਨੂੰ ਵਾਈਫ ਨੂੰ ਜ਼ਰੂਰ ਲੈ ਕੇ ਆਇਓ, ਮੰਮੀਆਂ ਨੂੰ ਆਪਣੇ ਜ਼ਰੂਰ ਲੈ ਕੇ ਆਇਓ ਜੇ ਆਉਣਾ, ਅਤੇ ਬਾਕੀ ਰੰਗਾਰੰਗ ਪ੍ਰੋਗਰਾਮ ਸਾਰਾ ਦਿਨ ਚਲਾਵਾਂਗੇ, ਗੱਲਾਂ ਬਾਤਾਂ ਆਪਾਂ ਰਲ ਮਿਲ ਕੇ ਕਰਾਂਗੇ। ਕਾਫ਼ੀ ਸਾਰੇ ਸਪੌਂਸਰਾਂ ਨੂੰ ਮੈਂ ਬੇਨਤੀ ਕੀਤੀ ਆ ਵੀ ਕੁਛ ਨਾ ਕੁਛ ਗਿਫਟ ਇਨਾਮ ਜ਼ਰੂਰ ਲੈ ਕੇ ਆਇਓ। ਜਿਹੜੇ ਲਾਟਰੀ ਸੈਸ਼ਨ ਪਿਛਲੀ ਵਾਰ ਆਪਾਂ ਕੀਤਾ ਸੀ, ਪਰਚੀਆਂ ਪਾਈਆਂ ਅਤੇ ਦੋ ਦੋ ਤਿੰਨ ਤਿੰਨ ਇਨਾਮ ਹਰੇਕ ਸਪੌਂਸਰ ਵੱਲੋਂ ਆਪਾਂ ਕਢਾਏ ਸੀ, ਅਤੇ ਸਾਰਾ ਦਿਨ ਇੱਦਾਂ ਹੀ ਚਲਾਵਾਂਗੇ ਉਹ ਕੰਮ, ਅਤੇ ਬਾਕੀ ਜਿਵੇਂ ਜਿਵੇਂ ਤੁਸੀਂ ਗੱਲਾਂ ਬਾਤਾਂ ਕਰੋਗੇ ਤਾਂ ਉੱਦਾਂ ਚੱਲੀ ਜਾਣਾ, ਅਤੇ ਕਰਦੇ ਆਪਾਂ ਗੱਲਬਾਤ ਅਤੇ ਇੱਕ ਸਕਿੰਟ ਬਾਅਦ ਦੇ ਦਿਓ ਅਤੇ ਮੈਨੂੰ ਮਾੜਾ ਜਿਹਾ ਆ ਗੀਤ ਦੇ ਦੱਸਿਓ ਕੀ ਹਿਸਾਬ ਕਿਤਾਬ ਜਾਂ ਜਿਹੜਾ ਗੀਤ ਬੁੱਝੂਗਾ ਉਹਨੂੰ ਮਾਸਟਰ ਸਲੀਮ ਦੇ ਸ਼ੋਅ ਦੀਆਂ ਟਿਕਟਾਂ ਮੈਂ ਫਰੀ ਦਊਂਗਾ। ਚਲੋ ਦੇਖੀ ਜਾਓ ਗੀਤ, ਦੇਖਦੇ ਕਿਹੜਾ ਹੈ ਗੀਤ, ਤਾਂ ਮੈਨੂੰ ਵੀ ਨਹੀਂ ਪਤਾ ਲੱਗਿਆ ਹਜੇ ਤੱਕ ਕਿਹੜਾ ਕਿੱਥੇ ਹੈ ਗੀਤ, ਜਾ ਲਵੀ ਦੇਖਦੇ ਜਿਹੜਾ ਗੀਤ ਬੁੱਝੂਗਾ। ਮਾਸਟਰ ਸਲੀਮ ਦੇ ਸ਼ੋਅ ਦੀਆਂ ਟਿਕਟਾਂ ਫਰੀ ਮੇਰੇ ਵੱਲੋਂ, ਜਦੋਂ ਦੱਸੋ ਕਿੰਨੇ ਕੁ ਜਾਣੇ ਅੱਜ ਸੁਣਦੇ ਆ ਪ੍ਰੋਗਰਾਮ ਨੂੰ। ਲਵੀ ਦੇਖਦੇ ਆ, ਮੈਨੂੰ ਲੱਗਦਾ ਵੀ ਸ਼ਾਇਦ ਬੁੱਝਿਆ ਹੋਵੇ। 7003 ਸਤਿ ਸ਼੍ਰੀ ਅਕਾਲ ਜੀ, ਜੀ ਆਨ ਸੋਰੀ ਜੀ ਆਨ ਭਾਈ ਕਿੱਦਾਂ ਬੁੱਝਿਓ ਮਾੜਾ ਜਿਹਾ ਕਿਹੜਾ ਗੀਤ, ਮਾਸਟਰ ਸਲੀਮ ਤੇ ਉਹਦੀਆਂ ਟਿਕਟਾਂ ਫਰੀ। ਨਹੀਂ ਪੈਂਦੇ ਨੀ ਪੱਲੇ ਲੱਗਦਾ ਨੀ। ਚਲੋ 33-25 ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਇਹਨੂੰ।
6: ਤੁਸੀਂ
0: ਤਾਂ ਮਨਮੋਹਨ ਵਾਰਸ ਦਾ ਗੀਤ ਕਹਿੰਦੇ ਹੋ ਇਹ।
6: ਅੱਛਾ ਇਹ ਮਾਸਟਰ ਹੈਗਾ, ਮਾਸਟਰ ਸਲੀਮ ਜੀ ਦਾ।
0: ਨਹੀਂ ਤਾਂ ਹੁਣ ਤੁਸੀਂ ਦੱਸਣਾ ਮੈਨੂੰ ਕੀ ਪਤਾ।
6: ਨਹੀਂ ਨਹੀਂ ਮਨਮੋਹਨ ਵਾਰਸ ਜੀ ਦਾ।
0: ਅੱਛਾ ਗੀਤ ਉਹ, ਚਲੋ ਦੇਖਦੇ ਆ ਬਾਈ। ਚਲੋ ਮੈਨੂੰ ਕਰਿਓ ਬਾਅਦ ਚ ਕਾਲ ਮੇਰੇ ਨੰਬਰ ਤੇ ਜਾਂ ਮੈਸੇਜ ਕਰ ਲਿਓ। ਥੈਂਕ ਯੂ, ਮੈਂ ਦੇਖਦਾ ਬਾਈ, ਮੈਂ ਪੱਕਾ ਨਹੀਂ ਕਹਿੰਦਾ। ਹਾਂਜੀ ਰਵਿੰਦਰ ਭਾਜੀ,
7: ਹਰੀਸ਼ ਭਾਜੀ ਬੱਸ ਹੈਗੀ ਬਠਿੰਡੇ ਵਾਲੀ, ਟਿਕਟਾਂ ਤੇ ਦਿੱਲੀ ਦੇ ਦਈ ਜਾਂਦੇ ਆ।
0: ਸੱਚੀ
7: ਗਾਣਾ ਵਾਤ ਭਾਜੀ ਦਾ
0: ਲੈ,
7: ਟਿਕਟਾਂ ਸਲੀਮ ਸਲੀਮ ਦੇ ਦਈ ਜਾਂਦੇ ਸ਼ੋਅ ਦੀਆਂ। ਕੋਈ ਗੱਲ ਨੀ, ਮੈਂ ਬੁੱਝ ਜਾਣਾ ਸਾਰਾ ਕੋਈ ਬਾਈ ਜੀ, ਲਾਓ ਗਾਣਾ ਸੁਣ ਲੈਂਦਾ।
0: ਨਹੀਂ ਇਦਾਂ ਨਹੀਂ ਹੈਗਾ, ਇਹ ਤਾਂ ਹੁਣ ਤੁਸੀਂ ਧੱਕਾ ਮੈਨਾਂ ਕਰਦੇ ਹੋ।
7: ਧੱਕਾ ਤੁਸੀਂ ਕਰਦੇ ਆ ਬਾਈ ਜੀ, ਤੁਸੀਂ ਸਾਡਾ
0: ਸਲੀਮ
8: ਦਾ, ਮਾਸਟਰ ਸਲੀਮ ਦਾ।
0: ਅੱਛਾ ਚਲੋ ਦੇਖਦੇ ਆ, ਕਰਿਓ ਮੈਨੂੰ ਮੈਸੇਜ। ਥੈਂਕ ਯੂ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ ਇਹਨੂੰ। ਜਤਿੰਦਰ
7: ਮਾਸਟਰ ਸਲੀਮ ਦੀ ਟਿਕਟ ਹੋਵੇ ਨਾ ਹੋਵੇ, ਪਰ ਇਹ ਮਨਮੋਹਨ ਵਾਰਸ ਆ,
0: ਕੰਪਿਊਟਰ ਵੱਲ ਨਾ ਦੇਖੋ। ਚਲੋ ਪਰਮਿੰਦਰ ਜੀ ਰੰਗਾ, ਸਤਿ ਸ਼੍ਰੀ ਅਕਾਲ ਜੀ ਇਹਨੂੰ।
9: ਜੀ ਹਰਜੀਤ ਜੀ, ਸਾਂਝਾ ਵਿਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਧਰੋਂ ਰਣਬੀਰ ਭਾਜੀ ਦਾ ਵੀ ਮੈਸੇਜ ਆਇਆ, ਕਹਿੰਦੇ ਹਾਈ ਗੁੱਡ ਮਾਰਨਿੰਗ, ਕਿਤੇ ਕੱਲੀ ਬਹਿ ਕੇ ਦੇਖੀ ਨੀ। ਲਓ ਜੀ, ਐਵੇਂ ਵੇਖੀ ਨੀ, 16-10 ਤੋਂ ਵੀ ਕਿਤੇ ਬਹਿ ਕੇ, ਕਿਤੇ ਕੱਲੀ ਬਹਿ ਕੇ ਸੋਚੀ ਨੀ, ਇਹਨਾਂ ਨੇ ਸੋਚੀ ਨੀ ਲਿਆ। ਚਲੋ ਲੈ ਵੀ ਦੇਖਦੇ ਹਾਂ ਅੱਜ ਕੌਣ ਬੁੱਝਦਾ। ਮਾਸਟਰ ਸਲੀਮ ਦੇ ਟਿਕਟਾਂ ਮੇਰੇ ਵੱਲੋਂ ਲੈ ਲਿਓ, ਪਰ ਕਹਿਣਾ ਪੈਣਾ ਭਰਾ ਨੂੰ ਤੇ ਬੂਟਾ ਸਿੰਘ ਭਾਜੀ ਦਾ ਵੀ ਮੈਸੇਜ ਹੈ, ਹਰਜੀਤ ਸਿੰਘ ਐਂਡ ਅਮਨਦੀਪ ਜੀ ਗੁੱਡ ਮਾਰਨਿੰਗ ਟੂ ਆਲ, ਥੈਂਕ ਯੂ ਭਾਜੀ, ਥੈਂਕ ਯੂ ਸੋ ਮੱਚ। ਹਰਦੀਪ ਭਾਜੀ ਦਾ ਵੀ ਮੈਸੇਜ ਹੈ, ਇਕੱਲੀ ਬਹਿ ਕੇ ਸੋਚੀ ਨਹੀਂ ਮਨਮੋਹਨ ਵਾਰਸ ਦੇ ਵੀ ਮੈਂ ਹੁਣ ਥੋੜ੍ਹਾ ਜਿੰਨੇ ਇੰਨਿਆਂ ਕੁ ਨਹੀਂ ਕਹਿੰਦਾ, ਫਿਰ ਤਾਂ ਹੋ ਸਕਦਾ ਨੇੜੇ ਤੇੜੇ ਹੋਵਾਂ ਮਾੜਾ ਮੋਟਾ। ਅਤੇ ਚਲੋ ਆਪਾਂ ਪਰਮਿੰਦਰ ਨੂੰ ਲੈ ਕੇ ਗੱਲਾਂ, ਅਤੇ ਪਰਮਿੰਦਰ ਜੀ ਆ ਜਾਓ ਮਾੜਾ ਜਿਹਾ, ਤੁਸੀਂ ਕਰਿਓ ਦੋ ਦੋ ਹੱਥ ਤੁਹਾਡੇ ਨਾਲ ਕਰੀਏ। ਸਤਿ ਸ਼੍ਰੀ ਅਕਾਲ, ਬੋਲਤੀ ਤੁਸੀਂ ਬੋਲਤੀ। ਚਲੋ ਇੱਕ ਗੱਲ ਮੈਨੂੰ ਦੱਸੋ, ਜਿਹੜੇ ਤਾਂ ਦਿੱਲੀ ਧਰਨੇ 'ਚ ਸਟੂਡੈਂਟ ਬੱਚੇ ਬੈਠੇ ਆ, ਕੁੱਟਮਾਰ ਹੋਈ ਪੂਰੀ, ਕਾਂਗਰਸ ਵਾਲਿਆਂ ਨੇ ਧਰਨਾ ਲਾਇਆ, ਲੱਤਾਂ ਬਾਹਾਂ ਤੋਂ ਫੜ ਕੇ ਚੱਕ ਲਏ ਪੁਲਿਸ ਨੇ, ਪੁਲਿਸ ਦਾ ਚੱਕਣਾ ਜਾਇਜ਼, ਪਰ ਜਿਹੜੇ ਆਰ ਐੱਸ ਐੱਸ ਦੇ ਵਿੱਚ ਕਾਰਕੁਨ ਸੀ, ਹੁਣ ਮੈਂ ਉਹ ਲਫ਼ਜ਼ ਨਹੀਂ ਵਰਤੂੰਗਾ ਕੋਈ ਗਲਤ, ਉਹ ਪੁਲਿਸ ਦੇ ਨਾਲ ਰਲ ਕੇ ਕਹਿੰਦੇ, ਉਹਨਾਂ ਨੇ ਵੀ ਖਾਸਾ ਹੱਥੋਂ ਪਾਈ ਬਹੁਤ ਬੰਦਿਆਂ ਨੇ ਕੀਤੀ ਆ ਬੱਚਿਆਂ ਨਾਲ।
9: ਜੀ ਜੀ, ਜਿਹੜੀ ਤੁਸੀਂ ਗੱਲ ਕੰਮ ਤੋਂ ਕਤਰਾਏ ਆ, ਮੈਂ ਨਹੀਂ ਕਤਰਾਊਂਗਾ, ਮੈਂ ਕਹੂੰਗਾ ਆਰ ਐੱਸ ਐੱਸ ਦੇ ਗੁੰਡੇ। ਸੋ ਆਪਾਂ ਉੱਥੋਂ ਹੀ ਗੱਲ ਸ਼ੁਰੂ ਕਰ ਲੈਣੀ ਆ ਕਿ ਕੱਲ ਪ੍ਰਧਾਨ ਮੰਤਰੀ ਮੋਦੀ ਦੀ ਰਿਹਾਇਸ਼ ਅੱਗੇ ਜਿਹੜਾ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਅਖਿਲੇਸ਼ ਯਾਦਵ ਤੇ ਹੋਰ ਵਿਰੋਧੀ ਧਿਰਾਂ ਦੇ ਆਗੂਆਂ ਨੇ ਜਿਹੜਾ ਧਰਨਾ ਦਿੱਤਾ, ਦਿੱਲੀ ਪੁਲਿਸ ਨੂੰ ਚੱਕਰਾਂ ਚ ਪਾ ਦਿੱਤਾ। ਪ੍ਰਧਾਨ ਮੰਤਰੀ ਮੋਦੀ ਰਿਹਾਇਸ਼ ਦੇ ਅੱਗੇ ਪਹੁੰਚਣਾ ਬਹੁਤ ਵੱਡੀ ਚੁਣੌਤੀ ਹੁੰਦੀ ਆ, ਪਰ ਚੱਲਦੇ ਸੈਸ਼ਨ ਚ ਐਸਾ ਉਹਨਾਂ ਨੇ ਗੇੜਾ ਦੇ ਕੇ ਉੱਥੇ ਪਹੁੰਚ ਕੇ ਰਾਤੀ ਜਿਹੜਾ ਹਾਈ ਪ੍ਰੋਫਾਈਲ ਡਰਾਮਾ ਹੋਇਆ, ਗ੍ਰਿਫਤਾਰੀਆਂ ਹੋਈਆਂ ਨੇ, ਕੁੱਟਮਾਰ ਹੋਈ ਆ, ਖਿੱਚ ਧੂ ਹੋਈ ਆ, ਰਾਹੁਲ ਗਾਂਧੀ ਜ਼ਖਮੀ ਵੀ ਹੋਏ ਨੇ, ਘੜੀਸੇ ਵੀ ਗਏ ਨੇ, ਪ੍ਰਿਯੰਕਾ ਗਾਂਧੀ ਨੇ ਸਾਰੇ ਸੋਸ਼ਲ ਮੀਡੀਆ ਤੇ ਪਏ ਨੇ ਕਿ ਕਿਵੇਂ ਹੱਥੋਂ ਪਾਈ ਹੋਈ ਆ। ਇਸ ਸਾਰੇ ਜਿਹੜਾ ਪੇਪਰ ਲੀਕ ਮਾਮਲੇ ਨੂੰ ਦਿੱਲੀ ਚ ਜੰਤਰ ਮੰਤਰ ਚ ਜਿਹੜਾ ਅੰਦੋਲਨ ਚੱਲ ਰਿਹਾ, ਮੈਨੂੰ ਲੱਗਦਾ ਇੱਕ ਨਵੀਂ ਪੀਕ, ਨਵੇਂ ਸਿਖਰ ਤੇ ਗੱਲ ਪਹੁੰਚ ਗਈ ਆ। ਔਰ ਅੱਜ ਵੀ ਇਹ ਮਾਮਲਾ ਗੂੰਜ ਰਿਹਾ ਲੋਕ ਸਭਾ ਤੇ ਰਾਜ ਸਭਾ ਚ, ਲੋਕ ਸਭਾ ਕੈਂਸਲ ਹੋ ਚੁੱਕੀ ਆ ਕੱਲ ਤੱਕ ਲਈ, ਔਰ ਰਾਜ ਸਭਾ 3 ਵਜੇ ਤੱਕ ਲਈ ਜਿਹੜੀ ਕਾਰਵਾਈ ਰੋਕੀ ਗਈ ਆ। ਕੁੱਲ ਮਿਲਾ ਕੇ ਮੈਨੂੰ ਲੱਗਦਾ ਰਾਹੁਲ ਗਾਂਧੀ ਨੇ ਮਾਸਟਰ ਸਟ੍ਰੋਕ ਕੀਤਾ। ਇਸ ਵੇਲੇ ਮੋਦੀ ਸਰਕਾਰ ਪੂਰੀ ਤਰ੍ਹਾਂ ਬੈਕਫੁੱਟ ਆ, ਜਿਹੜੀ ਸੈਸ਼ਨ ਸ਼ੁਰੂ ਹੋਣ ਤੇ ਕੋਈ ਗੱਲ ਕਰਨ ਲਈ ਤਿਆਰ ਨਹੀਂ ਸੀ। ਅੱਜ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਜਾਂ ਜਿਹੜੇ ਸੰਸਦੀ ਮਾਮਲਿਆਂ ਦੇ ਮੰਤਰੀ ਨੇ ਕਿਰਨ ਜੁਜੂ ਚੀਕ ਚੀਕ ਕੇ ਕਹਿ ਰਹੇ ਨੇ, ਭਾਈ ਆਓ ਗੱਲ ਤਾਂ ਕਰੀਏ, ਕਿਸੇ ਤਰ੍ਹਾਂ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਪਰ ਮੈਨੂੰ ਲੱਗਦਾ ਕਿ ਇਹ ਹੁਣ ਜਿਹੜਾ ਮਰਿਆ ਹੋਇਆ ਸੱਪ ਮੋਦੀ ਸਰਕਾਰ ਦੇ ਜਾਂ ਪੀਐਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗਲ ਪਏਗਾ, ਬੜਾ ਔਖਾ ਹੋ ਜਾਣਾ। ਬੈਕਫੁੱਟ ਤੇ ਆ ਸਰਕਾਰ ਪੂਰੀ ਤਰ੍ਹਾਂ ਭੱਜਣਾ, ਔਰ ਦਿੱਲੀ ਇਸ ਟਾਈਮ ਪੂਰੀ ਤਰ੍ਹਾਂ ਸੀਲ ਹੋ ਗਈ ਆ, ਸੜਕਾਂ ਜਾਮ ਨੇ, ਮੈਟਰੋ ਸਟੇਸ਼ਨ 16 ਦੇ 16 ਬੰਦ ਹੋ ਗਏ ਨੇ, ਔਰ ਬੰਗਾਲ ਤੋਂ ਫੌਜ ਦੀਆਂ 2 ਵੱਡੀਆਂ ਟੁਕੜੀਆਂ ਮੰਗਾ ਲਈਆਂ ਗਈਆਂ ਨੇ। ਕੁੱਲ ਮਿਲਾ ਕੇ ਸਰਕਾਰ ਸੰਕਟ 'ਚ ਆ। ਔਰ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਉਹ ਜਿਹੜੇ ਵਿਦਿਆਰਥੀਆਂ 'ਤੇ ਕੁੱਟਮਾਰ ਹੋਈ ਆ, ਇੱਕ ਮੈਂ ਦੇਖ ਰਿਹਾ ਸੀ ਹਰਜੀਤ ਜੀ, ਇੱਕ ਵਿਦਿਆਰਥੀ ਨੇ 2 ਬਾਹਾਂ ਤੋੜ ਦਿੱਤੀਆਂ ਨੇ, ਬਹੁਤ ਸਾਰੇ ਵਿਦਿਆਰਥੀ ਲੱਭ ਨਹੀਂ ਰਹੇ, ਹਸਪਤਾਲਾਂ ਤੱਕ ਉਹਨਾਂ ਦਾ ਪਿੱਛਾ ਕੀਤਾ ਜਾ ਰਿਹਾ। ਸੋ ਇਹ ਹਾਲ ਆ ਆਪਾਂ ਭਾਰਤ ਦਾ ਔਰ ਦੇਸ਼ ਦੀ ਰਾਜਧਾਨੀ ਦਾ। ਔਰ ਉਹ ਜਿਹੜੀ ਕੁੱਟਮਾਰ ਦੀਆਂ ਤਸਵੀਰਾਂ ਆ ਰਹੀਆਂ ਨੇ, ਦਿੱਲੀ ਪੁਲਿਸ ਦੇ ਨਾਲ ਆਰ ਐੱਸ ਐੱਸ ਦੇ ਗੁੰਡੇ ਹੱਕੀਆਂ ਬੈਟਾਂ ਦੇ ਨਾਲ ਔਰ ਲੋਹੇ ਦੀਆਂ ਰਾਡਾਂ ਲੈ ਕੇ ਨਾਲ ਪੁੱਟਦੇ ਨਜ਼ਰ ਆਏ ਨੇ, ਆਪਣੇ ਆਪ ਦੇ ਵਿੱਚ ਦੱਸਦਾ ਕਿ ਦੇਸ਼ ਦੇ ਹਾਲਾਤ ਕਿਹੋ ਜਿਹੇ ਨੇ।
0: ਅੱਛਾ ਜੀ, ਇਹਦੇ 'ਚ ਨਾਲ ਹੀ ਗੱਲ ਜੋੜ ਲੈਣਾ, ਚਲੋ ਮੈਂ ਕਾਫੀ ਹਾਂ ਦਾ ਨਾਰਾ ਵੀ ਮਾਰਿਆ ਵੱਖ ਵੱਖ ਅਪੋਜੀਸ਼ਨਾਂ ਨੇ, ਪਾਰਟੀਆਂ ਨੇ, ਜਿਵੇਂ ਆਪਣੇ ਭਗਵੰਤ ਮਾਨ ਸਾਹਿਬ, ਕੇਜਰੀਵਾਲ ਸਾਹਿਬ, ਉਧਵ ਠਾਕਰੇ ਨਾਲ ਬੈਠੇ ਨੇ ਅੱਜ ਕੇਜਰੀਵਾਲ ਸਾਹਿਬ ਦੇ ਦਿੱਲੀ, ਜਾਂ ਹੋਰ ਕਾਂਗਰਸ ਹੋ ਗਈ, ਜਿਹੜੇ ਦਿੱਲੀ ਦੇ ਬੱਚੇ ਆ ਜਾਂ ਹੋਰ ਵੱਖ ਵੱਖ ਸਟੇਟਾਂ ਦੇ ਬੱਚੇ ਆ, ਉਹਨਾਂ ਦਾ ਦੁੱਖ ਸਾਰਿਆਂ ਨੂੰ ਲੱਗਿਆ ਜਿਹੜੇ ਪੰਜਾਬ 'ਚ ਕੁੱਟਮਾਰ ਪੈਂਦੀ ਆ।
9: ਸਿਆਸਤ ਦੇ ਰੰਗ ਹੁੰਦੇ ਨੇ ਕਿ ਕਿਸੇ ਦੀਆਂ ਹੱਥ 'ਚ, ਕਿਸੇ ਦੀਆਂ ਕੱਚ 'ਚ। ਸੋ ਪੰਜਾਬ ਦਾ ਵੀ ਹਾਲਤ ਇਹੀ ਆ, ਅਸੀਂ ਦੇਖਿਆ ਕਿ ਇੱਥੇ ਵੀ ਫਾਰਮੇਸੀ ਦਾ ਜਿਹੜਾ ਪੇਪਰ ਲੀਕ ਹੋਇਆ, ਉਹਦੇ ਵਿੱਚ ਜਿਹੜੀਆਂ ਗ੍ਰਿਫਤਾਰੀਆਂ ਵੀ ਹੋਈਆਂ ਨੇ ਬਹੁਤ ਸਾਰੇ। ਬਿਲਕੁਲ, ਉਹ ਇੱਕ ਵੱਖਰਾ ਇਵੈਂਟ ਆ, ਮਨਰੇਗਾ ਮਜ਼ਦੂਰਾਂ ਦੇ ਉੱਪਰ ਜਿਹੜਾ ਲਾਠੀ ਚਾਰਜ ਹੋਇਆ ਉਹ ਵੀ ਦਿੱਲੀ ਦੀ ਤਰਜ ਤੇ ਸੀ। ਸੋ ਪਰ ਨਾਲ ਦੀ ਨਾਲ ਇੱਕ ਹੋਰ ਗੱਲ ਡਿਸਕਸ ਕਰਨੀ ਬਣਦੀ ਆ ਕਿ ਦਿੱਲੀ ਦੇ ਵਿੱਚ ਜੋ ਕੁਛ ਹੋ ਰਿਹਾ, ਸਾਰੀ ਇੰਡੀਆ ਅਲਾਇੰਸ ਇੱਕਜੁੱਟ ਆ, ਪਰ ਆਮ ਆਦਮੀ ਪਾਰਟੀ ਵਾਲੇ ਇੱਕ ਵੱਖਰੀ ਸੁਰ ਅਲਾਪ ਰਹੇ ਨੇ, ਉਹ ਕਹਿੰਦੇ ਸਾਡਾ ਵੱਖਰਾ ਹੀ ਸਵੈਗ ਆ। ਅੱਜ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸ਼ਿਵ ਸੈਨਾ ਦੇ ਜਿਹੜੇ ਮੁਖੀ ਨੇ ਉਧਵ ਠਾਕਰੇ, ਉਹਨਾਂ ਨੂੰ ਲੈ ਕੇ ਵੱਖਰੀ ਪ੍ਰੈਸ ਕਾਨਫਰੰਸ ਕੀਤੀ ਆ। ਉਹ ਕਹਿੰਦੇ ਜੀ ਭਾਜਪਾ ਤੇ ਕਾਂਗਰਸ ਰਲੀ ਹੋਈ ਆ, ਰਾਹੁਲ ਗਾਂਧੀ ਨੇ ਘੰਟਕ ਪ੍ਰਦਰਸ਼ਨ ਕੀਤਾ, ਉਦੋਂ ਬਾਅਦ ਸਰਕਾਰ ਮੰਨ ਗਈ ਆ, ਅਸੀਂ ਕਦੋਂ ਦਾ। ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਹਰ ਸਿਆਸੀ ਪਾਰਟੀ ਆਪਣੇ ਪੱਧਰ ਤੇ ਜਿਹੜੀ ਆ ਸਿਆਸਤ ਕਰ ਰਹੀ ਆ, ਪਰ ਕੁੱਲ ਮਿਲਾ ਕੇ ਦੇਸ਼ ਦੀ ਹਾਲਾਤ ਇਸ ਵੇਲੇ ਬਹੁਤ ਜ਼ਿਆਦਾ ਵਿਗੜੇ ਹੋਏ ਨਜ਼ਰ ਆ ਰਹੇ ਨੇ ਜੀ।

0: ਬਿਲਕੁਲ ਜੀ, ਮਾਸਟਰ ਸਲੀਮ ਸਾਹਿਬ ਦਾ ਸ਼ੋਅ ਆ ਰਿਹਾ ਜੀ 24 ਤਰੀਕ ਨੂੰ, ਫਰਾਈਡੇ ਨੂੰ, ਅਤੇ ਉਹਦੀਆਂ ਟਿਕਟਾਂ ਲੈਣੀਆਂ ਤੁਸੀਂ ਪ੍ਰਭ ਸੰਧੂ ਸਾਹਿਬ 437-870-3001 ਅਤੇ ਪੰਜਾਬੀ ਵਿਰਸਾ। ਬਿਲਕੁਲ ਤੁਸੀਂ ਸਹੀ ਸੀਗੇ, ਮਨਮੋਹਨ ਮਾਰਸ ਦਾ ਗੀਤ ਸੀ। ਮੈਂ ਇੱਕ ਤੀਰ ਨਾਲ ਦੋ ਨਿਸ਼ਾਨੇ ਲਾਏ ਨੇ, ਇੱਕ ਐਡ ਦੇ ਵਿੱਚ ਦੋ ਐਡਾਂ ਬੋਲ ਗਿਆ। ਪੰਜਾਬੀ ਵਿਰਸਾ ਇਹ ਆ ਰਿਹਾ ਜੀ ਸ਼ਨੀਵਾਰ ਨੂੰ। ਹੁਣ ਮਨਮੋਹਨ ਮਾਰਸ ਹੋਣਾਂ ਨੇ ਗੀਤ ਗਾਉਣੇ ਨੇ ਅਤੇ ਆਪਾਂ ਬਹਿ ਕੇ ਸੁਣਦੇ ਹਾਂ, ਅਤੇ ਮਾਸਟਰ ਸਲੀਮ ਹੋਣਾਂ ਨੇ ਮਾਈਕ ਤੋਂ ਬਿਨਾਂ ਆਪਣੀ ਹੇਕ ਦੇ ਵਿੱਚ 20,000 ਬੰਦੇ ਨੂੰ, 40,000 ਬੰਦੇ ਨੂੰ, 25,000 ਬੰਦੇ ਨੂੰ ਕਹਿੰਦੇ ਆਪਣੀ ਆਵਾਜ਼ ਨਾਲ ਬਿਨਾਂ ਮਾਈਕ ਤੋਂ ਗੀਤ ਗਾ ਕੇ ਸੁਣਾਏ ਹੋਏ ਆ। ਆਪਾਂ ਪੰਜਾਬੀ ਵਿਰਸੇ ਦਾ ਵੀ ਆਨੰਦ ਮਾਣਨਾ ਅਤੇ ਨਾਲ ਮਾਸਟਰ ਸਲੀਮ ਸਾਹਿਬ ਦਾ। 647-400-6868 ਹਰਜਿੰਦਰ ਗਿੱਲ ਸਾਹਿਬ, 416-303-4444 ਅਤੇ ਸੋਢੀ ਨਗਰਾ ਸਾਹਿਬ। ਰਜਿੰਦਰ ਗੁਰਾਇਆ ਸਾਹਿਬ ਦਾ ਫੋਨ ਆਉਂਦਾ ਸੀਗਾ, ਉਹਨਾਂ ਦੀ ਕਾਲ ਕੱਟ ਗਈ ਅਤੇ ਦੁਬਾਰਾ ਕਾਲ ਕਰ ਸਕਦੇ ਆ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ, ਅਤੇ ਤੁਹਾਨੂੰ ਤੁਸੀਂ ਆ ਜਾਓ ਦੁਬਾਰਾ ਗਿੱਟੇ ਮੋਢੇ ਗੋਡਿਆਂ 'ਚ ਕਿਤੇ ਦਰਦ ਆ, 416-884-5486 'ਤੇ ਡਾਕਟਰ ਸਾਹਿਬ ਨਾਲ ਸੰਪਰਕ ਕਰ ਲਿਓ। ਅਮਨਦੀਪ ਜੀ ਤੁਸੀਂ ਇੱਕ ਚੀਜ਼ ਦੱਸੋ, ਮੈਂ ਕਾਲਾਂ ਵੀ ਸਾਰੀਆਂ ਫਲੈਸ਼ ਕਰਦੀ, ਇੱਕ ਮਿੰਟ ਹੋਲਡ ਰੱਖਿਓ ਸਾਰੇ ਜਾਣੇ। ਤੁਸੀਂ ਕਿੰਨੀਆਂ ਕੁ ਕੰਪਨੀਆਂ ਨਾਲ ਇੰਸ਼ੋਰੈਂਸ ਕਰਦੇ ਹੋ? ਜੇ ਕਿਸੇ ਦਾ ਮੰਨ ਲਓ ਇੱਕ ਕੋਟ ਨਹੀਂ ਸੈੱਟ ਬਹਿੰਦਾ ਤਾਂ ਦੂਜੀ ਕਿਸੇ ਕੰਪਨੀ ਨਾਲ ਸਰਚ ਕਰ ਸਕਦੇ ਹੋ? ਕਿੰਨੀਆਂ ਕੁ ਕੰਪਨੀਆਂ?
1: ਹਾਂਜੀ, ਅਸੀਂ ਸ਼ੋਪ ਅਰਾਊਂਡ ਕਰਦੇ ਹਾਂ ਤੁਹਾਡੇ ਲਈ। ਸਾਡੇ ਕੋਲ ਤਕਰੀਬਨ 22-24 ਤੱਕ ਕੰਪਨੀਜ਼ ਨੇ। ਹਾਂਜੀ, 3 ਹਾਈ ਰਿਸਕ ਡਰਾਈਵਰਸ ਲਈ ਵੀ ਨੇ ਕੰਪਨੀਜ਼। ਸਾਰੀਆਂ ਮੇਜਰ ਕੰਪਨੀਜ਼ ਜਿਹੜੀਆਂ ਕੈਨੇਡਾ 'ਚ ਓਪਰੇਟ ਕਰਦੀਆਂ ਨੇ, ਅਵੀਵਾ ਹੋ ਗਈ, ਇੰਟੈਕਟ, ਵਾਵਾਨੀਸਾ, ਇਕਨੋਮਿਕਲ, SGI ਕੈਨੇਡਾ, CAA, ਸਾਰੀਆਂ ਕੰਪਨੀਜ਼ ਨੇ ਸਾਡੇ ਕੋਲ। ਹਰ ਕਿਸੇ ਦਾ ਪ੍ਰੋਡਕਟ ਥੋੜ੍ਹਾ ਥੋੜ੍ਹਾ ਡਿਫਰੈਂਟ ਹੈ, ਜਿਵੇਂ ਦੀ ਤੁਹਾਡੀ ਲੋੜ ਹੁੰਦੀ ਹੈ ਉਸ ਹਿਸਾਬ ਨਾਲ ਤੁਹਾਡੇ ਲਈ ਸ਼ੋਪ ਅਰਾਊਂਡ ਕਰਕੇ ਸਾਰਾ ਦੇਖਭਾਲ ਕੇ ਫਿਰ ਤੁਹਾਨੂੰ ਕੋਟ ਦਿੱਤਾ ਜਾਂਦਾ।
0: ਜਾਣੀ ਹੁਣ ਜੇ ਕਿਸੇ ਕੋਲ ਇੱਕ ਕਾਰ ਆ, ਦੋ ਕਾਰਾਂ ਨੇ, ਜਾਂ ਕੋਈ ਬੱਚੇ ਨਵੇਂ ਕਿਸੇ ਦੇ ਲਾਇਸੈਂਸ ਲਿਆ, ਉਹਨਾਂ ਨੂੰ ਐਡ ਕਰਾਉਣਾ, ਕਿਸੇ ਨੇ ਬਜ਼ੁਰਗ ਨੂੰ ਐਡ ਕਰਾਉਣਾ,
1: ਹਾਂਜੀ,
0: ਇੱਕ ਘਰ ਆ, ਦੋ ਘਰ ਨੇ, ਪੈਕੇਜ ਇਕੱਠਾ ਬਣ ਸਕਦਾ?
1: ਹਾਂਜੀ, ਇਕੱਠਾ ਪੈਕੇਜ ਬਣ ਜਾਂਦਾ ਹੈ, ਉਹ ਬੈਟਰ ਰਹਿੰਦਾ। ਅਲੱਗ ਅਲੱਗ ਪਾਲਿਸੀ ਲੈਣ ਨਾਲੋਂ ਕੰਬਾਈਨ ਡਿਸਕਾਊਂਟਸ ਹੁੰਦੇ ਨੇ। ਤੁਹਾਡੀ ਸਾਰੀਆਂ ਕਾਰਾਂ, ਸਾਰੇ ਘਰ, ਰੈਂਟਲ ਪ੍ਰੋਪਰਟੀਜ਼ ਵਗੈਰਾ ਇੱਕੋ ਹੀ ਪੈਕੇਜ 'ਚ ਕੰਬਾਈਨ ਕਰਕੇ ਦੋ ਫਾਇਦੇ ਨੇ। ਇੱਕ ਤਾਂ ਡਿਸਕਾਊਂਟਸ ਮਿਲ ਗਏ ਆਪਾਂ ਨੂੰ, ਦੂਸਰਾ ਸਾਡੀ ਸਾਰੀ ਪਾਲਿਸੀ ਇੱਕੋ ਜਗ੍ਹਾ 'ਤੇ ਹੈ, ਅਤੇ ਤੀਸਰਾ ਤੁਹਾਡੀ ਪੇਮੈਂਟਸ ਸਿਰਫ ਇੱਕ ਪੇਮੈਂਟ ਜਾਣੀ ਹੈ,
0: ਸਾਰੀ
1: ਪਾਲਿਸੀ ਅਲੱਗ ਅਲੱਗ ਨਹੀਂ ਜਾਣੀ। ਹਾਂਜੀ, ਸੋ ਟਰੈਕ ਰੱਖਣਾ ਥੋੜ੍ਹਾ ਈਜ਼ੀ ਹੁੰਦਾ।
0: 416-618-2761 ਮੈਂ ਇੱਕ ਟਾਰਗੇਟ ਜਿਹਾ ਦਿੱਤਾ ਸੀ ਵੀ 50 ਕੁ ਗੱਲਾਂ ਜੇ ਅਮਨਦੀਪ ਨੂੰ, ਹੁਣ ਮੈਨੂੰ ਲੱਗਦਾ 20-25 ਗੱਲਾਂ ਆ ਗਈਆਂ, ਹਜੇ 20-25 ਦਾ ਟਾਰਗੇਟ ਹੈਗਾ, ਮਿੰਟ ਆਪਣੇ ਕੋਲ 8 ਪਏ ਆ। ਅਤੇ ਜੇ ਹੈਗਾ ਤੁਹਾਡਾ ਪ੍ਰੋਗਰਾਮ ਭਾਈ ਅਮਨਦੀਪ ਦਾ ਹੌਸਲਾ ਵਾਜੂ, 416-618-2761 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਦਾਣਾ ਮੰਡੀ ਵਾਲਿਆਂ ਦੇ ਤੁਸੀਂ ਗਰੋਸਰੀ ਕੋਈ ਕਰਨੀ ਆ, ਨਹੀਂ ਹਜੇ ਤੱਕ ਕੀਤੀ, ਤਾਂ 1729 ਕੁਈਨ ਸਟਰੀਟ ਈਸਟ ਬ੍ਰੈਂਪਟਨ 'ਤੇ ਚੱਲ ਜਾਓ, 905-286-9957 'ਤੇ ਸੰਪਰਕ ਹੋ ਸਕਦਾ। ਜੇ ਤੁਸੀਂ ਇੰਸ਼ੋਰੈਂਸ ਕਿਸੇ ਪ੍ਰਕਾਰ ਦੀ ਲੈਣੀ ਆ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸੇਬਿਲਟੀ, ਸੁਪਰਵੀਜ਼ਾ, RESP, RRSP, TFS ਦਾ ਅਕਾਊਂਟ ਖੁਲਾਉਣਾ, ਅਤੇ ਮੇਰੇ ਨਾਲ ਸੰਪਰਕ ਕਰ ਲਿਓ, 647-835-5494। ਜੇ ਬ੍ਰੋਕਰੇਜ ਤੁਸੀਂ ਜੁਆਇਨ ਕਰਨੀ ਆ ਤਾਂ ਰਮਨਦੀਪ ਨਾਲ ਸੰਪਰਕ ਕਰ ਲਿਓ, ਇੰਸ਼ੋਰੈਂਸ ਦਾ ਕੋਈ ਮੁੱਦਾ ਉਹਨਾਂ ਨਾਲ ਵੀ ਤੁਸੀਂ ਡਿਸਕਸ ਕਰ ਸਕਦੇ ਹੋ, 647-237-31 'ਤੇ, 200 ਬਿਲਕਨਸਨ ਰੋਡ, ਯੂਨਿਟ ਨੰਬਰ 7, 647-237-3123 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਨਾਲ ਦੀ ਨਾਲ ਤੁਸੀਂ ਸਨੀ ਬਾਈ ਨਾਲ ਸੰਪਰਕ ਹਜੇ ਤੱਕ ਨਹੀਂ ਕੀਤਾ, ਜੇ ਗਰਾਜ ਡੋਰ ਗਰਾਜ ਤੁਹਾਡਾ ਗਰਾਜ ਦੀ ਡੋਰ ਦਾ ਕੋਈ ਕੰਮ ਹੋਣ ਵਾਲਾ, ਰਿਪੇਅਰ ਦਾ ਕੰਮ ਹੋਣ ਵਾਲਾ, ਤਾਂ ਤੁਸੀਂ ਸੰਪਰਕ ਕਰ ਲਿਓ 647-470-1245 'ਤੇ। ਅਮਿਸ਼ਨ ਸਰਟੀਫਾਈਡ ਅਮਿਸ਼ਨ ਇੰਸਪੈਕਟਰ ਨੇ ਸ਼ਿਵ ਸਿੱਧੂ ਸਾਹਿਬ, 647-919-9941। ਜੇ ਤੁਸੀਂ ਆਪਣੇ ਟਰੱਕਾਂ ਨੂੰ ਅਮਿਸ਼ਨ ਦਾ ਕੰਮ ਕਰਾਉਣਾ ਚਾਹੁੰਦੇ ਹੋ ਤਾਂ ਜਾੜ ਦੇ ਵਿੱਚ ਸੱਦਣਾ, 647-919-9941 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਕੁਆਲਿਟੀ ਲੋਜਿਸਟਿਕਿੰਗ ਵਾਲੇ ਨੂੰ ਕਾਫੀ ਸਾਰੇ ਡਰਾਈਵਰਾਂ ਦੀ ਲੋੜ ਆ ਸਿਟੀ ਦੇ ਵਿੱਚ, ਕੰਟੇਨਰਾਂ ਦਾ ਕੰਮ ਆ। ਰਾਤ ਵੀ ਇੱਕ ਭਾਅ ਜੀ ਨੇ ਮੈਤੋਂ ਇਹਨਾਂ ਦਾ ਨੰਬਰ ਲਿਆ ਸੀ, 416-769-2329 ਜਾਂ ਫਿਰ 416-455-9311 'ਤੇ ਜਗਤਾਰ ਸਿੰਘ ਚੱਠਾ ਸਾਹਿਬ ਨਾਲ ਸੰਪਰਕ ਕਰ ਲਿਓ, 1497 ਬੁਲੇਵਰਡ, ਯੂਨਿਟ ਨੰਬਰ 4, ਸਟੀਲ ਐਂਡ LBN ਦਾ ਏਰੀਆ ਪੈਂਦਾ। ਸਟੀਫਨ ਫਰਨੀਚਰ, 905-790-0560, ਤੰਦੂਰੀ ਬਾਈ ਦੀਆਂ 4 ਲੋਕੇਸ਼ਨਾਂ, 905-956-2111। ਦੇਸੀ ਸਿਨੇ ਫਿਲਮ ਤੋਂ ਜਗਦੀਸ਼ ਭਾਈ ਨਾਲ ਸੰਪਰਕ ਕਰ ਲਓ, ਵੀਡੀਓ ਫੋਟੋਗ੍ਰਾਫੀ, ਡੀਜੀ ਦੀਆਂ ਕੋਈ ਸੇਵਾਵਾਂ ਲੈਣੀਆਂ ਚਾਹੁੰਦੇ ਹੋ, ਪ੍ਰੀ ਵੈਡਿੰਗ ਈਵੈਂਟ, ਐਨਵਰਸਰੀ, ਬਰਥਡੇ ਪਾਰਟੀ, ਈ ਸ਼ੂਟ ਕਰਾਉਣਾ ਚਾਹੁੰਦੇ ਹੋ, 416-930-1251। ਅਤੇ PNJ ਸਪਰਿੰਗਾਂ ਦੇ ਸਪੈਸ਼ਲਿਸਟ ਨੇ, ਬੁਸ਼ਿੰਗ ਦਾ, ਅਲਾਈਨਮੈਂਟ ਦਾ, ਕਿੰਗ ਪਿੰਨ ਦਾ ਕੋਈ ਕੰਮ ਕਰਾਉਣਾ ਚਾਹੁੰਦੇ, 5330 ਬ੍ਰਿਡਕੋ ਬੁੱਲੇਵਰਡ, ਮਿਸੀਸਾਗਾ, ਡਿਕਸੀ ਐਂਡ ਮੈਥਸਨ ਦਾ ਏਰੀਆ, 905-400-5533। ਸੋਫਾ ਸਟੂਡੀਓ ਸ਼ਗਨਦੀਪ ਢਿੱਲੋਂ, 905-799-8877 'ਤੇ ਸੰਪਰਕ ਕਰ ਲਿਓ। ਅਤੇ ਹੁਣ ਮਿੰਟ ਆਪਣੇ ਕੋਲ ਥੋੜ੍ਹੇ ਆ, ਅਤੇ ਕਾਲਾਂ ਮੇਰੀਆਂ ਸਾਰੀਆਂ ਫਲੈਸ਼ ਕਰਦੀਆਂ, ਅਤੇ ਮੈਂ ਕਹਿੰਦਾ ਪਰਮਿੰਦਰ ਨੂੰ ਟਾਈਮ ਨਾ ਦੇ ਦਈਏ, ਚਲੋ ਦੇਖਦੇ ਹਾਂ। ਤੇ ਇਹ ਕਹਿੰਦੇ ਨੇ ਜੀ ਜੇ ਚਾਹੀਏ ਤਾਂ ਅਮਰੀਕਾ ਅਤੇ ਡੋਨਾਲਡ ਟਰੰਪ ਨੂੰ ਵੱਡਾ ਝਟਕਾ ਦੇ ਸਕਦੇ ਹਨ, ਡੱਗ ਫੋਰਡ ਸਾਹਿਬ ਕਹਿੰਦੇ। ਚਲੋ ਦੇ ਕੇ ਤਾਂ ਦਿਖਾਓ ਭਾਈ, ਫਿਰ ਮੰਨੀਏ। ਵਿੰਡਜ਼ਰ ਗੁਰਸਿੱਖ ਵਿਅਕਤੀ ਦੀ ਕਿਰਪਾਨ ਪਹਿਨਣ ਕਰਕੇ ਫਿਟਨੈਸ ਸੈਂਟਰ ਵੱਲੋਂ ਬਾਹਰ ਕੱਢਣ ਦਾ ਮਾਮਲਾ, ਫਿਟਨੈਸ ਸੈਂਟਰ ਨੇ ਮਾਫ਼ੀ ਮੰਗ ਲਈ ਹੈ ਜਿਹੜੀ ਪਰਸੋਂ ਆਪਾਂ ਖਬਰ ਕੀਤੀ ਸੀਗੀ। ਅਤੇ ਉਹ ਕਹਿੰਦੇ ਸਾਨੂੰ ਪਤਾ ਨਹੀਂ ਸੀ ਇਸ ਗੱਲ ਦਾ, ਜਿਹੜੇ ਵਰਕਰ ਸੀ ਉਹਨਾਂ ਦੇ ਮੂਹਰੇ ਵਲੰਟੀਅਰ। ਬ੍ਰੈਂਪਟਨ ਦੀ ਸਵਰੀਤ ਕੌਰ 60,000 ਦੇ ਰੈਂਟਲ ਫਰਾਡ ਮਾਮਲੇ 'ਚ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਈ ਆ, ਚੰਗੀ ਗੱਲ ਆ। ਕਨੇਡਾ ਵਿੱਚ ਮਹਿੰਗਾਈ ਘੱਟ ਕੇ 2.8% ਤੇ ਆ ਗਈ ਆ। ਫੀਫਾ ਵਰਲਡ ਕੱਪ ਕਲੱਬ 2026 ਕਨੇਡਾ ਦੇ ਬੀਜਿਆਂ ਲਈ ਭਾਰਤ ਦੇ ਸਿਰਫ 505 ਲੋਕਾਂ ਨੂੰ ਮਨਜ਼ੂਰੀ ਮਿਲੀ ਸੀ। ਅਤੇ ਕਨੇਡਾ 'ਚ 2 ਪੰਜਾਬਣਾਂ ਨਾਲ ਵਰਤਿਆ ਭਾਣਾ ਮਾੜਾ। ਚਲੋ ਬੈਡਮਿੰਟਨ ਦੀ ਖਬਰ ਆ, ਇਹ ਡਿਟੇਲ ਆ ਇਹਦੀ, ਕੋਈ ਨਹੀਂ ਆਪਾਂ ਹੁਣ ਕੋਲਾਂ ਲੈਣੀਆਂ ਨਹੀਂ ਗੀਆਂ ਅਤੇ ਹੁਣ ਇੱਧਰ ਨੂੰ ਵੱਧਦੇ ਹਾਂ ਥੋੜ੍ਹਾ ਜਿਹਾ। ਪਰਮਿੰਦਰ ਜੀ, ਅੰਮ੍ਰਿਤਸਰ ਨੇੜੇ ਮੁੱਖ ਮੰਤਰੀ ਤੀਰਥ ਯਾਤਰਾ ਵਾਲੀ ਬੱਸ 'ਤੇ ਅਟੈਕ ਹੋ ਗਿਆ, ਕਿਹਨੇ ਕਰਤਾ ਇਹ?
2: ਬਿਲਕੁਲ ਜੀ, ਇੱਕ ਵੱਡੀ ਖਬਰ ਆ ਰਹੀ ਹੈ ਕਿ ਮੁੱਖ ਮੰਤਰੀ ਤੀਰਥ ਯਾਤਰਾ ਵਾਲੀਆਂ ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਚੱਲ ਰਹੀਆਂ ਨੇ ਲਗਾਤਾਰ ਵਿਵਾਦਾਂ 'ਚ। ਇਹ ਜਿਹੜੀ ਸਾਰੀ ਤੀਰਥ ਯਾਤਰਾ ਅਸੀਂ ਦੇਖਿਆ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਜਿਹੜੇ ਯਾਤਰੀ ਗਲਾਂ ਦੇ ਵਿੱਚ ਕਾੜ ਪਾ ਕੇ ਗਏ ਸੀ, ਉੱਥੇ ਵੀ ਵਿਵਾਦ ਹੋਇਆ ਸੀ, ਪਰ ਅੱਜ ਅੰਮ੍ਰਿਤਸਰ ਦੇ ਨੇੜੇ ਮੁੱਖ ਮੰਤਰੀ ਤੀਰਥ ਯਾਤਰਾ ਵਾਲੀ ਬੱਸ ਦੇ ਉੱਪਰ ਅਟੈਕ ਹੋਇਆ। ਸੋ ਹਾਲੇ ਇੰਨੀ ਕੁ ਡਿਟੇਲ ਸਾਡੇ ਕੋਲ ਆਈ ਹੈ ਕਿ 2 ਮੁਲਜ਼ਮ ਗ੍ਰਿਫਤਾਰ ਹੋਏ ਨੇ ਹਰਜੀਤ ਜੀ, ਇੱਕ ਦਾ ਨਾਂ ਲਾਲੀ ਆ, ਇੱਕ ਦਾ ਨਾਂ ਹੈਗਾ ਸ਼ੀਸ਼ਾ। ਔਰ ਨਾਲ ਦੀ ਨਾਲ ਇਹ ਵੀ ਆ ਕਿ ਬਲਤੇਜ ਪੰਨੂ ਹੁਣੀ ਪ੍ਰੈਸ ਕਾਨਫਰੰਸ ਵੀ ਕਰ ਦਿੱਤੀ ਹੈ ਇਸ ਮਾਮਲੇ 'ਚ। ਉਹ ਕਹਿੰਦੇ ਕਿ ਜਿਹੜਾ ਲਾਲੀ ਆ ਔਰ ਸ਼ੀਸ਼ਾ ਨਾਂ ਦਾ ਮੁਲਜ਼ਮ ਗ੍ਰਿਫਤਾਰ ਕੀਤਾ ਹੋਇਆ ਇੱਕ ਵੱਡੇ ਕਾਂਗਰਸੀ ਆਗੂ ਦੇ ਸਮਰਥਕ ਨੇ। ਸੋ ਬਹੁਤ ਵੱਡਾ ਇਲਜ਼ਾਮ ਕਿ ਕਾਂਗਰਸ ਤੀਰਥ ਯਾਤਰਾ ਯੋਜਨਾ 'ਚ ਅੜਿੱਕਾ ਪਾਉਣ 'ਚ ਚਾਹੁੰਦੀ ਆ, ਇੱਕ ਨਵਾਂ ਸਵਾਲ ਉੱਠ ਖੜਾ ਹੋਇਆ ਜੀ।
0: ਬਿਲਕੁਲ ਜੀ, ਜਸਪ੍ਰੀਤ ਭਾਜੀ ਵੀ ਸੁਣਦੇ ਪ੍ਰੋਗਰਾਮ ਨੂੰ, ਉਹਨਾਂ ਦਾ ਵੀ ਗੁੱਡ ਮਾਰਨਿੰਗ ਦਾ ਮੈਸੇਜ ਆ, ਅਤੇ 72 ਤੋਂ ਰਾਜ ਭਾਈ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ। ਇੱਕ ਮੈਂ ਬੇਨਤੀ ਕਰਦਾ ਵੀ ਪਰਸੋਂ ਇੱਕ ਵੀਡੀਓ ਆਪਾਂ ਪਾਈ ਸੀ ਇੰਸਟਾਗ੍ਰਾਮ 'ਤੇ, ਫੇਸਬੁੱਕ 'ਤੇ, ਯੂਟਿਊਬ 'ਤੇ, ਜਿਹੜਾ ਵੁਮਨ ਵੈਲਫੇਅਰ ਦੇ ਨਾਲ ਗੱਲਬਾਤ ਆਪਾਂ ਕੀਤੀ ਸੀਗੀ ਇੰਡੀਅਨ ਕੌਂਸਲੇਟ ਜਨਰਲ ਸ਼੍ਰੀ ਗੁਰੇਸ਼ ਜਨੇਜਾ ਜੀ ਨਾਲ, ਉਹ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ। ਅਤੇ ਅੱਜ ਇੱਕ ਦੂਜੇ ਨੇ ਪਾਰਟ ਉਹਦਾ ਪਾਉਣਾ, ਅਤੇ ਮੈਂ ਤਕਰੀਬਨ ਆਪਣੇ ਇੱਥੇ ਕਨੇਡਾ ਦੇ ਟਾਈਮ ਨਾਲ 12-1 ਵਜੇ ਪੈ ਜਾਣਾ, ਅਤੇ ਮੈਂ ਆਪਣੇ ਗਰੁੱਪਾਂ 'ਚ ਵੀ ਪਾਉਂਦਾ ਹੁੰਦਾ, ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ, ਜ਼ਰੂਰ ਤੁਸੀਂ ਉਹਨੂੰ ਇੱਕ ਵਾਰ ਸਰਚ ਕਰਿਓ, ਦੇਖਿਓ ਜਾ ਕੇ। ਵੱਖ ਵੱਖ ਮੁੱਦੇ ਨੇ, ਹੋ ਸਕਦਾ ਕਿਸੇ ਦੇ ਰਿਲੇਟਡ ਹੋਵੇ, ਤੁਸੀਂ ਕਿਸੇ ਨਾਲ ਉਹ ਜਾਣਕਾਰੀ ਸ਼ੇਅਰ ਕਰ ਸਕਦੇ ਹੋ। ਅਤੇ ਜੇ ਚੰਗੀ ਲੱਗੀ ਤਾਂ ਕਮੈਂਟ 'ਤੇ ਸ਼ੇਅਰ ਜ਼ਰੂਰ ਕਰਿਓ, ਜੇ ਚੰਗੀ ਲੱਗੀ, ਜੇ ਨਾ ਲੱਗੀ ਤਾਂ ਬਸ ਮਾੜੇ ਜੀ ਦੇਖੋ ਅਤੇ ਪਾਸੇ ਹੋ ਜਾਓ, ਫਿਰ ਕੋਈ ਲੋੜ ਨਹੀਂ ਗੀ। ਜ਼ਰੂਰ ਆਪਣੇ ਵਟਸਐਪ ਗਰੁੱਪਾਂ 'ਚ ਦੋਨਾਂ ਜਾ ਸਕਦੇ ਹੋ ਤੁਸੀਂ, ਅਤੇ ਜਾਂ ਫੇਸਬੁੱਕ ਪੇਜ, ਇੰਸਟਾ 'ਤੇ ਜਾਂ ਯੂਟਿਊਬ 'ਤੇ ਤੁਸੀਂ ਜਾ ਸਕਦੇ ਹੋ, ਉੱਥੇ ਵੀ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ ਪਰਮਿੰਦਰ ਜੀ, ਇੱਕ ਲਾਸਟ ਖਬਰ ਕਰ ਲੈਂਦੇ ਹਾਂ। ਕਹਿੰਦੇ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਜਥੇਦਾਰ ਨੂੰ ਚਿੱਠੀ ਲਿਖੀ ਆ।
2: ਬਿਲਕੁਲ ਜੀ, ਚਿੱਠੀ ਲਿਖੀ ਹੈ, ਇੱਕ ਵੱਖਰੀ ਕਿਸਮ ਦੀ ਚਿੱਠੀ ਆ। ਉਹਨਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸਵਾਲ ਪਾਇਆ ਕਿ ਉਹ ਬੀਜੇਪੀ ਦੇ ਸਿੱਖ ਆਗੂਆਂ ਨੂੰ ਕਿਉਂ ਨਹੀਂ ਬੁਲਾਉਂਦੇ, ਜਿਹੜੇ ਬੀਜੇਪੀ ਪੰਜਾਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਲਿਆਉਣਾ ਚਾਹੁੰਦੇ ਨੇ। ਉਹ ਕਹਿੰਦੇ ਇਹਨਾਂ ਨੂੰ ਪੁੱਛੋ ਤਾਂ ਸਹੀ ਵੀ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਕੀ ਹੁੰਦਾ, ਦਿੱਲੀ ਤੋਂ ਲੈ ਕੇ ਪੰਜਾਬ ਦੇ ਵਿੱਚ ਭਾਜਪਾ ਕਰ ਕੀ ਰਹੀ ਆ, ਜੰਤਰ ਮੰਤਰ ਤੇ ਕੀ ਹੋ ਰਿਹਾ। ਸੋ ਇੱਕ ਨਵਾਂ ਸਵਾਲ ਪਾਇਆ ਗਿਆ ਜਥੇਦਾਰ ਸਾਹਿਬ ਨੂੰ, ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਮੇਰੀ ਫਾਂਸੀ ਸੰਬੰਧੀ 2019 ਦੇ ਵਿੱਚ ਭਾਜਪਾ ਨੇ ਔਰ ਬੰਦੀ ਸਿੰਘਾਂ ਬਾਰੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ, 6 ਮਹੀਨੇ 'ਚ ਫਾਂਸੀ ਸੰਬੰਧੀ ਫੈਸਲਾ ਹੋਣਾ ਸੀ, ਅੱਜ ਤੱਕ ਨਹੀਂ ਹੋਇਆ। ਕਹਿੰਦੇ ਭਾਜਪਾ ਦੇ ਸਿੱਖ ਆਗੂਆਂ ਨੂੰ ਬੁਲਾ ਕੇ ਪੁੱਛੋ ਤਾਂ ਸਹੀ, ਦੇਖਦੇ ਹਾਂ ਕਿ ਜਥੇਦਾਰ ਸਾਹਿਬ ਹੁਣ ਕੀ ਫੈਸਲਾ
0: ਕਰਦੇ ਨੇ। ਸ਼ਾਰਟ 'ਚ ਰੱਖਦੇ ਹਾਂ ਵੀ ਪੰਜਾਬ ਸਰਕਾਰ ਜਾਂ ਪਾਵਰਕੌਮ ਕਹਿੰਦੀ ਹੈ ਸਾਡਾ, ਅਸੀਂ ਸਰਪਲਸ ਹਾਂ ਬਿਜਲੀ 'ਚ, ਸਾਨੂੰ ਕੋਈ ਮਤਲਬ ਕਿਸੇ ਦਾ ਅਸੀਂ ਪੈਸਾ ਲੈਣਾ ਦੇਣਾ ਨਹੀਂ, ਸਾਡਾ ਕੋਈ ਵਧੀਆ ਮੁਨਾਫੇ ਜਾ ਰਿਹਾ, ਅਤੇ ਪਾਵਰਕੌਮ ਕਹਿੰਦੇ 10,000 ਕਰੋੜ ਦਾ ਕਰਜ਼ਾ ਲੈ ਰਹੀ ਹੈ।
2: ਪੰਜਾਬ ਦੇ ਬਿਜਲੀ ਬੋਰਡ ਦੇ ਹਜ਼ਾਰਾਂ ਕਾਮੇ ਕੱਲ ਤੋਂ 20 ਲੈ ਕੇ 21 ਜੁਲਾਈ ਨੂੰ ਹੜਤਾਲ ਤੇ ਨੇ, ਲੋਕਾਂ ਦਾ ਬੁਰਾ ਹਾਲ ਹੋ ਗਿਆ, ਔਰ ਤਨਖਾਹਾਂ ਨਹੀਂ ਮਿਲ ਰਹੀਆਂ, ਔਰ ਇਸ ਲਈ ਪਾਵਰਕੌਮ ਚੁੱਕਣ ਜਾ ਰਹੀ ਹੈ 10,000 ਕਰੋੜ ਦਾ ਕਰਜ਼ਾ। ਦੇਖਦੇ ਹਾਂ ਕਿ ਸਰਕਾਰ ਹੁਣ ਇਸ ਮਾਮਲੇ 'ਚ ਕਿਵੇਂ ਭਗਵੰਤ ਮਾਨ ਸਰਕਾਰ ਦਾ ਪੰਜਾਬੀਆਂ ਲਈ ਇੱਕ ਹੋਰ ਤੋਹਫ਼ਾ, ਕੈਬਨਿਟ ਮੀਟਿੰਗ 'ਚ 10 ਲੱਖ ਪੰਜਾਬੀਆਂ ਦੇ ਨਵੇਂ ਰਾਸ਼ਨ ਕਾਰਡ ਬਣਾਉਣ ਲਈ ਹਰੀ ਝੰਡੀ। ਪੁਨਰ ਸੁਰਜੀਤ ਅਕਾਲੀ ਦਲ 'ਚ ਉਥਲ ਪੁਥਲ ਜਾਰੀ, ਗਿਆਨੀ ਹਰਪ੍ਰੀਤ ਸਿੰਘ ਨੇ ਬੀਬੀ ਸਤਵੰਤ ਕੌਰ ਨੂੰ ਲਿਖਿਆ ਪੱਤਰ ਜਾਰੀ ਕਰਕੇ ਮਨਪ੍ਰੀਤ ਇਆਲੀ ਦੇ ਆਪ ਨਾਲ ਸੰਬੰਧਾਂ ਨੂੰ ਕੀਤਾ ਉਜਾਗਰ। ਇਕਬਾਲ ਸਿੰਘ ਝੁੰਦਾ ਨੂੰ ਜਥੇਬੰਦੀ ਦੀ ਮੁੱਢਲੀ ਮੈਂਬਰਸ਼ਿਪ ਤੋਂ 10 ਸਾਲਾਂ ਲਈ ਕੀਤਾ ਗਿਆ ਖਾਰਜ। ਨਵਾਂ ਸ਼ਹਿਰ ਤੋਂ ਕੈਨੇਡਾ ਅਮਰੀਕਾ ਨੂੰ ਪਾਰਸਲ ਹੋਣੀ ਸੀ ਨਾਗਰੀ ਬੱਚੀ, ਮੌਕੇ ਤੇ ਧਰੇ ਗਏ 4 ਨਸ਼ਾ ਤਸਕਰ, 6.5 ਕਿਲੋ ਅਫੀਮ ਬਰਾਮਦ।
0: ਅਮਨ ਜੀ, ਨੰਬਰ ਬੋਲੋ ਜੇ ਕਿਸੇ ਨੇ ਕਾਲ ਕਰਨੀ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ hirelicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਕਵਿਤਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ,
1: ਤਿਰਛੀ ਨਜ਼ਰ ਰਵੇਗੀ ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ,
0: ਚਹਿਬਰ ਲੱਗੇਗੀ ਨਵੇਂ ਪੁਰਾਣੇ ਗੀਤਾਂ ਦੀ,
1: ਬਾਤਾਂ ਹੋਣਗੀਆਂ ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763।

0: ਪਾਪਾ ਦੇ ਵੀਜ਼ੇ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਤੇ ਬੰਟੀ ਬਬਲੀ ਦਾ ਵਿਜ਼ਟਰ ਵੀਜ਼ਾ ਵੀ ਲਗਵਾਉਣਾ ਹੈ। ਮੇਰਾ ਤੇ ਖਰਚਾ ਹੀ ਬੜਾ ਹੋ ਜਾਣਾ ਹੈ।
1: ਸ਼ਮੀ ਪਠਲ ਹੋਰਾਂ ਨੇ ਤੁਹਾਡਾ ਖਰਚਾ ਛੋਟੀਆਂ ਇੰਸਟਾਲਮੈਂਟਾਂ ਚ ਬਦਲ ਦੇਣਾ ਹੈ।
2: ਵਧੀਆ ਬੈਨੀਫਿਟ ਵਾਲੀ ਇੰਸ਼ੋਰੈਂਸ ਪਾਲਿਸੀ ਵਾਜਿਬ ਕੀਮਤ ਤੇ ਲੈ ਕੇ ਦਿੰਦੇ ਨੇ ਸ਼ਮੀ ਪਠਲ।
0: ਸੁਪਰ ਵੀਜ਼ਾ ਤੇ ਵਿਜ਼ਟਰ ਇੰਸ਼ੋਰੈਂਸ ਦੀਆਂ ਬੈਸਟ ਡੀਲ ਲਈ ਯਾਦ ਰੱਖੋ ਇੰਸ਼ੋਰੈਂਸ ਐਡਵਾਈਜ਼ਰ ਸ਼ਮੀ ਪਠਲ ਜੀ ਦਾ ਨਾਮ
2: 416-917-7763 416-917-7763 Life Insurance, Visitor Insurance, Super Visa Insurance, Critical Illness, Disability Insurance, RESP, Travel Insurance, Convert Expensive Mortgage Insurance to Term Insurance.

0: for entertainment. 647-400-6862 416-303-4444. ਕੀ ਤੁਸੀਂ ਇਸ ਸ਼ੋਅ ਨੂੰ ਮਿਸ ਕਰਨਾ ਚਾਹੋਗੇ?
1: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਇਟਲੀਆਂ ਰਹਿੰਦੀਆਂ, ਕੀ ਕਰਾਂ?
2: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ।
3: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ।
4: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ 4-wheelers ਅਤੇ 18-wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
2: ਕਾਲ ਕਰੋ ਜੇ ਗੈਰੀ ਨੂੰ
4: 905-459-5533
2: 905-459-5533 ਤੇ
4: PNJ ਸਪ੍ਰਿੰਗ ਵੀਲ ਅਲਾਈਨਮੈਂਟ।
0: ਅੰਟੇਰੀਓ ਗੁਰਦੁਆਰਾਸ ਕਮੇਟੀ ਪੇਸ਼ ਕਰਦੇ ਨੇ ਸਿੱਖ ਗੇਮਸ ਕੈਨੇਡਾ, ਜੁਲਾਈ 31 ਤੋਂ 3 ਅਗਸਤ ਤੱਕ। ਓਪਨਿੰਗ ਸੈਰੇਮਨੀ ਸੈਟਰਡੇ ਆਗਸਟ 1 ਸਵੇਰੇ 9 ਵਜੇ ਬ੍ਰੈਂਪਟਨ ਸੌਕਰ ਸੈਂਟਰ ਵਿਖੇ। ਸੌਕਰ, ਕਬੱਡੀ, ਫੀਲਡ ਹਾਕੀ, ਵਾਲੀਬਾਲ, ਬਾਸਕਟਬਾਲ, ਵੇਟ ਲਿਫਟਿੰਗ, ਗੱਤਕਾ। ਵਧੇਰੇ ਜਾਣਕਾਰੀ ਲਈ ਸਿੱਖ ਗੇਮਸ ਕੈਨੇਡਾ .ca ਤੇ ਜਾਓ ਜਾਂ ਕਾਲ ਕਰੋ 6478070007। ਇਹਨਾਂ ਗੇਮਸ ਦੀ ਐਂਟਰੀ ਬਿਲਕੁਲ ਮੁਫਤ ਹੈ।
5: ਕਦੀ ਡਾਊਨ ਪੇਮੈਂਟ ਤੇ ਮੌਰਗੇਜ ਦੀ ਬਣੀ ਕੋਈ ਗੱਲ?
6: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ। ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ।
7: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ। ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ। ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ, ਅੱਜ ਹੀ ਕਾਲ ਕਰੋ 416-917-7763 416-917-7763।

ਜੀ ਹਾਂ, ਵੈਰੀ ਗੁੱਡ ਮਾਰਨਿੰਗ ਜੀ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦੇ ਸ਼ੰਮੀ ਪੱਠਾ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੈ। 6 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ ਤੇ ਉਹਦੇ ਵਿੱਚ ਅੱਜ ਦਿਨ ਬੁੱਧਵਾਰ ਹੈ। ਕੋਸ਼ਿਸ਼ ਕਰਦੇ ਹਾਂ ਸੱਭਿਆਚਾਰ ਵਿਰਸੇ ਦੇ ਨਾਲ ਜੁੜਿਆ ਹੋਇਆ ਕੋਈ ਇਹੋ ਜਿਹਾ ਵਿਸ਼ਾ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ ਅੱਗੇ ਜਾ ਕੇ, ਜਿਸ ਕਰਕੇ ਤੁਸੀਂ ਪ੍ਰੋਗਰਾਮ ਦੇ ਵਿੱਚ ਆਪਣੀਆਂ ਯਾਦਾਂ ਤਾਜ਼ੀਆਂ ਕਰ ਸਕੋ। ਬਾਕੀ ਸਟੂਡੀਓ ਦੇ ਵਿੱਚ ਸਾਂਝ ਪਾਣੀ ਹੈ, ਕੋਈ ਨਿਊਜ਼ ਵਿਊਜ਼ ਦੀ ਕੋਈ ਅਪਡੇਟ ਦੇਣਾ ਚਾਹੁੰਦੇ ਹੋ ਜਾਂ ਫਿਰ ਕੋਈ ਹੋਰ, ਕਈ ਵਾਰ ਅਪਡੇਟ ਹੁੰਦੀ ਹੈ ਟ੍ਰੈਫਿਕ ਬਾਬਤ ਕੋਈ ਜਾਣਕਾਰੀ ਦੇਣੀ ਹੈ, ਰੁਕਾਵਟ ਕਿਤੇ ਦੇਖਦੇ ਪਿਓ, ਵਿਘਨ ਪਿਆ ਹੋਇਆ ਤਾਂ ਵੀ ਅਪਡੇਟ ਦੇ ਸਕਦੇ ਹੋ। ਸਟੂਡੀਓ ਦਾ ਨੰਬਰ ਇੱਕੋ ਹੀ ਹੈ, 905-673-3337 9056733337 ਤੇ ਦੋਸਤੋ ਤੁਸੀਂ ਸਾਡੇ ਨਾਲ ਹੈ ਜਿਹੜੀ ਸਾਂਝ ਪਾ ਸਕਦੇ ਹੋ। ਬਹੁਤ ਬਹੁਤ ਸਾਰਿਆਂ ਦਾ ਪਿਆਰ ਭਰਿਆ ਸਤਿਕਾਰ ਜਿਨ੍ਹਾਂ ਨੇ ਮੇਰੇ ਤੱਕ ਮੈਸੇਜ ਪਹੁੰਚਾਏ ਨੇ। ਦਿਲਬਾਗ ਜੀ ਸਤਿ ਸ਼੍ਰੀ ਅਕਾਲ ਜੀ, ਗਗਨ ਜੀ ਸਤਿ ਸ਼੍ਰੀ ਅਕਾਲ ਜੀ, ਪ੍ਰੀਤ ਜੀ ਸਤਿ ਸ਼੍ਰੀ ਅਕਾਲ, ਸਾਹਿਲ ਜੀ ਸਤਿ ਸ਼੍ਰੀ ਅਕਾਲ, ਅਮਨਦੀਪ ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭਾਅ ਜੀ, ਸਰਗੁਣ ਜੀ ਗੁੱਡ ਮਾਰਨਿੰਗ, ਗੁੱਡ ਮਾਰਨਿੰਗ ਸਰ, ਵੈਰੀ ਵੈਰੀ ਗੁੱਡ ਮਾਰਨਿੰਗ, ਵਿਕਰਮ ਜੀ ਸਤਿ ਸ਼੍ਰੀ ਅਕਾਲ ਜੀ, ਮਨਦੀਪ ਜੀ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ, ਹਰਮਨ ਜੀ ਸਤਿ ਸ਼੍ਰੀ ਅਕਾਲ ਜੀ, ਹਰਮਨ ਜੀ ਹੁਣਾਂ ਦਾ ਕੱਲ੍ਹ ਦਾ ਜਿਹੜਾ ਮੈਸੇਜ ਆਇਆ ਕੱਲ੍ਹ ਵੀ ਹੈ ਮੇਰੇ ਕੋਲੋਂ ਸਾਂਝੇ ਨਹੀਂ ਕਰ ਸਕਿਆ ਸੀਗਾ, ਮੁਲਤਾਨੀ ਸਾਹਿਬ ਬਹੁਤ ਬਹੁਤ ਧੰਨਵਾਦ, ਇਹਨਾਂ ਨੇ ਆਪਣੇ ਹਰਮਨ ਹੁਣਾਂ ਨੇ ਮੇਰੇ ਕੋਲ ਕੁਝ ਕੁ ਸਤਰਾਂ ਭੇਜੀਆਂ, ਕਹਿੰਦੇ ਜੇ ਤੁਸੀਂ ਸਮਾਜ ਦੇ ਵਿੱਚ ਬਦਲਾਵ ਚਾਹੁੰਦੇ ਹੋ ਤਾਂ ਪਹਿਲਾਂ ਆਪਣੇ ਆਪ ਨੂੰ ਬਦਲੋ, ਕਿਉਂਕਿ ਇੱਕ ਜੱਗ ਦਾ ਦੀਵਾ 100 ਬੁੱਝੇ ਹੋਏ ਦੀਵਿਆਂ ਨੂੰ ਜਗਾ ਸਕਦਾ ਪਰ 100 ਬੁੱਝੇ ਹੋਏ ਦੀਵੇ ਇੱਕ ਦੀਵੇ ਨੂੰ ਨਹੀਂ ਜਗਾ ਸਕਦੇ। ਕਿਆ ਬਾਤ ਹੈ, ਮਿਹਨਤ ਦਾ ਫਲ, ਮੁਸੀਬਤ ਦਾ ਹੱਲ ਅਤੇ ਆਉਣ ਵਾਲਾ ਕੱਲ੍ਹ ਸਭ ਪਰਮਾਤਮਾ ਦੇ ਹੱਥ ਦੇ ਵਿੱਚ ਹੈ। ਉਮੀਦ ਕਦੇ ਸੰਸਾਰ ਤੋਂ ਨਹੀਂ, ਸੰਸਾਰ ਨੂੰ ਰਚਣ ਵਾਲੇ ਤੋਂ ਰੱਖਣੀ ਚਾਹੀਦੀ ਹੈ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਆਪਣਿਆਂ ਦੇ ਨਾਲ ਲੜਾਈ ਜਾਰੀ ਹੈ, ਤੌਬਾ, ਇਹ ਦਿੱਲੀ ਕਿੰਨੀ ਹਥਿਆਰੀ ਹੈ, ਰੌਸ਼ਨ ਆਪਣੀ ਚੁੱਪ, ਕਦੋਂ ਤੂੰ ਤੋੜੇਗਾ, ਅੱਜ ਨਹੀਂ ਤਾਂ ਕੱਲ੍ਹ ਨੂੰ ਤੇਰੀ ਵੀ ਵਾਰੀ ਹੈ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬਹੁਤ ਬਹੁਤ ਧੰਨਵਾਦ ਹਰਮਨ ਜੀ, ਬਹੁਤ ਬਹੁਤ ਧੰਨਵਾਦ, ਬਹੁਤ ਸੋਹਣੀਆਂ ਸਤਰਾਂ ਤੁਸੀਂ ਮੇਰੇ ਤੱਕ ਪਹੁੰਚਾਈਆਂ ਨੇ। ਸੋ ਦੋਸਤੋ ਆਓ ਫਿਰ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਰਿਸ਼ਮ ਭਾਜੀ ਹੋਣਾਂ ਨੇ ਕੀ ਭੇਜਿਆ, ਕਹਿੰਦੇ ਦੇਅਰ ਇਜ਼ ਏ ਫੈਂਟੈਸਟਿਕ ਅਪਰਚੁਨਿਟੀ ਕਾਲਡ ਟੂਡੇ, ਲਿਵ ਇਟ, ਲਵ ਇਟ, ਦਾ ਡੇ ਇਜ਼ ਯੂਅਰਸ, ਗੁੱਡ ਮਾਰਨਿੰਗ। ਵਾਹ ਜੀ ਵਾਹ, ਕਿਆ ਰੇਸ਼ਮ ਭਾਜੀ, ਕਿਆ ਬਾਤ ਹੈ, ਗੁੱਡ ਮਾਰਨਿੰਗ ਸਰ, ਗੁੱਡ ਮਾਰਨਿੰਗ, ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਤੁਹਾਡੇ ਇਹਨਾਂ ਮੈਸੇਜਸ ਦਾ। ਸੋ ਜਿੱਦਾਂ ਜਿੱਦਾਂ ਹੋਰ ਵੀ ਆਉਣਗੇ ਤੁਹਾਡੇ ਨਾਲ ਮੈਂ ਅੱਗੇ ਜਾ ਕੇ ਇਹਨਾਂ ਦੀ ਸਾਂਝ ਪਾਉਂਦਾ ਰਹਾਂਗਾ। ਕਹਿੰਦੇ ਜਦੋਂ ਕੋਈ ਮਾੜਾ ਕਰ ਜਾਵੇ ਉਸ ਦਾ ਬਦਲਾ ਨਹੀਂ ਲਈਦਾ, ਕਿਉਂਕਿ ਵਕਤ ਅਤੇ ਪਰਮਾਤਮਾ ਦੋਵੇਂ ਹਰ ਇੱਕ ਦਾ ਹਿਸਾਬ ਚੁੱਪ ਚਾਪ ਕਰ ਦਿੰਦੇ ਨੇ। ਕੋਈ ਰਿਸ਼ਤਾ ਜਦੋਂ ਹੰਝੂ ਪੂੰਝਣ ਦੀ ਬਜਾਏ ਹੰਝੂ ਦੇਣ ਲੱਗ ਜਾਵੇ ਤਾਂ ਸਮਝ ਜਾਓ ਕਿ ਉਸ ਰਿਸ਼ਤੇ ਨੇ ਆਪਣੀ ਉਮਰ ਪੂਰੀ ਕਰ ਲਈ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਆਖਦੇ ਨੇ, ਕਹਿੰਦੇ ਹਜ਼ਾਰਾਂ ਦਾਨ ਕਰ ਲਓ, ਹਜ਼ਾਰਾਂ ਤੀਰਥ ਕਰ ਲਓ, ਹਜ਼ਾਰਾਂ ਰੋਜ਼ੇ ਰੱਖ ਲਓ, ਕੁੱਖ ਨਹੀਂ ਬਣੇਗਾ ਜੇਕਰ ਤੁਸੀਂ ਕਿਸੇ ਦਾ ਦਿਲ ਦੁਖਾਇਆ ਹੈ। ਜੇ ਮੰਗਣਾ ਨਹੀਂ ਆਉਂਦਾ ਤਾਂ ਸਿਰ ਝੁਕਾ ਕੇ ਝੋਲੀ ਅੱਡ ਕੇ ਬਹਿ ਜਾਇਆ ਕਰ, ਕਿਉਂਕਿ ਉਹ ਤੇਰੀ ਚੁੱਪ ਵੀ ਹੈ ਜਿਹੜੀ ਸੁਣਦਾ ਹੈ। ਬਾਬਾ ਬੁੱਲੇ ਸ਼ਾਹ ਕਹਿੰਦੇ ਚੜ੍ਹਦੇ ਸੂਰਜ ਢਲਦੇ ਦੇਖੇ, ਬੁੱਝਦੇ ਦੀਵੇ ਬਲਦੇ ਦੇਖੇ, ਹੀਰੇ ਦਾ ਕੋਈ ਮੁੱਲ ਨਾ ਜਾਣੇ, ਖੋਟੇ ਸਿੱਕੇ ਚੱਲਦੇ ਦੇਖੇ, ਜਿਨ੍ਹਾਂ ਦਾ ਨਾ ਜਗਤੇ ਕੋਈ ਉਹ ਵੀ ਪੁੱਤਰ ਪਲਦੇ ਦੇਖੇ, ਉਸਦੀ ਰਹਿਮਤ ਦੇ ਨਾਲ ਬੰਦੇ ਪਾਣੀ ਉੱਤੇ ਚੱਲਦੇ ਦੇਖੇ, ਲੋਕੀ ਕਹਿੰਦੇ ਦਾਲ ਨਹੀਂ ਗਲਦੀ, ਮੈਂ ਤਾਂ ਪੱਥਰ ਗਲਦੇ ਦੇਖੇ, ਜਿਨ੍ਹਾਂ ਨੇ ਕਦਰ ਨਾ ਕੀਤੀ ਰੱਬ ਦੀ, ਬੁੱਲਿਆ ਹੱਥ ਖਾਲੀ ਉਹ ਮਲਦੇ ਦੇਖੇ, ਬੁੱਲਿਆ ਹੱਥ ਖਾਲੀ ਉਹ ਮਲਦੇ ਦੇਖੇ। ਕਿਸੇ ਤੋਂ ਉਮੀਦ ਕੀਤੇ ਬਿਨਾਂ ਉਸ ਦਾ ਵਧੀਆ ਕਰੋ, ਕਿਉਂਕਿ ਕਿਸੇ ਨੇ ਕਿਹਾ ਹੈ ਕਿ ਜੋ ਲੋਕ ਫੁੱਲ ਵੇਚਦੇ ਹਨ ਉਹਨਾਂ ਦੇ ਹੱਥਾਂ ਦੇ ਵਿੱਚ ਖੁਸ਼ਬੂ ਹਮੇਸ਼ਾ ਰਹਿ ਜਾਂਦੀ ਹੈ। ਸੋ ਆਓ ਦੋਸਤੋ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਇਹ ਇੱਕ ਮੈਂ ਤੁਹਾਡੇ ਨਾਲ ਕਹਿ ਲਓ ਵੀ ਬਹੁਤ ਪਹਿਲਾਂ ਵੀ ਹੈ ਜਿਹੜੀ ਇਹ ਸ਼ੇਅਰ ਕੀਤਾ, ਦੇਖਦੇ ਹਾਂ ਤੁਹਾਨੂੰ ਯਾਦ ਹੈ। ਸੋ ਇੱਕ ਆਮ ਜਿਹੇ ਕਿੱਸੇ ਦੇ ਨਾਲ ਇਸ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਕੁਝ ਕੁ ਜਿਹੜੀਆਂ ਸਟੋਰੀਜ਼ ਹੈ ਜਿਹੜੀ ਉਹ ਵੀ ਮੈਂ ਕਵਰ ਕਰਾਂਗਾ, ਬਾਕੀ ਜੇ ਸਮਾਂ ਲੱਗਿਆ ਫਿਰ ਸੱਭਿਆਚਾਰ ਦੀ ਬੁੱਕਲ ਦੇ ਵਿੱਚ ਵੀ ਜਾਵਾਂਗੇ, ਉੱਥੋਂ ਦੀ ਵੀ ਹੈ ਜਿਹੜਾ ਇੱਕ ਮੇਰੇ ਕੋਲ ਨਗੀਨਾ ਆ ਜਿਹਦੀ ਮੈਂ ਅੱਗੇ ਜਾ ਕੇ ਜਿਹੜੀ ਸਾਂਝ ਪਾਵਾਂਗਾ ਜੇ ਸਮਾਂ ਲੱਗਾ। ਹਾਂਜੀ, ਜੇ ਤੁਸੀਂ ਮੈਨੂੰ ਆ ਜਿਹੜਾ ਸਮਾਂ ਦਿੱਤਾ ਤਾਂ ਜ਼ਰੂਰ, ਨਹੀਂ ਤਾਂ ਅੱਜ, ਨਹੀਂ ਤਾਂ ਫਿਰ ਕੱਲ੍ਹ ਆਪਾਂ ਪਾ ਲਵਾਂਗੇ। ਇੱਕ ਵਾਰ ਜੰਗਲ ਦੇ ਵਿੱਚ ਚੀਤੇ ਅਤੇ ਗਧੇ ਦੇ ਵਿੱਚ ਬੈਂਸ ਛਿੜ ਗਈ। ਗਧਾ ਕਹਿੰਦਾ ਅਸਮਾਨ ਆ ਜਿਹੜਾ ਕਾਲਾ ਹੁੰਦਾ, ਚੀਤਾ ਕਹਿੰਦਾ ਨਹੀਂ ਅਸਮਾਨ ਆ ਜਿਹੜਾ ਉਹ ਨੀਲਾ ਹੁੰਦਾ।
ਗੱਲ ਆ ਜਿਹੜੀ ਕਹਿੰਦੇ ਤੂੰ ਤੂੰ ਮੈਂ ਤਾਂ ਮੈਂ ਤੋਂ ਚੱਲ ਕੇ ਜੰਗਲ ਦੇ ਰਾਜਾ ਸ਼ੇਰ ਦੇ ਦਰਬਾਰ ਦੇ ਵਿੱਚ ਪਹੁੰਚ ਗਈ। ਸ਼ੇਰ ਨੇ ਜਦੋਂ ਸਾਰੀ ਗੱਲ ਸੁਣੀ ਤੇ ਹੁਕਮ ਦਿੱਤਾ ਚੀਤੇ ਨੂੰ, ਕਹਿੰਦੇ 6 ਮਹੀਨੇ ਲਈ ਜੇਲ੍ਹ ਦੇ ਵਿੱਚ ਸੁੱਟ ਦਿਓ। ਚੀਤਾ ਘਬਰਾ ਕੇ ਬੋਲਿਆ, ਮਾਈ ਬਾਪ, ਪਰ ਮੈਂ ਤਾਂ ਸੱਚ ਕਹਿ ਰਿਹਾ ਹਾਂ, ਅਸਮਾਨ ਤੇ ਨੀਲਾ ਹੀ ਹੁੰਦਾ ਹੈ। ਸ਼ੇਰ ਨੇ ਗਰਜਦਿਆਂ ਸਪਸ਼ਟ ਕੀਤਾ, ਗੱਲ ਆ ਜਿਹੜੀ ਸੱਚ ਜਾਂ ਝੂਠ ਅਤੇ ਸਹੀ ਜਾਂ ਗਲਤ ਦੀ ਨਹੀਂ ਹੈ, ਪਰ ਤੈਨੂੰ ਜਿਹੜੀ ਸਜ਼ਾ ਮਿਲੇਗੀ। ਸੋ ਜੰਗਲ ਦੇ ਰਾਜਾ ਸ਼ੇਰ ਦਾ ਇਹੋ ਜਿਹਾ ਵਿਤਕਰਾ ਭਰਿਆ ਜਿਹੜਾ ਫੈਸਲਾ ਉਸਨੇ ਕਿਉਂ ਕੀਤਾ, ਕਿਉਂਕਿ ਇਹ ਜਿਹੜਾ ਕਿੱਸਾ ਸਾਨੂੰ ਜ਼ਿੰਦਗੀ ਦੇ ਵਿੱਚ ਕਈ ਸਬਕ ਸਿਖਾਉਂਦਾ। ਕਈ ਵਾਰ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਕਈ ਜਿਹੜੇ ਲੋਕ ਸਾਡੀ ਜ਼ਿੰਦਗੀ ਦੇ ਵਿੱਚ ਆਉਂਦੇ ਨੇ ਜੋ ਇਸ ਸਬਕ ਤੋਂ ਜਿਹੜਾ ਜਾਂ ਇਸ ਕਿੱਸੇ ਤੋਂ ਜਿਹੜਾ ਇੱਕ ਸਬਕ ਲੈ ਸਕਦੇ। ਸੋ ਇੱਕ ਵਾਰ ਫਿਰ ਦੱਸਿਓ ਵੀ ਗਲਤੀ ਕਿਹਦੀ ਸੀਗੀ, ਕਿ ਜੰਗਲ ਦੇ ਰਾਜਾ ਸ਼ੇਰ ਦੀ ਗਲਤੀ ਸੀ, ਚੀਤੇ ਦੀ ਗਲਤੀ ਸੀ, ਜਾਂ ਫਿਰ ਗਧੇ ਦੀ ਗਲਤੀ ਸੀ। ਸੋ ਇੱਕ ਵਾਰ ਜੰਗਲ ਦੇ ਵਿੱਚ ਚੀਤੇ ਅਤੇ ਗਧੇ ਦੇ ਵਿੱਚ ਬਹਿਸ ਹੈ ਜਿਹੜੀ ਹੋ ਗਈ। ਗਧਾ ਕਹਿੰਦਾ ਅਸਮਾਨ ਕਾਲਾ ਹੁੰਦਾ, ਪਰ ਚੀਤਾ ਕਹਿੰਦਾ ਨਹੀਂ, ਅਸਮਾਨ ਨੀਲਾ ਹੁੰਦਾ ਹੈ। ਗੱਲ ਤੂੰ ਤੂੰ ਮੈਂ ਤੋਂ ਚੱਲ ਕੇ ਜੰਗਲ ਦੇ ਰਾਜੇ ਸ਼ੇਰ ਦੇ ਕੋਲ ਪਹੁੰਚ ਗਈ, ਦਰਬਾਰ ਦੇ ਵਿੱਚ ਪਹੁੰਚ ਗਈ ਉਹਦੇ। ਸ਼ੇਰ ਨੇ ਜਦ ਸਾਰੀ ਗੱਲ ਸੁਣੀ ਤੇ ਹੁਕਮ ਦਿੱਤਾ ਚੀਤੇ ਨੂੰ 6 ਮਹੀਨੇ ਲਈ ਜੇਲ੍ਹ ਦੇ ਵਿੱਚ ਸਿੱਟ ਦਿਓ। ਪਰ ਚੀਤਾ ਘਬਰਾ ਕੇ ਬੋਲਿਆ, ਮਾਈ ਬਾਪ, ਮੈਂ ਤੇ ਸੱਚ ਕਹਿ ਰਿਹਾ ਸੀਗਾ, ਤੇ ਫਿਰ ਵੀ ਜੰਗਲ ਦੇ ਰਾਜੇ ਸ਼ੇਰ ਨੇ ਚੀਤੇ ਨੂੰ ਹੀ ਕਿਉਂ ਸਜ਼ਾ ਦਿੱਤੀ? ਹਾਂਜੀ, ਚੀਤਾ ਤਾਂ ਕਹਿ ਰਿਹਾ ਵੀ ਅਸਮਾਨ ਹੈ ਜਿਹੜਾ ਨੀਲਾ ਹੁੰਦਾ, ਪਰ ਗਧਾ ਜਿਹੜਾ ਕਹਿ ਰਿਹਾ ਸੀ ਅਸਮਾਨ ਕਾਲਾ ਹੁੰਦਾ, ਫਿਰ ਚੀਤੇ ਨੂੰ ਹੀ ਕਿਉਂ ਸਜ਼ਾ ਦਿੱਤੀ ਗਈ? ਸੋ ਦੱਸਿਓ ਜਰਾ, ਇਹ ਜਿਹੜਾ ਕਿੱਸਾ ਸਾਨੂੰ ਜ਼ਿੰਦਗੀ ਦੇ ਵਿੱਚ ਕੀ ਸਬਕ ਸਿਖਾਉਂਦਾ? ਸਟੂਡੀਓ ਦਾ ਨੰਬਰ 905-673-3337 ਤੇ ਦੋਸਤੋ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਤੇ ਇਸ ਟਾਈਮ ਟੋਰੋਂਟੋ ਪੀਅਰਸਨ ਏਅਰਪੋਰਟ ਤੇ ਟੈਂਪਰੇਚਰ 15 ਡਿਗਰੀ ਸੈਲਸੀਅਸ ਹੈ ਦਰਜ ਕੀਤਾ ਗਿਆ, ਤੇ ਫੀਲ ਲਾਈਕ 13 ਡਿਗਰੀ ਸੈਲਸੀਅਸ। ਅਸਮਾਨ ਵੱਲ ਝਾਤੀ ਮਾਰਦੇ ਹੋ ਤੇ ਹਲਕੇ ਹਲਕੇ ਬੱਦਲ ਆ ਜਿਹੜੇ ਉਹ ਛਾਏ ਹੋਏ ਹੈ, ਪਰ ਅੱਜ ਮੀਂਹ ਦੀ ਜਾਂ ਵਰਖਾ ਦੀ ਭਵਿੱਖਬਾਣੀ ਨਹੀਂ ਕੀਤੀ ਗਈ। ਅੱਜ ਦੁਪਹਿਰ ਵੇਲੇ ਵੱਧ ਤੋਂ ਵੱਧ ਜਿਹੜਾ ਤਾਪਮਾਨ ਹੈ ਉਹ 21 ਡਿਗਰੀ ਨੂੰ ਛੂਹੇਗਾ, ਤੇ ਫੀਲ ਲਾਈਕ ਹੈ ਜਿਹੜਾ 22 ਡਿਗਰੀ ਸੈਲਸੀਅਸ ਹੈ ਜਿਹੜਾ ਹੋਵੇਗਾ। ਸੋ ਇਹ ਤਾਂ ਰਿਹਾ ਜੀ ਅੱਜ ਦਾ ਮੌਸਮ ਦਾ ਹਾਲ ਚਾਲ, ਤੇ ਅੱਜ ਕੁਝ ਕੁ ਜਿਹੜੀਆਂ ਖਾਸ ਖਬਰਾਂ ਆ ਉਹਨਾਂ ਤੋਂ ਆਪਾਂ ਮੈਂ ਹੈਡਲਾਈਨਸ ਆ ਜਿਹੜੀਆਂ ਉਹ ਪੜ੍ਹ ਦਿੰਦਾ, ਤੇ ਉਸ ਤੋਂ ਬਾਅਦ ਫਿਰ ਆਪਾਂ ਜਿਹੜਾ ਆ 1-2 ਸਟੋਰੀਜ਼ ਜਿਹੜੀਆਂ ਕਵਰ ਕਰਨੀਆਂ ਉਹਨਾਂ ਵੱਲ ਵੀ ਜਾਵਾਂਗੇ। ਇੱਕ ਤਾਂ ਤੁਸੀਂ ਵੀ ਸਾਰਿਆਂ ਨੇ ਕੱਲ੍ਹ ਸੋਸ਼ਲ ਮੀਡੀਆ 'ਤੇ ਉਹ ਖਬਰ ਆ ਜਿਹੜੀ ਦੇਖ ਲਈ ਹੋਵੇਗੀ, ਪੜ੍ਹ ਲਈ ਹੋਵੇਗੀ। ਅੰਟਾਰੀਓ ਦੇ ਬਰੈਂਪਟਨ ਦੀ 27 ਸਾਲਾ ਇੱਕ ਮਹਿਲਾ ਸਵਰੀਤ ਕੌਰ, ਹਾਂਜੀ, ਉਸ ਨੂੰ ਹੈ ਜਿਹੜਾ ਕਿਰਾਏ ਦੇ ਘਰਾਂ ਨਾਲ ਧੋਖਾਧੜੀ ਕਹਿ ਲਓ ਰੈਂਟਲ ਸਕੈਮ ਕਰਨ ਦੇ ਦੋਸ਼ਾਂ ਹੇਠ ਜਿਹੜਾ ਗ੍ਰਿਫਤਾਰ ਹੈ ਜਿਹੜਾ ਕੀਤਾ ਗਿਆ, ਤੇ ਪੀਲ ਪੁਲਿਸ ਦੇ ਮੁਤਾਬਕ ਮਈ 2025 ਤੋਂ ਲੈ ਕੇ ਫਰਵਰੀ 2026 ਤੱਕ ਉਸਨੇ ਸੋਸ਼ਲ ਮੀਡੀਆ ਤੇ ਬੇਸਮੈਂਟ ਅਪਾਰਟਮੈਂਟ ਅਤੇ ਹੋਰ ਕਿਰਾਏ ਵਾਲੀਆਂ ਕਈ ਪ੍ਰੋਪਰਟੀਜ਼ ਦੇ ਇਤਿਹਾਰ ਪੋਸਟ ਕੀਤੇ ਸੀਗੇ। ਮਾਰਕੀਟ ਪਲੇਸ ਹੁੰਦੀ ਹੈ ਨਾ, ਉੱਥੇ ਆਪਾਂ ਜਾਂ ਸੋਸ਼ਲ ਮੀਡੀਆ ਦੇ ਹੋਰ ਜਿਹੜੀਆਂ ਸਾਈਟਸ ਹੈ ਕਈ ਜਿਹੜੇ ਆ ਉੱਥੇ ਹੀ ਲੱਭਦੇ ਆ ਵੀ ਭਾਈ ਦੇਖੀਏ ਕਿ ਕਿੱਥੇ ਕੋਈ ਕਿਰਾਏ ਦਾ ਖਾਲੀ ਹੈਗਾ ਜੋ ਸਾਨੂੰ ਇੱਕ ਵਾਜਬ ਰੇਟ ਤੇ ਮਿਲ ਜਾਵੇ। ਪੁਲਿਸ ਦਾ ਦਾਅਵਾ ਕਿ ਕਈ ਲੋਕਾਂ ਨੇ ਪਹਿਲਾਂ ਫਸਟ ਅਤੇ ਲਾਸਟ ਮਹੀਨੇ ਦਾ ਕਿਰਾਇਆ ਜਿਹੜਾ ਉਹ ਜਮ੍ਹਾਂ ਕਰਵਾ ਦਿੱਤਾ ਸੀ ਤੇ ਰੈਂਟਲ ਐਗਰੀਮੈਂਟ ਵੀ ਸਾਈਨ ਕਰ ਲਏ ਸੀ, ਪਰ ਜਦੋਂ ਆਪਣਾ ਸਮਾਨ ਲੈ ਕੇ ਉਹ ਘਰ ਵਿੱਚ ਰਹਿਣ ਪਹੁੰਚੇ ਤਾਂ ਪਤਾ ਲੱਗਿਆ ਵੀ ਉਹ ਪ੍ਰੋਪਰਟੀ ਹੈ ਜਾਂ ਉਹ ਜਾਇਦਾਦ ਹੈ ਜਿਹੜੀ ਕਿਰਾਏ ਲਈ ਉਪਲਬਧ ਨਹੀਂ ਸੀਗੀ। ਕਈ ਲੋਕ ਤਾਂ ਆਪਣੇ ਪੁਰਾਣੇ ਘਰ ਵੀ ਛੱਡ ਚੁੱਕੇ ਸੀਗੇ। ਇਹਦੇ ਵਿੱਚ ਅਣਗਹਿਲੀ ਹੈ, ਜਿਹੜੇ ਰੈਂਟਲ ਲੱਭਦੇ ਆ ਉਹਨਾਂ ਦੀ ਵੀ ਬਹੁਤ ਵੱਡੀ ਅਣਗਹਿਲੀ ਹੈ। ਕਦੇ ਵੀ ਜਿਹੜਾ ਫਸਟ ਐਂਡ ਲਾਸਟ ਆ ਜਿਹੜਾ ਇੱਕਦਮ ਨਹੀਂ ਦੇਣਾ ਚਾਹੀਦਾ। ਹਾਂ, ਤੁਸੀਂ ਜਿਹੜਾ ਥੋੜ੍ਹੀ ਜਿਹੀ ਅਮਾਊਂਟ ਹੈ ਜਿਹੜੀ ਐਜ਼ ਏ ਸਿਕਿਉਰਿਟੀ ਡਿਪੋਜ਼ਿਟ ਦੇ ਸਕਦੇ ਹੋ, $100, $200, ਪਰ ਉਹ ਵੀ ਜਦੋਂ ਤੁਸੀਂ ਜਿਹੜਾ ਰੈਂਟਲ ਪ੍ਰੋਪਰਟੀ ਹੈ, ਜੇ ਤੁਸੀਂ ਦੇਖੋ ਕੋਈ ਵੀ ਰੈਂਟਲ ਪ੍ਰੋਪਰਟੀ ਆਪਾਂ ਪਹਿਲਾਂ ਚੈੱਕ ਕਰਦੇ ਹਾਂ, ਆਪਾਂ ਪਹਿਲਾਂ ਤਸੱਲੀ ਕਰਦੇ ਹਾਂ, ਫਿਰ ਹੀ ਹੈ ਜਿਹੜਾ ਆਪਾਂ ਪੈਸੇ ਦਿੰਦੇ ਹਾਂ। ਅੱਜ ਕੱਲ੍ਹ ਹਰ ਤਰ੍ਹਾਂ ਦਾ ਸਕੈਮ ਹੈ ਜਿਹੜਾ ਬਹੁਤ ਚੱਲ ਰਿਹਾ, ਸਾਈਬਰ ਸਕੈਮ ਹੈ ਉਹਦੀ ਗੱਲ ਕਰ ਲਓ, ਆਹ ਜਿਹੜਾ ਹੁਣ ਇੱਦਾਂ ਦੇ ਜਿਹੜੇ ਰੈਂਟਲ ਸਕੈਮ ਹੈ, ਇੱਦਾਂ ਦੀ ਹੀ ਇੱਕ ਖਬਰ ਪਹਿਲਾਂ ਵੀ ਆਈ ਸੀਗੀ। ਸੋ ਫਿਲਹਾਲ ਹੈ ਚਲੋ ਉਹ ਜਿਹੜੀ ਔਰਤ ਨੂੰ ਹੈ ਜਿਹੜਾ ਗ੍ਰਿਫਤਾਰ ਕਰ ਦਿੱਤਾ, ਅਤੇ ਉਹਦੇ 'ਤੇ 38 ਦੋਸ਼ ਹੈ ਜਿਹੜੇ ਲਾਏ ਗਏ, ਅਤੇ ਪੁਲਿਸ ਦੇ ਕੰਮ ਦੇ ਵਿੱਚ ਰੁਕਾਵਟ ਪੈਦਾ ਕਰਨ ਦਾ ਵੀ ਜਿਹੜਾ ਦੋਸ਼ ਹੈ ਜਿਹੜਾ ਇਹਦੇ ਉੱਤੇ ਲਾਇਆ ਗਿਆ। ਫਿਲਹਾਲ ਮਾਮਲੇ ਦੀ ਜਾਂਚ ਅਜੇ ਵੀ ਜਾਰੀ ਹੈ, ਅਤੇ ਪੁਲਿਸ ਨੇ ਹੋਰ ਸੰਭਾਵਿਤ ਪੀੜਤਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ। ਜਾਂਚ ਦੇ ਵਿੱਚ ਜਿਹੜਾ ਹੁਣ ਤੱਕ 17 ਧੋਖਾਧੜੀ ਦੇ ਫਰੋਡ ਦੇ ਮਾਮਲੇ ਸਾਹਮਣੇ ਆਏ, ਅਤੇ ਪੀੜਤਾਂ ਨੂੰ $60,000 ਤੋਂ ਵੱਧ ਦਾ ਜਿਹੜਾ ਮਾਲੀ ਨੁਕਸਾਨ ਹੈ ਜਿਹੜਾ ਹੋਇਆ। ਸੋ ਕਿਸੇ ਵੀ ਪੀੜਤ ਨੂੰ ਨਾ ਤਾਂ ਘਰ ਮਿਲਿਆ ਅਤੇ ਨਾ ਹੀ ਉਹਨਾਂ ਦੇ ਫਿਲਹਾਲ ਹਜੇ ਪੈਸੇ ਵਾਪਸ ਕੀਤੇ ਗਏ। ਤੁਸੀਂ ਇਹ ਦੇਖੋ ਜਿਹੜੇ
ਕੁਝ ਕੁ ਜਿਹੜੇ ਵਿਚਾਰੇ ਆ ਜਿਹੜੇ ਜਿਨ੍ਹਾਂ ਨੇ ਆਪਣਾ ਪਿਛਲਾ ਵੀ ਆ ਜਿਹੜੇ ਰੈਂਟਲ ਪਲੇਸ ਆ ਜਿਹੜੀ ਜਗ੍ਹਾ ਉਹ ਛੱਡ ਦਿੱਤੀ ਅਤੇ ਜਦੋਂ ਨਵੀਂ ਜਗ੍ਹਾ ਆਏ ਜਦੋਂ ਪਤਾ ਚੱਲਿਆ ਹੁਣ ਉੱਥੇ ਵੀ ਭਾਈ ਇਹ ਤਾਂ ਜਗ੍ਹਾ ਉਪਲਬਧ ਨਹੀਂ ਹੈ, ਇਹ ਤਾਂ ਤੁਹਾਨੂੰ ਕਿਸੇ ਨੇ ਰੋਂਗ ਇਨਫੋਰਮੇਸ਼ਨ ਦੇ ਦਿੱਤੀ ਹੋਊਗੀ, ਤੁਸੀਂ ਇਹ ਦੇਖੋ ਖੜ੍ਹੇ ਪੈਰ ਅਗਲਿਆਂ 'ਤੇ ਕੀ ਬੀਤੀ ਹੋਵੇਗੀ। ਸੋ ਇਹਦੇ ਨਾਲ ਜਿਹੜੇ ਕੁਝ ਕੁ ਸਵਾਲ ਇਹ ਵੀ ਆਉਂਦੇ ਆ ਕਿ ਤੁਸੀਂ ਕਦੇ

ਉਸ ਨੂੰ ਜਿਮ ਛੱਡਣ ਲਈ ਕਿਹਾ ਗਿਆ। ਸਿੱਖ ਵਿਅਕਤੀ ਨੇ ਇਸ ਨੂੰ ਧਾਰਮਿਕ ਪਹਿਚਾਣ ਦੇ ਆਧਾਰ ਤੇ ਕੀਤੀ ਗਈ ਨਾ ਇਨਸਾਫੀ ਕਰਾਰ ਦਿੱਤਾ। ਬਾਅਦ ਦੇ ਵਿੱਚ ਜਿਮ ਮੈਨੇਜਮੈਂਟ ਦੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ਘਟਨਾ ਉਹਨਾਂ ਦੀਆਂ ਨੀਤੀਆਂ ਅਤੇ ਮੁੱਲਾਂ ਦੇ ਅਨੁਕੂਲ ਨਹੀਂ ਸੀ। ਕੰਪਨੀ ਨੇ ਮਾਫ਼ੀ ਮੰਗੀ ਅਤੇ ਅੰਦਰੂਨੀ ਜਾਂਚ ਸ਼ੁਰੂ ਕਰਨ ਦੀ ਗੱਲ ਕਹੀ ਅਤੇ ਦੁਹਰਾਇਆ ਕਿ ਕੈਨੇਡਾ ਦੇ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਆਜ਼ਾਦੀ ਦੇ ਕਾਨੂੰਨਾਂ ਦਾ ਉਹ ਸਨਮਾਨ ਕਰਦੇ ਹਨ। 74 ਸਾਲਾਂ ਪਹਿਲਾਂ ਇੱਕ ਪੈਨਮ ਜਿਹਨੂੰ ਕਲਿੱਪਰ ਇੰਡੀਵਰ ਜਹਾਜ਼ ਕਿਹਾ ਜਾਂਦਾ ਸੀਗਾ, ਉਹਦਾ ਮਲਬਾ ਦੋਸਤੋ ਆਖਿਰਕਾਰ ਲੱਭ ਗਿਆ ਹੈ। ਇਹ ਪੈਨਮ ਦਾ ਜਹਾਜ਼ ਹੈ ਜਿਹੜਾ ਇਹ ਆਪਣੇ ਇਤਿਹਾਸ ਦੇ ਵਿੱਚ ਬਹੁਤ ਕੁਛ ਸਮੋਈ ਬੈਠਾ, ਜਿਸ ਕਰਕੇ ਅੱਜ ਕਈ ਸੇਫਟੀ ਚੀਜ਼ਾਂ ਜਿਹੜੀਆਂ ਨੇ ਉਹ ਜਹਾਜ਼ ਦੇ ਵਿੱਚ ਕੀਤੀਆਂ ਜਾਂਦੀਆਂ ਨੇ। ਸੋ ਤੁਹਾਨੂੰ ਦੱਸਦੇ ਹਾਂ ਵੀ ਇਹ ਜਹਾਜ਼ ਹੈ ਜਿਹੜਾ 11 ਅਪ੍ਰੈਲ 1952 ਨੂੰ ਸੈਨ ਜੋਨ ਤੋਂ ਨਿਊਯਾਰਕ ਲਈ ਉਡਾਨ ਭਰਨ ਤੋਂ ਕੁਝ ਹੀ ਮਿੰਟਾਂ ਬਾਅਦ ਇੰਜਨਾਂ ਦੇ ਵਿੱਚ ਖਰਾਬੀ ਆਉਣ ਕਾਰਨ ਸਮੁੰਦਰ ਦੇ ਵਿੱਚ ਡਿੱਗ ਪਿਆ ਸੀਗਾ। ਜਹਾਜ਼ ਦੇ ਵਿੱਚ 69 ਲੋਕ ਸਵਾਰ ਸਨ, ਜਿਨ੍ਹਾਂ ਦੇ ਵਿੱਚੋਂ 52 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 17 ਨੂੰ ਬਚਾ ਲਿਆ ਗਿਆ ਸੀ। ਜਾਂਚ ਦੇ ਵਿੱਚ ਬਾਅਦ ਵਿੱਚ ਸਾਹਮਣੇ ਆਇਆ ਸੀ ਕਿ ਕਈ ਯਾਤਰੀ ਆ ਜਿਹੜੇ ਹਾਦਸੇ ਤੋਂ ਬਾਅਦ ਜ਼ਿੰਦਾ ਸਨ, ਪਰ ਉਸ ਸਮੇਂ ਹਵਾਈ ਯਾਤਰਾ ਦੌਰਾਨ ਅੱਜ ਵਾਂਗ ਸੇਫਟੀ ਬਰੀਫਿੰਗ ਨਹੀਂ ਦਿੱਤੀ ਜਾਂਦੀ ਸੀ, ਜਿਸ ਕਾਰਨ ਲੋਕਾਂ ਨੂੰ ਐਮਰਜੈਂਸੀ ਨਿਕਾਸ ਅਤੇ ਲਾਈਫ ਜੈਕਟ ਦੀ ਵਰਤੋਂ ਬਾਰੇ ਜਾਣਕਾਰੀ ਨਹੀਂ ਸੀ, ਜਿਸ ਨਾਲ ਘਬਰਾਹਟ ਫੈਲ ਗਈ ਅਤੇ ਵੱਡਾ ਜਿਹੜਾ ਆ ਉਸ ਵਕਤ ਇਹ ਜਾਨੀ ਨੁਕਸਾਨ ਹੋਇਆ ਸੀਗਾ। ਹੁਣ ਖੋਜ ਟੀਮ ਨੇ ਟੈਕਨੋਲੋਜੀ ਐਡਵਾਂਸ ਹੈ, ਸੋਨਾਰ ਡਰੋਨ ਹੋ ਗਿਆ ਜਾਂ ਅੰਡਰ ਵਾਟਰ ਵਾਹਨਾਂ ਦੀ ਮਦਦ ਦੇ ਨਾਲ ਸਮੁੰਦਰ ਦੀ ਲਗਭਗ 2000 ਫੁੱਟ ਗਹਿਰਾਈ ਦੇ ਵਿੱਚ ਇਸ ਜਹਾਜ਼ ਦਾ ਮਲਬਾ ਲੱਭ ਲਿਆ ਅਤੇ ਮਲਬੇ ਦੇ ਕੁਝ ਹਿੱਸਿਆਂ 'ਤੇ ਅੱਜ ਵੀ ਕਹਿੰਦੇ ਪੈਨ ਐਮ ਦਾ ਲੋਗੋ ਸਪਸ਼ਟ ਹੈ ਜਿਹੜਾ ਉਹ ਦਿਖਾਈ ਦਿੰਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਹਾਦਸੇ ਤੋਂ ਬਾਅਦ ਹੀ ਦੁਨੀਆ ਭਰ ਦੇ ਵਿੱਚ ਹਵਾਈ ਯਾਤਰਾ ਦੇ ਲਈ ਲਾਜ਼ਮੀ ਸੁਰੱਖਿਆ ਹਦਾਇਤਾਂ, ਜਿਹਨੂੰ ਆਪਾਂ ਪ੍ਰੀ ਫਲਾਈਟ ਸੇਫਟੀ ਬਰੀਫਿੰਗਸ ਵੀ ਕਹਿੰਦੇ ਹਾਂ, ਸ਼ੁਰੂ ਕੀਤੀਆਂ ਗਈਆਂ। ਅੱਜ ਜਹਾਜ਼ ਦੇ ਵਿੱਚ ਉਡਾਨ ਤੋਂ ਪਹਿਲਾਂ ਜੋ ਸੁਰੱਖਿਆ ਡੈਮੋ ਦਿਖਾਏ ਜਾਂਦੇ ਨਾ, ਉਹ ਇਸ ਦੀ ਪ੍ਰੇਰਣਾ ਉਸਦੀ ਪ੍ਰੇਰਣਾ ਜਿਹੜੀ ਹੈ ਇਸੇ ਦੁਖਦਾਈ ਹਾਦਸੇ ਤੋਂ ਮਿਲੀ ਸੀਗੀ। ਇਸ ਤੋਂ ਬਾਅਦ ਹੀ ਹੈ ਜਿਹੜਾ ਫਿਰ ਪ੍ਰੀ ਫਲਾਈਟ ਸੇਫਟੀ ਬਰੀਫਿੰਗਸ ਹੈ ਜਿਹੜੀਆਂ ਉਹ ਜਹਾਜ਼ਾਂ ਦੇ ਵਿੱਚ ਦਿਖਾਉਣੀਆਂ ਸ਼ੁਰੂ ਕੀਤੀਆਂ। ਦੋਸਤੋ, ਕਈ ਇਹੋ ਜਿਹੀਆਂ ਘਟਨਾਵਾਂ ਇਤਿਹਾਸ ਦੇ ਵਿੱਚ ਜਾਂ ਗਲਤੀਆਂ ਹੋਈਆਂ ਜਿਨ੍ਹਾਂ ਨੇ ਅੱਗੇ ਜਾ ਕੇ ਜਿਹੜਾ ਇੱਕ ਦੁਨੀਆ ਨੂੰ ਸਬਕ ਦਿੱਤੇ, ਜਾਂ ਸੇਫਟੀ ਪੱਖ ਤੋਂ ਜਾਂ ਫਿਰ ਹੋਰ ਕਈਆਂ ਪੱਖ ਤੋਂ। ਸੋ ਸ਼ੁਰੂਆਤ ਦੇ ਵਿੱਚ ਮੈਂ ਤੁਹਾਨੂੰ ਇੱਕ ਕਿੱਸਾ ਵੀ ਸਾਂਝਾ ਕੀਤਾ ਸੀ, ਉਹਦੇ 'ਤੇ ਵੀ ਜੇ ਤੁਸੀਂ ਆਪਣੇ ਜਵਾਬ ਦੇਣੇ ਹੈ, ਲਾਈਨਸ ਹੈ ਜਿਹੜੀਆਂ ਕੁਛ ਫਲੈਸ਼ ਕਰਨ ਲੱਗ ਪਈਆਂ, ਅਤੇ ਨੰਬਰ 905-673-3337 9056733337 ਤੇ ਇੱਕ ਨਾਲ ਦੀ ਨਾਲ ਤੁਹਾਡੇ ਨਾਲ ਇੱਕ ਸਟੱਡੀ ਹੈ ਜਿਹੜੀ ਉਹ ਮੈਂ ਸਾਂਝੀ ਕਰ ਦਿੰਦਾ, ਅਤੇ ਉਸ ਤੋਂ ਬਾਅਦ ਫਿਰ ਆਪਾਂ ਤੁਹਾਡੀਆਂ ਜਿਹੜੀਆਂ ਕਾਲਸ ਹੈ ਜਿਹੜੀਆਂ ਨਾਲ ਦੀ ਨਾਲ ਫਿਰ ਏਅਰ 'ਤੇ ਵੀ ਲੈਂਦੇ ਹਾਂ। ਇੱਕ ਤਾਂ ਟੋਰੋਂਟੋ ਪੀਅਰਸਨ ਏਅਰਪੋਰਟ ਦੇ ਬਾਬਤ ਵੀ ਆ ਰਹੀ ਹੈ, ਉਹ ਵੀ ਮੈਂ ਤੁਹਾਡੇ ਨਾਲ ਸਾਂਝੀ ਕਰਦਾ। ਉਸ ਤੋਂ ਪਹਿਲਾਂ ਇੱਕ ਸਟੋਰੀ, ਅਤੇ ਉਸ ਤੋਂ ਬਾਅਦ ਫਿਰ ਤੁਹਾਡੀਆਂ ਜਿਹੜੀਆਂ ਕਾਲਸ ਹੈ ਜਿਹੜੀਆਂ ਨਾਲ ਦੀ ਨਾਲ ਮੈਂ ਏਅਰ 'ਤੇ ਕਰਾਂਗਾ। ਕਹਿੰਦੇ ਕੈਨੇਡਾ ਦੇ ਵਿੱਚ ਜਿਹੜੀਆਂ ਗੱਡੀ ਚੋਰੀ ਦੀਆਂ ਘਟਨਾਵਾਂ ਪਿਛਲੇ ਕੁਝ ਸਾਲਾਂ ਦੇ ਮੁਕਾਬਲੇ ਘਟੀਆਂ ਹਨ, ਪਰ ਇਸ ਦੇ ਬਾਵਜੂਦ ਜ਼ਿਆਦਾਤਰ ਜਿਹੜੇ ਕੈਨੇਡੀਅਨਸ ਹੈ ਅਜੇ ਵੀ ਆਪਣੀਆਂ ਗੱਡੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਨੇ, ਸੇਫਟੀ ਨੂੰ ਲੈ ਕੇ ਚਿੰਤਤ ਨੇ, ਕਿਉਂਕਿ ਇਕੁਇਟ ਐਸੋਸੀਏਸ਼ਨ ਵੱਲੋਂ ਕਰਾਏ ਐਂਗਸ ਰੀਡ ਸਰਵੇਖਣ ਮੁਤਾਬਕ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਅੱਜ ਦੀਆਂ ਗੱਡੀਆਂ ਦੇ ਵਿੱਚ ਲੱਗੀ ਐਂਟੀ ਥੈਫਟ ਟੈਕਨੋਲੋਜੀ ਚੋਰਾਂ ਦੇ ਨਵੇਂ ਤਰੀਕਿਆਂ ਦਾ ਮੁਕਾਬਲਾ ਕਰਨ ਲਈ ਕਾਫੀ ਮਜ਼ਬੂਤ ਨਹੀਂ ਹੈ। ਸਰਵੇਖਣ ਦੇ ਵਿੱਚ ਜੋ ਰਿਜ਼ਲਟ ਆਏ, 18% ਲੋਕਾਂ ਨੂੰ ਭਰੋਸਾ ਹੈ ਵੀ ਉਹਨਾਂ ਦੀਆਂ ਜਿਹੜੀਆਂ ਨਵੀਆਂ ਗੱਡੀਆਂ ਦੀ ਕੀ ਫੋਬ ਹੈਕਿੰਗ ਜਾਂ ਰੀਪ੍ਰੋਗਰਾਮਿੰਗ ਅਤੇ ਜਾਂ ਫਿਰ ਹੋਰ ਆਧੁਨਿਕ ਚੋਰੀ ਦੇ ਤਰੀਕਿਆਂ ਤੋਂ ਸੁਰੱਖਿਅਤ ਨੇ। 18% ਇਹ ਮੰਨਦੇ ਆ ਵੀ ਉਹਨਾਂ ਦੀਆਂ ਗੱਡੀਆਂ ਸੁਰੱਖਿਅਤ ਹੈ, ਸੇਫ ਹੈ, ਨੇ ਉਹ ਚੋਰੀ ਨਹੀਂ ਹੋ ਸਕਦੀਆਂ। ਪਰ ਤੁਸੀਂ ਨਾਲ ਹੀ ਇਹ ਦੇਖੋ, 64% ਕੈਨੇਡੀਅਨ, ਜਿਨ੍ਹਾਂ ਦੇ ਵਿੱਚ ਮੈਂ ਵੀ ਹੋ ਸਕਦਾ, ਇਸ ਗੱਲ ਤੋਂ ਚਿੰਤਤ ਨੇ ਵੀ ਉਹਨਾਂ ਦੀ ਗੱਡੀ ਹੈ ਜਿਹੜੀ ਉਹ ਚੋਰੀ ਹੋ ਸਕਦੀ ਹੈ। 75% ਲੋਕਾਂ ਦਾ ਮੰਨਣਾ ਸਰਕਾਰ ਨੂੰ ਗੱਡੀਆਂ ਦੇ ਵਿੱਚ ਬਿਹਤਰ ਅਤੇ ਲਾਜ਼ਮੀ ਐਂਟੀ ਥੈਫਟ ਟੈਕਨੋਲੋਜੀ ਲਾਗੂ ਕਰਨੀ ਚਾਹੀਦੀ ਹੈ। ਸੋ ਦੋਸਤੋ, ਇਹਦੇ ਨਾਲ ਮੈਂ ਜੁੜਿਆ ਹੋਏ ਸਵਾਲ ਇਹ ਤੁਹਾਡੇ ਤੋਂ ਪੁੱਛਦਾ ਕਿ ਤੁਹਾਨੂੰ ਕਦੇ ਆਪਣੀ ਗੱਡੀ ਚੋਰੀ ਹੋਣ ਦਾ ਡਰ ਹੈ ਜਿਹੜਾ ਮਹਿਸੂਸ ਹੋਇਆ?
ਕਦੇ ਤੁਹਾਨੂੰ ਲੱਗਿਆ ਯਾਰ ਮੈਂ ਗੱਡੀ ਆ ਜਿਹੜੀ ਮੇਰੀ ਆ ਜਿਹੜੀ ਚੋਰੀ ਹੋ ਸਕਦੀ ਹੈ, ਜਾਂ ਆਲੇ ਦੁਆਲੇ ਕਈ ਵਾਰ ਆਪਾਂ ਗੱਲਾਂ ਜਾਂ ਘਟਨਾਵਾਂ ਸੁਣਦੇ ਹਾਂ ਨਾ ਆਪਣੀ ਗੱਡੀ 'ਤੇ ਵੀ ਹੈ ਜਿਹੜਾ ਸਾਨੂੰ ਡਰ ਲੱਗਣ ਲੱਗ ਪੈਂਦਾ। ਕੀ ਤੁਸੀਂ ਆਪਣੀ ਕਾਰ ਦੇ ਵਿੱਚ ਸਟੇਅਰ

0: ਲੋਕ ਜੀਪੀਐਸ ਟਰੈਕਰ ਜਾਂ ਫਿਰ ਹੋਰ ਐਂਟੀ ਥੈਫਟ ਡਿਵਾਈਸ ਆ ਜਿਹੜੇ ਉਹਨਾਂ ਵਰਤਦੇ ਹੋ? ਅੱਜ ਕੱਲ੍ਹ ਤਾਂ ਇੰਸ਼ੋਰੈਂਸ ਕੰਪਨੀਆਂ ਜੇ ਇਹ ਚੀਜ਼ ਤੁਸੀਂ ਵਰਤਦੇ ਹੋ ਨਾ ਜਾਂ ਐਂਟੀ ਥੈਫਟ ਡਿਵਾਈਸ ਲਾਉਂਦੇ ਹੋ, ਉਹ ਤੁਹਾਨੂੰ ਡਿਸਕਾਊਂਟ ਵੀ ਦਿੰਦੀਆਂ ਨੇ ਹੋਮ ਆਟੋ ਇੰਸ਼ੋਰੈਂਸ ਦੀਆਂ ਕੰਪਨੀਆਂ। ਸੋ ਹੋਮ ਆਟੋ ਇੰਸ਼ੋਰੈਂਸ ਦੇ ਕੋਟ ਵਾਸਤੇ, ਪ੍ਰੀਮੀਅਮ ਵਾਸਤੇ ਤੁਹਾਨੂੰ ਲੱਗਦਾ ਰਿਨਿਊਲ ਆ ਗਈ ਹੈ ਅਤੇ ਕੰਪਨੀ ਨੇ ਕੋਟ ਜਿਹੜਾ ਵਧਾ ਕੇ ਭੇਜ ਦਿੱਤਾ, ਤਾਂ ਫਿਰ ਤੁਸੀਂ ਮਨਵੀਰ ਸਿੰਘ ਹੋਣਾ ਦੇ ਨਾਲ ਇੱਕ ਵਾਰ ਸੰਪਰਕ ਕਰ ਲਿਓ। ਬਹੁਤ ਵਧੀਆ ਜਿਹੜੇ ਫੀਡਬੈਕ ਹੈ ਤੁਸੀਂ ਸਾਰਿਆਂ ਨੇ ਉਹਨਾਂ ਦੇ ਕੰਮ ਤੋਂ ਖੁਸ਼ ਹੋ ਕੇ ਦਿੱਤੇ। ਸੋ ਹੋਮ ਆਟੋ ਇੰਸ਼ੋਰੈਂਸ ਦੇ ਵਿੱਚ ਮਾਹਿਰ ਨੇ ਮਨਵੀਰ ਸਿੰਘ, ਉਹਨਾਂ ਦਾ ਨੰਬਰ 647-219-2870 6472192870 ਤੇ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਕੀ ਤੁਹਾਡੇ ਵਿਚਾਰ ਦੇ ਵਿੱਚ ਗੱਡੀ ਚੋਰੀ ਰੋਕਣ ਦੀ ਜ਼ਿੰਮੇਵਾਰੀ ਕਿਸ ਦੀ ਹੈ? ਕਾਰ ਕੰਪਨੀਆਂ ਦੀ, ਸਰਕਾਰ ਦੀ, ਜਾਂ ਫਿਰ ਜਿਹੜੇ ਗੱਡੀਆਂ ਦੇ ਓਨਰ ਹੈ? ਸੋ ਇਹ ਜਿਹੜਾ ਇੱਕ ਰਿਪੋਰਟ ਆਈ ਹੈ, ਮੈਂ ਉਹਦੇ ਆਧਾਰ 'ਤੇ ਕੁਝ ਕੁ ਸਵਾਲ ਹੈ, ਕੁਛ ਕੁ ਮਿੰਟਾਂ ਵਾਸਤੇ ਮੈਂ ਇਹਨਾਂ 'ਤੇ ਤੁਹਾਡੇ ਜਿਹੜੇ ਵਿਚਾਰ ਲਵਾਂਗਾ। ਦੱਸਿਓ ਇਸ 'ਤੇ ਕੀ ਤੁਹਾਨੂੰ ਲੱਗਦਾ ਵੀ ਤੁਹਾਡੀ ਗੱਡੀ ਚੋਰੀ ਹੋਣ ਦਾ ਤੁਹਾਨੂੰ ਡਰ ਹੈ ਜਿਹੜਾ ਕਦੇ ਮਹਿਸੂਸ ਹੋਇਆ, ਜਾਂ ਫਿਰ ਤੁਸੀਂ ਆਪਣੀਆਂ ਗੱਡੀਆਂ ਦੇ ਵਿੱਚ ਕੀ ਸਟੇਅਰਿੰਗ ਲੋਕ, ਜੀਪੀਐਸ ਟਰੈਕਰ ਜਾਂ ਫਿਰ ਐਂਟੀ ਥੈਫਟ ਡਿਵਾਈਸ ਹੈ ਉਹਨਾਂ ਦਾ ਇਸਤੇਮਾਲ ਕਰਦੇ ਹੋ? ਜਾਂ ਫਿਰ ਤੁਹਾਡੇ ਵਿਚਾਰ ਦੇ ਵਿੱਚ ਜੇ ਮੈਂ ਤੁਹਾਨੂੰ ਸਹਿਜ ਇਹ ਪੁੱਛਾਂ ਵੀ ਚੋਰੀ ਰੋਕਣ ਦੀ ਜ਼ਿੰਮੇਵਾਰੀ ਕਿਸ ਦੀ ਵੱਧ ਹੈ, ਕਾਰ ਕੰਪਨੀਆਂ ਦੀ, ਸਰਕਾਰ ਦੀ ਜਿਹਦੇ ਵਿੱਚ ਪ੍ਰਸ਼ਾਸਨ ਜਾਂ ਪੁਲਿਸ ਵੀ ਆ ਜਾਂਦਾ, ਜਾਂ ਫਿਰ ਜਿਹੜੇ ਗੱਡੀਆਂ ਦੇ ਓਨਰ ਹੈ ਉਹਨਾਂ ਦੀ? ਸੋ ਸਟੂਡੀਓ ਦਾ ਨੰਬਰ 905-673-3337 9056733337 'ਤੇ ਦੋਸਤੋ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਅਮਰੀਕ ਭਾਜੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਜੀ ਐਨੂ ਜੀ।
1: ਚੰਮੀ ਭਾਈ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਜੀ
0: ਜੀ ਗੁਰਫਤਿਹ, ਭਾਜੀ ਗੁਰਫਤਿਹ, ਵੈਲਕਮ ਜੀ, ਕਿੱਦਾਂ ਹਾਲ ਚਾਲ ਭਾਜੀ?
1: ਬਹੁਤ ਵਧੀਆ ਭਾਜੀ, ਬੜੀ ਮਹਾਰਾਜ ਦੀ ਕਿਰਪਾ ਸੱਚੇ ਪਾਤਸ਼ਾਹ ਦੀ। ਤੇ ਬਾਕੀ ਸ਼ਮੀ ਸਾਹਿਬ ਤੁਸੀਂ ਗੱਲ ਕੀਤੀ ਗੱਡੀਆਂ ਦੀ ਨਾ, ਗੱਡੀਆਂ ਦੀ ਤੇ ਗੱਲ ਵੀ ਕਰ ਲਈ ਆ। ਤੇ ਕਈ ਵਾਰ ਤਾਂ ਜਦੋਂ ਏਦਾਂ ਹੁੰਦਾ ਸੀ ਜਿਵੇਂ ਅੱਜ ਗੱਡੀ ਲਈ ਤੇ ਕੱਲ ਨੂੰ ਵੀ ਸ਼ਾਇਦ ਨਾਨ ਡਰਾਈਵਰ ਵਿੱਚ ਹੋਵੇ,
0: ਇਹ ਡਰ ਰਹਿੰਦਾ ਭਾਜੀ?
1: ਮੈਂ ਕਹਿੰਦਾ ਭਾਜੀ ਹਮੇਸ਼ਾ ਹੀ ਚਾਹੇ ਤੁਹਾਡੀ ਗੱਡੀ ਚੰਗੀ ਹੈ, ਕਿਉਂਕਿ ਮਾਹੌਲ ਹੀ ਏਦਾਂ ਦਾ ਬਣ ਗਿਆ ਸੀ ਵੀ ਗੱਡੀਆਂ ਬਹੁਤ ਜ਼ਿਆਦਾ ਚੋਰੀਆਂ ਹੋਣ ਲੱਗ ਪਈਆਂ ਰਾਤ ਨੂੰ ਨਾ, ਕਿਉਂਕਿ ਜਿਹਨਾਂ ਨੂੰ ਤਾਂ ਵਿਚਾਰਿਆਂ ਨੇ ਸਵੇਰ ਨੂੰ 2-2:30 ਵਜੇ ਕੰਮ ਸਟਾਰਟ ਕਰਨਾ ਹੁੰਦਾ ਸੀ, ਤੇ ਜੇ ਉਹ 3 ਵਜੇ ਕੰਮ ਛੱਡਦੇ ਉਹ ਤਾਂ ਜਾਂਦੇ ਸੋਣੇ ਦੇ ਵੀ, ਕਿਉਂਕਿ ਰਾਤ ਨੂੰ ਜਾਗਣਾ ਪੈਣਾ ਨਾ। ਤੇ ਬਾਕੀ ਤੁਸੀਂ ਜਿਹੜੀ ਗੱਲ ਕੀਤੀ ਆਪਣੀ, ਆਹ ਭਾਜੀ ਮੈਂ ਭੁੱਲ ਗਿਆ, ਮੈਂ ਥੋੜਾ ਜਿਹਾ ਹੁਣੇ ਰੇਡੀਓ ਆਨ ਕੀਤਾ ਸੀ
0: ਜੀ, ਕਿਹੜੀ
1: ਬਿਲਕੁਲ ਕਹਿੰਦਾ ਜੋ ਮਿਲਿਆ ਹੈ ਸ਼ੁਕਰ ਕਰਿਆ ਕਰ।
0: ਕਿਆ ਬਾਤ ਹੈ,
1: ਜੋ ਮਿਲਿਆ ਹੈ ਸ਼ੁਕਰ ਕਰਿਆ ਕਰ, ਐਵੇਂ ਨਸੀਬਾਂ ਨੂੰ ਨਾ ਕੋਸਿਆ ਕਰ। ਅੱਜ ਕੀ ਹੋਣਾ ਤੇ ਕੱਲ ਨੂੰ ਕੀ ਹੋਣਾ, ਜਿਹੜਾ ਬਹੁਤਾ ਨਾ ਤੂੰ ਸੋਚਿਆ ਕਰ, ਜਿਹੜਾ ਜਾਂਦਾ ਹੈ ਹੱਸ ਕੇ ਜਾਣ ਦਿਆ ਕਰ, ਜਿਹੜਾ ਜਾਂਦਾ ਹੈ ਹੱਸ ਕੇ ਜਾਣ ਦਿਆ ਕਰ, ਨਾ ਹੱਥ ਫੜ ਕੇ ਕਿਸੇ ਨੂੰ ਰੋਕਿਆ ਕਰ। ਉਹ ਜੇ ਦੁੱਖ ਹੈ ਤਾਂ ਖੁਸ਼ੀਆਂ ਵੀ ਆਉਣਗੀਆਂ, ਉਹ ਐਵੇਂ ਨਸੀਬਾਂ ਨੂੰ ਨਾ ਕੋਸਿਆ ਕਰ, ਐਵੇਂ ਨਸੀਬਾਂ ਨੂੰ ਨਾ ਕੋਸਿਆ ਕਰ। ਤੇ ਦੋ ਲਾਈਨਾਂ ਸੁਣਾਉਣੀਆਂ ਮੇਰੇ ਸੋਤੇ ਲਾਇਕ ਨੇ, ਤੂੰ ਦੁਨੀਆ ਨਵੀਂ ਬਸਾਲੀ ਨੀ, ਹੋਏ ਅੱਖ ਗਹਿਰਾ ਦੇਣਾ ਲਾਲੀ ਨੀ, ਤੂੰ ਦੁਨੀਆ ਨਵੀਂ

0: क्या बात है भाजी, क्या बात है
1: शाह,
0: बहुत बुलंद आवाज है, मजा आ जाता जी जो भी
1: तुसी कॉल करदे। धन्यवाद श्रोते दा, बहुत धन्यवाद भाजी, तुसी इन्ना प्यार दिंदे, श्रोते भी बहुत प्यार दिंदे भाजी
0: जी। थैंक यू भाजी,
1: थैंक यू सो मच मेरा भरा, ओके
0: जी, सो नाइस ऑफ यू भाजी, सो नाइस ऑफ यू। मांगड़ साहब तुहाडी कॉल है जिहड़ी ड्रॉप हो गई, दोबारा कॉल कर लियो, अगली कॉल ते चलदा। 3645 जी स्वागत है जी।
2: ਹਾਂਜੀ ਸ਼ਮੀ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਭਾਜੀ, ਕਿੱਦਾਂ ਹਾਲ ਚਾਲ?
2: ਠੀਕ ਆ ਸ਼ਮੀ ਜੀ, ਮੈਂ ਤੁਹਾਨੂੰ ਗੱਲ ਦੱਸਾਂ, ਮੈਂ ਨਾ ਜਦ ਜੋਰਾਂ ਤੇ ਸੀਗੀ, ਚੋਰੀਆਂ ਬਹੁਤ ਜੋਰਾਂ ਤੇ ਸੀ,
0: ਹਾਂਜੀ ਜੀ,
2: ਇਹ ਪਤਾ ਇਹ ਜਿਹੜੀਆਂ ਕਾਂਡਾਂ, ਇਹ ਕੁਛ ਕਾਂਡਾਂ ਕਾਰਾਂ ਦੀਆਂ ਜਿਹਨਾਂ ਦੀ ਚੋਰੀ ਹੁੰਦੀ ਸੀ, ਜਿਹੜੀ ਸਾਰੀਆਂ ਦੀ ਨਹੀਂ ਹੁੰਦੀ ਸੀ। ਮੈਂ ਨਵੀਂ ਇੱਕ ਕਾਰ ਲਈ ਸੀ ਉਸ ਵੇਲੇ, ਹੋਂਡਾ ਅਕੋਰਡ।
0: ਅੱਛਾ ਜੀ,
2: ਇਹ ਦੇਖ ਲਾ ਤੁਸੀਂ, ਮੈਂ ਅੱਗੇ ਬਾਹਰ ਖੜੀ ਰੱਖਣੀ, ਬਾਹਰੇ ਹੁੰਦੀ ਸੀ।
0: ਅੱਛਾ ਜੀ,
2: ਸਾਡੇ ਦੋ ਗੁਆਂਢੀਆਂ ਦੀਆਂ, ਸਾਡੇ ਦੋ ਗੁਆਂਢੀਆਂ ਦੀ ਚੋਰੀ ਹੋਈਆਂ, ਉਹ ਪਤਾ ਨੀ ਕੀ ਗੱਲ, ਉਹਨੂੰ ਕਿਸੇ ਨੇ ਹੱਥ ਨੀ ਲਾਇਆ ਕਦੇ ਵੀ। ਇੱਕ ਦਿਨ ਡੋਰ ਵੀ ਉਹਦੀ, ਜਦ ਕਿਤੇ ਰਾਤ ਨੂੰ ਆਏ ਉਹਦੀ ਡੋਰ ਉਹ ਖੋਲ ਗਏ, ਪਰ ਉਹ ਪਤਾ ਨੀ, ਉਹ ਨੀ ਚੋਰੀ ਉਹਨਾਂ ਨੇ ਕਿਸੇ ਨੇ ਨੀ ਕੀਤੀ, ਉਹ ਬਾਹਰੇ ਖੜੀ ਰਹੀ। ਮੈਂ ਹੈਰਾਨ ਸੀਗਾ, ਮੈਨੂੰ ਉਹਨਾਂ ਨੇ ਕਹਿਣਾ ਅੰਦਰ ਖੜੀ ਕਰ ਦਿਆ ਕਰ। ਮੈਂ ਕਿਹਾ ਤੇਲ ਬਹੁਤ ਖਾਂਦੀ ਆ ਯਾਰ, ਬਹੁਤ ਜ਼ਿਆਦਾ ਤੇਲ ਖਾਂਦੀ ਆ, ਕੋਈ ਕੋਈ ਗੱਲ ਨੀ ਹੈ।
0: ਅੱਛਾ, ਤੁਸੀਂ ਬ੍ਰਾਂਡ ਨਿਊ ਲਿੱਤੀ ਸੀ ਜਾਂ ਸੈਕਿੰਡ ਹੈਂਡ?
2: ਬ੍ਰਾਂਡ ਨਿਊ ਲਈ ਸੀ, ਲਈ ਵੀ ਮੈਂ ਤਕਰੀਬਨ ਕੈਸ਼ ਹੀ ਸੀ।
0: ਅੱਛਾ ਜੀ,
2: ਥੋੜੇ ਬਹੁਤੇ ਰੱਖੇ ਸੀ, 10,000 ਬਾਕੀ ਫੈਸਲੇ ਕਿਸੇ ਨੇ ਨੀ ਹੱਥ ਲਾਇਆ। ਪਰ ਮੈਂ ਇਹ ਦੇਖਿਆ, ਇਹ ਜਿਹੜੀ ਜਿੱਦਾਂ ਰੇਂਜ ਰੋਵਰ ਹੋਈ ਜਾਂ ਹੋਰ ਹੋਈਆਂ, ਉਹਨਾਂ ਦੀਆਂ ਜ਼ਿਆਦਾ ਚੋਰੀ ਹੁੰਦੀਆਂ ਸੀ, ਜਿਹੜਾ ਉਹਨਾਂ ਨੂੰ ਪਤਾ ਸੀ ਵੀ ਇਹਦੀ ਗਾਹਾਂ ਨਹੀਂ ਇੰਨੀ ਬੈਲ ਜੀ, ਉਹ ਨਹੀਂ ਚੋਰੀ ਹੋਈਆਂ।
0: ਸਹੀ ਗੱਲ।
2: ਬਾਕੀ ਸ਼ਮੀ ਜੀ, ਜਿਹੜਾ ਤੁਸੀਂ ਆ ਕਹਿੰਦਾ, ਉਹ ਕਹਿੰਦਾ ਹੋਣਾ ਬਈ ਸ਼ੇਰ ਜਿਹੜਾ ਕਹਿੰਦਾ ਹੋਣਾ, ਇਹ ਤਾਂ ਗਧਾ ਆ, ਤੂੰ ਤਾਂ ਸਿਆਣਾ ਹੈਗਾ ਹੀ ਆ, ਜਿਹਨੇ ਹੁਣ ਤਾਂ ਕਹਿਣਾ ਹੀ ਆ।
0: ਸਹੀ ਗੱਲ,
2: ਤੂੰ ਕਹਦੇ ਉਹਦੇ ਨਾਲ ਬਹਿਸਦਾ, ਇਹ ਗੱਲ ਹੋ ਸਕਦੀ।
0: ਬਿਲਕੁਲ ਬਿਲਕੁਲ, ਇਹ ਜ਼ਿੰਦਗੀ ਦਾ ਸਬਕ ਹੈ ਭਾਜੀ, ਛੋਟੇ ਛੋਟੇ ਕਿੱਸੇ ਸਾਨੂੰ ਇਹੀ ਹੈ ਵੀ ਜੇ ਹਰ ਇੱਕ ਨਾਲ ਆਪਾਂ ਬਹਿਸਣ ਲਾਪਾਂਗੇ ਤਾਂ ਜ਼ਿੰਦਗੀ ਤੇ ਅੱਗੇ ਨਹੀਂ ਵੱਧ ਸਕਾਂਗੇ ਆਪਾਂ।
2: ਹੋਰ ਸ਼ਮੀ ਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ, ਤੁਹਾਡੀ ਗੱਲਬਾਤ, ਤੁਹਾਡਾ ਟਾਕ ਕਰਨ ਦਾ ਜਿਹੜਾ ਤਰੀਕਾ ਆ, ਤੁਸੀਂ ਜਿਹੜਾ ਜਿਹੜੇ ਵਿਸ਼ੇ ਲਿਆਉਂਦੇ, ਬਹੁਤ ਹੀ ਵਧੀਆ ਪ੍ਰੋਗਰਾਮ ਹੁੰਦਾ। ਥੈਂਕ ਯੂ
0: ਸੋ ਨਾਈਸ ਆਫ ਯੂ ਭਾਜੀ, ਤੁਹਾਡੇ ਸਾਰਿਆਂ ਦੇ ਨਾਲ ਹੈ ਜੀ। ਥੈਂਕ ਯੂ ਭਾਜੀ, ਥੈਂਕ ਯੂ ਹਰਦੀਪ ਭਾਜੀ, ਬਹੁਤ ਬਹੁਤ ਧੰਨਵਾਦ। ਅਗਲੀ ਕਾਲ ਤੇ ਚੱਲਦਾ ਮੈਂ। ਲਖਵਿੰਦਰ ਭਾਜੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ।
3: ਭਾਜੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ।
0: ਗੁੱਡ ਮਾਰਨਿੰਗ ਸਰ, ਗੁੱਡ ਮਾਰਨਿੰਗ, ਹੋਰ ਸੁਣਾਓ ਕਿੱਦਾਂ?
3: ਹਰਦੀਪ ਭਾਜੀ ਸਿਰਾ ਲਾ ਗਏ, ਗੱਲ ਉਹੀ ਗੱਲ ਮੈਂ ਕਹਿਣੀ ਸੀ। ਪ੍ਰੋਗਰਾਮ ਵਾਕਈ ਤੁਹਾਡਾ ਵਧੀਆ ਹੁੰਦਾ, ਇਹ ਚ ਕੋਈ ਦੋ ਰਿਵਾ ਹੈ ਨੀ
0: ਜੀ।
3: ਤੇ ਬਾਕੀ ਭਾਜੀ ਜਿਹੜਾ ਅਮਰੀਕ ਸਿੰਘ ਦੀ ਆਵਾਜ਼ ਦੇਖੋ ਤੁਸੀਂ ਮੁੰਡੇ ਦੀ,
0: ਬਿਲਕੁਲ ਬੜੀ ਬੁਲੰਦ।
3: ਮੇਰਾ ਵੀ ਯਾਰ ਇਹ ਤੇ ਬੜੀ ਵਧੀਆ ਆਵਾਜ਼ ਹੈ। ਅਮਰੀਕ ਭਾਜੀ ਅੱਗੇ ਰਿਕੁਐਸਟ ਕਰਦਾ, ਪਲੀਜ਼ ਰੋਜ਼ ਆ ਕੇ ਨਾ ਥੋੜਾ ਜਿਹਾ ਕੋਈ ਸੁਣਾ ਕੇ ਜਾਇਆ ਕਰੋ।
0: ਮੈਂ ਕਹਿੰਦਾ ਭਾਜੀ ਉਹਨਾਂ ਨੂੰ ਇਹ ਕਹਿੰਦੇ ਆ ਵੀ ਇੱਕ ਮਹਿਫਿਲ ਹੀ ਕਿਸੇ ਦਿਨ ਲਾਈਏ, ਹਾਂਜੀ ਵੀਕਐਂਡ ਦੇ ਜਾਂ ਸ਼ੁੱਕਰਵਾਰ ਸ਼ਾਮ ਨੂੰ, ਤੇ ਭਾਜੀ ਹੋਣਾ ਤੋਂ ਆ ਜਿਹੜਾ ਫਿਰ ਇਹਨਾਂ ਨੂੰ ਪੂਰਾ ਮੌਕਾ ਦਈਏ ਆਪਾਂ ਉਸ ਵਕਤ, ਤੇ ਏਦਾਂ ਦੀ ਮਹਿਫਿਲ ਦਾ ਹੀ ਆ ਜਿਹੜਾ ਕੋਈ ਨਾ ਕੋਈ ਇੰਤਜ਼ਾਮ ਕੀਤਾ ਜਾਵੇ।
3: ਬਿਲਕੁਲ ਬਿਲਕੁਲ ਸਹੀ ਗੱਲ ਹੈ, ਬਹੁਤ ਵਧੀਆ ਆਵਾਜ਼ ਸ਼ਮੀ ਭਾਜੀ, ਤੁਹਾਡਾ ਪ੍ਰੋਗਰਾਮ ਹਮੇਸ਼ਾ ਦੀ ਤਰ੍ਹਾਂ ਵਧੀਆ। ਬਾਕੀ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਬਹੁਤ ਸਰੋਤੇ ਬਹੁਤ ਪਿਆਰੇ ਜੁੜੇ ਤੁਹਾਡੇ ਨਾਲ ਸਾਰੇ ਹੀ, ਤੇ ਮੈਂ ਸਾਰਿਆਂ ਦੀ ਕਦਰ ਕਰਦਾ। ਤੇ ਬਾਕੀ ਸ਼ਮੀ ਭਾਜੀ, ਤੁਸੀਂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਜੀ ਰੱਖੇ ਪਰਮਾਤਮਾ।
0: ਸੋ ਨਾਈਸ ਆਫ ਯੂ, ਥੈਂਕ ਯੂ ਲਖਵਿੰਦਰ ਭਾਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਇੰਨਾ ਪਿਆਰ ਦੇਣ ਵਾਸਤੇ। ਤੇ ਮੈਂ ਜਿਹੜੇ ਸਵਾਲ ਪਾਏ ਸੀਗੇ, ਕਿਉਂਕਿ ਇਹ ਰਿਪੋਰਟ ਆਈ ਸੀ ਦੋਸਤੋ, ਕੋਈ ਵੀ ਰਿਪੋਰਟ ਆਉਂਦੀ ਹੈ ਮੈਂ ਪਹਿਲ ਦੇ ਆਧਾਰ ਤੇ ਤੁਹਾਡੇ ਨਾਲ ਸ਼ੇਅਰ ਕਰਦਾ, ਕਿਉਂਕਿ ਉਹਦੇ ਬਾਬਤ ਹੈ ਜਿਹੜੀ ਸਾਨੂੰ ਵੱਖ ਵੱਖ ਜਾਣਕਾਰੀਆਂ ਮਿਲਦੀਆਂ ਜਾਂਦੀਆਂ। ਕੁਲਦੀਪ ਪਾਂਡੇ ਜੀ ਸਤਿ ਸ਼੍ਰੀ ਅਕਾਲ।
4: ਸਤਿ ਸ਼੍ਰੀ ਅਕਾਲ ਸ਼ਮੀ, ਤੇ ਬਹੁਤ ਚੰਗਾ, ਬਹੁਤ ਸੋਹਣਾ ਪ੍ਰੋਗਰਾਮ ਹੁੰਦਾ, ਕਦੇ ਕਦੇ ਮੈਂ ਸੁਣਦੀ ਹਾਂ, ਮੈਂ ਹੁਣ ਸੁੱਤੀ ਪਈ ਹੁੰਦੀ
0: ਹੈ। ਅੱਛਾ ਅੱਛਾ ਜੀ,
4: ਸਵੇਰੇ ਜਿਹੜੇ ਬੋਲ ਹੁੰਦੇ ਪਹਿਲੇ ਉਹ ਮੈਨੂੰ ਇੰਨੇ ਪਿਆਰੇ ਲੱਗਦੇ ਆ ਨਾ, ਮੈਂ ਕਹਿੰਦੀ ਪਤਾ ਨੀ ਕਿੱਥੋਂ ਆਸ਼ਰਮ ਤੋਂ ਲਿਆ ਕੇ ਲੱਭ ਕੇ ਲਿਆਉਂਦਾ ਹੈਗਾ।
0: ਇਹ ਤੁਹਾਡੇ ਸਾਰਿਆਂ ਵੱਲੋਂ ਹੀ ਮਿਲਦੀ ਹੈ ਮੈਨੂੰ ਬੋਲ, ਉਹੀ ਮੈਂ ਸਾਰਿਆਂ ਦੇ ਨਾਲ ਸਾਂਝੇ ਕਰਦਾ ਜੀ। ਧੰਨਵਾਦ ਤੁਹਾਡਾ, ਸਾਰਿਆਂ ਦਾ ਆਸ਼ੀਰਵਾਦ ਹੈ ਨਾਲੇ ਮੇਰੇ ਤੇ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ। ਸੋ ਦੋਸਤੋ, ਇੱਕ ਵਾਰ ਜਿਹੜੀ ਮੈਂ ਫਿਰ ਥੋੜ੍ਹਾ ਜਿਹਾ ਓਵਰਵਿਊ, ਉਸ 'ਤੇ ਫਿਰ ਤੁਹਾਡੀਆਂ ਜਿਹੜੀਆਂ ਕਾਲਸ ਹੈ ਨਾਲ ਦੀ ਨਾਲ ਬੇਰ 'ਤੇ ਲੈਂਦਾ ਰਹਾਂਗਾ। ਰਿਪੋਰਟ ਹੈ ਜਿਹੜੀ ਇਹ ਆਈ ਹੈ ਐਂਗਸ ਰੀਡ ਵੱਲੋਂ, ਸਰਵੇਖਣ ਕੀਤਾ ਗਿਆ, ਅਤੇ ਉਹਦੇ ਵਿੱਚ 18% ਲੋਕ ਕਹਿੰਦੇ ਵੀ ਸਾਡੀਆਂ ਗੱਡੀਆਂ ਜਿਹੜੀਆਂ ਚੋਰੀ ਨਹੀਂ ਕਰ ਸਕਦੇ ਚੋਰ, ਭਾਵੇਂ ਜਿੰਨੀ ਵੀ ਉਹਨਾਂ ਕੋਲ ਹਾਈਟੈਕ ਟੈਕਨੋਲੋਜੀ ਹੋਵੇ। 64% ਕੈਨੇਡੀਅਨਸ ਇਹ ਗੱਲ ਤੋਂ ਚਿੰਤਤ ਹਜੇ ਵੀ ਨੇ ਵੀ ਉਹਨਾਂ ਦੀ ਗੱਡੀ ਆ ਜਿਹੜੀ ਉਹ ਚੋਰੀ ਹੋ ਸਕਦੀ ਹੈ, ਅਤੇ 75% ਲੋਕਾਂ ਦਾ ਮੰਨਣਾ ਹੈ ਵੀ ਸਰਕਾਰ ਨੂੰ ਗੱਡੀਆਂ ਦੇ ਵਿੱਚ ਬਿਹਤਰ ਅਤੇ ਲਾਜ਼ਮੀ ਐਂਟੀ ਥੈਫਟ ਟੈਕਨੋਲੋਜੀ ਲਾਗੂ ਕਰਨੀ ਚਾਹੀਦੀ ਹੈ, ਵੀ ਇਹ ਸਰਕਾਰ ਦਾ ਫਰਜ਼ ਹੈ। ਹਾਲਾਂਕਿ ਇਹ ਜਿਹੜਾ ਪਿੱਛੇ ਜੇ ਪੁਲਿਸ ਵੱਲੋਂ ਵੀ ਇਹ ਕੁਛ ਕੁ ਅੰਕੜੇ ਆ ਜਿਹੜੇ ਜਾਰੀ ਕੀਤੇ ਗਏ ਸੀ, ਜਿਹਦੇ ਵਿੱਚ ਦੱਸਿਆ ਗਿਆ ਸੀਗਾ, ਉਹ ਕੰਪੈਰੀਜ਼ਨ ਕਰਦੇ ਨੇ ਪਹਿਲਾਂ 3 ਮਹੀਨੇ ਦਾ, ਫਿਰ ਪਹਿਲੇ 6 ਮਹੀਨੇ ਦੇ ਵਿੱਚ, ਅਤੇ ਉਹਨਾਂ ਨੇ ਦੱਸਿਆ ਵੀ ਹੁਣ ਗੱਡੀਆਂ ਦੀਆਂ ਚੋਰੀਆਂ ਦੇ ਵਿੱਚ ਜਿਹੜੀ ਉਹ ਕਮੀ ਆਈ ਹੈ, ਪਰ ਹਜੇ ਵੀ ਇਹ ਜਿਹੜੀਆਂ ਚੋਰੀਆਂ ਗੱਡੀਆਂ ਦੀ ਹੋ ਰਹੀ ਹੈ। ਸੋ ਇਸ ਕਰਕੇ ਜਿਹੜੇ ਅਵੇਅਰ ਰਹੋ, ਇਸੇ ਕਰਕੇ ਜਿਹੜਾ ਇੰਸ਼ੋਰੈਂਸਾਂ ਜਿਹੜੀਆਂ ਨੇ ਹੋਮ ਜਾਂ ਆਟੋ ਦੀ ਇੰਸ਼ੋਰੈਂਸ ਹੈ ਜਿਹੜੀਆਂ ਉਹ ਖਾਸ ਤੌਰ 'ਤੇ ਵਧੀਆ ਨੇ। ਸੋ ਮੇਰਾ ਸਵਾਲ ਤੁਹਾਡੇ ਤੱਕ ਮੈਂ ਇਹ ਸੀਗਾ ਇਹ ਰਿਪੋਰਟ ਦੇ ਉੱਤੇ ਹੀ, ਕੀ ਤੁਹਾਨੂੰ ਆਪਣੀ ਕਦੇ ਗੱਡੀ ਚੋਰੀ ਹੋਣ ਦਾ ਡਰ ਹੈ ਜਿਹੜਾ ਉਹ ਮਹਿਸੂਸ ਹੈ ਜਿਹੜਾ ਹੋਇਆ, ਕੀ ਤੁਸੀਂ ਆਪਣੀ ਕਾਰ ਦੇ ਵਿੱਚ ਅੱਜ ਵੀ ਸਟੇਅਰਿੰਗ ਲੌਕ, GPS ਟਰੈਕਰ ਜਾਂ ਫਿਰ ਹੋਰ ਐਂਟੀ ਥੈਫਟ ਡਿਵਾਈਸ ਹੈ ਜਿਹੜੇ ਉਹਨਾਂ ਦੀ ਵਰਤੋਂ ਕਰਦੇ ਹੋ? ਤੁਹਾਡੇ ਹਿਸਾਬ ਦੇ ਨਾਲ ਚੋਰੀ ਰੋਕਣ ਦੀ ਜ਼ਿੰਮੇਵਾਰੀ ਕਿਸ ਦੀ ਹੈ, ਕਾਰ ਕੰਪਨੀਆਂ ਦੀ ਜਾਂ ਫਿਰ ਸਰਕਾਰ, ਜਿਹਦੇ ਵਿੱਚ ਮੈਂ ਵਾਰ ਵਾਰ ਕਿਹਾ ਪ੍ਰਸ਼ਾਸਨ ਜਾਂ ਪੁਲਿਸ ਵੀ ਆ ਜਾਂਦੀ ਹੈ, ਜਾਂ ਫਿਰ ਜਿਹੜੇ ਅਸੀਂ ਗੱਡੀਆਂ ਦੇ ਓਨਰ ਹੈ, ਵੀ ਭਾਈ ਸਾਨੂੰ ਹੀ ਹੈ ਜਿਹੜਾ ਉਪਰਾਲਾ ਕਰਨਾ ਪੈਣਾ ਵੀ ਸਾਡੀਆਂ ਗੱਡੀਆਂ ਚੋਰੀਆਂ ਨਾ ਹੋਣ? ਸੋ ਇਹਦੇ 'ਤੇ ਤੁਹਾਡੇ ਮੈਂ ਵਿਚਾਰ ਲੈ ਰਿਹਾ। ਨਾਲ ਦੀ ਨਾਲ ਕੁਝ ਕੁ ਜਿਹੜੀਆਂ ਹੋਰ ਖਬਰਾਂ ਜਿਹੜੀਆਂ ਆਈਆਂ ਨੇ ਉਹ ਵੀ ਮੈਂ ਤੁਹਾਡੇ ਨਾਲ ਹੈਡਲਾਈਨਸ ਦੇ ਤੌਰ 'ਤੇ ਸਾਂਝੀਆਂ ਕਰਾਂਗਾ। ਮਾਂਗੜ ਸਾਹਿਬ ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ।
5: ਗੁੱਡ ਮਾਰਨਿੰਗ।
0: ਵੈਰੀ ਗੁੱਡ ਮਾਰਨਿੰਗ ਸਰ, ਵੈਰੀ ਗੁੱਡ ਮਾਰਨਿੰਗ ਭਾਜੀ।
5: ਸ਼ਮੀ ਮੇਰੀ ਗੱਡੀ ਚੋਰੀ ਹੋਈ ਸੀ, ਮੈਂ ਸਾਰਾ ਕੁਛ ਲਵਾਇਆ ਹੋਇਆ ਸੀ ਗੱਡੀ 'ਚ,
0: ਫੇਰ ਵੀ ਹੈ ਹਟੇ ਨੀ, ਉਹ ਟਲੇ ਨੀ
5: ਗਏ ਜੀ। ਇਹ ਸ਼ਮੀ ਵੀਰ, ਏਜੰਸੀ ਤੋਂ ਬਿਨਾਂ ਗੱਡੀ ਚੋਰੀ ਨੀ ਹੋ ਸਕਦੀ,
0: ਇਹ ਵੀ ਭਾਜੀ ਖਬਰ ਹੈ।
5: ਏਜੰਸੀ ਦਾ ਹੀ ਲੱਗਿਆ ਹੋਇਆ ਸੀ ਸਾਰਾ ਕੁਛ।
0: ਅੱਛਾ ਜੀ, ਹਾਂ ਹਾਂ,
5: ਉਹਨਾਂ ਦੀ ਮਿਲੀ ਭੁਗਤ ਨਾਲ ਗੱਡੀਆਂ ਚੋਰੀ ਹੁੰਦੀਆਂ ਨੇ। ਫਿਰ ਮੇਰੇ ਕੋਲ ਇੰਡੀਆ ਵੀ ਟੋਯੋਟਾ ਦੀ ਗੱਡੀ ਹੈ, ਉਰੇ ਵੀ ਮੈਂ ਟੋਯੋਟਾ ਦੀ ਲਈ ਸੀ।
0: ਅੱਛਾ, ਠੀਕ ਹੈ ਜੀ।
5: ਫਿਰ ਮੇਰਾ ਫਰੈਂਡ ਆ ਇੰਜੀਨੀਅਰ ਦਿੱਲੀ, ਮੈਂ ਉਹਨੂੰ ਕਾਲ ਕਰੀ, ਕਹਿੰਦਾ ਤੁਹਾਡੇ ਕੈਨੇਡਾ ਦੀਆਂ ਗੱਡੀਆਂ ਤੇ ਇੰਡੀਆ ਦੀਆਂ ਗੱਡੀਆਂ ਦਾ ਬਹੁਤ ਫਰਕ ਆ।
0: ਅੱਛਾ,
5: ਉਹ ਕਹਿੰਦਾ ਤੁਹਾਡੇ ਕੈਨੇਡਾ ਚ ਗੱਡੀ ਜਿਹੜਾ ਕੋਈ ਮਰਜ਼ੀ ਲਵਾ ਲਓ, ਤੁਹਾਡੀ ਗੱਡੀ ਚੋਰੀ ਹੋਣੀ ਹੋਣੀ ਆ ਜਦੋਂ ਚੋਰੀ ਕਰਨ ਆ ਗਏ। ਮੈਂ ਕਿਹਾ ਉਹ ਕਿਵੇਂ? ਕਹਿੰਦਾ ਉਹ ਆਪਦੇ ਲੈਪਟਾਪ 'ਚ ਸੋਫਟਵੇਅਰ ਅਪਲੋਡ ਕਰਵਾ ਲੈਂਦੇ ਨੇ।
0: ਅੱਛਾ ਜੀ,
5: ਕਹਿੰਦਾ ਤੁਹਾਡੀਆਂ ਗੱਡੀਆਂ ਵੱਧ ਤੋਂ ਵੱਧ ਇਲੈਕਟ੍ਰੋਨਿਕ ਨੇ ਇੱਥੇ।
0: ਜੀ ਬਿਲਕੁਲ।
5: ਕਹਿੰਦਾ ਜਿਹੜੀ ਫੋਗ ਆ, ਫੋਗ ਕੀ ਆ? ਕਹਿੰਦਾ ਇਹ ਗੱਡੀ ਚੋਰੀ ਹੋਣੀ ਹੀ ਹੋਣੀ ਆ ਜਿਹੜਾ ਕੁਛ ਮਰਜ਼ੀ ਲਵਾ ਲਓ। ਉਹ ਜਿਵੇਂ ਆਪਣੇ ਟਰੱਕਾਂ ਦਾ ਸੋਫਟਵੇਅਰ ਅਪਲੋਡ ਕਰਾ ਲੈਂਦੇ ਨੇ।
0: ਜੀ ਜੀ।
5: ਉਹ ਕਹਿੰਦਾ ਸਿਰਫ ਇੱਕ ਕੰਪਿਊਟਰ ਦੀ ਮਾਰ ਗੱਡੀ ਸਟਾਰਟ ਆ। ਕਹਿੰਦਾ ਕੈਨੇਡਾ ਚ ਕਹਿੰਦਾ ਬਹੁਤ ਗੱਡੀ ਚੋਰੀ ਹੁੰਦੀ ਆ, ਕਹਿੰਦਾ ਸਾਡੇ ਕੋਲ ਵੀ ਇਹ ਪਹੁੰਚਦੇ ਨੇ। ਕਹਿੰਦਾ ਬਹੁਤ ਫਰਕ, ਡਿਫਰੈਂਸ ਬਹੁਤ ਆ। ਕਹਿੰਦਾ ਇੰਡੀਆ ਦੀ ਗੱਡੀ ਛੇਤੀ ਚੋਰੀ ਨੀ ਹੋਊਗੀ ਉਹ। ਕਹਿੰਦਾ
0: ਫਿਰ ਮਾਂਗੜ ਸਾਹਿਬ, ਤੁਹਾਡੀ ਗੱਲ ਤਾਂ ਇਹੀ ਆਇਆ ਵੀ ਜਿਹੜੇ ਕਾਰ ਮੈਨੂਫੈਕਚਰ ਹੈ, ਜੇ ਸਰਕਾਰ ਉਹਨਾਂ 'ਤੇ ਜਿਹੜਾ ਦਬਾਅ ਪਾਵੇ ਤਾਂ ਇੱਦਾਂ ਦੀਆਂ ਗੱਡੀਆਂ ਦੇ ਵਿੱਚ ਇਹੋ ਜਿਹੀ ਟੈਕਨੋਲੋਜੀ ਜਾਂ ਇਹੋ ਜਿਹੇ ਸਾਧਨ ਹੈ ਜਿਹੜੇ ਉਹ ਲਾ ਸਕਦੀ ਹੈ ਜਿਹਦੇ ਨਾਲ ਔਖਾ ਹੋ ਜਾਵੇ ਗੱਡੀਆਂ ਦੀ ਚੋਰੀ ਕਰਨ। ਇਹਦਾ ਮਤਲਬ ਤੁਹਾਡੀ ਗੱਲ ਦਾ ਨਿਚੋੜ ਇਹੀ ਨਿਕਲਿਆ ਫਿਰ।
5: ਚੱਕਰ ਹੀ ਹੈ ਜੀ, ਉਹ ਇੰਨਾ ਉਹ ਲਾ ਦੇਣਗੇ, ਉਹਨਾਂ ਦੀ ਗੱਡੀ ਨੀ ਵਿਕਣੀ ਮੁੜ ਕੇ, ਜੇ ਚੋਰੀ ਹੋਊਗੀ ਦੁਬਾਰਾ ਤੇ ਫੇਰ ਗੱਡੀ ਬੰਦਾ ਲਓ। ਇਹ ਬਿਜ਼ਨਸ ਆ ਸਾਰਾ, ਆਪਣੇ ਇਹ ਸਮਝਣ ਵਾਲੀ ਗੱਲ ਆ, ਸਭ ਬਿਜ਼ਨਸ ਆ। ਹੁਣ ਮੇਰੀ ਗੱਡੀ ਚ ਟਰੈਕਰ ਵੀ ਲੱਗਿਆ ਸੀ, ਮੇਰੀ ਗੱਡੀ 3 ਮਹੀਨੇ ਦਵਾਈ ਖੜੀ ਰਹੀ ਆ।
0: ਅੱਛਾ ਜੀ,
5: ਹਾਂ 3 ਮਹੀਨੇ ਦਵਾਈ, ਮੇਰੀ ਗੱਡੀ ਮੌਂਟਰੀਅਲ ਖੜੀ ਰਹੀ ਆ। ਮੈਂ ਪਿੱਛੇ ਵੀ ਗਿਆ, ਪੁਲਿਸ ਵਾਲਿਆਂ ਨੇ ਮੈਨੂੰ ਜਾਣ ਨੀ ਦਿੱਤਾ ਜਮੀ, ਲਵਾਲ ਖੜੀ ਰਹੀ ਆ ਪਹਿਲਾਂ ਗੱਡੀ।
0: ਉੱਥੇ ਹੀ ਪੋਰਟ ਤੋਂ ਫਿਰ ਬਾਹਰ ਜਾਂਦੀ ਹੈ ਭਾਜੀ, ਬਿਲਕੁਲ।
5: ਠੀਕ ਹੈ, ਉਦੋਂ ਬਾਅਦ 3 ਮਹੀਨੇ ਦਵਾਈ ਖੜੀ ਰਹੀ ਆ ਸ਼ਮੀ, ਸਾਰਾ ਟਰੈਕਰ ਟਰੂਕਰ ਸਾਰਾ ਕੋਈ ਕੰਮ ਕਰਦਾ ਸੀ ਉਹਦਾ।
0: ਫਿਰ ਫਾਇਦਾ ਕੀ ਇਹਨਾਂ ਨੂੰ ਲਵਾਉਂਦਾ, ਪੈਸੇ ਅੱਡ ਤੋਂ ਜਿਹੜੇ ਲਾ ਕੇ ਬੰਦਾ ਇਹਨਾਂ ਤੇ ਹਨਾ ਜੀ ਖਰਚ ਕਰਦਾ।
5: ਨਹੀਂ, ਇੰਸ਼ੋਰ ਦੀ ਗੱਲ, $1,000 ਦਾ ਉਹ ਲੱਗਦਾ ਸੀ ਯੰਤਰ, ਜਿਹੜਾ ਮੈਂ ਕਿਲ ਸਵਿਚ ਕਹਿੰਦਾ ਉਹਨੂੰ।
0: ਜੀ ਜੀ ਜੀ,
5: ਉਹ ਲਵਾਈ $66 ਇੰਸ਼ੋਰ ਚ ਫਰਕ ਨੀ ਪਿਆ ਵੀਰ। ਤੇ ਗੱਲਾਂ ਹੀ ਨੇ ਸਾਰੀਆਂ, ਆਪਾਂ ਲਵਾ ਲੈਂਦੇ ਆ ਵੀ ਇਹਦੇ ਨਾਲ ਹੋਊਗਾ ਹੋਊਗਾ, ਕੋਈ ਫਰਕ ਨੀ ਪਿਆ ਸ਼ਮੀ ਵੀਰ ਯਾਰ। ਗੱਡੀ ਮੇਰੀ ਚੋਰੀ ਹੋਈ, ਗੱਡੀ ਵੀ ਮਿਲ ਗਈ, ਚਲੋ ਇੰਸ਼ੋਰ ਮਿਲ ਗਈ, ਸਾਰਾ ਕੁਛ ਹੋ ਗਿਆ। ਜਾਣੀ ਕਿ ਉਦੋਂ ਬਾਅਦ ਜਿਹੜੇ ਕੰਨਾਂ ਨੂੰ ਹੱਥ ਮੇਰੇ ਲਵਾਏ ਉਹਨੇ ਇੰਸ਼ੋਰ ਨੇ, ਉਹ ਰਹੇ ਰੱਬ ਦਾ ਨਾ, ਉਹਨਾਂ ਨੇ ਕੱਢ ਲਏ ਮੇਰੇ ਤੋਂ ਪੈਸੇ।
0: ਬਿਲਕੁਲ, ਉਹ ਕਿੱਥੇ ਛੱਡਦੇ ਆ ਭਾਜੀ। ਮੈਂ ਕਹਿੰਦਾ ਜੇ ਚੋਰੀ ਹੋ ਗਈ ਤੇ ਮਿਲੇ ਹੀ ਨਾ ਤਾਂ ਹੀ ਠੀਕ ਹੈ ਬੰਦਾ।
5: ਨਹੀਂ ਨਹੀਂ, ਮੇਰੀ ਗੱਡੀ ਮਿਲੀ ਨੀ ਸੀ।
0: ਅੱਛਾ, ਮਿਲੀ ਨੀ ਸੀ। ਅੱਛਾ, ਫਿਰ ਇੰਸ਼ੋਰੈਂਸ? ਅੱਛਾ, ਪ੍ਰੀਮੀਅਮ
5: ਮੇਰੀ ਫੇਰ ਵੀ ਇੰਸ਼ੋਰੈਂਸ ਆਪ ਕਰਤੀ ਸੀ। ਗੱਡੀ ਬਾਰੇ ਪੇਪਰ ਵਰਕ ਦੇਣਾ ਨਾ, ਚੀਕਾਂ ਕਢਾ ਬੰਦੇ ਨੂੰ ਰੋਣ ਲਾ ਆਉਂਦੇ ਨੇ।
0: ਸਹੀ ਗੱਲ ਹੈ ਜੀ, ਸਹੀ ਗੱਲ ਹੈ।
5: ਉਹਦੇ ਨਾਲ ਕੰਧਾਂ 'ਚ ਟੱਕਰਾਂ ਮਾਰਦਾ ਬੰਦਾ ਵੀ ਮੇਰੀ ਗੱਡੀ ਨਾ ਚੋਰੀ ਹੋ ਜਾਵੇ।
0: ਦਰੁਸਤ ਦਰੁਸਤ,
5: ਇੰਨਾ ਧੂਆਂ ਕੱਢਦੇ ਨੇ।
0: ਸਹੀ ਗੱਲ,
5: ਓਕੇ ਜੀ।
0: ਜੀ ਥੈਂਕ ਯੂ ਮਾਂਗੜ ਸਾਹਿਬ, ਥੈਂਕ ਯੂ ਭਾਅ ਜੀ। ਸੋ ਤੁਸੀਂ ਇਹ ਜਿਹੜਾ ਤੁਹਾਡੇ ਨਾਲ ਜੋ ਹੱਡ ਬੀਤੀ ਹੋਈ ਤੁਸੀਂ ਉਹ, ਇਹ ਮੇਰੇ ਖਿਆਲ ਸਾਡੇ ਸਾਰਿਆਂ ਦੇ ਨਾਲ ਆ, ਕਿਤੇ ਨਾ ਕਿਤੇ ਆ ਜਿਹੜਾ ਇਹ ਸਾਡੇ ਸਾਰਿਆਂ ਦੇ ਨਾਲ ਇਹ ਹੋ ਚੁੱਕਾ ਆ, ਇਹ ਡਰ ਹੈ ਸੰਗਲ ਆ ਜਿਹੜੇ ਪਾਏ ਭਾਈ ਉਹ, ਇਹ ਬੰਦਾ ਅੱਕ ਕੇ ਹੀ ਕਰਦਾ। ਹੁਣ ਇੱਥੇ ਸੱਤ ਸਮੁੰਦਰੋਂ ਪਾਰ ਸਾਨੂੰ ਇੱਕ ਤਾਂ ਇਹ ਹੈ ਵੀ ਭਾਈ ਕੰਮ 'ਤੇ ਜਾਣਾ, ਹਾਂਜੀ ਹੋਰ ਕਈ ਹੈ ਇਹੋ ਜਿਹੀਆਂ ਸਾਡੇ ਅੰਦਰ ਹੈ ਜਾਂ ਸਾਡੇ ਉੱਪਰ ਆ ਜਿਹੜੇ ਦਬਾਅ ਹੁੰਦੇ ਨੇ, ਪਲੱਸ ਜਦੋਂ ਆਹ ਜਿਹੜਾ ਆ ਇਹ ਜਿਹਦੇ 'ਚ ਇੱਕ ਗੱਡੀ ਲੈਣਾ ਵੀ ਗੁਨਾਹ ਹੋ ਜਾਂਦਾ, ਬੰਦੇ ਨੂੰ ਇਹ ਸੋਚਣਾ ਪੈਂਦਾ। ਮੈਂ ਆਪਣੇ ਪਰਸਨਲ ਹੈ ਜਿਹੜਾ ਤਜਰਬਾ, ਉਸ ਤੋਂ ਬਾਅਦ ਤੁਹਾਡੀਆਂ ਕਾਲਸ ਵੀ ਏਅਰ 'ਤੇ ਲੈਣਾ, ਮੈਂ ਜਿਹੜੀ ਹੈ ਗੱਡੀ ਲਈ, ਮੈਂ ਕਿਹਾ ਕੋਈ ਆ ਜਿਹੜੀ ਵਾਹ ਵਾਹ 'ਚ ਕੁਛ ਨਹੀਂ ਰੱਖਿਆ, ਨੋਰਮਲ ਜੀ ਗੱਡੀ ਲੈਂਦੇ ਹਾਂ। ਅਤੇ ਗੱਡੀ ਜਦੋਂ ਲੈ ਕੇ ਨਾ ਮੈਂ ਜਦੋਂ ਸਾਈਨ ਕੀਤੇ, ਮੈਂ ਉੱਥੇ ਉੱਦਾਂ ਹੀ ਪੁੱਛ ਲਿਆ, ਮੈਂ ਕਿਹਾ ਜੀ ਗੱਡੀ ਚੋਰੀ ਕਿੰਨੀ ਕੁ ਹੁੰਦੀ ਆ? ਕਹਿੰਦੇ ਸਾਡੇ ਇਹ ਡੀਲਰ ਜਿਹੜੀ ਆਹ ਮਾਡਲ ਦੀ ਆ ਨਾ, ਇਹ ਗੱਡੀ ਸਭ ਤੋਂ ਵੱਧ ਚੋਰੀ ਹੁੰਦੀ। ਮੈਨੂੰ ਫੇਰ ਫਿਕਰ ਪੈ, ਇਹ ਵੀ ਹੋ ਜਾਂਦਾ ਕਈ ਵਾਰ ਦੋਸਤੋ। ਸੋ ਤੁਹਾਡੇ ਸਾਰਿਆਂ ਦੇ ਵਿਚਾਰ ਆ ਜਿਹੜੇ ਉਹ ਸਾਂਝੇ ਹੋ ਰਹੇ ਨੇ। ਸੋ ਉਹਦੇ 'ਤੇ ਨਾਲ ਹੀ ਆ ਜਿਹੜਾ ਟੋਰੋਂਟੋ ਆ ਜਿਹੜਾ ਆਪਣਾ ਟਰਮੀਨਲ ਹੈ 1 ਅਤੇ 3, ਇਹਦੇ 'ਤੇ 1.5 ਬਿਲੀਅਨ ਦਾ ਨਵੀਨੀਕਰਨ ਜਿਹੜਾ ਪ੍ਰੋਜੈਕਟ ਆ ਉਸਦੀ ਸ਼ੁਰੂਆਤ ਹੈ ਜਿਹੜੀ ਉਹ ਹੋਵੇਗੀ। ਕੁਲਦੀਪ ਭਾਜੀ ਸਤਿ ਸ਼੍ਰੀ ਅਕਾਲ।
6: ਸਤਿ ਸ਼੍ਰੀ ਅਕਾਲ ਜੀ।
0: ਜੀ ਜੀ ਅਨੂ ਜੀ,
6: ਪਹਿਲਾਂ 2002-3 ਦੀਆਂ ਗੱਲਾਂ ਨੇ ਜੀ ਇਹ। ਉਦੋਂ ਨਾ ਗੱਡੀ ਚੋਰੀ ਚੁਰੀ ਕਰਦੇ ਹੁੰਦੇ ਸੀ, ਪਰ ਲੱਭ ਜਾਂਦੀ ਸੀ ਸੌਖੀ ਜੀ, ਬਾਹਰ ਨਹੀਂ ਸੀ ਜਾਂਦੀ
0: ਜੀ ਜੀ।
6: ਸਾਡੇ ਮੇਰੀ ਵੀ ਇੱਕ ਵਾਰੀ, ਸਾਡੇ ਦੋਵੇਂ ਮੇਰੇ ਬ੍ਰਦਰ ਦੀ ਵੀ, ਮੇਰੇ ਵਾਲੀ ਵੀ, ਤੇ ਮੇਰੇ ਵਾਲੀ ਲੈ ਗਿਆ ਉਹ ਤਾਂ ਚਲੋ ਸਮੋਸੇ ਸਮੂਸੇ ਜੇ ਖਾ ਕੇ ਵਿੱਚ ਛੱਡ ਗਏ ਹਨਾ, ਤੇ ਮਤਲਬ ਬਾਅਦ ਚੋਂ ਪਤਾ ਲੱਗਿਆ ਵੀ ਦੇਸੀ ਨੇ ਕਿਸੇ ਨੇ ਚੋਰੀ ਕਰੀ ਹੋਣੀ। ਉਦੋਂ ਪਹਿਲਾਂ ਜ਼ਿਆਦਾ ਇਹ ਹੁੰਦਾ ਸੀ ਵੀ ਆਪਣੇ ਦੇਸੀ ਉਹ ਖਾਂਦੇ ਹੁੰਦੇ ਨੇ ਨਾ ਸਮੋਸੇ ਸਮੂਸੇ ਜੇ,
0: ਜੀ ਜੀ।
6: ਤੇ ਉਹ ਉਦੋਂ ਪੰਗਾ ਪੈਂਦਾ ਸੀ ਮੇਰਾ ਕਹਿੰਦਾ ਟੋ ਟਰੱਕਾਂ ਵਾਲੇ, ਜਾਂ ਜਿੱਥੇ ਨਾ ਇਹਨਾਂ ਦਾ ਯਾਰਡ ਜਿਹਾ ਬਣਿਆ ਵਾ, ਕਲੀਟਾ ਸੈਂਟਰ ਵਾਲਿਆਂ ਦਾ, ਜਿਹਨਾਂ ਦਾ ਵੀ ਜਿੱਥੇ ਇਹ ਸਟੋਰੇਜ ਕਰਦੇ ਸੀ, ਉਹ ਪੈਸੇ ਬਹੁਤ ਬਣਾਉਂਦੇ ਸੀ। ਉਹ 3-4 ਦਿਨ ਕਹਿੰਦੀ ਉੱਦਾਂ ਲਾ ਦਿੰਦੇ ਸੀ ਲੱਭਣ ਨੂੰ।
0: ਅੱਛਾ ਜੀ।
6: ਫਿਰ ਉਹਨਾਂ ਦੀ ਫੋਨ ਆਉਂਦਾ ਸੀ ਵੀ ਆ ਕੇ ਚੱਕ ਕੇ ਲੈ ਜਾਓ ਇੱਥੋਂ, ਉਹ ਉੱਥੇ ਉੱਥੇ ਹੁਣ $400-500 ਉਹਨਾਂ ਦਿਨਾਂ ਦੀ ਗੱਲ ਕਰਦਾ ਮੈਂ 2001-2002 ਦੀ, ਵੀ ਉਦੋਂ ਫਿਰ ਉਹ ਤੈਨੂੰ $400-500 ਪੈ ਜਾਂਦਾ ਸੀ ਸਟੋਰੇਜ ਦਾ। ਏਦਾਂ ਹੀ ਬ੍ਰਦਰ ਵਾਲੀ ਦਾ ਲੈ ਗਏ ਸੀ, ਉਹ ਮੇਰੇ ਵਾਲੀ ਹੁੰਦਾ ਸਿਵਿਕ ਸੀ, ਉਹਦੇ ਵਾਲੀ ਕੋਰ ਸੀ, ਉਹਦੇ ਵਾਲੀ ਚ ਤਾਂ ਜਣੀ ਸਟੀਰੀਓ ਸਟੂਰੀਓ ਚੋਂ ਕੱਢ ਕੇ ਲੈ ਗਏ ਸੀ ਸਿਸਟਮ ਜਾ।
0: ਹਾਂ ਏਦਾਂ ਦੀਆਂ ਹੁੰਦੀਆਂ ਸੀ ਚੋਰੀਆਂ ਉਦੋਂ, ਸਹੀ ਗੱਲ ਹੈ।
6: ਏਦਾਂ ਦੀਆਂ ਹੁੰਦੀਆਂ ਸੀ ਜਣੀਆਂ, ਲੋਕ ਲੋਕ ਜਾਂ ਟੁੱਟ ਜਾਂਦਾ ਸੀ ਤੁਹਾਡਾ ਇਗਨੀਸ਼ਨ ਲੋਕ ਜਾਂ।
0: ਜੀ ਜੀ ਜੀ ਬਿਲਕੁਲ।
6: ਇਹ ਕਰਦੇ ਹੁੰਦੇ ਸੀ ਵੀ ਜਣੀ ਬਾਹਰ ਮਿਲ ਜਾਂਦੀ ਸੀ ਜਣੀ ਪਹਿਲਾਂ, ਜਾਂ ਫਿਰ ਕੋਈ ਜਾਣ ਬੁੱਝ ਕੇ ਇੰਸ਼ੋਰੈਂਸ ਤੋਂ ਕਲੇਮ ਕਰਨਾ ਹੁੰਦਾ ਸੀ ਉਹ ਕਰ ਲੈਂਦਾ
0: ਹੁੰਦਾ। ਸਹੀ ਗੱਲ ਹੈ, ਸਹੀ।
6: ਹੁਣ ਤਾਂ ਜਣੀ ਆਹੀ ਹੈ ਕਿ ਜਿੱਦਾਂ ਆਹ ਕਾਕਰੋਚ ਵਾਲੇ ਕੁੱਤੇ ਨੇ ਉੱਥੇ ਇੰਡੀਆ ਚ ਪੁਲਿਸ ਵਾਲਿਆਂ ਨੇ, ਹੁਣ ਉਹ ਫੁੱਲ ਦਿੰਦੇ ਫਿਰਦੇ ਨੇ ਉਹਨਾਂ ਨੂੰ ਹਨਾ, ਉਹ ਤਾਂ ਆਹੀ ਕੋਈ ਪੇਪਰ ਪੁਪਰ ਜਾ ਲਿਖ ਕੇ ਲਾ ਦੋ ਉੱਪਰ ਵੀ ਭਾਈ ਆਹੀ ਹੈ ਵੀ ਔਖੇ ਰਹਾਂਗੇ
0: ਅਸੀਂ। ਇਹੀ ਹੈ ਜੀ, ਇਹੀ ਹੈ ਭਾਈ, ਤਾਂ ਪੁਲਿਸ
6: ਬਿਨਾ
0: ਲੈ ਕੇ
6: ਇੰਸ਼ੋਰੈਂਸ ਮਿਲਣੀ ਵੀ ਔਖੀ ਆ ਤੇ ਗਾਹਾਂ ਅੱਗੇ ਦੇਣੀ ਵੀ ਔਖੀ ਆ, ਜੇ ਕਿਤੇ ਹੁਣ ਚੋਰੀ ਹੋ ਗਈ ਵਧਾ ਕੇ ਭੇਜਣਗੀਆਂ ਉਹਨਾਂ ਨੇ, ਜਾਨ ਨਿਕਲਣੀ ਸਾਡੀ
0: ਜੀ। ਥੈਂਕ ਯੂ ਭਾਜੀ, ਥੈਂਕ ਯੂ ਕੁਲਦੀਪ ਭਾਜੀ
6: ਜੀ,
0: ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਤੇ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ, ਤੁਸੀਂ ਟਰੱਕਾਂ ਟ੍ਰੇਲਾਂ ਦਾ ਕੋਈ ਵੀ ਆ ਜਿਹੜਾ ਸੇਫਟੀ ਟੈਸਟ ਕਰਾਉਣਾ ਚਾਹੁੰਦੇ ਹੋ, ਅਮਿਸ਼ਨ ਟੈਸਟ ਹੈ ਜਿਹੜਾ ਟਰੱਕਾਂ ਦਾ ਕਰਾਉਣਾ, ਕੰਪਿਊਟਰ ਡਾਇਗਨੋਸ ਕਰਾਉਣੇ, ਆਇਲ ਚੇਂਜ, ਇੰਜਨ ਰਿਪੇਅਰ ਕਰਾਉਣਾ, ਜਾਂ ਫਿਰ ਤੁਸੀਂ ਟਰਾਂਸਮਿਸ਼ਨ ਡੈਫ ਰੀਬਿਲਟ ਕਰਾਉਣਾ ਚਾਹੁੰਦੇ ਹੋ, DPF ਸਿਸਟਮ ਰਿਪੇਅਰ ਕਰਾਉਣਾ, ਜਾਂ ਫਿਰ ਟਰਾਂਸਮਿਸ਼ਨ ਜਾਂ ਡੈਫ ਰੀਬਿਲਟ ਹੈ ਜਿਹੜਾ ਸਪੈਸ਼ਲਾਈਜ਼ ਕਰਦੇ ਨੇ ਕਾਰ ਹੌਲਰਸ ਦੇ ਵਿੱਚ। ਸੋ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ, ਕਿਸੇ ਵੀ ਤਰ੍ਹਾਂ ਦੇ ਟਾਇਰਸ ਆ ਜਿਹੜੇ ਤੁਸੀਂ ਪਾਉਣੇ ਆ, ਲਗਾਤਾਰ ਕੰਜ਼ਿਊਮਰ ਚੋਇਸ ਅਵਾਰਡ ਜਿੱਤਦੇ ਆ ਰਹੇ ਨੇ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਦੀ ਇਹ ਕਾਮਯਾਬ ਟੀਮ। ਸਰਦਾਰ ਗੁਰਪ੍ਰੀਤ ਸਿੰਘ ਜੀ ਹੁਣਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ 519-490-CARD 519-400-9061, ਜਾਂ ਫਿਰ ਤੁਸੀਂ 14 ਮੈਂਸਵੁੱਡ ਕੋਰਟ ਮਿਲਟਨ ਵਿਖੇ ਵੀ ਤੁਸੀਂ ਇਹਨਾਂ ਨੂੰ ਵਿਜ਼ਿਟ ਕਰ ਸਕਦੇ ਹੋ। ਭੰਗੜਾ ਗਿੱਧਾ ਆਪ ਸਿੱਖਣਾ, ਆਪਣੇ ਬੱਚਿਆਂ ਨੂੰ ਇਨਰੋਲ ਕਰਾਉਣਾ ਚਾਹੁੰਦੇ ਹੋ, ਇਹਨਾਂ ਸਮਰ ਦੀਆਂ ਛੁੱਟੀਆਂ 'ਚ ਨਵੇਂ ਬੈਚ ਆ ਜਿਹੜੇ ਉਹ ਸ਼ੁਰੂ ਹੋਣ ਜਾ ਰਹੇ ਨੇ ਏਅਰਪੋਰਟ 'ਤੇ, ਵਿਲੀਅਮ 'ਤੇ, ਇੱਦਾਂ ਭੰਗੜਾ ਅਕੈਡਮੀ ਹੈ ਜੀ। ਸੋ ਹਰਜੋਤ ਹੁਣਾਂ ਦੇ ਨਾਲ ਸੰਪਰਕ ਕਰ ਸਕਦੇ ਹੋ 647-76-72 6475077672 ਤੇ ਸੰਪਰਕ ਕੀਤਾ ਜਾ ਸਕਦਾ। 2232 ਜੀ ਸਵਾਗਤ ਹੈ ਜੀ।
7: ਸਿੰਘ ਭਾਈ ਕੀ ਹਾਲ ਚਾਲ ਆ?
0: ਬਹੁਤ ਵਧੀਆ ਸਰਵਿੰਦਰ ਭਾਈ, ਤੁਸੀਂ ਸੁਣਾਓ ਜੀ?
7: ਠੀਕ ਠਾਕ ਭਾਜੀ। ਭਾਈ ਇਹ ਮੋਸਟਲੀ ਤਾਂ ਜਿਹੜੀਆਂ ਗੱਡੀਆਂ ਚੋਰੀ ਹੁੰਦੀਆਂ ਨੇ ਜਦੋਂ ਤੁਸੀਂ ਏਜੰਸੀ ਚ ਕਿਸੇ ਚ ਵੀ ਲੈ ਕੇ ਜਾਂਦੇ ਹੋ ਨਾ, ਮਤਲਬ ਜਿੱਥੋਂ ਤੁਸੀਂ ਠੀਕ ਕਰਾਉਂਦੇ ਹੋ ਉੱਥੇ ਜਿਹੜੇ ਬੰਦੇ ਕੰਮ ਕਰਦੇ ਨੇ ਉਹਨਾਂ ਦੇ ਜ਼ਰੀਏ ਥਰੂ ਹੀ ਮੋਸਟਲੀ ਗੱਡੀਆਂ ਹੁੰਦੀਆਂ ਨੇ, ਕੁਛ ਕਰਾਈਆਂ ਜਾਂਦੀਆਂ ਨੇ ਜਾਣ ਬੁੱਝ ਕੇ ਚੋਰੀਆਂ ਕਰਾਈ ਜਾਂਦੀਆਂ ਨੇ, ਠੀਕ ਹੈ ਨਾ, ਕਿਉਂਕਿ ਤੁਹਾਨੂੰ ਪਤਾ ਵੀ ਆਹ ਸਾਨੂੰ ਇੰਨੇ ਪੈਸੇ 4 ਸਾਲਾਂ ਤੋਂ ਪਹਿਲਾਂ ਪਹਿਲਾਂ ਮਿਲ ਜਾਣੇ ਨੇ
0: ਜੀ ਜੀ।
7: ਬਾਕੀ ਭਾਜੀ ਚਲੋ ਚੋਰੀ ਤਾਂ ਜਿਹੜੀ ਹੁੰਦੀ ਆ ਟਰੈਕਰ ਵੀ ਕਈ ਤਰ੍ਹਾਂ ਦੇ ਲੱਗਦੇ ਨੇ ਕਿਉਂਕਿ ਉਹਨਾਂ ਦੇ ਵਿੱਚ ਪ੍ਰੋਗਰਾਮ ਕਰਾਉਣੇ ਪੈਂਦੇ ਨੇ ਟਰੈਕਰ ਦਾ, ਕਈ ਇਸ ਤਰ੍ਹਾਂ ਦੇ ਟਰੈਕਰ ਨੇ ਜਿਹੜੇ ਤੁਹਾਨੂੰ ਜਦੋਂ ਤੁਸੀਂ ਗੱਡੀ ਦਾ ਗੇਟ ਖੋਲਦੇ ਹੋ ਮੈਸੇਜ ਤੁਹਾਡੇ ਫੋਨ ਤੇ ਆਉਂਦਾ ਰਾਈਟ ਵੇ, ਗੱਡੀ ਕਿਤੇ ਖੜਦੀ ਆ ਦੁਆਰੇ ਤੁਰਦੀ ਆ ਉੱਥੇ ਫਿਰ ਮੈਸੇਜ ਆਉਂਦਾ ਤੁਹਾਡੇ, ਠੀਕ ਹੈ ਨਾ
0: ਜੀ ਜੀ।
7: ਉਹਨੂੰ ਵੀ ਪ੍ਰੋਗਰਾਮ ਚੰਗੀ ਤਰ੍ਹਾਂ ਕਰਨਾ ਪੈਂਦਾ ਜੇ ਟਰੈਕਰ ਤੁਸੀਂ ਲਾਉਣੇ ਨੇ। ਇੱਕ ਹੋਰ ਆ ਭਾਜੀ ਕਿ ਵੀ ਸਭ ਤੋਂ ਵੱਡੀ ਗੱਲ ਜਿਹੜੀ ਮੈਨੂੰ ਲੱਗਦੀ ਹੈ ਕਿ ਨਾ ਵੀ ਜਦੋਂ ਤੁਹਾਨੂੰ ਦੂਜੀ ਕਮਿਊਨਿਟੀ ਕੰਮ ਦੇ ਉੱਤੇ ਤਾਨਾ ਮਿਹਣਾ ਮਾਰਦੀ ਆ ਉਹ ਸਭ ਤੋਂ ਔਖਾ ਤੁਹਾਨੂੰ ਹਜ਼ਮ ਕਰਨਾ।
0: ਕਾਹਦਾ ਤਾਨਾ ਮਿਹਣਾ ਜੀ?
7: ਵੀ ਮਤਲਬ ਕਿ ਉਹ ਕਹਿੰਦੇ ਨੇ ਵੀ ਚੋਰੀ ਕਰਦੇ ਨੇ, ਮਤਲਬ ਕਿ ਉਹ ਸਿੱਧਾ ਤੁਹਾਨੂੰ ਟਾਰਗੇਟ ਕਰਦੇ ਨੇ ਕੌਣ। ਹੁਣ ਸਾਡੇ ਸੁਪਰਵਾਈਜ਼ਰ ਦੀ ਗੱਡੀ ਲੈਕਸਸ ਚੋਰੀ ਹੋਈ, ਪਿੱਕਾ ਸੀ ਉਹਦੇ ਕੋਲ, ਉਹਨੇ 4-5 ਦਿਨ ਜਾਣੀ ਕਿ ਉਹਨੇ ਜ਼ਰੂਰ ਉਸ ਗੱਲ ਨੂੰ ਮੈਂਸ਼ਨ ਕੀਤਾ ਜਿਵੇਂ ਪੂਰਾ ਕਹਿੰਦਾ, ਉਹਨੇ ਮੈਨੂੰ ਸਿੱਧਾ ਕਹਿਤਾ ਵੀ ਤੁਹਾਡੀ ਕਮਿਊਨਿਟੀ ਲੈ ਕੇ ਗਈ
0: ਹੈ,
7: ਠੀਕ ਹੈ ਨਾ। ਹੁਣ ਆਹ ਆਪਣੇ ਆਹ ਜਿਹੜਾ MPP ਦੇ ਫੜਿਆ ਗਿਆ ਉਹ ਮੈਨੂੰ ਦੂਜਾ ਕਾਲਾ ਕਹਿੰਦਾ ਉਹਦੀ 5-6 ਦਿਨ ਫੋਟੋ ਦਿਖਾਉਂਦਾ ਰਿਹਾ, ਕਹਿੰਦਾ ਵੀ ਇਹਨੂੰ ਤੂੰ ਜਾਣਦਾ ਏਦਾਂ ਕਰਕੇ ਵੀ ਇਹ ਤੁਹਾਡੇ ਉੱਥੋਂ ਤੇ ਮਤਲਬ ਕਿ ਸੀਗਾ ਬ੍ਰੈਂਪਟਨ ਤੋਂ, ਆਹ ਏਦਾਂ ਕੀਤਾ ਏਦਾਂ ਕੀਤਾ। ਮਹਾਂ ਮੈਂ ਚੰਗੀ ਤਰ੍ਹਾਂ ਜਾਣਦਾ, ਮੈਂ ਸਾਰਿਆਂ ਨੂੰ ਜਾਣਦਾ, ਮੈਂ ਚੰਗੀ ਤਰ੍ਹਾਂ, ਮਤਲਬ ਕਿ ਵੀ ਉਹ ਜਦੋਂ ਤੁਸੀਂ ਪਹਿਲਾਂ ਵਧੀਆ ਆਪਣੇ ਲੋਕਾਂ ਦੀਆਂ ਜਿਹੜੇ ਬਣਿਆ ਪਿਆ ਸੀ ਤੁਹਾਡਾ ਗੁੱਡਵਿਲ ਬਣੀ ਵੀ ਸੀ ਉਹਦੀਆਂ ਤੁਹਾਨੂੰ ਦਿਖਾਉਂਦੇ ਨੇ, ਜਾਣੀ ਹੁਣ ਜਾਣ ਜਾਣ ਕੇ ਤੁਹਾਨੂੰ ਇਹ ਕੰਮ ਕਰਦੇ,
0: ਜਿਹੜਾ
7: ਸਭ ਤੋਂ ਵੱਡਾ ਆਪ ਨੂੰ ਵੀ ਦੁੱਖ ਲੱਗਦਾ ਇਸ ਗੱਲਾਂ ਦਾ, ਹਨਾ
0: ਸਹੀ ਗੱਲ ਹੈ ਜੀ।
7: ਪਤਾ ਨੀ ਕੋਈ ਅਸੀਂ ਫੀਲਡ ਛੱਡਣ ਨੂੰ ਤਿਆਰ ਨੀ, ਦੇਖੋ ਹੁਣ ਤੁਸੀਂ ਅੱਜ ਉਹ ਕੁੜੀ ਦੀ ਸਿੱਟਾ ਖੇਡੇ ਹੋ ਗੱਲ, ਇਹਦੀ ਕੱਲ ਦੀ ਸਾਰੀ ਜਗ੍ਹਾ ਵੀਡੀਓ ਚੱਲ ਰਹੀ,
0: ਬਿਲਕੁਲ
7: ਠੀਕ ਹੈ ਨਾ। ਉਹ MPP ਨੇ ਦੇਖੋ ਏਡੀ ਵੱਡੀ, ਦੱਸੋ ਕੀ ਕਮੀ ਸੀ ਯਾਰ, ਤੁਹਾਡੇ ਕੋਲ ਸਭ ਕੁਛ ਹੈਗਾ ਵਾ, ਹਨਾ ਕਿੰਨਾ ਪ੍ਰੋਪਰਟੀਆਂ ਨੇ ਤੁਹਾਡੇ ਕੋਲ, ਸਭ ਕੁਛ ਹੈਗਾ, ਕੀ ਅਸੀਂ ਯਾਰ $25,000-26,000 ਕੀ ਹੁੰਦਾ ਵਾ, ਅਸੀਂ ਇਸ ਤਰ੍ਹਾਂ ਕਿਉਂ ਕਰਦੇ ਆ, ਮੈਨੂੰ ਸਮਝ ਨੀ ਆਉਂਦੀ, ਹਨਾ
0: ਸਹੀ ਗੱਲ ਜੀ ਜੀ।
7: ਸੋ ਇਸ ਤਰ੍ਹਾਂ ਕਰਕੇ ਭਾਜੀ ਇਹ ਜਿਹੜਾ ਸਭ ਤੋਂ ਵੱਡਾ ਨਮੋਸ਼ੀ ਤੁਹਾਨੂੰ ਹੁੰਦੀ ਹੈ,
0: ਹੁੰਦੀ ਹੈ ਭਾਜੀ, ਹੁੰਦੀ ਹੈ, ਸਾਹਮਣੇ ਪੈਂਦੀ ਹੈ
7: ਸੱਚੀ ਗੱਲ ਆ। ਜਿਹੜੇ ਹੁਣ ਅਸੀਂ ਬਹੁਤ ਚਿਰਾਂ ਦੇ ਕੰਮ ਕਰਦੇ ਆ ਕਿੰਨਾ ਨਾਲ, ਹਨਾ ਤੇ ਉਹ ਜਾਣੀ ਸਾਨੂੰ ਲੱਗਦਾ ਭਾਵੇਂ ਨਾ ਹੀ ਦਿਖਾਉਂਦੇ ਹੋਣ ਕੁਝ ਗੱਲ, ਪਰ ਸਾਨੂੰ ਲੱਗਦਾ ਵਾ ਵੀ ਯਾਰ ਸਾਡੇ ਕੋਲ ਜਾਣ ਕੇ ਗੱਲ ਕਰਦੇ ਨੇ,
0: ਬਿਲਕੁਲ ਮਹਿਸੂਸ ਹੁੰਦੀ ਭਾਜੀ, ਬੇਇੱਜ਼ਤੀ ਮਹਿਸੂਸ ਹੁੰਦੀ ਆ ਆਪਾਂ ਨੂੰ, ਸਹੀ ਗੱਲ
7: ਬਿਲਕੁਲ ਜੀ, ਬਿਲਕੁਲ ਸੱਚੀ ਗੱਲ ਤਾਂ ਇਹ ਆ
0: ਜੀ। ਥੈਂਕ ਯੂ ਭਾਜੀ,
7: ਓਕੇ ਭਾਜੀ, ਸਤਿ ਸ਼੍ਰੀ ਅਕਾਲ
0: ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਇਹ ਹੁਣ ਸੱਚਾਈ ਹੈ, ਇਹ ਫੇਸ ਕਰਨੀ ਪੈਂਦੀ ਹੈ ਸਾਨੂੰ। ਸ਼ਾਇਦ ਮੈਨੂੰ ਇਹ ਵੀ ਲੱਗਦਾ ਵੀ ਇਹ ਇੱਕ ਕਾਰਨ ਵੀ ਹੈ ਜਿਸ ਕਰਕੇ ਹੇਟ ਕ੍ਰਾਈਮ ਹੈ ਜਿਹੜਾ ਸਾਡੇ ਖਿਲਾਫ ਹੈ ਜਿਹੜਾ ਉਹ ਵਧਿਆ, ਪਿੱਛੇ ਰਿਪੋਰਟਾਂ ਵੀ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਅਤੇ ਅਗਲੀ ਕਾਲ ਲੈਣ ਤੋਂ ਪਹਿਲਾਂ ਦੋਸਤੋ, ਤੁਸੀਂ ਇਹ ਜਿਹੜਾ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਜਾਂ ਫਿਰ ਡਿਸੇਬਿਲਟੀ ਇੰਸ਼ੋਰੈਂਸ ਦਾ ਪਲਾਨ ਜੇ ਤੁਹਾਡੇ ਕੋਲ ਨਹੀਂ ਹੈ, ਜ਼ਿਆਦਾਤਰ ਇਹ ਕਹਿ ਦਿੱਤਾ ਜਾਂਦਾ ਵੀ ਸੈਲਫ ਇੰਪਲੋਇਡ ਤਾਂ ਲੈਣ ਹੀ ਲੈਣ ਜ਼ਰੂਰ, ਉਹ ਤਾਂ ਕਰਕੇ ਉਹਨਾਂ ਕੋਲ EI ਦੀ ਪ੍ਰੋਟੈਕਸ਼ਨ ਨਹੀਂ ਹੁੰਦੀ, ਪਰ ਜਿਹਨਾਂ ਕੋਲ ਜਿਹੜੇ ਪੇਰੋਲ 'ਤੇ ਕਰਦੇ ਆ ਉਹਨਾਂ ਲਈ ਵੀ ਇਹ ਬਹੁਤ ਜ਼ਰੂਰੀ ਹੈ, ਕਿਉਂਕਿ EI ਹੈ ਜਿਹੜਾ ਕੁਛ ਸਮੇਂ ਤੱਕ ਹੀ ਹੈ ਜਿਹੜੀ ਤੁਹਾਨੂੰ ਆ ਜਿਹੜਾ ਕਵਰ ਕਰਦੀ ਹੈ, ਅਤੇ ਨਾਲ ਦੀ ਨਾਲ ਉਹ ਜਿਹੜੀ ਇਨਕਮ EI ਵੱਲੋਂ ਆਉਂਦੀ ਹੈ ਉਹ ਐਨਫ ਨਹੀਂ ਹੁੰਦੀ ਵੀ ਤੁਹਾਡੇ ਸਾਰੇ ਖਰਚੇ ਪੂਰੇ ਕੀਤੇ ਜਾਣ। ਸੋ ਇਸ ਕਰਕੇ ਲਾਈਫ ਇੰਸ਼ੋਰੈਂਸ ਉਹਦੇ 'ਚ ਟਰਮ ਅਤੇ ਪਰਮਾਨੈਂਟ ਦੇ ਵਿੱਚ ਪਾਰਟੀਸਪੇਟਿੰਗ ਜਿਹੜੀ ਹੋਲ ਲਾਈਫ ਇੰਸ਼ੋਰੈਂਸ ਹੈ ਉਹ ਜ਼ਰੂਰ ਉਹਦੇ ਫਾਇਦੇ ਆ ਜਿਹੜੇ ਇੱਕ ਵਾਰ ਜ਼ਰੂਰ ਆ ਜਿਹੜਾ ਬੈਠ ਕੇ ਸੁਣੋ, ਉਸ ਤੋਂ ਬਾਅਦ ਹੈ ਜਿਹੜਾ ਫਿਰ ਤੁਸੀਂ ਆ ਜਿਹੜਾ ਡਿਸੀਜਨ ਲਓ ਵੀ ਸਾਨੂੰ ਆ ਜਿਹੜੀ ਇੰਸ਼ੋਰੈਂਸ ਦੀ ਲੋੜ ਹੈਗੀ ਹੈ ਜਾਂ ਨਹੀਂ ਹੈਗੀ ਹੈ। ਕਈ ਵਾਰ ਜਿਹੜੀਆਂ ਆਮ ਮਿੱਥ ਹੈ ਜਿਹੜੇ ਬਣੇ ਹੁੰਦੇ ਆ, ਪਰ ਮੈਂ ਹਮੇਸ਼ਾ ਕਹਿੰਦਾ ਮੈਂ ਜਦੋਂ ਫੈਮਿਲੀਜ਼ ਹੈ ਜਿਹੜੀਆਂ ਜੇ ਕਹਿੰਦੀਆਂ ਮੇਰੇ ਨਾਲ ਪਰਸਨ ਜਾਂ ਫਿਰ ਮੈਂ ਇੱਦਾਂ ਕਹਿੰਦਾ ਆਪਣੀ ਸਕਰੀਨ ਸ਼ੇਅਰਿੰਗ ਦੇ ਨਾਲ ਹੈ ਉਹਨਾਂ ਨੂੰ ਸਾਰੀ ਆਪਣੀ ਪ੍ਰੈਜੈਂਟੇਸ਼ਨ ਦਿੰਦਾ, ਸਾਰਾ ਜਿਹੜਾ ਚਿੱਠਾ ਖੋਲ ਦਿੰਦਾ ਵੀ ਦੇਖੋ ਜੀ ਆਹ ਜਿਹੜਾ ਗ੍ਰਾਫ ਬਣਦਾ, ਜੇ ਤੁਸੀਂ ਇਨਵੈਸਟਮੈਂਟ ਹੋ ਇਨਵੈਸਟਰ ਹੋ ਤਾਂ ਮੈਂ ਹਮੇਸ਼ਾ ਤੁਹਾਨੂੰ ਇਹ ਕਹਿੰਦਾ ਕੁਛ ਕੁ ਜਿਹੜਾ ਤੁਸੀਂ ਸਟੋਕਸ ਦੇ ਵਿੱਚ, ਕੁਛ ਕੁ ਰੀਅਲ ਸਟੇਟ ਦੇ ਵਿੱਚ ਅਤੇ ਕੁਛ ਕੁ ਇਹੋ ਜਿਹੀਆਂ ਜਿਹੜੀਆਂ ਪੋਲਿਸੀਆਂ ਜਿੱਥੇ ਤੁਹਾਨੂੰ ਕਵਰੇਜ ਵੀ ਮਿਲਦੀ ਹੈ ਅਤੇ ਨਾਲ ਦੀ ਨਾਲ ਤੁਹਾਡੀ ਜਿਹੜੀ ਆ ਟੈਕਸ ਫਰੀ ਆ ਜਿਹੜੀ ਗਰੋਥ ਵੀ ਹੁੰਦੀ ਹੈ। ਸੋ ਜਿਹਦੇ 'ਤੇ ਤੁਸੀਂ ਅੱਗੇ ਜਾ ਕੇ ਕੋਲੈਟਰਲ ਲੋਨ ਵੀ ਲੈ ਸਕਦੇ, ਜਿੱਦਾਂ ਪ੍ਰੋਪਰਟੀਆਂ ਜਿਹੜੀਆਂ ਸਾਡੀਆਂ ਨੇ ਉਹਨਾਂ 'ਤੇ ਇਕੁਇਟੀ ਬਣ ਜਾਂਦੀ ਹੈ, ਉਹ ਸਾਨੂੰ ਸਿਕਿਉਰਡ ਲਾਈਨ ਆਫ ਕ੍ਰੈਡਿਟ ਮਿਲ ਜਾਂਦੀ ਹੈ, ਉਸੇ ਤਰ੍ਹਾਂ ਇੰਸ਼ੋਰੈਂਸ ਦੇ ਉੱਤੇ ਵੀ ਜਿਹੜੀ ਤੁਸੀਂ ਆ ਜਿਹੜਾ ਇਕੁਇਟੀ ਆ ਜਿਹੜੀ ਚੱਕ ਸਕਦੇ ਹੋ। ਪ੍ਰੋਪਰਟੀ 'ਤੇ ਆਪਾਂ ਲੀਵਰੇਜ ਆ ਕਿੰਨੀ ਕੁ ਕਰ ਸਕਦੇ ਹਾਂ, 70-80% ਵੱਧ ਤੋਂ ਵੱਧ, ਪਰ ਜਿਹੜੀਆਂ ਇਹ ਪੋਲਿਸੀਜ਼ ਹੈ ਇਹਨਾਂ 'ਤੇ 90 ਟੂ 90 90% to 100% तक तुसी सारी जड़ी लीवरेज है उदा इस्तेमाल जे तुहानू जरूरत पवे तुसी कर सकदे हो। सो इदां दे बहुत सारे प्रोडक्ट्स ने रजिस्टर्ड प्लैनस ने जिथे टैक्स फ्री ग्रोथ होंदी है। असी हमेशा जिहड़ा है मिलियंस ऑफ डॉलर है जिहड़े उह जिहड़ा पोर्टफोलियो मैनेज करदे हैं। सो तुसी जिहड़ा मेरे नाल संपर्क कर सकदे हो क्रिटिकल इलनेस, मैं खास तौर पर कह रहा यह जरूर लैके रखो, होर कुछ ना लो, ये जरूर लै लो, एक लिविंग बेनीफिट हैगा आ। कल कोई भी है जी 25 इलनेस के कोई भी है तो डायग्नोज होंगी लमसम पैसा जो कंपनी तुम्हें दे देती है। नंबर मेरा 416-917-7763 तो साढ़े वीर भैन जे कोई प्रॉपर्टी अपग्रेड करना चाहते हो तो साढ़े को जोड़ा 3800 स्क्वेयर फीट है जोड़ा घर गोर तो कंट्री साइड के कोल उत्थे है जिहड़ा बड़ी प्यारी जिहड़ी प्रॉपर्टी है। दो कार गराज है 3800 एक टेंडम है। सो यह 3 कार गराज की प्रॉपर्टी है 60 फुट तो पिछे नूं है जिहड़ा 145 फुट है। बड़ा खुला जिहड़ा आ तुसीं इह कह लो भी है लॉट साइज भी हैगा, गड्डियां जिहड़ियां मोहरे 6 लग जांदियां ने। सो यह गोर तो कंट्री साइड उहदे एन कोल है जिहड़ा इंटरसैक्शन दे प्रॉपर्टी है। मेरे नाल संपर्क किया जा सकता 416-917-7763 ते तुसीं आफ्टर द प्रोग्राम दोस्तों मेरे नाल जिहड़ा तुसीं राबता कायम कर सकदे हो। भुपिंदर भाजी जी आयां नूं जी
8: मेहरबानी भट्टल साहब
0: जी।
8: जिहड़ा चोरी रोकना है ना यह सरकार दा काम है क्योंकि आम बंदे दी पहुंच हुंदी नहीं उत्थे तक। पर सरकार आप चोरां दी है इह किवें रोकणगे? ਇਹ ਕੋਈ ਸੂਈ ਸਲਾਈ ਥੋੜੀ ਹੈ ਜਿਹੜੀ ਮੁਲਕ ਤੋਂ ਬਾਹਰ ਚਲੀ ਜਾਂਦੀ ਹੈ। ਐਡੀਆਂ ਐਡੀਆਂ ਗੱਡੀਆਂ ਚੱਲੀਆਂ ਜਾਂਦੀਆਂ ਸਰਕਾਰ ਦੀ ਪ੍ਰਸ਼ਾਸਨ ਦੇ ਨੱਕ ਦੇ ਹੇਠ, ਜਿਹੜੀ ਸਰਕਾਰ ਲੋਕਾਂ ਦੀ ਜਾਨ ਮਾਲ ਦੀ ਰਾਖੀ ਨੀ ਕਰ ਸਕਦੀ, ਉਹਨੂੰ ਸੱਤਾ 'ਚ ਰਹਿਣ ਦਾ ਹੱਕ ਹੀ ਕੋਈ ਨੀ, ਉਹਨਾਂ ਨੂੰ ਆਪ ਹੀ ਗਰਕ ਜਾਣਾ ਚਾਹੀਦਾ। ਫਿਰ ਬਿਨਾਂ ਸਰਕਾਰ ਤੋਂ ਅਸੀਂ ਮਾੜੇ ਹਾਂ ਜੇ ਉਹੀ ਕੁਛ ਹੋਣਾ ਆ।
0: ਰਾਖੀ ਕਰਨ
8: ਕੀ ਹੋ ਰਹੀ ਆ? ਇੰਨੇ ਸਾਲਾਂ ਤੋਂ ਘਰਾਂ ਚ ਬੜ ਬੜ ਬੰਦੇ ਮਾਰ ਰਹੇ ਆ, ਘਰਾਂ ਚ ਚੋਰੀਆਂ ਹੋ ਰਹੀਆਂ, ਗੱਡੀਆਂ ਚੋਰੀ ਹੋ ਰਹੀਆਂ, ਤੇ ਇਹ ਕਾਹਦੀ ਸਰਕਾਰ ਆ? ਇਹ ਤਾਂ ਮਾਲੀ ਇਕੱਠਾ ਕਰਨ ਵਾਲੇ ਆ। ਬਾਕੀ ਗੱਲ ਹੈ ਬਈ ਸਰਦਾਰ ਅਮਰੀਕ ਸਿੰਘ ਗਿੱਲ ਕਿੰਨਾ ਵਧੀਆ ਗਾਉਂਦੇ ਨੇ, ਇਹਨਾਂ ਦਾ ਸ਼ੋਅ ਕਦੀ ਨੀ ਕੋਈ ਇੱਥੇ ਕਰਵਾਉਂਦਾ। ਹਰ ਸਾਲ ਇੰਡੀਆ ਤੋਂ ਆਉਂਦੇ ਨੇ ਬੰਦੇ, ਉਹੀ ਬੰਦੇ ਆਈ ਜਾਂਦੇ ਨੇ, ਲੋਕੀ ਜਾਈ ਜਾਂਦੇ ਨੇ ਦੇਖਣ। ਇਹ ਲੋਕਲ ਸਾਡੇ ਕੋਲ ਬੈਠੇ ਨੇ ਤੇ ਕੋਈ, ਮੈਂ ਕਹਿੰਦਾ ਜੇ ਨਹੀਂ ਕਰਾਉਂਦਾ ਉਹ ਤਾਂ ਨੀ ਕਰਾਉਂਦੇ ਹੁੰਦੇ। ਹੋ ਸਕਦਾ, ਹੋ ਨੀ ਸਕਦਾ, ਹੈ ਹੀ ਆ ਵੀ ਉੱਥੋਂ ਫਿਰ ਕਬੂਤਰਬਾਜ਼ੀ ਨੀ ਹੁੰਦੀ ਜੇ ਇੱਥੇ ਵਾਲੇ ਕਰਾਉਣ ਲੱਗ ਜਾਣ। ਹੁਣ ਜੇ ਕੋਈ ਸ਼ੋਅ ਹੁੰਦਾ ਇੱਕ ਬੰਦਾ ਵੀ ਇੱਥੇ ਰਹਿ ਗਿਆ 35 ਲੱਖ ਦਾ, ਉਹ ਸਿੱਧਾ ਵੱਟ ਲਿਆ ਉਹਨਾਂ ਨੇ। ਇਹ ਚੱਲਿਆ ਆਉਂਦਾ ਹੀ ਨਾ, ਇਹਦੇ ਖਿਲਾਫ ਹਜੇ ਐਡਾ ਕੋਈ ਕਾਨੂੰਨ ਨੀ ਬਣਿਆ। ਬਾਕੀ ਹਜੇ ਨੱਥਾਂ ਪੈ ਰਹੀਆਂ, ਸਾਰਾ ਕੁਛ ਇੱਧਰ ਨੀ ਹੋ ਰਿਹਾ, ਇਹ ਧੜਾ ਧੜ ਕੰਮ ਚੱਲਦਾ। ਲੋਕੀ ਤਾਂ ਮਿਲੀਅਨਰ ਬਣ ਗਏ, ਉੱਥੋਂ ਬੰਦੇ ਕੱਢ ਕੱਢ ਕੇ, ਕੋਈ ਤਬਲੇ ਵਾਲਾ ਰੱਖ ਲਿਆ ਇੱਥੇ, ਕੋਈ ਬਾਜੇ ਵਾਲਾ ਭਜਾ ਤਾ 35-35, 40-40 ਲੱਖ ਲੈ ਕੇ। ਲੋਕਾਂ ਨੇ ਤਾਂ ਉੱਥੇ 5-5 ਕਰੋੜ ਦੀਆਂ ਕੋਠੀਆਂ ਪਾਈਆਂ ਪੰਜਾਬ ਦੇ ਵਿੱਚ ਹੀ, ਜਿਹੜੇ ਸ਼ੋਅ ਕਰਾਉਂਦੇ ਨੇ। ਔਰ ਟਿਕਟਾਂ ਵੇਚ ਕੇ ਨੀ ਇਹਨਾਂ ਨੂੰ ਕੁਛ ਵੀ ਬਣਦਾ, ਟਿਕਟਾਂ ਤੇ ਫ੍ਰੀ ਵੀ ਦੇ ਦਿੰਦੇ ਨੇ, ਆ ਜਾਓ ਨਾ ਵੀ ਆਓ ਭਾਵੇਂ, ਫਿਰ ਉਹ ਕਾਲਾ ਧਨ ਸਾਰਾ ਚਿੱਟਾ ਹੋ ਜਾਂਦਾ ਇਹਨਾਂ ਦਾ, ਸਾਰਾ ਕੁਛ ਚੱਲਦਾ ਇੱਥੇ ਕੰਮ ਹੈ। ਪਤਾ ਨੀ ਕੀ ਇਹ ਮੁਲਕ ਦਾ ਬਣਿਆ।
0: ਥੈਂਕ ਯੂ,
8: ਬਹੁਤ ਮਿਹਰਬਾਨੀ
0: ਜੀ। ਮੈਨੂੰ ਲੱਗਦਾ ਵੀ ਰਲ ਮਿਲ ਕੇ ਜਿਹੜਾ ਸਾਨੂੰ ਹੀ ਆ ਜਿਹੜੇ ਸਾਡੇ ਆਪਾਂ ਜਿਹੜਾ ਟੱਬਰ ਹੈ ਆਪਾਂ ਹੀ ਉਪਰਾਲਾ ਕਰਦੇ ਹਾਂ ਵੀ ਜਿਹੜੇ ਸਾਡੇ ਲੋਕਲ ਇਹ ਟੈਲੈਂਟ ਹੈ ਇਹਨਾਂ ਲਈ ਆ ਜਿਹੜਾ ਕੋਈ ਪ੍ਰੋਗਰਾਮ ਰੱਖ ਲਈਏ, ਹੈ ਨਾ ਜੀ। ਸੋ ਇਹ ਮੈਨੂੰ ਲੱਗਦਾ ਵੀ ਬਿਹਤਰ ਗੱਲ ਹੋਵੇਗੀ, ਨਾਲੇ ਇੱਕ ਦੂਜੇ ਦਾ ਮਿਲਜੋਲ ਹੋਜੂਗਾ ਕਿਉਂਕਿ ਆਵਾਜ਼ ਜ਼ਰੀਏ ਤਾਂ ਆਪਾਂ ਸਾਰੇ ਆ ਜਿਹੜੇ ਇੱਕ ਦੂਜੇ ਨੂੰ ਜਾਣਦੇ ਹਾਂ, ਪਹਿਚਾਣਦੇ ਹਾਂ, ਪਰ ਪਰਸਨਲੀ ਆ ਜਿਹੜਾ ਆਪਾਂ ਬਹੁਤ ਘੱਟ ਆ ਜਿਹੜੇ ਮਿਲਦੇ ਹਾਂ, ਹੈ ਨਾ। ਇੱਦਾਂ ਦਾ ਕੋਈ ਹੋਣਾ ਚਾਹੀਦਾ ਉਪਰਾਲਾ, ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ 'ਤੇ ਆਪਾਂ ਕਰਾਂਗੇ। ਸੋ ਦੋਸਤੋ, ਸਮਾਈਲਸ ਔਨ ਵੀਲਸ ਮੋਬਾਈਲ ਡੈਂਟਲ ਹਾਈਜੀਨ ਕੇਅਰ ਦੇ ਬਲਵੀਰ ਕੌਰ ਜੀ, ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਸਾਰੀਆਂ ਹੀ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਕੰਮ ਕਰਦੇ ਨੇ ਅਤੇ ਤੁਹਾਨੂੰ ਜਾਂ ਆਪਣੇ ਪਿਆਰਿਆਂ ਦੀ ਮੁਸਕਾਨ ਦੀ ਸੰਭਾਲ ਲਈ ਤੁਸੀਂ ਅੱਜ ਹੀ ਇਹਨਾਂ ਦੇ ਨਾਲ ਸੰਪਰਕ ਕਰੋ। ਇਹ ਤੁਹਾਡੇ ਕੋਲ ਆਉਂਦੇ ਨੇ, ਤੁਹਾਨੂੰ ਇਹਨਾਂ ਕੋਲ ਜਾਣ ਦੀ ਲੋੜ ਨਹੀਂ, ਇਹ ਤੁਹਾਡੇ ਕੋਲ ਆਉਂਦੇ ਨੇ। ਸਿਰਫ ਤੁਸੀਂ ਕਾਲ ਕਰਨੀ ਹੈ, ਤੁਸੀਂ ਕਿਤੇ ਸਮਰ ਕੈਂਪ ਦੇ ਵਿੱਚੋਂ ਜਾਂ ਫਿਰ ਤੁਹਾਨੂੰ ਲੱਗਦਾ ਕਿਤੇ ਵੇਟਿੰਗ ਦੇ ਵਿੱਚੋਂ ਤੁਸੀਂ ਕਾਲ ਕਰਕੇ ਅਪੁਆਇੰਟਮੈਂਟ ਲੈ ਲਓ। ਇਹਨਾਂ ਨੇ ਆਪਣਾ ਡੈਂਟਲ ਟਰੱਕ ਹੈ ਤੁਹਾਡੇ ਘਰ ਦੇ ਡਰਾਈਵੇ ਜਾਂ ਫਿਰ ਜਿੱਥੇ ਵੀ ਤੁਹਾਨੂੰ ਲੋੜ ਹੈ, ਭਾਵੇਂ ਤੁਸੀਂ ਕਿਤੇ ਕੰਮ 'ਤੇ ਹੋ ਉੱਥੇ ਇਹਨਾਂ ਪਹੁੰਚ ਜਾਣਾ ਅਤੇ ਫਿਰ ਤੁਹਾਡੀ ਜਿਹੜੀ ਓਰਲ ਹੈਲਥ ਦੀ ਹੈ ਜਿਹੜੀ ਇਹਨਾਂ ਨੇ ਸਾਂਭ ਸੰਭਾਲ ਹੈ ਜਿਹੜੀ ਕਰ ਲੈਣੀ ਹੈ। ਸੋ ਸਮਾਈਲਸ ਔਨ ਵੀਲਸ ਦੇ ਬਲਵੀਰ ਕੌਰ ਜੀ, ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਨੰਬਰ ਕਈ ਵਾਰ ਨੋਟ ਕਿਸੇ ਵੀ ਸਪੋਂਸਰ ਦਾ ਨਹੀਂ ਹੁੰਦਾ, ਤੁਸੀਂ ਮੈਨੂੰ ਟੈਕਸਟ ਮੈਸੇਜ ਕਰਕੇ ਜਾਂ ਕਾਲ ਕਰਕੇ ਮੇਰੇ ਕੋਲੋਂ ਲੈ ਸਕਦੇ ਹੋ। ਸੋ ਬਲਵੀਰ ਕੌਰ ਜੀ ਹੁਣਾਂ ਦਾ ਨੰਬਰ ਸਮਾਈਲਸ ਔਨ ਵੀਲਸ ਮੋਬਾਈਲ ਡੈਂਟਲ ਹਾਈਜੀਨ ਕੇਅਰ 6479690008 6479690008 0008 ਤੇ ਸੰਪਰਕ ਕੀਤਾ ਜਾ ਸਕਦਾ। ਕੋਈ ਵੀ ਅਪਲਾਇੰਸਸ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਤਾਂ ਇੱਕੋ ਹੀ ਨਾਮ ਉਦਾਂ ਤਾਂ ਤੁਹਾਨੂੰ ਯਾਦ ਹੈ, ਡ੍ਰੀਮ ਹੋਮ ਅਪਲਾਇੰਸ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ 905-805-3000 ਦੇ ਉੱਤੇ। ਤੁਸੀਂ ਇਹ ਜਿਹੜਾ ਬੰਡਲ ਪੈਕੇਜ ਲੈਂਦੇ ਹੋ, ਜਿਵੇਂ 36 ਇੰਚ ਦਾ ਰੈਫਰੀਜਰੇਟਰ, 30 ਇੰਚ ਦਾ ਇਲੈਕਟ੍ਰਿਕ ਰੇਂਜ, 24 ਇੰਚ ਡਿਸ਼ਵਾਸ਼ਰ, ਜਿਹਦੀ ਮਾਰਕੀਟ ਪ੍ਰਾਈਸ ਹੈ 3299, ਤੁਸੀਂ DHA 'ਤੇ ਚੱਲ ਜਿਓ, ਡ੍ਰੀਮ ਹੋਮ ਅਪਲਾਇੰਸਸ 'ਤੇ ਚੱਲਿਓ, 2499 'ਤੇ ਇਹ ਜਿਹੜਾ ਤੁਸੀਂ ਲੈ ਸਕਦੇ ਹੋ। ਸੋ 30% ਤੋਂ ਜ਼ਿਆਦਾ ਸੇਵਿੰਗਸ, ਹੋਰ ਵੱਖ ਵੱਖ ਟੋਪ ਆਫ ਦਾ ਲਾਈਨ ਬਿਲਟ ਇਨ ਅਪਲਾਇੰਸ ਜੈਨੀਅਰ ਕਿਚਨ ਏਟ 'ਤੇ ਤੁਹਾਡੀ ਆ ਜਿਹੜੀ ਇੱਥੇ ਹੋਵੇਗੀ ਬੱਚਤ। ਕੋਈ ਵੀ ਔਫਰ ਹੈ ਜਿਹੜੀ ਲੈ ਜਿਓ, ਇਹ ਕਹਿੰਦੇ ਅਸੀਂ ਬੀਟ ਕਰਾਂਗੇ। ਸੋ ਨੰਬਰ ਡ੍ਰੀਮ ਹੋਮ ਅਪਲਾਇੰਸ 905-805-3000, ਜਾਂ ਫਿਰ ਤੁਸੀਂ 2915 ਅਰਜਨਟੀਆ ਰੋਡ ਯੂਨਿਟ ਨੰਬਰ 2 ਤੇ ਵਿਜ਼ਿਟ ਇਹਨਾਂ ਨੂੰ ਕਰ ਸਕਦੇ ਹੋ। PNJ ਸਪਰਿੰਗ ਵੀਲ ਟਰੱਕਾਂ ਟ੍ਰੇਲਾਂ ਦੇ ਕਮਾਨੀਆਂ ਦਾ ਕੋਈ ਕੰਮ ਕਰਾਉਣਾ ਤੇ ਜੈ ਤੇ ਗੈਰੀ ਭਾਜੀ ਉਹਨਾਂ ਨੂੰ ਯਾਦ ਰੱਖੋ, ਫਰੰਟ ਐਂਡ ਸਸਪੈਂਸ਼ਨ ਦੇ ਐਕਸਪਰਟ ਨੇ, ਕਿੰਗ ਪਿੰਨ ਬੁਸ਼ਿੰਗਸ ਦਾ ਕੰਮ ਕਰਾਉਣਾ। ਨੰਬਰ ਐਡਰੈਸ 5330 ਬ੍ਰੈਡਕੋ ਬੁਲੇਵਰਡ ਮਿਸੀਸਾਗਾ। ਪ੍ਰੋਗਰਾਮ ਦਾ ਹਵਾਲਾ ਦੇ ਦਿਓ, 15% ਤੱਕ ਡਿਸਕਾਊਂਟ ਹੈ ਜਿਹੜਾ ਤੁਹਾਨੂੰ ਦਿੱਤਾ ਜਾਵੇਗਾ। ਘਰ ਦੇ ਵਿੱਚ ਰੁਦਰਾ IPTV ਬਾਕਸ ਲਵਾਉਣਾ ਚਾਹੁੰਦੇ ਹੋ, ਆਲਰੇਡੀ ਲੱਗਾ ਹੋਇਆ, ਸਰਵਿਸ ਤੋਂ ਖੁਸ਼ ਨਹੀਂ, ਤਾਂ 4372-236-4370-236-4700 ਤੇ ਇੱਥੇ ਜੋ ਇਜਾਜ਼ਤ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

0: ਬਲਜਿੰਦਰ ਸਿੰਘ ਤੰਬੜ ਵੱਲੋਂ ਪੈਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵਿਰਾਸਤ ਰੇਡੀਓ ਤੁਸੀਂ ਔਨ ਕਰ ਚੁੱਕੇ ਹੋ, ਬਹੁਤ ਬਹੁਤ ਧੰਨਵਾਦ। ਟੈਕਸਟ ਮੈਸੇਜ ਵੀ ਆਉਣ ਲੱਗ ਪਏ ਹਨ। ਰੱਬ ਤੋਂ ਰਾਜ਼ੀ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ। ਇੱਕ ਹੋਰ ਦਿਨ ਸ਼ੁਰੂ ਹੋ ਗਿਆ, ਬੁੱਧਵਾਰ ਦਾ ਦਿਨ ਹੈ, ਜੁਲਾਈ ਮਹੀਨੇ ਦੀ 22 ਤਰੀਕ ਹੋ ਗਈ ਹੈ। ਟੈਂਪਰੇਚਰ ਮੌਸਮ 15 ਕੁ ਡਿਗਰੀ ਚੱਲ ਰਿਹਾ, ਫੀਲਸ ਲਾਈਕ 17 ਆਲਰੇਡੀ। ਬੱਦਲ ਦੇ ਧੁੱਪ ਛਾਈ ਰਹੇਗੀ ਅਤੇ ਨਾਲ ਬੱਦਲ ਵੀ ਛਾਏ ਰਹਿਣਗੇ ਅਤੇ ਮੌਸਮ ਕਲੀਅਰ ਹੈਗਾ, ਨੋ ਚਾਂਸ ਆਫ ਰੇਨ ਸੋ ਫਾਰ ਦੱਸੀ ਹੋਈ ਹੈਗੀ ਆ। ਸੋ ਵੈਲਕਮ ਕਰਦੇ ਹਾਂ ਬੁੱਧਵਾਰ ਦੇ ਦਿਨ। ਬੁੱਧ ਕੰਮ ਸ਼ੁੱਧ, ਹਰ ਦਿਨ ਇੱਕ ਵਧੀਆ ਹੁੰਦਾ, ਹਰ ਸੈਕਿੰਡ ਵਧੀਆ ਹੁੰਦਾ ਆ। ਤੁਸੀਂ ਸਵੇਰੇ ਸਵੇਰੇ ਕੰਮਾਂ 'ਤੇ ਜਾ ਰਹੇ ਹੋ, ਬਹੁਤ ਸਾਰੇ ਵਿਚਾਰ ਤੁਹਾਡੇ ਜਿਹੜੇ ਹੈਗੇ ਆ ਬਾਅਦ ਵਿੱਚ ਵੀ ਆ ਜਾਂਦੇ ਹਨ, ਸੁਣ ਲਈਦੇ ਹਨ ਅਤੇ ਬਹੁਤ ਸਾਰੇ ਵਿਚਾਰ ਅਪਲਾਈ ਕਰਨ ਦੀ ਕੋਸ਼ਿਸ਼ ਕਰੀਦੀ ਆ। ਤੁਸੀਂ ਵੀ ਬਹੁਤ ਸਾਰੇ ਫੋਨ ਕਾਲ ਕਰਕੇ ਆਪਣੇ ਵਿਚਾਰ ਸਾਂਝੇ ਕਰਦੇ ਹੋ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ 5:30 AM ਡਾਇਲ 'ਤੇ, ਮੰਡੇ ਟੂ ਫਰਾਈਡੇ 6 ਵਜੇ ਤੋਂ ਲੈ ਕੇ 7 ਵਜੇ ਤੱਕ ਆਪਾਂ ਹੋਈਦਾ। ਅਤੇ ਵਿਰਾਸਤ TV 24 ਘੰਟੇ 7 ਦਿਨ ਚੱਲਦਾ, ਤੁਸੀਂ ਸਟ੍ਰੀਮਿੰਗ ਡਿਵਾਈਸ ਦੇਖ ਸਕਦੇ ਹੋ। ਸਾਡਾ ਸੋਸ਼ਲ ਮੀਡੀਆ ਦਾ ਹੱਬ ਜਿਹੜਾ ਹੈਗਾ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਅਤੇ ਉੱਤੇ ਤੁਸੀਂ ਬੜਾ ਰਿਸਪੋਂਸ ਦਿੰਦੇ ਹੋ, ਧੰਨਵਾਦ ਤੁਹਾਡਾ। ਅਸੀਂ ਤੁਹਾਡੇ ਲਈ ਬੈਠੇ ਹਾਂ ਇੱਥੇ, ਜੋ ਕੁਝ ਹੋ ਰਿਹਾ ਕਮਿਊਨਿਟੀ ਵਿੱਚ ਉਹਦੀ ਹੀ ਸਾਂਝ ਪਾਉਣ ਦੀ ਕੋਸ਼ਿਸ਼ ਕਰੀਦੀ ਆ। ਬਹੁਤ ਸਾਰੀਆਂ ਖਬਰਾਂ ਤੁਹਾਡੇ ਵਾਸਤੇ ਲੈ ਕੇ ਆਉਣੀਆਂ, ਥੋੜ੍ਹੇ ਠਹਿਰ ਕੇ ਗੁਰਮੁਖ ਸਿੰਘ ਬਾਰੀਆ ਸਾਹਿਬ ਵੀ ਆਉਣਗੇ, ਕਾਫੀ ਸਾਰੀਆਂ ਖਬਰਾਂ ਉਹ ਵੀ ਲੈ ਕੇ ਆਉਣਗੇ। ਸਪੋਂਸਰ ਕੀਤਾ ਹੁੰਦਾ ਪ੍ਰੋਗਰਾਮ ਹੈ, ਸਾਰੇ ਸਪੋਂਸਰ ਵੀਰਾਂ ਬਣਾ ਦਾ ਬਹੁਤ ਬਹੁਤ ਧੰਨਵਾਦ ਜੀ। ਹੈਮਿਲਟਨ ਦੇ ਵਿੱਚ ਵੀ ਬਹੁਤ ਸਾਰੇ ਫੜੇ ਗਏ ਆ, ਜਿਹੜੀ ਰੀਟੇਲ ਗਰੁੱਪ ਸੀਗਾ ਜਿਹਨੂੰ ਚੋਰੀਆਂ ਕਰਦੇ ਸੀਗੇ, ਇੱਥੇ 40 ਕੁ ਜਣੇ ਫੜੇ ਗਏ ਆ, ਉਹ ਵੀ ਜਾਣਕਾਰੀ ਲੈ ਕੇ ਆਵਾਂਗੇ। ਇੱਕ ਬਰੈਂਪਟਨ ਵਿੱਚ ਔਰਤ ਫੜੀ ਗਈ ਆ, ਜਿਹੜੀ ਕੀ ਕਰੇ ਬੰਦਾ, ਰੈਂਟ ਤੋਂ ਵੀ ਜਾਂਦਾ, ਪੈਸੇ ਤੋਂ ਵੀ ਜਾਂਦਾ, ਪਹਿਲੀ ਜਗ੍ਹਾ ਤੋਂ ਵੀ ਮੂਵ ਹੋ ਜਾਂਦਾ। ਲੋਕੀ ਤਾਂ ਨਵਾਂ ਸਕੈਮ ਲੱਭਦੇ ਹਨ ਅਤੇ ਲੋਕਾਂ ਨੂੰ ਸਕੈਮ ਕਰਨ ਲੱਗੇ ਹੋਏ ਹਨ। ਇਸੇ ਤਰ੍ਹਾਂ ਸਾਰੀ ਦੁਨੀਆ ਕੈਨੇਡਾ ਨੂੰ ਸਕੈਮ ਕਰਨ ਲੱਗੀ ਹੋਈ ਹੈਗੀ ਆ। ਕਦੇ ਛੱਡੋ ਨਾ, ਚਾਹੇ ਲੀਡਰ ਹੋਣ ਚਾਹੇ ਲੋਕ ਹੋਣ। ਇਟ ਵਾਜ ਅ ਬਿਊਟੀਫੁਲ ਕੰਟਰੀ, ਸਟਿਲ ਇਜ਼ ਅ ਬਿਊਟੀਫੁਲ ਕੰਟਰੀ, ਲੈਟਸ ਕੀਪ ਇਟ ਦੈਟ ਵੇ। ਦਾ ਸਲਾਮ ਕਹਿੰਦਾ ਸੇ ਇੰਡੀਆ ਬਾਜ਼ਾਰ ਵਾਲੇ ਪ੍ਰੋਗਰਾਮ ਸਪੋਂਸਰ ਕਰਦੇ ਹਨ। ਦੋ ਇਹਨਾਂ ਦੀਆਂ ਲੋਕੇਸ਼ਨ ਆ, ਚੈਨ ਸਿੰਘ ਬੋਲਾ ਸਾਹਿਬ ਦੀਆਂ, ਇੱਕ ਕੈਨੇਡੀ ਰੋਡ 'ਤੇ ਹੈਗੀ ਆ। ਉੱਤੇ ਤੁਸੀਂ ਡਾਈਨ ਇਨ, ਟੇਕ ਆਊਟ, ਟਿਫਨ ਸਰਵਿਸ ਅਤੇ ਫਰੈਸ਼ ਫਰੂਟਸ ਐਂਡ ਵੈਜੀਟੇਬਲ ਗਰੋਸਰੀ ਮਿਲਦੀ ਆ। ਫਿਰ ਆਟੇ ਦਾ ਸਮਾਨ ਸਦਾ ਹੀ ਸੇਲ 'ਤੇ ਲੱਗਿਆ ਹੁੰਦਾ ਆ ਇੰਡੀਆ ਬਾਜ਼ਾਰ 'ਤੇ, ਅਤੇ ਇਹਨਾਂ ਦੇ ਪ੍ਰਸ਼ਾਦ ਆਟਾ ਵੀ ਪਹੁੰਚ ਗਿਆ ਹੈਗਾ। ਪਹੁੰਚ ਗਿਆ ਜਾਂ ਪਹੁੰਚ ਜਾਣਾ, ਇੱਕ ਅੱਧੇ ਦਿਨ ਵਿੱਚ ਤੁਸੀਂ ਦੇਗ ਆਟਾ ਕਹਿ ਲਓ, ਪ੍ਰਸ਼ਾਦ ਆਟਾ ਕਹਿ ਲਓ, ਉਹ ਵੀ ਤੁਸੀਂ ਘਰ ਵਿੱਚ ਪ੍ਰਸ਼ਾਦ ਬਣਾਉਣਾ ਹੋਵੇ ਜਾਂ ਗੁਰੂ ਘਰ ਡੋਨੇਟ ਕਰਨਾ ਹੋਵੇ। ਤੁਸੀਂ ਬਹੁਤ ਸਾਰੀ ਸੇਵਾ ਕਰਦੇ ਹੋ ਗੁਰੂ ਘਰਾਂ ਦੇ ਵਿੱਚ, ਆਟੇ ਦਾ ਬੈਗ ਲੈ ਕੇ ਜਾਂ ਦਾਲਾਂ ਲੈ ਕੇ ਜਾਂਦੇ ਹੋ, ਸੋ ਦੇਗ ਆਟਾ ਵੀ ਲੈ ਕੇ ਜਾ ਸਕਦੇ ਹੋ। ਵੱਖ ਵੱਖ ਸਟੋਰਾਂ ਦੇ ਵਿੱਚ ਇਹ ਪਹੁੰਚ ਲੱਗਣ ਹੋਇਆ ਹੈਗਾ। ਸ਼ੇਰ ਆਟੇ ਵਾਲੇ ਦਾ ਦੇਗ ਆਟਾ, ਪ੍ਰਸ਼ਾਦ ਆਟਾ। ਅਭੀ ਧਾਲੀਵਾਲ ਨੇ ਪ੍ਰੋਗਰਾਮ ਸਪੋਂਸਰ ਕੀਤਾ ਸ਼ੇਰ ਆਟਾ। ਨਿਊ ਬੈਸਟ ਟਰੱਕ ਰਿਪੇਅਰ ਟਾਇਰ ਸੈਂਟਰ ਵਾਲੇ ਪ੍ਰੋਗਰਾਮ ਸਪੋਂਸਰ ਕਰਦੇ ਹਨ। ਟਰੱਕਾਂ ਦੀ ਮਕੈਨੀਕਲ ਰਿਪੇਅਰ ਕਰਵਾਉਣੀ ਹੋਵੇ ਜਾਂ ਤਾਂ ਤੁਹਾਡੇ ਕੋਲ ਲੋੜ ਹੈਗੀ ਡਾਇਮੰਡ ਟਰੱਕ ਪਾਰਟਸ ਦੀ, ਤੁਸੀਂ ਡਾਇਮੰਡ ਟਰੱਕ ਪਾਰਟਸ ਵੀ ਖਰੀਦ ਸਕਦੇ ਹੋ। ਸਟੈਕ ਕਿੱਟ, ਸਟੇਨਲੈਸ ਸਟੀਲ ਬੰਪਰਸ, ਏਅਰ ਟੈਂਕ, ਏਅਰ ਬੈਗਸ, DPF ਕਿੱਟ, ਬਲਕਾਰ ਜਾਂ ਸੁਰਜੀਤ ਨਾਲ 905-212-9900 'ਤੇ ਤੁਸੀਂ ਗੱਲਬਾਤ ਕਰ ਲੈਣੀ ਹੈਗੀ ਆ। ਫ੍ਰੀ ਵੇ ਰੀਅਲ ਸਟੇਟ 'ਤੇ ਰਾਜ ਐਂਡੀ ਸਾਹਿਬ ਨਾਲ ਗੱਲਬਾਤ ਕਰਨੀ ਹੈ ਜਾਂ ਸਾਡੇ ਨਾਲ ਗੱਲਬਾਤ ਕਰ ਲਿਓ। ਕਮਰਸ਼ੀਅਲ ਪ੍ਰੋਪਰਟੀ ਚਾਹੀਦੀ ਹੈ ਜਾਂ ਰੈਜੀਡੈਂਸ਼ੀਅਲ ਪ੍ਰੋਪਰਟੀ ਚਾਹੀਦੀ ਆ, ਜਾਂ ਆਪਣੀ ਵੇਚਣੀ ਹੋਵੇ ਜਾਂ ਕੋਈ ਨਵੀਂ ਖਰੀਦਣੀ ਹੋਵੇ ਜਾਂ ਕੋਈ ਕਮਰਸ਼ੀਅਲ ਪ੍ਰੋਪਰਟੀ ਖਰੀਦਣੀ ਹੋਵੇ, ਸਾਡੀ ਵੈਬਸਾਈਟ ਉੱਪਰ ਬਹੁਤ ਸਾਰੀਆਂ ਕਮਰਸ਼ੀਅਲ ਪ੍ਰੋਪਰਟੀ ਦੀਆਂ ਪਈਆਂ ਹਨ। ਫ੍ਰੀ ਵੇ ਰੀਅਲ ਅਸਟੇਟ 416-455-4800 'ਤੇ ਗੱਲਬਾਤ ਕਰ ਲਿਓ। ਜਸ ਭੁੱਲਰ ਸਾਹਿਬ ਮੋਰਗੇਜ ਦੀਆਂ ਸੇਵਾਵਾਂ ਦਿੰਦੇ ਹਨ। 416-732-2611 ਹੈਗਾ ਇਹਨਾਂ ਦਾ ਨੰਬਰ। ਮੋਰਗੇਜ ਲੈਣੀ ਹੋਵੇ, ਰੀਫਾਈਨਾਂਸ ਕਰਵਾਉਣਾ ਹੋਵੇ ਜਾਂ ਤੁਸੀਂ ਕੋਈ ਕ੍ਰੈਡਿਟ ਲਾਈਨ ਲੈਣੀ ਹੋਵੇ ਤਾਂ ਜਸ ਭੁੱਲਰ ਸਾਹਿਬ ਨਾਲ 416-732-2611 'ਤੇ ਗੱਲਬਾਤ ਕਰ ਲੈਣੀ ਆ। ਲਓ ਜੀ, ਕਿੰਨੇ ਸਾਲਾਂ ਬਾਅਦ ਪ੍ਰੀਮੀਅਰ ਇਕੱਠੇ ਹੋਣ ਲੱਗੇ ਹੋਏ ਹਨ। ਕਹਿੰਦੇ ਕੈਨੇਡਾ ਨੂੰ ਆਪਸ ਵਿੱਚ ਟ੍ਰੇਡ ਕਰਨਾ ਚਾਹੀਦਾ। ਸੱਚੀ ਇਹ ਤਾਂ ਬਹੁਤ ਦੇਰ ਦੇ ਆਪਾਂ ਕਹਿ ਰਹੇ ਹੈਗੇ ਆ ਵੀ ਤੁਸੀਂ ਆਪਸ ਵਿੱਚ ਜੇ ਟ੍ਰੇਡ ਕਰ ਸਕਦੇ ਪ੍ਰੋਪਰ ਤਰੀਕੇ ਨਾਲ ਤਾਂ ਬਾਕੀ ਕੰਟਰੀ ਨਾਲ ਕਿੱਦਾਂ ਕਰੋਗੇ। ਅਤੇ ਡੋਨਲਡ ਟਰੰਪ ਨੇ ਪਹਿਲਾਂ ਵੀ ਕਿਹਾ ਤੁਹਾਡਾ, ਕਹਿੰਦੇ ਪੇਪਰ ਵਰਕ ਬਹੁਤ ਕੰਮ ਤੁਸੀਂ ਕੁਝ ਕਰਦੇ ਹੈ, ਸੋ ਹੁਣ ਲੱਗਦਾ ਕਰਨ ਲੱਗ ਪਏ ਹਨ। ਥੱਕ ਜਾਂਦੇ ਆ ਕਿ ਹੋਟਲਾਂ 'ਚ ਰਹਿੰਦੇ ਆ, ਵਾਰ ਵਾਰ ਉਹ ਵੀ ਗੱਲਾਂ ਚੱਲਦੀਆਂ, ਹੁਣ ਕੀ ਕਰੀਏ। ਕਹਿੰਦੇ ਫਾਇਰ ਹੋਣੇ ਚਾਹੀਦੇ ਆ, ਲੋਕ ਮਗਰ ਪੈ ਗਏ ਆ। ਅਤੇ ਸਾਡੀ ਗੱਲਬਾਤ NDP ਲੀਡਰ ਮਾਰਟ ਸਟਾਈਲਸ ਨਾਲ ਹੋਵੇਗੀ, ਅਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ। ਅੱਜ ਨਹੀਂ, ਇੱਕ ਅੱਧੇ ਦਿਨ ਵਿੱਚ ਸਾਨੂੰ ਉਹਨਾਂ ਨੇ ਸੱਦਿਆ ਹੋਇਆ ਹੈਗਾ, ਕਾਫੀ ਲੰਬੀ ਚੌੜੀ ਗੱਲਬਾਤ ਕਰਾਂਗੇ। ਵੈਨ ਵੇਅਰ ਹਾਓ ਅਤੇ ਕੀ ਕੁਝ ਹੋ ਰਿਹਾ ਹੈਗਾ, ਉਹਨਾਂ ਦੀ ਵੀ ਜਾਣਕਾਰੀ ਆਪਾਂ ਲੈ ਕੇ ਆਵਾਂਗੇ। ਲੀਡਰ ਆਫ ਦੀ ਓਪੋਜੀਸ਼ਨ NDP ਵਾਲੇ ਸਟਾਈਲਸ ਨਾਲ, ਉਹਨਾਂ ਨਾਲ ਆਉਣ ਵਾਲੇ ਦਿਨਾਂ ਵਿੱਚ ਆਪਾਂ ਗੱਲਬਾਤ ਕਰਾਂਗੇ। ਗੱਲਬਾਤ ਹੋ ਗਈ, ਟਾਈਮ ਸੈੱਟ ਹੋ ਗਿਆ, ਬਸ ਤੁਹਾਡੇ ਅੱਗੇ ਰੂਬਰੂ ਪੇਸ਼ ਕਰਾਂਗੇ। ਕੀ ਕੁਛ ਹੋ ਰਿਹਾ ਕੁਈਨਸ ਪਾਰਕ ਦੇ ਵਿੱਚ, ਇਹ ਸਾਡੇ MPP ਕੀ ਕੁਝ ਕਰ ਰਹੇ ਹਨ, ਉਹਦੀ ਵੀ ਜਾਣਕਾਰੀ ਆਪਾਂ ਲੈ ਕੇ ਆਵਾਂਗੇ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਤੇ ਵਿਰਾਸਤ ਟੀਵੀ। ਸਟੂਡੀਓ ਦੇ ਨੰਬਰ ਹੁੰਦੇ ਆ 416-837-1515। ਮੇਰੇ ਨਾਲ ਬਾਅਦ ਵਿੱਚ ਕਦੇ ਵੀ ਗੱਲਬਾਤ ਕਰਨੀ ਹੋਵੇ 416-451-2222 ਤੇ ਕਰ ਸਕਦੇ। ਬਾਅਦ ਦੇ ਵਿੱਚ ਗੁਰਮੁਖ ਸਿੰਘ ਬਾਜੀ ਸਾਹਿਬ ਨੇ ਵੀ ਗੱਲਬਾਤ ਕਰਨੀ ਹੈ, ਲਾਈਨ ਉਹਨਾਂ ਦੀ ਪਹੁੰਚ ਗਈ ਹੈਗੀ ਆ। BK ਟੈਕਸ ਐਂਡ ਅਕਾਊਂਟਿੰਗ, ਪੇਰੋਲ ਮੈਨੇਜਮੈਂਟ, ਕੋਪਰੇਟ ਟੈਕਸ ਰਿਟਰਨ ਫਾਈਲਿੰਗ, ਪਰਸਨਲ ਟੈਕਸ ਹੋਵੇ, ਟੈਕਸ ਭਰਵਾਉਣਾ ਹੋਵੇ, ਭੂਰੀਆਂ ਚਿੱਠੀਆਂ ਤੋਂ ਦੂਰ ਹੋਣਾ ਹੋਵੇ ਤਾਂ ਪਾਲ ਮਾਂਗਰ ਸਾਹਿਬ ਨਾਲ ਸੰਪਰਕ ਕਰ ਲਿਓ 916-905-451-1414। ਤੇ ਮੈਸੇਜ ਮੈਨੂੰ ਆ ਰਹੇ ਹਨ, ਲਓ ਜੀ, ਬੂਟਾ ਧਾਲੀਵਾਲ ਫਰੋਮ ਸਟਾਰ ਗੇਟ ਪ੍ਰੋਗਰਾਮ ਨੂੰ ਸੁਣ ਰਹੇ ਹਨ, ਗੁੱਡ ਮਾਰਨਿੰਗ ਕਹਿ ਰਹੇ ਹਨ। ਤੇ ਹੈਲੋ ਗੁੱਡ ਮਾਰਨਿੰਗ, ਵਨ ਡੇ ਯੂ ਸ਼ੁਡ ਟਾਕ ਅਬਾਊਟ ਗੁਰਦੁਆਰਾ ਔਨ ਸੇਲ। ਕਿਹੜਾ ਗੁਰਦੁਆਰਾ ਸੇਲ 'ਤੇ ਲੱਗਾ ਹੋਇਆ ਹੈਗਾ? ਕੋਈ ਨਹੀਂ, ਬਿਜ਼ਨਸ ਆ ਯਾਰ, ਬਹੁਤ ਸਾਰੀ ਬਿਜ਼ਨਸ। ਕਈਆਂ ਨੇ ਗੁਰੂ ਨਾਨਕ ਕਮਿਊਨਿਟੀ ਸੈਂਟਰ ਵੇਚ ਕੇ ਖਾ ਗਏ, ਕਿੱਥੇ ਗਏ ਪੈਸੇ ਉਹ? ਕੀ ਕਰਾਂ ਮੈਂ, ਕਿੰਨਾ ਕੁਝ ਬੋਲਾਂ ਤੁਹਾਡੇ ਲਈ। ਲਓ ਜੀ, ਬਾਰੀਆ ਸਾਹਿਬ ਨਾਲ ਗੱਲਬਾਤ ਕਰਦੇ ਹਾਂ। ਇਹ ਕਾਫੀ ਸਾਰੀਆਂ ਖਬਰਾਂ ਖੋਜ ਕੇ ਲੈ ਕੇ ਆਉਂਦੇ, ਜੋ ਹੈਗਾ ਉਹੀ ਪੇਸ਼ ਕਰੀਦਾ। ਗੁਰਮੁਖ ਸਿੰਘ ਜੀ, ਸਤਿ ਸ੍ਰੀ ਅਕਾਲ ਜੀ। ਜੀ ਐਨ ਪ੍ਰੋਗਰਾਮ ਵਿੱਚ
1: ਅੰਮ੍ਰਿਤ ਸਾਹਿਬ, ਤੁਹਾਨੂੰ ਤੇ ਵਿਰਾਸਤ ਮੀਡੀਆ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ। ਪਹਿਲਾਂ ਇੰਡੀਆ ਦੀ ਖਬਰ ਦੱਸ ਦਿਓ। ਸਟੂਡੈਂਟ ਜਿਹੜੀ ਲਾਠੀਆਂ ਚੱਲ ਰਹੀਆਂ ਹਨ, ਬੜਾ ਦੁੱਖ ਲੱਗਦਾ ਦੇਖ ਕੇ ਜੋ ਕੁਝ ਹੋ ਰਿਹਾ। ਤਾਂ ਸੁਪਰੀਮ ਕੋਰਟ ਨੂੰ ਵੀ ਕਹਿਤਾ ਵੀ ਅਸੀਂ ਕੀ ਕਰੀਏ, ਤੁਸੀਂ ਇਹਦੀ ਖਬਰ ਤੇ ਨਜ਼ਰ ਰੱਖ ਦੇਵੋ ਤੇ ਬਾਕੀ ਹੋਰ ਖਬਰਾਂ ਹਨ ਉਹ ਵੀ ਆਪਾਂ ਕਵਰ ਕਰਦੇ ਹਾਂ।
1: ਬਿਲਕੁਲ ਜੀ, ਭਾਰਤ ਸਰਕਾਰ ਹੁਣ ਨੀਟ ਮਾਮਲੇ ਤੇ ਆਖਿਰਕਾਰ ਚਰਚਾ ਜਿਹੜੀ ਸੰਸਦ ਵਿੱਚ ਚਰਚਾ ਕਰਨ ਲਈ ਤਿਆਰ ਹੋ ਗਈ ਹੈ ਜੀ। ਪਹਿਲਾਂ ਇਸ ਮਾਮਲੇ ਦੇ ਵਿਰੋਧੀ ਪਾਰਟੀਆਂ ਮੰਗ ਕਰ ਰਹੀਆਂ ਸੀ ਕਿ ਐਟਲੀਸਟ ਇਹਦੇ ਤੇ ਚਰਚਾ ਕਰੇ ਸਰਕਾਰ, ਕਿ ਏਡਾ ਜਿਹੜਾ ਪ੍ਰੋਮੀਨੈਂਟ ਆਪਾਂ ਕਹਿ ਸਕਦੇ ਕਿ ਇੰਟੈਲੈਕਚੁਅਲ ਟੈਸਟ ਹੈਗਾ ਆ, ਤਾਂ ਇਹਦੇ ਲੀਕ ਹੋ ਜਾਣਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈਗੀ ਆ। ਤਾਂ ਪਹਿਲਾਂ ਸਰਕਾਰ ਤਿਆਰ ਨਹੀਂ ਹੋਈ, ਪਰ ਅੱਜ ਇਹ ਖਬਰ ਆਈ ਆ ਕੁਛ ਮਿੰਟ ਪਹਿਲਾਂ ਕਿ ਭਾਰਤ ਸਰਕਾਰ ਨੇ ਜਿਹੜਾ ਲੋਕ ਸਭਾ ਦੇ ਸਪੀਕਰ ਆ ਉਹਨਾਂ ਨੂੰ ਜਿਹੜਾ ਸਮਾਂ ਆ ਸੂਚੀਬੱਧ ਕਰਨ ਦੀ ਜਿਹੜੀ ਬੇਨਤੀ ਕਰ ਦਿੱਤੀ ਆ ਕਿ ਇਹਦੇ ਲਈ ਜਿਹੜੀ ਗੱਲਬਾਤ ਕਰਨ ਲਈ ਸਰਕਾਰ ਤਿਆਰ ਹੈਗੀ ਆ। ਦੂਜੇ ਪਾਸੇ ਜਿਹੜੇ ਪ੍ਰਦਰਸ਼ਨਕਾਰੀ ਆ ਉਹ ਲਗਾਤਾਰ ਪ੍ਰਦਰਸ਼ਨ ਕਰ ਰਹੇ ਹੈ ਜੀ। ਰਾਤੀ ਖਬਰਾਂ ਆਈਆਂ ਸੀ ਕਿ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਵੀ ਉੱਥੇ ਸ਼ਰਨ ਲਈ ਗਈ ਕਿ ਜਿਹੜੇ ਕਿ ਜਿਹਨਾਂ ਕੋਲ ਟੈਂਟ ਟੁੰਟ ਜਿਹਨਾਂ ਦੇ ਭੰਨ ਦਿੱਤੇ ਸੀ ਪੁਲਿਸ ਨੇ, ਤਾਂ ਉਹਨਾਂ ਨੇ ਜਾ ਕੇ ਗੁਰਦੁਆਰਾ ਸਾਹਿਬਾਨ ਜਿਹੜੇ ਦਿੱਲੀ ਦੇ ਹੈਗੇ ਆ ਉੱਥੇ ਸ਼ਰਨ ਲਈ ਆ ਜੀ ਰਾਤ। ਜਿਹੜੇ ਕੇਂਦਰੀ ਮੰਤਰੀ JP ਨੱਡਾ ਹੈਗੇ ਨੇ ਉਹਨਾਂ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਗੱਲਬਾਤ ਦਾ ਅੱਜ ਸੱਦਾ ਵੀ ਦੇ ਦਿੱਤਾ ਗਿਆ ਜੀ ਕਿ ਐਟਲੀਸਟ ਸਰਕਾਰ ਨੇ ਥੋੜਾ ਰਿਸਪੋਂਸ ਜਿਹੜਾ ਦਿੱਤਾ ਹੈਗਾ। ਤਾਂ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਆ ਉਹ ਪਹਿਲੀ ਵਾਰ ਇਸ ਮਾਮਲੇ ਤੇ ਬੋਲੇ ਆ ਜੀ। ਅੱਜ ਉਹਨਾਂ ਨੇ ਗੱਲ ਕਹੀ, ਜਿਹੜਾ ਪੇਪਰ ਲੀਕ ਮਾਮਲਾ ਇਹ ਪੱਖਪਾਤੀ ਮੁੱਦਾ ਨਹੀਂ ਹੈਗਾ, ਇਹਦਾ ਸਿਆਸੀਕਰਨ ਜਿਹੜਾ ਨਹੀਂ ਹੋਣਾ ਚਾਹੀਦਾ। ਨਾਲ ਦੀ ਨਾਲ ਚੇਤਾਵਨੀ ਵੀ ਦੇ ਦਿੱਤੀ ਕਿ ਜਿਹੜੇ ਅਪਰਾਧੀ ਕਿਸਮ ਦੇ ਲੋਕ ਹੈਗੇ ਆ, ਹਿੰਸਾ ਕਰ ਰਹੇ ਆ, ਉਹਨਾਂ ਨੂੰ ਸਖ਼ਤੀ ਦੇ ਨਾਲ ਉਹਨਾਂ ਨੂੰ ਨਿਪਟਿਆ ਜਾਊਗਾ। ਸੋ ਕੁੱਲ ਮਿਲਾ ਕੇ ਸਾਰੀ ਜਿਹੜੇ ਆ ਇਹਦੇ ਤੇ ਪੱਖ ਆਇਆ। ਇਹਦੇ ਨਾਲ ਨਾਲ ਜਿਹੜੀ ਵੱਡੀ ਗੱਲ ਅੱਜ ਹੋਈ ਹੈ ਕਿ ਸੁਪਰੀਮ ਕੋਰਟ ਵਿੱਚ ਸੁਣਵਾਈ ਸੀ ਜੀ। ਦਰਅਸਲ ਜਿਹੜੇ ਵਿਦਿਆਰਥੀ ਜਾਂ CJP ਦੇ ਵਰਕਰ ਸੀ ਉਹਨਾਂ ਦੇ ਵਕੀਲ ਵੱਲੋਂ ਇੱਕ ਪਟੀਸ਼ਨ ਪਾਈ ਗਈ ਸੀ ਕਿ ਸੁਪਰੀਮ ਕੋਰਟ ਜਿਹੜਾ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ ਜਾਂ ਜਿਹੜਾ ਦੋਸ਼ ਸੀਗਾ ਕਿ ਪੁਲਿਸ ਵੱਲੋਂ ਜਿਹੜਾ ਤਸ਼ੱਦਦ ਕੀਤਾ ਗਿਆ ਵਿਦਿਆਰਥੀਆਂ ਦੇ ਉੱਪਰ, ਉਹਦਾ ਜਿਹੜਾ ਮਾਮਲਾ ਤੁਰੰਤ ਜਿਹੜਾ ਸੁਣਵਾਈ ਕਰੇ, ਸੁਪਰੀਮ ਕੋਰਟ ਨੂੰ ਜਿਹੜਾ ਤੁਰੰਤ ਸੂਚੀਬੱਧ ਕਰ ਦੇਵੇ। ਲੇਕਿਨ ਇਹਦੇ ਉੱਪਰ ਅੱਜ ਜਿਹੜੇ ਵਕੀਲ ਸੀਗੇ ਉਹਨਾਂ ਨੇ ਕੁਛ ਵੀਡੀਓ ਦਿਖਾਉਣ ਦੀ ਵੀ ਕੋਸ਼ਿਸ਼ ਕੀਤੀ ਉੱਥੇ ਕਿ ਇਸ ਤਰ੍ਹਾਂ ਜਿਹੜਾ ਟੋਰਚਰ ਕੀਤਾ ਗਿਆ ਆ, ਲੇਕਿਨ ਜਿਹੜੇ ਜੱਜ ਸਾਹਿਬਾਨ ਸੀਗੇ ਉਹਨਾਂ ਨੇ ਸਪਸ਼ਟ ਤੌਰ ਤੇ ਇਹਦੇ ਤੋਂ ਨਾਂਹ ਕਰ ਦਿੱਤੀ। ਉਹਨਾਂ ਕਿਹਾ ਕਿ ਸਾਨੂੰ ਵੀਡੀਓ ਨਾ ਦਿਖਾਓ, ਨਾ ਅਸੀਂ ਵੀਡੀਓ ਦੇਖਣੀਆਂ ਹੈਗੀਆਂ ਨੇ, ਸੋ ਸਾਡਾ ਸਮਾਂ ਜਿਹੜਾ ਬਰਬਾਦ ਉਹ ਨਾ ਕੀਤਾ ਜਾਵੇ ਜੀ। ਇਹਨੂੰ ਲੈ ਕੇ ਹੁਣ ਕਿਵੇਂ ਬਣਦਾ ਹੈਗਾ, ਪਰ ਫਿਲਹਾਲ ਸੁਪਰੀਮ ਕੋਰਟ ਨੇ ਇਹਨੂੰ ਜਿਹੜੀ ਆ ਇਹਦੇ ਤੋਂ ਨਾਂਹ ਕਰ ਦਿੱਤੀ ਸਪਸ਼ਟ ਤੌਰ ਦੇ ਉੱਪਰ। ਸੋ ਇਹ ਸਿਨੇਰੀਓ ਹੈਗਾ। ਫਿਲਹਾਲ ਆਪਾਂ ਕਹਿ ਸਕਦੇ ਹਾਂ ਕਿ ਇਹ ਮਾਮਲਾ ਹਾਲੇ ਲੰਮਾ ਸਮਾਂ ਚੱਲਣ ਦੀ ਲੋੜ ਹੈਗੀ ਆ। ਜਿਹੜੀ ਵਿਰੋਧੀ ਪਾਰਟੀਆਂ ਸੀਗੀਆਂ ਉਹ ਵੀ ਕੱਲ ਵੱਡੀ ਪੱਧਰ ਤੇ ਜਿਹੜੇ ਵੱਡੇ ਵੱਡੇ ਲੀਡਰ ਸੀ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਜਾਂ ਹੋਰ ਪਾਰਟੀਆਂ ਦੇ ਲੀਡਰ ਵੀ ਉੱਥੇ ਪਹੁੰਚੇ ਸੀ, ਸ਼ਾਮਿਲ ਹੋਏ ਸੀ। ਜਿਹੜੇ ਕੁਛ ਸਮੇਂ ਸਭ ਬਾਅਦ ਉਹਨਾਂ ਨੂੰ ਪਹਿਲਾਂ ਡਿਟੇਨ ਕੀਤਾ ਗਿਆ ਤੇ ਫਿਰ ਰਿਹਾਅ ਕਰ ਦਿੱਤਾ ਗਿਆ ਜੀ। ਸੋ ਜਿਹੜੇ ਚੀਫ ਜਸਟਿਸ ਹੈ ਸੂਰਿਆ ਕਾਂਤ, ਜਸਟਿਸ ਜੋ ਮਾਲਿਆ ਬਾਗਚੀ ਤੇ ਵੀ ਮੋਹਨਾ ਦੇ ਬੈਂਚ ਨੇ ਫਿਲਹਾਲ ਜਿਹੜੀ ਇਹਦੇ ਤੇ ਤੁਰੰਤ ਸੁਣਵਾਈ ਕਰਨ ਤੋਂ ਜਿਹੜੀ ਆ ਨਾਂਹ ਕਰ ਦਿੱਤੀ ਹੈ ਜੀ। ਇਹਦੇ ਨਾਲ ਹੀ ਪੰਜਾਬ ਦੀ ਇੱਕ ਅਹਿਮ ਖਬਰ ਆ ਜਿਹੜੇ ਪਿਛਲੇ ਸਮੇਂ ਬੜੇ ਸੁਰਖੀਆਂ 'ਚ ਰਹੀ ਆ ਕਿ ਪੰਜਾਬ ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਿਹੜਾ ਪੰਜਾਬ ਸਰਕਾਰ ਵੱਲੋਂ ਇੱਕ ਕਾਨੂੰਨ ਲਿਆਂਦਾ ਗਿਆ ਸੀਗਾ ਜੀ, ਬੇਅਦਬੀਆਂ ਦੇ ਮਾਮਲੇ ਦੇ ਉੱਪਰ ਕਾਰਵਾਈ ਕਰਨ ਨੂੰ ਲੈ ਕੇ ਜਿਹੜਾ ਕਾਨੂੰਨ ਜਿਹੜਾ ਲਿਆਂਦਾ ਗਿਆ ਸੀਗਾ, ਉਹਦੇ ਉੱਪਰ ਜਦੋਂ ਵੱਡੀ ਤੱਤ ਤੇ ਚਰਚਾ ਛਿੜੀ, ਸ਼੍ਰੋਮਣੀ ਕਮੇਟੀ ਵੱਲੋਂ ਇਤਰਾਜ਼ ਕੀਤਾ ਗਿਆ ਸੀਗਾ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਪਰ, ਜਿਹੜੀ ਈਵਨ ਸਾਰੀ ਸਰਕਾਰ ਨੂੰ ਤਲਬ ਕਰ ਲਿਆ ਗਿਆ ਸੀਗਾ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਜਿਹੜੇ ਸੁਝਾਅ ਸੀ ਉਹ ਸੁਝਾਏ ਗਏ ਸੀਗੇ ਸਰਕਾਰ ਨੂੰ ਉਸ ਮੌਕੇ ਤੇ। ਹੁਣ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਪਹਿਲੀ ਵਾਰੀ ਇਹਦੇ ਮਾਮਲੇ ਪਹਿਲੀ ਵਾਰ ਇਸ ਮਾਮਲੇ ਤੇ ਚੁੱਪੀ ਤੋੜੀ, ਕਿਹਾ ਕਿ ਅਸੀਂ ਜਿਹੜੇ ਸੁਝਾਅ ਹੈਗੇ ਆ ਉਹਦੇ ਤੇ ਵਿਚਾਰ ਕਰਾਂਗੇ, ਏ ਜੀ ਜਨਰਲ ਨੂੰ ਜਿਹੜੇ ਸੁਝਾਅ ਜਿਹੜੇ ਕਾਨੂੰਨੀ ਟੀਮ ਨੂੰ ਭੇਜ ਦਿੱਤੇ ਗਏ ਆ, ਜੇ ਪੋਸੀਬਲ ਹੋਇਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਸ ਵਿੱਚ ਕੁਛ ਇੱਕ ਜਿਹੜੇ ਆ ਦਰੁਸਤੀ ਆ ਜਾਂ ਆਪਾਂ ਕਹਿ ਸਕਦੇ ਹਾਂ ਸੋਧਾਂ ਆ ਉਹ ਕਰ ਸਕਦੇ ਹਾਂ ਜੀ। ਸੋ ਕੁੱਲ ਮਿਲਾ ਕੇ ਕੁਛ ਵੀ ਜਿਹੜਾ ਕਿਸਾਨਾਂ ਦਾ ਮਾਮਲਾ ਵੱਡੀ ਬੜੀ ਤਿੰਨ ਹੀ ਵੱਡੀਆਂ ਖ਼ਬਰਾਂ ਸੀ। ਜਿਹੜੇ ਕਿਸਾਨ ਆ ਫਿਲਹਾਲ ਉੱਥੋਂ ਸ਼ੰਭੂ ਬਾਰਡਰ ਤੋਂ ਵਾਪਸ ਮੁੜ ਆਏ ਸੀ, ਕੇਂਦਰੀ ਮੰਤਰੀ ਦੇ ਨਾਲ ਗੱਲਬਾਤ ਜਿਹੜੀ ਸੀ ਮੌਕੇ ਤੇ ਪੁਲਿਸ ਨੇ ਕਰਵਾਈ ਸੀ ਜੀ, ਤਾਂ 5 ਘੰਟੇ ਤੱਕ ਜਿਹੜੀ ਗੱਲਬਾਤ ਉੱਥੇ ਚੱਲਦੀ ਰਹੀ ਤੇ ਉਸ ਤੋਂ ਬਾਅਦ ਇਸ ਮਾਮਲੇ ਦੇ ਉੱਤੇ ਗੱਲਬਾਤ ਦਾ ਰਾਹ ਖੁੱਲਣ ਤੋਂ ਬਾਅਦ ਜਿਹੜੇ ਕਿਸਾਨਾਂ ਨੂੰ ਫਿਲਹਾਲ ਜਿਹੜਾ ਇਹ ਜਿਹੜਾ ਮਾਰ ਸੀਗਾ ਦਿੱਲੀ ਨੂੰ ਉਹ ਟਾਲ ਦਿੱਤਾ ਗਿਆ ਸੀ। ਲੇਕਿਨ ਲੋਕਲ ਲੈਵਲ ਤੇ ਅੱਜ ਖ਼ਬਰਾਂ ਇਹ ਆ ਰਹੀਆਂ ਨੇ ਕਿ ਪੰਜਾਬ ਭਰ ਦੇ ਵਿੱਚ ਵੱਖ ਵੱਖ ਟੋਲ ਪਲਾਜ਼ੇ ਜਿਹੜੇ ਆ ਉਹ ਫ੍ਰੀ ਕੀਤੇ ਗਏ ਆ, ਕੋਈ ਨਾ ਕੋਈ ਸੇਕ ਜਿਹੜਾ ਸਰਕਾਰ ਨੂੰ ਪਹੁੰਚਦਾ ਰਹੇ। ਸੋ ਫਿਲਹਾਲ ਅਪਡੇਟ ਜਿਹੜੀ ਆ ਮੇਜਰ ਖ਼ਬਰਾਂ ਤੇ ਤਿੰਨਾਂ ਖ਼ਬਰਾਂ ਤੇ ਆ ਜੀ।
0: ਤੁਸੀਂ ਲਾਈਨ ਹੋਲਡ ਤੇ ਰੱਖੋ ਪੰਜਾਬ ਦੀਆਂ ਜਾਂ ਹੋਰ ਪਾਸੇ ਖ਼ਬਰਾਂ ਘੱਟ ਕਵਰ ਕਰੀ ਅਨਲੈਸ ਕੋਈ ਨੈਸ਼ਨਲ ਮੀਡੀਆ ਵਿੱਚ ਆ ਜਾਣ। ਸੋ ਸਟੂਡੈਂਟ ਦਾ ਜਿਹੜਾ ਪ੍ਰੋਗਰੈਸ ਹੈਗਾ ਨੈਸ਼ਨਲ ਮੀਡੀਆ ਵਿੱਚ ਆਇਆ ਸੀ ਤਾਂ ਕਵਰ ਕੀਤਾ, ਮੋਸਟਲੀ ਆਪਾਂ ਕੈਨੇਡਾ ਨੌਰਥ ਅਮਰੀਕਾ ਦੀ ਖ਼ਬਰਾਂ ਕਵਰ ਕਰਦੀਆਂ। ਇੱਥੇ ਹੀ ਰਹੀਦਾ, ਇੱਥੇ ਹੀ ਸੁਣਦੇ ਹੋ, ਇੱਥੇ ਪੈਸੇ ਕਮਾਉਣੇ, ਆਪਣੇ ਪਰਿਵਾਰ ਨੂੰ ਪਾਲਣਾ, ਅਤੇ ਨੈਸ਼ਨਲ ਖ਼ਬਰ ਕੋਈ ਆ ਜਾਵੇ ਕਵਰ ਕਰਦੇ, ਨਹੀਂ ਤਾਂ ਆਪਾਂ ਇੱਥੇ ਦੀਆਂ ਗੱਲਾਂ ਕਰਦੀਆਂ ਕਰਾਂਗੇ ਜ਼ਰੂਰ। ਹੈਮਿਲਟਨ ਦੇ ਵਿੱਚ ਮੀਂਹ ਪੈਣ ਕਾਰਨ ਕਾਫੀ ਸਾਰਾ ਵੱਖ ਵੱਖ ਏਰੀਏ ਵਿੱਚ ਫਲੱਡ ਆਏ ਹਨ। ਪ੍ਰੋਗਰਾਮ ਨੂੰ ਸਪੋਂਸਰ ਕੀਤਾ ਗਿਆ ਐਲ ਪੀ ਰੂਫਿੰਗ ਵੱਲੋਂ। ਰੂਫਿੰਗ ਸ਼ਿੰਗਲ ਚੇਅਰ ਰਿਪਲੇਸ ਕਰਵਾਉਣੇ ਹੋਣ, ਰਿਪੇਅਰ ਕਰਵਾਉਣੇ ਹੋਣ, ਤਾਂ ਰੂਫਿੰਗ ਦਾ ਕੰਮ ਕਰਵਾਉਣਾ ਹੋਵੇ, ਬਲਵਿੰਦਰ ਸਿੰਘ ਦਾ ਨੰਬਰ 416-602-7216 ਪੁੱਲਮੈਨ ਆਟੋ ਤੋਂ, ਪੁੱਲਮੈਨ ਕਲੀਜਨ ਤੋਂ ਸਾਡੇ ਰਾਜੂ ਭਾਈ ਜੀ ਪ੍ਰੋਗਰਾਮ ਨੂੰ ਸੁਣ ਰਹੇ ਹਨ। ਧੰਨਵਾਦ ਤੁਹਾਡਾ ਜੀ। ਕੱਲ੍ਹ ਮਿਲਦਾ ਇਹਨਾਂ ਨੂੰ ਮੌਕਾ ਮਿਲਿਆ, ਬੜੇ ਚੰਗੇ ਇਨਸਾਨ ਹਨ ਅਤੇ ਕੰਮ ਵਧੀਆ ਕਰਦੇ ਹਨ ਪੁੱਲਮੈਨ ਆਟੋ ਵਾਲੇ। ਰਾਜੂ ਭਾਈ ਜੀ ਵੈਲਕਮ। ਸਟਾਰਲੇਨ ਪੇਂਟਿੰਗ, ਹੋਟਲ ਮੋਟਲ ਪੇਂਟ ਕਰਵਾਉਣਾ ਹੋਵੇ, ਰੈਜੀਡੈਂਸ਼ੀਅਲ ਜਾਂ ਕਮਰਸ਼ੀਅਲ ਪੇਂਟਿੰਗ ਕਰਵਾਉਣੀ ਹੋਵੇ ਤਾਂ ਕਰਕੇ ਦਿੰਦੇ ਹਨ। ਗੁਰੂਆਤ ਧਰੋਵਾ ਜੀ, ਸਟਾਰਲੇਨ ਪੇਂਟਿੰਗ ਤੋਂ 416-230-4000। ਮੋਰਗੇਜ ਚਾਹੀਦੇ ਦਵਿੰਦਰ ਪਵਾਰ ਸਾਹਿਬ ਦਾ ਨੰਬਰ 6647-9888-7031। ਦਵਿੰਦਰ ਸਿੰਘ ਪਵਾਰ ਅਕਾਲ ਮੋਰਗੇਜ ਦਾ ਕੰਮ ਕਰਦੇ ਹਨ। ਪਰਸਨਲਾਈਜ਼ ਮੋਰਗੇਜ ਸਲਿਊਸ਼ਨ ਵਾਸਤੇ 6478-8731। ਬਾਰੀਆ ਸਾਹਿਬ ਬ੍ਰਿਜ ਤਾਂ ਖੁੱਲ੍ਹ ਜਾਣਾ ਹੈਗਾ, ਅਤੇ ਪਰ ਹੁਣ ਕਹਿੰਦੇ ਸੈਲੀਬ੍ਰੇਸ਼ਨ ਵੱਖਰੀ ਵੱਖਰੀ ਹੋਵੇਗੀ ਗੋਡੀ ਹਾਓ ਬ੍ਰਿਜ ਦੀ। ਬੜੇ ਦੁਖੀ ਹਨ ਇੱਕ ਦੂਸਰੇ ਦੇ ਨਾਲ।
1: ਬਿਲਕੁਲ ਜੀ, ਇਹਦੀ ਖ਼ਬਰ ਜਿਹੜੀ ਆ ਗਈ ਆ ਜੀ ਕਿ ਜਿਹੜੀ ਸੈਲੀਬ੍ਰੇਸ਼ਨ ਜ਼ਰੂਰ ਹੋਊਗੀ ਪਰ ਵੱਖਰੀ ਵੱਖਰੀ ਹੋਊਗੀ। ਜਿਹੜਾ ਕੈਨੇਡੀਅਨ ਅਤੇ ਅਮੈਰੀਕਨ ਗੌਰਮੈਂਟ ਹੈਗੇ ਆ ਉਹ ਇਕੱਠੇ ਤੌਰ 'ਤੇ ਫਰਾਈਡੇ ਨੂੰ ਜਿਹੜੀ ਓਪਨਿੰਗ ਹੋ ਰਹੀ ਆ ਇਹਨੂੰ ਇਹ ਨਹੀਂ ਕਰਨਗੇ ਜੀ। ਸੋ ਇਹ ਕਿਉਂ ਇੱਦਾਂ ਦਾ ਮਾਹੌਲ, ਕਦੇ ਨਾ ਕਿਸੇ ਕੈਨੇਡੀਅਨ ਬੰਦੇ ਨੇ ਨਾ ਅਮੈਰੀਕਨ ਕਿਸੇ ਨੇ ਸੋਚਿਆ ਹੋਊਗਾ ਦਿਮਾਗ ਦੇ ਵਿੱਚ
0: ਜੀ
1: ਕਿ ਜਿਹੜੇ ਪਿਛਲੇ ਕਈ ਆਪਾਂ ਕਹਿ ਸਕਦੇ ਹਾਂ 1.5 ਸਦੀ ਤੋਂ 2 ਸਦੀ ਤੋਂ ਜਿਹੜੇ ਦੇਸ਼ ਦੋਸਤ ਸੀਗੇ ਅੱਜ ਇੰਨਾ ਵੀ ਆਪਸ ਵਿੱਚ ਭਰੋਸਾ ਜਾਂ ਗਰਮ ਜਿਹੜੀ ਜੋਸ਼ੀ ਨਹੀਂ ਰਹੀ ਕਿ ਆਖਿਰਕਾਰ ਇੱਕ ਜਿਹੜਾ ਸੈਲੀਬ੍ਰੇਸ਼ਨ ਹੈ ਜਿਹਦੇ ਸਹਿਮਤੀ ਕਮ ਸੇ ਕਮ ਬਣ ਗਈ ਹੈਗੀ ਸਰਕਾਰਾਂ ਦੀ। ਹਾਲਾਂਕਿ ਸਰਕਾਰ ਜਿਹੜਾ ਕੈਨੇਡਾ ਗਵਰਨਮੈਂਟ ਕਲੀਅਰ ਤੌਰ 'ਤੇ ਇਹਦੇ 'ਤੇ ਨਹੀਂ ਦੱਸ ਪਾਈ ਕਿ ਜਿਹੜਾ ਇਹਨੇ ਖਰਚਾ ਰਿਕਵਰ ਕਰਨਾ ਸੀ ਉਹ ਹੁਣ ਪਹਿਲੇ 15 ਸਾਲਾਂ ਦੇ ਵਿੱਚ ਉਹਦੇ ਵਿੱਚ 50% ਜਿਹੜਾ ਅਮਰੀਕਾ ਨੂੰ ਦੇਣਾ ਮੰਨ ਲਿਆ। ਪਰ ਕੀ ਕਹਿੰਦੇ ਹੁੰਦੇ ਆ ਵਕਤ ਵਿਚਾਰੇ ਸੋ ਬੰਦਾ ਹੋਏ ਜੀ, ਉਹ ਬ੍ਰਿਜ ਦਾ ਚੱਲਣਾ ਬਹੁਤ ਜ਼ਰੂਰੀ ਹੈਗਾ ਵਪਾਰਕ ਤੌਰ ਦੇ ਉੱਪਰ ਵੀ, ਟਰੈਕਿੰਗ ਇੰਡਸਟਰੀ ਵਾਸਤੇ ਵੀ। ਹਾਲਾਂਕਿ ਜਿਹੜੇ ਨਵੇਂ ਟੈਰਫ ਹੈ ਉਹਨਾਂ ਦੀ ਰੋਸ਼ਨੀ ਟਰੈਕਿੰਗ ਇੰਡਸਟਰੀ ਦਾ ਕੀ ਹੋਣਾ ਇਹ ਤਾਂ ਸਮੇਂ ਨਹੀਂ ਦੱਸਣਾ, ਪਰ ਇਹ ਬ੍ਰਿਜ ਦਾ ਖੁੱਲ੍ਹਣਾ ਜ਼ਰੂਰੀ ਸੀ। ਸਹਿਮਤੀ ਬਣ ਜਾਣ ਤੋਂ ਬਾਅਦ ਵੀ ਅੱਜ ਜਿਹੜੀ ਖ਼ਬਰ ਆਈ ਆ ਕਿ ਇਹਦਾ ਜਿਹੜਾ ਸੈਪਰੇਟ ਤੌਰ ਦੇ ਉੱਪਰ ਆਪੋ ਆਪਣੇ ਤੌਰ 'ਤੇ ਸੈਲੀਬ੍ਰੇਸ਼ਨ ਕਰ ਲਈ ਜਾਊਗੀ, ਬ੍ਰਿਜ ਖੁੱਲ੍ਹ ਜਾਊਗਾ, ਪਰ ਇਹ ਆਪਣੇ ਆਪ ਚੰਗਾ ਸੰਕੇਤ ਦੋਵਾਂ ਦੇਸ਼ਾਂ ਮੁਲਕਾਂ ਦੇ ਵਿੱਚ ਨਹੀਂ ਹੈਗਾ ਜੀ। ਜਿਹੜੀ ਤੁਸੀਂ ਪ੍ਰੀਮੀਅਰਸ ਦੀ ਮੀਟਿੰਗ ਦੀ ਗੱਲਬਾਤ ਕੀਤੀ ਆ ਜੀ, ਇਹ ਮੀਟਿੰਗ ਸਲਾਨਾ ਮੀਟਿੰਗ ਸੀ ਜੀ, ਇਹਦੇ ਵਿੱਚ ਬੜੇ ਹੈਰਾਨੀਜਨਕ ਜਿਹੜੇ ਖੁਲਾਸੇ ਆ ਉਹ ਹੋਏ ਆ ਜੀ। ਵੱਖ ਵੱਖ ਪ੍ਰੀਮੀਅਰ ਨੇ ਆਪਣੇ ਵੱਖ ਵੱਖ ਜਿਹੜੀਆਂ ਸੁਰਾਂ ਨੇ ਉਹ ਦੱਸੀਆਂ ਹੈਗੀਆਂ, ਲੇਕਿਨ ਸਭ ਤੋਂ ਵੱਧ ਚਰਚਾ ਜਿਹੜੀ ਆ ਉਹ ਪ੍ਰੀਮੀਅਮ ਡੱਗ ਫੋਰਡ ਹੋਣਾਂ ਦੀ ਉੱਥੇ ਹੋਈ ਹੈ ਜੀ। ਉਹਨਾਂ ਨੇ ਉਹੀ ਹਮਲਾਵਰ ਰੁੱਖ ਤੇ ਉਹੀ ਆਪਣੇ ਗੜਸ ਭਰਿਆ ਬਿਆਨ ਦਿੱਤਾ ਕਿ ਦੇਖੋ ਅਸੀਂ ਕਿੰਨਾ ਚਿਰ ਤੱਕ ਬੁਲੀ ਹੁੰਦੇ ਰਹਾਂਗੇ। ਇਹ ਵੀ ਗੱਲ ਕਹੀ ਆ ਕਿ ਸਾਨੂੰ ਸਖ਼ਤ ਜਵਾਬ ਦੇਣਾ ਚਾਹੀਦਾ, ਸਾਨੂੰ ਐਨਰਜੀ ਤੱਕ ਜਿਹੜੀ ਆ ਰੋਕ ਕੇ ਅਮੈਰੀਕਾ ਨੂੰ ਜਿਹੜੀ ਸਪਲਾਈ ਹੁੰਦੀ ਆ ਉਹ ਦੱਸਣਾ ਚਾਹੀਦਾ ਕਿ ਉਹਨਾਂ ਨੂੰ ਪੀੜ ਬਰਾਬਰ ਦੇਣੀ ਚਾਹੀਦੀ ਆ। ਸਾਨੂੰ ਹਮੇਸ਼ਾ ਜਿਹੜਾ ਬਚਾਅ ਵਾਲਾ ਰੋਕ ਆ ਉਹ ਨਹੀਂ ਬਣਾਉਣਾ ਚਾਹੀਦਾ ਵੀ ਇੱਦਾਂ ਅਸੀਂ ਕਿਉਂ ਕਰ ਰਹੇ ਹੈਗੇ ਹਾਂ ਵੀ ਅਸੀਂ ਵਾਰ ਵਾਰ ਪਿੱਛੇ ਹਟੀ ਜਾ ਰਹੇ ਹਾਂ, ਉਹ ਸਾਡੇ ਦੇ ਉੱਤੇ ਨਵੇਂ ਤੇ ਨਵੇਂ ਜਿਹੜੇ ਟੈਰਫ ਆ ਉਹ ਲਾਈ ਜਾ ਰਹੇ ਆ। ਸੋ ਉੱਥੇ ਇਹ ਪ੍ਰਧਾਨ ਮੰਤਰੀ ਮਾਰਕ ਕਾਰਨ ਹੁਣ ਇਹ ਗੱਲ ਜਿਹੜੀ ਸਪਸ਼ਟ ਵੀ ਕੀਤੀ ਆ ਕਿ ਜਿਹੜਾ ਖਾਸ ਤੌਰ 'ਤੇ ਅਮੈਰੀਕਨ ਸ਼ਰਾਬ ਹੈਗੀ ਹੈ ਜੀ ਉਹਦੇ ਉੱਪਰ ਜਿਹੜਾ ਫੈਸਲਾ ਲੈਣਾ ਕੱਲਾ ਫੈਡਰਲ ਗਵਰਨਮੈਂਟ ਦੇ ਹੱਥ ਨਹੀਂ ਹੈਗਾ, ਕਿਉਂਕਿ ਸੂਬਿਆਂ ਨੂੰ ਇੱਥੇ ਅਧਿਕਾਰ ਹੈਗੇ ਆ ਜੀ, ਤੇ ਸੂਬੇ ਆਪਣੇ ਤੌਰ ਤੇ ਇਹਨੂੰ ਜਿਹੜਾ ਫੈਸਲਾ ਲੈਣ ਦੇ ਸਮਰੱਥ ਹੈਗੇ ਆ। ਇਹਦੇ ਉੱਪਰ ਇੱਕ ਐਟਲੀਸਟ ਜਨਨਮੈਸ ਲਈ ਕੰਸੈਂਟ ਬਣਨਾ ਸੀਗਾ ਕਿ ਐਟਲੀਸਟ ਇਹ ਜਿਹੜੇ ਮੌਜੂਦਾ ਹਾਲਾਤ ਹੈਗੇ ਕਿ ਆਪਾਂ ਸਰਫਾਂ ਦੇ ਦੁਬਾਰਾ ਉਹ ਜਿਹੜੀ ਸ਼ਰਾਬ ਜਿਹੜੀ ਕਿ ਰੋਕੀ ਹੋਈ ਆ ਉਹ ਤਾਂ ਲਾ ਦਿੱਤੀ ਜਾਵੇ ਤੇ ਮਾਹੌਲ ਵੀ ਬੜਾ ਸਖਾਵਾਂ ਹੋ ਜਾਂਦਾ, ਲੇਕਿਨ ਏਦਾਂ ਹੋਇਆ ਨਹੀਂ ਜੀ। ਜਿਹੜੇ ਵੱਖ ਵੱਖ ਪ੍ਰੀਮੀਅਰ ਹੈਗੇ ਆ, ਅਲਬਰਟਾ ਦੇ ਜਿਹੜੇ ਪ੍ਰੀਮੀਅਰ ਡੈਨੀਅਲ ਸਮਿਥ ਆ, ਉਹਨਾਂ ਨੇ ਗੱਲ ਨੂੰ ਕੱਟਿਆ ਹੈਗਾ। ਫੂਡਸ ਜਿਹੜੇ ਆਪਣਾ ਡਗ ਫੂਡ ਹੈਗੇ ਪ੍ਰੀਮੀਅਰ, ਉਹ ਕਹਿੰਦੇ ਕਿ ਏਦਾਂ ਨੀ ਹੋਣ ਵਾਲਾ ਜੀ, ਮੌਜੂਦਾ ਸਮੇਂ ਦੇ ਵਿੱਚ ਜਿਹੜਾ ਸਾਡਾ ਟਕਰਾਅ ਚੱਲ ਰਿਹਾ ਏਦਾਂ ਕਦੇ ਹੋ ਨੀ ਸਕਦਾ ਕਿ ਅਸੀਂ ਬਰਾਬਰ ਰੂਪ ਚ ਟੈਰਫ ਲਾਈ ਜਾਈਏ, ਅਮਰੀਕਾ ਵੀ ਲਾਏ ਜਾਵੇ, ਤਾਂ ਫਿਰ ਮਸਲੇ ਦਾ ਹੱਲ ਕਿੱਦਾਂ ਹੋਊਗਾ। ਪਰ ਕੁੱਲ ਮਿਲਾ ਕੇ ਇਹਦੇ ਵਿੱਚੋਂ ਨਿਕਲਿਆ ਕੁਛ ਵੀ ਨੀ ਹੈ ਜੀ, ਜੇ ਆਪਾਂ ਕਹਿ ਲਈਏ
0: ਜੀ। ਬਾਰੀਆ ਸਾਹਿਬ ਡੱਗ ਫੋੜ ਕਹਿ ਰਹੇ ਆ ਦੁੱਖ ਆਪਾਂ ਦੇਣਾ ਡੋਨਲਡ ਟਰੰਪ ਨੂੰ, ਪਰ ਦੁੱਖ ਦਰਦ ਤਾਂ ਸਹਿ ਰਹੇ ਆ ਲੋਕੀ। ਗੈਸ ਪ੍ਰਾਈਸ ਮਹਿੰਗੀ ਹੋ ਰਹੀ ਹੈ, ਜੋਬਾਂ ਘੱਟ ਹੋ ਰਹੀਆਂ ਹਨ, ਤੇ ਦੁੱਖ ਤਾਂ ਆਮ ਲੋਕਾਂ ਨੂੰ ਆਉਂਦਾ ਨਾ ਜੀ। ਇਹਨਾਂ ਨੂੰ ਦੁੱਖ ਹੋਵੇ, ਜਿਹੜੀ ਸ਼ਰਾਬ ਹੁਣ ਇੱਥੇ ਵੇਅਰ ਹਾਊਸ ਵਿੱਚ ਰੱਖੀ ਹੋਈ ਹੈਗੀ ਉਹੀ ਪਹਿਲਾਂ ਵੇਚ ਦੇਣ, ਪੈਸੇ ਦਿੱਤੇ ਹੋਏ ਆ, ਵੇਚ ਕੇ ਲਾਂਭੇ ਹੋਣ, ਮੁੜ ਕੇ ਨਾ ਖਰੀਦਣ। ਐਲੀਸ ਲੋਕਾਂ ਦੇ ਸਿਰ ਹੋਰ ਭਾਰ ਤਾਂ ਨਾ ਪਵੇ। $2 million ਦੀ ਕੋਸਟ ਆਲਰੇਡੀ ਪੈ ਗਈ ਆ ਉਹਨੂੰ ਸਾਂਭ ਕੇ ਰੱਖਣ ਵਾਸਤੇ। ਲਾਈਟਾਂ ਹਜੇ ਆਉਣ ਕੇ ਲਾਈਟਾਂ ਨੇ ਬੰਦ ਕਰਤੀਆਂ, ਧਮਕੀਆਂ ਦੇ ਰਹੇ ਹਨ, ਕੋਈ ਕੰਮ ਪ੍ਰੋਪਰਲੀ ਹੋ ਨਹੀਂ ਰਿਹਾ ਹੈਗਾ। ਉਹ ਜਿਹੜੀ ਸ਼ਰਾਬ ਰੋਕੀ ਹੋਈ ਹੈ ਉਹਦੇ ਪੈਸੇ ਤਾਂ ਦਿੱਤੇ ਹੋਏ ਆ ਵੇਅਰ ਹਾਊਸ ਵਿੱਚ, ਸਟੋਪ ਕਰਕੇ ਅਸੀਂ ਬੜਾ ਚੰਗਾ ਕੰਮ ਕੀਤਾ ਯਾਰ, ਕੰਮ ਕੀਤਾ ਉਹਨੂੰ ਫਿਰ ਪ੍ਰੋਪਰ ਵਰਤੋਂ ਵੀ ਨਾ ਉਹਨੂੰ ਵੇਚ ਦੇਵੋ। ਜਿਹੜਾ ਐਵਰੀ ਡੇ ਵੇਅਰ ਹਾਊਸ ਦੀ ਕੋਸਟ ਪੈ ਰਹੀ ਹੈ, ਕੋਸਟ ਕੌਣ ਦੇ ਰਿਹਾ? ਅਮਰੀਕਾ ਦੇ ਰਿਹਾ, ਆਮ ਜਿਹੜੇ ਆ ਟੈਕਸ ਫਿਰ ਉਹ ਦੇ ਰਹੇ ਹੈਗੇ ਆ। ਤਾਂ ਕਈ ਵਾਰੀ ਕਹਿ ਦਿੰਦੇ ਹਨ ਪਰ ਕਰਦੇ ਕੁਛ ਨਹੀਂ। ਲਾਈਟਾਂ ਹਜੇ ਵੀ ਆਉਣ ਹੈਗੀਆਂ, ਬੋਲਣਾ ਬੜਾ ਸੌਖਾ ਹੁੰਦਾ ਪਰ ਉਹਦੇ ਉੱਪਰ ਐਕਸ਼ਨ ਲੈਣੇ ਵੀ ਚਾਹੀਦੇ ਹਨ। ਲੋਕੀ ਵਾਰ ਵਾਰ ਕਹਿ ਰਹੇ ਹਨ ਵੀ ਬਹੁਤ ਸਾਰੀ ਐਕਸਪਾਇਰ ਹੋ ਗਈ ਆ, ਬਹੁਤ ਸਾਰੀ ਸ਼ਰਾਬ ਜਿਹੜੀ ਹੈਗੀ ਆ ਉਹ ਵੇਅਰ ਹਾਊਸ ਵਿੱਚ ਰੱਖੀ ਹੋਈ ਆ, ਪੈਸੇ ਡੇਲੀ ਲੱਗ ਰਹੇ ਹਨ, ਉਹਨੂੰ ਵੇਚ ਕਰ ਨਹੀਂ ਦਿੰਦੇ। ਇਹਦੇ ਮਿੱਤਰਾਂ ਦੋਸਤਾਂ ਵੇਅਰ ਹਾਊਸ ਜਿਹਨਾਂ ਨੂੰ ਕਰਾਇਆ ਜਾ ਰਿਹਾ ਹੈਗਾ ਆ, ਕਈ ਵਾਰੀ ਇਹ ਵੀ ਐਕਸ਼ਨ ਲੈਂਦੇ ਆ ਪ੍ਰੋਪਰ ਇੱਕ ਨਹੀਂ ਲੈਂਦੇ। ਪਰ ਹੈਰਾਨ ਦੀ ਗੱਲ ਹੈਗੀ ਆ, ਸਾਡਾ ਆਪਸ ਵਿੱਚ ਵੀ ਟ੍ਰੇਡ ਹੈਗਾ ਪ੍ਰੋਵਿੰਸ ਦਾ, ਤੇ ਆਪਾਂ ਬਾਹਰ ਕੀ ਟ੍ਰੇਡ ਕਰਾਂਗੇ ਬਾਰੀ ਸਾਹਿਬ?
1: ਦੇਖੋ ਤਮੜ ਸਾਹਿਬ, ਅੱਜ ਜਿਹੜੀ ਮੀਟਿੰਗ ਹੋਈ ਆ 9 ਸੂਬਿਆਂ ਦੀ
0: ਜੀ
1: ਕੈਨੇਡਾ ਦੇ, ਉਹਦੇ ਵਿੱਚ 9 ਸੂਬਿਆਂ ਦੇ ਵਿੱਚ ਇਹਦੇ ਤੇ ਵੀ ਗੱਲ ਹੋਈ ਆ ਕਿ ਜਿਹੜੀ ਵਪਾਰ ਨੀਤੀ ਆ ਨਵੀਂ ਉਹਦੇ ਤਹਿਤ ਜਿਹੜਾ ਅੰਤਰਰਾਜੀ ਵਪਾਰ ਆਪਾਂ ਸ਼ੁਰੂ ਕਰਨਾ, ਵੀ ਪਹਿਲਾਂ ਸ਼ਰਾਬ ਨੂੰ ਲੈ ਲਿਆ ਜਾਵੇ ਕਿ ਜਿੰਨੇ ਸ਼ਰਾਬ ਦੇ ਕਸਟਮਰਸ ਹੋਣ ਉਹਨਾਂ ਨੂੰ ਅਲਾਓ ਕਰ ਦਿਓ, ਜੋ ਕਿਸੇ ਵੀ ਸੂਬੇ 'ਚ ਉਹ ਸ਼ਰਾਬ ਜਿਹੜੀ ਖਰੀਦ ਸਕਣ, ਜਿਹੜੀਆਂ ਡਿਸਟਿਲਰੀਆਂ ਉਹਨਾਂ ਨੂੰ ਅਲਾਓ ਕਰ ਦਿਓ ਉਹ ਵੇਚ ਸਕਣ। ਇਹਦੇ ਵਿੱਚ ਬ੍ਰਿਟਿਸ਼ ਕੋਲੰਬੀਆ, ਅਲਬਰਟਾ, ਸਸਕੈਚੁਅਨ, ਆਪਣਾ ਅੰਟਾਰੀਓ ਵੀ ਹੈਗਾ ਜੀ, ਜਿਹੜੀਆਂ ਕੁਛ ਜਿਹੜੀਆਂ ਟੈਰੀਟਰੀਜ਼ ਹੈਗੀਆਂ ਨੌਰਥ ਟੈਰੀਟਰੀ, ਉਹ ਇਹਦੇ ਸ਼ਾਮਿਲ ਨਹੀਂ ਹੋਈਆਂ, ਪਰ ਕਿਊਬਕ ਦੇ ਯੂਕੇ ਨੇ ਕਿਹਾ ਕਿ ਉਹ ਭਵਿੱਖ 'ਚ ਇਹਦੇ ਸ਼ਾਮਿਲ ਹੋ ਜਾਣਗੇ। ਇਹਦੇ ਜ਼ਰੀਏ ਕੁਛ ਆਪਾਂ ਕਹਿ ਸਕਦੇ ਹਾਂ ਕਿ ਸਲਫਾਂ ਤਾਂ ਨਹੀਂ ਲਿਆਉਣੀ, ਪਰ ਇਹਦੇ ਜ਼ਰੀਏ ਕੁਛ ਇਹ ਜਿਹੜਾ ਸ਼ਰਾਬ ਹੈ ਇਹਦਾ ਪਾਲ ਤਾਰਾ ਕਰ ਦਿੱਤਾ ਜਾਵੇ। ਜਿਹੜੀ 20 ਮਿਲੀਅਨ ਦੇ ਕ੍ਰਿਸ਼, 8 ਮਿਲੀਅਨ ਦਾ ਖਰਚਾ ਆ ਗਿਆ ਸਟੋਕ ਕਰਨ 'ਚ, ਉਹ ਸਟੋਕ ਕਰਨ ਵਾਲੀਆਂ ਕਿਹੜੀਆਂ ਕੰਪਨੀਆਂ ਹੈਗੀਆਂ ਨੇ, ਜਾਂ ਡੱਗ ਫੋਰਡ ਸਾਹਿਬ ਉਹ ਵੀ ਦੱਸ ਸਕਦੇ ਕਿ ਉਹ ਸਟੋਕ ਕੰਪਨੀਆਂ 8 ਮਿਲੀਅਨ ਜਿਹੜਾ ਲੈ ਗਿਆ ਸਟੋਕ ਕਰਨ ਦਾ, ਉਹਦੇ ਨਾਲੋਂ ਚੰਗੀ ਗੱਲ ਸੀ ਉਹ ਸਸਤੇ ਭਾਵਾਂ ਤੇ ਲੋਕਾਂ ਦੇ ਹੱਥਾਂ ਚਲੇ ਜਾਂਦੀ ਬਜਾਏ ਉਹਨੂੰ ਸਟੋਕ ਕਰਨ ਦੇ ਜੀ। ਸੋ ਇਹ ਗੱਲਬਾਤ ਹੈਗੀ ਆ। ਤਾਂ ਤੰਬਰ ਸਾਹਿਬ, ਇੱਕ ਅਹਿਮ ਖਬਰ ਜਿਹੜੀ ਸਵੇਰ ਦੀ ਆਪਣੇ ਸਿੱਖ ਭਾਈਚਾਰੇ ਨਾਲ ਜੁੜੀ ਹੋਈ ਆ, ਇਹਦੇ ਤੇ ਵੈਸੇ ਜਿੰਨੀ ਕੁ ਐਜੂਕੇਸ਼ਨ ਹੋਏ ਲੋੜ ਹੈਗੀ ਆ, ਕਿ ਵਿੰਡਜ਼ਰ ਦੇ ਵਿੱਚ ਇੱਕ ਗੱਲ ਵਾਪਰੀ ਕਿ ਮਿਸੀ ਸਾਹਿਬ ਦਾ ਇੱਕ ਗੁਰਸਿੱਖ ਵਿਅਕਤੀ ਸੀਗਾ, ਉਹਨੂੰ ਇਹ ਗੱਲ ਫੇਸ ਕਰਨੀ ਪਈ ਕਿ ਉੱਥੇ ਫਿਟਨੈਸ ਸੈਂਟਰ ਸੀਗਾ ਜੀ, ਇੱਕ ਗੁਡਨੈਸ ਫਿਟਨੈਸ ਸੈਂਟਰ, ਉਹਨੇ ਸ਼੍ਰੀ ਸਾਹਿਬ ਛੋਟਾ ਜਿਹੜਾ ਪਾਇਆ ਹੋਵੇਗਾ ਤੇ ਉਹਨੂੰ ਬਾਹਰ ਜਾਣ ਨੂੰ ਜਿਹੜਾ ਸੀਗਾ ਕਹਿ ਦਿੱਤਾ ਗਿਆ ਇੱਕ ਇੰਪਲਾਈ ਵੱਲੋਂ, ਕਿ ਜਿਹੜਾ ਸੇਫ ਨਹੀਂ ਹੈਗਾ ਇੱਦਾਂ ਕਿਰਪਾਨ ਪਹਿ ਕੇ ਆਉਣਾ ਜਾਂ ਵੈਪਨ ਵੱਲੋਂ ਕਿਹਾ ਗਿਆ। ਇੱਕ ਵੀਡੀਓ ਜਿਹੜੀ ਆ ਵਾਇਰਲ ਹੋਈ ਆ ਜਿਹਦੇ ਵਿੱਚ ਗੁਰਸਿੱਖ ਵਿਅਕਤੀ ਤੇ ਇੰਪਲਾਈ ਹੈਗਾ ਆਪਸ ਵਿੱਚ ਗੱਲਬਾਤ ਕਰ ਰਿਹਾ, ਜਿਹਦੇ ਵਿੱਚ ਇੰਪਲਾਈ ਨੇ ਬਕਾਇਦਾ ਇਹ ਗੱਲ ਕਹੀ ਹੈਗੀ ਹੈ ਕਿ ਤੁਹਾਡਾ ਇੱਥੇ ਰਹਿਣਾ ਸੇਫ ਨਹੀਂ ਹੈਗਾ, ਤੁਸੀਂ ਲੀਵ ਕਰ ਲਓ। ਜਦੋਂ ਇਹ ਮਾਮਲਾ ਜ਼ਿਆਦਾ ਲਾਈਮਲਾਈਟ ਹੋ ਗਿਆ ਤਾਂ ਉਸ ਤੋਂ ਬਾਅਦ ਹਾਲਾਂਕਿ ਜਿਹੜਾ ਫਿਟਨੈਸ ਸੈਂਟਰ ਆ ਉਹਨੇ ਅਪੋਲੋਜੀ ਕਰ ਲਿਆ ਸੰਬੰਧਿਤ ਵਿਅਕਤੀ ਕੋਲੋਂ, ਲੇਕਿਨ ਆਪਣੀ ਜਾਣਕਾਰੀ ਲਈ ਜਾਂ ਹੋਰ ਵੀ ਇਹ ਦੱਸਦੇ ਨੇ ਹੈਗੇ ਆ ਕਿ ਜਿਹੜਾ 2006 ਦਾ ਕੈਨੇਡਾ ਸੁਪਰੀਮ ਕੋਰਟ ਦਾ ਫੈਸਲਾ ਹੈਗਾ, ਸਿੱਖ ਭਾਈਚਾਰੋਂ ਨੇ ਇਸ ਗੱਲ ਦਾ ਕਿਹਾ ਕਿ ਉਹ ਆਪਣਾ ਜਿਹੜਾ ਵਿਸ਼ਵਾਸ ਹੈ, ਧਾਰਮਿਕ ਵਿਸ਼ਵਾਸ ਹੈ, ਇੱਕ ਬੜੀ ਵੱਡੀ ਰਾਹਤ ਜਿਹੜੀ ਆ ਕੈਨੇਡਾ ਨੇ ਇੱਕ ਮੁਲਕ ਭਰ ਵਿੱਚ ਦਿੱਤੀ ਹੋਈ ਆ, ਇੱਕ ਸੈਂਸਿਟਿਵ ਥਾਵਾਂ ਜਿਹੜੀਆਂ ਮੈਨੂੰ ਸਕੂਲਾਂ, ਕਾਲਜਾਂ, ਕੋਰਟ ਕੰਪਲੈਕਸ ਵਿੱਚ ਵੀ ਆਪਣੀ ਸ਼੍ਰੀ ਸਾਹਿਬ ਆ ਛੋਟਾ 23 ਸੈਂਟੀਮੀਟਰ ਤੱਕ ਉਹਨੂੰ ਕਵਰ ਕੀਤਾ ਹੋਵੇ ਪ੍ਰੋਪਰ, ਉਹ ਪਹਿਨ ਕੇ ਜਾ ਸਕਦੇ ਆ ਜੀ। ਜਦੋਂ ਇਹ ਗੱਲ ਖਬਰ ਸਾਹਮਣੇ ਆਈ ਤਾਂ ਵਿਸ਼ਵ ਸਿੱਖ ਸੰਸਥਾਵਾਂ ਨੇ ਵਿੱਚ ਇੰਟਰਫੇਅਰ ਕੀਤਾ, ਤਾਂ ਉਸ ਤੋਂ ਬਾਅਦ ਜਿਹੜਾ ਫਿਟਨੈਸ ਸੈਂਟਰ ਆ ਉਹਨੇ ਬਕਾਇਦਾ ਦੀ ਮਾਫ਼ੀ ਮੰਗ ਲਈ ਹੈ, ਤੇ ਨਾਲ ਇਹ ਵੀ ਗੱਲ ਕਹੀ ਆ ਕਿ ਉਹ ਇਹਦੇ ਤੇ ਪਾਬੰਦ ਹੈਗਾ ਕਿ ਜਿਹੜੇ ਗਵਰਨਮੈਂਟ ਦੇ ਕਾਨੂੰਨ ਹੈਗੇ ਆ ਉਹਨਾਂ ਨੂੰ ਅਪਲਾਈ ਕੀਤਾ ਹੈ। ਗੁਰਪ੍ਰਤਾਪ ਸਿੰਘ ਸੰਘਾ ਜਿਹੜਾ ਸੀਗਾ ਉਹ ਇਹ ਨੌਜਵਾਨ ਸੀਗਾ ਜੀ, ਜਿਹੜਾ ਕਿ ਫਿਟਨੈਸ ਸੈਂਟਰ ਜਾਂਦਾ ਸੀਗਾ। ਸੋ ਸਾਡਾ ਇਹ ਮੰਨਣਾ ਹੈਗਾ ਕਿ ਕੁਛ ਨਾ ਕੁਛ ਜਿਹੜੀਆਂ ਐਜੂਕੇਸ਼ਨ ਇਹਦੇ ਤੇ ਬੜੀ ਜ਼ਰੂਰੀ ਆ ਸਾਡੇ ਭਾਈਚਾਰੇ ਨੂੰ, ਤੇ ਦੂਜੇ ਪਾਸੇ ਜਿਹੜੀਆਂ ਦੇਖੋ ਕੈਨੇਡਾ ਭਰ ਦੇ ਵਿੱਚ ਸਿੱਖ ਭਾਈਚਾਰਾ ਕਿੰਨੀ ਵੱਡੀ ਗਿਣਤੀ 'ਚ ਰਹਿੰਦਾ, ਇੱਕ ਫਿਟਨੈਸ ਸੈਂਟਰ ਨੂੰ ਇਹਦੇ ਬਾਰੇ ਨਾ ਜਾਣਕਾਰੀ ਹੋਵੇ। ਸੋ ਇਹਦਾ ਮਤਲਬ ਹੈ ਕਿ ਹਾਲੇ ਵੀ ਕਿਤੇ ਨਾ ਕਿਤੇ ਸਾਡੇ ਵੱਲੋਂ ਇਹ ਘਾਟ ਹੋ ਸਕਦੀ ਹੈ ਕਿ ਅਸੀਂ ਆਪਣਾ ਪ੍ਰੋਪਰ ਤਰੀਕੇ ਨਾਲ ਜਿਹੜੀਆਂ ਮੇਜਰ ਥਾਵਾਂ ਹੈਗੀਆਂ ਉਹਨਾਂ ਨੂੰ ਐਜੂਕੇਟ ਕਰ ਸਕੀਏ, ਪੈਂਪਲੇਟ ਦੇ ਸਕਦੇ ਹਾਂ ਜੀ, ਇੰਗਲਿਸ਼ ਵਿੱਚ ਮੈਸੇਜ ਕਰ ਸਕਦੇ ਹਾਂ।
0: ਪਰ ਜਿਹੜਾ ਮੋਹਰੇ ਵੀ ਆ ਉਹ ਵੀ ਇਨਸਾਨ ਇੱਕ ਸੇਫਟੀ ਲਈ ਖੜਾ ਹੈਗਾ ਆ। ਸਾਨੂੰ ਬਹੁਤ ਟਾਈਮ ਹੋ ਗਿਆ ਇੱਥੇ ਆਇਆ ਨੂੰ, ਮੇਰੇ ਦੋਨੇ ਬੱਚਿਆਂ ਦੇ ਬਾਲ ਸੀਗੇ, ਇੱਕ ਵਾਰੀ ਮੈਂ ਜਿਮ ਵਿੱਚ ਲੈ ਕੇ ਗਿਆ, ਉਹ ਕਹਿੰਦੇ ਇੱਥੇ ਕੁੜੀਆਂ ਕੀ ਇੱਥੇ ਕਰਦੀਆਂ, ਅਤੇ ਮੈਂ ਕਿਹਾ ਨਹੀਂ ਇਹ ਮੁੰਡਾ ਬਈ ਇਹ ਮੁੰਡਾ ਆ, ਅਤੇ ਉਹਨਾਂ ਨੂੰ ਪਤਾ ਨਹੀਂ ਸੀਗਾ। ਹੁਣ ਤਾਂ ਸੋਸ਼ਲ ਮੀਡੀਆ ਕਾਫੀ ਆ ਗਿਆ ਹੈਗਾ, ਬਹੁਤ ਕੁਛ ਕਾਫੀ ਆ ਗਿਆ, ਪਰ ਉਸ ਵਰਕਰ ਨੂੰ ਫਾਇਰ ਕੀਤਾ ਗਿਆ। ਪਰ ਸੋਸ਼ਲ ਮੀਡੀਆ 'ਤੇ ਬਹੁਤ ਨੈਗੇਟਿਵਿਟੀ ਫੈਲਾਈ ਗਈ ਹੈਗੀ ਹੈ ਵੀ ਕੈਨੇਡਾ ਵਿੱਚ ਆਹ ਕੁਝ ਹੋ ਰਿਹਾ ਹੈਗਾ, ਸਾਡੇ ਨਾਲ ਆਹ ਧੱਕਾ ਹੋ ਰਿਹਾ, ਇਸ ਬੰਦੇ ਦੀ ਖਾਤਰ ਵਰਕਰ ਫਾਇਰ ਹੋ ਗਿਆ। ਤੁਹਾਡੇ ਕਈ ਰਾਈਟਸ ਹੁੰਦੇ, ਉਹਦੇ ਵਾਸਤੇ ਤੁਹਾਨੂੰ ਪ੍ਰੋਟੈਕਸ਼ਨ ਦਿੱਤੀ ਜਾਂਦੀ ਹੈ ਕੈਨੇਡਾ ਦੇ ਵੱਲੋਂ। ਸੋ ਉਸ ਲੜਕੀ ਨੂੰ ਜਾਂ ਔਰਤ ਨੂੰ ਨਹੀਂ ਪਤਾ ਸੀਗਾ, ਪਰ ਉਸ ਆਪਣੇ ਲੋਕਾਂ ਦੀ ਸੇਫਟੀ ਲਈ ਹੁਣ ਬਾਹਰ ਕੱਢਿਆ। ਪਰ ਹਾਂ, ਧਰਮ ਦਾ ਮਸਲਾ ਸੀਗਾ ਅਤੇ ਥੋੜ੍ਹਾ ਫੈਲ ਗਿਆ ਵੱਧ ਇਹ, ਪਰ ਜੇ ਨਿਮਰ ਤਰ੍ਹਾਂ ਨਾਲ ਸਮਝਾਇਆ ਗਿਆ ਉਹਦੀ ਵੀ ਜੋਬ ਵਾਪਸ ਆ ਜਾਵੇ, ਕਿਉਂਕਿ ਉਹਨਾਂ ਆਪਣੀ ਡਿਊਟੀ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਇਹੀ ਕਹਿ ਸਕਦਾ ਹੈਗਾ, ਕੋਈ ਲੜਾਈ ਨਹੀਂ ਕੀਤੀ, ਪਰ ਹਾਂ ਸਾਨੂੰ ਵੀ ਦੱਸਣ ਦੀ ਲੋੜ ਹੈਗੀ ਆ ਵੀ ਦੀਜ਼ ਆਰ ਅਰ ਰਾਈਟਸ, ਕਿੰਨੇ ਕੁ ਰਾਈਟਸ ਕੈਨੇਡਾ ਦੇ ਦੇਵੇ, ਕਿੰਨੇ ਕੁ ਰਾਈਟਸ ਆਪਾਂ ਯਾਦ ਰੱਖਾਂਗੇ। ਆਪਾਂ ਇਹ ਨਹੀਂ ਯਾਦ ਰੱਖੇ, ਖਾਲਰ ਸਾਹਿਬ ਜੀ ਉਹ ਲਓ ਜੀ, ਲਾਈਨਾਂ ਮੇਰੀਆਂ ਸਾਰੀਆਂ ਬਿਜ਼ੀ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਕਾਫੀ ਲੰਬੇ ਸਮੇਂ ਤੋਂ ਹੋਲਡ 'ਤੇ ਸੀਗੇ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਗੁਰਜੀਤ ਜੀ।
1: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ
1: ਭਾਜੀ ਨੂੰ ਵੀ, ਸਤਿ ਸ਼੍ਰੀ ਅਕਾਲ ਭਾਜੀ। ਡੱਗ ਫੋਰਡ ਨੇ ਅੱਗੇ 25% ਲਾਇਆ ਸੀ, ਔਰ ਮੋਹਰੇ 50 ਲਾ ਦਿੱਤਾ ਸੀ ਹਨਾ
0: ਜੀ,
1: ਜਦੋਂ ਕਹਿੰਦਾ ਸੀ ਮੈਂ ਬਿਜਲੀ ਬੰਦ ਕਰ ਦੇ, ਇਹਨੇ ਚੁੱਪੇ ਰਹਿ ਲਵੇ ਚੰਗੀ ਚੀਜ਼ ਨੀ ਹੈਗੀ, ਜਿੱਦਾਂ ਇਹ ਜੱਬਲੀਆਂ ਮਾਰੀ ਜਾਂਦਾ ਆ, ਉਹਨੇ ਚੱਕ ਕੇ 100% ਲਾ ਦੇਣਾ ਮੋਹਰੇ।
0: ਖਬਰਾਂ ਜਿਹੜੀਆਂ ਗੋਸਲ ਜੀ, ਖਬਰਾਂ ਜਿਹੜੀਆਂ ਹਨ ਮੈਂ ਪੜ੍ਹੀ ਸੀ ਖਬਰ, ਉਹ ਕਹਿੰਦੇ ਵੀ ਲੁਕਸ ਲਾਈਕ ਹੀ ਕੁਡ ਵਿਨ ਦਿਸ ਕੇਸ, ਇਹ ਖਬਰ ਟੋਰਾਂਟੋ

0: ਰਹਿਣਾ ਚਾਹੁੰਦੇ ਹੋ ਵੀ ਕਹਿੰਦੇ ਹੋ ਡਾਕਫੋਰ ਥੋੜਾ ਚੁੱਪ ਹੀ ਰਹਿਣਾ ਚਾਹੀਦਾ?
1: ਦੇਖੋ ਜਦੋਂ ਇੱਕ ਸਮਾਂ ਸੀ ਜਦੋਂ ਕੈਨੇਡਾ ਤੇ ਅਮਰੀਕਾ ਦਾ ਸਮਝੌਤਾ ਬੜੇ ਨੇੜੇ ਸੀਗਾ, ਅੱਜ ਤੋਂ ਲਗਭਗ ਕਹਿ ਲਈਏ ਕਿ ਸਾਲ ਪਹਿਲਾਂ ਜਾਂ 8-9 ਮਹੀਨੇ ਪਹਿਲਾਂ ਬੜਾ ਨਜ਼ਦੀਕ ਚਲਾ ਗਿਆ ਸੀਗਾ, ਤਾਂ ਸਿਰਫ ਇੱਕ ਡਾਕਫੋਰ ਸਾਹਿਬ ਨੇ ਜਿਹੜੀ ਐਡ ਚਲਾਈ ਸੀ ਜੀ ਉੱਥੇ ਜਾ ਕੇ ਦੂਜੇ ਸੂਬਿਆਂ ਦੇ ਵਿੱਚ, ਤਾਂ ਉਹ ਐਡ ਦਾ ਹੀ ਪੰਗਾ ਪੈ ਗਿਆ। ਟਰੰਪ ਸਾਹਿਬ ਕਹਿੰਦੇ ਵੀ ਜੇ ਐਡ ਹੀ ਚਲਾਉਣੀ ਤੁਸੀਂ ਲੋਕਾਂ ਨੂੰ ਸਾਡਿਆਂ ਨੂੰ ਭੜਕਾਉਣਾ ਹੀ ਆ ਤੇ ਮੈਂ ਕੋਈ ਸਮਝੌਤਾ ਨਹੀਂ ਕਰਨਾ। ਤੇ ਐਨ ਟਾਈਮ ਦੇ ਉੱਪਰ ਜਿਹੜਾ ਫੈਡਰਲ ਸਰਕਾਰ ਦੇ ਜਿਹੜੇ ਕੀਤੇ ਜਿੰਨਾ ਵੀ ਯਤਨ ਸੀਗੇ ਉਹ ਸਾਰੇ ਧਰੇ ਧਰਾਏ ਰਹਿ ਗਏ, ਤੇ ਸਮਝੌਤਾ ਰਹਿ ਗਿਆ ਜੀ, ਪਿੱਛੇ ਰਹਿ ਗਿਆ। ਮੈਨੂੰ ਲੱਗਦਾ ਕਿ ਜਿਹੜੇ ਫੈਡਰਲ ਗਵਰਨਮੈਂਟ ਹੁੰਦੀ ਆ ਜੀ, ਜਿਹੜਾ ਦੇਸ਼ ਤੋਂ ਦੇਸ਼ ਗੱਲਬਾਤ ਕਰਨ ਦੀ ਉਹ ਫੈਡਰਲ ਗਵਰਨਮੈਂਟ ਦੀ ਮੇਜਰ ਜੋਬ ਹੈ, ਤਾਂ ਜਿਹੜੀ ਵੀ ਫੋਰਡ ਸਾਹਿਬ ਨੇ ਗੱਲਬਾਤ ਕਰਨੀ ਆ ਉਹ ਪ੍ਰਧਾਨ ਮੰਤਰੀ ਤੱਕ ਇਸ ਤਰੀਕੇ ਨਾਲ ਪਹੁੰਚਾਉਣ ਕਿ ਉਹਦੇ ਨਾਲ ਮਾਹੌਲ ਖਰਾਬ ਨਾ ਹੋਵੇ। ਮੇਰੇ ਕਹਿਣ ਤੋਂ ਆਮ ਲੋਕਾਂ ਦੇ ਹਿੱਤ ਹੈਗੇ ਆ ਇਸ ਨਾਲ ਜੁੜੇ ਹੋਏ, ਜੇ ਉਹਨਾਂ ਪਹੁੰਚਾਉਣੀ ਹੈ ਤੇ ਪਰਸਨਲ ਮੀਟਿੰਗ ਕਰਕੇ ਗੱਲਬਾਤ ਕਰ ਸਕਦੇ ਆ, ਸਾਰੀ ਇਨਪੁਟ ਦੇ ਸਕਦੇ ਆ, ਪਰ ਉਹਦੀ ਰੌਲਾ ਜਿਹੜਾ ਦੂਜੇ ਮੁਲਕ ਤੱਕ ਨਹੀਂ ਪਹੁੰਚਣਾ ਚਾਹੀਦਾ। ਹਮੇਸ਼ਾ ਜਿਹੜੀ ਰਣਨੀਤੀ ਹੁੰਦੀ ਆ ਉਹ ਚੁੱਪ ਕਰਕੇ ਵਧੀਆ ਤਰੀਕੇ ਨਾਲ ਬਣਾਈ ਜਾਂਦੀ ਆ। ਅਮੈਰੀਕਾ ਨੇ ਤੇ 50% ਟੈਰਿਫ ਲਾਉਣ ਤੋਂ ਪਹਿਲਾਂ ਕਿਸੇ ਨਾਲ ਗੱਲ ਨਹੀਂ ਕੀਤੀ, ਇੱਕਦਮ ਹੀ ਪਤਾ ਲੱਗ ਗਿਆ ਜੀ ਟੈਰਿਫ ਲਾਇਆ ਜਾ ਰਿਹਾ 30 ਦਿਨ ਦੇ ਵਿੱਚ ਵਿੱਚ। ਸੋ ਸਾਡੀ ਸਟ੍ਰੈਟਜੀ ਵੀ ਅਮੈਰੀਕਾ ਦੀ ਜਿਹੜੀ ਕੈਨੇਡਾ ਦੀ ਸਟ੍ਰੈਟਜੀ ਵੀ ਆ, ਚਾਹੇ ਪ੍ਰੋਵਿੰਸ਼ੀਅਲ ਲੈਵਲ ਦੇ ਪ੍ਰੀਮੀਅਰਸ ਹੋਣ ਚਾਹੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੋਣ, ਉਹਨਾਂ ਦੀ ਸਟ੍ਰੈਟਜਿਕ ਜਿਹੜੀ ਗੱਲਬਾਤ ਆ ਬੜੀ ਨਾਪੀ ਤੋਲੀ ਤੇ ਬੜੀ ਸਟ੍ਰੈਟਜਿਕ ਹੋਣੀ ਚਾਹੀਦੀ ਆ ਕਿ ਉਸ ਤਰੀਕੇ ਨਾਲ ਜਾਵੇ ਕਿ ਮਾਹੌਲ ਖਰਾਬ ਵੀ ਨਾ ਹੋਵੇ ਤੇ ਆਪਣੇ ਜਿਹੜੇ ਹਿੱਤ ਵੀ ਸੇਫ ਹੋਣ। ਹਾਲਾਂਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੁਣ ਅੱਜ ਗੱਲ ਕਹੀ ਹੈਗੀ ਆ ਕਿ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਜਿਹੜੇ ਟਰੰਪ ਸਾਹਿਬ ਉਹਨਾਂ ਨਾਲ ਗੱਲਬਾਤ ਵੀ ਹੋ ਗਈ ਆ, ਇਸ ਗੱਲ ਤੇ ਸਹਿਮਤੀ ਬਣੀ ਆ ਕਿ ਠੀਕ ਆ ਗੱਲਬਾਤ ਚਲਾਈ ਜਾਵੇ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਦੇ ਵਿੱਚ। ਪਰ ਇੱਕ ਗੱਲ ਉਹਨਾਂ ਨਾਲ ਹੀ ਕਹਿੰਦੇ ਕਿ ਜਿਹੜੇ ਪ੍ਰੋਵਿੰਸ ਹੈਗੇ ਆ ਜਿਹੜੀ ਵਾਈਨ ਆ ਜਾਂ ਸ਼ਰਾਬ ਦੇ ਜਿਹੜੀ ਬੈਨ ਕੀਤੀ ਉਹਦੇ ਮਾਮਲੇ ਤੇ ਜੇ ਉਹਨਾਂ ਸਹਿਮਤੀ ਨਹੀਂ ਬਣਦੀ ਤੇ ਜਿਹੜਾ ਹੋਣ ਵਾਲਾ ਅਸਰ ਹੈ ਫਿਰ ਉਹ ਤੋਂ ਬਚਾਉਣ ਵਾਸਤੇ ਅਸੀਂ ਜਿਹੜੀ ਸਾਡੀ ਰਿਟੈਲੀਏਸ਼ਨ ਹੋਊਗੀ ਉਹਦੇ ਤੇ ਅਸੀਂ ਵਿਚਾਰ ਕਰਾਂਗੇ ਕੀ ਕਰਨਾ ਹੈਗਾ। ਮਾਮਲਾ ਬੜਾ ਪੇਚੀਦਾ ਬਣਿਆ।
0: ਮੈਂ ਦੋ ਕਲਾਈ ਕਲੀਅਰ ਕਰ ਦੇਵਾਂ। ਰੇਸ਼ਵ ਸਿੰਘ ਜੀ ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਜੀ।
0: ਠੀਕ ਠਾਕ ਵੀਰ ਵੀਰੇ।
2: ਹਾਂਜੀ ਬਾਈ ਦਾ ਪਿੱਛੇ ਪ੍ਰੋਗਰਾਮ ਸੁਣਿਆ ਸੀ ਬਾਈ ਦਾ ਸਾਹਿਬ ਦਾ ਤੇ ਤੁਹਾਡਾ ਬਾਈ ਜੀ ਬਹੁਤ ਵਧੀਆ ਤੁਸੀਂ ਨਿਊਜ਼ ਦਿੰਦੇ ਆ ਤੇ ਬਾਕੀ ਚੱਕ ਆਪਣਾ ਡੱਗ ਫੋੜਾ ਤੇ ਇੱਕ ਆਪਣਾ ਮੁੱਖ ਮੰਤਰੀ ਹੈ ਨਾ ਅਸਲ ਪ੍ਰਧਾਨ ਮੰਤਰੀ ਇਹਨੇ ਸਾਰਾ ਕੰਮ ਖਰਾਬ ਕੀਤਾ ਕੰਟਰੀ ਦਾ ਸੱਚੀ ਪੁੱਛੇ ਤਾਂ
0: ਜੀ।
2: ਦੇਖੋ ਸਰ ਅਸੀਂ ਤਾਂ ਹੁਣ ਵੀ ਜਗਾੜ ਕਰ ਹੀ ਲੈਣੇ ਆ ਜੇ ਦੋ ਮਹੀਨੇ ਦਾ ਹੁਣ ਚੱਲਦੇ ਟਾਈਮ ਦਾ ਆਪਣੇ ਤੇ ਪਰ ਫਿਰ ਵੀ ਗਲਤ ਕੰਮ ਕੀਤਾ ਇਹਨੂੰ ਓਪਨ ਕਰਨੀ ਚਾਹੀਦੀ ਹੈ ਨਾ ਜੀ ਡੱਗ ਫੋਰ ਨੂੰ
0: ਜੀ। ਧੰਨਵਾਦ ਤੁਹਾਡਾ 3645 ਤੁਸੀਂ ਸਿਰ ਤੇ ਹੋ ਜੀ।
3: ਹਾਂਜੀ ਟੱਬਰ ਸਾਹਿਬ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
3: ਦੇਖੋ ਗੱਲ ਇੱਦਾਂ ਹੈਗੀ ਆ ਇਹ ਆਪ ਤਾਂ ਇਹ ਜੱਦੀ ਅਮੀਰ ਬਹੁਤ ਆ ਫੋਰਡ ਜਿਹੜਾ ਡੱਗ ਫੋਰਡ ਆ ਇਹਦਾ ਬਾਪ ਜਿਹੜਾ ਇਹ ਬਹੁਤ ਅਮੀਰ ਇਹਨਾਂ ਤੋਂ ਕੋਈ ਫਰਕ ਨਹੀਂ ਜਾਂ ਜਿਹੜਾ ਪੈਂਦਾ ਸਾਡੇ ਵਰਗਿਆਂ ਨੂੰ ਜਿਹੜਾ ਸਾਰੀਆਂ ਗੱਲਾਂ ਦਾ ਅਸਰ ਸਾਡੇ ਸ਼ਰਾਬ ਕਿੰਨੀ ਕੀ ਗੱਲ ਰਹਿਣ ਦੇ ਵਿੱਚ ਪਈ ਹੁਣ ਲੈ ਲਓ ਬਾਕੀ ਦੇ ਪ੍ਰੀ ਉਹ ਕਹਿੰਦੇ ਵੀ ਅਸੀਂ ਤਾਂ ਇੰਨਾ ਸਾਨੂੰ ਤਾਂ ਨਹੀਂ ਅਸੀਂ ਤਾਂ ਰੱਖਣੀ ਅਸੀਂ ਕਿਉਂ ਇਹਨੇ ਪੰਗਾ ਲਈਏ ਕਿੰਨਾ ਚਿਰ ਇਹ ਗਾਹਾਂ ਹੋਰ ਬੜੀ ਹੱਦ 2 ਸਾਲ ਹੋਰ ਵਾ ਜੇ ਤੁਸੀਂ ਏਦਾਂ ਹੀ ਇਹਨਾਂ ਕਹੀ ਜਾਓ ਆਪ ਤਾਂ ਤੁਸੀਂ ਵੱਡੇ ਵੱਡੇ ਘਟਾਲੇ ਪਹਿਲਾਂ ਜ਼ਮੀਨ ਦਾ ਕੀਤਾ ਫਿਰ ਉਹ ਜਹਾਜ਼ ਲੈ ਲਿਆ ਹੁਣ ਉਹ ਇਹਨਾਂ ਦੇ MLA ਉਹ ਦੇਖੋ ਕਿੱਦਾਂ ਚੋਰੀਆਂ ਕਰਦੇ ਕਿੱਦਾਂ ਉਹ ਖਾਂਦੇ ਕਿੱਦਾਂ ਪਰਿਵਾਰਾਂ ਦੇ ਪਰਿਵਾਰ ਇੱਥੇ ਦੇ ਜਿਹੜੇ ਮੁੰਡੇ ਜੰਮੇ ਹੋ ਆ ਜੀ ਉਹ ਉਹਨਾਂ ਨੂੰ ਆਪ ਕਰਨੇ ਦਿਓ ਆਪ MLA ਆਪ ਉਹ ਕਰਨ ਤੁਸੀਂ ਪੇ ਕਿਉਂ ਸਿੱਖਿਆ ਦੇਵੇ ਗਾਹਾਂ ਹਾਂ ਜੀ ਜਾਂ ਤੁਹਾਡਾ ਪਿੱਛੋਂ ਪਹਿਲਾਂ ਪੜਤਾਦਾ ਫਿਰ ਦਾਦਾ ਫਿਰ ਪੇ ਫਿਰ ਇੱਥੇ ਵੀ ਜੰਮੇ ਨੂੰ ਤਾਂ ਰਹਿਣ ਦਿਓ ਉਹ ਪਿੱਛੋਂ ਆਪਣਾ ਰਿਕਾਰਡ ਕਹਿੰਦੇ ਵੀ ਰਿਕਾਰਡ ਨਹੀਂ ਅਸੀਂ ਤੋੜਨਾ ਤਾਂ ਇਹ ਇੱਦਾਂ ਵੀ ਤੁਸੀਂ ਆਪ ਟਰੰਪ ਇਸ ਵੇਲੇ ਦੇਖੋ ਜੀ ਅਮਰੀਕਾ ਨਾਲ ਸਾਡਾ ਜ਼ਰੂਰ ਸਾਨੂੰ ਕਰਨਾ ਚਾਹੀਦਾ ਉਹ ਤੋਂ ਬਗੈਰ ਬਚ ਨਹੀਂ ਹੋਣਾ ਸਾਰਾ ਤਾਂ ਉਹਦੇ ਨਾਲ ਵਾ ਤੁਸੀਂ ਇਹ ਸ਼ਰਾਬ ਨੂੰ ਪਈ ਰਹਿਣ ਦੇ ਤੂੰ ਕਿਉਂ ਬਿਆਨ ਇੱਦਾਂ ਦੇ ਦੇਈ ਜਾਂਦਾ ਜਿਹਨੂੰ ਨਹੀਂ ਦੇਣੇ ਚਾਹੀਦੇ ਜੀ ਇਹ ਤੰਬੜ ਸਾਹਿਬ ਇਹ ਬਹੁਤ ਗਲਤ ਵਾ।
0: ਧੰਨਵਾਦ ਤੁਹਾਡਾ ਬਾਜੀ ਸਾਹਿਬ ਨੇ ਕਹਾ ਜਾਣਾ ਹੈਗਾ 2-4 ਖਬਰਾਂ ਦੀ ਹੋਰ ਸਾਂਝ ਬਾਜੀ ਸਾਹਿਬ ਹੋਰ ਕੋਈ ਖਬਰ ਦੇ ਸਾਂਝ ਪਾਉਣਾ ਚਾਹੁੰਦੇ ਹੋ? ਹੈਲੋ ਗੁਰਮੁਖ ਸਿੰਘ ਬਾਜੀ ਸਾਹਿਬ ਲੱਗਦਾ ਚੱਲ ਗਿਆ
1: ਜੀ ਜੀ ਜੀ ਮੈਂ ਮਿਊਟ ਤੇ ਸੀਗਾ
0: ਜੀ ਜੀ ਜੀ
1: ਤੇ ਅਮਰ ਸਾਹਿਬ ਗੱਲ ਇੱਦਾਂ ਹੈਗੀ ਕਿ ਆਪਣੇ ਚਰਚਾ ਵੀ ਰਹਿੰਦੀ ਹੈਗੀ ਕਿ ਜਿਹੜੇ ਇੱਥੋਂ ਦੇ ਨੌਜਵਾਨ ਆ ਉਹਨਾਂ ਨੂੰ ਜੋਬਾਂ ਨਹੀਂ ਮਿਲਦੀਆਂ ਜਿਹੜੇ ਵਿਦੇਸ਼ੀ ਵਰਕਰ ਆ ਉਹ ਜੋਬਾਂ ਲੈ ਜਾਂਦੇ ਆ ਜੀ ਠੀਕ ਹੈ ਲੇਕਿਨ ਜਿਹੜੀ ਕੁਝ ਵੇਰਵੇ ਹੈਗੇ ਆ ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸ ਨੇ ਉਹਨਾਂ ਨੇ ਦਾਅਵਾ ਕੀਤਾ ਕਿ ਇੱਦਾਂ ਨਹੀਂ ਹੈਗਾ ਸਾਨੂੰ ਜਿਹੜੇ ਸਾਡੇ ਜਿਹੜੇ ਮੈਂਬਰ

0: ਹੈਗੇ ਆ ਉਹਨਾਂ ਨੂੰ ਬੜੀ ਵੱਡੀ ਪ੍ਰੋਬਲਮ ਆ ਰਹੀ ਹੈ ਕਿ ਆਖਿਰਕਾਰ ਜਿਹੜੇ ਵਿਦੇਸ਼ੀ ਵਰਕਰ ਉਹਨਾਂ ਨੂੰ ਬੁਲਾਉਣੇ ਕਿੰਨਾ ਹਾਲਤਾਂ ਚ ਪੈਂਦੇ ਆ ਕਿ ਜਿਹੜੇ ਇੱਥੋਂ ਦੇ ਬਰਾਉਨ ਬੱਚੇ ਹੈਗੇ ਆ ਉਹ ਏਦਾਂ ਦੀਆਂ ਕ੍ਰੂਸ਼ਲ ਜੋਬਾਂ ਨਹੀਂ ਕਰਦੇ ਜਿਹੜੀਆਂ ਕਿ ਕਰਨੀਆਂ ਜਿਹਨਾਂ ਦੇ ਬਿਹਾਫ ਦੇ ਉੱਪਰ ਬਿਜ਼ਨਸ ਖੜਾ ਹੁੰਦਾ ਤਾਂ ਇਹਨੂੰ ਲੈ ਕੇ ਸਾਨੂੰ ਜਿਹੜੇ ਆ ਫੋਰਨ ਵਰਕਰ ਜਿਹੜੇ ਆ ਹਾਇਰ ਕਰਨੇ ਹੀ ਪੈਂਦੇ ਆ ਜਦੋਂ ਕਿ ਦੂਜੇ ਪਾਸੇ ਸਾਡੀ ਕਮਿਊਨਿਟੀ ਦਾ ਵੀ ਬਹੁਤ ਸਾਰੇ ਲੋਕਾਂ ਦਾ ਚਰਚਾ ਰਹਿੰਦੀ ਆ ਕਿ ਜਿਹੜੀਆਂ ਸਾਡੇ ਬੱਚਿਆਂ ਨੂੰ ਜੋਬਾਂ ਨਹੀਂ ਮਿਲਦੀਆਂ ਜਿੱਥੋਂ ਤੱਕ ਤੇ ਜੋਬਾਂ ਇੰਟੈਲੈਕਚੁਅਲ ਔਰ ਵਾਈਟ ਕਾਲਰ ਜੋਬਾਂ ਦੀ ਗੱਲ ਹੈਗੀ ਆ ਉਸ ਤੱਕ ਤਾਂ ਠੀਕ ਆ ਜਿਹੜੀਆਂ ਆਮ ਟਿਮ ਹੋਟਲ ਦੀਆਂ ਜੋਬਾਂ ਉੱਥੇ ਵੀ ਬੱਚੇ ਚਲੇ ਜਾਂਦੇ ਆ ਲੇਕਿਨ ਜਿਹੜੀਆਂ ਕੰਸਟਰਕਸ਼ਨ ਦੀਆਂ ਜੋਬਾਂ ਹੈਗੀਆਂ ਨੇ ਜਾਂ ਖੇਤੀ ਦੀਆਂ ਜੋਬਾਂ ਹੈਗੀਆਂ ਨੇ ਫਾਰਮਿੰਗ ਦੀਆਂ ਜੋਬਾਂ ਨੇ ਡੈਰੀ ਦੀਆਂ ਜੋਬਾਂ ਹੈਗੀਆਂ ਉੱਥੇ ਇਹ ਗੱਲ ਸੱਚ ਹੈਗੀ ਆ ਕਿ ਉਹਨਾਂ ਨੂੰ ਜਿਹੜੇ ਕਾਰੋਬਾਰੀਆਂ ਨੂੰ ਇਹ ਦਿੱਕਤਾਂ ਆਉਂਦੀਆਂ ਨੇ ਪਰ ਆਪਾਂ ਨੂੰ ਪਤਾ ਹੈਗਾ ਕਿ ਪਿਛਲੇ ਸਮੇਂ ਦਰਮਿਆਨ ਇਹ ਗੱਲ ਚੱਲੀ ਆ ਇਹ ਗੱਲ ਐਵੇਂ ਨੀ ਰੌਲਾ ਪਿਆ ਕਿ ਜਿਹੜੇ ਇੱਥੇ ਜਿਹੜੇ ਪੱਕੇ ਵਰਕਰ ਜਿਹੜੇ ਲੋਕ ਸੀਗੇ ਉਹਨਾਂ ਨੂੰ ਪਿੱਛੇ ਇਸ ਕਰਕੇ ਧੱਕਿਆ ਗਿਆ ਕਿ ਜਿਹੜੇ ਬਾਹਰਲੇ ਲੋਕ ਆ ਉਹਨਾਂ ਨੂੰ LMA ਵੀ ਦਿੱਤੀਆਂ ਗਈਆਂ ਸੀਗੀਆਂ ਕਿੰਨਾ ਹਾਲਤਾਂ ਦਿੱਤੀਆਂ ਗਈਆਂ ਜਿਹੜੇ ਕਿਹੜੇ ਦੋਸ਼ ਲੱਗੇ ਆਪਾਂ ਸਭ ਨੂੰ ਪਤਾ ਹੈਗਾ ਤਾਂ ਰੇਟ ਵੀ ਜਿਹੜੇ ਆ ਘੱਟ ਦਿੱਤੇ ਗਏ ਸੀ ਲੇਕਿਨ ਕੈਨੇਡੀਅਨ ਫੈਡਰਲ ਇੰਡੀਪੈਂਡੈਂਸ ਜਿਹੜੀ ਬਿਜ਼ਨਸ ਏਜੰਸੀ ਆ ਉਹਨੇ ਆਪਣੇ ਤੌਰ ਤੇ ਇਹ ਦਾਅਵਾ ਕੀਤਾ ਤੇ ਤਮਰ ਸਾਹਿਬ ਤੁਸੀਂ ਕੰਟੀਨਿਊ ਰੱਖਿਓ ਕਹਿੰਦੇ ਤਾਂ ਮੈਂ ਇੱਕ ਖਬਰ ਤੁਸੀਂ ਹਾਈਲਾਈਟ ਕੀਤੀ ਸੀ ਜਾਂਦੇ ਜਾਂਦੇ ਤੁਹਾਡੇ ਕੋਲ ਖਬਰ ਹੈਗੀ ਆ ਤੁਸੀਂ ਆ ਵੀ ਕਰ ਦਿਓ ਕਿ 60,000 ਮਾਮਲਾ ਹੈਗਾ ਜਿਹੜੀ ਰੈਂਟਲ ਫਰੋਡ ਦਾ ਜਿਹੜੀ ਸਵਰੀਤ ਕੌਰ ਆ 17 ਇੰਸੀਡੈਂਟ ਹੋ ਗਏ ਜੀ ਤੇ ਮੇਰੇ ਕਹਿਣ ਤੋਂ ਭਾਵ ਹੈ ਕਿ ਜੇ ਹੁਣ ਜਿਹੜਾ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਆ ਉਹਨੇ ਅਰੈਸਟ ਵੀ ਕਰ ਲਿਆ ਹੈਗਾ ਜੀ ਇਹਦੇ ਸੰਬੰਧ ਵਿੱਚ ਪਰ ਮਾਮਲਾ ਹੈਗਾ ਕਿ 2020 May 2025 ਤੋਂ ਲੈ ਕੇ 2026 February ਤੱਕ ਇਹ ਘੱਟ ਘੱਟ 17 ਇੰਸੀਡੈਂਟ ਹੋਏ ਜਿਹਦੇ ਵਿੱਚ ਉਹਨੇ ਐਡਵਰਟਾਈਜ਼ ਕੀਤਾ ਸੀ ਸੋਸ਼ਲ ਮੀਡੀਆ ਦੇ ਉੱਪਰ ਕਿ ਜਿਹੜੇ ਰੈਂਟਲ ਐਗਰੀਮੈਂਟ ਕਰ ਲਏ ਗਏ ਜਿਹੜੇ ਰੈਂਟਲ ਐਗਰੀਮੈਂਟ ਕਰਨ ਵਾਲੇ ਬੰਦੇ ਸੀਗੇ ਉਹ ਕੈਨੇਡਾ 'ਚ ਹੀ ਰਹਿੰਦੇ ਸੀ ਮੇਰੇ ਕਹਿਣ ਤੋਂ ਭਾਵ ਹੁੰਦਾ ਕਿ ਇੱਦਾਂ ਹੋ ਜਾ ਪੋਸੀਬਲ ਕੋਈ ਵੀ ਬੰਦਾ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਐਡ ਲਾ ਦਿੰਦਾ ਤਾਂ ਉਹਨੂੰ ਆਨਲਾਈਨ ਪੇਮੈਂਟ 60,000 ਦੀ ਜਾਂ ਵੱਖ ਵੱਖ ਥਾਂ ਤੋਂ ਹੋ ਗਈ ਤਾਂ ਜਿਹੜਾ ਵਿਕਟਮ ਵੀ ਹੈਗੇ ਆ ਇਹ ਅਸੀਂ ਆਪਣੇ ਸਰੋਤ ਨੂੰ ਹਮੇਸ਼ਾ ਕਹਿੰਦੇ ਹਾਂ ਕਿ ਇੱਕ ਗੱਲ ਨਹੀਂ ਇਹ ਤਾਂ ਰੈਂਟਲ ਫਰੋਡ ਦੀ ਗੱਲ ਆ ਕਈ ਮਾਮਲਿਆਂ 'ਚ ਪੈਸੇ ਜਿਹੜੇ ਆ ਉਹ ਕੱਢੇ ਜਾਂਦੇ ਅਕਾਊਂਟਾਂ ਦੇ ਵਿੱਚੋਂ ਇਹਦੇ ਤੇ ਸਤਰਕ ਹੋਣ ਦੀ ਆਪਣੇ ਤੌਰ ਤੇ ਲੋੜ ਹੈਗੀ ਤੰਬਰ ਸਾਹਿਬ ਤੇ ਮਿਹਰਬਾਨੀ ਫਿਰ ਆਪਾਂ ਕੱਲ ਜੁੜਦੇ ਹਾਂ ਦੁਬਾਰਾ ਜੀ
1: ਬਹੁਤ ਬਹੁਤ ਧੰਨਵਾਦ ਹੈਵ ਅ ਗੁੱਡ ਡੇ ਹੈਵ ਅ ਸੇਫ ਟ੍ਰਿਕ ਸਤਿ ਸ੍ਰੀ ਅਕਾਲ ਜੀ ਗੁਰਮੁਖ ਸਿੰਘ ਬਾਰੀਆ ਸਾਹਿਬ ਕਾਫੀ ਸਾਰੀਆਂ ਖਬਰਾਂ ਲੈ ਕੇ ਤੁਹਾਡੇ ਵਾਸਤੇ ਉਹ ਜਿਹੜੀ ਉਹ ਖਬਰ ਦੀ ਗੱਲਬਾਤ ਕਰਦੇ ਮੈਂ ਦੱਸ ਦਿੰਦਾ ਥੋੜ੍ਹਾ ਠਹਿਰ ਕੇ ਹੋਰ ਲਾਈਮ ਲਾਈਟ ਉੱਤੇ ਪਾਉਂਦੇ ਪਹਿਲਾਂ ਦੱਸ ਦਿਆਂ ਮਾਡਰਨ ਡਾਇਗਨੋਸ ਟਰੱਕ ਐਂਡ ਟ੍ਰੇਲਰ ਵਾਲੇ ਪ੍ਰੋਗਰਾਮ ਸਪੋਂਸਰ ਕਰਦੇ ਹਨ ਇਲੈਕਟ੍ਰੀਕਲ ਰਿਪੇਅਰ ਵਾਇਰਿੰਗ DPF ਦਾ ਕੰਮ ਹੋਵੇ ਸੈਂਸਰ ਦਾ ਇਸ਼ੂ ਹੋਵੇ ਦੱਸੋ ਉਹਨਾਂ ਨਾਲ ਗੱਲਬਾਤ ਕਰ ਲੈਣੀ ਆ 3472713834 ਥਰੂਵੇ ਸਪੈਸ਼ਲਾਈਜ਼ ਟ੍ਰੇਲਰਸ ਵਾਲੇ ਹਨ ਇਹ ਟ੍ਰੇਲਰ ਬਣਾ ਕੇ ਦਿੰਦੇ ਆ ਸੈਮੀ ਟ੍ਰੇਲਰ ਬਣਾ ਕੇ ਦਿੰਦੇ ਆ ਦੇ ਆਰ ਦਾ ਬੈਸਟ ਇਨ ਦਾ ਮਾਰਕੀਟ ਅਤੇ ਫਲੈਟ ਬੈੱਡ ਬੀ ਟ੍ਰੇਨ ਡਰੋਪ ਡੈਕ ਕੋਲਵੈਲ ਟ੍ਰੇਲਰ ਚਾਹੀਦੇ ਆ ਤੁਸੀਂ ਥਰੂਵੇ ਟ੍ਰੇਲਰ 'ਤੇ ਗੁਰਮਿੰਦਰ ਤਨੀਸਰ ਸਾਹਿਬ ਨਾਲ ਗੱਲਬਾਤ ਕਰਨੀ ਆ ਹਿੰਦੇ ਬਾਈ ਦਾ ਨੰਬਰ ਹੈਗਾ 905-219-0080 ਅਤੇ ਜਸਵੀਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਆ ਜਾਓ ਜੀ
2: ਤੰਬਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸੋਤੇ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਜੀ
2: ਤੰਬਰ ਸਾਹਿਬ ਹੁਣ ਅੱਜ ਕੱਲ੍ਹ ਜਿਹੜੀ ਫਰੋਡ ਦੀਆਂ ਗੱਲਾਂ ਇਹ ਤਾਂ ਆਮ ਹੀ ਹੋ ਗਈਆਂ ਵੱਡਿਆਂ ਤੋਂ ਲੈ ਕੇ ਥੱਲਿਆਂ ਤੱਕ ਦੇਖ ਲਓ ਜਿੱਦਾਂ ਆਪਣੀ ਬੀਬੀ ਆ ਫੜੀ ਗਈ ਆ ਹਨਾ ਕਹਿਣ ਦਾ ਮਤਲਬ ਲੋਕੀ ਡਰਦੇ ਨਹੀਂ ਹੈਗੇ ਕੋਈ ਗਵਰਨਮੈਂਟਾਂ ਦੇ ਇਲਾਜ ਜਿਹੜੇ ਕੁਛ ਹੈਗੇ ਆ ਕਿ ਨਹੀਂ ਹੈਗੇ ਤੰਬਰ ਸਾਹਿਬ ਬਹੁਤ ਪੁਰਾਣੀ ਗੱਲ ਆ ਸਾਡੇ ਪਿੰਡ ਲੋਹੜੀ ਵੰਡੀ ਗਈ ਸੀ ਅੱਜ ਤੋਂ 20 ਸਾਲ ਦੀ ਗੱਲ ਆ ਪੁਰਾਣੀ
1: ਜੀ
2: ਲੋਹੜੀ ਵੰਡੀ ਤਾਂ ਇੱਦਾਂ ਆਲੇ ਦੁਆਲੇ ਇੱਦਾਂ ਆਲੇ ਦੁਆਲੇ ਉਹ ਗੇੜਾ ਜਿਹਾ ਲੱਗਾ ਹੁੰਦਾ ਤਾਂ ਸਾਰੇ ਨਿਆਣਿਆਂ ਨੂੰ ਜਿੱਦਾਂ ਦਿੰਦੇ ਹੁੰਦੇ ਆ ਤਾਂ ਕੁਛ ਕੁ ਨਿਆਣਿਆਂ ਨੂੰ ਉਹਨਾਂ ਨੇ ਕੱਲੀ ਮੂੰਗਫਲੀ ਦੇ ਦਿੱਤੀ ਉਹਨਾਂ ਚੋਂ ਇੱਕ ਤੁਹਾਡੇ ਵਾਂਗੂ ਸੁਜੈਤ ਬੰਦਾ ਸੀ ਉਹਨੇ ਪੁੱਛਿਆ ਵੇ ਭਾਈ ਵੀ ਮੈਨੂੰ ਮੂੰਗਫਲੀ ਕਾਹਤੇ ਆ ਕਹਿੰਦਾ ਬਾਕੀ ਦਾ ਸਮਾਨ ਸਾਡੇ ਆਪਣਿਆਂ ਲਈ ਆ ਤਾਂ ਕਹਿੰਦਾ ਮਤਲਬ ਹੈ ਇਹ ਆ ਵੀ ਸਾਡੇ ਵੱਡੇ ਬੰਦੇ ਵੀ ਆਪਣੇ ਵੱਲ ਨੂੰ ਸਾਰਾ ਕੁਛ ਖਿੱਚੀ ਜਾਂਦੇ ਆ ਜਿਹੜਾ ਮਿੱਠਾ ਮਿੱਠਾ ਜ਼ਿਆਦਾ ਸਮਾਨ ਵਧੀਆ ਹੁੰਦਾ ਹਨਾ ਆਪਣੇ ਪੇ ਨੂੰ ਚੱਲ ਜਾਵੇ ਭਰਾ ਨੂੰ ਚੱਲ ਜਾਵੇ ਜਾਂ ਚਾਚੀਆਂ ਤਾਇਆਂ ਨੂੰ ਚੱਲ ਜਾਵੇ ਇਹ ਪਹਿਲੀ ਰੀਤ ਹੀ ਚੱਲਦੀ ਆਉਂਦੀਆਂ ਪਰ ਕਈ ਵਾਰ ਬਲੱਡ 'ਚ ਹੁੰਦੀਆਂ ਚਲੋ ਇਹਦੇ ਵਿੱਚ ਸਮਾਂ ਨੁਕਸਾਨ ਆਏ ਤੇ ਪਤਾ ਲੱਗਦਾ ਬਾਕੀ ਕਹਿੰਦੇ ਵੀ ਟੈਕਸ ਪੇਅਰ ਦੀ ਮਨੀ ਜਿਹੜੀ ਆ ਤੰਬਰ ਸਾਹਿਬ ਮਿਸਯੂਜ਼ ਨਹੀਂ ਹੋਣਾ ਚਾਹੀਦਾ ਚਾਹੇ ਤੁਹਾਡਾ ਪੈਸਾ ਚਾਹੇ ਮੇਰਾ ਪੈਸਾ ਕਿਉਂਕਿ ਅਸੀਂ ਮਿਹਨਤ ਕਰਦੇ ਹਾਂ ਬ੍ਰਾਹਮਣ ਚੋਂ 1.5-2 ਘੰਟੇ ਡਰਾਈਵ ਕਰਕੇ ਕੰਮਾਂ ਤੇ ਜਾਂਦੇ ਹਾਂ ਤਾਂ ਸਾਡੀ ਬ੍ਰਾਹਮਣ ਸਿਟੀ ਨੇ ਸਲੀਪਿੰਗ ਸਿਟੀ ਬਣਾਤਾ ਫਲਾਵਰ ਸਿਟੀ ਦਾ ਮੈਨੂੰ ਲੱਗਦਾ ਇਹਨਾਂ ਨੂੰ 410 ਤੋਂ ਲੈ ਕੇ ਉੱਧਰ ਕਿਤੇ 403 ਵਾਲੀ ਜਿਹੜਾ ਨਵਾਂ ਹਾਈਵੇ ਬਣਨਾ ਉੱਧਰ ਲਾ ਦੇਣ ਧੰਨਵਾਦ ਹੈ ਜੀ
1: ਧੰਨਵਾਦ ਤੁਹਾਡਾ ਤੁਸੀਂ ਆਪਣੀ ਇਨਫੋਰਮੇਸ਼ਨ ਸ਼ੇਅਰ ਕਰ ਲਈ ਹੈਗੀ ਆ 4146 ਫਿਰ ਬਲਦੇਵ ਸਿੰਘ ਜੀ ਤੁਹਾਡੀ ਵਾਰੀ ਆ
3: ਹਾਂਜੀ ਤੰਬਰ ਸਾਹਿਬ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਜੀ
3: ਜੀ ਦੇਖੋ ਮਾਲਕਾਨੇ ਨੇ ਕਿਹਾ ਸੀਗਾ ਸਾਡਾ ਕ੍ਰਾਈਸਿਸ ਹੈ ਲਾਈਫ ਟਾਈਮ ਦਾ ਮਤਲਬ ਜ਼ਿੰਦਗੀ ਦਾ ਬਹੁਤ ਵੱਡਾ ਕ੍ਰਾਈਸਿਸ ਹੈ ਅਜੇ ਜਦ ਇਲੈਕਸ਼ਨ ਦੇ ਵਕਤ ਡੋਨਲਡ ਟਰੰਪ ਦਾ ਡਰ ਦਿਖਾ ਕੇ ਔਰ ਇਹ ਬੰਦਾ ਹੁਣ ਤੱਕ ਨੈਗੋਸ਼ੀਏਟ ਨਹੀਂ ਕਰ ਰਿਹਾ ਹੁਣ ਕਹਿ ਰਿਹਾ ਹੈ ਕਿ ਅਸੀਂ ਨੈਗੋਸ਼ੀਏਟ ਕਰਾਂਗੇ ਇੰਟੈਂਸੀਫਾਈ ਕਰਾਂਗੇ ਤੁਸੀਂ ਤਾਂ ਅਮਰੀਕਾ 'ਚ ਇਹ ਕੰਮ ਕਰ ਰਹੇ ਹੋ ਤੁਸੀਂ ਇਹ ਨਹੀਂ ਦੱਸਿਆ ਕਿ ਇਹ ਬ੍ਰਿਜ ਦਾ ਕੀ ਹਿਸਾਬ ਕਿਤਾਬ ਹੈ ਤੁਸੀਂ ਸਾਡਾ ਸਾਨੂੰ ਝੂਠ ਬੋਲਿਆ। ਉਹ ਅਮਰੀਕਾ ਸਰ ਖਬਰ ਆ ਰਹੀ ਹੈ ਕਿ ਉਹ ਡੀਲ ਡਿਫਰੈਂਟ ਹੈ, ਉਸ ਪਰ ਪੂਰਾ ਟੈਰਿਫ ਕਾ ਪਹਿਲੇ ਤੋਂ 50% ਉਸ ਜੰਗ ਮੇਂ ਡਾਲੇਗਾ। ਸਾਨੂੰ ਜੋ ਧੋਖੇ ਮੇਂ ਰੱਖਿਆ ਜਾ ਰਿਹਾ ਹੈ, ਇਹ ਬੰਦਾ ਅਮਰੀਕਾ ਕੇ ਲਈ ਕੰਮ ਕਰ ਰਿਹਾ ਹੈਗਾ ਔਰ ਇਹ ਡਸ ਫੋਰਡ ਕੋ ਕਾਬੂ ਮੇਂ ਨਹੀਂ ਕਰ ਸਕਤਾ। ਮਾਰਕ ਕਰਨੇ ਡੋਨਲਡ ਟਰੰਪ ਕੋ ਕੀ ਕਰੂਗਾ, ਡਸ ਫੋਰਡ ਮਾਰਕ ਕਰਨੇ ਕੇ ਕਾਬੂ ਮੇਂ ਨਹੀਂ ਹੈਗਾ, ਤੋ ਡੋਨਲਡ ਟਰੰਪ ਕੋ ਕਿਆ ਕਰੇਗਾ। ਤੋ ਓਵਰਆਲ ਸਮੇਂ ਮਿਲੇ ਜੁਲੇ ਹੈਗੇ, ਸਾਡਾ ਫੱਟਾ ਬਿਠਾ ਲਿਆ, ਮਾਰਕ ਕਰਨੇ ਕਾ ਆਪਣਾ ਧੰਦਾ ਬੜੀਆ ਚੱਲ ਰਿਹਾ ਹੈਗਾ ਜੀ। ਧੰਨਵਾਦ
1: ਜੀ, ਮਿਲੇ ਜੁਲੇ ਹੈਗੇ ਆ। ਬਲਦੇਵ ਸਿੰਘ ਜੀ ਜੀ ਆਇਆਂ ਨੂੰ
4: ਬਾਹਰ ਸੋਰੀ, ਸਤਿ ਸ੍ਰੀ ਅਕਾਲ ਬਾਈ।
1: ਸਤਿ ਸ੍ਰੀ ਅਕਾਲ ਜੀ।
4: ਆ ਗਣੇਸ਼ ਨੂੰ ਤੇ ਜੇ ਸਾਹਿਬ ਨੂੰ ਨਾ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਦੇਣਾ ਚਾਹੀਦਾ, ਹਰ ਰੇਡੀਓ ਤੇ ਬੋਲਦੇ ਹੁੰਦੇ ਆ ਜੀ। ਤੇ ਬਾਕੀ ਪਹਿਲ ਗਿਰੀ ਚ
1: ਤਾਂ ਹੀ ਪਤਾ ਲੱਗਦਾ ਜੀ ਉਹ ਬੋਲਦੇ ਆ, ਤੁਸੀਂ ਵੀ ਆ ਜਾਓ।
4: ਨਹੀਂ ਹਰ ਵੇਲੇ ਮਾਲ ਕਰਨੀ ਮਾਲ ਕਰਨੀ, ਮੋਦੀ ਮੋਦੀ ਦੀ ਭਗਤ ਹੈ। ਤੇ ਦੂਜਾ ਕੈਲਗਰੀ ਚ 15 ਜਣੇ ਸਵਾਗਤ ਤੋੜਦੇ ਫੜੇ ਗਏ ਪੰਜਾਬੀ।
1: ਹਾਂਜੀ,
4: ਮੈਂ ਕਿਸੇ ਪਰ ਛੱਡਾਂਗੇ ਆਪਾਂ
1: ਨਹੀਂ, ਸ਼ਾਇਦ
4: ਜਿਹੜੀ ਦੂਜਾ ਸ਼ਰਾਬ ਕਿਹੜੇ ਬੇਰੋ ਚ ਰੱਖੀ ਆ ਪਤਾ ਨੀ ਲੱਗਿਆ ਆਪਣੇ ਲੋਕਾਂ ਨੂੰ।
1: ਉਹ ਕੋਈ ਨੀ, ਸਾਡੀ ਇੰਟਰਵਿਊ ਹੈਗੀ ਆ ਐਨਡੀਪੀ ਦੇ ਲੀਡਰ ਨਾਲ, ਪਤਾ ਕਰਦੇ ਹੋਏ ਕਿਹੜੇ ਵੇਅਰ ਹਾਊਸ ਰੱਖੀ ਹੋਈ ਹੈਗੀ। ਧੰਨਵਾਦ ਤੁਹਾਡਾ ਜਤਿੰਦਰ ਜੀ। ਫਿਰ ਕਮਲਜੀਤ ਸਿੰਘ ਜੀ, ਇੰਡੀਅਨ ਪੰਜਾਬੀ ਬਾਜ਼ਾਰ ਹੈਗਾ 115 ਫਾਦਰ ਟੋਮਰ ਰੋਡ ਤੇ ਬ੍ਰੈਂਪਟਨ ਦੇ ਵਿੱਚ, ਫਰੈਸ਼ ਫਰੂਟਸ ਐਂਡ ਵੈਜੀਟੇਬਲ, ਡਾਈਨਿੰਗ ਟੇਕ ਆਊਟ, ਮੀਟ ਸ਼ੋਪ ਹੈਗੀ ਆ, ਬਿਰਿਆਨੀ ਲੈਣੀ ਹੋਵੇ ਬਹੁਤ ਵਧੀਆ ਬਿਰਿਆਨੀ ਬਣਾ ਕੇ ਦਿੰਦੇ ਆ, ਅਤੇ ਮੀਟ ਦੀਆਂ ਸੇਵਾਵਾਂ ਲੈਣੀਆਂ ਹੋਣ, ਕੇਟਰਿੰਗ ਕਰਵਾਉਣੀ ਹੋਵੇ ਅਤੇ ਫਰੈਸ਼ ਮੀਟ ਸ਼ੋਪ ਵੱਖਰੀ ਰੱਖੀ ਹੋਈ ਹੈਗੀ ਆ, ਅਤੇ ਵੈੱਜ ਵਾਲਾ ਵੱਖਰਾ ਰੱਖਿਆ ਹੋਇਆ ਹੈਗਾ ਰੈਸਟੋਰੈਂਟ, ਅਤੇ ਨਾਲ ਹੀ ਨਾਲ ਗਰੋਸਰੀ ਸਟੋਰ ਹੈਗਾ ਆ। ਸ਼ੋਪਿੰਗ ਕਰਨੀ ਹੋਵੇ ਗਰੋਸਰੀ ਦੀ, ਅਤੇ ਤੁਸੀਂ ਵੈੱਜ ਨੋਨ ਵੈੱਜ ਛਕਣਾ ਹੋਵੇ, ਕੇਟਰਿੰਗ ਕਰਵਾਉਣੀ ਹੋਵੇ, ਤਾਂ ਇੰਡੀਅਨ ਪੰਜਾਬੀ ਬਾਜ਼ਾਰ 115 ਫਾਦਰ ਟੋਮਰ ਰੋਡ 'ਤੇ ਹਨ, ਟੋਰਬਨ ਅਤੇ ਫਾਦਰ ਟੋਮਨ ਬ੍ਰੈਂਪਟਨ ਦੇ ਵਿੱਚ, ਅਤੇ ਨੰਬਰ 905-799-5058। ਲਾਈਨਾਂ ਮੇਰੀਆਂ ਸਾਰੀਆਂ ਹੀ ਬਿਜ਼ੀ ਹੋ ਗਈਆਂ ਹਨ, ਅਤੇ ਪਹਿਲਾਂ ਲਾਈਨਾਂ ਕਲੀ ਜਤਿੰਦਰ ਜੀ ਆ ਜਾਓ ਜੀ।
5: ਹਾਂਜੀ ਭਾਜੀ, ਸਤਿ ਸ਼੍ਰੀ
1: ਅਕਾਲ। ਸਤਿ ਸ਼੍ਰੀ ਅਕਾਲ ਜੀ।
5: ਭਾਜੀ ਮੈਂ ਵੀ ਆਪਣਾ ਇਨਪੁਟ ਪਾਉਣਾ ਚਾਹੁੰਦਾ ਕਿ ਵੀ ਜਿਹੜਾ ਨਾ ਸਾਰੇ ਲੋਕੀ ਕਹਿੰਦੇ ਵੀ ਇੱਧਰਲੇ ਬੱਚੇ ਜੋਬ ਨੀ ਕਰਨਾ ਚਾਹੁੰਦੇ ਨਾ, ਛੋਟੇ ਲੈਵਲ ਦੀ ਜਾਂ ਕੰਸਟਰਕਸ਼ਨ ਦੀ ਜਾਂ ਹੋਰ ਵੀ। ਭਾਜੀ ਇਹ ਤੁਸੀਂ ਨਾ ਜੇ ਆਪਣਾ ਥੋੜੀ ਵਿਜ਼ਡਮ ਲਾ ਕੇ ਸਾਰੇ ਦੇਖੋਗੇ ਨਾ, ਇੱਥੇ ਦੇ ਬੱਚੇ ਜੋਬ ਕਰਨਾ ਚਾਹੁੰਦੇ ਆ, ਬਟ ਉਹ ਜੋਬ ਕਹਿੰਦੇ ਅਸੀਂ $8 ਚ ਨੀ ਕਰਨੀ ਹੈਗੀ ਵੀ ਅਸੀਂ ਝਾੜੂ ਵੀ ਮਾਰੀਏ, ਅਸੀਂ ਤੁਹਾਡੇ ਮਤਲਬ ਗਾਲਾਂ ਵੀ ਸੁਣੀਏ, ਅਸੀਂ ਤੁਹਾਡੇ ਮਤਲਬ ਕਿ ਬੱਚਿਆਂ ਨੂੰ ਛੱਡੀਏ, ਇੱਧਰ ਉੱਧਰ ਮਤਲਬ ਕਿ ਤੁਹਾਡੇ ਘਰੇ ਕੋਚੇ ਵੀ ਲਾਈਏ, ਤੁਹਾਡੇ ਮਤਲਬ ਕਿ ਘਾਹ ਵੀ ਕੱਟੀਏ, ਇਹ ਕੰਮ ਇੱਥੇ ਦੇ ਬੱਚੇ ਕਿਉਂ ਕਰਨਗੇ ਜੀ?
1: ਜੀ
5: ਕਿਉਂ ਕਰਨਗੇ? ਉਹਨਾਂ ਦੇ
1: ਸਾਨੂੰ ਜਿਸ ਕੰਮ ਵਾਸਤੇ ਹਾਇਰ ਕੀਤਾ ਗਿਆ ਸਾਡੇ ਕੋਲ ਉਹੀ ਕੰਮ ਕਰਾਵੋ, ਇਹ ਨਾ ਕਿ ਉਹ ਵਿੱਚ ਕੌਫੀ ਸ਼ੋਪ ਸਾਡੇ ਵਾਸਤੇ ਕੌਫੀ ਲੈ ਆਓ ਅਤੇ ਆਹ ਵੀ ਕੰਮ ਕਰ ਦਿਓ। ਕਹਿੰਦੇ ਜੇ ਜਿਸ ਕੰਮ ਵਾਸਤੇ ਹਾਇਰ ਕੀਤਾ ਸਾਨੂੰ ਉਸ ਕੰਮ ਵਾਸਤੇ ਰੱਖੋ, ਆਪਾਂ ਇੱਥੇ ਦੇ ਪੜ੍ਹੇ ਲਿਖੇ ਹਾਂ ਅਤੇ ਕੈਨੇਡਾ ਦੇ ਰੂਲਸ ਐਂਡ ਰੈਗੂਲੇਸ਼ਨ ਹਿਸਾਬ ਨਾਲ ਸਰ ਸਾਨੂੰ ਚੱਲਣਾ ਆਉਂਦਾ।
5: ਹਾਂਜੀ ਭਾਜੀ, ਉਹ ਲੈ ਕੌਫੀ ਲੈ ਵੀ ਆਉਣਗੇ, ਬਟ ਇਹ ਜਿਹੜੇ ਹੈਗੇ ਆਪਣੀ ਕਮਿਊਨਿਟੀ ਜਾਂ ਆਪਣਾ ਦੇਸੀ ਜਿਹੜੇ ਹੈਗੇ ਆ ਏਸ਼ੀਆ, ਇਹ ਬਦਤਮੀਜ਼ੀ ਨਾਲ ਕਹਿਣਗੇ ਜਾਓ ਇਹ ਭੱਜ, ਮਤਲਬ ਗਾਲਾਂ ਕੱਢੀ ਜਾਣਗੇ, ਤੈਨੂੰ ਅਕਲ ਨਹੀਂ ਸਿਖਾਈ ਤੇਰੇ ਮਾਂ ਪਿਓ ਨੇ, ਏਦਾਂ ਦੀ ਕੋਈ ਕਹਾਣੀਆਂ ਪਾਣਗੇ ਤਾਂ ਫਿਰ ਉਹ ਬੱਚੇ ਕਿਉਂ ਕਰਨਗੇ? ਭਾਜੀ ਬੱਚੇ ਰੈਡੀ ਆ ਕੰਮ ਕਰਨ ਨੂੰ ਹਨਾ। ਤੇ ਭਾਜੀ ਇੱਕ ਹੋਰ ਮੈਂ ਇਨਪੁਟ ਦੇਣਾ ਚਾਹੁੰਦਾ ਕਿ ਆਪਣੇ ਮਤਲਬ ਕਿ ਜਿਹੜੇ ਬੰਦੇ ਕਹਿੰਦੇ ਵੀ ਮਾਰਕ ਕਰਨੀ ਨੂੰ ਕਿਉਂ ਨੀ ਪੁੱਛਣਾ ਨਾ, ਮਾਰਕ ਕਰਨੀ ਪ੍ਰਾਈਮ ਮਿਨਿਸਟਰ ਆ ਉਹਨੂੰ ਹੀ ਪੁੱਛਿਆ ਜਾਣਾ ਹੈਗਾ ਕਿ ਹਾਂ ਵੀ ਕਿਉਂ ਉਹ ਨੀ ਹੋ ਰਿਹਾ, ਕਿਉਂ ਨੀ, ਕਿਉਂਕਿ ਉਹ ਮਾਰਕ ਕਰਨੀ ਕਹਿ ਕੇ ਇਹੀ ਆਇਆ ਸੀ ਕਿ ਮੈਂ ਬੜਾ ਮਤਲਬ ਕਿ ਆਪਣੀ ਕੋਈ ਬੜਾ ਇੰਟੈਲੀਜੈਂਟ ਆ ਜੀ, ਜੇ ਪੜ੍ਹਿਆ ਲਿਖਿਆ ਜੀ, ਮੈਂ ਹੀ ਸਿਰਫ ਡੀਲ ਕਰ ਸਕਦਾ ਟਰੰਪ ਦੇ ਨਾਲ, ਉਸ ਬੰਦੇ ਨੇ ਕਹਿ ਕੇ ਆਇਆ ਸੀ ਕਿ ਹਾਂ ਵੀ ਪ੍ਰਾਈਮ ਮਿਨਿਸਟਰ ਬਣਾਓ, ਮੈਂ ਤੇ ਉਹਦੀ ਪਾਰਟੀ ਕਹਿੰਦੇ ਸੀ ਬੜਾ ਇੰਟੈਲੀਜੈਂਟ ਹੈ ਜੀ, ਇਹੀ ਡੀਲ ਕਰ ਸਕਦਾ, ਦੂਜਾ ਬੰਦਾ ਡੀਲ ਨਹੀਂ ਕਰ ਸਕਦਾ। ਤੇ ਅਸੀਂ ਹੁਣ ਜਾਂ ਕੋਈ ਕਮਿਊਨਿਟੀ ਜੇ ਡਜ਼ਨਟ ਮੈਟਰ, ਜਿਹੜਾ ਮੋਦੀ ਪਾਸ ਕੋਈ ਨੀ, ਮੈਨੂੰ ਨੀ ਪਤਾ ਹੈਗਾ, ਮਾਰਕ ਕਰਨੀ ਨੂੰ ਨਹੀਂ ਪੁੱਛਿਆ ਜਾਊਗਾ, ਕਿਹਨੂੰ ਪੁੱਛਿਆ ਜਾਊਗਾ? ਇਹ ਸਾਰਿਆਂ ਨੂੰ ਪੁੱਛੋ ਜੀ, ਇਹਨਾਂ ਨੂੰ ਜਿਹੜੇ ਕਹਿੰਦੇ ਜੀ ਇਹ ਮੋਦੀ ਭਗਤ ਆ, ਤੁਸੀਂ ਵੀ ਕਿਹੜੇ ਭਗਤ ਹੋ? ਤੁਸੀਂ ਵੀ ਤਾਂ ਮਤਲਬ ਲਿਬਰਲ ਦੇ ਭਗਤ ਹੋ ਨਾ
1: ਜੀ। ਵੈਲ ਸਾਡੇ ਪੁੱਛਿਆ ਜਾਣਾ ਤਾਂ ਮਾਰਕ ਕਰਨੀ ਨੂੰ ਹੀ ਪੁੱਛਿਆ ਜਾਣਾ ਵੀ ਯੂ ਵਰ ਦਾ ਮੈਨ ਵੀ ਹਾਇਰਡ, ਯੂ ਵਰ ਦਾ ਮੈਨ ਵੀ ਚੋਜ਼ਨ। ਸਾਰੇ ਕਹਿ ਰਹੇ ਮਾਰਕ ਕਰਨੀ ਵਧੀਆ ਜੋਬ ਕਰ ਸਕਦਾ, ਮੈਂ ਨਹੀਂ ਕਹਿੰਦਾ ਮਾੜੀ ਕਰ ਰਿਹਾ ਹੈਗਾ, ਪਰ ਸੋ ਫਾਰ ਇਹ ਜਿਹੜੀ ਟ੍ਰੇਡ ਡੀਲ ਹੈ ਡੋਨਲਡ ਟਰੰਪ ਨੇ ਡਿੱਕੇ ਨਹੀਂ ਆ ਰਿਹਾ ਹੈਗਾ, ਜਿਹੜੇ ਆਉਣ ਲੱਗਾ ਦੂਸਰਾ ਪਾਸਾ ਡਿੱਕੇ ਪਾ ਦਿੰਦੇ ਡੱਗ ਫੋਰਡ ਵਰਗੇ। ਕਮਲਜੀਤ ਜੀ ਆ ਜਾਓ, ਫਿਰ ਗੋਸਲ ਜੀ ਤੁਹਾਡੀ ਵਾਰੀ ਆ
6: ਜੀ। ਕਮਰ ਸਾਹਿਬ ਸਤਿ ਸ੍ਰੀ ਅਕਾਲ। ਤੇ ਦੇਖੋ ਜਿਹੜੀ ਵੀ ਹੁਣ ਗੱਲਬਾਤ ਹੋਈ ਆ ਇੱਥੇ ਕੈਨੇਡਾ ਦੇ ਵਿੱਚ ਨਾ, ਇਹ ਹੈ ਤੇ ਮਾੜੀ ਆ ਨਾ। ਹੁਣ ਇੱਥੇ ਤਾਂ ਅਸਤੀਫਾ ਦੇ ਦਿੱਤਾ, ਇੰਡੀਆ ਦੇ ਵਿੱਚ ਤਾਂ ਮੋਦੀ ਦਾ ਦੇਖ ਲਓ ਜਿਹੜਾ ਪ੍ਰਧਾਨ ਆ ਉਹ ਆਪਣਾ ਧਰਮਿੰਦਰ ਪ੍ਰਧਾਨ, ਇੱਕ ਅਸਤੀਫਾ ਦੇਣ ਦਾ ਕਿੰਨੀਆਂ ਬੱਚਿਆਂ ਦੀਆਂ ਜਾਨਾਂ ਬਚਦੀਆਂ, ਕਿੰਨੇ ਪ੍ਰੋਟੈਸਟ ਹੋ ਰਹੇ ਨੇ ਉੱਥੇ। ਹੁਣ ਮੋਦੀ ਨੇ ਕਿਹਾ 27 ਤੱਕ ਚਲੇ ਹੀ ਜਾਣਾ, ਕਿਉਂਕਿ ਗੱਲ ਹੁਣ ਬਹੁਤ ਅੱਗੇ ਤੱਕ ਚੱਲ ਗਈ ਹੈ, ਛੱਡਣਾ ਨੀ ਹੈਗਾ ਹੀ ਇਹਨੂੰ, ਜੋ ਮਰਜ਼ੀ ਹੋ ਜਾਏ ਨਾ। ਤੇ ਬਹੁਤ ਕੁਝ ਕਹਿੰਦਾ, ਪਰ ਇੱਥੇ ਦਾ ਪ੍ਰਧਾਨ ਮੰਤਰੀ ਜਿਹੜਾ ਨਾ ਉਹ ਵੀ ਸਾਡੀ ਦੇਣ ਦਾ ਆਪਣੇ ਜਵਾਬ ਦੇ ਹੈ ਨਾ, 1.5 ਲੱਖ ਦਾ ਤਾਂ ਇੱਕ ਹਫ਼ਤੇ ਦੇ ਵਿੱਚ ਖਾਣਾ ਖਾ ਗਿਆ ਟੋਟਲ, ਕਹਿੰਦੇ 1 ਮਿਲੀਅਨ ਦਾ ਹੋ ਗਿਆ ਜਿੰਨੇ ਕੁ ਸਾਲ ਬਣਿਆ ਨੂੰ ਹੋਏ ਇਹਨਾਂ ਨੂੰ, ਹੁਣ ਕਿੱਥੇ ਗਏ ਫਿਰ ਉਹ ਗੱਲਾਂ ਬਾਤਾਂ? ਮਾਰਕੰਡ ਜੀ ਬਹੁਤ ਪੜ੍ਹਿਆ ਲਿਖਿਆ ਆ, ਇਹ ਮੋਦੀ ਆਪਣੇ ਟਰੰਪ ਦੇ ਨਾਲ ਸਿਰਫ ਇਹ ਟੱਕਰ ਲੈ ਸਕਦਾ ਆ, ਤੇ ਬਾਕੀ ਤੁਹਾਡੇ ਸਾਹਮਣੇ ਹੀ ਆ, ਤੇ ਜਾਗੋ ਤੇ ਬ੍ਰੈਂਪਟਨ ਦੇ ਵਿੱਚ ਵੀ ਚੇਂਜ ਲੈਣ ਦੀ, ਡੱਗ ਫੋਰ ਨੂੰ ਵੀ ਚੱਲਦਾ, ਮਤਲਬ ਜੀ ਟੋਟਲੀ ਰਹਿਤਾ ਫੈਲਿਆ ਪਿਆ ਇੱਥੇ ਸਿਰ ਤੋਂ ਲੈ ਕੇ ਥੱਲੇ ਤੱਕ।
1: ਮੇਰੀ ਕੱਲ ਇੱਕ ਬਿਜ਼ਨਸਮੈਨ ਨਾਲ ਗੱਲ, ਕਹਿੰਦੇ ਕੈਨੇਡਾ ਨੂੰ ਵਰਤੂਗੇ ਤੇ ਕਿੰਨਾ ਕੁ ਵਰਤੂਗੇ, ਉੱਪਰ ਤੋਂ ਲੈ ਕੇ ਥੱਲੇ ਤੇ ਕਹਿਣਾ ਪਚੂੰਗਰ ਕੱਢਿਆ ਪਿਆ, ਜਗਾੜ ਲਾ ਲਾ ਕੇ ਗਲਤ ਕੰਮ ਕਰ ਕਰ ਕਰਕੇ ਉੱਪਰ ਲੀਡਰ ਹੀ ਪੈਸਾ ਛੱਡਦੇ। ਆਹ ਜਸਟਿਨ ਟਰੂਡੋ ਹੁਣੀ ਕਿੱਥੇ ਗਿਆ ਪੈਸਾ ਵੀ ਫੰਡ ਦਾ, ਉਹ ਘਪਲੇ ਹੋਏ ਕਿੱਥੇ ਗਏ, ਆਰ ਸੀ ਐਮ ਪੀ ਦੀ ਵੀ ਇਨਵੈਸਟੀਗੇਸ਼ਨ ਹੋਈ ਸੀਗੀ। ਸੋ ਜਦੋਂ ਪੈਸੇ ਹੰਡਰਡਸ ਆਫ ਮਿਲੀਅਨ ਗਾਇਬ ਹੋ ਜਾਂਦੇ ਨੇ ਫਿਰ ਦੁੱਖ ਲੱਗਦਾ, ਸੱਚੀ ਦੁੱਖ ਲੱਗਦਾ। ਐਲੇ ਟਰੱਕ ਤੋਂ ਰਾਜਾ ਬਾਈ ਜੀ 24 ਘੰਟੇ 7 ਦਿਨ ਖੁੱਲ੍ਹੇ ਰਹਿੰਦੇ ਆ, ਕਾਰਾਂ ਦਾ ਟਰੱਕਾਂ ਦਾ ਓਇਲ ਚੇਂਜ ਕਰਨਾ ਹੋਵੇ, ਟਾਇਰ ਚੇਂਜ ਕਰਵਾਉਣੇ ਹੋਣ, 24 ਘੰਟੇ 7 ਦਿਨ ਕਰਕੇ ਦਿੰਦੇ ਹਨ। 416-953-9192 'ਤੇ ਸ਼ੋਅ ਆ ਰਿਹਾ, ਮਨੋਹਰ ਵਾਰਸ, ਕਮਲ ਹੀਰ ਅਤੇ ਸਰਦਾਰ ਬਾਈ ਦਾ, ਇਸ ਵੀਕਡ ਦੇ 25 ਜੁਲਾਈ ਨੂੰ ਵੀਕਡ ਦੇ ਪੰਜਾਬੀ ਵਿਰਸਾ 2026। ਸੋ ਟਿਕਟਾਂ ਜੇ ਨਹੀਂ ਲਈਆਂ ਲੈ ਲਵੋ, 6474006862 'ਤੇ ਗੱਲਬਾਤ ਕਰਨੀ ਆ। ਮਨਜੀਤ ਚੀਮਾ ਜੀ ਦਾ ਨੰਬਰ ਮੈਂ ਦੇ ਦਿੰਦਾ, ਕਮਰਸ਼ਲ ਪ੍ਰੋਪਰਟੀ ਜਾਂ ਰੈਜੀਡੈਂਸ਼ੀਅਲ ਪ੍ਰੋਪਰਟੀ ਖਰੀਦਣੀ ਹੋਵੇ ਜਾਂ ਵੇਚਣੀ ਹੋਵੇ, 18 ਸਾਲ ਤੋਂ ਵੱਧ ਐਕਸਪੀਰੀਅੰਸ ਹੈਗਾ ਆ ਰੀਅਲ ਸਟੇਟ ਦੇ ਵਿੱਚ, ਮਨਜੀਤ ਚੀਮਾ 416-357-9965। ਮੈਨੂੰ ਬ੍ਰੇਕ ਲੈਣੀ ਪੈਣੀ ਆ, ਮੇਰੇ ਮੈਸੇਜ ਕਾਫੀ ਆ ਰਹੇ ਹਨ ਅਤੇ ਗੱਲਾਂ ਵੀ ਸਾਥ ਨਹੀਂ ਦੇ ਰਿਹਾ। ਵਿਆਹ ਦਾ ਕੰਮ ਚੱਲਿਆ ਰਾਜੂ ਬਾਈ ਦੇ ਘਰ, ਅਤੇ ਕਈ ਵਾਰੀ ਲੇਟ ਨਾਈਟ ਹੋ ਜਾਈਦਾ, ਸੋਣਾ ਘੱਟ ਮਿਲਦਾ, ਪਰ ਕੋਈ ਨਹੀਂ, ਤੁਹਾਡੇ ਲਈ ਇੱਥੇ ਬੈਠੇ ਹੈਗੇ ਆ। ਤੁਸੀਂ 2 ਕਮਰਸ਼ਲ ਸੁਣੋ, ਫਿਰ ਵਾਪਸ ਆਉਂਦੇ ਹਾਂ ਵਿਰਾਸਤ ਰੇਡੀਓ 'ਤੇ ਅਤੇ ਵਿਰਾਸਤ ਟੀ ਵੀ 'ਤੇ।

0: समोसा एंड स्वीट फैक्ट्री जिथे पाजी दिया सारिया आइटमां $4.75 पर पाउंड तो शुरू ने। बेसन पिस्ता रसगुल्ले 100% कैनेडियन मेड टॉप क्वालिटी स्वीट्स हुन तीन लोकेशंस तो सर्व करदे ने। 2 इन ब्रैम्पटन 1850 एल्बन रोड इटोबिको। वधेरे जानकारी ले कॉल करो
1: 200-3-1165-01-651-1654-0-647-760-6640-6640-6840.
2: रोकी तू अपनी इंश्योरेंस किस्तों करवांदा यार?
3: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
2: वाह यार नंबर ता दई मोना जी दा।
3: हां जी तुसी भी नोट करो, इंश्योरेंस कोई भी होवे
4: इंश्योरेंस फॉर यू दी मोना मेंगी जी।
3: जेडे लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-509-1509 ते।
4: याद रखो मोना मेंगी फ्रॉम इंश्योरेंस फॉर यू
3: 416-509-1509
4: और विजिट insuranceforyou.ca।
5: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
6: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇੰਨਾ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
7: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
5: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
8: ਹਰ ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ।
9: 4 ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ। करो डाइन इन, टेक आउट, टिफिन सर्विस दे नाल नाल केटरिंग अक्रॉस GTA। बल्क ऑर्डरली साडी फैक्ट्री विजिट करो।
10: टॉप ऑटो कोलिजन प्रोवाइड कर देने फास्ट कोलिजन रिपेयर एंड ऑटो पेंटिंग जॉब्स। Complete collision repair from towing your car to applying the finishing touches. You can count on us. We are providing end-to-end assistance. 24 ghante towing service available hai. Har tarah de insurance claims nal deal kar dene. Complete collision repair and car painting. Top Auto Collision. GTA the best transportation companies nal mauka mil raha hai. Vadhiya dollar kamaan da te gaddi chalaun da.
11: Alpha Trans nu chai dene AZ drivers. ਡਰਾਈਵਰ ਅਤੇ ਓਨਰ ਆਪਰੇਟਰ ਵਧੀਆ ਪੇ ਪੈਕੇਜ ਅਤੇ 12 ਮਹੀਨੇ ਕੰਮ ਤੇ ਮਾਣ ਸਤਕਾਰ ਵੀ ਪੂਰਾ ਕਰਦੇ ਨੇ।
10: ਅੱਜ ਹੀ ਸੰਪਰਕ ਕਰੋ ਲੱਖੀ ਸੈਣੀ ਨੂੰ 905-799-1525-905-799-1525 ਜਾਂ ਵਿਜ਼ਿਟ ਕਰੋ 105 ਈਸਟ ਡਰਾਈਵ ਬ੍ਰੈਂਟਨ।
12: CWC Immigration is one of the largest immigration companies and the 4 office Canada ਚ ਨੇ ਤੇ 12 India ਚ। ਮੈਂ ਮਿਸਟਰ ਖੇਰਨ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਿਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦ ਕਲਾਇੰਟ।
13: ਸਤਾਰਿਆਂ ਦੀ ਪਸੰਦ ਤੁਹਾਡੀ ਸਾਰਿਆਂ ਦੀ ਪਸੰਦ। CWC Immigration, ਐਕਸਪ੍ਰੈਸ ਐਂਟਰੀ, ਵਰਕ ਪਰਮਿਟ, ਫੈਮਿਲੀ ਸਪਾਂਸਰਸ਼ਿਪ, ਇਮੀਗ੍ਰੇਸ਼ਨ ਅਪੀਲਸ, ਇਮੀਗ੍ਰੇਸ਼ਨ ਦੇ ਹਰ ਮਸਲੇ ਦਾ ਹੱਲ। CWC Immigration 905-670-4444।
11: ਵੀ ਘੁੰਮਣ ਫਿਰਨ ਲਈ ਜਾਂ ਸਸਤੇ ਟੂਰ ਪੈਕੇਜਿਸ ਲਈ ਯਾਦ ਰੱਖੋ ਕਟਾਰੀਆ ਟੂਰਸ ਐਂਡ ਟ੍ਰੈਵਲ 905-678-1200। ਕਟਾਰੀਆ ਟੂਰਸ ਐਂਡ ਟ੍ਰੈਵਲ 2 ਲੋਕੇਸ਼ਨ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ। 2883 ਡੈਰੀ ਰੋਡ ਈਸਟ ਮਿਸੀਸਾਗਾ, ਸੈਕੰਡ ਲੋਕੇਸ਼ਨ 4550 ਐਬਨੇਜ਼ਰ ਰੋਡ, ਬ੍ਰੈਂਪਟਨ।
14: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve kar de ne GTA, Midwest, Montreal te North America de vich. Stargate Logistics, aaj hi call karo 905-564-9292.
15: ਉਹ
1: जी हुण तुसी भी देर ना लगाओ ग्रीन वैली सुपर मार्केट आओ सुपर डील्स दे नाल ग्रोसरी ते डॉलर बचाओ वेजिटेबल फ्रेश फ्रूट्स मीट चिल्ड बियर डाइन इन ते टेक आउट भी कर सकते हो देर रात तक हफ्ते दे सत्तो दिन खुलता है तंदूरी बाइट चाट एक्सप्रेस विच बैठ के वधिया स्वादले फूड दा मजा उठाओ वधेरे जानकारी ते ऑर्डर लई कॉल कमाओ 905-913-1666 905-913-1666 या पहुंचो 11665 मैकवीन ड्राइव मेफील्ड दे नुक्कर दे
15: एक बार फिर प्रोग्राम दे विच जी आ नूं रौनका ला दिंदे हो सैलफोन दे उपर स्टूडियो विच कॉल कर लियो तीन लाइनां मेरियां होल्ड ते हन ते वन बाय वन मैं क्लीयर करन दी कोशिश करांगा पहले मैं दस देवां जे स्टूडियो विच कॉल करनी होवे 416-837-1515 स्टूडियो दा नंबर हुंदा आ नैशनल कबड्डी एसोसीएशन मैट्रो कबड्डी कप इस वीकेंड दे होण जा रहा हैगा सुखमान अवतार पूनिया साहब नाल गलबात कर लैणी आ सी ए सेंटर दीआं ग्राउंडां दे विच कबड्डी दे जिहड़े मैच होणे आ कबड्डी दा टूरनामेंट होणा आ नैशनल कबड्डी एसोसीएशन दी देख रेख थले मैट्रो कबड्डी कप होण जा रहा 25 जुलाई नूं सुखमान अवतार पूनिया सी ए सेंटर ग्राउंडां विच इह मैच होणगे तुसीं पहुँचणा जरूर ते सिख गेम्स कैनेडा ब्रैम्पटन विच हो रहीआं हन जुलाई की 31 तरीक तो लैके अगस्त की 3 तरीक तक केसी कैंबल कम्यूनिटी सेंटर कबड्डी फील्ड हॉकी बास्केटबॉल सॉकर वॉलीबॉल गतका वेट लिफ्टिंग अमृतपाल शेल गिल जां हरजीत सोता साहब ना 416-897-9625 गलबात कर लेनी आ पुलमैन ऑटो कलेजन तो राजू बाई जी वरों सुन रहे हैं बहुत बहुत धन्यवाद सतनाम सिंह जी जी आयां नूं
16: सत
15: श्री अकाल जी
16: ਸਾਰੇ ਦਰਵਾਜੇ ਖੁੱਲੇ ਆ
15: ਜੀ
16: ਹੁਣ ਖੜ ਜਾਣ ਵੋਟਾਂ ਚਲਾਣੇ
15: ਧੰਨਵਾਦ ਸਰ ਹਾਂਜੀ ਤੁਸੀਂ ਵੋਟ ਪਾ ਕੇ ਜਿਤਾ ਤੇ ਹਰਾ ਸਕਦੇ ਹੋ ਇਹ ਤੁਹਾਡੇ ਤੋਂ ਬਹੁਤ ਜਿਹੜਾ ਤੁਹਾਨੂੰ ਇੱਕ ਹੱਕ ਮਿਲਿਆ ਹੋਇਆ ਹੈਗਾ ਆ ਉਸ ਖੂੰਜੇ ਵਿੱਚ ਲੱਗ ਕੇ ਪਿਛਲੇ ਪਾਸੇ ਜਾ ਕੇ ਕਿਹਨੂੰ ਜਿਤਾਉਣਾ ਕਿਹਨੂੰ ਤੁਹਾਡੀ ਮਰਜ਼ੀ ਆ ਪਰ ਹਾਂ ਜਿਹੜੇ ਵਿਚਾਰ ਹੁੰਦੇ ਆ ਉਹ ਕਰਨੇ ਪੈਂਦੇ ਆ ਕਿਉਂਕਿ ਜੇ ਸੋ ਫਾਰ ਅਨਲੈਸ ਪਿਛਲੇ ਹਫ਼ਤੇ ਵਿੱਚ ਕੋਈ ਇੰਟਰਵਿਊ ਕੀਤੀ ਹੋਵੇ ਨਰਿੰਦਰ ਮੋਦੀ ਨੇ ਕਿਸੇ ਮੀਡੀਆ ਨੂੰ ਨਹੀਂ ਫੇਸ ਕੀਤਾ ਕਹਿੰਦੇ ਮੈਂ ਕਰੀ ਜਾਂਦਾ ਜੋ ਕਰਦਾ ਅਤੇ ਉੱਧਰ ਮਾਰਕ ਕਰਨੇ ਨੂੰ ਚੁਣਿਆ ਗਿਆ ਸੀਗਾ ਬਈ ਇਹ ਸਾਡੇ ਵਾਸਤੇ ਕੁਝ ਨਾ ਕੁਝ ਲੈ ਕੇ ਆਉਣ ਵੀ ਟਰੰਪ ਨੂੰ ਬੈਟਰ ਤਰੀਕੇ ਨਾਲ ਹੈਂਡਲ ਕਰ ਸਕਦੇ ਹੈਂਡਲ ਕਰਨ ਲੱਗੇ ਹੋਏ ਹਨ ਪਰ ਦੂਸਰਾ ਜਿਹੜਾ ਹੈਂਡਲ ਹੈਗਾ ਡੱਗ ਫੋਰਡ ਦਾ ਉਹ ਕਈ ਵਾਰੀ ਜ਼ਿਆਦਾ ਬੋਲਣ ਲੱਗ ਪੈਂਦਾ ਰੌਲਾ ਪਾਉਣ ਲੱਗ ਪੈਂਦਾ ਫਿਰ ਗੱਲ ਉੱਥੇ ਘੜ ਜਾਂਦੀ ਹੈਗੀ ਆ ਲਓ ਜੀ ਨਹੀਂ ਸਾਂਝੀ ਕਰਨਾ ਚਾਹੁੰਦਾ ਪਰ ਖਬਰ ਮੈਂ ਸਾਂਝੀ ਕਰ ਦਿੰਦਾ ਹੈਗਾ ਆ ਅੰਟੇਰੀਓ ਡਰਾਈਵਰਸ ਵਿਲ ਸੀ ਗੈਸ ਪ੍ਰਾਈਸਿਸ ਗੋ ਅਪ ਗੈਸ ਪ੍ਰਾਈਸਾਂ ਹੋਰ ਉੱਚੀਆਂ ਜਾਣਗੀਆਂ ਅੱਜ ਅਤੇ ਕੱਲ੍ਹ ਨੂੰ ਅਤੇ ਫਰਾਈਡੇ ਦੇਖਦੇ ਕੀ ਕੁਝ ਹੁੰਦਾ ਹੈਗਾ ਆ ਪਰ ਜੇ ਦੇਖਿਆ ਜਾਵੇ ਨਾ ਜਿਹੜੇ ਟੈਰਫ ਆ ਅਸੀਂ ਤਾਂ ਕਹਿੰਦੇ ਟੈਰਫ ਲੱਗ ਗਿਆ ਚਲੋ ਜੀ ਪੈਸਾ ਦੇਣਾ ਪੈਣਾ ਪਰ ਉਹਨਾਂ ਕੰਪਨੀ ਨੂੰ ਪੁੱਛੋ ਉਹਨਾਂ ਬਿਜ਼ਨਸ ਨੂੰ ਪੁੱਛੋ ਜਿਹਨਾਂ ਨੂੰ ਬੈਕਐਂਡ 'ਤੇ ਇੰਨਾ ਕੰਮ ਕਰਨਾ ਪੈਂਦਾ ਵੀ ਕਿੰਨੇ ਕੁ ਲੱਗਣਗੇ ਕੀ ਪ੍ਰਾਈਸ 'ਤੇ ਸਮਾਨ ਵੇਚਾਂਗੇ ਵੀ ਸਾਡੇ ਨਾਲ ਫਿਊਚਰ ਵਿੱਚ ਕੀ ਹੋਵੇਗਾ ਲੋਕਾਂ ਦੀਆਂ ਬਿਜ਼ਨਸ ਬੰਦ ਹੋ ਰਹੀਆਂ ਹਨ ਜੇ 50% ਟੈਰਫ ਲੱਗ ਗਿਆ ਤਾਂ ਜਿਹਨਾਂ ਨੇ ਸਮਾਨ ਉਹ ਬਣਾਇਆ ਉਹ ਕਿਸ ਪ੍ਰਾਈਸ 'ਤੇ ਵੇਚਣਗੇ ਗਾਹਾਂ ਵੇਚੇਗਾ ਕਿ ਨਹੀਂ ਵੇਚੇਗਾ ਇਹ ਬਹੁਤ ਵੱਡਾ ਕੰਮ ਹੈਗਾ ਆ ਸੋ ਬਿਜ਼ਨਸ ਜਿਹੜੇ ਬਿਜ਼ਨਸਮੈਨ ਆ ਉਹਨਾਂ 'ਤੇ ਬਹੁਤ ਭਾਰ ਪਿਆ ਹੋਇਆ ਹੈਗਾ ਆ ਪਰ ਕੈਨੇਡੀਅਨ ਬਿਜ਼ਨਸ ਦੀ ਘੱਟ ਹੈਲਪ ਕਰਦੇ ਆ ਬਾਹਰ ਪੈਸਾ ਸਿੱਟੀ ਜਾਂਦੇ ਆ ਮੇਫਿਲ ਰੋਡ ਅਤੇ ਹਲਟੇਰੀਓ ਸਟਰੀਟ ਜਿਹੜੀ ਗਾਹਾਂ ਨਾ ਚੰਕੂਸੀ ਰੋਡ 'ਤੇ ਕਰੋ ਐਕਸਪੈਂਡ ਹੋਣੀ ਆ 3 lanes ਔਨ ਈਚ ਸਾਈਡ ਇਹਦੇ ਟਾਈਮ ਤਾਂ ਲੱਗ ਰਿਹਾ ਹੈਗਾ ਆ ਕਿਉਂਕਿ ਅੰਡਰਗਰਾਊਂਡ ਕੰਮ ਬਹੁਤ ਕਰਨਾ ਪੈਂਦਾ ਹੈਗਾ ਆ ਇਹਦੀ ਓਪਨਿੰਗ ਜਿਹੜੀ ਹੈਗੀ 2026 ਦੇ ਐਂਡ ਤੱਕ ਹੋ ਜਾਵੇਗੀ ਕਹਿੰਦੇ ਇਹ ਵੀ ਡਿਪੈਂਡ ਕਰਦਾ ਮੌਸਮ 'ਤੇ ਡਿਪੈਂਡ ਕਰਦਾ ਅਤੇ ਕੋਈ ਸਮਾਨ ਮਿਲੇ ਨਾ ਮਿਲੇ ਕੰਸਟਰਕਸ਼ਨ ਤਾਂ ਉਹ 'ਤੇ ਡਿਪੈਂਡ ਕਰਦਾ ਪਰ ਕਹਿੰਦੇ ਲਾਈਨਾਂ ਖੁੱਲ੍ਹ ਜਾਣਗੀਆਂ ਸਿੱਖ ਚਿਲਡਰਨ ਹੋਸਪਿਟਲ ਜਿਹੜਾ ਟੋਰਾਂਟੋ ਡਾਊਨਟਾਊਨ ਦੇ ਵਿੱਚ ਹੈਗਾ ਉਹਨਾਂ ਦਾ ਇੱਕ ਡਾਕਟਰ ਸੀਗਾ ਜਿਹਦੇ ਕੋਲੋਂ ਇਲੈਕਟ੍ਰੋਨਿਕ ਡਿਵਾਈਸਿਸ ਜਿਹਨੇ ਯੂਜ਼ ਕੀਤੇ ਸੀਗੇ ਬੱਚਿਆਂ ਦੀਆਂ ਚਾਇਲਡ ਸੈਕਸ਼ੁਅਲ ਅਬਿਊਜ਼ ਐਂਡ ਐਕਸਪਲੋਟੇਸ਼ਨ ਆਫ ਮਟੀਰੀਅਲ ਤੋਂ ਬੱਚੇ ਦੀਆਂ ਵੀਡੀਓ ਫੋਟੋ ਇੱਧਰ ਉੱਧਰ ਸ਼ੇਅਰ ਕੀਤੀਆਂ ਕਿ ਨਹੀਂ ਕੀਤੀਆਂ ਬਹੁਤ ਕੁਛ ਸੀਗੀਆਂ ਫੜੇ ਗਏ ਹਨ ਅਤੇ ਹੁਣ ਇਨਵੈਸਟੀਗੇਸ਼ਨ ਜਿਹੜੀ ਹੈਗੀ ਫਰਵਰੀ ਵਿੱਚ ਸ਼ੁਰੂ ਹੋਈ ਸੀਗੀ ਅਤੇ ਸਿੱਖ ਚਿਲਡਰਨ ਹੋਸਪਿਟਲ ਜਿਹਨੂੰ ਸਿੱਖ ਕਿਜ਼ ਵੀ ਕਹਿੰਦੇ ਹਨ ਅਤੇ ਉੱਥੇ ਇਨਵੈਸਟੀਗੇਸ਼ਨ ਕੀਤੀ ਗਈ ਅਤੇ ਪ੍ਰਾਈਵੇਟ ਰੈਜੀਡੈਂਸ 'ਤੇ ਇਨਵੈਸਟੀਗੇਸ਼ਨ ਕੀਤੀ ਗਈ ਅਤੇ ਪੁਲਿਸ ਨੇ ਮਲਟੀਪਲ ਇਲੈਕਟ੍ਰੋਨਿਕ ਡਿਵਾਈਸਿਸ ਫੜੇ ਆ ਇੰਕਲੂਡਿੰਗ ਵਰਕ ਕੰਪਿਊਟਰ ਅਤੇ ਹੁਣ ਅਰੈਸਟ ਕੀਤਾ ਗਿਆ ਦਿਲਨ ਦਿਅੰਸਕੇ 44 ਆਫ ਟੋਰਾਂਟੋ ਤੇ ਕੋਰਟ ਵਿੱਚ ਜਾਣਗੇ, ਚਾਰਜਸ ਲੱਗਣਗੇ ਕਿ ਨਹੀਂ ਲੱਗਣਗੇ ਉਹ ਪਤਾ ਲੱਗ ਜਾਵੇਗਾ। ਸਰਪ੍ਰੀਤ ਕੌਰ, ਸਰਪ੍ਰੀਤ ਕੌਰ 27 ਆਫ ਬਰੈਂਪਟਨ, ਲਓ ਜੀ $60,000 ਤੱਕ ਇਕੱਠਾ ਕੀਤਾ, 40 ਚਾਰਜਸ ਲਗਾਏ ਗਏ ਹਨ। ਇਹ ਸੋਸ਼ਲ ਮੀਡੀਆ 'ਤੇ ਪਾ ਦਿੰਦੇ ਨੇ, ਪ੍ਰੋਪਰਟੀ ਰੈਂਟ 'ਤੇ ਹੈਗੀ ਆ, ਪੈਸੇ ਲੈ ਕੇ ਡਿਪੋਜ਼ਿਟ ਕਰਕੇ, ਅਤੇ ਲੋਕੀ ਕਈ ਆਪਣੇ ਪੁਰਾਣੀ ਜਗ੍ਹਾ ਤੋਂ ਮੂਵ ਹੋ ਕੇ ਨਵੀਂ ਜਗ੍ਹਾ ਜਦੋਂ ਪਹੁੰਚਣ ਲੱਗਦੇ ਸੀਗੇ ਅਤੇ ਉੱਥੇ ਕੋਈ ਪ੍ਰੋਪਰਟੀ ਰੈਂਟ 'ਤੇ ਨਹੀਂ ਸੀਗੀ, ਅਤੇ ਹੁਣ ਫੜੀ ਗਈ ਆ। ਦੇਖਦੇ ਹਾਂ ਕਿੰਨੇ ਕੁ ਚਾਰਜਸ ਲੱਗਦੇ ਹਨ। ਇਸ ਸੱਚ ਅ ਸੈਡ ਸਟੋਰੀ, ਔਖਾ ਕਿਹਾ ਹੋਣਾ ਲੋਕਾਂ ਨੇ ਹੋਣਾ। ਲਓ ਜੀ ਕੈਨੇਡਾ ਵੋਟ ਲਾਈਨ ਆ, ਲਓ ਜੀ ਲਾਈਨ ਆ, ਹੀ ਕਲੀਅਰ ਕਰ ਦਿੰਦਾ। ਜਸਵੀਰ ਜੀ ਤੁਸੀਂ ਆ ਜਾਓ।
17: ਅਮਰ ਸਾਹਿਬ ਸਤਿ ਸ਼੍ਰੀ ਅਕਾਲ ਜੀ।
15: ਸਤਿ ਸ਼੍ਰੀ ਅਕਾਲ ਜੀ।
17: ਅੰਬਰ ਸਾਹਿਬ ਸੇਫਟੀ ਬੜੀ ਜ਼ਰੂਰੀ ਆ, ਪਿੱਛੇ ਵੀ ਜਾਗੋ ਹੋਈ ਆ ਬ੍ਰਹਮਟਨ ਦੇ ਵਿੱਚ, ਕਹਿੰਦੇ ਹੈਗੇ ਆ ਵੀ ਜਾਗੋ ਦੇ ਵਿੱਚ ਵੀ ਜਿਹੜੀ ਜਾਗੋ ਸਿਰ ਤੇ ਉਹ ਗੜਵੀ ਇਹ ਨਹੀਂ ਰੱਖਦੇ, ਜਿਹੜੇ ਬਾਕੀ ਦੇ ਰਿਸ਼ਤੇਦਾਰ ਸੀ ਉਹ ਗੁੱਸੇ ਹੋ ਗਏ, ਕਹਿੰਦੇ ਉਹਨੇ ਆਪਣੇ ਚਾਚਿਆਂ ਤਾਇਆਂ ਨੂੰ ਮਾਸੀਆਂ ਨੂੰ ਜਾਗੋ ਦਿੱਤੀ ਆ, ਉਹ ਗੜਵੀ ਜੇ ਉਹ ਵੀ ਸਿਰ ਤੇ ਲੈ ਕੇ ਫਿਰਦੇ ਰਹੇ ਆ। ਸੋ ਕਹਿੰਦਾ ਮਤਲਬ ਸਾਰਿਆਂ ਨਾਲ ਸ਼ੇਅਰ ਕਰਨਾ ਚਾਹੀਦਾ ਹਿੱਸਾ, ਕਹਿੰਦਾ ਮਤਲਬ ਆਪਣਿਆਂ ਨੂੰ ਨਹੀਂ ਦੇਣਾ ਚਾਹੀਦਾ। ਧੰਨਵਾਦ ਆ ਜੀ।
15: ਕਿਆ ਬਾਤ ਆ, ਕਿਆ ਬਾਤ ਆ, ਧੰਨਵਾਦ ਤੁਹਾਡਾ। ਮਿੰਟ ਮੇ ਕੋਈ ਤਿੰਨ ਕੁ ਹੋਰ ਬਾਕੀ ਹਨ, ਲਾਈਨਾਂ ਸਾਰੀਆਂ ਹੀ ਬਿਜ਼ੀ ਹੋ ਗਈਆਂ। ਗੁਰਜੀਤ ਜੀ ਆ ਜਾਓ, ਦੁਬਾਰਾ ਆਏ ਤੁਸੀਂ। ਹੈਲੋ ਬਲਦੇਵ ਜੀ, ਤੁਸੀਂ ਦੁਬਾਰਾ, ਹੈਲੋ ਗੁਰਜੀਤ ਜੀ ਆ ਜਾਓ ਜੀ।
18: ਹਾਂਜੀ ਭਾਜੀ, ਮੇਰੀ ਗੱਲ ਨੀ ਪੂਰੀ ਹੋਈ, ਪਹਿਲਾਂ ਕਾਲ ਵਿੱਚੇ ਕੱਟ ਗਈ ਸੀ ਉਹਦੇ ਨਾ,
15: ਮੈਂ ਹੋਰ ਤੇ ਪਾਣਾ ਤਾਂ ਸਾਰੀਆਂ।
18: ਤੇ ਦੇਖੋ ਕਰਨੀ ਸਾਹਿਬ ਨੇ ਭਾਜੀ ਦੱਸ ਕੇ, ਗੁਰਮੁਖ ਵਾਰੀਆ ਸਾਹਿਬ ਹਨਾ ਕਿ 75 ਮਿਲੀਅਨ ਦੀ ਐਡ ਚਲਾ ਦਿੱਤੀ ਅਮਰੀਕਾ 'ਚ ਜਾ ਕੇ, ਉਹ ਬੰਦੇ ਨੂੰ ਘਜਾਈ, ਜਿੰਨਾ ਚਿਰ ਭਾਜੀ ਇਹ ਟਿੱਕੇ ਨੀ ਬਹਿੰਦਾ ਹਨਾ, ਉਨਾ ਚਿਰ ਕੰਮ ਨਹੀਂ ਸਿਰੇ ਲੱਗਣਾ। ਜਦੋਂ ਹਨਾ ਕਿਸੇ ਬੰਦੇ ਤੋਂ ਤਕੜੇ ਤੋਂ ਕੰਮ ਲੈਣਾ ਹੁੰਦਾ, ਮਾੜੇ ਨੂੰ ਉਹਦੇ ਅੱਗੇ ਥੋੜਾ ਬਹੁਤਾ ਝੁਕਣਾ ਪੈਂਦਾ। ਕਰਨੀ ਸਾਹਿਬ ਨੇ ਡੀਲ ਹੋ ਗਈ ਸੀ, 15 ਤਰੀਕ ਨੂੰ ਸਾਈਨ ਕਰਨੀ ਸੀ, ਉਹਦਾ ਸਾਰੀ ਗੇਮ ਇਸ ਬੰਦੇ ਨੇ ਖਰਾਬ ਕਰਕੇ ਰੱਖਤੀ ਹੈ ਨਾ। ਹੁਣ ਫੇਰ ਉਹੀ ਗੱਲਾਂ ਬਾਤਾਂ ਕਰ ਰਿਹਾ ਵਾਰ ਵਾਰ ਵਾਰ ਵਾਰ। ਹੁਣ ਇੰਗਲਿਸ਼ ਮੀਡੀਆ 'ਚ ਅਮਰੀਕਾ 'ਚ ਅਸੀਂ ਰਹਿੰਦੇ ਹਾਂ ਨਾ, ਅਸੀਂ ਅਮਰੀਕਾ 'ਚ ਕਈ ਵਾਰ ਦੇਖੀਦਾ ਇਹਦੀ ਨਿਊਜ਼ ਚੱਲਦੀ ਹੁੰਦੀ ਆ ਇੱਧਰਲੇ ਚੈਨਲਾਂ ਦੇ, ਉਹ ਕਿਹੜਾ ਫ੍ਰੀ ਚਲਾਉਂਦੇ ਆ ਭਾਜੀ, ਇਹ ਟੈਕਸ ਪੇਅਰ ਦੀ ਮਨੀ ਖਰਾਬ ਕਰੀ ਜਾਂਦਾ ਆ। ਇਹ ਭਾਜੀ ਬਾਹਰ ਆ ਸਕਦੀ ਰਿਪੋਰਟ, ਇਹਨੇ ਟੈਕਸ ਪੇਅਰ ਦੀ ਮਨੀ ਦੀਆਂ ਕਿੰਨੀਆਂ ਐਡਾਂ ਚਲਾਈਆਂ ਅਮਰੀਕਾ 'ਚ।
15: ਕੋਈ ਨੀ, ਸਾਡੀ ਐਨਡੀਪੀ ਲੀਡਰ ਨਾਲ ਮੀਟਿੰਗ ਹੋਣੀ, ਉਹ ਵੀ ਪਤਾ ਕਰ ਲਵਾਂਗੇ ਜ਼ਰੂਰ।
18: ਉਹ ਪਲੀਜ਼ ਜ਼ਰੂਰ ਇਹ ਕੁਐਸਚਨ ਜ਼ਰੂਰ ਕਰਿਓ ਉਹਨਾਂ ਨੂੰ। ਥੈਂਕ ਯੂ,
15: ਧੰਨਵਾਦ ਤੁਹਾਡਾ। 6643
19: ਹਾਂਜੀ। ਤੰਬਰ ਸਾਹਿਬ ਤੁਹਾਨੂੰ, ਤੁਹਾਡੇ ਸਰੋਤਿਆਂ ਨੂੰ ਤੇ ਪੱਤਰਕਾਰ ਸਾਹਿਬ ਨੂੰ, ਮੈਨੂੰ ਨੀ ਪਤਾ, ਸਤਿ ਸ੍ਰੀ ਅਕਾਲ, ਚੜ੍ਹਦੀ ਕਲਾ ਜੀ।
15: ਦਲੀਪ
19: ਸਿੰਘ ਬੋਲਦਾ ਜੀ, ਕਿਚਨਰ ਤੋਂ ਜੀ।
15: ਕੀ ਹਾਲ ਚਾਲ ਜੀ ਵੀਰੇ?
19: ਬਹੁਤ ਵਧੀਆ ਜੀ, ਬਹੁਤ ਵਧੀਆ। ਤੰਬਰ ਸਾਹਿਬ ਸੁਣਦਾ ਮੈਂ ਰੋਜ਼ ਹੀ ਆ, ਮੇਰੇ ਕੋਲ ਨੰਬਰ ਸੇਵ ਨਹੀਂ ਸੀ। ਮੇਰੀ ਬੇਨਤੀ ਇਹ ਆ ਵੀ ਦੇਖੋ, ਜਦੋਂ ਪਤਾ ਬਈ ਪ੍ਰਧਾਨ ਮੰਤਰੀ ਨੇ ਸਾਰੀ ਡੀਲ ਕਰਨੀ ਆ, ਫਿਰ ਗਲਤੀ ਮੈਂ ਤਾਂ ਕਹੂੰਗਾ ਆਪਣੀ ਹੋਈ ਆ ਵੀ ਉਹਨਾਂ ਬੰਦਿਆਂ ਨੂੰ ਆਪਾਂ ਚੁਣਦੇ ਆ ਜਿਹੜੀ ਡੀਲ ਬਿਲਕੁਲ ਨੇੜੇ ਗਈ ਗਵਾਈ, ਜਦ ਆਪਾਂ ਨੂੰ ਪਤਾ ਵੀ ਆਪਾਂ ਨੂੰ ਉਹਨਾਂ ਸਾਂਝੀ ਵਾਲਤਾ ਜਾਂ ਸੰਧੀ ਕੋਈ ਕਰਨੀ ਹੀ ਪੈਣੀ ਆ ਤਾਂ ਆਪਣਾ ਚੱਲਣਾ ਵਾ, ਇਹ ਸਿਰੇ ਤੇ ਜਾ ਕੇ ਨਿਸ਼ਾਨ ਕਰਦਾ, ਫਿਰ ਗਲਤੀ ਸਾਡੀ ਆ ਵੀ ਉਹੀ ਗਲਤ ਬੰਦਿਆਂ ਨੂੰ ਅਸੀਂ ਦੁਬਾਰਾ ਦੁਬਾਰਾ ਚੁਣਦੇ ਹਾਂ। ਤੇ ਆਪਣੇ ਵਿਚਾਰ ਦਿਓ ਜੀ ਪੱਤਰਕਾਰ ਸਾਹਿਬ ਨੂੰ। ਧੰਨਵਾਦ ਜੀ,
15: ਬਹੁਤ ਬਹੁਤ ਧੰਨਵਾਦ ਕਾਲ ਕਰਨ ਦਾ। ਲਾਈਨਾਂ ਮੇਰੀਆਂ ਸਾਰੀਆਂ ਫਿਰ ਬਿਜ਼ੀ ਹੋ ਗਈਆਂ, ਮੈਂ ਲੈਣ ਦੀ ਕੋਸ਼ਿਸ਼ ਕਰਦਾ। ਟੋਰਾਂਟੋ ਪੀਅਰਸਨ ਏਅਰਪੋਰਟ ਵਾਲਿਆਂ ਨੇ ਵੀ ਇੱਕ ਫੇਜ਼ 2 ਦੀ ਟਰਾਂਸਫਰਮੇਸ਼ਨ ਲਾਂਚ ਕਰ ਦਿੱਤੀ, $4.5 billion ਖਰਚਣਗੇ। ਕਹਿੰਦੇ ਏਅਰਪੋਰਟ ਨੂੰ ਹੋਰ ਸੁੰਦਰ ਅਤੇ ਵਧੀਆ ਬਣਾਉਣਗੇ, ਜਿੱਥੇ ਸ਼ੋਪਿੰਗ ਦਾ ਐਕਸਪੀਰੀਅੰਸ, ਖਾਣ ਪੀਣ ਦਾ ਐਕਸਪੀਰੀਅੰਸ ਅਤੇ ਥੋੜ੍ਹਾ ਸੌਖਾ ਹੋ ਜਾਵੇਗਾ ਆਪਣੇ ਕਿਸੇ ਵੀ ਜਦੋਂ ਬੋਰਡ ਹੋਣਾ ਉੱਥੇ ਪਹੁੰਚਣ ਵਾਸਤੇ। ਅਤੇ ਟਰਮਿਨਲ ਨੂੰ ਹੋਰ ਵਧੀਆ ਬਣਾਉਣ ਲੱਗੇ ਹੋਏ ਹਨ। ਇੱਕ ਸੀਨੀਅਰ ਸੀਗਾ, ਜੈੱਟ ਸਕੀਮ ਦੇ ਨਾਲ ਉਹ ਸਮਗਲ ਕਰਨ ਦੀ ਕੋਸ਼ਿਸ਼ ਕੀਤੀ ਆ, ਮਿਲੀਅਨ ਡਾਲਰ ਵਰਥ ਆਫ ਕੋਕੇਨ ਐਂਡ ਡਰੱਗਸ, ਅਤੇ ਹੁਣ 15 ਦੀ ਸਜ਼ਾ ਹੋ ਗਈ ਆ, ਫੜਿਆ ਗਿਆ। ਡੱਗ ਫੋਰਡ ਜੀ ਕਹਿੰਦੇ ਹਨ ਮਸਟ ਮੇਕ ਡੋਨਲਡ ਟਰੰਪ ਫੀਲ ਦ ਪੇਨ। ਹੁਣ ਤਾਂ ਨਹੀਂ ਪੇਨ ਫੀਲ ਕਰਨੀ, ਸਾਨੂੰ ਕਰਨੀ ਪੈਣੀ ਆ। ਮੈਂ ਫਿਰ ਕਹਿ ਦੇਵਾਂ, ਬਿਜ਼ਨਸਮੈਨ ਨੂੰ ਪੇਨ ਫੀਲ ਕਰਨੀ ਪੈਂਦੀ ਆ। ਤੁਸੀਂ ਉਹਨਾਂ ਦਾ ਪੇਪਰ ਵਰਕ ਦੇਖ ਲਿਓ, ਇਸ ਟੈਰਫ ਦੇ ਉੱਪਰ ਕਿੰਨਾ ਕਰਨਾ ਪੈਂਦਾ ਆ, ਅਤੇ ਜਦੋਂ ਸਮਾਨ ਬਣਿਆ ਹੁੰਦਾ ਆ, ਕੀਮਤ ਲੱਗੀ ਹੁੰਦੀ ਆ, ਫਿਰ 50% ਕੀਮਤ ਵੱਧ ਜਾਵੇ, ਮੁੜ ਕੇ ਵਾਪਸ ਆ ਜਾਂਦਾ ਨਾ। ਇੱਥੇ ਦੇ ਬਿਜ਼ਨਸ ਬੰਦ ਹੋ ਰਹੀਆਂ ਹਨ, ਕਿਸ ਕਾਰਨ? ਇਹਨਾਂ ਗੱਲਾਂ ਕਾਰਨ। ਉਹ ਜਾਂ ਤਾਂ ਇਹਨਾਂ ਨੂੰ ਪੈਸਾ ਦੇ ਦਿਓ, ਕੋਈ ਬਿਜ਼ਨਸ ਚਲਾ ਲੈਣ, ਜਾਂ ਤੁਸੀਂ 10 ਸਾਲਾਂ ਤੋਂ ਸੁੱਤੇ ਪਏ ਹਨ, ਇੰਟਰਪ੍ਰੋਵਿੰਸ਼ੀਅਲ ਟ੍ਰੇਡ ਹੋਣ ਕਰਨ ਲੱਗੇ ਹੋਏ ਹਨ। ਕਿਸੇ ਨੇ ਕਿਹਾ ਸੀਗਾ, ਕਹਿੰਦੇ ਅਸੀਂ ਦੁਬਈ ਤੋਂ ਘੱਟ ਨਹੀਂ ਹੈਗੇ, ਸਾਡੇ ਕੋਲ ਸਭ ਕੁਛ ਹੈਗਾ, ਸਾਡੇ ਕੋਲ ਤੇਲ ਵੀ ਆ, ਸਾਡੇ ਕੋਲ ਸੁੰਦਰ ਕੰਟਰੀ ਵੀ ਆ, ਸਾਡੇ ਕੋਲ ਪਾਣੀ ਵੀ ਆ, ਇਹਨੂੰ ਖੋਜੋ, ਇੱਥੇ ਹਾਈਵੇ ਭੇਜੋ, ਲੋਕਾਂ ਨੂੰ ਸੱਦੋ, ਲੋਕ ਆਉਣਗੇ, ਘੁੰਮਣਗੇ, ਫਿਰਨਗੇ, ਇਕੋਨਮੀ ਚੱਲੇਗੀ। ਪਰ ਆਪਾਂ ਕੁਛ ਕਰਕੇ ਰਾਜੀ ਨਹੀਂ ਹੈਗੇ, ਸਾਡਾ ਪੇਪਰ ਵਰਕ ਇੰਨਾ ਲੰਬਾ ਹੈਗਾ ਆ, ਅਤੇ ਅਸੀਂ ਕੁਝ ਨਹੀਂ ਕਰ ਰਹੇ, ਪਰ ਸਾਡੇ ਕੋਲ ਦੁਨੀਆ ਭਰ ਨਾਲੋਂ ਵੱਧ ਸਮਾਨ ਇੱਥੇ ਹੈਗਾ ਆ, ਜਿਹੜਾ ਆਪਾਂ ਕੱਢ ਸਕਦੇ ਅੰਡਰਗਰਾਊਂਡ ਤੇ ਉਹਨੂੰ ਰਿਫਾਈਨ ਕਰ ਸਕਦੇ ਹਾਂ। ਹਜੇ ਤੱਕ ਗੱਲਾਂ ਚੱਲ ਰਹੀਆਂ ਹੈਗੀਆਂ, ਦੇਖਦੇ ਹਾਂ ਕਦੋਂ ਫੈਕਟਰੀਆਂ ਲੱਗਦੀਆਂ ਤੇ ਲੋਕਾਂ ਨੂੰ ਜੌਬਾਂ ਮਿਲਦੀਆਂ ਤੇ ਕੰਟਰੀ ਹੋਰ ਸੁੰਦਰ ਹੁੰਦੀ। ਡਿਡ ਦਾ ਲਾਈਟਸ ਗੋ ਆਫ? ਕਿਹੜੀਆਂ ਲਾਈਟਾਂ? ਸ਼ਾਇਦ ਡੱਗ ਫੋਨ ਲਾਈਟਾਂ ਬੰਦ ਕਰਨੀਆਂ ਸੀਆਂ, ਉਹ ਆਫ ਨਹੀਂ ਹੋਈਆਂ। ਇਹਦੀਆਂ ਲਾਈਟਾਂ ਕਿਤੇ ਬੰਦ ਹੋ ਜਾਣ ਬਸ, ਤੇ ਪਰ ਉਹ ਲਾਈਟਾਂ ਹਜੇ ਆਉਣ ਆ। ਖਬਰ ਆ ਮੇਰੇ ਕੋਲ ਹੋਰ, US ਮਿਲਟਰੀ ਨੇ 11 ਦਿਨ ਲਗਾਤਾਰ ਹੋ ਗਏ ਆ ਇਰਾਨ ਤੇ ਅਟੈਕ ਕਰਦੇ ਨੂੰ, ਮਾਫ਼ ਕਰਨਾ ਗਲਾ ਸਾਫ਼ ਦੇ ਨਹੀਂ ਰਿਹਾ ਹੈਗਾ ਆ, ਟਾਈਮ ਵੀ ਸਵਾਦੀ ਵੱਲ ਚੱਲ ਰਿਹਾ ਹੈਗਾ ਆ। ਤੇ ਐਵਰੇਜ ਨਿਊ ਸਿੰਗਲ ਫੈਮਿਲੀ ਹੋਮ ਪ੍ਰਾਈਸ ਜਿਹੜੀ ਹੈਗੀ ਆ 15% ਡਾਊਨ ਹੋ ਗਈ ਹੈ ਜੂਨ ਦੇ ਵਿੱਚ, ਸੋ ਪ੍ਰਾਈਸ ਆ ਹੋਰ ਡਾਊਨ ਹੋਣੀ ਆ। ਇਹ ਜਿਹੜਾ ਕੰਮ ਕੀਤਾ ਸਰ ਮੈਨੇਜਮੈਂਟ ਕੈਨੇਡਾ ਨੂੰ ਮੈਨੇਜ ਕਰਨਾ ਉੱਪਰ ਤੋਂ ਲੈ ਕੇ ਥੱਲੇ ਤੀਕਰ, ਦੇ ਹੈਵ ਆਲ ਫੇਲਡ। ਇਮੀਗ੍ਰੈਂਟਸ ਲਿਆਂਦੇ ਇੱਕੋ ਜਗ੍ਹਾ ਸੜਕ ਤੇ, ਪ੍ਰੋਮਿਸ ਨੇ ਛੋਟੇ ਛੋਟੇ ਕਾਲਜਾਂ ਨੂੰ ਰਾਹਤ ਦੇ ਦਿੱਤੀ, ਕੋਈ ਨਹੀਂ ਤੁਹਾਨੂੰ ਉਹੀ ਸਰਟੀਫਿਕੇਟ ਮਿਲੂਗਾ ਜਿਹੜਾ ਵੱਡਾ ਕਾਲਜ ਦਿੰਦਾ। ਉਹ ਇੱਕ ਕਾਲਜ ਦੇ ਦੋ ਕਮਰੇ ਵਿੱਚ 2000 ਸਟੂਡੈਂਟ ਰਜਿਸਟਰ ਕਰਤੇ, ਉਹ ਕਿੱਥੇ ਆ ਗਏ? ਬ੍ਰੈਂਪਟਨ ਵਿੱਚ, ਮਿਸਿਸਾਗਾ ਵਿੱਚ, ਸਰੀ ਵਿੱਚ। ਫਿਰ ਅਸੀਂ ਵੀ ਇੱਕ ਇੱਕ ਘਰ ਵਿੱਚ ਚਾਰ ਚਾਰ ਰੂਮ ਕਿਰਾਏ ਤੇ ਦੇ ਦਿੱਤੇ, ਇੱਕ ਇੱਕ ਹੋਰ ਘਰ ਲੈ ਲਿਆ। ਮੌਰਗੇਜ ਸਸਤੀ ਸੀਗੀ, ਲੋਕਾਂ ਨੇ ਘਰ ਖਰੀਦ ਲਏ। ਮੌਰਗੇਜ 5% ਤੱਕ ਜਾਣੀ ਜਾਣੀ ਆ। ਕੰਮ ਸਾਰਿਆਂ ਦਾ ਔਖਾ ਹੋਇਆ ਪਿਆ ਆ, ਸੌਖਾ ਕਰ ਲਿਓ ਤੋ ਫੈਸ਼ਨ ਸ਼ੋਅ ਨਾ ਰੱਖਿਓ, ਸਜੋ ਕੱਪੜੇ ਪਾਵੋ, ਪਰ ਉਨਾ ਕੁ ਖਰਚੋ ਜਿੰਨੀ ਕੁ ਲੋੜ ਹੈਗੀ ਆ। ਆ ਜਿਹੜੇ ਬੱਚਿਆਂ ਨੇ, ਮੈਂ ਬਹੁਤ ਸਾਰੇ ਬੱਚੇ ਦੇਖੇ ਆ, ਉਹ ਵੀ ਦੇਖੇ ਆ ਜਿਹਨਾਂ ਦੇ ਘਰ ਅਸੀਂ ਚੱਲਦੇ ਆ। ਮੈਂ ਨਹੀਂ ਕਹਿੰਦਾ ਵੀ ਕੌਫੀ ਮਹਿੰਗੀ ਨਾ ਲਵੋ, ਸ਼ੌਂਕ ਪੂਰੇ ਨਾ ਕਰੋ, ਪਰ ਜਦੋਂ ਕੰਮ ਔਖਾ ਹੁੰਦਾ ਆ ਤੁਹਾਨੂੰ ਵੀ ਥੋੜ੍ਹਾ ਬਹੁਤ ਸੁਧਰਨਾ ਪੈਂਦਾ ਹੈਗਾ ਆ। ਇੱਕ ਬੰਦਾ ਬਿਲਡਿੰਗ ਤੋਂ ਡਿੱਗ ਗਿਆ, 12 ਸਟੋਰ ਦੀ ਸਟੋਰੀ ਬਿਲਡਿੰਗ ਤੋਂ ਡਿੱਗ ਗਿਆ, ਉਹ ਲੈਂਡ ਹੋ ਗਿਆ ਔਰਤ ਦੇ ਉੱਪਰ, ਔਰਤ ਮਰ ਗਈ ਥੱਲੇ, ਆਪ ਬਚ ਗਿਆ। ਵਾਟ ਆ ਲੱਕ ਤੇ ਅਨਲੱਕੀ, ਇਹ ਕਹਿ ਸਕਦੇ ਹੈਗੇ ਆ। ਲਓ ਜੀ, ਲਾਈਨਾਂ ਮੈਂ ਨਹੀਂ ਲੈ ਸਕਦਾ, ਆਪਣੇ ਸ਼ੋਅ ਆ ਰਿਹਾ ਪੰਜਾਬੀ ਵਿਰਸਾ, ਦੇਖਣਾ ਜ਼ਰੂਰ। ਅਤੇ ਇਸ ਵੀਕਐਂਡ 'ਤੇ ਕਾਫੀ ਸਾਰੇ ਪ੍ਰੋਗਰਾਮ ਹੋ ਰਹੇ ਹਨ, ਜੇ ਪਹੁੰਚ ਸਕਦੇ ਪਹੁੰਚਿਓ ਜ਼ਰੂਰ। ਕਬੱਡੀ ਦੇ ਮੈਚ ਵੀ ਹੋ ਰਹੇ ਹਨ, ਮੈਂ ਸਦਾ ਕਹਿੰਦਾ ਹੁੰਦਾ ਮਾਂ ਪਿਓ ਦੀ ਸੇਵਾ ਰੱਬ ਦੀ ਸੇਵਾ ਹੁੰਦੀ ਹੈ, ਕਰ ਲਿਓ ਜ਼ਰੂਰ, ਬਹੁਤ ਜ਼ਰੂਰੀ ਆ। ਤੁਹਾਡਾ ਪਰਿਵਾਰ ਆਪਣਾ ਤੁਸੀਂ ਹੀ ਸਾਂਭਣਾ, ਗੁੱਸੇ ਨਾ ਹੋਇਆ ਕਰੋ। ਟਾਈਮ ਔਖਾ ਲੰਘ ਰਿਹਾ ਹੈਗਾ ਆ, ਸੌਖਾ ਹੋ ਜਾਵੇਗਾ, ਪਰ ਕੰਮ ਕਰਨਾ ਪੈਣਾ। ਸ਼ਰਾਬ ਪੀ ਕੇ ਨਸ਼ੇ ਕਰਕੇ ਕੰਮ ਸੌਖਾ ਨਹੀਂ ਹੋਣਾ। ਬੰਦਾ ਕਹਿੰਦਾ ਵੀ ਦੁਖੀ ਸੀਗਾ, ਡਿਪਰੈਸ਼ਨ 'ਚ ਲੱਗਿਆ, ਸ਼ਰਾਬ ਪੀਣ ਲੱਗ ਪੈਣਾ, ਉਹਨੂੰ ਕੰਮ ਹੋਰ ਲੱਭ ਲਵੋ। ਕੰਮ ਹੈਗੇ ਹਨ, ਮਿਲਦੇ ਹਨ, ਲੱਭਣੇ ਪੈਂਦੇ ਆ, ਕੋਈ ਨਹੀਂ। ਜੇ ਸਸਤੀ ਪ੍ਰਾਈਸ 'ਤੇ ਵੀ ਕਰਨੇ ਪੈਂਦੇ, ਦੋ ਦੋ ਜੋਬਾਂ ਕਰ ਲਵੋ, ਪਰ ਆਪਣੇ ਪਰਿਵਾਰ ਵਿੱਚ ਕੋਈ ਵਿਘਨ ਨਾ ਪਾਇਓ ਪਲੀਜ਼। ਉੱਪਰ ਵਾਲਾ ਸਾਥ ਦੇਵੇਗਾ ਜ਼ਰੂਰ, ਔਖੇ ਇੱਕ ਕੰਮ ਟਾਈਮ ਸੌਖੇ ਸੌਖੇ ਵਿੱਚ ਲੈ ਕੇ ਆਵੇਗਾ, ਜਿਹੜੇ ਘਪਲੇ ਕਰਦੇ ਹਨ। ਮੈਂ ਤਾਂ ਕਹਿੰਦਾ
20: Imagine having a Muskoka getaway that works for you, even when you're not there. Discover a rare opportunity at an exclusive open house in Huntsville, where peaceful surroundings, year-round enjoyment, and endless outdoor adventures meet proven investment potential. This exceptional property offers 3 bedrooms, modern finishes, and lake access nearby. Curious to learn more? Visit the open house Saturday, July 25th from 1 till 3, or contact Jay Gundam, Remax Gold Realty, Inc. at 416-265-2222.
21: Another Don Clean with the Don Ducks.
22: Oh, he's doing dishes with Dawn Platinum.
23: The only soap trusted to save wildlife affected by oil.
22: And Platinum removes up to 99% of grease and food residue, so he doesn't have to work so hard.
23: Well, flap my wings. What'll he do with all that unused elbow grease?
22: Organize the fridge, the spice rack, the junk drawer.
23: What are you quacking on about? He's gonna make enchiladas.
22: More dishes? That's giving this duck goosebumps.
21: Dawn Platinum, the better grease getter.
24: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: पंजाबी लहरां
1: प्रोग्राम समर्पित है रंगले पंजाब नूं
0: पंजाबी बोली ते पंजाबी सभ्याचार नूं
1: गुरु साहिबान पीरां फकीरां दी धरती नूं
0: ठंडियां छावां जीआं मावां नूं
1: चौड़ियां छातियां वाले गभरूआं नूं
0: चरखा कतदियां ते पींगां झूटदियां मुटियारां नूं
1: लोक गीतां भंगड़े अते गिद्धियां दीआं छणकारां नूं
0: प्रोग्राम पंजाबी लहरां
1: हफ्ते दे 7 दिन प्राइम टाइम ते पंजाबी लहरां पंजाबीयत दी सेवा विच
2: The views and opinions of the guests and sponsors are
3: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ
4: ਓਏ ਕੱਲਾ ਮੈਂ ਨਹੀਂ ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ
3: ਵਾਹ ਯਾਰ ਨੰਬਰ ਤਾਂ ਦਈ ਮੋਨਾ ਜੀ ਦਾ
4: ਹਾਂਜੀ ਤੁਸੀਂ ਵੀ ਨੋਟ ਕਰੋ ਇੰਸ਼ੋਰੈਂਸ ਕੋਈ ਵੀ ਹੋਵੇ
5: ਇੰਸ਼ੋਰੈਂਸ ਫॉर ਯੂ ਦੀ ਮੋਨਾ ਮਹਿੰਗੀ ਜੀ
4: ਜਿਹੜੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ ਹੁਣੇ ਕਾਲ ਕਰੋ 416-500-1509 ਤੇ
5: ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫॉर ਯੂ
4: 416-509-1509
5: ਔਰ ਵਿਜ਼ਿਟ insuranceforyou.ca
6: ਹਰ ਤਰ੍ਹਾਂ ਦੀ ਫਸਟ ਸੈਕੰਡ ਜਾਂ ਥਰਡ ਮਾਰਗੇਜ ਲਈ ਜਾਂ ਕਿਸੇ ਵੀ ਤਰ੍ਹਾਂ ਦਾ ਲੋਨ ਲੈਣ ਲਈ ਮਨੀਸ਼ ਨੂੰ ਕਾਲ ਕਰੋ 416-317-3487 ਬੈਸਟ ਰੇਟਸ ਝਟਪਟ ਸਰਵਿਸ ਲਈ ਮਨੀਸ਼ 416-317-3487
7: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ ਲੀਗਲ ਬੇਸਮੈਂਟ ਬੇਸਮੈਂਟ ਫਿਨਿਸ਼ਿੰਗ ਕੰਕਰੀਟ ਡਰਾਈਵਵੇ ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਾਨਕ ਰੈਨੋਵੇਸ਼ਨ ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ ਬਹੁਤ ਹੀ ਰੀਜ਼ਨੇਬਲ ਰੇਟ ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ
8: ਮਿਲਣਾ ਇਵੈਂਟਸ ਲੈ ਕੇ ਆ ਰਹੇ ਨੇ ਤੁਹਾਡੇ ਵਾਸਤੇ ਰੂਹ ਕਾ ਸਫ਼ਰ ਟੂਰ ਜੀ ਹਾਂ ਲਾਈਵ ਮਾਸਟਰ ਸਲੀਮ ਕਾਨਸਰਟ ਇਨ ਟੋਰਾਂਟੋ 24 ਜੁਲਾਈ ਨੂੰ ਮਿਸਿਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਇੱਕ ਅਜਿਹੀ ਸ਼ਾਮ ਜੋ ਛੂ ਲਏਗੀ ਤੁਹਾਡੀ ਰੂਹ ਨੂੰ
9: ਮੈਂ ਕਿਹਾ ਚੰਨ ਜੀ ਸਲਾਮ
8: ਦਿਲਾਂ ਨੂੰ ਟੁੰਬਣ ਵਾਲੇ ਮਾਸਟਰ ਸਲੀਮ ਦੇ ਸੂਫੀਆਨਾ ਤਰਾਨੇ ਅਤੇ ਹਾਈ ਐਨਰਜੀ ਭੰਗੜਾ ਬੀਟਸ ਗੂੰਜਣਗੇ 24 ਜੁਲਾਈ ਨੂੰ ਬਾਦਸ਼ਾਹ
10: ਸੱਚ ਕਿਹੋ ਜਿਹਾ ਹੁੰਦਾ
11: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ
12: ਮਿੱਟੀ ਚੁਗਦੀ ਫਸਲ ਸੱਚ ਹੈ
11: ਖੁਰੋ ਦੀ ਪਾਣੀ ਸੱਚ ਹੈ

0: ਸਤਿਗੁਰ ਹੋਏ ਦਿਆਲ ਤਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਕਬ ਹੋ ਚੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਹਾਂ ਜੀ ਇੱਕ ਵਾਰ ਫਿਰ ਖੂਬਸੂਰਤ ਸਵੇਰ ਅਤੇ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ ਖੂਬਸੂਰਤ ਸਰੋਤਾਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾ ਲੈ ਕੇ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਮੇਰੇ ਨਾਲ ਪੰਜਾਬ ਦੀ ਧਰਤੀ ਤੋਂ ਰਮੇਸ਼ ਹੁਸ਼ਿਆਰਪੁਰੀ ਜੀ ਜੁੜ ਚੁੱਕੇ ਨੇ। ਬਹੁਤਾ ਸਮਾਂ ਨਾ ਆਪਾਂ ਗਵਾਉਂਦੇ ਹੋਏ ਵੈਲਕਮ ਕਰਦੇ ਹਾਂ ਜੀ, ਜੀ ਆਇਆਂ ਨੂੰ ਕਹਿੰਦੇ ਹਾਂ ਪੰਜਾਬ ਦੀਆਂ ਤਰਕਾਲਾਂ ਲੋਡਾ ਵੇਲਾ ਅਤੇ ਕੈਨੇਡਾ ਦੀ ਸੋਹਣੀ ਸੱਜੀ ਸਵੇਰ ਦੀ। ਜੀ ਆਇਆਂ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਰਮੇਸ਼ ਜੀ, ਠੀਕ ਠਾਕ ਹੋ?
1: ਪ੍ਰਭ ਸੰਧੂ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਔਰ ਦੱਸੀਏ ਸਟੂਡੀਓ ਦੇ ਘੜੀ ਦੇ ਮੁਤਾਬਕ 7:07 ਹੋ ਚੁੱਕਿਆ। ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 8 ਵਜੇ ਤੱਕ ਬਣਿਆ ਰਹਿਣਾ। ਸਟੂਡੀਓ ਦਾ ਇੱਕੋ ਇੱਕ ਨੰਬਰ ਤੁਹਾਨੂੰ ਦੇ ਦਈਏ, 905-673-3337, 905-673-3337 'ਤੇ ਗੱਲਾਂ ਬਾਤਾਂ ਹੋ ਸਕਦੀਆਂ ਨੇ। ਸੋ ਪਹਿਲੀ ਖਬਰ ਵੱਲ ਚੱਲਦੇ ਹਾਂ ਜੀ। ਭਾਜਪਾ ਦੇ ਮਹਾਰਾਜਾ ਰਣਜੀਤ ਵਰਗੇ ਰਾਜ ਦੇ ਸਲੋਗਨ ਦੀ ਭਾਈ ਰਾਜੂ ਉਹਨਾਂ ਨੇ ਕਹਿੰਦੇ ਫੂਕ ਕੱਢ ਦਿੱਤੀ ਹੈ ਜੀ। ਇਹ ਕੋਈ ਨਵਾਂ ਬਿਆਨ ਆ, ਨਵੀਂ ਖਬਰ ਆ? ਭਾਈ ਰਾਜੂ ਉਹਨਾਂ ਨੇ ਕਿਹੜਾ ਬਿਆਨ ਦਿੱਤਾ? ਸੋ ਇਹ ਸਾਰੀ ਕੀ ਖਬਰ ਹੈ ਜੀ?
1: ਪ੍ਰਭ ਸੰਧੂ ਜੀ, ਭਾਈ ਬਲਵੰਤ ਸਿੰਘ ਰਾਜੂ ਆਣਾ ਜਿਹੜੇ ਕਿ 31 ਸਾਲਾਂ ਤੋਂ, 3 ਦਹਾਕੇ ਤੋਂ ਜ਼ਿਆਦਾ ਸਮਾਂ ਤੋਂ ਜੇਲ੍ਹ ਚ ਬੰਦ ਹੈ, ਫਾਂਸੀ ਦੀ ਸਜ਼ਾ ਹੋਈ ਹੈ ਤੇ ਫਾਂਸੀ ਦੀ ਸਜ਼ਾ ਤੋਂ ਬਾਅਦ ਵੀ ਕਹਿ ਸਕਦੇ ਕਿ 19 ਸਾਲ ਤੋਂ ਫਾਂਸੀ ਦੀ ਸਜ਼ਾ ਤੇ ਨਹੀਂ ਅਜੇ ਹੋਈ, ਪਰੰਤੂ ਉਸ ਫਾਂਸੀ ਵਾਲੀ ਚੱਕੀ ਦੇ ਵਿੱਚ, ਜੇਲ੍ਹ ਦੇ ਵਿੱਚ ਬੰਦ ਹੈ। ਇੱਕ ਪਾਸੇ ਪੰਜਾਬ ਦੇ ਕੁਝ ਲੋਕ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਭਾਈ ਰਾਜੋਆਣਾ ਦੇ ਨਾਲ ਸੰਬੰਧਿਤ ਕੁਝ ਲੋਕ ਹੈ ਜਿਹੜੇ ਲਗਾਤਾਰ ਭਾਰਤ ਦੀ ਸਰਕਾਰ ਤੋਂ ਮੰਗ ਕਰ ਰਹੇ ਕਿ ਉਹਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦਿਓ। ਅਪੀਲਾਂ ਦਲੀਲਾਂ ਕਈ ਸਾਲਾਂ ਤੋਂ ਚੱਲ ਰਹੀਆਂ, ਦਹਾਕਾ ਵੀ ਕਹਿ ਸਕਦੇ, ਦਹਾਕਾ ਕਿਉਂ, 1.5-2 ਦਹਾਕਿਆਂ ਤੋਂ ਚੱਲ ਰਹੀਆਂ। ਉਹਨਾਂ ਅਪੀਲਾਂ ਦਲੀਲਾਂ ਦਾ ਅੱਜ ਤੱਕ ਕੋਈ ਹੱਲ ਨਹੀਂ ਨਿਕਲਿਆ। ਅੱਜ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਚਿੱਠੀ ਲਿਖੀ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਨੂੰ, ਔਰ ਉਸ ਚਿੱਠੀ ਦੇ ਵਿੱਚ ਇੱਕ ਤੇ ਉਹਨਾਂ ਨੇ ਉਹੀ ਅਪੀਲ ਕੀਤੀ ਜਿਹੜੀ ਪਹਿਲਾਂ ਵੀ ਕਈ ਵਾਰ ਕਰ ਚੁੱਕੇ ਕਿ ਜਿਹੜੀ ਤੁਸੀਂ ਮੇਰੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਾਉਣਾ ਚਾਹੁੰਦੇ ਹੋ ਉਹ ਅਪੀਲ ਵਾਪਸ ਲਓ, ਮੈਨੂੰ ਰਹਿਮ ਨਹੀਂ ਚਾਹੀਦਾ ਇਹੋ ਜਿਹੇ ਨਿਜ਼ਾਮ ਦਾ, ਇਹੋ ਜਿਹੀਆਂ ਸਰਕਾਰਾਂ। ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ 31 ਜੁਲਾਈ ਆਉਣ ਵਾਲੀ ਆ, ਰਹਿ ਗਏ 8-9 ਦਿਨ ਤੇ 19 ਸਾਲ ਹੋ ਜਾਣਗੇ ਮੈਨੂੰ ਫਾਂਸੀ ਦੀ ਚੱਕੀ ਵਿੱਚ ਬੰਦ। ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਹੈ। ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਭਾਰਤੀ ਜਨਤਾ ਪਾਰਟੀ ਦੇ ਮਹਾਰਾਜਾ ਰਣਜੀਤ ਸਿੰਘ ਵਾਲੇ ਰਾਜ ਦੇ ਸਲੋਗਨ ਦੀ ਫੂਕ ਕੱਟੀ ਹੈ, ਉਹ ਬਿਲਕੁਲ ਗੱਲ ਸੱਚ ਹੈ, ਕਿਉਂਕਿ ਉਹਨਾਂ ਨੇ ਚਿੱਠੀ ਦੇ ਵਿੱਚ ਅਕਾਲ ਤਖਤ ਸਾਹਿਬ ਨੂੰ ਇਹ ਵੀ ਲਿਖਿਆ ਕਿ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਲੀਡਰਾਂ ਨੂੰ ਤਲਬ ਕਰੋ ਜਿਹੜੇ ਲੀਡਰ ਕਹਿੰਦੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਅਸੀਂ ਰਾਜ ਲੈ ਕੇ ਆਉਣ। ਉਹ ਕਹਿੰਦੇ 6 ਮਹੀਨੇ ਤੋਂ ਵੱਧ ਜਿਹੜਾ ਫੈਸਲਾ ਲਟਕ ਨਹੀਂ ਸਕਦਾ ਸੀ, ਜਿਹੜੀ ਅਪੀਲ, ਰਹਿਮ ਦੀ ਅਪੀਲ ਉੱਥੇ ਭਾਈ ਐਸ ਜੀ ਪੀ ਸੀ ਨੇ ਅਗਵਾਈ ਕੀਤੀ ਭਾਈ ਰਾਜੋਆਣਾ ਦੀ, ਜਿਹੜਾ ਵੱਧ ਤੋਂ ਵੱਧ 6 ਮਹੀਨੇ ਚ ਮਸਲਾ ਹੱਲ ਹੋ ਜਾਣਾ ਚਾਹੀਦਾ ਸੀ। ਅੱਜ 15 ਸਾਲ ਹੋ ਗਏ ਤੇ ਇਹ ਲੈ ਕੇ ਆਉਣਗੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ। ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਬੀਤੇ ਦਿਨਾਂ ਦੇ ਵਿੱਚ ਅਕਾਲ ਤਖਤ ਸਾਹਿਬ ਨੇ ਇੱਕ 5-ਮੈਂਬਰੀ ਕਮੇਟੀ ਬਣਾਈ ਜਿਹੜੀ ਭਾਰਤ ਦੇ ਗ੍ਰਹਿ ਮੰਤਰੀ ਨੂੰ ਮਿਲੂਗੀ। ਭਾਰਤ ਦਾ ਗ੍ਰਹਿ ਮੰਤਰੀ ਉਸ 5-ਮੈਂਬਰੀ ਟੀਮ ਨੂੰ ਮਿਲਣ ਦਾ ਤੇ ਸਮਾਂ ਨਹੀਂ ਦਿੰਦਾ ਤੇ ਗੱਲਾਂ ਕਰਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗੀਆਂ। 2019 ਵਿੱਚ ਕਹਿੰਦੇ ਕਿ ਫਾਂਸੀ ਮਾਫੀ, ਸਜ਼ਾ ਘੱਟ ਤੇ ਜਿਹੜੇ ਜੇਲ੍ਹਾਂ ਚ ਬੰਦ ਬੰਦੀ ਸਿੰਘ ਹੈ ਉਹਨਾਂ ਦੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਇਹਨਾਂ ਨੇ, ਇਸ ਕੇਂਦਰ ਸਰਕਾਰ ਨੇ, ਉਹ ਨੋਟੀਫਿਕੇਸ਼ਨ ਤੋਂ ਤੇ ਮੁੱਕਰ ਕੇ ਲਾਗੂ ਨਹੀਂ ਕੀਤਾ ਤੇ ਇਹਨਾਂ ਨੇ ਲੈ ਕੇ ਆਉਣਾ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ। ਕਹਿੰਦੇ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ, ਜਿਹੜੇ ਲੋਕ ਇਸ ਵੇਲੇ ਵਰਤ ਰਹੇ ਆ ਉਹਨਾਂ ਨੂੰ ਅਕਾਲ ਤਖਤ ਸਾਹਿਬ ਸੱਦੋ ਕਿ ਇਹ ਕਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਵਰਤ ਸਕਦੇ ਆ। ਹੁਣ ਗੱਲ ਇਹ ਹੈ ਪ੍ਰਭ ਸੰਧੂ ਜੀ, ਗੱਲ ਤੇ ਬਿਲਕੁਲ ਉਹਨਾਂ ਨੇ ਦਰੁਸਤ ਕਹੀ ਹੈ। ਹੁਣ ਗੱਲ ਇਹ ਹੈ ਕਿ ਜੋ ਮੈਂ ਵੇਖ ਰਿਹਾ ਕਿ ਪੰਜਾਬ ਦੇ ਵਿੱਚ ਬੀਤੇ ਸਮੇਂ ਰਾਜ ਕਰਨ ਵਾਲੀ ਧਿਰ ਕਾਂਗਰਸ ਜਿਹੜੀ ਇਸ ਵੇਲੇ ਕਾਟੋ ਕਲੇਸ਼ ਦਾ ਸ਼ਿਕਾਰ ਹੈ। ਸਿਆਸੀ ਤੌਰ ਤੇ ਭਾਰਤ ਵਿੱਚ ਕਮਜ਼ੋਰ ਪਈ ਹੈ, ਉਹਦਾ ਅਸਰ ਪੰਜਾਬ ਦੀ ਸਿਆਸਤ ਤੇ ਵੀ ਹੋ ਰਿਹਾ। ਅਕਾਲੀ ਦਲ ਜਿਸ ਨੇ ਪੰਜਾਬ ਚ ਰਾਜ ਕੀਤਾ ਉਹ ਆਪਣੀ ਸਿਆਸੀ ਜ਼ਮੀਨ ਬਹੁਤ ਬੁਰੀ ਤਰ੍ਹਾਂ ਖਰਾਬ ਕਰ ਚੁੱਕਾ ਹੈ ਆਪਣੀ ਸਿਆਸੀ ਜ਼ਮੀਨ। ਆਮ ਆਦਮੀ ਪਾਰਟੀ ਜਿਹੜੀ ਇਨਕਲਾਬੀ ਹੋਣ ਦਾ ਦਾਅਵਾ ਕਰਦੀ ਸੀ ਉਹ ਇਨਕਲਾਬੀ ਦਾ ਰੁਤਬਾ ਹਾਸਲ ਨਹੀਂ ਕਰ ਸਕੀ ਪੰਜਾਬ ਦੇ ਵਿੱਚ, ਤੇ ਭਾਰਤੀ ਜਨਤਾ ਪਾਰਟੀ ਅਸਲ ਵਿੱਚ ਇਹਨਾਂ ਹਾਲਾਤਾਂ ਦੇ ਵਿੱਚ ਬਗਦੀ ਗੰਗਾ ਜਿਹਨੂੰ ਆਪਾਂ ਆਖਦੇ ਬਗਦੀ ਗੰਗਾ ਚ ਹੱਥ ਧੋਣਾ ਚਾਹੁੰਦੀ ਹੈ ਤੇ ਹਾਲਾਤਾਂ ਦਾ ਲਾਹਾ ਲੈਣਾ ਚਾਹੁੰਦੀ ਹੈ। ਹੁਣ ਉਹ ਹਾਲਾਤਾਂ ਦਾ ਲਾਹਾ ਲੈਣ ਲਈ ਜਿਵੇਂ ਇੱਥੇ ਕਈ ਚੀਚੀ ਨੂੰ ਖੂਨ ਲਾ ਕੇ ਆਪਣੇ ਆਪ ਨੂੰ ਸ਼ਹੀਦ ਦੱਸੀ ਜਾਂਦੇ ਹੈ, ਦੋ ਨਾਅਰੇ ਲਾਉਣ ਦੇ ਨਾਲ ਕਹਿੰਦੇ ਅਸੀਂ ਇਨਕਲਾਬੀ ਹੋ ਗਏ, ਬੜੇ ਏਦਾਂ ਦੇ ਆ। ਬੜੀਆਂ ਪੋਲੀਟੀਕਲ ਪਾਰਟੀਆਂ ਏਦਾਂ ਦੀਆਂ ਜਿਹੜੀਆਂ ਕਹਿੰਦੀਆਂ ਜੀ ਅਸੀਂ ਹੀ ਸਮਾਜ ਦੇ ਪਾਲਣਹਾਰ ਆ, ਅਸੀਂ ਰਾਖੇ ਆ। ਉਵੇਂ ਭਾਰਤੀ ਜਨਤਾ ਪਾਰਟੀ ਉਹਨੂੰ ਪਤਾ ਲੱਗ ਗਿਆ ਕਿ ਭਾਈ ਹਾਲਾਤ ਇਹ ਹੈ। ਅਕਾਲੀਆਂ ਨੇ ਵੀ ਬੀਤੇ ਸਮੇਂ ਬਥੇਰਾ ਕੁਛ ਪੰਜਾਬ ਚ ਕੀਤਾ ਜਿਹੜਾ ਲੋਕਾਂ ਨੇ ਅਧਿਆਪਕ ਨੇ ਭੁਲਾ ਦਿੱਤਾ, ਕਾਂਗਰਸ ਨੇ ਵੀ ਬਹੁਤ ਕੁਛ ਕੀਤਾ ਉਹਨਾਂ ਨੂੰ ਵੀ ਲੋਕਾਂ ਨੇ ਭੁਲਾ ਦਿੱਤਾ। ਆਮ ਆਦਮੀ ਪਾਰਟੀ ਜਿਹੜੀ ਇਨਕਲਾਬੀਆਂ ਦਾ ਦਾਅਵਾ ਕਰਦੀ ਸੀ ਕਿ ਅਸੀਂ ਇਨਕਲਾਬੀ ਪਾਰਟੀ ਆ, ਉਹਦੀ ਫੂਕ ਨਿਕਲ ਚੁੱਕੀ, ਇਨਕਲਾਬੀ ਵਾਲਾ ਰੁਤਬਾ ਪੰਜਾਬ ਚੋਂ ਹਾਸਲ ਨਹੀਂ ਕਰ ਸਕੀ, ਤੇ ਉਹ ਬਗਦੀ ਗੰਗਾ ਜਿਹੜਾ ਭਾਜਪਾ ਹੱਥ ਧੋਣ ਲੱਗੀ ਹੈ। ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਹੱਥੇ ਫੜ ਲਈ। ਹੁਣ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਹੱਥ ਵਿੱਚ ਫੜਨ ਦੇ ਨਾਲ ਜਾਂ ਪ੍ਰਧਾਨ ਮੰਤਰੀ ਨੂੰ ਭੇਟ ਕਰਨ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤਾਂ ਨਹੀਂ ਆਉਣਾ ਨਾ। ਹੁਣ ਉਹ ਅੱਜ ਜਿਹੜੀ ਗੱਲ ਭਾਈ ਰਾਜੋਆਣਾ ਨੇ ਚਿੱਠੀ ਚ ਲਿਖੀ ਹੈ, ਹਾਲਾਂਕਿ ਅਕਾਲ ਤਖ਼ਤ ਸਾਹਿਬ ਤਲਬ ਕਰਦੇ ਨੇ ਨਹੀਂ ਕਰਦੇ ਜਥੇਦਾਰ ਜੀ ਜਾਣਦੇ ਹੈ, ਪਰੰਤੂ ਇਹ ਮੁੱਦਾ ਜਿਹੜਾ ਬਣਨਾ ਵਾਕਿਆ ਹੀ ਚਾਹੀਦੇ ਇਹੋ ਜਿਹੇ ਮੁੱਦੇ ਕਿ ਕੋਈ ਇਨਕਲਾਬ ਦੀਆਂ ਗੱਲਾਂ ਕਰਕੇ ਸਰਕਾਰ ਬਣਾ ਗਿਆ, ਕੋਈ ਕਹਿੰਦੇ ਅਸੀਂ ਸੈਕੂਲਰ ਪਾਰਟੀ ਹੈ, ਕੋਈ ਕਹਿੰਦੇ ਅਸੀਂ ਪੰਥ ਦੇ ਰਾਖੇ ਆ, ਇੱਕ ਹੁਣ ਨਵੇਂ ਰਾਖੇ ਆ ਗਏ, ਭਾਜਪਾ ਵਾਲੇ ਕਹਿੰਦੇ ਅਸੀਂ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਲੈ ਕੇ ਆਉਣਾ, ਤੇ ਹਾਲਾਤ ਇਹ ਹੈ ਕਿ ਜਿੱਥੇ ਨਿਆਣੇ ਕੁੱਟੇ ਜਾਂਦੇ ਉੱਥੇ ਵਿਦਿਆਰਥੀ ਕੁੱਟ ਰਹੇ ਆ, ਜਿੱਥੇ ਜੋ ਚੱਲਦਾ ਭਾਜਪਾ ਵੀ ਘੱਟ ਕਰ ਰਹੀ ਹੈ। ਪੰਜਾਬ ਦੇ ਕਿਸਾਨਾਂ ਨੂੰ ਕਹਿੰਦੇ ਅਸੀਂ ਤੁਹਾਨੂੰ ਹਰਿਆਣਾ ਨਹੀਂ ਟੱਪਣ ਦੇਣਾ, ਤੇ ਕਹਿੰਦੇ ਅਸੀਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਲੈ ਕੇ ਆਉਣਾ। ਸੋ ਇਸ ਕਰਕੇ ਗੱਲ ਇਹ ਆ ਕਿ ਜਿਹੜੀ ਭਾਈ ਰਾਜੋਆਣਾ ਨੇ ਚਿੱਠੀ ਲਿਖੀ ਹੈ ਹੋ ਸਕਦਾ ਉਹਦੇ ਮਗਰ ਵੀ ਕਿਤੇ ਨਾ ਕਿਤੇ ਸਿਆਸੀ ਇਰਾਦਾ ਹੋਵੇ, ਕਿਉਂਕਿ ਭਾਈ ਬਲਵੰਤ ਸਿੰਘ ਰਾਜੋਆਣਾ ਵੀ ਬੀਤੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਵਾਲੇ ਪਾਸੇ ਭੁਗਤ ਰਹੇ ਆ। ਪਰੰਤੂ ਜਿਹੜੀ ਗੱਲ ਉਹਨਾਂ ਨੇ ਆਖੀ ਉਹ ਦਰੁਸਤ ਹੈ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਹੱਥ ਵਿੱਚ ਫੜ ਕੇ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ, ਇਹਨੂੰ ਉਹ ਲਾਹਾ ਲੈਣ ਨਹੀਂ ਦੇਣਾ ਚਾਹੀਦਾ। ਅਕਾਲ ਤਖ਼ਤ ਸਾਹਿਬ ਨੂੰ ਉਹਨਾਂ ਭਾਜਪਾ ਦੇ ਲੀਡਰਾਂ ਨੂੰ ਤਲਬ ਕਰਨਾ ਚਾਹੀਦਾ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਦਾਅਵਾ ਕਰ ਰਹੇ ਹੈ ਪਰੰਤੂ ਅਮਲ ਵਿੱਚ ਗੱਲ ਹੋ ਰਹੀ ਹੈ।
2: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumea.io, 289-982-9597, 289-982-9597।
0: ਸੋ ਬਿਲਕੁਲ ਜੀ, ਨਾਲ ਦੀ ਨਾਲ ਤੁਹਾਨੂੰ ਮੱਲੀ ਟੈਂਟ ਸਰਵਿਸ ਦਾ ਸੁਨੇਹਾ ਦੇ ਦਈਏ। ਆਊਟਡੋਰ ਸੇਵਾਵਾਂ ਦੇ ਲਈ ਤੁਸੀਂ ਇੱਕ ਵਧੀਆ ਟੈਂਟ ਸਰਵਿਸ ਲੱਭ ਰਹੇ ਸੀ, ਆਊਟਡੋਰ ਸੇਵਾਵਾਂ ਦੇ ਲਈ ਮੱਲੀ ਟੈਂਟ ਸਰਵਿਸ ਨੂੰ ਯਾਦ ਰੱਖੋ। ਕੋਈ ਵਿਆਹ ਸ਼ਾਦੀ ਈਵੈਂਟ ਜਾਂ ਆਊਟਡੋਰ ਦੇ ਵਿੱਚ ਕੋਈ ਫੰਕਸ਼ਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੱਲੀ ਟੈਂਟ ਸਰਵਿਸ ਨਾਲ ਰਾਬਤਾ ਕਰ ਸਕਦੇ ਹੋ। ਪੰਜਾਬੀ ਲੈਣ ਦਾ ਰੈਫਰੈਂਸ ਦੇਣਾ ਨਾ ਭੁੱਲਣਾ, 647-999-2569, 6497-999-2569। ਮੱਲੀ ਟੈਂਟ ਸਰਵਿਸ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਸੋ ਕੱਲ੍ਹ ਤੋਂ ਲੈ ਕੇ ਬਹੁਤ ਸਾਰੀਆਂ ਵੀਡੀਓਜ਼ ਬੜੀਆਂ ਖਬਰਾਂ ਸਾਹਮਣੇ ਆਈਆਂ, ਤੁਸੀਂ ਵੀ ਰਮੇਸ਼ ਜੀ ਜ਼ਿਕਰ ਕੀਤਾ। ਸੋ ਵਿਦਿਆਰਥੀਆਂ 'ਤੇ ਜਿਹੜਾ ਲਾਠੀਚਾਰਜ ਹੋਇਆ, ਚਾਰੇ ਪਾਸੇ ਉਸਦੀ ਬੜੀ ਨਿੰਦਾ ਹੋਈ, ਪਰ ਸਰਕਾਰ ਵਾਲਿਓ ਪਾਸਿਓਂ ਕੋਈ ਸੂਹ ਪਤਾ ਨਹੀਂ ਲੱਗਿਆ, ਕੋਈ ਜਵਾਬ ਨਹੀਂ ਆਇਆ। ਸੋ ਹੁਣ ਉਹਦੀ ਸੰਸਦ ਦੇ ਵਿੱਚ ਕਹਿੰਦੇ ਗੂੰਜ ਉੱਠੀ ਆ।
1: ਸੰਧੂ ਜੀ, ਸੰਸਦ ਵਿੱਚ ਵੀ ਗੂੰਜ ਹੈ, ਸੋਸ਼ਲ ਮੀਡੀਆ 'ਤੇ ਵੀ ਗੂੰਜ ਆ, ਅਦਾਲਤਾਂ ਤੱਕ ਵੀ ਗੱਲ ਪਹੁੰਚ ਗਈ। ਇਸ ਵੇਲੇ ਤੇ ਤਾਜ਼ਾ ਹਾਲਾਤ ਜਿਹੜੇ ਦਿੱਲੀ ਦੇ ਹੈ, ਜੰਤਰ ਮੰਤਰ ਦੇ ਹੈ, ਸੰਸਦ ਭਵਨ ਦੇ ਹੈ। ਅੱਜ ਇੱਕ ਤੇ ਮਸਲਾ ਭਾਰਤ ਦੇ ਸੁਪਰੀਮ ਕੋਰਟ ਵਿੱਚ ਪਹੁੰਚਿਆ, ਜੋ ਬੀਤੇ ਕੱਲ ਨੀਟ ਦੀ ਪ੍ਰੀਖਿਆ ਦੇ ਖਿਲਾਫ ਭਾਰਤ ਦੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕਰਦੇ ਜਿਹੜੇ ਵਿਦਿਆਰਥੀ ਸੀ, ਉਹਨਾਂ ਤੇ ਲਾਠੀਚਾਰਜ ਜੋ ਹੋਇਆ, ਜੋ ਅਥਰੂ ਗੈਸ ਦੇ ਗੋਲੇ ਵਰੇ, ਜੋ ਵੀ ਉੱਥੇ ਹੋਇਆ, ਬਹੁਤ ਕੁਝ ਤਸਵੀਰਾਂ 'ਚ ਕਹਿ ਦਾ ਉਹ ਮਸਲਾ। ਪਰ ਜਦੋਂ ਭਾਰਤ ਦੇ ਸੁਪਰੀਮ ਕੋਰਟ ਪਹੁੰਚਿਆ ਤੇ ਸੁਪਰੀਮ ਕੋਰਟ ਨੇ ਉਸ ਸੁਣਵਾਈ ਤੋਂ, ਤੁਰੰਤ ਸੁਣਵਾਈ ਤੋਂ ਇਨਕਾਰ ਕਰ ਦਿੱਤਾ। ਭਾਰਤ ਦੇ ਚੀਫ ਜਸਟਿਸ ਸੂਰਿਆ ਕਾਂਤ ਨੇ ਤੇ ਇੱਥੋਂ ਤੱਕ ਵੀ ਸ਼ਬਦਾਂ 'ਚ ਜ਼ਿਕਰ ਕੀਤਾ ਕਿ ਜਦੋਂ ਵਕੀਲ ਨੇ ਆਖਿਆ ਕਿ ਅਸੀਂ ਉਹ ਤਸਵੀਰਾਂ ਦਿਖਾਉਣੀਆਂ ਚਾਹੁੰਦੇ ਹਾਂ, ਅਸੀਂ ਵੀਡੀਓ ਦਿਖਾਉਣੀ ਚਾਹੁੰਦੇ ਹਾਂ, ਕਹਿੰਦੇ ਸਾਡਾ ਸਮਾਂ ਬਰਬਾਦ ਨਾ ਕਰੋ। ਪਰ ਮੈਂ ਜ਼ਿਕਰ ਕਰਦਾ, ਸਰੋਤਿਆਂ ਨੂੰ ਪਤਾ ਹੋਵੇਗਾ, ਯਾਦ ਹੋਵੇਗਾ, ਇਹ ਭਾਰਤ ਦੇ ਉਹੀ ਚੀਫ ਜਸਟਿਸ ਸੂਰਿਆ ਕਾਂਤ ਹੈ ਜਿਨ੍ਹਾਂ ਦੇ ਵਿਗੜੇ ਸ਼ਬਦਾਂ ਨੇ, ਵਿਗੜੇ ਬੋਲਾਂ ਨੇ ਇਹ ਕਾਂਗਰਸ ਜਨਤਾ ਪਾਰਟੀ ਹੋਂਦ ਵਿੱਚ ਲਿਆਂਦੀ ਹੈ। ਹੁਣ ਕਾਂਗਰਸ ਜਨਤਾ ਪਾਰਟੀ ਪ੍ਰਭ ਸੰਧੂ ਜੀ ਜੰਤਰ ਮੰਤਰ ਵਿੱਚ ਨਿਰੰਤਰ ਬੈਠੀ ਹੈ। ਅੱਜ ਕਰੀਬ ਕਰੀਬ ਕਹਿ ਸਕਦੇ 32-33 ਦਿਨ ਹੋ ਗਏ, 32-33 ਦਿਨ ਤੋਂ ਉਹ ਜੰਤਰ ਮੰਤਰ 'ਚ ਬੈਠੇ ਆ। ਭਾਵਾਂ ਕਿ ਕੱਲ੍ਹ ਖਦੇੜਨ ਦਾ ਯਤਨ ਕੀਤਾ, ਕਾਫੀ ਖਦੇੜੇ ਗਏ, ਪਰੰਤੂ ਇਸ ਵੇਲੇ ਵੀ ਉਹ ਡਟੇ ਹੋਏ ਆ। ਅਭਿਜੀਤ ਦਿਪਕੇ ਸੋਨਮ ਵਾਂਗ ਚੁੱਕਤੀ ਅਪੀਲ ਤੇ ਬੀਤੇ ਕੱਲ੍ਹ ਭੁੱਖ ਹੜਤਾਲ ਖਤਮ ਕਰ ਗਏ ਸੀ। ਦੂਜੇ ਪਾਸੇ ਪਤਾ ਇਹ ਲੱਗਾ ਕਿ ਸੋਨਮ ਵਾਂਗਚੁੱਕ ਨੂੰ ਵੀ ਅਪੀਲ ਅੱਜ ਅਭਿਜੀਤ ਦਿਪਕੇ ਨੇ ਕੀਤੀ ਕਿ ਭਾਈ ਤੂੰ ਵੀ ਭੁੱਖ ਹੜਤਾਲ ਖਤਮ ਕਰਦੇ, ਅਸੀਂ ਸੰਘਰਸ਼ ਲੜਾਂਗੇ, ਅਸੀਂ ਜਾਨਾਂ ਨਹੀਂ ਗਵਾਵਾਂਗੇ। ਸੁਪਰੀਮ ਕੋਰਟ ਸੁਣਵਾਈ ਤੋਂ ਇਨਕਾਰ ਕਰ ਚੁੱਕਾ ਹੈ। 10 FIR ਵਿਦਿਆਰਥੀ ਸੰਘਰਸ਼ਾਂ ਦੇ ਖਿਲਾਫ ਦਰਜ ਹੋ ਚੁੱਕੀਆਂ ਹੈ। ਹਾਲਾਤਾਂ ਨੂੰ ਵੇਖਦੇ, ਰੌਲੇ ਰੱਪੇ ਨੂੰ ਵੇਖਦੇ, 16 ਮੈਟਰੋ ਸਟੇਸ਼ਨ ਦਿੱਲੀ ਦੇ ਜਿਹੜਾ ਜੰਤਰ ਮੰਤਰ ਜਾਂ ਸੰਸਦ ਭਵਨ ਦੇ ਇੱਧਰ ਉੱਧਰ ਹੈ, ਉਹ ਬੰਦ ਹੈ। ਔਰ ਮੇਰੇ ਕੋਲ ਰਿਪੋਰਟਾਂ ਨੇ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ CRF ਦੇ ਜਵਾਨ ਜਿਹੜੇ ਜਹਾਜ਼ਾਂ ਦੇ ਰਾਹੀਂ, ਖਾਸ ਕਰਕੇ ਪੱਛਮੀ ਬੰਗਾਲ ਜਿਹੜੀ ਸਿਕਿਉਰਿਟੀ ਤਨਾਤ ਸੀ ਵੋਟਾਂ ਚੋਂ, ਉਹ ਇਸ ਵੇਲੇ ਦਿੱਲੀ ਢੋਈ ਜਾ ਰਹੀ ਹੈ। ਬਾਕੀ CRPF ਤੇ ਹੋਰ ਜਿਹੜੀਆਂ ਪੈਰਾਮਿਲਟਰੀ ਫੋਰਸਿਸ ਹੈਗੀਆਂ, ਉਹ ਦਿੱਲੀ ਦੇ ਵਿੱਚ ਜਿਹੜੀਆਂ ਇਸ ਵੇਲੇ ਇਕੱਠੀਆਂ ਕੀਤੀਆਂ ਜਾ ਰਹੀਆਂ ਜਹਾਜ਼ਾਂ ਦੇ ਰਾਹੀਂ। ਔਰ ਵਿਰੋਧੀ ਧਿਰ ਨੇ ਅੱਜ ਸੰਸਦ ਦਾ, ਤੁਸੀਂ ਹੰਗਾਮੇ ਦਾ ਜ਼ਿਕਰ ਕੀਤਾ ਹੈ, ਕਾਲੇ ਕੱਪੜੇ ਪਾ ਕੇ ਸਦਨ ਦੇ ਅੰਦਰ ਵੀ ਤੇ ਬਾਹਰ ਵੀ ਰੌਲਾ ਰੱਪਾ ਪਾਇਆ। ਵਿਰੋਧੀ ਧਿਰਾਂ ਕਹਿੰਦੀਆਂ ਕਿ ਜਿਹੜਾ ਵਿਦਿਆਰਥੀਆਂ ਤੇ ਲਾਠੀਚਾਰਜ ਹੋਇਆ, ਗਲਤ ਕੀਤਾ ਹੈ। ਜ਼ਿੰਮੇਵਾਰ ਅਧਿਕਾਰੀ ਹੋਣ, ਚਾਹੇ ਪੁਲਿਸ ਮੁਲਾਜ਼ਮ ਹੈ, ਚਾਹੇ ਕੋਈ ਵੀ, ਉਹਨਾਂ ਦੇ ਖਿਲਾਫ ਕਾਰਵਾਈ ਹੋਵੇ ਤੇ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਹੋਣਾ ਚਾਹੀਦਾ ਹੈ। ਹੁਣ ਇਹ ਤੇ ਇੱਕ ਪਾਸੇ ਹੈ ਕਾਂਗਰਸ ਜਨਤਾ ਪਾਰਟੀ ਜਾਂ ਵਿਰੋਧੀਆਂ ਦੀ ਗੱਲ। ਭਾਰਤੀ ਜਨਤਾ ਪਾਰਟੀ ਕਹਿੰਦੀ ਕਿ ਅਸੀਂ ਨੀਟ ਪ੍ਰੀਖਿਆ ਲੀਕ ਤੇ ਚਰਚਾ ਲਈ ਤਿਆਰ ਹੈਗੇ ਸੰਸਦ ਦੇ ਵਿੱਚ। ਹੁਣ ਭਾਰਤੀ ਜਨਤਾ ਪਾਰਟੀ ਨੇ ਨਾਲ ਇਹ ਵੀ ਗੱਲ ਆਖੀ ਹੈ ਕਿ ਭਾਈ ਸੜਕਾਂ ਤੇ ਪ੍ਰਦਰਸ਼ਨ ਦੇ ਨਾਲ ਨਹੀਂ ਹੋਣਾ ਕੁਛ ਵੀ, ਅਸੀਂ ਇੱਥੇ ਚਰਚਾ ਲਈ ਤਿਆਰ ਹਾਂ। ਵਿਰੋਧੀ ਧਿਰਾਂ ਕਹਿੰਦੇ ਕਿ ਚਰਚਾ ਕਰਾਂਗੇ, ਪਰੰਤੂ ਉਸ ਚਰਚਾ ਤੋਂ ਪਹਿਲਾਂ ਅਖਿਲੇਸ਼ ਯਾਦਵ ਨੇ ਅੱਜ ਲੋਕ ਸਭਾ ਦੇ ਵਿੱਚ ਇਹ ਗੱਲ ਆਖੀ ਕਿ ਪੁਲਿਸ ਨੇ ਬੇਟੀਆਂ ਦੇ ਕੱਪੜੇ ਤੱਕ ਪਾੜ ਦਿੱਤੇ, ਪਹਿਲਾਂ ਤੇ ਜਿਹੜੇ ਜ਼ਿੰਮੇਵਾਰ ਹੈ ਉਹਨਾਂ ਨੂੰ ਸਜ਼ਾਵਾਂ ਦੇਵੋ, ਧਰਮਿੰਦਰ ਪ੍ਰਧਾਨ ਨੂੰ ਚਲਦੇ ਕਰੋ। ਕੇਸੀ ਵੇਣੁਗੋਪਾਲ ਕਾਂਗਰਸ ਦੇ ਆਗੂ ਹੈ, ਉਹਨਾਂ ਨੇ ਤੇ ਲੋਕ ਸਭਾ ਦੇ ਵਿੱਚ ਸਾਫ਼ ਕਹਿ ਦਿੱਤਾ ਕਿ ਪਹਿਲਾਂ ਧਰਮਿੰਦਰ ਪ੍ਰਧਾਨ ਦਾ ਅਸਤੀਫਾ, ਫਿਰ ਅਗਲੀ ਗੱਲ ਕਰਾਂਗੇ। ਬੀਤੇ ਕੱਲ੍ਹ ਵੀ ਖੂਬ ਹੰਗਾਮਾ ਹੋਇਆ, ਵੱਡੇ ਪੱਧਰ ਤੇ ਕਾਂਗਰਸ ਨੇ ਪ੍ਰਧਾਨ ਮੰਤਰੀ ਦੇ ਕੋਠੀ ਵਾਲੇ ਪਾਸੇ ਨੂੰ, ਗ੍ਰਹਿ ਵਾਲੇ ਪਾਸੇ ਨੂੰ ਮੋੜਾ ਕੱਟ ਲਿਆ। ਉਹ ਆਪਣੇ ਆਪ 'ਚ ਇੱਕ ਸਿਆਸਤ ਹੈ। ਹੁਣ ਦੂਜੀ ਗੱਲ ਇਹ ਹੈ ਕਿ ਜਿਸ ਢੰਗ ਦੇ ਨਾਲ ਅਭਿਜੀਤ ਦਿਪਕੇ ਨੇ ਸੋਨਮ ਵਾਂਗਚੁੱਕ ਨੂੰ ਅਪੀਲ ਕਰ ਦਿੱਤੀ ਕਿ ਭਾਈ ਤੂੰ ਆਪਣਾ ਭੁੱਖ ਹੜਤਾਲ ਖਤਮ ਕਰ ਦੇ, ਮਰਨ ਵਰਤ ਤੋੜ ਦੇ, ਉਹ ਆਪਣੇ ਆਪ 'ਚ ਗੱਲ ਜ਼ਰੂਰ ਸੁਰਖੀਆਂ ਵਿੱਚ ਹੈ, ਕਿਉਂਕਿ ਸੋਨਮ ਵਾਂਗਚੁੱਕ ਦੀ ਭੁੱਖ ਹੜਤਾਲ ਵੀ ਇਸ ਅੰਦੋਲਨ ਦਾ ਇੱਕ ਮੁੱਖ ਅੰਗ ਹੈ। ਹੁਣ ਗੱਲ ਇਹ ਹੈ ਕਿ ਜੇ ਉਹ ਭੁੱਖ ਹੜਤਾਲ ਖਤਮ ਕਰ ਲੈਂਦੇ ਹੈ ਤੇ ਫਿਰ ਕਿੱਧਰ ਨੂੰ ਜਾਵੇਗਾ ਅੰਦੋਲਨ? ਦੂਜਾ ਜਿਹੜਾ ਇਸ ਵੇਲੇ ਜੰਤਰ ਮੰਤਰ ਚ ਨਿਰੰਤਰ ਅੰਦੋਲਨ ਜਾਰੀ ਹੈ, ਕੇਂਦਰ ਵਾਲਿਆਂ ਨੇ ਸਖਤੀ ਵੀ ਸ਼ੁਰੂ ਕਰ ਦਿੱਤੀ ਹੈ। ਵਿਰੋਧੀ ਪਾਰਟੀਆਂ ਲਈ ਇਸ ਵੇਲੇ ਲੋਕ ਸਭਾ ਭਾਵ ਕੀ ਕਾਰਵਾਈ ਚੱਲ ਰਹੀ ਹੈ, ਲੋਕ ਸਭਾ ਦੀ ਸੰਸਦ ਦਾ ਮਾਨਸੂਨ ਇਜਲਾਸ ਹੈ, ਉੱਥੇ ਮੁੱਦਾ ਚੁੱਕਿਆ ਜਾਣਾ। ਇਸ ਕਰਕੇ ਕਾਫੀ ਜਿਹੜੀ ਗੂੰਜ ਬਾਹਰ ਵੀ ਤੇ ਲੋਕ ਸਭਾ ਦੇ ਅੰਦਰ ਵੀ ਜਾਰੀ ਹੈ, ਹੱਲ ਨਿਬੇੜੇ ਵਾਲੇ ਪਾਸੇ ਨੂੰ ਵੱਧ ਨਹੀਂ ਰਿਹਾ, ਕਿਉਂਕਿ ਭਾਰਤ ਦੀ ਸਰਕਾਰ ਜਿਹੜੀ ਮੁੱਖ ਮੰਗ ਹੈ ਕਿ ਧਰਮਿੰਦਰ ਪ੍ਰਧਾਨ ਭਾਰਤ ਦੇ ਸਿੱਖਿਆ ਮੰਤਰੀ ਦਾ ਅਸਤੀਫਾ, ਉੱਤੇ ਚੁੱਪੀ ਧਾਰ ਕੇ ਬੈਠੀ ਹੈ। ਬਾਕੀ ਗੱਲਾਂ ਬਾਤਾਂ ਅੰਦਰ ਜ਼ਰੂਰ ਚੱਲ ਰਹੀਆਂ ਹੈ। ਬੀਤੇ ਕੱਲ ਦੋ ਵਾਰ ਤੇ ਅੱਜ ਇੱਕ ਵਾਰ ਕਾਂਗਰਸ ਜਨਤਾ ਪਾਰਟੀ ਦੇ ਪ੍ਰਤੀਨਿਧੀਆਂ ਦੀ ਮੀਟਿੰਗ ਜਿਹੜੀ ਹੈ ਭਾਰਤ ਸਰਕਾਰ ਦੇ ਪ੍ਰਤੀਨਿਧੀਆਂ ਨਾਲ ਹੋ ਚੁੱਕੀ ਹੈ। ਮਸਲਾ ਅਜੇ ਹੱਲ ਨਹੀਂ ਹੋਇਆ, ਉਮੀਦ ਹੈ ਕਿ ਕੁਛ ਨਾ ਕੁਛ ਅੱਜ ਸ਼ਾਮ ਤੱਕ ਹੱਲ ਨਿਕਲ ਸਕਦਾ ਹੈ।
0: ਸਰਕਾਰਾਂ ਦੀ ਸਮਝ ਨਹੀਂ ਆ ਰਹੀ, ਜਦੋਂ ਇੱਕ ਚੀਜ਼ ਪਤਾ ਲੱਗ ਚੁੱਕੀ ਆ ਕਿ ਬਹੁਤ ਵੱਡਾ ਇੱਕ ਲੂਪਹੋਲ ਸਾਹਮਣੇ ਆਇਆ ਐਜੂਕੇਸ਼ਨ ਸਿਸਟਮ ਦੇ ਵਿੱਚ, ਬਹੁਤ ਜੇ ਡਾਕਟਰ ਹੀ ਸਾਡੇ ਨਕਲੀ ਬਣਨਗੇ। ਸੋ ਇਸ ਤਰੀਕੇ ਨਾਲ ਜਿਹੜੀਆਂ ਚੀਜ਼ਾਂ ਸਾਹਮਣੇ ਆ ਗਈਆਂ, ਫਿਰ ਸਰਕਾਰਾਂ ਧਰਮਿੰਦਰ ਪ੍ਰਧਾਨ ਨੂੰ ਬਚਾ ਕਿਉਂ ਰਹੀਆਂ ਨੇ, ਮੈਨੂੰ ਇੱਥੇ ਬਹੁਤ ਸਾਰੇ ਸਵਾਲ ਵੀ ਉੱਠਦੇ ਨੇ। ਸੋ 905-673-3337 ਜੁੜਿਓ ਪੰਜਾਬੀ ਲਹਿਰਾਂ ਦੇ ਨਾਲ।
3: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟ 100% ਹਾਈਜੀਨ ਐਨਵਾਇਰਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
0: ਔਰ ਨਾਲ ਦੀ ਨਾਲ ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਕਹਿੰਦੇ ਭਾਜਪਾ ਆਗੂ ਨੇ ਆਪਣੀਆਂ ਲੱਤਾਂ ਟੁੱਟਣ 'ਤੇ ਇੱਕ ਕਾਂਗਰਸੀ ਆਗੂ ਦੇ ਖਿਲਾਫ, ਵਿਧਾਇਕ ਦੇ ਖਿਲਾਫ ਕੇਸ ਦਰਜ ਕਰਵਾਤਾ ਜੀ।
1: ਸੰਧੂ ਜੀ, ਕੇਵਲ ਇੱਕ ਵਿਧਾਇਕ ਦੇ ਖਿਲਾਫ ਨਹੀਂ
0: ਜੀ,
1: ਇੱਕ ਮੰਤਰੀ, ਇੱਕ ਵਿਧਾਇਕ ਤੇ ਇੱਕ ਉਸ ਸ਼ਹਿਰ ਦੀ ਜਿਹੜੀ ਆਪਾਂ ਆਖਦੇ ਹਾਂ ਅਥਾਰਟੀ ਹੁੰਦੀ ਹੈ, ਉਸ ਅਥਾਰਟੀ ਦੇ ਖਿਲਾਫ। ਗੱਲ ਇਹ ਕਰਨਾਟਕ ਸੂਬੇ ਦੀ ਹੈ, ਜਿੱਥੇ ਸੁੱਖ ਦੇ ਨਾਲ ਕਾਂਗਰਸ ਦੀ ਸਰਕਾਰ ਆ। ਉਸ ਸੂਬੇ ਦੇ ਵਿੱਚ ਇੱਕ ਬੰਗਲੁਰੂ ਪੈਂਦਾ, ਬੜਾ ਭਾਰਤ ਦਾ ਜਾਂ ਦੁਨੀਆਂ ਦਾ ਉੱਘਾ ਸ਼ਹਿਰ ਹੈ ਬੰਗਲੁਰੂ, ਤੇ ਜਿਸ ਭਾਜਪਾ ਆਗੂ ਦਾ ਤੁਸੀਂ ਜ਼ਿਕਰ ਕੀਤਾ, ਉਸ ਸੂਬੇ ਦਾ ਇੱਕ ਸਮੂਹ ਦਾ ਕਨਵੀਨਰ ਹੈ, ਨਾਮ ਹੈ ਉਹਦਾ ਰਾਘਵਿੰਦਰ ਸ਼ੈਂਟੀ। ਇਹ ਜਿਹੜਾ ਰਾਘਵਿੰਦਰ ਸ਼ੈਂਟੀ ਹੈ, ਇਹ ਗੱਲ ਕੋਈ 3-4 ਦਿਨ ਪੁਰਾਣੀ ਹੈ, ਕਹਿੰਦੇ ਕਿ ਬੰਗਲੁਰੂ ਦੇ ਵਿੱਚ ਕਿਸੇ ਮਾਰਗ ਦੇ ਉੱਪਰ ਕਿਸੇ ਸੜਕ ਤੇ ਪੈਦਲ ਜਾ ਰਿਹਾ ਸੀ ਤੇ ਇੱਕ ਨਾਲੇ ਦੇ ਵਿੱਚ ਉਹ ਡਿੱਗ ਜਾਂਦਾ ਹੈ। 6 ਫੁੱਟ ਡੂੰਘਾ ਨਾਲਾ ਸੀ ਤੇ ਡਿੱਗਣ ਦਾ ਕਾਰਨ ਸੀ ਕਿ ਨਾਲਾ ਨੰਗਾ ਸੀ, ਉਹ ਚੱਲਦਾ ਚੱਲਦਾ ਉੱਥੇ ਡਿੱਗ ਗਿਆ। ਜਦੋਂ 6 ਫੁੱਟ ਹੇਠਾਂ ਨਾਲੇ ਚ ਡਿੱਗ ਗਿਆ, ਖੁੱਲੇ ਨਾਲੇ ਦੇ ਵਿੱਚ, ਤੇ ਉਸ ਰਾਘਵਿੰਦਰ ਸ਼ੈਂਟੀ ਜਿਹੜਾ ਭਾਜਪਾ ਦਾ ਸੂਬੇ ਦਾ ਆਗੂ ਹੈ, ਉਹਦੀਆਂ ਦੋਵੇਂ ਲੱਤਾਂ ਤੇ ਸੱਟ ਲੱਗ ਜਾਂਦੀ, ਲੱਤਾਂ ਟੁੱਟ ਜਾਂਦੀਆਂ ਹੈ ਤੇ ਬੜੇ ਦੁੱਖ ਵਾਲੀ ਗੱਲ ਹੈ। ਫਿਰ ਉਹ ਭਾਜਪਾ ਦਾ ਆਗੂ ਗੁੱਸਾ ਕਰਦਾ ਕਿ ਭਾਈ ਆਹ ਦੇਖੋ ਕੀ ਹਾਲਾਤ ਹੈ, ਜਿਹੜੀ ਬੰਗਲੁਰੂ ਅਥਾਰਟੀ ਹੈ, ਜਿਹਨੂੰ ਆਪਾਂ ਗ੍ਰੇਟਰ ਬੰਗਲੁਰੂ ਅਥਾਰਟੀ ਕਹਿੰਦੇ ਹਾਂ, GBA, ਇੱਕ ਤੇ ਉਸਨੇ ਉਸਦੇ ਖਿਲਾਫ, ਦੂਜਾ ਜਿਹੜਾ ਉਸ ਖੇਤਰ ਦਾ ਵਿਧਾਇਕ ਹੈ ਵਾਰਥੀ ਸ਼੍ਰੇਸ਼, ਉਹਦੇ ਖਿਲਾਫ, ਤੇ ਤੀਸਰਾ ਜਿਹੜਾ ਉਸ ਵਿਭਾਗ ਦਾ ਭਾਵ ਕਿ ਜਿਸਨੇ ਸਾਰਾ ਕੁਛ PWD ਜਿਹਦੇ ਅਧੀਨ ਆਉਂਦਾ ਹੈ, ਉੱਥੋਂ ਦਾ ਮੰਤਰੀ ਹੈ ਕ੍ਰਿਸ਼ਨਾ ਬਾਇਰ ਗੌੜਾ। ਇਹਨਾਂ ਤਿੰਨਾਂ ਦੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਭਾਈ ਜਿਹੜੀ ਮੇਰੇ ਸੱਟ ਲੱਗੀ ਹੈ,

0: ਇਹ ਮਹੀਨੇ ਦੋ ਮਹੀਨੇ ਚ ਕਿਤੇ ਨਾ ਕਿਤੇ ਸਟੇਜ ਲਾ ਕੇ ਉੱਥੇ ਦਾਅਵੇ ਕਰਦੇ ਆ ਕਿ ਇਹਨੇ ਅਸੀਂ ਪੁਲ ਬਣਾ ਤੇ ਇਹਨੀਆਂ ਸੜਕਾਂ ਬਣਾ ਤੀਆਂ ਤੇ ਉਹ ਭਾਜਪਾ ਵਾਲਾ ਭਾਈ ਜਿਹੜਾ ਰਾਘਵਿੰਦਰ ਸ਼ੈਂਟੀ ਹੈ ਉਹਨੇ ਬੰਗਲੁਰੂ ਦੇ ਥਾਣੇ ਤੇ ਦਿੱਤੀ ਸ਼ਿਕਾਇਤ ਤੇ ਹੁਣ ਵੇਖਦੇ ਹਾਂ ਉਸ ਸ਼ਿਕਾਇਤ ਤੇ ਕਿੰਨੀ ਕੁ ਕਾਰਵਾਈ ਹੁੰਦੀ ਹੈ ਜਾਂ ਕੇਵਲ ਸਿਆਸੀ ਰੌਲੇ ਰੱਪੇ ਤੱਕ ਗੱਲ ਸੀਮਿਤ ਰਹਿੰਦੀ ਹੈ।
1: ਸੋ ਬਿਲਕੁਲ ਜੀ 905-673-3337 905-673-3337 ਔਰ ਨਾਲ ਦੀ ਨਾਲ ਗਿੱਲ ਫਾਰਮ ਨੂੰ ਤੁਸੀਂ ਯਾਦ ਰੱਖਣਾ ਜੀ, ਡਿਕਸੀ ਐਂਡ ਕਿੰਗ ਸਟਰੀਟ 'ਤੇ ਲੋਕੇਟਡ ਗਿੱਲ ਫਾਰਮ ਕੈਲਡਨ ਫੁੱਲਾਂ ਦੇ ਸੋਹਣੇ ਸ਼ਹਿਰ ਦੀ ਗੱਲ ਅਸੀਂ ਰੋਜ਼ ਤੁਹਾਨੂੰ ਦੱਸਦੇ ਹਾਂ। ਕਿਸੇ ਵੀ ਤਰ੍ਹਾਂ ਦੀ ਤੁਸੀਂ ਆਪਣੇ ਬੈਕਯਾਰਡ ਵਾਸਤੇ ਫਾਰਮ ਹਾਊਸ ਵਾਸਤੇ ਪਨੀਰੀ ਲੈ ਕੇ ਆਉਣੀ ਆ ਤਾਂ ਤੁਸੀਂ ਗਿੱਲ ਫਾਰਮ ਨੂੰ ਯਾਦ ਰੱਖੋ, ਨਾਲ ਦੀ ਨਾਲ ਫਰੈਸ਼ ਚੱਕੀ ਆਟਾ, ਤਾਜ਼ੀਆਂ ਸਬਜ਼ੀਆਂ, ਗਿੱਲ ਫਾਰਮ 416-898-8778 416-898-8778 ਗਿੱਲ ਫਾਰਮ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ। ਸੋ 905-673-3337 ਨਾਲ ਦੀ ਨਾਲ ਤੁਸੀਂ ਆਲ ਵੇ ਰੂਫਰਸ ਦਾ ਸੁਨੇਹਾ ਤੁਹਾਨੂੰ ਦਈਏ, ਆਲ ਵੇ ਰੂਫਰਸ ਤੁਸੀਂ ਘਰ ਦੀਆਂ ਛੱਤਾਂ ਚੇਂਜ ਕਰਵਾਉਣੀਆਂ, ਘਰ ਦੀਆਂ ਛੱਤਾਂ ਨੂੰ ਫਿਕਸ ਕਰਵਾਉਣਾ ਆ, ਜਾਂ ਤੁਹਾਡੀ ਸ਼ਿੰਗਲ ਰੂਫ ਆ, ਫਲੈਟ ਰੂਫ ਆ, ਜਾਂ ਮੈਟਲ ਰੂਫ ਆ, 15 ਸਾਲਾਂ ਦਾ ਐਕਸਪੀਰੀਅੰਸ ਵਾਲੇ ਆਲ ਵੇ ਰੂਫਰ ਦੇ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ। GTA ਅਤੇ GT ਦੇ ਅਰਾਊਂਡ ਸੇਵਾਵਾਂ ਦਿੰਦੇ ਨੇ ਆਲ ਵੇ ਰੂਫਰਸ। 647-505-0943-647-505-0943 ਆਲ ਵੇ ਰੂਫਰਸ ਵਾਲਿਆਂ ਨਾਲ ਗੱਲਬਾਤ ਹੋ ਸਕਦੀ ਆ। ਔਰ ਸਾਡੇ ਨਾਲ ਤੁਹਾਡੇ ਪ੍ਰਾਊਡ ਸਪੋਂਸਰ ਰਸ਼ਮੀਰ ਜੀ ਜੁੜ ਚੁੱਕੇ ਨੇ, ਅਕਾਲ ਮੌਰਗੇ ਦੇ ਪ੍ਰਿੰਸੀਪਲ ਬ੍ਰੋਕਰ, ਮੌਰਗੇ ਦੇ ਬਾਬਤ ਗੱਲਾਂ ਬਾਤਾਂ ਕਰਾਂਗੇ। ਰਸ਼ਮੀਰ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ ਜੀ।
2: ਬਹੁਤ ਬਹੁਤ ਧੰਨਵਾਦ ਪ੍ਰਭ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ। ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਮਾਰਨਿੰਗ ਜੀ। ਜੀ ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਭਾਵੇਂ ਤੁਸੀਂ ਫਸਟ ਟਾਈਮ ਹੋਮ ਬਾਇਰ ਹੈਗੇ ਹੋ, ਕੋਈ ਇਨਵੈਸਟਮੈਂਟ ਪ੍ਰੋਪਰਟੀ ਲੈਣੀ ਹੈਗੀ ਹੈ, ਘਰ ਚੋਂ ਐਕੁਇਟੀ ਕੱਢਣੀ ਹੈ, ਰਿਨਿਊਅਲ ਆ ਗਿਆ, ਕੋਈ ਵੀ ਕੁਐਸਚਨ ਹੈਗਾ, ਆਲਵੇਜ਼ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ 6475394499। ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਪ੍ਰਭ ਜੀ ਅੱਜ ਗੱਲਬਾਤ ਕਰਾਂਗੇ ਜੀ ਕ੍ਰੈਡਿਟ ਬਾਰੇ। ਜੋ ਅਸੀਂ ਪਾਸਟ ਵਿੱਚ ਅਗਰ ਕੰਜ਼ਿਊਮਰ ਪ੍ਰਪੋਜ਼ਲ ਜਾਂ ਬੈਂਕਰਪਸੀ ਕੀਤੀ ਸੀ ਤੇ ਹੁਣ ਡਿਸਚਾਰਜ ਹੋ ਗਏ, ਅਸੀਂ ਆਪਣਾ ਕ੍ਰੈਡਿਟ ਕਿੱਦਾਂ ਐਸਟੈਬਲਿਸ਼ ਕਰ ਸਕਦੇ ਹਾਂ, ਉਸ ਤੋਂ ਬਾਅਦ ਕਿੱਦਾਂ ਮੇਨਟੇਨ ਕਰ ਸਕਦੇ ਹੈਗੇ ਆ, ਪਹਿਲੀ ਚੀਜ਼ ਆ ਜਾਂਦੀ ਹੈਗੀ ਹੈ ਕੋਸ਼ਿਸ਼ ਕਰੋ ਕਿ ਦੋ ਟ੍ਰੇਡ ਲਾਈਨਸ ਰੱਖੋ। ਟ੍ਰੇਡ ਲਾਈਨ ਹੁੰਦੀ ਹੈ ਕਿਸੇ ਵੀ ਤਰ੍ਹਾਂ ਦਾ ਲੋਨ, ਕ੍ਰੈਡਿਟ ਕਾਰਡ ਹੋ ਸਕਦਾ, ਪਰਸਨਲ ਲਾਈਨ ਹੋ ਸਕਦੀ ਹੈਗੀ, ਕਾਰ ਲੋਨ ਹੋ ਸਕਦਾ। ਸੋ ਦੋ ਟ੍ਰੇਡ ਲਾਈਨਸ, ਮਿਨੀਮਮ 2000 ਦੀ ਲਿਮਿਟ, ਤੇ ਨਾਰਮਲੀ ਬੈਂਕ 2 ਸਾਲ ਵਾਸਤੇ ਜਿਹੜਾ ਤੁਹਾਡਾ ਕ੍ਰੈਡਿਟ ਵੇਖਦਾ। ਹੁਣ 2-2-2 ਦੇ ਰੂਲ ਨਾਲ 2 ਟ੍ਰੇਡ ਲਾਈਨ 2000 ਦੀ ਲਿਮਿਟ ਤੇ 2 ਸਾਲ ਦੀ ਹਿਸਟਰੀ ਜਿਹੜਾ ਬੈਂਕ ਦੇਖਦਾ ਹੈਗਾ ਜਦੋਂ ਅਸੀਂ ਵਾਪਿਸ ਜਾਣਾ ਹੈ ਬੈਂਕਾਂ ਕੋਲ ਲੋਨ ਲੈਣ ਵਾਸਤੇ। ਮੈਂ ਇੱਥੇ ਇਹ ਵੀ ਐਡ ਕਰਾਂਗੀ ਕਿ ਸਾਡੇ ਕੋਲ ਅਕਾਲ ਮੋਰਗੇਜਸ ਤੇ ਇਹੋ ਜਿਹੇ ਲੈਂਡਰਸ ਹੈ ਜਿਸ ਵਿੱਚ ਅਗਰ ਤੁਹਾਡੇ 2 ਸਾਲ ਨਹੀਂ ਹੋਏ ਡਿਸਚਾਰਜ ਹੋਏ ਨੂੰ, ਜਾਂ ਤੁਸੀਂ ਹੁਣ ਵੀ ਕੰਜ਼ਿਊਮਰ ਪ੍ਰਪੋਜ਼ਲ ਵਿੱਚੋਂ ਪੇਮੈਂਟਸ ਕਰ ਰਹੇ ਹੋ, ਤਾਂ ਵੀ ਜਿਹੜੀਆਂ ਮੋਰਗੇਜ ਦੀਆਂ ਆਪਸ਼ਨਸ ਬਣ ਸਕਦੀਆਂ ਨੇ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ, ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀ ਹੈ। ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜਸ, 6475394499। ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਧੰਨਵਾਦ ਜੀ,
1: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਤੁਸੀਂ ਵੀ ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜ, ਮੋਰਗੇਜ ਦੇ ਬਾਬਤ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, ਰਸ਼ਮੀਤ ਉਹਨਾਂ ਨੂੰ ਤੁਸੀਂ ਗੱਲਬਾਤ ਕਰ ਸਕਦੇ ਹੋ।
3: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
4: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
3: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
4: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
5: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
4: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
5: ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
4: 416-509-1509
5: ਔਰ ਵਿਜ਼ਿਟ insuranceforyou.ca।
1: ਸੋ ਬਿਲਕੁਲ ਜੀ 905-673-3337 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਔਰ ਨਾਲ ਦੀ ਨਾਲ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਤੁਸੀਂ ਇੱਕੋ ਛੱਤ ਤਲੇ ਪੂਰਾ ਰੈਨੋਵੇਸ਼ਨ ਦਾ ਸਮਾਨ, ਬਿਲਡਿੰਗ ਸਪਲਾਈ ਦਾ ਸਮਾਨ ਲੱਭ ਰਹੇ ਸੀ ਨਾ, ਤਾਂ ਤੁਸੀਂ ਬੈਸਟ ਵੈਲਿਊ ਬਿਲਡਿੰਗ ਸਪਲਾਈ 'ਤੇ ਇੱਕ ਗੇੜਾ ਜ਼ਰੂਰ ਮਾਰ ਕੇ ਆਉਣਾ। www.bestvaluebuildingsupplies.ca ਤੁਸੀਂ ਵੈਬਸਾਈਟ 'ਤੇ ਜਾ ਕੇ ਵੀ ਚੈੱਕ ਕਰ ਸਕਦੇ ਹੋ। ਸਟੀਲ ਅਤੇ ਡਿਕਸੀ ਦੇ ਕਾਰਨਰ 'ਤੇ ਲੋਕੇਟਡ ਨੇ, ਨਵੇਂ ਓਪਨ ਹੋਏ ਨੇ, ਇੱਕੋ ਛੱਤ ਥੱਲੇ ਤੁਹਾਨੂੰ ਸਾਰਾ ਹੀ ਬਿਲਡਿੰਗ ਸਪਲਾਈਜ਼ ਅਤੇ ਰੈਨੋਵੇਸ਼ਨ ਦਾ ਸਮਾਨ ਮਿਲ ਜਾਣਾ ਆ। 647-961-8 585 6%

0: 7969615855 ਬੈਸਟ ਵੈਲਿਊ ਬਿਲਡਿੰਗ ਸਪਲਾਈਜ਼। ਔਰ ਨਾਲ ਦੀ ਨਾਲ ਤੁਹਾਨੂੰ ਇੱਕ ਮੈਸੇਜ ਦੇਈਏ ਇੰਸ਼ੋਰੈਂਸ ਦੇ ਬਾਬਤ, ਤੁਸੀਂ ਆਪਣੇ ਘਰ ਦੀ ਔਰ ਜੇ ਆਪਣੀ ਗੱਡੀ ਦੀ ਆਟੋ ਇੰਸ਼ੋਰੈਂਸ ਕਟਵਾਉਣਾ ਚਾਹੁੰਦੇ ਸੀ ਤਾਂ 12 ਸਾਲਾਂ ਦੇ ਤਜ਼ਰਬੇ ਵਾਲੇ ਹਰਵੀਨ ਮਾਵੀ ਜੀ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਤੁਹਾਨੂੰ ਬੰਡਲ ਡਿਸਕਾਊਂਟ ਲਗਾ ਕੇ, ਗਰੁੱਪ ਡਿਸਕਾਊਂਟ ਲਗਾ ਕੇ ਬਹੁਤ ਸਾਰੇ ਡਾਲਰ ਤੁਹਾਡੇ ਬਚਾ ਕੇ ਦੇਣਗੇ, ਬਹੁਤ ਸਾਰੀ ਸੇਵਿੰਗ ਤੁਹਾਡੀ ਕਰਵਾ ਕੇ ਦੇਣਗੇ। ਸੋ ਹਰਵੀਨ ਮਾਵੀ ਜੀ ਤੁਸੀਂ ਗੱਲਬਾਤ ਕਰ ਸਕਦੇ ਹੋ। ਇਹਨਾਂ ਕੋਲ ਹਿੰਦੀ, ਇੰਗਲਿਸ਼, ਉਰਦੂ ਬੋਲਣ ਵਾਲੇ ਤੁਸੀਂ ਕਿਸੇ ਵੀ ਲੈਂਗੁਏਜ ਨਾਲ ਗੱਲਬਾਤ ਕਰ ਸਕਦੇ ਹੋ। ਤੁਸੀਂ ਹਰਵੀਨ ਮਾਵੀ ਜੀ ਉਹਨਾਂ ਗੱਲ ਕਰ ਲੈਣੀ ਹੈ ਜੀ 647-0976 ਹਰਵੀਨ ਮਾਵੀ ਹੋਮ ਆਟੋ ਇੰਸ਼ੋਰੈਂਸ ਐਡਵਾਈਜ਼ਰ 6472870976 ਹਰਵੀਨ ਮਾਵੀ ਜੀ। ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਪੰਜਾਬ ਸਰਕਾਰ ਦਾ ਇੱਕ ਵੱਡਾ ਅਦਾਰਾ ਹੁਣ ਬਹੁਤ ਵੱਡਾ ਕਰਜ਼ਾ ਚੁੱਕਣ ਦੀ ਤਿਆਰੀ ਕਰ ਰਿਹਾ ਰਮੇਸ਼ ਜੀ, ਕਿ ਪੰਜਾਬ ਨੂੰ ਹੋਰ ਕਰਜ਼ੇ ਦੀ ਲੋੜ ਆ, ਕਿ ਪੰਜਾਬ 'ਤੇ ਕਰਜ਼ਾ ਘੱਟ ਆ, ਜਾਂ ਜਿਹੜਾ ਹੋਰ ਪੰਜਾਬ ਨੂੰ ਕਰਜ਼ਾ ਚੁੱਕਣ ਦੀਆਂ ਤਿਆਰੀਆਂ ਹੋ ਰਹੀਆਂ ਜੀ?
1: ਪ੍ਰਭਸੰਦਰ ਜੀ, ਜਿਹੜੇ ਪਾਸੇ ਨੂੰ ਪੰਜਾਬ ਦੀਆਂ ਸਰਕਾਰਾਂ ਤੁਰੀਆਂ ਹੋਈਆਂ, ਜਿਹੜਾ ਢੰਗ ਪੰਜਾਬ ਦੀਆਂ ਸਰਕਾਰਾਂ ਨੇ ਵੋਟਾਂ ਬਟੋਰਨ ਦਾ ਫੜਿਆ ਹੋਇਆ, ਪੈਸੇ ਤੇ ਇਕੱਲਾ ਪੰਜਾਬ 'ਚ ਨਹੀਂ, ਕੁੱਲ ਭਾਰਤ ਵਿੱਚ ਇਹ ਹਾਲਾਤ ਹੈ, ਉਹ ਢੰਗ ਦੇ ਨਾਲ ਕਰਜ਼ੇ ਚੁੱਕਣੇ ਹੀ ਪੈਣੇ। ਉਹ ਢੰਗ ਹੀ ਏਦਾਂ ਦਾ ਆ ਕਿ ਧੜਾ ਧੜ ਲੋਕਾਂ ਨੂੰ ਲਾਲਚ ਦੇ ਦਿਓ ਕਿਸੇ ਨਾ ਕਿਸੇ ਢੰਗ ਦੇ ਨਾਲ, ਤੇ ਨਾ ਰੱਖ ਦਿਓ ਭਲਾਈ ਸਕੀਮਾਂ ਤੇ ਐਡਵਰਟਾਈਜ਼ਮੈਂਟ, ਮਸ਼ਹੂਰੀ ਤੇ ਭਾਸ਼ਣ ਏਦਾਂ ਕਰੋ ਕਿ ਜਿਵੇਂ ਅਸੀਂ ਲੋਕਾਂ ਦੇ ਬੜੇ ਸਖੇ ਹੁੰਦੇ ਹਾਂ, ਲੋਕਾਂ ਦਾ ਬੜਾ ਦਰਦ ਹੁੰਦਾ, ਤੇ ਮਾਫ ਕਰਨਾ ਲੋਕਾਂ ਨੂੰ ਵੀ, ਕਿਉਂਕਿ ਇੱਕ ਝੂਠ ਨੂੰ ਜਦੋਂ ਵਾਰ ਵਾਰ ਸੁਣਾਇਆ ਜਾਂਦਾ, ਬੋਲਿਆ ਜਾਂਦਾ, ਤੇ ਕਈ ਵਾਰ ਸੱਚ ਲੱਗਣ ਲੱਗ ਪੈਂਦਾ ਕਿ ਸਾਹਮਣੇ ਵਾਲਾ ਵਾਕਿਆ ਪਤਾ ਨਹੀਂ ਸਾਡਾ ਕਿੰਨਾ ਕੁ ਜਿਹੜਾ ਦਰਦੀ ਹੈ। ਉਹ ਹਾਲਾਤ ਇੱਥੇ ਪੋਲੀਟੀਕਲ ਤੌਰ ਤੇ ਪੋਲੀਟੀਕਲ ਪਾਰਟੀਆਂ ਬਣਾਉਂਦੀਆਂ ਤੇ ਲੋਕਾਂ ਦੀਆਂ ਵੋਟਾਂ ਬਟੋਰਦੀਆਂ। ਹੁਣ ਤੁਸੀਂ ਕਰਜ਼ੇ ਦਾ ਜ਼ਿਕਰ ਕੀਤਾ, ਪੰਜਾਬ ਤੇ ਸਿਰ ਇੰਨਾ ਕੁ ਕਰਜ਼ੇ ਦਾ ਬੋਝ ਹੋ ਗਿਆ ਹੈ ਪ੍ਰਭਸੰਧੂ ਜੀ, ਕਿ ਜਿਹਨੂੰ ਹੱਦੋਂ ਵੱਧ ਕਹਿੰਦੇ, ਉੱਧਰ ਨੂੰ ਕਰਜ਼ਾ ਇਸ ਵੇਲੇ ਤੁਰਿਆ ਹੋਇਆ ਹੱਦੋਂ ਵੱਧ। ਪੰਜਾਬ ਦੀ ਸਰਕਾਰ ਤੇ ਕਰਜ਼ੇ ਲੈ ਕੇ ਚਲਾ ਹੀ ਰਹੀ ਸੀ ਸਾਰਾ ਕੁਝ। ਦੂਜੇ ਪਾਸੇ ਜਿਹੜਾ ਤੁਸੀਂ ਇੱਕ ਵੱਡੇ ਵਿਭਾਗ ਦੀ ਗੱਲ ਕੀਤੀ, PSPCL ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ, ਜਿਹੜਾ ਬਿਜਲੀ ਸਪਲਾਈ ਕਰਦਾ ਹੈ ਪੰਜਾਬ ਨੂੰ, ਜਿਹੜੀ ਬਿਜਲੀ ਅੱਜ ਕੱਲ ਭਗਵੰਤ ਮਾਨ ਦੀ ਸਰਕਾਰ ਕਹਿੰਦੀ ਕਿ 90% ਲੋਕਾਂ ਦਾ ਬਿੱਲ ਜ਼ੀਰੋ ਆਉਂਦਾ ਹੈ, ਜਿਹਨੂੰ ਉਹ ਪ੍ਰਾਪਤੀ ਦੱਸਦੀ ਹੈ। ਹਾਲਾਤ ਇਹ ਹੈ ਕਿ ਜਿਹੜੀ ਉਹ ਸਬਸਿਡੀ ਪੰਜਾਬ ਦੀ ਸਰਕਾਰ ਦਿੰਦੀ ਹੈ, ਉਹਦਾ 7000 ਕਰੋੜ ਰੁਪਇਆ ਜੇ ਪੈਂਡਿੰਗ ਹੈ ਜਿਹੜਾ PSPCL ਨੂੰ ਦੇਣਾ। ਇਹ ਤੋਂ ਇਲਾਵਾ ਸਰਕਾਰੀ ਕੋਠੀਆਂ, ਸਰਕਾਰੀ ਵਿਭਾਗਾਂ ਦੇ ਬਿਜਲੀ ਦੇ ਬਿੱਲ 2600 ਕਰੋੜ ਦੇ ਆ ਜਿਹੜੇ ਬਕਾਇਆ ਖੜੇ ਆ। ਉਹ ਜਿਹੜਾ ਹੁਣ 9600 ਕਰੋੜ ਜਿਹੜਾ ਪਹਿਲਾਂ ਬਕਾਇਆ ਖੜਾ, PSPCL ਦੇ ਹਾਲਾਤ ਏਦਾਂ ਦੇ ਆ ਕਿ ਮਹਿੰਗੇ ਭਾਅ ਦੀ ਬਿਜਲੀ ਖਰੀਦਣੀ ਪੈ ਰਹੀ ਆ, ਬਿਜਲੀ ਪੂਰੀ ਨਹੀਂ ਹੋ ਰਹੀ। ਕਾਰਨ ਤੇ ਚਲੋ ਗਰਮੀ ਵੀ ਹੈ, ਬਿਜਲੀ ਵੱਧ ਲੋੜ, ਕਾਰਨ ਇਹ ਵੀ ਆ ਕਿ ਲੋਕਾਂ ਦੀਆਂ ਜ਼ਰੂਰਤਾਂ ਆਪਣੇ ਢੰਗ ਦੇ ਨਾਲ ਢਾਲ ਲਈਆਂ, ਜਿੱਥੇ ਕਿਤੇ ਕਿਤੇ ਏਅਰ ਕੰਡੀਸ਼ਨ ਹੁੰਦਾ ਸੀ, ਅੱਜ ਕੱਲ੍ਹ ਮੇਰੇ ਵਰਗਾ ਵੀ ਏਅਰ ਕੰਡੀਸ਼ਨ ਲਗਾਈ ਫਿਰਦਾ। ਤੇ ਤੀਜਾ ਜਿਹੜਾ ਆ ਸਰਕਾਰ ਦਾ ਮਾਫੀਨਾਮਾ ਆ ਬਿਜਲੀ ਦਾ, ਉਹਨੂੰ ਵੀ ਬਿਜਲੀ ਦੀ ਜਿਹੜੀ ਕੰਜਮਸ਼ਨ ਹੁੰਦੀ, ਵਰਤੋਂ ਹੁੰਦੀ, ਬਹੁਤ ਵੱਡੇ ਪੱਧਰ ਤੇ ਵਧਾਈ ਹੈ, ਉਹ ਪੂਰਤੀ PSPCL ਤੋਂ ਨਹੀਂ ਹੋ ਰਹੀ। ਮਹਿੰਗੇ ਭਾਅ ਦੀ ਬਿਜਲੀ ਲੈਣੀ ਪੈ ਰਹੀ ਹੈ, ਬੋਝ ਵੱਧ ਗਿਆ। ਤੇ ਹੁਣ ਪਤਾ ਲੱਗਾ PSPCL ਪ੍ਰਭਸੰਧੂ ਜੀ 10000 ਕਰੋੜ ਦਾ ਕਰਜ਼ਾ ਲੈਣ ਜਾ ਰਿਹਾ ਆਪਣੇ ਸਿਰ। ਹੁਣ ਆਪਣੇ ਸਿਰ ਤੋਂ ਇਹਦੀ ਜਿਹੜੀ ਪਰਿਭਾਸ਼ਾ ਬੜੀ ਖਤਰਨਾਕ ਹੈ, ਆਮ ਤੌਰ ਤੇ ਸਰਕਾਰਾਂ ਲੈਂਦੀਆਂ ਨੇ, PSPCL ਨੇ ਵੀ ਜੇ ਕਰਜ਼ਾ ਲੈਣਾ ਤੇ ਸਰਕਾਰ ਉਹਦੀ ਗਵਾਹੀ ਚੁੱਕਦੀ ਹੈ, ਮੈਂ ਆ ਭਾਈ ਇੱਥੇ ਬੈਠੀ ਚਿੰਤਾ ਨਾ ਕਰ ਮੈਂ ਮੋੜੂੰਗੀ। ਇਸ ਵਾਰ ਪੰਜਾਬ ਸਰਕਾਰ ਨੇ ਗਵਾਹੀ ਨਹੀਂ ਦੇਣੀ, ਇਹਦੇ ਨਿਯਮ ਵੱਖਰੇ ਹੋਣਗੇ। ਤੇ ਉਹ ਜਿਹੜੇ ਨਿਯਮ ਮੇਰੇ ਵਰਗੇ ਪੱਤਰਕਾਰਾਂ ਦੇ ਕੰਨਾਂ ਚ ਪੈ ਰਹੇ ਹੈ ਪ੍ਰਭਸੰਧੂ ਜੀ, ਉਹ ਨਿਯਮ ਇੰਨੇ ਕੁ ਖਤਰਨਾਕ ਹੈ ਕਿ PSPCL ਦੀ ਜਿਹੜੀ ਥਾਵਾਂ ਨੇ, ਜਗ੍ਹਾ ਨੇ, ਮੈਂ ਬਹੁਤ ਵਾਰ ਜ਼ਿਕਰ ਕੀਤਾ ਕਿ ਪੰਜਾਬ ਦੇ ਕਿਸੇ ਕੋਨੇ ਚਲੇ ਜਾਓ, ਜਿਹਨੂੰ ਆਪਾਂ ਕਦੇ ਬਿਜਲੀ ਬੋਰਡ ਕਹਿੰਦੇ ਸੀ, ਉਹਦੇ ਬਹੁਤ ਜ਼ਿਆਦਾ ਥਾਵਾਂ ਨੇ, ਕੋਈ GT ਰੋਡ ਤੇ, ਕੋਈ ਮੁੱਖ ਮਾਰਗਾਂ ਦੇ ਕੰਢੇ ਤੇ, ਜਿਹੜੀਆਂ ਅਰਬਾਂ ਖਰਬਾਂ ਦੀਆਂ ਥਾਵਾਂ ਨੇ। ਪਤਾ ਇਹ ਲੱਗਾ ਕਿ ਉਹ ਅਰਬਾਂ ਖਰਬਾਂ ਦੀਆਂ ਥਾਵਾਂ ਨੂੰ ਗਹਿਣੇ ਰੱਖ ਕੇ PSPCL ਜਿਹੜਾ ਕਰਜ਼ਾ ਚੁੱਕਣ ਜਾ ਰਿਹਾ ਹੈ। ਤੇ ਕੁਦਰਤੀ ਹੈ, ਜੇ ਤੇ ਵਾਪਸ ਦੇ ਗਿਆ PSPCL ਠੀਕ ਹੈ, ਤੇ ਜੇ ਪ੍ਰਭਸੰਧੂ ਜੀ ਨਾ ਵਾਪਸ ਦੇ ਸਕਿਆ ਤੇ ਫਿਰ ਤੇ ਉਹ ਜਿਹੜੀਆਂ ਗਿਰਵੀ ਰੱਖੀਆਂ ਥਾਵਾਂ ਹੋਣੀਆਂ ਨੇ, ਗਹਿਣੇ ਰੱਖੀ ਥਾਂ ਹੋਣੀ ਹੈ, ਉਹਦੀ ਨਿਲਾਮੀਆਂ ਹੋਣਗੀਆਂ, ਬਾਕੀ ਸਿੱਧੇ ਨਹੀਂ ਤੇ ਵਿੰਗੇ ਟੇਢੇ ਢੰਗ ਦੇ ਨਾਲ ਉਹ ਥਾਵਾਂ ਵੇਚਣ ਦੀ ਤਿਆਰੀ ਹੈ। ਉਵੇਂ ਲੋਕਾਂ ਨੇ ਰੌਲਾ ਪਾਉਣਾ ਸੀ ਕਿ ਭਾਈ ਤੁਸੀਂ ਜਗ੍ਹਾ ਵੇਚਣ ਵਾਲੇ ਹੁੰਦੇ ਕੌਣ ਆ, ਹੁਣ ਉਹਨਾਂ ਨੇ ਦੱਸਣਾ ਵੀ ਨਹੀਂ, ਚੁੱਪ ਚੁਪੀ ਤੇ ਗਹਿਣੇ ਰੱਖ ਦੇਣੀ ਹੈ। ਸੋ ਇਹ ਬੜੀਆਂ ਖਤਰਨਾਕ ਸਥਿਤੀਆਂ ਪੰਜਾਬ ਦੀ ਇਕੋਨਮੀ ਨੂੰ ਲੈ ਕੇ, ਆਰਥਿਕਤਾ ਨੂੰ ਲੈ ਕੇ ਇਸ ਵੇਲੇ ਪੈਦਾ ਹੋ ਰਹੀਆਂ ਨੇ। ਦਾਅਵੇ ਹੋ ਰਹੇ, ਸੱਚਾਈ ਹੋ ਰਹੀ, ਤੇ ਇਹ ਜਿਹੜੀ ਸੱਚਾਈ ਹੈ ਖਤਰਨਾਕ ਹੈ।
0: ਬਿਲਕੁਲ ਜੀ, 905-673-3337, 905-673-3337। ਨਾਲ ਦੀ ਨਾਲ ਇੱਕ ਖਬਰ ਵੱਲ ਹੋਰ ਝਾਤੀ ਮਾਰਾਂਗੇ, ਉਸ ਤੋਂ ਬਾਅਦ ਫਿਰ ਚੱਲਾਂਗੇ ਤੁਹਾਡੀਆਂ ਕਾਲਸ ਦੇ ਵੱਲ। ਸੋ 905-673-3337। ਪੰਜਾਬ ਦੇ ਕਿਸਾਨਾਂ ਨੇ ਟੋਲ ਪਲਾਜ਼ੇ ਹੁਣ ਕਹਿੰਦੇ ਮੁਫਤ ਕਰਤੇ ਆ ਜੀ, ਪੰਜਾਬ ਦੇ ਕਿਸਾਨਾਂ ਨੇ, ਇਹ ਸਾਰੀ ਕੀ ਖਬਰ ਹੈ ਜੀ?
1: ਇਹ ਪ੍ਰਭ ਸੰਧੂ ਜੀ, ਇਹ ਨਾ ਅਸਲ ਵਿੱਚ ਅੱਜ ਸੰਯੁਕਤ ਕਿਸਾਨ ਮੋਰਚੇ ਨੇ ਭਾਰਤ ਸਰਕਾਰ ਦੇ ਰੂਸ ਵਿੱਚ ਜਿਹੜਾ ਵਾਰ ਵਾਰ ਅਸੀਂ ਚਰਚਾ ਚ ਲਿਆਉਂਦੇ ਹਾਂ ਫ੍ਰੀ ਟ੍ਰੇਡ ਐਗਰੀਮੈਂਟ, ਇੱਕ ਫ੍ਰੀ ਟ੍ਰੇਡ ਐਗਰੀਮੈਂਟ ਤੇ ਦੂਸਰਾ ਮੁੱਦਾ ਜਿਹੜਾ ਵੱਡੇ ਪੱਧਰ ਤੇ E20, ਉਹ ਜਿਹੜਾ ਮਿਸ਼ਰਨ ਪੈਟਰੋਲ ਹੈ E20, ਇਥੋਨੋਲ ਦੇ ਨਾਲ ਮਿਸ਼ਰਨ ਕੀਤਾ ਪੈਟਰੋਲ ਹੈ, ਉਹਦੇ ਵਿੱਚ, ਉਹਦੇ ਵਿਰੋਧ ਵਿੱਚ ਇੱਕ ਜਿਹੜਾ ਅਮਰੀਕਾ ਨਾਲ ਸਮਝੌਤਾ ਤੇ ਦੂਜਾ ਜਿਹੜਾ ਇਹ ਤੇਲ ਵਾਲਾ ਮਿਸ਼ਰਨ ਪੈਟਰੋਲ ਵਾਲਾ, ਇਹ ਦੋ ਮੁੱਖ ਮੁੱਦੇ ਤੇ ਹੋਰ ਕਿੰਨੇ ਸਾਰੇ ਮੁੱਦਿਆਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਨੇ ਕਰੀਬ 3 ਘੰਟੇ ਅੱਜ ਪੰਜਾਬ ਭਰ ਦੇ ਸਾਰੇ ਟੋਲ ਪਲਾਜ਼ੇ ਜਿਹੜੇ ਹੈ ਉੱਥੇ ਧਰਨੇ ਲਾਏ ਤੇ ਧਰਨੇ ਲਾ ਕੇ ਟੋਲ ਪਲਾਜ਼ੇ ਫ੍ਰੀ ਰੱਖੇ ਹੈ 3 ਘੰਟੇ। ਵੱਡੇ ਵੱਡੇ ਟੋਲ ਪਲਾਜ਼ੇ ਪੰਜਾਬ ਤੇ ਜਿੰਨੇ ਵੀ, ਚਾਹੇ ਲੁਧਿਆਣੇ ਵਾਲਾ, ਉਹ ਸਾਰੇ ਟੋਲ ਪਲਾਜ਼ੇ ਅੱਜ 3 ਘੰਟੇ ਬੰਦ ਰੱਖੇ ਹੈ। ਔਰ ਭਾਰਤੀ ਜਨਤਾ ਪਾਰਟੀ ਦੀ ਸਖ਼ਤ ਆਲੋਚਨਾ ਹੋਈ ਹੈ, ਉੱਥੇ ਜਿਹੜੇ ਮੰਚ ਲਾਏ ਗਏ, ਜਿਹੜੀਆਂ ਸਟੇਜਾਂ ਲਾਈਆਂ ਗਈਆਂ, ਪੰਜਾਬ ਸਰਕਾਰ ਦੀ ਵੀ ਆਲੋਚਨਾ ਹੋਈ ਹੈ। ਸੋ ਜਿਹੜਾ ਹੁਣ ਭਾਰਤ ਦਾ ਮਾਨਸੂਨ ਅਜਲਾਸ ਚੱਲ ਰਿਹਾ ਹੈ, ਉਹਦੇ ਵਿੱਚ ਆਪਣਾ ਇਤਰਾਜ਼ ਪ੍ਰਗਟ ਕਰਨ ਲਈ ਜਾਂ ਆਪਣਾ ਸੁਨੇਹਾ ਦੇਣ ਲਈ ਵੱਖ ਵੱਖ ਕਿਸਾਨ ਧਿਰਾਂ, ਅਸੀਂ ਬੀਤੇ ਕੱਲ ਵੀ ਖਬਰ ਸਾਂਝੀ ਕੀਤੀ ਸੀ ਕਿ ਕੁਝ ਕਿਸਾਨ ਜਥੇਬੰਦੀਆਂ ਦਿੱਲੀ ਵਿੱਚ ਜਾਣਾ ਚਾਹੁੰਦੀਆਂ ਸੀ, ਉੱਥੇ ਉਹਨਾਂ ਨੇ ਮਾਰਚ ਕਰਨਾ ਸੀਗਾ ਸੰਸਦ ਭਵਨ ਵਾਲੇ ਪਾਸੇ, ਖੈਰ ਉੱਥੋਂ ਪੰਜਾਬ ਚੋਂ ਤੇ ਕਿਸਾਨਾਂ ਨੂੰ ਨਿਕਲ ਨਹੀਂ ਦਿੱਤਾ। ਨੈਬ ਸਿੰਘ ਸੈਣੀ ਕਹਿੰਦੇ ਤੁਸੀਂ ਹੁੰਦੇ ਕੌਣ ਆ, ਸਾਡੀ ਸਰਕਾਰ ਹੈ ਹਰਿਆਣੇ ਚ, ਉਹਨਾਂ ਨੇ ਬੈਰੀਕੇਡ ਲਾ ਦਿੱਤੇ। ਅੱਜ ਪੰਜਾਬ ਦੇ ਵਿੱਚ SKM ਨੇ, ਸੰਯੁਕਤ ਕਿਸਾਨ ਮੋਰਚੇ ਨੇ ਕਾਫੀ ਵੱਡੇ ਪੱਧਰ ਤੇ ਮੁਜ਼ਾਹਰੇ ਕੀਤੇ ਆ, ਖਾਸ ਕਰਕੇ ਟੋਲ ਪਲਾਜ਼ੇ ਜਿੰਨੇ ਕੁ ਪੰਜਾਬ ਦੇ ਹੈ ਉਹ ਸਾਰੇ ਦੇ ਸਾਰੇ ਅੱਜ 3 ਘੰਟੇ ਲਈ ਬੰਦ ਰੱਖੇ ਗਏ।
0: 905-673-3337 ਆਪਾਂ ਕਾਲਸ ਦੇ ਵੱਲ ਜਾਣ ਦੀ ਕੋਸ਼ਿਸ਼ ਕਰਾਂਗੇ ਰਮੇਸ਼ ਜੀ, ਜੇ ਤੁਹਾਡੀ ਇਜਾਜ਼ਤ ਹੋਵੇ ਤਾਂ
1: ਜੀ। ਸੰਧੂ ਸਾਹਿਬ
0: ਪਹਿਲੀ ਕਾਲ ਵੱਲ ਚੱਲਦੇ ਹਾਂ ਜੀ। ਜੀ ਸਰ, ਸਤਿ ਸ਼੍ਰੀ ਅਕਾਲ, 8900 ਤੁਸੀਂ ਆਉਣੇ ਰਹੋ।
2: ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਰਮੇਸ਼ ਜੀ। ਰਮੇਸ਼ ਜੀ, ਜਿਹੜਾ ਪੰਜਾਬ ਦੀ ਤੁਸੀਂ ਪੋਲੀਟੀਕਲ ਪਾਰਟੀਆਂ ਦੀ ਗੱਲਬਾਤ ਕੀਤੀ, ਬਿਲਕੁਲ ਤੁਹਾਡੀ ਸਹੀ ਜੋ ਵੀ ਤੁਸੀਂ ਗੱਲ ਕੀਤੀ ਆਮ ਪਾਰਟੀ, ਅਕਾਲੀ ਦਲ ਜਾਂ BJP ਦੇ ਬਾਰੇ, ਪਰ ਮੈਂ ਜਦੋਂ ਇੱਕ ਦੇਖ ਰਿਹਾ, ਮੈਨੂੰ ਲੱਗਦਾ ਵੀ ਜੇ ਭਾਈ ਅੰਮ੍ਰਿਤਪਾਲ ਸਿੰਘ ਦਾ ਜਿਹੜਾ ਦਲ ਹੈ, ਜੋ ਵੀ ਜਥੇਬੰਦੀ ਹੈ, ਜੇ ਆਪਣੇ ਆਪ ਨੂੰ ਪੋਲੀਟੀਕਲ ਤੌਰ ਤੇ ਔਰਗਨਾਈਜ਼ਡ ਕਰ ਲੈਂਦੇ ਨੇ ਤਾਂ ਇਹ ਇੱਕ ਆਮ ਪਾਰਟੀ ਨੂੰ ਵਾਹਵਾ ਢਾਲ ਲਾ ਸਕਦੇ ਨੇ। ਇਹ ਗੱਲ ਮੈਂ ਕਾਫੀ ਚਿਰ ਤੋਂ ਕਹਿ ਰਿਹਾ, ਤੁਹਾਨੂੰ ਯਾਦ ਹੋ ਗਿਆ ਪਿਛਲੇ ਵੀ ਕੁਛ ਮਹੀਨਿਆਂ ਤੋਂ ਮੈਂ ਗੱਲ ਕਹੀ ਸੀ, ਔਰ ਕੱਲ ਤੁਸੀਂ ਖਬਰ ਦਿੱਤੀ ਸੀ ਵੀ ਕੁਛ ਅਕਾਲੀ ਦਲ ਤੋਂ, ਕੁਛ ਪੁਨਸਰ ਜੀ ਅਕਾਲੀ ਦਲ ਤੋਂ ਟੁੱਟ ਕੇ ਬੰਦੇ ਜਾ ਰਹੇ ਨੇ, ਤੇ ਜੇ ਇਹ ਬਣ ਜਾਣ ਔਰਗਨਾਈਜ਼, ਆਪਣੇ ਆਪ ਨੂੰ ਪੋਲੀਟੀਕਲ ਤੌਰ ਤੇ ਕਰ ਲੈਣ, ਕਰਨਾ ਤਾਂ ਦੇਖੋ ਜੀ ਪਾਰਟੀ ਆਏਗੀ ਸੱਤਾ 'ਚ ਭਾਰਤੀ ਸੰਵਿਧਾਨ ਦੇ ਅੰਡਰ ਹੀ ਆਉਣੀ ਇਹਨਾਂ ਨੇ। ਜੇ ਅਸੀਂ ਬਾਹਰ ਵਾਲੇ ਇਹ ਸੋਚੀਏ ਵੀ ਕੋਈ ਐਡਾ ਵੱਡਾ ਬਦਲਾਵ ਕਰ ਦੇਣਗੇ ਤਾਂ ਮੈਨੂੰ ਨਹੀਂ ਉਹ ਲੱਗਦੇ ਨੇ, ਬਟ ਆਮ ਪਾਰਟੀ ਸਰਕਾਰ ਨੂੰ ਹਿਲਾ ਸਕਦੇ ਨੇ ਜੇ ਇਹ ਆਪਣੇ ਆਪ ਨੂੰ ਪੋਲੀਟੀਕਲ ਤੌਰ ਤੇ ਸੰਗਠਿਤ ਕਰ ਦੇ। ਬਸ ਦੂਸਰੀ ਇੱਕ ਹੋਰ ਟਿੱਪਣੀ ਕਰਨੀ ਸੀ, ਆਹ ਜਿਹੜੇ ਕਿਸਾਨ ਅੰਦੋਲਨ ਅਮੈਰੀਕਾ ਦੇ ਟ੍ਰੇਡ ਐਗਰੀਮੈਂਟਾਂ ਦੇ ਉੱਤੇ ਕਰਦੇ ਨੇ, ਤੇ ਇੰਡੀਆ ਤਾਂ ਹੋਰ ਕੰਟਰੀਆਂ ਦਾ ਵੀ ਟ੍ਰੇਡ ਐਗਰੀਮੈਂਟ ਕਰ ਰਿਹਾ, ਉਹ ਠੀਕ ਹੈ? ਜਿਹੜਾ UK ਨਾਲ ਕੀਤਾ, ਨਿਊਜ਼ੀਲੈਂਡ ਨਾਲ ਕੀਤਾ, ਆਸਟ੍ਰੇਲੀਆ ਨਾਲ ਕੀਤਾ, ਸਹੀ ਹੈ, ਸਿਰਫ ਅਮੈਰੀਕਾ ਦੇ ਨਾਲ ਹੀ ਬਰਖਲਾਫ ਹੈ? ਇਹ ਦੱਸਣਾ ਮੈਨੂੰ, ਇਹ ਨਹੀਂ ਇਹਦੀ ਪੋਲਿਸੀ ਸਮਝ ਆਈ। ਥੈਂਕ ਯੂ ਸੋ ਮਚ
0: ਜੀ ਰਮੇਸ਼ ਜੀ।
1: ਚਲੋ ਆਪਾਂ ਅੰਮ੍ਰਿਤਪਾਲ ਵਾਲੀ ਪਾਰਟੀ ਦੀ ਗੱਲ ਕਰਦੇ ਹਾਂ। ਸਰੋਤਿਓ ਦੇਖੋ, ਗੱਲ ਇਹ ਹੈ, ਵੈਸੇ ਤੇ ਸਿਆਸੀ ਹਾਲਾਤਾਂ ਚ ਕੋਈ ਬਹੁਤ ਵੱਡਾ ਦਾਅਵਾ ਪੰਜਾਬ ਦਿਆਂ ਚ ਇਸ ਵੇਲੇ ਕੀਤਾ ਨਹੀਂ ਜਾ ਸਕਦਾ ਕਿ ਕਿੱਧਰ ਨੂੰ ਜਾਵੇਗੀ ਆਉਂਦੇ ਦਿਨਾਂ ਦੀ ਸਿਆਸਤ। ਇੱਕ ਤੇ ਜਦੋਂ ਸੰਧੂ ਸਾਹਿਬ ਇਸ ਵੇਲੇ ਅਸੀਂ ਸਾਂਝ ਪਾ ਰਹੇ ਹਾਂ ਨਾ ਸਰੋਤਿਆਂ ਨਾਲ, ਜੋ ਮੇਰੇ ਕੋਲ ਖਬਰ ਹੈ ਕਿ ਦਿੱਲੀ ਦੇ ਵਿੱਚ ਜਿਹੜੀ ਕਾਂਗਰਸ ਦੀ ਪੰਜਾਬ ਦੀ ਲੀਡਰਸ਼ਿਪ ਹੈ, ਜਿਨ੍ਹਾਂ ਦੀ ਬੀਤੇ ਕੱਲ ਮੀਟਿੰਗ ਹੋਣੀ ਸੀ ਰਾਹੁਲ ਗਾਂਧੀ ਦੇ ਨਾਲ ਪੰਜਾਬ ਦੇ ਮਸਲੇ ਦੇ ਮੁਤਲਕ, ਉਹ ਮੀਟਿੰਗ ਅੱਜ ਹੋ ਰਹੀ ਹੈ। ਇੱਕ ਤੇ ਉਹ ਸੁਨੇਹਾ 2 ਘੜੀਆਂ ਨੂੰ ਕੀ ਆਉਂਦਾ, ਆਉਂਦਾ ਵੀ ਕਿ ਨਹੀਂ ਆਉਂਦਾ, ਉਹ ਵੀ ਪੰਜਾਬ ਦੀ ਸਿਆਸਤ ਦਾ ਇੱਕ ਵੱਡਾ ਘਟਨਾਕ੍ਰਮ ਹੋਵੇਗਾ, ਜੋ ਹਾਈ ਕਮਾਂਡ ਇਹ ਫੈਸਲਾ ਲੈਂਦੀ, ਕਿਉਂਕਿ ਜਿੰਨਾ ਖੌਰੂ ਖੱਪਾ ਕਾਂਗਰਸ ਚ ਪੈ ਹਟਿਆ ਉਹ ਫੈਸਲਾ ਲੈਣਾ ਜ਼ਰੂਰੀ ਹੈ। ਹੁਣ ਆਉਂਦੇ ਅੰਮ੍ਰਿਤਪਾਲ ਦੀ ਗੱਲ। ਦੇਖੋ ਪੰਜਾਬ ਦੇ ਸਿਆਸੀ ਹਾਲਾਤ ਨਿੱਤ ਬਦਲ ਰਹੇ ਹੈ। ਪ੍ਰਧਾਨ ਮੰਤਰੀ ਦਾ ਆਉਣਾ, ਪ੍ਰਧਾਨ ਮੰਤਰੀ ਦਾ ਆ ਕੇ ਕਿਸ ਖੇਤਰ ਚ ਆਏ, ਕਿਸ ਖੇਤਰ ਦੇ ਵੋਟਰਾਂ ਨੂੰ ਟਾਰਗੇਟ ਕੀਤਾ, ਕਿਸ ਭਾਈਚਾਰੇ ਨੂੰ ਟਾਰਗੇਟ ਕੀਤਾ ਵੋਟਰ ਦੇ ਤੌਰ ਤੇ। ਕਾਂਗਰਸ ਨੇ ਅੱਜ ਪਤਾ ਨੀ ਕੀ ਕਰ ਦੇਣਾ। ਕੱਲ ਵਾਲਾ ਜਿਹੜਾ ਘਟਨਾਕ੍ਰਮ ਅੰਮ੍ਰਿਤਪਾਲ ਦੀ ਪਾਰਟੀ ਚ ਸੰਤਾ ਸੂ ਅਮੇਦਪੁਰੀ ਦਾ ਜਿਹੜਾ ਉੱਧਰ ਚਲੇ ਜਾਣਾ, ਉਹ ਕੋਈ ਬਹੁਤ ਵੱਡੀ ਗੱਲ ਹੈ, ਕੋਈ ਛੋਟੀਆਂ ਗੱਲਾਂ ਨੀ ਹੈ, ਸਾਰੀਆਂ ਚੀਜ਼ਾਂ ਵੱਡੀਆਂ ਨੇ। ਹੁਣ ਅੰਮ੍ਰਿਤਪਾਲ ਦੀ ਦੇਖੋ ਪੋਲੀਟੀਕਲ ਪਾਰਟੀ ਜੇ ਤੇ ਪੰਜਾਬ ਦੇ ਸੰਦਰਭ ਦੇ ਵਿੱਚ ਜਿਹੜਾ ਪੰਜਾਬ ਦੇ ਹਰੇਕ ਭਾਈਚਾਰੇ ਨੂੰ ਟੁੰਬਦਾ ਹੋਵੇ, ਉਹੋ ਜਿਹਾ ਸੁਨੇਹਾ ਦੇਣ ਚ ਕਾਮਯਾਬ ਰਹਿੰਦੀ ਹੈ ਤੇ ਚਾਰ ਵੋਟਾਂ ਲੈ ਜਾਏਗੀ। ਨਹੀਂ ਤੇ ਸਰੋਤਿਓ ਅੱਜ ਦੇ ਸੰਦਰਭ ਚ ਮੇਰਾ ਜਵਾਬ ਬੜਾ ਸਿੱਧਾ ਪੱਧਰਾ ਹੈ। ਅੰਮ੍ਰਿਤਪਾਲ ਸਿੰਘ ਜਿਸ ਵਿਚਾਰਧਾਰਾ ਤੇ ਉੱਪਰ ਪਹਿਰਾ ਦਿੰਦਾ ਹੋਇਆ ਜੇਲ੍ਹ ਚ ਬੈਠਾ ਆ, ਜੇ ਕੇਵਲ ਉਸ ਵਿਚਾਰਧਾਰਾ ਤੇ ਕੇਂਦਰਿਤ ਅੰਮ੍ਰਿਤਪਾਲ ਰਹਿੰਦਾ ਜਾਂ ਅੰਮ੍ਰਿਤਪਾਲ ਦਾ ਹੋਰ ਲੀਡਰ ਰਹਿੰਦਾ ਜਾਂ ਉਹਨਾਂ ਦੀ ਪਾਰਟੀ ਰਹਿੰਦੀ ਹੈ, ਤੇ ਮੈਂ ਸਮਝਦਾ ਭੋਰਾ ਵੀ ਪੰਜਾਬ ਦੇ ਵਿੱਚ ਉਹਨਾਂ ਨੇ ਸਿਆਸੀ ਤੌਰ ਤੇ ਕੋਈ ਆਪਣਾ ਜਿਹੜਾ ਅਸਰ ਸੁੱਕ ਸਿਆਸੀ ਅਸਰ ਸੁੱਕ ਨਹੀਂ ਦਿਖਾ ਪਾਉਣਾ। ਸੋ ਇਸ ਕਰਕੇ ਪਹਿਲਾਂ ਤੇ ਇਹ ਤੈਅ ਆ, ਉਹਨਾਂ ਨੂੰ ਕਰਨਾ ਪਏਗਾ ਇਹ ਤੈਅ ਕਿ ਉਹ ਮੰਗਦੇ ਕਿਵੇਂ ਨੇ ਵੋਟਾਂ, ਕੀ ਲੋਕਾਂ ਚ ਗੱਲ ਲੈ ਕੇ ਜਾਂਦੇ ਆ, ਕੀ ਸੁਨੇਹਾ ਦੇਣਗੇ। ਤੇ ਉਹ ਸੁਨੇਹਾ ਜਿੰਨਾ ਚਿਰ ਅੰਮ੍ਰਿਤਪਾਲ ਦੀ ਪਾਰਟੀ ਸਾਫ਼ ਨਹੀਂ ਕਰਦੀ, ਮੈਨੂੰ ਨਹੀਂ ਲੱਗਦਾ ਕਿ ਪੰਜਾਬੀ ਭਾਈਚਾਰਾ ਵੱਡੇ ਪੱਧਰ ਤੇ ਉਹਨਾਂ ਨੂੰ ਵੋਟਾਂ ਪਾਏਗਾ।
0: ਬਿਲਕੁਲ ਜੀ, 905-673-3337 ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਜੀ ਸਰ, ਸਤਿ ਸ੍ਰੀ ਅਕਾਲ ਜੀ। 9445 ਤੁਸੀਂ ਆਉਣੇ ਹੋ ਜੀ।
3: ਹੁਸ਼ਿਆਰਪੁਰ ਜੀ, ਸੰਧੂ ਸਾਹਿਬ ਅਤੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਹੁਸ਼ਿਆਰਪੁਰ ਜੀ, ਕੱਲ ਅਸੀਂ ਜਦੋਂ ਦੇਖਿਆ ਵੀ ਸਰਵਨ ਸਿੰਘ ਪੰਦੇਲ ਜੋ ਹੈ ਉਹ ਬੱਸਾਂ ਭਰ ਕੇ ਲੈ ਕੇ ਦਿੱਲੀ ਨੂੰ ਜਾ ਰਿਹਾ ਹੈ, ਜੋ ਅਮਰੀਕਾ ਦੇ ਨਾਲ ਕੋਈ ਡੀਲ ਹੋਣੀ ਹੈ ਉਹਦੇ ਵਾਸਤੇ। ਜਦੋਂ ਇਹ ਬਾਰਡਰ ਦੇ ਉੱਤੇ ਪਹੁੰਚਦਾ ਹੈ ਉੱਥੇ ਰੁਕਾਵਟ ਪੈਦਾ ਕਰ ਦਿੰਦੇ ਆ ਹਰਿਆਣੇ ਵਾਲੇ। ਸੁਣਦੇ ਇਹੀ ਸੀ ਕਿ ਇਹਨਾਂ ਨੂੰ ਕੋਈ ਤਸੱਲੀ ਜੀ ਦੇ ਦਿੱਤੀ ਹੈ ਕਿ ਤੁਹਾਡੀ ਉੱਥੇ ਗੱਲ ਕਰਵਾਈ ਜਾਵੇਗੀ। ਮੇਰੇ ਖਿਆਲ ਚ ਇਹਨਾਂ ਨੂੰ ਤੜਕਾ ਦਿੱਤਾ ਗਿਆ, ਕਿਉਂਕਿ ਅੱਗੇ ਜਿਹੜਾ ਕਾਂਗਰਸ ਪਾਰਟੀ ਦਾ ਅੰਦੋਲਨ ਚੱਲ ਰਿਹਾ ਸੀ, ਉਧਰ ਕਾਂਗਰਸ ਵਾਲਿਆਂ ਨੇ ਮੋਦੀ ਸਾਹਿਬ ਦੇ ਘਰ ਨੂੰ ਘੇਰਾ ਪਾਇਆ ਹੋਇਆ ਸੀਗਾ। ਤੇ ਮੇਰੇ ਖਿਆਲ ਚ ਬੁਲਾ ਕੇ ਵੀ ਇਹਨਾਂ ਦੇ ਪੱਲੇ ਕਿਸਾਨਾਂ ਦੇ ਕੁਛ ਨੀ ਪੈਣਾ। ਸਰਵਰ ਸਿੰਘ ਪੰਦੇਲ ਐਤਕੀ ਕੱਲਾ ਸੀ, ਪਹਿਲਾਂ ਇਹਦੇ ਨਾਲ ਡੱਲੇਵਾਲ ਸੀਗਾ ਜਦੋਂ 120 ਦਿਨ ਮਰ ਮਰ ਤੇ ਬੈਠਾ ਰਿਹਾ। ਤੁਸੀਂ ਮੈਨੂੰ ਇਹ ਦੱਸੋ ਅਜੇ ਕਿਸਾਨ ਉੱਥੇ ਬੈਠੇ ਹੀ ਆ ਜਾਂ ਮੁੜੇ ਆਏ ਆ? ਕੱਲ ਅਸੀਂ ਦੇਖਿਆ ਵੀ ਬੜੀਆਂ ਲੰਮੀਆਂ ਬੱਸਾਂ ਪੰਜਾਬ ਚ ਆਈਆਂ, ਪ੍ਰਾਈਵੇਟ ਹੀ ਕਿਤੇ ਹੋਣੀਆਂ, ਇਹਦੇ ਬਾਰੇ ਜਰਾ ਰੋਸ਼ਨੀ ਪਾਓ
0: ਜੀ। ਰਮੇਸ਼ ਜੀ,
1: ਦੇਖੋ ਕਿਸਾਨ ਜਥੇਬੰਦੀਆਂ ਜਦੋਂ ਦਿੱਲੀ ਅੰਦੋਲਨ ਹੋ ਕੇ ਨਿਬੜਿਆ, ਉਸ ਵੇਲੇ ਦਿੱਲੀ ਜਿੱਦਣ ਪ੍ਰਧਾਨ ਮੰਤਰੀ ਐਲਾਨ ਕਰ ਦਿੰਦੇ, ਉਹ ਤੋਂ ਬਾਅਦ ਆਪਸ ਦੇ ਵਿੱਚ ਇਹਨਾਂ ਚ ਵੰਡੀਆਂ ਪੈਣੀਆਂ ਸ਼ੁਰੂ ਹੋ ਗਈਆਂ ਸੀ। ਦਿੱਲੀ ਨੂੰ ਜਾਣਾ, ਦਿੱਲੀ ਅੰਦੋਲਨ ਲੜਨਾ, ਕਾਫੀ ਏਕਤਾ ਰਹੀ। ਉਹ ਤੋਂ ਬਾਅਦ ਤੇ ਮੈਨੂੰ ਲੱਗਦਾ ਮੈਨੂੰ ਦੱਸਣ ਦੀ ਲੋੜ ਹੀ ਨਹੀਂ ਕਿ ਕਿਸਾਨ ਜਥੇਬੰਦੀਆਂ ਕਿੰਨੇ ਹਿੱਸਿਆਂ ਚ ਵੰਡੀਆਂ ਜਾ ਚੁੱਕੀਆਂ। ਸੋ ਉਹੀ ਇੱਕ ਕਾਰਨ ਹੈ ਹਰਿਆਣੇ ਦਾ ਰੋਕਾ ਲਾ ਲੈਣਾ ਜਾਂ ਪੰਜਾਬ ਦੇ ਵਿੱਚ ਵਧੀਆ ਢੰਗ ਦੇ ਨਾਲ ਅੰਦੋਲਨ ਖੜਾ ਨਾ ਹੋ ਸਕਣਾ। ਭਗਵੰਤ ਮਾਨ ਨੂੰ ਵੀ ਇਸ ਗੱਲ ਦੀ ਸਮਝ ਹੈ ਜੇ ਮੈਨੂੰ ਤੁਹਾਨੂੰ ਸਮਝ। ਬਾਕੀ ਰਹੀ ਗੱਲ ਕਿਸਾਨਾਂ ਦੀ ਕਿ ਦਿੱਲੀਓਂ ਮੁੜਿਆ ਕਿ ਨਹੀਂ, ਦਿੱਲੀਓਂ ਜੀ ਕੱਲ ਹੀ ਮੋੜੇ ਪਾ ਲਏ ਸੀ, ਦਿੱਲੀਓਂ ਵੀ ਮੋੜੇ ਪਾ ਲਏ ਸੀ। ਜਿਹੜੇ ਵਾਕੇ ਸ਼ੰਭੂ ਜਾਂ ਖਨੌਰੀ ਜਾਂ ਹੋਰ ਜਿੱਥੇ ਵੀ ਜਿਹੜੇ ਬਾਰਡਰਾਂ ਤੱਕ ਬੱਸਾਂ ਚਲੇ ਗਈਆਂ ਸੀ ਉੱਥੋਂ ਵੀ ਕੱਲ ਮੋੜੇ ਪਾ ਲਏ ਸੀ। ਉਹ ਕਿਸਾਨ ਆਪਣੇ ਘਰਾਂ ਨੂੰ ਪਰਤ ਗਏ, ਜਿਹਦੇ ਵਿੱਚ ਸਰਵਨ ਸਿੰਘ ਪੰਦੇਰ ਦੀ ਜਥੇਬੰਦੀ ਹੈ, ਇੱਕ ਦੋ ਕਿਸਾਨ ਜਥੇਬੰਦੀਆਂ ਉਹਨਾਂ ਦੇ ਨਾਲ ਹੋਰ ਸੀ। ਅੱਜ ਜਿਹੜਾ ਅੰਦੋਲਨ ਕੀਤਾ, ਜਿਹੜੇ ਟੋਲ ਪਲਾਜ਼ਾ ਰੋਕੇ ਗਏ 3 ਘੰਟੇ ਲਈ, ਉਹ ਐਸ ਕੇ ਐਮ ਨੇ ਕੀਤਾ, ਸੰਯੁਕਤ ਕਿਸਾਨ ਮੋਰਚੇ ਨੇ ਕੀਤਾ
0: ਜੀ। ਬਿਲਕੁਲ ਜੀ, ਔਰ 905-673-3337 ਨੈਕਸਟ ਕਾਲ ਵੱਲ ਚੱਲਦੇ ਜੀ। ਕੁਲਦੀਪ ਜੀ, ਸਤਿ ਸ੍ਰੀ ਅਕਾਲ, ਤੁਸੀਂ ਆਨਰ ਜੀ।
4: ਹਾਂਜੀ, ਸਤਿ ਸ੍ਰੀ ਅਕਾਲ ਜੀ। ਮੈਂ ਆਪਣਾ ਰਮੇਸ਼ ਜੀ, ਪ੍ਰਭ ਜੀ, ਮੈਂ ਅੱਜ ਦੋ ਗੱਲਾਂ ਸਿਰਫ ਕਰਨੀਆਂ ਨੇ। ਰਮੇਸ਼ ਜੀ, ਤੋਂ ਤੁਹਾਡੀ ਪੱਤਰਕਾਰੀ ਨੂੰ ਸਲੂਟ ਹੈ ਜੀ। ਤੁਹਾਡੇ ਵਰਗੇ ਪੱਤਰਕਾਰ ਮੈਂ ਪਹਿਲਾਂ ਵੀ ਨਾਮ ਲਿਆ ਸੀ, ਜਿੱਦਾਂ ਰਤਨ ਦੀ ਗੱਲ ਕਰੀਏ ਜਾਂ ਮਨਿੰਦਰ ਦੀ, ਤੁਸੀਂ ਖੁੱਲ੍ਹ ਕੇ ਗੱਲ ਕਰਦੇ ਹੋ ਵੀ ਕੀ ਗੱਲ ਹੁੰਦੀ ਹੈ, ਤੁਹਾਨੂੰ ਸਲੂਟ ਹੈ ਜੀ ਸਾਰਿਆਂ ਨੂੰ। ਇਹ ਰਮੇਸ਼ ਜੀ, ਜਿਹੜੇ ਪੱਤਰਕਾਰ ਇੱਥੋਂ ਗੱਡੀਆਂ ਭਰ ਭਰ ਕੇ ਗਏ ਨੇ ਦਿੱਲੀ, ਉਹਨਾਂ ਨੇ ਸ਼ੋਅ ਅਪ ਕੀਤਾ ਵੀ ਹਾਂਜੀ ਦਿੱਲੀ ਇਹ ਕੁਛ ਹੋ ਗਿਆ ਜੀ, ਦਿੱਲੀ ਇਹ ਕੁਛ ਹੋ ਗਿਆ। ਪੰਜਾਬ ਦਾ, ਪੰਜਾਬ ਦੇ ਬਾਰੇ ਉਹਨਾਂ ਦੇ ਮੂੰਹ ਚ ਜਿਹੜਾ ਉਹ ਦਹੀਂ ਜੰਮ ਜਾਂਦਾ। ਹਾਂਜੀ, ਤੇ ਕੋਈ ਗੱਲਬਾਤ ਪੰਜਾਬ ਦੀ ਗੱਲ ਨਹੀਂ ਕਰਦੇ। ਦੂਸਰੀ ਗੱਲ ਬੇਅਦਬੀਆਂ ਦੀ, ਅਸੀਂ ਹਮੇਸ਼ਾ ਹੀ ਗੱਲ ਕਰਦੇ ਆਏ ਹਾਂ, ਤੇ ਅੱਜ ਦੇਖ ਲਓ ਤੁਸੀਂ ਵੀ ਇਹਨਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬੇਅਦਬੀਆਂ ਦਾ ਇਨਸਾਫ਼ ਕੀ ਦੇਣਾ ਸੀ, ਇਹਨਾਂ ਨੇ ਗ੍ਰੰਥ ਸਾਹਿਬ ਤੋਂ ਇਹਨਾਂ ਦਾ ਵਿਸ਼ਵਾਸ ਹੀ ਸਰਕਾਰ ਦਾ ਉੱਠ ਗਿਆ, ਉਹ ਉੱਠ ਇਸ ਕਰਕੇ ਗਿਆ ਇਹਨਾਂ ਨੇ ਕਿਹਾ ਵੀ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਹੁਣ ਸਾਨੂੰ ਦਿੱਤਾ ਤੇ ਕੱਖ ਨਹੀਂ ਤੇ ਅਸੀਂ ਹੁਣ ਇੱਕ ਸ਼ਾਮ ਸ਼ਿਵ ਦੇ ਨਾਮ ਕਰ ਲਈਏ। ਹਾਂਜੀ ਤੇ ਮੁੱਖ ਮੰਤਰੀ ਤੁਹਾਡਾ ਜ਼ਿਲ੍ਹਾ ਹੁਸ਼ਿਆਰਪੁਰ ਹੈ, ਹੁਸ਼ਿਆਰਪੁਰ ਤਲਵਾੜੇ ਦੀਆਂ ਮੈਂ ਦੇਖ ਰਿਹਾ ਸੀ ਮੁੱਖ ਮੰਤਰੀ ਸਾਹਿਬ ਸਟੇਜ ਤੇ ਭੰਗੜਾ ਪਾਉਂਦੇ ਨੇ। ਰਮੇਸ਼ ਜੀ ਭੰਗੜਾ ਉਦੋਂ ਪਾਇਆ ਜਾਂਦਾ ਜਦੋਂ ਹਰ ਵਰਗ ਕਿਸਾਨ ਤੇ ਹਰ ਵਰਗ ਖੁਸ਼ ਤੇ ਖੁਸ਼ਹਾਲ ਹੋਵੇ ਉਦੋਂ ਭੰਗੜੇ ਪਾਏ ਜਾਂਦੇ ਨੇ। ਜਦੋਂ ਅਸੀਂ ਵਿਸਾਖੀ ਦੇ ਕਣਕ ਵੱਢਦੇ ਸੀ ਤੇ ਸਾਡੇ ਜਿਹੜੇ ਨੇ ਬਜ਼ੁਰਗ ਨੇ ਉਹ ਭੰਗੜੇ ਪਾਉਂਦੇ ਸੀ ਵੀ ਫਸਲ ਆ ਰਹੀ ਹੈ, ਹਰ ਵਰਗ ਜਿਹੜਾ ਇਹਦਾ ਮਤਲਬ ਸੁਖੀ ਹੈ, ਜਿਹੜਾ ਸਟੇਟ ਦਾ ਜਿਹੜਾ ਮੁਖੀ ਹੈ ਉਹ ਭੰਗੜੇ ਪਾ ਰਿਹਾ। ਤੇ ਬਾਕੀ ਇਹ ਮੈਨੂੰ ਬੜਾ ਦੁੱਖ ਹੈ ਵੀ ਜਿਹੜਾ ਜਦੋਂ ਇਹ ਕੁੱਟਦੇ ਨੇ ਤੇ ਤਰਸ ਕਰਦੇ ਨੇ ਸਾਡੇ ਤੇ ਸਾਡੇ ਛਿੱਤਰ ਫਿਰਨ ਚੰਗੀ ਤਰ੍ਹਾਂ ਇਹ ਤਾਂ ਮਜ਼ਾ ਇਹ ਮਰਜ਼ੀ ਹੈ ਸਾਡੀ, ਬੇਨਤੀ ਕਬੂਲ ਕਰੋ। ਪ੍ਰੋਗਰਾਮ ਪ੍ਰਭ ਜੀ ਹਮੇਸ਼ਾ ਹੀ ਤਰ੍ਹਾਂ ਬੜਾ ਵਧੀਆ ਚੜ੍ਹਦੀ ਕਲਾ ਰਹੋ ਜੀ। ਧੰਨਵਾਦ
0: ਜੀ। ਜੀ ਸਰ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ ਸਰ।
1: ਚਲੋ ਸਵਾਲ ਜਿਹੜਾ ਤੁਸੀਂ ਪੁੱਛਿਆ ਮੈਂ ਉਸ ਸੰਦਰਭ ਚ ਟਿੱਪਣੀ ਕਰਦਾ। ਸਰਕਾਰਾਂ ਵਾਲੇ ਪਾਸਿਓਂ ਤੀਰਥ ਯਾਤਰਾਵਾਂ ਕਰਾਉਣੀਆਂ ਧੱਕੇ ਦੇ ਨਾਲ, ਸਰਕਾਰਾਂ ਵੱਲੋਂ ਤੀਰਥ ਯਾਤਰਾ ਦਾ ਹੁਣ ਦਾਇਰਾ ਪਹਿਲਾਂ ਜਿਹੜੀਆਂ ਪੰਜਾਬ ਨਾਲ ਸੰਬੰਧਿਤ ਥਾਵਾਂ ਸੀ ਉੱਥੇ ਦਾ, ਫਿਰ ਹੁਣ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਹੋਰ ਜਿਵੇਂ ਹਰਿਦੁਆਰ ਜਾਂ ਰਿਸ਼ੀਕੇਸ਼ ਇੱਦਾਂ ਦੀਆਂ ਥਾਵਾਂ ਦੇ ਬਨਾਰਸ ਵਰਗੀਆਂ ਥਾਵਾਂ ਵਿੱਚ ਜੋੜ ਲਈਆਂ ਕਿ ਅਸੀਂ ਉੱਥੇ ਵੀ ਧਾਰਮਿਕ ਯਾਤਰਾ ਕਰਾਉਣੀ ਹੈ। ਮੋਟਾ ਬਜਟ ਪੰਜਾਬ ਦੀ ਸਰਕਾਰ ਨੇ ਰੱਖਿਆ, ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਚੰਗਾ ਮੈਨੇਜ ਕੀਤਾ ਜਾ ਰਿਹਾ ਪੰਜਾਬ ਸਰਕਾਰ ਵੱਲੋਂ। ਫਿਰ ਵੱਖਰੇ ਵੱਖਰੇ ਢੰਗ ਦੇ ਜਿਹਨੂੰ ਆਪਾਂ ਜਾਗਰਣ ਕਰਾਉਣੇ ਵਿਸ਼ੇਸ਼ ਭਾਈਚਾਰੇ ਨੂੰ ਖੁਸ਼ ਕਰਨ ਲਈ, ਜਿਹੜੇ ਤੁਸੀਂ ਭਗਵਾਨ ਰਾਮ ਨਾਲ ਸੰਬੰਧਿਤ ਨਾਟਕ ਡਰਾਮਾ ਜਾਣਾ ਸਟੇਜਾਂ ਤੋਂ ਕਰਾਉਣਾ ਵੱਡੇ ਸ਼ਹਿਰਾਂ ਦੇ ਵਿੱਚ ਹਿੰਦੂ ਭਾਈਚਾਰੇ ਨੂੰ ਖੁਸ਼ ਕਰਨ ਦੇ ਲਈ, ਉਸ ਤੋਂ ਥੋੜਾ ਪਿੱਛੇ ਚਲੇ ਜਾਈਏ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਿਨ ਨੂੰ ਪੰਜਾਬ ਸਰਕਾਰ ਵੱਲੋਂ ਮਨਾਉਣਾ ਸਿੱਖ ਭਾਈਚਾਰੇ ਨੂੰ ਫੁੱਲੀਆਂ ਪਾਉਣ ਲਈ, ਫਿਰ ਇਹ ਕਹਿਣਾ ਕਿ ਅਸੀਂ 650 ਸਾਲਾਂ ਸ੍ਰੀ ਗੁਰੂ ਰਵਿਦਾਸ ਜੀ ਦਾ ਮਨਾਉਣ ਜਾ ਰਹੇ ਹਾਂ ਜਿਹੜਾ ਹੁਣ ਆਉਣਾ ਹੈ ਉਹ ਦਲਿਤ ਭਾਈਚਾਰੇ ਨੂੰ ਖੁਸ਼ ਕਰਨ ਲਈ। ਦੇਖੋ ਮੇਰੀ ਨਿੱਜੀ ਟਿੱਪਣੀ ਬੜੀ ਸਾਫ਼ ਹੈ ਕਿ ਇਹ ਕਾਰਜ ਸਰਕਾਰਾਂ ਦੇ ਇੱਕ ਹੱਦ ਤੱਕ ਹੀ ਹੋਣੇ ਚਾਹੀਦੇ ਹੈ। ਜੋ ਇਸ ਵੇਲੇ ਸਰਕਾਰ ਪੰਜਾਬ ਦੀ ਕਰ ਰਹੀ ਹੈ ਜਾਂ ਪੰਜਾਬ ਦੀ ਨਾ ਵੀ ਕਰੀਏ ਹਰਿਆਣੇ ਵੱਲ ਨੂੰ ਮੋੜਾ ਕਰ ਲਈਏ ਜਾਂ ਹੋਰ ਅੱਗੇ ਨੂੰ ਚਲੇ ਜਾਈਏ, ਇਹ ਇੱਕ ਵਿਸ਼ੇਸ਼ ਢੰਗ ਦੀ ਭਾਰਤ ਦੀ ਸਿਆਸਤ ਹੈ। ਜਦੋਂ ਬਤੌਰ ਸਿੱਖ ਮੈਂ ਦੇਖਦਾ ਕਿ ਪੰਜਾਬ ਦੀ ਸਰਕਾਰ ਮੇਰੇ ਲਈ ਆਹ ਕਰ ਰਹੀ ਹੈ ਤੇ ਮੈਨੂੰ ਖੁਸ਼ੀ ਹੁੰਦੀ ਹੈ। ਜਦੋਂ ਹਿੰਦੂ ਧਰਮ ਲਈ ਕੁਛ ਕੀਤਾ ਜਾਂਦਾ ਹੋ ਸਕਦਾ ਹਿੰਦੂ ਭਾਈਚਾਰੇ ਦੇ ਲੋਕ ਵੀ ਉਹਨੂੰ ਖੁਸ਼ੀ ਮਹਿਸੂਸ ਕਰਨ ਜਦੋਂ ਰਵਿਦਾਸ ਭਾਈਚਾਰੇ ਦੇ ਹੋਣਗੇ ਹੋਣ, ਪਰੰਤੂ ਅਲਟੀਮੇਟਲੀ ਮੈਂ ਸਮਝਦਾ ਕਿ ਸਾਰਾ ਕੁਛ ਗਲਤ ਹੈ। ਸਰਕਾਰ ਧਾਰਮਿਕ ਖੇਤਰ ਦੇ ਵਿੱਚ ਇੱਕ ਹੱਦ ਤੱਕ ਦਖਲ ਅੰਦਾਜ਼ੀ ਇੱਕ ਹੱਦ ਤੱਕ ਕਾਰਜ ਕਰਨੇ ਚਾਹੀਦੇ ਹੈ। ਇਹ ਜਿਹੜੇ ਸਰਕਾਰ ਕਰ ਰਹੀ ਹੈ ਜਿਹੜਾ ਲੋਕਾਂ ਨੂੰ ਭੁਲੇਖਾ ਇਹ ਪਾਇਆ ਜਾ ਰਿਹਾ ਕਿ ਅਸੀਂ ਧਰਮਾਂ ਦੇ ਵਫ਼ਾਦਾਰ ਹੈ, ਅਸੀਂ ਹਿੰਦੂ ਧਰਮ ਦੇ ਦਰਦੀ ਹੈ, ਅਸੀਂ ਸਿੱਖ ਧਰਮ ਦੇ ਦਰਦੀ ਹੈ, ਅਸੀਂ ਗੁਰੂ ਰਵਿਦਾਸ ਨੂੰ ਮੰਨਣ ਵਾਲੇ ਹਾਂ। ਸੱਚਾਈ ਇਹ ਹੈ ਕਿ ਉਹ ਇਹ ਸਾਰਿਆਂ ਦੇ ਨਾਂ ਤੇ ਲੋਕਾਂ ਦੀ ਮਾਨਸਿਕਤਾ ਨੂੰ ਵਰਤ ਕੇ ਵੋਟਾਂ ਠੱਗ ਰਹੇ ਹੈ। ਮੈਂ ਸਰੋਤਿਓ ਚਾਹੇ ਗੱਲ ਸਿੱਖਾਂ ਨੂੰ ਖੁਸ਼ ਕਰਨ ਦੀ ਹੋਵੇ, ਚਾਹੇ ਹਿੰਦੂਆਂ ਨੂੰ, ਚਾਹੇ ਦਲਿਤ ਨੂੰ, ਮੈਂ ਸਾਰੇ ਦਾ ਵਿਰੋਧ ਕਰਨ ਵਾਲਿਆਂ ਚ
0: ਜੀ। ਨੈਕਸਟ ਕਾਲ ਵੱਲ ਚੱਲਦੇ ਹਾਂ ਜੀ। ਜੀ ਸਤਿ ਸ੍ਰੀ ਅਕਾਲ ਸਰ, ਤੁਸੀਂ ਓਨਰ ਹੋ ਜੀ 7765।
5: ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਪ੍ਰਭ ਜੀ। ਰਮੇਸ਼ ਜੀ, ਪਹਿਲਾਂ ਤਾਂ ਸਵਾਲ ਤੁਹਾਨੂੰ ਇਹ ਕਿ ਤੁਹਾਡਾ ਕੋਈ ਸੋਸ਼ਲ ਮੀਡੀਆ ਤੇ ਹੈ? ਤੁਸੀਂ ਜਮੇ ਨੀ ਦੇਖਦੇ ਕਿਤੇ ਸਰਚ ਮਾਰੀ, ਪਤਾ ਨੀ ਲੱਗਦਾ ਰਮੇਸ਼ ਹਰਪੁਰੀ ਜੀ ਕਿਵੇਂ ਚੱਲ ਰਿਹਾ, ਕਿੱਥੇ ਨੇ, ਇਹਦਾ ਜੇ ਹੋਇਆ ਲਿੰਕ ਕੁਛ ਹੋਇਆ ਸਾਨੂੰ ਕੁਛ ਦੱਸੋ ਇਹਦੇ ਬਾਰੇ। ਤੇ ਨੰਬਰ ਸਵਾਲ ਮੇਰਾ ਇਹ ਆ, ਇਹ ਜੋ ਕਾਕਰੋਚ ਆਪਣੇ ਵੱਡੇ ਆ, ਜਿਹੜੇ ਪੁਰਾਣੇ ਕਾਕਰੋਚ ਆ, ਇਹ ਫਿਰ ਨਿਕਲੇ ਦੁਆਰਾ, ਇਹ ਉੱਥੇ ਜਾ ਕੇ ਤਾਂ ਅਸਤੀਫਾ ਮੰਗਦੇ ਆ ਸਿੱਖਿਆ ਮੰਤਰੀ ਦਾ, ਇੱਥੇ ਪੰਜਾਬ ਦੇ ਵਿੱਚ ਕਿਤੇ ਪੇਪਰ ਲੀਕ ਨੀ ਹੋਏ, ਇੱਥੇ ਤੇ ਅਸਤੀਫਾ ਮੰਗਿਆ ਨੀ ਕਿਸੇ ਦਾ ਇਹਨਾਂ ਨੇ, ਤੇ ਇਹਦੇ ਬਾਰੇ ਦਿਓ ਵਿਚਾਰ ਜੀ। ਧੰਨਵਾਦ ਜੀ।
0: ਜੀ ਸਰ,
1: ਇਸ ਵੇਲੇ ਪੰਜਾਬ ਦੇ ਵਿੱਚ ਇਹੀ ਮੁੱਦਾ ਗੂੰਜ ਰਿਹਾ ਹੈ। ਬੀਬੀ ਹਰਸਿਮਰਤ ਕੌਰ ਉੱਥੇ ਪਾਰਲੀਮੈਂਟ ਚ ਬੋਲੀ, ਉਹਨੇ ਵੀ ਇੱਕ ਪੰਥ ਨਾਲ ਦੋ ਕਾਜ ਕੀਤੇ, ਭੋਰਾ ਕ ਭਾਜਪਾ ਨੂੰ ਵੀ ਖੁਸ਼ ਕਰ ਲਿਆ ਤੇ ਥੋੜਾ ਜਿਹਾ ਆਮ ਆਦਮੀ ਪਾਰਟੀ ਦੇ ਵੀ ਸ਼ਬਦੀ ਵਾਰ ਕਰ ਲਏ। ਉਹ ਕਹਿੰਦੀ ਜੀ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਮੰਗਦੇ ਹੋ, ਕੇਜਰੀਵਾਲ ਕਹਿੰਦੇ ਕਿ ਸੋਨਮ ਵਾਂਗਚੁੱਕ ਨੂੰ ਭਾਰਤ ਦਾ ਸਿੱਖਿਆ ਮੰਤਰੀ ਲਾਓ, ਉਹ ਕਹਿੰਦੇ ਚਲੋ ਇਹ ਭਾਰਤ ਦਾ ਨਹੀਂ ਲਾਉਂਦੇ, ਇਹਨਾਂ ਨੂੰ ਛੱਡੋ, ਇਹਨੂੰ ਪੰਜਾਬ ਦਾ ਹੀ ਲਾ ਦਿਓ। ਪੰਜਾਬ ਚ ਵੀ ਪੇਪਰ ਲੀਕ ਹੋਇਆ ਹੀ ਆ ਤਾਜ਼ਾ, ਤਿੰਨ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਜਿਹੜਾ ਫਾਰਮੇਸੀ ਅਫਸਰ ਭਰਤੀ ਕਰਨੇ ਸੀ। ਪ੍ਰਭ ਸੰਧੂ ਜੀ, ਗੱਲ ਇਹ ਹੈ ਕਿ ਮੈਂ ਪਹਿਲਾਂ ਵੀ ਕਈ ਵਾਰ ਬੋਲਿਆ ਕਿ ਛੱਜ ਤੇ ਬੋਲੇ, ਸ਼ਾਨ ਨਹੀਂ ਕਿਉਂ ਬੋਲੇ, ਪੇਪਰ ਲੀਕ ਤੇ ਸਾਰੀਆਂ ਥਾਵਾਂ ਤੇ ਹੋਣ ਲੱਗੇ ਆ। ਦੇਖੋ ਪੇਪਰ ਲੀਕ ਬੜਾ ਸਰੋਤਿਓ ਸਿੱਧਾ ਪੱਤਰਾ ਚੋਂ ਮੇਰਾ ਤਜਰਬਾ ਹੈ, ਨਕਲ ਤੇ ਪੇਪਰ ਲੀਕ ਦੋ ਵੱਖਰੀਆਂ ਵੱਖਰੀਆਂ ਪਰਿਭਾਸ਼ਾ ਨੇ, ਪਹਿਲਾਂ ਤੇ ਯਾਦ ਰੱਖਿਓ। ਨਕਲ ਇੱਕ ਵੱਖਰੀ ਪਰਿਭਾਸ਼ਾ ਤਹਿਤ ਆਉਂਦੀ ਹੈ, ਪੇਪਰ ਲੀਕ ਵੱਖਰੀ ਪਰਿਭਾਸ਼ਾ ਚ ਆਉਂਦਾ ਹੈ। ਪੇਪਰ ਲੀਕ ਬਹੁਤ ਖਤਰਨਾਕ ਪੜਾਅ ਹੁੰਦਾ ਹੈ, ਨਕਲ ਵੀ ਖਤਰਨਾਕ ਹੈ, ਪਰੰਤੂ ਪੇਪਰ ਲੀਕ ਉਹ ਤੋਂ ਕਈ ਗੁਣਾ ਉੱਪਰ ਪੜਾਇਆ। ਇਹ ਸਾਰਾ ਕੁਛ ਉਦੋਂ ਹੁੰਦਾ ਹੈ ਜਦੋਂ ਜਿਹਨੂੰ ਆਪਾਂ ਐਗਜ਼ਾਮਿਨਰ ਕਹਿੰਦੇ ਉਹ ਬੇਈਮਾਨ ਹੋਵੇ, ਉੱਪਰਲੇ ਅਫਸਰ ਦਾ ਥਾਪੜਾ ਹੋਵੇ ਤੇ ਉੱਪਰਲੇ ਅਫਸਰ ਨੂੰ ਸਿਆਸੀ ਸਰਪ੍ਰਸਤੀ ਹਾਸਲ ਹੋਵੇ। ਉਹਨਾਂ ਹਾਲਾਤਾਂ 'ਚ ਇਹ ਹੋ ਸਕਦਾ ਹੈ, ਇਹ ਐਂ ਨਹੀਂ ਹੋ ਸਕਦਾ ਕਿ ਐਵੇਂ ਹੀ ਜਾਣੇ ਅਣਜਾਣੇ 'ਚ ਹੋ ਗਿਆ। ਸੋ ਇਸ ਕਰਕੇ ਚਾਹੇ ਪੰਜਾਬ ਦੇ ਪੇਪਰ ਲੀਕ, ਚਾਹੇ ਨੀਟ ਦਾ ਪੇਪਰ ਲੀਕ, ਇਹ ਬਹੁਤ ਖਤਰਨਾਕ ਹੈ। ਔਰ ਇਹਦੇ ਲਈ ਵਾਕਿਆ ਹੀ ਚਾਹੇ ਭਾਰਤ ਦਾ ਸਿੱਖਿਆ ਮੰਤਰੀ, ਚਾਹੇ ਪੰਜਾਬ ਦਾ, ਦੋਹਾਂ ਦੇ ਅਸਤੀਫੇ ਦੀ ਮੰਗ ਕਰਨੀ ਚਾਹੀਦੀ ਹੈ। ਇੱਕ ਦਾ ਕਿਉਂ ਸੇਕ ਦੋਹਾਂ ਨੂੰ ਲੱਗਣਾ ਚਾਹੀਦਾ ਹੈਗਾ ਆ। ਇੱਕ ਸੋਸ਼ਲ ਮੀਡੀਆ ਵਾਲੀ ਗੱਲ ਤੁਸੀਂ ਪੁੱਛੀ ਹੈ, ਬਿਲਕੁਲ ਸਰੋਤਿਓ ਤੁਸੀਂ ਸੱਚ ਹੈ, ਤੁਸੀਂ ਸਹੀ ਕਹਿ ਰਹੇ ਹੋ। ਮੈਂ ਕਿਸੇ ਵੀ ਸੋਸ਼ਲ ਮੀਡੀਆ ਤੇ ਅਜੇ ਤੱਕ ਨਹੀਂ ਹਾਂ, ਜਦੋਂ ਵੀ ਭਵਿੱਖ ਵਿੱਚ ਸੋਸ਼ਲ ਮੀਡੀਆ ਤੇ ਮੈਂ ਆਇਆ ਤੇ ਜ਼ਰੂਰ ਤੁਹਾਡੇ ਨਾਲ ਸਾਂਝ ਪਾ ਕੇ ਆਇਆ ਜਾਵੇਗਾ। ਅਜੇ ਤੱਕ ਮੈਂ ਕਿਸੇ ਵੀ ਢੰਗ ਨਾਲ ਕਿਸੇ ਸੋਸ਼ਲ ਮੀਡੀਆ ਤੇ ਉੱਪਰ ਕੋਈ ਵੀ ਕਿਸੇ ਢੰਗ ਦੀ ਟਿੱਪਣੀ ਨਹੀਂ ਕਰਦਾ। ਉਵੇਂ ਇੱਕ ਬੀਤੇ ਸਮੇਂ ਤੋਂ ਫੇਸਬੁੱਕ ਤੇ ਉੱਪਰ ਇੱਕ ਖਾਤਾ ਜ਼ਰੂਰ ਹੈ ਜਿਹੜਾ ਰਮੇਸ਼ ਹੁਸ਼ਿਆਰਪੁਰੀ ਦੇ ਨਾਮ ਤੇ ਦਰਜ ਹੈ।
0: ਜੀ ਬਿਲਕੁਲ ਜੀ, 905-673-3337। ਇੱਕ ਵਾਰ ਫਿਰ ਤੁਹਾਨੂੰ ਹਰਵੀਨ ਮਾਵੀ ਜੀ ਹੁਣਾਂ ਦਾ ਸੁਨੇਹਾ ਦੇ ਦਈਏ। ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ ਇੱਕ ਚੰਗੇ ਇੰਸ਼ੋਰੈਂਸ ਐਡਵਾਈਜ਼ਰ ਦੀ ਭਾਲ ਦੇ ਵਿੱਚ ਸੀ ਤਾਂ ਤੁਸੀਂ 12 ਸਾਲਾਂ ਦੇ ਐਕਸਪੀਰੀਅੰਸ ਵਾਲੇ ਹਰਵੀਨ ਮਾਵੀ ਜੀ ਨਾਲ ਰਾਬਤਾ ਕਰ ਸਕਦੇ ਹੋ। ਬੰਡਲ ਡਿਸਕਾਊਂਟ ਲਗਾ ਕੇ, ਗਰੁੱਪ ਡਿਸਕਾਊਂਟ ਲਗਾ ਕੇ ਤੁਹਾਡੀ ਇੰਸ਼ੋਰੈਂਸ ਕਟਵਾ ਕੇ ਦੇਣਗੇ, ਬਹੁਤ ਸਾਰੇ ਤੁਹਾਡੇ ਡਾਲਰ ਬਚਾ ਕੇ ਦੇਣਗੇ। ਹਿੰਦੀ, ਇੰਗਲਿਸ਼, ਪੰਜਾਬੀ ਦੇ ਸਰਵਿਸ ਅਵੇਲੇਬਲ ਆ। ਤੁਸੀਂ ਕਾਲ ਕਰ ਲਿਓ ਜੀ ਹਰਵੀਨ ਮਾਵੀ ਹੁਣਾਂ ਨੂੰ, 647-287-6478-7-09-76। ਹਰਵੀਨ ਮਾਵੀ ਜੀ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਔਰ ਨਾਲ ਦੀ ਨਾਲ ਬ੍ਰੈਂਪਟਨ ਕ੍ਰੈਮਟੋਰੀਅਮ ਦਾ ਤੁਹਾਨੂੰ ਮੈਸੇਜ ਦੇ ਦਈਏ, ਅੱਜ ਦੇ ਪ੍ਰਾਈਜ਼ ਲੌਕ ਕਰਨੇ ਆ। ਆਪਣੀਆਂ ਜ਼ਿੰਮੇਵਾਰੀਆਂ ਨੂੰ ਤੁਸੀਂ ਆਪ ਨਿਭਾਉਣਾ ਚਾਹੁੰਦੇ ਹੋ, ਆਪਣੀ ਰਿਸਪੋਂਸਿਬਿਲਟੀ ਤੁਸੀਂ ਖੁਦ ਆਪਣੇ ਹੱਥੀਂ ਕਰਨਾ ਚਾਹੁੰਦੇ ਹੋ, ਤਾਂ ਬ੍ਰੈਂਪਟਨ ਕ੍ਰੈਮਟੋਰੀਅਮ ਕ੍ਰਿਮੀਨੇਸ਼ਨ ਅਤੇ ਫਿਊਨਰਲ ਦੀਆਂ ਸੇਵਾਵਾਂ ਦਿੰਦੇ ਨੇ ਅਤੇ ਤੁਸੀਂ ਆਪਣੇ ਫਿਊਨਰਲ ਦੀ ਪ੍ਰੀ ਪਲਾਨਿੰਗ ਕਰ ਸਕਦੇ ਹੋ। 905-458-2222 905-458-2222 ਬ੍ਰੈਂਪਟਨ ਕ੍ਰੈਮਟੋਰੀਅਮ। ਨਾਲ ਦੀ ਨਾਲ ਅਗਲੀ ਖਬਰ ਵੱਲ ਚੱਲਦੇ ਹਾਂ ਜੀ, ਮਾਫ਼ ਕਰਨਾ, ਅਗਲੀ ਕਾਲ ਵੱਲ ਚੱਲਦੇ ਹਾਂ ਜੀ। 8577 ਬਹੁਤ ਸਾਰੀਆਂ ਕਾਲਸ ਨੇ, ਮੈਂ ਸਮਾਂ ਦੇਖ ਕੇ ਕਾਲ ਲੈ ਰਿਹਾ ਕਿ ਕਿਹੜੇ ਸਾਡੇ ਸਰੋਤੇ ਕਿੰਨਾ ਲੰਬਾ ਸਮੇਂ ਤੋਂ ਹੋਲਡ ਨੇ। ਜੀ ਸਰ, 857 ਜੀ ਸਰ, ਸਤਿ ਸ਼੍ਰੀ ਅਕਾਲ ਜੀ।
6: ਆਪਣੇ ਘਰ ਦਾ ਆਪ ਨੰਗ, ਬਾਪ ਨੰਗ, ਤੀਜੇ ਨੰਗ ਨਾਨਕੇ। ਪੰਜਾਬ ਰਾਜ ਬਿਜਲੀ ਬੋਰਡ ਨੂੰ ਚਾਹੀਦਾ, ਉਹਨਾਂ ਦੇ ਚੀਫ਼ ਨੂੰ, ਕਿ ਉਹ ਸਾਰਾ ਡਿਕਲੇਅਰ ਕਰਨ ਵੀ ਇੰਨੀ ਸਾਨੂੰ ਆਮਦਨ ਆਉਂਦੀ ਆ, ਇੰਨੇ ਸਾਡੇ ਖਰਚੇ ਆ, ਤੇ ਇੰਨੇ ਅਸੀਂ ਗੌਰਮੈਂਟ ਤੋਂ ਲੈਣੇ ਆ, ਇੰਨੇ ਆਹ ਮਹਿਕਮੇ ਤੋਂ ਲੈਣੇ ਆ, ਤੇ ਇੰਨੀ ਅਸੀਂ ਸਬਸਿਡੀ ਦੇ ਰਹੇ ਆ ਫ੍ਰੀ ਗੌਰਮੈਂਟ ਆਫ ਪੰਜਾਬ ਦੇ ਕਹਿਣ ਤੇ। ਫੇਰ ਪਤਾ ਲੱਗੂਗਾ ਕਿ ਕੀ ਕੱਢਣ ਪਾਉਣ ਨੂੰ ਬਚਦਾ ਜਾਂ ਨਹੀਂ ਬਚਦਾ। ਦੂਜੀ ਗੱਲ, ਇੱਕ ਮੇਰਾ ਪਿੰਡ ਨਾ ਮਾਲਵੇ ਚ ਪੈਂਦਾ, 13,000 ਦੇ ਨੇੜੇ ਵੋਟ ਆ, 13,000 ਦੇ ਵਿੱਚੋਂ ਆਪਣੇ ਪਛੜੀਆਂ ਸ਼੍ਰੇਣੀਆਂ ਦੀ ਵੋਟ ਆ ਜਿਹੜੀ ਉਹ ਆਲਮੋਸਟ 3,500 ਤੋਂ 4,000 ਦੇ ਵਿੱਚ ਆ
0: ਜੀ।
6: ਉਹਦੇ ਵਿੱਚੋਂ 90% ਜਿਹੜੇ ਯੰਗ ਜਵਾਕ ਆ ਉਹ ਕੰਮ ਨਹੀਂ ਕਰ ਰਹੇ, ਸਿਰਫ ਨਸ਼ੇ ਤੇ ਵਿਹਲੇ ਤੇ ਚੋਰੀਆਂ ਤੇ ਆ, ਤੇ ਪਿਛਲੇ ਇੱਕ ਸਾਲ ਦੇ ਵਿੱਚ 13 ਮੌਤਾਂ ਹੋ ਚੁੱਕੀਆਂ ਸਾਡੇ ਪਿੰਡ ਦੇ ਵਿੱਚ ਨਸ਼ੇ ਦੇ ਕਾਰਨ, ਓਵਰਡੋਜ਼ ਕਾਰਨ। ਤੇ ਸਰਕਾਰ ਦਾ ਕੋਈ ਧਿਆਨ ਨਹੀਂ ਇਸ ਪਾਸੇ, ਆਪਦੀਆਂ ਕਮੇਟੀਆਂ ਬਣਾ ਕੇ ਬੰਦੇ ਫੜ ਕੇ ਥਾਣੇ ਫੜਾ ਕੇ ਆਉਣੇ ਆ, ਦੂਜੇ ਦਿਨ ਉਹੀ ਬੰਦੇ ਬਾਰ ਚ ਖੜੇ ਹੁੰਦੇ ਵੀ ਹੁਣ ਦੱਸ ਕੀ ਕਰੇਗਾ। ਇਹ ਸਿਸਟਮ ਚੱਲ ਰਿਹਾ ਸਾਡੇ ਵਾਲੇ ਏਰੀਏ ਚ।
0: ਇਹ ਸਰਕਾਰ ਕਹਿੰਦੇ ਇਸ ਤਾਂ ਲੜ ਬਹੁਤ ਰਹੇ ਨਸ਼ੇ ਦੇ ਵਿਰੁੱਧ,
6: ਨਹੀਂ ਕੁਛ ਵੀ ਨੀ ਗਰਾਊਂਡ ਦੇ ਲੈਵਲ ਦੇ ਉੱਤੇ। ਪਿੱਛੇ ਜੇ ਗੋਬਿੰਦਪੁਰੇ ਦੀ ਇੱਕ ਖਬਰ ਆਈ ਸੀ ਕਿ ਉਹ ਸਿਵਿਆਂ ਦੇ ਵਿੱਚ ਨਸ਼ਾ ਕਰਦੇ ਸੀਗੇ, ਤੇ ਉਹਨਾਂ ਨੇ ਉੱਥੇ ਕੁੱਤੀ ਸੂਈ ਸੀ, ਉਹਦੇ 12-13 ਕਤੂਰੇ ਸੀ, ਉਹਨਾਂ ਦਾ ਬਲੱਡ ਕੱਢ ਕੇ ਸਰਿੰਜ ਨਾਲ ਉਹ ਮਿਕਸ ਕਰਕੇ ਨਸ਼ਾ ਪਤਾ ਨੀ ਕਿਵੇਂ ਆਪਦੀ ਨਾੜ ਚ ਲਾਉਂਦੇ ਆ, ਤੇ ਉਹਨਾਂ ਦੀਆਂ ਨਾੜਾਂ ਵੀ ਮਰੀਆਂ ਪਈਆਂ, ਉਹ ਆਪਦੇ ਗੁਪਤੰਗਾਂ ਦੀਆਂ ਨਾੜਾਂ ਦੇ ਵਿੱਚ ਲਾ ਰਹੇ ਆ ਟੀਕੇ।
0: ਜੀ ਸਰ, ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ।
6: 7 ਮੌਤਾਂ ਪਿਛਲੇ 2 ਮਹੀਨਿਆਂ ਚ ਹੋ ਗਈਆਂ ਉਸ ਪਿੰਡ ਚ, ਗੋਬਿੰਦਪੁਰਾ ਪਿੰਡ ਬਟਿੰਡੇ ਚ।
0: ਇਹ ਮੈਨੂੰ ਲੱਗਦਾ ਸਾਰਾ ਬਦਲਾਅ ਫਿਰ ਇੰਸਟਾਗ੍ਰਾਮ ਤੇ ਵੇਖਣ ਨੂੰ ਮਿਲ ਰਿਹਾ ਆਪਾਂ ਨੂੰ,
6: ਸੋਸ਼ਲ ਮੀਡੀਆ, ਸਰਕਾਰੀ ਸੋਸ਼ਲ ਮੀਡੀਆ ਦੀ ਹੈ ਜੀ।
0: ਬਹੁਤ ਸ਼ੁਕਰੀਆ ਜੀ,
6: ਮੈਂ ਇਹਨਾਂ ਦਾ ਵਿਰੋਧ ਕਰਦਾ ਪਰ ਮੈਂ ਚਾਹੁੰਦਾ ਕਿ ਅਗਲੀ ਵਾਰ ਨੂੰ ਵੀ ਇਹਨਾਂ ਦੀ ਸਰਕਾਰ ਆਵੇ ਤੇ ਇਹਨਾਂ ਨੂੰ ਪਤਾ ਲੱਗੇ ਕਿ ਸਿਸਟਮ ਚੱਲਣਾ ਕੀ, ਕਿੰਨਾ ਚਿਰ ਕਰਜ਼ਾ ਚੱਕਣਗੇ।
0: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ ਜੀ। ਜੀ ਰਮੇਸ਼ ਜੀ,
1: ਮੇਰੇ ਕਹਿਣ ਨੂੰ ਤੁਸੀਂ ਛੱਡਦੇ ਹੀ ਕੁਛ ਨੀ, ਮੈਂ ਜੇ ਕਹਾਂਗਾ ਤੇ ਫਿਰ ਗੱਲ ਪ੍ਰਭਸੰਧੂ ਜੀ ਹੋਰ ਵਿਗੜ ਜਾਣੀ ਹੈ। ਸੋ ਮੇਰੇ ਕਹਿਣ ਨੂੰ ਤੇ ਤੁਸੀਂ ਮੈਨੂੰ ਲੱਗਦਾ ਛੱਡਿਆ ਕੁਛ ਨੀ ਹੈ। ਜਿਹੜਾ ਸੋਸ਼ਲ ਮੀਡੀਆ ਦੀ ਗੱਲ ਕੀਤੀ ਨਾ ਪ੍ਰਭਸੰਧੂ ਜੀ ਸਰੋਤਿਆਂ ਨੇ
0: ਜੀ,
1: ਅਸਲ ਵਿੱਚ ਨਾ ਚਲੋ ਥੋੜੀ ਜਿਹੀ ਵਿਸ਼ੇ ਨੂੰ ਹਟ ਕੇ ਗੱਲ ਹੈ, ਪਰੰਤੂ ਸਰੋਤੇ ਸਮਝ ਜਾਣਗੇ ਮੇਰੀ ਮਤਲਬ। ਮੈਨੂੰ ਇਹ ਲੱਗਦਾ, ਮੇਰਾ ਮੰਨਣਾ ਹੈ, ਜੋ ਮੇਰਾ ਤਜਰਬਾ ਇਹ ਆਖਦਾ ਕਿ ਸੋਸ਼ਲ ਮੀਡੀਆ ਜਿਹੜਾ ਬਹੁਤਿਆਂ ਨੂੰ ਲੱਗਦਾ ਕਿ ਸ਼ਾਇਦ ਬੜਾ ਲਾਹੇਬੰਦ ਹੈ, ਅਸੀਂ ਇਹਦਾ ਲਾਹਾ ਲੈ ਰਹੇ ਹਾਂ, ਅਸਲ ਵਿੱਚ ਇਸ ਸੰਸਾਰ ਦੇ ਕਾਰਪੋਰੇਟ ਨੇ, ਸੰਸਾਰ ਦੇ ਉਦਯੋਗਪਤੀਆਂ ਨੇ ਆਪਣੀ ਸੁਵਿਧਾ ਲਈ ਹੁਣ ਚ ਲਿਆਂਦਾ ਹੈ। ਕਿਉਂਕਿ ਸੋਸ਼ਲ ਮੀਡੀਆ ਤੇ ਜਿਹੜੀ ਚੀਜ਼ ਤਿਆਰ ਕਰਕੇ ਪਰੋਸੀ ਜਾਂਦੀ ਹੈ, ਦੇਖੋ ਉਹਦਾ ਕੰਟਰੋਲ ਮੇਰੇ ਕੋਲ ਨਾ, ਤੁਹਾਡੇ ਕੋਲ ਨਾ, ਪੰਜਾਬ ਦੇ ਕਿਸੇ ਬੰਦੇ ਤੋਂ, ਕਿਹੜੀ ਚੀਜ਼ ਨੂੰ ਵੱਧ ਭੇਜਣਾ, ਕਿਹਨੂੰ ਘੱਟ ਭੇਜਣਾ, ਉਹਦੇ ਕੋਲ ਕੰਟਰੋਲ ਹੈ। ਉਹ ਸੋਸ਼ਲ ਮੀਡੀਆ ਦੇ ਅਸੀਂ ਗਾਹਕ ਹਾਂ, ਉਹ ਵਪਾਰੀ ਹੈ, ਭਾਵੇਂ ਪੈਸੇ ਵੀ ਸਾਡੇ, ਗ੍ਰਾਹਕ ਵੀ ਅਸੀਂ, ਤੇ ਸਾਨੂੰ ਪਰੋਸਿਆ ਕੀ ਜਾਣਾ ਹੈ। ਆ ਜਿਹੜੀਆਂ ਤੁਸੀਂ ਹੁਣੇ ਦੱਸ ਕੇ ਹੋਏ ਆ ਭਾਈ, ਉਹਨਾਂ ਦੇ ਕੋਲ ਪੈਸੇ ਆ, ਸਰਕਾਰਾਂ ਤੇ ਸੋਸ਼ਲ ਮੀਡੀਆ ਤੇ ਜੋ ਮਰਜ਼ੀ ਕਰਾਉਣ ਪ੍ਰਚਾਰ, ਰੱਜ ਕੇ ਕਰਾਉਣ, ਤੇ ਸਾਨੂੰ ਦੇਖਣ ਨੂੰ ਉਹ ਮਿਲਦਾ। ਮੇਰਾ ਕਾਕਾ, ਤੁਹਾਡਾ ਕਾਕਾ, ਮੇਰੀ ਧੀ, ਤੁਹਾਡੀ ਧੀ, ਮੇਰੀ ਭੈਣ, ਤੁਹਾਡੀ ਭੈਣ, ਜਦੋਂ ਮੋਬਾਈਲ ਹੱਥ ਵਿੱਚ ਫੜ ਕੇ ਬੈਠੀ ਹੈ ਅਸੀਂ ਸਾਰੇ, ਮੰਮੀ ਪਾਪਾ ਸਾਡੇ ਸਾਰੇ, ਤੇ ਜੋ ਸਰਕਾਰਾਂ ਭੇਜਦੀਆਂ, ਜੋ ਦੁਨੀਆਂ ਦਾ ਕਾਰਪੋਰੇਟ ਵਪਾਰੀ ਜਾਂ ਭੇਜਦਾ, ਦੇਖਣਾ ਤੇ ਅਸੀਂ ਉਹੀ ਹੈ। ਤੇ ਸਾਨੂੰ ਜਿਹੜੀ ਚੀਜ਼, ਮੈਂ ਬਹੁਤ ਵਾਰ ਕਿਹਾ ਕਿ ਜਦੋਂ ਇੱਕ ਝੂਠ ਨੂੰ ਨਾ 100 ਵਾਰ ਬੋਲ ਦਿੱਤਾ ਜਾਵੇ, ਪ੍ਰਭ ਸੰਧੂ ਜੀ, ਵਿਗਿਆਨਿਕ ਗੱਲ ਹੈ, ਇੱਕ ਝੂਠ ਨੂੰ ਮੈਂ ਤੁਹਾਨੂੰ 100 ਵਾਰ ਬੋਲ ਦਵਾਂ ਨਾ, ਤੁਹਾਨੂੰ ਇੱਧਰੋਂ ਉੱਧਰੋਂ ਤੇ ਉਹ ਸੱਚ ਲੱਗਣ
0: ਲੱਗ ਜਾਂਦਾ।
1: ਇਸ ਕਰਕੇ ਉਹ ਚੀਜ਼ਾਂ ਇਸ ਵੇਲੇ ਸੱਚ ਲੱਗਣ ਲੱਗ ਪਈਆਂ, ਜਿਹੜੀਆਂ ਬੇਸਿਕਲੀ ਝੂਠ ਹੈ।
0: ਜੀ ਬਹੁਤ ਸ਼ੁਕਰੀਆ ਸਰ। ਕਾਲ ਸਾਰੀਆਂ ਹੀ ਲਾਈਨ ਬਿਜ਼ੀ ਨੇ। ਸਚਵੰਤ ਜੀ 1130 RS 2668, ਮਾਫ ਕਰਨਾ, ਹੁਣ ਸਮਾਂ ਆਪਣੇ ਕੋਲ ਬਹੁਤ ਸੀਮਤ ਆ, ਨਾ ਤੁਹਾਡੇ ਸਵਾਲ ਪ੍ਰੋਪਰ ਰਮੇਸ਼ ਜੀ ਤੱਕ ਪਹੁੰਚਣੇ ਆ, ਅਤੇ ਨਾ ਇੰਨੇ ਸੀਮਤ ਸਮੇਂ ਦੇ ਵਿੱਚ ਰਮੇਸ਼ ਜੀ ਆਪਣੇ ਜਵਾਬ ਦੇ ਸਕਦੇ ਆ। ਕੱਲ੍ਹ ਨੂੰ ਗੱਲਾਂ ਬਾਤਾਂ ਕਰਦੇ ਹਾਂ, ਲੰਮੀਆਂ ਖੁੱਲੀਆਂ, ਅਤੇ ਹੋਰ ਨਵਾਂ ਦਿਨ, ਨਵੀਂ ਸਵੇਰ, ਅਤੇ ਨਵੀਆਂ ਗੱਲਾਂ ਬਾਤਾਂ ਕਰਾਂਗੇ। ਸੋ ਅੱਜ ਦੇ ਇੱਥੇ ਇਜਾਜ਼ਤ ਲੈਣੀ ਪੈਣੀ ਆ, ਮਾਫੀ ਦਿਓ ਕਿਉਂਕਿ ਸਮਾਂ ਬਹੁਤ ਸੀਮਤ ਆ। ਸੋ ਰਮੇਸ਼ ਜੀ ਤੁਹਾਡਾ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ। ਕੱਲ੍ਹ ਨੂੰ ਜੁੜਦੇ ਹਾਂ ਜੀ ਇਸੇ ਵੇਲੇ ਇਸੇ ਸਮੇਂ। ਥੈਂਕ ਯੂ ਸੋ ਮਚ। ਪਰ ਬੜਾ ਜੀ ਕਰਦਾ ਕਿ ਹੋਰ ਰਮੇਸ਼ ਜੀ ਨੂੰ ਸੁਣਿਆ ਜਾਵੇ, ਹੋਰ ਤੁਹਾਡੇ ਨਾਲ ਲੰਬਾ ਰਾਬਤਾ ਕੀਤਾ ਜਾਵੇ, ਪਰ ਸਮੇਂ ਦੀ ਨਜ਼ਾਕਤ ਨੂੰ ਤੁਸੀਂ ਸਰੋਤਿਓ ਸਮਝਿਓ, ਤੁਸੀਂ ਬਿਲਕੁਲ ਸਮਝਦਾਰ ਹੋ। ਸੋ 905-673-3337। ਸੋ ਨਾਲ ਦੀ ਨਾਲ ਤੁਹਾਨੂੰ ਇੱਕ ਮੈਸੇਜ ਦੇ ਦਈਏ, ਮਾਸਟਰ ਸਲੀਮ ਜੀ ਆ ਰਹੇ ਆ ਫਰਾਈਡੇ, 2 ਦਿਨ ਰਹਿ ਗਏ ਆ। ਮਾਸਟਰ ਸਲੀਮ ਜੀ ਫਰਾਈਡੇ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਰੌਣਕਾਂ ਲਾਉਣਗੇ। ਸੋ ਟਿਕਟਾਂ ਮੇਰੇ ਕੋਲ ਆ ਗਈਆਂ, ਰਾਤ ਮੇਰੇ ਕੋਲ ਕੁਛ ਕੁ ਟਿਕਟਾਂ ਬਚ ਗਈਆਂ। ਤੁਸੀਂ ਜਿਹੜੀ $60 ਵਾਲੀ ਟਿਕਟ ਆ $30 'ਚ ਲੈਣਾ ਚਾਹੁੰਦੇ ਹੋ ਤਾਂ ਮੈਨੂੰ ਤੁਸੀਂ ਕਾਲ ਕਰ ਲਓ 437-0001 4378700001 ਜਾਂ ਮੈਨੂੰ ਰੇਡੀਓ ਉਡਾਨ ਇੰਸਟਾਗ੍ਰਾਮ RJ ਪ੍ਰਭ ਸੰਧੂ ਤੁਸੀਂ ਇੰਸਟਾਗ੍ਰਾਮ 'ਤੇ ਸਰਚ ਕਰੋਗੇ, ਉੱਥੇ ਮੈਨੂੰ DM ਕਰ ਦਿਉ। ਮੇਰੇ ਕੋਲ 12-13 ਟਿਕਟਾਂ ਰਹਿ ਗਈਆਂ ਆ। $60 ਵਾਲੀ ਟਿਕਟ ਆ ਜਿਹੜੀ ਤੁਹਾਨੂੰ $30 ਦੇ ਵਿੱਚ ਮਿਲ ਜਾਣੀਆਂ, ਪਰ ਵੈਰੀ ਲਿਮਿਟਡ ਆ, ਜਿਹੜੇ ਪਹਿਲਾਂ ਮੈਸੇਜ ਕਰਨਗੇ ਉਹਨਾਂ ਨੂੰ ਇਹ ਟਿਕਟਾਂ ਮਿਲ ਜਾਣੀਆਂ। ਸੋ ਮੈਨੂੰ ਕਾਲ ਕਰ ਲਓ ਜੀ 437-0001 'ਤੇ, ਜਾਂ ਮੈਨੂੰ ਮੈਸੇਜ ਕਰ ਲਿਓ। ਮਾਸਟਰ ਸਲੀਮ ਜੀ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਫਰਾਈਡੇ ਨੂੰ ਰਹਿਣਗੇ ਰੌਣਕਾਂ, 7 ਵਜੇ ਡੋਰ ਓਪਨ ਹੋ ਜਾਣੇ ਆ। ਸ਼ੋਅ 80% ਸੋਲਡ ਆਊਟ ਆ। ਜਿਸ ਖੂਬਸੂਰਤ ਸ਼ਾਮ ਦਾ ਤੁਸੀਂ ਹਿੱਸਾ ਬਣਨਾ ਚਾਹੁੰਦੇ ਹੋ, ਇਸ ਖੂਬਸੂਰਤ ਸ਼ਾਮ ਨੂੰ ਤੁਸੀਂ ਇੱਕ ਪਰਿਵਾਰਕ ਸ਼ੋਅ ਨੂੰ ਮਾਨਣਾ ਚਾਹੁੰਦੇ ਹੋ, ਤਾਂ ਤੁਸੀਂ 437-0001 'ਤੇ ਗੱਲਬਾਤ ਕਰ ਸਕਦੇ ਹੋ। ਸੋ ਇਹ ਸੀ ਅੱਜ ਦਾ ਪ੍ਰੋਗਰਾਮ। ਸੋ ਕੱਲ੍ਹ ਨੂੰ ਮਿਲਦੇ ਹਾਂ ਜੀ, ਮੈਨੂੰ ਇੱਥੋਂ ਜੀ ਇਜਾਜ਼ਤ। ਸ਼ਾਮ ਨੂੰ ਗੱਲਾਂ ਬਾਤਾਂ ਕਰਾਂਗੇ ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ, ਕੋਸ਼ਿਸ਼ ਕਰਾਂਗੇ ਕਿ ਮਾਸਟਰ ਸਲੀਮ ਜੀ ਨਾਲ ਇੰਟਰਵਿਊ ਵੀ ਕਰੀਏ। ਸੋ ਸਤਿ ਸ਼੍ਰੀ ਅਕਾਲ ਜੀ, ਮਿਲਦੇ ਹਾਂ ਜੀ, ਜ਼ਿੰਦਗੀ ਜ਼ਿੰਦਾਬਾਦ। ਇਸ ਤੋਂ ਬਾਅਦ ਤੁਸੀਂ ਨਵੀਂ ਸਿੱਧੂ ਦਾ ਮੇਰਾ ਫੇਵਰਟ ਸ਼ੋਅ ਡਰਾਈਵ ਟਾਈਮ ਪ੍ਰਾਈਮ ਟਾਈਮ ਸੁਣੋਗੇ। ਜੁੜੇ ਰਹੋ AM 530 ਅਤੇ ਪੰਜਾਬੀ ਲਹਿਰਾਂ ਦੇ ਨਾਲ।

0: Imagine having a Muskoka getaway that works for you, even when you're not there. Discover a rare opportunity at an exclusive open house in Huntsville, where peaceful surroundings, year-round enjoyment, and endless outdoor adventures meet proven investment potential. This exceptional property offers 3 bedrooms, modern finishes, and lake access nearby. Curious to learn more? Visit the open house Saturday, July 25th from 1 till 3, or contact Jay Gundam, RE/MAX Gold Realty, Inc. at 416-265-2222.
1: ਕੀ ਤੁਹਾਨੂੰ ਇਲੈਕਟ੍ਰੀਸ਼ਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ। ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
2: ਆਪਣੇ ਪਰਿਵਾਰ ਦੀ ਰੱਖਿਆ ਕਰੋ। ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ hirelicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: ਪੰਜਾਬੀ ਲਹਿਰਾਂ
5: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
4: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
5: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
4: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
5: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
4: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
5: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
4: ਪ੍ਰੋਗਰਾਮ ਪੰਜਾਬੀ ਲਹਿਰਾਂ
5: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
6: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
7: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597.

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ। ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲ੍ਹੇ ਨੇ, 11 to 8, 905-204-1313, 905-204-1313। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
2: ਜੇਸ ਹੋਮ ਇੰਪਰੂਵਡ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905-789

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
3: ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ। SS Lawn Care, ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 437-655-1984।
6: Get ready! GTA, are you ready for the...

0: ਵਾਹ ਪ੍ਰੋਗਰਾਮ ਪੰਜਾਬੀਆਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮੋਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ। ਸਵੇਰ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੱਗੇ ਬਈ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ, ਤੁਹਾਡੀ ਸਾਡੀ ਗੱਲਬਾਤ, ਤੁਹਾਡੀ ਸਾਡੀ ਇੱਕ ਪੈਰੀ ਜਿਹੀ ਮੁਲਾਕਾਤ ਹੋ ਰਹੀ ਹੈ। ਸੋ ਸੁਣਾਓ, ਪਹਿਲੀ ਗੱਲ ਤਾਂ ਕਿਵੇਂ ਹੋ, ਕੀ ਹਾਲ ਚਾਲ ਨੇ? ਠੀਕ ਠਾਕ ਹੋ? ਬੱਲੇ ਬੱਲੇ, ਬਹਿ ਰਿਹਾ ਇੰਜੋਏ ਕਰ ਰਹੇ ਹੋ ਆਪਣੀ ਮੋਰਨਿੰਗ ਨੂੰ? ਜੁੜੇ ਹਾਂ ਤੁਹਾਡੇ ਨਾਲ ਅਤੇ ਗੱਲਾਂ ਬਾਤਾਂ ਗੀਤ ਸੰਗੀਤ ਦੇਖਦੇ ਹਾਂ, ਜੇ ਸਮਾਂ ਹੋਇਆ ਥੋੜ੍ਹੇ ਬਹੁਤੇ ਲਾ ਵੀ ਦੇਵਾਂਗੇ। ਸੋ ਨੰਬਰ ਹੈ ਆਪਣਾ 905-673-3337 ਸਟੂਡੀਓ ਦਾ, 9056733337 'ਤੇ ਤੁਹਾਡੀ ਸਾਡੀ ਗੱਲਬਾਤ ਹੋਵੇਗੀ। ਐਂਡ ਵੈਰੀ ਵੈਰੀ ਗੁੱਡ ਮੋਰਨਿੰਗ। ਹਲਕੀਆਂ ਫੁਲਕੀਆਂ ਕੱਲ੍ਹ ਕਣੀਆਂ ਪੈਣ ਤੋਂ ਬਾਅਦ ਅੱਜ ਹੁਣ ਮੌਸਮ ਥੋੜ੍ਹਾ ਜਿਹਾ ਹੋ ਗਿਆ ਠੰਡਾ ਯਾਰ, ਹੁਣ ਵੀ 16 ਕੁ ਡਿਗਰੀਜ਼ ਦੇ ਨੇੜੇ ਤੇੜੇ, ਅਤੇ ਸਵੇਰੇ ਹੋਰ ਵੀ ਥੋੜ੍ਹਾ ਜਿਹਾ ਘੱਟ ਮੌਸਮ ਸੀ, ਅੱਜ ਸ਼ਾਮ ਨੂੰ ਰਾਤ ਨੂੰ ਕਹਿ ਰਿਹਾ ਕਿ 12-13 ਹੋ ਜਾਵੇਗਾ। ਸੋ ਅਗਲੇ 2-3 ਦਿਨ ਬਾਹਲੀ ਕੋਈ ਜ਼ਿਆਦਾ ਗਰਮੀ ਨਹੀਂ। ਨਿੱਕੀ ਨਿੱਕੀ ਜੀ ਇੱਕ ਕਹਿੰਦੇ ਹੁੰਦੇ ਕਿ ਕੋਲਡ ਸਪੈਲ ਜੀ ਆ ਰਹੀ ਹੈ, ਸੋ ਉਸ ਕੋਲਡ ਸਪੈਲ ਨੂੰ ਇੰਜੋਏ ਕਰੋ। ਸੋ ਸਟੂਡੀਓ 'ਚ ਗੱਲਾਂ ਬਾਤਾਂ ਕਰਦੇ ਹਾਂ ਅਤੇ ਨੰਬਰ ਇੱਕੋ ਇੱਕ ਹਮੇਸ਼ਾ ਆਪਣਾ ਰਹਿੰਦਾ 9056733337 9056733337 ਆਪਣਾ ਫੋਨ ਨੰਬਰ ਹੈ। 905-673-3337 9056733337 ਕੁਝ ਕੁ ਚੀਜ਼ਾਂ ਤੁਹਾਡੇ ਤੱਕ ਸਾਂਝੀਆਂ ਕਰਦੀ। ਇੱਕ ਤਾਂ ਤੁਸੀਂ ਕੁਆਲਿਟੀ ਕਾਰ ਰਿਪੇਅਰ ਨੂੰ ਹਮੇਸ਼ਾ ਹਮੇਸ਼ਾ ਹਮੇਸ਼ਾ ਯਾਦ ਰੱਖਣਾ। ਕਿਸੇ ਨੇ ਵੀ ਅਗਰ ਊਬਰ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਤੁਹਾਡੀ ਗੱਡੀ ਦੇ ਇੰਜਨ ਟਰਾਂਸਮਿਸ਼ਨ ਦਾ ਕੋਈ ਕੰਮ ਹੈ, ਕੁਆਲਿਟੀ ਕਾਰ ਰਿਪੇਅਰ, ਬ੍ਰੇਕਾਂ ਨਵੀਆਂ ਪੈਣ ਵਾਲੀਆਂ, ਓਇਲ ਚੇਂਜ ਹੈ ਕੋਈ, ਨੰਬਰ ਹੈ 905-460-1111 9054601111 'ਤੇ ਕੁਆਲਿਟੀ ਕਾਰ ਰਿਪੇਅਰ ਦੀ ਟੀਮ ਦੇ ਨਾਲ ਤੁਸੀਂ ਜ਼ਰੂਰ ਸੰਪਰਕ ਕਰ ਸਕਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਮਿਸਟਰ ਵਕਾਰ ਖਾਨ ਸਾਹਿਬ। ਖਾਨ ਸਾਹਿਬ ਵੈਲਕਮ ਜੀ, ਕਿਵੇਂ ਹੋ?
1: ਜੀ ਥੈਂਕ ਯੂ ਸੋ ਮਚ ਨਵੀਂ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਨਵੀਂ ਜੀ ਮੇਰੇ ਕੋਲ ਲੌਜਸ ਦੀ ਬਹੁਤ ਹੀ ਵੱਡੀ ਪ੍ਰਮੋਸ਼ਨ ਹੈ, ਅਸੀਂ ਟੀਵੀ ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 ਔਰ 2000 ਦੀ ਸਪੀਡ ਵਾਲੇ ਰੋਜਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਸ ਸੈਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ US ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478648000 6478648000। ਅਸੀਂ 18 ਸਾਲ ਸੇ ਰੋਜਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478648000 6478648000
0: ਦੇ ਉੱਤੇ ਤੁਸੀਂ ਗੱਲਬਾਤ ਕਰੋ ਤਾਂ ਤੁਹਾਡੇ ਲਈ ਮਿਸਟਰ ਵਕਾਰ ਖਾਨ ਸਾਹਿਬ ਬਿਲਕੁਲ ਹਾਜ਼ਰ ਨੇ। ਉਸ ਦੇ ਨਾਲ ਨਾਲ ਲੈਂਦੇ ਹਾਂ ਵੀ ਮਾਰਕੀਟ ਦੀ ਵੀ ਅਪਡੇਟ ਕੀ ਬਣ ਰਿਹਾ, ਅਤੇ ਸਾਡੇ ਨਾਲ ਸੌਰਵ ਬ੍ਰਥਨ ਜੀ ਵੀ ਜੁੜੇ ਨੇ। ਸੌਰਵ ਜੀ ਗੁੱਡ ਮਾਰਨਿੰਗ ਸਰ, ਵੈਲਕਮ।
2: ਥੈਂਕ ਯੂ ਨਵੀ, ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦਾ ਲਿਸਨਰਸ। ਕੁਇਕਲੀ ਮੈਂ ਮਾਰਕੀਟ ਦੇ ਬਾਰੇ ਅਪਡੇਟ ਦੇ ਦਵਾਂ। ਨਵੀਂ ਮਾਰਕੀਟ ਦੇ ਵਿੱਚ ਡੈਫੀਨੇਟਲੀ ਜਿਹੜਾ ਸਟੇਟ ਆਫ ਹਾਰਮੋਨਸ ਦਾ ਜਿਹੜਾ ਇਸ਼ੂ ਹੈਗਾ ਉਹ ਲੀਡਿੰਗ ਕਾਜ਼ ਹੈਗਾ ਮਾਰਕੀਟ ਦੇ ਵਿੱਚ ਜਿਹੜੀ ਵੋਲੇਟਿਲਿਟੀ ਆਈ ਹੈ। ਅਨਐਕਸਪੈਕਟਡਲੀ ਇਹਦੀ ਰਿਜ਼ੰਪਸ਼ਨ ਜਿਹੜੀ ਹੈਗੀ ਹੈ ਉਹ ਮਾਰਕੀਟ ਦੇ ਵਿੱਚ ਵੋਲੇਟਿਲਿਟੀ ਨੂੰ ਖਤਮ ਕਰ ਦੇਗੀ। ਸੋ ਇਸ ਕਰਕੇ ਦਿਸ ਜੀਓਪੋਲੀਟੀਕਲ ਰਿਸਕ ਇਜ਼ ਨੋਟ ਬੀਂਗ ਸੀਨ ਐਜ਼ ਅ ਰੀਅਲ ਥ੍ਰੈਟ ਕਿ ਮਾਰਕੀਟ ਦੇ ਵਿੱਚ ਜਿਹੜਾ ਗਰੋਥ ਰਨ ਹੈਗਾ ਐਕੁਟੀਜ਼ ਦੇ ਵਿੱਚ ਉਹ ਖਤਮ ਹੋ ਜਾਏਗਾ। ਸੋ ਉਹ ਇਸ ਤਰ੍ਹਾਂ ਹੀ ਕੰਟੀਨਿਊ ਰਹੇਗਾ। ਕਾਰਨ ਕੀ ਹੈ ਕਿ S&P 500 ਦੀ ਜਿਹੜੀ ਕੰਪਨੀਜ਼ ਹੈ ਉਹਨਾਂ ਦੀ ਅਰਨਿੰਗ ਗਰੋਥ ਐਕਸਪੈਕਟੇਸ਼ਨ 20% ਹੈ। MSCI ਵਰਲਡ ਐਕਸਕਲੂਡਿੰਗ ਜਪਾਨ ਮੀਨਸ ਜਿਹੜੀਆਂ ਬਾਕੀ ਕੰਟਰੀਜ਼ ਹੈਗੀਆਂ ਨੇ ਉਹਨਾਂ ਦੀ ਐਕਸਪੈਕਟਡ ਗਰੋਥ 70% ਹੈ ਅਤੇ ਯੂਰਪੀਅਨ ਕੰਪਨੀਜ਼ ਦੀ ਅਰਨਿੰਗ ਦੀ ਗਰੋਥ ਹੈਗੀ ਹੈ 25%। ਸੋ ਇਸ ਕਰਕੇ ਮਾਰਕੀਟ ਦੇ ਵਿੱਚ ਕੋਈ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ, ਇਹ ਸ਼ਾਰਟ ਟਰਮ ਵੋਲੇਟਿਲਿਟੀ ਹੈ, ਕਈ ਵਾਰੀ ਆਈ ਹੈਗੀ ਹੈ। ਦੂਸਰੀ ਗੱਲ, ਆਮ ਤੌਰ 'ਤੇ ਕੁਐਸਚਨ ਹੈ ਕਿ ਬੌਂਡਸ ਦੇ ਵਿੱਚ ਕੀ ਕੀਤਾ ਜਾਵੇ। ਜਿਹੜੇ ਲੋਕਾਂ ਦੀ ਇਨਕਮ ਲੈਣੀ ਹੈ ਜਾਂ ਰਿਟਾਇਰੀਜ਼ ਨੇ ਉਹਨਾਂ ਦੇ ਲਈ ਸ਼ਾਰਟ ਟਰਮ ਬੌਂਡਸ ਜਾਂ ਮਿਡ ਟਰਮ ਬੌਂਡਸ, ਖਾਸ ਕਰਕੇ ਇਸ ਵੇਲੇ ਯੀਲਡ ਹਾਈ ਹੈਗੀ ਹੈ ਜਿਹਦੇ ਕਰਕੇ ਗੋਲਡ ਵੀ ਡਾਊਨ ਹੈ। ਸੋ ਇਸ ਕਰਕੇ ਜੇ ਤੁਸੀਂ ਲੌਕ ਕਰ ਸਕਦੇ ਹੋ ਸ਼ਾਰਟ ਟਰਮ ਬੌਂਡਸ ਨੂੰ ਅਤੇ ਉਹਨਾਂ ਦੀ ਯੀਲਡ ਨੂੰ ਤਾਂ ਉਹ ਕਰ ਲੈਣਾ ਚਾਹੀਦਾ ਹੈਗਾ। ਤੀਸਰੀ ਚੀਜ਼ ਗੋਲਡ ਦਾ ਰਨ, ਕੀ ਇਹ ਵਾਪਸ ਆ ਸਕਦਾ? ਦੇਖੋ ਇਸ ਵੇਲੇ ਜਿਹੜਾ ਫੈਡਰਲ ਰਿਜ਼ਰਵ ਹੈਗਾ ਉਹ ਇਹ ਕੋਸ਼ਿਸ਼ ਕਰ ਰਿਹਾ ਹੈਗਾ ਕਿ ਇੰਟਰਸਟ ਰੇਟ ਨਾ ਵਧਾਏ ਜਾਣ, ਭਾਵ ਕਿ ਐਕਸਪੈਕਟੇਸ਼ਨ ਇਹ ਹੈਗੀ ਕਿ ਇਸ ਸਾਲ ਦੇ ਵਿੱਚ ਇੰਟਰਸਟ ਰੇਟ ਨਹੀਂ ਵਧਣਗੇ, ਜਿਹਦਾ ਮਤਲਬ ਇਹ ਹੈਗਾ ਕਿ ਸਟਰੋਂਗ ਐਕੁਇਟੀਜ਼ ਐਂਡ ਯੀਲਡ ਬੇਸਿਕਲੀ ਗੋਲਡ ਦਾ ਕੇਸ ਸਿਨੈਰੀਓ ਵੀਕਰ ਲੱਗਦਾ ਹੈਗਾ, ਲੇਕਿਨ ਗੋਲਡ ਫਿਰ ਵੀ ਥੋੜਾ ਜਿਹਾ ਜਿਹੜਾ ਹੈਗਾ ਰਾਈਜ਼ ਹੋ ਸਕਦਾ ਹੈ। ਸੋ ਆਈ ਥਿੰਕ ਪੀਪਲ ਹੂ ਆਰ ਲੁਕਿੰਗ ਟੂ ਬਾਏ ਸਪੈਸ਼ਲੀ ਗੋਲਡ, ਉਹਨਾਂ ਦੇ ਲਈ ਓਪਰਚੁਨਿਟੀ ਸ਼ਾਰਟ ਟਰਮ ਦੇ ਵਿੱਚ ਆ ਸਕਦੀ ਹੈਗੀ ਹੈ। ਬਟ ਓਵਰਆਲ ਜੇ ਆਪਾਂ ਡਾਇਵਰਸੀਫਾਈਡ ਐਕੁਇਟੀ ਮਾਰਕੀਟ ਨੂੰ ਟਾਰਗੇਟ ਕਰਕੇ ਚੱਲਾਂਗੇ, ਖਾਸ ਕਰਕੇ ਯੂਰਪ, ਏਸ਼ੀਆ ਐਂਡ ਅਮੈਰੀਕਾ, ਤੇ ਸਾਡੀ ਜਿਹੜੀ ਐਕੁਇਟੀਜ਼ ਦੀ ਗਰੋਥ ਹੈਗੀ ਹੈ ਜਾਂ ਮਾਰਕੀਟ ਦੇ ਵਿੱਚ ਜਿਹੜਾ ਪੈਸਾ ਲਾਇਆ ਉਹ ਡਬਲ ਡਿਜਿਟ ਦੇ ਵਿੱਚ ਰਹੇਗੀ। ਸੋ ਕੋਈ ਵੀ ਜਾਣਕਾਰੀ ਹੋਰ ਚਾਹੀਦੀ ਹੈ, ਫੀਲ ਫ੍ਰੀ ਟੂ ਗਿਵ ਮੀ ਅ ਕਾਲ, ਨੰਬਰ ਬੜਾ ਸਿੰਪਲ ਹੈ 416-833-8533, 416-833-8533। ਜੀ ਨਵੀ
0: ਨੰਬਰ ਕੋਈ ਕਿਹਾ ਸਰਬਜੀਤ ਦਾ 416-833-8533, ਤੇ ਆਈ ਥਿੰਕ ਅੱਜ ਜਾਂ ਕੱਲ ਕਾਫੀ ਵੱਡੀਆਂ ਅਰਨਿੰਗਸ ਵੀ ਆ ਰਹੀਆਂ ਨੇ ਕੁਝ ਕੰਪਨੀਜ਼ ਦੀਆਂ।
2: ਡੈਫੀਨੇਟਲੀ ਨਵੀ ਅਰਨਿੰਗਸ ਜਿਹੜੀਆਂ ਹੈਗੀਆਂ ਨੇ ਕੀਪ ਪੋਰਿੰਗ, ਔਰ ਅਰਨਿੰਗ ਮੋਸਟਲੀ ਬੀਟ ਕਰ ਰਹੀਆਂ ਹੈਗੀਆਂ ਟਾਪ ਤੇ ਬਾਟਮ ਲਾਈਨ ਨੂੰ। ਸੋ ਇਸ ਕਰਕੇ ਐਕਸਪੈਕਟੇਸ਼ਨ ਇਹੀ ਹੈਗੀ ਹੈ ਕਿ ਮਾਰਕੀਟ ਦੇ ਵਿੱਚ ਪੋਜ਼ਿਟਿਵ ਮੋਮੈਂਟਮ ਜਿਹੜਾ ਹੈਗਾ ਅਰਨਿੰਗਸ ਦੀ ਗਰੋਥ ਦੇ ਕਰਕੇ ਐਕੁਇਟੀ ਰਨ ਦੇ ਵਿੱਚ ਬਣਿਆ ਰਹੇਗਾ। ਸ਼ਾਰਟ ਟਰਮ ਵੋਲੇਟਿਲਿਟੀ ਇਜ਼ ਅ ਨੋਰਮ ਆਫ ਦਾ ਮਾਰਕੀਟ, ਜਿਵੇਂ ਮੈਂ ਕਿਹਾ ਪਿਛਲੇ ਆਪਾਂ 5-6 ਸਾਲਾਂ ਦੇ ਵਿੱਚ ਕਈ ਵਾਰੀ ਦੇਖਿਆ ਹੈ, ਬਟ ਓਵਰਆਲ ਕਿਉਂਕਿ ਲਾਸਟ ਈਅਰ ਬਿਲੋਂਗ ਟੂ ਸਮਾਲ ਕੈਪ ਕੈਨੇਡਾ, ਉਸ ਤੋਂ ਪਹਿਲਾਂ 1.5 ਸਾਲ ਤਕਰੀਬਨ ਯੂਰਪ, ਤੇ ਪਿਛਲੇ ਲੰਬੇ ਸਮੇਂ ਤੋਂ ਅਮੈਰੀਕਨ ਕੰਪਨੀਜ਼ ਨੇ ਕਾਫੀ ਪ੍ਰੋਫਿਟੇਬਿਲਿਟੀ ਦਿੱਤੀ ਹੈਗੀ ਹੈ। ਸੋ ਆਈ ਵੁੱਡ ਸੇ ਸਟਿਕ ਟੂ ਦਾ ਪਲਾਨ, ਮੇਕ ਸ਼ੋਰ ਯੂ ਬਾਏ ਗੁੱਡ ਐਂਡ ਯੂ ਸਟੇ ਟੂ ਇਟ। ਜੀ ਰਵੀ,
0: ਸੋ ਇੱਕ ਵਾਰ ਫਿਰ ਤੁਸੀਂ ਸੌਰਭ ਜੀ ਨੂੰ ਕਾਲ ਕਰੋ, ਬਹੁਤ ਕਨਫਿਊਜ਼ਨ ਨੇ। ਦੇਖੋ ਜਿਹੜੇ ਲੋਕ ਨਹੀਂ ਪ੍ਰੋਫੈਸ਼ਨਲ, ਜਿਹਨਾਂ ਕੋਲ ਨਹੀਂ ਸਮਾਂ ਕਿ ਅਸੀਂ ਰਿਸਰਚ ਕਰੀਏ ਕੀ ਬਾਏ ਕਰਨਾ, ਕਈਆਂ ਨੂੰ ਤਾਂ ਇਹ ਨਹੀਂ ਪਤਾ ਕਿਵੇਂ ਬਾਏ ਕਰਨਾ। ਸੋ ਸੌਰਭ ਜੀ ਨੂੰ ਕਾਲ ਕਰੋ, ਤੁਹਾਨੂੰ ਪੂਰੀ ਗਾਈਡੈਂਸ ਦਿੱਤੀ ਜਾਵੇਗੀ ਐਂਡ ਇੱਕ ਪਰਸਨਲਾਈਜ਼ਡ ਅਪਰੋਚ ਦੇ ਨਾਲ। ਨੰਬਰ ਹੈ 416-833-8533, 416-833-8533। ਸੌਰਭ ਜੀ ਬਹੁਤ ਸ਼ੁਕਰੀਆ ਸਰ, ਥੈਂਕ ਯੂ।
2: ਥੈਂਕ ਯੂ।
0: ਸੋ ਪ੍ਰੋਗਰਾਮ ਹੈ ਪੰਜਾਬੀ ਦਾ ਤੇ ਨੰਬਰ ਆਪਣਾ 905-673-3337 ਤੇ ਗੱਲਬਾਤ ਹੋ ਰਹੀ ਹੈ। 905-673-3337 ਆਪਣਾ ਫੋਨ ਨੰਬਰ ਹੈ ਤੇ ਐਨੀ ਟਾਈਮ ਤੁਹਾਡੀ ਕਾਲ ਵੀ ਸਾਡੇ ਤੱਕ ਆ ਸਕਦੀ ਹੈ। ਸੋ ਦੇਖੋ, ਰਾਤੋ ਰਾਤ ਅਮੀਰ ਹੋਣਾ, ਕਮਾਈਆਂ ਕਰਨੀਆਂ ਤੇ ਸੋਚਣਾ ਸਾਨੂੰ ਕਿਹੜਾ ਲੱਭ ਲੂ, ਅਸੀਂ ਕਿੱਥੋਂ ਫੜੇ ਜਾਵਾਂਗੇ। ਤੁਸੀਂ ਸੁਣੀ ਹੋਣੀ ਇੱਕ ਗੱਲ, ਇੱਕ ਅਲੈਜਡ ਰੈਂਟਲ ਸਕੈਮ ਹੈ। ਕਹਿੰਦੇ ਇੱਕ ਕੁੜੀ ਨੇ ਤਕਰੀਬਨ $60,000 ਤੋਂ ਵੱਧ ਫਰੌਡ ਕੀਤਾ ਰੈਂਟਲ ਪ੍ਰੋਪਰਟੀ ਦੇ ਨਾਲ। 38 ਕਾਊਂਟ ਆਫ ਫਰੌਡ ਓਵਰ $5,000। ਹੁਣ ਬੇਲ ਹੀਅਰਿੰਗ ਦੇ ਵਿੱਚ ਉਹਨੂੰ ਹੋਲਡ ਕੀਤਾ ਜਾ ਰਿਹਾ, ਇਨਵੈਸਟੀਗੇਸ਼ਨ ਚੱਲ ਰਹੀ ਹੈ, ਐਲੀਗੇਸ਼ਨਸ ਹਜੇ ਤੱਕ ਕੋਰਟ ਦੇ ਵਿੱਚ ਟੈਸਟ ਨਹੀਂ ਕੀਤੇ ਜਾ ਰਹੇ, ਬਟ ਰੈਂਟਲ ਸਕੈਮ ਹੋ ਹੀ ਬਹੁਤ ਰਹੇ ਨੇ ਯਾਰ। ਸੋ ਹੁੰਦਾ ਇੱਦਾਂ ਕਈ ਵਾਰੀ ਥਰੂ ਸੋਸ਼ਲ ਮੀਡੀਆ, ਰੈਂਟਲ ਪ੍ਰੋਪਰਟੀ ਆ ਜ਼ਿਆਦਾਤਰ, ਕਈ ਵਾਰ ਬੇਸਮੈਂਟ ਅਪਾਰਟਮੈਂਟ ਹੁੰਦੀ ਆ, ਸੋਸ਼ਲ ਮੀਡੀਆ 'ਤੇ ਐਡਵਰਟਾਈਜ਼ ਕੀਤੀ ਜਾਂਦੀ ਹੈ। ਜਿਹੜੇ ਲੋਕ ਲੱਭ ਰਿਹਾ ਪ੍ਰੋਪਰਟੀ, ਉਹ ਜਿਹੜੇ ਬੰਦੇ ਨੇ ਐਡ ਪਾਈ ਉਹਨੂੰ ਕੰਟੈਕਟ ਕਰਦੇ ਜਿਹਦਾ ਘਰ ਹੈ, ਅਤੇ ਇੱਕ ਲੀਜ਼ ਅਗਰੀਮੈਂਟ ਵੀ ਕਈ ਬਣਾ ਲੈਂਦੇ ਨਕਲੀ ਵੀ, ਆਹ ਸਾਈਨ ਕਰੋ, ਅਗਲਿਆਂ ਨੇ ਡਿਪੋਜ਼ਿਟ ਵੀ ਦੇਤੇ, ਫਰਸਟ ਐਂਡ ਲਾਸਟ ਮੰਥ ਦਾ ਰੈਂਟ ਵੀ ਦੇ ਦਿੰਦੇ ਆ, ਅਤੇ ਜਦੋਂ ਆਉਂਦੇ ਆ ਦੇਖਦੇ ਆ ਉੱਥੇ ਕੋਈ ਯੂਨਿਟੀ ਹੈ ਨਹੀਂ ਰੈਂਟ ਲਈ, ਜਾਂ ਜਿਹੜੇ ਬੰਦੇ ਨੇ ਐਡ ਪਾਈ ਹੈ ਉਹਦੇ ਕੋਲ ਕੋਈ ਅਥੋਰਿਟੀ ਹੈ ਨਹੀਂ ਵੀ ਉਹ ਰੈਂਟ ਕਰੇ, ਉਹਦੀ ਪ੍ਰੋਪਰਟੀ ਨਹੀਂ ਹੁੰਦੀ, ਲੋਕ ਮੂਵ ਇਨ ਨਹੀਂ ਹੋ ਪਾਉਂਦੇ, ਅਤੇ ਜਿਹੜੇ ਵਿਕਟਮ ਨੇ ਉਹਨਾਂ ਨੂੰ ਪੈਸਾ ਨਹੀਂ ਮਿਲਦਾ। ਹੁਣ 17 ਲੋਕਾਂ ਨੂੰ 17 ਵਿਕਟਮਸ ਲੱਭੇ ਗਏ ਆ, ਜਿਹੜੇ ਵਿਚਾਰੇ ਯਾਰ ਆਪਣੇ ਹਾਰਡ ਅਰਨਡ ਪੈਸੇ ਦੇ ਕੇ ਪ੍ਰੋਪਰਟੀ ਦੇ ਡਿਪੋਜ਼ਿਟ ਭਰ ਰਹੇ ਸੀਗੇ, ਬਟ ਪ੍ਰੋਪਰਟੀ ਉਹਨਾਂ ਨੂੰ ਮਿਲ ਨਹੀਂ ਸੀ ਰਹੀ ਕਿਉਂਕਿ ਉਹ ਕੁੜੀ ਦੀ ਹੈਗੀ ਨਹੀਂ ਸੀ ਜਾਂ ਉਹ ਕੁੜੀ ਉਹੀ ਪਾ ਰਹੀ ਸੀ। ਸੋ ਕਦੇ ਵੀ ਤੁਸੀਂ ਨਾ ਫੇਸਬੁੱਕ ਮਾਰਕੀਟ ਪਲੇਸ 'ਤੇ ਜਾਂ ਸੋਸ਼ਲ ਮੀਡੀਆ 'ਤੇ ਕਦੇ ਵੀ ਦੇਖਦੇ ਹੋ ਕੋਈ ਪ੍ਰੋਪਰਟੀ ਰੈਂਟ ਲਈ ਅਵੇਲੇਬਲ ਹੈ, ਐਵੇਂ ਨਾ ਚੱਕ ਕੇ ਪੈਸੇ ਦੇ ਦਿਆ ਕਰੋ। ਪਹਿਲਾਂ ਜਾਓ, ਤੁਸੀਂ ਦੇਖੋ ਕੀ ਘਰ ਹੈ, ਵਿਜ਼ਿਟ ਕਰੋ। ਸੋ ਥੋੜ੍ਹੇ ਜਿਹਾ ਆਪਣਾ ਡਿਊ ਡਿਲੀਜੈਂਸ ਆਪਾਂ ਨੂੰ ਕਰਨਾ ਪੈਣਾ, ਕਿਉਂਕਿ ਲੋਕ ਘਟੀਏ ਤੋਂ ਘਟੀਏ ਦੁਨੀਆ 'ਤੇ ਬੈਠੇ ਨੇ। ਹੁਣ ਇਹਨਾਂ ਨੂੰ ਇਹ ਨਹੀਂ ਪਤਾ ਕਿ ਯਾਰ ਵਿਚਾਰੇ ਜਿਹੜੇ ਲੋਕ ਰੈਂਟਲ ਪ੍ਰੋਪਰਟੀਆਂ ਲੱਭ ਰਹੇ ਆ ਉਹ ਕਿੰਨੇ ਮੁਸ਼ਕਲ ਦੇ ਨਾਲ ਪੈਸੇ ਜੋੜ ਜੋੜ ਕੇ ਆਪਣੀਆਂ ਪ੍ਰਾਪਰਟੀਜ਼ ਰੈਂਟ ਕਰਨ ਜੋਗੇ ਬਣਦੇ ਨੇ, ਫਿਰ ਚੱਕ ਕੇ ਆਪਾਂ ਉਹਨਾਂ ਨੂੰ ਡੀਫਰੋਡ ਕਰਦੇ ਹਾਂ। ਯਾਰ ਹੁਣ ਲੋਕਾਂ ਤੋਂ $5,000 ਲੈ ਲੈਣਾ ਕਿ ਅਤੇ ਸੋਚਣਾ ਕਿ ਅਸੀਂ ਤਾਂ ਕਦੇ ਨਹੀਂ ਫੜੇ ਜਾਵਾਂਗੇ। ਸੋ ਕੁੜੀ ਨੂੰ ਹੁਣ ਦੇਖੋ, ਸ਼ੀ ਇਜ਼ ਗਨ ਬੀ ਇਨ ਟ੍ਰਬਲ। ਹੋਣਾ ਵੀ ਇੱਦਾਂ ਚਾਹੀਦਾ, ਮੈਂ ਤਾਂ ਕਹਿੰਦਾ ਕਿ ਜਿਹੜੇ ਵੀ ਲੋਕ ਜਿੰਨੇ ਵੀ ਇੱਦਾਂ ਕਰਦੇ ਨੇ ਸਾਰੇ ਦੇ ਸਾਰੇ ਫੜੇ ਜਾਣ ਅਤੇ ਉਹਨਾਂ ਨੂੰ ਪੰਗੇ ਪੈਣ। ਸੋ ਪ੍ਰੋਗਰਾਮ ਹੈ ਪੰਜਾਬੀ ਨਾ, ਅਤੇ ਨੰਬਰ ਹੈ ਆਪਣਾ 905-673-3337 905-673-3337-9057-3333-7905-673-3337। ਕੀ ਤੁਹਾਡੇ ਨਾਲ ਕਦੇ ਐਂ ਹੋਇਆ ਯਾਰ ਕੋਈ ਰੈਂਟਲ ਸਕੈਮ? ਤੁਸੀਂ ਕਦੇ ਐਸੀ ਕੋਈ ਪ੍ਰੋਬਲਮ ਫੇਸ ਕੀਤੀ ਹੋਵੇ? ਹੁਣ ਮੈਨੂੰ ਪਤਾ ਸੀਗਾ ਵੀ ਇਹ ਕਾਮਨ ਹੈ, ਬਟ ਕੀ ਇਹ ਚੀਜ਼ ਇੰਨੀ ਆਮ ਹੈ? ਮੈਨੂੰ ਇਹਦੇ ਬਾਰੇ ਨਹੀਂ ਸੀ ਜਾਣਕਾਰੀ ਵੀ ਇੱਕੋ ਹੀ ਬੰਦਾ ਕਿਵੇਂ 17 ਲੋਕਾਂ ਨੂੰ ਡੀਫਰੋਡ ਕਰ ਰਿਹਾ। ਮੈਂ ਕਿਹਾ ਚਲੋ ਕਦੇ ਕਦਾਈ ਬਹੁਤ ਲਿਮਿਟਿਡ ਜੀ ਇੱਦਾਂ ਦੀ ਸਿਚੁਏਸ਼ਨ ਮੈਂ ਕਿਹਾ ਕਿ ਹੋਣਗੇ, ਬਟ ਕੀ ਇਸ ਲੈਵਲ ਤੱਕ ਹੁੰਦੇ ਆ ਇਹਦਾ ਨਹੀਂ ਸੀ ਕੋਈ ਮੈਨੂੰ ਆਈਡੀਆ। ਸੋ ਨੰਬਰ ਹੈ ਆਪਣਾ 905-673-3337 ਸਟੂਡੀਓ ਦਾ, 905-673-3337। ਤੁਸੀਂ ਇਹਨੂੰ ਕਿੰਨਾ ਕਾਮਨਲੀ ਕਦੇ ਦੇਖਿਆ, ਜਾਂ ਤੁਸੀਂ ਵੀ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਤਾਂ ਕਿ ਲੋਕ ਸਾਰੇ ਅਵੇਅਰ ਹੋਣ ਵੀ ਕਿਸ ਲੈਵਲ ਤੱਕ ਦੇ ਇੱਦਾਂ ਦੇ ਰੈਂਟਲ ਸਕੈਮ ਹੋ ਰਹੇ ਨੇ। ਨੰਬਰ ਹੈ ਆਪਣਾ 905-673-3337, 905-673-3337, 905-673-3337 ਆਪਣਾ ਫੋਨ ਨੰਬਰ ਹੈ, 905-673-3337 ਸਟੂਡੀਓ ਦਾ ਨੰਬਰ ਹੈ। 6465 ਹੈਲੋ
1: ਹੈਲੋ ਨਵ ਜੀ, ਸਤਿ ਸ੍ਰੀ ਅਕਾਲ ਜੀ,
0: ਮਾਰਨਿੰਗ।
1: ਮਨ ਤੇ ਸਮਝ ਨਹੀਂ ਆਉਂਦਾ ਮਤਲਬ ਕਿ ਐਡਵਾਂਸ ਕਿਸ ਤਰ੍ਹਾਂ ਕੋਈ ਦੇ ਸਕਦਾ, ਬਿਕੋਜ਼ ਆਮ ਆਲਸੋ ਰੈਂਟਿੰਗ ਮਾਈ ਪ੍ਰੋਪਰਟੀ। ਜਦੋਂ ਅਸੀਂ ਆਏ ਸੀ ਤਾਂ ਵੀ ਰੈਂਟ ਕੀਤਾ ਸੀ, ਸੋ ਵਿਦਆਊਟ ਵਿਊਇੰਗ ਐਂਡ ਵਿਦਆਊਟ ਹੈਵਿੰਗ ਦਾ ਇਨਫੋਰਮੇਸ਼ਨ, ਹਾਊ ਕਮ ਵਨ ਕੈਨ ਡਿਪੋਜ਼ਿਟ ਦਾ ਮਨੀ? ਆਈ ਡੋਂਟ ਅੰਡਰਸਟੈਂਡ, ਸਮਝ ਨਹੀਂ ਆ ਰਿਹਾ ਕਿਸ ਤਰ੍ਹਾਂ ਕੋਈ ਲੋਕੀ ਡਿਪੋਜ਼ਿਟ ਦੇ ਦਿੰਦੇ
0: ਆ। ਭਾਜੀ ਲੋਕ ਹੈਗੇ ਨੇ, ਦੇਖੋ ਕਈ ਵਾਰ ਨਾ ਅਗਲੇ ਨੂੰ ਦਿਸਦਾ ਅੱਛਾ ਯਾਰ ਪ੍ਰੋਪਰਟੀ ਵਧੀਆ, ਸਾਨੂੰ ਕਿਤੇ ਵਧੀਆ। ਕਈ ਕਹਿੰਦੇ ਅਸੀਂ ਤੁਹਾਨੂੰ ਵੀ ਵਰਚੁਅਲੀ ਦਿਖਾ ਦਿੰਦੇ, ਉਹੀ ਕੋਈ ਘਰ ਦਿਖਾ ਦਿੱਤਾ ਨਾ ਵੀਡੀਓ ਦੇ ਉੱਤੇ, ਤੇ ਮੈਂ ਤੁਹਾਡੇ ਨਾਲ ਸਹਿਮਤ ਹਾਂ। ਪਰ ਲੋਕ ਭਾਜੀ ਬੜੇ ਯਾਰ ਨਵੇਂ ਆਏ ਹੁੰਦੇ, ਉਹਨਾਂ ਨੂੰ ਨਹੀਂ ਪਤਾ ਹੁੰਦਾ।
1: ਆਈ ਡੋਨਟ ਨੋ।

0: आ रहे, तेरे पढ़े लिखे है क्या, एंड दे नो ईच एंड एवरीथिंग. तो आई डोंट नो, जो लोकल बंदा है वो एटलीस्ट रिव्यू जैक करेगा ताही देगा. सो आई डोंट नो व्हाट काइंड ऑफ पीपल दे आर इन दिस ट्रैप. आई डोंट नो.
1: चलो नहीं, थैंक यू सर, बहुत शुक्रिया. देखो बड़े लोग इस ट्रैप दे विच ने कई बार अपन नूं पता नहीं होंदा. 9233 होल्ड करो. कमल जी साडे नाल ने, कमल जी साडे ऑटो होम कमर्शियल इंश्योरेंस दे माहर ने, ते कमल जी तुहानूं वधिया डिस्काउंट लाके देणगे. कमल जी वेलकम.
2: थैंक यू नवी, एंड सब तो पहला सारे लिसनर्स नूं सत श्री अकाल. अज आपां गल करांगे कमर्शियल इंश्योरेंस बारे. अगर कोई भी लिसनर किसी भी तरह का कोई स्मॉल बिजनेस ओन करदा, फॉर एग्जाम्पल कोई रिटेल स्टोर, रेस्टोरेंट, एचवैक, ऑटो रिपेयर गराज, कोई सैलून जां कोई मैन्युफैक्चरिंग का बिजनेस है, तो साडे कोले इह सब रिस्क कवर करन लई काफी कंपनियां हैगियां ने जो इस टाइम ते काफी वधिया डिस्काउंट ऑफर कर रही ने. मेरा फोन नंबर हैगा 6474369 6473493439. कई बार की होंदा कि क्लाइंट दी पॉलिसी 4-5 साल तो कंटिन्यू चल रही होंदी है, ना ही ता क्लाइंट अपने ब्रोकर तो कॉल करके अपडेट लेंदा, ते ना ही ब्रोकर क्लाइंट तो कंफर्म करदा कि बिजनेस दे विच कोई चेंज ता नहीं आई. फॉर एग्जाम्पल दे तौर ते मैं तुहाडा कोई मैन्युफैक्चरिंग दा बिजनेस आ, ते तुसी कुछ एक्सपेंसिव मशीन बाय कर दे हो पॉलिसी बाय करन तो बाद, जिदी के एडिशनल वैल्यू अपडेट करन लई तुसी ब्रोकर नू कॉल नहीं कीती, रब ना करे कल नू कोई ब्रेकडाउन हो जांदा ते उत्थे तुहाडा काफी लॉस हुंदा, सो ब्रोकर नू अपडेट करना बहुत जरूरी है. सो तुहानू किसी भी तरह की कोई भी कमर्शियल इंश्योरेंस का कोड चाहिए जां तुसी कोई अपनी पॉलिसी रिव्यू करवानी है, तो सानू एक बार जरूर कॉल करना. आई एम वेरी कॉन्फिडेंट कि असी तुहानू सही कवरेज के नाल घट प्रीमियम लैके दवांगे. इस तो अलावा ऑटो ते होम वाली साइड भी अगर तुसी बेस्ट प्रीमियम लभ रहे हो, तुहाडा रैकेट क्लीन है ते हाई इंश्योरेंस प्रीमियम पे कर रहे हो, ते सानू एक बार जरूर कॉल करना, असी तुहाडा प्रीमियम घट करवा के दवांगे. अगर तुसी साल दा 500 तो लैके $1,000 घट तो घट सेव करोगे, ते आपां तुहानू तां ही रिकमेंड करांगे कि तुसी अपनी पॉलिसी साडे नाल चेंज करो. फोन नंबर नोट कर लो 6473944369 6473493439. थैंक यू नवी.
1: थैंक यू जी. 6473944369 ते कॉल करो. 9233 हेलो.
3: हां जी नवी सत श्री अकाल.
1: सत श्री अकाल जी, गुड मॉर्निंग.
3: नवी, आई थिंक एक कॉमन टॉपिक है बहुत ज्यादा, बट मे बी शायद क्योंकि लोगों नु सारे लोगों नाल नहीं होंदा इसलिए ज्यादा एक्सपोज नहीं हैगा, बट हुंदा बहुत ज्यादा. मेनू मैं पढ़िया इस बारे क्योंकि लास्ट ईयर जो मैं अपनी प्रॉपर्टी रेंटल ते दे रहा सीगा, ਜਿਹੜਾ ਪਰਸਨ ਆਇਆ ਸੀ ਮੇਰੇ ਕੋਲ ਉਹਨੇ ਬਹੁਤ ਅੱਛੀ ਡਿਊ ਡਿਲੀਜੈਂਸ ਕੀਤੀ ਸੀਗੀ. ਉਹਨੇ ਮੇਰੇ ਇਵਨ ਮੇਰੇ ਕੋਲ ਮੇਰੇ ਪ੍ਰੋਪਰਟੀ ਦੇ ਰਜਿਸਟ੍ਰੇਸ਼ਨ ਡਾਕੂਮੈਂਟ ਮੰਗੇ, ਜਿਹੜੇ ਓਨਟੇਰੀਓ ਵਾਲੇ ਆਪਾਂ ਨੂੰ ਜਿਹੜੇ ਆਪਾਂ ਕਰਦੇ ਹਾਂ ਚਾਰਜ ਡਾਕੂਮੈਂਟ, ਜਿਹੜੇ ਰਜਿਸਟਰੀ ਮਿਲਦੇ, ਉਹ ਡਾਕੂਮੈਂਟ ਤੱਕ ਮੰਗੇ ਸੀ ਕਿ ਮਤਲਬ ਤੂੰ ਓਨ ਕਰਦਾ ਇਸ ਪ੍ਰੋਪਰਟੀ ਕਿ ਨੂੰ ਨਹੀਂ ਕਿ ਨਹੀਂ. ਫਿਰ ਉਹਨੇ ਮੇਰੀ ਆਈ ਡੀ ਮੈਚ ਕੀਤੀ ਕਿ ਮਤਲਬ ਮੇਰੀ ਨਾਮ ਸ਼ੋ ਕਰਦਾ ਮੇਰੇ ਪੇਪਰਾਂ ਤੇ, ਐਵਰੀਥਿੰਗ ਹੀ ਮੈਚਡ ਅਪ. ਪ੍ਰੋਪਰਟੀ ਦੇਖਣ ਆਉਂਦੇ ਆ, ਵੈਰੀਫਾਈ ਕਰਦੇ ਆ ਸਾਰੀ ਚੀਜ਼ਾਂ. ਉੱਥੇ ਤੱਕ ਕੌਂਸੀਅਰਸ ਨੂੰ ਉਹਨੇ ਪੁੱਛਿਆ ਕਿ ਮਤਲਬ ਇਸ ਦਿਸ ਪਰਸਨ ਓਨਸ ਦ ਯੂਨਿਟ. ਉਹ ਸਾਰੀ ਕਨਫਰਮ ਕਰਨ ਤੋਂ ਬਾਅਦ ਉਹਨਾਂ ਨੇ ਜਾ ਕੇ ਮੈਨੂੰ ਡਿਪੋਜ਼ਿਟ ਦਿੱਤਾ ਸੀਗਾ. ਸੋ ਆਈ ਥਿੰਕ ਲੋਕਾਂ ਨੂੰ ਥੋੜਾ ਜਿਹਾ ਅਵੇਅਰਨੈਸ ਚਾਹੀਦਾ ਕਿ ਮਤਲਬ ਡਿਊ ਡਿਲੀਜੈਂਸ, ਜਿਹੜਾ ਤੁਸੀਂ ਵਰਡ ਯੂਜ਼ ਕੀਤਾ ਉਹ ਬਹੁਤ ਇੰਪੋਰਟੈਂਟ ਹੈ ਕਿ ਮਤਲਬ ਜ਼ਿਆਦਾ ਤੋਂ ਜ਼ਿਆਦਾ ਕਰੋ, ਬਿਕੋਜ਼ ਅਗਰ ਅਗਰ ਇਹ ਚੀਜ਼ ਕਾਮਨਲੀ ਹੋ ਰਹੀ ਹੈ ਮੀਨਸ ਲੋਕੀ ਐਡਵਾਂਟੇਜ ਲੈ ਰਹੇ ਆ, ਬਿਕੋਜ਼ ਲੋਕੀ ਪੁੱਛਦੇ ਨੀ ਕੁਛ ਜ਼ਿਆਦਾ.
1: ਨਹੀਂ ਦੇਖੋ, ਪਰ ਬਿਲਕੁਲ ਇਹ ਬੜੀ ਸਿਆਣੀ ਗੱਲ ਹੈ. ਬੰਦਾ ਨਵਾਂ ਸੀਗਾ ਜਿਹਨੇ ਤੁਹਾਡੇ ਤੋਂ ਪ੍ਰੋਪਰਟੀ ਰੈਂਟ ਕਰਨੀ ਸੀ, ਨਵੇਂ ਨੇ ਆਈ ਸੀ ਜਾਂ ਕਦੋਂ ਇੱਥੇ ਆਏ ਹੋਏ?
3: ਨਹੀਂ ਨਹੀਂ, ਉਹ ਆਪਣੇ ਬੇਟੀ ਵਾਸਤੇ ਰੈਂਟ ਕਰ ਰਹੇ ਸੀਗੇ.
1: ਹਾਂ,
3: ਬਟ ਉਹ ਵੈਰੀਫਾਈ ਕਰਨਾ ਚਾਹੁੰਦੇ ਸੀ ਕਿ ਮਤਲਬ ਐਵਰੀਥਿੰਗ ਜੋ ਉਹ ਆਪਾਂ ਉਹਨਾਂ ਨੂੰ ਆਫਰ ਕਰ ਰਹੇ ਹਾਂ ਜ਼ਿਲ੍ਹੇ ਵਿੱਚ ਐਗਜ਼ਿਸਟ ਕਰਦਾ ਹੈ ਕਿ ਨਹੀਂ.
1: ਵੈਰੀ ਗੁੱਡ.
3: ਉਹਨਾਂ ਨੇ ਉਹ ਵਿਜ਼ਿਟ ਤਾਂ ਕੀਤੀ ਪ੍ਰੋਪਰਟੀ, ਉਹਦੇ ਨਾਲ ਨਾਲ ਮੇਰੇ ਡਾਕੂਮੈਂਟਸ ਤੱਕ ਚੈੱਕ ਕੀਤੇ ਸੀ ਕਿ ਮਤਲਬ ਵੈਰੀਫਾਈ ਕਰਾਂ ਕਿ ਮਤਲਬ ਇਫ ਜਿਹੜਾ ਮੈਂ ਬੰਦੇ ਤੋਂ ਲੈ ਰਿਹਾ ਪ੍ਰੋਪਰਟੀ ਰੈਂਟ ਤੇ, ਉਹ ਓਨ ਕਰਦਾ ਵੀ ਹੈ ਕਿ ਨਹੀਂ, ਮਤਲਬ ਉਹਦੇ ਕੋਲ ਰਾਈਟਸ ਹੈਗੇ ਕਿ ਇਹਨੂੰ ਆਥੋਰਾਈਜ਼ ਕਰਕੇ ਰੈਂਟ ਕਰ ਸਕਦਾ. ਇਹ ਤੱਕ ਉਸ ਲੈਵਲ ਤੱਕ ਗਏ ਸੀ ਉਹ. ਸੋ ਮੈਨੂੰ ਬਹੁਤ ਅੱਛਾ ਲੱਗਿਆ ਸੀ ਕਿ ਮਤਲਬ ਬੰਦਾ ਵੈਰੀਫਾਈ ਕਰ ਰਿਹਾ, ਆਲਦੋ ਇਟ ਵਾਸ ਸਟ੍ਰੇਂਜ ਕਿ ਮਤਲਬ ਨਵੀਂ ਚੀਜ਼ ਸੀ ਮੇਰੇ ਵਾਸਤੇ. ਬਟ ਅੱਜ ਦੀ ਟਾਈਮ ਚ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿ ਲੋਕੀ ਆਪਣੀ ਡਿਊ ਡਿਲੀਜੈਂਸ ਕਰਨ ਤਾਂ ਕਿ ਏਦਾਂ ਦੇ ਕੇਸਿਸ ਘੱਟ ਹੋਣ.
1: ਤੁਸੀਂ ਵੈਸੇ, ਤੁਹਾਨੂੰ ਕਿਦਾਂ ਲੱਗਿਆ ਇਹ ਗੱਲ ਸੁਣ ਕੇ ਵੀ ਇਹ ਕੁੜੀ ਨੇ ਕਿਵੇਂ 17 ਬੰਦਿਆਂ ਨੂੰ ਡੀਫਰਾਡ ਕੀਤਾ?
3: ਇਟਸ ਅ ਵੈਰੀ ਸ਼ੌਕਿੰਗ ਐਕਸਪੀਰੀਅੰਸ ਕਿ ਮਤਲਬ 17 ਲੋਕਾਂ ਨਾਲ ਕੀਤਾ. ਇਹ ਵੀ ਨੀ ਇੱਕ ਦੋ ਨਾਲ ਹੋਇਆ ਹੋਵੇ, ਚਲੋ ਠੀਕ ਹੈ,
4: 17 ਲੋਕਾਂ

0: ਨੂੰ ਕਿੰਨੇ ਕੁ ਟਾਈਮ ਚ ਉਹਨੇ ਐਡ ਪਾ ਕੇ ਕਰਤਾ ਹੋਊਗਾ। ਔਰ ਦੂਸਰੀ ਚੀਜ਼, ਕਈਆਂ ਨੂੰ ਇਹ ਚੀਜ਼ ਆਈ ਨੋ ਸੋਸ਼ਲ ਮੀਡੀਆ ਤੇ ਐਡਵਰਟੀਜ਼ਮੈਂਟਸ ਹੁੰਦੀਆਂ ਹੈਗੀਆਂ, ਤੁਸੀਂ ਕਰ ਦਿੰਦੇ ਹੋ, ਬਟ ਰਿਲਾਈ ਕਰੋ ਕਈ ਵਾਰੀ, ਕਿਉਂਕਿ ਜਿਹੜਾ ਬੰਦਾ ਰੈਂਟ ਕਰ ਰਿਹਾ ਹੈਗਾ ਉਹਨੂੰ ਤਾਂ ਕੋਈ ਚਾਰਜ ਹੀ ਨੀ ਪੈਂਦਾ ਹੁੰਦਾ। ਜਦੋਂ ਰੀਅਲ ਅਸਟੇਟ ਦੀ ਸਰਵਿਸਿਜ਼ ਆਪਾਂ ਲੈਂਦੇ ਹਾਂ ਉਹ ਵੀ ਯੂਜ਼ ਕਰ ਸਕਦੇ ਹਾਂ, ਕਿਉਂਕਿ ਉਹ ਲੋਕ ਜ਼ਿਆਦਾਤਰ ਇਨਵੋਲਵ ਹੁੰਦੇ ਔਰ ਬੈਕਗ੍ਰਾਉਂਡ ਚੈੱਕ ਡਿਊ ਡਿਲੀਜੈਂਸ ਸਾਰੀ ਸਾਨੂੰ ਕਰਕੇ ਦਿੰਦੇ ਆ।
1: ਭਾਜੀ ਮੈਨੂੰ ਇਹ ਹੈਰਾਨੀ ਹੋਈ ਵੀ ਨਕਲੀ ਰੈਂਟਲ ਡਾਕੂਮੈਂਟ ਵੀ ਕ੍ਰੀਏਟ ਕਰਨੇ ਯਾਰ, ਇਹ ਤਾਂ ਫੁੱਲ ਫਲੈਜਡ ਇੱਕ ਬਿਜ਼ਨਸ ਹੀ ਚਲਾ ਰਹੀ ਸੀ ਕੁੜੀ,
0: ਕਿਉਂਕਿ ਪਹਿਲੀ ਵਾਰ ਹੋ ਗਿਆ ਇਸ ਲਈ ਤਾਂ ਕਿ ਉਹਨੂੰ ਉਹ ਮਿਲ ਗਿਆ ਕਿ ਮਤਲਬ ਇਹ ਹੁਣ ਹੋ ਸਕਦਾ ਹੈਗਾ, ਲੈਟਸ ਟ੍ਰਾਈ ਅਗੇਨ, ਔਰ ਲੋਕੀ ਫਸਦੇ ਗਏ। ਪਰ ਤੁਸੀਂ ਗੱਲ ਸਹੀ ਦੱਸੀ ਆ, ਕਿਉਂਕਿ ਨਿਊ ਇਮੀਗ੍ਰੈਂਟਸ ਨਾਲ ਜ਼ਿਆਦਾ ਇਨਫੋਰਮੇਸ਼ਨ ਨਹੀਂ ਹੁੰਦੀ, ਲੋਕਾਂ ਨੂੰ ਲੱਗਦਾ ਕਿ ਇੱਦਾਂ ਹੀ ਮਿਲਦੀਆਂ ਬੇਸਮੈਂਟਾਂ ਜਾਂ ਕੋਈ ਅਪਾਰਟਮੈਂਟਸ, ਇੱਦਾਂ ਹੀ ਲਵਾਂਗੇ। ਪਰ ਆਈ ਥਿੰਕ ਇਨਫੋਰਸਮੈਂਟ ਨੂੰ ਵੀ ਥੋੜੀ ਜਿਹੜੀ ਬਾਕੀ ਪੋਲੀਟੀਸ਼ੀਅਨਸ ਐਡ ਕਰਦੇ ਰਹਿੰਦੇ ਆਪਣੀਆਂ ਪੁਲਿਸ ਵਾਲਿਆਂ ਨੂੰ, ਇਨਫੋਰਸਮੈਂਟ ਨੂੰ ਵੀ ਥੋੜੀ ਜਿਹੀ ਮਤਲਬ ਗਾਈਡੈਂਸ ਐਡਵਰਟੀਜ਼ਮੈਂਟ ਕਰਨੀਆਂ ਚਾਹੀਦੀਆਂ ਫਾਰ ਸੱਚ ਕੇਸਿਸ।
1: 100% ਥੈਂਕ ਯੂ ਭਾਜੀ,
0: ਇਦਾਂ ਬਚੋ ਇਹਨਾਂ ਸਕੈਮਸ ਤੋਂ।
1: ਯਾ ਵੈਰੀ ਵੈਰੀ ਗੁੱਡ, ਥੈਂਕ ਯੂ ਸੋ ਮਚ। ਸੋ 905-673-3337 ਆਪਣਾ ਨੰਬਰ ਹੈ। ਇੱਕ ਮੈਂ ਨਾਲ ਦੀ ਨਾਲ ਯਾਰ ਤੁਹਾਨੂੰ ਜਾਣਕਾਰੀ ਜ਼ਰੂਰ ਦਵਾਂ ਕਿ ਤੁਸੀਂ ਗੱਡੀ ਲੈਣੀ ਆ, ਇੱਕ ਵਾਰ ਏਰੀਅਨ ਮਿਲਸ ਐਕੂਰਾ ਤੇ ਵਿਜ਼ਿਟ ਕਰੋ। ਏਰੀਅਨ ਮਿਲਸ ਐਕੂਰਾ ਦੇ ਆਪਣੇ ਜਗਦੀਪ ਭੱਲਾ ਤੇ ਕਰਨ ਸ਼ਰਮਾ ਦੋ ਸਾਡੇ ਵੀਰ ਨੇ, ਦੋਨੋਂ ਮੈਨੇਜਰ ਨੇ ਏਡੀ ਵੱਡੀ ਡੀਲਰਸ਼ਿਪ ਤੇ। ਐਕੂਰਾ ਦੀ ਗੱਡੀ, ਐਕੂਰਾ ਦਾ SUV ਦਾ ਨੰਬਰ ਹੈ 905-828-5800 905-828-5800। ਗਰੋਸਰੀ ਕਰਨੀ ਹੈ ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ ਤੇ, ਕੈਨੇਡੀ ਐਂਡ ਮੇਫੀਲਡ ਦੇ ਨਾਲ ਫਰੈਸ਼ ਫੂਡ ਸੈਂਟਰ ਤੇ ਮਾਰੋ ਘੇਰਾ ਗੇੜਾ ਤੇ ਗਰੋਸਰੀ ਕਰੋ। 5915 ਹੈਲੋ, ਗੁੱਡ ਮਾਰਨਿੰਗ ਜੀ, ਕਿਵੇਂ ਹੋ? ਵਧੀਆ। ਤੁਹਾਡੀ ਆਵਾਜ਼ ਭਾਜੀ ਘੱਟ ਆ ਰਹੀ ਹੈ ਥੋੜ੍ਹਾ, ਜਾਂ ਤਾਂ ਉੱਚੀ ਬੋਲਣਾ ਪੈਣਾ ਜਾਂ ਕੋਈ ਬਲੂਟੂਥ ਵਗੈਰਾ ਉਹਨੂੰ ਥੋੜ੍ਹਾ ਚੇਂਜ ਕਰੋ।
2: ਮੈਨੂੰ ਬਸ ਕਾਰ ਡੀਟੇਲਿੰਗ ਵਾਲਾ ਕੋਈ ਨੰਬਰ ਚਾਹੀਦਾ।
1: ਕਾਰ ਡੀਟੇਲਿੰਗ ਦੇ ਲਈ? ਹਾਂਜੀ, ਕਾਰ ਡੀਟੇਲਿੰਗ ਲਈ ਤੁਸੀਂ ਇੱਕ ਨੰਬਰ ਨੋਟ ਕਰ ਸਕਦੇ ਹੋ। ਸੋ ਨੰਬਰ ਹੈ 416-475-6600 416-475-6600 ਠੀਕ ਹੈ, ਇਹਨਾਂ ਨੂੰ ਕਹਿ ਦਿਓ ਪੰਜਾਬੀ ਲਹਿਰੋ ਤੋਂ ਮਿਲਿਆ ਨੰਬਰ।
2: ਓਕੇ
1: ਜੀ, ਬਹੁਤ ਸ਼ੁਕਰੀਆ ਸਰ। 7275 ਹੈਲੋ,
3: ਹੈਲੋ
1: ਜੀ,
3: ਹਾਂਜੀ, ਅਸੀਂ ਸ਼ੇਅਰ ਕਰਨਾ ਚਾਹੁੰਦੇ ਹਾਂ। ਲਾਸਟ ਮੰਥ ਹੀ ਸਾਡੇ ਨਾਲ ਇਹ ਫਰਾਡ ਹੋਇਆ। ਮੇਰੇ ਬ੍ਰਦਰ ਇਨ ਲਾਅ ਇੱਕ ਬੇਸਮੈਂਟ ਦੇਖ ਕੇ ਆਏ ਤੇ ਓਨਰ ਵੀ ਇਵਨ ਉੱਥੇ ਹੀ ਘੁੰਮ ਰਿਹਾ ਸੀਗਾ ਤੇ ਉਹ ਲੜਕੇ ਨੇ ਸਾਨੂੰ ਪੂਰੀ ਬੇਸਮੈਂਟ ਦਿਖਾਈ। ਉਹਦਾ ਰੈਂਟ ਵੀ ਸਾਨੂੰ ਠੀਕ ਲੱਗਿਆ, 2000 ਨਿਊ ਬਣੀ ਹੋਈ ਸੀਗੀ ਬੇਸਮੈਂਟ ਤੇ ਫਸਟ ਉਹਨਾਂ ਨੇ ਸਾਨੂੰ ਦੇਖੋ ਸਾਈਨ ਵੀ ਕਰਵਾ ਲਏ, ਫਸਟ ਰੈਂਟ ਵੀ ਲੈ ਲਿਆ ਤੇ ਉਸ ਤੋਂ ਬਾਅਦ ਜਦੋਂ ਮੂਵ ਕਰਨ ਦੀ ਵਾਰੀ ਆਈ ਅਸੀਂ ਕਿਹਾ ਚਲੋ ਜਾ ਕੇ ਇੱਕ ਵਾਰ ਦੇਖ ਆਉਂਦੇ ਬੇਸਮੈਂਟ ਕਲੀਨ ਆ, ਤਾਂ ਉਹ ਜਿਹੜਾ ਓਨਰ ਸੀ ਉਹ ਮਨਾ ਕਰ ਗਿਆ, ਕਹਿੰਦਾ ਨਹੀਂ ਮੈਂ ਤਾਂ ਨੀ ਆਪਣੀ ਬੇਸਮੈਂਟ ਰੈਂਟ ਤੇ ਕੀਤੀ। ਅਸੀਂ ਕਿਹਾ ਇੱਦਾਂ ਕਿੱਦਾਂ ਨੀ ਕੀਤੀ, ਅਸੀਂ ਸਾਈਨ ਕੀਤੇ ਆ, ਸਾਡੇ ਕੋਲ ਸਾਰੇ ਡਾਕੂਮੈਂਟਸ ਆ। ਉਹ ਕਹਿੰਦਾ ਉਹ ਤਾਂ ਜਿਹੜੇ ਤੁਹਾਨੂੰ ਲੜਕੇ ਨੇ ਦਿਖਾਈ ਉਹ ਤਾਂ ਲੜਕਾ 2 ਘੰਟੇ ਲਈ ਆਇਆ ਸੀ ਮੇਰੇ ਕੋਲ ਕਿ ਮੈਂ ਤੁਹਾਡੀ ਪ੍ਰੋਪਰਟੀ ਰੈਂਟ ਤੇ ਚੜਾ ਦਿੰਦਾ, ਤੇ ਉਸ ਤੋਂ ਬਾਅਦ ਮੈਨੂੰ ਨੀ ਪਤਾ ਉਹ ਕਿੱਥੇ ਗਿਆ ਸੀਗਾ। ਉਹ ਕਹਿੰਦਾ ਮੇਰੇ ਕੋਲ ਹੋਰ ਵੀ ਉਹ ਸਾਰੀਆਂ ਫੈਮਿਲੀਜ਼ ਆ ਰਹੀਆਂ ਇੱਦਾਂ ਕਿ ਸਿਰਫ ਤੁਹਾਡੇ ਨਾਲ ਨੀ ਹੋਇਆ ਸੀਗਾ, ਫਿਰ ਤੂੰ ਇੱਦਾਂ ਕਰ ਸਾਡੇ ਨਾਲ ਪੁਲਿਸ ਕੋਲ ਚੱਲ ਲਿਆ, ਅਸੀਂ ਕੰਪਲੇਂਟ ਕਰਦੇ ਆ। ਕਹਿੰਦਾ ਨਹੀਂ ਮੈਂ ਤਾਂ ਨੀ ਜਾਵਾਂਗਾ।
1: ਅੱਛਾ,
3: ਤੇ ਉਹ ਉਸ ਤੋਂ ਬਾਅਦ ਮੇਰੇ ਹਸਬੈਂਡ ਨੇ ਘਰ ਆ ਕੇ ਸਾਨੂੰ ਦੱਸਿਆ ਕਿ ਇਹ ਜਦੋਂ ਉਹਨੇ ਸਾਨੂੰ ਆਪਣੇ ਕੈਮਰੇ ਦੀਆਂ ਰਿਕਾਰਡਿੰਗ ਦਿੱਤੀਆਂ ਕਿ ਇਹ ਲੜਕਾ ਤਾਂ ਫਰੋਡ ਆ, ਸੀ ਇੱਕ ਢੱਡਾ ਕਰਕੇ ਨਾਮ ਆ ਕੋਈ ਇੱਥੇ ਫੇਮਸ ਬ੍ਰੈਂਪਟਨ ਟੋਰੋਂਟੋ ਏਰੀਆ ਚ, ਉਸ ਤੁਸੀਂ ਹਜੇ ਇੱਥੇ ਵਰਕ ਪਰਮਿਟ ਤੇ ਤੁਸੀਂ ਕੁਛ ਕਰ ਨੀ ਸਕਦੇ ਕਿ ਉਹ ਲੜਕਾ ਇੱਥੇ ਦਾ ਬੋਨ ਐਂਡ ਪ੍ਰੋਟਾ ਪਾ। ਤੇ ਜਦੋਂ ਅਸੀਂ ਪੁਲਿਸ ਕੋਲ ਵੀ ਗਏ ਈਵਨ ਉਹ ਕਹਿੰਦੇ ਤੁਹਾਡਾ ਫਰੋਡ 2000 ਦਾ, ਅਸੀਂ ਤੁਹਾਡੀ ਚ ਕੋਈ ਹੈਲਪ ਨੀ ਕਰ ਸਕਦੇ।
1: ਬੜੀ ਯਾਰ ਦੇਖੋ, ਤੁਸੀਂ ਪੈਸੋ ਥੋੜਾ $2000 ਸਾਰਾ ਜਾਂਦਾ ਲੱਗਿਆ।
3: ਹਾਂ, ਤੇ ਉਸ ਤੋਂ ਬਾਅਦ ਸਾਨੂੰ 5-7 ਹੋਰ ਫੈਮਿਲੀ ਮਿਲੀਆਂ ਜਿਨ੍ਹਾਂ ਨੂੰ ਸੇਮ ਬੇਸਮੈਂਟ ਚੋਂ ਨੇ $2000 ਲਿਆ ਵਾ ਸੀਗਾ।
1: ਹਾਂ ਫਸਟ ਰੈਂਟ। ਅੱਛਾ, ਕੀ ਬਾਤ,
3: ਸਾਰੇ ਮਿਲ ਕੇ ਕੁਝ ਕਰਦੇ ਬਟ ਕਿਸੇ ਦੀ ਵੀ ਟਾਈਮਿੰਗ ਨਹੀਂ ਮੈਚ ਹੋਈ ਤਾਂ ਕੁਝ ਹੋਇਆ ਹੀ ਨਹੀਂ, 2000 ਗਿਆ ਸਾਡਾ।
1: ਚਲੋ, ਬੀ ਕੇਅਰਫੁਲ, ਥੈਂਕ ਯੂ ਸੋ ਮਚ, ਤੁਸੀਂ ਵੀ ਸ਼ੇਅਰ ਕੀਤਾ। ਚੱਲਦੇ ਆਪਾਂ ਟੂ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਜੀ, ਸੁਖਪਾ ਜੀ।
4: ਬਹੁਤ ਸ਼ੁਕਰੀਆ, ਧੰਨਵਾਦ ਨਬੀ ਬਾਈ ਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦਵਾਂਗੇ ਜੀ ਪਰਿਵਾਰਾਂ ਤੱਕ। ਵੀਕਐਂਡ ਦੇ ਉੱਪਰ ਜਿਹੜੀ ਤੰਬੂ ਟੈਂਟ ਸੇਲ ਲੱਗਣ ਜਾ ਰਹੀ ਆ, ਜਿਹ 'ਚ ਬਹੁਤ ਸਾਰੀ ਇਨਵੈਂਟਰੀ ਇੰਸਟਾਲ ਹੋ ਚੁੱਕੀ ਆ, ਤੇ ਅੱਜ ਜਿਹੜਾ ਟੈਂਟ ਸ਼ਾਮ ਤੱਕ ਪੂਰਾ ਇੰਸਟਾਲ ਹੋ ਜਾਣਾ ਪਰਿਵਾਰਾਂ ਵਾਸਤੇ। ਸੋ ਬਹੁਤ ਸਾਰੀ ਇਨਵੈਂਟਰੀ ਜਿਹੜੀ ਕਲੀਅਰ ਆਊਟ ਕੀਤੀ ਜਾਣੀ ਆ ਤੰਬੂ ਟੈਂਟ ਸੇਲ ਦੇ ਵਿੱਚ, ਜਿਹਦੇ ਵਿੱਚ ਕਿੰਗ ਸਾਈਜ਼ ਦੇ ਹਾਈਡ੍ਰੋਲਿਕ ਬੈਡਰੂਮ ਸੈੱਟ ਕਲੀਅਰ ਆਊਟ ਕੀਤੇ ਜਾਣੇ ਆ, ਪਿਓਰ ਲੈਦਰ ਦੇ ਪਾਵਰ ਰੈਕਲਾਈਨਰ, ਕੈਨੇਡੀਅਨ ਮੇਡ ਸੋਫਾ ਸੈੱਟ ਦੀ ਗੱਲਬਾਤ ਕਰੀਏ, ਮੇਡ ਇਨ ਕੈਨੇਡਾ ਸੋਫਾ ਸੈੱਟ ਸਿਰਫ 399 ਦਾ। ਜੀ ਹਾਂ, 399 ਡਾਲਰ ਦੇ ਵਿੱਚ ਕੈਨੇਡੀਅਨ ਮੇਡ ਸੋਫਾ ਸੈੱਟ ਕਲੀਅਰ ਆਊਟ ਕੀਤੇ ਜਾਣੇ ਆ। ਸੋਲਿਡ ਵੁੱਡ ਦੀਆਂ ਚੈਸਟਾਂ 50,000 ਡਾਲਰ ਦੇ ਵਿੱਚ ਕਲੀਅਰ ਆਊਟ ਕੀਤੀਆਂ ਜਾਣੀਆਂ। ਬੈੱਡ ਦੇ ਨਾਈਟ ਸੈਟ 20 ਡਾਲਰ ਦੇ ਵਿੱਚ ਕਲੀਅਰ ਆਊਟ ਕੀਤੇ ਜਾਣੇ ਆ। ਸੋ ਬਹੁਤ ਸਾਰੀ ਇਨਵੈਂਟਰੀ ਹਾਈ ਐਂਡ ਵੀ ਜਿਹੜੀ ਕਲੀਅਰ ਆਊਟ ਕੀਤੀ ਜਾਣੀ ਆ ਤੰਬੂ ਟੈਂਟ ਸੇਲ ਦੇ ਵਿੱਚ। ਸੋ 3 ਦਿਨ ਦੀ ਇਹ ਸੇਲ ਲੱਗਣ ਜਾ ਰਹੀ ਹੈ, ਫਰਾਈਡੇ ਸੈਟਰਡੇ ਸੰਡੇ ਤੰਬੂ ਟੈਂਟ ਸੇਲ ਐਟ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ। ਸੋ ਪਹੁੰਚਣਾ ਕਿੱਥੇ ਆ ਜੀ, 294 ਵਾਕਰ ਡਰਾਈਵ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਪਾਰਲਮੈਂਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ
1: ਸੇਲ ਸੇਲ ਸੇਲ ਕਿਆ ਬਾਤ ਹੈ। ਸੋ ਜ਼ਰੂਰ ਤੁਸੀਂ ਹੋ ਜਾਓ ਰੈਡੀ, ਤੇ ਤੰਬੂ ਟੈਂਟ ਸੇਲ ਬੜੀ ਕਮਾਲ ਦੀ ਲੱਗਣ ਜਾ ਰਹੀ ਹੈ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕਾਂ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਆਇਲ ਚੇਂਜ ਹੈ। ਈਗਲ ਟਰੱਕ ਨੂੰ ਯਾਦ ਰੱਖੋ, 10874 ਸਟੀਲਸ ਐਵਨਿਊ ਈਸਟ, ਸਟੀਲਸ ਅਤੇ ਜੇਮਸ ਨੋ ਪਾਰਕਵੇ ਦੇ ਬਿਲਕੁਲ ਕੋਰਨਰ ਤੇ ਈਗਲ ਟਰੱਕ ਤੁਹਾਡੇ ਲਈ ਹਾਜ਼ਰ ਹੈ ਬਈ। 401 ਤੋਂ ਉੱਤਰ ਅਨੁਸਾਰ ਸਟੀਲਸ ਐਂਡ ਜੇਮਸ ਨੋ ਪਾਰਕਵੇ, ਨੰਬਰ ਹੈ 6472346293, ਈਗਲ ਟਰੱਕ 6472346293। ਗ੍ਰੈਂਡ ਓਪਨਿੰਗ ਸਪੈਸ਼ਲ, ਬੜੇ ਖਾਸ ਖਾਸ ਡਿਸਕਾਊਂਟ ਵੀ ਦੇ ਰਹੇ ਨੇ। ਇੱਕ ਵਾਰ ਤੁਸੀਂ ਈਗਲ ਟਰੱਕ ਤੇ ਮਾਰੋ ਬਈ ਗੇੜਾ, ਤੇ ਲਓ ਵਧੀਆ ਟੌਪ ਦੀਆਂ ਡੀਲਾਂ। ਐਚ ਕੇ ਮੂਵਰਸ, ਤੁਹਾਡੇ ਆਪਣੇ ਸ਼ਹਿਰ ਦੀ ਨੰਬਰ 1 ਮੂਵਿੰਗ ਕੰਪਨੀ ਐਚ ਕੇ ਮੂਵਰਸ, 4165246704। ਨਵਾਂ ਕਰ ਲਿਆ, ਮੁਬਾਰਕਾਂ। ਹੁਣ ਇੱਕ ਭਰੋਸੇ ਵਾਲੀ ਮੂਵਿੰਗ ਕੰਪਨੀ ਦੀ ਭਾਲ ਚੋ ਤਾਂ 416-524-6704। ਜੀ 9100, ਹੈਲੋ।
5: ਹਾਂ ਨਬੀ, ਅੱਜ ਦਾ ਨੀ ਹੈਗਾ ਕੰਮ, ਇਹ 20 ਸਾਲ ਪਹਿਲਾਂ ਮੇਰਾ ਫਰੈਂਡ ਨੂੰ ਫਰੋਡ ਕੀਤਾ ਸੀ, ਬਿਲਡਰ ਦਾ ਘਰ ਦਿਖਾ ਕੇ, ਬੰਦੇ ਕੋਲ ਚਾਬੀ ਵੀ ਸੀ, ਬਿਲਡਰ ਦਾ ਘਰ ਦਿਖਾਇਆ ਉਹਨੇ ਕਿਰਾਏ ਲਈ 6,000 ਉਹਨੇ ਲਿਆ ਰੈਂਟ ਫਸਟ ਐਂਡ ਲਾਸਟ, ਤਾਂ ਉਹ ਫਰੋਡ ਕਰ ਗਿਆ। ਕਹਿੰਦਾ ਮੈਂ ਫਰਿੱਜ ਤੋੜਿਆ ਜਿਹੜਾ, ਮੈਨੂੰ ਉਹਨੂੰ ਚੈੱਕ ਦਿੱਤਾ, ਕਹਿੰਦਾ ਕੈਸ਼ ਕਰਾ ਦਿਓ ਮੈਨੂੰ, ਮੈਂ ਫਰਿੱਜ ਤੋੜ ਲਿਆ ਕੇ ਰੱਖਣਾ। 20 ਸਾਲ ਪਹਿਲਾਂ ਦੀ ਗੱਲ ਆ ਇਹ।
1: ਅੱਛਾ, ਤੇ ਬਿਲਡਰ ਦੀ ਪ੍ਰੋਪਰਟੀ ਸੀਗੀ, ਤੇ ਪਤਾ ਨੀ ਉਹਦੇ ਕੋਲ ਕਿਵੇਂ ਚਾਬੀ ਵੀ ਸੀ। ਹੈ,
5: ਉਹਦੇ ਕੋਲ ਚਾਬੀ ਸੀ, ਉਹਨੂੰ ਦਿਖਾ ਲਈ, ਉਹਨੂੰ ਕਹਿੰਦੇ ਕਰਾ ਲੈਣਾ ਕਿਰਾਏ ਤੇ।
1: ਹਾਂ, ਅੱਛਾ,
5: ਉਹਨੇ ਦਿਖਾ ਕੇ ਤਾਂ ਜਾਣ ਲੱਗਾ, ਕਹਿੰਦਾ ਉਹਨੂੰ ਚੈੱਕ ਦਿੱਤਾ, ਕਹਿੰਦਾ ਮੈਨੂੰ ਤੁਸੀਂ ਕੈਸ਼ ਕਰਾ ਲਿਓ, ਮੈਂ ਫਿਰ ਜਿੱਥੋਂ ਲੈ ਕੇ ਰੱਖਣਾ।
1: ਅੱਛਾ,
5: 6,000 ਡਾਲਰ ਲੈ ਕੇ ਚਲੇ ਗਿਆ।
1: ਦੇਖ ਲਓ, ਹੈ
5: ਕੁਝ ਨਹੀਂ ਹੋਇਆ, ਨਾਲੇ ਬੰਦੇ ਮਤਲਬ ਨਵੇਂ ਨੀ ਸੀ, ਬੰਦੇ ਇੱਥੇ 50 ਸਾਲ ਹੋ ਗਏ ਉਹਨਾਂ ਰਹਿੰਦਿਆਂ ਨੂੰ।
1: ਅੱਛਾ,
5: ਉਹਨਾਂ ਦਾ ਘਰ ਰੈਡੀ ਨਾ ਸੀ।
1: ਚਲੋ ਪੁਰਾਣਾ ਹੈ, ਬਟ ਦੇਖੋ 20 ਸਾਲਾਂ ਚ ਘਟਿਆ ਨੀ, ਵਧੀਆ ਹੀ ਆ।
5: ਨਹੀਂ ਨਹੀਂ ਜੀ, ਨਹੀਂ ਵਧਣਾ ਹੀ ਆ, ਇਹ ਕਾਹਾਂ ਵਧਣਾ ਹੀ ਆ।
1: ਚਲੋ ਠੀਕ ਹੈ, ਥੈਂਕ ਯੂ। ਤੇ ਦੇਖੋ ਆਪਣਾ ਕੰਮ ਹੈ ਕਿ ਆਪਾਂ ਇਹਨੂੰ ਜਿੰਨਾ ਰੋਕ ਸਕੀਏ ਰੋਕੀਏ, ਜਿੰਨਾ ਘਟਾ ਸਕੀਏ ਘਟਾਈਏ, ਤੇ ਲੋਕਾਂ ਨੂੰ ਥੋੜ੍ਹਾ ਅਵੇਅਰ ਕਰੀਏ। ਲੋਕੀ ਆਪਣੇ ਆਪ ਥੋੜ੍ਹੇ ਸਿਆਣੇ ਹੋ ਗਏ ਤਾਂ ਇਹ ਚੀਜ਼ ਯੂ ਨੋ ਨੈਚੁਰਲੀ ਘਟੇਗੀ। ਸੋ ਕਾਲ ਕਰਕੇ ਦੱਸੋ ਫਿਰ ਕਿਹਦੇ ਕਿਹਦੇ ਨਾਲ ਹੋਇਆ ਜਾਂ ਕਿਵੇਂ ਆਪਾਂ ਬਚ ਸਕਦੇ ਹਾਂ, ਤੇ ਥੋੜ੍ਹੇ ਜਿਹਾ ਬਚਾ ਰੱਖੋ। ਨੰਬਰ ਹੈ ਆਪਣਾ 9056733337। ਤੁਸੀਂ ਬਿਯੋਂਡ ਆਯੁਰਵੇਦ ਨੂੰ ਜ਼ਰੂਰ ਯਾਦ ਰੱਖੋ, ਨੰਬਰ 1 ਆਪਟੀਕਲ ਸਟੋਰ ਹੈ। ਕਿਸੇ ਨੂੰ ਵੀ ਐਨਕਾਂ ਚਾਹੀਦੀਆਂ, ਹੰਬਰ ਵੈਸਟ ਗੋਰਵੇ, ਬਿਯੋਂਡ ਆਯੁਰਵੇਦ, ਰੋਮੀ ਭਾਅ ਜੀ ਨੂੰ ਯਾਦ ਰੱਖੋ। ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ ਬਿਯੋਂਡ ਆਯੁਰਵੇਦ ਵਾਲੇ, ਆਈ ਡਾਕਟਰ ਇੱਥੇ ਅਵੇਲੇਬਲ ਨੇ। ਤੇ ਨੰਬਰ ਇਹਨਾਂ ਦਾ 9057933937। ਸਨਗਲਾਸਿਸ ਚਾਹੀਦੀਆਂ ਤੁਹਾਨੂੰ, ਨਿਗਾਹ ਦੀਆਂ ਐਨਕਾਂ ਚਾਹੀਦੀਆਂ, ਗੱਲ ਕੀ ਚਾਹੀਦੀਆਂ ਨੇ ਐਨਕਾਂ, ਤਾਂ ਨੰਬਰ ਹੈ 9057933937106। ਹੈਲੋ,
6: ਸਤਿ ਸ਼੍ਰੀ ਅਕਾਲ ਨਵੀ ਜੀ।
1: ਸਤਿ ਸ਼੍ਰੀ ਅਕਾਲ ਜੀ।
6: ਸਾਡੇ ਨਾਲ ਵੀ ਫਰਾਡ ਹੋਇਆ ਸੀ, ਆਪਾਂ ਨਾ ਆਪਣਾ ਟਰੱਕ ਮਕੈਨਿਕ ਦੇ ਛੱਡਿਆ, ਤੇ ਮਕੈਨਿਕ ਨੇ ਇਹ ਨੀ ਦੱਸਿਆ ਕਿ ਉਹਨੂੰ ਫਿਕਸ ਕੀਤਾ ਕਿ ਨਹੀਂ ਕੀਤਾ, ਉਹਨੇ ਕਿਸੇ ਦੀ ਜਗ੍ਹਾ ਦੇ ਮੂਹਰੇ ਖੜਾ ਕਰ ਦਿੱਤਾ ਹਨਾ। ਸੋ ਉੱਤੇ ਸਾਡਾ ਨੰਬਰ ਵੀ ਲਿਖਿਆ, ਕੰਪਨੀ ਦਾ ਨਾਮ ਵੀ ਲਿਖਿਆ, ਗਲਤੀ ਤਾਂ ਸਾਰੀ ਮਕੈਨਿਕ ਦੀ ਆ, ਤੇ ਬਾਅਦ ਚ ਸਾਨੂੰ ਟੋ ਕੰਪਨੀ ਉਹਨੇ ਟੋ ਕਰਾਤਾ ਹਨਾ, ਤੇ ਟੋ ਕੰਪਨੀ ਵਾਲੇ ਨੇ ਆਈ ਥਿੰਕ ਹਫਤੇ ਬਾਅਦ ਮੈਨੂੰ ਫੋਨ ਕੀਤਾ, ਮੈਨੂੰ ਟਰੱਕ ਦਾ ਕੁਛ ਕਹੀ ਜਾਵੇ, ਮੈਂ ਕਿਹਾ ਵੀ ਮੈਨੂੰ ਨੀ ਸਮਝ ਲੱਗਦੀ ਤੂੰ ਕਿਹੜੀ ਗੱਲ ਕਰਦਾ, ਫਿਰ ਉਹਨੇ ਮੈਨੂੰ ਫੋਟੋ ਭੇਜੀ, ਮੈਂ ਕਿਹਾ ਇਹ ਤਾਂ ਸਾਡਾ ਟਰੱਕ ਆ ਹਨਾ, ਕਹਿੰਦਾ ਇਹ ਸਾਡੀ ਜਾੜ ਦੇ ਵਿੱਚ, ਮੈਂ ਕਿਹਾ ਤੂੰ ਕਿੱਦਾਂ ਚੱਕ ਕੇ ਲੈ ਗਿਆ, ਅਸੀਂ ਤਾਂ ਮਕੈਨਿਕ ਤੇ ਖੜਾ ਕੀਤਾ, ਤੇ ਉਹ ਕਹਿੰਦਾ ਨਹੀਂ ਜੀ ਅਸੀਂ ਟੋ ਕੀਤਾ ਹੈਗਾ ਆ, ਤੇ $5,000 ਦਾ ਉਹਨੇ ਬਿੱਲ ਬਣਾਇਆ।
1: ਨਹੀਂ ਤੁਸੀਂ ਜੇ ਆਪਣਾ ਟਰੱਕ ਮਕੈਨਿਕ ਕੋਲ ਛੱਡ ਕੇ ਆਏ ਹੋ, ਉਹਨੂੰ ਟੋ ਕਾਹਦੇ ਲਈ ਕਰਾਇਆ ਉਹਨੇ?
6: ਉਹਨੇ ਸਾਨੂੰ ਦੱਸਿਆ ਨੀ ਕਿ ਤੁਸੀਂ ਆਪਣਾ ਟਰੱਕ ਲੈ ਜਾਓ, ਮੈਂ ਕਿਸੇ ਦਿਨ ਫਿਕਸ ਕਰ ਦੂੰਗਾ, ਜਾਂ ਮੇਰੇ ਤੋਂ ਹੋਇਆ ਨੀ, ਉਹਨੂੰ ਦੱਸਣਾ ਚਾਹੀਦਾ ਸੀ ਮਕੈਨਿਕ ਨੂੰ ਸਾਨੂੰ।
1: ਨਹੀਂ ਪਰ ਉਹ ਤੁਹਾਡਾ ਟਰੱਕ ਟੋ ਕਰਕੇ ਕਿੱਥੇ ਲੈ ਗਿਆ?
6: ਉਹ ਆਪਣੀ ਜਾੜ ਚ ਲੈ ਗਏ।
1: ਕਿਉਂ?
6: ਪੰਜਾਬੀ ਸੀ ਉਹ ਵੀ, ਪੈਸੇ ਬਣਾਉਣੇ ਸੀਗੇ, ਸਾਰੇ ਸਕੈਮ ਹੀ ਆ ਰਲਿਓ। ਫਿਰ ਮੇਰੇ ਹਸਬੈਂਡ ਮੋਂਟਰੀਅਲ ਸੀ, ਮੈਂ ਉਹਨਾਂ ਨੂੰ ਫੋਨ ਕੀਤਾ, ਮੈਂ ਕਿਹਾ ਤੁਸੀਂ ਟ੍ਰਿਪ ਛੱਡੋ, ਤੁਸੀਂ ਘਰ ਆਓ, ਮੋਂਟਰੀਅਲ ਤੋਂ ਅਸੀਂ ਖਾਲੀ ਲੋਡ ਲੈ ਕੇ ਆਏ, ਮੇਰਾ ਬੇਟਾ ਨਾਲ ਸੀ, ਸਿੱਧਾ ਅਸੀਂ ਉਹਨਾਂ ਦੇ ਕਿਹਾ, ਅਸੀਂ ਪੁਲਿਸ ਨੂੰ ਫੋਨ ਕੀਤਾ, ਉਹ ਕਹਿੰਦੇ ਅਸੀਂ ਕੁਛ ਨੀ ਕਰ ਸਕਦੇ, ਤੁਸੀਂ ਕੋਰਟ ਚਲ ਜਾਓ। ਅਸੀਂ ਆਪਣੇ ਜਿਹੜੇ ਸਕੇਲ ਵਾਲੇ ਆ ਉਹਨਾਂ ਨੂੰ ਵੀ ਫੋਨ ਕੀਤਾ, ਕੁਛ ਵੀ ਲੋਅਰ ਨੂੰ ਫੋਨ ਕੀਤਾ, ਉਹ ਵੀ ਕਹਿੰਦਾ ਤੁਸੀਂ ਕੋਰਟ 'ਚ ਚਲ ਜਾਓ। ਹੁਣ ਕੋਰਟ 'ਚ ਜਾ ਕੇ ਕਿਹੜਾ ਤੁਹਾਡੇ ਲਈ ਉਹ ਸੋਲਵ ਹੋਣਾ, 2-3 ਸਾਲ ਲੱਗ ਜਾਣੇ, ਉਹਦਾ ਤਾਂ ਕੋਈ ਸੈਂਸ ਹੀ ਨਹੀਂ ਬਣਦੀ ਨਾ। ਉਹ ਕਹਿੰਦੇ ਅਸੀਂ ਨਹੀਂ ਤਾਂ ਲੀਨ ਪਾ ਦੇਣੀ, ਨਹੀਂ ਤਾਂ ਟਰੱਕ ਲੈ ਕੇ ਜਾਓ, ਨਹੀਂ ਪੈਸੇ ਦਿਓ, ਨਹੀਂ ਅਸੀਂ ਹੋਰ ਪੈਸੇ ਪਾਉਣੇ। ਸਾਨੂੰ ਖੜੇ ਪੈਰ $3200 'ਚ ਅਸੀਂ ਕੈਸ਼ ਮਤਲਬ ਡੀਲ ਕੀਤਾ ਉਹਨਾਂ ਨੇ, ਵਿਦਆਊਟ ਰੀਜ਼ਨ ਉਹ ਪੈਸੇ ਦੇਣੇ ਪਏ। ਔਰ ਮਕੈਨਿਕ ਨੂੰ ਕਿਹਾ ਜੇ ਤੇਰੇ ਤੋਂ ਨਹੀਂ ਜਗ੍ਹਾ ਸੀ ਜਾਂ ਤੂੰ ਨਹੀਂ ਠੀਕ ਕੀਤਾ, ਤੇਰੀ ਜੋਬ ਸੀ ਸਾਨੂੰ ਫੋਨ ਕਰਨਾ, ਸਾਨੂੰ ਦੱਸਣਾ ਚਾਹੀਦਾ ਸੀ ਕਿ ਤੁਸੀਂ ਆਪਣਾ ਟਰੱਕ ਲੈ ਜਾਓ, ਮੇਰੇ ਕੋਲ ਜਗ੍ਹਾ ਨੀ ਹੈਗੀ ਜਾਂ ਕੁਛ ਵੀ, ਹੈਨਾ। ਪਰ ਉਹਨੇ ਕੁਛ ਨੀ ਦੱਸਿਆ, ਉਹ ਸਾਰੇ ਰਲੇ ਹੋਈ ਆ, ਸ਼ਾਪਾਂ ਵਾਲੀ ਵੀ ਰਲੇ ਹੋਈ ਆ, ਉਹ ਜਾਣ ਕੇ ਹੀ ਕਰਦੇ ਤਾਂ।
1: ਨਹੀਂ ਪਰ ਚਲੋ, ਮੈਂ ਫਿਰ ਵੀ ਮੇਰੇ ਸਮਝ ਤੋਂ ਬਾਹਰ ਆ ਕਿ ਤੁਸੀਂ ਆਪਣਾ ਟਰੱਕ ਮਕੈਨਿਕ ਕੋਲ ਛੱਡ ਕੇ ਆਏ, ਮਕੈਨਿਕ ਨੇ ਟਰੱਕ ਰਿਪੇਅਰ ਨਹੀਂ ਕੀਤਾ, ਮਕੈਨਿਕ ਨੇ ਆਪਣੀ ਸ਼ੋਪ ਤੋਂ ਟੋ ਕਰਾ ਕੇ ਟਰੱਕ ਟੋ ਯਾਰਡ 'ਚ ਉਹ ਲੈ ਗਏ, ਫਿਰ ਤੁਹਾਨੂੰ ਕਹਿ ਰਿਹਾ ਕਿ 5,000 ਦਾ ਬਿੱਲ ਆਏ, ਕਿਵੇਂ ਤੁਹਾਡੀ ਬਿਨਾਂ ਪਰਮਿਸ਼ਨ ਤੋਂ ਤੁਹਾਡਾ ਟਰੱਕ ਉਹ ਟੋ ਕਰਾ ਕੇ ਉੱਥੇ ਲੈ ਕੇ?
6: ਇਹ ਤਾਂ ਗੱਲ ਆ, ਜੇ ਉੱਤੇ ਫੋਨ ਨੰਬਰ ਵੀ ਲਿਖਿਆ ਟੋ ਕੰਪਨੀ ਜਾਂ ਦੂਜਾ ਬੰਦਾ, ਜੇ ਹੁਣ ਤੁਹਾਡੀ ਪ੍ਰੋਪਰਟੀ 'ਚ ਟਰੱਕ ਖੜਾ ਉੱਤੇ ਨੰਬਰ ਲਿਖਿਆ,
1: ਕਲਾਇੰਟ
7: ਮਿਲੇ ਸੀਗੇ, ਐਂਡ ਉਹ ਦੋ ਬੈਂਕਸ ਕੋਲ ਜਾ ਕੇ ਆਏ ਸੀਗੇ, ਜਿੱਥੇ ਬੈਂਕਸ ਹਸਬੈਂਡ ਐਂਡ ਵਾਈਫ ਸੀ, ਫਸਟ ਟਾਈਮ ਹੋਮ ਬਾਇਰ, ਤੇ ਉਹਨਾਂ ਦੀ ਕੰਬਾਈਨਡ ਇਨਕਮ 120,000 ਦੀ ਸੀ, ਐਂਡ ਦੋ ਬੈਂਕਸ ਕੋਲ ਜਾ ਕੇ ਆਏ, ਦੋਨੇ ਬੈਂਕਸ ਨੇ ਮਿਨੀਮਮ ਡਾਊਨ ਤੇ ਉਹਨਾਂ ਨੂੰ 5,80,000 ਦੇ ਘਰ ਲਈ ਪ੍ਰੂਫ ਕੀਤਾ ਸੀ, ਐਂਡ ਉਹ ਕਹਿੰਦੇ ਜੀ ਸਾਡੇ ਪੇਰੈਂਟਸ ਨੇ ਵੀ ਆਉਣਾ ਤੇ ਅਸੀਂ ਆਪਸ਼ਨ ਐਕਸਪਲੋਰ ਕਰ ਰਹੇ ਹਾਂ, ਤੇ ਮੈਂ ਉਹਨਾਂ ਨੂੰ 800,000 ਦੇ ਘਰ ਲਈ ਅਪਰੂਵ ਕੀਤਾ ਮਿਨੀਮਮ ਡਾਊਨ ਦੇ ਨਾਲ। ਇਹ ਬੈਂਕ ਤੋਂ 3.65 ਇੰਟਰਸਟ ਰੇਟ ਤੇ ਉਹਨਾਂ ਦੀ ਆਹ ਵੀਕ ਅਪਰੂਵਲ ਆਲਰੇਡੀ ਆ ਚੁੱਕੀ ਆ। ਸੋ ਤੁਹਾਡੇ ਨਾਲ ਇਹ ਸਟੋਰੀ ਤਾਂ ਸ਼ੇਅਰ ਕਰ ਰਹੇ ਹਾਂ ਕਿ ਜੀ ਆਪਸ਼ਨ ਜ਼ਰੂਰ ਐਕਸਪਲੋਰ ਕਰੋ ਆਪਣੀਆਂ। ਜੇ ਤੁਹਾਨੂੰ ਇੱਕ ਬੈਂਕ ਕਹਿ ਰਿਹਾ ਜੀ ਅਸੀਂ 6,00,000 ਦੇ ਘਰ ਲਈ ਪ੍ਰੂਵ ਕਰ ਰਹੇ ਹਾਂ, ਦੈਟ ਡਜ਼ ਨਾਟ ਮੀਨ ਕਿ ਹਰੇਕ ਬੈਂਕ ਤੁਹਾਨੂੰ 6,00,000 ਦੇ ਘਰ ਲਈ ਪ੍ਰੂਵ ਕਰੂਗਾ। ਕੋਈ ਬੈਂਕ ਹੋਰ ਘੱਟ ਲਈ ਪ੍ਰੂਵ ਕਰਨਗੇ, ਮੇ ਬੀ 5.5 ਜਾਂ ਦੂਜੇ ਬੈਂਕ ਜਿੱਦਾਂ ਸਾਡੇ ਕੇਸ ਦੇ ਵਿੱਚ ਆਹ ਬੈਂਕ ਨੇ 8,00,000 ਦੇ ਘਰ ਲਈ ਪ੍ਰੂਵ ਕੀਤਾ। ਸੋ ਆਪਸ਼ਨ ਜ਼ਰੂਰ ਐਕਸਪਲੋਰ ਕਰੋ, ਇਹ ਨਾ ਅਸਿਊਮ ਕਰ ਲਿਆ ਕਰੋ ਕਿ ਜੀ ਅਸੀਂ ਤਾਂ ਘਰ ਲੈ ਹੀ ਨਹੀਂ ਸਕਦੇ। ਐਂਡ ਬਾਕੀ 2-3 ਮਹੀਨੇ ਜਾਂ 6 ਮਹੀਨੇ ਪਹਿਲਾਂ ਤੋਂ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ, ਸਪੈਸ਼ਲੀ ਫਸਟ ਟਾਈਮ ਹੋਮ ਬਾਇਰਸ ਲਈ, ਚਾਹੇ ਉਹ ਕ੍ਰੈਡਿਟ ਕਾਰਡ ਦਾ ਧਿਆਨ, ਆਪਣਾ ਕ੍ਰੈਡਿਟ ਸਕੋਰ ਦਾ ਧਿਆਨ ਰੱਖਣਾ, ਜਾਂ ਡਾਊਨ ਪੇਮੈਂਟ ਦਾ ਧਿਆਨ ਰੱਖਣਾ, ਜਾਂ ਇਨਕਮ ਸਟੇਬਿਲਿਟੀ ਦਾ ਧਿਆਨ ਰੱਖਣਾ। ਇਹ ਤੋਂ ਇਲਾਵਾ ਹੋਰ ਕੋਈ ਕੁਐਸਚਨ ਆ, ਕੋਈ ਗਾਈਡੈਂਸ ਦੀ ਲੋੜ ਆ, ਚਾਹੇ ਤੁਸੀਂ ਨੈਕਸਟ ਈਅਰ ਘਰ ਲੈਣਾ, ਇੱਕ ਵਾਰ ਜ਼ਰੂਰ ਸਾਡੀ ਟੀਮ ਨਾਲ ਮਿਲੋ। ਟੀਮ ਹਰਮਨ ਬੱਤਾ 6476859000 6487-685-9000। ਥੈਂਕ ਯੂ ਨਵੀ,
1: ਥੈਂਕ ਯੂ ਹਰਮਨ। 6476859000 ਟੀਮ ਹਰਮਨ ਬੱਤਾ। ਸੋ ਖੈਰ, ਅੱਜ ਅਸੀਂ ਗੱਲ ਕਰ ਰਹੇ ਸੀ ਰੈਂਟਲ ਸਕੈਮਸ ਬਾਰੇ, ਵੀ ਤੁਸੀਂ ਕੀ ਕਦੇ ਵਿਕਟਿਮ ਹੋਏ ਹੋ ਰੈਂਟਲ ਸਕੈਮ ਨੂੰ ਲੈ ਕੇ? ਹੁਣ ਮੈਂ ਖਬਰ ਸ਼ੇਅਰ ਕਰ ਰਹੀ ਸੀ, ਕੁੜੀ ਹੈ 27 ਸਾਲ ਦੀ ਸਵਰੀਤ ਕੌਰ, ਤੇ ਇੱਕ ਅਲੈਜਡ ਰੈਂਟਲ ਸਕੈਮ ਦੇ ਵਿੱਚ ਉਹਨੂੰ ਅਰੈਸਟ ਕੀਤਾ ਗਿਆ। ਸੋ ਹੋਇਆ ਕਿ ਕਹਿੰਦੇ ਕਿ ਇਸ ਲੜਕੀ ਨੇ ਆਨਲਾਈਨ ਸੋਸ਼ਲ ਮੀਡੀਆ ਤੇ ਰੈਂਟਲ ਕੋਈ ਬੇਸਮੈਂਟ ਲਈ ਐਡਾਂ ਉਡਾਂ ਪਾਈਆਂ ਵੀ ਬੇਸਮੈਂਟ ਰੈਂਟ ਲਈ ਅਵੇਲੇਬਲ ਹੈ। ਲੋਕ ਜਿਹੜੇ ਚਾਹੁੰਦੇ ਸੀ ਰੈਂਟ ਲਈ ਯੂਨਿਟ, ਉਹਨਾਂ ਨੇ ਉਹਨੂੰ ਕੰਟੈਕਟ ਕਰਤਾ। ਕੁੜੀ ਨੇ ਨਕਲੀ ਕੋਈ ਡਾਕੂਮੈਂਟ ਬਣਾ ਕੇ ਸਾਈਨ ਵੀ ਕਰਾ ਲਿਆ ਉਹਤੋਂ, ਉਹਨਾਂ ਤੋਂ ਡਿਪੋਜ਼ਿਟ ਵੀ ਲੈ ਲਏ ਫਸਟ ਲਾਸਟ ਮੰਥ, ਅਤੇ 17 ਜਣਿਆਂ ਤੋਂ ਤਕਰੀਬਨ $5,000 ਇਸ ਕੁੜੀ ਨੇ ਲੈ ਲਿਆ। ਟੋਟਲ $60,000 ਤਕਰੀਬਨ ਇੱਕ ਸਾਲ ਦੇ ਵਿੱਚ ਵਿੱਚ ਇਸ ਕੁੜੀ ਨੇ ਲੋਕਾਂ ਨੂੰ ਡਿਫਰੋਡ ਕਰਕੇ 60,000 ਕਮਾ ਲਿਆ। ਕੋਈ ਯੂਨਿਟ ਨਹੀਂ ਸੀ ਰੈਂਟ ਲਈ ਅਵੇਲੇਬਲ, ਇਸ ਕੁੜੀ ਕੋਲ ਕੋਈ ਅਥੋਰਿਟੀ ਨਹੀਂ ਸੀ ਵੀ ਇਹ ਰੈਂਟ ਕਰੇ, ਅਤੇ ਲੋਕ ਵਿਚਾਰੇ ਜਿਹੜੇ ਦਿਨ 'ਤੇ ਮੂਵ ਇਨ ਹੋਣਾ ਸੀ ਗਏ, ਉੱਥੇ ਤਾਂ ਕੋਈ ਯੂਨਿਟ ਹੀ ਹੈ ਨਹੀਂ ਮੂਵ ਇਨ ਲਈ, ਨਾ ਉਹਨਾਂ ਨੂੰ ਪੈਸਾ ਮਿਲਿਆ ਨਾ ਉਹਨੂੰ ਰੈਂਟ ਲਈ ਜਗ੍ਹਾ ਮਿਲੀ। ਸੋ ਅੱਜ ਬਸ ਆਪਾਂ ਇੱਕ ਅਵੇਅਰਨੈਸ ਦੀ ਤੌਰ ਦੇ ਉੱਤੇ ਇਹ ਗੱਲਬਾਤ ਕਰ ਰਹੇ ਹਾਂ ਤਾਂ ਕਿ ਯਾਰ ਲੋਕਾਂ ਨਾਲੇ ਨਾ ਹੋਵੇ। ਆਪਣੇ ਬੜੇ ਮਿਹਨਤ ਦੇ ਕਮਾਏ ਹੋਏ ਪੈਸੇ ਜਦੋਂ ਐਂ ਜਾਂਦੇ ਲੱਗਦੇ ਆ ਤਾਂ ਬੰਦੇ ਨੂੰ ਬਹੁਤ ਦੁੱਖ ਹੁੰਦਾ, ਬੰਦੇ ਨੂੰ ਫਾਈਨੈਂਸ਼ਲੀ ਕਿੰਨਾ ਯਾਰ ਇਹ ਚੀਜ਼ ਹਰਟ ਕਰਦੀ ਆ। ਸੋ ਤੁਸੀਂ ਕਦੇ ਰੈਂਟਲ ਦੇ ਕਿਸੇ ਸਕੈਮ ਚੱਕਰ 'ਚ ਫਸੇ ਹੋ, ਹੁਣ ਮੈਨੂੰ 2-4 ਜਣੇ ਦੀ ਕਾਲ ਆਈ, ਇਹਨਾਂ ਵੀ ਸਾਡੇ ਨਾਲ ਵੀ ਹੋਇਆ। ਇੱਕ ਤਾਂ ਕਹਿੰਦੇ ਕਿ ਨਵੀਂ ਅਸੀਂ ਕਿਸੇ ਦੇ ਗਏ, ਕਿਸੇ ਨੇ ਉੱਥੇ ਸਾਨੂੰ ਬੇਸਮੈਂਟ ਦਿਖਾ ਵੀ ਦਿੱਤੀ ਵੀ ਇਹ ਬੇਸਮੈਂਟ ਆ। ਜਿਹੜੇ ਦਿਨ 'ਤੇ ਮੂਵ ਇਨ ਹੋਣਾ ਸੀ ਅਸੀਂ ਉੱਥੇ ਗਏ, ਉਹ ਜਿਹਨਾਂ ਦਾ ਘਰ ਸੀ ਉਹ ਕਹਿੰਦੇ ਨਹੀਂ ਯਾਰ ਸਾਨੂੰ ਤਾਂ ਪਤਾ ਨਹੀਂ, ਉਹ ਬੰਦਾ ਸਾਨੂੰ ਕਹਿੰਦਾ ਸੀ ਬੇਸਮੈਂਟ ਮੈਂ ਚੜ੍ਹਾ ਦੂੰ ਤੁਹਾਡੀ, ਉਹ ਬੰਦਾ $2,000 ਲੈ ਗਿਆ ਸਾਡਾ। ਸੋ ਬੜੇ ਲੋਕਾਂ ਨਾਲ ਹੋ ਰਿਹਾ, ਆਪਾਂ ਨੂੰ ਇਹ ਹੈ ਕਿ ਵੱਧ ਤੋਂ ਵੱਧ ਲੋਕ ਜਿੰਨੇ ਬਚਾ ਸਕਦੇ ਬਚਾਈਏ। ਸੋ ਇੱਕ ਤੁਸੀਂ ਨਾਲ ਦੀ ਨਾਲ ਕੈਲੇਡਨ ਮਿਤਸੂਬਿਸ਼ੀ ਨੂੰ ਵੀ ਯਾਦ ਰੱਖੋ, ਮਿਤਸੂਬਿਸ਼ੀ ਦੀ ਗੱਡੀ, ਮਿਤਸੂਬਿਸ਼ੀ ਦਾ SUV ਲੈਣਾ, ਕੈਲੇਡਨ ਮਿਤਸੂਬਿਸ਼ੀ ਦੇ ਜੀਵਨ ਸਿੱਧੂ ਬਾਈ ਜੀ ਨੂੰ ਫੋਨ ਕਮਾਓ 6476782754। 10 ਸਾਲ ਦੀ ਵਾਰੰਟੀ ਹੈ ਮਿਤਸੂਬਿਸ਼ੀ ਦੀਆਂ ਗੱਡੀਆਂ ਤੇ 6476782754। ਜੀ 9834 ਹੈਲੋ।
8: ਹੈਲੋ, ਸਤਿ ਸ਼੍ਰੀ ਅਕਾਲ ਨਵੀ।
1: ਸਤਿ ਸ਼੍ਰੀ ਅਕਾਲ ਜੀ
8: ਨਵੀ, ਤੇਰੇ ਕੋਲ ਕੋਈ ਵੀਰ ਬਣ ਕੇ ਉਹਦਾ ਨੰਬਰ ਹੈਗਾ ਜਿਹੜੇ ਘਰਾਂ ਦੀ ਤੇ ਆਟੋ ਇੰਸ਼ੋਰੈਂਸ ਕਰਦੇ?
1: ਹਾਂਜੀ, ਹੁਣੇ
8: ਮੈਂ ਆਰਾਮ ਨਾਲ ਦਿਓ।
1: ਹਾਂਜੀ, ਨੰਬਰ ਹੈ 647
8: ਜੀ
1: 394
8: ਹਾਂਜੀ
1: 43-69
8: 3
1: ਹਾਂਜੀ।
9: ਜਿਹੜੇ ਫਰੋਡ ਕਰਦੇ ਆ ਉਹਨਾਂ ਦਾ ਪਹਿਲਾਂ ਤਾਂ ਗੱਲ ਇਹ ਜਿਹੜੇ ਦਿੰਦੇ ਆ ਪੈਸੇ ਉਹਨਾਂ ਨੂੰ ਇੰਨਾ ਨੀ ਸਮਝ ਲੱਗਦੀ ਵੀ ਅਸੀਂ ਕਿਉਂ ਦਿੰਦੇ ਆ। ਜਦੋਂ ਕੋਈ ਅਸੀਂ ਵੀ ਲੈਂਦੇ ਆ ਰੈਂਟ, ਅਸੀਂ ਕਿਸੇ ਨੂੰ $100-200 ਪਹਿਲਾਂ ਅਸੀਂ ਕਰਦੇ ਆ ਟ੍ਰਾਂਸਫਰ, ਬਾਕੀ ਜਿਸ ਦਿਨ ਮੂਵ ਹੁੰਦੇ ਆ ਅਸੀਂ ਉਸ ਦਿਨ ਦਿੰਦੇ ਆ ਫਸਟ ਤੇ ਲਾਸਟ, ਤੇ ਇੰਨਾ ਮਤਲਬ ਸਮਝ ਨੀ ਲੱਗਦੀ ਵੀ ਇੰਨੇ ਕਿੱਦਾਂ ਹੋ ਸਕਦੇ ਆ, ਵੀ ਇਹਨਾਂ ਨੂੰ ਇੰਨਾ ਨੀ ਪਤਾ ਲੱਗਦਾ।
1: ਮੈਂ ਉਹੀ ਤਾਂ ਪੰਗਾ ਨਾ ਲੋਕਾਂ ਨੂੰ ਵਿਚਾਰਿਆਂ ਨੂੰ, ਬਹੁਤੇ ਨੂੰ ਨਹੀਂ ਪਤਾ ਹੈਗਾ।
9: ਮਤਲਬ ਅਸੀਂ ਆਪਣੀ ਜਿਹੜੀ ਸਾਡੀ ਅਸੀਂ ਹੁਣ ਅਰਲੀ 40 ਚ ਪਹੁੰਚਣ ਵਾਲੇ ਆ, ਜਿਹੜੀ ਇਹ ਜਨਰੇਸ਼ਨ ਆ, ਜੇ ਅਸੀਂ ਆਪਣੇ ਪੇਰੈਂਟਸ ਨਾਲ ਕੰਪੇਅਰ ਕਰਕੇ ਦੇਖੀਏ ਉਹਨਾਂ ਚ ਬਹੁਤ ਸਬਰ ਸੀ, ਉਹਨਾਂ ਸਾਡੇ ਚ ਨੀ ਹੈਗਾ। ਪਰ ਜੇ ਹੁਣ ਅਸੀਂ ਆਪਣੇ ਨਾਲ ਇਹਨਾਂ ਨੂੰ ਕੰਪੇਅਰ ਕਰੀਏ, ਇਹਨਾਂ ਚ ਤਾਂ ਜਮੇ ਹੈ ਨੀ, ਇਹਨਾਂ ਸਾਰਾ ਕੁਛ ਛੇਤੀ ਚਾਹੀਦਾ ਆ, ਛੇਤੀ ਉਹਨਾਂ ਨੂੰ ਜੋਬ ਮਿਲ, ਛੇਤੀ ਪੈਸਾ ਮਿਲ ਜਾਵੇ, ਛੇਤੀ ਵਿਆਹ ਹੋ ਜਾਵੇ, ਸਾਰਾ ਕੁਛ ਛੇਤੀ ਛੇਤੀ ਹੋ ਜਾਵੇ, ਬਸ ਪਤਾ ਨੀ ਛੇਤੀ ਇੰਨੀ ਇਹਨਾਂ ਨੇ ਕਿੱਥੇ ਵਜਾਣਾ ਕਰਕੇ ਸਾਰਾ ਕੁਛ
1: ਨਹੀਂ। ਨਾਲੇ ਦੇਖੋ $60,000 ਦੇ ਚੱਕਰਾਂ ਦੇ ਵਿੱਚ ਉਹ ਵੀ ਸਾਲ ਚ ਤੂੰ ਕਮਾਇਆ, ਆਪਣੀ ਸਾਰੀ ਤੂੰ ਜ਼ਿੰਦਗੀ ਖਰਾਬ ਕਰਕੇ ਬਹਿ ਗਈ ਆ।
9: ਉਹੀ ਤਾਂ ਗੱਲ ਮਤਲਬ ਸਮਝ ਨਹੀਂ ਆਈ, ਪਤਾ ਨੀ ਜਿਹੜੇ ਮਤਲਬ ਥੋੜਾ ਜਿਹਾ ਸੋਸ਼ਲ ਮੀਡੀਆ ਨੇ ਤਾਂ ਭਾਜੀ ਦਿਮਾਗ ਹੀ ਨਾ ਬੱਚਿਆਂ ਦੇ ਨਾ ਮਤਲਬ ਜਿੱਦਾਂ ਕੰਮ ਕਰਨਾ ਬੰਦ ਹੀ ਕਰਤਾ ਸੋਸ਼ਲ ਮੀਡੀਆ ਨੂੰ ਦੇਖ ਦੇਖ ਕੇ, ਵੀ ਉੱਥੋਂ ਲੋਕੀ ਬਹੁਤ ਛੇਤੀ ਅਮੀਰ ਹੁੰਦੇ ਆ, ਇਹਨਾਂ ਨੂੰ ਬਸ ਅਮੀਰ ਹੋਣ ਦੇ ਲਈ ਇੰਨਾ ਵੀ ਇਹਨਾਂ ਨੂੰ ਸਮਝਣ ਲੱਗਦੀ ਸਹੀ ਕਿਆ ਹੈ ਗਲਤ ਕਿਆ ਹੈ।
1: ਪਰ ਤੁਸੀਂ ਕਦੇ ਕੋਈ ਏਦਾਂ ਦੇ ਰੈਂਟਲ ਸਕੈਮ ਬਾਰੇ ਕਦੇ ਸੁਣਿਆ ਹੈ? ਨਹੀਂ, ਤੁਸੀਂ ਨਹੀਂ ਜਾਣਦੇ ਜਿਨ੍ਹਾਂ ਨਾਲ ਕਦੇ ਕੋਈ ਹੋਇਆ?
9: ਨਹੀਂ, ਰੈਂਟ ਸਕੈਮ ਸੁਣਿਆ ਬਹੁਤ ਆ। ਅਸੀਂ ਤਾਂ ਜਦੋਂ ਹੁਣ ਅਸੀਂ ਪਹਿਲਾਂ ਅਸੀਂ ਰੈਂਟ ਤੇ ਅਸੀਂ ਤਾਂ ਮੂਵ ਹੁੰਦੇ ਸੀਗੇ, ਇੱਕ ਦੋ ਵਾਰ ਹੋਏ ਆ, ਜ਼ਿਆਦਾ ਨੀ। ਤੇ ਅਸੀਂ ਤਾਂ ਜਿੱਦਾਂ ਜਿੰਨਾ ਵੀ ਗੱਲ ਕਰਨੀ ਉਹ ਅਸੀਂ ਉਹਨਾਂ ਨੇ ਕਹਿਣਾ ਕਿ ਹੁਣ ਅਸੀਂ $100-200 ਮੂਵ ਕਰ ਦਿੰਦੇ ਹਾਂ, ਜਦੋਂ ਅਸੀਂ ਮੂਵ ਹੋਵਾਂਗੇ ਸਾਨੂੰ ਫਸਟ ਤੇ ਲਾਸਟ ਅਸੀਂ ਉਦੋਂ ਦੇਵਾਂਗੇ, ਤੇ ਬਾਕੀ ਜੇ ਉਹ ਕਿਸੇ ਨੇ ਕਹਿਣਾ ਵੀ ਤੇ ਸਾਨੂੰ 500 ਕਰ ਦੋ, ਅਸੀਂ ਉਹਨੂੰ ਕਹਿਣਾ 500 ਕਰ ਦਿੱਤਾ, ਜੇ ਮਤਲਬ ਉਸਨੂੰ ਕੈਸ਼ ਵੀ ਦਿੱਤਾ ਤਾਂ ਵੀ ਉਹ ਤੋਂ ਮਤਲਬ ਅਸੀਂ ਟੈਕਸਟ ਮੈਸੇਜ ਦੇ ਵਿੱਚ ਅਸੀਂ ਕਹਿਣਾ ਤੁਸੀਂ ਕਹੋ ਲਿਖ ਕੇ ਦੱਸੋ ਸਾਨੂੰ ਵੀ ਅਸੀਂ ਰਿਸੀਵ ਕਰ ਲਿਆ ਤੁਹਾਡੇ ਕੋਲ 500, ਤੇ ਅਸੀਂ ਉਹ ਰੱਖਣਾ ਜਾਂ ਫਿਰ ਅਸੀਂ ਯੂਜ਼ਲੀ ਈ ਟ੍ਰਾਂਸਫਰ ਇਹ ਕਰੀਦਾ ਸੀ,
1: ਮਤਲਬ
9: ਇੱਦਾਂ ਦਾ ਮਤਲਬ
1: ਨਹੀਂ। ਚਲੋ 100-200 ਦੇ ਤਾਂ ਠੀਕ ਹੈ, ਬਟ $5,000 ਹੀ ਦੇ ਦੇਣਾ ਚੱਕ ਕੇ?
9: ਹਾਂਜੀ ਪਰ
1: ਚਲੋ ਹੈਗੇ ਕਈ ਲੋਕ ਬੇਚਾਰੇ ਜਿਹਨਾਂ ਨੂੰ ਨਹੀਂ ਅਵੇਅਰਨੈਸ ਹੁੰਦੀ। ਸੋ ਚਲੋ ਥੈਂਕ ਯੂ। ਸਟੂਡੀਓ ਦਾ ਆਪਣਾ ਨੰਬਰ ਹੈ 905-633-7907-905-673-3337 ਆਪਣਾ ਫੋਨ ਨੰਬਰ ਹੈ। ਮਾਸਟਰ ਸਲੀਮ ਜੀ ਪਰਸੋਂ ਨੂੰ ਇੱਥੇ ਪਰਫੋਰਮ ਕਰ ਰਿਹਾ ਵੀ ਮਿਸੀਸਾਗਾ ਕਨਵੈਨਸ਼ਨ ਸੈਂਟਰ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਇੱਕ ਤਾਂ ਸ਼ੋ 80% ਸੋਲਡ ਆਊਟ ਹੈ, 20 ਟਿਕਟਾਂ ਨੇ $60 ਵਾਲੀਆਂ ਸਿਰਫ $30 ਦੇ ਵਿੱਚ ਤੁਹਾਨੂੰ ਮਿਲ ਰਹੀਆਂ ਨੇ। $60 ਵਾਲੀ ਟਿਕਟ $30 ਦੇ ਵਿੱਚ ਸਿਰਫ 20 ਟਿਕਟਾਂ ਨੇ, ਵੈਰੀ ਲਿਮਿਟਡ। ਯਾਰ ਸੋਫਟ ਡਰਿੰਕ ਅਨਲਿਮਿਟਡ, ਜਿੰਨੇ ਮਰਜ਼ੀ ਇੰਜੋਏ ਕਰੋ, ਨਾਲੇ ਮਾਸਟਰ ਸਲੀਮ ਜੀ ਨੂੰ ਦੇਖੋ। ਸੋ ਜਿਹੜੀ ਜਨਰਲ ਐਡਮਿਸ਼ਨ 60 ਵਾਲੀ ਟਿਕਟ ਹੈ 30 ਚ, ਜਿਹੜੀ VIP ਟਿਕਟ 80 ਵਾਲੀ ਹੈ 49 ਚ। ਤੁਸੀਂ ਟੈਕਸਟ ਮੈਸੇਜ ਕਾਲ ਕਰ ਲਓ ਤੇ ਪਰਸਨ ਉਸ ਮਾਸਟਰ ਸਲੀਮ ਜੀ ਨੂੰ ਦੇਖੋ, 437-870-0001 437-870-0001 437-870-0001 437-870-0001 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ। ਫੈਸ਼ਨ IQ, ਤੁਸੀਂ ਅਗਰ ਕਿਸੇ ਨੇ ਵੀ ਕੋਟ ਪੈਂਟ ਲੈਣੇ ਆ, ਕੁੜਤੇ ਪਜਾਮੇ ਲੈਣੇ ਆ, ਇੱਕ ਲਓ, ਦੂਜਾ 30% ਡਿਸਕਾਊਂਟ ਦੇ ਉੱਤੇ। ਫੈਸ਼ਨ IQ ਏਅਰਪੋਰਟ ਡੇਰੀ, ਕੁਈਨ ਕੈਨੇਡੀ ਮੈਕਵੀਨ ਮੇਫੀਲਡ। ਨੰਬਰ ਹੈ 905-453-2225 905-453-2225। ਸੋ ਅੱਜ ਆਪਾਂ ਗੱਲਬਾਤ ਕਰ ਰਹੇ ਵੀ ਰੈਂਟਲ ਸਕੈਮ ਕਿੱਦਾਂ ਕਿੱਦਾਂ ਦੇ ਚੱਲ ਰਹੇ ਨੇ। ਕੀ ਤੁਹਾਡੇ ਨਾਲ ਵੀ ਕਦੇ ਕੋਈ ਰੈਂਟਲ ਸਕੈਮ ਹੋਇਆ? ਕਿਵੇਂ ਹੋਇਆ? ਤੁਸੀਂ ਆਨਲਾਈਨ ਯੂਨਿਟ ਲੱਭੀ, ਅਗਲਿਆਂ ਨੂੰ ਜਾ ਕੇ ਤੁਸੀਂ ਡਿਪੋਜ਼ਿਟ ਦੇ ਦਿੱਤਾ, ਜਾਂ ਜੋ ਵੀ ਤੁਹਾਡੇ ਨਾਲ ਸਿਚੁਏਸ਼ਨ ਹੋਇਆ, ਜਾਂ ਤੁਹਾਡੇ ਨੋਨ 'ਚ ਕੋਈ ਵੀ ਨੇ ਜਿਨ੍ਹਾਂ ਨਾਲ ਕਦੇ ਕੋਈ ਰੈਂਟਲ ਸਕੈਮ ਹੋਇਆ ਹੋਵੇ, ਤਾਂ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਅੱਜ। ਅਤੇ ਨੰਬਰ ਹੈ ਆਪਣਾ 905-673-3337-905-673-3337 ਆਪਣਾ ਇੱਕ ਫੋਨ ਨੰਬਰ ਹੈ, ਅਤੇ 905-673-3337। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, TV ਦੇਖਣਾ ਔਖਾ, ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ, ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ, ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 Very good. G2065, hello.
10: ਜੀ ਗੁਡ ਮਾਰਨਿੰਗ ਨਵੀਨ ਭਾਈ, ਕੀ ਹਾਲ ਹੈ?
1: ਠੀਕ ਹੈ ਸਰ, ਠੀਕ ਹੈ, ਕੀ ਹਾਲ ਹੈ?
10: ਜੀ ਬਿਲਕੁਲ ਬਹੁਤ ਅੱਛੇ, ਬੜਾ ਅੱਛਾ ਆਪਣੇ ਟੌਪਿਕ ਜੀ ਅਵੇਅਰਨੈਸ ਕੇ ਲੀਏ ਕੀਆ। ਮੈਂ ਹਮ ਅੱਜ ਕੱਲ ਅਸਲ ਮੈਂ ਢੂੰਢ ਹੀ ਰਹੇ ਹੈ ਘਰ, ਇਸ ਤਰ੍ਹਾਂ ਸੇ ਨਾ ਮੈਂ ਰੈਂਟਲ ਅਪਾਰਟਮੈਂਟ ਮੇ ਰਹਤਾ ਹੂੰ ਤੋ ਮੂਵ ਕਰਨਾ ਹੈ, ਕੋਈ ਦੂਸਰਾ ਬੜਾ ਚਾਹੀਏ। ਮੇਰਾ ਬੇਟਾ ਰਾਤ ਕੋ ਹੀ ਮੁਝੇ ਆ ਕੇ ਵੋ ਕਰ ਰਿਹਾ ਅਸਲ ਮੈਂ ਸਰਚ ਜ਼ਿਆਦਾ, ਮਤਲਬ ਮੁਝੇ ਕਹਤਾ ਹੈ ਕਿ ਬਾਬਾ ਯੇ ਇੱਕ ਸਾਈਟ ਹੈ, ਵੋ ਕਹਤੀ ਹੈ ਕਿ ਆਪਣੀ ਪੇ ਸਟਬਸ ਦੇ ਔਰ ਇੱਕ ਬੜਾ ਸਾ ਫਾਰਮ ਦੇ ਦਿਆ ਉਹਨਾਂ ਨੇ, ਕਈ ਸਾਰੀ ਡਿਟੇਲਸ ਇਸਕੇ ਅੰਦਰ ਆਪਣੀ ਭਰੇ, उसमें को बैंकिंग डिटेल्स भी है सारा कुछ, अपना एड्रेस ये वो सब डाले उसके अंदर। तो मैंने कहा यार मैंने पहले हमने जब कभी ढूंढे हैं तो इतनी डिटेल्स और पेस्ट आप जिस तरह की चीजें तो नहीं होती, वो तो आप घर पसंद करते हैं उधर जाके उनका नंबर होता है रियल्टर का और उस वो आपको अपॉइंटमेंट बुक करता है, आप जाके देखते हो पसंद आता है तो वो प्रोसेस कर देते हैं। इतनी डिटेल्स तो नहीं कभी भी मांगी तो वो, लेकिन वो साइट का नाम मैंने कहा कौन सी साइट से आपने देखा है, तो वो कहते हैं साइट का मुझे नाम सही तरह से तो शायद याद नहीं आ रहा लेकिन जेड से स्टार्ट होता है तो वो एक साइट है कोई इस तरह से करके ना। तो मैं ऐसे ही मैंने कहा आपने क्योंकि ये मैं भी सुन ही रहा था ये टॉपिक आपने लकीली ऐसे यही छेड़ा हुआ है तो थोड़ा इसमें हमें एजुकेट करें इस तरह की चीजें जो है, ये मतलब एक नॉर्मल है पे स्टब मांगना और इतने फॉर्म में डिटेल्स मांगना, किराए का आपने अपार्टमेंट एक दिखाना है उसके लिए, ये मुझे समझ नहीं आई।
1: नहीं ये चीजें तो वो लोग तब मांगते हैं जब आपने हाँ कर दी कि यस हमको ये यूनिट चाहिए, सिर्फ देखने के लिए तो नहीं आपको पे स्टब देना चाहिए। अगर आप यूनिट में इंटरेस्टेड हो आपको लगता है यस ये मेरे लिए सही है फिर ही आप दो वो डॉक्यूमेंट।
10: बिल्कुल ठीक है, तो ये देखें ना अभी तो हम सिर्फ उसको कह रहे थे कि हमें विजिट कराओ, ये हमने कुछ किया है, हमें ये घर दिखाओ आप।
1: नहीं पहला घर देखो घर पसंद करो फिर चलो तुसी जे यू नो चाहने हो घर फिर तुसी जो मर्जी दसो कि थोनू केड़ी जगह घर चाहिए। मिसागा, चलो मिसागा में कभी कोई किसी का हो तो आपको बताएंगे ठीक है।
10: हाँ जरूर, बहुत
1: चलो बहुत मेहरबानी, थैंक यू। स्टूडियो का नंबर है अपना 905-673-3337-9057-973-333-7। सब्जी मार्केट नाले रेस्टोरेंट है नाले ग्रोसरी स्टोर है 24 घंटे 7 दिन खुला। एक लोकेशन है 10 लोअर मेल गेट सैंडलवुड मैकलॉगलिन, दूजी लोकेशन 10,970 ब्रैमली रोड ब्रैमली कंट्री साइड। हर तरह दियां ताजियां सब्जियां गोल कद्दू चप्पन कद्दू टिंडो हरे मटर फ्रैश साग बाथू आदि मिल रहा। इतों चिकन लेग बिरयानी फिश पकौड़ा 1 किलो दूजा फ्री। सब्जी मार्केट 10 लोअर मेल गेट सैंडलवुड मैकलॉगलिन या 10,970 ब्रैमली रोड ब्रैमली एंड कंट्री साइड सब्जी मार्केट। तुसी अगर किचन रेडी करवानी है ना टॉप टॉप टॉप ऑफ द लाइन किचन, किचन कैबिनेट काउंटरटॉप वैनिटीज टीवी दे आले दुआले कोई एंटरटेनमेंट यूनिट वधिया जी बनाउणी है कैबिनेट साथ ता न्यू हाइट्स किचन दे जसपाल राय भाजी नूं फोन करो 416-859-1920 नंबर है ना 416-859-1920 416-859-1920 दे उत्ते तुसी संपर्क करो थोड़े लई जसपाल राय जी हाजिर ने 416-859-1920। सो मेन गल ये है कि यार कोई भी प्रॉपर्टी तुसी रेंट ते लै रहे हो प्लीज बी केयरफुल, तुसी अगलिया नूं डिपॉजिट उदों ही दो पहला जाके घर देखो। हुण एक वीर ने बड़ा वधिया शेयर किया उन्होंने कहो कि असी प्रूफ चाहुणे आ कि घर थोड़ा ही है, एक एक चीज वेरीफाई करो फिर ही पैसे दो, नहीं तो जे बंदा बाद विच फसदा ना तां बड़ा वड्डा पंगा। सो जस्ट बी केयरफुल एंड टेक केयर। प्रोग्राम है पंजाबी लहरा, तुसी सुन रहे हो प्रोग्राम पंजाबी लहरा नवी सिद्धू दे नाल। अपनी बिजनेस दी एडवर्टाइजमेंट दे लई या होर कोई भी जानकारी लैण दे लई कॉल करो 647-504-1557 647-504-1557।
11: Imagine having a Muskoka getaway that works for you, even when you're not there. Discover a rare opportunity at an exclusive open house in Huntsville, where peaceful surroundings, year-round enjoyment, and endless outdoor adventures meet proven investment potential. This exceptional property offers 3 bedrooms, modern finishes, and lake access nearby. Curious to learn more? Visit the open house Saturday, July 25th from 1 till 3, or contact Jay Gundam, Remax Gold Realty, Inc. at 416-265-2222. 22.
12: कमाल दा कैसी यार यकीन ही नहीं होंदा।
13: तेनू इधर ते यकीन नहीं होंदा। तू ए सुन, सेव ऑन एनर्जी वाले फ्री इलेक्ट्रिक हीट पंप ते रहने जे तुहाडे घर विच इलेक्ट्रिक जा ऑयल हीटिंग है।
14: इस गल ते मैनू पूरा यकीन है, ओ ते इंस्टॉलेशन दा 100% खर्चा भी आप देंदे ने, ते जे तुहाडे घर विच ऑयल हीटिंग है ते ओ ऑयल टैंक भी फ्री च बाहर कर देंगे, नाले हीट पंप तुहाडे हीटिंग बिल्स 50% तक घटा सकदे ने।
13: तेनू ए सब किवें पता?
14: क्योंकि मैं भी पिछले साल ए लगवाया है।
13: अच्छा, ओ वेबसाइट ते नाम की दस्सी सी?
14: saveonenergy.ca/EAP।
15: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ, ਆਪਣੀ ਕੰਪਨੀ ਮਿਸਿਸ ਸਾਗਾ, ਆਪਾਂ ਨੂੰ ਕੇਟਰਿੰਗ ਦੀ ਲੋੜ ਸੀਗੀ ਅਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ। ਆਪਾਂ ਨੂੰ 50 ਬੰਦੇ ਦੀ ਕੇਟਰਿੰਗ ਕਰਵਾਈ ਸੀ ਅਤੇ ਆਪਣੇ ਕਰੀਬਨ 55 ਤੋਂ 60 ਬੰਦੇ ਸੀਗੇ, ਫਿਰ ਵੀ ਕੇਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ, ਸਾਨੂੰ ਕੋਈ ਥੋੜ੍ਹ ਨਹੀਂ ਆਈ। ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੇਟਰਿੰਗ ਕਰਾਓ ਤਵਾ ਕਿਚਨ ਤੋਂ। ਥੈਂਕ ਯੂ ਸੋ ਮਚ।
2: ਤਵਾ ਕਿਚਨ 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨੈਸ਼ ਐਂਡ ਬੁਵੇਡ ਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca 950-1699-TAWAKitchen.ca।
3: कि तुसी भी इन्वेस्टमेंट दे इस दौर च प्रॉपर्टी च इन्वेस्ट करना चाहुंदे हो, कि तुसी भी प्रॉफिटेबल आउटकम ले प्रॉपर्टी लब रहे हो, फिर फेयरडी रियल्टी रिप्रेजेंट्स आउटस्टैंडिंग फार्म हाउस, 28 एकर लैंड विद टू रोड फ्रंटेजेस, डबल कार गैराज, ग्रीन हाउस एंड वर्कशॉप, यही नहीं 407-418 हाईवे तो सिर्फ 1 किलोमीटर की दूरी ते। फॉर बेस्ट इन्वेस्टमेंट्स कॉल द बेस्ट टीम, फेयरडी रियल्टी ब्रोकर ऑफ रैकेट हरदीप पंदेर एंड 905-671-2000 905-671-2000।
4: You are listening to your favorite radio show, Radio Awaz, The Voice, Zindabad, Zindabad. For advertising, please call 416-518-3200.
5: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਟ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ and rear brake change at $750, and AC recharge is at just $180. So reach out to them, call at 905-452-9955. Inada address is 71 Stafford Drive, Brampton. They right now a hiring bhi kar rahe ne, je tanu truck mechanic da koi experience hai, you can call them. Their number is 905-452-9955.
6: ਰੀਅਲ ਐਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ। ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ,
7: ਰੀਅਲ ਐਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ।
6: ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ।
7: ਅੱਜ ਹੀ ਕਾਲ ਕਰੋ ਫੇਅਰਡੀਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ
6: 905-671-2000।
7: ਫੇਅਰਡੀਲ ਨਾਲ ਹੱਥ ਮਿਲਾਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ।
8: ਘਰ ਨੂੰ ਘਰ ਬਣਾਉਂਦਾ ਕੰਫਰਟੇਬਲ ਫਰਨੀਚਰ, ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ, ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ। ਜੀ ਹਾਂ, ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ, ਲੈਦਰ ਸੋਫਾ, ਸੋਫੇ, ਡਬਲ ਬੈਡ, ਮੈਟ੍ਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ, ਉਹ ਵੀ ਵਾਜਿਬ ਰੇਟਾਂ ਤੇ। ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ, 120 ਡੈਲਟਾ ਪਾਰਕ ਬੁਲੇਵਾਰਡ, ਬ੍ਰੈਂਪਟਨ। ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ, 24 ਰੀਗਨ ਰੋਡ, ਬ੍ਰੈਂਪਟਨ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾਂ ਨੂੰ 905-803-8056, 905-803-8056।
9: ਕੈਨੇਡਾ ਰੈਵਨਿਊ ਏਜੰਸੀ ਯਾਨੀ ਕਿ CRA ਬਿਨਾਂ ਕਿਸੇ ਕੋਰਟ ਜਜਮੈਂਟ ਤੋਂ ਤੁਹਾਡੇ ਬੈਂਕ ਅਕਾਊਂਟ ਨੂੰ ਸੀਜ਼ ਜਾਂ ਫ੍ਰੀਜ਼ ਕਰ ਸਕਦੇ ਹਾਂ। ਤੁਸੀਂ CRA ਦੇ ਕਰਜ਼ੇ ਨੂੰ ਲੀਗਲੀ ਮਾਫ ਕਰਵਾ ਸਕਦੇ ਹੋ। ਫਾਰ ਮੋਰ ਇਨਫੋਰਮੇਸ਼ਨ ਕਾਲ DCAF
10: 905-908-2499, 905-908-2499 ਔਰ ਵਿਜ਼ਿਟ 411debt.ca। ਸਮ ਕੰਡੀਸ਼ਨਸ ਅਪਲਾਈ।
11: ऑटो ओनर्स, क्या आप ज्यादा इंश्योरेंस प्रीमियम पे कर रहे हैं, या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है, तो टेंशन मत लीजिए।
12: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया, 647-656-2810। दैट इज 647-656-2810।
13: ड्राइव कर रहे हो? शो नो एंजॉय कर रहे हो? कुछ बोल रहे हो?
14: ड्राइविंग लाइसेंस?
13: नो।
14: पुलिस ऑफिसर?
13: नो नो।
14: ट्रैफिक लाइसेंस?
13: नो।
14: देन
2: डायमंड इंश्योरेंस दे पवन कौर गिल दा ए मैसेज। मोस्ट ऑफ इंटोरियंस इग्नोर कर रहे हैं अपनी ऑटो इंश्योरेंस रिन्यूअल या अपने रेट नो चेक कर ले। आज ही कॉल करो 30 तो वध कंपनीज ना काम कर रहे पवन कौर गिल। 3 मिनट दे विच 300 तो लेके 1500 तक साल दी इंश्योरेंस कट सकती है ऑटो होम और इन्वेस्टमेंट प्रॉपर्टीज दी। 647-325-9900 647-325-9100 पवन कौर गिल फ्रॉम डायमंड इंश्योरेंस।
15: जिंदगी एक सफर है सुहाना।
2: की तुसी कैनेडा विच स्टूडेंट वीजा दे उत्ते वर्क परमिट ते आए होए हो या तुसी कैनेडियन सिटीजन या पीआर होल्डर हो अपने दोस्त रिश्तेदार ते मित्रां नूं अगर विजिटर या टूरिस्ट वीजा ते कैनेडा बुलाउणा चाहुंदे हो तां परखिया ते भरोसे वाला नाम पंजाब विच सब तो वध सक्सेस रेट दे नाल ईजी वीजा विजिटर वीजा कैनेडा दा लगवा के दे रहे हन। वधेरे जानकारी लई ईजी वीजा 9592200200 9992200200 ते अज ही कॉल करके अपनी अपॉइंटमेंट बनाओ।
16: सुनो जी किथे हो? 11:30 हो गया रात दे, घरे नहीं आना अज?
12: मैं सेविंग कर रहा नाले ग्रोसरी खरीद रहा, नजारा आ रहा हैगा।
16: झूठ बोलन दी आदत नहीं की तुहाडी? रात नु 11:30 केड़ा ग्रोसरी स्टोर खुला होया?
12: फ्रेश ग्रोसरी डिपो रात दे 12 बजे तक खुलदे ने, जिन्ना दा कहंदे एक डोर तो बढ़ो दूजे तो निकलो। सेविंग 100 डॉलर दी 905-458-1331 स्टेपल बुश स्टॉर रूम ते स्टेपल बुश दा इंटरसेक्शन फ्रेश ग्रोसरी डिपो 9054581300।
17: छोटा मोटा कर्जा या करवानी है कोई भी घर विच रेनोवेशन होम एक्विटी वीजा ले सकते हो। साधारण क्रेडिट कार्डा नालों किते घट ब्याज आसानी नाल उपलब्धता।
2: आज ही होम एक्विटी वीजा लेने दे लई कॉल करो 905-671-2000 905-671-2000 कुछ शर्तें लागू होती हैं।
18: यार आजकल इकोनॉमी बहुत टफ चल रही है, ट्रकिंग इंडस्ट्री स्लो है, बिल्डर क्लोजिंग्स रुक रहे ने, कई बिजनेसेस लॉस विच जा रहे ने, जिथे सेविंग्स तक खत्म होने लग जांदी है। पर कनाडा विच फाइनेंशियल स्ट्रेस दे लई लीगल ऑप्शंस अवेलेबल ने थ्रू द इंसॉल्वेंसी प्रोसेस। तुहानू डेट नू प्रॉपरली असेस करन, मैनेज करन ते सिचुएशन अकॉर्डिंग रिलीफ ऑप्शन समझाण विच हेल्प करदे ने। इस प्रोसेस नाल तुसी अपनी फाइनेंशियल सिचुएशन नू कंट्रोल विच ले आ सकदे हो ते अगला सही स्टेप प्लान कर सकदे हो। ज्यादा इंफॉर्मेशन लई अज ही कॉल करो 416-518-3200
19: F-154 ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-4141।
20: ਹਾਂ ਵੀਰ ਵੀਰ, ਕਿੱਧਰ ਫਾਈਲਾਂ ਚੱਕੀ ਫਿਰਦਾ ਸਵੇਰੇ ਸਵੇਰੇ?
21: ਉਹ ਭਾਜੀ ਮੋਰਗੇਜ ਲਈ ਮਹੀਨਾ ਹੋ ਗਿਆ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਟੱਕਰ ਕੱਟਦੇ ਹੋਏ।
20: ਯਾਰ ਆ ਕਿੰਨੇ ਸਵਾਲ ਜਵਾਬ ਕਰਦੇ ਨੇ ਮੋਰਗੇਜ ਵਾਲੇ।
22: ਦੇਖ ਬਾਈ, ਜੇ ਤੂੰ ਲੈਣਾ ਮੋਰਗੇਜ ਜਾਂ ਲੋਨ ਤੇ ਤੇਰਾ ਕੰਮ 24 ਘੰਟਿਆਂ ਚ ਕਰਨਗੇ ਮਿਸਟਰ ਸੰਧੂ।
20: ਅੱਛਾ ਜੀ,
23: ਆਹੋ ਜੀ, ਨੀਡ ਪ੍ਰਾਈਵੇਟ ਮੋਰਗੇਜ ਐਂਡ ਲੋਨਸ? ਦੈਨ ਕਾਲ ਮਿਸਟਰ ਸੰਧੂ ਐਟ 9056712000। ਨੋ ਕੁਐਸਚਨਸ, ਨੋ ਕ੍ਰੈਡਿਟ ਚੈੱਕ, ਲੋਨ ਅਪਰੂਵਲ ਵਿਦ ਇਨ 24 ਆਵਰਸ। ਨੰਬਰ ਰੱਖੋ ਯਾਦ 905-671-2000 905-671-2000 Mr. Sandhu।

0: Drive, Brampton. Major intersection, Steels and Kennedy, 90545-12600. Hello, bro. ਕਿੱਥੇ ਆ ਤੂੰ?
1: ਮੈਂ ਕਲਾਇੰਟ ਨੂੰ ਮਿਲਣ ਜਾ ਰਿਹਾ, ਸੋਚ ਰਿਹਾ ਸੀ ਟਿਮ ਹੌਰਟਨਸ 'ਚ ਬੈਠ ਜਾਈਏ।
0: ਓ ਯਾਰ, ਇਹ ਤਾਂ ਓਲਡ ਸਕੂਲ ਹੋ ਗਿਆ। ਹੁਣ ਤਾਂ ਕਲਾਇੰਟ ਮੀਟਿੰਗਸ ਕਲਾਸੀ ਹੋਣੀਆਂ ਚਾਹੀਦੀਆਂ ਨੇ। ਨਜ਼ਾਰਾ ਰੈਸਟੋਰੈਂਟ ਲੈ ਕੇ ਜਾ ਉਹਨਾਂ ਨੂੰ। ਪ੍ਰਾਈਵੇਟ ਬੂਥਸ ਨੇ, ਫੁੱਲ ਪ੍ਰਾਈਵੇਸੀ ਮਿਲਦੀ ਹੈ, ਫ੍ਰੀ ਵਾਈਫਾਈ ਤੇ ਲਗਜ਼ਰੀ ਐਂਬੀਅੰਸ। ਬਿਜ਼ਨਸ ਮੀਟਿੰਗ ਵੀ ਸੈੱਟ ਹੋ ਜਾਂਦੀ ਹੈ ਤੇ ਖਾਣਾ ਵੀ ਬਹੁਤ ਵਧੀਆ।
1: ਓਹੋ, ਇਹ ਤਾਂ ਪ੍ਰੋਪਰ ਪ੍ਰੋਫੈਸ਼ਨਲ ਮੀਟਿੰਗ ਹੋ ਗਈ।
0: ਨਜ਼ਾਰਾ ਰੈਸਟੋਰੈਂਟ, 30 ਰੈਂਬਲਰ ਡਰਾਈਵ, ਬ੍ਰੈਂਪਟਨ। ਮੇਜਰ ਇੰਟਰਸੈਕਸ਼ਨ, ਸਟੀਲਸ ਐਂਡ ਕੈਨੇਡੀ। ਹੁਣੇ ਕਾਲ ਕਰੋ 905-451-2600, 905-451-2600.

ਨਕਲੀਆਂ ਦਾ ਰੋੜਾ ਕੂੜਾ ਮੇਰੇ ਸਾਹਿਬ ਦੀਆਂ ਵਡਿਆਈਆਂ ਤਿਣਕੇ ਜਿੰਨੀ ਕਦਰ ਨੂੰ ਮੇਰੀ ਮੈਨੂੰ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਹੀ ਬੱਲੇ ਬੱਲੇ ਤਾਂ ਬੱਲੇ ਹੀ ਬੱਲੇ ਬੱਲੇ ਉਸ ਤੇ ਰਹਿਮਤਾਂ ਬਖਸ਼ਣ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦਸਤਕ ਦੇ ਰਿਹਾ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

0: ਫੋਟੋਗ੍ਰਾਫੀ ਦਾ ਵੀ ਕ੍ਰਾਈਮ ਹੈ, ਇਹਦੀ ਦੀ ਵੀਡੀਓ ਵੂਡੀਓ ਜੀਆਂ ਬਣਾਉਂਦੇ ਨੇ ਮਿਲ ਜੁਲ ਕੇ ਸਾਰੇ ਗਰੁੱਪ ਬਣਾ ਕੇ। ਉਹਦੇ ਵਿੱਚ ਟੋਰਾਂਟੋ ਪੁਲਿਸ ਦੇ ਜਿਹੜਾ ਸਾਈਬਰ ਕ੍ਰਾਈਮ ਗਰੁੱਪ ਹੈਗਾ, ਉਹਨੇ ਟੋਪ ਨੌਚ ਦੇ ਜਿਹੜੇ ਆਪਣੇ ਰਿਜ਼ਲਟ ਦਿੱਤੇ ਗੋਲਡ ਲੈਵਲ ਦੇ ਉੱਤੇ। ਸੋ ਟੋਰਾਂਟੋ ਪੁਲਿਸ ਨੂੰ ਦੁਨੀਆ ਭਰ ਦੇ ਵਿੱਚ ਇਸ ਚੀਜ਼ ਨੂੰ, ਬਾਕੀ ਪੁਲਿਸ ਸਿਸਟਮ ਦੇਖ ਰਹੇ ਨੇ ਕਿ ਟੋਰਾਂਟੋ ਪੁਲਿਸ ਨੇ ਕਿਵੇਂ ਕੰਮ ਕੀਤਾ, ਟੋਰਾਂਟੋ ਦੇ ਆਪਣੇ ਏਰੀਏ ਦੀ ਪੁਲਿਸ ਨੇ, ਹੈ ਨਾ। ਦੂਸਰੇ ਪਾਸੇ CBSA ਤੋਂ ਲੈ ਕੇ FBI ਤੱਕ ਅਤੇ ਇੰਟਰਨੈਸ਼ਨਲ ਪੁਲਿਸਿੰਗ ਸਿਸਟਮ ਦੇ ਤਹਿਤ ਕਾਰ ਚੋਰਾਂ ਦੇ ਗਰੁੱਪ ਫੜੇ ਗਏ ਜਿਹੜੇ ਕਾਰਾਂ ਚੋਰੀ ਕਰਦੇ ਸੀਗੇ। ਇਹਦੇ ਤਹਿਤ ਹੀ ਐਕਸਟੋਰਸ਼ਨ ਵਾਲੇ ਬੰਦੇ ਜਿਹੜੇ ਹੁਣ ਪਿਛਲੇ ਦਿਨ ਯੂਰਪ 'ਚ ਵੀ ਇੱਕ ਫੜਿਆ, ਅਮੈਰੀਕਾ 'ਚ ਫੜ ਲਏ 15-17, 10-12 ਇੱਥੇ ਟੋਰਾਂਟੋ ਆਪਣੇ ਕੈਨੇਡਾ ਦੇ ਵਿੱਚ ਫੜ ਲਏ, ਬਾਕੀ ਇੰਡੀਆ ਤੋਂ SHO ਸਾਹਿਬ ਨੂੰ ਲਾ ਕੇ ਉਹਨੂੰ ਅਰੈਸਟ ਕਰਾ ਦਿੱਤਾ ਗਿਆ ਹੈਗਾ। ਲੈਟ ਸੀ ਕਿਹੜੇ ਆ ਇੰਗੜ ਪਿੰਗੜ ਜਿਹੇ ਜੇਲ੍ਹਾਂ 'ਚ ਬਿਠਾਏ ਨੇ, ਸੁੱਕੇ ਸੁੱਕੇ ਜਿਹੇ ਮਰੀਅਲ ਜਿਹੇ, ਇਹ ਜਿਹੜੇ ਇਹਨਾਂ ਨੇ ਖੁੰਖਾਰ ਬਣਾਏ ਹੋਏ ਨੇ ਮੋਦੀ ਹੋਣਾਂ ਨੇ, ਇਹਨਾਂ ਦਾ ਕੀ ਬਣਦਾ ਹੈਗਾ? ਇਹਨਾਂ ਨੂੰ ਵਾਪਸ ਮੰਗਾਉਂਦੇ ਨੇ ਇੱਥੇ ਵੀ, ਸਾਨੂੰ ਭੇਜੋ ਇਹਨਾਂ ਨੂੰ ਅਮਰੀਕਾ 'ਚ, ਚਾਹੀਦੇ ਨੇ ਸਾਨੂੰ। ਬੜਾ ਕੁਛ ਨੰਗਾ ਹੋਇਆ ਉਹਦੇ 'ਚ, ਇੰਡੀਆ ਪੂਰੀ ਤਰ੍ਹਾਂ ਨੰਗਾ ਹੋ ਗਿਆ। ਇੰਡੀਆ ਦਾ ਜਲੂਸ ਜਿਹੜਾ ਪੰਜਾਬੀ 'ਚ ਮੈਂ ਕਹੂੰਗਾ ਪੂਰੀ ਜਗ੍ਹਾ ਨਿਕਲਿਆ। ਜਲੂਸ ਵਰਡ ਸਹੀ ਹੈ, ਕਾਰਨ ਦੱਸ ਦਿੰਦਾ ਕਿਉਂ। ਜਦੋਂ ਕਿਸੇ ਕੰਟਰੀ ਦੀ ਬਦਨਾਮੀ ਵਰਲਡ ਲੈਵਲ 'ਤੇ ਹੋ ਜਾਵੇ ਕਿ ਇਹ ਜੀ ਜੇਲ੍ਹਾਂ 'ਚ ਬੈਠੇ ਬੰਦਿਆਂ ਤੋਂ ਆਹ ਧੰਦੇ ਚਲਵਾਉਂਦੇ ਨੇ, ਚਲਾਉਣ ਪਿੱਛੇ ਸਰਕਾਰ ਤਾਂ ਹੈਗੀ ਨਾ, ਐਂ ਤਾਂ ਹੈ ਨਹੀਂ ਵੀ ਆਊਟ ਆਫ ਕੰਟਰੋਲ ਹੋ ਚੁੱਕੇ ਨੇ, ਉਹ ਇਹਨਾਂ ਨੂੰ ਨਹੀਂ ਚੱਕ ਲੈਂਦੇ, ਉਹ ਨਰਿੰਦਰ ਮੋਦੀ ਜਾਂ ਅਮਿਤ ਸ਼ਾਹ ਦੇ ਬੱਚਿਆਂ ਨੂੰ ਨਹੀਂ ਚੱਕ ਲੈਂਦੇ, ਉਹ ਇਹਨਾਂ ਤੋਂ ਐਕਸਟੋਰਸ਼ਨ ਨਹੀਂ ਮੰਗ ਲੈਂਦੇ। ਉਹ ਫਿਲਮਾਂ ਰਾਹੀਂ ਦਿਖਾਉਣਾ ਕਿ ਅਸੀਂ ਕੈਦੀਆਂ ਨੂੰ ਐਂ ਕਰਕੇ ਜੀ ਨਾਲ ਦੇ ਮੁਲਕਾਂ 'ਚ ਭੇਜ ਦਿੰਦੇ ਹਾਂ, ਫਿਰ ਉੱਥੇ ਉਹ ਜੀ ਤਹਿਸ ਨਹਿਸ ਮਚਾ ਦਿੰਦੇ ਆ। ਫਿਲਮੀ ਗੱਲਾਂ ਹੋਰ ਤਰ੍ਹਾਂ ਦੀਆਂ ਹੁੰਦੀਆਂ ਨੇ, ਫਿਲਮੀ ਗੱਲਾਂ ਸੱਚ ਨਹੀਂ ਹੁੰਦੀਆਂ। ਉਹਨਾਂ ਦੇ ਮੂਹਰੇ ਡਿਸਕਲੇਮਰ ਹੁੰਦਾ ਕਿ ਇਹ ਸਾਰੀ ਕਲਪਨਾ ਹੈ, ਕਲਪਨਾ ਦੇ ਤਹਿਤ ਹੀ ਇਹ ਫਿਲਮ ਨੂੰ ਬਣਾਇਆ ਗਿਆ ਹੈ, ਇਹ ਕਿਸੇ ਵਿਅਕਤੀ ਖਾਸ ਜਾਂ ਕਿਸੇ ਖਾਸ ਘਟਨਾ ਦੇ ਨਾਲ ਜੁੜੀ ਹੋਈ ਨਹੀਂ ਹੈਗੀ। ਮਤਲਬ ਇਹ 'ਚ ਕਲਪਨਾ ਬਹੁਤ ਸਾਰੀ ਬਾੜੀ ਹੋਈ ਹੈ, ਅਸੀਂ ਆਪਣੇ ਕੋਲੋਂ ਗੱਲਾਂ ਲਿਆ ਕੇ ਬਹੁਤ ਸਾਰੀਆਂ ਬਾੜੀਆਂ ਹੋਈਆਂ ਨੇ। ਅਤੇ ਕੁਛ ਫਿਲਮਾਂ ਹੁੰਦੀਆਂ ਜਿਹੜੀਆਂ ਮਤਲਬ ਕਿ ਦਾਅਵੇ ਨਾਲ ਕੀਆ ਜਾਂਦੇ ਕਿ ਆਹ ਤਾਂ ਇੱਦਾਂ ਹੋਇਆ, ਜਿਵੇਂ ਸਤਲੁਜ ਆਈ ਸੀ, ਉਹਨਾਂ ਨੂੰ ਫਿਰ ਸਾਨੂੰ ਬੈਨ ਕਰਨਾ ਪੈ ਜਾਂਦਾ ਵੀ ਉਹ ਦਿਖਾਉਣੀ ਓ ਨਹੀਂ ਹੈ ਲੋਕਾਂ ਨੂੰ, ਅਸੀਂ ਉਹ ਬੈਨ ਕਰ ਦਿਉ ਸਤਲੁਜ ਵਰਗੀ ਮੂਵੀ। ਅਤੇ ਚਲੋ ਗੱਲਾਂ 'ਚ ਹੀ ਚੱਲਿਆ, ਕ੍ਰਾਈਮ ਦੇ ਮਾਮਲੇ 'ਚ ਸੰਤੋਸ਼ ਲੋਕਾਂ ਨੂੰ ਲੱਗਦਾ ਹੈਗਾ ਕਿ ਕ੍ਰਾਈਮ ਘਟਿਆ ਹੈਗਾ, ਇਹ ਕਹਿ ਰਹੇ ਨੇ ਕਿ ਅੰਕੜਿਆਂ ਦੇ ਮੁਤਾਬਕ ਕ੍ਰਾਈਮ ਘਟਿਆ। ਮੈਂ ਨਾ ਇੱਕ SHO ਨੂੰ ਜਾਣਦਾ ਸੀ, ਇੱਕ ਵਾਰੀ ਯਾਦ ਦੀ ਗੱਲ ਆ ਵੀ ਬੜੇ ਟਾਈਮ ਪਹਿਲਾਂ ਦੀ, ਮੇਰੇ ਬ੍ਰਦਰ ਦਾ ਕੋਈ ਚੀਜ਼ ਚੋਰੀ ਹੋ ਗਈ ਨਾ, ਟਰੈਕਟਰ ਟਰਾਲੀ ਚੋਰੀ ਹੋ ਗਿਆ, ਅਤੇ ਮੇਰੇ ਬ੍ਰਦਰ ਦੀ ਅੱਛੀ ਅਪਰੋਚ, ਸਭ ਕੁਛ ਚੰਗਾ, ਮੈਂ ਉਹਨੂੰ ਪੁੱਛਿਆ ਵੀ ਯਾਰ ਤੂੰ ਆਪਣਾ ਟਰੈਕਟਰ ਟਰਾਲੀ ਨਹੀਂ ਲਭਾ ਸਕਦਾ, ਉਹ ਕਹਿੰਦਾ ਪੁਲਿਸ ਨਾ ਰਿਪੋਰਟ ਹੀ ਨਹੀਂ ਲਿਖਦੀ ਕ੍ਰਾਈਮ ਲੈਵਲ ਨੂੰ ਲੋਅ ਦਿਖਾਉਣ ਵਾਸਤੇ, ਇੰਡੀਆ ਦੀ ਗੱਲ ਕਰਦਾ। ਉਹ ਕਹਿੰਦੇ ਵੀ ਟਰੈਕਟਰ ਟਰਾਲੀ ਵਰਗੀਆਂ ਚੀਜ਼ਾਂ ਨੂੰ ਜੇ ਅਸੀਂ ਰਿਪੋਰਟ ਲਿਖਣ ਲੱਗ ਗਏ ਤਾਂ ਫਿਰ ਕ੍ਰਾਈਮ ਰੇਟ ਬਹੁਤ ਉੱਪਰ ਚੱਲ ਜੂਗਾ, ਅਸੀਂ ਲੱਭ ਰਹੇ ਹਾਂ, ਲੱਭ ਕੇ ਦੱਸਦੇ ਹਾਂ ਕੋਈ ਲੈ ਗਿਆ ਹੋਣਾ ਇੱਥੋਂ ਕਿਤੋਂ ਲੱਭ ਲੈਂਦੇ ਹਾਂ। ਅਨਫੋਰਚੁਨੇਟਲੀ ਉਹ ਕਬਾੜ ਦੀ ਦੁਕਾਨ ਤੋਂ ਲੱਭਿਆ ਬਾਅਦ 'ਚੋਂ, ਖੋਲ੍ਹ ਕੇ ਵੇਚ ਦਿੱਤਾ ਗਿਆ ਸੀਗਾ, ਠੀਕ ਹੈ। ਸੋ ਇੱਥੇ ਵੀ ਜਦੋਂ ਤੁਸੀਂ ਕੋਈ ਪੁਲਿਸ ਸਟੇਸ਼ਨ ਜਾਂਦੇ ਹੋ, ਤੁਹਾਨੂੰ ਨਹੀਂ ਲੱਗਦਾ ਕਿ ਪੁਲਿਸ ਤੁਹਾਡੇ ਰਿਪੋਰਟ ਨੂੰ ਲੈਂਦੀ ਨਹੀਂ ਹੈਗੀ? ਉਹਦੇ ਪਿੱਛੇ ਕੀ ਕਾਰਨ ਹੋ ਸਕਦਾ? ਕਿਤੇ ਇੰਡੀਆ ਵਾਲੀ ਰੀਜ਼ਨ ਹੋ ਸਕਦਾ ਕਿ ਤੁਸੀਂ ਲੱਗਦਾ ਵੀ ਉਹਨਾਂ ਨੂੰ ਲੱਗਦਾ ਵੀ ਇਹ ਕ੍ਰਾਈਮ ਹੈ ਹੀ ਨੀਗਾ, ਜਾਂ ਤੁਸੀਂ ਇਹਦੇ 'ਤੇ ਪਾਰਟੀਸਪੇਟ ਕਰਨਾ ਚਾਹੁੰਦੇ ਹੋ? ਸਟੂਡੀਓਜ਼ ਦ੾ ਨੰਬਰ ਨੇ 905-673-3337। ਕਹਿੰਦੇ ਆ ਕਿ ਕ੍ਰਾਈਮ ਰੇਟ ਥੱਲੇ ਚੱਲਿਆ ਗਿਆ ਹੈਗਾ। ਆਈ ਵੁੱਡ ਲਾਈਕ ਟੂ ਆਸਕ ਯੂ ਕੁਐਸਚਨ ਕਿ ਤੁਸੀਂ ਸੋਚਦੇ ਹੋ ਕਿ ਕ੍ਰਾਈਮ ਰੇਟ ਥੱਲੇ ਗਿਆ ਹੈਗਾ? ਅਰੈਸਟ ਵਧੀਆ ਨੇ, 110% ਆ। ਮੈਂ ਉਹਦੇ 'ਤੇ ਬਿਲਕੁਲ ਕਹਿੰਦਾ, ਮੈਂ ਬਿਲਕੁਲ ਪੁਲਿਸ ਦੀ ਸ਼ਲਾਘਾ ਕਰਦਾ, ਪੁਲਿਸਿੰਗ ਸਿਸਟਮ ਦੀ ਸ਼ਲਾਘਾ ਕਰਦਾ, ਸਾਡੇ ਆਫਿਸਰਸ ਦੀ ਸ਼ਲਾਘਾ ਕਰਦਾ, ਸਾਡੇ 3-4-5 ਆਫਿਸਰ ਜਿਹੜੇ ਬਲੀ ਵੀ ਚੜੇ ਨੇ ਇਹਨਾਂ ਕ੍ਰਿਮੀਨਲਸ ਨੂੰ ਹੋਲਡ ਕਰਨ ਦੇ ਲੈਵਲ ਦੇ ਉੱਤੇ, ਅਸੀਂ ਉਹਨਾਂ ਲਈ ਵੀ ਸਦਭਾਵਨਾ ਰੱਖਦੇ ਹਾਂ ਕਿਉਂਕਿ ਉਹ ਸਾਡੇ ਲਈ ਗਏ ਸੀ ਉੱਥੇ। ਜੇ ਉਹ ਨੌਕਰੀ ਕਰਦੇ ਸੀ, ਬ੍ਰੈਂਟਨ ਟ੍ਰਾਂਸਿਟ ਦਾ ਬੱਸ ਦਾ ਡਰਾਈਵਰ ਕਿਸੇ ਨੂੰ ਹੱਥ ਨਹੀਂ ਲਾਉਂਦਾ ਹੈਗਾ, ਕਿਉਂ? ਉਹ ਆਪਣੀ ਜਾਨ ਰਿਸਕ 'ਚ ਨਹੀਂ ਪਾਉਣੀ ਚਾਹੁੰਦਾ। ਦੂਸਰਾ ਹੈਗਾ ਕਿ ਉਹਦੇ ਕੋਲ ਅਧਿਕਾਰ ਖੇਤਰ ਵੀ ਹੈ ਨਹੀਂ ਗਾ ਕਿ ਉਹ ਕਿਸੇ ਨੂੰ ਹੱਥ ਲਾ ਸਕੇ, ਹੈ ਨਾ। ਬਟ ਬਾਕੀ ਡਿਪਾਰਟਮੈਂਟਸ ਦੇ ਅਕੋਰਡਿੰਗ ਸਾਡੇ ਹੈਲਥ ਕੇਅਰ ਅਤੇ ਸਾਡੇ ਜਿਹੜੇ ਸਾਰੇ ਹੀ ਸਾਡੇ ਬੰਦੇ ਬਹੁਤ ਵਧੀਆ ਨੇ, ਹੈਲਥ ਕੇਅਰ ਅਤੇ ਸਾਡੇ ਜਿਹੜੇ ਪੁਲਿਸਿੰਗ ਸਿਸਟਮ ਹੈ, ਇਹਨਾਂ ਦੀ ਲਾਈਫ ਬਹੁਤ ਟਫ ਆ, ਬਹੁਤ ਟਫ ਲਾਈਫ ਆ, ਇਹ ਕੋਈ ਮਜ਼ੇ ਨਹੀਂ ਲੈਂਦੇ, ਟਫ ਲਾਈਫ ਜਿਉਂਦੇ ਨੇ ਬਹੁਤ ਜ਼ਿਆਦਾ। 905-673-3337 ਤੁਹਾਡੇ ਤੋਂ ਜਾਣਨਾ ਚਾਹੁੰਦੇ, ਤੁਹਾਨੂੰ ਲੱਗਦਾ, ਹਾਂਜੀ, ਤੁਹਾਨੂੰ ਲੱਗਦਾ ਕਿ ਬਈ ਕ੍ਰਾਈਮ ਘਟਿਆ ਹੈਗਾ? 905-673-3337 ਸਟੂਡੀਓ ਦਾ ਨੰਬਰ ਨੇ, ਔਰ 780 ਨੰਬਰ ਸੀਗਾ ਮੈਨੂੰ ਹੋਰ ਤੇ ਕਾਫੀ ਟਾਈਮ ਤੋਂ। ਹੈਲੋ ਜੀ, ਕੌਣ ਬੋਲ ਰਹੇ ਹੋ?
1: ਆਪਣਾ ਵੀਰ, ਮੈਂ ਤਾਂ ਇਹੀ ਪੁੱਛਣਾ ਕੱਲ ਸੰਤੋਸ਼ ਜੀ ਨੂੰ ਵੀ ਲੈਪਟਾਪ ਦੇ ਵਿੱਚ ਜਿੰਨੇ ਘਾਟਾ ਪਿਆ ਤੇ ਕਿੰਨਾ ਵਾਧਾ ਪਿਆ
0: ਜੇ ਦੱਸਦਾ ਭਾਜੀ। ਮੈਂ ਕਹਾਂ ਸੰਤੋਸ਼ ਬੇਲੀ ਹੋਜੂ, ਕੋਈ ਕੁਐਸਚਨ ਦਾ ਆਨਸਰ ਨਹੀਂ ਰਹਿਣਾ ਜੇ ਸੰਤੋਸ਼ ਨੇ ਦੱਸਤਾ ਗਾਹਾਂ ਨੂੰ ਕੀ ਪੁੱਛੂਗੀ ਫਿਰ ਇਹ? ਅੱਛਾ, ਗੱਲ ਦੱਸੋ, ਤੁਹਾਡਾ ਨਾਂ ਕੀ ਹੈ? ਦਿਲ ਸਾਹਿਬ, ਇੱਕ ਗੱਲ ਦੱਸੋ, ਤੁਹਾਨੂੰ ਲੱਗਦਾ ਵੀ ਕ੍ਰਾਈਮ ਘਟਿਆ, ਅਰੈਸਟ ਵਧੀਆ ਨੇ, ਤੁਹਾਨੂੰ ਲੱਗੂਗਾ ਕਿ ਕ੍ਰਾਈਮ ਵੱਧ ਗਿਆ ਖਬਰਾਂ ਦੇਖ ਕੇ?
1: ਮੈਂ ਤੁਹਾਨੂੰ ਸੱਚੀ ਦੱਸਾਂ, ਮੈਂ ਜਦੋਂ ਦੁਬਈ ਤੋਂ ਆਇਆ ਸੀ 7 ਸਾਲ ਪਹਿਲਾਂ, ਉਹ ਵਰਕ ਪਰਮਿਟ ਤੇ ਸੀਗਾ, ਉਦੋਂ 7-15 ਦਿਨ ਟਰੱਕ 'ਚ ਰਹਿੰਦਾ ਸੀ, ਹੁਣ 7 ਦਿਨ ਟਰੱਕ 'ਚ ਰਹੀਦਾ।
0: ਜਿੱਥੇ ਜਿੱਥੇ ਘੁੰਮਦੇ ਹੋ ਟਰੱਕ ਦੇ ਵਿੱਚ?

0: ਲਗਭਗ ਅੱਜ ਤੱਕ ਦਾ ਕੋਈ ਘਟਨਾ ਇਹ ਜੀ ਹੋਈ ਨਹੀਂ ਜੀ।
1: ਮਤਲਬ ਤੁਸੀਂ ਫੀਲ ਕਰਦੇ ਹੋ ਕਿ ਸੇਫ ਹੋ, ਤਾਂ ਹੀ ਘਟਨਾ ਨਹੀਂ ਹੋਈ ਤੁਹਾਨੂੰ ਲੱਗਦਾ? ਨਹੀਂ ਤਾਂ ਤੁਸੀਂ ਕਹੋ ਮੈਂ ਦੇਖਿਆ, ਮੈਂ ਉਹ ਦੇਖਿਆ, ਮੈਂ ਆਹ ਦੇਖਿਆ। 905-673-33-9567-3333-7 ਪੁਲਿਸਿੰਗ ਸਿਸਟਮ ਦੀ ਜਿਹੜੀ ਰਿਪੋਰਟ ਆਈ ਹੈ ਕਿ ਕ੍ਰਾਈਮ ਨੂੰ ਠੱਲ ਪੈ ਰਹੀ ਹੈ। ਤੁਸੀਂ ਹੁਣ ਜਿਹੜੇ ਲੋਕ ਸੁਣ ਰਹੇ ਨੇ ਉਹ ਕੰਸਰਨਡ ਨੇ ਇਸ ਇਸ਼ੂ ਦੇ ਉੱਤੇ। ਮੈਨੂੰ ਉੱਧਰ ਦਾ ਪ੍ਰਾਈਵੇਟਲੀ ਮੈਸੇਜ ਬਹੁਤ ਭੇਜਦੇ ਨੇ ਕਿ ਭੈਣ ਜੀ ਭੇਜ ਦਿੰਦੇ ਸਾਡੇ ਘਰ ਦੇ ਬਾਹਰ ਪਟਾਕੇ ਚਲਾ ਜਾਂਦਾ, ਕੋਈ ਆਹ ਕਰ ਦਿੰਦਾ। ਹੁਣ ਮੈਂ ਤੁਹਾਨੂੰ ਪੁੱਛਦਾ, ਹੁਣ ਜੇ ਸੁਣਦੇ ਪਏ ਹੋ 905-673-33-37 ਤੁਸੀਂ ਫੀਲ ਕਰਦੇ ਹੋ ਕਿ ਕ੍ਰਾਈਮ 'ਤੇ ਕੰਟਰੋਲ ਪੁਲਿਸ ਦਾ ਵਧਿਆ, ਪੁਲਿਸ ਦਾ ਜਕੜ ਜਿਹੜਾ ਕੰਟਰੋਲ ਹੋ ਗਿਆ ਵੱਧ ਗਿਆ? ਹਾਂ, ਇੱਕ ਚੀਜ਼ ਮੈਂ ਜ਼ਰੂਰ ਦੇਖੀ ਹੈ, ਆ ਜਿਹੜੇ ਕੈਮਰੇ ਲਾਏ ਸੀ ਨਾ ਸੋ ਕਾਲਡ ਪੈਸਾ ਬਣਾਉਣ ਦੀਆਂ ਮਸ਼ੀਨਾਂ, ਸਪੈਸ਼ਲੀ ਪੈਟਰਿਕ ਬਰਾਊਨ ਉਹਨਾਂ ਨੇ ਜਿਹੜੇ ਲਾਈਆਂ ਸੀ, ਗਲੀ ਗਲੀ 'ਚ ਠੋਕਤੀਆਂ ਸੀ, ਰਬੇਨਾ ਸੈਂਤੋਸ ਕੈਮਰੇ ਲੈ ਲੈ ਕੇ ਸੜਕਾਂ 'ਤੇ ਖੜ੍ਹਦੀ। ਜਿਵੇਂ ਟ੍ਰੈਫਿਕ ਲਈ ਹਾਇਰ ਕੀਤਾ ਸੀ ਇਹਨੂੰ, ਅਸੀਂ ਇਹਨੂੰ ਕਾਉਂਸਲਰ ਨਹੀਂ ਹਾਇਰ ਕੀਤਾ, ਅਸੀਂ ਇਹਨੂੰ ਟ੍ਰੈਫਿਕ ਕੰਟਰੋਲ ਕਰਨ ਲਈ ਹਾਇਰ ਕੀਤਾ ਵੀ ਤੂੰ ਟ੍ਰੈਫਿਕ ਕੰਟਰੋਲ ਕਰਿਆ ਕਰੇਂਗੀ, ਆਲ ਫੜ ਵੋਟਾਂ ਸਾਡੀਆਂ। ਇਹ ਸਪੀਡ ਦੇ ਕੈਮਰੇ ਲੈ ਲੈ ਕੇ ਰੋਡਾਂ 'ਤੇ ਖੜ੍ਹਦੀ ਸੀ ਕਿ ਸਾਡੀ ਇਨਕਮ ਕਿਉਂ ਬੰਦ ਕਰਾ ਦਿੱਤੀ, ਇਹ ਤਾਂ ਨਜ਼ਾਰਾ ਹੀ ਆ ਗਿਆ ਸੀਗਾ। ਨਜ਼ਾਰਾ 'ਤੇ ਗਏ ਨਹੀਂ, ਨਜ਼ਾਰਾ ਫਿਰ ਵੀ ਆ ਗਿਆ। ਹੁਣ ਮੈਂ ਕਈ ਜਗ੍ਹਾ 'ਤੇ ਪੁਲਿਸ ਆਫਿਸਰਸ ਖੜ੍ਹੇ ਦੇਖਦਾ ਅਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ, ਲੋਕ ਪ੍ਰੋਪਰਲੀ ਸਟੋਪ ਹੋ ਕੇ ਜਾਂਦੇ ਨੇ ਅਤੇ ਲੋਕਾਂ ਨੂੰ ਜਦੋਂ ਇੱਕ ਬੰਦਾ ਟਿਕਟ ਲੈ ਰਿਹਾ ਹੁੰਦਾ ਤਾਂ 1,500-100-200 ਬੰਦਾ ਦੇਖ ਰਿਹਾ ਹੁੰਦਾ ਕਿ ਇੱਥੇ ਟਿਕਟ ਮਿਲ ਜਾਂਦੀ ਹੈ, ਉਹ ਕੇਅਰਫੁੱਲ ਹੋ ਕੇ ਚੱਲਦੇ ਨੇ। 905-673-33-37 ਮਨੋਜ ਕੁਮਾਰ ਜੀ, ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ ਮਨੋਜ।
2: ਹਾਂਜੀ, ਕ੍ਰਾਈਮ ਦਾ ਤਾਂ ਪਤਾ ਨਹੀਂ ਜੀ, ਚੱਕਰ ਇਹ ਆ ਕਿ 2 ਹਫ਼ਤੇ ਪਹਿਲਾਂ ਸਾਡੇ ਘਰੇ 2 ਕਾਲਿਆਂ ਨੇ ਸਾਡਾ ਰਾਤ ਨੂੰ 11:30 ਜਾ ਕੇ ਡੋਰ ਤੋੜਤਾ।
1: ਅੱਛਾ,
2: ਫਰੰਟ ਡੋਰ।
1: ਅੱਛਾ, ਮਤਲਬ ਤੁਸੀਂ ਪੁਲਿਸ ਕਾਲ ਕੀਤੀ ਉਸ ਤੋਂ ਬਾਅਦ?
2: ਹਾਂਜੀ, ਫਿਰ ਸਵੇਰੇ ਉੱਠ ਕੇ ਪੁਲਿਸ ਕਾਲ ਵੀ ਕੀਤੀ ਤੇ ਚਲੋ ਮੰਨ ਲਓ ਡੋਰ ਸੈੱਟ ਵੀ ਕਰਾਈ ਜਾਂਦੇ ਹੈਗੇ ਆ, ਪਰ ਉਸ ਤੋਂ ਬਾਅਦ ਸਾਡੀ ਮੇਰੀ ਫੈਮਿਲੀ ਬਹੁਤ ਡਰ ਚੁੱਕੀ ਸੀ, ਹਨਾ ਉਹ ਵੀ ਡਰੀ ਹੋਈ, ਥੋੜੀ ਬਹੁਤ ਬੱਚੇ ਬਹੁਤ ਡਰੇ ਹੋਏ ਸੀ।
1: ਨਹੀਂ, ਤੁਸੀਂ ਕੈਮਰੇ 'ਚ ਦੇਖਿਆ ਮੈਨੂੰ ਡੋਰ ਤੋੜਾ, ਤੁਹਾਨੂੰ ਪਤਾ ਨਹੀਂ ਲੱਗਿਆ ਅੰਦਰੋਂ? ਦਰਵਾਜ਼ਾ ਲਾਓ, ਚੋਰ ਤੋੜ ਕੇ ਦਿਖਾਵੇ, ਤੁਸੀਂ ਕਹਿੰਦੇ ਤੋੜਤਾ ਦਰਵਾਜ਼ਾ ਉਹਨੇ। ਇਹ ਜਰਮਨ ਲੋਕ ਦੇ ਨਾਲ, ਲੋਕਸ ਦੇ ਨਾਲ ਡੋਰ ਔਰ ਵਿੰਡੋਜ ਲਾਉਂਦੇ, ਜਰਮਨ ਲੋਕਸ ਦੇ ਨਾਲ। ਈਵਨ ਗਰਾਊਂਡ ਫਲੋਰ ਦੇ ਤੁਸੀਂ ਜਿਹੜੀਆਂ ਟਾਕੀਆਂ ਦਰਵਾਜ਼ੇ ਨੇ, ਅਗਰ ਚਾਹੁੰਦੇ ਹੋ ਕਿ ਉਹਨਾਂ ਨੂੰ ਵੀ ਇੱਦਾਂ ਦਾ ਬਣਾਇਆ ਜਾਵੇ ਕਿ ਸ਼ੀਸ਼ਾ ਤੋੜ ਕੇ ਕੋਈ ਅੰਦਰ ਆ ਹੀ ਨਾ ਸਕੇ, ਉਹ ਵੀ ਇਹਨਾਂ ਕੋਲ ਪ੍ਰੋਡਕਟ ਹੈਗੇ ਨੇ। 416-206-3200 ਦਲਬੀਰ, ਕੀ ਕਹੋਗੇ?
3: ਅਮਨ ਜੀ, ਮੈਨੂੰ ਤਾਂ ਪਤਾ ਨੀ ਕਿਹੜੀ ਰਿਪੋਰਟ ਕੱਢ ਮਾਰੇ ਨੇ, ਕ੍ਰਾਈਮ ਕੱਢਿਆ। ਮੈਨੂੰ ਲੱਗਦਾ ਕ੍ਰਾਈਮ ਕਰਨ ਵਾਲਿਆਂ ਦੇ ਹੌਸਲੇ ਵੱਧ ਗਏ, ਜਾਂ ਤੇ ਇਹਨਾਂ ਦੀ ਯਾਦਦਾਸ਼ਤ ਕਮਜ਼ੋਰ ਹੋ ਗਈ ਆ। ਅੱਜ 2-3 ਵੀਕ ਪਹਿਲਾਂ ਤਾਂ ਇਹਨਾਂ ਨੇ 2 ਪੁਲਿਸ ਵਾਲੇ ਮਾਰੇ ਉਹਨਾਂ ਨੇ ਕ੍ਰਾਈਮ ਕਰਨ ਵਾਲਿਆਂ ਨੇ, ਇੱਕ ਬਾਲੀ ਮਾਰਿਆ, ਇੱਕ ਟਰਾਂਟੋ 'ਚ ਮਾਰਿਆ, ਉਹ ਵਿਚਾਰਿਆਂ ਨੂੰ ਸਰਚ ਕਰਨ ਗਏ, ਉਹਨੇ ਗੋਲੀਆਂ ਮਾਰਤੀ, ਇਹਨੂੰ ਕ੍ਰਾਈਮ ਕੱਢਿਆ ਕਹਿੰਦੇ ਆ। ਪਿਛਲੇ ਵੀਕ ਦੀ ਗੱਲ ਆ, ਅਲਸ ਬੇਜ ਤੇ ਸ਼ਰੇਆਮ ਦਿਨ ਦਿਹਾੜੇ 2 ਬੰਦੇ ਚੇਸ ਕਰਕੇ ਇੱਕ ਬੰਦੇ ਨੂੰ ਰੋਡ ਤੇ ਮਾਰਤਾ, 8 ਗੋਲੀਆਂ ਚਲਾਈਆਂ। ਦੱਸੋ ਜੇ ਉਹ ਗੋਲੀ ਕਿਸੇ
1: ਟੋਰਾਂਟੋ ਫੈਸਟੀਵਲ ਦੇ ਵਿੱਚ ਬਾਰ ਬਾਰ ਦਾ ਫੈਂਡਰ ਸੀ ਉਹ ਮੁੰਡਾ ਜਿਹੜਾ ਬਰੈਂਪਟਨ ਤੋਂ ਗਿਆ, ਉਹ ਦੇਖਣ ਨੂੰ ਮਤਲਬ ਆਪਣੇ ਵਰਗਾ ਲੱਗਦਾ, ਪਰ ਲੱਗਦਾ ਵੀ ਬਿਹਾਰ ਬਿਹੂਰ ਵਾਲੇ ਏਰੀਏ ਦੇ ਹੁੰਦੇ ਨੇ, ਜਿਵੇਂ ਨਾ ਉਹ ਪਹਿਲਾਂ ਦੇ ਮੂਵ ਹੋ ਜਾਂਦੇ ਟ੍ਰਿਨਿਡਾਡ ਗਿਆਨਾ ਜਾਂ ਕੋਈ ਸ਼੍ਰੀਲੰਕਾ ਇਹੋ ਜਿਹਾ ਲੱਗਦਾ ਮੈਨੂੰ ਦੇਖਣ ਨੂੰ। ਉਹ ਮੁੰਡਾ ਬਾਰ ਬਾਰ ਅਰੈਸਟ ਹੋਇਆ ਅਤੇ ਉਹਨੇ ਫੇਅਰ ਦੇ ਵਿੱਚ ਜਾ ਕੇ, ਗਰਾਊਂਡ ਦੇ ਵਿੱਚ ਜਾ ਕੇ ਗੋਲੀ ਚਲਾਈ, ਉੱਥੇ ਬੰਦੇ ਮਰੇ 2, ਯਾਦ ਆ? ਹੈ, ਮੇਲੇ ਦੇ ਵਿੱਚ ਗੋਲੀ ਚਲਾਤੀ ਟੋਰਾਂਟੋ ਦੇ ਅੰਦਰ ਜਾ ਕੇ, ਜਿੱਥੇ ਫੁੱਲ ਫਲੱਜ ਪੁਲਿਸ ਨੇ ਅਰੈਸਟ ਵਧੀਆ ਨੇ, 110% ਹੈ। ਅੱਗੇ ਪਤਾ ਹੀ ਲੱਗਦਾ ਸੀ ਹੁਣ ਤੀਜੇ ਇੱਕ ਦਿਨ ਨੰਗੇ ਕਰਦੇ ਤੇ ਤੁਸੀਂ ਆਪ ਦੇਖੋ ਕ੍ਰਾਈਮ ਕਰਨ ਵਾਲੇ ਲੋਕ ਟੈਂਪਰੇਰੀ ਲੋਕ ਨੇ, ਟੈਂਪਰੇਰੀ ਵੀਜ਼ਿਆਂ 'ਤੇ ਇੱਥੇ ਆਏ ਨੇ, ਉਹਨਾਂ ਦਾ ਸਰਦਾਰ ਸਰਗਣਾ ਹੁੰਦਾ, ਉਹ ਇੱਕ ਅੱਧਾ ਬੰਦਾ ਇੱਥੋਂ ਦਾ ਸਿਟੀਜ਼ਨ ਜਾਂ ਇਮੀਗ੍ਰੈਂਟ ਹੁੰਦਾ, ਬਾਕੀ ਤਾਂ ਸਾਰੇ ਟੈਂਪਰੇਰੀ ਵੀਜ਼ੇ 'ਤੇ ਨੇ। ਟੈਂਪਰੇਰੀ ਵੀਜ਼ੇ 'ਤੇ ਤਾਂ ਬੰਦੇ ਦੀ ਹਿੰਮਤ ਹੀ ਨਹੀਂ ਪੈਣੀ ਚਾਹੀਦੀ ਕਿ ਮੈਂ ਕੋਈ ਕ੍ਰਾਈਮ ਕਰਾਂ। ਦੂਸਰਾ, ਅਸੀਂ ਇਹਨਾਂ ਨੂੰ ਜੇਲ੍ਹਾਂ 'ਚ ਰੱਖ ਕੇ ਲੈਣਾ ਕੀ ਆ, ਇਹਨਾਂ ਨੂੰ ਅਰੈਸਟ ਕਰੋ, ਇਹਨਾਂ 'ਤੇ ਚਾਰਜ ਲਾ ਕੇ ਭੇਜ ਦਿਓ ਦਿੱਲੀ, ਆਪੇ ਇਹਨਾਂ ਨੂੰ ਤਿਹਾੜ ਜੇਲ੍ਹ 'ਚ ਰੱਖੀ ਜਾਣਗੇ। ਉੱਥੇ ਦਿੱਲੀ ਦੀ ਡਿਊਟੀ ਹੋਊਗੀ ਨਾ, ਦਿੱਲੀ ਆਮ ਬੰਦੇ ਨੂੰ ਜਾਂਦੇ ਨੂੰ ਤੰਗ ਕਰੀ ਜਾਂਦਾ, ਟੈਚੀ ਖੋਲੋ ਦਿਖਾਓ ਕੌਣ ਹੋ ਤੂੰ ਕਿੱਥੇ ਆਇਆ ਕੀ ਕਰਦਾ ਕਿਵੇਂ ਆ। ਚੰਗੇ ਭਲੇ ਬੰਦੇ ਨੂੰ 50 ਕੁਐਸਚਨ ਕੀਤੇ ਜਾਂਦੇ ਨੇ, ਜਦੋਂ ਇਹਨਾਂ ਦੇ ਵਾਰੰਟਸ 'ਤੇ ਸਾਰਾ ਕੁਛ ਇਸ਼ੂ ਕਰਕੇ ਉੱਥੇ ਦੀ ਕੌਂਸਲੇਟ ਨੂੰ ਕੰਟੈਕਟ ਕਰਕੇ ਇੱਥੇ ਟੋਰੋਂਟੋ ਦੀ ਨੂੰ ਉੱਥੇ ਭੇਜਿਆ ਜਾਵੇ। ਆਪੇ ਦਿੱਲੀ ਏਅਰਪੋਰਟ 'ਤੇ ਨਾ ਪਤਾ ਵੀ ਅਸੀਂ ਤਿਹਾੜ ਜੇਲ੍ਹ 'ਚ ਜਾਣਾ ਜਦੋਂ ਫੜੇ ਜਾਣਾ, ਇੱਥੇ ਤਾਂ ਸਾਨੂੰ ਰੱਖਣਾ, ਮੁਕੱਦਮਾ ਨਹੀਂ ਚਲਾਉਣਾ। ਅੱਧਾ ਕ੍ਰਾਈਮ ਤਾਂ ਮੈਨੂੰ ਇਹਦੇ 'ਚ ਵੀ ਲੱਗਦਾ ਘੱਟ ਜਾਣਾ, ਅੱਧੇ ਤੋਂ ਵੱਧ ਘੱਟ ਜੂਗਾ, ਜਦੋਂ ਇਹਨਾਂ ਨੂੰ ਪਤਾ ਕਿ ਬੈਕ ਹੋਮ ਵਾਲੀ ਜੇਲ੍ਹ ਦੇ ਵਿੱਚ ਭੇਜਣਾ, ਇੱਥੇ ਨਹੀਂ ਇਹਨਾਂ ਨੇ ਰੱਖਣਾ, ਇੱਥੇ ਸਾਨੂੰ ਫੜ ਕੇ ਹਫ਼ਤਾ ਕੁ ਰੱਖਣਗੇ। ਹਫ਼ਤੇ ਦੇ ਵਿੱਚ ਡੈਪੋਟੇਸ਼ਨ ਪ੍ਰੋਸੀਜਰ ਡਨ ਕਰਕੇ ਸਰਕਾਰ ਨੂੰ ਰਿਪੋਰਟ ਕਰਕੇ ਕਿ ਹਾਂ ਟੈਂਪਰੇਰੀ ਬੰਦਾ ਤੁਹਾਡਾ ਆਇਆ ਸੀ ਕੱਚਾ, ਅਤੇ ਇਹ ਟੈਂਪਰੇਰੀ ਨੂੰ ਅਸੀਂ ਭੇਜ ਦਿੱਤਾ, ਅਸੀਂ ਇਹਦੀ ਔਨਲਾਈਨ ਹੀਅਰਿੰਗ ਕਰਾਂਗੇ, ਜੇ ਤਾਂ ਨਿਰਦੋਸ਼ ਹੋਇਆ ਲਿਆਵਾਂਗੇ, ਨਹੀਂ ਤਾਂ ਚੱਲ ਵੀ ਬਾਹਰ ਨਿਕਲੋ। ਕੁਛ ਤਾਂ ਹੋਵੇ ਨਾ, ਅਸੀਂ ਹੁਣ ਜਿਹੜੇ ਲੋਕਾਂ ਦੇ ਅਧਿਕਾਰ ਹੀ ਨਹੀਂ ਇਸ ਮੁਲਕ 'ਚ ਰਹਿਣ ਦੇ ਪੱਕੇ ਤੌਰ ਦੇ ਉੱਤੇ, ਅਸੀਂ ਉਹਨਾਂ ਦੇ ਹਿਊਮਨ ਰਾਈਟਸ ਦੇਖਣ ਲੱਗ ਗਏ, ਫਿਰ ਤਾਂ ਪੂਰੀ ਦੁਨੀਆ ਦਾ ਬੋਝ ਅਸੀਂ ਆਪਣੇ ਸਿਰ 'ਤੇ ਚੱਕ ਲਾਂਗੇ। 905-673-3333 ਗੱਲਬਾਤ ਚੱਲ ਰਹੀ ਹੈ ਕਿ ਕ੍ਰਾਈਮ ਘਟਿਆ ਕਿ ਨਹੀਂ ਘਟਿਆ ਤੁਹਾਡੇ ਆਸ ਪਾਸ। ਮੇਰੇ ਨਾਲ ਪਵਨ ਕੌਰ ਗਿੱਲ ਨੇ। ਪਵਨ ਜੀ, ਸਤਿ ਸ਼੍ਰੀ ਅਕਾਲ। ਪਵਨ ਨੇ ਕਿਹਾ ਥੋੜੇ ਦਿਨਾਂ 'ਚ ਆਪਾਂ ਅਵੇਅਰ ਕਰਾਂਗੇ ਲੋਕਾਂ ਨੂੰ ਕਿ ਜਿਹੜੇ ਛੋਟੇ ਛੋਟੇ ਸੈਗਮੈਂਟ ਲੈ ਕੇ ਆਇਆ ਕਰਾਂਗੇ ਕਿ ਇੰਸ਼ੋਰੈਂਸ 'ਚ ਕਿਹੜੇ ਕਿਹੜੇ ਕਲੋਜ ਦਾ ਖਿਆਲ ਰੱਖਣਾ ਅਤੇ ਕਿੱਥੇ ਕਿੱਥੇ ਕਲੇਮ ਨਹੀਂ ਮਿਲਦਾ। ਮੇਰੀ ਹੁਣ ਜਾਣਕਾਰੀ 'ਚ ਇੱਕ ਕੇਸ ਚੱਲਦਾ ਪਿਆ ਜਿਹਦੇ 'ਚ ਉਹਨਾਂ ਦੇ ਬੱਚੇ ਤੋਂ ਐਕਸੀਡੈਂਟ ਹੋ ਗਿਆ ਅਤੇ ਹੁਣ ਇੰਸ਼ੋਰੈਂਸ ਨੇ ਇਨਵੈਸਟੀਗੇਟਰ ਆਪਣੇ ਹੀ ਕਲਾਇੰਟ ਦੇ ਉੱਤੇ ਖੜ੍ਹੇ ਕਰ ਦਿੱਤੇ ਕਿ ਇਹਨੂੰ ਕਿਵੇਂ ਡਿਕਲਾਈਨ ਕਰੀਏ। ਜ਼ਿੰਮੇਵਾਰੀ ਇੰਸ਼ੋਰੈਂਸ ਦੀ ਵੀ ਬਣਦੀ ਸੀ ਉਸ ਵੇਲੇ ਦੱਸਣ ਦੀ, ਜਦੋਂ ਪੋਲਿਸੀ ਦਿੱਤੀ ਆ ਕਿ ਤੇਰੀ ਕਾਰ ਨੂੰ ਚਲਾਉਣ ਲੱਗੇ ਇੱਥੇ ਸਾਈਨ ਕਰ ਦੇ। ਆਹ ਪੇਜ ਡਿਸਕਲੋਜ਼ਰ ਆ, ਇਹ ਪਵਨ ਨੇ ਦੱਸ ਕੇ ਸਾਈਨ ਕਰਵਾਇਆ ਕਿ ਜੀ ਤੇਰੀ ਕਾਰ ਚਲਾਉਣ ਲੱਗਿਆਂ ਜੇ ਕੋਈ ਹੋਰ ਬੰਦਾ ਉਹ ਗੱਡੀ 'ਚ ਐਕਸੀਡੈਂਟ ਕਰਦਾ ਤਾਂ ਅਸੀਂ ਉਹਨੂੰ ਪ੍ਰੋਸੀਡ ਕਿਵੇਂ ਕਰਾਂਗੇ। ਲੋਕਾਂ 'ਚ ਅਵੇਅਰਨੈਸ ਨਹੀਂ ਹੈ, ਲੋਕਾਂ ਨੂੰ ਜਾਣਕਾਰੀ ਹੈ ਨਹੀਂ, ਲੰਬੇ ਚੌੜੇ ਕੰਟਰੈਕਟ ਨੇ, ਪੜ ਹੁੰਦੇ ਨਹੀਂ ਕਿਸੇ ਤੋਂ, ਨਾ ਕਿਸੇ ਨੂੰ ਸਮਝ ਆਉਂਦੀ ਹੈ, ਨਾ ਕਿਸੇ ਨੇ ਅਨੁਵਾਦ ਕਰਨੇ ਆਉਂਦੇ ਨੇ, ਨਾ ਕਿਸੇ ਕੋਲ ਇੰਨਾ ਸਮਾਂ ਹੈਗਾ। ਪਰ ਇੰਸ਼ੋਰੈਂਸ ਕੰਪਨੀ ਨੇ ਆਪਣੇ ਬੰਦੇ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਅਤੇ ਹਾਰ ਕੀਤੇ ਨੇ ਟੂ ਕਲੇਮ ਨੂੰ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਕਹਿ ਰਿਹਾ ਤੁਹਾਡੀ ਮਦਦ ਲਈ, ਪਰ ਸਵਾਲ ਉਹਨਾਂ ਨੂੰ ਹੀ ਪੁੱਛ ਰਹੇ ਨੇ ਸਾਰੇ, ਮਦਦ ਕਿੱਥੋਂ ਕਰਨੀ ਹੈ। ਉਹ ਬੰਦਾ ਇਨਵੈਸਟੀਗੇਟਰ ਇਹਨਾਂ 'ਤੇ ਹਾਰ ਕਰ ਲਿਆ, ਪ੍ਰਾਈਵੇਟ ਇਨਵੈਸਟੀਗੇਟਰ, ਵੀ ਕਿੱਦਾਂ ਆਪਾਂ ਇਹ ਕਲੇਮ ਨੂੰ ਡਿਕਲਾਈਨ ਕਰੀਏ। ਇਹ ਚੀਜ਼ ਬਹੁਤ ਖਿਆਲ ਰੱਖਣ ਵਾਲੀ ਆ। ਬਾਕੀ ਤੁਸੀਂ ਸਾਰੇ ਲੋਕ ਨਾ, ਉਹ ਜਿਨ੍ਹਾਂ ਨੇ ਇੰਸ਼ੋਰੈਂਸ ਕਰਾਈ ਆ ਉਹ ਸ਼੍ਰੀਲੰਕਨ ਪਰਿਵਾਰ ਆ, ਉਹ ਮੈਨੂੰ ਦੱਸ ਰਹੇ ਸੀ, ਮੈਂ ਕਿਹਾ ਵੀ ਤੁਸੀਂ ਆਪਣੇ ਬ੍ਰੋਕਰ ਨੂੰ ਕਾਲ ਕਰ ਲਓ। ਉਹ ਕਹਿੰਦਾ ਵੀ ਡੋਂਟ ਨੋ ਐਨੀ ਬ੍ਰੋਕਰ, ਵੀ ਜਸਟ ਸਟਾਰਟਡ ਦਿਸ ਇੰਸ਼ੋਰੈਂਸ ਔਨਲਾਈਨ, ਅਸੀਂ ਔਨਲਾਈਨ ਜਾ ਕੇ ਇਹਨੂੰ ਸਟਾਰਟ ਕੀਤਾ, ਵੀ ਮੇਰੇ ਬੱਚੀ ਬੇਟੀ ਨੇ ਕਰਕੇ ਦਿੱਤਾ ਸੀ, ਮੈਨੂੰ ਨਹੀਂ ਪਤਾ ਬ੍ਰੋਕਰ ਕੌਣ ਆ, ਉਹਨੂੰ ਰੇਟ ਦੇਖਿਆ ਹੋਣਾ ਵੀ ਰੇਟ ਸਹੀ ਮਿਲਦਾ ਪਿਆ, ਉਹ ਲੈ ਲਿਆ। ਹੁਣ ਰੇਟ ਨੂੰ ਕੀ ਚਾਰ ਪਾਉਣਾ, 4 ਸਾਲ 5 ਸਾਲ ਕਲੇਮ ਇੰਸ਼ੋਰੈਂਸ ਪਾਲਿਸੀ ਦੇ ਪੈਸੇ ਦਿੱਤੇ ਨੇ, ਐਕਸੀਡੈਂਟ ਹੋਇਆ ਦਿੱਤੇ, ਹੁਣ ਇਹ ਕੰਪਨੀ ਤੁਹਾਡੇ 'ਤੇ ਇਨਵੈਸਟੀਗੇਟਰ ਹਾਇਰ ਕਰ ਰਹੀ ਆ, ਅਨਜਸਟੀਫਾਈ ਕਰ ਰਿਹਾ ਸਾਰਾ ਕੁਛ, ਕਿ ਕਿਸ ਤਰ੍ਹਾਂ ਦੇ ਨਾਲ ਕਲੇਮ ਨੂੰ ਡਿਕਲਾਈਨ ਕੀਤਾ ਜਾਵੇ। ਫਿਲਹਾਲ ਮੇਰੇ ਨਾਲ ਪਵਨ ਕੌਰ ਗਿੱਲ, ਆਟੋ ਔਰ ਹੋਮ ਇੰਸ਼ੋਰੈਂਸ ਦੇ ਵਿੱਚ ਅਗਰ ਤੁਸੀਂ ਰੇਟ ਚੈੱਕ ਨਹੀਂ ਕਰ ਰਹੇ ਹੈਗੇ, ਦੈਟ ਮੀਨਸ ਤੁਸੀਂ ਵੀ ਵਿਕਟਮ ਹੋ ਹਾਈ ਇੰਸ਼ੋਰੈਂਸ ਪ੍ਰਾਈਸ ਦੇ। ਤੁਸੀਂ ਸਿਰਫ 3 ਮਿੰਟ ਦੇਣੇ ਆ ਔਰ ਤੁਹਾਡੀ ਇੰਸ਼ੋਰੈਂਸ ਡਰੋਪ ਹੋ ਸਕਦੀ ਹੈ। ਆਟੋ ਔਰ ਹੋਮ ਇੰਸ਼ੋਰੈਂਸ ਦੇ ਵਿੱਚ ਪਵਨ ਕੌਰ ਗਿੱਲ। ਪਵਨ,
4: ਹਾਂਜੀ,
1: ਦਿਓ ਮੈਸੇਜ ਜਿਹੜੇ ਕੋਈ ਲਾਸਟ ਇੰਸ਼ੋਰੈਂਸ ਘਟੇ ਨੇ ਅਸੀਂ ਉਹ ਦੱਸ ਦਿੰਦੇ ਹਾਂ।
4: ਹਾਂਜੀ ਹਾਂਜੀ ਅਮਨ ਜੀ, ਜਿਵੇਂ ਤੁਸੀਂ ਦੱਸ ਰਹੇ ਸੀਗੇ ਕਿ ਇਹਨਾਂ ਨੇ ਔਨਲਾਈਨ ਇੰਸ਼ੋਰੈਂਸ ਪਰਚੇਸ ਕੀਤੀ ਆ, ਤੇ ਜੀ ਔਨਲਾਈਨ 'ਚ ਕਈ ਇੱਦਾਂ ਦੇ ਕਲੋਜ਼ ਹੁੰਦੇ ਨੇ ਜਿਨ੍ਹਾਂ ਦਾ ਆਪਾਂ ਨੂੰ ਅਵੇਅਰ ਹੀ ਨਹੀਂ ਹੁੰਦੇ ਆਮ ਪਬਲਿਕ, ਤੇ ਉਹੀ ਚੀਜ਼ ਅਗਰ ਮਿਸ ਹੋ ਗਈ ਤਾਂ ਰੇਟ ਤਾਂ ਜ਼ਰੂਰ ਘੱਟ ਕੇ ਆ ਜਾਏਗਾ, ਤੇ ਬਟ ਉਹ ਮਿਸ ਹੋ ਗਈ ਤਾਂ ਜਦੋਂ ਤੁਹਾਡਾ ਕਲੇਮ ਆਉਂਦਾ ਉਹ ਬੜਾ ਸਫ਼ਰ ਹੁੰਦੇ ਨੇ ਲੋਕ। ਤੇ ਜੀ ਤੇ ਬਾਕੀ ਜੀ ਜਦੋਂ ਔਨਲਾਈਨ ਇੰਸ਼ੋਰੈਂਸ ਲੋਕ ਲੈਂਦੇ ਆ ਤੇ ਜਦੋਂ ਕੱਲ ਨੂੰ ਕੋਈ ਕਲੇਮ ਆਉਂਦਾ ਜੀ 2-2 ਘੰਟੇ ਲਾਈਨ ਦੇ ਵਿੱਚ ਵੇਟ ਕਰਨੀ ਪੈਂਦੀ ਆ, ਕੋਈ ਫੋਨ ਨਹੀਂ ਅਟੈਂਡ ਕਰਦਾ ਹੈਗਾ, ਤਾਂ ਇਸੇ ਕਰਕੇ ਬ੍ਰੋਕਰ ਹੋਣਾ ਬਹੁਤ ਜ਼ਰੂਰੀ ਆ ਜੀ, ਜਿਨ੍ਹਾਂ ਨਾਲ ਉਹ ਸਾਰਾ ਕੁਛ ਕੱਲ ਨੂੰ ਡਿਸਕਸ ਕਰ ਸਕਦੇ ਨੇ। ਬਾਕੀ ਅਮਨ ਜੀ ਜਿਵੇਂ ਤੁਸੀਂ ਕਹਿੰਦੇ ਹੋ ਕਿ ਆਪਣੇ ਆਪਾਂ ਦੱਸੀ ਦਾ ਵਾ ਕਿ ਆਪਣੇ ਰੇਟ ਜਿਹੜੇ ਘਟੇ ਨੇ ਦੋ ਜੀ, ਮੇਰੇ ਕੋਲ ਆਏ ਨੇ ਉਹਨਾਂ ਦੀ 3 ਗੱਡੀਆਂ ਤੇ 3 ਡਰਾਈਵਰ ਸੀਗੇ ਤੇ 2 ਪ੍ਰੋਪਰਟੀ ਸੀਗੀਆਂ ਜੀ। ਪ੍ਰੋਪਰਟੀ ਵਿੱਚ 2 ਪ੍ਰੋਪਰਟੀਜ਼ ਦੇ ਵਿੱਚੋਂ ਲਾਈਕ ਉਹ ਪੇ ਕਰਦੇ ਸੀਗੇ 240 ਇੱਕ ਪ੍ਰੋਪਰਟੀ ਦਾ ਜੀ, ਆਪਾਂ ਜੀ 230 ਦੇ ਵਿੱਚ ਉਹਨਾਂ ਨੂੰ ਦੋਨੋਂ ਪ੍ਰੋਪਰਟੀਜ਼ ਦੇਤੀਆਂ, 2 ਪ੍ਰੋਪਰਟੀ ਉਸ ਤੋਂ ਵੀ ਘੱਟ ਅਮਾਊਂਟ ਪੇ ਕਰ ਰਹੇ ਨੇ ਜਿੰਨੀ 1 ਪ੍ਰੋਪਰਟੀ ਦੀ ਅਮਾਊਂਟ ਉਹ ਪੇ ਕਰ ਰਹੇ ਸੀਗੇ ਪਹਿਲੀ ਇੰਸ਼ੋਰੈਂਸ ਦੇ ਨਾਲ। ਤੇ ਬਾਕੀ ਜੀ ਆਟੋ ਦੇ ਵਿੱਚ ਵੀ ਉਹਨਾਂ ਦਾ ਕਾਫੀ ਜਿਵੇਂ ਘਟਿਆ, ਆਟੋ ਇੰਸ਼ੋਰੈਂਸ ਉਹਨਾਂ ਦਾ ਜੀ 65 ਪਰ ਮੰਥ ਘਟੇ ਨੇ।
1: ਤੇ ਤੁਸੀਂ ਨੰਬਰ ਲਿਖਾਓ ਆਪਣਾ ਜਿਹੜਾ ਲੋਕ ਕਾਲ ਕਰ ਸਕਣ ਤੇ ਤੁਹਾਡਾ ਨਾਮ ਪਾਲਿਸੀ ਜਿਹੜੀ ਲੈ ਸਕਣ। ਹਾਂਜੀ
4: ਹਾਂਜੀ 607-325-9100
1: ਪਵਨ ਕੌਰ ਗੱਲ 647-325-9100 ਆਟੋ ਇੰਸ਼ੋਰੈਂਸ ਲਈ 3 ਮਿੰਟ ਦਿਓ ਤੁਹਾਨੂੰ ਕਾਫੀ ਸਾਰੀ ਸੇਵਿੰਗ ਮਿਲ ਜੂਗੀ। ਮੇਰੇ ਨਾਲ ਦਰਸ਼ਨਪ੍ਰੀਤ ਸਿੰਘ ਹੈ। ਦਰਸ਼ਨ ਦਰਸ਼ਪ੍ਰੀਤ ਦਰਸ਼ਪ੍ਰੀਤ ਹਾਂਜੀ ਦਰਸ਼ਪ੍ਰੀਤ
5: ਹਾਂਜੀ ਭਾਈ ਜੀ ਮੈਂ ਨਾ ਅੱਗੇ ਵੀ ਤੁਹਾਡੀ ਇਹ ਸਟੋਰੀ ਸੁਣਦਾ ਸੀ ਇੱਕ ਦਿਨ ਤੋਂ ਅੱਗੇ ਵੀ ਗੱਲ ਕਰਦੇ ਸੀ ਮੈਂ ਵੀ ਪ੍ਰਾਈਵੇਟ ਇਨਵੈਸਟੀਗੇਟਰ ਹਾਂ ਐਜ਼ ਅ ਇਨਵੈਸਟੀਗੇਟਰ ਮੈਂ ਇਹ ਚੀਜ਼ ਡੈਫੀਨੇਟਲੀ ਅੱਗੇ ਵੀ ਕਈ ਵਾਰ ਆਪਣੇ ਲੋਕਾਂ ਨੂੰ ਸਮਝਾਈ ਆ ਪਰ ਇਹਦਾ ਪ੍ਰੀਮੀਅਮ ਸਸਤਾ ਕਰਨ ਬਾਰੇ ਬ੍ਰੋਕਰ ਵੀ ਨੀ ਦੱਸਦੇ ਹੈ ਕਈ ਤੇ ਬੰਦਾ ਆਪ ਜਿਹੜਾ ਇਹਦੇ ਉੱਤੇ ਅਣਕਹਿਲੀ ਕਰ ਜਾਂਦਾ ਵੀ ਚੱਲ ਮੈਨੂੰ ਤੇ ਸਸਤੀ ਹੋ ਰਹੀ ਹੈ ਪਰ ਇਹ ਬਹੁਤ ਜ਼ਰੂਰੀ ਹੈ ਇੱਥੇ ਇੰਸ਼ੋਰੈਂਸ ਦਾ ਪੱਲੜਾ ਭਾਰੀ ਹੀ ਆ ਤੇ ਉਹ ਡੈਫੀਨੇਟਲੀ ਡਿਕਲਾਈਨ ਕਰਨਗੇ ਹੀ ਕਰਨਗੇ ਇਹ ਵਿੱਚ ਕੋਈ ਡਾਊਟ ਹੈ ਹੀ ਨਹੀਂ।
1: ਅਵੇਅਰ ਕਰਨਾ ਡਿਊਟੀ ਆਪਣੀ ਬਾਕੀ ਇਹਨਾਂ ਦੀ ਡਿਊ ਡਿਲੀਜੈਂਸ ਇਹਨਾਂ ਦੀ ਪਾਰਟ ਹੈਗੀ ਹੈ ਨਾ
5: ਡੈਫੀਨੇਟਲੀ ਲੋਕਾਂ ਨੂੰ ਵੀ ਚਾਹੀਦਾ ਵਾ ਨਾ
1: ਤੁਸੀਂ ਆਪ ਇੰਸ਼ੋਰੈਂਸ ਦਾ ਕੰਮ ਕਰਦੇ ਹੋ
5: ਨਹੀਂ ਮੈਂ ਪ੍ਰਾਈਵੇਟ ਇਨਵੈਸਟੀਗੇਟਰ ਹਾਂ ਜੀ।
1: ਅੱਛਾ ਪ੍ਰਾਈਵੇਟ ਇਨਵੈਸਟੀਗੇਟਰ ਮੈਨੂੰ ਸ਼ੋਅ ਤੋਂ ਬਾਅਦ ਕਾਲ ਕਰਿਆ ਆਪਾਂ ਲੋਕਾਂ ਨੂੰ ਹੋਰ ਕੀ ਅਵੇਅਰ ਕਰ ਸਕਦੇ ਹਾਂ ਜ਼ਰੂਰ ਆਪਾਂ ਦੱਸਾਂਗੇ ਠੀਕ ਹੈ। ਮੇਰਾ ਨੰਬਰ 416-516-5182-3200 ਨੰਬਰ ਤੇ ਕਾਲ ਕਰਿਓ ਮੈਨੂੰ ਦਰਸ਼ਪ੍ਰੀਤ ਤਾਂ ਜੋ ਆਪਾਂ ਲੋਕਾਂ ਨੂੰ ਅਵੇਅਰ ਕਰ ਸਕੀਏ ਉਹ ਇਨੋਸੈਂਟ ਨੇ ਉਹ ਪੇ ਕਰੀ ਜਾ ਰਹੇ ਨੇ ਪਰ ਜਿਸ ਦਿਨ ਉਹਨਾਂ ਦਾ ਕਲੇਮ ਆਇਆ ਉਸ ਦਿਨ ਉਹਨਾਂ 'ਤੇ ਭਾਰੀ ਵਕਤ ਪੈ ਗਿਆ। ਗੱਲ ਕਲੇਮ ਦੀ ਨਹੀਂ ਹੈ ਗੱਲ ਇੰਸੀਡੈਂਟ ਦੇ ਵਿੱਚ ਬਹੁਤ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਉਹ ਬੰਦਾ ਵੈਸੇ ਹੀ ਡਿਪਰੈਸ਼ਨ ਦੇ ਵਿੱਚ ਚਲਾ ਜਾਂਦਾ ਵੀ ਹੁਣ ਮੇਰਾ ਕੀ ਬਣੂਗਾ ਮੇਰੇ 'ਤੇ ਕਿਹੜੇ ਕਿਹੜੇ ਦਫਾ ਲੱਗ ਜਾਣਗੇ ਕੀ ਆਊਗਾ ਮੇਰਾ ਘਰ ਚੱਲ ਜੂਗਾ ਸਭ ਚੱਲ ਜੂਗਾ ਇਹ ਚੀਜ਼ ਜ਼ਰੂਰੀ ਹੈ। 2210 ਨੈਕਸਟ ਕਾਲ ਆ ਹੈਲੋ 2210 ਨੰਬਰ ਹੈਲੋ
6: ਹੈਲੋ ਹੈਲੋ ਹਾਈ ਆਈ ਐਮ ਸ਼ੈਲਜਾ ਫਰਮ ਗ੍ਰੀਨ ਵੈਲੀ ਗਾਰਡਨ ਸੈਂਟਰ।
1: ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਤੁਹਾਡਾ?
6: ਗੁੱਡ ਗੁੱਡ ਆਪ ਕੈਸੇ ਹੋ?
1: ਮੈਂ ਅੱਛਾ ਹੂੰ ਆਪਕਾ ਨਾਮ?
6: ਸ਼ੈਲਜਾ।
1: ਓ ਸ਼ੈਲਜਾ ਗ੍ਰੀਨ ਵੈਲੀ ਹਮ ਜੋਤੀ ਸੇ ਬਾਤ ਕਰਤੇ ਹੈ ਪਹਿਲੇ। ਸ਼ੈਲਜਾ ਹਮ ਤੋ ਸੋਚ ਰਹੇ ਥੇ ਆਪਕੇ ਲਈ ਇੱਕ ਗਾਣਾ ਬਣਾਉਣਾ ਕਿ ਬਹਾਰੋ ਫੂਲ ਬਰਸਾਓ। ਹਾਂਜੀ ਸੋ ਥੈਂਕ ਯੂ ਸੋ ਸ਼ੈਲਜਾ ਜਦੋਂ ਵੀ ਨਾ ਕੋਈ ਇਵੈਂਟ ਹੁੰਦਾ ਹੁਣ ਕਿਸੇ ਦੇ ਰਿਸ਼ਤੇਦਾਰ ਦੇ ਕਿਸੇ ਦੇ ਵੀ ਹਮਾਰੇ ਤੋ ਉਹ ਲੋਕ ਮੇਰੇ ਕੋ ਕਾਲ ਕਰਤੇ ਹੈ ਕਿਉਂਕਿ ਮੇਰੇ ਪਾਸ ਇਤਨੇ ਫਲਾਵਰਸ ਹੋਤੇ ਹੈ ਬੈਕਯਾਰਡ ਔਰ ਫਰੰਟ ਯਾਰਡ ਮੇ ਮੇਰੇ ਕੋ ਕਾਲ ਆ ਜਾਤਾ ਹੈ ਜੋ ਹਮਾਰੇ ਘਰ ਪੇ ਵਿਜ਼ਿਟ ਕਰਕੇ ਕਿ ਥੋੜੇ ਸੇ ਫੂਲ ਮਿਲ ਸਕਤੇ ਹੈ ਹੈ ਨਾ ਕਿਉਂਕਿ ਆਪ ਬਾਹਰ ਸੇ ਲੈਣੇ ਜਾਤੇ ਹੋ $10-$10 ਕੇ 3 ਫੂਲ ਮਿਲਤੇ ਹੈ 2 ਫੂਲ ਮਿਲਤੇ ਹੈ ਨਾ ਸੋ ਗ੍ਰੀਨ ਵੈਲੀ ਗਾਰਡਨ ਸੈਂਟਰ ਕੈਸੀ ਜਗ੍ਹਾ ਹੈਗੀ ਆ ਅਗਰ ਤੁਸੀਂ ਤਸਵੀਰ ਸ਼ੈਲਜਾ ਆਪਕੇ ਪਾਸ ਲੋਕ ਪਿਕਚਰ ਲੈ ਕੇ ਆਤੇ ਹੈ ਘਰ ਕੀ ਫਰੰਟ ਯਾਰਡ ਕੀ ਬੈਕ ਯਾਰਡ ਕੀ?
6: ਯੈਸ ਯੈਸ ਹਰ ਕੋਈ ਲੈ ਕੇ ਆਤਾ ਹੈ ਪਿਕਚਰ ਉਨਕੇ ਖਾਲੀ ਬੈਕ ਯਾਰਡ ਕੀ ਯਾ ਫਿਰ ਖਰਾਬ ਹੋ ਰਹੇ ਹੈ ਪੇੜ ਅਗਰ ਉਨਕੇ ਤੋ ਵੋ ਵੀ ਵਾਲੀ ਪਿਕਚਰ ਵੀ ਲੈ ਕੇ ਆਤੇ ਹੈ।
1: ਹਾਂਜੀ ਮੇਰੀ ਸਟਰੀਟ ਮੇ ਨਾ ਇੱਕ ਲੇਡੀ ਰਹਤੀ ਹੈ ਜੋ ਅੰਜੀਰ ਨਹੀਂ ਹੁੰਦੀ ਅੰਜੀਰ ਉਸਕੇ ਘਰ ਮੇ ਲੱਗੀ ਹੋਈ ਹੈ ਵੋ ਲੇਡੀ ਕੀ ਏਜ ਹੈ ਅਰਾਊਂਡ ਸ਼ੈਲਜਾ ਉਸਕੋ ਇੱਕ ਪ੍ਰੋਬਲਮ ਪਹਿਲੇ ਆਈ ਹੋਈ ਹੈ ਹਾਰਟ ਕੀ ਸਿੰਗਲ ਮਦਰ ਹੈ ਮਤਲਬ ਉਸਕੇ ਬੱਚੇ ਹੈ ਵੋ ਲੱਗ ਰਹੇ ਹੈ ਵੋ ਹੈ ਪੁਰਚੁਗੀਜ਼ ਹੈ ਤੋ ਮੇਰੇ ਜਬ ਵੀ ਉਸਕੋ ਕੁਛ ਹੋਤਾ ਹੈ ਸਬਸੇ ਪਹਿਲੇ ਵੋ ਮੇਰਾ ਡੋਰ ਨੌਕ ਕਰਤੀ ਹੈ ਘਰ ਕਾ ਆਕੇ ਕਿ ਆਈ ਐਮ ਨੋਟ ਫੀਲਿੰਗ ਵੈਲ ਤੋ ਹਮ ਲੋਗ ਉਸਕੇ ਪਾਸ ਚਲੇ ਜਾਤੇ ਹੈ ਜਾਂ ਉਸਕਾ ਚੈੱਕਅਪ ਕਰਵਾਤੇ ਹੈ ਡਾਕਟਰ ਕੇ ਪਾਸ ਜਾ ਕੇ ਨਾ
6: ਵਾਹ ਇਹ ਤੋ ਬਹੁਤ ਅੱਛੀ ਬਾਤ ਕਰਤੇ ਆਪ
1: ਵੋ ਲੇਡੀ ਘਰ ਕੇ ਅੰਦਰ ਔਰ ਬਾਹਰ ਮੈਂ ਬਹੁਤ ਵਾਰ ਆਪਣੇ ਫੈਮਿਲੀ ਮੈਂਬਰ ਸੇ ਅਸਰਾ ਹੋਤਾ ਹੂੰ ਅਗਰ ਯੇ ਉਨਕੇ ਪਾਸ ਕਾਮ ਕਰ ਰਹੀ ਹੋ ਨਾ ਗ੍ਰੀਨ ਵੈਲੀ ਗਾਰਡਨ ਸੈਂਟਰ ਕੇ ਪਾਸ ਇਤਨੀ ਅਵੇਅਰਨੈਸ ਦੇਗੀ ਨਾ ਉਹ ਹੈਲਦੀ ਹੈ ਬਹੁਤ ਜ਼ਿਆਦਾ ਮੇਰੀ ਮਦਰ ਸੇ 20 ਈਅਰ ਓਲਡ ਹੈ 20 ਸਾਲ ਜ਼ਿਆਦਾ ਉਸਕੀ ਏਜ ਹੈ ਹਾਂਜੀ ਵੋ ਸੁਬਹ ਨਿਕਲ ਜਾਤੀ ਹੈ ਗਾਰਡਨ ਮੇ ਉਸਨੇ ਗ੍ਰੀਨ ਹਾਊਸ ਆਪਣੇ ਘਰ ਮੇ ਹੀ ਬਣਾਏ ਹੋਏ ਹੈ ਔਰ ਓਪਨ ਬਣਾਇਆ ਹੋਇਆ ਸਾਰਾ ਔਰ ਉਸਕੇ ਘਰ ਕੇ ਅੰਦਰ ਇਤਨੇ ਪਲਾਂਟਸ ਹੈ ਵੋ ਬੋਲਤੀ ਹੈ ਕਿ ਜੈਸੀ ਜੋ ਫਰੈਗਨੈਂਸ ਆਕਸੀਜਨ ਔਰ ਸਾਰਾ ਕੁਛ ਮੇਰੇ ਕੋ ਮਿਲ ਰਿਹਾ ਹੈ ਮੇਰੀ ਏਜ 20 ਈਅਰ ਮੋਰ ਦੈਨ ਰੈਗੂਲਰ ਪਰਸਨ ਹੈ ਸੋ ਮੈਂ ਲੋਕਾਂ ਨੂੰ ਦੱਸੂਗਾ ਕਿ ਤੁਸੀਂ ਗ੍ਰੀਨ ਵੈਲੀ ਗਾਰਡਨ ਸੈਂਟਰ 'ਤੇ ਜਾਣਾ ਐਸੇ ਫੁੱਲ ਤੁਸੀਂ ਕਹਿੰਦੇ ਕੈਨੇਡਾ 'ਚ ਫੁੱਲਾਂ 'ਚ ਖੁਸ਼ਬੂ ਨਹੀਂ ਹੁੰਦੀ ਐਸੇ ਫੁੱਲ ਜਿਨ੍ਹਾਂ ਦੇ ਵਿੱਚ ਖੁਸ਼ਬੂ ਹੈ ਐਸੇ ਜਿਹੜੇ ਹੈਗੀਆਂ ਵੇਲਾਂ ਨੇ ਜਿਨ੍ਹਾਂ 'ਚ ਖੁਸ਼ਬੂ ਆ ਆਪ ਬਤਾਏਂਗੇ ਸ਼ਾਇਦ ਕੁਛ ਪਲਾਂਟਸ ਕੇ ਬਾਰੇ ਮੇਂ ਕਿਆ ਕਿਆ ਹਮਾਰੇ ਪਾਸ ਹੈ?
6: ਹਾਂ ਹਾਂ ਹਮਾਰੇ ਪਾਸ ਖੁਸ਼ਬੂ ਵਾਲੇ ਰੋਜ਼ਸ ਵੀ ਹੈ ਹਮਾਰੇ ਪਾਸ ਜਾਸਮੀਨ ਵੀ ਆ ਗਿਆ ਹੈ ਨਯਾ ਸਟਾਕ ਅਭੀ ਅਭੀ ਐਂਡ ਹਨੀ ਸਕਲ ਕਲੇਮੇਟਿਸ ਐਸੇ ਬੇਲ ਹੈ ਹਮਾਰੇ ਪਾਸ ਜਿਨਕੋ ਖੁਸ਼ਬੂ ਬਹੁਤ ਅੱਛੀ ਹੋਤੀ
1: ਜੀ
6: ਬਹੁਤ ਅੱਛੀ ਹੋਤੀ
1: ਜੀ ਔਰ ਇਸਕੇ ਇਲਾਵਾ ਔਰ ਕਿਆ ਕਿਆ ਹੋਤਾ ਹੈ ਜੀ ਫਲਾਵਰਸ ਮੇਂ ਫਲਾਵਰ ਬੈਡਸ ਹੋਤੇ ਹੈ ਜੋ ਔਰ ਕੁਛ ਵੀ ਬਤਾ ਸਕਤੇ ਹੈ?
6: ਫਲਾਵਰ ਬੈਡਸ ਵੀ ਬਹੁਤ ਸਾਰੇ ਹੈ ਔਲ ਦ ਐਨੀਅਲਸ हमारे पास है, पेटूनियाज है, जेरेनियम्स है, एनियल्स मतलब जो हर साल लगाने पड़ते हैं वो भी बहुत सारे स्टॉक में है, एंड हमारे पास पेरिनियल प्लांट भी आए हैं।
1: पेरिनियल्स को लोग बहुत मांग रहे होंगे आपसे आके।
6: यस हाँ, पेरिनियल्स में को बहुत ज्यादा डिमांड है, और पेरिनियल्स में हम लोग ऑफर भी लगाए हैं, बाय वन गेट अनदर 50% ऑफ, तो उसका डिमांड तो बहुत ज्यादा है।
1: सो तुसी ओ फुल जेडे कि तुहानू होम डिपू, कैनडियन टायर या होर जगह ते बहुत महंगे मिल रहे सी, एक तो ओहो कीमत दे विच, नंबर टू क्वालिटी दे विच, नंबर थ्री कंसल्टेशन दे नाल, केड़े मौसम च कित्थे किन्नी किन्नी दूर लगाउणे ने, किन्ने फुल अपने आप निकल गए, किन्ना पानी पाउणा ते किन्ना डूंगा जड़ नूं लाउणा, यह सारी कंसल्टेशन ये दोनों तीन जाने दिंदियां ने कुड़ियां, और यह फुली ट्रेंड ने ग्रीन हाउस दे विच। ते तुहानू फुल बूटे ते हुण आ गई दरख्तां दी गल, आड़ू हो गया तुहाडे घर दे विच, तुहाडे घर दे विच जिस तरह मैं दस्सिया अंजीर हो गई, आड़ू हो गया, तुहाडे घर दे विच अनानास हो गया, तुहाडे घर दे अंदर जिहड़ा हैगा सेब हो गए, आलू बुखारा भी हो सकता, बहुत सारे फ्रूट दे ट्रीज ने, अपने च रवाज नहीं है इस कंट्री च के फ्रूट ट्री लगाइए। मैं यही दसन लगा सी कि मेरे नेबर है जिहड़ी पुर्चुगीज, उहदे फ्रूट ट्रीज बहुत लगे हुए ने घर दे विच, फ्रूट वाले ट्रीज, उहनां दे अचार बनाउंदी आ, मुरब्बे बनाउंदी आ उहनां दे, उह वो बना के फिर सानू देख के जाती है कि आ मुरब्बा बनाया खा के देखो, घरे ही ब्रेड बनाउंदी अपने, हो नेचर ने इन्ने जुड़ चुके ने लोग। हाँ जी, फ्रूट ट्रीज में और क्या क्या है हमारे पास?
6: ट्रीज में पीच ट्री, एप्पल ट्री, प्लम ट्री, जो मांगो वो फ्रूट ट्री है, मिल जाएगा जी।
1: हमारे लोग फ्रूट ट्रीज लेके जा रहे हैं?
6: हाँ हाँ, बहुत सारे लेके जा रहे हैं,
1: वन टाइम इन्वेस्टमेंट है, पूरी जिंदगी तुहानू फल देने ने। सो तुसी ग्रीन वैली गार्डन सेंटर जो कि 2547 एम्बलटन रोड ब्रैम्पटन, जदों इन्होंने खोलना सी ना, मैंने वीर जी की कॉल आई तो गुरदेव हुणां दी, कहिंदे अमन जी भी आपां चाहुंदे पूरा जोर लग के लोगों नूं ग्रीनरी नाल जुड़िए, लोगों नूं ग्रीन हाउसिस नाल जुड़िए, असीं इस तो अगला सैगमेंट भी लैके रेडी हाँ, जिहड़े लोग अपने घरां दे विच्चों जमीनां चों इनकम चाहुंदे ने, इनकम नहीं आ रही, वह इनकम भी बना के देवांगे उन्हां नूं असीं, पर फिलहाल तुसीं फुल ते दरख्त जिहड़े ने लैणे ने, सब्जियां वड्डियां हो गईयां ने साढ़े घरां दे विच लगियां जिन्हां ने दिखणियां ने, टमाटरां दे दरख्त इन्हां दे गोडियां तो उपर चले गए ने, सो टॉप दी पनीरी जिहड़ी इन्हां ने पंजाब एग्रीकल्चर यूनिवर्सिटी तो उत्थों पास करा के फिर कैनेडा दे एक ग्रीन हाउस च 16 एकड़ का ग्रीन हाउस है नैगरा हुंदा लेक दे उत्ते, उत्थों तैयार करा के छोटा ग्रीन हाउस 1.5 एकड़ का ब्रैम्पटन दे विच उत्थे लिआउंदा। 6472225601 तुसीं कोई भी नंबर या डायरेक्शन चाहीदी हुंदी मैनूं या आ नंबर नूं 6472226601 6472225601 ਦੇ ਉੱਤੇ ਕਾਲ ਕਰਨੀ ਹੈ। ਗ੍ਰੀਨ ਵੈਲੀ ਗਾਰਡਨ ਸੈਂਟਰ 6472225601 ਔਰ ਲੋਕੇਸ਼ਨ ਕਿੱਥੇ ਹੈ? ਤੁਸੀਂ ਹੈਰੀਟੇਜ ਰੋਡ ਹੈ ਬ੍ਰੈਂਪਟਨ ਦੀ ਜਿੱਥੇ ਐਮਾਜ਼ੋਨ ਦਾ ਵੇਅਰ ਹਾਊਸ ਹੈ ਉਹਦੇ ਨੌਰਥ ਦੇ ਵਿੱਚ ਐਂਬਲਟਨ ਆ ਜਾਂਦੀ ਹੈ। ਐਂਬਲਟਨ ਕੂਣੀ ਮੋੜ ਤੋਂ ਬਾਅਦ, ਕੂਣੀ ਮੋੜ ਕਹਿੰਦੇ ਹੁੰਦੇ ਸੀ ਪੰਜਾਬੀ ਦੇ ਵਿੱਚ, ਮੈਂ ਉਹ ਵਰਡ ਯੂਜ਼ ਕਰ ਦਿੰਦਾ ਕੂਣੀ ਮੋੜ, ਕੂਣੀ ਮੋੜ ਤੋਂ ਬਾਅਦ ਕੁਈਨ ਸਟਰੀਟ ਐਂਬਲਟਨ ਬਣ ਜਾਂਦੀ ਹੈ ਜਦੋਂ ਇਹ ਜੋਰਜ ਟਾਊਨ ਨੂੰ ਜਾਂਦੀ ਹੈ। ਉਹਦੇ ਉੱਪਰ ਕੋਰਨਰ ਤੋਂ ਸੈਕਿੰਡ ਪ੍ਰੋਪਰਟੀ ਆ ਗ੍ਰੀਨ ਵੈਲੀ ਗਾਰਡਨ ਸੈਂਟਰ, ਪਰ ਜਦੋਂ ਤੁਸੀਂ ਇੱਥੇ ਪਹੁੰਚੋਗੇ ਆਸ਼ਿਸ਼ ਕਰ ਉੱਠੋਗੇ। ਗ੍ਰੀਨ ਵੈਲੀ ਗਾਰਡਨ ਸੈਂਟਰ ਦਾ ਓਪਨ ਵੇਅਰ ਹਾਊਸ ਅਤੇ ਗ੍ਰੀਨ ਹਾਊਸ ਦੇ ਅੰਦਰ ਜਦੋਂ ਜਾਓਗੇ ਫੁੱਲਾਂ ਦੀ ਖੁਸ਼ਬੂ ਤੁਹਾਨੂੰ ਮਿਲੇਗੀ, ਅਤੇ ਬੜਾ ਸੋਹਣਾ ਮੌਸਮ ਹੈ ਜੇ ਪਏ ਆ 3-4 ਮਹੀਨੇ, ਫੁੱਲ ਲਗਾਓ ਅਤੇ ਆਪਣੇ ਘਰਾਂ ਨੂੰ ਫੁੱਲਾਂ ਵਰਗੇ ਬਣਾਓ, ਮੁਸਕਰਾਹਟ ਵਰਗੇ ਬਣਾਓ। ਸਾਡੇ ਲੋਕ ਮਜ਼ਾਕ ਉਡਾਉਂਦੇ ਵੀ ਅਸੀਂ ਘਾਹ ਵੀ ਪ੍ਰੋਪਰਲੀ ਨਹੀਂ ਕੱਟਦੇ, ਸਾਡੇ ਲੋਕ ਖੜ੍ਹ ਕੇ ਫੋਟੋ ਖਿੱਚ ਕੇ ਜਾਣ, ਜੇ ਕਿਸੇ ਨੇ ਕਦੇ ਦੇਖਣਾ ਹੋਵੇ ਤਾਂ ਮੇਰੇ ਫਰੰਟ ਐਂਡ ਬੈਕਯਾਰਡ ਚੈੱਕ ਕਰਿਓ ਆ ਕੇ ਤੁਸੀਂ, ਜਸਟ ਕਾਲ ਮੀ, ਆਈਲ ਸ਼ੋ ਯੂ, ਤੁਸੀਂ ਹੈਰਾਨ ਰਹਿ ਜਾਓਗੇ ਕਿ ਕੁਦਰਤ ਐਨ ਝੂਮਦੀ ਫਿਰਦੀ ਹੈ। ਸੋ ਤੁਸੀਂ 6472225601 ਤੇ ਕਾਲ ਕਰਨੀ। ਸੰਤੋਸ਼ ਜੀ,
7: ਜੀ ਅਮਨ ਜੀ,
1: ਕੈਸੇ ਹੈ ਆਪ?
7: ਬਹੁਤ ਵਧੀਆ ਅਮਨ ਜੀ, ਤੁਸੀਂ ਤੇ ਮੈਨੂੰ ਗ੍ਰੀਨ ਵੈਲੀ ਤੇ ਗਾਰਡਨ ਸੈਂਟਰ ਤੇ ਪਹੁੰਚਾ ਹੀ ਦਿੱਤਾ, ਮੈਂ ਤੇ ਪੂਰਾ ਮੈਸੇਜ ਕਰ ਰਹੀ ਹਾਂ ਉਹਨਾਂ ਨੂੰ ਕਿ ਆਮ ਕਮਿੰਗ।
1: ਸੰਤੋਸ਼, ਰੇਡੀਓ ਐਂਕਰਿੰਗ ਕੀ ਹੈ? ਰੇਡੀਓ ਐਂਕਰਿੰਗ ਇੱਕ ਅਹਿਸਾਸ ਹੈ, ਲੋਕ ਸੁਣ ਰਹੇ ਨੇ ਉਹ ਮਹਿਸੂਸ ਕਰਦੇ ਨੇ ਕਿ ਹੂ ਵੀ ਆਰ, ਅਸੀਂ ਕਿੱਦਾਂ ਦੇ, ਸਾਨੂੰ ਦੇਖ ਨਹੀਂ ਸਕਦੇ, ਠੀਕ ਹੈ, ਉਹ ਸਿਰਫ ਸੁਣ ਸਕਦੇ ਨੇ, ਤੇ ਸੁਣਨ ਵਾਲੇ ਲੋਕ ਉਹ ਨੇ ਜਿਹੜੇ ਇਸ ਸਮੇਂ ਟਰੈਵਲਿੰਗ ਕਰ ਰਹੇ ਜਾਂ ਘਰਾਂ ਦੇ ਵਿੱਚ ਨੇ, ਫ੍ਰੀ ਨੇ, ਦੋ ਤਰ੍ਹਾਂ ਦੇ ਲੋਕ ਨੇ, ਕੁਛ ਲੋਕ ਆਪਣੇ ਕੰਮਾਂ ਦੇ ਉੱਤੇ ਆਪਾਂ ਨੂੰ ਸੁਣ ਰਹੇ ਨੇ। ਸੋ ਮੈਂ ਇਹ ਜ਼ਰੂਰ ਦੱਸਣਾ ਚਾਹੂੰਗਾ, ਮੈਂ ਰੇਡੀਓ ਨੂੰ ਇੱਦਾਂ ਲੈਂਦਾ ਹੁੰਦਾ ਕਿ ਇੱਕ ਆਦਮੀ ਆ ਉਹ ਇੱਕ ਇੰਟਰਸੈਕਸ਼ਨ 'ਤੇ ਖੜ੍ਹਾ, ਉਹ ਜ਼ੋਰ ਜ਼ੋਰ ਨਾਲ ਸੰਤੋਸ਼ ਉੱਪਰ ਨੂੰ ਬਾਹਾਂ ਕਰ ਰਿਹਾ, ਉੱਤੇ ਨੂੰ ਸੂਰਜ ਵੱਲ ਦੇਖ ਦੇਖ ਕੇ ਬਾਹਾਂ ਉੱਤੇ ਨੂੰ ਕਰੀ ਜਾ ਰਿਹਾ, ਕਰੀ ਜਾ ਰਿਹਾ, ਕਰੀ ਜਾ ਰਿਹਾ। ਮੈਂ ਖੁਦ ਇਹ ਰੀਅਲ ਸੀਨ ਦੱਸਦਾ, ਬ੍ਰੈਮਲੀ ਐਂਡ ਡੈਰੀ ਦਾ ਇੰਟਰਸੈਕਸ਼ਨ, ਉੱਥੇ ਇੱਕ ਬੰਦਾ ਖੜ੍ਹਦਾ ਹੁੰਦਾ ਸੀ ਅਤੇ ਉਹ ਆਪਾਂ ਤੋਂ ਮੈਂਟਲੀ ਜਾਂ ਤਾਂ ਜ਼ਿਆਦਾ ਸਟਰੋਂਗ ਸੀ ਜਾਂ ਆਪਾਂ ਤੋਂ ਵੀਕ ਸੀਗਾ, ਇੱਕ ਸੀਗਾ ਦੋਹਾਂ 'ਚੋਂ, ਆਪਣੇ ਵਰਗਾ ਨਹੀਂ ਸੀਗਾ। ਉਹ ਬੰਦਾ ਆਸਮਾਨ ਵੱਲ ਹੱਥ ਕਰਕੇ ਜ਼ੋਰ ਜ਼ੋਰ ਨਾਲ ਬਾਹਾਂ ਹਿਲਾਉਂਦਾ ਹੁੰਦਾ ਸੀ, ਸੂਰਜ ਵੱਲ ਬਾਹਾਂ ਕਰਕੇ, ਤੇ ਮੈਂ ਨਾ ਗੱਡੀ ਇੱਕ ਦਿਨ ਪਾਰਕਿੰਗ ਲੋਟ ਚ ਲਾ ਕੇ ਉਹਨੂੰ ਖੜ ਕੇ ਨੋਟਿਸ ਕਰਕੇ ਡਿਸਕ੍ਰਾਈਬ ਕਰਨ ਬਾਰੇ ਸੋਚ ਰਿਹਾ ਸੀ ਕਿ ਜੇ ਇਸ ਬੰਦੇ ਨੂੰ ਡਿਸਕ੍ਰਾਈਬ ਕੀਤਾ ਜਾਵੇ ਤਾਂ ਆਮ ਲੋਕਾਂ ਨੇ ਕਹਿਣਾ ਸੀ ਉੱਥੇ ਇੱਕ ਕਮਲਾ ਖੜਾ ਸੀਗਾ, ਉਹ ਜ਼ੋਰ ਜ਼ੋਰ ਨਾਲ ਬਾਹਾਂ ਕਰ ਰਿਹਾ ਸੀ। ਮੈਨੂੰ ਇਹ ਲੱਗਦਾ ਸੀ ਕਿ ਉਹ ਐਂਟੀਨੇ ਨਾਲ ਜੁੜ ਗਿਆ ਸੀ, ਉਹ ਨੇਚਰ ਦੇ ਨਾਲ ਜੁੜ ਗਿਆ ਸੀ, ਨੇਚਰ ਦਾ ਪਾਰਟ ਬਣ ਗਿਆ ਸੀ, ਜੋਤੀ ਮੈਂ ਜੋਤ ਰਲੀ, ਅਤੇ ਉਹ ਬੰਦਾ ਸਿੱਧੀ ਕਨੈਕਸ਼ਨ ਦੇ ਨਾਲ ਜੁੜ ਚੁੱਕੇ ਸੀ, ਸਿੱਧੀ ਗੱਲਬਾਤ ਕਰ ਰਿਹਾ ਸੀ ਜਿਹੜੀ ਕਿ ਸਾਨੂੰ ਸਮਝ ਨਹੀਂ ਆਉਂਦੀ। ਜਿਵੇਂ ਆਈਨਸਟਾਈਨ ਦੀ ਗੱਲ ਕੀਤੀ ਜਾਂਦੀ ਹੈ ਕਿ ਉਹਦਾ ਨੌਕਰ ਕਹਿੰਦਾ ਵੀ ਇਹ ਬੰਦਾ ਤਾਂ ਪਾਗਲ ਹੈ, ਜਿਹਨੇ ਕਿਸੇ ਨੇ ਉਹਨੂੰ ਲਵਾਇਆ ਨਾ ਮੇਡ ਨੂੰ, ਉਹ ਮੇਡ ਜਾ ਕੇ ਉਹਨੂੰ ਕੰਪਲੇਂਟ ਕਰਨ ਲੱਗ ਗਿਆ ਸਾਇੰਟਿਸਟ ਨੂੰ, ਕਹਿੰਦਾ ਮੈਂ ਉਸ ਭਾਈ ਦੇ ਘਰੇ ਕੰਮ ਨਹੀਂ ਕਰਨਾ। ਕਹਿੰਦਾ ਕਿਉਂ? ਕਹਿੰਦਾ ਉਹ ਤਾਂ ਪਾਗਲ ਹੈ ਜੀ, ਸਵੇਰੇ ਕੁਰਸੀ ਡਾਲ ਲੈਂਦਾ, ਬਾਹਰ ਬਹਿ ਜਾਂਦਾ ਧੁੱਪ 'ਚ, ਅਤੇ ਧੁੱਪ 'ਚ ਬੈਠ ਕੇ ਸੂਰਜ ਵੱਲ ਗਰਮੀ 'ਚ ਬੈਠਾ ਝਾਕੀ ਜਾਂਦਾ ਸਵੇਰ ਤੋਂ ਲੈ ਕੇ ਰਾਤ ਤੱਕ, ਕਾਗਜ਼ ਦੇ ਉੱਤੇ ਲਕੀਰਾਂ ਪਾਈ ਜਾਂਦਾ, ਮੂੰਹ ਵੀ ਥੱਲੇ ਨੂੰ ਨਹੀਂ ਕਰਦਾ, ਜਦੋਂ ਮੈਂ ਖਾਣਾ ਰੱਖਦਾ ਥੱਲੇ ਨੂੰ ਝਾਕਦਾ ਨਹੀਂ ਪਲੇਟ 'ਚ, ਉੱਪਰੇ ਦੇਖਦਾ, ਐਂ ਬੈਠਾ ਬੈਠਾ ਖਾਣੇ ਨੂੰ ਖਾਈ ਜਾਂਦਾ, ਉਹ ਤਾਂ ਆਦਮੀ ਪਾਗਲ ਹੈ। ਤਾਂ ਆਈਨਸਟਾਈਨ ਦੇ ਬਾਰੇ ਉਹਨੇ ਕਿਹਾ ਸੀ, ਕਹਿੰਦਾ ਕੁਛ ਐਸਾ ਕਰ ਰਿਹਾ ਜੋ ਦੁਨੀਆਂ ਨੂੰ ਪਤਾ ਨਹੀਂ, ਉਹ ਆਪਾਂ ਵਰਗਾ ਨਹੀਂ, ਉਹ ਕੁਛ ਐਸਾ ਹੈਗਾ। ਰੇਡੀਓ ਵਾਜ਼ ਸੁਣ ਰਹੇ ਹੋ, ਰੇਡੀਓ ਵਾਜ਼ ਕੁਛ ਖਾਸ ਤੁਹਾਡੇ ਲਈ, ਕੁਛ ਐਸਾ ਜੋ ਤੁਹਾਡੀ ਜ਼ਿੰਦਗੀ 'ਚ ਰੋਜ਼ ਨਵੀਂ ਚੇਂਜ ਲੈ ਕੇ ਆਉਂਦਾ, ਰੋਜ਼ ਨਵੀਂ ਅਵੇਅਰਨੈਸ ਲੈ ਕੇ ਆਉਂਦਾ। ਤੁਸੀਂ ਆਪਣੇ ਬਿਜ਼ਨਸ ਵਾਸਤੇ ਜਾਂ ਕੋਈ ਵੀ ਗੱਲਬਾਤ ਵਾਸਤੇ ਸਾਨੂੰ 416-500-1832-416-518-3200 'ਤੇ ਕਾਲ ਕਰ ਸਕਦੇ ਹੋ। ਠੀਕ ਬਾਦਲ ਜੀ, ਕੀ ਕਹਿਣਾ ਚਾਹੁੰਦੇ ਹੋ?
8: ਹਾਂਜੀ ਅਮਨ ਜੀ, ਗੁੱਡ ਮਾਰਨਿੰਗ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ, ਬਹੁਤ ਵਧੀਆ ਲੱਗਾ ਜੀ।
1: ਥੈਂਕ ਯੂ ਸਰ।
8: ਜਿਹੜੀ ਤੁਸੀਂ ਐਂਡ ਤੇ ਹਿੰਦੀ ਮਿਕਸ ਕੀਤੀ ਹੈ ਨਾ, ਬਹੁਤ ਵਧੀਆ ਲੱਗਾ।
1: ਥੈਂਕ ਯੂ ਸਰ, ਬਹੁਤ ਸ਼ੁਕਰੀਆ। 905-673-3337। ਸੋ ਸੰਤੋਸ਼ ਨਾਲ ਜਿਹੜਾ ਵੀ ਕੋਈ ਗੱਲ ਕਰਨੀ ਚਾਹੁੰਦਾ, ਸੰਤੋਸ਼ ਆਪਣਾ ਨੰਬਰ ਦੇ ਦਿਓ
9: ਜੀ। 416-473-4242, 416-473-4242।
1: ਦੋ ਫਸਟ ਟਾਈਮ ਬਾਹਰ ਨੇ, ਪ੍ਰੀ ਕੁਆਲੀਫਾਈਡ ਫਰੋਮ ਦਾ ਬੈਂਕ, ਆਰਬੀਸੀ ਤੇ ਸੀਆਈਬੀਸੀ ਦੇ ਵਿੱਚੋਂ। ਇਹਨਾਂ ਨੂੰ ਕੋਈ ਅਪਰੇਜ਼ਲ ਨਹੀਂ ਆਉਣੀ। ਜਿਹੜਾ ਵੀ ਕੋਈ ਫਸਿਆ ਹੋਇਆ ਬੰਦਾ, ਅਪਰੇਜ਼ਲ ਕਿਉਂ ਨਹੀਂ ਹੁੰਦੀ, ਇੱਕ ਮੈਥਡ ਆ ਜਿੱਥੇ ਡੈਸਕ ਅਪਰੇਜ਼ਲ ਕਰ ਲਈ ਜਾਂਦੀ ਹੈ ਐਂਡ ਯੂਜ਼ਰ ਵਾਸਤੇ। ਗਵਰਨਮੈਂਟ ਦੇ ਸਪੈਸ਼ਲ ਪਲਾਨ ਹੁੰਦੇ ਨੇ, ਕਈ ਵਾਰੀ ਤੁਸੀਂ ਚੌਥਾ ਘਰ ਖਰੀਦਣਾ, ਤੁਹਾਨੂੰ ਗਵਰਨਮੈਂਟ ਚਾਹੁੰਦੀ ਹੈ ਕਿ ਤੁਸੀਂ ਨਾ ਖਰੀਦੋ, ਪਰ ਜਿਹਨੇ ਪਹਿਲਾਂ ਖਰੀਦਣਾ, ਜੇ ਕੋਈ ਛੱਤ ਨਹੀਂ, ਗਵਰਨਮੈਂਟ ਚਾਹੁੰਦੀ ਹੈ ਕਿ ਉਹ ਖਰੀਦ ਲਵੇ। ਸੋ ਤੁਸੀਂ ਅਗਰ ਕੋਈ ਵੀ ਬੰਦਾ ਆਪਣੀ ਪ੍ਰੋਪਰਟੀ 'ਚ ਸਟੱਕ ਆ, ਫਸਿਆ ਹੋਇਆ ਹੈਗਾ, ਸੀਰੀਅਸ ਲੋਕ ਕਾਲ ਕਰਨ। ਮੈਂ ਟੁੱਚਾ ਜਿਹਾ ਵਰਡ ਕਹਿਣ ਲੱਗਾ ਸੀ, ਉਹ ਰਹਿਣ ਦਿੰਦੇ ਕਹਿਣ ਨੂੰ, ਉਹੋ ਜਿਹੇ ਲੋਕ ਕਾਲ ਨਾ ਕਰਨ ਜਿਹੜਾ ਸੀਰੀਅਸ ਹੈ, ਜਿਹੜਾ ਜਿਹੜਾ ਤੁਰਨਾ ਚਾਹੁੰਦਾ। ਚੁਸਤੀਆਂ ਚਲਾਕੀਆਂ ਵਾਲੇ ਕਾਲ ਨਾ ਕਰਨ, ਜਿਹੜੇ ਆਪਣੇ ਨੂੰ ਬਹੁਤ ਚੰਟ ਸਮਝਦੇ ਨੇ ਕਿ ਮੈਨੂੰ ਪਤਾ ਕੀ ਕਰਨਾ। ਸਭ ਤੋਂ ਵੱਧ ਮੂੰਹ 'ਤੇ ਉਹ ਡਿੱਗੇ ਹੋਏ ਨੇ ਅੱਜ ਦੀ ਡੇਟ 'ਚ। ਐਵੇਂ ਨਹੀਂ, ਗੋਰਿਆਂ ਨੇ ਆਪਣੇ ਕੰਸਲਟੈਂਟ ਸਾਰ ਕੀਤੇ ਹੁੰਦੇ। ਤੁਸੀਂ ਕੰਸਲਟੈਂਟ ਭੂਆ ਦੀ ਕੁੜੀ ਕੀਤੀ ਸੀ, ਮਾਮੇ ਦਾ ਮੁੰਡਾ ਕੀਤਾ ਸੀਗਾ, ਜਿਨ੍ਹਾਂ ਨੇ ਤੁਹਾਨੂੰ ਬਾੜ ਕੇ ਰੱਖਤਾ ਅੱਜ। ਅਤੇ ਮਾਮੇ ਦੀ ਕੁੜੀ ਪਹਿਲਾਂ ਐਮਾਜ਼ੋਨ ਦੇ ਵੇਅਰ ਹਾਊਸ 'ਚ ਕੰਮ ਕਰਦੀ ਸੀ, ਜੁੰਮਾ ਜੁੰਮਾ ਲਾਇਸੈਂਸ ਲੈ ਲਿਆ, ਅਤੇ ਜਾਣਕਾਰੀ ਹੈ ਨਹੀਂ ਸੀ, ਰਿਸ਼ਤੇਦਾਰੀ ਸੀ। ਹੁਣ ਉਹਨੇ ਆਪਣੀ ਤਨਖਾਹ ਤੁਹਾਡੇ ਤੋਂ ਕੱਢਣੀ ਸੀ, ਅਤੇ ਬੈਕਯਾਰਡ 'ਚ ਬਾਰਬੀਕਿਊ ਜਿਹੜੇ ਖਿਲਾਇਆ ਦਾ ਹਿਸਾਬ ਬਰਾਬਰ ਕਰਨਾ ਸੀਗਾ, ਅਤੇ ਤੁਹਾਨੂੰ ਉਹ ਰਗੜਤਾ। ਜਾਣ ਕੇ ਨਹੀਂ, ਉਹਨੂੰ ਆਪ ਨੂੰ ਹੀ ਨਹੀਂ ਪਤਾ ਸੀ ਭੋਲੇਪਨ 'ਚ, ਬਸ ਉਹਨੂੰ ਇਹ ਪਤਾ ਸੀ ਉਹਦਾ ਬ੍ਰੋਕਰ ਆਫ ਰੈਕਡ ਕਹਿੰਦਾ ਫਲਾਣਾ ਬਿਲਡਰ 6% ਦੇ ਰਹਾ ਹੈ, ਹਮ ਉਨਕੇ ਯੂਨਿਟ ਵੇਚੇਂਗੇ। ਉਹਨੇ ਚੱਕ ਤੇ ਫੱਟੇ, ਘੋੜੀ ਚੜ੍ਹਾਤੇ ਬੰਦੇ। ਉਹ ਜਿਹੜਾ ਘੋੜੀ ਚੜ੍ਹਿਆ ਉਹਨੂੰ 4 ਲੱਖ ਵਾਲੀ ਚੀਜ਼, ਕਿਉਂਕਿ ਕੈਲਕੂਲੇਸ਼ਨ ਨਾ ਤਾਂ ਉਹਦੇ ਦਵਾਉਣ ਵਾਲੇ ਨੂੰ ਅਤੇ ਨਾ ਜਿਹੜਾ ਉਹਦਾ ਗਾਹਾਂ ਬੌਸ ਸੀਗਾ ਉਹਨੂੰ ਆਉਂਦੀ ਸੀ। ਉਹਨੇ ਰਗੜਤੇ ਸਾਰੇ, ਪੈਸਾ ਟ੍ਰਾਂਸਫਰ ਹੋ ਗਿਆ ਲੱਗਦਾ ਬਿਲਡਰਸ ਕੋਲ, ਬਿਲਡਰਸ ਤੋਂ ਵੀ ਅਗੇਨ ਬੈਂਕਸ ਲੈ ਗਏ ਨੇ ਖਿੱਚ ਕੇ। ਐਵੇਂ ਨਹੀਂ ਬੈਂਕ ਬਲੈਂਕਟ ਮੋਰਗੇਜਾਂ ਦੇ ਰਹੇ ਅੱਜ ਦੀ ਡੇਟ 'ਚ, ਕਿਉਂਕਿ ਉਹਨਾਂ ਨੂੰ ਪਤਾ ਜੇ ਬਿਲਡਰ ਮਰੇ ਤਾਂ ਅਸੀਂ ਮਰ ਜਾਂਗੇ। ਬੜਾ ਕੁਛ ਚੱਲ ਰਿਹਾ। ਅਤੇ ਤੁਸੀਂ ਕੋਈ ਵੀ ਜਾਣਕਾਰੀ ਲਈ ਸੰਤੋਸ਼ ਨੂੰ ਕਾਲ ਕਰੋ, ਜਿਹੜਾ ਕੋਈ ਵੇਚਣਾ ਚਾਹੁੰਦਾ ਪ੍ਰੋਪਰਟੀ, ਸਟੱਕ ਹੈਗਾ, 416-473-4242। ਸਪੈਸ਼ਲੀ ਬਰੈਂਪਟਨ ਦੇ ਵਿੱਚ ਜਿਹੜੇ ਲੋਕ ਸੁਣਦੇ ਪਏ ਨੇ, ਸੈਕਿੰਡ ਪ੍ਰੋਪਰਟੀ ਆ, ਥਰਡ ਆ, ਪੇਨ ਦੇ ਰਹੀ ਹੈ, ਲੱਗਦਾ ਵੀ ਨਿਬੇੜ ਲਓ, ਨਿਬੜਨਾ ਨੁਬੜਨਾ ਕੁਛ ਨਹੀਂ, ਅੱਜ ਜਦ ਤੱਕ ਗੰਦਾ ਅੰਡਾ ਬੈਠਾ, ਇਹ ਗੰਦੇ ਅੰਡੇ ਦੇ ਹੁਣ ਤੱਕ ਪੂਰੀ ਦੁਨੀਆ ਦੀ ਫਾਇਨਾਂਸ ਠੀਕ ਨਹੀਂ ਹੋਣੀ। ਪਿਛਲੀ ਵਾਰ ਇਸ ਗੰਦੇ ਅੰਡੇ ਨੇ ਲੋਕਾਂ 'ਚ ਬਿਮਾਰੀ ਫੈਲਾਈ ਸੀ, ਇਸ ਵਾਰ ਇਸ ਗੰਦੇ ਅੰਡੇ ਨੇ ਲੋਕਾਂ ਦੇ ਵਿੱਚ ਫਾਇਨਾਂਸ ਦੀ ਬਿਮਾਰੀ ਫੈਲਾ ਦਿੱਤੀ। ਹਾਹਾਕਾਰ ਇਹ ਮਚਾਉਂਦਾ, ਇਹ ਇੱਕ ਕਲਯੁੱਗ ਦਾ ਰੂਪ ਆ ਜਿਹੜਾ ਤੁਹਾਨੂੰ ਸਾਹਮਣੇ ਖੜਾ ਮਿਲਦਾ। ਇਸੇ ਲਈ ਕਹਿੰਦੇ ਹੁੰਦੇ ਆ ਕਿ ਪਾਵਰ ਵਾਲੇ ਬੰਦੇ ਨੂੰ ਲਿਆਕਤ ਦੀ ਜ਼ਰੂਰਤ ਹੈ, ਜਾਣਕਾਰੀ ਦੀ। ਜਦੋਂ ਬਿਨਾਂ ਜਾਣਕਾਰੀ ਵਾਲੇ ਲੋਕਾਂ ਨੂੰ ਸੀਟਾਂ ਮਿਲ ਜਾਂਦੀਆਂ ਨੇ ਨਾ, ਉਹ ਲੋਕਾਂ ਨੂੰ ਐਵੇਂ ਹੀ ਲੱਲੂ ਸਮਝਦੇ ਹੁੰਦੇ ਨੇ। ਅਤੇ ਮੈਨੂੰ ਯਾਦ ਆਇਆ ਕਿ ਇੱਕ ਬੰਦਾ ਜਿਹਨੇ ਦਾਨ ਕੀਤਾ, ਉਹ ਦਾਨ ਕਰਨ ਲੱਗਿਆ ਕਹਿੰਦਾ ਲੋਕਾਂ ਤੋਂ ਹੀ ਕਮਾਇਆ ਸੀ, ਲੋਕਾਂ 'ਚ ਦਾਨ ਕਰ ਰਿਹਾ ਮੈਂ, ਤਾਂ ਮੈਨੂੰ ਬੜਾ ਅੱਛਾ ਲੱਗਿਆ ਸੀ ਕਿ ਇਹਨਾਂ ਲੋਕਾਂ ਕਰਕੇ ਮੈਂ ਅਮੀਰ ਹੋਇਆ ਸੀ, ਇਹਨਾਂ 'ਚ ਮੈਂ ਕੁਛ ਹਿੱਸਾ ਆਪਣਾ ਵਾਪਸ ਦਾਨ ਪਾ ਰਿਹਾ ਹੈਗਾ। ਸੋ ਰੇਡੀਵਾਜ਼ 416-473-4242, ਸੰਤੋਸ਼ਾਂ ਨੂੰ ਕੋਈ ਵੀ ਪ੍ਰੋਪਰਟੀ ਰੀਅਲ ਸਟੇਟ ਦੀ ਤੁਹਾਡੀ ਸਟੱਕ ਹੈ, ਤੁਸੀਂ ਵੇਚਣੀ ਚਾਹੁੰਦੇ ਹੋ, ਇੱਕ ਸ਼ੋਇੰਗ ਤੋਂ ਬਾਅਦ ਹੋ ਸਕਦਾ ਤੁਹਾਡੀ ਪ੍ਰੋਪਰਟੀ ਵਿਕ ਜਾਵੇ, ਅਤੇ ਬਾਇਰ ਕੁਆਲੀਫਾਈਡ ਨੇ ਨਾ, ਕੋਈ ਦੋ ਨੇ, ਅਤੇ ਤੁਹਾਡੇ 'ਚ ਕੋਈ ਫਸਟ ਟਾਈਮ ਬਾਹਰ ਸੁਣਦਾ ਪਿਆ, ਉਈ ਨਾ ਬਾਰਬੀਕਿਊ ਵਾਲੇ ਚੱਕਰਾਂ 'ਚ ਫਸ ਜਾਓ ਫਿਰ ਦੁਬਾਰਾ। ਬਿਲਡਰ ਦੇ ਰੇਟ ਘੱਟ, ਬਿਲਡਰ ਦੇ ਰੇਟ ਵੀ ਚੈੱਕ ਕਰਨੇ ਆ ਬਾਬਾ, ਉਹ HST ਰਿਬੇਟ ਮਿਲਿਆ, ਮੂਰਖ ਨਹੀਂ ਬਣਨਾ। 9 ਲੱਖ ਦਾ ਵੇਚਦਾ ਸੀ, ਮਿਲੀਅਨ ਕਰਤਾ, ਫਿਰ ਉਹ 'ਚ HST ਘਟਾਤੀ, ਮੂਰਖ ਨਹੀਂ ਬਣਨਾ ਕਿਸੇ ਨੇ। ਚੈੱਕ ਕਰਾਉਣਾ ਚਾਹੁੰਦਾ ਕਿ ਬਿਲਡਰ ਨੇ ਆਹ ਘਰ ਕਿੰਨੇ ਦੇ ਪਹਿਲਾਂ ਲਾਏ ਹੋਏ ਸੀ, ਅੱਜ ਤੋਂ ਹੁਣ ਤੋਂ ਇੰਨੇ ਤੋਂ ਇੰਨੇ ਤੋਂ, ਤਾਂ ਵੀ 416 473 42 42 'ਤੇ ਕਾਲ ਕਰਨੀ ਹੈ। ਜੇ ਕਿਸੇ ਕੋਲ ਕੋਈ ਵੀ ਡੈਟ ਹੈਗਾ, ਕਰਜ਼ਾ ਕਰਜ਼ਾ ਲਾਹਨਤ ਹੈ, ਕਾਨੂੰਨ ਕਹਿੰਦਾ ਹੈਗਾ ਜੇ ਤੁਹਾਡੀ ਇਨਕਮ ਨੂੰ ਕਰਜ਼ਾ ਖਾਣ ਲੱਗ ਗਿਆ ਤੁਸੀਂ ਸਾਨੂੰ ਦੱਸ ਦਿਓ, ਅਸੀਂ ਤੁਹਾਡੇ ਕਰਜ਼ੇ ਨੂੰ ਆਪੇ ਕੰਟਰੋਲ ਕਰ ਲਾਂਗੇ। ਇਹ ਕਾਨੂੰਨ ਆ, ਇਹ ਕੋਈ ਮੈਂ ਨਕਲੀ ਤੁਹਾਨੂੰ ਪੜ੍ਹਾਈ ਦੇ ਲੋਨ ਨਹੀਂ ਲੈ ਕੇ ਦੇ ਰਿਹਾ, ਜਿਹੜੇ ਲੈ ਕੇ ਦੇ ਰਹੇ ਰੇਡੀਓਸ 'ਤੇ ਆ ਕੇ ਅੱਜ ਦੀ ਡੇਟ 'ਚ। ਅਤੇ ਇਸ਼ਤਿਹਾਰ ਕਰਨ ਵਾਲੇ ਵੀ ਕਰਾਉਣ ਵਾਲੇ ਵੀ ਦੋਨੋਂ ਹੀ ਲੋਕ ਇੱਕੋ ਜਿਹੇ ਨੇ। ਡਿਊ ਡਿਲੀਜੈਂਸ ਜ਼ਰੂਰੀ ਹੁੰਦੀ ਆ। ਇਹ ਜਿਹੜਾ ਪੈਸਾ ਹੈਗਾ ਸਟੱਡੀ ਲੋਨ ਦਾ, ਇਹ ਤੁਹਾਡੇ ਬੱਚਿਆਂ ਨੂੰ ਮਿਲਣਾ ਸੀ, ਇਹ ਬੰਦ ਕਰਵਾ ਦੇਣੇ ਇਹਨਾਂ ਨੇ। ਦੇਖਿਓ ਤੁਹਾਡੇ ਬੱਚੇ ਤੁਹਾਨੂੰ ਗਾਲਾਂ ਕੱਢਿਆ ਕਰਨਗੇ ਕਿ ਤੁਹਾਡੇ ਕੀ ਇਹੋ ਜਿਹੇ ਲੱਗੇ ਹੋਏ ਸੀ ਅੱਗ, ਜਿਹੜਾ ਤੁਸੀਂ ਹਰ ਚੀਜ਼ ਇੱਕ ਮਤੰਗ ਖਤਮ ਕਰਕੇ ਰੱਖਤੀ। ਮੇਕ ਸ਼ੋਰ ਕੋਈ ਜਾਲੀ ਕਰਜ਼ੇ ਕੁਰਜ਼ੇ ਕੁਛ ਨਹੀਂ ਲੈਣੇ। ਮੁੜ ਕੇ ਬਿਲਕੁਲ ਮਲੰਗ ਹੋ ਕੇ ਫਿਰ ਕਹੋਗੇ ਹੁਣ ਅਸੀਂ ਇੰਡੀਆ ਚੱਲੇ ਹਾਂ ਛੱਡ ਕੇ। ਅਨਐਜੂਕੇਟਡ ਲੋਕਾਂ ਨੂੰ ਮੌਕਾ ਮਿਲਦਾ ਹੁੰਦਾ ਐਜੂਕੇਟਡ ਹੋਣ ਦਾ ਇਸ ਕੰਟਰੀ 'ਚ। ਇਹ ਕੰਟਰੀ ਪਿੰਡਾਂ 'ਚੋਂ ਆਏ ਹੋਏ ਲੋਕਾਂ ਨੂੰ ਬਿਜ਼ਨਸਮੈਨ ਬਣਾਉਂਦੇ ਜਿਹੜੇ ਢੰਗ ਨਾਲ ਕਰਦੇ ਨੇ, ਜਿਹਨਾਂ ਨੂੰ ਕਾਲੀ ਅਤੇ ਲਾਲਚ ਹੈ ਉਹ ਤਾਂ ਟੋਏ 'ਚ ਇੱਥੇ ਵੀ ਅਤੇ ਉੱਥੇ ਵੀ। ਸਾਨੂੰ 416-500-1832 'ਤੇ ਕਾਲ ਕਰ ਲਿਓ। ਕਿਸੇ ਕੋਈ ਵੀ ਕਰਜ਼ਾ ਹੈਗਾ 416-500-1832, ਆਪਣੇ ਘਰ ਦੀ ਐਕਸਟੈਂਸ਼ਨ ਕਰਾਉਣੀ ਆ, ਆਪਣਾ ਘਰ ਵੱਡਾ ਕਰਾਉਣਾ ਹੈਗਾ, HSP ਕੰਸਟਰਕਸ਼ਨ ਨੂੰ 416-671-0709 416-671-0709 ਦੇ ਉੱਤੇ HSP ਕੰਸਟਰਕਸ਼ਨ ਜਗਜੀਤ ਨੂੰ ਕਾਲ ਕਰਨੀ ਆ। ਜਗਜੀਤ ਤੁਹਾਡੀ ਮਦਦ ਕਰ ਸਕਦਾ ਐਕਸਟੈਂਸ਼ਨ 'ਚ। ਥਰਡ ਯੂਨਿਟ ਬਣਾਉਣਾ ਆਪਣੇ ਘਰ ਨੂੰ, ਦੋ ਲੈਵਲ, ਤਿੰਨ ਲੈਵਲ ਦਾ ਘਰ ਆ, ਤਿੰਨ ਲੈਵਲ ਨੂੰ ਅਲੱਗ ਅਲੱਗ ਅਪਾਰਟਮੈਂਟ 'ਚ ਕਨਵਰਟ ਕਰਨਾ, 416-671-0709। ਔਰ ਟਰੂ ਨੌਰਥ ਜਿਹੜੀ ਕਿ ਤੁਹਾਡੇ ਗ੍ਰੈਵਲ, ਤੁਹਾਡੇ ਐਸ਼ਫਾਲਟ ਜਿਹੜੇ ਪੱਟੇ ਹੋਏ ਡਰਾਈਵੇ ਨੇ ਉਹਨਾਂ ਦਾ ਤੁਸੀਂ ਉਹ ਗਾਰਬੇਜ ਸੁੱਟਣਾ ਹੈਗਾ, ਜਾਂ ਤੁਸੀਂ ਆਪ ਗ੍ਰੈਵਲ ਪਾਉਣੀ ਆ, ਆਪਣੇ ਗ੍ਰੈਵਲ ਕਿਸੇ ਨੇ ਵੀ ਪਾਉਣੀ ਆ, ਕੋਈ ਯਾਰਡ ਪੱਧਰਾ ਕਰਾਉਣਾ, ਲੈਂਡਸਕੇਪਿੰਗ ਕਰਾਉਣੀ ਆ, ਫਾਊਂਡੇਸ਼ਨਸ ਦਾ ਕੰਮ ਕਰਾਉਣਾ, ਟਰੂ ਨੌਰਥ 416-803-0623 ਜਸ ਨਾਲ ਗੱਲ ਕਰਨੀ ਆ, 416-803-0623 ਦੇ ਉੱਤੇ ਕਾਲ ਕਰਨੀ ਆ। ਹਾਈਲੈਂਡ ਆਟੋ ਰਿਪੇਅਰ ਸੈਂਟਰ ਹਮੇਸ਼ਾ ਕਹਿੰਦੇ ਨਾ ਹਾਈਲੀ ਰਿਕਮੈਂਡਡ ਆ, ਗੱਡੀ ਰਿਪੇਅਰ ਕਰਾਉਣੀ ਆ, ਬੇਝਿਜਕ 19 ਸਾਲ ਤੋਂ MTO ਅਪਰੂਵਡ, ਗੈਰੀ ਗਰੇਵਾਲਾ ਉਹਨਾਂ ਦੀ ਵਰਕਸ਼ਾਪ 'ਤੇ ਲੈ ਜਾਓ, ਊਬਰ ਸਕਿੱਪ ਦੀ ਸੇਫਟੀ ਵਾਸਤੇ ਸਪੈਸ਼ਲਾਈਜ਼ ਕਰਦੇ ਨੇ। 905-400-63-63-63 ਹਾਈਲੈਂਡ ਆਟੋ ਰਿਪੇਅਰ ਸੈਂਟਰ। ਔਰ ਕੋਮਲ ਨੂੰ ਆਲ ਲਿੰਕ ਟਰੈਵਲ 'ਤੇ ਕਾਲ ਕਰਨੀ ਆ, ਦੁਨੀਆ 'ਚ ਕਿਤੇ ਵੀ ਘੁੰਮਣ ਜਾਣਾ ਸਸਤੀਆਂ ਹਵਾਈ ਟਿਕਟਾਂ ਲਈ, ਆਲ ਲਿੰਕ ਟਰੈਵਲ ਦੀ ਕੋਮਲ ਔਨਲਾਈਨ ਨੂੰ ਮਾਤ ਦੇ ਦਿੰਦੀ ਆ, 905-239-7711 905-239-7711। ਡਕਟ ਕਲੀਨਿੰਗ ਕਰਾਉਣੀ ਆ, ਨਾਨਕ ਡਕਟ ਕਲੀਨਿੰਗ, ਜਿੰਨੇ ਵੀ ਲੋਕਾਂ ਦੇ ਕਾਲ ਜਾਣਗੇ ਤੁਹਾਡੇ ਫਿਲਟਰ ਬਿਲਕੁਲ ਫ੍ਰੀ ਠੀਕ ਕਰਕੇ ਦਿੱਤੇ, ਨਵੇਂ ਪਾ ਕੇ ਦਿੱਤੇ ਜਾਣਗੇ ਡਕਟ ਕਲੀਨਿੰਗ ਦੇ ਨਾਲ। ਕਿਸੇ ਵੀ ਸ਼ਹਿਰ 'ਚ ਡਕਟ ਕਲੀਨਿੰਗ ਲਈ ਨਾਨਕ ਡਕਟ ਕਲੀਨਿੰਗ, 416-729-1521 416-729-1521 ਡੈਂਟਿਸਟਰੀ ਐਟ ਰੈਂਬਲਰ, ਡਾਕਟਰ ਗਰੇਵਾਲ ਦੇ ਕਲੀਨਿਕ 'ਚ ਦੂਰ ਦੂਰ ਦੇ ਸ਼ਹਿਰਾਂ ਤੋਂ ਲੋਕ ਆਉਂਦੇ ਨੇ ਦੰਦਾਂ ਦੀ ਸਾਂਭ ਸੰਭਾਲ ਲਈ, ਤੁਸੀਂ ਆਪਣੇ ਦੰਦਾਂ ਦਾ ਇਲਾਜ ਫ੍ਰੀ ਵੀ ਕਰਾ ਸਕਦੇ ਹੋ। ਜਾਣਕਾਰੀ ਲਈ 905-451-82-11 905-451-82-11 'ਤੇ ਕਾਲ ਕਰਨੀ ਹੈ। ਮੈਨੂੰ ਸ਼ੋਅ ਤੋਂ ਬਾਅਦ 416-500-1832 'ਤੇ ਕਾਲ ਕਰੋਗੇ ਅਤੇ ਇੰਨਾ ਹੀ ਕਹਿੰਦੇ ਚਾਹੂੰਗਾ ਜ਼ਿਆਦਾ ਕਿ ਕੰਧਾਂ 'ਤੇ ਦਿਲ ਦੀਆਂ ਤੂੰ ਦੀਪ ਜਗਾ ਰੱਖੀ, ਨੈਣਾ 'ਚ ਸੰਦਲੀ ਜੇ ਖੁਆਬ ਸਜਾ ਰੱਖੀ, ਤੂੰ ਹੀ ਬਦਲੇਗਾ ਇਹ ਫਿਜ਼ਾ ਜੋ ਕਜ਼ਾ ਬਣੀ, ਰੋਸ਼ਨ ਮੀਨਾਰਾਂ ਨੂੰ ਦਿਲ ਵਿੱਚ।
10: Imagine having a Muskoka getaway that works for you, even when you're not there. Discover a rare opportunity at an exclusive open house in Huntsville, where peaceful surroundings, year-round enjoyment, and endless outdoor adventures meet proven investment potential. This exceptional property offers 3 bedrooms, modern finishes, and lake access nearby. Curious to learn more? Visit the open house Saturday, July 25th from 1 till 3, or contact Jay Gundam, Remax Gold Realty, Inc. at 416-265-2222.
11: ਕੀ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
12: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by the listeners or callers based on the information provided. Enjoy.
2: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
3: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸਾਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸਾਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-5000-004

0: ਡਰਾਈ ਫਰੂਟ ਬ੍ਰੈਂਟਨ।
1: ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-452-99-55 905-452-9955।
2: ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
3: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬਾਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਫਲੀਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਬਥੇਰੀ ਜਾਣਕਾਰੀ ਲਈ ਕਾਲ ਕਰੋ 905-874-9878।
1: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-365-2340। ਤੁਹਾਡੇ ਘਰ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਸਦਾ ਸਿਨ ਨੰਬਰ ਆ ਜਾਂਦਾ ਹੈ ਤਾਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਓਪਨ ਕਰਵਾਓ ਤਾਂ ਕਿ ਬੱਚੇ ਦੀ ਹਾਇਰ ਐਜੂਕੇਸ਼ਨ ਲਈ ਸੇਵਿੰਗ ਕਰ ਸਕੋ। ਇਸ ਵਿੱਚ ਫੈਡਰਲ ਗਵਰਨਮੈਂਟ ਵੱਲੋਂ 20% ਦੀ ਗ੍ਰਾਂਟ ਦਿੱਤੀ ਜਾਂਦੀ ਹੈ ਤੇ ਇਹ ਪਲਾਨ CRA ਨਾਲ ਰਜਿਸਟਰ ਹੁੰਦਾ ਹੈ। CLB ਦੀ ਐਡੀਸ਼ਨਲ ਗ੍ਰਾਂਟ ਲਈ ਵੀ ਐਲੀਜੀਬਲ ਹੋ ਸਕਦੇ ਹੋ ਤੇ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਦੀ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਜਸਵਿੰਦਰ ਕੌਰ ਇੰਸ਼ੋਰੈਂਸ ਬ੍ਰੋਕਰ 647-765-2340। ਜੇਕਰ ਤੁਸੀਂ ਟਰੱਕਿੰਗ ਕੰਪਨੀ ਰਨ ਕਰਦੇ ਹੋ ਤੇ ਆਪਣੇ ਆਪ ਨੂੰ ਤੇ ਆਪਣੇ ਇੰਪਲੋਈਜ਼ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹੋ ਤਾਂ ਗਰੁੱਪ ਪਲਾਨ ਲੈ ਸਕਦੇ ਹੋ ਤਾਂ ਕਿ ਜੇਕਰ ਕੱਲ ਨੂੰ ਕੋਈ ਇੰਜਰੀ ਜਾਂ ਐਕਸੀਡੈਂਟ ਹੁੰਦਾ ਹੈ ਤਾਂ ਮੰਥਲੀ ਬੈਨੀਫਿਟਸ ਮਿਲਦੇ ਰਹਿਣ। ਇਸ ਦੇ ਨਾਲ ਨਾਲ ਗਰੁੱਪ ਬੈਨੀਫਿਟਸ ਜਿਸ ਵਿੱਚ ਹੈਲਥ ਐਂਡ ਡੈਂਟਲ ਪਲਾਨ ਆਫਰ ਕਰਨਾ ਚਾਹੁੰਦੇ ਹੋ ਤਾਂ ਮੈਂ ਤੁਹਾਡੀ ਨੀਡ ਦੇ ਅਕੋਰਡਿੰਗ ਪਲਾਨ ਡਿਜ਼ਾਇਨ ਕਰ ਸਕਦੀ ਹਾਂ। ਮੇਰਾ ਨਾਮ ਜਸਵਿੰਦਰ ਕੌਰ ਤੱਗੜ ਹੈ। ਫੋਨ ਨੰਬਰ ਹੈ 647-765-2340।
4: You're listening to Grimtash Radio on AM 530 from 10 to 11 a.m. Monday to Friday with Jazz Tagar, your favorite show.
5: ਬਾਈ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
6: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ,
7: ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
8: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ 17 ਸਟ੍ਰੈਟਨ ਐਵਨਿਊ ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000.
4: You're listening to Grimtash Radio on AM 530 from 10 to 11 a.m. Monday to Friday with Jazz Tagar, your favorite show.

ਤੁਸੀਂ ਜੁੜਿਆ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਦਿਨ ਕਿਹੜਾ ਹੋ ਗਿਆ ਜੀ? ਅੱਜ ਹੋ ਗਿਆ ਬੁੱਧਵਾਰ ਦਾ ਦਿਨ ਅਤੇ ਅੱਜ ਤਰੀਕ ਹੋ ਗਈ ਜੁਲਾਈ ਮਹੀਨੇ ਦੀ 22 ਅਤੇ ਸਾਵਣ ਦਾ ਮਹੀਨਾ ਚੱਲ ਰਿਹਾ ਜੀ। ਅੱਜ ਹੋ ਗਈ 7 ਤਰੀਕ, 7 ਸਾਵਣ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਸਮਾਂ ਹੋ ਗਿਆ ਜੀ 10:08 ਅਤੇ 11 ਵਜੇ ਤੱਕ ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਚੱਲਣਗੀਆਂ। ਕੁਝ ਮੇਨ ਨਿਊਜ਼ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਅਤੇ ਫਿਰ ਤੁਹਾਡੇ ਵਿਚਾਰ ਵੀ ਆਪਾਂ ਲਵਾਂਗੇ, ਗੀਤ ਸੰਗੀਤ ਵੀ ਪੇਸ਼ ਕਰਾਂਗੇ ਅਤੇ ਬਾਕੀ ਮੌਸਮ ਦਾ ਹਾਲ ਚਾਲ ਵੀ ਦੇਖਦੇ ਹਾਂ ਕੀ ਹੈ ਮੌਸਮ ਕਹਿੰਦਾ। ਅਤੇ 10:08 ਹੋ ਗਿਆ ਜੀ, 11 ਵਜੇ ਤੱਕ ਗੱਲਾਂ ਬਾਤਾਂ ਚੱਲੀ ਜਾਣੀਆਂ ਅਤੇ ਮੌਸਮ ਦੀ ਜਾਣਕਾਰੀ ਆਪਾਂ ਤੁਹਾਨੂੰ ਦੇਈਏ। ਇਸ ਸਮੇਂ 17 ਡਿਗਰੀ ਸੈਲਸੀਅਸ ਟੈਂਪਰੇਚਰ ਹੈ, ਫੀਲ ਤੁਸੀਂ ਕਰ ਰਹੇ ਹੋ ਜੀ 12 ਡਿਗਰੀ ਸੈਲਸੀਅਸ। ਹਾਈ ਜਾਣਾ 21 ਡਿਗਰੀ, ਲੋ ਜਾਣਾ 13 ਡਿਗਰੀ। ਅੱਜ ਪਾਰਟਲੀ ਕਲਾਊਡੀ ਡੇ ਰਹਿਣ ਵਾਲਾ ਅਤੇ ਹਵਾ ਜਿਹੜੀ ਹੈ ਜੀ ਉਹ ਚੱਲ ਰਹੀ ਹੈ ਵਧੀਆ, 43 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ, 43 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਚੱਲ ਰਹੀ ਹਵਾ ਅਤੇ ਇਸ ਸਮੇਂ 12 ਡਿਗਰੀ ਸੈਲਸੀਅਸ ਤੁਸੀਂ ਫੀਲ ਕਰ ਰਹੇ ਹੋ। ਸੋ ਜੇ ਆਪਾਂ ਦੇਖੀਏ ਨਾ ਮੌਸਮ ਦੇ ਵਿੱਚ ਠੰਡਕ ਹੈ, ਕਿਉਂਕਿ ਕੱਲ੍ਹ ਜਿਹੜਾ ਮੀਂਹ ਪਿਆ ਹੈ ਨਾ ਉਹਦੇ ਕਰਕੇ ਫਿਰ ਐਨ ਮੌਸਮ ਬੜਾ ਸੁਹਾਵਣਾ ਜਿਹਾ ਬਣ ਗਿਆ, ਐਨ ਪਲੈਜ਼ੈਂਟ ਜਿਹਾ ਵੈਦਰ, ਕੂਲ ਜਿਹਾ ਜਿਹਨੂੰ ਆਪਾਂ ਕਹਿੰਦੇ ਠੰਡਾ ਜਿਹਾ ਅਤੇ ਕੂਲ ਆਪਾਂ ਉਂਝ ਵੀ ਕਹਿ ਦਿੰਦੇ ਹਾਂ ਜਦੋਂ ਵਧੀਆ ਲੱਗ ਰਿਹਾ ਹੁੰਦਾ ਕੁਛ, ਹੈ ਨਾ। ਸੋ ਉੱਦਾਂ ਦਾ ਹੀ ਵੈਦਰ ਬਣਿਆ ਹੋਇਆ। ਅਤੇ ਜੇ ਆਪਾਂ ਗੱਲ ਕਰੀਏ ਧੁੱਪ ਦੀ ਤਾਂ ਧੁੱਪ ਵਿੱਚ ਵਿੱਚ ਨੂੰ ਆਊਗੀ, ਪਰ 3 ਵਜੇ ਤੋਂ ਬਾਅਦ ਐਨ ਨਿਕਲ ਜਾਣੀ ਫਿਰ ਧੁੱਪ, ਫਿਰ ਕੋਈ ਬੱਦਲ ਨਹੀਂ ਹੋਊਗਾ। ਸ਼ਾਮ ਤੱਕ ਫਿਰ ਐਨ ਤੁਸੀਂ ਇੰਜੋਏ ਕਰੋਗੇ ਸਨਸ਼ਾਈਨ। ਅਤੇ 8:52 'ਤੇ ਸਨਸੈੱਟ ਹੋਣਾ, ਰਾਤ ਦਾ ਟੈਂਪਰੇਚਰ 17, 15, 14, 13, 12 ਸਵੇਰੇ ਹੋਊਗਾ ਜੀ 5 ਵਜੇ, 5:59 'ਤੇ ਸਵੇਰੇ ਸਨਰਾਈਜ਼ ਹੋਣਾ। ਅਤੇ ਕੱਲ੍ਹ ਨੂੰ ਵੀ ਧੁੱਪ ਪੂਰੀ ਚਮਕਣੀ ਹੈ ਜੀ ਅਤੇ ਪੂਰੀ ਚਮਕਾਰੇ ਮਾਰੂਗੀ ਜੀ ਧੁੱਪ ਕੱਲ੍ਹ ਨੂੰ ਵੀ। ਸੋ ਵਧੀਆ ਮੌਸਮ ਹੈ ਜੀ, ਇੰਜੋਏ ਕਰੋ ਅੱਜ ਦੇ ਦਿਨ ਨੂੰ ਅਤੇ ਸੁਣਦੇ ਰਹੋ ਗੁਣਤਾਸ ਰੇਡੀਓ। ਗੱਲਾਂ ਬਾਤਾਂ ਤੁਹਾਡੇ ਨਾਲ ਆਪਾਂ ਕਰਦੇ ਹਾਂ ਸ਼ੁਰੂ, ਅਤੇ ਪਹਿਲਾਂ ਗੀਤ ਸੁਣਨਾ। ਇਹ ਕਿਹੜਾ ਗੀਤ ਹੈ?

0: ਲਓ ਜੀ, ਬਿਲਕੁਲ ਗੀਤ ਸੰਗੀਤ ਵੀ ਤੁਹਾਡੇ ਲਈ ਪੇਸ਼ ਕਰਾਂਗੇ ਤੇ ਜੇ ਬੁੱਝੋ, ਜਿਵੇਂ ਕਹਿੰਦੇ ਬੂਝੋ ਤਾਂ ਜਾਣੇ, ਦੇਖੀ ਕਿਹੜਾ ਗੀਤ ਹੈ ਇਹ, ਫਿਰ ਲਾ ਵੀ ਦਿੰਦੇ ਹਾਂ। ਤੇ ਲਓ ਜੀ, ਪਹਿਲਾਂ ਹੁਣ ਮਨਜੀਤ ਨੂੰ ਲੈ ਲਈਏ ਆਪਾਂ। ਮਨਜੀਤ ਸਾਡੇ ਨਾਲ ਜੁੜ ਗਿਆ ਤੇ ਫਿਰ ਅਪਲਾਇੰਸ ਜੰਕਸ਼ਨ ਤੇ ਨਾ ਬਹੁਤ ਵਧੀਆ ਵਧੀਆ ਡੀਲਸ ਲੈ ਕੇ ਆਉਂਦੇ ਆ ਮਨਜੀਤ। ਤੇ ਦੋ ਲੋਕੇਸ਼ਨਾਂ ਹੈਗੀਆਂ, ਜਿਹੜੀ ਮਰਜ਼ੀ ਲੋਕੇਸ਼ਨ ਤੇ ਜਾਓ ਤੁਹਾਨੂੰ ਰੇਟ ਐਨ ਕਮਾਲ ਦਾ ਮਿਲਣਾ। ਮਨਜੀਤ ਸਤਿ ਸ੍ਰੀ ਅਕਾਲ।
1: ਥੈਂਕ ਯੂ ਸੋ ਮਚ ਜਸਵਿੰਦਰ ਜੀ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 3 ਪੀਸ ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ, ਸੋ ਇਹ ਪ੍ਰੀਮੀਅਮ 3 ਪੀਸ ਦਾ ਅਪਲਾਇੰਸ ਬੰਡਲ ਹੈ ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਟੋਲ ਟੱਬ ਦੀ ਸਟੀਲ ਦੀ ਡਿਸ਼ ਵਾਸ਼ਰ ਹੈ $5,500 ਦੀ, ਅਤੇ 3 ਪ੍ਰੀਮੀਅਮ ਅਪਲਾਇੰਸ ਹੈ ਜਿਹੜਾ ਸਿਰਫ $2,799। ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਕਾਫੀ ਕਸਟਮਰਸ ਨੇ ਜਿਹੜੇ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਕਿਚਨ ਰੈਨੋਵੇਟ ਕਰ ਰਹੇ ਹੋ ਤਾਂ ਪ੍ਰੀਮੀਅਮ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਸੈਮਸੰਗ, ਐਲ ਜੀ, ਵਰਲਪੂਲ ਬ੍ਰਾਂਡ ਦੇ ਵਿੱਚੋਂ ਤੁਸੀਂ ਤਿੰਨਾਂ ਚੋਂ ਕੋਈ ਵੀ ਚੂਜ਼ ਕਰ ਸਕਦੇ ਆ। ਬਿਲਟ ਇਨ ਅਪਲਾਇੰਸਿਸ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕ੍ਰੋਵੇਵ ਕੋਂਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਵੈਲਿਊ ਤੋਂ ਘਟਾ ਕੇ $69.99 ਚ ਬਿਲਟ ਇਨ ਫਰਿੱਜ ਦਾ ਪੂਰੇ ਦਾ ਪੂਰਾ ਸੈੱਟ ਤੁਸੀਂ ਲਗਾ ਸਕਦੇ ਹੋ। ਵਿੱਚ ਸਾਡੇ ਵਾਸ਼ਰ ਐਂਡ ਡ੍ਰਾਇਰ ਸੈਕਸ਼ਨ ਦੇ ਵਿੱਚ ਟੌਪ ਲੋਡ ਦਾ ਵਾਸ਼ਰ ਤੇ ਡ੍ਰਾਇਰ $10.90 ਤੇ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਤੇ ਡ੍ਰਾਇਰ ਦਾ ਪੇਅਰ $2,200 ਦੀ ਪ੍ਰਾਈਸ ਤੋਂ ਘਟਾ ਕੇ $14.99 ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਦੋ ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਆ, ਬ੍ਰੈਂਪਟਨ ਵੈਸਟ ਮਿਸੀਸਾਗਾ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054, 450-0054, ਅਪਲਾਇੰਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦਾ ਟਾਈਮ ਜੀ।
0: ਜੀ ਬਹੁਤ ਬਹੁਤ ਧੰਨਵਾਦ, ਥੈਂਕ ਯੂ। ਬਿਲਕੁਲ ਜੀ, ਤੁਸੀਂ ਅਪਲਾਇੰਸ ਜੰਕਸ਼ਨ ਤੇ ਪਹੁੰਚਣਾ, ਮੈਂ ਨੰਬਰ ਦੇ ਦਿੰਦੀ ਹਾਂ ਇੱਕ ਵਾਰ ਫਿਰ, ਤੇ ਤੁਸੀਂ ਜ਼ਰੂਰ ਮਨਜੀਤ ਨੂੰ ਕਾਲ ਕਰੋ। ਤੇ ਕਈ ਵਾਰ ਨਾ ਅਪਲਾਇੰਸਿਸ ਆਪਣੇ ਲੈਣ ਵਾਲੇ ਹੁੰਦੇ ਆ, ਆਪਾਂ ਪੁਰਾਣੇ ਉਹੀ ਚਲਾਈ ਜਾਂਦੇ ਹਾਂ, ਪਰ ਨਾ ਰੇਟ ਤੁਹਾਨੂੰ ਬੜਾ ਵਧੀਆ ਮਿਲਣਾ। ਕਈ ਵਾਰ ਰਿਪੇਅਰ ਤੇ ਇੰਨੇ ਪੈਸੇ ਲੱਗ ਜਾਂਦੇ ਆ ਤੇ ਜਿੰਨੇ ਦੇ ਵਿੱਚ ਨਵੇਂ ਅਪਲਾਇੰਸਿਸ ਆ ਜਾਂਦੇ ਆ। ਸੋ ਕਿਉਂਕਿ ਹੁਣ ਰੇਟ ਬੜੇ ਵਧੀਆ ਕੀਤੇ ਹੋਏ ਆ ਅਪਲਾਇੰਸ ਜੰਕਸ਼ਨ ਵਾਲਿਆਂ ਨੇ, ਸੋ ਤੁਸੀਂ ਨੰਬਰ ਨੋਟ ਕਰੋ। ਤੇ ਤੁਸੀਂ ਜਿਵੇਂ ਕਈ ਵਾਰ ਹੁੰਦਾ ਬੇਸਮੈਂਟ ਵਾਸਤੇ, ਕਈ ਵਾਰ ਰੈਂਟ ਤੇ ਦਿੱਤੀ ਹੁੰਦੀ ਆ, ਵਿਚਾਰੇ ਉਹ ਵੀ ਧੂਹ ਘੜੀਸ ਕਰੀ ਜਾਂਦੇ ਆ, ਡਰਾਇਰ ਖਰਾਬ ਹੋ ਗਿਆ, ਕਦੀ ਵਾਸ਼ਰ ਖਰਾਬ ਹੋ ਗਿਆ, ਪਰ ਕਹਿੰਦੇ ਆ ਵੀ ਠੀਕ ਬਾਰ ਬਾਰ ਕਰਾਉਣ ਨਾਲੋਂ ਤੁਸੀਂ ਨਵੇਂ ਜਿਹੜੇ ਅਪਲਾਇੰਸਿਸ ਲਓ ਔਰ ਰੇਟ ਤੁਹਾਨੂੰ ਬੜਾ ਵਧੀਆ ਦੇਣਗੇ। ਤੁਸੀਂ ਗੁਰਤਾਸ ਰੇਡੀ ਦਾ ਰੈਫਰੈਂਸ ਦੇ ਦੇਣਾ, ਨੰਬਰ ਨੋਟ ਕਰ ਲਓ 905-450-0054, 905-450-0054 ਤੇ ਗੱਲਬਾਤ ਤੁਸੀਂ ਮਨਜੀਤ ਨਾਲ ਕਰ ਸਕਦੇ ਹੋ। ਤੇ ਇੱਕ ਮੈਂ ਨੰਬਰ ਹੋਰ ਤੁਹਾਨੂੰ ਜ਼ਰੂਰੀ ਦੇ ਦੇਵਾਂ ਪਹਿਲਾਂ, ਫਿਰ ਆਪਾਂ ਨਿਊਜ਼ ਵੱਲ ਵੱਧਦੇ ਹਾਂ। ਨੋਬਲ ਫਰੈਸ਼ ਫੂਡ ਦਾ, ਨੋਬਲ ਫਰੈਸ਼ ਫੂਡ ਤੇ ਤੁਸੀਂ ਕੰਟੈਕਟ ਕਰਨਾ ਜੀ, ਬਹੁਤ ਵਧੀਆ ਗਰੋਸਰੀ ਦੇ ਲਈ। ਜਿਵੇਂ ਕਿ ਆਪਾਂ ਤੁਹਾਨੂੰ ਯਾਦ ਕਰਾਉਂਦੇ ਰਹਿੰਦੇ ਹਾਂ ਕਿ ਇਹਨਾਂ ਦੇ ਕੋਲ ਰੇਟ ਸੇਲ ਵਰਗੇ ਹੁੰਦੇ ਆ, ਹਮੇਸ਼ਾ ਜਿਹੜੀ ਆ ਸੇਲ ਵਰਗਾ ਮਾਹੌਲ ਹੁੰਦਾ। ਤੁਸੀਂ ਹਰੀਆਂ ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਆਟੇ ਦੇ ਰੇਟ, ਆਟੇ ਦੇ ਜਿਹੜੇ ਬੈਗ ਆ ਨਾ, ਤੁਸੀਂ ਉਂਝ ਕਿਤੋਂ ਲੈਣ ਜਾਓ, ਬਹੁਤ ਰੇਟ ਚੱਕੇ ਪਏ ਆ $20-22 ਦੇ। ਤੇ ਇਹਨਾਂ ਦੇ ਕੋਲ ਤੁਸੀਂ ਜਾਓਗੇ ਕਿਉਂਕਿ ਇਹਨਾਂ ਕੋਲ ਨਾ ਟ੍ਰੇਲਰ ਆਉਂਦੇ ਆ ਬਹੁਤ ਵਧੀਆ। ਡਰਾਈ ਫਰੂਟ ਲੈਣਾ, ਉਹਦਾ ਰੇਟ ਵੀ ਬੜਾ ਕੰਮ ਦਾ ਤੁਹਾਨੂੰ ਮਿਲ ਜਾਣਾ। ਆਟਾ ਤੁਸੀਂ ਲੈਣਾ, ਚੌਲ ਲੈਣੇ ਆ ਬਾਸਮਤੀ ਦੇ ਐਨ ਵਧੀਆ, ਤੇ ਬਾਕੀ ਮਸਾਲੇ ਕੋਈ ਵੀ ਲੈਣਾ ਚਾਹੁੰਦੇ ਹੋ, ਚਾਹੇ ਖੁੱਲ੍ਹੇ ਲੈਣੇ, ਚਾਹੇ ਪੈਕਟਸ ਵਾਲੇ ਲੈਣੇ ਆ, ਸਾਰੀ ਤਰ੍ਹਾਂ ਦੇ ਅਵੇਲੇਬਲ ਆ। ਨੰਬਰ ਤੁਸੀਂ ਨੋਟ ਕਰੋ, ਨੋਬਲ ਫਰੈਸ਼ ਫੂਡ ਨੂੰ ਕੰਟੈਕਟ ਕਰ ਲਓ 2898010566, ਤੇ ਤੁਸੀਂ ਗੱਲਬਾਤ ਕਰਨੀ ਹੈ। 2998801056 ਨੰਬਰ ਹੈ, ਤੇ ਬਹੁਤ ਵਧੀਆ ਗਰੋਸਰੀ ਦੇ ਲਈ, ਜਿਹਨੂੰ ਆਪਾਂ ਕਹਿੰਦੇ ਹਾਂ ਨਾ ਕਿ ਤੁਹਾਡਾ ਕਾਰਟ ਐਨ ਭਰ ਜਾਣਾ ਤੇ ਬਿੱਲ ਬਣਨਾ ਥੋੜ੍ਹਾ ਜਿਹਾ। ਨੋਬਲ ਫਰੈਸ਼ ਫੂਡ 2898010566 ਤੇ ਤੁਸੀਂ ਗੱਲਬਾਤ ਜਿਹੜੀ ਹੈ ਉਹ ਕਰਨੀ ਹੈ। ਤੇ ETN ਟਰੈਵਲਸ ਨੂੰ ਤੁਸੀਂ ਕੰਟੈਕਟ ਕਰਨਾ ਜੇ ਤੁਸੀਂ ਚਾਹੁੰਦੇ ਹੋ ਬਹੁਤ ਵਧੀਆ ਟਿਕਟਾਂ ਲੈ ਕੇ ਤੁਸੀਂ ਕਰੂਜ਼ ਦਾ ਆਨੰਦ ਮਾਣਨਾ ਚਾਹੁੰਦੇ ਹੋ, ਜਾਂ ਤੁਸੀਂ ਕੋਈ ਟੂਰ ਟ੍ਰਿਪ ਤੇ ਜਾਣਾ, ਬੱਚਿਆਂ ਨੂੰ ਛੁੱਟੀਆਂ ਹੋਈਆਂ ਹੋਈਆਂ, ਕਈ ਵਾਰੀ ਆਫੀਸ਼ੀਅਲ ਤੁਹਾਡੀ ਮੀਟਿੰਗ ਵੀ ਹੁੰਦੀ ਹੈ, ਲੱਗਦਾ ਵੀ ਚਲੋ ਕਿਤੇ ਬਾਹਰ ਨਾਲੇ ਘੁੰਮ ਫਿਰ ਕੇ ਆਓ, ਤੇ ਨਾਲੇ ਆਪਣੇ ਜਿਹੜੇ ਇੰਪਲੋਈਜ਼ ਹੈਗੇ ਆ ਉਹਨਾਂ ਨੂੰ ਖੁਸ਼ ਵੀ ਕਰ ਦਿਓ, ਤੇ ਫਿਰ ਥੋੜ੍ਹਾ ਜਿਹਾ ਆਪਣੇ ਜਿਹੜਾ ਕੰਮ ਕਾਜ ਆ ਉਹਦੇ ਬਾਰੇ ਵੀ ਜਾਣਕਾਰੀ ਦੇ ਦਿਓ, ਹੈ ਨਾ। ਸੋ ਇਹ ਵੀ ਬੜਾ ਹੁੰਦਾ, ਜਾਂ ਉਹਨਾਂ ਨੇ ਵਧੀਆ ਕੰਮ ਕੀਤਾ ਤਾਂ ਉਹਨਾਂ ਨੂੰ ਘੁਮਾ ਫਿਰਾ ਕੇ ਲਿਆਓ ਕਿਤੇ, ਸੋ ਫਿਰ ਤੁਸੀਂ ETN ਟਰੈਵਲਸ ਦਾ ਨੰਬਰ ਨੋਟ ਕਰੋ, ਟੂਰ ਟ੍ਰਿਪ ਕਰੂਜ਼ ਪੈਕੇਜਸ ਤੁਸੀਂ ਲੈਣੇ ਆ, ਇੰਡੀਆ ਨੂੰ ਜਾਣਾ, ਬਹੁਤ ਵਧੀਆ ਰੇਟ ਤੇ ਟਿਕਟਾਂ ਤੁਹਾਨੂੰ ਮਿਲਣਗੀਆਂ। ਨੰਬਰ ਤੁਸੀਂ ਨੋਟ ਕਰੋਗੇ ETN ਟਰੈਵਲਸ ਦਾ 905-400-6313-01 ਨੰਬਰ ਹੈ, 905-463-1301 ਤੇ ਤੁਸੀਂ ਗੱਲਬਾਤ ਕਰੋ, 905-463-1301, ਕਿਉਂਕਿ ਇੰਡੀਆ ਨੂੰ ਜਾਣ ਵਾਸਤੇ ਜਿਹੜੀਆਂ ਟਿਕਟਾਂ ਨਾ ਉਹ ਵੀ ਬੜੇ ਘੱਟ ਰੇਟ 'ਤੇ ਪਹੁੰਚੀਆਂ ਹੋਈਆਂ। ਤੁਸੀਂ ਜ਼ਰੂਰ ਕਰੋ ਜੀ ਕੰਟੈਕਟ ਅਤੇ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ। ਅਤੇ ਲਓ ਜੀ, ਜੇ ਨਾ ਆਪਾਂ ਸਭ ਤੋਂ ਪਹਿਲਾਂ ਹੁਣ ਸਾਰਾਂਸ਼ ਨੂੰ ਵੀ ਆਪਾਂ ਲੈਂਦੇ ਹਾਂ, ਪਰ ਉਸ ਤੋਂ ਪਹਿਲਾਂ ਨਾ ਜਿਹੜਾ ਦਿੱਲੀ ਦੇ ਵਿੱਚ ਜੰਤਰ ਮੰਤਰ 'ਤੇ ਜਿਹੜੀ ਸਥਿਤੀ ਬਣੀ ਹੋਈ ਹੈ ਨਾ, ਬੜੀ ਨਾਜ਼ੁਕ ਜਿਹੀ ਸਥਿਤੀ ਬਣੀ ਹੋਈ ਹੈ, ਉਹਦੀ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੈ, ਕਿਉਂਕਿ ਸਭ ਤੋਂ ਪਹਿਲਾਂ ਉਹੀ ਗੱਲ ਕਰਨੀ ਹੈ। ਦੇਖੋ, ਸਟੂਡੈਂਟਸ ਆ, ਆਪਣੇ ਭਵਿੱਖ ਬਾਰੇ ਸੋਚਦੇ ਆ, ਪੜ੍ਹਦੇ ਆ, ਇੰਨੀ ਮਿਹਨਤ ਕਰਦੇ ਆ, ਪਰ ਦੇਖੋ ਜੇ ਉਹ ਪ੍ਰਦਰਸ਼ਨ ਕਰ ਰਹੇ ਆ ਤਾਂ ਉੱਥੇ ਕੀ ਕੁਛ ਚੱਲ ਰਿਹਾ ਹੈ ਨਾ, ਉਹਨਾਂ ਦੇ ਡੰਡੇ ਸੋਟੇ ਮਾਰ ਰਹੇ ਆ ਅਤੇ ਸੱਟਾਂ ਉਹਨਾਂ ਦੇ ਵੱਜੀਆਂ, ਉਹਨਾਂ ਨੂੰ ਇੰਨਾ ਜ਼ਖਮੀ ਕਈਆਂ ਨੂੰ ਕਰ ਦਿੱਤਾ ਹੋਇਆ ਨਾ, ਨਾ ਉਹ ਦੇਖਦੇ ਆ ਕਿ ਮੁੰਡੇ ਆ, ਨਾ ਉਹ ਦੇਖਦੇ ਆ ਕੁੜੀਆਂ, ਜਦਕਿ ਉਹ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰ ਰਹੇ, ਜਿਹੜੀ ਨੀਟ ਦੀ ਪ੍ਰੀਖਿਆ ਹੈਗੀ ਹੈ ਨਾ ਉਹਦਾ ਪਿੱਛੇ। ਦੇਖੋ ਚਲੋ, ਨੀਟ ਦੇ ਸਪੈਲਿੰਗ ਤਾਂ NEET ਹੈਗੇ ਆ, ਪਰ ਪੜ੍ਹਾਈ ਦੇ ਵਿੱਚ ਗੌਰਮੈਂਟ ਵੱਲੋਂ ਸਭ ਕੁਛ ਨੀਟ ਕਲੀਨ ਹੋਣਾ ਚਾਹੀਦਾ, ਸਾਫ਼ ਸੁਥਰਾ। ਪਰ ਦੇਖੋ, ਜੇ ਉਹ ਮੰਗ ਕਰ ਰਹੇ ਆ ਤਾਂ ਕੀ ਉਹਨਾਂ ਦਾ ਹਸ਼ਰ ਕਰ ਰਿਹਾ ਹੈ, ਅਤੇ ਭੁੱਖ ਹੜਤਾਲ 'ਤੇ ਜਿਹੜੇ ਸਟੂਡੈਂਟ ਕਿੰਨੇ ਬੈਠੇ ਹੋਏ ਆ। ਅੱਛਾ, ਉਹਨਾਂ ਦੀ ਸੇਵਾ ਬੜੀ ਹੋ ਰਹੀ ਹੈ, ਸੇਵਾ ਕਰ ਰਹੇ ਆ ਸਾਰੇ ਗੁਰਦੁਆਰੇ ਵਾਲੇ ਸਾਰੇ, ਹੈ ਨਾ, ਔਰ ਸਿੱਖ ਭਾਈਚਾਰਾ ਕਰ ਰਿਹਾ, ਮੁਸਲਿਮ ਭਾਈਚਾਰਾ ਕਰ ਰਿਹਾ, ਅਤੇ ਉਹਨਾਂ ਨੂੰ ਪੱਖੇ ਝੋਲ ਰਿਹਾ, ਹੈ ਨਾ, ਕਿਉਂਕਿ ਗਰਮੀ ਬੜੀ ਆ ਉੱਥੇ ਤਾਂ, ਵੈਸੇ ਦਿੱਲੀ ਦੇ ਵਿੱਚ ਬੜੀ ਗਰਮੀ ਹੈ, ਅਤੇ ਪੱਖਿਆਂ ਦੇ ਨਾਲ ਉਹਨਾਂ ਨੂੰ ਹਵਾ ਕਰ ਰਹੇ ਆ, ਫਿਰ ਉਹਨਾਂ ਨੂੰ ਲੰਗਰ ਪਾਣੀ ਛਕਾ ਰਹੇ ਆ। ਅੱਛਾ, ਪੁਲਿਸ ਖਦੇੜ ਰਹੀ ਹੈ ਤਾਂ ਗੁਰਦੁਆਰੇ ਦੇ ਵਿੱਚ ਉਹਨਾਂ ਨੂੰ ਠਹਿਰਨ ਵਾਸਤੇ ਕਹਿ ਰਹੇ ਆ ਵੀ ਤੁਸੀਂ ਇਹ ਏਰੀਏ 'ਚ ਰਹੋ, ਤੁਹਾਨੂੰ ਕੋਈ ਕੁਛ ਨਹੀਂ ਕਹਿ ਸਕੂਗਾ, ਹੈ ਨਾ। ਸੋ ਜੰਤਰ ਮੰਤਰ 'ਤੇ ਜਿਹੜੇ ਧਰਨੇ ਦੇ ਰਹੇ ਆ ਜੀ, ਉੱਥੇ ਮੁਸਲਿਮ ਸਿੱਖ ਭਾਈਚਾਰਾ ਉਹਨਾਂ ਦੀ ਹੈਲਪ ਕਰ ਰਿਹਾ ਵੱਖ ਵੱਖ ਤਰੀਕਿਆਂ ਦੇ ਨਾਲ, ਕੋਈ ਪਾਣੀ ਪਿਲਾ ਰਿਹਾ, ਕੋਈ ਕੁਛ ਕਰ ਰਿਹਾ, ਹੈ ਨਾ। ਸੋ ਬੜੀ ਵੈਸੇ ਨਾਜ਼ੁਕ ਜਿਹਾ ਉੱਥੇ ਬਣਿਆ ਪਿਆ ਸਾਰਾ, ਅਤੇ ਨਾਲ ਦੀ ਨਾਲ ਫਿਰ ਜਿਹੜੇ ਪੋਲੀਟਿਕਸ ਵੀ ਚਲੋ ਖੇਲ ਰਹੇ ਆ, ਕਈ ਤਾਂ ਉਹੀ ਆ ਆਪਣੀ ਆਪਣੀ ਪਾਰਟੀ ਨੂੰ ਅੱਗੇ ਕਰਨ ਵਾਸਤੇ ਵੀ ਕਰ ਰਹੇ ਆ, ਪਰ ਉਹਨਾਂ ਦਾ ਬਣਦਾ ਵੀ ਹੈਗਾ, ਕੋਈ ਤਾਂ ਉਹਨਾਂ ਦਾ ਸਾਥ ਦੇਵੇ, ਕੁਛ ਕਰੇ, ਸ਼ੋਅ ਕਰੇ, ਹੈ ਨਾ। ਚਲੋ, ਕਾਂਗਰਸ ਵਾਲੇ ਵੀ ਕਰ ਰਹੇ ਆ, ਆਮ ਆਦਮੀ ਪਾਰਟੀ ਵਾਲੇ ਤਾਂ ਦੇਖ ਰਹੇ ਆ ਵੀ ਕੀ ਕੁਛ ਚੱਲ ਰਿਹਾ ਹੈ, ਅਤੇ ਬਾਕੀ ਫਿਰ ਉਹ ਕਹਿ ਰਹੇ ਆ ਵੀ ਜਿਹੜੇ ਸਾਡੇ ਮੋਦੀ ਸਾਹਿਬ ਹੈ ਉਹ ਸੁਣ ਨਹੀਂ ਰਹੇ, ਹੈ ਨਾ, ਉੱਥੇ ਤੱਕ ਉਹ ਪਹੁੰਚੇ ਹੋਏ ਆ, ਪਰ ਪਹੁੰਚਣ ਨਹੀਂ ਦਿੱਤਾ ਜਾ ਰਿਹਾ। ਚਾਹੇ ਕਿਸਾਨਾਂ ਦੀ ਗੱਲ ਕਰ ਲਓ, ਕਿਸਾਨ ਵੀ ਖੱਜਲ ਖੁਆਰ ਹੋ ਰਹੇ ਆ, ਅਤੇ ਨਾਲ ਦੀ ਨਾਲ ਸਟੂਡੈਂਟਸ ਵੀ ਖੱਜਲ ਖੁਆਰ ਹੋ ਰਹੇ ਆ, ਅਤੇ ਜਿਹੜਾ ਕੁਛ ਉੱਥੋਂ ਆ ਰਹੀਆਂ ਨਾ ਖਬਰਾਂ ਉਹ ਸਹੀ ਨਹੀਂ ਹੈਗੀਆਂ, ਨਹੀਂ ਇੱਦਾਂ ਹੋਣਾ ਚਾਹੀਦਾ, ਅਤੇ ਉਹਨਾਂ ਦੀ ਗੱਲਬਾਤ ਨੂੰ ਸੁਣੋ, ਦੇਖੋ ਉਹ ਕੀ ਕਹਿਣਾ ਚਾਹੁੰਦੇ ਆ। ਪਰ ਜਿਹੜੀ ਕੋਕਰੋਚ ਪਾਰਟੀ ਜਿਹਨੂੰ CJP ਕਹਿੰਦੇ ਆ, ਹੈ ਨਾ, ਅਤੇ ਉਹ ਵੀ ਪ੍ਰੋਟੈਸਟ ਕਰ ਰਹੇ ਆ, ਕਾਫੀ ਇੰਟੈਂਸੀਫਾਈ ਸਿਚੁਏਸ਼ਨ ਜਿਹੜੀ ਉੱਥੇ ਬਣੀ ਹੋਈ ਆ। ਪਰ ਜਿਹੜੀ ਸਰਕਾਰ ਹੈ ਨਾ, ਮੋਦੀ ਸਰਕਾਰ, ਉਹਨਾਂ ਨੂੰ ਜ਼ਰੂਰ ਉਹਨਾਂ ਦੀ ਗੱਲਬਾਤ ਸੁਣਨੀ ਚਾਹੀਦੀ ਹੈ, ਉਹਨਾਂ ਨੂੰ ਠਾਰਨਾ ਚਾਹੀਦਾ, ਉਹਨਾਂ ਦੇ ਦਿਲਾਂ ਨੂੰ ਇੱਦਾਂ ਨਹੀਂ ਕਰਨਾ ਚਾਹੀਦਾ ਕਿ ਉਹ ਦੇਖੋ ਜੇ ਪ੍ਰੋਟੈਸਟ, ਪਹਿਲਾਂ ਤਾਂ ਆਰਾਮ ਨਾਲ ਬੈਠੇ ਆ ਅਤੇ ਕੋਈ ਗੱਲ ਨਹੀਂ, ਭੁੱਖ ਹੜਤਾਲ 'ਤੇ ਬੈਠੇ, ਕੋਈ ਨਹੀਂ, ਅਤੇ ਉਹ ਸ਼ੋਅ ਕਰ ਰਹੇ ਆ, ਉਸ ਚੀਜ਼ ਨੂੰ ਸੁਣੋ, ਸਮਝੋ, ਅਤੇ ਜਿੰਨਾ ਕਰਨਾ ਕਰਨਾ ਹੋ ਸਕਦਾ ਉਨਾ ਸਰਕਾਰ ਨੂੰ ਕਰਨਾ ਚਾਹੀਦਾ। ਪਰ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਜਿਹੜਾ ਸਾਹਮਣੇ ਨਿਕਲ ਕੇ ਆਉਂਦਾ। ਬਾਕੀ ਜਿਹੜਾ ਬੰਗਲਾ ਸਾਹਿਬ ਗੁਰਦੁਆਰਾ ਜੀ, ਉੱਥੇ ਵੀ ਬੈਠੇ ਹੋਏ ਆ ਬਹੁਤ ਸਾਰੇ ਸਟੂਡੈਂਟ, ਤਾਂ ਕਿ ਕਿਸੇ ਪ੍ਰਕਾਰ ਦਾ ਜਿਹੜੇ, ਕਿਉਂਕਿ ਪੁਲਿਸ ਜਿਹੜੀ ਆ ਲਾਠੀ ਚਾਰਜ ਕਰਦੀ ਹੈ ਨਾ, ਫਿਰ ਉਹਨਾਂ ਨੂੰ ਜਿਹੜਾ ਕਾਫੀ ਜ਼ਖਮੀ ਵੀ ਕੀਤਾ ਗਿਆ। ਪਰ ਗੁਰਦੁਆਰੇ ਸਾਹਿਬ ਵਾਲੇ ਕਹਿੰਦੇ ਕੋਈ ਨਹੀਂ ਭਾਈ, ਤੁਸੀਂ ਇੱਥੇ ਬੈਠੋ ਅਤੇ ਖਾਓ ਪੀਓ, ਲੰਗਰ ਪਾਣੀ ਕੋਈ ਚੱਕਰ ਨਹੀਂ ਹੈ, ਹੈ ਨਾ। ਅਤੇ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ, ਖਾਸ ਨਿਊਜ਼ ਇੱਥੇ ਦੀਆਂ ਵੀ ਸਾਂਝੀਆਂ ਕਰਦੇ ਹਾਂ, ਇੱਥੇ ਵੀ ਬੜਾ ਕੁਛ ਹੋ ਰਿਹਾ। ਅਤੇ ਪਹਿਲਾਂ ਹੁਣ ਆਪਾਂ ਲੈ ਲਈਏ ਸਾਰਾਂਸ਼ ਨੂੰ। ਸਾਰਾਂਸ਼ ਸਾਡੇ ਨਾਲ ਜੁੜੇ ਹੈ ਅਤੇ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ ਸਾਰਾਂਸ਼ ਨਾਲ ਆਪਾਂ ਗੱਲਬਾਤ ਕਰਦੇ ਹਾਂ, ਕਿਉਂਕਿ ਨਾ ਗੌਰਮੈਂਟ ਦੇ ਰਹੀ ਗ੍ਰਾਂਟ, ਅਤੇ ਹੁਣ ਬਸ ਤੁਹਾਡੇ ਕੋਲ ਕਹਿੰਦੇ ਸਮਾਂ ਥੋੜ੍ਹਾ ਜਿਹਾ ਹੀ ਰਹਿ ਗਿਆ, ਤੁਸੀਂ ਇਸ ਸਮੇਂ ਦਾ ਫਾਇਦਾ ਲੈ ਲਓ। ਕਲਾਸਿਸ ਔਨਲਾਈਨ ਹੀ ਹੈ, ਬਾਕੀ ਆਪਾਂ ਸਾਰਾਂਸ਼ ਤੋਂ ਜਾਣਕਾਰੀ ਲੈਂਦੇ ਹਾਂ। ਐਲੀਜੀਬਿਲਟੀ ਵੀ ਕੋਈ ਇੱਦਾਂ ਦੀ ਨਹੀਂ ਵੀ ਬੜੀ ਤੁਸੀਂ ਐਲੀਜੀਬਲ ਨਹੀਂ ਹੋ ਸਕਦੇ, ਹੈ ਨਾ, ਬਹੁਤ ਵਧੀਆ, ਕੋਈ ਏਜ ਲਿਮਿਟ ਵੀ ਨਹੀਂ ਹੈਗੀ ਆ। ਬਾਕੀ ਆਪਾਂ ਸਾਰਾਂਸ਼ ਨਾਲ ਗੱਲਬਾਤ ਕਰਕੇ ਹੋਰ ਗੱਲਬਾਤ ਕਰਦੇ ਹਾਂ, ਅਤੇ ਤੁਹਾਨੂੰ ਬਿਲਕੁਲ ਕਲੀਨ ਕਲੀਅਰ ਆਪਾਂ ਗੱਲਬਾਤ ਦੱਸਦੇ ਹਾਂ, ਅਤੇ ਬਾਰ ਬਾਰ ਆਪਾਂ ਦੱਸਦੇ ਹਾਂ ਤਾਂ ਕਿ ਤੁਹਾਨੂੰ ਅਵੇਅਰਨੈਸ ਆਪਾਂ ਦੇ ਸਕੀਏ, ਅਵੇਅਰ ਕਰ ਸਕੀਏ, ਅਤੇ ਤੁਸੀਂ ਪੜ੍ਹਾਈ ਕਰ ਸਕੋ ਅਤੇ ਆਪਣੇ ਆਪ ਨੂੰ ਅਪਗ੍ਰੇਡ ਕਰ ਸਕੋ। ਅਤੇ ਲਓ ਜੀ, ਸਾਰਾਂਸ਼ ਕੀ ਹਾਲ ਚਾਲ?
1: ਥੈਂਕ ਯੂ ਜੀ, ਸਭ ਨੂੰ ਸਤਿ ਸ਼੍ਰੀ ਅਕਾਲ। ਵਧੀਆ ਜੀ, ਤੁਸੀਂ ਦੱਸੋ ਜੀ।
0: ਜੀ, ਬਹੁਤ ਵਧੀਆ। ਅਤੇ ਸਾਰਾਂਸ਼, ਪਹਿਲਾਂ ਤਾਂ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਦਾ ਸਾਨੂੰ ਐਡਰੈਸ ਦੱਸੋ ਅਤੇ ਨਾਲ ਫੋਨ ਨੰਬਰ ਪਹਿਲਾਂ ਦੱਸੋ, ਅਤੇ ਉਹ ਤੋਂ ਬਾਅਦ ਫਿਰ ਆਪਾਂ ਕੋਰਸਿਸ ਵੱਲ ਵੱਧਦੇ ਹਾਂ ਕਿ ਕਿਹੜੇ ਕਿਹੜੇ ਕੋਰਸਿਸ ਹੈਗੇ ਔਨਲਾਈਨ ਜਿਹੜੇ ਆਪਾਂ ਕਰ ਸਕਦੇ ਹਾਂ। ਜੀ
1: ਹਾਂਜੀ, ਸੋ ਹਮਾਰੀ ਕੰਪਨੀ ਦਾ ਨਾਮ ਹੈ ਯੂਨੀ ਗਲੋਬਲ ਐਡਵਾਈਜ਼ਰੀ, 8 ਸਾਲ ਸੇ ਹਮ ਬਿਜ਼ਨਸ ਮੇਂ ਹੈ, ਐਜੂਕੇਸ਼ਨ ਕੰਸਲਟਿੰਗ ਮੇਂ ਹੀ ਹਮ ਡੀਲ ਕਰਤੇ ਹੈ, ਔਰ ਸਿਰਫ ਗਵਰਨਮੈਂਟ ਫੰਡਡ ਪ੍ਰੋਗਰਾਮਸ ਮੇਂ ਹਮ ਡੀਲ ਕਰਤੇ, ਆਪਕੇ ਪਾਕਟ ਸੇ ਪੈਸੇ ਨਹੀਂ ਜਾ ਰਹੇ, ਉਲਟਾ ਅਲਗ ਸੇ ਗਵਰਨਮੈਂਟ ਆਪਕੋ ਫੰਡਿੰਗ ਦੇਤੀ ਹੈ 30 ਸੇ 100,000 ਡਾਲਰ ਕੀ, ਜਿਸਕਾ ਮੇਜਰ ਪੋਰਸ਼ਨ ਆਜ ਕੀ ਡੇਟ ਮੇਂ ਗ੍ਰਾਂਟਸ ਹੈ। ਅਗਰ ਆਪਕੋ 80,000 ਮੰਥ ਹੈ, 40,000 ਗ੍ਰਾਂਟ ਹੈ ਜੋ ਵਾਪਸ ਨਹੀਂ ਕਰਨਾ ਹੋਤਾ, ਰੈਸਟ ਇਜ ਆਪਸ਼ਨਲ ਲੋਨ ਐਟ 0%। ਆਫਿਸ ਐਡਰੈਸ ਹੈ 218 ਐਕਸਪੋਰਟ ਬੁਲੇਵਰਡ, ਡੇਰੀ ਪੇ, ਆਪ ਆਜ ਵੀ ਆ ਸਕਤੇ, ਸੈਟਰਡੇ ਤੱਕ ਆਪ ਆ ਸਕਤੇ ਹੈ। ਸੈਟਰਡੇ ਕੇ ਬਾਅਦ ਗ੍ਰਾਂਟ ਗਵਰਨਮੈਂਟ ਬੰਦ ਕਰ ਰਹੀ ਹੈ, ਤੋ ਅਸੀਂ ਸੈਟਰਡੇ ਸੇ ਪਹਿਲੇ ਹੀ ਜੋ ਇਨਫਾਰਮੇਸ਼ਨ ਦੇ ਰਹਾ ਹੂੰ ਮੈਂ ਆਪਕੋ, ਸਿਰਫ ਸੈਟਰਡੇ ਤੱਕ ਹੀ ਵੈਲਿਡ ਹੈ। ਓਕੇ, ਔਰ ਨੰਬਰ ਹੈ 437-264-3175, 437-264-3175।
0: ਜੀ, ਤੇ ਸਰਾਂਚ ਜਿਹੜੇ ਕੋਰਸਿਸ ਹੈ ਆਨਲਾਈਨ ਹੈ ਸਾਰੇ?
1: ਹਾਂਜੀ, ਜ਼ਿਆਦਾ ਕਲਾਇੰਟਸ ਲਾਈਕ ਕਰਦੇ ਨੇ ਆਨਲਾਈਨ ਕੋਰਸਿਸ ਦੀਆਂ, ਐਂਡ ਲਾਈਕ ਮੈਨੇਜਮੈਂਟ ਕੇ ਆਸਾਨ ਸੇ ਕੋਰਸਿਸ ਹੈ, ਕਿਤਨੇ ਹੀ ਕਲਾਇੰਟਸ ਕਰਕੇ ਕੰਫਰਟ ਸੇ ਕਰ ਰਹੇ, 2 ਸੇ 3 ਘੰਟੇ ਲਗਾਤੇ, ਦੈਟਸ ਇਟ। ਔਰ ਅਸਾਈਨਮੈਂਟਸ ਹੈ, ਐਗਜ਼ਾਮਿਨੇਸ਼ਨ ਨਹੀਂ ਹੈ, ਅਟੈਂਡੈਂਸ ਆਪਕੋ ਲਗਾਨੀ ਹੈ, ਬੇਸਿਕ ਇੰਗਲਿਸ਼, ਸਿਰਫ ਬੇਸਿਕ ਇੰਗਲਿਸ਼ ਆਪਕੋ ਆਨੀ ਚਾਹੀਏ, ਦੈਟਸ ਇਟ। ਔਰ ਗਵਰਨਮੈਂਟ ਹੀ ਫੀਸ ਪੇ ਕਰਤੀ ਹੈ ਕੋਰਸਿਸ ਕੀ, ਔਰ ਆਪਕੋ ਅਲਗ ਸੇ ਆਪਕੇ ਕੋਲ ਮੈਂ 30 ਸੇ 100,000 ਕੀ ਫੰਡਿੰਗ ਦੇਤੀ ਹੈ, ਫੈਮਿਲੀ ਸਾਈਜ਼ ਪਰ ਡਿਪੈਂਡ ਕਰਤਾ, ਅਗਰ ਫੈਮਿਲੀ ਆਫ 5 ਅਪ ਟੂ 100,000 ਕੀ ਫੰਡਿੰਗ, 50,000 ਗ੍ਰਾਂਟ ਨਾਨ ਰਿਫੰਡੇਬਲ, ਟੈਕਸ ਫਰੀ, ਔਰ ਡ੍ਰੈਸ 50,000 ਡਾਲਰ, 0% ਆਪਸ਼ਨਲ ਲੋਨ ਹੈ, ਜੋ ਕਿ 1.5 ਸਾਲ ਬਾਅਦ ਆਪਣੇ ਵਾਪਸ ਪੇ ਕਰਨਾ ਸਟਾਰਟ ਕਰਨਾ ਹੋਤਾ ਹੈ, ਪੇ ਕਰਨਾ ਪੂਰਾ ਇੱਕਦਮ ਸੇ ਪੇ ਨਹੀਂ ਕਰਨਾ, 1.5 ਸਾਲ ਕੇ ਬਾਅਦ ਪੇ ਕਰਨਾ ਸਟਾਰਟ ਕਰਨਾ, 15 ਸਾਲ ਮੇਂ ਪੇ ਕਰ ਸਕਤੇ ਹੈ, ਸ਼ੁਰੂ ਮੇਂ ਵਿਆਜ 0% ਹੈ, ਬਾਅਦ ਮੇਂ ਵਿਆਜ 2.5% ਹੈ ਸਾਲ ਕਾ, 50,000 ਕਾ ਜੋ ਬਿਨਾ ਕ੍ਰੈਡਿਟ ਚੈੱਕ ਆਪਕੋ ਲੋਨ ਮਿਲ ਰਿਹਾ, ਬਿਨਾ ਸਿਕਿਉਰਿਟੀ, ਬਿਨਾ ਗਾਰੰਟੀ ਕੇ, ਉਹ ਵੀ ਆਪਣੇ 15 ਸਾਲ ਮੇਂ ਲੌਟਾਨਾ ਹੈ, ਉਸ ਲਈ ਪਿੱਛੇ ਨਾ ਰਹੇ, ਗਵਰਨਮੈਂਟ ਪਾਲਿਸੀ ਚੇਂਜ ਕਰੇ, ਆਜ ਹੀ ਐਨਰੋਲ ਕਰੇ, ਕਾਲ ਕਰੇ।
0: ਜੀ, ਤੋ ਐਲੀਜੀਬਿਲਟੀ ਕਿਆ ਹੈ? ਐਲੀਜੀਬਿਲਟੀ ਵੀ ਪਤਾ ਹੋਣੀ ਚਾਹੀਏ, ਤਾਂ ਕਿ ਹਮਾਰੇ ਜੋ ਲਿਸਨਰ ਹੈ ਇਹ ਨਾ ਹੋ ਕਿ ਉਨਕੋ ਲਗੇ ਪਤਾ ਨਹੀਂ ਹਮ ਐਲੀਜੀਬਲ ਹੈ ਕਿ ਨਹੀਂ, ਤੋ ਉਹ ਬਤਾਏ ਕਿ ਐਲੀਜੀਬਲ ਕੌਣ ਕੌਣ ਹੈ, ਕੌਣ ਇਹ ਕੋਰਸਿਸ ਕਰ ਸਕਤਾ ਹੈ ਔਰ ਗ੍ਰਾਂਟ ਕਾ ਫਾਇਦਾ ਲੈ ਸਕਤਾ
1: ਹੈ। ਬਿਲਕੁਲ ਜੀ, ਆਪ ਸੈਲਫ ਇੰਪਲੋਇਡ, ਊਬਰ ਡਰਾਈਵਰ, ਟਰੱਕ ਡਰਾਈਵਰ, ਹਾਊਸ ਵਾਈਫ, ਅਨਇੰਪਲੋਇਡ ਹੈ, ਆਪਕਾ ਨੋਟਿਸ ਆਫ ਅਸੈਸਮੈਂਟ ਪੇ ਇਨਕਮ ਕਮ ਹੈ। ਦੇਖੀਏ ਜੀ, ਅਗਰ ਆਪਕੋ ਨੋਟਿਸ ਆਫ ਅਸੈਸਮੈਂਟ ਪੇ ਇਨਕਮ ਜ਼ਿਆਦਾ ਹੋਤਾ ਹੈ ਫੈਮਿਲੀ ਕਾ, ਚਾਈਲਡ ਬੈਨੀਫਿਟ ਵੀ ਕਮ ਹੋ ਜਾਤਾ ਹੈ। ਸੇਮ ਮੈਂ ਯਹਾਂ ਪੇ, ਅਗਰ ਆਪਕੀ ਇਨਕਮ 70,000 ਸੇ ਕਮ ਹੈ, ਕਮ ਗਵਰਨਮੈਂਟ ਫੰਡਿੰਗ ਦੇ ਰਹੀ, ਬੈਂਕ ਨਹੀਂ ਦੇ ਰਹਾ, ਤੋ ਹੀ ਆਪ ਹਮੇ ਕਾਲ ਕਰੇ, ਸਾਫ ਕਾਮ ਹੈ, ਸਾਫ ਤਰੀਕੇ ਸੇ 8 ਸਾਲ ਸੇ ਕਰ ਰਹੇ, ਕੋਈ ਸੈਟਿੰਗ ਨਹੀਂ ਹੈ, ਕੋਈ ਅਪਰੋਚ ਨਹੀਂ ਹੈ, ਕੋਈ ਕਾਗਜ਼ ਕੀ ਹੇਰੇ ਫੇਰੀ ਨਹੀਂ ਹੈ, ਕਿਉਂ, ਗਵਰਨਮੈਂਟ ਪੈਸਾ ਦੇ ਰਹੀ ਹੈ, ਬੈਂਕ ਨਹੀਂ ਦੇ ਰਹਾ ਆਪਕੋ, ਠੀਕ ਹੈ, ਉਸਨੇ ਅਗਰ ਆਪਕੀ ਇਨਕਮ ਕਮ ਹੈ ਤੋ ਹੀ ਆਪ ਹਮੇ ਕਾਲ ਕਰੇ, ਤੋ ਯਹਾਂ ਹੀ ਮਨਾ ਕਰ ਰਹੇ, ਵਹੀ ਮਨਾ ਹੀ ਕਰੇਂਗੇ ਹਮ ਆਪਕੋ, ਤੋ ਉਸਨੇ ਪਿੱਛੇ ਨਾ ਰਹੇ, ਔਰ ਲਾਈਕ PR ਸਿਟੀਜ਼ਨ ਪ੍ਰੋਟੈਕਟਿਡ ਪਰਸਨ, ਇਨਕਮ ਕਮ NOA ਪੇ, ਔਰ ਲਾਈਕ ਕਹੀਂ ਵੀ ਓਨਟਾਰੀਓ ਮੇਂ ਰਹਤੇ ਹੈ, ਆਸਾਨ ਸੇ ਕੋਰਸ ਕਰੇ, ਨੋ ਏਜ ਲਿਮਿਟ, ਪੈਨਸ਼ਨ ਪੇ ਐਲੀਜੀਬਲ ਹੈ, ਨੋ ਕ੍ਰੈਡਿਟ ਚੈੱਕ।
0: ਠੀਕ ਹੈ, ਅੱਛਾ, ਕਦੋਂ ਤੱਕ ਵੈਲਿਡ ਹੈ ਇਹ ਸਕਿੱਲ ਡਿਵੈਲਪਮੈਂਟ ਦੀ ਫੰਡਿੰਗ?
1: ਹਾਂਜੀ, ਇਹ 1 ਅਗਸਤ ਕੇ ਬਾਅਦ ਪਾਲਿਸੀ ਗਵਰਨਮੈਂਟ ਚੇਂਜ ਕਰ ਰਹੀ ਹੈ, ਗ੍ਰਾਂਟਸ ਬੰਦ ਹੋ ਰਹੇ ਹੈ, ਜੋ ਪੈਸਾ ਵਾਪਸ ਨਹੀਂ ਕਰਨਾ ਹੋਤਾ, ਆਪਕੋ ਮਿਲਤਾ ਵਾਪਸ ਨਹੀਂ ਕਰਨਾ, ਪੈਸਾ ਕਹੀਂ ਵੀ ਕੈਸੇ ਵੀ ਖਰਚ ਕਰ ਸਕਤੇ ਹੈ, ਗ੍ਰਾਂਟ ਬੰਦ ਹੋ ਰਹੇ, ਉਸਕੇ ਬਾਅਦ ਲੋਨ ਹੀ ਆਏਗਾ, ਅਗਰ ਆਜ ਫੈਮਿਲੀ ਆਫ 4 ਕਾ 80,000 ਫੰਡਿੰਗ ਆਤੀ ਹੈ, 40,000 ਗ੍ਰਾਂਟ ਹੈ, 40,000 ਲੋਨ ਹੈ, 1 ਅਗਸਤ ਕੇ ਬਾਅਦ ਅਗਰ ਆਪ ਐਨਰੋਲ ਕਰੇਂਗੇ ਨਾ, 80,000 ਹੀ ਆਏਗਾ, ਲੇਕਿਨ ਸਾਰਾ ਲੋਨ ਹੋਏਗਾ, ਲੋਨ ਕਾ ਕਿਆ ਕਰੇਂਗੇ ਆਪ, ਅਭੀ ਗ੍ਰਾਂਟ ਲੇ, ਆਪਕੇ ਆਸ ਪੜੋਸ ਵਾਲੇ ਸਾਰੇ ਪੜੋਸੀ ਲੈ ਚੁੱਕੇ ਹੈ, ਸਭ ਫਰੈਂਡਸ ਲੈ ਚੁੱਕੇ ਹੈ, ਇੱਕ ਦੂਸਰੇ ਕੋ ਬਤਾਤੇ ਕਮ ਹੈ ਕਿ ਉਸਕਾ ਫਾਇਦਾ ਨਾ ਹੋ ਜਾਏ, ਪਿੱਛੇ ਨਾ ਰਹੇ, ਕਾਲ ਕਰੇ, ਆਫਿਸ ਆਏ।
0: ਠੀਕ ਹੈ, ਅੱਛਾ, ਇਹ ਜੋ ਫਿਰ ਮਨੀ ਮਿਲੇਗੀ ਗ੍ਰਾਂਟ ਕੇ ਰੂਪ ਮੇਂ ਜਾਂ ਫੰਡ ਜੋ ਮਿਲੇਗਾ ਹਮੇਂ, ਉਸਕੋ ਹਮ ਕਹੀਂ ਵੀ ਖਰਚ ਕਰ ਸਕਤੇ ਹੈ ਕਿ ਬਸ ਵੋ ਪੜ੍ਹਾਈ ਪੇ ਹੀ ਲਗਾਨਾ ਹੈ ਔਰ ਹਮ ਇੱਕ ਵੀ ਪੈਸਾ ਕਹੀਂ ਪੇ ਖਰਚ ਨਹੀਂ ਕਰ ਸਕਤੇ?
1: ਗਵਰਨਮੈਂਟ ਆਪਕੋ ਵੋ ਦੇਈ ਐਜੂਕੇਸ਼ਨ, ਮਤਲਬ ਕਿਆ ਕਹਤੇ ਹੈਂ, ਲਿਵਿੰਗ ਐਕਸਪੈਂਸਿਸ ਕਵਰ ਕਰਨੇ ਕੇ ਲੀਏ, ਖਰਚੇ ਖਰਚੇ ਪੜ੍ਹ ਰਹੇ ਹੈ, ਪੜ੍ਹਤੇ ਪੜ੍ਹਤੇ ਸੜਕ ਪੇ ਨਾ ਆ ਜਾਏ।
0: ਠੀਕ ਹੈ,
1: ਬੱਚੇ ਜ਼ਿਆਦਾ, ਫੰਡਿੰਗ ਜ਼ਿਆਦਾ ਹੈ, ਬੱਚੇ ਕਮ ਹੈ, ਫੰਡਿੰਗ ਕਮ ਹੈ, ਮੈਰਿਡ ਹੈ, ਫੰਡਿੰਗ ਜ਼ਿਆਦਾ ਹੈ, ਸਿੰਗਲ ਬੰਦੇ ਕੋ ਫੰਡਿੰਗ ਬਹੁਤ ਹੀ ਕਮ ਹੈ, ਨਾ ਕੇ ਬਰਾਬਰ। ਮੈਰਿਡ ਹੈ, ਮੈਰਿਡ ਵਿਦ ਕਿਡਸ ਹੈ, ਚਾਹੇ ਰਿਟਾਇਰਡ ਕਪਲ ਹੈ, ਏਜ ਲਿਮਿਟ ਕੁਛ ਹੈ ਨਹੀਂ, ਤੋ ਆਪਕੇ ਫੈਮਿਲੀ ਸਾਈਜ਼ ਪਰ ਫੰਡਿੰਗ ਡਿਪੈਂਡ ਕਰਤੀ ਹੈ, ਕਿਉਂਕਿ ਲਿਵਿੰਗ ਐਕਸਪੈਂਸਿਸ ਆਪਕਾ ਬੜਤਾ ਹੈ ਜਬ ਫੈਮਿਲੀ ਸਾਈਜ਼ ਬੜਤਾ ਹੈ, ਫੈਮਿਲੀ ਆਫ 5 ਕੋ 200,000 ਦੀ ਫੰਡਿੰਗ ਆਤੀ ਹੈ, ਕਹੀਂ ਵੀ ਖਰਚ ਕਰੇ, ਬੈਕ ਹੋਮ ਭੇਜੇ, ਗਰੋਸਰੀ ਕਰੇ, ਕੋਈ ਕੰਡੀਸ਼ਨ ਰੈਸਟ੍ਰਿਕਸ਼ਨ ਨਹੀਂ ਹੈ, ਜੋ ਲੋਕ ਕਰ ਰਹੇ ਉਹ ਸੈਕਿੰਡ ਈਅਰ ਕੇ ਕੋਰਸ ਮੈਂ ਰੋਲ ਹੋ ਰਹੇ ਹੈ, ਹਮਾਰੇ ਪਾਸ ਇਤਨੇ ਕਲਾਇੰਟਸ ਹੈ ਜੋ ਆ ਰਹੇ, ਸਰ ਮੇਰੀ ਵਾਈਫ ਅਗਰ ਰਸਤੇ ਕੇ ਡੀਲ ਮੈਂ ਕਰਾ ਦੂ, ਬੰਦ ਹੋਣੇ ਵਾਲਾ ਹੈ, ਲਾਈਕ ਹਮਾਰਾ ਸੈਕਿੰਡ ਕੋਰਸ ਮੈਂ ਡਾਲ ਦੋ, 60,000 ਕੇ ਅਪਰੂਵਲ ਆ ਰਹੇ ਉਨਕੇ, ਲਾਸਟ ਵੀਕ 39 ਬੰਦੋ ਕੇ ਅਪਰੂਵਲ ਆਏ ਹੈ, ਫੰਡਿੰਗ ਕਲਾਇੰਟ ਕੇ ਅਕਾਊਂਟ ਮੈਂ ਆਤੀ, ਹਮਾਰੇ ਅਕਾਊਂਟ ਮੈਂ ਨਹੀਂ ਆਤੀ, ਕੋਈ ਕੁੰਡੀ ਨਹੀਂ ਹੈ ਇਸਕੇ ਅੰਦਰ।
0: ਠੀਕ ਹੈ, ਅੱਛਾ, ਜੋ ਆਪਕੀ ਫੀਸ ਦੇਣੀ ਹੈ, ਆਪ ਪਹਿਲੇ ਫੀਸ ਲੈਤੇ ਹੋ ਜਾਂ ਕਿਤਨੀ ਦੇਰ ਬਾਅਦ ਫੀਸ ਦੇ ਸਕਤੇ ਹੈ? आप थोड़ी उनको देते हो रिलैक्सेशन की, इतने टाइम तक हमें दे दो फीस।
1: हमारी फीस कोई बस 199 या 499 है, 200 या $500 टाइम फीस है, शुरू में भी हम नहीं लेते।
0: अच्छा
1: हमने एकदम ट्रांसपेरेंट रखा है एंड टू एंड ईमानदारी से। काम होने के बाद क्लाइंट्स हमें खुद ही दे देते हैं, हमें मांगने की जरूरत नहीं पड़ती।
0: वेरी गुड।
1: ऑनेस्टी कई बात लीठी बातें हम करते नहीं है, ठीक है जी। हमारे पास लोग आते हैं, हमने मान्य फाइल बनाई थी, क्लोज कर दी, वहां से हमने आपसे काम कराना है, तो हम उन्हें बताते हैं ऐसे करके पॉलिसी, मतलब समझते हैं वो लोग चीजों को, राइट। समझदार, मीठी बातों बोलो पे जाके लोग फंसते ही हैं, तो मतलब इसलिए आप सही काम सही तरीके से करवाएंगे तो खुश रहेंगे, नहीं तो आप यही बोलेंगे फंडिंग वाले सारे ठग होते हैं, तो आप खुद गलत जगह से काम कराते हैं और खुद फिर वालों को गाली देते हैं। तो इसलिए आप अपने ईमानदारी आपकी चेक हो रही है, पैसे आपने छोटी सी फीस है हमारी, एजुकेशन फंडिंग है, कागज हिली रहे, असली काम असली तरीके, नकली पैसे क्यों ले,
0: ठीक है।
1: छोटी सी फीस है एंड फीस, दैट्स इट। काम होने के बाद 8 साल से हजारों को असिस्ट कर चुके हैं, ग्रांट बंद हो रही है, फैमिली ऑफ आर थ्री को 60,000 की फंडिंग, 30,000 ग्रांट, ग्रांट बंद बंद बंद हो रहे हैं, पीछे ना रहे, एक्शन लें, कॉल करें, ऑफिस आए।
0: जी बिल्कुल जी, नंबर तुसी नोट करो यूनी ग्लोबल एडवाइजरी इंक दा। सो ग्रांट भी मिल रही है हुण, फिर ग्रांट हो जानी बंद ते फिर लोन ही मिलूगा, लोन ता यू हैव टू रीपे, थोनू वापस करना पैंदा। नंबर नोट कर लो सारांश नाल गलबात करन लई, 4372643175, 4372643175, 437, 264, 3175 ते गलबात करनी है। ते सारांश होर कुछ ऐड करना?
1: अरे जब गवर्नमेंट एलजीबीटी लोगों को 100 मिलियन की फंडिंग देती है, $100 मिलियन, और मान के चले 7 मिलियन तो प्राइड परेड की सिक्योरिटी के लिए सिर्फ देती है, तब तो आपको हैरानी नहीं होती। जब गवर्नमेंट ऐसा लगा रही है तो चाइल्ड बेनिफिट, डेंटल बेनिफिट, तब आप इसको ये मत समझे कि इसमें कुछ कुंडी है। नो कैच, नो चालाकी, फंडिंग आपके अकाउंट में, नो ग्रीडीनेस। हमारी हमारी फीस तो गुल्लक की तरह है, आप ही दोगे पड़ोसी दे देगा आपका। आप अपना फायदा कराएं, नुकसान ना कराएं। नंबर नंबर नंबर 437-264-3175, 437-264-3175, 437-264-3175।

0: ਗੱਲਬਾਤ ਕਰ ਰਹੇ ਸਾਰਾ ਪਤਾ ਲਾ। ਹਾਂਜੀ ਗੁੱਡ ਆ ਜੀ ਅੱਜ। ਭੈਣ ਜੀ ਤੁਸੀਂ ਉਹ ਗੱਲ ਕਰਦੇ ਦਿੱਲੀ ਦੀ ਹਨਾ, ਉਹ ਮੈਂ ਵੀ ਵੀਡੀਓ ਦੇਖਿਆ ਜੀ, ਉੱਥੇ ਤਾਂ ਮੀਡੀਆ ਦੇਖੋ ਜੀ, ਉਹ ਸਟੂਡੈਂਟ ਬੱਟਿਆਂ ਦੇ ਟਰੱਕ ਕਿੱਥੋਂ ਭਰ ਕੇ ਲਏ ਭੈਣ ਜੀ। ਉਹ ਦਿਖਾ ਰਿਹਾ ਕਿ ਇਹ ਪਹਿਲੀ ਤਿਆਰੀ ਚ ਸਟੂਡੈਂਟ ਆ, ਇਹਨਾਂ ਕੋਲ ਬੱਟਿਆਂ ਦੇ ਟਰੱਕ ਭਰੇ ਹੋ ਸੀ, ਆਹ ਦੇਖੋ ਜੀ ਆਹ ਇਹਨਾਂ ਕੋਲ ਹਥਿਆਰ ਸੀ, ਏਦਾਂ ਸੀ। ਉਹ ਮੀਡੀਆ ਦੇਖੋ ਕਿੰਨਾ ਰੋਲ ਗਲਤ ਆ ਜੀ ਉਹ, ਹਨਾ
1: ਉਹ ਫਿਰ
0: ਉਹੀ ਅਮਾਨੀਆਂ ਅਡਾਨੀਆਂ ਨੇ ਖਰੀਦਿਆ ਜੀ ਉਹੀ, ਹਨਾ ਗੋਦੀ ਮੀਡੀਆ ਜਿਹਨੂੰ ਆਪਾਂ ਪੰਜਾਬੀ ਚ।
1: ਬਿਲਕੁਲ
0: ਹਾਂਜੀ ਭੈਣ ਜੀ, ਜਿਹੜੀ ਡਾਂਗ ਫੇਰੀ ਹੈ ਨਾ ਉਹਨਾਂ ਨੇ ਨਿਆਣਿਆਂ ਨੂੰ ਕੁੱਟਿਆ ਮਾਰਿਆ ਹਨਾ, ਉਹ ਜੀ ਲੜਕੀਆਂ ਦੇ ਦੇਖਿਆ ਨੀ ਉਹਨੇ ਕਿੱਥੇ ਮਾਰਨੀ ਕਿੱਥੇ ਨਹੀਂ, ਹਨਾ
1: ਬਹੁਤ ਮਾਰਿਆ।
0: ਹਾਂਜੀ
1: ਬੁਰੀ
0: ਉਹ ਲੜਕੇ ਵਿਚਾਰੇ ਉਹਨਾਂ ਦੇ ਲੱਤਾਂ ਤੇ ਲਾਸ਼ਾਂ ਢੂਈਆਂ ਦੇ ਬੁਰਾ ਹਾਲ ਜੀ। ਇਹਦਾ ਮੋਦੀ ਦਾ ਅੰਤ ਆ ਗਿਆ ਜੀ, ਨੇਪਾਲ ਚ ਹੋਇਆ, ਬੰਗਲਾਦੇਸ਼ ਚ ਹੋਇਆ, ਜਿੱਥੇ ਜਿੱਥੇ ਵੀ ਇੱਦਾਂ ਅੰਦੋਲਨ ਸ਼ੁਰੂ ਹੋਇਆ ਨਾ ਜੀ, ਇਹ ਉੱਥੇ ਚੇਂਜ ਆਈ ਆ, ਮੋਦੀ ਦਾ ਅੰਤ ਆ ਜੀ ਹੁਣ ਇਹ, ਕਿਉਂਕਿ ਉੱਧਰ ਜਿਹੜੇ ਕਿਸਾਨ ਆ, ਜੇ ਅਮਰੀਕਾ ਨਾਲ ਸਮਝੌਤਾ ਕਰਦਾ ਮੋਦੀ, ਉਹ ਕਿਸਾਨੀ ਰੁਲ ਜਾਣੀ ਆ ਹਰਿਆਣੇ ਦੀ, ਪੰਜਾਬ ਦੀ ਸਾਰੀ ਜਿੰਨੀ ਆ ਨਾ ਜੀ, ਉਹਨੇ ਭੁੱਖੇ ਮਰਨਾ, ਉਹਨਾਂ ਨੂੰ ਰੋਕੀ ਬੈਠਾ ਜੀ, ਇਹ ਕਿੰਨਾ ਕੁ ਰੋਕ ਲੂਗਾ, ਕੰਟਰੋਲ ਕਰ ਲੂਗਾ ਜੀ ਇਹ।
1: ਨਹੀਂ ਸੁਣਨੀ ਚਾਹੀਦੀ ਆ ਉਹ ਕੀ, ਉਹ ਬੈਠੇ ਗੱਲਬਾਤ ਹੀ, ਉਹ ਪਹਿਲਾਂ ਤਾਂ ਸ਼ਾਂਤੀਪੂਰਨ ਹੀ ਬੈਠੇ ਆ, ਉਹਨਾਂ ਨੇ ਕਿਹੜਾ ਕੁਛ ਕੀਤਾ। ਸੋ ਹੁਣ ਇਹ ਉਹੀ ਆ ਵੀ ਜਿਹੜੇ ਮੀਡੀਆ ਵਾਲੇ ਆ ਉਹ ਉੱਥੇ ਕਈ ਤਾਂ ਹੋਰ ਦਾ ਹੋਰ ਹੀ ਦਿਖਾਈ ਜਾਂਦੇ ਆ, ਉਹੀ ਜਿਹੜੀ ਸਰਕਾਰ ਦੇ
0: ਉਹ ਤਾਂ ਬੀਜੇਪੀ, ਜੋ ਬੀਜੇਪੀ ਕਹਿ ਰਹੀ ਆ ਉਹ ਤਾਂ ਉਹ ਦਿਖਾ ਰਹੇ ਆ, ਟਰੱਕ ਬੱਟੇ ਬੱਟੇ ਕਿੱਥੋਂ ਆ ਗਏ ਪਹਿਲੀ ਗੱਲ ਤਾਂ, ਜੰਤਰ ਮੰਤਰ ਤੇ ਹੈਰਾਨੀ ਵਾਲੀ ਗੱਲ ਹੈ ਜੀ, ਹਨਾ ਤੇ ਹੁਣ ਜੇ ਉਹਨਾਂ ਦੇ ਹੱਥ ਆ ਗਏ ਤਾਂ ਫੇਰ ਉਹਨੀ ਵੀ ਵਿਚਾਰਿਆਂ ਨੇ ਵਿਰੋਧ ਕਰਨਾ ਜੀ, ਹਨਾ ਬਹੁਤ ਮਾੜਾ ਜੀ ਇਹ, ਇਹਦਾ ਮੋਦੀ ਦਾ ਅੰਤ ਆ ਜੀ, ਮੇਰੀ ਗੱਲ ਲੈ ਕੇ ਰੱਖ ਲਾ, ਸਿਵਲ ਵਾਰ ਲੱਗੂਗੀ ਉੱਥੇ ਜੀ।
1: ਨਹੀਂ ਐਮਰਜੈਂਸੀ ਵਰਗਾ ਨਾ ਉੱਥੇ ਮਾਹੌਲ ਬਣਿਆ ਪਿਆ ਬਹੁਤ ਜ਼ਿਆਦਾ।
0: ਹਾਂਜੀ ਇਹ ਹਨਾ ਇਹਨੂੰ ਬੀਜੇਪੀ ਦਾ ਹੁਣ ਅੰਤ ਆ, ਕਿਉਂਕਿ ਜਦੋਂ ਨਾ ਦੁਨੀਆਂ ਤੇ ਤਾਂ ਹੁੰਦੀ ਆ ਅੰਦੋਲਨ ਸ਼ੁਰੂ ਹੁੰਦਾ ਜੀ, ਕੁਛ ਨਾ ਕੁਛ ਚੇਂਜ ਆਉਂਦਾ ਜੀ, ਨਵਾਂ ਕੁਛ ਨਵਾਂ ਆਊਗਾ ਜੀ ਹੁਣ ਇੰਡੀਆ ਚ।
1: ਠੀਕ ਹੈ, ਥੈਂਕ ਯੂ ਭਾਜੀ, ਦੇਖਦੇ ਹਾਂ, ਲੈਟ ਅਸ ਸੀ। ਥੈਂਕ ਯੂ ਭਾਜੀ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ, ਤੇ ਕਾਫੀ ਕੁਛ ਜਿਵੇਂ ਭਾਜੀ ਨੇ ਵੀ ਦੱਸਿਆ ਤੇ ਮੈਂ ਵੀ ਪਹਿਲਾਂ ਦੱਸ ਰਹੀ ਹਾਂ ਕਿ ਲਾਠੀ ਚਾਰਜ ਜਦੋਂ ਉਹ ਕਰ ਰਹੇ ਆ ਨਾ, ਉਹ ਨਾ ਦੇਖ ਰਹੇ ਕੁੜੀ ਆ ਨਾ ਮੁੰਡਾ, ਔਰ ਕੁੜੀਆਂ ਨੂੰ ਜਿਹੜੀਆਂ 6-7 ਕੁੜੀਆਂ ਦੀ ਵੀਡੀਓ ਜਿਹੜੀ ਮੈਂ ਦੇਖੀ, ਉਹਨਾਂ ਨੂੰ ਬੜੀ ਬੁਰੀ ਤਰ੍ਹਾਂ ਉਹਨਾਂ ਨੇ ਮਾਰਿਆ ਹਨਾ, ਤੇ ਕਿਸੇ ਦੇ ਗੋਡੇ ਤੋਂ ਖੂਨ ਨਿਕਲ ਰਿਹਾ, ਕਿਸੇ ਦੇ ਪੈਰਾਂ ਚੋਂ ਨਿਕਲ ਰਿਹਾ, ਕਿਸੇ ਦੇ ਸਿਰ ਚੋਂ ਨਿਕਲ ਰਿਹਾ। ਸੋ ਵੀ ਕੀ ਫਾਇਦਾ ਇਹ ਚੀਜ਼ ਦਾ ਹਨਾ। ਤੇ ਜਿਹੜਾ ਸੋਨਮ ਵਾਂਗਚੁੱਕ ਹੈ ਨਾ, ਉਹਨੇ ਗੌਰਮੈਂਟ ਨੂੰ ਲਿਖਿਆ, ਜਿਹੜਾ ਐਕਟਿਵਿਸਟ ਹੈਗਾ ਜੀ ਸੋਨਮ ਵਾਂਗਚੁੱਕ, ਜਿਹੜਾ ਕਿ ਭੁੱਖ ਹੜਤਾਲ ਤੇ ਬੈਠਾ ਹੋਇਆ। ਸੋ ਉਹਨੇ ਲਿਖਿਆ ਵੀ ਮੈਂ ਆਪਣਾ ਜਿਹੜਾ ਫਾਸਟ ਹੈ ਨਾ ਉਹ ਉਦੋਂ ਐਂਡ ਕਰੂੰਗਾ ਜਦੋਂ ਜਿਹੜੀ ਸੈਂਟਰ ਸਰਕਾਰ ਹੈਗੀ ਆ ਸਪੇਅਰ ਕਰੂਗੀ ਸਟੂਡੈਂਟਸ ਨੂੰ, ਉਹਨਾਂ 'ਤੇ ਕੋਈ ਲੀਗਲ ਐਕਸ਼ਨ ਨਹੀਂ ਲਊਗੀ, ਕਿਉਂਕਿ ਉੱਥੇ ਮਾਹੌਲ ਹੈ ਨਾ ਜਿਹੜਾ ਬੜਾ ਭਖਿਆ ਪਿਆ, ਕਿਉਂਕਿ ਅਲੱਗ ਅਲੱਗ ਪਾਰਟੀਆਂ ਦੇ ਨੁਮਾਇੰਦੇ ਉੱਥੇ ਪਹੁੰਚੇ ਹੋਏ, ਚਾਹੇ ਆਪਾਂ ਰਾਹੁਲ ਗਾਂਧੀ ਦੀ ਗੱਲ ਕਰੀਏ, ਚਾਹੇ ਪ੍ਰਿਯੰਕਾ ਗਾਂਧੀ ਦੀ ਹੈ ਨਾ, ਅਤੇ ਉੱਧਰ ਆਪਣੇ ਚੰਨੀ ਸਾਹਿਬ ਵੀ ਸੀਗੇ, ਹੋਰ ਵੀ ਬਹੁਤ ਸਾਰੇ ਉੱਥੇ ਪਹੁੰਚੇ ਹੋਏ ਆ, ਅਤੇ ਫਿਰ ਉਹਨਾਂ ਨੂੰ ਪੁਲਿਸ ਚੁੱਕ ਚੁੱਕ ਕੇ ਲਿਜਾ ਰਹੀ ਜ਼ਬਰਦਸਤੀ। ਸੋ ਬੜਾ ਮਾਹੌਲ ਜਿਹੜਾ ਟੈਂਸ ਉੱਥੇ ਬਣਿਆ ਹੋਇਆ। ਤੇ ਲਓ ਜੀ ਬਸ ਹੋਪ ਇਹੀ ਕਰਦੇ ਹਾਂ ਵੀ ਸਾਰਾ ਕੁਛ ਠੀਕ ਹੋਵੇ, ਕਿਉਂ ਉਹਨਾਂ ਨਾਲ ਇੱਦਾਂ ਕੀਤਾ ਜਾਵੇ, ਉਹਨਾਂ ਦੀ ਆਰਾਮ ਨਾਲ ਗੱਲਬਾਤ ਸੁਣੋ ਤੇ ਉਹਦਾ ਕੋਈ ਸਲਿਊਸ਼ਨ ਕੱਢੋ, ਮਾਰ ਕੁੱਟ ਤਾਂ ਕੋਈ ਸਲਿਊਸ਼ਨ ਨਹੀਂ ਹੈ। ਤੇ ਲਓ ਜੀ ਹੁਣ ਆਪਾਂ ਥੋੜ੍ਹੀ ਜਿਹੀ ਗੱਲਬਾਤ ਕਰੀਏ, ਸਾਡੇ ਨਾਲ ਪਰਮਜੀਤ ਦਿਓਲ ਜੀ ਜੁੜਿਆ, ਫਿਰ ਆਪਾਂ ਨੈਕਸਟ ਕਾਲ ਤੇ ਚੱਲਦੇ ਹਾਂ। ਪਰਮਜੀਤ ਦਿਓਲ ਜੀ ਤੋਂ ਆਪਾਂ ਰੀਅਲ ਐਸਟੇਟ ਦੀ ਜਾਣਕਾਰੀ ਲੈ ਲਈਏ। ਜੀ ਸਰ
2: ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਗੁਣਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਫਰੈਸ਼ੀ ਰੈਸਟੋਰੈਂਟ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਤੁਹਾਨੂੰ ਬਵੇੜ ਅਤੇ ਮੈਕਲਾਗਲਨ ਏਰੀਏ ਦੇ ਵਿੱਚ ਮਿਲ ਰਿਹਾ ਵਾ। ਇਸ ਨੂੰ ਤੁਸੀਂ ਫਰੈਸ਼ੀ ਰੈਸਟੋਰੈਂਟ ਵੀ ਰੱਖ ਸਕਦੇ ਹੋ, ਜਾਂ ਇਸ ਨੂੰ ਤੁਸੀਂ ਰੀਬ੍ਰੈਂਡ ਵੀ ਕਰ ਸਕਦੇ ਹੋ ਕਿਸੇ ਵੀ ਹੋਰ ਫੂਡ ਚੇਨ ਦੇ ਵਿੱਚ ਜਾਂ ਕਿਸੇ ਬਿਗ ਫਰੈਂਚਾਈਜ਼ ਦੇ ਵਿੱਚ। ਇਹਦੀ ਸੇਲ ਜਿਹੜੀ ਆ ਮੋਰ ਦੈਨ 50,000 ਤੋਂ ਉੱਪਰ ਪਰ ਮੰਥ, ਰੈਂਟ ਸਿਰਫ $5,100 ਪਰ ਮੰਥ, ਲੀਜ ਲੌਂਗ ਟਰਮ ਆ 5+5, ਤੇ ਆਸਕਿੰਗ ਪ੍ਰਾਈਸ ਜਿਹੜੀ ਆ 269,000 ਆ, ਸਟਿਲ ਨੈਗੋਸ਼ੀਏਬਲ ਆ। ਇਹ ਤੁਹਾਨੂੰ ਬੈਸਟ ਡੀਲ ਮਿਲ ਸਕਦੀ ਆ ਅਗਰ ਤੁਸੀਂ ਇਹ ਦੇਖਣਾ ਚਾਹੁੰਦੇ ਹੋ, ਜਾਂ ਇਸ ਨੂੰ ਰੀਬ੍ਰੈਂਡ ਕਰਕੇ ਨਵਾਂ ਫੂਡ ਦਾ ਕੋਈ ਚਲਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਦੂਸਰਾ ਇੱਕ ਬਿਊਟੀ ਸਲੋਨ ਜਿਹੜਾ ਕਿ ਲੇਕ ਸ਼ੋਰ ਬੁਲੇਵਾਰਡ ਤੇ, ਲੇਕ ਸ਼ੋਰ ਦੇ ਉੱਤੇ ਲਿਸਟ ਕੀਤਾ ਗਿਆ ਵਾ ਮਿਸਾਗਾ ਦੇ ਵਿੱਚ, ਜਿਸਦੀ ਸੇਲ ਤੁਹਾਨੂੰ ਬਹੁਤ ਹੀ ਗੁੱਡ ਮਿਲੇਗੀ। ਰੈਂਟ ਸਿਰਫ $4,100 ਪਰ ਮੰਥ ਹੋਵੇਗਾ, ਲੀਜ ਲੌਂਗ ਟਰਮ 5+5, ਤੇ ਪ੍ਰਾਈਸ ਆਸਕਿੰਗ ਪ੍ਰਾਈਸ $69,000 ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ, ਤੁਹਾਨੂੰ ਇਹਦੀ ਬੈਸਟ ਡੀਲ ਮਿਲ ਸਕਦੀ ਆ ਅਗਰ ਤੁਸੀਂ ਇਹ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਲੇਕ ਸ਼ੋਰ ਤੇ, ਜਾਂ ਡੰਡਾਸ ਐਂਡ ਹੋਰਨਟਾਰੀਓ ਤੇ, ਜਾਂ ਬ੍ਰਾਂਪਟਨ ਦੇ ਵਿੱਚ ਦੋ ਲਿਸਟ ਕੀਤੇ ਹੋਏ, ਜਾਂ ਕੈਲਡਨ ਦੇ ਵਿੱਚ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ

0: ਸਕਦੇ ਹੋ 416-993-7378 ਤੇ ਲਾਸਟ ਦੇ ਵਿੱਚ ਇੱਕ ਪੀਜ਼ਾ ਸਟੋਰ ਜਿਹੜਾ ਕਿ ਮਿਸਾਗਾ ਦੇ ਵਿੱਚ ਲਿਸਟ ਕੀਤਾ ਗਿਆ ਵਾ ਇਹ ਡਿਕਸੀ ਅਤੇ ਇਗਲਿੰਗਟਨ ਏਰੀਏ ਦੇ ਵਿੱਚ ਤੁਹਾਨੂੰ ਮਿਲ ਰਿਹਾ ਵਾ ਜਿਸ ਦੀ ਸੇਲ $10,000 ਪਰ ਵੀਕ ਗਰੰਟੀ ਨਾਲ ਮਿਲੇਗੀ ਰੈਂਟ ਸਿਰਫ $4,800 ਪਰ ਮੰਥ ਹੋਵੇਗਾ ਲੀਜ਼ ਲੌਂਗ ਟਰਮ ਤੇ ਪ੍ਰਾਈਸ ਬਹੁਤ ਹੀ ਲੋਅ ਰੱਖੀ ਗਈ ਆ ਆਸਕਿੰਗ ਪ੍ਰਾਈਸ 269,000 ਸਟਿਲ ਨੈਗੋਸ਼ੀਏਬਲ ਆ ਤੁਹਾਨੂੰ ਇਹਦੀ ਬੈਸਟ ਡੀਲ ਮਿਲ ਸਕਦੀ ਆ ਅਗਰ ਤੁਸੀਂ ਪੀਜ਼ਾ ਸਟੋਰ ਦੇ ਨਾਲ ਯੂਨਿਟ ਵੀ ਖਰੀਦਣਾ ਚਾਹੁੰਦੇ ਹੋ ਉਹ ਵੀ ਮਾਰਕੀਟ ਦੇ ਵਿੱਚ ਸੇਲ ਤੇ ਲਿਆਂਦਾ ਗਿਆ ਵਾ ਉਸਦੀ ਪ੍ਰਾਈਸ ਸਿਰਫ $499,000 ਰੱਖੀ ਗਈ ਹੈ ਸਟਿਲ ਨੈਗੋਸ਼ੀਏਬਲ ਆ ਤੁਹਾਨੂੰ ਯੂਨਿਟ ਅਤੇ ਪੀਜ਼ਾ ਸਟੋਰ ਦਾ ਬਿਜ਼ਨਸ ਬਹੁਤ ਹੀ ਗੁੱਡ ਪ੍ਰਾਈਸ ਦੇ ਵਿੱਚ ਮਿਲ ਸਕਦੇ ਹਨ ਅਗਰ ਦੇਖਣਾ ਚਾਹੁੰਦੇ ਹੋ ਜਾਂ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਹੋਇਆ ਕਮਰਸ਼ੀਅਲ ਯੂਨਿਟ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378 416-993-7378 ਥੈਂਕਸ ਜੀ
1: ਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਤੁਹਾਡਾ ਤੇ ਨੈਕਸਟ ਕਾਲ ਤੇ ਆਪਾਂ ਚੱਲਦੇ ਹਾਂ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਹੈਲੋ
2: ਸਤਿ ਸ਼੍ਰੀ ਅਕਾਲ ਜੀ
1: ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ
2: ਹਾਂਜੀ ਮੈਂ ਵੀ ਨਾ ਆਪਣੇ ਇੰਡੀਆ ਦੇ ਜਵਾਲਿਆ ਉੱਤੇ ਗੱਲ ਕਰਨੀ ਸੀ ਉਦੋਂ ਤੁਸੀਂ ਦੇਖੋ ਨਾ ਵੈਸੇ ਤਾਂ ਜਦੋਂ ਵੀ ਇਹ ਮੋਦੀ ਸਰਕਾਰ ਆਈ ਆ ਉਦੋਂ ਦੇ ਪਤਾ ਨੀ ਕਿੰਨੀ ਕੁ ਵਾਰੀ ਪੇਪਰ ਲੀਕ ਹੋ ਗਏ ਨੇ ਉਸ ਤੋਂ ਵਿੱਚ ਪਹਿਲਾਂ ਦੇਖੋ ਨੀਟ ਦੇ ਜਿਹੜੇ ਮੇਨ ਸੀਗੇ ਨੀਟ ਦੇ ਪੇਪਰ ਲੀਕ ਹੋਏ ਸੀਬੀਐਸਈ ਦੇ ਪੇਪਰ ਲੀਕ ਹੋਏ ਐਸਐਸਸੀ ਦੇ ਪੇਪਰ ਲੀਕ ਹੋਏ ਐਸਯੂਪੀਸੀ ਦੇ ਪੇਪਰ ਲੀਕ ਹੋਏ ਔਰ ਸੀਯੂਈਟੀ ਦੇ ਪੇਪਰ ਲੀਕ ਹੋਏ
1: ਜੀ
2: ਔਰ ਉਹਦੇ ਵਿੱਚ ਤੁਸੀਂ ਇਹ ਦੇਖੋ ਵੀ ਮਤਲਬ ਸਰਕਾਰ ਦੇ ਕੋਲ ਨਹੀਂ ਰਹੇ ਸੀ ਬੰਦੇ ਇੱਕ ਵੀ 11 ਬੱਚਿਆਂ ਦੀ ਆਲਰੇਡੀ ਡੈਥ ਹੋ ਚੁੱਕੀ ਹੈ ਔਰ ਇਸ ਗੱਲ ਨੂੰ 15 ਦਿਨ ਹੋ ਚੁੱਕੇ ਨੇ ਟਰੱਕ ਉੱਥੇ ਜਗ੍ਹਾ ਜਗ੍ਹਾ ਪੁਲਿਸ ਖੜੀ ਹੈ ਟਰੱਕਾਂ ਨੂੰ ਚੈੱਕ ਨਹੀਂ ਕਰਦੇ ਹੋਣਗੇ ਕੀ ਇਹਦੇ ਵਿੱਚ ਇਹ ਪੁਲਿਸ ਲੈ ਕੇ ਆ ਰਹੀ ਹੈ ਔਰ ਮੈਂ ਦਾਅਵੇ ਨੇ ਇਸ ਕਰਕੇ ਗੱਲ ਕਿਹਾ ਨਾ ਮੇਰੇ ਕੋਲ ਇੱਕ ਕੱਲ ਹੀ ਵੀਡੀਓ ਆਈ ਆ ਪੁਲਿਸ ਵਾਲਾ ਇੱਕ ਜਿਹੜਾ ASI ਹੈ ਔਰ ਉਹ ਬੰਦਾ ਖੁਦ ਬੱਸਾਂ ਦੇ ਸ਼ੀਸ਼ੇ ਔਰ ਗੱਡੀਆਂ ਦੇ ਸ਼ੀਸ਼ੇ ਖੁਦ ਤੋੜ ਰਿਹਾ ਔਰ ਉਹਦੀ ਵੀਡੀਓ ਬਣਾਈ ਉਹਨੂੰ ਬਾਰ ਬਾਰ ਉਹਦਾ ਨਾਮ ਨੀ ਲਿਖਿਆ ਉੱਥੇ ਅਣਪਛਾਤੀ ਪੁਲਿਸ ਦਾ ਪੰਜਾਬ ਸੀ ਨਾ ਮਹਿਬੂਬ ਕਲਾਬ ਦੇ ਗੋਲੀ ਕਾਂਡ ਜਦੋਂ ਹੋਇਆ ਸੀਗਾ ਇਹ ਉੱਥੇ ਵੀ ਨੇਮ ਪਲੇਟਾਂ ਢੱਕੀਆਂ ਇਹਨਾਂ ਦੀਆਂ ਇਹ ਕੰਮ ਉਹ ਕਰ ਰਹੇ ਨੇ ਪਰ ਇਸ ਵੇਲੇ ਇਹ ਮੋਦੀ ਸਰਕਾਰ ਦਾ ਬਿਲਕੁਲ ਅੰਤ ਹੈ ਜੀ ਕਿਉਂਕਿ ਆਪਣਾ ਤੇ ਰੱਬ ਦਾ ਬੈਰ ਹੁੰਦਾ ਇੱਕੋ ਪਹਿਲੀ ਵਾਰੀ ਪੇਪਰ ਲੀਕ ਨੀ ਹੋਏ ਔਰ ਜਿਹੜੇ ਪੇਪਰ ਲੀਕ ਉਹ ਤੋਂ ਬਾਅਦ ਇਹਨਾਂ ਦੁਬਾਰਾ ਪੇਪਰ ਪਵਾਏ ਦੇਖੋ ਦੁਨੀਆਂ ਦੀ ਏਅਰ ਫੋਰਸ ਆਰਮੀ ਜਿਹੜੀ ਆ ਉਹ ਬਾਰਡਰ ਦੇ ਉੱਤੇ ਕਰਕੇ ਰੱਖਿਆ ਕਰਦੀ ਆ ਕੰਟਰੀ ਦੀ ਔਰ ਇੰਡੀਆ ਇੱਕ ਜਿਹੜਾ ਕਿ ਆਪਣੇ ਆਪ ਨੂੰ ਮਹਾਂਸ਼ਕਤੀ ਸਮਝਦਾ ਬਣਨ ਵਾਲੀ ਆਪਣੇ ਆਪ ਨੂੰ ਮੋਦੀ ਕਹਿੰਦਾ ਮੈਂ ਵਿਸ਼ਵ ਗੁਰੂ ਆ ਉਹਦੀ ਆਰਮੀ ਪੇਪਰ ਜਿਹੜੇ ਪੇਪਰ ਨੇ ਉਹ ਲੈ ਕੇ ਜਾ ਰਹੀ ਆ ਬਾਈ ਏਅਰ ਤਾਂ ਕਿ ਉਹਨੂੰ ਉਹਨੂੰ ਕੋਈ ਖਤਰਾ ਹੈ ਉੱਥੇ ਇਹ ਤੇ ਹਾਲਾਤ ਆ ਸਾਡੇ ਉਸ ਕੰਟਰੀ ਦੇ ਮਤਲਬ ਬਿਲਕੁਲ ਅਨਪੜ੍ਹ ਬੇਕਾਰ ਤੇ ਅਸੀਂ ਇੱਕ ਨਿਕੰਮੀ ਸਰਕਾਰ ਸੁਣੀ ਅਸੀਂ ਨੀ ਉਹਦਾ ਮੈਂ ਨੀ ਹੈਗਾ ਤੇ ਪੰਜਾਬੀ ਵੀ ਨੀ ਹੈਗੇ ਔਰ ਗਾਹ ਵੀ ਨੀ ਹੋਣਗੇ ਕਈ ਬੰਦੇ ਸੁਪਨੇ ਦੇਖਦੇ ਨਾ ਬੇਟੇ ਕਹਿੰਦੇ ਆ ਗਏ ਜੀ ਆਪ ਤੋਂ ਲੜਕੇ ਦੇਖ ਲਓ ਕਦੀ ਵੀ ਕਿਸੇ ਕਮੈਂਟ ਉੱਪਰ ਕਮੈਂਟ ਨਾ ਕਰੋ ਭਾਈ ਸਾਹਿਬ ਤੁਸੀਂ ਆਪਦੀ ਗੱਲ ਰੱਖਿਆ ਕਰੋ ਔਰ ਗੱਲ ਸਚਾਈ ਤੇ ਕਰੋ ਚਾਹੇ ਤੁਸੀਂ ਜਿਹੜੀ ਭਾਰਤੀ ਪਾਰਟੀ ਨੂੰ ਬਿਲੋਂਗ ਕਰਦੇ ਹੋ ਤੇ ਬਾਕੀ ਜੀ ਆਮ ਆਦਮੀ ਪਾਰਟੀ ਇੰਡੀਆ ਵਿੱਚ ਵੀ ਹੈਗੀ ਮੈਂ ਤੁਹਾਨੂੰ ਦੱਸਦਾ ਦੇਖ ਲਓ ਆਉਣ ਵਾਲਾ ਟਾਈਮ ਜਿਹੜਾ ਮੈਂ ਉਹ ਕਾਂਗਰਸ ਦਾ ਫੈਮਿਲੀ ਬਿਜ਼ਨਸ ਜਿਹੜਾ ਖਤਮ ਹੋ ਗਿਆ ਇੱਕ ਪਰਿਵਾਰਵਾਦ ਦੀ ਰਾਜਨੀਤੀ ਇੰਡੀਆ ਤੋਂ ਖਤਮ ਹੋਣੀ ਚਾਹੀਦੀ ਹੈ
1: ਹੁਣ ਆਮ ਆਦਮੀ
2: ਮਿਹਰਬਾਨੀ ਤੁਹਾਡਾ ਟਾਈਮ
1: ਆਮ ਆਦਮੀ ਪਾਰਟੀ ਨੇ ਕੋਈ ਦਿੱਤਾ ਜੀ ਸਟੇਟਮੈਂਟ ਕੋਈ ਇਸ ਸੰਬੰਧ ਵਿੱਚ ਕੁਝ ਕਿਹਾ ਉਹਨਾਂ ਨੇ
2: ਨਹੀਂ ਉਹ ਤਾਂ ਪਹਿਲਾਂ ਤੋਂ ਨਾਮ ਹੈ ਜੀ ਉਹਨਾਂ ਨੇ ਇਹ ਜਿਹੜਾ ਬੰਦਾ ਸੀਗਾ ਉਹਦਾ ਦੀਪਕ ਜਿਹੜਾ ਮੈਂ ਨਾਂ ਭੁੱਲ ਗਿਆ ਜਿਹੜਾ ਮੁੰਡਾ ਅਮਰੀਕਾ ਤੋਂ ਗਿਆ ਉਹ ਤਾਂ ਪਹਿਲਾਂ ਹੀ ਕਹਿ ਰਹੇ ਜੀ ਵੀ ਹਾਂ ਅਭਿਜੀਤ ਖਾਨ ਜੀ ਉਹ ਕਹਿੰਦੇ ਜੀ ਇਹ ਆਪਣੇ ਇਹਨਾਂ ਦੇ ਨਾਲ ਸੀਗਾ ਮਨੀਸ਼ ਸੋਦੀਆ ਦੇ ਨਾਲ ਕੈਂਪੇਨ ਕੀਤੀ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਨਾਲ ਉੱਤੇ ਸਾਰਾ ਕੁਝ ਦੇਖੋ ਜਿਸ ਘਰ ਦਾ ਪਰਿਵਾਰ ਦਾ ਬੱਚਾ ਪੜ ਗਿਆ ਜੀ ਇੱਕ ਨਾ ਉਹ ਘਰ ਦੀ ਕੁੱਲ ਬਦਲ ਦਿੰਦਾ
1: ਜੀ ਜੀ ਜੀ
2: ਜਿਸ ਕੰਟਰੀ ਦਾ ਯੂਥ ਪੜ੍ਹਿਆ ਲਿਖਿਆ ਹੋਊਗਾ ਉਹ ਸਾਰਾ ਕੁਝ ਉਹ ਆਪਣੇ ਕੰਟਰੀ ਦੇ ਨਾਮ ਨਾਮ ਮਤਲਬ ਦੁਨੀਆਂ ਦੇ ਉੱਪਰ ਨੰਬਰ 1 ਕਰ ਦੂਗਾ ਪਰ ਸਾਡੇ ਮੁਲਕ ਦੇ ਵਿੱਚ ਸਾਰੀਆਂ ਰੁੱਤਾਂ ਨੇ ਇੰਡੀਆ ਦੇ ਕੋਲ ਮੈਨਸ ਪਾਵਰ ਹੈ ਸਾਡੇ ਕੋਲ ਯੂਥ ਹੈ ਸਾਡੇ ਕੋਲ ਸਾਰਾ ਕੁਛ ਆ ਮਤਲਬ ਅਕਲ ਆ ਸਾਡੇ ਕੋਲ ਟੈਕਨੋਲੋਜੀ ਆ ਅੱਜ 250 ਤੋਂ ਉੱਤੇ ਬੰਦਾ ਛੱਡ ਕੇ ਜਾ ਚੁੱਕਾ ਨਾਸਾ ਦੇ ਵਿੱਚ ਤੁਹਾਨੂੰ ਇੱਕ ਹੋਰ ਖਬਰ ਆਏਗੀ ਥੋੜੇ ਦਿਨਾਂ ਤੱਕ ਦੇਖਿਓ ਕਿੰਨੇ ਵਿਗਿਆਨੀ ਮਰ ਚੁੱਕੇ ਨੇ ਉਹ ਕਿੰਨੇ ਛੱਡ ਕੇ ਜਾ ਚੁੱਕੇ ਉੱਥੇ ਪਤਾ ਨੀ ਕਿੱਥੇ ਚੱਲਣ ਦਿੰਦੇ ਆ ਨਾਸਾ ਦੀ ਨੀ ਸੋਰੀ ਜਿਹੜੀ ਆਪਣੀ ਆਪਣੀ ਜਿਹੜੀ ਇੰਡੀਆ ਦੀ ਹੈਗੀ ਮੈਂ ਨਾਂ ਭੁੱਲ ਗਿਆ ਉਹਨਾਂ ਦਾ ਤੇ ਉਹ ਉਹਦੇ ਵਿੱਚ ਵੀ ਹੋ ਰਹੇ ਨੇ ਨਾਸਾ ਦੇ ਅਮਰੀਕਾ ਦੇ ਵਿੱਚ ਉੱਥੇ ਵੀ ਇਹਨਾਂ ਦੀ ਗੜਬੜ ਹੋ ਰਹੀ ਹੈ ਜੀ ਮੰਦਰ ਖਾ ਗਿਆ ਦੇਖੋ ਇੱਕ ਮੰਦੀ ਦੇਖੋ ਹਾਂ ਈਸ਼ੋ ਹਾਂਜੀ ਈਸ਼ੋ ਦੇ ਵਿੱਚ ਈਸ਼ੋ ਦੇ ਵਿੱਚ ਵੀ ਬੜਾ ਘਟਾਲੇ ਚੱਲ ਰਹੇ ਨੇ ਦੇਖੋ ਰਾਮ ਮੰਦਰ ਬਣਾਇਆ ਨੀ ਉਹ ਮੰਦਰ ਖਾ ਗਿਆ ਯਾਰ ਤੁਸੀਂ ਉਹ ਵੈਸ਼ਨੋ ਦੇਵੀ ਦੇ ਉੱਤੇ 500 ਕਿਲੋਗ੍ਰਾਮ ਚਾਂਦੀ ਇਲੈਕਸ਼ਨ ਲੜੀ ਸੀ ਨਾ, ਸੋਰੀ ਮੇਰਾ ਲਾਸਟ ਇਹੀ ਆ, ਅਯੁੱਧਿਆ ਵਾਲੇ ਵਿੱਚ ਬੀਜੇਪੀ ਹਰੀ ਸੀ, ਪਰਮੇਸ਼ਾ ਹਰੀ ਆ। ਤੁਸੀਂ ਰਾਮ ਦੇ ਗੁਣ ਗਾਉਂਦੇ ਹੋ ਨਾ, ਇਹ ਜਿਹੜੇ ਮੈਂ ਸਾਰੇ ਕਮਿਊਨਿਟੀ ਦੀ ਮੈਂ ਗੱਲ ਨੀ ਕਰਦਾ, ਇਹ ਜਿਹੜੇ ਚੰਦ ਕੁ ਬੰਦੇ ਆ, ਤਿਰੰਗਾ ਦੇ ਬਿੱਲਾ, ਇਹ ਤੁਹਾਡਾ ਤਲੀ ਪਾਰ ਮੋਦੀ, ਦੂਜਾ ਅਮਿਤ ਸ਼ਾਹ ਤੇ ਮੋਦੀ, ਇਹ ਦੋਵੇਂ ਬੰਦੇ ਜਿਹੜੇ ਆ ਨਾ, ਇਹ ਦੇਖੋ ਇੱਕ ਦਿਨ ਇਤਿਹਾਸ ਵਿੱਚ ਲਿਖਿਆ ਜਾਊਗਾ ਵੀ ਕਦੀ ਕਿਸੇ ਕੰਟਰੀ ਦੀ ਅਗਰ ਪੂਰੀ ਪੂਰੀ ਗਵਰਨਮੈਂਟ ਜਦੋਂ ਬਦਲੀ ਹੋਈ ਨਾ, ਉਹ ਜੇਲ੍ਹ ਚ ਗਈ ਆ, ਉਹ ਬੀਜੇਪੀ ਐਂਡ ਕੰਪਨੀ ਹੋਊਗੀ ਜੀ।
1: ਪਰ ਦੇਖੋ ਜਿਹੜੇ ਵੀ ਚਾਹੇ ਐਮ ਪੀ ਹੁੰਦੇ, ਐਮ ਪੀ ਪੀ ਹੁੰਦੇ ਜਾਂ ਕੋਈ ਵੀ ਮਿਨਿਸਟਰ ਏਦਾਂ ਹੁੰਦੇ ਆ, ਕਈ ਤਾਂ ਕੁਛ ਹੁੰਦਾ ਫਟਾਫਟ ਉਹ ਰਿਜ਼ਾਈਨ ਕਰ ਦਿੰਦੇ ਆ। ਇੰਡੀਆ ਦੇ ਵਿੱਚ ਵੀ ਇਹ ਦੇਖੋ, ਉਹ ਆਰਾਮ ਨਾਲ ਬੈਠੇ ਆਪਣੇ, ਬਾਹਰ ਕੁਛ ਹੋ ਰਿਹਾ ਹੋ ਹੀ ਜਾਵੇ, ਇੱਥੇ ਵੀ ਜਿਹੜੀ ਸਥਿਤੀ ਬਣੀ ਹੋਈ, ਜਿਹੜੀ ਆਪਾਂ ਦੇਖ ਰਹੇ ਹਾਂ ਵੀ ਹਾਂ ਹੋਟਲਾਂ ਵਿੱਚ ਰਹੇ ਤੇ ਕਿੰਨਾ ਰੌਲਾ ਰੱਪਾ ਪਿਆ, ਜਿਹੜੇ ਐਮ ਪੀ ਪੀ ਆਪਣੇ ਹੈਗੇ ਆ ਹਨਾ, ਪਰ ਉਹਨਾਂ ਦੇ ਵਿੱਚੋਂ ਇੱਕ ਨੇ ਰਿਜ਼ਾਈਨ ਕੀਤਾ, ਬਾਕੀ ਤਾਂ ਚੁੱਪ ਚਾਪ ਬੈਠੇ ਦੇਖ ਰਹੇ ਆ ਵੀ ਕੋਈ ਨਹੀਂ ਬੋਲੀ ਜਾਣ ਤੋਂ ਥੋੜ੍ਹੀ ਦੇਰ ਚੱਲੂਗਾ ਕੰਮ, ਆਪੇ ਬਾਅਦ 'ਚ ਠੀਕ ਹੋ ਜਾਣਾ ਹੈ। ਸੋ ਕਈ ਜਿਹੜੇ ਫੀਲ ਕਰਦੇ ਆ ਵੀ ਹਾਂ ਅਸੀਂ ਗਲਤੀ ਕੀਤੀ ਆ, ਉਹ ਇੱਕਦਮ ਰਿਜ਼ਾਈਨ ਕਰਦੇ ਆ ਆਪਣੇ ਅਹੁਦੇ ਤੋਂ। ਤੇ ਲਓ ਜੀ ਆਪਾਂ ਹੁਣ ਨਰਦੇਵ ਸਿੱਧੂ ਜੀ ਨੂੰ ਲੈ ਲਈਏ, ਫਿਰ ਬਲਦੇਵ ਭਾਜੀ ਨੂੰ ਲਵਾਂਗੇ ਨੈਕਸਟ ਕਾਲ ਤੇ। ਨਰਦੇਵ ਜੀ ਸਵਾਗਤ ਤੁਹਾਡਾ।
3: ਧੰਨਵਾਦ ਜਸਵਿੰਦਰ ਜੀ, ਤੁਹਾਨੂੰ ਤੇ ਗੁਣਤਾਸ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਗੁੱਡ ਮਾਰਨ ਜੀ
1: ਜੀ।
3: ਆਪਾਂ ਗੱਲਬਾਤ ਕਰਾਂਗੇ ਜੀ, ਜਿਹਨਾਂ ਭੈਣ ਭਰਾਵਾਂ ਨੇ ਘਰ ਖਰੀਦਿਆ ਹੋਇਆ ਤੇ ਉਹਦੀ ਕਲੋਜ਼ਿੰਗ ਆਉਣ ਵਾਲੇ 3 ਤੋਂ 4 ਮਹੀਨਿਆਂ ਦੇ ਵਿੱਚ ਆ ਰਹੀ ਹੈਗੀ ਹੈ, ਤੇ ਬਹੁਤ ਵਾਰੀ ਦੇਖਣ ਚ ਆ ਰਹੇ ਜੀ, ਖਾਸ ਕਰਕੇ ਜਿਹਨਾਂ ਭੈਣ ਭਰਾਵਾਂ ਨੇ ਬਿਲਡਰ ਤੋਂ ਪ੍ਰਾਪਰਟੀ ਕੁਛ ਟਾਈਮ ਪਹਿਲਾਂ ਬੁੱਕ ਕੀਤੀ ਹੋਈ ਹੈ, ਉਹਨਾਂ ਨੇ ਕਈ ਕੇਸ ਦੇ ਵਿੱਚ ਜਿਹੜੀ ਵੈਲਿਊ ਹੈ ਜੀ ਉਹ ਕਾਫੀ ਘੱਟ ਆ ਰਹੀ ਹੈਗੀ ਹੈ, ਤੇ ਉਹਦੇ ਕਰਕੇ ਫਿਰ ਉਹਨਾਂ ਨੂੰ ਕਲੋਜ਼ਿੰਗ ਕਰਾਉਣ ਦੇ ਵਿੱਚ ਦਿੱਕਤ ਆਉਂਦੀ ਹੈਗੀ ਹੈ। ਸੋ ਜਦੋਂ ਵੀ ਅਸੀਂ ਮੌਰਗੇਜ ਖੁਦ ਪ੍ਰੋਸੈਸ ਕਰਦੇ ਹੈਗੇ ਹਾਂ ਜੀ, ਤਾਂ ਅਪਰੇਜ਼ਲ ਅਸੀਂ ਉਹਦੀ ਆਪ ਆਰਡਰ ਕਰਦੇ ਹੈਗੇ ਹਾਂ, ਪਹਿਲਾਂ ਅਪਰੇਜ਼ਲ ਸਾਡੇ ਕੋਲ ਕਾਪੀ ਆਉਂਦੀ ਹੈਗੀ, ਉਸ ਤੋਂ ਬਾਅਦ ਲੈਂਡਰ ਕੋਲ ਜਾਂਦੀ ਹੈਗੀ ਹੈ। ਸੋ ਕਈ ਵਾਰੀ ਕੀ ਹੁੰਦਾ ਕਿ ਆਪਣਾ ਉਸ ਟਾਈਮ ਤੇ ਫਿਰ ਆਪਣੇ ਕੋਲ ਆਪਸ਼ਨ ਹੁੰਦੀ ਹੈਗੀ ਹੈ ਸੈਕਿੰਡ ਓਪੀਨੀਅਨ ਲੈਣ ਦੀ, ਜਾਂ ਆਪਾਂ ਸੈਕਿੰਡ ਕਿਸੇ ਅਪਰੇਜ਼ਲ ਕੰਪਨੀ ਤੋਂ ਦੁਬਾਰਾ ਅਪਰੇਜ਼ਲ ਕਰਾਉਣ ਦੀ, ਕਈ ਵਾਰੀ ਉਸ ਚੀਜ਼ ਦੇ ਨਾਲ ਵੀ ਜਿਹੜੀ ਹੈਗੀ ਹੈ ਜੀ ਹੈਲਪ ਹੋ ਜਾਂਦੀ ਹੈਗੀ ਹੈ, ਤੇ ਜੇਕਰ ਉਹਦੇ ਨਾਲ ਆਪਣਾ ਮਸਲਾ ਹੱਲ ਨਹੀਂ ਹੁੰਦਾ ਤੇ ਫਿਰ ਇਹ ਹੈਗਾ ਆਪਾਂ ਇਹ ਦੇਖਦੇ ਹਾਂ ਤੁਹਾਡੇ ਕੋਲ ਕੋਈ ਐਡੀਸ਼ਨਲ ਪ੍ਰਾਪਰਟੀ ਜਾਂ ਪ੍ਰਾਪਰਟੀਜ਼ ਹੈਗੀਆਂ ਕਿ ਉਹਨਾਂ ਨੂੰ ਰੀਫਾਈਨੈਂਸ ਕੀਤਾ ਜਾ ਸਕਦਾ, ਕੀ ਉਹਨਾਂ ਤੇ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾਈ ਜਾ ਸਕਦੀ ਹੈਗੀ ਹੈ, ਜਾਂ ਉਹਨਾਂ 'ਚ ਕਿਸੇ ਤਰ੍ਹਾਂ ਪੈਸੇ ਕੱਢੇ ਜਾ ਸਕਦੇ ਹੈਗੇ ਆ, ਤੇ ਉਹਦੇ ਨਾਲ ਜਿਹੜੀ ਹੈਗੀ ਤੁਹਾਡੀ ਡਾਊਨ ਪੇਮੈਂਟ ਨੂੰ ਟੋਪ ਅਪ ਕੀਤਾ ਜਾ ਸਕਦਾ ਹੈਗਾ, ਤੁਹਾਡੀ ਪ੍ਰਾਪਰਟੀ ਦੀ ਕਲੋਜ਼ਿੰਗ ਉਸ ਚੀਜ਼ ਦੇ ਨਾਲ ਹੋ ਸਕਦੀ ਹੈਗੀ ਹੈ। ਐਟ ਦੀ ਸੇਮ ਟਾਈਮ ਆਪਾਂ ਇਹ ਵੀ ਦੇਖਦੇ ਹੈਗੇ ਜਦੋਂ ਆਪਣੇ ਕੋਲ ਟਾਈਮ ਹੁੰਦਾ ਹੈਗਾ ਕਿ ਤੁਹਾਡੇ ਕੋਈ ਡਾਊਨ ਪੇਮੈਂਟ ਦਾ ਕੋਈ ਇਸ਼ੂ ਹੈਗਾ ਜਾਂ ਕੋਈ ਤੁਹਾਡੇ ਕ੍ਰੈਡਿਟ ਦਾ ਇਸ਼ੂ ਹੈਗਾ, ਤੇ ਉਹ ਵੀ ਜਿਹੜਾ ਹੈਗਾ ਜੀ ਸਮਾਂ ਰਹਿੰਦੇ ਉਸ ਚੀਜ਼ ਨੂੰ ਫਿਕਸ ਕੀਤਾ ਜਾ ਸਕਦਾ ਹੁੰਦਾ, ਤਾਂ ਕਿ ਫਿਰ ਜਦੋਂ ਤੁਹਾਡੀ ਕਲੋਜ਼ਿੰਗ ਹੋਣੀ ਹੈਗੀ ਤੁਹਾਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਤੁਹਾਡੇ ਘਰ ਦੀ ਕਲੋਜ਼ਿੰਗ ਆਉਣ ਵਾਲੇ 3 ਤੋਂ 4 ਮਹੀਨਿਆਂ ਦੇ ਵਿੱਚ ਆ ਰਹੀ ਹੈਗੀ, ਤੁਸੀਂ ਸਾਨੂੰ ਹੁਣ ਸੰਪਰਕ ਕਰ ਸਕਦੇ ਹੋ ਤਾਂ ਕਿ ਸਮੇਂ ਸਿਰ ਤੁਹਾਡੀ ਮੌਰਗੇਜ ਨੂੰ ਅਪਰੂਵ ਕਰਾ ਕੇ ਆਪਾਂ ਉਹਦੀ ਸਮੇਂ ਸਿਰ ਕਲੋਜ਼ਿੰਗ ਕਰਾ ਸਕੀਏ, ਸਾਰਾ ਕੰਮ ਤੁਹਾਡਾ ਸਟ੍ਰੈਸ ਫ੍ਰੀ ਹੋ ਜਾਵੇ। ਤੁਹਾਨੂੰ ਹਾਂ ਕਹਾਂਗੇ, ਮੌਰਗੇਜ ਦਾ ਕੰਮ ਤੁਹਾਡਾ ਸਮੇਂ ਸਿਰ ਕਰਵਾ ਕੇ ਦਿਆਂਗੇ। ਮੌਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੈ, ਨੰਬਰ ਹੈ ਜੀ 647-294-5503, ਨਰਦੇਵ ਸਿੱਧੂ 647-294-5503। ਟਾਈਮ ਦੇਣ ਲਈ ਧੰਨਵਾਦ ਜੀ।
1: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ ਬਲਦੇਵ ਭਾਜੀ ਨੂੰ ਲੈਂਦੇ ਆ। ਹਾਂਜੀ ਭਾਜੀ ਕੀ ਹਾਲ ਚਾਲ, ਸਤਿ ਸ੍ਰੀ ਅਕਾਲ ਬਲਦੇਵ ਜੀ।
4: ਹਾਂ ਠੀਕ ਆ ਚਾਲ, ਤਾਂ ਮੈਂ ਤੁਹਾਨੂੰ ਦੱਸਿਆ ਜੀ ਬਾਕੀ ਗਰਜੀਤ ਦੇ ਕਿਉਂ ਦੇ ਵਿਚਾਰ ਬਹੁਤ ਵਧੀਆ ਹੁੰਦੇ ਆ, ਪਰ ਕਈ ਇਹਨਾਂ ਦੇ ਮਗਰ ਆ ਕੇ ਕਹਿੰਦੇ ਆ ਤੁਸੀਂ ਵੋਟਾਂ ਨੀ ਖੜ ਜਾਓ, ਜਿਹਨੂੰ ਆਪ ਨੀ ਨਾ ਪਤਾ ਹੁੰਦਾ ਉਹ ਆ ਕੇ ਨਿੰਦਣ ਲੱਗ ਜਾਂਦਾ ਆਪਦੀ ਗੱਲ ਕਰਦੇ। ਉੱਥੇ ਦਿੱਲੀ ਦੇਖ ਲਓ, ਮੰਦਰਾਂ ਦੇ ਦਰਵਾਜੇ ਬੰਦ ਹੋ ਗਏ ਤੇ ਗੁਰਦੁਆਰੇ ਦਰਵਾਜੇ ਖੋਲਤੇ
1: ਜੀ,
4: ਉਹ ਕੁੜੀਆਂ ਕਹਿੰਦੇ ਉੱਥੇ ਰੋਂਦੀਆਂ ਕੁੜੀਆਂ ਮੰਦਰ ਦੇ ਸਾਹਮਣੇ, ਕਹਿੰਦੇ ਤੁਸੀਂ ਅੰਦਰ ਐਂਟਰ ਨੀ ਹੋ ਸਕਦੀਆਂ। ਇਹ ਆ ਹਿੰਦੂ ਧਰਮ ਜਿਹੜਾ ਕਹਿੰਦੇ ਹੁੰਦੇ ਆ ਇਹ ਇੱਕੋ ਜਾਤ ਬਣਾਉਣੀ ਆ, ਆਖਰ ਨੂੰ ਸਿੱਖ ਹੀ ਕੰਮ ਆਇਆ, ਹੁਣ ਨਿਹੰਗ ਸਿੰਘ ਵੀ ਪਹੁੰਚ ਗਏ ਸਾਰੇ
1: ਜੀ, ਰੋਟੀ ਪਾਣੀ ਲੰਗਰ ਸਭ ਚੱਲ ਰਿਹਾ।
4: ਫਿਰ ਸਿੱਖ ਹੀ ਲੰਗਰ ਲਾਉਂਦੇ, ਸਿੱਖ ਹੀ ਛਿੱਤਰ ਖਾਂਦੇ ਆ, ਮੈਂ ਤਾਂ ਹੈਰਾਨ ਆ ਨਾਲੇ ਆਪਾਂ ਛਿੱਤਰ ਖਾਈ ਜਾਂਦੇ ਲੰਗਰ ਲਾਉਂਦੇ ਆ। ਧੰਨਵਾਦ ਭਾਈ ਜੀ।
1: ਜੀ ਥੈਂਕ ਯੂ। ਨਹੀਂ ਇਹ ਤਾਂ ਪਤਾ ਕੀ ਆ, ਇਹ ਬਾਬੇ ਨੇ ਹੀ ਸਿਖਾਇਆ ਹੋਇਆ ਵੀ ਕੋਈ ਨਹੀਂ ਜਿਹੜਾ ਜਿੱਦਾਂ ਕਰਦਾ ਉਹ ਆਪੇ ਉਹਦਾ ਸਾਹਮਣੇ ਆ ਜਾਣਾ, ਤੁਸੀਂ ਜਿਹੜਾ ਕਰਮ ਕਰਨਾ ਆਪਣਾ ਉਹ ਕਰਮ ਕਰੀ ਚੱਲੋ ਹਨਾ। ਤੇ ਲਓ ਜੀ ਆਪਾਂ ਹੁਣ ਰਾਣਾ ਭਾਜੀ ਨੂੰ ਲੈ ਲਈਏ ਪਹਿਲਾਂ, ਤੇ ਫਿਰ ਉਸ ਤੋਂ ਬਾਅਦ ਅਗਲੀ ਕਾਲ ਰੇਸ਼ਮ ਜੀ ਦੀ ਆ, ਉਹਨਾਂ ਨੂੰ ਲਵਾਂਗੇ। ਤੇ ਹੁਣ ਪੰਜਾਬ ਇੰਸ਼ੋਰੈਂਸ ਤੋਂ ਸਾਨੂੰ ਜਾਣਕਾਰੀ ਦੇਣਗੇ ਭਾਜੀ ਕਿ ਜਿਹੜੀ ਆਰ ਡੀ ਐਸ ਪੀ ਦਾ ਪਲੈਨ ਹੈ ਉਹ ਬੱਚਿਆਂ ਦੇ ਲਈ ਹੈ, ਯਾਨੀ ਕਿ 49 ਈਅਰਸ ਏਜ ਤੱਕ, ਹੈ ਨਾ, ਕੋਈ ਵੀ ਪਰਿਵਾਰ ਦੇ ਵਿੱਚ ਇੱਦਾਂ ਹੈਗਾ ਵਿਅਕਤੀ ਜਿਹਦੀ ਦੇਖਭਾਲ ਕਰਨ ਦੀ ਲੋੜ ਹੈ ਤੇ ਸਰਕਾਰ ਦੇਖੋ ਹੈਲਪ ਕਰ ਰਹੀ ਹੈ, ਤੇ ਜ਼ਿਆਦਾ ਜਾਣਕਾਰੀ ਆਪਾਂ ਲੈਂਦੇ ਹਾਂ। ਭਾਜੀ ਸਤਿ ਸ਼੍ਰੀ ਅਕਾਲ।
5: ਥੈਂਕ ਯੂ ਸੋ ਮਚ ਭੈਣ ਜੀ, ਮੇਰੇ ਵੱਲੋਂ ਵੀ ਤੁਹਾਨੂੰ ਤੇ ਆਪਣੇ ਸਾਰੇ ਲਿਸਟ ਸੁਪਿਆਰ ਭਾਈ ਸਤਿ ਸ਼੍ਰੀ ਅਕਾਲ। ਸੋ ਜਿਹੜਾ ਭੈਣ ਜੀ ਆਰ ਡੀ ਐਸ ਪੀ ਹੈਗਾ, $90,000 ਦੀ ਗ੍ਰਾਂਟ ਹੈ ਨਿਊ ਬੋਰਨ ਤੋਂ ਲੈ ਕੇ 49 ਦੀ ਏਜ ਤੱਕ ਦਾ ਕੋਈ ਵੀ ਪਰਸਨ ਜਿਹਨਾਂ ਕੋਲ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ, ਇਹ ਗ੍ਰਾਂਟ ਅਪਲਾਈ ਕਰ ਸਕਦੇ ਨੇ। ਜਿੰਨਾ ਜਲਦੀ ਅਸੀਂ ਅਪਲਾਈ ਕਰਾਂਗੇ ਉਨੀ ਜਲਦੀ ਸਾਡੀ ਜਿਹੜੀ ਹੈ ਗ੍ਰਾਂਟ ਹੈ ਉਹ ਆਉਣੀ ਸ਼ੁਰੂ ਹੋ ਜਾਏਗੀ, ਕਿਉਂਕਿ ਸੀ ਆਰ ਏ ਵੀ ਕਈ ਵਾਰੀ ਕਾਫੀ ਸਮਾਂ ਲਗਾ ਦਿੰਦਾ ਹੈਗਾ ਡੀ ਟੀ ਸੀ ਸਰਟੀਫਿਕੇਟ ਇਸ਼ੂ ਕਰਨ ਦੇ ਵਿੱਚ। ਕਾਫੀ ਮੈਂ ਪਰਿਵਾਰ ਦੇਖੇ ਨੇ ਜਿਹਨਾਂ ਦੇ ਕੋਲ ਸਰਟੀਫਿਕੇਟ ਕਿਸੇ ਸਮੇਂ ਸੀਗਾ ਲੇਕਿਨ ਉਹਨਾਂ ਨੇ ਰਿਨਿਊ ਨਹੀਂ ਕਰਾਇਆ ਹੈਗਾ, ਤੇ ਉਹਦੇ ਕਰਕੇ ਉਹਨਾਂ ਦੀਆਂ ਜਿਹੜੀਆਂ ਗ੍ਰਾਂਟਸ ਹੈਗੀਆਂ ਨੇ ਉਹਦੇ ਤੇ ਕਾਫੀ ਜ਼ਿਆਦਾ ਇੰਪੈਕਟ ਪੈਂਦਾ ਹੈਗਾ। ਗ੍ਰਾਂਟ ਜਿਹੜਾ ਹੈਗਾ ਜਿਹੜਾ ਸੀ ਆਰ ਏ ਨੇ ਬੰਦ ਕਰ ਦਿੰਦੇ ਹੈਗੇ ਨੇ। ਸੋ ਇਟ ਇਜ਼ ਵੈਰੀ ਇੰਪੋਰਟੈਂਟ ਐਂਡ 8 ਸਤੰਬਰ ਤੱਕ ਜਿਹੜਾ ਰੈਗੂਲਰ ਫਾਰਮ ਹੈਗਾ T2201 8 ਸਪਤੰਬਰ ਤੱਕ ਉਹ ਵੈਲਿਡ ਹੈਗਾ। 8 ਸਪਤੰਬਰ ਤੋਂ ਬਾਅਦ ਸੀ ਆਰ ਏ ਨੇ ਕਿਹਾ ਹੈਗਾ ਉਹ ਨਵਾਂ ਵਰਜ਼ਨ ਜਿਹੜਾ ਹੈਗਾ ਸਾਨੂੰ ਦੇਣਗੇ। ਅਗਰ ਕਿਸੇ ਨੇ ਆਪਣਾ ਡੀ ਟੀ ਸੀ ਸਰਟੀਫਿਕੇਟ ਨਵਾਂ ਅਪਲਾਈ ਕਰਨਾ ਤੇ ਸਤੰਬਰ 8 ਤੋਂ ਬਾਅਦ ਨਵੇਂ ਜਿਹੜਾ ਹੈਗਾ ਫਾਰਮ ਦੇ ਉੱਤੇ ਉਹਨਾਂ ਨੂੰ ਡਾਕਟਰਸ ਤੋਂ ਸਾਈਨ ਕਰਾਉਣੇ ਪੈਣਗੇ। ਜਾਂ ਜੇ ਕਿਸੇ ਨੇ ਰਿਨਿਊ ਵੀ ਕਰਾਉਣਾ ਹੈ 8 ਸਪਤੰਬਰ ਤੋਂ ਬਾਅਦ ਤੇ ਉਹਨਾਂ ਨੂੰ ਨਵੇਂ ਵਰਜ਼ਨ ਦੇ ਉੱਤੇ ਜਿਹੜਾ ਸਾਈਨ ਕਰਾਉਣਾ ਪਏਗਾ ਤਾਂ ਹੀ ਸੀ ਆਰ ਏ ਨੇ ਉਹਨੂੰ ਅਕਸੈਪਟ ਕਰਨਾ। ਤੁਸੀਂ ਕਾਲ ਕਰਨਾ ਬਹੁਤ ਹੀ ਵੱਡੀ ਇੱਕ ਬਹੁਤ ਵੱਡੀ ਹੈਲਪ ਮੈਂ ਕਹੂੰਗਾ। ਆਪਣਾ ਰੈਵਨਿਊ ਕਨੇਡਾ ਕਰ ਰਿਹਾ ਹੈਗਾ, ਸੀ ਆਰ ਏ ਕਰ ਰਿਹਾ ਹੈਗਾ, ਕਨੇਡਾ ਦੀ ਗੌਰਮੈਂਟ ਕਰ ਰਹੀ ਹੈ, ਫੈਡਰਲ ਗੌਰਮੈਂਟ ਦੀ ਗ੍ਰਾਂਟ ਹੈ 2008 ਤੋਂ ਸਟਾਰਟ ਹੈਗਾ, ਪਰ ਬਹੁਤ ਘੱਟ ਲੋਕ ਹੈ ਜਿਹਨਾਂ ਨੂੰ ਇਹਦੇ ਬਾਰੇ ਪਤਾ। ਐਂਡ ਪਿੱਛੇ ਜੇ ਇਹਨਾਂ ਨੇ ਜਿਹੜੇ ਇਨਸੁਲਿਨ ਡਿਪੈਂਡੈਂਟ ਲੋਕ ਹੈਗੇ ਨੇ ਉਹਨਾਂ ਨੂੰ ਵੀ ਕਵਰ ਕੀਤਾ ਹੈ। 2023 ਤੋਂ ਪਹਿਲਾਂ ਜਿਹੜੇ ਲੋਕ ਇਨਸੁਲਿਨ ਲੈਂਦੇ ਸੀ ਡੇਲੀ ਉਹਨਾਂ ਨੂੰ ਇਹ ਗ੍ਰਾਂਟ ਨਹੀਂ ਸੀ ਮਿਲਦੀ, ਪਰ ਹੁਣ ਉਹਨਾਂ ਨੂੰ ਵੀ ਉਹਨਾਂ ਨੇ ਇਨਕਲੂਡ ਕੀਤਾ। ਤੇ ਨਾਲ ਨਾਲ ਜਿਹੜੇ ਲੋਕ ਇੱਥੇ ਪਰਮਾਨੈਂਟ ਨਹੀਂ ਵੀ ਹੈਗੇ, ਪਹਿਲਾਂ ਜਦੋਂ ਗ੍ਰਾਂਟ ਸਟਾਰਟ ਕੀਤੀ ਗਈ ਸੀ ਪੀ ਆਰ ਜਾਂ ਸਿਟੀਜ਼ਨਸ ਨੂੰ ਜਿਹੜਾ ਹੈਗਾ ਇਹਦਾ ਬੈਨੀਫਿਟ ਹੁੰਦਾ ਸੀ, ਲੇਕਿਨ ਲੇਟਰ ਆਨ ਉਹਨਾਂ ਨੇ ਜਿਹੜੇ ਲੋਕ ਇੱਥੇ ਪਰਮਾਨੈਂਟ ਨਹੀਂ ਵੀ ਹੈਗੇ ਸਿਰਫ ਉਹਨਾਂ ਕੋਲ ਵੈਲਿਡ ਸੋਸ਼ਲ ਇੰਸ਼ੋਰੈਂਸ ਨੰਬਰ ਹੋਣਾ ਚਾਹੀਦਾ ਹੈ ਤੇ ਇਹ ਗ੍ਰਾਂਟ ਅਪਲਾਈ ਕਰ ਸਕਦੇ ਨੇ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਹੋਰ ਜਿਹੜੀਆਂ ਵੀ ਰਿਕੁਆਇਰਮੈਂਟਸ ਨੇ ਆਪਾਂ ਤੁਹਾਨੂੰ ਦੱਸ ਸਕਦੇ ਹਾਂ। 416-910-9000 416-910-9000 ਵੈਬਸਾਈਟ ਹੈ punjabinsurance.ca। ਐਂਡ ਪਹਿਲੀ ਜਿਹੜਾ ਗੌਰਮੈਂਟ ਨੇ ਜਿਹੜੇ ਹੋਰ ਬੈਨੀਫਿਟ ਸਟਾਰਟ ਕੀਤੇ ਨੇ ਨਾਲ ਨਾਲ, ਇੱਕ ਤਾਂ ਜਿਹੜੇ 18 ਸਾਲ ਤੋਂ ਛੋਟੇ ਬੱਚੇ ਨੇ ਅਗਰ ਪੇਰੈਂਟਸ ਕੋਲ ਉਹਨਾਂ ਦਾ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ ਤੇ $3,480 ਜਿਹੜੇ ਹੈਗੇ ਨੇ ਹਰ ਸਾਲ ਪੇਰੈਂਟਸ ਨੂੰ ਐਕਸਟਰਾ ਮਿਲਣਗੇ। ਅਗਰ ਪੇਰੈਂਟਸ ਦੀ ਇਨਕਮ $82,000 ਤੋਂ ਘੱਟ ਹੈ, ਯੂਜਲੀ ਮੈਂ ਦੇਖਿਆ ਹੈਗਾ ਜਿੰਨਾ ਪੰਜੀ ਪਰਿਵਾਰਾਂ ਦੇ ਵਿੱਚ ਸਪੈਸ਼ਲ ਨੀਡ ਵਾਲੇ ਬੱਚੇ ਨੇ ਜਾਂ ਕੋਈ ਡਿਸੇਬਲ ਪਰਸਨ ਹੈ ਉਹਨਾਂ ਦੀ ਹਾਇਰ ਇਨਕਮ ਨਹੀਂ ਹੁੰਦੀ। ਸੋ ਮੋਸਟ ਫੈਮਿਲੀਜ਼ ਜਿਹੜੀਆਂ ਨੇ ਉਹ ਕੁਆਲੀਫਾਈ ਕਰ ਜਾਂਦੀਆਂ ਨੇ। ਜਿਨ੍ਹਾਂ ਦੀ ਉਮਰ 18 ਤੋਂ ਅਬਵ ਹੈ ਉਹਨਾਂ ਨੂੰ $2,450 ਹਰ ਸਾਲ ਗੌਰਮੈਂਟ ਵੱਲੋਂ ਦਿੱਤੇ ਜਾ ਰਹੇ ਹੈਗੇ ਨੇ। ਇਹ ਬੈਨੀਫਿਟ ਪਿਛਲੇ ਸਾਲ ਜੁਲਾਈ ਤੋਂ ਸ਼ੁਰੂ ਹੋਇਆ। ਅਗਰ ਕਿਸੇ ਨੇ ਅਪਲਾਈ ਨਹੀਂ ਕੀਤਾ, ਅਗਰ ਆਪਾਂ ਹੁਣ ਵੀ ਅਪਲਾਈ ਕਰ ਦਾਂਗੇ ਤੇ 28 ਦਿਨਾਂ ਦੇ ਬਾਅਦ ਜਿਹੜਾ ਹੈਗਾ ਪਿਛਲੇ ਬੈਨੀਫਿਟਸ ਵੀ ਜਿਹੜਾ ਹੈਗਾ ਜਿਹੜੇ ਮਹੀਨਿਆਂ ਦੇ ਤੁਸੀਂ ਮਿਸ ਕੀਤੇ ਨੇ ਗੌਰਮੈਂਟ ਉਹ ਦੇ ਦਿੰਦੇ ਨੇ। ਬਾਕੀ ਜਿਹੜੀ ਆਰ ਡੀ ਐਸ ਪੀ ਦੀ ਪੈਂਜੀ ਗ੍ਰਾਂਟ ਹੈ ਬਹੁਤ ਹੀ ਵਧੀਆ, ਕਿਉਂਕਿ ਇਹਦੇ ਚ ਗੌਰਮੈਂਟ ਨੇ ਇਹ ਕਿਹਾ ਵੀ ਜੇ ਤੁਸੀਂ ਐਲੀਜੀਬਿਲਟੀ ਰੱਖਦੇ ਹੋ ਪਿਛਲੇ 10 ਸਾਲਾਂ ਦੀ, 10 ਸਾਲ ਦੀ ਜਿਹੜੀ ਤੁਹਾਨੂੰ ਨਹੀਂ ਵੀ ਗ੍ਰਾਂਟ ਮਿਲੀ ਉਹ ਵੀ ਆਪਾਂ ਆਰ ਡੀ ਐਸ ਪੀ ਅਕਾਊਂਟ ਓਪਨ ਕਰਕੇ ਪਿਛਲੇ 10 ਸਾਲ ਦੀ ਗ੍ਰਾਂਟ ਲੈ ਸਕਦੇ ਹਾਂ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000 416-910-9000 ਵੈਬਸਾਈਟ ਹੈ punjabinsurance.ca। ਤੇ ਲਾਸਟ ਵਿੱਚ ਪੰਜੀ ਮੈਂ ਜਲਦੀ ਜਲਦੀ ਕੰਡੀਸ਼ਨ ਦੱਸਾਂਗਾ ਜਿਹਦੇ ਅੰਡਰ ਤੁਸੀਂ ਇਹ ਆਪਣਾ ਗ੍ਰਾਂਟ ਅਪਲਾਈ ਕਰ ਸਕਦੇ ਹੋ। ਅਗਰ ਕੋਈ ਵੀ ਪਰਸਨ ਇਨਸੁਲਿਨ ਡਿਪੈਂਡੈਂਟ ਹੈ, ਆਟਿਜ਼ਮ ਹੈ ਕਿਸੇ ਨੂੰ, ਡਾਊਨ ਸਿੰਡਰਮ, ਏ ਡੀ ਐਚ ਡੀ, ਡਾਇਮੈਂਸ਼ੀਆ, ਅਲਜ਼ਾਈਮਰ, ਸੀ ਪੀ ਦਾ ਇਸ਼ੂ ਹੈ, ਡਿਵੈਲਪਮੈਂਟ ਡਿਲੇ, ਐਪੀਲੈਪਸੀ, ਇਸ ਤੋਂ ਇਲਾਵਾ ਡਿਵੈਲਪਮੈਂਟਲ ਡਿਸਬਿਲਟੀ, ਕੋਈ ਕ੍ਰੋਨਿਕ ਐਮ ਐਸ ਦਾ ਇਸ਼ੂ ਹੈ, ਸਵੇਅਰ ਕੋਲਾਈਟਿਸ, ਸਵੇਅਰ ਆਰਥਰਾਈਟਿਸ, ਕੋਰਨ ਡਿਜ਼ੀਜ਼, ਲਿਪਸ, ਕਿਡਨੀ ਫੇਲੀਅਰ, ਡਾਇਲਿਸਿਸ, ਕੈਂਸਰ ਦਾ ਕੋਈ ਪੇਸ਼ੈਂਟ ਹੈ, ਉਮਰ 49 ਸਾਲ ਤੋਂ ਅੱਗੇ, ਤੇ ਤੁਹਾਨੂੰ ਇਹ $90,000 ਦੀ ਗ੍ਰਾਂਟ ਮਿਲ ਸਕਦੀ ਹੈ। ਸਵੇਅਰ ਡਿਪਰੈਸ਼ਨ, ਇਸ ਤੋਂ ਇਲਾਵਾ ਹਾਰਟ ਡਿਜ਼ੀਜ਼, ਸਟ੍ਰੋਕ ਸਰਵਾਈਵਰ, ਬਾਈਪੋਲਰ ਡਿਸਆਰਡਰ, ਸਕਿਜ਼ੋਫਰੀਨੀਆ, ਪੀਟੀਐਸਡੀ, ਐਂਗਜ਼ਾਇਟੀ ਡਿਸਆਰਡਰ, ਸਵੇਅਰ ਲਰਨਿੰਗ ਡਿਸਬਿਲਟੀ, ਹੀਅਰਿੰਗ ਲਾਸ, ਡੈਫਨੈਸ, ਵਿਜ਼ਨ ਇੰਪੇਅਰਮੈਂਟ, ਬਲਾਈਂਡਨੈਸ, ਓਸੀਡੀ, ਪੋਲੀਓ, ਪਾਰਕਿੰਸਨ, ਪੈਰਾਲਾਈਸਿਸ, ਹਿਪ ਇੰਜਰੀ, ਪੇਨ, ਗੁਲਕੋਮਾ, ਈਵਨ ਕਿਸੇ ਦਾ ਕੋਈ ਐਕਸੀਡੈਂਟ ਹੋ ਗਿਆ, ਅਨਏਬਲ ਟੂ ਵਰਕ ਨੇ ਹੁਣ ਕਹਿ ਲਓ ਜਾਂ ਤੁਰ ਫਿਰ ਨਹੀਂ ਸਕਦੇ, 49 ਸਾਲ ਦੀ ਉਮਰ ਤੋਂ ਅਗਰ ਤੁਹਾਡੀ ਉਮਰ ਘੱਟ ਹੈ ਤਾਂ ਤੁਸੀਂ ਇਹ ਗ੍ਰਾਂਟ ਅਪਲਾਈ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੇ ਤੁਸੀਂ ਕਾਲ ਕਰਨਾ 416-910-9000। ਐਂਡ ਅਗਰ ਕਿਸੇ ਨੂੰ ਵਿਜ਼ਨ ਦੀ, ਦੇਖਣ ਦੀ ਪ੍ਰੋਬਲਮ ਹੈ, ਬੋਲਣ ਚ ਪ੍ਰੋਬਲਮ ਹੈ, ਹੀਅਰਿੰਗ ਸੁਣਨ ਦੇ ਵਿੱਚ, ਵਾਕ ਕਰਨ ਦੇ ਵਿੱਚ, ਕੱਪੜੇ ਪਾਉਣ ਦੇ ਵਿੱਚ ਜਾਂ ਖਾਣਾ ਖਾਣ ਦੇ ਵਿੱਚ, ਉਹਨਾਂ ਸਾਰਿਆਂ ਨੂੰ ਇਹ $90,000 ਦੀ ਗ੍ਰਾਂਟ ਦਾ ਫਾਇਦਾ ਹੋ ਸਕਦਾ। ਸਾਡਾ ਮੈਸੇਜ ਬਾਕੀ ਲੋਕਾਂ ਤੱਕ ਵੀ ਜ਼ਰੂਰ ਪਹੁੰਚਾਓ ਤਾਂ ਕਿ ਮੈਕਸੀਮਮ ਲੋਕਾਂ ਨੂੰ ਇਹਦੀ ਹੈਲਪ ਹੋ ਸਕੇ। ਨੰਬਰ ਟੂ ਰੀਚ ਪੰਜਾਬ ਇੰਸ਼ੋਰੈਂਸ 416-910-9000
1: ਬਿਲਕੁਲ ਜੀ, ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਨੰਬਰ ਤੁਸੀਂ ਇੱਕ ਵਾਰੀ ਲੈ ਲਓ ਫੇਰ ਤੇ 416-910-9000 ਤੇ ਕੰਟੈਕਟ ਕਰ ਸਕਦੇ ਹੋ। ਹਾਂਜੀ ਸਤਿ ਸ੍ਰੀ ਅਕਾਲ। ਹਾਂਜੀ ਭਾਜੀ ਕੀ ਹਾਲ ਚਾਲ?
6: ਚੜ੍ਹਦੀ ਕਲਾ ਜੀ, ਤੇ ਬਾਕੀ ਬਹੁਤ ਵਧੀਆ ਵਿਚਾਰ ਸੋਚਣ ਦੇ
1: ਜੀ
6: ਕਮਲਜੀਤ ਦੇ ਬਾਈ ਦੇ, ਗੁਸਤ ਸਾਹਿਬ ਦੇ ਵੀ, ਸਿੱਧੂ ਸਾਹਿਬ ਦੀ, ਹਨਾ ਜੀ। ਤੇ ਬਾਕੀ ਦਿੱਲੀ ਵਿੱਚ ਹੋਇਆ ਬਹੁਤ ਮਾੜਾ ਹੋਇਆ ਨਾ ਜੀ, ਤੇ ਆਪਣੇ ਪੰਜਾਬ ਦੇ ਵਿੱਚ ਕੀਤਾ ਸੀ 10-12 ਸਾਲ ਪਹਿਲਾਂ ਇੱਥੋਂ ਵਹਿਮ ਕਲਾ, ਉੱਥੇ ਵੀ ਬੈਠਾ ਜੀ ਸਿੰਘ, ਉੱਥੇ ਵੀ ਡਾਂਗ ਰਾਫੀ ਖੇਡਣ, ਹਨਾ ਜੀ।
1: ਉੱਥੇ ਤਾਂ ਗੋਲੀਆਂ ਚਲਾਤੀਆਂ
6: ਤੇ ਸਰਕਾਰਾਂ ਆਈ ਕਰਦੀਆਂ, ਹਨਾ ਜੀ, ਸਰਕਾਰਾਂ ਆਈ ਕਰਦੀਆਂ ਆਪਣੇ ਨਾਲ, ਬਹਿੰਦੇ ਆਉਂਦਾ ਹੱਕ ਮੰਗਦਾ ਕੋਈ ਵੀ ਆਪਣਾ, ਹਨਾ ਜੀ।
1: ਹਾਂਜੀ,
6: ਤੇ ਬਾਕੀ ਇੱਕ ਬਾਈ ਕਹਿੰਦਾ ਕਿ ਸੁਬਾਹ ਸੁਣਿਆ ਤਾਂ ਮਾਮਾ ਕਹਿੰਦਾ ਭਗਵਾਨ ਤੁਹਾਡਾ ਭੰਗੜਾ ਪਾਉਂਦਾ, ਭੰਗੜਾ ਤਾਂ ਪਾਉਣਾ ਚਾਹੀਦਾ ਹਨਾ ਜੀ। ਜੇ ਤਾਂ ਮੰਤਰੀ ਆਪਣਾ ਪ੍ਰਧਾਨ ਮੰਤਰੀ ਭੰਗੜਾ ਪਾਇਆ ਸੀ ਟੁੱਟੋਣਾ ਤੇ ਮਹਾਤਮਾ ਨੇ ਪਾਇਆ, ਕੀ ਗੱਲ ਹੋਈ ਨਾ, ਭੰਗੜਾ ਪਾਉਣਾ ਚਾਹੀਦਾ ਹਨਾ ਜੀ।
1: ਠੀਕ ਆ,
6: ਜੇ ਕੋਈ ਮੌਕ ਚਲਾਉਣਾ ਤੇ ਭੰਗੜਾ ਵੀ ਚਾਹੀਦਾ ਹੀ ਆ ਪਾਉਣਾ।
1: ਠੀਕ ਹੈ, ਕੋਈ
6: ਕੰਟਰੀ ਚੋਂ ਯਾਰ ਦਾ ਮੇਕ
1: ਹੋਣਾ, ਕੋਈ ਫੰਕਸ਼ਨ ਹੋਣਾ ਉੱਥੇ ਪਾਇਆ ਹੋਣਾ ਭੰਗੜਾ।
6: ਚਲੋ ਨਹੀਂ ਪਵਾਂ ਨਾ ਪਵਾਂ ਨਾ ਪਵੇ ਪੈ ਸੀ, ਕੋਈ ਗੱਲ ਨਹੀਂ, ਪਾਉਂਦਾ ਵਧੀਆ ਲੱਗਦਾ ਹਨਾ ਜੀ, ਮਹਾਤਮਾ ਕੋਈ ਵੀ ਗੱਲ ਮੰਤਰੀ ਹੋਏ ਭੰਗੜਾ ਪਾਉਣਾ ਵੀ ਮਾੜੀ ਗੱਲ ਨਹੀਂ, ਜਿਹੜੇ ਆਪਣੇ ਵਿਚਾਰ ਆਪਣੇ ਵਿਚਾਰ ਪਹਿਲੇ।
1: ਠੀਕ ਹੈ, ਠੀਕ ਹੈ,
6: ਓਕੇ ਆ, ਹੁੰਦੇ ਤਾਂ ਸਤਿ ਸ਼੍ਰੀ ਅਕਾਲ।
1: ਜੀ ਸਤਿ ਸ਼੍ਰੀ ਅਕਾਲ। ਤੇ ਲਓ ਜੀ ਮੈਂ ਨੰਬਰ ਦੇ ਦਵਾਂ ਇੱਕ ਤੁਹਾਨੂੰ, ਇਹ ਨੰਬਰ ਹੈਗਾ ਦੁਆਬਾ ਟੂਰਸ ਐਂਡ ਟਰੈਵਲਸ ਦਾ, ਦੀਪਾਂਸ਼ ਦੇ ਕੋਲ ਬਹੁਤ ਘੱਟ ਰੇਟ ਤੇ ਟਿਕਟਾਂ ਜਿਹੜੀਆਂ ਪਹੁੰਚ ਗਈਆਂ, ਜਿਹੜੀਆਂ ਪਹਿਲਾਂ ਬੋਲੀਆਂ ਸੀ ਉਹ ਤਾਂ ਹੋ ਗਈਆਂ ਖਤਮ, ਹੁਣ ਨਵੇਂ ਸਿਰੇ ਤੋਂ ਹੋਰ ਘੱਟ ਰੇਟ ਪਹੁੰਚੇ ਆ ਜੀ, ਤੇ ਤੁਸੀਂ ਨਵੇਂ ਸਾਲ ਦੀ ਆਮਦ ਤੱਕ ਜਿਹੜੀਆਂ ਟਿਕਟਾਂ ਉਹ ਇੰਡੀਆ ਜਾਣ ਵਾਸਤੇ ਲੈ ਸਕਦੇ ਹੋ ਆਪਣੀ ਐਡਵਾਂਸ ਦੇ ਵਿੱਚ, ਕਿਉਂਕਿ ਹੁਣ ਰੇਟ ਬੜੇ ਵਧੀਆ ਮਿਲ ਰਹੇ ਆ। ਅਦਰਵਾਈਜ਼ ਜਿਹੜੇ ਰੇਟ ਆ ਉਹ ਵੱਧ ਸਕਦੇ ਆਉਣ ਵਾਲੇ ਸਮੇਂ ਦੇ ਵਿੱਚ, ਜਿਵੇਂ US ਤੇ ਇਰਾਨ ਦੀ ਜਿਹੜੀ ਲੜਾਈ ਆ ਉਹ ਚੱਲ ਰਹੀ ਆ, ਹਨਾ, ਤੇ ਭਖਿਆ ਹੋਇਆ ਜੀ ਕੰਮ ਉੱਧਰ ਬਹੁਤ ਜ਼ਿਆਦਾ, ਤੇ ਫਿਰ ਤੁਹਾਨੂੰ ਪਤਾ ਹੀ ਹੈ ਆਇਲ ਪ੍ਰਾਈਸਿਸ ਚਲੇ ਜਾਂਦੇ ਉੱਪਰ, ਤੇ ਫਿਰ ਸਾਰੇ ਕਾਸੇ ਦੀਆਂ ਕੀਮਤਾਂ ਜਿਹੜੀਆਂ ਵੱਧ ਜਾਂਦੀਆਂ। ਦੁਆਬਾ ਟੂਰਸ ਐਂਡ ਟਰੈਵਲਸ ਦੇ ਦੀਪਾਂਸ਼ ਨੂੰ ਕਰੋ ਕਾਲ, ਤੇ ਵਧੀਆ ਹਵਾਈ ਟਿਕਟਾਂ ਦੇ ਲਈ ਸਰਵਿਸ ਨੰਬਰ 1 ਹੈ, ਤੇ ਜਦੋਂ ਮਰਜ਼ੀ ਤੁਸੀਂ ਇਹਨਾਂ ਨੂੰ ਕੰਟੈਕਟ ਕਰੋ, ਇਹਨਾਂ ਨੇ ਬਹੁਤ ਵਧੀਆ ਤੁਹਾਨੂੰ ਜਿਹੜੀ ਹੈਲਪ ਕਰਨੀ ਹੈ, ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਜਾਣਕਾਰੀ ਕੋਈ ਚਾਹੀਦੀ ਹੁੰਦੀ ਹੈ, ਕੋਈ ਟਿਕਟ ਅੱਗੇ ਪਿੱਛੇ ਕਰਨੀ ਹੈ, ਕੁਛ ਐਡ ਕਰਾਉਣਾ, ਕੁਛ ਪੁੱਛਣਾ ਵੀ ਹਾਂਜੀ ਲਗੇਜ ਕਿੰਨੇ ਲੈ ਕੇ ਜਾ ਸਕਦੇ, ਭਾਰ ਕਿੰਨਾ ਹੋਣਾ ਚਾਹੀਦਾ, ਤੇ ਫਿਰ ਜਿਵੇਂ 23-23 ਕਿਲੋ ਦੇ ਹੁੰਦੇ, ਹਨਾ, ਕਈ ਵਾਰ 2 ਦੀ ਜਗ੍ਹਾ 3 ਬੈਗ ਵੀ ਅਲਾਓ ਹੁੰਦੇ ਆ। ਸੋ ਤੁਸੀਂ ਨੰਬਰ ਨੋਟ ਕਰੋ ਦੁਆਬਾ ਟੂਰਸ ਐਂਡ ਟਰੈਵਲਸ ਦਾ, 905-673-1400 ਤੇ ਗੱਲਬਾਤ ਕਰ ਸਕਦੇ ਹੋ। ਤੇ ਜੇ ਤੁਸੀਂ ਚਾਹੁੰਦੇ ਹੋ ਆਪਣੇ ਟਰੱਕਾਂ ਨੂੰ ਵਾਸ਼ ਕਰਾਉਣਾ ਅੰਦਰੋਂ ਬਾਹਰੋਂ ਐਨ, ਕਿਉਂਕਿ ਨਾ ਰਿਪੇਅਰ ਕਰਾਉਣੀ, ਵਾਸ਼ ਕਰਾਉਣੇ ਆ, ਸਾਰਾ ਕੁਛ ਇੱਕ ਛੱਤ ਥੱਲੇ ਹੀ ਆ, ਉਹ ਕਿੱਥੇ ਆ, ਉਹ ਹੈਗਾ ਆਲ ਟਰੱਕ ਲਿਊਬ ਐਂਡ ਵਾਸ਼ ਤੇ, ਤੇ ਇਹ ਹੈਗੇ 71 ਸਟੈਫਰਡ ਡਰਾਈਵ ਬ੍ਰੈਂਪਟਨ ਦੇ ਵਿੱਚ, ਨੰਬਰ ਹੈਗਾ 905-452-5995, 905-452-9955, ਬਹੁਤ ਖੁੱਲ੍ਹਾ ਡੁੱਲਾ ਇਹਨਾਂ ਦਾ ਯਾਰਡ ਹੈ ਜੀ, ਤੁਸੀਂ ਉੱਥੇ ਜਾਓ, ਕਈ ਵਾਰ ਤਾਂ ਨਾ ਕਿਤੇ ਜਗ੍ਹਾ ਹੀ ਨਹੀਂ ਇੰਨੀ ਹੁੰਦੀ, ਬੜਾ ਕੰਜਸਟਿਡ ਜਿਹਾ ਹੁੰਦਾ, ਤੁਸੀਂ ਟਰੱਕ ਲੈ ਕੇ ਜਾਣਾ, ਹੇਅਰ ਆਇਲ ਕਹਿਣ ਲੱਗੀ ਸੀ, ਹਰ ਇੱਕ ਤੁਸੀਂ ਆਇਲ ਚੇਂਜ ਕਰਾਉਣਾ, ਸਰਵਿਸ ਲੈਣੀ ਹੈ ਦੀ, ਉਹਦੇ ਨਾਲ ਤੁਹਾਨੂੰ ਫ੍ਰੀ ਟਿਮ ਹੋਟਨ ਦਾ ਕਾਰਡ ਮਿਲਣਾ, ਠੀਕ ਹੈ। ਜੇ ਤੁਸੀਂ ਟਰੱਕ ਦੀ ਸਰਵਿਸ ਕਰਾਉਂਦੇ ਹੋ ਤੇ ਟਰੱਕ ਵਾਸ਼ ਤੇ ਤੁਹਾਨੂੰ ਸਪੈਸ਼ਲ ਡਿਸਕਾਊਂਟ ਮਿਲੂਗਾ, ਬਾਕੀ ਕੈਟ ਬੈਟਰੀਜ਼ ਇੰਸਟਾਲ ਕਰਾਓ $850 ਦੇ ਵਿੱਚ, ਤੇ ਨਾਲ ਦੀ ਨਾਲ ਏਸੀ ਰੀਚਾਰਜ ਕਰਾ ਸਕਦੇ ਹੋ $185 ਦੇ ਵਿੱਚ। ਸੋ ਬੜਾ ਵਧੀਆ ਇਹਨਾਂ ਦਾ ਸਾਰਾ ਪੈਕੇਜ ਇਹ ਫੋਰ ਜੁਲਾਈ ਮੰਥ ਹੈ, ਸੋ ਸੁਪਰ ਸੇਵਰ ਆਫਰ ਹੈ ਤੁਹਾਡੇ ਲਈ, ਜਿਹੜੇ ਸਾਡੇ ਟਰੱਕ ਡਰਾਈਵਰ ਵੀਰ ਭੈਣ ਹੈਗੇ ਆ, ਸੋ ਭੈਣਾਂ ਨੂੰ ਵੀ ਮੈਂ ਨਾਲ ਕਹਿੰਦੀ ਹੁੰਦੀ ਹਾਂ, ਕਿਉਂਕਿ ਸਾਡੀਆਂ ਬਹੁਤ ਸਾਰੀਆਂ ਲੇਡੀਜ਼ ਹੈ ਜਿਹੜੀਆਂ ਟਰੱਕ ਚਲਾਉਂਦੀਆਂ, ਸੋ 1-2 ਤਾਂ ਮੈਂ ਦੇਖੀਆਂ ਵੀ ਹੈਗੀਆਂ, ਸੋ ਬੜਾ ਵਧੀਆ ਲੱਗਦਾ। ਦੇਖੋ ਦਮਖਮ ਚਾਹੀਦਾ ਟਰੱਕ ਚਲਾਉਣ ਨੂੰ ਵੀ, ਅਦਰਵਾਈਜ਼ ਤਾਂ ਦੇਖੋ ਐਡਾ ਵੱਡਾ ਟਰੱਕ ਪਿੱਛੇ ਕਿੰਨਾ ਵੇਟ, ਤੇ ਕਈ ਵਾਰ ਆਪਾਂ ਡਰੀ ਜਾਂਦੇ ਹਾਂ ਹਨਾ, ਕਈ ਵਾਰ ਤਾਂ ਕਾਰ ਚਲਾਉਣ ਲੱਗੇ ਕਈ ਡਰੀ ਜਾਂਦੇ ਆ, ਪਰ ਜਿਹੜੇ ਟਰੱਕ ਚਲਾਉਂਦੇ ਆ ਬਿਲਕੁਲ ਜੀ, ਉਹਨਾਂ ਨੂੰ ਬਿਲਕੁਲ ਆਪਾਂ ਸਲਾਮ ਕਰਦੇ ਹਾਂ ਕਿ ਤੁਹਾਡੇ 'ਚ ਜਿਗਰਾ ਬਹੁਤ ਵੱਡਾ ਹੋਣਾ ਚਾਹੀਦਾ, ਜਿਵੇਂ ਕਹਿੰਦੇ ਚਿੜੀ ਵਰਗਾ ਦਿਲ ਆ ਫਿਰ ਨਹੀਂ ਟਰੱਕ ਚਲਾ ਸਕਦੇ। ਤੇ ਲਓ ਜੀ ਨੰਬਰ ਤੁਸੀਂ ਨੋਟ ਕਰੋ ਜੇ ਆਪਣੇ ਟਰੱਕਾਂ ਨੂੰ ਵਾਸ਼ ਕਰਾਉਣਾ ਅੰਦਰੋਂ ਬਾਹਰੋਂ, ਤੇ ਨੰਬਰ ਹੈਗਾ 905-452-5599 9054529555 ਤੇ ਜਿਹੜੀ ਗੱਲਬਾਤ ਹੈ ਉਹ ਕੀਤੀ ਜਾ ਸਕਦੀ ਹੈ। ਤੇ ਕੈਨ ਟਰੱਕ ਦੇ ਜਗਤਾਰ ਰਮਨ ਜੀ ਨੂੰ ਕੁਝ ਡਰਾਈਵਰ ਚਾਹੀਦੇ ਆ ਜੀ, ਤੁਹਾਡੇ ਕੋਲ ਏ ਜ਼ੈਡ ਲਾਇਸੈਂਸ ਹੈਗਾ, ਤੁਹਾਡਾ CVOR ਕਲੀਨ ਕਲੀਅਰ ਹੈ ਵਧੀਆ, ਤੇ ਕੋਈ ਇੰਨਾ ਕੋਈ ਟਿਕਟਾਂ ਟੁਕਟਾਂ ਨਹੀਂ ਮਿਲੀਆਂ ਹੋਈਆਂ ਹੈ। ਸੋ ਕੋਈ ਕਈ ਵਾਰੀ ਹੁੰਦਾ ਨਾ ਕਾਫੀ ਕਈਆਂ ਦਾ ਬੁਰਾ ਹੀ ਹਾਲ ਹੁੰਦਾ, ਸੋ ਉੱਦਾਂ ਨਹੀਂ ਹੋਣਾ ਚਾਹੀਦਾ। ਸੋ ਇਹ ਕਹਿੰਦੇ ਆ 2 ਸਾਲ ਦਾ ਤਜ਼ਰਬਾ ਵੀ ਤੁਹਾਨੂੰ ਹੋਵੇ ਫਿਰ ਤੁਹਾਨੂੰ ਐਨ ਵਧੀਆ ਗੇੜੇ ਵਧੀਆ ਪੇ ਐਨ ਟਾਈਮ ਸਿਰ ਮਿਲੂਗੀ। ਨੰਬਰ ਨੋਟ ਕਰੋ ਜਗਤਾਰ ਰਮਨ ਜੀ ਨੂੰ ਕੰਟੈਕਟ ਕਰਨ ਦੇ ਲਈ 647-292-5757 ਨੰਬਰ ਹੈ, 6472925757। ਤੇ ਜੇ ਟਰੱਕ ਤੁਸੀਂ ਲੈਣੇ ਆ ਫਿਰ ਤੁਸੀਂ ਈਗਲ ਟਰੱਕ ਸੇਲਸ ਦੇ ਬਿੱਲ ਸਿੱਖੋ ਭਾਜੀ ਦੇ ਕੋਲ ਜਾਣਾ, ਤੇ ਨਵਿਆਂ ਵਰਗੇ ਟਰੱਕ 2019-2022 ਤੇ 2020 ਦੇ ਟਰੱਕ ਬਿਲਕੁਲ ਰੈਡੀ ਖੜੇ ਆ ਜੀ ਇਹਨਾਂ ਦੇ ਕੋਲ। ਤੇ ਕਹਿੰਦੇ ਆ ਫਾਈਨਾਂਸਿੰਗ ਦੀ ਵੀ ਕੋਈ ਪ੍ਰੋਬਲਮ ਨਹੀਂ, ਜੇ ਫਾਈਨਾਂਸਿੰਗ ਚਾਹੀਦੀ ਹੈ ਤਾਂ ਔਨ ਦਾ ਸਪੋਟ ਅਸੀਂ ਕਰ ਦੇਣੀ, ਬਸ ਤੁਸੀਂ ਆਓ ਟਰੱਕ ਕਰੋ ਪਸੰਦ, ਤੇ ਉਹ ਤੋਂ ਬਾਅਦ ਆਪਣੀ ਚਾਬੀ ਚੱਕੋ ਟਰੱਕ ਚਲਾਓ ਤੇ ਜਾਓ ਘਰਾਂ ਨੂੰ ਤੇ ਪੈਸੇ ਕਮਾਓ, ਠੀਕ ਹੈ। ਈਗਲ ਟਰੱਕ ਸੇਲਸ 416-819-6000 ਤੇ ਗੱਲਬਾਤ ਤੁਹਾਡੀ ਹੋ ਸਕਦੀ ਹੈ। ਤੇ ਜੇ ਤੁਸੀਂ ਸਜਣਾ ਸਵਰਨਾ ਹੈ ਨਾ, ਇਹ ਵੀ ਬੜਾ ਜ਼ਰੂਰੀ ਹੈ, ਚਾਹੇ ਲੇਡੀਜ਼ ਆ ਚਾਹੇ ਜੈਂਟਸ ਆ ਕੋਈ ਵੀ। ਸੋ ਇੱਕ ਬੜਾ ਵਧੀਆ ਸਲੋਨ ਜਿਹੜਾ ਹੈ ਬਿਊਟੀ ਸਲੋਨ ਜਿੱਥੇ ਸਰਵਿਸਿਜ਼ ਤੁਹਾਨੂੰ ਬਹੁਤ ਵਧੀਆ ਮਿਲਣੀਆਂ, ਇਹ ਹੈਗਾ PL ਪ੍ਰਾਈਮ ਲੁੱਕ ਸਟੂਡੀਓ, ਗ੍ਰੈਂਡ ਓਪਨਿੰਗ ਇਹਦੀ ਹੋਣੀ ਸੰਡੇ ਨੂੰ, ਇਸ ਸੰਡੇ ਨੂੰ। ਸੋ ਮੈਂ ਤੁਹਾਨੂੰ ਨੰਬਰ ਦਿੰਦੀ ਹਾਂ, ਤੁਸੀਂ ਇੱਕ ਤਾਂ ਉਹਨਾਂ ਨੂੰ ਵਧਾਈ ਦੇਣੀ ਹੈ, ਚੰਨੀ ਜੀ ਹੈ ਸਾਡੇ ਬੜੇ ਪਿਆਰੇ ਮੈਡਮ, ਸੋ ਉਹਨਾਂ ਨੂੰ ਤੁਸੀਂ ਇੱਕ ਤਾਂ ਵਧਾਈ ਦੇਣੀ ਹੈ ਵੀ ਉਹ ਆਪਣਾ ਸੈਲੋਨ ਖੋਲ੍ਹਣ ਲੱਗਿਆ। ਯੂਨੀਸੈਕਸ ਹੈ ਇਹ, ਲੇਡੀਜ਼ ਜੈਂਟਸ ਦੋਨਾਂ ਵਾਸਤੇ ਹੀ ਹੈ। 20% ਔਫ ਤੁਹਾਨੂੰ ਮਿਲਣਾ ਜੇ ਤੁਸੀਂ ਹੁਣ ਆਪਣੀ ਬੁਕਿੰਗ ਕਰਾ ਲੈਂਦੇ ਹੋ। ਕੋਈ ਵੀ ਸਰਵਿਸ ਤੁਸੀਂ ਲੈਣੀ ਹੈ, ਥਰੈਡਿੰਗ, ਵੈਕਸਿੰਗ, ਫੇਸ਼ੀਅਲ, ਹੇਅਰ ਕੱਟ, ਹੇਅਰ ਕਲਰ, ਹੇਅਰ ਟਰੀਟਮੈਂਟ ਤੁਸੀਂ ਕਰਾਉਣਾ ਇੱਕ ਤੋਂ ਇੱਕ। ਤੇ ਮੈਂ ਫੇਸ਼ੀਅਲ ਦੇ ਕੁਛ ਰੇਟ ਤੁਹਾਨੂੰ ਦੱਸਾਂ, ਗੋਲਡ ਫੇਸ਼ੀਅਲ $60 ਦਾ, ਅਦਰਵਾਈਜ਼ ਬੜੇ ਹਾਈ ਰੇਟ ਹੈ। ਡਿਟੋਕਸ ਫੇਸ਼ੀਅਲ $75, ਐਂਟੀ ਏਜਿੰਗ ਫੇਸ਼ੀਅਲ $85, ਬ੍ਰਾਈਟਨਿੰਗ ਫੇਸ਼ੀਅਲ $75, ਮਾਈਕਰੋ ਨੀਡਲਿੰਗ ਤੁਸੀਂ ਕਰਾਉਣੀ ਹੈ $185 ਦੇ ਵਿੱਚ, ਮਾਈਕਰੋ ਡਰਮਾ ਫੇਸ਼ੀਅਲ $85 ਦੇ ਵਿੱਚ। ਸੋ ਤੁਸੀਂ ਜੇ ਬੁੱਕ ਕਰਾ ਲੈਂਦੇ ਹੋ ਨਾ ਹੁਣ, ਤੇ ਸੰਡੇ ਨੂੰ ਤੁਸੀਂ ਆਪਣਾ ਜੋ ਵੀ ਹੇਅਰ ਟਰੀਟਮੈਂਟ ਲੈਣਾ, ਕੋਈ ਤੁਸੀਂ ਕਿਸੇ ਵੀ ਤਰ੍ਹਾਂ ਦਾ ਬੋਟੌਕਸ, ਕੁਛ ਬੜਾ ਕੁਛ ਹੈ ਨਾ ਹੁਣ ਤਾਂ ਵਾਲਾਂ 'ਤੇ, ਬਈ ਵਾਲ ਇੰਨੇ ਵਧੀਆ ਬਣ ਜਾਂਦੇ ਆ, ਸਟਰੇਟ ਲੱਗਦੇ ਆ, ਕਲਰ ਉਹਨਾਂ ਦੇ ਵਿੱਚ ਤੁਸੀਂ ਆਪਣੀ ਪਸੰਦ ਦਾ ਕਰਾ ਸਕਦੇ ਹੋ, ਹੈ ਨਾ। ਅਤੇ ਤੁਸੀਂ ਅਪੁਆਇੰਟਮੈਂਟ ਕਰਾ ਲਓ ਬੁੱਕ, ਨੰਬਰ ਨੋਟ ਕਰ ਲਓ, ਤੁਹਾਨੂੰ ਨਾ 20% ਦਾ ਡਿਸਕਾਊਂਟ ਮਿਲਣਾ। ਹੋ ਸਕਦਾ ਸੰਡੇ ਨੂੰ ਇਹ ਤੋਂ ਜ਼ਿਆਦਾ ਡਿਸਕਾਊਂਟ ਜਿਹੜਾ ਹੈਗਾ ਉਹ ਆਫਰ ਦੇ ਦੇਣ ਤੁਹਾਨੂੰ। ਸੋ ਤੁਸੀਂ ਹੁਣੇ ਕਾਲ ਕਰੋ, ਕਿਹੜੇ ਨੰਬਰ 'ਤੇ ਕਾਲ ਕਰਨੀ ਹੈ, ਅਤੇ ਚੰਨੀ ਜੀ ਨੂੰ ਤੁਸੀਂ ਕੰਟੈਕਟ ਕਰਨਾ 416-722-4215। ਇਹ ਕਹਿੰਦੇ ਆ ਵੀ ਮੈਂ, ਮੇਰਾ ਨਾਮ ਚੰਨੀ ਹੈ ਅਤੇ ਤੁਹਾਨੂੰ ਹੁਣ ਚੰਦ ਵਾਂਗ ਬਣਾ ਦੇਣਾ, ਸੋਹਣਾ ਸੁਨੱਖਾ। 416-722-4215, 416-722-4215 'ਤੇ ਤੁਹਾਡੀ ਗੱਲਬਾਤ ਜਿਹੜੀ ਇਹਨਾਂ ਨਾਲ ਹੋ ਸਕਦੀ ਹੈ। ਇੱਕ ਵਾਰ ਫਿਰ ਨੰਬਰ ਨੋਟ ਕਰੋ ਅਤੇ ਹੁਣੇ ਕਰੋ ਕਾਲ, ਕਿ ਗੁਰਤਾਸ ਰੇਡੀਓ ਤੋਂ ਨੰਬਰ ਮਿਲਿਆ ਤੁਹਾਡਾ, ਅਤੇ ਬੁੱਕ ਕਰਾਉਣੀ ਆ ਅਸੀਂ, ਆਪਣੀ ਅਪੁਆਇੰਟਮੈਂਟ ਲੈਣੀ ਹੈ ਅਤੇ ਸੰਡੇ ਨੂੰ ਆਉਣਾ। ਨੰਬਰ ਕੀ ਹੈ, 416-722-4215, 416-722-4215, 4215 'ਤੇ ਗੱਲਬਾਤ ਤੁਹਾਡੀ ਇਹਨਾਂ ਨਾਲ ਹੋ ਸਕਦੀ ਹੈ।

0: sofastudio.ca. ਥੈਂਕ ਯੂ ਜੀ।
1: ਬਿਲਕੁਲ ਜੀ, ਤੁਸੀਂ ਸਗਨਦੀਪ ਨੂੰ ਕਾਲ ਕਰਨੀ ਹੈ ਤੇ ਵਧੀਆ ਗਰੰਟੀ ਵਾਰੰਟੀ ਨਾਲ ਸੋਫੇ ਤਿਆਰ ਕਰਕੇ ਦਿੰਦੇ ਆ, ਤੇ ਤੁਸੀਂ ਜਾ ਕੇ ਦੇਖੋ ਸੋਫਾ ਸਟੂਡੀਓ ਤੇ ਇੱਕ ਤੋਂ ਇੱਕ ਡਿਜ਼ਾਈਨ ਕਲਰ ਤੇ ਜੋ ਵੀ ਤੁਹਾਡੀ ਪਸੰਦ ਹੈ ਬਸ ਤੁਸੀਂ ਦੱਸ ਦੇਣਾ। ਤੁਸੀਂ ਕੋਈ ਜਿਵੇਂ ਆਪਾਂ ਕਹਿੰਦੇ ਆ ਕੋਈ ਫੋਟੋ ਲੈ ਕੇ ਜਾਣੀ ਹੈ ਨਾ ਵੀ ਇੱਦਾਂ ਦਾ ਸੋਫਾ ਤਿਆਰ ਕਰਕੇ ਦਿਓ, ਉਹਨਾਂ ਨੇ ਉੱਦਾਂ ਦਾ ਹੀ ਕਰਕੇ ਦੇ ਦੇਣਾ। ਨੰਬਰ ਤੁਸੀਂ ਸਗਨਦੀਪ ਦਾ ਨੋਟ ਕਰ ਲਓ ਜੀ, 905-799-88-77 ਤੇ ਹੁਣ ਤੁਸੀਂ ਮੇਰਾ ਨੰਬਰ ਨੋਟ ਕਰੋ। ਕੋਈ ਵੀ ਤੁਹਾਡੀ ਲਾਈਫ ਡਿਸੇਬਿਲਿਟੀ ਕ੍ਰਿਟੀਕਲ ਨੂੰ ਲੈ ਕੇ ਕੁਐਸਚਨ ਕੰਸਰਨ ਹੈ, ਤੁਸੀਂ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਸਿਰਫ ਲਾਈਫ ਤੇ ਕ੍ਰਿਟੀਕਲ ਇੰਸ਼ੋਰੈਂਸ ਦਾ ਪਲਾਨ ਲੈਣਾ ਚਾਹੁੰਦੇ ਹੋ ਤੇ ਉਹਦੇ ਵਿੱਚ ਜੇ ਮੈਂ ਤੁਹਾਨੂੰ ਦੱਸਾਂ ਨਾ, ਜੇ ਤੁਹਾਡੀ ਉਮਰ 25 ਸਾਲ ਦੀ ਹੈ ਤੇ 25 ਸਾਲ ਦਾ ਕੋਈ ਜੇ ਜੈਂਟ ਹੈ ਯਾਨੀ ਕਿ ਕੋਈ ਲੜਕਾ ਹੈ ਤਾਂ ਉਹਨੂੰ $37 ਦੇ ਵਿੱਚ 5 ਲੱਖ ਦੀ ਲਾਈਫ ਇੰਸ਼ੋਰੈਂਸ ਤੇ 50,000 ਦੀ ਤੁਸੀਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਲੈ ਸਕਦੇ ਹੋ। ਦੇਖੋ ਕਿੰਨਾ ਰੇਟ ਹੈ, $37 ਕੁਛ ਵੀ ਨਹੀਂ ਹੈਗਾ। ਜੇ ਹੈਗੀ ਫੀਮੇਲ ਕੋਈ ਤਾਂ ਉਹਦੀ ਤਾਂ ਇਹ ਤੋਂ ਵੀ ਘੱਟ ਬਣੂਗੀ, ਉਹਦੀ ਕਿੰਨੀ ਬਣੂਗੀ, ਉਹਦੀ $32 ਦੇ ਵਿੱਚ ਬਣ ਜਾਣੀ ਹੈ। ਸੋ 5 ਲੱਖ ਦੀ ਲਾਈਫ ਇੰਸ਼ੋਰੈਂਸ ਤੇ ਟਰਮ ਹੈਗੀ 20 ਤੇ ਇੱਦਾਂ ਹੀ ਕ੍ਰਿਟੀਕਲ ਇਲਨੈਸ ਤੇ 50,000 ਦੀ ਤੁਸੀਂ ਕ੍ਰਿਟੀਕਲ ਇਲਨੈਸ ਵਿੱਚ ਐਡ ਕਰਾਉਂਦੇ ਹੋ ਤੇ $32 ਦੇ ਵਿੱਚ ਸਾਡੀ ਫੀਮੇਲ ਕੋਈ ਵੀ ਹੈਗੀ ਆ ਉਹਦੀ ਲਾਈਫ ਇੰਸ਼ੋਰੈਂਸ ਤੇ ਕ੍ਰਿਟੀਕਲ ਹੋ ਜੂਗੀ। ਤੇ ਬਾਕੀ ਕੋਈ ਵਿਜ਼ਟਰ ਸੁਪਰ ਵੀਜ਼ਾ ਤੇ ਆ ਰਿਹਾ ਤਾਂ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਕੋਈ ਤੁਸੀਂ ਜਿਹੜੇ ਆਪਣੇ ਇਨਵੈਸਟਮੈਂਟ ਪਲਾਨ ਓਪਨ ਕਰਾਉਣੇ ਆ, ਬੱਚਿਆਂ ਦਾ ਐਜੂਕੇਸ਼ਨ ਪਲਾਨ ਓਪਨ ਕਰਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੈਨੂੰ ਕਾਲ ਕਰੋ। ਤੇ ਲਓ ਜੀ, ਇੱਥੇ ਦੀਆਂ ਖਬਰਾਂ ਤਾਂ ਗਈਆਂ, ਰਹਿ ਹੁਣ ਹੋ ਗਿਆ ਟਾਈਮ ਤੇ ਆਪਾਂ ਚੱਲਦੇ ਹਾਂ ਤੇ ਮਿਲਦੇ ਹਾਂ ਤੁਹਾਨੂੰ ਕੱਲ੍ਹ ਨੂੰ ਤੇ ਤੁਸੀਂ ਮੇਰਾ ਨੰਬਰ 647-7352-4340 ਤੇ ਕਾਲ ਮੈਨੂੰ ਕਰ ਸਕਦੇ ਹੋ ਤੇ ਤੁਹਾਡਾ ਦਿਨ ਹੋਵੇ ਵਧੀਆ ਜੀ। ਮਿਲਦੇ ਹਾਂ ਕੱਲ੍ਹ ਨੂੰ, ਸਤਿ ਸ਼੍ਰੀ ਅਕਾਲ।

0: ਪੰਜਾਬੀ ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ,
1: ਪਿੰਡਾਂ ਅਤੇ ਸ਼ਹਿਰਾਂ ਨੂੰ,
0: ਸਾਧੂ ਸੰਤਾਂ ਅਤੇ ਮਹਾਤਮਾ ਨੂੰ,
1: ਭੰਗੜੇ ਅਤੇ ਗਿੱਧਿਆਂ ਦੀਆਂ

0: ਜੇ ਤੁਸੀਂ ਵੀ ਫਸਟ ਜਾਂ ਸੈਕਿੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: ਅੱਜ ਦੇ ਸਮੇਂ ਵਿੱਚ ਹਰ ਮਾਪੇ ਦੀ ਇਹੋ ਇੱਛਾ ਹੈ ਕਿ ਮੇਰਾ ਬੱਚਾ ਪੜ੍ਹਾਈ ਵਿੱਚ ਵੀ ਅੱਗੇ ਹੋਵੇ ਤੇ ਆਪਣੀਆਂ ਜੜ੍ਹਾਂ ਆਪਣੇ ਸੰਸਕਾਰਾਂ ਤੇ ਆਪਣੀ ਪਛਾਣ ਨਾਲ ਵੀ ਜੁੜਿਆ ਰਹੇ। ਇਸ ਸੁਪਨੇ ਨੂੰ ਸਾਕਾਰ ਕਰ ਰਿਹਾ ਹੈ ਗੋਬਿੰਦ ਸਰਵਰ ਸਕੂਲ। ਸਾਡਾ ਮੰਨਣਾ ਹੈ ਕਿ ਅਸਲ ਸਿੱਖਿਆ ਉਹ ਹੈ ਜੋ ਬੱਚੇ ਦੇ ਦਿਮਾਗ ਨੂੰ ਗਿਆਨ, ਦਿਲ ਨੂੰ ਸੰਸਕਾਰ ਅਤੇ ਜੀਵਨ ਨੂੰ ਮਕਸਦ ਦੇਵੇ। ਬੇਹੱਦ ਖੂਬਸੂਰਤ ਜ਼ਿੰਦਗੀਆਂ ਬਣਾਉਣ ਲਈ ਵਚਨਬੱਧ ਹੈ ਗੋਬਿੰਦ ਸਰਵਰ ਸਕੂਲ। ਗੋਬਿੰਦ ਸਰਵਰ ਬ੍ਰੈਂਪਟਨ ਦੀ ਨਵੀਂ ਲੋਕੇਸ਼ਨ ਆ ਰਹੀ ਹੈ ਕਾਰਨਰ ਆਫ ਏਅਰਪੋਰਟ ਰੋਡ ਐਟ ਕੁਈਨ ਸਟਰੀਟ। ਜੇਕੇ ਤੋਂ ਗ੍ਰੇਡ 10 ਤੱਕ ਰਜਿਸਟ੍ਰੇਸ਼ਨ ਕਰਨ ਲਈ ਸੰਪਰਕ ਕਰੋ 9054586222।
2: IPL chal raha hai only on Karo Stream. Watch successful IPL season only on Karo Stream. www.karostream.com or call 905-204-1313.
3: ਏ ਟੂ ਜ਼ੀ ਕਿਚਨ ਕੈਬਨਟ, ਬਈ ਵਾਹ ਕਿਆ ਕਿਚਨ ਕੈਬਨਟ ਤਿਆਰ ਕਰਦੇ ਹਨ। ਲੱਕੀ ਭਾਜੀ ਦੀਆਂ ਬਣੀਆਂ ਕਿਚਨ ਕੈਬਨਟ ਦੇਖ ਕੇ ਗੁਆਂਢੀ ਵੀ ਬਹਾਨੇ ਨਾਲ ਤੁਹਾਡੇ ਘਰੇ ਆਉਂਦੇ ਹਨ। ਸ਼ੀਸ਼ੇ ਨਾਲ ਭਰੀਆਂ ਕਿਚਨ ਕੈਬਨਟ ਵਾਸਤੇ, ਡਿਜ਼ਾਈਨਰ ਕਿਚਨ ਕੈਬਨਟ ਵਾਸਤੇ ਏ ਟੂ ਜ਼ੀ ਕਿਚਨ ਕੈਬਨਟ 416-720-7073 905-720-7073 ਤੇ ਕਾਲ ਕਰ ਸਕਦੇ ਹੋ।
4: You're listening to Punjabi Versa, Monday to Friday, 11 a.m. to 12 p.m. For more information, call 647-448-1000. Toronto's number one station, AM 530. Punjabi.

0: ਵਿਰਸਾ ਰੇਡੀਓ ਵਿੱਚ ਇੱਕ ਵਾਰੀ ਫਿਰ ਤੋਂ ਇਸ ਖੂਬਸੂਰਤ ਦਿਨ ਦੇ ਵਿੱਚ ਗੁਰੂ ਸਾਹਿਬਾਂ ਦੀ ਕਿਰਪਾ ਨਾਲ ਹਾਜ਼ਰੀ ਲੱਗ ਰਹੀ ਹੈ ਔਰ ਬੁੱਧਵਾਰ ਦਾ ਦਿਨ ਹੈ। ਬੁੱਧਵਾਰ ਦੇ ਦਿਨ ਦੇ ਵਿੱਚ ਤੁਹਾਡੇ ਕੰਮ ਸਾਰਿਆਂ ਦੇ ਹੋਣ ਸ਼ੁੱਧ ਸ਼ੁੱਧ, ਬੁੱਧ ਦੇ ਕੰਮ ਸ਼ੁੱਧ ਹੈ ਅਤੇ ਗੁੱਡ ਵਿਸ਼ੇਸ ਹੀ ਕਰ ਸਕਦੇ ਤੁਹਾਡੇ ਵਾਸਤੇ। ਸਭ ਤੋਂ ਪਹਿਲਾਂ ਤੁਸੀਂ ਸਾਰਿਆਂ ਨੇ ਖੁਸ਼ ਰਹੋ ਔਰ ਗੁਰੂ ਸਾਹਿਬ ਆਪ ਸਾਰਿਆਂ ਨੂੰ ਤੰਦਰੁਸਤੀਆਂ ਦਾਤਾਂ ਬਖਸ਼ਣ, ਠੀਕ ਹੈ ਨਾ। ਇਸ ਤੋਂ ਵੱਡੀ ਗੱਲ ਨਹੀਂ ਕੋਈ ਹੁੰਦੀ ਜ਼ਿੰਦਗੀ ਦੀ। ਆਪਾਂ ਆਲਵੇਜ਼ ਇਹ ਪ੍ਰੇਅਰ ਕਰਦੇ ਹੁੰਦੇ ਹਾਂ ਕਿ ਗੁਰੂ ਸਾਹਿਬ ਆਪ ਸਾਰਿਆਂ ਨੂੰ ਤੰਦਰੁਸਤੀਆਂ ਦਾਤਾਂ ਬਖਸ਼ਣ। ਇੰਡੀਆ ਦੇ ਵਿੱਚ ਕੀ ਮਾਹੌਲ ਹੋ ਰਿਹਾ ਹੈ ਆਪਾਂ ਸਾਰਿਆਂ ਨੂੰ ਪਤਾ ਹੈ, ਨਿਊਜ਼ ਸਾਰੀਆਂ ਅਪਡੇਟ ਹੁੰਦੀਆਂ, ਪਰ ਮੇਰਾ ਕੰਮ ਨਹੀਂ ਹੈ ਨਿਊਜ਼ ਦਾ, ਨਾ ਮੈਂ ਪੋਲੀਟੀਕਲ ਗੱਲ ਕੋਈ ਕਰਦਾ ਇਸ ਰੇਡੀਓ ਦੇ ਉੱਤੇ, ਪਰ ਫਿਰ ਵੀ ਕਈ ਵਾਰੀ ਚੀਜ਼ਾਂ ਦੇਖ ਕੇ ਰਿਹਾ ਨਹੀਂ ਜਾਂਦਾ। ਔਰ ਜਿਹੜੇ ਸਟੂਡੈਂਟ ਆ ਉਹ ਬਹੁਤ ਵੱਡੀ ਤਾਦਾਦ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਵੱਲੋਂ ਜੋ ਉਹਨਾਂ ਦੇ ਉੱਤੇ ਕਹਿ ਰਟਾਇਆ ਜਾ ਰਿਹਾ ਉਹਦੇ ਬਾਰੇ ਕੁਛ ਲਫ਼ਜ਼ ਨਹੀਂ ਕਹਿ ਸਕਦੇ ਅਸੀਂ, ਕਿਉਂਕਿ ਗਵਰਨਮੈਂਟ ਜਿਹੜੀਆਂ ਹੁੰਦੀਆਂ ਉਹਨਾਂ ਦੇ ਕੀ ਪਲੈਨਸ ਆ ਕੀ ਹੈ, ਪਰ ਹਰ ਚੀਜ਼ ਦਾ ਹੱਲ ਜਿਹੜਾ ਹੈ ਟੇਬਲ 'ਤੇ ਬੈਠ ਕੇ ਹੁੰਦਾ। ਔਰ ਸਟੂਡੈਂਟ ਆਪਣੀਆਂ ਮਰਜ਼ੀਆਂ, ਸਟੂਡੈਂਟ ਆਪਣੀ ਮਨ ਦੀ ਗੱਲ ਰੱਖ ਰਹੇ ਆ ਔਰ ਗਵਰਨਮੈਂਟ ਨੂੰ ਉਸ ਚੀਜ਼ ਨੂੰ ਸੁਣਨਾ ਚਾਹੀਦਾ ਔਰ ਜੋ ਉਹ ਕਹਿ ਰਹੇ ਆ, ਕਿਉਂਕਿ ਇਸ ਤਰ੍ਹਾਂ ਪੂਰੇ ਵਰਲਡ ਦੇ ਵਿੱਚ ਜਿਹੜੀ ਸਾਡੀ ਇੰਡੀਆ ਦੀ ਹੈ ਬਦਨਾਮੀ ਉਹ ਹੁੰਦੀ ਹੈ। ਇੰਡੀਆ ਦੀ ਬਦਨਾਮੀ ਨਹੀਂ ਇਕੱਲੀ ਹੁੰਦੀ, ਜਿਹੜੀਆਂ ਗਵਰਨਮੈਂਟਸ ਉੱਥੇ ਦੀਆਂ ਇਸ ਵੇਲੇ ਮੌਜੂਦਾ ਹੁੰਦੀਆਂ ਉਹਨਾਂ ਦੀ ਬਦਨਾਮੀ ਵੀ ਹੁੰਦੀ ਹੈ ਕਿ ਸਾਡੇ ਪਿਛਲੇ ਦਿਨ ਆਏ ਦਿਨ ਕਿਸਾਨਾਂ ਦੇ ਨਾਲ ਇਸ ਤਰ੍ਹਾਂ ਹੋਇਆ। ਆ ਹੁਣ ਜਿਹੜਾ ਕਹਿੰਦੇ ਹੁੰਦੇ ਹਰ ਮੁਲਕ ਦਾ ਜਿਹੜਾ ਭਵਿੱਖ ਹੁੰਦਾ ਉਹ ਨੌਜਵਾਨ ਹੁੰਦੇ ਹੈ, ਉਹ ਜੇ ਤੁਸੀਂ ਨੌਜਵਾਨਾਂ ਨੂੰ ਇਸ ਤਰ੍ਹਾਂ ਕਰੋਗੇ ਤਾਂ ਤੁਹਾਨੂੰ ਕਿਵੇਂ ਇਲੈਕਸ਼ਨ ਵਿੱਚ ਆਉਣ ਵਾਲੇ ਸਮੇਂ 'ਚ ਵੋਟਾਂ ਪਾਉਣਗੇ ਉਹ। ਭਾਜਪਾ ਸਰਕਾਰ ਦੀ ਜਿਹੜੀ ਕਿ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਇਸ ਵੇਲੇ ਬੈਡ ਵਿਊਜ਼ ਆ ਰਹੇ ਹੈ ਔਰ ਆਉਣ ਵਾਲੇ ਸਮੇਂ 'ਚ ਕੀ ਹੋਏਗਾ ਉਹਦੇ ਬਾਰੇ ਕੁਛ ਕਿਹਾ ਨਹੀਂ ਜਾ ਸਕਦਾ। ਪਰ ਇੱਕ ਵਾਰੀ ਫਿਰ ਤੋਂ ਵੀ ਤਕਲੀਫ ਹੈ, ਦਰਦ ਹੈ ਉਹਨਾਂ ਸਟੂਡੈਂਟਸ ਦੇ ਨਾਲ ਜਿਨ੍ਹਾਂ ਨੂੰ ਦਿੱਲੀ ਪੁਲਿਸ ਵੱਲੋਂ ਸਪੈਸ਼ਲੀ ਤੌਰ 'ਤੇ ਮਾਰਿਆ ਜਾ ਰਿਹਾ ਹੈ ਉੱਥੇ ਡੰਡਿਆਂ ਦੇ ਨਾਲ। ਔਰ ਕੁੜੀਆਂ ਨੂੰ ਦੇਖੋ ਕੀ ਰਾਜ ਹੈ, ਹੈਂ ਉਹ ਨਿਹੱਥੀਆਂ ਕੁੜੀਆਂ ਦੇ ਉੱਤੇ ਤੁਸੀਂ ਡਾਂਗਾਂ ਸੋਟੇ ਬੁਲਾ ਰਹੇ ਹਾਂ ਨਿਹੱਤੇ ਬੰਦੇ ਦੇ ਉੱਤੇ, ਅਤੇ ਕਿੱਡੀ ਕਿਤੇ ਸਿਆਣਪ ਵਾਲੀ ਗੱਲ, ਪਰ ਕਹਿ ਨਹੀਂ ਸਕਦੇ ਕੁਛ ਕਿਉਂਕਿ ਗਵਰਨਮੈਂਟ ਦੇ ਅੱਗੇ ਕੋਈ ਬੰਦਾ ਬੋਲ ਨਹੀਂ ਸਕਦਾ ਜਿਹੜੀ ਮੌਜੂਦਾ ਗਵਰਨਮੈਂਟਸ ਹੁੰਦੀਆਂ। ਔਰ ਇਹਦੇ ਬਾਰੇ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਪਰ ਅਸੀਂ ਆਪਣੇ ਵੱਲੋਂ ਤਾਂ ਜਿਹੜੀ ਮੈਸੇਜ ਹੁੰਦੇ ਆ ਡਿਲੀਵਰ ਹੋ ਜਾਂਦੇ ਆ, ਕਿਤੇ ਨਾ ਕਿਤੇ ਪਾਸੇ ਰਿਕਾਰਡਿੰਗਾਂ ਹੋ ਜਾਂਦੀਆਂ ਸਾਡੇ ਮੈਸੇਜ ਦੀਆਂ, ਹਰ ਚੀਜ਼ ਦਾ ਹੱਲ ਜਿਹੜਾ ਕਿ ਬੈਠ ਕੇ ਹੁੰਦਾ ਹੈ ਟੇਬਲ 'ਤੇ ਔਰ ਉਹ ਬੈਠ ਕੇ ਹੀ ਉਸ ਚੀਜ਼ ਦੇ ਹੱਲ ਹੋਣੇ ਚਾਹੀਦੇ ਆ। ਪਰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਪੁਲਿਸ ਵਾਲਿਆਂ ਨੂੰ ਕਿ ਇਸ ਤਰ੍ਹਾਂ ਉਹ ਬੱਚਿਆਂ ਦੇ ਉੱਤੇ, ਕੋਈ 20 ਸਾਲ ਦਾ, ਕੋਈ 18 ਸਾਲ ਦਾ, ਕੋਈ 22 ਸਾਲ ਦਾ, ਮੇਰਾ ਖਿਆਲ ਇਸ ਤੋਂ ਉੱਪਰ ਏਜ ਵੀ ਨਹੀਂ ਹੋਣੀ ਉਹਨਾਂ ਦੀ ਕਿਸੇ ਦੀ, ਅਤੇ ਉਹਨਾਂ ਦੇ ਉੱਤੇ ਇਸ ਤਰ੍ਹਾਂ ਤੁਸੀਂ ਕਰ ਰਹੇ ਹੋ। ਔਰ ਇੱਕ ਤਾਂ ਮੈਂ ਵੀਡੀਓ ਦੇਖ ਰਿਹਾ ਸੀ, ਕਹਿੰਦਾ ਆਪਣੇ ਬੱਚੋਂ ਕੋ ਜਾ ਕੇ ਬਤਾਉਣਾ ਪਾਪਾ, ਕਹਿੰਦੇ ਲੋਕ ਜਿਹੜੇ ਬੱਚੇ ਸੀ ਆਲੇ ਦੁਆਲੇ ਸਾਰੀਆਂ ਤਾੜੀਆਂ ਮਾਰ ਰਹੇ ਸੀ, ਕਹਿੰਦੇ ਅਰੇ ਆਪਣੇ ਬੱਚੋਂ ਕੋ ਜਾ ਕੇ ਬਤਾਉਣਾ ਜਾ ਕੇ ਅੱਜ ਮੈਂ ਜੇ ਕਰਕੇ ਆਇਆ ਹਾਂ। ਪੁਲਿਸ ਵਾਲਿਆਂ ਨੂੰ ਲੋਕ ਕਹਿ ਰਹੇ ਉੱਥੇ, ਬੱਚੇ ਕਹਿ ਰਹੇ ਕਿ ਆਪਕੇ ਲਈ ਪ੍ਰਾਊਡ ਵਾਲੀ ਬਾਤ ਹੋ ਗਈ। ਔਰ ਉਹਨਾਂ ਦੇ ਬੱਚੇ ਵੀ ਕਿਤੇ ਨਾ ਕਿਤੇ ਸਟੱਡੀ ਤਾਂ ਕਰਦੇ ਹੀ ਹੋਣੇ ਆ, ਉਹਨਾਂ ਦੇ ਬੱਚੇ ਵੀ ਕਿਸੇ ਨਾ ਕਿਤੇ ਕਾਲਜ ਯੂਨੀਵਰਸਿਟੀ ਜਾਂ ਸਕੂਲ ਦੇ ਵਿੱਚ ਡੈਫੀਨੇਟਲੀ ਪੜ੍ਹਦੇ ਹੋਣੇ ਆ। ਪਰ ਮੈਂ ਤਾਂ ਇਹ ਸਮਝਦਾ ਕਿ ਪੁਲਿਸ ਵਾਲਿਆਂ ਦਾ ਵੀ ਉੱਥੇ ਹੱਕ ਨਹੀਂ ਚੱਲ ਸਕਦਾ ਨਾ, ਕੀ ਪਤਾ ਪੁਲਿਸ ਵਾਲੇ ਚਾਹੁੰਦੇ ਹੋਣ ਉੱਥੇ ਕਿ ਅਸੀਂ ਇਹ ਨਾ ਕਰੀਏ, ਪਰ ਜਿਹੜੇ ਤੁਹਾਨੂੰ ਹੁਕਮ ਮਿਲ ਜਾਂਦੇ ਆ, ਜਿਹੜੇ ਆਰਡਰ ਆ ਜਾਂਦੇ ਆ, ਉਸ ਨੂੰ ਫਿਰ ਪਾਲਣ ਕਰਨਾ ਪੈਂਦਾ, ਉਹਨਾਂ ਦੀ ਅੱਗੋਂ ਜਵਾਬ ਆ ਜਾਂਦੀ ਹੈ। ਪਰ ਕੀ ਮੈਂ ਤਾਂ ਇੱਕ ਗੱਲ ਸੋਚ ਰਿਹਾ ਸੀ, ਸ਼ਾਇਦ ਪੁਲਿਸ ਵਾਲੇ ਵੀ ਅਸੀਂ ਨੂੰ ਨਾ ਚਾਹੁੰਦੇ ਹੋਣ ਕਿ ਅਸੀਂ ਆ ਬੱਚਿਆਂ ਦੇ ਉੱਤੇ ਇਸ ਤਰ੍ਹਾਂ ਦਾ ਕਹਿ ਰਟਾਈਏ, ਪਰ ਗੱਲ ਇਹ ਹੈ ਕਿ ਜਿਹੜੀਆਂ ਉਹਨਾਂ ਦੀ ਜੋਬ ਆ ਜਾਂ ਪਿੱਛੋਂ ਜਦੋਂ ਆਰਡਰ ਆ ਗਏ, ਸੀਨੀਅਰ ਆਫਿਸਰ ਦੇ ਆਰਡਰ ਆ ਗਏ, ਉਹਨਾਂ ਨੂੰ ਫਿਰ ਆਰਡਰ ਫੋਲੋ ਅਪ ਕਰਨੇ ਵੀ ਪੈਂਦੇ ਆ। ਪਰ ਐਨੀਵੇ ਅਸੀਂ ਤਾਂ ਸਿਰਫ ਪ੍ਰੇਅਰ ਹੀ ਕਰ ਸਕਦੇ ਹਾਂ ਜੀ ਕਿ ਇਸ ਤਰ੍ਹਾਂ ਦੇ ਜਿਹੜੇ ਕੰਮ ਆ ਉਹ, ਕਿਉਂਕਿ ਅਸੀਂ ਇੰਡੀਆ ਦੇ ਬੋਰਨ ਆ, ਸਾਨੂੰ ਤਕਲੀਫ ਹੁੰਦੀ ਹੈ ਜਦੋਂ ਅਸੀਂ ਇੰਡੀਆ ਦੀ ਕੋਈ ਇਸ ਤਰ੍ਹਾਂ ਦੀ ਗੱਲ ਸੁਣਦੇ ਹਾਂ, ਅਤੇ ਇਹ ਹੋਣੀਆਂ ਨਹੀਂ ਚਾਹੀਦੀਆਂ ਗੱਲਾਂ ਚੀਜ਼ਾਂ। ਗੱਲ ਖਤਮ। ਇਸ ਤੋਂ ਉੱਪਰ ਮੈਂ ਹੋਰ ਕੁਛ ਨਹੀਂ, ਕੋਈ ਗੱਲ ਨਹੀਂ ਕਰ ਸਕਦਾ, ਨਾ ਮੈਂ ਟਾਕ ਸ਼ੋਅ ਕਰ ਸਕਦਾ ਆਪਣਾ, ਕਿਉਂਕਿ ਇਹ ਵਿਸ਼ਾ ਨਹੀਂ ਹੈ ਰੇਡੀਓ ਦਾ, ਪੋਲੀਟੀਕਲ ਗੱਲਾਂ ਨਹੀਂ ਮੈਂ ਕਰਦਾ ਇੱਥੇ ਜ਼ਿਆਦੀਆਂ। ਐਨੀਵੇ ਪੱਡਾ ਸਾਹਿਬ ਕੀ ਹਾਲ ਚਾਲ ਆ?
1: ਮੈਂ ਠੀਕ ਹਾਂ ਜੀ। ਪਹਿਲਾਂ ਤਾਂ ਮੇਰੇ ਤੁਹਾਨੂੰ ਅਤੇ ਸਾਰੇ ਸੋਤੇ ਨੇ ਆਪਣੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਅੱਜ ਗੀਤ ਸੰਗੀਤ ਥੋੜ੍ਹਾ ਜਿਹਾ ਉਹ ਰੱਖੀਏ, ਥੋੜ੍ਹਾ ਜਿਹਾ ਲਾਈਟ ਜਿਹਾ ਮੂਡ ਵਾਲਾ।
1: ਬਿਲਕੁਲ ਸਰ ਜੀ,
0: ਕਿਉਂਕਿ ਮੌਸਮ ਬਾਅਦ ਇੱਦਾਂ ਦਾ, ਅੱਜ ਮੌਸਮ ਬਹੁਤ ਆਸ਼ਿਕਾਨਾ ਹੈ, बहुत प्यार करने वाला मौसम है, बहुत मोहब्बत करने वाला मौसम है, एक दूसरे के साथ संग संग रहने का मौसम है।
1: क्या बात है,
0: एक देखे नवी गल करी, संग संग रहने का मौसम है। चलो एनीवे प्रोग्राम पंजाबी विरसा दे सुन रहे हैं 905-673-3337 तुहाड़ियां मेरियां गल्लां बातां भी हो सकदियां, पर कोई गल नहीं, आपां जिंदगी दे विच सानू तकलीफ जरूर हुंदी है क्योंकि वी आर बैक फ्रॉम इंडिया, ते इस करके सानू वो चीजां नू थोड़ा जिहा कितना कितें ख्याल रखना पैंदा है, पर तुहाडे नाल गल्लां बातां करनियां थोड़ा आपां छड्ड देणियां वीर मेरियो, तुहाडे नाल रोज उदां ही गल्लां करनियां आपां, साडा कित्थे आ बीबा बॉय बलविंदर जी भाजी साढ़े चंबे वाली सरकार और इस नाल वाली नैगरा फॉल वाले साढ़े वीर साढ़े इस नाल वाली परे बफलो वाले वीर साढ़े होर जिहड़े साढ़े इधरों बैरी वाले साढ़े भाजी यानी जिहड़े सानूं एवरीडे फतेह सांझी करदे आ, वह फतेह सांझी तो आपां करनी करनी है, ए शो मस्ट गो ऑन। ये दुनिया च किन्ने लोग आए, दुनिया च दुनिया छड्ड के चले गए दुनिया च विच, और ये शो तो चलते रहिंदे आ, काम कार दुनिया दे नहीं कदी बंद होंदे।
2: बिल्कुल,
0: किन्ने पीर पैगंबर ऋषि मुनि आए दुनिया नूं, ओह छड्ड के चले गए, किते किहड़ा बंद हो गई धरती ते लोग उद्दे तुरे फिरदे, उस तों ज्यादा दुनिया ही हो गई अगे नालों। हैलो
3: सत श्री अकाल जी, बलविंदर बोलदा
0: जी। जी बलविंदर जी, की हाल आ?
3: बहुत वधिया भाई, बहुत वधिया।
0: ਤੇ ਚੱਕਰ ਬਾਜੀ ਇਹ ਆ ਕਿ ਹੁਣ ਆਪਾਂ ਕਿੱਦਾਂ ਕੀਤਾ ਜਾਵੇ ਜਿਹੜਾ ਆਪਾਂ ਗੱਲਬਾਤ ਕਰ ਰਹੇ ਹਾਂ।
3: ਬਾਜੀ ਪਿਆਰ ਦੇ ਗੀਤ ਕੋਈ ਲਾ ਲਓ ਜੀ, ਅੱਜ ਥੋੜੀ ਚਵਾਇਸ
0: ਆ। ਅੱਛਾ,
3: ਬਹੁਤ ਵਧੀਆ।
0: 17 ਸਾਲਾਂ ਤੁਸੀਂ ਹੋ ਗਏ ਆ ਪਿਆਰ ਦੇ ਗੀਤ ਸੁਣਦੇ, ਹਲੇ ਤੁਸੀਂ ਤੱਤੇ ਆ।
3: ਗੱਲ ਆਪਾਂ ਪਤਾ ਬਾਜੀ, ਆਪਾਂ ਹੋਰ ਟੰਗ ਦੇ ਬੰਦੇ ਆ ਜੀ।
0: ਕਿਹੜੇ ਢੰਗ ਦੇ, ਤੁਹਾਡੇ ਚ ਟੰਗ ਕਿਹੜਾ ਬੜਿਆ ਨਵਾਂ ਦੱਸੋ
3: ਜੀ। ਬਾਜੀ ਆਪਾਂ ਤਾਂ ਹਾਂ ਪਿਆਰ ਦੇ ਭੁੱਖੇ, ਕੋਈ ਛੋਟਾ ਵੱਡਾ ਹੋਏ ਓਦਾਂ ਨੇਚਰ ਆ, ਖੁਸ਼ ਰਹਿਣੇ ਬਸ।
0: ਅੱਛਾ,
3: ਆਪਣਾ ਵਧੀਆ
0: ਪਿਆਰ ਦੇ ਭੁੱਖੇ ਆ ਤੁਸੀਂ? ਹੈ
3: ਪਿਆਰ ਦੇ ਭੁੱਖੇ, ਚਾਹੇ ਛੋਟਾ ਵੱਡਾ,
0: ਸਕੂਨ ਆਰਾਮ ਔਰ ਤੁਹਾਡੇ ਦਿਮਾਗ ਨੂੰ ਥੋੜਾ ਰਿਲੈਕਸ ਦੇ ਸਕੇ। ਜਿਸ ਵੇਲੇ ਤੁਸੀਂ ਪੰਜਾਬੀ ਵਿਰਸਾ ਰੇਡੀਓ ਸੁਣਨਾ ਨਾ, ਇਹ ਟੈਨਸ਼ਨ ਵਾਲਾ ਰੇਡੀਓ ਨੀ ਹੈ, ਕਿਉਂ ਬੜਾ ਸਾਹਿਬ?
1: ਬਿਲਕੁਲ,
0: ਇਹ ਤਾਂ ਜਿਵੇਂ ਹੁਣ ਕਹਿੰਦੇ ਪਿਆਰ ਵਾਲਾ ਗੀਤ, ਦੇਖ ਕਿਵੇਂ ਦਿਵਾਨੇ ਹੋਏ ਫਿਰਦੇ, 17-75 ਸਾਲਾਂ ਦੇ ਹੋ ਗਏ ਹਾਲੇ ਵੀ ਇਹ ਤੱਤੇ ਜੇ ਫਿਰਦੇ ਆ। 905-673-3337 ਸਟੂਡੀਓ ਦਾ ਨੰਬਰ ਆ, 905-673-3337 ਦੇ ਤੁਹਾਡੀ ਮੇਰੀ ਗੱਲ ਹੋ ਸਕਦੀ ਹੈ। ਕਈ ਵਾਰੀ ਸਾਡੀਆਂ ਬਹੁਤ ਫੈਮਿਲੀਜ਼ ਸੁਣ ਰਹੀਆਂ, ਕੋਈ ਗੱਡੀ ਜਾ ਰਹੇ ਆ, ਕੋਈ ਨੈਗਰਾ ਫਾਲ ਤੋਂ ਆ ਰਿਹਾ, ਕੋਈ ਨੈਗਰਾ ਫਾਲ ਜਾ ਰਿਹਾ, ਕੋਈ ਮਾਰਕਮ ਸਕਾਰਬੋ, ਕੋਈ ਇਧਰੋਂ ਸੱਜੇ ਖੱਬੇ ਇੱਧਰ ਹੈਮਿਲਟਨ ਵਾਲੀ ਸਾਈਡ ਜਾ ਰਿਹਾ, ਕੋਈ ਓਕਵਿਲ ਤੋਂ ਆ ਰਿਹਾ ਜਾ ਰਿਹਾ, ਕੋਈ ਮਿਸੀਸਾਗਾ ਦੀ ਗੱਡੀ ਚਲਾ ਰਿਹਾ, ਕੋਈ ਬ੍ਰੈਂਪਟਨ ਗੱਡੀ ਚਲਾ ਰਿਹਾ, ਕੋਈ ਬਲੂ ਮਾਉਂਟੇਨ ਵੀ ਗੱਡੀ ਕੋਈ ਚਲਾ ਕੇ ਜਾ ਰਹੇ ਹੋਣੇ ਆ, ਉੱਧਰ ਵੀ ਘੁੰਮਣ ਫਿਰਨ ਸੰਗਤਾਂ ਜਾ ਰਹੀ ਹੋਣੀ ਆ ਕਈ, ਕਿਉਂ ਜੀ? ਕਿਉਂਕਿ ਮੌਸਮ ਇੱਧਰ ਅੱਜ ਤੁਰਨ ਫਿਰਨ ਵਾਲਾ ਮੌਸਮ ਵੀ ਹੈ, ਤੇ ਜਾਓ ਇੰਜੋਏ ਕਰੋ। 905-673-3337 ਬੀਬਾ ਬੋਆਏ ਜੀ ਕਿੱਥੇ ਆ? 905-673-3337 ਸਟੂਡੀਓ ਦਾ ਨੰਬਰ ਆ। ਐਚ ਕੇ ਮੂਵਰਸ ਵਾਲਿਆਂ ਦਾ ਮੈਂ ਨੰਬਰ ਤੁਹਾਨੂੰ ਇੱਕ ਵਾਰੀ ਫਿਰ ਦੇ ਦੇਣਾ, 416-524-6004 ਤੇ ਕਾਲ ਕੀਤੀ ਜਾ ਸਕਦੀ ਹੈ, ਔਰ ਤੁਸੀਂ ਕਿਸੇ ਵੀ ਤਰ੍ਹਾਂ ਦੀਆਂ ਗੱਡੀਆਂ ਵੈਨਕੂਵਰ, ਕੈਲਗਰੀ, ਐਡਮਿੰਟਨ ਤੋਂ ਮੂਵ ਕਰਾਉਣੀਆਂ ਇੱਥੇ ਆ ਜਾਣਗੀਆਂ ਤੁਹਾਡੇ, ਜੇ ਇੱਥੋਂ ਗੱਡੀਆਂ ਉੱਧਰ ਨੂੰ ਭੇਜਣੀਆਂ ਤੇ ਫਿਰ ਵੀ ਭੇਜ ਦਿਓ। 416-524-6004 ਤੇ ਕਾਲ ਕੀਤੀ ਜਾ ਸਕਦੀ ਹੈ। ਕਿਸੇ ਨੇ ਆਪਣਾ ਸਮਾਨ ਮੂਵ ਕਰਾਉਣਾ, ਇੱਥੋਂ ਵੈਨਕੂਵਰ ਜਾ ਰਿਹਾ ਸਮਾਨ ਮੂਵ ਹੋ ਜਾਏਗਾ, ਉੱਧਰੋਂ ਇੱਧਰ ਆਉਣਾ ਸਮਾਨ ਮੂਵ ਹੋ ਜਾਏਗਾ, 416-524-6004 ਤੇ ਕਾਲ ਕੀਤੀ ਜਾ ਸਕਦੀ ਹੈ, ਐਚ ਕੇ ਮੂਵਰਸ ਵਾਲਿਆਂ ਨੂੰ ਕਾਲ ਕੀਤੀ ਜਾ ਸਕਦੀ ਹੈ। ਪਟਾ ਸਾਹਿਬ, ਤੁਹਾਨੂੰ ਕੋਈ ਮੈਂ ਪਤਾ ਪੁੱਛਿਆ ਨਹੀਂ ਜ਼ਿੰਦਗੀ 'ਚ, ਤੁਹਾਨੂੂੰ ਕਿਹੜਾ ਗਾਣਾ ਕੋਈ ਪਸੰਦ ਹੈ ਕੋਈ?
1: ਸਰ ਜੀ, ਤੁਸੀਂ ਮਤਲਬ ਮੈਂ ਜ਼ਿਆਦਾ ਸੁਣਦਾ ਹੁੰਦਾ ਪੰਜਾਬੀ ਗਾਣੇ, ਪਰ ਮੈਂ ਜ਼ਿਆਦਾ ਹਿੰਦੀ ਕਾਫੀ ਲਾਈਕ ਕਰਦਾ ਵੈਸੇ।
0: ਹਿੰਦੀ ਸੁਣਦੇ ਜ਼ਿਆਦਾ?
1: ਹਾਂਜੀ।
0: ਅੱਜ ਚੰਬੇ ਵਾਲੀ ਸਰਕਾਰ ਹੈ ਨਹੀਂ ਸਰ, ਆਈ ਪਤਾ ਨਹੀਂ ਕਿੱਥੇ ਬਿਜ਼ੀ ਹੋਣੇ ਕਿਤੇ ਸਾਡੇ ਭਾਜੀਆਂ ਨੇ। ਹਿੰਦੀ ਦਾ ਗੀਤ ਹੈ ਤੁਹਾਡੇ ਵਾਸਤੇ, ਲਾਉਂਦੇ ਹਾਂ ਇੱਕ, ਹੈ ਨਾ,
1: ਅਤੇ
0: ਤੁਹਾਨੂੰ ਸੁਣਾਉਂਦੇ ਹਾਂ, ਹਿੰਦੀ ਦਾ ਗੀਤ ਬਹੁਤ ਵਧੀਆ। ਉਸ ਤੋਂ ਪਹਿਲਾਂ ਹੰਸ ਰਾਜ ਹੰਸ ਆਪਣੇ ਸ਼ਹਿਰ ਦੇ ਵਿੱਚ ਆ ਰਿਹਾ ਵੇ 17 September ਨੂੰ, ਔਰ ਫਰਾਈਡੇ ਦਾ ਦਿਨ ਬੰਦਾ ਹੈ ਤੁਹਾਡੇ ਵਾਸਤੇ, ਔਰ ਤੁਸੀਂ ਸਾਰਿਆਂ ਦੇ ਟਿਕਟਾਂ ticketmaster.ca ਤੋਂ ਲੈ ਸਕਦੇ ਹੋ ਟਿਕਟਾਂ, ਔਰ ਇਹ ਸ਼ੋਅ ਬਹੁਤ ਜਲਦੀ ਸੋਲਡ ਆਊਟ ਹੋ ਜਾਏਗਾ। ਮੈਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਹਾਲੇ ਮੈਂ ਆਪਣੇ ਸਪੋਂਸਰ ਦੀਆਂ ਟਿਕਟਾਂ ਕੱਢੀਆਂ ਨਹੀਂ ਵਿੱਚੋਂ, ਜਿਸ ਵੇਲੇ ਟਿਕਟਾਂ ਨਿਕਲ ਗਈਆਂ ਤੇ ਅੱਧਾ ਖਾਲੀ ਹੋ ਜਾਣਾ, ਤੇ ਫਿਰ ਤੁਸੀਂ ਭੱਜ ਭੱਜ ਕਰ ਲੈਣੀਆਂ ਜਲਦੀ ਜਲਦੀ ਵੀ ਹਰਜੀਤ ਜੀ ਆਹ ਟਿਕਟਾਂ ਹੁਣ ਨਿਕਲ ਗਈਆਂ, ਸਾਨੂੰ ਆਹ ਟਿਕਟ ਚਾਹੀਦੀ ਸੀ। ਹੁਣ ਤੁਹਾਡੇ ਕੋਲ ਚੋਇਸ ਹੈ, ticketmaster.ca ਤੇ ਜਾ ਕੇ ਤੁਸੀਂ ਆਪਣੀਆਂ ਟਿਕਟਾਂ ਜਿਹੜੀਆਂ ਕਿ ਰਾਖਵੀਆਂ ਕਰ ਸਕਦੇ ਹਾਂ। ਨੰਬਰ ਤੁਹਾਡੇ ਸਾਰਿਆਂ ਕੋਲ ਹੈਗਾ ਹੀ ਹੈ ਮੇਰਾ, ਜੇ ਕਿਸੇ ਨੇ ਸਪੋਂਸਰਸ਼ਿਪ ਲੈਣੀ ਹੋਵੇ, ਦੇਣੀ ਹੋਵੇ, ਤਾਂ ਉਹ ਵੀ ਮੈਨੂੰ ਕਾਲ ਕਰ ਸਕਦੇ ਆ 6474481000, 6474481000 ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਆ। ਜਿਨ੍ਹਾਂ ਨੇ ਹੰਸ ਰਾਜ ਹੰਸ ਦੇ ਨਾਲ ਡਿਨਰ ਕਰਨਾ ਹੋਵੇ, ਕੋਈ ਫੋਟੋ ਸ਼ੋਟੋ ਖਿਚਾਉਣੀ ਹੋਵੇ, ਉਹ ਮੈਨੂੰ ਕਾਲ ਕਰ ਸਕਦੇ ਆ, ਠੀਕ ਹੈ ਨਾ? ਨੰਬਰ ਤੁਹਾਡੇ ਸਾਰਿਆਂ ਕੋਲ ਮੇਰਾ ਹੈ। ਹੈਲੋ
4: ਜੀ, ਵੀਰ ਜੀ, ਕੀ ਹਾਲ ਜੀ?
0: ਜੀ ਜਨਾਬ, ਕੀ ਹਾਲ ਚਾਲ, ਠੀਕ ਹੋ?
2: ਵੀਰ ਜੀ ਜਿੱਥੇ ਮੈਂ ਠੀਕ ਹਾਂ ਜੀ, ਜਿੱਥੇ ਵੀ ਭਾਜੀ ਜ਼ੁਲਮ ਹੁੰਦਾ ਨਾ ਤੇ ਇੰਨੀ ਕੁ ਜਿੰਨੀ ਕੁ ਤੁਸੀਂ ਆਵਾਜ਼ ਚੁੱਕੀ ਹੈ ਨਾ, ਇਹ ਤੁਹਾਡਾ ਤੇ ਸਾਡਾ ਬੀਇੰਗ ਹਿਊਮਨ ਬੀਇੰਗ ਫਰਜ਼ ਬਣਦਾ, ਤੇ ਫਿਰ ਪ੍ਰੋਗਰਾਮ ਵੀ ਜ਼ਾਹਿਰ ਆ ਕੇ ਲੋਕੀ ਸੁਣਦੇ ਨੇ, ਤੇ ਇਹ ਜਦੋਂ ਤੱਕ ਗੰਦਾ ਅੰਡਾ ਅਮੈਰੀਕਾ ਚ ਬੈਠਾ ਪੂਰੀ ਦੁਨੀਆਂ ਚ ਪ੍ਰੋਬਲਮ ਹੋਣੇ ਹੀ ਹੋਣੇ ਨੇ, ਤੇ ਇਹ ਵੀ ਉਸੇ ਸਿਲਸਿਲੇ ਦੀ ਕੜੀ ਆ। ਜ਼ਾਲਮ ਜਿੱਥੇ ਵੀ ਹੈ ਨਾ, ਅਖੀਰ ਉਹਨੇ ਖਤਮ ਹੋਣਾ ਹੀ ਹੋਣਾ, ਤੇ ਹੱਕ ਨੇ ਇਨਸ਼ਾਲਾ ਪਤਾ ਹੋਣੀ ਹੈ। ਤੇ ਉਹ ਸਿਲਸਿਲੇ ਗਾਣਾ ਇੱਕ
0: ਸਿਲਸਿਲੇ
2: ਫਿਲਮ ਦਾ ਇੱਕ ਗਾਣਾ, ਦੇਖਾ ਇੱਕ ਖਾਬ ਤੋਂ ਜੇ ਸਿਲਸਿਲੇ ਬਣੇ, ਤੁਸੀਂ ਨਾਲ ਨਾਲ ਵੇਚਿਆ ਵੀ ਕਹਿਣਾ ਹਾਏ ਉਹ ਮੇਰੇ ਰੱਬਾ ਤੇ ਮਜ਼ਾ ਆ ਗਿਆ।
0: ਦੇਖੋ ਉਹ ਤਾਂ ਫਿਰ ਮੇਰਾ ਜਿਹਦੇ ਕਰਕੇ ਤੁਸੀਂ ਸੁਣਦੇ ਆ ਪ੍ਰੋਗਰਾਮ, ਫਿਰ ਤਾਂ ਉਹ ਤਾਂ ਤੁਹਾਨੂੰ ਫਿਰ ਚੀਜ਼ ਵਿੱਚ ਡਾਇਲੋਗ ਮੈਂ ਆਪਣਾ ਮਾਰ ਨਹੀਂ ਹੁੰਦਾ ਨਾ।
2: ਬੜਾ ਲਾਈਟ ਪ੍ਰੋਗਰਾਮ।
0: ਗਾਣਾ ਮੈਨੂੰ ਦੁਬਾਰਾ ਦੱਸੋ, ਕਿਹੜਾ ਗਾਣਾ ਸੀ?
2: ਦੇਖਾ ਇੱਕ ਖਾਬ ਤੋਂ ਜੇ ਸਿਲਸਿਲੇ।
0: ਤੁਹਾਡੀ ਆਵਾਜ਼ ਬੜੀ ਸੋਹਣੀ ਹੈ, ਮੈਨੂੰ ਜਿਹੜਾ ਗਾ ਕੇ ਸੁਣਾਓਗੇ ਥੋੜਾ ਜਿਹਾ?
2: ਮੈਂ
0: ਥੋੜਾ ਜਿਹਾ ਪਹਿਲਾਂ ਜਿਹਾ ਜਿਵੇਂ ਕਲਾਕਾਰ ਨਹੀਂ ਕਰਦੇ, ਥੋੜਾ ਜਿਹਾ ਕਲਾਕਾਰ ਐਵੇਂ
2: ਨਹੀਂ, ਐਵੇਂ ਨਹੀਂ, ਮਜ਼ਾਕ ਬਣਾਉਂਦਾ।
0: ਨਹੀਂ ਨਹੀਂ ਦੇਖੋ ਵੀਰ ਮੇਰੇ ਏਦਾਂ ਨਹੀਂ, ਦੇਖੋ ਮੈਂ ਸੋਰੀ ਟੂ ਸੇ, ਮੈਂ ਏਦਾਂ ਕਿਸੇ ਦਾ ਮਜ਼ਾਕ ਨਹੀਂ, ਐਵੇਂ ਨਹੀਂ ਮੈਂ ਕਿਸੇ ਦਾ ਕਰ ਸਕਦਾ, ਤੁਸੀਂ ਮੇਰੇ ਵੀਰ ਹੋ, ਪਲੀਜ਼ ਸੁਣਾਓ ਮੈਨੂੰ। ਚਲ ਦੁਬਾਰਾ ਆਉਣ ਦਿਓ,
2: ਮੈਂ
0: ਸੁਣਨਾ ਅੱਜ ਹੀ ਹੈ ਤੁਹਾਡੇ ਕੋਲ। ਦੇਖੋ ਇਹ ਤਾਂ ਗੱਲ ਗਲਤ ਹੈ ਭਾਜੀ, ਹੈ ਨਾ? ਉਹਨਾਂ ਦਾ ਚਲੋ ਟਰਾਈ, ਆ ਜਾਓ ਆ ਜਾਓ, ਲੈ ਭਾਜੀ ਕੱਟੀ ਗਏ, ਚੰਗਾ ਕੀਤਾ ਐਵੇਂ ਰੋਕਿਆ ਵਿੱਚੋਂ, ਨਹੀਂ ਤਾਂ ਭਾਜੀ ਨੇ ਸੁਣਾ ਜਾਣਾ ਸੀ। ਉਹ ਯਾਰ ਪਾਕਿਸਤਾਨ ਵਾਲੇ ਤਾਂ ਇੰਨੇ ਸ਼ੇਰੋ ਸ਼ਾਇਰੀ ਸੁਣਾਉਂਦੇ ਹੁੰਦੇ, ਤੁਸੀਂ ਤਾਂ ਵਿੱਚ ਹੀ ਕੱਟ ਕੇ ਚਲੇ ਗਏ। ਚਲੋ ਕੋਈ ਗੱਲ ਨਹੀਂ, ਦੁਬਾਰਾ ਕਰ ਲਿਓ ਫੋਨ 905-673-3337। ਭਾਜੀ ਇਹਨਾਂ ਨੇ ਫਰਮਾਇਸ਼ ਕੀਤੀ ਹੈ ਗਾਣੇ ਦੀ, ਕਿਉਂ ਜੀ ਬੜਾ ਸਫ਼ਰਾ ਹੀ ਲਾ ਦੀ ਆਪਾਂ। ਇਸ ਗੀਤ ਨੂੰ ਸਪੈਸ਼ਲ ਤੌਰ ਤੇ ਸਾਡੇ ਬਹੁਤ ਹੀ ਪਿਆਰ ਵਾਲੇ ਆ ਸੁਰਜੀਤ ਸਿੰਘ ਪੱਡਾ ਸਾਹਿਬ ਨੂੰ ਕਹਿੰਦੇ ਹਿੰਦੀ ਗੀਤ ਬੜੇ ਪਸੰਦ ਹੈ, ਔਰ ਹਿੰਦੀ ਗੀਤ ਤੁਹਾਡੇ ਵਾਸਤੇ ਸਵੇਰੇ ਸਵੇਰੇ ਮੈਂ ਪਲੇ ਕਰ ਰਿਹਾ। ਔਰ ਸਫ਼ਰ ਤੇ ਜਾ ਰਹੇ ਹੁੰਦੇ ਬੰਦੇ ਕਈ ਵਾਰੀ ਨਾ ਸਫ਼ਰ ਜਲਦੀ ਕਵਰ ਹੋ ਜਾਂਦਾ, ਈਜ਼ੀ ਕਵਰ ਹੋ ਜਾਂਦਾ, ਫਿਰ ਗੱਲਾਂ ਬਾਤਾਂ ਜਿੱਥੇ ਹੁੰਦੀਆਂ ਹੁੰਦੀਆਂ, ਜੇ ਕਿਤੇ ਚਾਰ ਬੀਬੀਆਂ ਇਕੱਠੀਆਂ ਬੈਠੀਆਂ ਫਿਰ ਤਾਂ ਪਤਾ ਲੱਗਦਾ ਬੰਦਾ ਅਮਰੀਕਾ ਪਹੁੰਚ ਜਾਂਦਾ, ਠੀਕ ਹੈ ਨਾ? 905-673-3337 ਸਟੂਡੀਓ ਦਾ ਨੰਬਰ ਆ। ਲਓ ਜੀ ਸਿਲਸਿਲਾ ਮੂਵੀ ਦਾ ਗੀਤ ਹੈ, ਰੇਖਾ ਕਿੰਨੀ ਸੋਹਣੀ ਹੁੰਦੀ ਸੀ ਉਦਾਂ ਨਾ ਪੱਟਾ
1: ਸਾਹਿਬ,
0: ਇਹ ਤੁਹਾਡੇ ਸਮੇਂ ਦੀ ਆ ਰੇਖਾ ਨਾ?
1: ਯਾਰ ਤੁਸੀਂ ਵੀ ਸਾਡੇ ਸਮੇਂ ਦੇ।
0: ਨਹੀਂ ਮੈਂ ਤੁਹਾਡੇ ਥੋੜਾ ਜਿਹਾ ਹਲੇ ਪਿੱਛੇ ਆ, ਇੰਨੀ ਨਹੀਂ ਮੈਂ ਅੱਗੇ ਪਹੁੰਚਿਆ ਤੁਹਾਡੇ,
1: ਠੀਕ ਹੈ?
0: ਪਰ ਇਹ ਗੱਲ ਆ ਰੇਖਾ, ਇਹ ਕਮਾਲ ਦੀ ਗੱਲ ਆ, ਰੇਖਾ ਦੀ ਮੂਵੀ ਚੱਲੀ ਬੜੀ ਸੀ ਹੈ ਨਾ?
1: ਹਾਂਜੀ।
0: ਇਹ ਕਿਹੜੇ ਸਾਲ ਚ ਆਈ ਸੀ ਪਤਾ ਤੁਹਾਨੂੰ ਅੱਡਾ ਸਾਹਿਬ? ਨਹੀਂ
1: ਮੈਂ ਸੱਚੀ ਨਹੀਂ
0: ਯਾਦ ਨਹੀਂ ਕਿਹੜੇ ਈਅਰ ਚ ਆਈ ਵੀ ਗੀਤ, ਕਿਸੇ ਨੂੰ ਯਾਦ ਆ ਮੂਵੀ ਕਿਹੜੇ?

0: I really love it. Hello. Hello. Lord ji. Hello, Chakko ji. Hello. Eh, hello. Butter main kharab karke hatu hun. Hello.
1: Can you hear me?
0: Hello ji, bolo ji.
1: Ji ji ji ji ji. Tuhanda program karan da style bilkul different hai aam lokan ton aur bahut acha hai. ਅੱਛਾ ਲੱਗਦਾ ਤੁਹਾਡਾ ਪ੍ਰੋਗਰਾਮ.
0: ਚੱਕਰ ਪਤਾ ਕੀ ਹੈ ਜੀ, ਮੇਰਾ ਉਸਤਾਦ ਹੀ ਕੋਈ ਨੀ, ਮੈਂ ਕੱਲਾ ਹੀ ਆਪਣਾ ਪ੍ਰੋਗਰਾਮ ਬਣਾ ਲਿਆ ਸਟਾਈਲ ਦਾ.
1: ਦੈਟਸ ਵੈਰੀ ਨਾਈਸ ਸੇਇੰਗ.
0: ਮੈਂ ਕਿਸੇ ਕੋ ਸਿੱਖਿਆ ਹੀ ਨਹੀਂ ਪ੍ਰੋਗਰਾਮ ਕਿਵੇਂ ਕਰਨਾ. ਪਹਿਲੇ ਦਿਨ ਆ ਕੇ ਬਹਿ ਗਿਆ ਸੀ, ਆ ਕੇ ਉੱਤੇ ਆਰਾਮ ਨਾਲ ਬੋਰਡ ਦੇ ਉੱਤੇ ਆ ਗਏ.
1: ਅੱਛਾ ਅੱਛਾ ਡਿਫਰੈਂਟ ਸਟਾਈਲ ਐਂਡ ਇਟ ਸੂਟਸ ਯੂ ਵੈਰੀ ਵੈਲ.
0: ਥੈਂਕ ਯੂ ਸਰ, ਸੋ ਨਾਈਸ ਆਫ ਯੂ. ਥੈਂਕ ਯੂ ਵੈਰੀ ਮਚ ਫੋਰ ਯੂਰ ਕਾਲ. ਲਓ ਜੀ ਪਟਾ ਸਰ, ਦੱਸੋ ਅੱਜ ਕਿਹਦੇ ਬਾਰੇ ਗੱਲਬਾਤ ਕਰਨੀ ਆ? ਆਪਾਂ ਕਿਹਦੇ ਇੱਧਰ ਹੀ ਨਾ ਸਿਲਸਿਲਾ ਮੂਵੀ ਨਾ ਗਵਾਚ ਗਏ ਨੇ. ਅਗਲੇ ਤਾਂ ਪੈਸੇ ਪੂਏ ਬਹੁਤ ਬਣਾ ਕੇ ਬੈਠੇ, ਜਿੱਥੇ ਮੈਂ ਇਹਨਾਂ ਦੀ ਕੋਠੀ ਦੇਖਿਆ ਸੀ ਰੇਖਾ ਦੀ ਹੁਣੇ ਜਦੋਂ ਬੰਬਈ ਗਿਆ ਸੀ ਮੈਂ. ਮੈਂ ਕਿਹਾ ਸੀ ਅੰਦਰ ਵਾੜ ਲਓ, ਸਾਨੂੰ ਮਾੜਾ ਹਿੰਦੀ ਕੰਮ ਮਿਲੀ. ਕਹਿੰਦੇ ਨਾ ਭਾਈ, ਇੱਦਾਂ ਤੁਸੀਂ ਅੰਦਰ ਜਾਣ ਦੇਣਾ, ਵੀ ਤੁਹਾਨੂੰ ਅਪੁਆਇੰਟਮੈਂਟ ਬਣਾਓ, ਤੁਸੀਂ ਫਿਰ ਜਾਣ ਦਿਆਂਗੇ ਇੱਦਾਂ. ਰੇਖਾ ਦੀ ਜਿਹੜੀ ਕੋਠੀ ਮੇਨ ਰੋਡ 'ਤੇ ਹੈ, ਬੜੀ ਮਹਿੰਗੀ ਹੈ ਬੰਗਲਾ. ਉਹ ਅਸੀਂ ਸ਼ਾਹਰੁਖ ਖਾਨ ਦਾ ਬੰਗਲਾ ਦੇਖਿਆ, ਸਲਮਾਨ ਖਾਨ ਦਾ ਦੇਖਿਆ. ਤੇ ਸਲਮਾਨ ਖਾਨ ਦਾ ਜਿਹੜਾ ਬੰਗਲਾ ਹੈਗਾ ਨਾ, ਉਹ ਥੱਲੇ ਉਹਦੇ ਦੁਕਾਨ ਵੀ ਹੈਗੀ ਇੱਕ.
2: ਠੀਕ ਆ.
0: ਤੇ ਮੈਂ ਤਾਂ ਕਿਹਾ ਚਲੋ ਚਾਹ ਚੂ ਪੀ ਜਾਣੇ ਜਾ ਕੇ ਉੱਥੇ ਜਾ ਕੇ, ਸ਼ਾਇਦ ਇਸੇ ਬਾਰੇ ਸਲਮਾਨ ਖਾਨ ਥੱਲੇ ਵੀ ਆ ਜਾਣ. ਪਰ ਸਲਮਾਨ ਖਾਨ ਦਾ ਆਪਾਂ ਸ਼ੋਅ, ਸਲਮਾਨ ਖਾਨ ਨੂੰ ਆਪਣਾ ਪਤਾ ਸੀ ਵੈਸੇ, ਇੰਨੀ ਗੱਲ ਪੱਕੀ ਹੈ. ਚਲੋ ਇਹਦੇ ਬਾਰੇ ਗੱਲਬਾਤ ਵੀ ਚੱਲਦੀਆਂ ਰਹਿਣਗੀਆਂ. ਔਰ ਪਟਾ ਸਾਹਿਬ, ਸਭ ਤੋਂ ਪਹਿਲਾਂ ਕਿਹੜੀ ਗੱਲਬਾਤ ਕਰਾਂਗੇ ਸਾਰਾ ਆਪਾਂ?
2: ਮੈਂ ਹਰਜੀਤ ਜੀ, ਪਹਿਲਾਂ ਸਾਰਿਆਂ ਤੋਂ ਪਹਿਲਾਂ ਇਹ ਆਪਣੇ ਸਰੋਤਿਆਂ ਕਹਿਣਾ ਚਾਹੁੰਦਾ ਵੀ ਅੱਜ ਕੱਲ੍ਹ ਤੁਹਾਡੇ ਜਿਹੜੇ ਬੱਚੇ ਆਪਣੇ ਯੂਨੀਵਰਸਿਟੀ ਜਾ ਰਹੇ ਜਾਂ ਕਾਲਜ ਜਾ ਰਹੇ ਆ, ਉਹਨਾਂ ਦੇ ਜੇ ਤੁਸੀਂ ਆਰ ਈ ਐਸ ਵਗੈਰਾ ਤੋਂ ਪੈਸੇ ਜ਼ਰੂਰ ਲੈ ਲਓ.
0: ਠੀਕ ਹੈ.
2: ਕਿਉਂਕਿ ਹਰਜੀਤ ਜੀ, ਜਿਸ ਤਰ੍ਹਾਂ ਮਤਲਬ ਬੱਚਿਆਂ ਯੂਨੀਵਰਸਿਟੀ ਜਾਣਾ ਹੁੰਦਾ, ਕਈ ਵਾਰੀ ਅਸੀਂ ਕੀ ਆ ਕਿ ਅਸੀਂ ਵਟਸਐਪ ਲੈ ਲੈਂਦੇ ਹਾਂ. ਮਤਲਬ ਤੁਸੀਂ ਦੇਖੋ ਵੀ ਲੋਭ ਪਰ ਆਰ ਈ ਐਸ ਸੀ ਦੇ ਪੈਸੇ ਜ਼ਰੂਰ ਲੈ ਲਓ.
0: ਇਹ ਆਪੇ ਹਿੱਲੀ ਜਾਂਦਾ ਆਪਣਾ ਕੰਪਿਊਟਰ, ਕੀ ਗੱਲ, ਆਪਾਂ ਮਾਊਸ ਨੂੰ ਛੇੜਿਆ ਨਹੀਂ, ਇਹ ਗੱਲ. ਇਹ ਕਿਤੇ ਕੁਛ ਆ ਤਾਂ ਨਹੀਂ ਗਿਆ ਕੰਪਿਊਟਰ 'ਚ ਕੋਈ ਨਾ ਕੋਈ ਬਾਹਰੋਂ?
2: ਹੋ ਸਕਦਾ ਸਰ, ਇੱਕ ਵਾਰ ਕਲਿੱਕ ਕਰ ਦਿਓ ਆਪਣਾ ਮਾਊਸ ਦੁਆਰਾ,
0: ਪਤਾ ਨਹੀਂ ਹੁੰਦਾ ਕੋਈ ਬੰਦਾ.
2: ਮੈਂ ਹਜੇ ਇਹ ਕਹਿਣਾ ਵੀ ਬਾਕੀ ਸਾਡੇ ਸਰੋਤਿਆਂ 'ਚ ਕਿਸੇ ਤਰ੍ਹਾਂ ਵੀ ਆਪਣੇ ਤੁਸੀਂ ਪੈਸੇ ਲੈਣ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਮੈਨੂੰ ਕਾਲ ਕਰ ਸਕਦੇ ਆ. ਮਤਲਬ ਤੁਹਾਨੂੰ ਪਤਾ ਇਹ ਸਾਰੀਆਂ ਸੇਵਾਵਾਂ ਫ੍ਰੀ ਭੇਜ ਦੇਣਾ ਹੈਗਾ.
0: ਠੀਕ ਹੈ ਜੀ.
2: ਹਜੇ ਮੈਂ ਜਿੱਦਾਂ ਹੁਣ ਆਰ ਈ ਐਸ ਪੀ ਗੱਲ ਚੱਲੀ ਆ, ਬਹੁਤ ਸਾਰੇ ਸਰੋਤੇ ਕਈ ਵਾਰੀ ਇਸ ਕਰਕੇ ਨਹੀਂ ਕਰਾਉਂਦੇ ਕਿਉਂਕਿ ਉਹਨਾਂ ਦੇ ਦਿਮਾਗ 'ਚ ਹੁੰਦਾ ਜਿੱਦਾਂ ਆਪਣੇ ਬੈਕ ਮਦਵਾਏ ਆ, ਪਤਾ ਨਹੀਂ ਇਹਨਾਂ ਕੰਪਨੀ ਨੇ ਪੈਸੇ ਦੇਣੇ ਜਾਂ ਨਹੀਂ ਦੇਣੇ. ਮਤਲਬ ਹਜੇ ਮੈਂ ਆਪਣੇ ਸਰੋਤਿਆਂ ਦਿਖਾ ਸਕਦਾ ਵੀ ਜੇ ਸਰੋਤੇ ਕਹਿੰਦੇ ਵੀ ਪੈਸੇ ਨਹੀਂ ਮਿਲਦੇ, ਮੈਂ ਆਪਣੇ ਰੈਕਡ ਜੇ ਦਿਖਾ ਸਕਦਾ ਮੈਂ ਹਜ਼ਾਰਾਂ ਲੋਕਾਂ ਨੂੰ ਜਿਹੜੇ ਪੈਸੇ ਦਵਾ ਚੁੱਕਾ ਹੈ. ਅਤੇ ਬਾਕੀ ਤੁਸੀਂ ਬੱਚਿਆਂ ਦੀ ਆਪਣੀ ਆਰ ਈ ਐਸ ਪੀ ਜ਼ਰੂਰ ਕਰੋ. ਬਹੁਤ ਸਾਰੇ ਸਾਡੇ ਪੇਰੈਂਟਸ ਕਈ ਵਾਰੀ ਇੱਕ ਬੱਚੇ ਦੀ ਕਰ ਲੈਂਦੇ, ਦੂਜੇ ਦੀ ਨਹੀਂ ਕਰਾਉਂਦੇ, ਕਹਿੰਦੇ ਕੋਈ ਨਹੀਂ ਦੇਖ ਲਵਾਂਗੇ, ਪਤਾ ਨਹੀਂ ਜੇ ਇਹ ਨਾ ਪੜਿਆ ਤਾਂ ਦੂਜੇ ਨੂੰ ਦੇ ਦੇਵਾਂਗੇ. ਪਰ ਹਜੇ ਦੇਖੋ ਦੋਨਾਂ, ਜੇ ਤੁਹਾਡੇ ਦੋ ਬੱਚੇ ਜਾਂ ਤਿੰਨ ਬੱਚੇ, ਤੁਹਾਨੂੰ ਹਰ ਇੱਕ ਬੱਚੇ ਦੀ ਕਰਾਉਣੀ ਚਾਹੀਦੀ, ਕਿਉਂਕਿ ਜੇ ਪਹਿਲਾ ਬੱਚਾ ਪੜ ਗਿਆ ਫਿਰ ਦੂਜੇ ਬੱਚੇ ਦੇ ਪੈਸੇ ਹੈ ਨਹੀਂ.
0: ਠੀਕ ਹੈ.
2: ਅਤੇ ਮਤਲਬ ਉਹ ਜੇ ਤੁਸੀਂ ਕਰਵਾ ਲੈਂਦੇ ਹੈਗੇ ਤਾਂ ਮਤਲਬ ਇਹ ਕਿ ਛੋਟੇ ਛੋਟੇ ਜਿੱਦਾਂ ਬੱਚਤਾਂ ਹੁੰਦੀਆਂ ਉਹਦੇ ਵਿੱਚ ਕੀ ਆ ਕਿ ਤੁਹਾਡੇ ਪੈਸੇ ਇੱਕ ਥੋੜ੍ਹੇ ਜਿੱਦਾਂ ਸਾਡੇ ਬਜ਼ੁਰਗ ਕਹਿੰਦੇ ਬੂੰਦਾਂ ਤਲਾਬ ਭਰ ਜਾਂਦਾ. ਉਹ ਇੱਕ ਇਹੋ ਚੀਜ਼ ਹੈ ਕਿ ਜਿੱਦਾਂ ਇੰਡੀਆ 'ਚ ਬਹੁਤ ਸਾਰੀ ਲਿਖਿਆ ਹੁੰਦਾ ਸੀ, ਸੜਕਾਂ 'ਤੇ ਦੇਖਦੇ ਸੀ ਛੋਟੀਆਂ ਵਰਤਾਂ ਬਹੁਤ ਵੱਡੇ ਖਰਚ ਨਹੀਂ. ਇਹ ਉਹ ਚੀਜ਼ਾਂ ਹੈਗੀਆਂ ਕਿ ਜਿਹਦੇ ਵਿੱਚ ਤਾਂ ਜਿਹੜਾ ਤੁਸੀਂ ਆਰ ਈ ਐਸ ਵੀ ਕਰਾਉਂਦੇ ਤਾਂ ਗੌਰਮੈਂਟ ਜਿਹੜੀ ਆ ਤੁਹਾਨੂੰ ਉੱਥੇ ਗ੍ਰਾਂਟ ਵੀ ਦੇ ਰਹੀ ਹੈ 20-40% ਦੇ ਸਾਨੂੰ ਦੇ ਰਹੀ ਆ, ਉਹ ਬਾਕੀ ਤੁਹਾਡੀ ਇਨਕਮ ਦੇ ਉੱਤੇ ਡਿਪੈਂਡ ਕਰਦਾ. ਬਾਕੀ 20% ਗ੍ਰਾਂਟ ਤਾਂ ਹਰ ਇੱਕ ਬੰਦੇ ਲਈ ਹੈਗੀ ਆ. ਬਾਕੀ ਤੁਸੀਂ ਇਹਦੇ ਨਾਲ ਤੁਸੀਂ ਕਰੇਡੀ ਲਰਨ ਗਰਾਊਂਡ ਦਾ ਬੈਨੀਫਿਟ ਵੀ ਲੈ ਸਕਦੇ ਆ, ਜਿਹੜੇ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ. ਮਤਲਬ ਉਹ ਜਿਹੜਾ ਗੌਰਮੈਂਟ ਜੇ ਅਸਲ 'ਚ ਗੌਰਮੈਂਟ ਜੇ ਤੁਹਾਨੂੰ ਕੁਝ ਬੈਨੀਫਿਟ ਤਾਂ ਸਾਨੂੰ ਜ਼ਰੂਰ ਲੈਣਾ ਚਾਹੀਦਾ. ਫਿਰ ਦੂਸਰੇ ਨੰਬਰ ਚੀਜ਼ ਇਹ ਆ ਜਾਂਦਾ ਵੀ ਜੇ ਮਤਲਬ ਸਾਡੇ ਬੱਚਿਆਂ ਕੋਲ ਕਈ ਵਾਰ ਦਿਮਾਗ 'ਚ ਹੁੰਦਾ ਕਿ ਆਪਣੇ ਅਸੀਂ ਲਾਈਫ ਇੰਸ਼ੋਰੈਂਸ ਲੈਣੀ ਆ, ਕਿਉਂਕਿ ਅਸੀਂ ਬਹੁਤ ਵਾਰੀ ਰੈਡੀਓ ਵੀ ਸੁਣਦੇ ਹਾਂ ਬੱਚਿਆਂ ਦੀ ਇੰਸ਼ੋਰੈਂਸ ਕਰਾਉਣੀ ਬਿਲਕੁਲ ਜ਼ਰੂਰੀ ਹੈਗੀ ਆ. ਕਿਉਂਕਿ ਹਰਜੀਤ ਜੀ, ਜੇ ਤਾਂ ਤੁਸੀਂ ਕਈ ਵਾਰੀ ਰਾਤ ਨੂੰ 10 ਵਜੇ ਇੱਕ ਡਾਕੂਮੈਂਟਰੀ ਰਿਪੋਰਟ ਆਉਂਦੀ ਆ CBC ਨਿਊਜ਼ ਦੇ ਉੱਤੇ, ਉਹ ਤੁਸੀਂ ਦੇਖੋਗੇ ਤਾਂ ਤੁਹਾਨੂੰ ਬੱਚਿਆਂ ਬਾਰੇ ਉਹ ਦੱਸ ਦੇਵੇ ਕਿੱਦਾਂ ਕਿੱਦਾਂ ਕਿਹਨਾਂ ਵਗੈਰਾ ਬਿਮਾਰੀਆਂ ਨੂੰ ਯੂਜ਼ ਰਹੇ ਹੈਗੇ ਆ. ਤੁਸੀਂ ਆਪਣੇ ਬੱਚਿਆਂ ਦੀ ਲਾਈਫ ਇੰਸ਼ੋਰੈਂਸ ਕਰਾਓ, ਬੱਚਿਆਂ ਬੱਚਿਆਂ ਦੀ ਆਪਣੀ ਕ੍ਰਿਟੀਕਲ ਇੰਸ਼ੋਰੈਂਸ ਕਰਾਓ. ਮੈਂ ਵੈਸੇ ਲਾਈਫ ਇੰਸ਼ੋਰੈਂਸ ਨਾਲ ਕ੍ਰਿਟੀਕਲ ਇੰਸ਼ੋਰੈਂਸ ਜ਼ਿਆਦਾ ਸਮਝਦਾ, ਕਿਉਂਕਿ ਕ੍ਰਿਟੀਕਲ ਜਿਹੜੀਆਂ ਇਲਨੈਸ ਉਹ ਜ਼ਿਆਦਾ ਆ ਰਹੀਆਂ ਹੈਗੀਆਂ. ਕਿਉਂ ਇਹ ਕਿਉਂ ਹੈਗੀ ਆ, ਸਾਡੇ ਦਿਮਾਗ ਵਿੱਚ ਇੱਕੋ ਗੱਲ ਹੁੰਦੀ ਹੈ, ਨਹੀਂ ਕ੍ਰਿਟੀਕਲ ਸਾਡਾ ਹੈਲਥ ਕਾਰਡ ਕਵਰ ਕਰਦਾ. ਪਰ ਤੁਸੀਂ ਹਰਜੀਤ ਜੀ ਇਹ ਸੋਚੋ, ਤੁਸੀਂ ਵੀ ਬੱਚੇ ਪਾਲੇ ਆ, ਸਾਡੇ ਸੋਤੇ ਬੱਚੇ ਪਾਲ ਰਹੇ ਹੈਗੇ ਆ. ਜਿਹੜਾ ਬੱਚਾ ਕੋਈ ਛੋਟਾ ਜਿਹਾ ਹੁੰਦਾ ਬਿਮਾਰ ਹੁੰਦਾ, ਮਾਂ ਬਾਪ ਦਾ ਦੋਨਾਂ ਦਾ ਕੰਮ ਛੁੱਟ ਜਾਂਦਾ, ਦੋਨੇ ਲੈ ਕੇ ਹਸਪਤਾਲ ਭੱਜ ਜਾਂਦੇ ਆ. ਮਤਲਬ ਹੁਣ ਜੇ ਬੱਚੇ ਜੇ ਛੋਟੇ ਆ ਜਾਂ ਵੱਡੇ ਆ, ਬੱਚਿਆਂ ਨੂੰ ਕੁਛ ਵੀ ਗੱਲ ਹੋ ਜਾਂਦੀ ਤਾਂ ਪੇਰੈਂਟਸ ਇੱਕਦਮ ਇੰਨਾ, ਅਸੀਂ ਜੇ ਇਸ 'ਤੇ ਹਰਜੀਤ ਜੀ ਕੰਮ ਕਰਨੇ ਬੱਚਿਆਂ ਲਈ ਕਰ ਰਹੇ ਹਾਂ ਅਤੇ ਜਾਂ ਬੱਚਿਆਂ ਦੇ ਭਵਿੱਖ ਵਾਸਤੇ, ਕਿਉਂ ਹਰ ਪੇਰੈਂਟਸ ਇਹ ਚਾਹੁੰਦਾ ਵੀ ਜਿੱਦਾਂ ਅਸੀਂ ਇੰਡੀਆ ਤੋਂ ਆਏ, ਅਸੀਂ ਇੰਨੇ ਔਖੇ ਕੰਮ ਕੀਤੇ ਹੈਗੇ, ਸਾਡੇ ਬੱਚੇ ਇੱਦਾਂ ਸੇਮ ਚੀਜ਼ ਨਾ ਕਰਨ. ਮਤਲਬ ਇਸ ਚੀਜ਼ ਵਾਸਤੇ ਹਰਜੀਤ ਜੀ ਤੁਸੀਂ ਆਪਣੇ ਬੱਚਿਆਂ ਦੀ ਆਰ ਈ ਐਸ ਪੀ ਜ਼ਰੂਰ ਕਰੋ. ਬੱਚਿਆਂ ਦਾ ਜੇ ਤੁਸੀਂ, ਮੈਂ ਇੱਕੋ ਗੱਲ ਕਹਿੰਦਾ ਹੁੰਦਾ, ਜੇ ਤੁਹਾਡੇ ਕੋਲ ਪੈਸੇ ਬੱਚਿਆਂ ਦੇ ਆ ਰਹੇ ਆ, ਹੁਣ ਤਾਂ ਵੈਸੇ ਜਿੱਦਾਂ ਗੌਰਮੈਂਟ ਨੇ ਹੋਰ ਵੀ ਬੱਚਿਆਂ ਦੀ ਆ ਰਹੀ ਹੈ ਆਪਣੇ ਬੈਨੀਫਿਟ ਵਧਾ

0: ਡਿਸਕਸ ਕਰਿਆ ਕਰੋ ਬ੍ਰੋਕਰ ਦੇ ਨਾਲ, ਮਤਲਬ ਆਰ ਈ ਐੱਸ ਪੀ ਹੈਗੇ ਆ, ਕਿਤੇ ਲਾਈਫ ਇੰਸ਼ੋਰੈਂਸ ਹੈਗੀ ਆ, ਜਾਂ ਤਾਂ ਕ੍ਰਿਟੀਕਲ ਇੰਸ਼ੋਰੈਂਸ ਹੈਗੀ ਆ, ਉਹਦੇ ਵਿੱਚ ਕਿੱਦਾਂ ਤੁਸੀਂ ਬੈਨੀਫਿਟ ਲੈ ਰਹੇ, ਕਿਹਦੇ ਵਿੱਚ ਜ਼ਿਆਦਾ ਮੈਕਸੀਮਮ ਬੈਨੀਫਿਟ ਹੈਗੇ ਆ, ਉਹ ਸਾਡਾ ਜੀ ਸਭ ਵਾਸਤੇ ਮੇਰਾ ਇੱਕੋ ਇੱਕ ਨੰਬਰ ਹੈਗਾ 6473300 6473300
1: ਲਓ ਜੀ ਨੰਬਰ ਪੱਡਾ ਸਾਹਿਬ ਦਾ ਨੋਟ ਕਰੋ, ਪੱਡਾ ਸਾਹਿਬ ਨੰਬਰ ਇੱਕ ਵਾਰੀ ਦੁਹਰਾ ਦਿਓ, ਬੜੇ ਪੁਰਾਣੇ ਬੰਦੇ ਆ ਤੁਸੀਂ, ਔਰ ਮੈਂ ਸਮਝਦਾ ਕਿ ਪੱਡਾ ਸਾਹਿਬ ਤੋਂ ਬੜਾ ਐਕਸਪੀਰੀਅੰਸ ਹੈ ਇਹਨਾਂ ਨੂੰ ਲਾਈਫ ਇੰਸ਼ੋਰੈਂਸ ਦਾ, ਕ੍ਰਿਟੀਕਲ ਇੰਸ਼ੋਰੈਂਸ ਦਾ, ਵਿਜ਼ਟਰ ਇੰਸ਼ੋਰੈਂਸ, ਸੁਪਰਵਿਜ਼ਰ ਇੰਸ਼ੋਰੈਂਸ। ਪੱਡਾ ਸਾਹਿਬ ਨੂੰ ਕਿੰਨੇ ਸਾਲ ਹੋ ਗਏ ਸਰ? 26
0: 26 ਸਾਲ ਹੋ ਗਏ।
1: 26 ਸਾਲ ਹੋ ਗਏ ਇੰਸ਼ੋਰੈਂਸ ਦਾ ਕੰਮ ਹੀ ਕਰੀ ਤੁਰੀ ਜਾਂਦੇ, ਦੇਖ ਲਓ ਹੋਰ ਨਹੀਂ ਕਰਨਾ ਕਿਸੇ ਪਾਸੇ ਹੱਥ ਮਾਰਿਆ। ਅਤੇ ਨੰਬਰ ਦਿਓ ਦੁਬਾਰਾ ਪੱਡਾ ਸਾਹਿਬ।
0: ਹਾਂਜੀ 6473300 6473300
1: ਅੱਜ ਬੰਦੇ ਥੋੜ੍ਹੇ ਢਿੱਲੇ ਲੱਗਦੇ ਮੈਨੂੰ, ਗੱਲ ਕੀ ਹੈ?
0: ਬਸ ਤੁਹਾਡੇ ਵਾਸਤੇ ਪ੍ਰੋਬਲਮ, ਜੇ ਢਿੱਲੇ ਹੋ ਨਹੀਂ ਸਕਦੇ ਜੀ ਵੈਸੇ।
1: ਆਹ ਦੇਖ ਲਓ ਅੱਜ ਦੋ ਚਾਰ ਬੰਦੇ ਦੇ ਫੋਨ ਕਾਲ ਆਏ, ਨਹੀਂ ਤਾਂ ਹਨੇਰੀ ਚੱਕੀ ਹੁੰਦੀ ਇਹਨਾਂ ਨੂੰ ਸਵੇਰੇ ਸਵੇਰੇ। ਹੁਣ ਪਤਾ ਨਹੀਂ ਕੀ ਗੱਲ, ਅੱਜ ਕਿੱਧਰ ਗੁਆਚ ਗਏ ਸਾਰੇ ਜਾਣੇ? ਮੈਨੂੰ ਤਾਂ ਲੱਗਦਾ ਅੱਜ ਕਿਤੇ ਕੋਈ ਵਾਂਢੇ ਤਾਂ ਨਹੀਂ ਚੱਲੇ ਗਏ ਸਾਰੇ ਜਾਣੇ ਕਿਤੇ, ਲੱਗਦਾ ਮੈਨੂੰ ਇੱਦਾਂ ਹੀ ਆ ਕਿਤੇ ਨਾ ਕਿਤੇ। ਕਿਉਂ ਬੰਦੇ ਘੱਟ ਆਇਆ ਨਾ ਅੱਜ?
0: ਅੱਗੇ ਤੁਹਾਡੇ ਇੱਕ ਰੰਗੀਲਾ ਸਾਹਿਬ ਪੱਕੇ ਆਉਂਦੇ ਹੁੰਦੇ ਸੀ, ਉਹ ਨਹੀਂ ਅੱਜਦੇ ਸੀ?
1: ਰੰਗੀਲਾ ਸਾਹਿਬ ਗੁਆਚ ਗਏ ਕਿਤੇ ਲੱਗਦੇ ਮੈਨੂੰ, ਰੰਗੀਲਾ ਸਾਹਿਬ ਗੁਆਚ ਗਏ, ਇੱਕ ਬੰਦੇ ਹੋਰ ਇੱਕ ਦੋ ਗੁਆਚੇ ਲੱਗਦੇ ਆ, ਰਿਪੋਰਟ ਦਰਜ ਕਰਾਈਏ ਐਫ ਆਈ ਆਰ, ਪਤਾ ਕਰੋ ਵੀ ਸਾਡੇ ਬੰਦੇ ਕਿੱਧਰ ਗਏ। ਉਹ ਸੱਚ ਅਮਰੀਕ ਸਿੰਘ ਰੰਗੀਲਾ ਸਾਹਿਬ ਤਾਂ ਬੜੇ ਦੱਸੇ ਨੀ ਕਿਤੇ,
0: ਤੁਹਾਨੂੰ ਦੇਖਿਆ ਵੇ ਕਿਉਂ?
1: ਉਹ ਸੈਣੀ ਸਾਹਿਬ ਕਿੱਥੇ ਹੋ ਭਾਈ? ਤੁਹਾਨੂੰ ਰੇਡੀਓ ਵਾਲੇ ਆਵਾਜ਼ਾਂ ਮਾਰਦੇ ਆ ਅਮਰੀਕ ਸਿੰਘ ਸੈਣੀ ਸਾਹਿਬ, ਤੁਸੀਂ ਨੀ ਰੜਕੇ ਨੀ ਵਾਹਵਾ ਦੇ ਨਹੀਂ ਹੋ ਗਏ ਆ? ਉਹ ਭਰਜਾਈਆਂ ਨੂੰ ਬੜਾ ਯਾਦ ਕਰਦੇ ਸੀ, ਭਾਬੀਆਂ ਭਰਜਾਈਆਂ ਨੂੰ। ਮੈਂ ਕਹਿੰਦਾ ਦੱਸ ਇਹ ਸਵੇਰੇ ਸਵੇਰੇ ਕਦੀ ਬਰਾਤ ਕਹਿੰਦੇ ਉਹ ਉੱਥੇ ਪਹੁੰਚ ਗਈ, ਕਿੱਥੇ ਕਹਿੰਦੇ ਹੁੰਦੇ ਸੀ?
0: ਡੇਰੇ ਤੇ
1: ਨਹੀਂ, ਡੇਰੇ ਨਹੀਂ, ਕਿੱਥੇ ਇੱਕ ਨਾਂ ਲੈਂਦੇ,
0: ਜੰਝ ਘਰ
1: ਨਹੀਂ, ਜੰਝ ਘਰ ਨਹੀਂ, ਇੱਕ ਨਾਂ ਲੈਂਦੇ ਸ਼ਹਿਰ ਦਾ, ਪਤਾ ਨਹੀਂ ਕਿੱਥੇ ਪਹੁੰਚ ਗਈ ਹੈ। ਉਹ ਵੀ ਨਹੀਂ ਕਦੇ ਆਏ ਨਹੀਂ, ਚਲੋ ਕੋਈ ਗੱਲ ਨਹੀਂ, ਆ ਜਾਣਗੇ, ਸੁੱਖ ਸ਼ਾਂਤ ਹੋਵੇ ਭਾਈ ਸਾਰੇ ਪਰਿਵਾਰਾਂ 'ਚ। ਲਓ ਜੀ ਇੱਕ ਨੰਬਰ ਤੁਸੀਂ ਹੋਰ ਨੋਟ ਕਰ ਲਓ, ਤੁਹਾਡੇ ਵਾਸਤੇ ਨੰਬਰ ਇਹ ਹਾਜ਼ਰ ਹੈ। ਇਹ ਨੰਬਰ ਕਿਹਨਾਂ ਦਾ? ਇਹ ਨੰਬਰ ਹੈ ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਸਾਹਿਬ ਦਾ। ਜੇ ਤੁਸੀਂ ਬਹੁਤ ਹੀ ਜ਼ਿਆਦਾ ਵਧੀਆ ਟਰੱਕ ਕਸਟਮ ਵਾਲੇ ਲੈਣੇ ਆ, ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ 416 819 6000। ਇਹ ਕਸਟਮ ਕਈ ਟਰੱਕ ਹੈ ਨਾ, ਜਿੱਦਾਂ ਕਹਿੰਦੇ ਹੁੰਦੇ ਵੀ ਆਪ ਬੜਾ ਚੀਜ਼ਾਂ ਸਮਾਨ ਸਮੂਨ ਲਵਾਇਆ ਹੁੰਦਾ ਐਕਸਟਰਾ, ਉਹ ਸਾਰੇ ਮਿਲ ਜਾਣਾ ਤੁਹਾਨੂੰ, ਠੀਕ ਹੈ ਨਾ? ਯੂਜ ਟਰੱਕ ਹੁੰਦੇ ਆ, ਵਧੀਆ ਟਰੱਕ ਹੁੰਦੇ ਆ, ਚੋਟੀ ਦੇ ਟਰੱਕ ਹੁੰਦੇ ਆ, 416 819 6000 ਦੇ ਕਾਲ ਕੀਤੀ ਜਾ ਸਕਦੀ ਹੈ। ਪ੍ਰੋਗਰਾਮ ਪੰਜਾਬੀ ਵਿਰਸਾ, ਅੱਜ ਮੈਂ ਤੁਹਾਨੂੰ ਸਹੀ ਗੱਲ, ਬੰਦੇ ਢਿੱਲੇ ਅੱਜ,
0: ਹਾਂਜੀ
1: ਮੰਨ ਲਓ ਮੇਰੀ ਗੱਲ, ਅੱਜ ਕੋਈ ਚੱਕਰਬਾਜ਼ੀ ਹੈ ਬਾਹਰ, ਹਵਾ ਹੁਵਾ ਠੀਕ ਹੈ, ਸਾਫ਼ ਸੁਥਰੀ ਹੈ ਬਾਹਰ?
0: ਬਿਲਕੁਲ ਠੀਕ ਹੈ,
1: ਹਵਾ ਤਾਂ ਸਹੀ ਲੱਗਦੀ ਮੈਨੂੰ ਨਾ, ਪਤਾ ਨਹੀਂ ਕੀ ਗੱਲ ਕੀ, ਬੰਦੇ ਕੋ ਢਿੱਲੇ, ਕਮਾਲ ਹੋ ਗਈ ਹੈ।
2: इस बार रक्षाबंधन के पावन अवसर को बनाएं और भी ज्यादा स्टाइलिश, खरीदिए जेटीए में कहीं और ना मिलने वाली बेहद खूबसूरत राखियां इंडिया सजावट एंड पूजा हट से, और आपके घर की सजावट के लिए भी बहुत कुछ मिलेगा, ओनली एट इंडिया सजावट एंड पूजा हट, 31 मेलनी ड्राइव यूनिट 5 ब्रैम्पटन, 9054586808।

0: ਜੇ ਤੁਸੀਂ ਵੀ ਫਸਟ ਜਾਂ ਸੈਕਿੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: ਰੈਵ ਸਿੰਘ ਕੈਨੇਡੀਅਨ ਜੰਪਲ ਸਾਡਾ ਆਪਣਾ ਰੈਲਟਰ ਕਮਰਸ਼ੀਅਲ ਜਾਂ ਰੈਜੀਡੈਂਸ਼ੀਅਲ ਪ੍ਰਾਪਰਟੀ ਵਾਸਤੇ ਪੂਰੀ ਹਿਸਟਰੀ ਕੱਢ ਕੇ ਪ੍ਰਾਪਰਟੀ ਦੀ ਪੂਰੀ ਖੋਜ ਕਰਨ ਤੋਂ ਬਾਅਦ ਫਿਰ ਤੁਹਾਡੀ ਪ੍ਰਾਪਰਟੀ ਲਿਸਟ ਕਰਦੇ ਹਨ ਰੈਵ ਸਿੰਘ ਹੋਮ ਲਾਈਫ ਸਿਲਵਰ ਸਿਟੀ ਦੇ ਐਕਸਪਰਟ ਰਾਈਟਰ ਰੈਵ ਸਿੰਘ ਰੈਵ ਸਿੰਘ ਦੀ ਤਿੱਖੀ ਨਜ਼ਰ ਤੁਹਾਡੀ ਪ੍ਰਾਪਰਟੀ ਵੇਚਣ ਅਤੇ ਖਰੀਦਣ ਵਿੱਚ ਤੁਹਾਡੀ ਹੈਲਪ ਕਰ ਸਕਦੀ ਹੈ ਨਵੇਂ ਪ੍ਰੋਜੈਕਟ ਦੇ ਮਾਹਿਰ ਅਤੇ ਇਨਵੈਸਟਮੈਂਟ ਪ੍ਰਾਪਰਟੀ ਦੇ ਐਕਸਪਰਟ ਰੈਵ ਸਿੰਘ ਨੂੰ ਫੋਨ ਕਰੋ 647-740-9600 647-740-9600 ਦੇ ਕਾਲ ਕੀਤੀ ਜਾ ਸਕਦੀ ਹੈ ਤੁਹਾਡਾ ਆਪਣਾ ਰੈਲਟਰ ਰੈਵ ਸਿੰਘ
2: ਜੀ ਅਸੀਂ ਆਪਦੇ ਨਾਲ ਸ਼ੇਅਰ ਕਰਾਂਗੇ ਜੀ ਸ਼ੈਲ ਗੈਸ ਸਟੇਸ਼ਨ ਇਹ ਸ਼ੈਲ ਗੈਸ ਸਟੇਸ਼ਨ 'ਚ ਮਲਟੀਪਲ ਇਨਕਮ ਜਨਰੇਟਿੰਗ ਹੀ ਗਾਵੇ ਇਹਦੇ 'ਚ ਟਨਲ ਕਾਰਵਾਸ਼ ਹੈਗਾ ਚਾਰ ਕੋਇਨ ਕਾਰਵਾਸ਼ ਹੈਗੇ ਨੇ ਇਹ 'ਚ ਕੋਇਨ ਲਾਂਡਰੀ ਕੀ ਜੇ ਇਹ 'ਚ ਤਿੰਨ ਯੂਨਿਟ ਹੀ ਨੇ ਜਿਹੜੇ ਰੈਂਟਲ ਨੇ ਥ੍ਰੀ ਬੈਡਰੂਮ ਅਪਾਰਟਮੈਂਟ ਹੈਗਾ ਟੇਕ ਆਊਟ ਰੈਸਟੋਰੈਂਟ ਹੈਗਾ ਯੂ ਨੇਮ ਇਟ ਬਿਊਟੀਫੁਲ ਲੋਕੇਸ਼ਨ 1.2 ਏਕੜ ਲੋਟ ਹੀ ਹੈ ਕੁਆਥਰਾ ਲੇਕਸ ਏਰੀਏ 'ਚ ਹੈਗਾਵੇ ਤੁਸੀਂ ਇਹੋ ਜਿਹੀ ਜਿਹੜੇ $750,000 ਇਨਕਮ ਜਨਰੇਟਿੰਗ ਹੈਗਾਵੇ ਇਹੋ ਜਿਹੀ ਲੋਕੇਸ਼ਨ ਆਪਣੇ ਇੱਥੋਂ ਜਾਣ ਨਹੀਂ ਦਿਓਗੇ ਇਹਦੇ ਵਾਸਤੇ ਕਾਲ ਕਰਨੀ ਹੋਏਗੀ 647-988-4449 ਹਸੀਬ ਸ਼ੇਖ 647-988-4449 ਸੇਵਾ ਦਾ ਮੌਕਾ ਜ਼ਰੂਰ ਦੇਣਾ
1: ਪ੍ਰੋਗਰਾਮ ਪੰਜਾਬੀ ਵਿਰਸਾ ਤੁਸੀਂ ਸੁਣ ਰਹੇ ਹਾਂ ਔਰ ਜਿਹੜੇ ਪਰਿਵਾਰਾਂ ਦੇ ਵਿੱਚ ਜਿਨ੍ਹਾਂ ਦੇ ਹਸਬੈਂਡ ਸ਼ਰਾਬ ਬਹੁਤ ਜ਼ਿਆਦਾ ਪੀਂਦੇ ਆ ਕੋਈ ਨਸ਼ਾ ਕਰਦੇ ਆ ਕੋਈ ਹੋਰ ਤਰ੍ਹਾਂ ਦਾ ਕੁਛ ਇਸ ਤਰ੍ਹਾਂ ਦੇ ਨਸ਼ੇ

0: ਕਰਦੇ ਆ ਉਹਨਾਂ ਨੂੰ ਛਡਾਉਣ ਵਾਸਤੇ ਡਾਕਟਰ ਕੁਮਾਰ ਦਾ ਨੰਬਰ ਤੁਸੀਂ ਨੋਟ ਕਰ ਲਓ 416-425-0138 ਦੇ ਕਾਲ ਕੀਤੀ ਜਾ ਸਕਦੀ ਹੈ 416-425-0138 ਦੇ ਕਾਲ ਕੀਤੀ ਜਾ ਸਕਦੀ ਹੈ ਇਸ ਨੰਬਰ ਤੇ ਕਾਲ ਕੀਤੀ ਜਾ ਸਕਦੀ ਹੈ ਡਾਕਟਰ ਕੁਮਾਰ ਕਹਿੰਦੇ ਆ ਮੈਂ ਕਹਿੰਦੇ ਜਿਹੜਾ ਨਸ਼ਾ ਹੋਏਗਾ ਜੜਾਂ ਤੋਂ ਕੱਢ ਦੂੰਗਾ
1: ਕੀ ਬਾਤ ਹੈ
0: ਪੱਟ ਦੇਣਗੇ ਜੜਾਂ ਤੋਂ ਜੜੀ ਪੱਟ ਕੇ ਬਾਹਰ ਮਾਰਨੀ ਕਹਿੰਦੇ ਚੱਕ ਕੇ ਅਸੀਂ 416-425-0138 ਦੇ ਕਾਲ ਕੀਤੀ ਜਾ ਸਕਦੀ ਹੈ ਪਟਾ ਸਾਹਿਬ ਗਾਣਾ ਲਾਈਏ ਇੱਕ ਹੋਰ ਵਧੀਆ ਜਿਹਾ ਅੱਜ
1: ਬਿਲਕੁਲ
0: ਹੈਂ ਇਹ ਗਾਣਾ ਜਿਹੜਾ ਨਾ ਬਸ ਕਈ ਗਾਣੇ ਹੁੰਦੇ ਮੇਰੀ ਜਾਨ ਵਾਸਤੇ ਅਤੇ ਮੈਂ ਦੇਖਦਾ ਕਈ ਗਾਣੇ ਕੋਈ ਇੱਦਾਂ ਦਾ ਹੁੰਦਾ ਵੀ ਸੱਜਣਾ ਵੀ ਸੱਜਣਾ ਹੈ ਇੱਕ ਗਾਣਾ ਮੈਨੂੰ ਦੇਖਦਾ ਪਰ ਮੈਂ ਆਹ ਦੇਖਾਂ ਕੀ ਹੈ You're listening to Punjabi Versa.

0: ਮੈਡਮ ਪੰਜਾਬੀ ਵਿਰਸਾ ਹੈਲੋ
1: ਹੈਲੋ
0: ਜੀ
1: ਹਰਜੀਤ ਜੀ
0: ਸਤਿ ਸ੍ਰੀ ਅਕਾਲ ਜੀ
1: ਜਿੰਦਰ ਬੋਲਦੀ ਆ
0: ਜੀ
1: ਮੇਰੀਆਂ ਫਰੈਂਡਸ ਨੇ ਅਸੀਂ ਅੱਜ ਬਲੂ ਮਾਊਂਟੇਨ ਨੂੰ ਜਾ ਰਹੇ ਸੀ ਤੇ ਇੱਕ ਗਾਣਾ ਲਵਾਉਣਾ ਚਾਹੁੰਦੇ ਸੀਗੇ
0: ਅੱਛਾ ਜੀ ਲਵਾਓ ਜੀ ਕਿਹੜਾ ਗਾਣਾ ਲਵਾਉਣਾ ਜੀ
1: ਇਹ ਹਸੀ ਵਾਦੀਆਂ
0: ਅੱਛਾ ਵਾਹ ਵੀ ਇਹ ਹਸੀਨ ਵਾਦੀਆਂ ਮੈਂ ਆਪ ਘੁੰਮ ਰਹੇ ਹੋ ਕੀ ਬਾਤ ਹੈ
1: ਹਾਂਜੀ ਹਾਂਜੀ
0: ਚਲੋ ਜੀ ਕਰੋ ਇੰਜੋਏ ਤੁਸੀਂ ਬਲੂ ਮਾਊਂਟੇਨ ਦੀ ਔਰ ਤੁਹਾਡਾ ਗੀਤ ਅਸੀਂ ਲਾਉਂਦੇ ਹਾਂ ਬੜੀ ਜਲਦੀ ਠੀਕ ਹੈ ਜੀ
1: ਠੀਕ ਹੈ
0: ਥੈਂਕ ਯੂ ਜੀ ਜਿੰਦਰ ਜੀ ਥੈਂਕ ਯੂ ਜਿੰਦਰ ਜੀ
1: ਓਕੇ ਜੀ
0: ਥੈਂਕ ਯੂ

ਤੁਹਾਡੇ ਨਾਲ ਜੋ ਜੋ ਵੀ ਜਾ ਰਿਹਾ ਸਾਰਿਆਂ ਵਾਸਤੇ ਅਸੀਂ ਗੁੱਡ ਵਿਸ਼ਸ ਕਰਦੇ ਹਾਂ ਔਰ ਸਪੈਸ਼ਲੀ ਤੌਰ ਤੇ ਬੀਕਾਨੇਰ ਸਵੀਟ ਵੱਲੋਂ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ। ਬੀਕਾਨੇਰ ਸਵੀਟ ਐਂਡ ਫੈਕਟਰੀ, ਤੁਹਾਨੂੰ ਪਤਾ ਕਿ ਐਸਾ ਇੱਕ ਮਠਿਆਈਆਂ ਦੀ ਫੈਕਟਰੀ ਹੈ, ਐਸੇ ਤੁਸੀਂ ਮੱਠੀਆਂ ਲੈ ਸਕਦੇ ਹੋ, ਬਦਾਨਾ ਭੁਜੀਆਂ ਲੈ ਸਕਦੇ ਹੋ, ਗੁਰਦੁਆਰਾ ਸਾਹਿਬ ਜਾਣਾ ਹੋਵੇ ਤੁਹਾਡੇ ਵਾਸਤੇ ਹਾਜ਼ਰ ਹੈ, ਵਧੀਆ ਲੰਗਰ ਬਣਾਉਣਾ ਹੋਵੇ ਪਿਓਰ ਵੈਜੀਟੇਰੀਅਨ ਤੇ ਬੀਕਾਨੇਰ ਸਵੀਟ ਐਂਡ ਰੈਸਟੋਰੈਂਟ ਵਾਲਿਆਂ ਨੂੰ ਤੁਸੀਂ ਕਾਲ ਵੀ ਕਰ ਸਕਦੇ ਹੈ। ਕੈਸੀ ਕਮਾਲ ਦੀ ਇਹ ਫੈਕਟਰੀ ਹੈ, ਬਿਲਕੁਲ ਤਾਜ਼ਾ ਤਾਜ਼ਾ ਸਮਾਨ ਤੁਹਾਡੇ ਵਾਸਤੇ ਤਿਆਰ ਕੀਤਾ ਜਾਂਦਾ ਔਰ ਤੁਸੀਂ ਕੋਈ ਵੀ ਆਰਡਰ ਕਰਨਾ ਹੈ, ਘਰਾਂ ਵਿੱਚ ਤੁਹਾਨੂੰ ਭਾਜੀ ਚਾਹੀਦੀ ਹੈ, ਸਪੈਸ਼ਲ ਕੀਮਤ ਤਿਆਰ ਕੀਤੀ ਜਾਂਦੀ ਹੈ ਬੀਕਾਨੇਰ ਸਵੀਟ ਐਂਡ ਫੈਕਟਰੀ ਵੱਲੋਂ। ਸਰਦਾਰ ਚਰਨ ਸਿੰਘ ਜੀ ਗੂੰਬਰ ਬਈ ਵਾਹ ਜਲੰਧਰ ਵਾਲੇ ਤੇ ਨਾਲ ਡਿਪਟੀ ਬਾਦਸ਼ਾਹ ਇਹ ਤੁਹਾਡੀ ਸੇਵਾ 'ਚ ਉੱਥੇ ਹਾਜ਼ਰ ਹੁੰਦੇ ਹੈ। ਨੰਬਰ ਤੁਸੀਂ ਨੋਟ ਕਰ ਲਓ, ਅਗਰ ਤੁਸੀਂ ਵਧੀਆ ਮਠਿਆਈਆਂ ਲੈਣੀਆਂ, ਖਜੂਰਾਂ ਦੀ ਬਰਫੀ ਇਹਨਾਂ ਦੀ ਬਹੁਤ ਹੀ ਜ਼ਿਆਦਾ ਟੇਸਟੀ ਹੁੰਦੀ ਹੈ, 905-799-9900 ਦੇ ਕਾਲ ਕੀਤੀ ਜਾ ਸਕਦੀ ਹੈ। ਹੋਲਸੇਲ ਦਾ ਕੰਮ ਕਰਦੇ ਆ, ਰੇਟ ਬੜੇ ਘੱਟ ਆ, ਤੁਹਾਨੂੰ ਸਟਾਫ ਵੈਲਕਮ ਕਰਦਾ ਪਿਆਰ ਦੇ ਨਾਲ, ਸਮਾਈਲ ਦੇ ਨਾਲ ਨਾਲ ਤੁਹਾਨੂੰ ਮਠਿਆਈਆਂ ਟੇਸਟ ਵੀ ਕਰਾਉਂਦੇ ਆ। ਉੱਥੇ ਪਈ ਹੁੰਦੀ ਇੱਕ ਥਾਲੀ ਏਡੀ ਵੱਡੀ, ਮੈਂ ਤਾਂ ਜਦੋਂ ਜਾਂਦਾ ਸਾਰੀਆਂ ਮਠਿਆਈਆਂ ਖਾ ਜਾਂਦਾ ਉੱਥੇ। ਮੈਂ ਕਿਹਾ ਬਈ ਮਿਹਨਤ ਸਾਡੀਆਂ ਮਠਿਆਈਆਂ ਟੇਸਟੀ ਬੜੀਆਂ ਲੱਗਦੀਆਂ। ਨੰਬਰ ਤੁਸੀਂ ਨੋਟ ਕਰੋ, 9057-89-9900 ਬੀਕਾਨੇਰ ਸਵੀਟ ਐਂਡ ਫੈਕਟਰੀ। ਨਹੀਂ ਨਹੀਂ ਅਸੀਂ ਤਾਂ ਖੈਰ ਪੁੱਛਦੇ ਹਾਂ।

0: ਬੱਟਾ ਸਾਹਿਬ ਦੇਖੋ ਲਿਰਿਕਸ ਦੇਖੋ ਕੈਸੇ ਹੈ, ਤੇਰੇ ਸ਼ਹਿਰ ਵਿੱਚ ਕਹਿੰਦੀ ਮੰਗਤਿਆਂ ਦੇ ਬਰਾਬਰ, ਭਾਵੇਂ ਤੋਂ ਭਾਵੇਂ ਗੁੜ ਦੇ ਭਾਵੇਂ ਭਾਵੇਂ,
1: ਖੈਰ
0: ਕੈਸੇ ਯਾਰ ਲਫ਼ਜ਼ ਆ, ਕੈਸੇ ਲਿਰਿਕਸ ਆ, ਲਿਖਣ ਵਾਲੇ ਬੰਦੇ ਕਮਾਲ ਕਰ ਦਿੰਦੇ ਆ। ਇਹ ਗੀਤ ਹੈ ਨਾ ਬਸ ਪੱਟਾ ਸਾਹਿਬ, ਪਤਾ ਕਿਹਦੇ ਵਾਸਤੇ ਹੈ?
1: ਮੇਰੀ ਜਾਨ ਵਾਸਤੇ।
0: ਤੁਹਾਡੀ ਨਹੀਂ, ਸਿਰਫ ਮੇਰੀ ਜਾਨ ਵਾਸਤੇ।

0: ਵਾਹ ਬਈ ਵਾਹ, ਕਿਆ ਗੀਤ ਹੈ, ਬੜੀ ਮਿਹਰਬਾਨੀ ਜੀ, ਗੀਤ ਨੂੰ ਪਸੰਦ ਕਰਨ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ। ਪਟਾ ਸਾਹਿਬ ਹੋਰ ਕੀ ਕਹਿਣਾ ਚਾਹੋਗੇ? ਅਗਲਾ ਗੀਤ ਉਹ ਲਾਉਣਾ ਵੀ ਹੈ ਜਿਹੜੀਆਂ ਲੇਡੀਜ਼ ਕਹਿੰਦੇ ਬਲੂ ਮਾਊਂਟੇਨ ਜਾ
1: ਰਹੀਆਂ,
0: ਖੁਸ਼ ਕਰਨਾ ਪੈਣਾ ਨਾ ਉਹਨਾਂ ਨੂੰ, ਆਪਾਂ ਏਦਾਂ ਨਹੀਂ ਚੰਗਾ ਲੱਗਦਾ ਵੀ ਜਿੰਦਰ ਨੂੰ ਨਾਰਾਜ਼ ਕਰਦੀ ਹੈ ਜੀ। ਬੋਲੋ ਪਟਾ ਸਾਹਿਬ।
1: ਹਰਜੀ ਜੀ, ਮੈਂ ਤਕਰੀਬਨ ਜਿੱਦਾਂ 3-in-1 ਪੋਲਿਸੀ ਬਾਰੇ ਜ਼ਰੂਰ ਗੱਲ ਕਰਨੀ ਚਾਹੁੰਦਾ, ਮਤਲਬ ਮੈਂ ਸੂਰਤ ਨੂੰ ਇਹ ਜ਼ਰੂਰ ਕਹਿਣਾ ਚਾਹੁੰਦਾ ਵੀ ਚਲੋ ਵੀ ਤੁਸੀਂ ਆਪਣੀ ਇੰਸ਼ੋਰੈਂਸ ਕਰਵਾਉਣੇ ਹੈਗੇ, ਤਕਰੀਬਨ ਕਈ ਵੀ ਅਸੀਂ ਨਵੇਂ ਹੁੰਦੇ ਹਾਂ ਅਸੀਂ ਟਰਮ ਇੰਸ਼ੋਰੈਂਸ ਕਰਾ ਲੈਂਦੇ ਹਾਂ। ਹਰਜੀ ਜੋ ਤਕਰੀਬਨ ਚਲੋ 10-20-30-40 ਸਾਲ ਦੀ ਹੋ ਸਕਦੀ ਹੈ, ਜਾਂ 100-100 ਹੋ ਸਕਦੀ ਹੈ, ਪਰ ਮੈਂ ਇੱਕੋ ਗੱਲ ਕਰ, ਜੇ ਤੁਸੀਂ 10-20 ਸਾਲ ਦੀ ਪੋਲਿਸੀ ਕਰਾਈ ਤਾਂ ਤਕਰੀਬਨ ਉਹਦੇ ਵਿੱਚ ਇਹ ਜ਼ਰੂਰ ਦੇਖਿਆ ਕਰੋ ਵੀ ਇਹ ਕਨਵਰਟੇਬਲ ਹੈਗੀ ਆ ਕਿ ਗਾਹਾਂ ਅਸੀਂ ਕਿੰਨੇ ਸਾਲ ਤੱਕ ਇਹਨੂੰ ਆਪਣੇ ਆਪ ਹੀ ਚੇਂਜ ਹੋ ਸਕਦੀ ਆ, ਕਿਉਂਕਿ ਹਜੇ ਬਹੁਤ ਸਾਰੀਆਂ ਜਿਹੜੀਆਂ ਇੰਸ਼ੋਰੈਂਸਾਂ ਕਿਸੇ ਸਰਟਨ ਏਜ 'ਤੇ ਜਾ ਕੇ ਗਾਹਾਂ ਉਹਨੂੰ ਤੁਸੀਂ ਕਨਵਰਟ ਨਹੀਂ ਕਰ ਸਕਦੇ, ਅਤੇ ਮੈਂ ਸੋਚਦੇ ਨੂੰ ਇਹ ਕਹਿਣਾ ਚਾਹੁੰਦਾ ਵੀ ਜਿਹੜਾ ਤੁਸੀਂ ਕੋਈ ਵੀ ਇੰਸ਼ੋਰੈਂਸ ਕਰੇ, ਜੇ ਤੁਸੀਂ ਟਰਮ ਇੰਸ਼ੋਰ ਲਈਏ ਤੁਸੀਂ ਬਾਅਦ ਵਿੱਚ, ਮੈਂ ਸੋਚਦੇ ਵੀ ਹਾਲੇ ਮੈਂ ਇਕੱਲੀ ਟਰਮ ਹੀ ਲੈਣੀ ਆ, ਫਿਰ ਮੈਂ ਥੋੜ੍ਹੇ ਚਿਰ ਬਾਅਦ ਮੈਂ ਇਹਦੇ ਵਿੱਚੋਂ ਥੋੜ੍ਹਾ ਜਿਹਾ ਪੱਕੀ ਵਿਚਾਰੀ ਨੂੰ ਚੇਂਜ ਕਰ ਦੂੰਗਾ। ਤੁਸੀਂ ਜੇ ਮਤਲਬ ਸਰਵਿਸ ਦਾ ਜਿਹੜੀ ਕੰਪਨੀ ਹੈਗੀ ਹੈ ਤੁਸੀਂ ਉਹ ਕਹਿੰਦੇ ਸੇਮ ਪੋਲਿਸੀ ਦੇ ਵਿੱਚ ਤੁਸੀਂ ਐਡ ਕਰ ਸਕਦੇ ਹੈਗੇ, ਤੁਸੀਂ ਗਾਹਾਂ ਕਿਤੇ 6 ਮਹੀਨੇ ਬਾਅਦ ਕਹਿੰਦੇ ਮੈਂ ਕ੍ਰਿਟੀਕਲ ਐਡ ਕਰਨੀ, ਤੁਸੀਂ ਸੇਮ ਪੋਲਿਸੀ ਵਿੱਚ ਤੁਸੀਂ ਉਸਦੇ ਐਡ ਕਰ ਸਕਦੇ, ਬਹੁਤ ਵਾਰ ਜਿਹਨੇ ਪੋਲਿਸੀ ਫੀਸ ਉਹਦੇ ਵਿੱਚ ਕਾਫੀ ਬਜਟ ਬਚ ਜਾਂਦੀ ਹੈਗੀ, ਅਤੇ ਮੈਂ ਉਹਨਾਂ ਨੂੰ ਇਹ ਸਰੂਤ ਇਹੀ ਕਹਿਣਾ ਚਾਹੁੰਦਾ, ਜਦੋਂ ਤੁਸੀਂ ਕੋਈ ਵੀ ਟਰਮ ਲੈਂਦੇ ਤਕਰੀਬਨ ਜੇ ਤੁਸੀਂ 10-20 ਸਾਲ ਦੀ ਲੈਂਦੇ ਆ, ਜਿੱਦਾਂ ਜੇ ਤੁਸੀਂ 10 ਸਾਲ ਦੀ ਟਰਮ ਲੈਂਦੇ ਆ, ਮੈਂ ਕਿਹਾ $10-12 ਦੀ ਆ ਜਾਂਦੀ ਆ, ਜੇ ਤੁਸੀਂ 20 ਸਾਲ ਦੀ ਟਰਮ ਲੈਂਦੇ ਉਹੀ $13-14 ਦੀ ਜਾਂਦੀ, ਜੇ ਤੁਸੀਂ 65 ਸਾਲ ਦੀ ਟਰਮ ਉਹੀ ਲੈਂਦੇ ਆ ਉਹ ਤਕਰੀਬਨ ਤੁਹਾਨੂੰ ਤਕਰੀਬਨ $15-16 ਦੀ ਪੈ ਜਾਂਦੀ ਆ। ਹੁਣ ਤਾਂ ਜਿਹੜੀ ਤੁਸੀਂ, ਮੈਂ ਇੱਕੋ ਗੱਲ ਕਹਿਣੀ ਚਾਹੁੰਦਾ ਵੀ ਜਿਹੜਾ ਤੁਸੀਂ ਕੋਈ ਵੀ ਜਿਹੜੀ ਚੀਜ਼ ਲੈਂਦੇ, ਜੇ ਤੁਸੀਂ ਹੁਣ ਇੱਕ ਵਾਰੀ ਜਿਹੜੀ ਇੰਸ਼ੋਰੈਂਸ ਲੈਣੀ ਉਹ 65 ਸਾਲ ਤੱਕ ਉਹਦੇ ਰੇਟ ਨਹੀਂ ਚੇਂਜ ਹੋਣੇ, ਜੇ ਤੁਸੀਂ 10 ਸਾਲ ਦੀ ਲਈਏ ਤਾਂ 10 ਸਾਲ ਬਾਅਦ ਜਿਹੜੇ ਰੇਟ ਚੇਂਜ ਹੋਣੇ ਆ, ਜੇ 20 ਸਾਲ ਦੀ ਲਈਏ ਤਾਂ 20 ਸਾਲ ਤੋਂ ਬਾਅਦ ਉਹ ਤੁਹਾਡੇ ਉਸ ਵੇਲੇ 20 ਸਾਲ ਦੀ ਉਮਰ ਦਾ ਰੇਟ ਲੱਗਣਾ, ਅਤੇ ਆਮ ਜੇ ਤੁਸੀਂ ਇੱਕੋ ਵਾਰ ਜੇ ਤੁਸੀਂ ਟਰਮ 65 ਲੈ ਲੈਂਦੇ ਤਾਂ ਮਤਲਬ ਤੁਸੀਂ ਰਿਟਾਇਰਮੈਂਟ ਤੱਕ ਤੁਸੀਂ ਆਪਣੇ ਆਪ ਨੂੰ ਕਵਰ ਕਰ ਲਿਆ, ਉਹ ਰਿਟਾਇਰਮੈਂਟ ਤੱਕ ਤੁਹਾਡੀ ਉਹ ਚੇਂਜ ਨਹੀਂ ਹੋਣੀ, ਮਤਲਬ ਫਿਰ ਉਹ ਇਹਦੇ ਵਿੱਚ ਜਿੱਦਾਂ ਤੁਸੀਂ ਆਮ ਮੈਂ ਇੱਕੋ ਗੱਲ ਕਹਿੰਦਾ ਹੁੰਦਾ ਵੀ ਜਦੋਂ ਤੁਸੀਂ ਕੋਈ ਵੀ ਇੰਸ਼ੋਰੈਂਸ ਲੈਣੀ ਹੈ ਤਾਂ ਤੁਸੀਂ ਇਸ ਹਿਸਾਬ ਨਾਲ ਲਓ ਕਿ ਅਸੀਂ ਆਪਣੇ ਆਪ ਨੂੰ ਰਿਟਾਇਰਮੈਂਟ ਦਾ ਮਿਨੀਮਮ ਤੱਕ ਕਵਰ ਕਰੀਏ, ਪਰ ਜੇ ਤੁਸੀਂ ਮਤਲਬ ਉਹਦੇ ਵਿੱਚ ਤੁਹਾਡੇ ਜਿਹੜੇ ਕ੍ਰਿਟੀਕਲ ਇੰਸ਼ੋਰੈਂਸ ਹੈਗੇ ਜਿਹੜੇ 26 ਐਲਐਸ ਦਾ ਤੁਸੀਂ ਕੋਈ ਕਰ ਸਕਦੇ ਹਾਂ, ਫਿਰ ਤੁਸੀਂ ਉਹਦੇ ਵਿੱਚ ਹਰ ਚੀਜ਼ ਕੀ ਹੈ ਕਿ ਤੁਸੀਂ ਲੌਂਗ ਟਰਮ ਕੇਅਰ ਵਿੱਚ ਐਡ ਕਰ ਸਕਦੇ ਜਿਹੜੀਆਂ ਕਿ ਆਮ ਕੰਪਨੀਆਂ ਨਹੀਂ ਦਿੰਦੀਆਂ, ਮਤਲਬ ਇੱਕ ਦੋ ਕੰਪਨੀਆਂ ਦਿੰਦੀਆਂ ਹੈਗੀਆਂ, ਉਹਦੇ 'ਚ ਕੀ ਹੈ ਕਿ ਤੁਸੀਂ ਜੇ ਬਾਈ ਦੇ ਤੁਹਾਨੂੰ 65 ਸਾਲ ਤੋਂ ਬਾਅਦ ਤੁਸੀਂ ਬਿਮਾਰ ਹੋ ਗਏ ਜਾਂ ਤੁਹਾਡੇ ਸੱਟ ਲੱਗ ਗਈ, ਤੁਸੀਂ ਬੈੱਡ ਦੇ ਉੱਤੇ ਪੈ ਕੇ ਤੁਸੀਂ 6 ਐਕਟੀਵਿਟੀਜ਼ ਵਿੱਚੋਂ ਕੋਈ 2 ਨਹੀਂ ਕਰ ਸਕਦੇ, ਤਾਂ ਤੁਹਾਨੂੰ ਉਹਦਾ ਜਿਹੜਾ ਹੈਗਾ ਉਹਦਾ 1% ਜਿੰਨੇ ਵੀ ਤੁਸੀਂ ਇੰਸ਼ੋਰੈਂਸ ਕਰਾਈ ਆ, ਪਰ ਉਹ ਕੰਪਨੀ ਕਹਿੰਦੀ ਅਸੀਂ ਮੈਕਸੀਮਮ 2.5 ਲੱਖ ਦੀ ਇੰਸ਼ੋਰੈਂਸ ਲੱਗੇ ਪੇ ਕਰਾਂਗੇ, ਉਦੋਂ ਜ਼ਿਆਦਾ ਨਹੀਂ, ਪਰ ਜੇ ਤੁਸੀਂ 3 ਲੱਖ ਦੀ ਕਰਾਈ ਤਾਂ ਵੀ ਤੁਹਾਨੂੰ $2500 ਮਹੀਨੇ ਦਾ 1% ਦੇ ਹਿਸਾਬ ਨਾਲ ਆਉਣਾ ਹੈਗਾ
0: ਜੀ ਜੀ।
1: ਅਤੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਬਹੁਤ ਸਾਰੀਆਂ, ਜਿੱਦਾਂ ਤੁਸੀਂ ਆਪਣੇ ਇੰਸ਼ੋਰੈਂਸ ਨੂੰ ਆਪਣੇ ਡਿਜ਼ਾਇਨ ਕਰਕੇ, ਜਦ ਅਸਲ 'ਚ ਮੈਂ ਇੱਕੋ ਗੱਲ ਕਹਿੰਦਾ ਹੁੰਦਾ ਜਿਹੜਾ ਤੁਸੀਂ ਕੋਈ ਵੀ ਪੋਲਿਸੀ ਲੈਣੀ ਹੈ ਤਾਂ ਜੇ ਤੁਸੀਂ ਇਸ ਪੋਲਿਸੀ ਨੂੰ ਡਿਜ਼ਾਇਨ ਕਰੋ ਪਰ ਇੰਸ਼ੋਰੈਂਸ ਬਾਏ ਨਾ ਕਰੋ, ਮਤਲਬ ਤੁਸੀਂ ਪੋਲਿਸੀ ਅਰਜੀ ਡਿਜ਼ਾਇਨ ਕਰਾਉਂਦੇ ਹਾਂ ਤਾਂ ਉਹ ਤੁਹਾਡੀ ਇੱਕ ਨੀਡ ਨੂੰ ਪੂਰੀ ਕਰਦੀ ਆ, ਮਤਲਬ ਤੁਹਾਡੇ ਪਰ ਮੈਂ ਲੋਨ ਆ ਉਹ ਵੀ ਬ੍ਰੋਕਰ ਨੇ ਹਰ ਕੋਰਨਰ ਤੋਂ ਉਹਨੂੰ ਕਵਰ ਕਰਨਾ, ਮਤਲਬ ਤੁਹਾਡੇ ਜਿਹੜੇ ਫਾਈਨਲ ਐਕਸਪੈਂਸ ਆ ਉਹ ਵੀ ਉਹਨਾਂ ਨੇ ਕਵਰ ਕਰਨੇ, ਤੁਹਾਡੇ ਜਿਹੜੇ ਮਤਲਬ ਹਰ ਕ੍ਰਿਟੀਕਲ ਆ ਇਲਨਸ ਉਹ ਵੀ ਕਵਰ ਕਰ ਦੇਣੀਆਂ, ਛੋਟੀ ਛੋਟੀਆਂ ਚੀਜ਼ਾਂ ਹੈਗੀਆਂ, ਪਰ ਜਿਸ ਤਰ੍ਹਾਂ ਤੁਸੀਂ ਮਤਲਬ ਆ ਕੇ ਤੁਹਾਨੂੰ ਇੱਕੋ ਗੱਲ ਹੁਣ ਕਈ ਵਾਰ ਹਰ ਜੀ ਸਾਡੇ ਸੁਰ ਦੇ ਪੁੱਛਣ ਦੀ ਸਰ ਜੀ ਟਰਮ ਇੰਸ਼ੋਰੈਂਸ ਦਾ ਥੋੜ੍ਹੇ ਰੇਟ ਦੇ ਦਿਓ, ਉਹਦੇ ਵਿੱਚ ਕੀ ਆ ਕਿ ਜਿਹੜਾ ਤੁਸੀਂ ਕਿਸੇ ਨੂੰ ਫੋਨ ਦੇ ਉੱਤੇ ਰੇਟ ਪੁੱਛਦੇ ਹੈਗੇ ਤਾਂ ਉਹਨੇ ਤੁਹਾਨੂੰ 10 ਸਾਲ ਦੀ ਟਰਮ ਦਾ ਰੇਟ ਦੇਣਾ ਹੁੰਦਾ, ਉਹਦੇ ਵਿੱਚ ਹਰ ਜੀ 10-15 $20 ਤੁਹਾਨੂੰ ਦੇ ਤਾ, ਪਰ ਤੁਹਾਡੀ ਨੀਡ ਉਸ ਚੀਜ਼ਾਂ ਨੂੰ ਪੂਰਾ ਨਹੀਂ ਕਰ ਪਾ, ਇਹ ਨਹੀਂ ਦੱਸਦੇ ਵੀ ਕਿੰਨੇ ਲੱਖ ਦੀ ਇੰਸ਼ੋਰੈਂਸ ਤੁਹਾਨੂੰ ਚਾਹੀਦੀ ਆ
0: ਜੀ ਜੀ,
1: ਜਾਂ ਤਾਂ ਤੁਸੀਂ ਆਪਣਾ ਹੋਮਵਰਕ ਕਰਕੇ ਪਹਿਲਾਂ ਤੁਸੀਂ ਆਪ ਕਾਲ ਕਰੋ ਵੀ ਹਾਂਜੀ ਸਰ ਜੀ ਭਾਅ ਜੀ ਮੈਨੂੰ 7-8 ਲੱਖ ਦੀ $1 million ਦੀ ਇੰਸ਼ੋਰੈਂਸ ਚਾਹੀਦੀ ਆ,
0: ਠੀਕ ਹੈ,
1: ਮਤਲਬ ਮੈਨੂੰ ਇਸ ਉਮਰ ਤੱਕ ਮੈਨੂੰ ਕਵਰ ਕਰਨਾ ਚਾਹੀਦਾ, ਤਾਂ ਤੁਹਾਨੂੰ ਬੰਦਾ ਹਰ ਬੰਦਾ ਜਿਹੜਾ ਰੇਟ ਆ ਮਤਲਬ ਜਿਹੜਾ ਅਸੀਂ ਪਾਵਾਂਗੇ ਤੁਹਾਨੂੰ ਸਾਰੀਆਂ ਕੰਪਨੀ ਦਾ ਰੇਟ ਕੰਪੇਅਰ ਕਰ ਦੱਸਾਂਗੇ ਹਾਂਜੀ ਭਾਅ ਜੀ ਆਹ ਤਾਂ ਰੇਟ ਬਣਦਾ ਹੈਗਾ,
0: ਠੀਕ ਹੈ।
1: ਬਾਕੀ ਤੁਸੀਂ ਤੁਹਾਡਾ ਕਿਸ ਤਰ੍ਹਾਂ ਵੀ ਕੋਈ ਵੀ ਕੁਐਸਚਨ ਕਿਸੇ ਵੀ ਇੰਸ਼ੋਰੈਂਸ ਬਾਰੇ ਹੈਗੇ ਤਾਂ ਤੁਸੀਂ ਮੈਨੂੰ ਜ਼ਰੂਰ ਕਾਲ ਕਰ ਸਕਦੇ ਹੋ, ਤੁਹਾਡਾ ਕੋਈ ਹੋਰ ਕੁਐਸਚਨ ਹੈਗਾ ਮੈਂ ਟੈਕਸ ਕਰ ਸਕਦੇ, ਮੈਂ ਤੁਹਾਨੂੰ ਜ਼ਰੂਰ ਇੱਥੇ ਜਵਾਬ ਦੇ ਕੇ ਜਾਊਂਗਾ। ਇਸ ਸਭ ਵਾਸਤੇ ਮੇਰਾ ਇੱਕੋ ਇੱਕ ਨੰਬਰ ਹੈਗਾ 647-3300
0: ਲਓ ਜੀ। ਪੱਟਾ ਸਾਹਿਬ, ਸਾਰੀਆਂ ਲੇਡੀਜ਼ ਇਕੱਠੀਆਂ ਹੋ ਕੇ ਜਾ ਰਹੀਆਂ, ਮੈਨੂੰ ਟੈਕਸ ਮੈਸੇਜ ਆ ਗਿਆ,
1: ਹਾਂਜੀ,
0: ਕਹਿੰਦੀਆਂ ਵੀ ਅਸੀਂ ਤੁਹਾਡਾ ਰੇਡੀਓ ਸੁਣ ਰਹੀ ਹਾਂ, ਉਹਨਾਂ ਵਿੱਚੋਂ ਸਭ ਤੋਂ ਪਹਿਲਾਂ ਜਿੰਦਰ ਜੀ ਹੈ ਜਿਨ੍ਹਾਂ ਦਾ ਫੋਨ ਆਇਆ, ਠੀਕ ਹੈ ਜੀ, ਉਸ ਦੇ ਨਾਲ ਹੈਗੇ ਜੀ ਕੁਲਵਿੰਦਰ ਜੀ, ਠੀਕ ਹੈ ਜੀ, ਉਸ ਤੋਂ ਬਾਅਦ ਆ ਗਏ ਜੀ ਨੀਲੂ। ਨੀਲੂ ਜੀ ਕੈਸੇ ਹੋ ਆਪ? ਨੀਲੂ ਜੀ ਦੀ ਸਮਾਈਲ ਬਹੁਤ ਵਧੀਆ। ਅੱਛਾ ਨੀਲੂ ਜੀ ਆ ਗਏ, ਉਸ ਤੋਂ ਬਾਅਦ ਆ ਗਏ ਜੀ ਬਬਲੀ ਜੀ,
1: ਹਾਂਜੀ।
0: ਅੱਛਾ ਉਸ ਤੋਂ ਬਾਅਦ ਆ ਗਏ ਜਿੰਦਰ ਜੀ ਦੀ ਨਾ ਦਰਾਣੀ, ਵੱਡੇ ਜਠਾਣੀ ਹੁੰਦੀ ਹੈ ਨਾ, ਜਠਾਣੀ ਜੀ, ਵੈਸੇ ਭਾਬੀ ਕਹਿੰਦੇ ਉਹਨਾਂ ਨੂੰ। ਹੁਣ ਹੋਰ ਕੋਈ ਰਹਿ ਨਾ ਗਿਆ ਹੋਵੇ, ਮੁੜ ਕੇ ਪੰਗਾ ਮੇਰੇ ਘਰ ਨਾ ਪੈ ਜਾਵੇ, ਕੋਈ ਤੇ ਬਬਲੀ ਜੀ ਦੇ ਨਾਲ ਨਾਲ ਜਿੰਦਰ ਜੀ ਦੀ ਜਠਾਣੀ ਜੀ ਹੋ ਗਏ ਜਿਹਨੂੰ ਪਿਆਰ ਨਾਲ ਭਾਬੀ ਜੀ ਕਹਿੰਦੇ ਆ, ਕਹਿੰਦੇ ਅਸੀਂ ਫੁੱਲ ਫਾਰਮ ਦੇ ਵਿੱਚ ਪੰਜਾਬੀ ਵਿਰਸਾ ਰੇਡੀਓ ਔਨ ਕਰਕੇ ਫੁੱਲ ਐਨਰਜੀ ਦੇ ਨਾਲ ਜਾ ਰਹੇ ਹਾਂ ਤੇ ਸਾਨੂੰ ਪਤਾ ਨੀ ਲੱਗਾ ਅਸੀਂ ਅੱਧੇ ਰਸਤੇ ਆਲਰੇਡੀ ਨਗਰ ਜਿੱਥੇ ਹੈ ਨਾ ਜਾਣਾ ਉਹਨਾਂ ਨੇ ਬਲੂ ਮਾਊਂਟੇਨ ਪਹੁੰਚ ਵੀ ਗਏ। ਕਹਿੰਦੇ ਘੰਟਾ ਹੋਰ ਅੱਗੇ ਵਧਾ ਲਓ। ਮੈਂ ਕਿਹਾ ਜੀ ਹੁਣ ਅਸੀਂ ਤੁਹਾਡੇ ਕਰਕੇ ਅਸੀਂ ਕਿਵੇਂ ਬੰਦਿਆਂ ਨੂੰ ਕਿਤੇ ਸੱਜੇ ਖੱਬੇ ਕਰਦੀ ਹੈ ਨਾ, ਤੁਸੀਂ ਤਾਂ ਜਾਣਾ ਬਲੂ ਮਾਊਂਟੇਨ ਇੰਜੋਏ ਕਰਨ ਚੱਲਣੇ ਆ, ਪਰ ਕੋਈ ਰਹਿ ਗਿਆ ਤਾਂ ਮੈਨੂੰ ਦੱਸ ਦਿਓ ਵੀ ਟੈਕਸਟ ਮੈਸੇਜ ਕਰਕੇ, ਕੋਈ ਰਹਿਣਾ ਨਹੀਂ ਚਾਹੀਦਾ। ਪੰਜਾਬੀ ਵਿਰਸਾ ਬਬਲੀ ਜੀ ਹੋ ਗਏ ਤੇ ਮੇਰਾ ਖਿਆਲ ਦੋ ਬਬਲੀਆਂ, ਇੱਕ ਬਬਲੀ ਦੋ ਬਬਲੀਆਂ, ਦੋਨੇ ਗਈਆਂ ਹੋਣੀਆਂ, ਪੱਕੀਆਂ ਗਈਆਂ ਹੋਣੀਆਂ, ਕਿਉਂਕਿ ਇਹਨਾਂ ਦਾ ਇਹ ਪੂਰਾ ਟੀਮ ਹੈ, ਇਹਨਾਂ ਦੀ ਗਰੁੱਪ ਆ, ਇਹ ਗਰੁੱਪ ਇਹਨਾਂ ਦਾ ਬਹੁਤ ਡੇਂਜਰ ਗਰੁੱਪ ਆ। ਇਹਨਾਂ ਦੀ ਗਰੁੱਪ ਦੀ ਲੀਡ ਪਤਾ ਕੌਣ ਕਰਦੀ ਹੈ? ਨੀਲੂ ਜੀ। ਨੀਲੂ ਜੀ ਲੀਡ ਕਰਦੇ ਆ, ਇਹ ਹੱਸਦੇ ਆ ਨਾ ਬਸ, ਜਿਵੇਂ ਕਹਿੰਦੇ ਨਾ ਵੀ ਤੇਰੇ ਹੱਸਣ ਨਾਲ ਮੋਤੀ ਕਰ ਜਾਂਦੇ ਆ, ਐਸੀ ਪਿਆਰੀ ਸਮਾਈਲ ਆ ਨੀਲੂ ਜੀ। ਥੈਂਕ ਯੂ ਜੀ, ਖੁਸ਼ ਰਹੋ, ਇੰਜੋਏ ਕਰੋ। ਵਕਾਰ ਖਾਨ ਸਾਹਿਬ ਕਿਆ ਹਾਲ ਹੈ?
2: ਥੈਂਕ ਯੂ ਸੋ ਮਚ ਹਰਜੀਤ ਜੀ, ਬਿਲਕੁਲ ਠੀਕ। ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਹਰਜੀਤ ਜੀ, ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰਮੋਸ਼ਨ ਹੈ, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ।
0: ਜੀ ਜੀ,
2: ਰੋਜਰਸ ਸੈੱਲ ਫੋਨ ਦੇ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ, US
0: ਅਨਲਿਮਿਟਿਡ। ਉਸਮੇ ਸੇ ਹਮਨੇ ਅਭੀ ਨਾਮ ਬੋਲੇ ਥੇ, ਉਨਮੇ ਸੇ ਏਕ ਰਹਿ ਗਿਆ ਕੁਲਦੀਪ ਜੀ, ਨਹੀਂ ਤੋ ਪਤਾ ਵੋ ਵਾਪਸ ਆ ਜਾਏਂਗੇ ਮੇਰੀ ਪਟਾਈ ਕਰਨੇ ਕੇ ਲੀਏ। ਕਿਉਂ ਐਸੇ ਪਤਾ, ਖਾਸ ਕਰਕੇ ਆਪਕੋ ਪਤਾ ਹੈ ਕਿ ਇਨਸੇ ਤੋ ਪੰਗਾ ਲੈਣਾ ਨਹੀਂ ਚਾਹੀਏ ਨਾ, ਆਪਕੋ ਪਤਾ ਹੋਣਾ ਚਾਹੀਏ, ਇਸ ਲਈ ਆਪਕੋ ਮੈਨੇ ਬੀਚ ਮੇ ਰੋਕ ਦਿਆ। ਕੁਲਦੀਪ ਜੀ, ਤੁਹਾਡਾ ਵੀ ਵੈਲਕਮ ਪੰਜਾਬੀ ਵਿਰਸਾ ਜੀ। ਵਕਾਰ ਖਾਨ ਸਾਹਿਬ, ਆਪ ਬੋਲੀਏ।
2: ਜੀ ਸਰ, ਹਰਜੀਤ ਜੀ, ਇੰਟਰਨੈਟ ਦੀ ਵੀ ਬਹੁਤ ਹੀ ਸਪੈਸ਼ਲ ਪ੍ਰੋਮੋਸ਼ਨ ਹੈ, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ, US ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478648000 6478648000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478648000, 8464, 8000।
0: ਬੜੀ ਮਿਹਰਬਾਨੀ ਵਕਾਰ ਖਾਨ ਸਾਹਿਬ, ਇੱਕ ਵਾਰ ਨੰਬਰ ਆਪ ਫਿਰ ਸੇ ਦੇ ਦੇਂਗੇ, ਅਗਰ ਕਿਸੇ ਨੇ ਰੋਜਰ ਕਿਸ ਡੀਲ ਲੈਣੀ ਹੋ ਤਾਂ ਵਕਾਰ ਖਾਨ ਸਾਹਿਬ ਕੇ ਬਾਤ ਕਰੇ। ਨੰਬਰ ਬੋਲੀਏ ਪਲੀਜ਼ ਇੱਕ ਵਾਰ ਫਿਰ, 647,
2: ਨੰਬਰ 6478648000, 6478648000।

ਫਰੈਂਡ ਸਰਕਲ ਚ ਪਟਾ ਸਾਹਿਬ ਵੈਸੇ ਆਪਣੀ ਇੱਕ ਇੰਜੋਇਮੈਂਟ ਹੁੰਦੀ ਹੈ ਨਾ ਵੱਖਰੀ। ਇਹਨਾਂ ਦਾ ਗੈਂਗ ਬਣਿਆ ਇੱਕ ਸਾਰੀਆਂ ਲੇਡੀਜ਼ ਦਾ, ਇਹ ਕਦੀ ਕਿੱਧਰੋਂ ਚਲ ਜਾਂਦੀ ਕਦੀ ਕਿੱਧਰ ਨੂੰ। ਬੁੱਧਵਾਰ ਤਾਂ ਇਹਨਾਂ ਦਾ ਪੱਕਾ ਹੀ ਹੁੰਦਾ, ਬੁੱਧਵਾਰ ਨਹੀਂ ਬਹਿੰਦੀਆਂ ਕਦੇ ਟੇਕੇ ਆਰਾਮ ਨਾਲ, ਕਦੀ ਕਿਤੇ ਘਰ ਕਦੀ ਕਿਤੇ ਘਰ। ਚਲੋ ਚੰਗੀ ਗੱਲ ਹੈ ਜੀ, ਇੰਜੋਏ ਕਰੋ। ਗਾਣਾ ਤੁਹਾਡਾ ਲਾਤਾ ਜੀ ਜਿੰਦਰ ਜੀ।

0: ਬੇਟਾ ਸਾਹਿਬ ਹੋਰ ਕੀ ਕਹਿਣਾ ਚਾਹੋਗੇ ਸਰ ਤੁਸੀਂ?
1: ਸਰ ਜੀ ਮੈਂ ਸਰੋਤਿਆਂ ਨੂੰ ਇਹ ਕਹਿਣਾ ਚਾਹੀਦਾ ਵੀ ਜਿੱਦਾਂ ਤੁਸੀਂ ਆਪਣੇ ਜਿੱਦਾਂ ਟਰੱਕ ਵਗੈਰਾ ਚਲਾਉਂਦੇ ਹੈਗੇ ਜਾਂ ਤੁਸੀਂ ਕੋਈ ਵੀ ਕੰਮ ਕਰਦੇ ਆ, ਕਾਰਪੈਂਟਰ ਹੈਗੇ ਜਾਂ ਕਿਸੇ ਤਰ੍ਹਾਂ ਵੀ ਹੈਗੇ, ਤਾਂ ਆਪਣੇ ਆਪ ਨੂੰ ਆਪਣੀ ਇਨਕਮ ਨੂੰ ਜ਼ਰੂਰ ਪ੍ਰੋਟੈਕਟ ਕਰੋ ਜੀ। ਉਹਦੇ ਵਿੱਚ ਕੀ ਹੁੰਦਾ ਕਿਉਂਕਿ ਜਿਸ ਵੇਲਾ ਸਾਡੇ ਸੱਟ ਲੱਗ ਜਾਂਦੀ ਆ, ਰਿਸ਼ਤੇਦਾਰ ਵੀ ਕੋਈ ਨਹੀਂ ਦੋ ਚਾਰ ਦਿਨ ਰੋਟੀ ਦੇ ਦੂਗਾ। ਮਤਲਬ ਇੱਥੇ ਤੁਹਾਨੂੰ ਵੀ ਪਤਾ ਕਿ ਇੱਥੇ ਹਰ ਇੱਕ ਬੰਦਾ ਜੇ ਆਪ ਹੀ ਕੰਮ ਕਰਦਾ ਤਾਂ ਫੇਕ ਘਰ ਚੱਲਦੇ ਹੈਗੇ ਆ। ਅਤੇ ਕਈ ਵਾਰੀ ਸਾਡੇ ਸੋਤੇ ਦਿਮਾਗ ਵਿੱਚ ਹੁੰਦਾ ਵੀ ਚਲੋ ਨਹੀਂ ਸਾਡੇ ਵਿੱਚ ਬੈਂਕ ਵਿੱਚ ਪਏ, ਉਹ ਕਿੰਨਾ ਚਿਰ ਚੱਲਣਗੇ? ਜੇ ਜ਼ਿਆਦਾ ਹਰ ਚੀਜ਼ ਜ਼ਿਆਦਾ ਸੱਟ ਲੱਗਦੀ ਤਾਂ ਤੁਸੀਂ 2 ਮਹੀਨੇ 4 ਮਹੀਨੇ 6 ਮਹੀਨੇ ਰੋਟੀ ਖਾ ਲਉਂਗੇ। ਪਰ ਜੇ ਤੁਸੀਂ ਆਪਣੀ ਡਿਸਬਿਲਟੀ ਇੰਸ਼ੋਰੈਂਸ ਕਰਾਈਏ ਤਾਂ ਹਰਜੀ ਜੀ ਉਹ ਤੁਹਾਨੂੰ ਤੁਹਾਡੀ ਜਿਹੜੀ ਇਨਕਮ ਨੂੰ ਪ੍ਰੋਟੈਕਟ ਕਰਦੀ ਹੈ। ਉਹਦੇ ਵਿੱਚ ਕੀ ਆ ਕਿ ਜਿਹੜਾ ਤੁਹਾਡੇ ਸੱਟ ਲੱਗ ਜਾਂਦੀ ਆ ਤੁਹਾਡੀ ਜਿੰਨੀ, ਹਾਂ ਸਾਡੇ ਸੋਤੇ ਕਈ ਵਾਰੀ ਤਾਂ ਸਰ ਜੀ ਆਪਣੀਆਂ ਕੰਪਨੀਆਂ ਖਲਾਈਆਂ ਤਾਂ ਉਹਦੇ ਵਿੱਚ ਕੀ ਆ ਕਿ ਉਹਦੇ ਦਿਮਾਗ 'ਚ ਹੁੰਦਾ ਵੀ ਜੋ ਕੰਟੈਕਟ 'ਤੇ ਕਰਦੇ ਆਪਣੇ ਆਪਣੇ ਨਹੀਂ ਕਈਆਂ, ਉਹ ਜਿੱਦਾਂ ਆਪਣਾ ਟਰੈਕਿੰਗ ਵਗੈਰਾ ਨਹੀਂ ਹੈਗੀ, ਮੈਂ ਕੰਪਨੀ ਖਲਾਈ ਆ, ਉਹਨਾਂ ਦੀ ਜਿਹੜੀ ਇਨਕਮ ਆ ਉਹ ਜਿਹੜੀ ਉਹਨਾਂ ਦੀ ਕੰਪਨੀ ਚਾਹੁੰਦੀ ਉਹ ਮੇਨ ਇਨਕਮ ਆ। ਅਤੇ ਮਤਲਬ ਹਰ ਜੀ ਉਹਦੇ ਉੱਤੇ ਤੁਸੀਂ ਜਿੱਦਾਂ ਗੇਮਸ ਤੁਸੀਂ ਉਦੋਂ ਚਲਾਉਂਦੇ ਤਾਂ ਤੁਹਾਨੂੰ 4 ਤੋਂ 5 ਹਜ਼ਾਰ ਡਾਲਰ ਤੁਹਾਨੂੰ ਮਹੀਨੇ ਦਾ ਆ ਰਿਹਾ ਜੇ ਤੁਹਾਡੇ ਸੱਟ ਲੱਗਣ ਦੇ, ਕਿਉਂਕਿ ਤੁਹਾਡੇ ਡਾਕਟਰ ਨੇ ਲਿਖ ਕੇ ਦੇਣਾ ਹੁੰਦਾ ਕਿਉਂਕਿ ਬਹੁਤੇ ਡਾਕਟਰਾਂ ਦੇ ਕੋਲ ਬਹੁਤ ਸਾਰੇ ਬੈਂਚ ਮਾਰਕ ਹੁੰਦੇ, ਜਿੱਦਾਂ ਬੈਕਮੈਨ ਹੋ ਗਏ 2 ਮਹੀਨੇ ਤੋਂ ਜ਼ਿਆਦਾ, 2 ਮਹੀਨੇ ਬਾਅਦ ਸੈਟ ਠੀਕ ਹੋ ਜਾਂਦਾ। ਅਤੇ ਮਤਲਬ ਉਦੋਂ ਬਾਅਦ ਜੇ ਤੁਹਾਨੂੰ ਹਜੇ ਜੇ ਫਿਰ ਜ਼ਿਆਦਾ ਜੇ ਤੁਸੀਂ ਬੈਨੀਫਿਟ ਲੈਣੇ ਹੁੰਦੇ ਤਾਂ ਫਿਰ ਤੁਹਾਨੂੰ ਉਹਦੇ ਵਾਸਤੇ ਕੰਪਨੀਆਂ ਹੋਰ ਰਿਕੁਆਇਰਮੈਂਟ ਮੰਗਦੀਆਂ।
0: ਠੀਕ ਹੈ,
1: ਪਰ ਉਹ ਇਹ ਆ ਵੀ ਕੰਪਨੀਆਂ ਤੁਹਾਨੂੰ ਕਦੇ ਵੀ ਪੈਸੇ ਦੇਣ ਤੋਂ ਨਾ ਨਹੀਂ ਕਰਦੀਆਂ ਤੁਹਾਡਾ ਜੇ ਕਲੇਮ ਜੈਨੂਅਰ ਹੋਵੇ ਤਾਂ। ਮਤਲਬ ਇੱਕਦਮ ਤੁਹਾਨੂੰ ਜੀ ਸੱਟ ਕੁ ਮੈਂ ਕੋਈ ਇੱਦਾਂ ਦਾ ਵੀ ਹੈਗਾ ਜਿਹੜੇ ਬੰਦਿਆਂ ਨੂੰ 6-6 ਮਹੀਨੇ ਹੋ ਗਏ ਆਪਣੇ ਕਲੇਮ ਦੇ ਬੈਠਿਆਂ ਨੂੰ, ਪਰ ਉਹਦੇ ਵਿੱਚ ਕੀ ਆ ਕਿ ਸਾਡੇ ਸੋਤੇ ਕਈ ਵਾਰੀ ਇਹ ਸੋਚਦੇ ਰਹਿੰਦੇ ਵੀ ਨਹੀਂ ਯਾਰ ਸੱਟ ਮੇਰੇ ਨਹੀਂ ਲੱਗਣੀ, ਬਿਮਾਰ ਮੈਂ ਨਹੀਂ ਹੋਣਾ। ਪਰ ਹਰਜੀਤ ਜੀ ਜੇ ਕਿਸੇ ਦੇ ਹੱਥ ਨਹੀਂ ਆਉਂਦੀ, ਜੇ ਮਤਲਬ ਤੁਹਾਡੇ ਹੱਥ ਵਿੱਚ ਆ ਗਈ ਤਾਂ ਮਤਲਬ ਫਿਰ ਤੁਸੀਂ ਤਾਂ ਬਿਨ ਰਹੇ ਹਾਂ। ਮੈਂ ਆਪਣੇ ਸੋਤੇ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿਉਂਕਿ ਜਿੱਦਾਂ ਤੁਸੀਂ ਜੇ ਤੁਸੀਂ ਕੈਨੇਡਾ ਤੋਂ ਬਾਹਰ ਜਾ ਰਹੇ ਤਾਂ ਆਪਣੀ ਜਿਹੜੀ ਟਰੈਵਲ ਇੰਸ਼ੋਰੈਂਸ ਜ਼ਰੂਰ ਬਿਲਟ ਇਨ ਕਰਾ ਕੇ ਜਾਓ।
0: ਠੀਕ ਹੈ,
1: ਉਹਦੇ ਕੀ ਆ ਕਿ ਜੇ ਤੁਸੀਂ ਮਤਲਬ ਟਰੈਵਲ ਇੰਸ਼ੋਰੈਂਸ ਉਹ ਬਿਲਟ ਇਨ ਕਰਾਓ ਜਿਹਦੇ ਪ੍ਰੀ ਐਗਜ਼ਿਸਟਿੰਗ ਕਵਰ ਕਰਦੀ ਹੋਵੇ।
0: ਠੀਕ ਹੈ,
1: ਮਤਲਬ ਉਹਦੇ ਵਿੱਚ ਜੇ ਤੁਸੀਂ ਬਾਹਰ ਕਹਿੰਦੇ ਤੁਹਾਡੇ ਸੱਟ ਸੁੱਟ ਲੱਗ ਜਾਂਦੀ ਕਿਤੇ, ਜੇ ਤੁਸੀਂ ਬਿਮਾਰ ਹੋ ਜਾਂਦੇ ਆ ਤਾਂ ਤੁਹਾਨੂੰ ਐਂਬੂਲੈਂਸ ਏਅਰ ਐਂਬੂਲੈਂਸ ਸਾਰੀਆਂ ਕਵਰ ਹੋਣੀਆਂ ਚਾਹੀਦੀਆਂ ਉਸ ਵੇਲੇ ਰਾਈਡ ਵੇ ਤੋਂ ਤੁਹਾਨੂੰ ਇਹ ਨੂੰ ਸੋਚਣਾ ਪਵੇ ਮੈਂ ਯਾਰ ਹੁਣ ਪੈਸੇ ਕਿੱਥੇ ਦਊਂਗਾ। ਅਤੇ ਬਾਕੀ ਹਰਜੀਤ ਜੀ ਜਦੋਂ ਤੁਸੀਂ ਸਾਡੇ ਕਹੋਗੇ ਤੁਹਾਨੂੰ ਅਸੀਂ ਇੱਕ ਇਸ ਪਲਾਨ ਦਾ ਜਦੋਂ ਮੈਂ ਕੰਬੋ ਪਲਾਨ ਬਣਾ ਕੇ ਦੇ ਸਕਦਾ ਜਿਵੇਂ ਤੁਸੀਂ ਕਾਫੀ ਪੈਸੇ ਜਿਹੜੇ ਆਪਣੇ ਸੇਵ ਕਰ ਸਕਦੇ ਹਾਂ।
0: ਠੀਕ ਹੈ,
1: ਜੇ ਸਾਡੇ ਸੋਤਿਆਂ ਕੋਲ 20 ਤੋਂ ਜ਼ਿਆਦਾ ਇੰਪਲਾਈਜ਼ ਹੈਗੇ ਤਾਂ ਅਸੀਂ ਅਨਬੀਟੇਬਲ ਰੇਟ ਦੇ ਕੇ ਜਾ ਸਕਦੇ ਜਿਹੜੀ ਸਾਡੀ ਐਡ ਚੱਲਦੀ ਹੈਗੀ ਆ।
0: ਠੀਕ ਹੈ,
1: ਅਤੇ ਬਾਕੀ ਹਰਜੀ ਇਸ ਸਭ ਵਾਸਤੇ ਸਰੋਤੇ ਸਾਡੇ ਮੈਨੂੰ ਕਾਲ ਕਰ ਸਕਦੇ ਹੈਗਾ, ਮੇਰੇ ਕੋਈ ਨੰਬਰ 647-3300 6473003100।
0: ਪ੍ਰੋਗਰਾਮ ਪੰਜਾਬੀ ਵਿਰਸਾ ਸੁਣ ਰਹੇ ਹਾਂ ਤੁਸੀਂ ਸਿੰਘ ਹਰਜੀਤ ਦੇ ਨਾਲ, ਔਰ ਇੱਕ ਵਾਰੀ ਪੱਡਾ ਸਾਹਿਬ ਦਾ ਨੰਬਰ ਤੁਹਾਨੂੰ ਮੈਂ ਦੁਬਾਰਾ ਫਿਰ ਦੇ ਦਿੰਦਾ 6473003100 ਤੇ ਕਾਲ ਵੀ ਕੀਤੀ ਜਾ ਸਕਦੀ ਹੈ। ਕੰਮ ਕਰਨ ਵਾਲੇ ਬੰਦਿਆਂ ਦੀ ਲੋੜ ਹੈ, ਮੈਂ ਹੁਣੇ ਯਾਦ ਭੁੱਲ ਗਿਆ ਸੀ, ਮੈਨੂੰ ਮੈਸੇਜ ਆਇਆ ਸੀ ਭਾਜੀ ਵਰਾਂ ਦਾ, ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਔਰ ਇੱਥੇ ਤੁਹਾਨੂੰ ਕੰਮ ਤੁਸੀਂ ਮੈਂ ਤੁਹਾਨੂੰ ਇੱਕ ਇਹਨੂੰ 2 ਮਿੰਟ ਪੌਜ਼ ਕਰੋ। ਚਲੋ, ਇਹ ਜਿਹੜਾ ਮੈਸੇਜ ਹੈ, ਕੰਸਟਰਕਸ਼ਨ ਦਾ ਕੰਮ ਹੈ, ਕਾਰਪੈਂਟਰ ਦਾ ਕੰਮ ਹੈ, ਜਨਰਲ ਲੇਬਰ ਦਾ ਕੰਮ ਹੈ, ਤੁਸੀਂ ਉਹਦਾ ਕਹਿੰਦੇ ਕੰਮ ਹੈ ਨਹੀਂ ਇੱਥੇ ਤਾਂ ਕੰਮ ਦੀਆਂ ਤੁਸੀਂ 15-20-40 ਜਣੇ ਜਿੰਨੇ ਵੀ ਕੰਮ ਚਾਹੀਦਾ ਇੱਥੇ ਕੰਮ ਮਿਲ ਜੂਗਾ। ਨਾਲੇ ਏਰੀਆ ਟੋਮਕਨ ਐਂਡ ਸਟੀਲਸ ਦਾ ਏਰੀਆ ਹੈ, ਤੁਸੀਂ ਇਸ ਨੰਬਰ 'ਤੇ ਕਾਲ ਕਰ ਲਓ, ਰਾਈਟ ਵੇ ਤੁਹਾਡੀ ਜੋਬ ਤੁਸੀਂ ਆਪਣੀ ਸਟਾਰਟ ਕਰ ਸਕਦੇ ਹਾਂ। 416-822-2239 416-822-2239 'ਤੇ ਕਾਲ ਵੀ ਕੀਤੀ ਜਾ ਸਕਦੀ ਹੈ। ਇਸ ਨੰਬਰ 'ਤੇ ਤੁਸੀਂ ਕਾਲ ਕਰਨੀ ਆ, ਜਿਹੜੇ ਸਾਡੇ ਕੰਮ ਕਰਨ ਵਾਲੇ ਜਿਹੜੇ ਕੰਮ ਲੱਭ ਰਹੇ ਆ, ਪਲੀਜ਼ ਇਸ ਨੰਬਰ ਨੂੰ ਦੁਬਾਰਾ ਨੋਟ ਕੀਤਾ ਜਾਵੇ। ਮੈਂ ਇੱਕ ਵਾਰੀ ਨੰਬਰ ਤੁਹਾਨੂੰ ਦੁਬਾਰਾ ਫਿਰ ਦੇ ਦੇਣਾ, 416-822-2239 ਦੇ ਕਾਲ ਕੀਤੀ ਜਾ ਸਕਦੀ ਹੈ। 416-822-2239 ਦੇ ਕਾਲ ਕੀਤੀ ਜਾ ਸਕਦੀ ਹੈ। ਇੱਕ ਨੰਬਰ ਹੋਰ ਤੁਸੀਂ ਨੋਟ ਕਰੋ, ਇਹ ਨੰਬਰ ਹੈ ਜੀ ਜਿਨ੍ਹਾਂ ਨੂੰ ਮਸਾਜ ਕਰਨੀ ਆਉਂਦੀ ਹੈ। ਪੱਡਾ ਸਾਹਿਬ ਇਹ ਮਸਾਜ ਪਾਰਲਰ ਹੈ, ਇੱਥੇ ਜਿਨ੍ਹਾਂ ਨੂੰ ਮਸਾਜ ਕਰਨੀ ਆਉਂਦੀ ਹੈ ਉਹ ਤੁਸੀਂ ਇਸ ਨੰਬਰ 'ਤੇ ਕਾਲ ਕਰਨੀ ਹੈ। ਤੁਹਾਨੂੰ ਉਹ ਵੀ ਨੰਬਰ ਮੈਂ ਦੇ ਰਿਹਾ, ਕਿੱਥੇ ਗਿਆ ਨੰਬਰ ਭਾਈ, ਆਹ ਚੱਕੋ, ਇਹ ਨੰਬਰ ਹੈ ਜੀ, ਕਿੱਥੇ ਗਿਆ, ਫਿਰ ਗਵਾਚ ਗਿਆ। ਉਹ ਹਰਜੀਤ ਜੀ ਕਿੱਥੇ ਗਿਆ, ਆਹ ਆ ਗਿਆ ਨੰਬਰ, ਲੈ ਦੱਸ। ਮੈਂ ਕਿਹਾ ਮਸਾਜ ਕਰਨ ਨੰਬਰ ਕਿਵੇਂ ਗਵਾਚ ਸਕਦਾ ਬਈ। ਜਿਨ੍ਹਾਂ ਨੂੰ ਮਸਾਜ ਕਰਨੀ ਆਉਂਦੀ ਹੈ 905-965-3630 'ਤੇ ਕਾਲ ਕੀਤੀ ਜਾ ਸਕਦੀ ਹੈ। 905-965-3630 'ਤੇ ਕਾਲ ਵੀ ਕੀਤੀ ਜਾ ਸਕਦੀ ਹੈ। ਪ੍ਰੋਗਰਾਮ ਪੰਜਾਬੀ ਵਿਰਸਾ, ਹੰਸ ਰਾਜ ਹੰਸ ਆਪਕੇ ਸ਼ਹਿਰ ਮੇਂ ਭਾਈ ਜਾਨ ਆ ਰਹੇ ਹੈ, 17-18 ਨੂੰ ਆ ਰਿਹਾ, ਲਿਵਿੰਗ ਆਰਟ ਸੈਂਟਰ ਦੇ ਵਿੱਚ ਮਿਸੀ ਸਾਗਰ ਵਿੱਚ ਹੋਏਗਾ, ਪਾਰਕਿੰਗ ਬਿਲਕੁਲ ਫ੍ਰੀ ਹੈ। ਔਰ ਹੰਸ ਰਾਜ ਹੰਸ ਸਾਹਿਬ ਨੂੰ ਸੁਣਨ ਵਾਸਤੇ ਪੂਰੇ ਬੈਂਡ ਦੇ ਨਾਲ ਪੂਰਾ ਪਰਿਵਾਰ ਆ ਰਿਹਾ ਹੈ। ਔਰ ਤੁਹਾਨੂੰ ਸਾਰਿਆਂ ਨੂੰ ਸੱਦਾ ਪਤਾ, ਜਿਹਨਾਂ ਟਿਕਟਾਂ ਨਹੀਂ ਲਈਆਂ ਟਿਕਟਮਾਸਟਰ.co ਟਿਕਟਾਂ ਲੈ ਲਓ। ਮੈਂ ਅੱਗੇ ਤੁਹਾਨੂੰ ਕਿਹਾ ਹੁਣ ਅਸੀਂ ਟਿਕਟਾਂ ਸਾਰੀਆਂ ਖੋਲੀਆਂ ਹੋਈਆਂ, ਜਿਸ ਵੇਲੇ ਅਸੀਂ ਸਾਰੀਆਂ ਟਿਕਟਾਂ ਆਪਣੇ ਬਿਜ਼ਨਸਮੈਨ ਵੀਰਾਂ ਦੀਆਂ ਜਿਹੜੇ ਸਾਡੇ ਕੋਲ 10-10-15-15 ਟਿਕਟਾਂ ਲੈਣੀਆਂ ਉਹ ਜਦੋਂ ਮੈਂ ਕੱਢ ਲਈਆਂ, ਫਿਰ ਟਿਕਟਾਂ ਥੋੜ੍ਹੀਆਂ ਰਹਿ ਜਾਣੀਆਂ। ਪਰ ਤੁਹਾਨੂੰ ਚੋਇਸ ਪਹਿਲਾਂ ਦਿੱਤੀ ਹੈ, ਜਿਹਨੇ ਮੇਰੇ ਪੰਜਾਬੀ ਵਿਰਸਾ ਦੇ ਲਿਸਨਰ ਪਰਿਵਾਰ ਦੇ ਜੀ ਸੁਣ ਰਹੇ ਆ, ਔਰ ਮੈਂ ਚਾਹੁੰਦਾ ਕਿ ਤੁਸੀਂ ਆਪਣੀਆਂ ਟਿਕਟਾਂ ਰਾਖਵੀਆਂ ਕਰ ਲਓ। ticketmaster.ca ਤੇ ਜਾ ਕੇ ਤੁਸੀਂ ਆਪਣੀ ਟਿਕਟਾਂ ਰਾਖਵੀਆਂ ਕਰ ਲਓ। ਹੁਣ ਤੁਹਾਨੂੰ ਟਿਕਟਾਂ ਆਪਣੀਆਂ ਮਨਪਸੰਦ ਦੀਆਂ ਮਿਲ ਜਾਣੀਆਂ, ਕਿਉਂਕਿ ਫਿਰ ਹੰਸਰਾਜ ਹੰਸਰਾਜ ਨੂੰ ਜਦੋਂ ਗਾਣਾ ਗਾਇਆ ਨਾ, ਨੱਚਣ ਤੋਂ ਪਹਿਲੇ ਹੋਕਾ ਦੇਵਾਂਗੇ ਤੇ ਫਿਰ ਸਭਨਾਂ ਨੂੰ ਇੱਕ ਹੋਕਾ ਦੇਵਾਂਗੇ। ਜਿਹੜੀ ਨੱਚੂਗੀ ਹਰਜੀਤ ਜੀ ਤੁਹਾਡੇ ਨਾਲ, ਤੇ ਉਹਨੂੰ ਮੈਂ ਆਪਣਾ ਫਿਰ ਦਿਲ ਵੀ ਦੇਵਾਂਗੇ। ਉਹ ਪਰ ਦਿਲ ਦੇ ਕਿਹਨੂੰ ਕਿਹਨੂੰ ਦੇਣਾ, ਹਰਜੀਤ ਜੀ ਇੱਕੋ ਤਾਂ ਦੇ ਲਿਆ। ਅੱਜ ਪਾਰਟੀ ਨੀਲੂ ਕੋਲ ਲੈ ਲਿਆ ਬਈ, ਨੀਲੂ ਦੀ ਤਾਰੀਫ ਬਹੁਤ ਕਰਤੀ ਹੈ ਸਾਰਿਆਂ ਨੇ, ਠੀਕ ਹੈ ਨਾ। ਅੱਜ ਪਾਰਟੀ ਜਿੰਨਾ ਵੀ ਖਰਚਾ ਵੀ ਨੀਲੂ ਜੀ ਤੁਸੀਂ ਪੇ ਕਰਨਾ।

ਇੱਕੋ ਵੇਲੇ ਹੁੰਦੀ ਬਰਸਾਤ ਵਸਲਦੀਆਂ ਘੜੀਆਂ ਨੂੰ ਉਹ ਨਾ ਰੋਕਿਆ ਗਿਆ ਨੈਣ ਲੱਗੀਆਂ ਹਰਜੀਤ ਜੀ ਸੌਣ ਦੀਆਂ ਝੜੀਆਂ ਨੂੰ ਓ ਹੋ ਹੋ ਹੋ ਕੈਸੇ ਗੀਤ ਇਹੋ ਜਿਹੇ ਗੀਤ ਕਿੱਥੇ ਆਉਂਦੇ ਅੱਜ ਕੱਲ੍ਹ ਜਨਾਬ ਚਰਨਜੀਤ ਊਚਾ ਸਾਹਿਬ ਛੱਡ ਕੇ ਚਲੇ ਗਏ ਪਰ ਤੁਹਾਡਾ ਮਿਊਜ਼ਿਕ ਅੱਜ ਵੀ ਬਰਕਰਾਰ ਹੈ ਪੰਜਾਬੀ ਵਿਰਸਾ ਰੇਡੀਓ ਵਿਦ ਦਾ ਵਨ ਐਂਡ ਓਨਲੀ ਆਪ ਸੁਣ ਰਹੇ ਹਾਂ ਬਾਈ ਜਾਨ ਇਹ ਕੀ ਹੈ ਸਿੰਘ ਹਰਜੀਤ ਸ਼ਹਿਰ ਮੇ ਅਤੇ ਫਿਰ ਜਦੋਂ ਹੰਸ ਸਰਾਂ ਨੇ ਨਾ ਉੱਥੇ ਕੁਛ ਗੀਤਾਂ ਦੀਆਂ ਲੜੀਆਂ ਇੱਦਾਂ ਝੜੀਆਂ ਲਾਈਆਂ ਅਤੇ ਫਿਰ ਤੁਸੀਂ ਆਪੇ ਵੀ ਕਹਿੰਦਾ ਯਾਰ ਹਰਜੀਤ ਜੀ ਝੂਮਾ ਲਾਤਾ 18 ਸਤੰਬਰ ਦਿਨ ਸ਼ੁੱਕਰਵਾਰ ਸ਼ਾਮ ਨੂੰ 8 ਵਜੇ

ਕਿਹਸੇ ਕਿਹਸੇ ਗੀਤ ਕਿੰਨੇ ਕਿਹੜੇ ਗੀਤਾਂ ਦੀ ਮੈਂ ਤਾਰੀਫ ਕਰਾਂ ਹੰਸ ਭਾਜੀ ਦੇ, ਮੈਂ ਤਾਂ ਇਸ ਗੱਲ ਤੋਂ ਹੈਰਾਨ ਹਾਂ। ਇਹ ਗੀਤ ਕਿੰਨੇ ਕਿੰਨੇ ਗੀਤ, ਪੁਰਾਣੇ ਪੁਰਾਣੇ ਗੀਤ, ਫਿਰ ਐਸਾ ਗੀਤ ਹੈ ਕਾਹਨੂੰ ਸਾਨੂੰ ਚਾਹ ਪੁੱਛਦੇ ਹਰਜੀਤ ਜੀ, ਨਹੀਂ ਸਰਦਾਰ ਨਹੀਂ ਹੈ ਤੇਰੇ ਦਰਸ਼ਨ ਹੀ।

0: ਪਟਾ ਸਾਹਿਬ ਅਖੀਰ ਤੇ ਹੋਰ ਕੀ ਕਹਿਣਾ ਚਾਹੋਗੇ ਪਲੀਜ਼?
1: ਮੈਂ ਹਰਜੀਤ ਜੀ ਅਖੀਰ ਤੇ ਇਹ ਕਹਿਣਾ ਚਾਹੁੰਦਾ ਸਾਡੇ ਸਾਰੇ ਬਹੁਤ ਸਾਰੇ ਸੋਤੇ ਜਿੱਦਾਂ ਹਰਜੀਤ ਜੀ ਪੜ੍ਹੇ ਲਿਖੇ ਹੈਗੇ ਆ, ਮਤਲਬ ਜੋ ਸਾਡੇ ਫੀਲਡ ਨੂੰ ਜੁਆਇਨ ਕਰਨਾ ਚਾਹੀਦਾ, ਜੇ ਤੁਹਾਡੇ ਕੋਲ ਇੰਸ਼ੋਰੈਂਸ ਦਾ ਲਾਇਸੈਂਸ ਹੈਗਾ ਜਾਂ ਤੁਸੀਂ ਲੈਣਾ ਚਾਹੁੰਦੇ ਹੈਗੇ ਆ ਉਹ ਲਾਈਫ ਇੰਸ਼ੋਰੈਂਸ, ਮਤਲਬ ਗੱਲ ਮੈਂ ਕਰ ਰਿਹਾ ਕਿਉਂਕਿ ਬਹੁਤ ਸਾਡੇ ਬਾਅਦ ਸੋਤੇ ਆਟੋ ਬਾਰੇ ਪੁੱਛਦੇ ਰਹਿੰਦੇ ਆ, ਅਤੇ ਮੈਂ ਹਰਜੀਤ ਜੀ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਤੁਸੀਂ ਆਪਣਾ ਜਿਹੜਾ ਆਪਣੇ ਕੈਰੀਅਰ ਚੇਂਜ ਕਰਨਾ ਚਾਹੁੰਦੇ ਤਾਂ ਤੁਸੀਂ ਜਾਂ ਤੁਸੀਂ ਆਪਣੀ ਐਮ ਜੀ ਨਾਲ ਖੁਸ਼ ਨਹੀਂ ਹੈਗੇ ਤਾਂ ਤੁਸੀਂ ਮੈਨੂੰ ਜ਼ਰੂਰ ਕਾਲ ਕਰ ਸਕਦੇ ਹੈਗੇ ਆ। ਸਾਡੇ ਆਫਿਸ ਵਿੱਚ ਹਰ ਤਰ੍ਹਾਂ ਦੀਆਂ ਮੀਟਿੰਗਸ ਫ੍ਰੀ ਆ, ਤੁਹਾਡੇ ਜਿਹੜੇ ਡਾਇਰੈਕਟ ਕੰਟੈਕਟ ਕੰਪਨੀਆਂ ਨਾਲ ਹੋਣਗੇ, ਮਤਲਬ ਇਸ ਸਭ ਵਾਸਤੇ ਹਰਜੀ ਮੇਰਾ ਇੱਕੋ ਇੱਕ ਨੰਬਰ ਹੈਗਾ 647-331-3031।
0: ਲਾਲੀ ਨੈਣਾ ਜੀ ਰੜਕ ਦੀ।

0: Imagine having a Muskoka getaway that works for you, even when you're not there. Discover a rare opportunity at an exclusive open house in Huntsville, where peaceful surroundings, year-round enjoyment, and endless outdoor adventures meet proven investment potential. This exceptional property offers 3 bedrooms, modern finishes, and lake access nearby. Curious to learn more? Visit the open house Saturday, July 25th from 1 till 3, or contact Jay Gundam, Remax Gold Realty, Inc. at 416-265-2222.
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: ਕਟਾਰੀਆ ਟੂਰਸ ਐਂਡ ਟਰੈਵਲ
3: ਹਾਂਜੀ ਕਟਾਰੀਆ ਟੂਰਸ ਐਂਡ ਟਰੈਵਲ
2: ਇੰਡੀਆ ਦੀਆਂ ਟਿਕਟਾਂ ਚਾਹੀਦੀਆਂ ਸੀ
3: ਓ ਇੰਡੀਆ ਕੀ ਤੁਸੀਂ ਜਿੱਥੋਂ ਮਰਜ਼ੀ ਦੀਆਂ ਟਿਕਟਾਂ ਲੈ ਲਓ ਇੱਥੇ ਜਾਣਾ
2: 4 ਟਿਕਟਾਂ ਦਿੱਲੀ ਦੀਆਂ ਤੇ 2 ਅੰਮ੍ਰਿਤਸਰ ਦੀਆਂ ਮਿਲ ਜਾਣਗੀਆਂ
3: ਮਿਲ ਜਾਣਗੀਆਂ ਬਿਲਕੁਲ ਮਿਲ ਜਾਣਗੀਆਂ ਦਿੱਲੀ ਮੁੰਬਈ ਅੰਮ੍ਰਿਤਸਰ ਇਹੋ ਤਾਂ ਸਾਡੀ ਸਪੈਸ਼ਲਿਟੀ ਹੈ ਬਸ ਦੱਸੋ ਕਿ ਟਿਕਟਾਂ ਕਦੋਂ ਦੀਆਂ ਚਾਹੀਦੀਆਂ ਨੇ ਤੇ ਹਾਂ ਸਪੈਸ਼ਲ ਟੂਰ ਪੈਕੇਜਸ ਤੇ ਹਨੀਮੂਨ ਪੈਕੇਜਸ ਵੀ ਸਾਡੇ ਕੋਲ ਅਵੇਲੇਬਲ ਨੇ
2: ਭਰੋਸੇਮੰਦ ਸਰਵਿਸ ਤੇ ਸਭ ਤੋਂ ਵਧੀਆ ਰੇਟਸ ਲਈ ਇੱਕੋ ਇੱਕ ਨਾਂ ਕਟਾਰੀਆ ਟੂਰਸ ਐਂਡ ਟਰੈਵਲ ਬੁਕਿੰਗ ਲਈ ਅੱਜ ਹੀ ਕਾਲ ਕਰੋ 905-678-1200 905-678-1200 ਕਟਾਰੀਆ ਟੂਰਸ ਐਂਡ ਟਰੈਵਲ
4: 32, 55, 80 ਮਿਲਣਗੇ ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ 32 ਤੋਂ 98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ
2: ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ 801 Bowway Drive ਨੀਅਰ ਚਿੰਗੂਜ਼ੀ ਕਾਲ 905-450-2828 905-450-2828

0: wakey, wakey, wakey.
1: It's wake up time. It's wake up time.
0: Now is the time to wake up.
2: Crank up the radio. You're listening to the Dave Todless Show, brought to you in part by Culture of Punjab.
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-816-6500।
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
6: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਫ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
5: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
5: 647-10-6477-39-8710।
7: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ 905-790-8335-790-8335 ਔਰ ਵਿਜ਼ਿਟ www.reetiglass.com।
8: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
9: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
8: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
9: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
8: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
9: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ, ਹੁਣ ਮੈਂ ਕੀ ਕਰਾਂ।
10: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
11: ਲਓ ਜੀ, ਇੰਡੀਅਨ ਫਰੂਟ ਲੈਂਡ ਦੇ ਨਾਲ ਹੈ ਤੰਦੂਰੀ ਗ੍ਰਿਲ, ਉਹਨਾਂ ਦੀ ਸੇਲ ਲੱਗ ਚੁੱਕੀ ਹੈ। ਵੈਜੀ ਥਾਲੀ ਜਾਂ ਵੈਜੀ ਬਿਰਿਆਨੀ 499 ਦੀ ਹੈ, ਵੈਜੀ ਬਰਗਰ ਜਾਂ ਚਨਾ ਭਟੂਰਾ 399 ਈਚ, ਚਿਕਨ ਕਰੀ ਵਿਦ ਨਾਨ ਜਾਂ ਚਿਕਨ ਬਿਰਿਆਨੀ ਲਓ 699 ਦੀ, ਆਲੂ ਕੁਲਚਾ 499 ਦਾ। ਇਹ ਸੇਲ ਸਿਰਫ ਸੈਂਡਲਵੁੱਡ ਅਤੇ ਹੈਬਿਟ 10 ਵਾਲੀ ਲੋਕੇਸ਼ਨ ਤੇ। ਤੰਦੂਰੀ ਗ੍ਰਿਲ
12: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ, 2.5 ਵਾਸ਼ਰੂਮ ਹਨ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222। July 25 ਨੂੰ ਓਪਨ ਹਾਊਸ ਲੱਗਣ ਜਾ ਰਿਹਾ ਹੈ, 1 ਤੋਂ 3 ਵਜੇ ਤੱਕ।
13: ਮੈਂ ਕਿਹਾ ਕਿੱਥੇ ਜਾ ਰਹੀ ਹੈ?
14: 10 ਵਾਰੀ ਕਿਹਾ, ਪਿੱਛੋਂ ਹਾਕ ਨਾ ਮਾਰਿਆ ਕਰੋ। ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
13: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
14: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
15: ਵਿਸ਼ਨ ਵੈਨਿਟੀਜ਼ ਤੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟ੍ਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਸ਼ਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 905-671-1800-905-671-1800।
16: ਕੰਡੀਸ਼ਨਸ ਅਪਲਾਈ।
17: ਵਿਆਹ ਸ਼ਾਦੀ ਦੀਆਂ ਖੁਸ਼ੀਆਂ ਹੋਵਣ ਜਾਂ ਪਿਕਨਿਕ ਹੋਵੇ ਯਾਰਾਂ ਨਾਲ, ਘਰ ਵਿੱਚ ਹੋਵੇ, ਹਾਲ 'ਚ ਹੋਵੇ ਜਾਂ ਫਿਰ ਹੋਵੇ ਪਾਰਕ, GTA ਦੇ ਅੰਦਰ ਹੋਵੇ ਜਾਂ ਫਿਰ ਹੋਵੇ ਬਾਹਰ,
18: ਖਾਣੇ ਦਾ ਆਵੇ ਪੂਰਾ ਸਵਾਦ ਇੰਡੀਅਨ ਸਵੀਟ ਮਾਸਟਰ ਦੀ ਕੇਟਰਿੰਗ ਦੇ ਨਾਲ।
19: ਇੰਡੀਅਨ ਸਵੀਟ ਮਾਸਟਰ ਐਂਡ ਰੈਸਟੋਰੈਂਟ, ਕਾਰਨਰ ਆਫ ਮੈਕਲੋਗਲਨ ਐਂਡ ਰੇ ਲੋਸਨ, 905-450-2800।
20: ਆਰਡਰ ਆਰਡਰ। ਇੰਨੀ ਵੱਡੀ ਦੁਕਾਨ ਤੋਂ ਹਾਰ ਚੋਰੀ ਕਰਕੇ ਭੱਜਣ ਦੀ ਤੇਰੀ ਹਿੰਮਤ ਕਿਵੇਂ ਹੋਈ?
21: ਓ ਜੱਜ ਸਾਹਿਬ, ਲਿਖਿਆ ਸੀ ਹਾਰ ਦੇ ਬਕਸੇ ਤੇ ਕਿ ਕਿਰਪਾ ਕਰਕੇ ਇਸ ਸੁਨਹਿਰੀ ਮੌਕੇ ਨੂੰ ਹੱਥੋਂ ਨਾ ਜਾਣ ਦਿਓ।
22: ਫਿੱਟੇ ਮੂੰਹ ਤੇਰੇ।
1: ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, because we care.
10: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900.
16: I am Dave Tatla, and you are not.

gentlemen, introducing from CHLO AM 530.

0: गुड आफ्टरनून, वेलकम टू डेव टाडला शो। आज के प्रोग्राम में बहनों और भाइयों आप सबका स्वागत है। आशावादियां उम्मीद करते हैं तुहाडा इतना दिन अच्छा गुजर रहा होगा। साडी कोशिश रहेगी 2 बजे तक नेशनल इंटरनेशनल खबरां नाल जोड़ के रखिए। अगे चल के 1 बजे वतनों दूर तुहाडे लई पेश कीता जाएगा। मनप्रीत जी इंडिया तो खबरां करनगे, किरण ते सुखी निजी साहब तुहानूं स्टूडियो तो संबोधन होणगे। सब तो पहला छतरी छत का रिपोर्ट हाजिर है। अज सूरज सिंह पंच पंजा ते आया ते 58 दे चले जाना। मैनू लगता जेडे दिन छोटे छोटे जे होने लग गए अगे नालों। ते जेड़ा मामा है लवारस अज 3:30 ते अगे चल के दुपहरे जे आएगा ते अद्धी रातों 12:19 ते सवेरे चले जाएगा। अज दा तापमान 25 डिग्री, मिक्स ऑफ सन एंड कलाउड। कल नूं सारा दिन सूरज चमकेगा, तापमान 27 डिग्री। फ्राइडे नूं 27 डिग्री, सारा दिन सूरज चमकता रहेगा। सैटरडे नूं 28 डिग्री, मिक्स ऑफ सन एंड कलाउड। संडे नूं 28 डिग्री, मिक्स ऑफ सन एंड कलाउड। मंडे नूं 30 डिग्री तापमान रहणगे। जिस तरह मेरे ख्याल स्विट्जरलैंड ते अपने भी इत्थे कोशिश करे, आस्ट्रेलिया वाले ने ऑलरेडी कानून लागू कर दिता, इसे तरह फ्रांस ने भी कानून बनाउण लगे आ। जिहड़ा सोशल मीडिया है 15 साल तो घट उमर दे बच्चे उन्हां नूं बैन कर दिता जाएगा, नहीं जा सकते। ये ठीक है, माड़े मोटे चले जाते हैं, लेकिन ਇਹ ਕਹਿਣਾ ਇਹ ਬੇਕਾਰ ਆ ਜੀ, ਇਹ ਤਾਂ ਬੇਵਕੂਫਾਂ ਦਾ ਕੰਮ ਆ ਜੀ। ਉਹਨਾਂ ਲੋਕਾਂ ਨੂੰ ਸਮਝਾਓ ਜੇ 5-10-20-25-30% ਵੀ ਬੱਚੇ ਇਸ ਤੋਂ ਜਾਣੋ ਹਟਦੇ, ਉਹ 30% ਤੁਹਾਡਾ ਬਚਾ ਹੋ ਰਿਹਾ ਬੱਚਿਆਂ ਦਾ। ਜਿਹੜੇ ਨਵਾਂ ਘਰਾਂ ਦੀ ਪ੍ਰਾਈਸ ਹੈ ਪਿਛਲੇ ਸਾਲ ਜੂਨ ਦੇ ਨਾਲੋਂ ਇਸ ਸਾਲ ਜੂਨ ਵਿੱਚ 15% ਘੱਟ ਚੁੱਕੀ। ਮਰੀਨਲੈਂਡ ਜਾਂਦੇ ਰਹੇ ਆ, ਜਦੋਂ ਖੁੱਲੀ ਹੋਣੀ ਆ ਉਦੋਂ ਬਲੂਗਾ ਜਿਹੜੀ ਚਿੱਟੇ ਰੰਗ ਦੀ ਵੱਡੀ ਸਾਰੀ ਇੱਕ ਮੱਛੀ ਜੀ ਸੀ, ਉਹ ਜ਼ਿਆਦਾ ਬੰਦ ਪਿਆ, ਉਹ ਇੱਥੇ ਤੁਰੀਆਂ ਫਿਰਦੀਆਂ ਸੀ। ਕਹਿੰਦੇ ਵੀ ਸ਼ਾਇਦ ਟਿਕਟ ਲਾ ਕੇ ਇਹਨਾਂ ਨੂੰ ਜਾਂਦੇ ਕਰੀਏ। ਲੇਕਿਨ ਇਹ ਜਿਹੜੀਆਂ 6 ਮਰੀਨਲੈਂਡ 'ਚ ਬਲੂਗਾ ਮੱਛੀਆਂ ਸੀ, ਇਹ ਯੂਨਾਈਟਡ ਸਟੇਟ ਅਤੇ ਸਪੇਨ ਦੇ ਵਿੱਚ ਹੁਣ ਜਹਾਜ਼ ਰਾਹੀਂ ਭੇਜ ਦਿੱਤੀਆਂ ਗਈਆਂ। 8 kg ਟਾਟਾ ਟੀ ਪ੍ਰੀਮੀਅਮ ਜਾਂ ਗੋਲਡ 899 ਦੀ 1 ਕਿਲੋ, ਕਾਲੇ ਅਤੇ ਚਿੱਟੇ ਚਨੇ 299 ਦੇ 4 ਪਾਉਂਡ ਈਚ, ਗੋਭੀ 199, ਹਿੰਦੁਸਤਾਨੀ ਭਿੰਡੀਆਂ 299 ਦੀਆਂ ਪਾਉਂਡ ਮਿਲਣਗੀਆਂ। ਇਹ ਸੇਲ ਸਿਰਫ ਸੈਂਡਲਵੁੱਡ ਅਤੇ ਹੈਬਿਟਨ ਵਾਲੀ ਲੋਕੇਸ਼ਨ ਤੇ ਹੈ। ਸੇਵਿੰਗ ਦਾ ਦੂਸਰਾ ਨਾਮ ਇੰਡੀਅਨ ਫਰੂਟਲੈਂਡ। ਟਿੱਕਾ ਜੰਕਸ਼ਨ ਲਈ 6474294040। ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 6474294040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 6474294040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 6474294040। 647-429-4040। ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ BC ਲੈਂਡਰ ਤੋਂ ਹਟਾ ਕੇ A ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 B ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ। ਸੱਜਣਾ, ਰੱਬ ਕੋਲੋਂ ਮੰਗਣਾ ਛੱਡੋ, ਮਿਹਨਤ ਕਰੋ, ਰੱਬ ਆਪੇ ਦੇਵੇਗਾ। ਜਿਸ ਦਿਨ ਰੱਬ ਮੰਗਣ ਤੇ ਆ ਗਿਆ ਨਾ, ਆਖਰੀ ਸਾਹ ਵੀ ਲੈ ਜਾਵੇਗਾ। ਟੋਰਾਂਟੋ PSN ਇੰਟਰਨੈਸ਼ਨਲ ਏਅਰਪੋਰਟ ਟਰਮੀਨਲ 1 ਅਤੇ ਟਰਮੀਨਲ 3 ਇਹਦੀ ਰੈਨੋਵੇਸ਼ਨ ਹੋਣ ਜਾ ਰਹੀ ਹੈ ਜੀ, $1 billion ਤੇ ਲੱਗੇਗਾ। ਔਰ ਇੱਕ ਬੰਦੇ ਨੂੰ ਫੜਿਆ ਸੀ ਆਪਣੇ ਦੇਸੀ ਨੂੰ, ਹਰਿੰਦਰ ਸਿੰਘ ਸੈਣੀ, ਟੋਰਾਂਟੋ ਸਨ ਦੇ ਅਖਬਾਰ 'ਚ ਜਿਹੜੀ ਖਬਰ ਲੱਗੀ ਆ, $13.2 million ਦਾ ਜਿਹੜਾ ਡਰੱਗ ਦਾ ਕੇਸ ਸੀਗਾ। ਲੇਕਿਨ ਜੱਜ ਸਾਹਿਬ ਨੇ ਕੇਸ ਚੱਕਿਆ, ਫਾਇਲ ਜੀ ਚੱਕੀ, ਚੱਕਿਆ ਉਹ ਮਾਰੀ, ਕਹਿੰਦਾ ਜਾ ਭੱਜੋ ਇੱਥੋਂ, ਕਹਿੰਦਾ ਜਿਹੜਾ ਇਹ ਡਰਾਈਵਰ ਸੀ ਇਹਦੇ ਜਿਹੜੇ ਹਿਊਮਨ ਰਾਈਟ ਸੀ ਉਹਨਾਂ ਦੀ ਉਲੰਘਣਾ ਕੀਤੀ ਗਈ। ਇਹ ਗੱਲ ਹੈ 2023 ਦੀ, ਸੋ 22 ਨੂੰ ਛੁੱਟੀ ਮਿਲ ਗਈ ਹੈ। ਉੱਧਰ ਜਿਹੜਾ ਯੁੱਧ ਹੈ ਇੱਥੇ ਨਾ ਕਿਸੇ ਤੋਂ $37 ਤੇ 50 ਸੈਂਟ ਮੰਗ ਲਓ, ਕੋਈ ਦਿੰਦਾ ਆਪਾਂ ਨੂੰ $37 $50 ਨੀ ਕਿਸੇ ਨੇ ਦੇਣੇ, ਇਹ ਤਾਂ ਬਹੁਤ ਜ਼ਿਆਦਾ। ਕੋਈ ਕੌਫੀ ਨੀ ਪਿਆ ਕੇ ਖੁਸ਼, ਕੋਈ ਬਿਸਕੁਟ ਦੇ ਕੇ ਨੀ ਖੁਸ਼ ਹੈਗਾ। ਲੇਕਿਨ ਇਰਾਨ ਦੇ ਉੱਤੇ ਜਿਹੜਾ ਯੁੱਧ ਚੱਲ ਰਿਹਾ, ਅਮੈਰੀਕਾ ਦਾ ਹੁਣ ਤੱਕ ਰਫਲੀ $37.5 billion ਲੱਗ ਚੁੱਕਿਆ। ਲੈਂਡਸਕੇਪਿੰਗ ਲਈ ਆ ਸੁਨੇਹਾ ਸੁਣੋ ਜੀ।
1: ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ, ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ, ਕਾਲ 647-784-1213 6477-84-1213।
2: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
3: ਮੇਰੀ ਮੰਨੋ ਤਾਂ ਆਪਾਂ ਪਿੰਡ ਨਾ ਚੱਲੀਏ।
2: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
3: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ।
2: 40 ਸਾਲਾਂ ਤੋਂ ਬੇਦਾਗ ਸਰਵਿਸ ਗਿੱਲ ਇੰਟਰਨੈਸ਼ਨਲ ਟ੍ਰੈਵਲ।
3: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਚ ਕਰਨਾ ਹੋਵੇ ਟ੍ਰੈਵਲ,
2: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
3: 905-671-8400 ਔਰ 905-796-8800 ਔਰ ਵਿਜ਼ਿਟ giltravels.ca।
0: ਪੰਜਾਬੀ ਬਾਏ ਨੇਚਰ, ਉਹਨਾਂ ਵੱਲੋਂ ਆਈਕਨ ਇਵੈਂਟ ਸਪੇਸ ਇਨ ਮਿਸਾਗਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕਵਟ ਹਾਲ ਹੈ, ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ। ਫੂਡ ਨੰਬਰ 1, ਸਜਾਵਟ ਨੰਬਰ 1, ਲੋਕੇਸ਼ਨ ਨੰਬਰ 1, 100 to 1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕਨ ਇਵੈਂਟ ਸਪੇਸ, 3rd 87 ਡਿਕਸੀ ਰੋਡ ਇਨ ਮਿਸਾਗਾ। ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲਓ 905-965-2631।
4: ਮੈਂ ਕਿਹਾ ਸਾਡਾ ਨੋਨੀ ਆ ਰਿਹਾ ਕੱਲ।
5: ਕੱਲ ਆ ਰਿਹਾ ਹੈ? ਉਹਨੂੰ ਤਾਂ 5 ਸਾਲ ਦੀ ਸਜ਼ਾ ਹੋਈ ਸੀ।
4: ਉਹ ਭੈਣ ਜੀ, ਉਹਦੇ ਚੰਗੇ ਵਤੀਰੇ, ਚੰਗੇ ਸੁਭਾਅ, ਚੰਗੇ ਵਿਵਹਾਰ ਕਰਕੇ ਸਰਕਾਰ ਨੇ 1 ਸਾਲ ਦੀ ਸਜ਼ਾ ਮਾਫ ਕਰਤੀ ਆ।
5: ਲੈ ਬਈ ਵਾਹ, ਰੱਬ ਇਹੋ ਜਿਹੀ ਔਲਾਦ ਸਾਰਿਆਂ ਨੂੰ ਦਵੇ।
4: ਤੁਹਾਨੂੰ 2 ਦੇ ਦੇਵੇ।
6: ਫਿੱਟੇ ਮੁਤੇਰੇ।
0: ਪੈਟਰੋਲ ਦੀ ਪ੍ਰਾਈਸ ਅੱਜ ਅੱਧੀ ਰਾਤ ਤੋਂ 1 ਸੈਂਟ ਉੱਪਰ ਜਾ ਰਹੀ ਹੈ। ਮੰਡੀਆਂ ਦੇ ਭਾਅ ਦੱਸੀਏ ਜਨਕ ਜੁਲੋ ਦੇ ਸਹਿਯੋਗ ਦੇ ਨਾਲ। ਮੰਡੀਆਂ ਦੇ ਭਾਅ ਚ ਹੈ ਟੋਰਾਂਟੋ ਸਟਾਕ ਚੇਂਜ, ਡਾਓ, ਕਰੂਡ ਆਇਲ, ਡਾਲਰ ਤੇ ਸੋਨਾ ਇਹ ਉੱਪਰ ਜਾ ਰਹੇ ਨੇ। ਨੈਸਡੈਕ ਜਿਹੜਾ ਇਸ ਸਮੇਂ ਥੱਲੇ ਚੱਲ ਰਿਹਾ। ਪੰਜਾਬੀ ਲਹਿਰਾ ਤੋਂ ਸਤਿੰਦਰਪਾਲ ਸਿੰਘ ਸਿੱਧਵਾਂ, ਉਹਨਾਂ ਨੇ ਸਾਨੂੰ ਸੁਨੇਹਾ ਭੇਜਿਆ ਹੈ ਔਰ ਸੈਡ ਨਿਊਜ਼ ਹੈ ਐਕਚੁਲੀ। ਗੁਰਬਚਨ ਸਿੰਘ ਕੈਂਬੋ, ਉਹਨਾਂ ਦਾ ਪਿਛਲੇ ਦਿਨੀ ਦੇਹਾਂਤ ਹੋ ਗਿਆ। ਉਹਨਾਂ ਦਾ ਜਿਹੜੇ ਇਹ ਆਪਣੇ ਸੁੰਦਰਪਾਲ ਹੋਰਾਂ ਵੀਰਾਂ ਦੇ ਜਿਹੜੇ ਮਾਸੜ ਜੀ ਸੀ, ਗੁਰਚਰਨ ਸਿੰਘ ਗਿੱਲ ਜਾਂ ਨਵਰਾਜ ਗਰਿਆਲ, ਇਹ ਸਾਰਿਆਂ ਦੇ ਬਹੁਤ ਕਰੀਬ ਇਹ ਫੈਮਿਲੀ ਫਰੈਂਡ ਸਨ ਔਰ ਪਿਛਲੇ ਦਿਨੀ ਇਹ ਅਕਾਲ ਚਲਾਣਾ ਕਰ ਗਏ। ਇਹਨਾਂ ਦਾ ਜਿਹੜਾ ਫਿਊਨਰਲ ਹੈ 24 ਤਰੀਕ ਨੂੰ ਹੋਣ ਜਾ ਰਿਹਾ, ਫਰਾਈਡੇ ਵਾਲੇ ਦਿਨ ਸਵੇਰੇ 11 ਵਜੇ ਤੋਂ ਦੁਪਹਿਰ ਦੇ 1 ਵਜੇ ਤੱਕ। ਔਰ ਉਸ ਤੋਂ ਬਾਅਦ ਜਿਹੜੀ ਅੰਤਿਮ ਅਰਦਾਸ ਹੈ ਸ਼੍ਰੀ ਗੁਰੂ ਨਾਨਕ ਸਿੱਖ ਸੈਂਟਰ ਜਿਹੜਾ ਗਿਲਡਨ ਰੋਡ ਗੁਰਦੁਆਰਾ ਕਹਿ ਦਿੰਦੇ ਹਾਂ, ਉੱਥੇ ਹੈ 2 to 3 ਵਜੇ। ਸੋ ਜਿਹੜੇ ਜਾਣ ਪਛਾਣ ਵਾਲੇ ਆ ਜਾਂ ਜਿਹੜੇ ਜਾਣਦੇ ਇਹਨਾਂ ਨੂੰ, ਭਾਈ ਪਰਿਵਾਰ ਦਾ ਦੁੱਖ ਵਟਾਓ, ਇਹ ਬਹੁਤ ਜ਼ਰੂਰੀ ਗੱਲ ਹੁੰਦੀ ਆ। ਮੁਸੀਬਤ ਤਾਂ ਆਉਂਦੀ ਰਹਿੰਦੀ ਆ, ਲੇਕਿਨ ਜਿਹੜਾ ਦੁੱਖ ਵਟਾਉਣਾ ਇਹ ਵੀ ਇੱਕ ਬਹੁਤ ਵੱਡੀ ਗੱਲ ਹੈ। AM 530 ਦੇਵ ਟਾਡਲਾ ਸ਼ੋ। ਅੱਛਾ, ਖਬਰਾਂ ਜੋ ਖਬਰ ਆ ਰਹੀ ਹੈ, ਜਿਹੜਾ ਕਿ ਜੰਤਰ ਮੰਤਰ 'ਤੇ ਆਪਣੇ ਸਟੂਡੈਂਟਾਂ ਨੂੰ ਕੁੱਟਿਆ ਗਿਆ, ਮਾਰਿਆ ਗਿਆ ਡੰਡਿਆਂ ਨਾਲ, ਬਹੁਤ ਬੁਰਾ ਹਾਲ ਕੀਤਾ, ਉਹਦੀ ਸਾਰੀ ਦੁਨੀਆਂ ਦੇ ਵਿੱਚ ਜਿਹੜੇ ਅਖਬਾਰ ਨੇ ਉੱਥੇ ਖਬਰਾਂ ਆਈਆਂ ਨੇ। ਤੇ ਸਦਕੇ ਜਾਈਏ ਆਪਣੇ ਲੋਕਲ ਦੇਸੀ ਅਖਬਾਰਾਂ ਦੇ, ਬੱਲੇ ਬੱਲੇ ਬੱਲੇ ਭਰੇ ਪਏ ਆ ਖਬਰਾਂ ਨਾਲ, ਪਰ ਇਹ ਖਬਰ ਨਹੀਂ ਹੈ। ਟੋਰਾਂਟੋ ਸਟਾਰ ਦੇ A9 ਉਹਦੇ ਪੂਰੀ ਫੋਟੋ ਲਾ ਕੇ ਇਹਦੀ ਦਿੱਤੀ ਹੋਈ ਹੈ ਖਬਰ, ਵੀ ਆਹ ਹੋ ਰਿਹਾ ਉੱਥੇ। ਉੱਥੇ ਬਿਨਾਂ ਯੂਨੀਫਾਰਮ ਦੇ ਗੁੰਡੇ ਆ ਜਿਹੜੇ, ਉਹ ਡਾਂਗਾਂ ਨਾਲ ਬੱਚਿਆਂ ਨੂੰ ਕੁੱਟ ਰਹੇ ਆ। ਯੂਨੀਫਾਰਮ ਪੁਲਿਸ ਵਾਲੇ ਬਿਨਾਂ ਬਿੱਲਾ ਲਾਏ, ਬਿਨਾਂ ਨਾਮ ਲਾਏ ਉਹ ਕੁੱਟ ਰਹੇ ਆ। ਦਿੱਲੀ ਦੀ ਜਿਹੜੀ ਪੁਲਿਸ ਆ ਉਹ ਕੁੱਟ ਰਹੀ ਆ। ਇੰਨਾ ਜ਼ਿਆਦਾ ਕੁੱਟਿਆ ਜਾ ਰਿਹਾ ਬੱਚਿਆਂ ਨੂੰ। ਅੱਗੇ ਚੱਲ ਕੇ ਖਬਰ ਸੁਣਾਉਂਦੇ ਹਾਂ, ਇੱਕ ਲੜਕੀ ਸੀ ਉਹਦੇ ਕਿੱਥੇ ਕਿੱਥੇ ਡੰਡੇ ਮਾਰੇ ਇਹਨਾਂ ਨੇ। ਯਾਰ ਕਿਹੜੇ ਕੰਮਾਂ 'ਚੋਂ ਕੰਮ 'ਚ ਪਿਆ ਹਿੰਦੁਸਤਾਨ, ਬੱਚੇ ਆ। ਆਰ ਆਉਣਾ ਐਨੀਵੇ, ਡਕ ਸਿਸਟਮ ਸਾਫ਼ ਕਰਾਉਣਾ, ਕਾਰਪੇਟ ਸਾਫ਼ ਕਰਾਉਣਾ।
7: ਸਾਰੇ ਘਰ ਦਾ ਕੰਮ ਤਾਂ ਮੈਂ ਹੀ ਕਰਦੀ ਹਾਂ, ਹੁਣ ਕਾਰਪੇਟ ਤੁਸੀਂ ਕਲੀਨ ਕਰੋਗੇ।
2: ਜਿਹੜੇ ਕੰਮ ਲਈ ਇੰਨੀ ਵਧੀਆ ਪ੍ਰੋਫੈਸ਼ਨਲ ਹੈਲਪ ਮਿਲਦੀ ਹੋਵੇ ਉਹ ਮੈਂ ਕਿਉਂ ਕਰਾਂ? ਮੈਂ ਤੇ ਅਮਨ ਨੂੰ ਫੋਨ ਮਿਲਾਉਂਗਾ 416-277-4616 ਤੇ।
3: ਫਿਰ ਤੁਸੀਂ ਵੀ ਕਾਲ ਕਰੋ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ, ਭਾਵੇਂ ਹੋਵੇ ਡਕਟ ਕਲੀਨਿੰਗ, ਰੈਜ਼ੀਡੈਂਸ਼ੀਅਲ, ਬੈਂਕਵੇਟ ਜਾਂ ਆਫਿਸ ਕਾਰਪੇਟ ਕਲੀਨਿੰਗ। ਕਾਲ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ 416-277-4616।
0: ਨਾ ਚਾਚਾ ਜੀ, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਈ ਤੁਹਾਡੀ ਮੋੜਗੇ ਚ ਪ੍ਰੂਫ ਨਹੀਂ ਹੋਈ ਹੈ।
8: ਓ ਤੂੰ ਰੇਫੜਾ,
9: ਓ ਮੋੜਗੇ ਚ ਪ੍ਰੂਫ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਬੇਲਨੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
0: ਓ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕੋਈ ਫਰਸਟ ਜਾਂ ਸੈਕੰਡ ਮੋੜਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ 416-356-1870 416-356-1870 ਪੈਗੀ ਪੱਲੇ।
10: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਆਇਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222। ਜੁਲਾਈ 25 ਨੂੰ ਓਪਨ ਹਾਊਸ ਲੱਗਣ ਜਾ ਰਿਹਾ ਹੈ 1 ਤੋਂ 3 ਵਜੇ ਤੱਕ।
11: ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ, ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ, ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
12: ਜਸ਼ਨ ਟੈਂਟਸ ਦੇ ਨਾਲ।
11: ਵਿਆਹ ਹੋਵੇ, ਬਰਥਡੇ ਪਾਰਟੀ,
12: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ,
11: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ, ਹਾਈ ਪੀਕ ਟੈਂਟਸ, ਫਲੇਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ।
12: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ, ਚੇਅਰਸ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ।
11: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ, ਕੁਆਲਿਟੀ ਸਰਵਿਸ, ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ। ਅੱਜ ਹੀ ਕਾਲ ਕਰੋ ਜਸ਼ਨ 416-294-2857
12: 416-294-2857।
11: ਜਸ਼ਨ ਟੈਂਟਸ, ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ।
13: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, because we care.
14: If rest transportation hire kar rahe ne, cross border AZ drivers, bahut hi shandar opportunity, dedicated auto parts, daily home runs, same truck te trailers, lagbhag 3000 mile per week milenge, starting from Kushawa, Etobicoke ate Bolton, je tuhade kol vi hai valid AZ license, clean CBOR te abstract US border eligibility te fast card, ta aaj hi Everest Transportation nu call karo 905-846-2229 extension ਹੈ 4 ਜਾਂ ਫਿਰ 905-334-8222 ਯਾਨੀ 905-846-2229 ਤੇ, ਜਾਂ ਫਿਰ ਕਾਲ ਕਰੋ 905-334-8222 ਐਕਸਟੈਂਸ਼ਨ ਹੈ 4।
0: ਆਪਣੀ ਦੇਸੀ ਅਖਬਾਰਾਂ ਨੇ ਅਜੇ ਵੀ ਖਬਰ ਨੂੰ ਸਾਂਝਾ ਨਹੀਂ ਕੀਤਾ। ਸਾਡਾ ਜਿਹੜਾ ਪ੍ਰੀਮੀਅਰ ਹੈ ਡੱਗ ਫੋਰਡ, ਉਹਦੇ ਥੱਲੇ ਜਿਹੜੇ 18-20 MPP ਹੈਗੇ, ਉਹ ਕਿਸ ਤਰ੍ਹਾਂ ਟੈਕਸ ਪੇਅਰ ਦੇ ਪੈਸੇ ਖਾਂਦੇ ਰਹੇ ਆ। ਨੀਨਾ ਟਾਂਗੜੀ ਨੇ $18,976 ਜਿਹੜੇ ਟੈਕਸ ਪੇਅਰ ਦੇ ਰਗੜੇ ਆ, ਵੀ ਮੈਂ ਹੋਟਲ ਲੈ ਲਿਆ, ਅੱਜ ਰਾਤ ਨੂੰ ਹੋਟਲ 'ਚ ਰਹਿਣਾ ਉੱਥੇ, ਕਿਉਂਕਿ 50 ਕਿਲੋਮੀਟਰ ਤੋਂ ਜੇ ਘੱਟ ਆ ਫਿਰ ਤੁਸੀਂ ਹੋਟਲ 'ਚ ਨਹੀਂ ਠਹਿਰ ਸਕਦੇ ਹੈਗੇ, ਉਹ ਵੀ ਜਦੋਂ ਸਨੋ ਸਟੋਰਮ ਆਉਂਦਾ ਜਾਂ ਲੇਟ ਨਾਈਟ ਕੋਈ ਚੱਕਰ ਹੁੰਦਾ ਉਦੋਂ। ਇਹ ਜਿਹੜੇ ਇਹਨਾਂ ਨੂੰ ਮਿਨਿਸਟਰੀਆਂ ਵੀ ਛੋਟੀਆਂ ਮੋਟੀਆਂ ਮਿਲੀਆਂ ਹੋਈਆਂ, ਨਾਲ ਇਹਨਾਂ ਨੂੰ ਡਰਾਈਵਰ ਵੀ ਮਿਲਿਆ ਹੋਇਆ। ਉੱਧਰ ਹਰਦੀਪ ਸਿੰਘ ਗਰੇਵਾਲ ਹੈ, ਉਹਨੇ 27,275 ਉਹ ਟੈਕਸ ਪੇਅਰ ਦੇ ਚਾਰਜਸ ਲਾਏ ਨੇ। ਸਟੈਨ ਚੋ ਜਿਹਨੇ ਗਲਤੀ ਮੰਨ ਲਿਆ ਸੀ, ਕਹਿੰਦਾ ਜੀ ਮੇਰੇ ਤੋਂ ਹੋ ਗਈ ਗਲਤੀ, ਮੈਂ ਇੰਨੇ ਪੈਸੇ ਹੋਟਲਾਂ ਤੇ ਲਾਤੇ ਤੇ ਮੈਂ ਪੈਸੇ ਮੋੜਨ ਲੱਗਿਆ, ਆਹ ਲਓ। ਆਪਣੇ ਇਹ ਦੋਨਾਂ ਨੇ ਤੇ ਹੋਰ ਜਿਹੜੇ 17-18 ਨੇ ਕਿਸੇ ਪੈਸੇ ਮੋੜਨ ਦੀ ਗੱਲ ਨਹੀਂ ਕੀਤੀ। ਹਰਦੀਪ ਕਹਿੰਦਾ ਜੀ ਮੈਂ ਕਮਿਸ਼ਨ ਖਣੀ ਕਿਹੜਾ ਉਹਦੇ ਨਾਲ ਗੱਲ ਕਰਕੇ ਸਲਾਹ ਲੈ ਕੇ ਫੇਰ ਦੱਸਾਂਗਾ, ਇਹਨਾਂ ਨਾਲ ਹੋਣਾ ਕੱਖ ਨਹੀਂ, ਇਹਨਾਂ ਨੇ ਮੋੜਨੇ ਕੱਖ ਨਹੀਂ, ਜੇ ਮੋੜਦੇ ਤਾਂ ਮਾੜੇ ਮੋਟੇ ਚਾਂਸ ਹੈਗੇ ਅਗਲੀ ਵਾਰ ਜਿੱਤਣ ਦੇ, ਨਹੀਂ ਅਗਲੀ ਵਾਰ ਸਾਡੀ ਜਿਹੜੀ ਕਮਿਊਨਿਟੀ ਆ ਇਹਨਾਂ ਨੂੰ ਵੋਟ ਨਹੀਂ ਪਾਏਗੀ। ਜੇ ਮਾਫ਼ੀ ਮੰਗ ਲੈਣ, ਪੈਸੇ ਮੋੜ ਦੇਣ, ਫੇਰ ਸ਼ਾਇਦ ਹੋ ਸਕੇ। ਨਾਲੇ ਤੇ ਇਹ ਵੀ ਦੋਸ਼ ਆ ਕਿ ਜਿਹੜਾ ਇਹਦੇ ਫਾਦਰ ਦਾ ਕੀ ਕਹਿੰਦੇ ਯਾਰ ਇਹਨੂੰ ਅਖਬਾਰ ਹੈ, ਉਹਦੇ ਵਿੱਚ ਵੀ ਇਹ ਐਡਵਰਟਾਈਜ਼ ਕਰਦਾ ਰਿਹਾ, ਲੇਕਿਨ ਆਪਦੇ ਪੈਸਿਆਂ ਨਾਲ ਨਹੀਂ, ਸਰਕਾਰੀ ਪੈਸਿਆਂ ਨਾਲ, ਤਾਂ ਕਿ ਉਹਦੇ ਫਾਦਰ ਦਾ ਜਿਹੜਾ ਬਿਜ਼ਨਸ ਆ ਉਹ ਵੱਧ ਸਕੇ। ਸਾਡੇ ਨਾਲ ਸੁੱਖ ਸਾਹਿਬ ਹਾਜ਼ਰ ਨੇ, ਹਾਂਜੀ ਸਰ ਕੀ ਹਾਲ ਹੈ?
15: ਬਸ
8: ਸ਼ੁਕਰੀਆ ਧੰਨਵਾਦ ਦੇ ਭਾਜੀ ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ ਤੰਬੂ ਟੈਂਟ ਤੰਬੂ ਟੈਂਟ ਦੀ ਸੇਲ ਜਿਹੜੀ ਲੱਗਣ ਜਾ ਰਹੀ ਹੈ ਇਸ ਵੀਕਐਂਡ ਦੇ ਉੱਪਰ ਫਰਾਈਡੇ ਸੈਟਰਡੇ ਸੰਡੇ ਜ਼ਰੂਰ ਇੱਕ ਚੱਕਰ ਲਾਓ ਕਿਉਂਕਿ ਬਹੁਤ ਸਾਰੀ ਇਨਵੈਂਟਰੀ ਜਿਹੜੀ ਕਲੀਅਰ ਆਊਟ ਕੀਤੀ ਜਾ ਰਹੀ ਹੈ ਤੰਬੂ ਟੈਂਟ ਸੇਲ ਦੇ ਵਿੱਚ ਇਕੱਲੇ ਤੁਹਾਨੂੰ ਨਾਈਟ ਸਟੈਂਡ ਚਾਹੀਦੇ ਆ ਬੈਡਰੂਮ ਸੈਟ ਚਾਹੁੰਦੇ ਹੋ ਸੋਫਾ ਸੈਟ ਚਾਹੁੰਦੇ ਹੋ ਡਾਇਨਿੰਗ ਟੇਬਲ ਚਾਹੁੰਦੇ ਹੋ ਤੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਕਲੀਅਰ ਆਊਟ ਕੀਤੀ ਜਾ ਰਹੀ ਆ ਤੇ ਜਿਹਨਾਂ ਪਰਿਵਾਰਾਂ ਨੇ ਸੋਫਾ ਕਮ ਬੈਡ ਲੈਣਾ ਗ੍ਰੇ ਕਲਰ ਦਾ ਸੋਫਾ ਕਮ ਬੈਡ ਜਿਹਦੀ ਰੈਗੂਲਰ ਕੀਮਤ $1,000 ਸੀ ਇੱਕੋ ਹੀ ਸੈਟ ਹੈ ਤੰਬੂ ਟੈਂਟ ਸੇਲ ਦੇ ਵਿੱਚੋਂ ਲੈ ਜਾਓ ਚੱਕ ਕੇ $99 ਦਾ ਸੋਫਾ ਕਮ ਬੈਡ $99 ਦਾ ਦਿੱਤਾ ਜਾਊਗਾ ਸੋਲਿਡ ਵੁੱਡ ਦੀ ਚੈਸਟ $50 ਦੀ ਦਿੱਤੀ ਜਾਊਗੀ ਨਾਈਟ ਸੈਂਡ $20 ਦੇ ਵਿੱਚ ਕਲੀਅਰ ਆਊਟ ਕੀਤੇ ਜਾ ਰਹੇ ਆ ਸੋ ਬਹੁਤ ਸਾਰੇ ਹਾਈ ਐਂਡ ਬੈਡਰੂਮ ਸੈੱਟ ਵੀ ਕਲੀਅਰ ਆਊਟ ਕੀਤੇ ਜਾ ਰਹੇ ਆ ਪਾਵਰ ਰਿਕਲਾਈਨਰ ਮਸਾਜਰ ਰਿਕਲਾਈਨਰ ਕਲੀਅਰ ਆਊਟ ਕੀਤੇ ਜਾ ਰਹੇ ਆ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ 294 ਵਾਕਰ ਡਰਾਈਵ 294 ਵਾਕਰ ਡਰਾਈਵ ਦੇ ਉੱਪਰ ਪਰਿਵਾਰਾਂ ਨੇ ਪਹੁੰਚਣਾ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ ਸੇਲ ਦੇ ਭਾਜੀ
0: ਬੜੀ ਮਿਹਰਬਾਨੀ ਵੀਰੇ ਥੈਂਕ ਯੂ ਇੰਡੀਅਨ ਫਰੂਟਲੈਂਡ ਤੇ ਜਿਹੜੀ ਸੇਲ ਚੱਲ ਰਹੀ ਹੈ ਜਿਹੜੀ ਉਹਨਾਂ ਦੀ ਸੈਂਡਲਵੁੱਡ 25 ਸੈਂਡਲਵੁੱਡ ਵਾਲੀ ਲੋਕੇਸ਼ਨ ਆ ਬਿਟਨ ਦੇ ਨੇੜੇ ਸ਼ੇਅਰ ਜੇਸੀਟਾ ਲਾਟਾ 699 ਦਾ ਹੈ ਜੀ 10 ਪਾਉਂਡ ਤੇ 8 ਪਾਉਂਡ 699 ਦਾ ਇੰਡੀਅਨ ਡੈਲੀਵਰਡ ਐਵਰੀਡੇ ਰਾਈਸ ਹੈ ਤੇ ਇੰਡੀਅਨ ਗੇਟ ਜਿਹੜਾ ਪ੍ਰੀਮੀਅਮ ਰਾਈਸ ਆ 999 ਦੇ 10 ਪਾਉਂਡ ਨੇ ਦੇਸੀ ਬਰਾੜ ਵਾਲਿਆਂ ਦਾ ਜਿਹੜਾ ਦਹੀਂ ਹੈ ਉਹ 499 ਦਾ 1.8 ਕਿਲੋ ਤੇ ਇਹਨੂੰ 2 ਕਿਲੋ ਕਰ ਦਿਓ ਇੱਚੋਂ ਨਿਠਾਣੀ ਹੋਰ ਕਰ ਦਿਓ ਖੈਰ 999 ਦਾ 20 ਪਾਉਂਡ ਸੋਨਾ ਮਸੂਰੀ ਰਾਈਸ ਹੈ 999 ਦਾ 15 ਪਾਉਂਡ ਦਾ ਜਿਹੜਾ ਬਾਂਸੀ ਵਾਈਟ ਸ਼ੂਗਰ ਹੈ ਜੀ ਰਸ ਮਲਾਈ ਬਰਾੜ ਵਾਲਿਆਂ ਦੀ ਜਿਹੜੀ ਹੈ ਉਹ 699 ਦੀ 850 ਗ੍ਰਾਮ 2299 ਦਾ 1.8 ਕਿਲੋ ਦਹੀਂ ਹੈ ਬਰਾੜ ਵਾਲਿਆਂ ਦਾ ਤੇ ਪ੍ਰੀਮੀਅਮ ਟਾਟਾ ਟੀ ਜਾਂ ਟਾਟਾ ਗੋਲਡ 899 ਦੀ 1 ਕਿਲੋ ਹੈ ਸਿਰਫ ਤੇ ਸਿਰਫ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਇਹ ਸੇਲ ਚੱਲ ਰਹੀ ਹੈ ਹੋਰ ਖਬਰਾਂ ਚੋਂ ਖਬਰ ਇਹ ਹੈ ਹਾਰਡਵੇਅਰ ਸਟੋਰਾਂ ਤੇ ਨਿਸ਼ਾਨਾ ਬਣਾਉਣ ਵਾਲੇ 32 ਸ਼ੱਕੀਆਂ ਨੂੰ ਕਾਬੂ ਕੀਤਾ ਪੁਲਿਸ ਨੇ ਜਿਨ੍ਹਾਂ ਕੋਲੋਂ $3,00,000 ਤੋਂ ਵੱਧ ਕੀਮਤ ਦੇ ਜਿਹੜੇ ਚੋਰੀ ਸ਼ੁਦਾ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਇਹਨਾਂ 'ਚ ਪਾਵਰ ਟੂਲ ਯੇ ਵੋ ਸੀ ਹੈਮਿਲਟਨ ਪੁਲਿਸ ਨੇ ਦੱਸਿਆ ਕਿ 19 ਸਾਲ ਤੋਂ 64 ਸਾਲ ਤੱਕ ਦੀ ਉਮਰ ਦੇ ਸ਼ੱਕੀਆਂ ਵਿਰੁੱਧ 235 ਦੋਸ਼ ਆਇਦ ਕੀਤੇ ਗਏ ਨੇ ਸ਼ੱਕੀਆਂ ਜਿਹੜੇ ਆਪਣੇ ਦੇਸੀ ਉਹਨਾਂ ਦੀ ਸ਼ਨਾਖਤ ਹੈ 45 ਸਾਲਾ ਰਾਜਵਿੰਦਰ ਸਿੰਘ 31 ਸਾਲਾ ਕਰਨਵੀਰ ਸਿੰਘ 28 ਸਾਲਾ ਸਰਤਾਜ ਸਿੰਘ 27 ਸਾਲ ਲਖਵੀਰ ਸਿੰਘ 34 ਸਾਲਾ ਅਸ਼ੀਸ਼ ਸ਼ਰਮਾ 34 ਸਾਲਾ 23 ਸਾਲਾ ਵਿਸ਼ਵਜੀਤ ਸਿੰਘ 30 ਸਾਲ ਦਾ ਮਨਪ੍ਰੀਤ ਸਿੰਘ 28 ਸਾਲ ਦਾ ਗੁਰਮੀਤ ਸਿੰਘ 35 ਸਾਲ ਦਾ ਦਲਵਿੰਦਰ ਸਿੰਘ 50 ਸਾਲ ਦਾ ਸਮੀਰ ਮਾਟੀ 25 ਸਾਲ ਗੁਰਜੀਤ ਸਿੰਘ 46 ਸਾਲ ਦਾ ਮਲਕੀਤ ਸਿੰਘ 41 ਸਾਲ ਦਾ ਕਮਲਜੀਤ ਸੰਧੂ ਅਤੇ ਹੋਰਨਾਂ ਵੱਧ ਇਹ ਜਿਹੜੇ ਚਾਰਜਸ ਲਾਏ ਗਏ ਨੇ ਲਓ ਜੀ ਸਾਡੇ ਆਓ ਇੱਕ ਸੰਦੇਸ਼ ਤੋਂ ਬਾਅਦ ਲੈ ਕੇ ਚੱਲਦੇ ਹਾਂ ਤੁਹਾਨੂੰ ਸੁਲਤਾਨ ਜੀ ਕੋਲ
15: and you are not
0: Indian Foodland di navi location Sandalwood te highway 10 wali location te zabardast sale lag chuki hai ji share atta 699 da 10 pound India Gate Basmati rice 999 te 10 pound Broad Desi ko 2299 da 1.8 kg Tata Tea Premium ya Gold 899 di 1 kilo kale ate chitte chane 299 de 4 pound each Gobi 199 te Hindustani bhindiyan 299 di pound milniyan eh sale sirf Sandalwood te highway 10 wali location te hai saving da dusra na ਇੰਡੀਅਨ ਫਰੂਟਲੈਂਡ ਤੁਹਾਨੂੰ ਲੈ ਕੇ ਚੱਲਦੇ ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਸ 905-450-2828 ਸੁਲਤਾਨ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਸੁਲਤਾਨ ਜੀ ਵੈਲਕਮ ਟੂ ਦ ਸ਼ੋਅ ਸਰ
16: ਥੈਂਕ ਯੂ ਵੈਰੀ ਮਚ ਜੀ ਬਹੁਤ ਬਹੁਤ ਸ਼ੁਕਰੀਆ ਬਲੈਕ ਫਰਾਈਡੇ ਇਨ ਜੁਲਾਈ ਬਲੈਕ ਫਰਾਈਡੇ ਦੀਆਂ ਪ੍ਰਾਈਸਿਸ ਇਨ ਜੁਲਾਈ ਲਾਂਚ ਕੀਤੀਆਂ ਗਈਆਂ ਜੀ GE ਫਰਿਜਡੇਅਰ ਪ੍ਰੋਫੈਸ਼ਨਲ ਐਂਡ ਗੈਲਰੀ ਬੋਸ਼ ਜਰਮਨ ਬ੍ਰਾਂਡ ਹੈ ਸੋਨੀ ਐਂਡ ਸੈਮਸੰਗ ਵਰਗੀ

0: ਕਰਨ ਗੇ ਕਸਟਮਰ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ ਜੀ। ਇਸੇ ਤਰ੍ਹਾਂ ਸਾਡੇ ਹੋਮ ਅਪਲਾਈਸਿਸ ਸੈਕਸ਼ਨ ਚ ਵੀ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ, ਸਿਰਫ $6,900 ਦਾ, ਮੋਰ ਦੈਨ $5,000 ਦੀ ਸੇਵਿੰਗ ਹੈ। ਵੈਸੇ ਸਾਡੇ ਕੋਲ ਸਪੈਸ਼ਲ ਤੇ ਜਿਹੜਾ ਸਿੰਗਲ ਪੀਸ ਫਰਿਜ, ਜੇ ਤੁਸੀਂ ਬੇਸਮੈਂਟ ਅਪਾਰਟਮੈਂਟ ਲਈ, ਕੋਂਡੋਮੀਨੀਅਮ ਲਈ ਜਾਂ ਸੈਕਿੰਡ ਫਰਿਜ ਗਰਾਜ ਚ ਰੱਖਣ ਲਈ ਲੈਣਾ ਚਾਹੁੰਦੇ ਜੀ, ਇਹ ਵੀ $1,200 ਵਾਲਾ $699 ਦਾ। ਇਹ 30-inch ਅਪਰਾਈਟ ਫਰੀਜ਼ਰ ਦੇ ਨਾਲ ਫਰਿਜ ਹੈ, 68-inch ਦੀ ਹਾਈਟ ਹੈ ਜੀ, ਸਿਰਫ $699 ਦਾ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲੇਗਾ। ਜਿੱਥੇ ਵਾਸ਼ਰ ਐਂਡ ਡਰਾਇਰ ਤੇ $800 ਦੀ ਸੇਵਿੰਗ ਹੈ, ਫਰੰਟ ਲੋਡ ਵਾਸ਼ਰ ਐਂਡ ਡਰਾਇਰ $2,600 ਵਾਲਾ ਜੀ, ਸਿਰਫ $1,899 ਦਾ, ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ ਸਿਰਫ ਔਰ ਸਿਰਫ $1,799 ਚ ਪੇਅਰ ਮਿਲੇਗਾ ਤੇ 6 ਮਹੀਨੇ ਚ ਤੁਸੀਂ ਪੇ ਕਰਨਾ, $800 ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵਿੰਗ ਹੈ। ਕੱਲਾ ਵਾਸ਼ਰ $599 ਦਾ ਮਿਲ ਜਾਏਗਾ, ਸਿੰਗਲ ਪੀਸ ਕੱਲਾ ਡਰਾਇਰ ਚਾਹੀਦਾ ਜੀ $499 ਦਾ ਮਿਲ ਜਾਏਗਾ, ਕੱਲੀ ਡਿਸ਼ਵਾਸ਼ਰ ਚਾਹੀਦੀ ਹੈ ਜੀ $1,000 ਵਾਲੀ $499 ਦੀ ਮਿਲੇਗੀ ਤੇ ਫ੍ਰੀ ਡਿਲੀਵਰ ਹੋ ਜਾਣੀ ਹੈ। 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਜਾਂ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ, ਬ੍ਰੈਂਪਟਨ ਅਪਲਾਈਸਿਸ .com, ਇਹ ਵਨ ਵਰਲਡ ਹੈ ਜੀ। 9054502828, 905-450-2828 ਜੀ।
1: ਸੋ ਬਲੈਕ ਫਰਾਈਡੇ ਦੀ ਜਿਹੜੀ ਇਹ ਸੇਲ ਹੈ, ਇਹਦਾ ਸਪੈਸ਼ਲ ਪ੍ਰਾਈਜ਼ ਦਿੱਤੀਆਂ ਜਾ ਰਹੀਆਂ ਨੇ ਸਾਰੀਆਂ ਕੰਪਨੀਆਂ ਵੱਲੋਂ, ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜਾ ਕੇ ਇਸਦਾ ਫਾਇਦਾ ਚੱਕ ਸਕਦੇ ਹੋ। 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਥੈਂਕ ਯੂ ਸਰ,
0: ਥੈਂਕ ਯੂ ਵੈਰੀ ਮੱਚ ਜੀ, ਬਹੁਤ ਸ਼ੁਕਰੀਆ।
1: ਰੂਪਾ ਬਰਾੜ, 5 ਵਕੀਲਾਂ ਦੀ ਵੱਡੀ ਐਕਸੀਡੈਂਟ ਸਪੈਸ਼ਲਿਸਟ ਟੀਮ ਹੈ, ਐਕਸੀਡੈਂਟ ਤੋਂ ਬਾਅਦ ਤੁਹਾਡੇ ਹੱਕਾਂ ਲਈ ਖੜਦੇ ਨੇ। 5 ਵਕੀਲਾਂ ਦੀ ਮਾਹਰ ਅਤੇ ਐਕਸਪੀਰੀਅੰਸ ਟੀਮ ਨੂੰ ਪਤਾ ਹੈ ਕਿ ਇੰਸ਼ੋਰੈਂਸ ਕੰਪਨੀ ਨਾਲ ਕਿਵੇਂ ਨਜਿੱਠਿਆ ਜਾਂਦਾ ਹੈ। ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰ ਇਹਨਾਂ ਨੇ ਆਪਣੇ ਕਲਾਇੰਟਸ ਨੂੰ ਇੰਸ਼ੋਰੈਂਸ ਕੰਪਨੀ ਤੋਂ ਦਵਾਏ ਨੇ, ਆਪਣੀ ਫੀਸ ਕੇਸ ਸੈਟਲ ਹੋਣ ਤੋਂ ਬਾਅਦ ਲੈਂਦੇ ਨੇ। ਰੂਪਾ ਬਰਾੜ, 416-999-5939, 416-991-5939, 9915939।
2: ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਨਾ ਨਾ ਨਾ ਨਾ, ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ, ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ।
1: ਤੁਹਾਡਾ ਵੀ ਸਵਾਗਤ ਹੈ, ਕੀ ਹਾਲ ਹੈ?
3: ਥੈਂਕ ਯੂ ਸੋ ਮਚ ਦੇਵ ਜੀ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਮਦਰਸ ਇਹ ਨੰਗ ਕੇ ਗਿਆ,
3: ਚਿਰ ਹੋ ਗਿਆ,
1: ਚਲੋ ਜਦੋਂ ਵੀ ਹੋਇਆ ਨੰਗ ਕੇ ਤਾਂ ਗਿਆ ਨਾ, ਮੈਂ ਵੀ ਇਹੀ ਗਿਆ, ਮੈਂ ਇਹ ਕਿਹੜਾ ਵੀ ਕੱਲੋਂ ਆਇਆ ਸੀ।
3: ਹਾਂਜੀ,
1: ਤੁਹਾਨੂੰ ਕੋਈ ਗਿਫਟ ਮਿਲਿਆ ਉਦੋਂ?
3: ਨਹੀਂ ਮਿਲਿਆ ਨਹੀਂ।
1: ਇਹੀ ਤਾਂ ਪ੍ਰੋਬਲਮ ਆ, ਇਹੀ ਤਾਂ ਪ੍ਰੋਬਲਮ ਆ। ਇੱਕ ਬੰਦੇ ਨੇ ਆਪਦੀ ਵਾਈਫ ਲਈ ਮਦਰਸ ਡੇ ਤੇ ਬੱਚਿਆਂ ਵੱਲੋਂ ਗਿਫਟ ਲੈਤਾ। ਆ ਦੇਖੋ $70 million ਨਿਕਲਿਆ,
3: ਲੋਟੋ ਮੈਕਸ ਦਿੱਤੀ ਸੀ।
1: ਹਾਂ, 70 million ਗਿਫਟ ਤੋਂ, ਇਹ ਇਸੇ ਕਰਕੇ ਆਪਾਂ ਨੂੰ ਨਿਕਲਦੇ ਨੀ, ਸਾਡਾ ਕੋਈ ਗਿਫਟ ਹੀ ਨਹੀਂ ਦਿੰਦਾ ਸਾਨੂੰ। ਖੈਰ, ਜਿਹੜੇ ਕੰਮਾਂ ਚ ਅਸੀਂ ਮਸ਼ਹੂਰ ਆ ਉਹ ਦੱਸ ਦਿੰਦੇ ਹਾਂ। ਆਪਣੀ ਇੱਕ ਬੀਬੀ ਸਵਰੀਤ ਕੌਰ 27 ਸਾਲ ਦੀ, ਉਹ ਰੈਂਟਲ ਫਰੋਡ ਕਰਦੀ ਸੀ, ਕਹਿੰਦੀ ਜੀ ਇਹ 2 bedroom ਕੀ ਬੇਸਮੈਂਟ ਹੈ, ਕਿਰਾਏ ਪੇ ਹਮ 1000 ਮੈਂ ਆਪਕੋ ਦੇ ਦੇਂਗੇ। ਅਗਲਾ ਕਹਿੰਦਾ 2000 ਵਾਲੀ 1000 ਚ ਮਿਲਦੀ ਹੈ, ਇੰਨੀ ਖੁੱਲੀ ਡੁੱਲੀ, ਇੰਨੀ ਸੋਹਣੀ। ਉਹ ਕਹਿੰਦਾ ਠੀਕ ਆ, ਕਹਿੰਦੇ ਫਸਟ ਲਾਸਟ ਮੰਥ ਦਾ ਰੈਂਟ ਫਟਾਫਟ ਭੇਜ ਦੇ। ਮੇਰੇ ਵਰਗਾ ਹੁੰਦਾ ਰੇ ਹਰਪ੍ਰੀਤ ਨਾਲ ਲੈ ਜੇ, ਪਹਿਲਾਂ ਹੀ ਭੇਜ ਦਿਓ। ਉਹ 77,000 ਕਮਾ ਲਿਆ, ਹੁਣ ਪੁਲਿਸ ਨੇ ਚੱਕ ਲਈ ਉਹ, ਅਸੀਂ ਨਹੀਂ ਹਟਦੇ ਹੇਰਾ ਫੇਰੀ ਤੋਂ। ਐਨੀਵੇ, ਹੋਰ ਖਬਰਾਂ 'ਚ ਖਬਰ ਆ, ਫਰਾਂਸ ਵਿੱਚ ਵਿਵਾਦਿਤ ਖੇਤੀ ਕਾਨੂੰਨ ਦਾ ਵਿਰੋਧ ਕੀਤਾ ਗਿਆ, ਵਾਤਾਵਰਨ ਮੰਤਰੀ ਨੇ ਅਸਤੀਫਾ ਦੇ ਦਿੱਤਾ, ਪੇਪਰ ਲੀਕ ਹੋਇਆ ਅਤੇ ਕਾਂਗਰਸ ਪਾਰਟੀ ਬਣੀ, ਲੇਕਿਨ ਧਰਮਿੰਦਰ ਪ੍ਰਧਾਨ ਲਾਂਭੇ ਹੋਣ ਦਾ ਨਾਂ ਨਹੀਂ ਲੈ ਰਹੇ। ਪ੍ਰਧਾਨ ਮੰਤਰੀ ਮਾਫ਼ੀ ਮੰਗੇ ਤਾਂ ਅਸੀਂ ਇਹ ਹਟਾਂਗੇ, ਰਾਹੁਲ ਗਾਂਧੀ ਕਹਿੰਦਾ ਨਹੀਂ ਅਸੀਂ ਨਹੀਂ ਹਟਦੇ। ਭਾਰਤ ਦੇ ਵਿਦਿਆਰਥੀ ਅੰਦੋਲਨ ਦਾ ਵਿਸ਼ਵ ਪੱਧਰ 'ਤੇ ਚਰਚਾ ਹੋ ਰਹੀ ਆ, ਅੰਤਰਰਾਸ਼ਟਰੀ ਮੀਡੀਆ ਨੇ ਇਹਨੂੰ ਕਵਰ ਕੀਤਾ, ਲੇਕਿਨ ਸਾਡੇ ਦੇਸੀ ਅਖਬਾਰ ਇੱਥੇ ਲੋਕਲ ਨਾ ਹੋਏ ਨਾ, ਅਸੀਂ ਇਹ ਕਿਉਂ ਕਰੀਏ? ਹਰਦੀਪ ਗਰੇਆ ਨੀਨਾ ਟਾਂਗੜੀ ਵਾਲੀ ਖਬਰ, ਅਸੀਂ ਇਹਨੂੰ ਕਿਉਂ ਕਵਰ ਕਰੀਏ? ਇਹ ਤਾਂ ਆਪਣੇ ਯਾਰ ਦੋਸਤ ਨੇ ਸਾਰੇ। ਭਾਰਤ ਨੇ ਬਚਾਏ 12 ਚੀਨੀ ਮਲਾਹ, ਚੀਨ ਨੇ ਧੰਨਵਾਦ ਕੀਤਾ, ਹਮਲਾਵਾਰਾਂ ਦੀ ਗ੍ਰਿਫਤਾਰੀ ਤੱਕ ਸੰਸਕਾਰ ਕਰਨ ਤੋਂ ਇਨਕਾਰ ਕਰਤਾ। ਇਹ ਕੇਸ ਹੈ ਹੁਸ਼ਿਆਰਪੁਰ ਦੇ ਸਰਪੰਚ ਦੇ ਕਤਲ ਦਾ, ਪਿੰਡ ਵਾਸੀਆਂ ਨੇ ਥਾਣੇ ਪੁੱਜ ਕੇ ਰੋਸ ਪ੍ਰਗਟਾਇਆ, DIG ਵੱਲੋਂ ਘਟਨਾ ਸਥਾਨ ਦਾ ਜਾਇਜ਼ਾ ਲਿਆ ਗਿਆ। ਇੱਕ ਸਬ ਡਿਵੀਜ਼ਨ ਆ ਰਹੀ ਹੈ ਹਰਪ੍ਰੀਤ ਜੀ,
3: ਹਾਂਜੀ,
1: ਮਕਾਨ ਨਹੀਂ ਬਣ ਰਹੇ ਉੱਥੇ,
3: ਹਾਂ,
1: ਲੋਟਾਂ

0: ਅੱਛਾ
1: ਲੋਟ ਲੈ ਲੋ ਪਰ ਮੁਆਵਜ਼ੇ ਆਪੇ ਬਣਾਈ ਜਾਇਓ।
0: ਵਾਹ
1: ਅੱਛਾ 8-10 ਹਜ਼ਾਰ ਸਕੁਅਰ ਫੁੱਟ ਤੱਕ ਦਾ।
0: ਵਾਹ ਵਾਹ
1: ਤੇ ਬਣਾਉਣੇ ਤੁਸੀਂ ਆ, ਡਿਜ਼ਾਈਨ ਤੁਸੀਂ ਕਰਾਉਣਾ ਕਿਤੋਂ?
0: ਠੀਕ
1: ਆਪਦੀ ਮਨਮਰਜ਼ੀ ਦੇ ਮਕਾਨ ਬਣਾਉਣੇ ਦੋ ਨੇ
0: ਬਣਾ ਸਕਦੇ ਆ।
1: ਹਾਂ ਆਹ ਦੇਖੋ ਜੀ ਪੂਰੇ ਲਾਟਾਂ ਲੂਟਾਂ ਦੀ ਇਨਫੋਰਮੇਸ਼ਨ ਆਈ ਹੈ, 2-3 ਉੱਥੇ ਬਣ ਚੁੱਕੇ ਆ, 2 ਕਜੇ ਬਣ ਰਹੇ ਆ।
0: ਠੀਕ
1: ਤੇ ਇਹ ਸ਼ੈਲਬਨ ਤੋਂ ਔਰੰਜਵੈਲ ਤੋਂ ਅੱਗੇ ਆ, ਸ਼ੈਲਬਨ ਤੋਂ ਪਹਿਲਾਂ ਨੇ। ਇਹਦੀ ਜਾਣਕਾਰੀ ਲਈ ਜਤਿੰਦਰ ਗੰਧਮ ਨੂੰ ਫੋਨ ਕਰ ਲਓ 416-265-2222। ਹਰਪ੍ਰੀਤ ਜੀ ਅੱਜ ਤੁਹਾਡਾ ਕੀ ਸੁਨੇਹਾ?
0: ਦੇਵ ਜੀ ਸੋ ਇੰਸ਼ੋਰੈਂਸ ਦੇ ਬਾਰੇ ਅਪਡੇਟ ਦਿੰਦੇ ਹੁੰਦੇ ਹਾਂ ਆਪਾਂ, ਜਿੰਨੇ ਵੀ ਸਾਡੇ ਲਿਸਨਰਸ ਹੈਗੇ ਆ, ਕਿਸੇ ਵੀ ਇੰਸ਼ੋਰੈਂਸ ਬਾਰੇ ਤੁਹਾਡੇ ਕੋਈ ਕੁਐਸਚਨਸ ਹੈਗੇ ਆ, ਸਪੈਸ਼ਲੀ ਜਿਹੜੀਆਂ ਆਪਣੀਆਂ ਐਗਜ਼ਿਸਟਿੰਗ ਪਾਲਿਸੀਜ਼ ਹੈਗੀਆਂ, ਕਿਉਂਕਿ ਕਈ ਵਾਰ ਇਦਾਂ ਹੁੰਦਾ ਹੈ ਕਿ ਆਪਾਂ ਕਾਫੀ ਸਾਰਾ ਪ੍ਰੀਮੀਅਮ ਪੇ ਕਰ ਰਹੇ ਹੁੰਦੇ ਆ, ਆਪਾਂ ਨੂੰ ਕਲੀਅਰ ਹੀ ਨਹੀਂ ਹੁੰਦਾ ਹੈਗਾ ਕਿ ਆਪਣੇ ਕੋਲ ਕਿਹੜੀ ਕਵਰੇਜ ਹੈਗੀ ਕਿਹੜੀ ਨਹੀਂ ਹੈਗੀ, ਖਾਸ ਕਰਕੇ ਜਿਨ੍ਹਾਂ ਦੇ ਕੋਲ ਡਿਸੇਬਿਲਟੀ ਇੰਸ਼ੋਰੈਂਸ ਹੈਗੀ ਆ ਤੇ ਜਿਨ੍ਹਾਂ ਦੇ ਕੋਲ ਸਿਰਫ ਤੇ ਸਿਰਫ ਐਕਸੀਡੈਂਟਲ ਇੰਸ਼ੋਰੈਂਸ ਆ। ਕਿਉਂਕਿ ਜਦੋਂ ਆਪਣੇ ਕੋਲ ਡਿਸੇਬਿਲਟੀ ਇੰਸ਼ੋਰੈਂਸ ਹੁੰਦੀ ਆ ਉਹਦੇ ਵਿੱਚ ਦੋ ਪਾਰਟਸ ਆ, ਉਹਦੇ ਵਿੱਚ ਇੰਜਰੀ ਦੀ ਕਵਰੇਜ ਆ ਤੇ ਸਿਕਨੈਸ ਦੀ ਕਵਰੇਜ ਆ। ਬਟ ਮੈਜੋਰਟੀ ਜਿੰਨੇ ਕਲਾਇੰਟਸ ਹੈਗੇ ਆ, ਮੈਜੋਰਟੀ ਆਫ ਦੈਮ ਦੇ ਕੋਲ ਸਿਰਫ ਤੇ ਸਿਰਫ ਇੰਜਰੀ ਦੀ ਕਵਰੇਜ ਆ। ਜਦੋਂ ਕੱਲ੍ਹ ਨੂੰ ਕੋਈ ਸਿਕਨੈਸ ਨਾਲ ਰਿਲੇਟਡ ਕਲੇਮ ਆਉਂਦਾ ਆ ਤੇ ਫਿਰ ਕਲਾਇੰਟ ਦਾ ਫੋਨ ਆਉਂਦਾ, ਜੀ ਸਾਡੇ ਕੋਲ ਤਾਂ ਡਿਸੇਬਿਲਟੀ ਦੀ ਪਾਲਿਸੀ ਸੀਗੀ ਤੇ ਅਸੀਂ ਕਲੇਮ ਕਰਨਾ ਹੈ, ਤੇ ਜਦੋਂ ਡਿਸੇਬਿਲਟੀ ਦੀ ਪਾਲਿਸੀ ਦੇ ਪੇਪਰ ਰਿਵਿਊ ਹੁੰਦੇ ਆ ਤਾਂ ਪਤਾ ਲੱਗਦਾ ਕਿ ਸਿਰਫ ਇੰਜਰੀ ਦੀ ਹੀ ਕਵਰੇਜ ਸੀ। ਸੋ ਇਸ ਕਰਕੇ ਜਦੋਂ ਆਪਾਂ ਕਵਰੇਜ ਲੈਣੇ ਆ ਉਸ ਵੇਲੇ ਆਪਾਂ ਨੂੰ ਇਹ ਸਾਰੀਆਂ ਚੀਜ਼ਾਂ ਕਲੀਅਰ ਹੋਣੀਆਂ ਚਾਹੀਦੀਆਂ ਕਿ ਆਪਾਂ ਕਿਹੜੀ ਕਵਰੇਜ ਲੈ ਰਹੇ ਹਾਂ, ਕਿਸ ਸਿਚੁਏਸ਼ਨ 'ਚ ਅਸੀਂ ਕਵਰ ਹੋਣਾ, ਕਿਸ 'ਚ ਨਹੀਂ ਹੋਣਾ। ਜੇ ਆਪਾਂ ਪੁਰਾਣੀਆਂ ਪਾਲਿਸੀਜ਼ ਲਈਆਂ ਆ ਉਹਦੇ ਲਈ ਬੈਟਰ ਇਹ ਆ ਕਿ ਆਪਾਂ ਉਹਨਾਂ ਨੂੰ ਰਿਵਿਊ ਕਰਵਾ ਲਈਏ ਤਾਂ ਕਿ ਸਾਨੂੰ ਪਤਾ ਲੱਗ ਜਾਵੇ ਕੋਈ ਖਰਚਾ ਨਹੀਂ। ਸੋ ਤੁਸੀਂ ਐਨੀ ਟਾਈਮ ਫੋਨ ਦੇ ਉੱਪਰ ਆਫਿਸ ਦੇ ਵਿੱਚ ਆ ਕੇ ਰਿਵਿਊ ਕਰਵਾ ਸਕਦੇ ਆ, ਜਸਟ ਪਾਲਿਸੀ ਪੇਪਰ ਦੀ ਪਿਕਚਰ ਭੇਜ ਕੇ ਉਹਦੇ ਉੱਪਰ ਫਾਈਂਡ ਆਊਟ ਹੋ ਜਾਂਦਾ ਕਿ ਕਿਹੜੀ ਕਵਰੇਜ ਹੈਗੀ ਆ। ਬਟ ਐਟ ਲੀਸਟ
1: ਪਾਲਿਸੀ ਨੰਬਰ ਦੇ ਦਾ ਫਿਰ ਵੀ ਤੁਸੀਂ ਪਤਾ ਕਰ ਸਕਦੇ,
0: ਫਿਰ ਨਹੀਂ ਕਰ ਸਕਦੇ ਕਿਉਂਕਿ ਜਦ ਤੱਕ ਤੁਸੀਂ ਆਪ ਐਡਵਾਈਜ਼ਰ ਨਹੀਂ ਹੈਗੇ ਕੌਨਫੀਡੈਂਸ਼ੀਅਲ ਇਨਫੋਰਮੇਸ਼ਨ ਸ਼ੇਅਰ ਨਹੀਂ ਹੁੰਦੀ। ਸੋ ਜਦ ਤੱਕ ਤੁਸੀਂ ਆਪ ਨਹੀਂ ਦਓਗੇ ਪੇਪਰ ਤਦ ਤੱਕ ਨਹੀਂ ਪਤਾ ਲੱਗਣਾ ਇਸ ਕਰਕੇ। ਬਟ ਇਹ ਹੈਗਾ ਆ ਕਿ ਰਿਵਿਊ ਕਰਾ ਕੇ ਤੁਸੀਂ ਇਹ ਚੀਜ਼ ਨੂੰ ਕਲੀਅਰ ਜ਼ਰੂਰ ਕਰ ਸਕਦੇ ਆ ਕਿ ਕਿਹੜੀ ਕਵਰੇਜ ਹੈਗੀ ਆ। ਸੋ ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਆ, ਤੁਸੀਂ ਆਪਣੀਆਂ ਪਾਲਿਸੀਜ਼ ਨੂੰ ਰਿਵਿਊ ਕਰਾ ਕੇ ਫਾਈਂਡ ਆਊਟ ਕਰਨਾ ਚਾਹੁੰਦੇ ਆ, ਨੰਬਰ ਹੈਗਾ ਜੀ 416-817-6500,
1: 416-817-6500। ਆਪਣੇ ਜਿਹੜਾ ਯੰਤਰ ਮੰਤਰ ਤੇ ਰੌਲਾ ਰੱਪਾ ਪਿਆ ਹੋਇਆ,
0: ਹਾਂਜੀ,
1: ਕੁੱਟਮਾਰ ਕੀਤੀ ਜਾ ਰਹੀ ਹੈ, ਅਰੀਜੀਤ ਸਿੰਘ ਜਿਹੜਾ ਸਿੰਗਰ ਆ ਉਹ ਇਹਨਾਂ ਦੇ ਬਰਾਬਰ ਆ ਖੜਾ। ਪਹਿਲਾਂ ਤਾਂ ਉਹ ਗਾਣੋ ਹੀ ਹਟ ਗਿਆ ਸੀਗਾ, ਕਟਕੜ ਇਸ ਕੰਮ ਚ ਤਾਂ ਮੂਹਰੇ ਆ ਗਿਆ। ਸੋਨਾ ਬੜਾ ਮਹਿੰਗਾ ਹੋਇਆ ਹੋਇਆ,
0: ਹਾਂਜੀ,
1: ਵੱਧ ਤੋਂ ਵੱਧ ਸੋਨਾ US ਡਾਲਰ ਦਾ ਜੇ ਦੇਖਿਆ ਜਾਵੇ ਕਿੰਨੇ ਕੁ ਦਾ ਹੁਣ ਵਧਿਆ ਹੁਣ?
0: ਤਕਰੀਬਨ 5600 ਡਾਲਰ ਤੱਕ।
1: ਰੀਅਲੀ US ਡਾਲਰ ਚ?
0: ਯੈਸ।
1: ਤੇ ਹੁਣ ਘਟਿਆ ਕੁਛ?
0: ਥੋੜਾ ਘਟ ਗਿਆ, ਜੂਨ ਤੱਕ ਤਾਂ 4000 ਡਾਲਰ ਤੇ ਚਲੇ ਗਿਆ ਸੀ।
1: ਅੱਛਾ, ਬਾਕੀ ਡਿਪੈਂਡ ਕਰਦਾ ਰਾਂ ਤੇ ਕਿੰਨੀਆਂ ਧੁੱਪਾਂ ਚੱਲਦੀਆਂ ਨਹੀਂ ਚੱਲਦੀਆਂ। ਖੈਰ 15 ਸਾਲ ਦਾ ਮੁੰਡੇ ਦੀ ਜਿਹੜੀ ਆ ਮੌਤ ਹੋ ਗਈ, ਡਰਟ ਬਾਈਕ ਤੇ ਜਾ ਰਿਹਾ ਸੀਗਾ। ਇਹ ਨਾ ਸੋਚੋ ਵੀ ਤੁਸੀਂ ਖੇਤਾਂ 'ਚ ਤੁਰੇ ਫਿਰਦੇ ਡਰਟ ਬਾਈਕ ਚਲਾ ਰਹੇ ਹੋ ਤੇ ਤੁਹਾਡੇ ਸੱਟ ਨਹੀਂ ਲੱਗਣੀ, ਕੁਛ ਨਹੀਂ ਹੋਣਾ, ਟੋਪੀ ਟਾਪੀ ਉੱਥੇ ਵੀ ਇੰਤਜ਼ਾਮ ਕਰਨਾ ਪੈਂਦਾ। ਇਹ ਹਾਦਸਾ ਏਅਰਪੋਰਟ ਅਤੇ ਐਲਗਨ ਫੀਲਡ ਰੋਡ ਤੇ ਹੋਇਆ। ਲਓ ਜੀ ਜਾਣਦੇ ਆਉਂਦੇ, ਪਹਿਲਾਂ ਟਿੱਕਾ ਜੰਕਸ਼ਨ ਦਾ ਸੁਨੇਹਾ ਸੁਣੋ।
2: Are you ready?
1: ਟਿੱਕਾ ਜੰਕਸ਼ਨ ਲਈ 6474294040, ਕੇਟਰਿੰਗ ਕਰਾਉਣੀ ਆ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 6474294040, ਲਾਈਵ ਕੁਕਿੰਗ ਕਰਾਉਣੀ ਆ ਘਰੇ, ਨੋ ਪ੍ਰੋਬਲਮ, 6474294040, ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 6474294040, 647-429-4040। ਮੈਨੂੰ ਮਸ਼ਹੂਰ ਹੋਣ ਦਾ ਕੋਈ ਸ਼ੌਕ ਨਹੀਂ, ਬਸ 2 ਚੌਂ ਦਾ ਘਮੰਡ ਤੋੜਨਾ ਹੈ। ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ। ਜਾਣਕਾਰੀ ਲਈ ਕਾਲ ਜਤਿੰਦਰ ਗੰਧਮ 416-265-2222। July 25 ਨੂੰ ਓਪਨ ਹਾਊਸ ਲੱਗਣ ਜਾ ਰਿਹਾ ਹੈ 1 ਤੋਂ 3 ਵਜੇ ਤੱਕ।
3: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ,
4: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
3: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
5: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
3: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
5: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਆ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
6: ਆਪਣੇ ਵੀਰ ਜੇ ਜੇ ਨਿੱਜਰ ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰੋਪਰਟੀ ਆਉਂਦੀਆਂ ਰਹਿੰਦੀਆਂ ਹਨ ਜਿਵੇਂ ਮੋਟਲ ਹੋਟਲ ਗੈਸ ਸਟੇਸ਼ਨ ਪਲਾਜ਼ਾ ਬਹੁਤੇ ਬਿਜ਼ਨਸ ਦੇ ਨਾਲ ਰਿਹਾਇਸ਼ ਦਾ ਵੀ ਇੰਤਜ਼ਾਮ ਹੁੰਦਾ ਹੈ ਆਪਣੇ ਵੀਰ ਜੇ ਜੇ ਨਿੱਜਰ ਨੂੰ ਕਾਲ ਕਰੋ ਜੀ 647-201-6002 647-201-6002

0: ਵਾਹਿਗੁਰੂ ਹੋਵੇ, ਰਾਮ ਹੋਵੇ, ਜ਼ਰੂਰ ਯਾਦ ਰੱਖਣਾ ਚਾਹੀਦਾ ਆਪਣੇ। ਹਰਪ੍ਰੀਤ ਜੀ, ਸਿੱਖ ਕਿਹੜੇ ਜਿਹੜਾ ਹਸਪੀਟਲ ਆ, ਵੈਸੇ ਜੇ ਰੱਬ ਨੂੰ ਮਿਲਣਾ ਨਾ,
1: ਹਾਂਜੀ
0: ਧਾਰਮਿਕ ਸਥਾਨਾਂ ਤੇ ਜਾਂਦੇ ਹਾਂ, ਵਧੀਆ ਚਾ ਗੱਲ ਆ, ਰੱਬ ਨੂੰ ਮਿਲਣਾ ਤੁਸੀਂ ਸਿੱਖ ਚਿਲਡਰਨ ਜਾ ਕੇ ਆਓ। ਏਡੇ ਏਡੇ ਬੱਚੇ ਟੂਟੀਆਂ ਟਾਟੀਆਂ ਲਾ ਕੇ ਕਿਵੇਂ ਜਿਉਂਦੇ ਰੱਖਿਆ, ਮੁੜ ਕੇ ਜਿਉਂ ਵੱਡੇ ਹੋ ਜਾਂਦੇ 100% ਨੋਰਮਲ ਹੁੰਦੇ ਆ, ਰੱਬ ਉੱਥੇ ਆ। ਖੈਰ, ਉੱਥੇ ਇੱਕ ਡਾਕਟਰ ਹੈ ਢਿੱਲਨ, ਬੱਚਿਆਂ ਨਾਲ ਜਿਨਸੀ ਸ਼ੋਸ਼ਣ ਕਰਨ ਵਾਲੀ ਸਮੱਗਰੀ ਰੱਖਣ ਦਾ ਦੋਸ਼ ਹੈ ਉਹਦੇ। 170 ਤੋਂ ਵੱਧ ਵਾਇਲਡ ਫਾਇਰ ਹੋਰ ਚੱਲ ਰਹੀਆਂ, ਗਨ ਲੱਗੀਆਂ ਹੋਈਆਂ ਆਪਣੇ ਓਨਟੇਰੀਓ ਦੇ ਵਿੱਚ। ਮਿਡਲ ਈਸਟ ਵਿੱਚ ਟਕਰਾਅ ਵਧਣ ਦੇ ਨਾਲ ਹੀ ਅਮਰੀਕਾ ਤੇ ਇਰਾਨ ਨੇ ਮੁੜ ਹਮਲੇ ਸ਼ੁਰੂ ਕਰਤੇ। ਟਰੰਪ ਨੇ ਆਖਿਆ ਹਰਮੋਜ ਵਿੱਚ ਹਮਲਾ ਕੀਤੇ ਗਏ ਹਰ ਜਹਾਜ਼ ਲਈ ਇੱਕ ਇਰਾਨੀ ਪੁਲ ਜਾਂ ਪਾਵਰ ਪਲਾਂਟ ਨੂੰ ਮਾਰਨ ਦੀ ਧਮਕੀ ਦਿੱਤੀ ਹੈ। ਅਬਾਕਾਰੀ ਵਿਭਾਗ ਦਾ ਸੀਨੀਅਰ ਸਹਾਇਕ 5000 ਰੁਪਈਏ ਰਿਸ਼ਵਤ ਲੈਂਦਾ ਗ੍ਰਿਫ਼ਤਾਰ। 5000 ਦੀ ਤਾਂ ਜਾ ਨਹੀਂ ਆਉਂਦੀ ਹੋਣੀ, 5000 ਰਿਸ਼ਵਤ ਲੈਣ ਲੱਗਾ ਜੀ ਉੱਥੇ, ਹੱਦ ਹੋ ਗਈ ਤੁਹਾਡੀ ਯਾਰ। ਔਰਤਾਂ ਨਾਲ ਬਦਸਲੂਕੀ, ਸਾਦੇ ਕੱਪੜਿਆਂ ਤੇ ਲਾਠੀਚਾਰਜ, ਸੀ ਜੀ ਪੇ ਦੇ ਵਿਰੋਧ ਚ ਪੁਲਿਸ ਕਾਰਵਾਈ, ਬਹੁਤ ਸਾਰੇ ਸਵਾਲ ਉੱਠ ਰਹੇ ਨੇ। ਕੁੜੀ ਨੂੰ ਗਲਤ ਜਗ੍ਹਾ ਤੇ ਡੰਡੇ ਡੁੰਡੇ ਮਾਰੇ, ਬਿਨਾਂ ਵਰਦੀ ਵਾਲੇ ਉੱਥੇ ਗੁੰਡੇ ਬੁਲਾਏ ਗਏ। ਸ਼ਰਮ ਕਰੋ, ਇਹ ਸ਼ਰਮ ਕਰੋ ਲੋਕੋ। ਐਨੀਵੇ ਹਰਪ੍ਰੀਤ ਜੀ, ਜੇ ਕਿਸੇ ਨੂੰ ਲਾਈਫ ਇੰਸ਼ੋਰੈਂਸ ਲੈਣੀ ਆ, ਉਹ ਕਹਿੰਦਾ ਯਾਰ ਕ੍ਰਿਟੀਕਲ ਵੀ ਨਾਲ ਹੀ ਐਡ ਜੀ ਕਰ ਦੋ, ਹੋ ਜਾਂਦੀ ਹੈ?
1: ਬਿਲਕੁਲ ਹੋ ਜਾਂਦੀ ਹੈ,
0: ਉਹਦਾ ਦੱਸੋ ਫਿਰ।
1: ਕੁਛ ਕੰਪਨੀਜ਼ ਦੇ ਵਿੱਚ ਨਾ ਕੰਬੀਨੇਸ਼ਨਸ ਹੈਗੇ ਆ, ਜਿੱਦਾਂ ਆਪਾਂ ਮੈਕਡੋਨਲਡ ਤੇ ਜਾਣਾ ਹੋਵੇ ਤੇ ਸਾਨੂੰ
0: ਕੰਬੋ ਪੈਕੇਜ
1: ਕੰਬੋ ਲੈ ਸਕਦੇ ਆ ਆਪਾਂ, ਸੋ ਬਰਗਰ ਨਾਲ ਫਰਾਈਜ਼ ਲੈ ਸਕਦੇ ਆ, ਨਾਲ ਡਰਿੰਕ ਲੈ ਸਕਦੇ ਆ, ਤੇ ਉਹਦੇ ਵਿੱਚ ਕੋਸਟ ਘੱਟ ਜਾਂਦੀ ਹੈ। ਸੇਮ ਇਹਦੀ ਇੰਸ਼ੋਰੈਂਸ ਕੰਪਨੀਜ਼ ਦੇ ਵਿੱਚ ਵੀ ਕੰਬੀਨੇਸ਼ਨਸ ਹੈਗੇ ਆ, ਤੁਸੀਂ ਕੰਬੋ ਪਲਾਨ ਲੈ ਸਕਦੇ ਆ ਜਿਹਦੇ ਵਿੱਚ ਤੁਸੀਂ ਲਾਈਫ ਇੰਸ਼ੋਰੈਂਸ ਦੀ ਕਵਰੇਜ ਐਡ ਆਨ ਕਰਨੀ ਆ, ਤੁਸੀਂ ਪਰਮਾਨੈਂਟ ਟਰਮ ਐਡ ਕਰਨੀ ਆ, ਸੋ ਤੁਸੀਂ ਨਾਲ ਆਪਣੇ ਸਪਾਊਸ ਦੀ ਕਵਰੇਜ ਐਡ ਆਨ ਕਰਨੀ ਆ, ਤੁਸੀਂ ਆਪਣੀ ਨਾਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਪਲਾਨ ਐਡ ਕਰਨੀ ਆ, ਤੇ ਕੁਛ ਕੰਪਨੀਜ਼ ਦੇ ਵਿੱਚ ਡਿਸੇਬਿਲਟੀ ਐਡ ਕਰਨ ਦੀ ਆਪਸ਼ਨ ਵੀ ਹੈਗੀ ਆ, ਸੋ ਤੁਸੀਂ ਤਿੰਨੋਂ ਚੀਜ਼ਾਂ ਨੂੰ ਕੰਬੀਨੇਸ਼ਨਸ ਦੇ ਵਿੱਚ ਲੈ ਸਕਦੇ ਆ, ਔਰ ਜਿੰਨਾ ਕੰਬੀਨੇਸ਼ਨਸ ਆਪਾਂ ਬਣਾਉਂਦੇ ਹੈਗੇ ਆ ਉਹਦੇ ਨਾਲ ਤੁਹਾਨੂੰ ਡਿਸਕਾਊਂਟ ਮਿਲਦਾ ਆ, ਸੋ ਉਹ ਡਿਸਕਾਊਂਟ ਦੇ ਬੈਨੀਫਿਟਸ ਤੁਸੀਂ ਲੈ ਸਕਦੇ ਆ, ਕਿਉਂਕਿ ਕਈ ਵਾਰ ਲਿਸਨਰਸ ਦਾ ਕੰਸਰਨ ਹੁੰਦਾ ਕਿ ਲਾਈਫ ਇੰਸ਼ੋਰੈਂਸ ਦੇ ਵਿੱਚ ਵੀ ਡਿਸਕਾਊਂਟ ਮਿਲ ਸਕਦਾ। ਡੈਫੀਨੇਟਲੀ, ਅਗਰ ਤੁਸੀਂ ਬਹੁਤ ਸਾਰੇ ਵੀ ਆਊਟਸ ਹੈਗੇ ਆ ਜਿਹਦੇ ਨਾਲ ਤੁਸੀਂ ਡਿਸਕਾਊਂਟਸ ਲੈ ਸਕਦੇ ਆ, ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਆ ਕਿਹੜੇ ਡਿਸਕਾਊਂਟ ਲਈ ਤੁਸੀਂ ਕੁਆਲੀਫਾਈ ਕਰਦੇ ਆ, ਕਿਹੜੇ ਪਲਾਨ ਦੇ ਵਿੱਚ ਕਿਹੜੇ ਪਲਾਨ ਦਾ ਰਾਈਡਰ ਤੁਸੀਂ ਐਡ ਆਨ ਕਰਵਾ ਸਕਦੇ ਆ, ਐਂਡ ਉਹਨਾਂ ਰਾਈਡਰਸ ਦੇ ਕੀ ਬੈਨੀਫਿਟਸ ਹੈਗੇ ਆ ਲੇਟਰ ਆਨ, ਉਹ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਆ। ਨੰਬਰ ਹੈਗਾ ਜੀ 416-8170-416-817-6500।
0: ਹਰਪ੍ਰੀਤ ਜੀ, ਹੁਣ ਤੁਹਾਨੂੰ ਇੱਥੇ ਬਹੁਤ ਸਾਲ ਹੋ ਗਏ ਹੁੰਦੇ ਨੂੰ,
1: ਹਾਂਜੀ,
0: ਵੀਕ ਚ ਇੱਕ ਵਾਰ ਤੁਹਾਡੇ ਨਾਲ ਗੱਲਬਾਤ ਕਰਦੇ ਆ।
1: ਦੇਖੋ ਜੀ,
0: ਇੱਕ ਛੋਟ ਦਾ ਮੈਨੂੰ ਪਤਾ, ਜਿੰਨੀ ਛੇਤੀ ਇੰਸ਼ੋਰੈਂਸ ਕਰਾਓ ਉਨੀ ਸਸਤੀ ਹੋਣੀ ਆ। ਨਹੀਂ ਸੀਰੀਅਸਲੀ, ਜਿੰਨੀ ਲੇਟ ਕਰੋਗੇ ਉਨੀ ਜ਼ਿਆਦਾ ਪੈਸੇ ਲੱਗਣੇ।
1: ਯੈਸ
0: ਹਰਪ੍ਰੀਤ, ਉਹਦਾ ਨੰਬਰ ਹੈ
1: 416-817-6500-817-6500।
0: ਟ੍ਰਿਪਲ ਏ ਲੈਂਡਸਕੇਪਿੰਗ ਵਾਲੇ ਵੀਰ, ਉਹਨਾਂ ਦਾ ਨੰਬਰ 647-784-1213। ਜੇ ਤੁਸੀਂ ਇੰਟਰਲੋਕਿੰਗ ਕਰਾਉਣੀ ਆ ਉਹ ਵੀ ਕਰ ਦਿੰਦੇ ਨੇ, ਘਾਹ ਕੈਰੀਆਂ ਕੁਰੀਆਂ ਹੁਣ ਤਾਂ ਪਾਲੀਆਂ ਹੋਣੀਆਂ, ਜੇ ਘਾਹ ਕਟਾਉਣਾ ਹੈ ਉਹ ਵੀ ਕਰ ਦੇਣਗੇ, ਦਰਖਤ ਪੁਰਾਣੇ ਹੋ ਗਏ ਸੁੱਕ ਗਏ ਚੱਕ ਕੇ ਮਾਰ ਰਹੇ ਉਹ ਵੀ ਮਾਰ ਦੇਣਗੇ। 647-784-1213 ਇਹਨਾਂ ਦਾ ਨੰਬਰ ਹੈ। ਜਸ਼ਨ ਟੈਂਟ, ਹਰ ਤਰ੍ਹਾਂ ਦੇ ਟੈਂਟ ਦੀਆਂ ਸੇਵਾਵਾਂ ਦਿੰਦੇ ਨੇ, ਮੇਜ਼ ਕੁਰਸੀਆਂ ਫਲੋਰਿੰਗ ਆਦਿ ਦਾ ਵੀ ਇੰਤਜ਼ਾਮ ਹੈ, ਘਰ ਦੇ ਚਾਰੋ ਪਾਸੇ ਲਾਈਟਾਂ ਲਾਉਣੀਆਂ ਉਹ ਵੀ ਲਾ ਦੇਣਗੇ। 416-294-2854-55। ਔਰ ਭਰੋਸੇਮੰਦ ਕੰਪੈਕਟ ਟਰੈਕਟਰ ਲੈਣਾ ਹੈ, ਨੋ ਪ੍ਰੋਬਲਮ, ਇਹ ਆਪਣੇ ਹਾਈਵੇ ਟੈਂਟ ਤੇ ਖੜੇ ਨੇ, 4-5 ਮਾਡਲ ਨੇ ਸਾਰੇ ਖੜੇ ਨੇ, $20,000 ਤੋਂ ਸ਼ੁਰੂ ਹੁੰਦੇ ਨੇ। ਲੋਡਰ ਦਾ ਕੰਮ ਕਰਦੇ ਨੇ, ਲੈਂਡਸਕੇਪਿੰਗ ਦਾ ਕੰਮ ਕਰਾ ਸਕਦੇ ਹੋ, ਸਨੋ ਬਲੋਅਰ ਸਨੋ ਬਲੇਡ ਵਰਗੇ ਅਟੈਚਮੈਂਟ ਲੈ ਸਕਦੇ ਹੋ, ਫਾਈਨਾਂਸਿੰਗ ਤੁਹਾਡੀ ਮੌਕੇ ਤੇ ਕਰ ਦੇਣਗੇ। ਨੰਬਰ ਹੈ ਤੇਜਬਾਈ ਦਾ 647-622-1754, 622-1754। ਐਵਰੇਜ ਟਰਾਂਸਪੋਰਟ, ਇਹਨਾਂ ਨੂੰ ਏਜ ਡਰਾਈਵਰ ਚਾਹੀਦੇ ਨੇ ਕ੍ਰੋਸ ਬਾਰਡਰ ਲਈ, ਹਰ ਰੋਜ਼ ਸ਼ਾਮ ਨੂੰ ਘਰੇ ਆਵੋਗੇ, ਸੇਮ ਟਰੱਕ ਅਤੇ ਸੇਮ ਟ੍ਰੇਲ ਮਿਲੇਗਾ, 3000 ਮੀਲ ਮਿਲਣਗੇ ਵੀਕ ਦੇ। ਨਾਲ ਦੀ ਨਾਲ ਮਿਡਵੈਸਟ ਐਂਡ US ਈਸਟ ਲਈ ਵੀ ਡਰਾਈਵਰ ਦੀ ਲੋੜ ਹੈ। ਸੁਨਹਿਰੀ ਮੌਕਾ ਹੈ ਜੀ ਇਸ ਕੰਪਨੀ ਨਾਲ ਕੰਮ ਕਰਨ ਦਾ। 905-846-2229, 846-2229 ਐਕਸਟੈਂਸ਼ਨ 4। ਜਾਣੇ ਆ ਆਉਂਦੇ ਆ, ਸਟੇ ਟਿਊਨ, ਤੇ ਤੁਹਾਨੂੰ ਅਜੇ ਜੋਕ ਇੱਕ ਹੋਰ ਸੁਣਾਉਣਾ, ਪਹਿਲਾਂ ਜੋਕ ਹੀ ਸੁਣੋ ਯਾਰ। ਆਹ ਦੇਖੋ,
2: ਬਹੁਤ ਹੀ ਮੇਰੇ ਨਾਲ ਚਿੜ ਚਿੜ ਖਿੜ ਖਿੜ ਪੜ ਪੜ ਨਾ ਕਰ।
3: ਕਿਉਂ, ਕਿਹੜੀ ਗੱਲੋਂ?
2: ਹੈ ਜਦੋਂ ਕਦੋਂ ਮੈਨੂੰ ਲੋਕ ਕਹਿੰਦੇ ਰਹਿੰਦੇ ਬਾਹਰ ਜਾ ਕੇ, ਨਾ ਕੀ ਗੱਲ ਮੂੰਹ ਲਮਕਾਇਆ, ਭਾਬੀ ਨਾ ਕੋਈ ਕਹਾ ਸੁਣੀ ਹੋ ਗਈ।
3: ਤੇ ਤੁਸੀਂ ਕਹਿ ਦਿਆ ਕਰੋ ਵੀ ਕਹਿ ਤਾਂ ਮੈਂ ਕੁਛ ਨਹੀਂ ਸੁਣਿਆ ਹੀ ਆ।
2: ਆਹੀ ਤਾਂ ਰੌਲਾ ਹੈ।
3: ਫਿੱਟੇ ਮੂੰਹ ਤੇਰੇ।
0: ਓ ਜੀ, ਕਹਿੰਦੇ ਇਰਾਨ ਨਿਊਕਲੀਅਰ ਪਾਵਰ ਜਾਂ ਨਿਊਕਲੀਅਰ ਜਿਹੜਾ ਉਹਨਾਂ ਦਾ ਫਿਊਲ ਹੁੰਦਾ ਉਹ ਬਣਾ ਨਹੀਂ ਸਕਦਾ, ਪਰ ਟਰੰਪ ਨੇ ਆਰਡਰ ਕਰਤਾ ਸਾਊਦੀ ਅਰੇਬੀਆ ਨੂੰ ਵੀ ਤੁਸੀਂ ਬਣਾਉਣਾ ਬਣਾ ਲਓ। ਕੈਨੇਡਾ ਦੇ ਵਿੱਚ ਚਿਕਨ ਦੀ ਕੀਮਤ ਤਾਂ ਵਧੀਆ, ਲੇਕਿਨ ਚਿਕਨ ਥਾਈਜ਼ ਆ ਜਿਹੜੇ ਉਹ 13.6% ਵੱਧ ਚੁੱਕੇ ਪਿਛਲੇ ਸਾਲ ਨਾਲੋਂ ਅੱਜ ਤੱਕ। ਰਾਹੁਲ ਕਹਿੰਦਾ ਪੁਲਿਸ ਵਾਲਿਆਂ ਨੇ ਮੇਰੇ ਕੰਨ 'ਚ ਕਿਹਾ ਸਰਕਾਰ ਨੂੰ ਹਟਾਓ, ਮੈਨੂੰ ਕਹਿੰਦੇ ਘਸੀਟ ਘਸੀਟ ਕੇ ਲੈ ਗਏ, ਮੂੰਹ 'ਚੋਂ ਖੂਨ ਆਇਆ, 2-3 ਘਸਾਉਣੇ ਵੀ ਮਾਰੇ, ਲੇਕਿਨ ਜਿਹੜਾ ਧਰਮਿੰਦਰ ਪ੍ਰਧਾਨ ਹੈ ਉਹਨੂੰ ਛੱਡਣਾ ਪਏਗਾ। ਪਾਰਟੀ ਦਾ ਨਾਮ ਕਾਕਰੋਚ, ਹਰਪ੍ਰੀਤ ਜੀ ਵੈਸੇ ਦੇਖਿਆ ਜਾਵੇ ਹੁਣ ਕਾਕਰੋਚ ਕਿਹਾ ਕਰਕੇ ਕਾਕਰੋਚ ਪਾਰਟੀ ਬਣਾ ਦਿੱਤੀ ਉਹਨਾਂ ਨੇ, CJP ਉਹਦਾ ਨਾਮ ਰੱਖਤਾ ਕਾਕਰੋਚ ਅਤੇ ਲਾਠੀਚਾਰਜ। ਸੁਪਰੀਮ ਕੋਰਟ ਕਹਿੰਦਾ ਮੇਰੇ ਕੋਲ ਟਾਈਮ ਨਹੀਂ ਇਹਨਾਂ ਬਾਰੇ ਸੁਣਨ ਦਾ, ਵੀ ਲਾਠੀ ਇਹਨਾਂ ਕਿਉਂ ਕੁੱਟਦੇ ਆ, ਨਾ ਮੈਂ ਵੀਡੀਓ ਦੇਖਣੀ, ਇਹਨੇ ਕਿਹਾ ਮੇਰੇ ਕੋਲ ਇੰਨਾ ਟਾਈਮ ਨਹੀਂ, ਜਾਓ ਭੱਜੋ। ਆਹ ਹਾਲ ਆ ਸਾਡੇ ਮੁਲਕਾਂ ਦਾ, ਫਿਰ ਕਹਿੰਦੇ ਮੇਰਾ

0: ਨਹੀਂ ਆ ਭਾਰਤ ਦੇ ਜਿਹੜੇ ਮੀਡੀਆ ਹੈ ਉਹ ਇਹ ਜਿਹੜੀ ਕੁੱਟਮਾਰ ਹੋ ਰਹੀ ਆ ਉਹਨੂੰ ਕਵਰ ਕਰ ਰਿਹਾ। ਨਿਊਯਾਰਕ ਟਾਈਮ ਨੇ ਕਵਰ ਕੀਤਾ, ਟੋਰਾਂਟੋ ਸਟਾਰ ਦੇ A9 ਵਿੱਚ ਉਹਨਾਂ ਨੇ ਲਾਇਆ ਹੈ, ਲੇਕਿਨ ਆਪਣੇ ਦੇਸੀ ਅਖਬਾਰਾਂ ਨੂੰ ਸਦਕੇ ਜਾਈਏ, ਨਾ ਨਾ ਮੇਰਾ ਵੀਰ ਨਾ ਨਾ ਕੋਈ ਖਬਰ ਨਾ ਲਾਇਓ, ਨਾ ਨਾ ਨੀਨਾ ਟਾਂਗੜੀ ਹਰਦੀਪ ਗਰੇਵਾਲ ਦੀ ਲਾਇਓ, ਦੋ ਘਰ ਨਹੀਂ ਸੀ ਇੱਕ ਦੀਆਂ। ਇਹੋ ਜਿਹੀਆਂ ਗੱਲਾਂ ਹਿੰਦੁਸਤਾਨ 'ਚ ਹੋ ਸਕਦੀਆਂ, ਇੱਥੇ ਨਹੀਂ ਹੋ ਸਕਦਾ। ਜੱਜ ਨੇ ਮੇਜ਼ 'ਤੇ ਥੋੜ੍ਹੀ ਮਾਰੀ, ਕਹਿੰਦਾ 3 ਦਿਨ ਤੂੰ ਇਹਦੇ ਨਾਲ ਰਹਿਣਾ, 3 ਦਿਨ ਤੂੰ ਇਹਦੇ ਨਾਲ ਰਹਿਣਾ। ਦੈਨਿਕ ਭਾਸਕਰ ਦੀ ਖਬਰ ਆ, ਪਤਨੀ ਨੇ ਸਬਜ਼ੀ ਨਹੀਂ ਦਿੱਤੀ ਰੋਟੀ ਨਾਲ, ਪਤੀ ਨੇ ਪਲੀਜ਼ ਕਾਲ ਕਰ ਲਈ ਵੀ ਇਹ ਮੈਨੂੰ ਸਬਜ਼ੀ ਨਹੀਂ ਦਿੱਤੀ, ਜਿਵੇਂ ਇੱਥੇ 911 ਨੇ ਕਰ ਦਿੰਦੇ ਵੀ ਪੀਜ਼ਾ ਡਿਲੇ ਹੋ ਗਿਆ, ਪੀਜ਼ੇ 'ਚ ਪੈਪਰੋਨੀ ਨਹੀਂ ਪਾਈ। ਲਲਿਤ ਮੋਦੀ ਦਾ ਨਾਮ ਯਾਦ ਆ ਤੁਹਾਨੂੰ, IPTV ਵਾਲਾ ਚੌਧਰੀ, 16 ਸਾਲ ਬਾਅਦ ਭਾਰਤ ਜਾ ਰਿਹਾ ਵਾਪਸ, ਜੇ ਗਿਆ ED ਦਾ ਜਿਹੜਾ ਜੁਰਮਾਨਾ ਸੀ ਉਹ ਕੈਂਸਲ ਕਰਤਾ ਉਹਨਾਂ ਨੇ, ਕਹਿੰਦਾ ਮੇਰਾ ਤਾਂ IPL ਜਿਹੜਾ ਹੈਗਾ ਮੈਂ ਤਾਂ ਬਹੁਤ ਪਿਆਰ ਕਰਦਾ, ਪੈਸਾ ਵਿਦੇਸ਼ ਭੇਜਣ ਦਾ ਇੱਥੇ ਕੇਸ ਲੱਗਿਆ ਸੀ, ਦੇਖਦੇ ਹਾਂ ਕੀ ਬਣਦਾ ਇਹਨਾਂ ਦਾ। ਲਓ ਜੀ ਜਾਂਦੇ ਹਾਂ, ਆਉਂਦੇ ਹਾਂ, ਓ ਅਭਿਸ਼ੇਕ ਜੀ ਆ ਗਏ। ਹਾਂਜੀ ਸਰ,
1: ਸਤਿ ਸ਼੍ਰੀ ਅਕਾਲ ਦੇਵਾ ਜੀ, ਮੈਂ ਅਭਿਸ਼ੇਕ ਰਿਅਲਟਰ, ਬਹੁਤ ਹੀ ਸੋਹਣੀ ਲਿਸਟਿੰਗ ਲੈ ਕੇ ਆਇਆ। ਲੰਡਨ ਦੇ ਅੰਦਰ ਬ੍ਰਾਂਡ ਨਿਊ ਲਿਸਟਿੰਗ, ਡੀਟੈਚਡ ਕਾਰ, 4 ਬੈਡਰੂਮ ਪਲੱਸ 2 ਬੈਡਰੂਮ ਦੀ ਲੀਗਲ ਬੇਸਮੈਂਟ, 2 ਕਾਰ ਗਰਾਜ, 4 ਗੱਡੀਆਂ ਦੀ ਪਾਰਕਿੰਗ, ਰੈਨੋਵੇਟਡ ਕਿਚਨ ਐਂਡ ਬਾਥਰੂਮਸ, $4,500 ਰੈਂਟ, ਕੈਸ਼ ਫਲੋ ਪੋਜ਼ਿਟਿਵ, ਸਿਰਫ ਔਰ ਸਿਰਫ 7,95,000 ਦੇ ਅੰਦਰ। ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ, 1 ਬੈਡਰੂਮ ਪਲੱਸ ਡੈਨ, 1 ਪਾਰਕਿੰਗ, 1 ਲੋਕਰ ਦਾ ਕੌਂਡੋ, ਬ੍ਰਾਂਡ ਨਿਊ, 5,90,000 ਦੀ ਪਰਚੇਸ ਪ੍ਰਾਈਸ ਤੋਂ 1 ਲੱਖ ਥੱਲੇ ਤੁਹਾਨੂੰ ਦਵਾਵਾਂਗੇ ਜੀ। ਬ੍ਰੈਂਪਟਨ ਦੇ ਅੰਦਰ ਐਕਸਕਲੂਸਿਵ ਲਿਸਟਿੰਗ, ਪਾਈ ਸ਼ੇਪ ਲੋਟ, 120 ਫੀਟ ਡੀਪ, 115 ਫੀਟ ਵਾਈਡ ਐਟ ਦ ਬੈਕ, 10 ਗੱਡੀਆਂ ਦੀ ਪਾਰਕਿੰਗ, $6,000 ਰੈਂਟ, ਐਕਸਲੈਂਟ ਲੋਕੇਸ਼ਨ, 5 ਬੈਡਰੂਮਸ ਬਣੇ ਹੋਏ ਨੇ ਜੀ, ਆਪਾਂ ਹੋਰ ਬੈਡਰੂਮ ਬਿਲਡ ਕਰ ਸਕਦੇ ਹਾਂ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 647-792-7000। ਮਿਸਿਸਾਗਾ ਦੇ ਅੰਦਰ 2 ਬੈੱਡ 2 ਬਾਥ ਦਾ ਕੌਂਡੋ ਟਾਊਨ ਹਾਊਸ, ਕਲਾਕਸਨ ਦੇ ਅੰਦਰ, ਸਿਰਫ ਔਰ ਸਿਰਫ 4,99,000 ਦੇ ਅੰਦਰ। ਬ੍ਰਾਂਡ ਨਿਊ ਬਿਲਡਿੰਗ, ਬ੍ਰਾਂਡ ਨਿਊ ਡਿਵੈਲਪਮੈਂਟ ਬਿਲਡਰ ਵੱਲੋਂ ਲੇਕਸ਼ੋਰ ਐਂਡ ਡਿਕਸੀ ਦੇ ਉੱਤੇ ਟਾਊਨ ਹਾਊਸਿਸ, ਓਨਲੀ 500 ਸਟਾਰਟਿੰਗ, ਵੀਕੈਂਡ ਤੇ ਸਪੈਸ਼ਲ ਐਕਸਕਲੂਸਿਵ ਆਫਰਸ ਐਂਡ ਇਨਸੈਂਟਿਵਸ ਨੇ, 1.5 ਸਾਲ ਦੇ ਅੰਦਰ ਕਲੋਜ਼ਿੰਗ ਹੈ, ਐਕਸਟੈਂਡਡ ਡਿਪੋਜ਼ਿਟ ਸਟਰਕਚਰ ਹੈ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 647-792-7000। ਤੇ ਜੇ ਤੁਸੀਂ ਸੈਲਰ ਹੋ, ਤੁਸੀਂ ਆਪਣੀ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ, ਸਾਡੇ ਕੋਲ ਬਾਇਰਸ ਨੇ ਹੂ ਆਰ ਲੁਕਿੰਗ ਫਾਰ ਗੁੱਡ ਪ੍ਰੋਪਰਟੀਜ਼ ਐਂਡ ਗੁੱਡ ਡੀਲਸ, ਮੈਨੂੰ ਹੁਣੇ ਕਾਲ ਕਰੋ 647-792-7000, 647-792-7000।
2: ਸੋ ਕੁਛ ਜਿਹੜੇ ਪਲਾਨ ਹੈਗੇ ਆ ਨਾ ਦੇਵ ਜੀ, ਜਿਹੜੇ CRA ਦੇ ਨਾਲ ਰਜਿਸਟਰਡ ਪਲਾਨ ਆ, ਸੋ ਜਿਨ੍ਹਾਂ ਦੇ ਵਿਚ ਗਵਰਨਮੈਂਟ ਵੱਲੋਂ ਜਾਂ ਤਾਂ ਗ੍ਰਾਂਟ ਮਿਲੂਗੀ ਜਾਂ ਫਿਰ ਇਹ ਹੈਗਾ ਆ ਕਿ ਉਨ੍ਹਾਂ ਵੱਲੋਂ ਕੋਈ ਟੈਕਸ ਰਿਬੇਟ ਮਿਲੂਗਾ, ਉਹਦੇ ਵਿਚ ਉਨ੍ਹਾਂ ਨੇ ਤਕਰੀਬਨ 4-5 ਤਰ੍ਹਾਂ ਦੇ ਪਲਾਨ ਇੰਟਰੋਡਿਊਸ ਕੀਤੇ ਹੋਏ ਆ। ਅਗਰ ਤੁਸੀਂ ਆਪਣੇ ਲਈ ਕਵਰੇਜ ਕਰਨੀ ਹੋਵੇ, ਆਪਣੇ ਲਈ ਇਹ ਇਨਵੈਸਟਮੈਂਟ ਕਰਨੀਆਂ ਹੋਣ, TFSA ਅਕਾਊਂਟ ਹੈਗਾ, RRSP ਅਕਾਊਂਟ ਹੈਗਾ, ਫਸਟ ਟਾਈਮ ਹੋਮ ਸੇਵਿੰਗ ਅਕਾਊਂਟ ਆ, ਸੋ ਤਿੰਨੋਂ ਇੱਦਾਂ ਦੇ ਪਲਾਨ ਹੈਗੇ ਆ ਜਿਨ੍ਹਾਂ ਦੇ ਵਿੱਚ ਤੁਹਾਨੂੰ ਟੈਕਸ ਵਾਈਜ਼ ਜਾਂ ਤਾਂ ਰਿਬੇਟ ਮਿਲੂਗਾ ਜਾਂ ਫਿਰ ਇਹ ਹੈਗਾ ਆ ਕਿ ਜਿਹੜੀ ਗਰੋਥ ਹੋਗੀ ਉਹਦੇ ਉੱਪਰ ਕੋਈ ਟੈਕਸੇਸ਼ਨ ਨਹੀਂ ਹੋਊਗੀ। ਜਿਹੜਾ RDSP ਦਾ ਪਲਾਨ ਹੈਗਾ ਆ, ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ, ਇਹ ਉਹਨਾਂ ਫੈਮਿਲੀਜ਼ ਦੇ ਲਈ ਹੈਗਾ ਆ ਜਿਨ੍ਹਾਂ ਦੀ ਫੈਮਿਲੀਜ਼ ਦੇ ਵਿੱਚ ਕੋਈ ਨਾ ਕੋਈ ਡਿਸੇਬਲ ਪਰਸਨ ਆ ਜਿਹਦੀ ਏਜ 49 ਤੋਂ ਥੱਲੇ ਆ। ਸੋ ਅਗਰ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਡਿਸੇਬਿਲਟੀ ਹੈਗੀ ਆ ਜਿਹਦੇ ਲਈ ਤੁਸੀਂ DTC ਲਈ ਕੁਆਲੀਫਾਈ ਕਰਦੇ ਆ ਡਿਸੇਬਿਲਟੀ ਟੈਕਸ ਕ੍ਰੈਡਿਟ ਦੇ ਲਈ, ਤਾਂ ਇਸ ਪਲਾਨ ਦੇ ਵਿੱਚ ਤੁਸੀਂ ਆਪਣੀ ਕੰਟਰੀਬਿਊਸ਼ਨਸ ਕਰ ਸਕਦੇ ਆ, ਤੁਸੀਂ ਆਪਣੇ ਫੈਮਿਲੀ ਮੈਂਬਰ ਆਪਣੇ ਬੱਚੇ ਦੇ ਲਈ ਇਹ ਪਲਾਨ ਓਪਨ ਕਰ ਸਕਦੇ ਆ। ਇਹਦੇ ਵਿੱਚ $70,000 ਤੱਕ ਦੀ ਰੈਗੂਲਰ ਗ੍ਰਾਂਟ ਅਤੇ $20,000 ਤੱਕ ਦੀ ਡਿਸੇਬਿਲਟੀ ਦੇ ਸੇਵਿੰਗ ਬੋਂਡਸ ਮਿਲਦੇ ਆ। ਸੋ ਸਭ ਤੋਂ ਜ਼ਿਆਦਾ ਜਿਹੜੀ ਗ੍ਰਾਂਟ ਹੈਗੀ ਉਹ RDSP ਦੇ ਵਿੱਚ ਇੰਟਰੋਡਿਊਸ ਕੀਤੀ ਹੋਈ ਆ, ਜਿਹਦੇ ਵਿੱਚ ਤੁਸੀਂ ਆਪਣੇ ਬੱਚੇ ਦੇ ਲਈ ਇਹ ਜਦੋਂ ਪਲਾਨ ਓਪਨ ਕਰਦੇ ਆ, ਅਤੇ ਜੇ ਉਹ ਫੈਮਿਲੀ ਮੈਂਬਰ ਪਹਿਲਾਂ ਤੋਂ DTC ਲਈ ਕੁਆਲੀਫਾਈ ਕਰਦੇ ਸੀਗੇ, ਤਾਂ ਤੁਸੀਂ ਇਕੱਠਾ $11,000 ਤੱਕ ਦਾ ਡਿਸੇਬਿਲਟੀ ਸੇਵਿੰਗ ਬੋਂਡਸ ਲੈ ਸਕਦੇ ਆ, ਉਹ ਤੁਹਾਨੂੰ ਇਕੱਠਾ ਹੀ ਮਿਲ ਜਾਣਾ ਜਦੋਂ ਤੁਸੀਂ RDSP ਦਾ ਪਲਾਨ ਓਪਨ ਕੀਤਾ, ਅਤੇ $10,500 ਤੱਕ ਦੀ ਗ੍ਰਾਂਟ ਲੈਣ ਦੇ ਲਈ ਐਲੀਜੀਬਲ ਹੋ ਸਕਦੇ ਆ। ਤੁਸੀਂ ਕਿੰਨੀ ਕੰਟਰੀਬਿਊਸ਼ਨ ਕਰਨੀ ਆ, ਕਿੰਨੇ ਦੇ ਉੱਪਰ ਗ੍ਰਾਂਟ ਮਿਲਣੀ ਆ, ਕਦੋਂ ਪਲਾਨ ਕੰਪਲੀਟ ਹੋਊਗਾ, ਕਦੋਂ ਉਹ ਪਰਸਨ ਜਿਹੜਾ ਪੈਸੇ ਕਢਾ ਸਕੂਗਾ, ਉਹਦੀ ਡਿਟੇਲ ਇਨਫੋਰਮੇਸ਼ਨ ਤੁਸੀਂ ਸਾਡੇ ਕੋਲੋਂ ਲੈ ਸਕਦੇ ਆ। ਪਰ ਇਹ ਗੱਲ ਜ਼ਰੂਰ ਹੈਗੀ ਆ, ਕਿਉਂਕਿ ਜਦੋਂ ਕੋਈ ਫੈਮਿਲੀ ਮੈਂਬਰ ਡਿਸੇਬਲ ਹੁੰਦਾ ਆ, ਫਾਈਨੈਂਸ਼ੀਅਲੀ ਬਰਡਨ ਪੈਂਦਾ ਹੈਗਾ ਫੈਮਿਲੀ ਦੇ ਉੱਪਰ ਵੀ, ਉਸ ਪਰਸਨ ਦੇ ਉੱਪਰ ਵੀ, ਇਸੇ ਕਰਕੇ ਇਹ ਪਲਾਨ ਨੂੰ ਇੰਟਰੋਡਿਊਸ ਕੀਤਾ ਗਿਆ ਸੀਗਾ ਕਿ RDSP ਦਾ ਪਲਾਨ ਓਪਨ ਕਰਕੇ ਤੁਸੀਂ ਮੈਕਸੀਮਮ ਗਵਰਨਮੈਂਟ ਗ੍ਰਾਂਟ ਦੇ ਬੈਨੀਫਿਟਸ ਲੈ ਸਕਦੇ ਆ। ਜਿੱਥੇ RESP ਦੇ ਵਿੱਚ ਸਿਰਫ $9,200 ਦੀ ਗ੍ਰਾਂਟ ਮਿਲਦੀ ਆ, ਉੱਥੇ RDSP ਦੇ ਵਿੱਚ $90,000 ਦੀ ਗ੍ਰਾਂਟ ਆ। ਸੋ ਇਸ ਕਰਕੇ ਅਗਰ ਕੋਈ ਵੀ ਇੱਦਾਂ ਦਾ ਪਲਾਨ ਬਣਿਆ ਹੋਇਆ ਤੇ ਅਗਰ ਤੁਸੀਂ ਕੁਆਲੀਫਾਈ ਕਰਦੇ ਆ ਉਸ ਪਲਾਨ ਦੀਆਂ ਗ੍ਰਾਂਟਸ ਲੈਣ ਦੇ ਲਈ ਤਾਂ ਜ਼ਰੂਰ ਲੈਣੀਆਂ ਚਾਹੀਦੀਆਂ ਆ। ਸੋ ਨੰਬਰ ਹੈਗਾ ਜੀ 416-817-6500। ਤੇ ਅਗਰ ਤੁਸੀਂ ਹਜੇ ਤੱਕ DTC ਦੀ ਅਪਰੂਵਲ ਨਹੀਂ ਲਈ ਡਿਸੇਬਿਲਟੀ ਟੈਕਸ ਕ੍ਰੈਡਿਟ ਦੀ ਤੇ ਤੁਹਾਡੇ ਕੋਲ ਐਪਲੀਕੇਸ਼ਨ ਨਹੀਂ ਹੈਗੀ, ਤੁਸੀਂ ਜ਼ਰੂਰ ਆਪਣੀ ਈਮੇਲ ID ਮੈਨੂੰ ਟੈਕਸ ਕਰ ਸਕਦੇ ਆ, ਤੁਹਾਨੂੰ ਉਹ ਐਪਲੀਕੇਸ਼ਨ ਫਾਰਮ ਜਿਹੜਾ ਹੈਗਾ ਮੈਂ ਈਮੇਲ ਕਰ ਸਕਦੀ ਆ 416-817-6500।
0: ਇਹ ਲਿਸਟ ਬੜੀ ਲੰਮੀ ਆ ਜਿਹੜੀ ਡਿਸੇਬਿਲਟੀ ਦੀ ਆ, ਘੱਟੋ ਘੱਟ 25-30 ਬਿਮਾਰੀਆਂ ਬੁਰੀਆਂ ਜਿਹੀਆਂ ਲਿਖੀਆਂ ਹੋਈਆਂ।
2: ਦੇਖੋ ਜੀ
0: ਤੁਸੀਂ ਕਿਹੜੇ ਚ ਕੁਆਲੀਫਾਈ ਕਰਦੇ ਹੋ ਨਹੀਂ ਕਰਦੇ, ਉਹਦੇ ਲਈ ਤੁਸੀਂ ਹਰਪ੍ਰੀਤ ਉਹਨਾਂ ਨੂੰ ਫੋਨ ਕਰੋ
2: 416-817-6500।
0: ਮਹੀਨਾ ਹੋ ਗਿਆ ਤੁਹਾਨੂੰ ਇੰਤਜ਼ਾਰ ਸੀ ਵੀ ਕੋਟੇਜ ਦੇਖਣ ਜਾਣਾ, ਕੋਟੇਜ ਦੇਖਣ ਜਾਣਾ ਜੀ, ਉਹ ਅਸੀਂ ਕੋਟੇਜ ਦੇਖਣੀ ਆ ਕਿਉਂਕਿ ਸੋਲਡ ਆਊਟ ਸੀ ਆ ਮਹੀਨੇ। ਇੱਕ ਦਿਨ ਜਤਿੰਦਰ ਹੋਣਾ ਨੇ ਕਵਰ ਕਰਾਇਆ, ਉਹ ਹੈ ਸੈਟਰਡੇ ਦਾ। ਆਹ ਸੁਣ, ਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕੋਟੇਜ ਸੇਲ ਤੇ ਆਈ ਹੈ। 3 bedroom 2.5 ਵਾਸ਼ਰੂਮ ਹਨ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222। July 25 ਨੂੰ ਓਪਨ ਹਾਊਸ ਲੱਗਣ ਜਾ ਰਿਹਾ ਹੈ 1 to 3 ਵਜੇ ਤੱਕ।
3: ਸਾਰੇ ਘਰ ਦਾ ਕੰਮ ਤਾਂ ਮੈਂ ਹੀ ਕਰਦੀ ਹਾਂ, ਹੁਣ ਕਾਰਪੇਟ ਤੁਸੀਂ ਕਲੀਨ ਕਰੋਗੇ?
4: ਜਿਹੜੇ ਕੰਮ ਲਈ ਇੰਨੀ ਵਧੀਆ ਪ੍ਰੋਫੈਸ਼ਨਲ ਹੈਲਪ ਮਿਲਦੀ ਹੋਵੇ ਉਹ ਮੈਂ ਕਿਉਂ ਕਰਾਂ? ਮੈਂ ਤੇ ਅਮਨ ਨੂੰ ਫੋਨ ਮਿਲਾਉਂਗਾ 416-277-4616 ਤੇ।
3: ਫਿਰ ਤੁਸੀਂ ਵੀ ਕਾਲ ਕਰੋ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ, ਭਾਵੇਂ ਹੋਵੇ ਡਕਟ ਕਲੀਨਿੰਗ, ਰੈਜ਼ੀਡੈਂਸ਼ੀਅਲ, ਬੈਂਕਵੇਟ ਜਾਂ ਆਫਿਸ ਕਾਰਪੇਟ ਕਲੀਨਿੰਗ। ਕਾਲ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ 416-277-4616।
5: ਅਸੀਂ ਤਕਦੀਰ ਤੇ ਨਹੀਂ ਸੱਜਣਾ, ਅਸੀਂ ਤਕਦੀਰ ਤੇ ਨਹੀਂ ਵਾਹਿਗੁਰੂ ਤੇ ਭਰੋਸਾ ਕਰਦੇ ਹਾਂ।
6: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਹੀ ਜਾਵਾਂ?
7: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ। ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100 to 125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ। ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ DJ ਨਾਈਟ ਦੇ ਨਾਲ।
6: ਸੁਪਰ VIP ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ। ਕਾਲ 6474294040। ਟਿੱਕਾ ਜੰਕਸ਼ਨ, 2958 Queen Street East, Unit 26, Brampton.

0: ਪੀਣ ਦਾ ਸ਼ੌਕ ਹੈ ਜਾਂ ਪੀਂਦੇ ਆ ਆਹ ਖਾ ਲਓ।
1: ਅੱਜ ਆਪਾਂ ਗੱਲਬਾਤ ਕਰਾਂਗੇ ਸ਼ਰਾਬੀ ਅਤੇ ਸ਼ਰਾਬ। ਸ਼ਰਾਬੀ ਦੇ ਅਰਥ ਉਸ ਵਿਅਕਤੀ ਤੋਂ ਹਨ ਜਿਹੜਾ ਲੋੜ ਅਤੇ ਸਮਰਥਾ ਅਨੁਸਾਰ ਨਹੀਂ ਸਗੋਂ ਆਦਤ ਵੱਲ ਸ਼ਰਾਬ ਪੀਂਦਾ ਹੈ। ਹਰ ਸ਼ਰਾਬੀ ਆਪਣੇ ਸ਼ਰਾਬ ਪੀਣ ਸੰਬੰਧੀ ਕਈ ਦਲੀਲਾਂ ਦੇ ਸਕਦਾ ਹੈ। ਬੋਰਿੰਗ ਕੰਮ ਹੈ ਯਾਰ, ਇਕੱਲਾ ਜਿਹਾ ਹੈਗਾ, ਇਸ਼ਕ ਵਿੱਚ ਨਾਕਾਮੀ ਹੈ, ਗਮ ਹੈ, ਸੰਗੀਤਕਾਰ ਹੈ, ਕਲਾਕਾਰ ਹੈ, ਕਵੀ ਹੋਣ ਦੀ ਸਥਿਤੀ, ਪਤਨੀ ਤੋਂ ਖੁਸ਼ ਨਹੀਂ, ਕਿਸੇ ਦੁੱਖ ਜਾਂ ਖੁਸ਼ੀ ਦਾ ਮੌਕਾ ਆਦਿ, ਇਹ ਸਾਰੇ ਕੁਝ ਬਹਾਨੇ ਹੋ ਸਕਦੇ ਹਨ, ਪਰ ਯਾਦ ਰਹੇ ਇਹ ਸਭ ਬਹਾਨੇ ਹੀ ਹਨ। ਖਾਣ ਪੀਣ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਅਮਲ ਹੈ, ਇਸ ਲਈ ਇਸ ਅਮਲ ਵਿੱਚ ਤਬਦੀਲੀ ਆਉਂਦੀ ਹੈ। ਅਜਿਹੇ ਵਿਅਕਤੀ ਦੀ ਗੱਲਬਾਤ, ਕਮਾਉਣ, ਖਰਚਣ, ਪਹਿਨਣ, ਦੂਜੇ ਪ੍ਰਤੀ ਸਤਿਕਾਰ ਆਦਿ ਸਭ ਪ੍ਰਕਾਰ ਦੀਆਂ ਆਦਤਾਂ ਵਿੱਚ ਤਬਦੀਲੀ ਆਉਂਦੀ ਹੈ। ਪਰ ਸ਼ਰਾਬ ਦੀ ਆਦਤ ਮਹਿੰਗੀ ਹੋਣ ਕਾਰਨ ਤੇ ਸਰੀਰ ਤੇ ਇਸ ਦੇ ਸਪਸ਼ਟ ਮਾਰੂ ਪ੍ਰਭਾਵਾਂ ਕਾਰਨ ਆਲੇ ਦੁਆਲੇ ਦੇ ਲੋਕਾਂ ਦਾ ਇਹ ਵਧੇਰੇ ਧਿਆਨ ਖਿੱਚਦੀ ਹੈ, ਅਰਥਾਤ ਸੰਬੰਧੀਆਂ ਦੀ ਚਿੰਤਾ ਦਾ ਕਾਰਨ ਬਣਦੀ ਹੈ। ਇਹ ਸਮੱਸਿਆ ਬੜੀ ਗੁੰਝਲਦਾਰ ਹੈ। ਸ਼ਰਾਬੀ ਦੀ ਵਿਲੱਖਣ ਸ਼ਖਸੀਅਤ ਅਤੇ ਉਸ ਦੀ ਮਾਨਸਿਕ ਪੱਧਰ ਰਲ ਕੇ ਸਥਿਤੀ ਨੂੰ ਇਸ ਹੱਦ ਤੱਕ ਗੰਭੀਰ ਅਤੇ ਗੁੰਝਲਦਾਰ ਬਣਾ ਦਿੰਦੇ ਹਨ ਕਿ ਕਿਸੇ ਵੀ ਦੋ ਸ਼ਰਾਬੀਆਂ ਉੱਤੇ ਇੱਕੋ ਫਾਰਮੂਲਾ ਲਾਗੂ ਨਹੀਂ ਹੁੰਦਾ। ਮਹੱਤਵਪੂਰਨ ਗੱਲ ਇਹ ਹੈ ਕਿ ਸ਼ਰਾਬੀ ਨੂੰ ਸ਼ਰਾਬ ਪੀਣ ਦੀ ਆਦਤ ਕਿੰਨਾ ਪਰਿਸਥਿਤੀਆਂ ਅਤੇ ਕਿਹੜੀ ਉਮਰ ਵਿੱਚ ਪਈ। 20 ਸਾਲ ਦੇ ਪਹਿਲਾਂ ਜਾਂ ਇਸਦੇ ਨੇੜੇ ਤੇੜੇ ਪੈਣ ਵਾਲੀ ਆਦਤ ਸ਼ਰਾਬੀ ਦੇ ਸਰੀਰ ਨੂੰ ਇਸ ਹੱਦ ਤੱਕ ਸ਼ਰਾਬ ਉੱਤੇ ਆਸ਼ਰਿਤ ਕਰ ਦਿੰਦੀ ਹੈ ਕਿ ਇਹ ਮੁੱਖ ਖੁਰਾਕ ਬਣ ਜਾਂਦੀ ਹੈ। ਜਵਾਨੀ ਦੇ ਜੋਸ਼ ਵਿੱਚ ਭਾਵੇਂ ਅਜਿਹੀ ਵਿਅਕਤੀ ਮਹਿਸੂਸ ਨਾ ਕਰੇ, ਪਰ ਹੌਲੀ ਹੌਲੀ ਉਸਦਾ ਸਮਾਜਿਕ ਰਿਸ਼ਤਿਆਂ ਪ੍ਰਤੀ ਮੋਹ ਘਟ ਜਾਂਦਾ ਹੈ। ਦੂਜੇ ਪਾਸੇ ਅਜਿਹਾ ਸ਼ਰਾਬੀ ਆਪਣੀ ਹੀ ਆਦਤ ਵਾਲੇ ਦੂਜੇ ਲੋਕਾਂ ਨਾਲ ਰਿਸ਼ਤਾ ਬਣਦਾ ਹੈ, ਇਵੇਂ ਘਰ ਪ੍ਰਤੀ ਅਜਨਬੀਪਣ, ਬਾਹਰੀ ਜਾਣ ਪਛਾਣ ਅਤੇ ਆਪਣਤ ਵਿੱਚ ਪ੍ਰਗਟ ਹੁੰਦਾ ਹੈ ਤੇ ਹੌਲੀ ਹੌਲੀ ਸ਼ਰਾਬੀ ਨੂੰ ਬਾਹਰਲੇ ਆਪਣੇ ਤੇ ਆਪਣੇ ਪਰਾਏ ਪ੍ਰਤੀਤ ਹੋਣ ਲੱਗ ਪੈਂਦੇ ਹਨ। ਉਸਦੇ ਨਵੇਂ ਬਣਾਏ ਆਪਣੇ ਉਸ ਨਾਲ ਹਰ ਮੁਸ਼ਕਿਲ ਵਿੱਚ ਸਾਥ ਦਿੰਦੇ ਹਨ ਤੇ ਸ਼ਰਾਬ ਪੀਣ ਦੀ ਆਦਤ ਪੱਕਦੀ ਰਸਦੀ ਰਹਿੰਦੀ ਹੈ। ਕੋਈ ਵੀ ਵਿਅਕਤੀ ਇਸ ਸੰਸਾਰ ਵਿੱਚ ਇਕੱਲਾ ਨਹੀਂ ਰਹਿ ਸਕਦਾ। ਹਰ ਇੱਕ ਵਿਅਕਤੀ ਦੇ ਦੋਸਤ, ਗੁਆਂਢੀ, ਰਿਸ਼ਤੇਦਾਰ ਆਦਿ ਹੁੰਦੇ ਹਨ। ਦੋਸਤ ਸਾਡੀ ਆਪਣੀ ਸੋਚ ਹੁੰਦੇ ਹਨ, ਜਦੋਂ ਕਿ ਰਿਸ਼ਤੇਦਾਰੀਆਂ ਸਾਡੇ ਜਨਮ ਨਾਲ ਹੀ ਸਾਡੇ ਉੱਤੇ ਠੋਸ ਦਿੱਤੀਆਂ ਜਾਂਦੀਆਂ ਹਨ। ਦੋਸਤ ਉਸ ਨੂੰ ਕਹਿੰਦੇ ਹਨ ਜਿਸ ਦੀਆਂ ਆਦਤਾਂ ਪਸੰਦੀਆਂ ਨਾ ਪਸੰਦੀਆਂ ਸਾਡੇ ਜਿਹੀਆਂ ਹੋਣ। ਸੁਭਾਵਕ ਹੀ ਸ਼ਰਾਬੀ ਦੇ ਦੋਸਤ ਸ਼ਰਾਬੀ ਹੁੰਦੇ ਹਨ। ਸ਼ਰਾਬੀ ਜੇ ਸ਼ਰਾਬ ਛੱਡਣੀ ਵੀ ਚਾਹੇ ਤਾਂ ਉਸਦੇ ਦੋਸਤ ਇਸ ਆਦਤ ਨੂੰ ਛੱਡਣ ਨਹੀਂ ਦੇਣਗੇ ਤੇ ਅਜਿਹੀ ਸਥਿਤੀ ਵਿੱਚ ਸ਼ਰਾਬੀ ਆਪ ਵੀ ਸੋਚਦਾ ਹੈ ਯਾਰ ਉਹ ਕੀ ਕਹਿਣਗੇ। ਜੇਕਰ ਸ਼ਰਾਬੀ ਆਪਣੀਆਂ ਆਦਤਾਂ ਨੂੰ ਛੱਡਦਾ ਹੈ ਤਾਂ ਉਸਨੂੰ ਆਪਣੇ ਦੋਸਤ ਵੀ ਛੱਡਣੇ ਪੈਂਦੇ ਹਨ। ਨਵੀਆਂ ਦੋਸਤੀਆਂ ਪੈ ਨਹੀਂ ਸਕਦੀਆਂ, ਸਭ ਲੋਕ ਸ਼ਰਾਬੀ ਦੇ ਸੁਭਾਅ ਨੂੰ ਜਾਣਦੇ ਹਨ। ਉਸਦੇ ਸਧਾਰਨ ਵਿਅਕਤੀ ਨਾਲ ਤਾਲਮੇਲ ਟੁੱਟਦਾ ਟੁੱਟਦਾ ਟੁੱਟ ਗਿਆ ਹੁੰਦਾ ਹੈ। ਵਾਪਸ ਆਉਣਾ ਸੰਭਵ ਨਹੀਂ ਅਤੇ ਆਦਤ ਨੂੰ ਬਣਾਈ ਰੱਖਣਾ ਕੋਈ ਔਖਾ ਨਹੀਂ, ਇਸ ਲਈ ਸ਼ਰਾਬੀ ਸੁਰੱਖਿਅਤ ਖੇਤਰ ਨੂੰ ਛੱਡ ਕੇ ਅਸੁਰੱਖਿਅਤ ਖੇਤਰ ਵਿੱਚ ਵਿਚਰਨਾ ਨਹੀਂ ਚਾਹੁੰਦਾ। ਸੋ ਉਹ ਕਈ ਵਾਰੀ ਕੋਸ਼ਿਸ਼ਾਂ ਦੇ ਬਾਵਜੂਦ ਜਦੋਂ ਆਪਣੇ ਇਰਾਦੇ ਸਫਲ ਨਹੀਂ ਹੁੰਦਿਆਂ ਤਾਂ ਉਹ ਕੁਝ ਕਰਨਾ ਹੀ ਛੱਡ ਦਿੰਦਾ ਹੈ। ਬਹੁਤੇ ਸ਼ਰਾਬੀ ਵਧੇਰੇ ਕੰਮ ਕਾਰਨ ਸ਼ਰਾਬ ਨਹੀਂ ਪੀਂਦੇ, ਸਗੋਂ ਸ਼ਰਾਬ ਪੀਣ ਲਈ ਵਧੇਰੇ ਕੰਮ ਕਰਦੇ ਹਨ। ਅਜਿਹੇ ਵਿਅਕਤੀ ਕਿਸੇ ਨਿਰਾਸ਼ਾ ਦਾ ਸ਼ਿਕਾਰ ਹੁੰਦੇ ਹਨ, ਜਿਵੇਂ ਸੰਤਾਨ ਨਾ ਹੋਣਾ, ਪਤਨੀ ਨਾਲ ਝਗੜਾ, ਸਹੁਰਿਆਂ ਨਾਲ ਝਗੜਾ, ਕੰਮ ਤੋਂ ਖੁਸ਼ੀ ਨਹੀਂ, ਕੁਛ ਇਸ ਤਰ੍ਹਾਂ ਦੀਆਂ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਹਨ। ਜੇ ਸ਼ਰਾਬੀ ਗ੍ਰਹਿਸਥੀ ਹੈ ਤਾਂ ਪਤਨੀ ਦੀ ਮਾਰ ਕੁੱਟ, ਬੱਚਿਆਂ ਦਾ ਕੁਟਾਪਾ, ਗੁਆਂਢੀਆਂ ਨਾਲ ਲੜਾਈ, ਮਾਲਕ ਮਕਾਨ ਨਾਲ ਝਗੜਾ, ਪੈਸੇ ਲੈ ਕੇ ਵਾਪਸ ਨਾ ਦੇਣਾ, ਦੁਕਾਨਦਾਰ ਤੋਂ ਉਧਾਰ ਲੈਣ ਆਦਿ ਅਲਾਮਤਾਂ ਸਾਹਮਣੇ ਆਉਂਦੀਆਂ ਹਨ। ਇਸ ਸਥਿਤੀ ਵਿੱਚ ਸ਼ਰਾਬੀ ਦੀ ਸ਼ਰਾਬ ਛਡਾਉਣ ਦਾ ਹਰ ਯਤਨ ਅਸਫਲ ਹੁੰਦਾ ਹੈ। ਸ਼ਰਾਬ ਪੀਣਾ ਵਿਅਕਤੀ ਵਿੱਚ ਕੰਮ ਕਰਨ ਦੀ ਸਮਰੱਥਾ ਘਟਦੀ ਹੈ ਤੇ ਨਤੀਜੇ ਵਜੋਂ ਬਹਾਨੇ ਲਾਉਣਾ, ਝੂਠ ਬੋਲਣਾ, ਅਰਥਾਤ ਜ਼ਿੰਦਗੀ ਨਾਲ ਲੁਕਣ ਮੀਚੀ ਖੇਡਣ ਦੀ ਆਦਤ ਬਣ ਜਾਂਦੀ ਹੈ। ਅਜਿਹੇ ਸ਼ਰਾਬੀ ਵਿਅਕਤੀ ਦੀ ਪਤਨੀ ਨਾਲ ਸੁਹਾਗਣ ਹੁੰਦੀ ਹੈ ਨਾ ਵਿਧਵਾ, ਅਜਿਹੀ ਪਤਨੀ ਦੀ ਗੱਲਬਾਤ ਦੇ ਵਿਹਾਰਾਂ ਪੁਰਸ਼ਾਂ ਵਾਲਾ ਹੋ ਜਾਂਦਾ ਹੈ ਤੇ ਉਹ ਆਪਣੇ ਬੱਚਿਆਂ ਨੂੰ ਪਤੀਵ੍ਰਤ ਜਥੇਬੰਦੀ ਕਰਕੇ ਦਿਨ ਕੱਟਦੀ ਹੈ। ਜੀਵਨ ਵਿੱਚ ਲਗਾਤਾਰ ਸੰਘਰਸ਼ ਕਰਨਾ, ਅਜਿਹੀਆਂ ਪਤਨੀਆਂ ਵਿੱਚ ਨਿਸ਼ੰਕਤਾ ਤੇ ਮਰਦਾਊਪਨ ਆ ਜਾਂਦਾ ਹੈ। ਸ਼ਰਾਬੀ ਲਈ ਸ਼ਾਮ ਗੁਜ਼ਾਰਨਾ ਹੀ ਸਭ ਤੋਂ ਵੱਡਾ ਸੰਕਟ ਹੈ। ਉਧਾਰ ਲੈ ਕੇ ਜਾਂ ਕਿਸੇ ਦੀ ਮਿਹਨਤ ਕਰਕੇ ਕੋਈ ਚੀਜ਼ ਗਿਰਵੀ ਰੱਖ ਕੇ ਜਾਂ ਕਿਸੇ ਹੋਰ ਬਹਾਨੇ ਨਾਲ ਜਾਂ ਅੰਗਰੇਜ਼ੀ ਦੀ ਦੁੱਕੀ ਵਰਗਾ ਮੂੰਹ ਬਣਾ ਕੇ ਕਿਵੇਂ ਨਾ ਕਿਵੇਂ ਢਾਣੀ ਜੁੜੀ ਬੈਠਦੀ ਹੈ। ਇਵੇਂ ਵੀ ਕਿਹਾ ਜਾ ਸਕਦਾ ਹੈ ਕਿ ਸ਼ਰਾਬੀ ਦਾ ਸੂਰਜ ਚੜ੍ਹਦਾ ਹੀ ਸ਼ਾਮ ਨੂੰ ਹੈ ਜੀ। ਸ਼ਰਾਬੀ ਦੀ ਰੁਚੀ ਕੰਮ ਕਾਜ ਜਾਂ ਆਲੇ ਦੁਆਲੇ ਵਿੱਚ ਇਸ ਹੱਦ ਤੱਕ ਘਟ ਜਾਂਦੀ ਹੈ, ਉਹ ਹਰ ਸਮੇਂ ਵਿਹਲਾ ਪ੍ਰਤੀਤ ਹੁੰਦਾ ਹੈ। ਵੇਖਿਆ ਗਿਆ ਹੈ ਕਿ ਹਰ ਆਤਨ ਸ਼ਰਾਬੀ ਆਪਣੇ ਆਪ ਨੂੰ, ਆਪਣੇ ਸੰਗੀਆਂ ਸਾਥੀਆਂ ਨੂੰ, ਆਪਣੇ ਆਲੇ ਦੁਆਲੇ ਨੂੰ ਕੋਸਦਾ ਤੇ ਭੰਡਦਾ ਹੈ, ਪਰ ਇਸ ਦੇ ਬਾਵਜੂਦ ਉਹ ਅਜਿਹੇ ਖੇਤਰ ਨੂੰ ਛੱਡਣ ਲਈ ਆਪਣੇ ਆਪ ਨੂੰ ਤਿਆਰ ਨਹੀਂ ਕਰ ਸਕਦਾ। ਸਾਡੇ ਨੰਬਰ ਹੈ ਜੀ 4166770609, 416-670-0609। ਵਧਨੋਂ ਦੂਰ ਤੁਹਾਡੇ ਲਈ ਪ੍ਰੋਗਰਾਮ ਲੈ ਕੇ ਕਿਰਨ ਜੀ ਤਿਆਰ ਨੇ, ਆਪਦੀਆਂ ਫਾਈਲਾਂ ਚੱਕ ਲਈਆਂ ਤੇ ਮੇਰੀਆਂ ਚੱਕ ਕੇ ਪੈਰਾਂ ਮਾਰੀਆਂ। ਚਲੋ ਕੋਈ ਨੀ, ਐਨੀ ਵੇ ਉੱਪਰ ਵਾਲੇ ਦਾ ਦੁਆ ਕਰ ਮਰਿਆ, ਫਿਰ ਮਿਲਾਂਗੇ। ਡੇਵ ਟਾਲਾ ਨੂੰ ਇਜਾਜ਼ਤ ਦਿਓ। ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।
2: ਆ ਭੈਣੇ ਖਰੀਦ ਲਿਆ ਗਹਿਣੇ
3: ਕਿੱਥੇ ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ ਕਿਤੇ ਨੀ ਮਿਲਿਆ ਚੰਗਾ ਸੋਨਾ
2: ਲੈ ਇਹ ਵੀ ਗੱਲ ਕੋਈ ਕਹਿਣ ਦੀ ਹੈ ਸੋਨਾ ਤਾਂ ਸੋਨਾ ਹੀ ਹੁੰਦਾ ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ
3: ਗੱਲ ਤਾਂ ਤੇਰੀ ਸਹੀ ਹੈ ਭੈਣ ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ
4: ਜਨਕ ਜਵੈਲਰਸ ਜਨਕ ਜਵੈਲਰਸ ਤੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਊ ਤੇ ਕੁੰਦਨ ਸੈੱਟਸ ਰਿੰਗਸ ਬੈਂਗਲਸ ਦੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ ਜਨਕ ਜਵੈਲਰਸ ਕਾਲ 905-230-8800
5: ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ 32 ਤੋਂ 98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ
4: ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 801 ਬੋਵੇ ਡਰਾਈਵ ਨੀਅਰ ਚੰਗੋਜ਼ੀ ਕਾਲ 905-450-2828 905-450-2828

0: Another Dawn clean with the Dawn Ducks.
1: Oh, he's doing dishes with Dawn Platinum.
2: The only soap trusted to save wildlife affected by oil.
1: And Platinum removes up to 99% of grease and food residue, so he doesn't have to work so hard.
2: Well, flap my wings. What'll he do with all that unused elbow grease?
1: Organize the fridge, the spice rack, the junk drawer.
2: What are you quacking on about? He's gonna make enchiladas.
1: More dishes? That's giving this duck goosebumps.
0: Dawn Platinum, the better grease getter.
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM
4: 530. This is Vatno Dur Radio.
5: Vatno Dur Radio ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ ਪੰਜਾਬੀ ਜ਼ਬਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ
4: This is Vatno Dur Radio.

ਸਤਿ ਸ਼੍ਰੀ ਅਕਾਲ ਜੀ, ਗੁੱਡ ਆਫਟਰਨੂਨ ਸਾਡੇ ਸਾਰੇ ਵਤਨ ਦੂਰ ਦੇ ਪਿਆਰੇ ਪਿਆਰੇ ਲਿਸਨਰਸ ਨੂੰ। ਸਾਡੇ ਵੱਲੋਂ ਬਹੁਤ ਜਿਹੜੀ ਜੀ ਪਿਆਰ ਤੇ ਨਿੱਘੀ ਸਤਿ ਸ਼੍ਰੀ ਅਕਾਲ ਜੀ, ਔਰ ਉਮੀਦ ਕਰਦੇ ਹਾਂ ਕਿ ਸਾਰੇ ਬਹੁਤ ਵਧੀਆ ਹੋਣਗੇ ਜਿੱਥੋਂ ਵੀ ਤੁਸੀਂ ਸਾਨੂੰ ਸੁਣ ਰਹੇ ਹੋ, ਭਾਵੇਂ ਗੱਡੀਆਂ 'ਚੋਂ, ਕਾਰਾਂ 'ਚੋਂ ਜਾਂ ਕੰਮਾਂ ਕਾਰਾਂ ਤੋਂ। ਸੋ ਉਮੀਦ ਕਰਾਂਗੇ ਸਾਰੇ ਬਹੁਤ ਵਧੀਆ ਹੋਣਗੇ, ਚੜ੍ਹਦੀ ਕਲਾ ਦੇ ਵਿੱਚ ਹੋਣਗੇ, ਕੰਮਾਂ ਕਾਰਾਂ 'ਤੇ ਹੋਣਗੇ ਜਾਂ ਘਰਾਂ 'ਚੋਂ ਤੁਸੀਂ ਸਾਨੂੰ ਸੁਣ ਰਹੇ ਹੋ, ਜਿੱਥੋਂ ਵੀ ਜਿਹੜੀ ਜੀ ਤੁਸੀਂ ਸਾਨੂੰ ਸੁਣ ਰਹੇ ਹੋ, ਜ਼ਰੂਰ ਦੱਸਿਆ ਕਰੋ ਕਿ ਕਿੱਥੋਂ ਕਿੱਥੋਂ ਜਿਹੜਾ ਜੀ ਤੁਸੀਂ ਸੁਣ ਰਹੇ ਆ, ਹਾਈਵੇ 'ਤੇ ਜਾ ਰਹੇ ਆ ਜਾਂ ਕੰਮਾਂ ਕਾਰਾਂ 'ਤੇ ਰੇਡੀਓ ਤੁਸੀਂ ਜਿਹੜਾ ਜੀ ਲਾ ਕੇ ਇੰਜੋਏ ਕਰ ਰਹੇ ਆ। ਸੋ ਜ਼ਰੂਰ ਜਿਹੜਾ ਜੀ ਗੱਲਬਾਤ ਸਾਡੇ ਨਾਲ ਹੋ ਸਕਦੀ ਹੈ 9057990999 'ਤੇ ਜਿਹੜੀ ਹੈ ਜੀ ਗੱਲਬਾਤ ਕਰ ਸਕਦੇ ਹੈਗੇ ਆ। ਔਰ ਨਾਲ ਦੀ ਨਾਲ ਜਿਹੜਾ ਜੀ ਵੈਦਰ ਰਿਪੋਰਟ ਮੈਂ ਜ਼ਰੂਰ ਸਾਂਝੀ ਕਰ ਦੇਵਾਂ ਕਿ ਅੱਜ ਦਾ ਵੈਦਰ ਹੈਗਾ 17 ਡਿਗਰੀ, ਸ਼ਾਮ ਨੂੰ ਹੈਗਾ ਆ ਜੀ 13 ਡਿਗਰੀ, ਔਰ ਅਤੇ ਨਾਲ ਦੀ ਨਾਲ ਜਿਹੜਾ ਹੈ ਜੀ ਓਵਰਨਾਈਟ ਵੀ ਜਿਹੜਾ ਜੀ 13 ਡਿਗਰੀ ਹੈਗਾ, ਔਰ ਮੋਰਨਿੰਗ ਦੇ ਵਿੱਚ ਸੀਗਾ 18 ਡਿਗਰੀ, ਔਰ ਨਾਲ ਦੀ ਨਾਲ ਜਿਹੜੀ ਜੀ ਹਵਾ ਦੀ ਸਪੀਡ ਹੈਗੀ ਆ 27 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ, ਅਤੇ ਜਿਹੜਾ ਕਿ ਅੱਜ ਦਿਨ ਟਲ ਜਾਣਾ ਹੈ 8:52 PM 'ਤੇ। ਸੋ ਇਹ ਸੀਗੀ ਅੱਜ ਦੀ ਕੁਛ ਵੈਦਰ ਰਿਪੋਰਟ, ਔਰ ਨਾਲ ਦੀ ਨਾਲ ਜਿੱਥੇ ਕਿ ਕੱਲ੍ਹ ਜਿਹੜਾ ਜੀ ਵੈਦਰ ਰਿਪੋਰਟ ਥੋੜ੍ਹਾ ਜਿਹਾ ਜਿਹੜਾ ਜੀ ਠੀਕ ਠੀਕ ਸੀਗਾ, ਔਰ ਨਾਲ ਦੀ ਨਾਲ ਅਸੀਂ ਰੇਡੀਓ ਵੀ ਕੱਲ੍ਹ ਕਾਫੀ ਵਧੀਆ ਗੱਲਬਾਤ ਰੇਡੀਓ 'ਤੇ ਵੀ ਕੀਤੀ ਸੀ। ਪਿਛਲੇ ਦਿਨੇ ਵੀ ਅਸੀਂ ਜਿਹੜਾ ਜੀ ਰੇਡੀਓ ਦੇ ਵਿੱਚ ਕੁਛ ਕੁ ਇੰਪੋਰਟੈਂਟ ਗੱਲਬਾਤ ਆਲਵੇਜ਼ ਕਰਦੇ ਰਹਿੰਦੇ ਹਾਂ, ਜਿਹੜੇ AI ਆਰਟੀਫਿਸ਼ਲ ਇੰਟੈਲੀਜੈਂਸ ਜਿਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਕਿ ਠੀਕ ਆ ਕਿੰਨੀ ਕੁ ਆਪਾਂ ਨੂੰ ਉਹਦਾ ਯੂਜ਼ ਕਰਨਾ ਚਾਹੀਦਾ, ਕੀ ਉਹਦੇ ਫਾਇਦੇ ਆ, ਕੀ ਉਹਦੇ ਨੁਕਸਾਨ ਆ, ਉਹਦੇ ਬਾਰੇ ਗੱਲ ਕੀਤੀ, ਅਤੇ ਨਾਲ ਮਨਪ੍ਰੀਤ ਜੀ ਦੇ ਨਾਲ ਅਸੀਂ ਥੋੜ੍ਹੀ ਜਿਹੀ ਜਿਹੜੀ ਆ ਜੀ ਸਾਉਣ 'ਤੇ ਵੀ ਗੱਲਬਾਤ ਕੀਤੀ ਸੀ, ਕਿਉਂਕਿ ਸਾਉਣ ਦਾ ਮਹੀਨਾ ਜਿਹੜਾ ਜੀ ਚੜ ਚੁੱਕਿਆ ਆ, ਔਰ ਬਹੁਤ ਵਧੀਆ ਜਿਹੜਾ ਜੀ ਇਸ ਟਾਈਮ ਆਪਾਂ ਕਹਿ ਸਕਦੇ ਹਾਂ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਜਿਹੜਾ ਜੀ ਮਾਹੌਲ ਹੈਗਾ ਆ। ਔਰ ਨਾਲ ਦੀ ਨਾਲ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਪੇਸ਼ ਕਰ ਰਿਹਾ ਹੈ ਢਿੱਲੋ ਵੀਡੀਓ ਦੇ ਸਿਗਨਾ ਗੁਰਬਾਣੀ ਰੇਡੀਓ ਰਹਿਣਾ, ਜਾਂ ਤੁਸੀਂ ਬੱਚਿਆਂ ਨੂੰ ਜਿਹੜਾ ਜੀ ਪੰਜਾਬੀ ਸਿਖਾਉਣ ਵਾਲਾ ਟੈਬਲੇਟ ਲੈਣੀ ਆ ਤਾਂ ਇਹਨਾਂ ਨਾਲ ਗੱਲਬਾਤ ਹੋ ਸਕਦੀ ਹੈ, ਔਰ HD ਗੋਲਡ ਪ੍ਰੋਗਰਾਮ ਵਾਲਾ IP ਬਾਕਸ ਲੈਣਾ ਹੈਗਾ ਤਾਂ ਵੀ ਤੁਸੀਂ ਢਿੱਲੋ ਵੀਡੀਓ ਨਾਲ ਗੱਲਬਾਤ ਕਰ ਸਕਦੇ ਆ 905-204-1313 'ਤੇ ਇਹਨਾਂ ਦੇ ਨਾਲ ਗੱਲਬਾਤ ਹੋ ਸਕਦੀ ਆ। ਔਰ ਸਮੋਸਾ ਇੰਸਟੀਟਿਊਟ ਫੈਕਟਰੀ ਦੇ ਵੀ ਸਹਿਯੋਗ ਨਾਲ ਅੱਜ ਪ੍ਰੋਗਰਾਮ ਤੁਹਾਡੇ ਤੱਕ ਲੈ ਕੇ ਆਏ ਹਾਂ, ਇਹਨਾਂ ਦੇ 2 ਲੋਕੇਸ਼ਨਸ ਤੋਂ ਇਹ ਜਿਹੜਾ ਜੀ ਕਰਦੇ ਸਰਵ ਈਟੋਬੀਕੋ ਅਤੇ ਦੂਜੀ ਜਿਹੜੀ ਜੀ ਬ੍ਰੈਮਲੀ ਐਂਡ ਸੈਂਡਲਵੁੱਡ 'ਤੇ। ਔਰ ਵਿਆਹਾਂ ਸ਼ਾਦੀਆਂ ਦੇ ਲਈ ਹਾਲ ਬੁੱਕ ਕਰਨੇ ਹੈਗੇ ਆ ਜਾਂ ਬਰਥਡੇ ਪਾਰਟੀਜ਼ ਦੇ ਲਈ, ਅਤੇ ਗੱਲਬਾਤ ਹੋ ਸਕਦੀ ਹੈ ਵੁੱਡਬਾਈਨ ਬੈਂਕਟ ਹਾਲ ਐਂਡ ਡ੍ਰੀਮ ਕਨਵੈਨਸ਼ਨ ਦੇ ਨਾਲ, ਇਹ ਦੋਨੋਂ ਇੱਕ ਹੀ ਮੈਨੇਜਮੈਂਟ ਦੇ ਜਿਹੜਾ ਜੀ ਅੰਡਰ ਆਉਂਦੇ ਹੈਗੇ ਆ। ਇਹਨਾਂ ਨਾਲ ਗੱਲਬਾਤ ਕਰਨ ਦੇ ਲਈ ਨੰਬਰ 9054511500 'ਤੇ ਹੋ ਸਕਦੀ ਹੈ ਗੱਲਬਾਤ। ਔਰ ਨਾਲ ਦੀ ਨਾਲ ਜਿਹੜਾ ਜੀ ਅੱਜ ਦਾ ਪ੍ਰੋਗਰਾਮ ਅਸੀਂ ਸਿੰਗਾਪੁਰ ਜਵੈਲਰਸ ਦੇ ਸਿਗਨਾ ਵੀ ਪੇਸ਼ ਕਰ ਰਹੇ, ਜਿੱਥੇ ਕਿ ਕੱਲ੍ਹ ਮੰਡੇ ਸੀ, ਕੱਲ੍ਹ ਤੁਹਾਡੇ ਲਈ ਜਿਹੜਾ ਜੀ ਇਹ ਕਲੋਜ਼ ਸੀਗੇ, ਫਿਰ ਟਿਊਜ਼ਡੇ ਤੋਂ ਲੈ ਕੇ ਸੰਡੇ ਤੱਕ ਇਹ ਤੁਹਾਡੇ ਲਈ ਅਵੇਲੇਬਲ ਹੈਗੀ ਆ। 70% ਆਫ ਇਸ ਟਾਈਮ ਡਾਇਮੰਡ ਦੇ ਜਵੈਲਰ 'ਤੇ ਲੱਗਿਆ, ਅਤੇ ਤੁਸੀਂ ਇਹਨਾਂ ਤੋਂ ਵੀ ਜਿਹੜਾ ਜੀ ਜਾ ਕੇ ਇਹ ਡੀਲਸ ਗ੍ਰੈਬ ਕਰ ਸਕਦੇ ਹਾਂ। ਨੰਬਰ 905-605-1500 'ਤੇ ਗੱਲਬਾਤ ਹੋ ਸਕਦੀ ਆ। TV ਅਪਲਾਇੰਸ, ਫਰਨੀਚਰ, ਮੈਟਰਸ ਕਿਸੇ ਤਰੀਕੇ ਦੇ ਵੀ ਕਰਨੀ ਹੋਵੇ ਖਰੀਦਦਾਰੀ, ਤਾਂ ਤੁਸੀਂ ਪਹੁੰਚ ਸਕਦੇ ਹਾਂ ਟੈਲੀ ਟਾਈਮ ਇਲੈਕਟ੍ਰੋਨਿਕਸ ਐਂਡ ਮਾਈ ਫਰਨੀਚਰ। ਨੰਬਰ ਇਹਨਾਂ ਦਾ 9054551666। ਔਰ ਨਾਲ ਨਾਲ ਹਰਪ੍ਰੀਤ ਸੈਣੀ ਜੀ ਵੀ ਸਾਡੇ ਸਟੂਡੀਓ ਦੇ ਵਿੱਚ ਆ ਚੁੱਕੇ ਹੈਗੇ, ਜਿੱਥੇ ਕਿ ਅਸੀਂ ਆਲਵੇਜ਼ ਦੱਸਦੇ ਹੁੰਦੇ ਕਿ ਇੰਸ਼ੋਰੈਂਸ ਦੁਨੀਆਂ ਵਿੱਚ ਕੀ ਜਿਹੜੀਆਂ ਜੀ ਤਬਦੀਲੀਆਂ ਆਈਆਂ ਹੈਗੀਆਂ। ਔਰ ਜੇ ਤੁਹਾਡੇ ਪੇਰੈਂਟਸ ਇੱਥੇ ਆ ਰਹੇ ਹੈਗੇ, ਭਾਵੇਂ ਰੈਲੇਟਿਵਸ ਜਾਂ ਤੁਹਾਡੇ ਜਿਹੜੇ ਜੀ ਫਰੈਂਡਸ ਇੱਥੇ ਆ ਰਹੇ ਆ, ਅਤੇ ਤੁਸੀਂ ਉਹਨਾਂ ਦੀ ਸੁਪਰ ਵੀਜ਼ਾ, ਵਿਜ਼ਟਰ ਵੀਜ਼ਾ ਇੰਸ਼ੋਰੈਂਸ ਕਰਵਾਉਣੀ, ਦੇਖੋ ਜੀ ਇੰਸ਼ੋਰੈਂਸ ਚਾਹੇ ਕੋਈ ਵੀ ਹੋਵੇ, ਲਾਈਫ ਇੰਸ਼ੋਰੈਂਸ ਹੋਵੇ, ਡਿਸੇਬਿਲਟੀ ਇੰਸ਼ੋਰੈਂਸ ਹੋਵੇ, ਜਾਂ ਤੁਸੀਂ ਕੋਈ ਇਨਵੈਸਟਮੈਂਟ ਆਪਸ਼ਨਸ ਦੇ ਬਾਰੇ ਜਿਹੜੀ ਜੀ ਗੱਲਬਾਤ ਕਰਨੀ ਹੋਵੇ, ਹਮੇਸ਼ਾ ਤੁਸੀਂ ਇਹ ਦੇਖੋ ਕਿ ਉਹ ਬੰਦਾ ਕਿੰਨੇ ਟਾਈਮ ਤੋਂ ਇੱਕ ਫੀਲਡ ਦੇ ਵਿੱਚ ਜਿਹੜਾ ਜੀ ਕੰਮ ਕਰਦਾ ਹੈ, ਕਿੰਨਾ ਕੁ ਉਹਨੂੰ ਐਕਸਪੀਰੀਅੰਸ ਹੈਗਾ ਆ, ਕੀ ਉਹ ਜਦੋਂ ਤੁਹਾਡੇ ਨਾਲ ਗੱਲਬਾਤ ਕਰਦੇ ਆ ਇਕੱਲੀ ਇੰਸ਼ੋਰੈਂਸ ਸਿਵਾਏ ਉਹਨਾਂ ਦੇ ਕੀ ਤੁਹਾਡੇ ਨਾਲ ਜਿਹੜੇ ਜੀ ਸਵਾਲ ਹੈ। ਕਹਿੰਦੇ ਜਦ ਤੱਕ ਸਵਾਲ ਨਾ ਹੋਣ ਤਦ ਤੱਕ ਆਲਵੇਜ਼ ਹੁੰਦਾ ਕਿ ਬੰਦਾ ਕੋਈ ਵੀ ਐਕਸਪੀਰੀਅੰਸ ਨਹੀਂ ਆ। ਸੋ ਸਾਰੀ ਸਲਾਹ ਲੈਣ ਦੇ ਲਈ ਹਰਪ੍ਰੀਤ ਸੈਣੀ ਜੀ ਦਾ ਨੰਬਰ 4168176500 'ਤੇ ਇਹਨਾਂ ਦੇ ਨਾਲ ਵੀ ਜਿਹੜੀ ਆ ਜੀ ਗੱਲਬਾਤ ਹੋ ਸਕਦੀ ਆ। ਔਰ ਬਹੁਤ ਜਲਦੀ ਅਸੀਂ ਇਹਨਾਂ ਦੇ ਨਾਲ ਵੀ ਜਿਹੜੀ ਜੀ ਤੁਹਾਡੀ ਗੱਲਬਾਤ ਕਰਾਵਾਂਗੇ। ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਹੈਲਥ ਐਂਡ ਟੈਕਨੋਲੋਜੀ, ਜਿੱਥੇ ਕਿ ਅੱਜ ਜੋਬ ਫੇਅਰ ਲੱਗਿਆ ਹੋਇਆ ਆ, ਅਤੇ ਬਹੁਤ ਸਾਡੇ ਜਿੱਦਾਂ ਕਿ ਅਸੀਂ ਦੱਸਿਆ ਸਾਡੇ ਗਵਾਂਢੀ ਆ, ਬਹੁਤ ਜਿਹੜਾ ਜੀ ਇਸ ਟਾਈਮ ਸਟੂਡੈਂਟਸ ਪਹੁੰਚੇ ਹੋਏ ਆ ਉੱਥੇ, ਔਰ ਉਹਨਾਂ ਨੇ ਕਿਹਾ ਸੀਗਾ ਉਹਨਾਂ ਕੋਲ ਜਿਹੜਾ ਜੀ 13 ਤੋਂ 15 ਇੰਪਲੋਇਰਸ ਜਿਹੜੇ ਆ ਜੀ ਆ ਚੁੱਕੇ ਹੈਗੇ ਆ, ਉਹਨਾਂ ਨੇ ਰਾਈਟ ਅਵੇ ਔਨ ਦਾ ਸਪੋਟ ਵੀ ਜੋਬ ਦੇਣੀ ਆ। ਜੇ ਤੁਸੀਂ ਸਾਨੂੰ ਸੁਣ ਰਹੇ ਆ ਹਲੇ ਤੱਕ ਨਹੀਂ ਪਹੁੰਚੇ, 3 ਵਜੇ ਤੱਕ ਇਹਨਾਂ ਦਾ ਜਿਹੜਾ ਜੀ ਇਹ ਜੋਬ ਫੇਅਰ ਚੱਲਣਾ ਆ, ਆਪਣੀ ਪੂਰੀ ਪ੍ਰੋਫਾਈਲ ਤੁਸੀਂ ਲਿਆ ਸਕਦੇ ਆ ਪ੍ਰਾਈਮ ਇੰਟਰਨੈਸ਼ਨਲ ਕਾਲਜ 'ਤੇ, ਅਤੇ ਉਹ ਤੁਹਾਨੂੰ ਜਿਹੜਾ ਜੀ ਰਾਈਟ ਅਵੇ ਹਾਇਰ ਵੀ ਕਰ ਸਕਦੇ ਆ। ਔਰ ਪ੍ਰੋਗਰਾਮ ਨੂੰ ਜਿਹੜਾ ਜੀ ਆਪਾਂ ਅਗਾਂਹ ਵਧਾਉਂਦੇ ਹਾਂ ਇੱਕ ਪਿਆਰੇ ਜੀ ਗੀਤ ਦੇ ਨਾਲ, ਅਤੇ ਉਹਦੇ ਬਾਅਦ ਆਪਾਂ ਅਗਲੀ ਗੱਲਬਾਤ ਕਰਦੇ ਹਾਂ।

0: ਬਿਲਕੁਲ ਜੀ, ਇੱਕ ਵਾਰੀ ਫਿਰ ਸਾਡੇ ਲਿਸਨਰਸ ਦਾ ਬਹੁਤ ਬਹੁਤ ਸਵਾਗਤ ਹੈ ਜੀ। ਔਰ ਬਹੁਤ ਪਿਆਰਾ ਜਿਹੜਾ ਜੀ ਤੁਸੀਂ ਹੁਣੇ ਗੀਤ ਸੁਣ ਕੇ ਹਟੇ ਆ, ਔਰ ਨਾਲ ਦੀ ਨਾਲ ਅਸੀਂ ਹਰਪ੍ਰੀਤ ਸੈਣੀ ਜੀ ਦੇ ਨਾਲ ਹੁਣ ਥੋੜੀ ਜਿਹੀ ਜਿਹੜੀ ਜੀ ਗੱਲਬਾਤ ਕਰਾਂਗੇ, ਉਹਦੇ ਬਾਅਦ ਜਿਹੜਾ ਜੀ ਮਨਪ੍ਰੀਤ ਜੀ ਦੇ ਨਾਲ ਵੀ ਥੋੜੀ ਜਿਹੀ ਗੱਲਬਾਤ। ਸੋ ਹਰਪ੍ਰੀਤ ਜੀ ਬਹੁਤ ਬਹੁਤ ਸਵਾਗਤ ਹੈ।
1: ਥੈਂਕ ਯੂ ਸੋ ਮਚ ਕਿਰਨ, ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ।
0: ਬਿਲਕੁਲ ਜੀ, ਤੁਹਾਨੂੰ ਵੀ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਜੀ। ਹਰਪ੍ਰੀਤ ਜੀ, ਜਿੱਦਾਂ ਕਿ ਆਪਾਂ ਐਕਸਪੀਰੀਅੰਸ ਦੀ ਗੱਲਬਾਤ ਜਿਹੜੇ ਜੀ ਕਰ ਰਹੇ ਸੀ, ਕਿਉਂਕਿ ਕੰਮ ਵੀ ਆਪਾਂ ਉਹਦੇ ਤੋਂ ਕਰਾਉਣ 'ਚ ਆਪਾਂ ਨੂੰ ਮਜ਼ਾ ਆਉਂਦਾ ਹੈ ਜਾਂ ਆਪਾਂ ਕੌਨਫੀਡੈਂਟ ਫੀਲ ਕਰਦੇ ਹਾਂ ਜਦੋਂ ਆਪਾਂ ਨੂੰ ਪਤਾ ਹੁੰਦਾ ਕਿ ਠੀਕ ਹੈ ਇੰਨੇ ਸਾਲ ਦਾ ਇਹਨਾਂ ਕੋਲ ਤਜਰਬਾ ਹੈਗਾ ਨਾ। ਹੁਣ ਆਪਾਂ ਇੱਕ ਛੋਟਾ ਜਿਹਾ ਐਗਜ਼ਾਮਪਲ ਆਪਾਂ ਲੈ ਕੇ ਗੱਲਬਾਤ ਕਰਦੇ, ਕੋਈ ਥੋੜੇ ਟਾਈਮ ਤੋਂ ਇੰਸ਼ੋਰੈਂਸ ਕਰ ਰਿਹਾ, ਕੋਈ ਇੰਨੇ ਸਮੇਂ ਤੋਂ ਜਿਹੜਾ ਜੀ ਇੰਸ਼ੋਰੈਂਸ ਕਰ ਰਿਹਾ, ਤਾਂ ਬੰਦੇ ਨੂੰ ਪਤਾ ਹੈ ਕਿ ਹੀ ਇਜ਼ ਦ ਵਨ ਔਰ ਸ਼ੀ ਇਜ਼ ਦ ਵਨ ਜਿਹਦੇ ਤੇ ਆਪਾਂ ਜਿਹੜਾ ਜੀ ਟਰੱਸਟ ਕਰ ਸਕਦੇ ਹਾਂ, ਕਿਉਂਕਿ ਇੱਕ ਹੀ ਉਹਨਾਂ ਦਾ ਪ੍ਰੋਫੈਸ਼ਨ ਹੈ, ਇੱਕ ਹੀ ਫੀਲਡ ਦੇ ਵਿੱਚ ਫੁੱਲ ਔਨ ਜਿਹੜਾ ਜੀ ਡੈਡੀਕੇਸ਼ਨ ਨਾਲ ਕੰਮ ਕਰਦੇ ਆ। ਸੋ ਤੁਹਾਨੂੰ ਕਿੰਨਾ ਸਾਲ ਹੋ ਗਿਆ ਜਿਹੜਾ ਜੀ ਇੰਸ਼ੋਰੈਂਸ ਦੀ ਫੀਲਡ ਦੇ ਵਿੱਚ?
1: ਬਿਲਕੁਲ ਕਿਰਨ, ਸੋ 2010 ਦੇ ਵਿੱਚ ਮੈਂ ਲਾਇਸੈਂਸ ਲਿਆ ਸੀਗਾ LLQP ਦਾ, ਸੋ ਲਾਈਫ ਲਾਇਸੈਂਸ ਕੁਆਲੀਫਿਕੇਸ਼ਨ ਪ੍ਰੋਗਰਾਮ। ਹਜੇ ਤੱਕ ਵੀ ਸੇਮ ਲਾਇਸੈਂਸ ਚੱਲ ਰਿਹਾ ਹੈਗਾ ਆ, HLLQP ਹੁਣ ਕਹਿ ਦਿੰਦੇ ਆ। ਸੋ ਉਸ ਤੋਂ ਬਾਅਦ 2010 ਤੋਂ ਮੈਂ ਇੰਸ਼ੋਰੈਂਸ ਇੰਡਸਟਰੀ ਦੇ ਨਾਲ ਹੀ ਜੁੜੀ ਹੋਈ ਹਾਂ, ਅਤੇ 2010 ਤੋਂ ਹੀ ਫੁੱਲ ਟਾਈਮ ਇਹੀ ਕੰਮ ਕਰ ਰਹੀ ਹਾਂ।
0: ਬਿਲਕੁਲ ਜੀ, ਕਈ ਵਾਰ ਇੱਦਾਂ ਹੁੰਦਾ ਕਿ ਕਿਸੇ ਨੇ ਪਾਰਟ ਟਾਈਮ ਇਹਨੂੰ ਐਜ਼ ਅ ਪ੍ਰੋਫੈਸ਼ਨ ਬਣਾਇਆ ਹੁੰਦਾ ਅਤੇ ਸਾਈਡ ਤੇ ਜੋਬ ਕਰ ਰਹੇ ਹੁੰਦੇ ਆ। ਸੋ ਹਰਪ੍ਰੀਤ ਜੀ, ਅੱਛਾ ਮੈਂ ਨਾ ਤੁਹਾਡਾ ਹੁਣੀ ਬਿਜ਼ਨਸ ਕਾਰਡ ਦੇਖ ਰਹੀ ਸੀ, ਇਹਦੇ ਵਿੱਚ CLU CHS ਇਹ ਕੀ ਹੁੰਦੇ ਆ?
1: ਸੋ ਬੇਸਿਕਲੀ ਕਿਰਨ ਇੱਦਾਂ ਹੈਗਾ, ਕਿਉਂਕਿ ਜਦੋਂ ਆਪਾਂ LLQP ਦਾ ਲਾਇਸੈਂਸ ਲੈਂਦੇ ਹਾਂ, ਉਸ ਤੋਂ ਬਾਅਦ ਆਪਾਂ ਇੰਡਸਟਰੀ ਦੇ ਵਿੱਚ ਸੇਲਸ ਵਾਲੇ ਜਿਹੜੇ ਬਿਜ਼ਨਸ ਦੇ ਵਿੱਚ ਆ ਸਕਦੇ ਹਾਂ। ਬਟ ਇਸ ਇੰਡਸਟਰੀ ਦੇ ਜਿਹੜੇ, ਕਿਉਂਕਿ ਆਪਾਂ ਫਾਈਨੈਂਸ ਇੰਡਸਟਰੀ ਦੇ ਨਾਲ ਜੁੜੇ ਹੋਏ ਹਾਂ, ਜਿੱਥੇ ਆਪਾਂ ਆਪਣੇ ਕਲਾਇੰਟ ਦੀਆਂ ਇੰਸ਼ੋਰੈਂਸ ਪਾਲਿਸੀਜ਼ ਡਿਸਕਸ ਕਰਦੇ ਹਾਂ, ਉੱਥੇ ਉਹਨਾਂ ਦੀਆਂ ਸਾਰੀਆਂ ਇਨਵੈਸਟਮੈਂਟ ਜਿਹੜੀਆਂ ਹੈਗੀਆਂ ਉਹਨੂੰ ਡਿਸਕਸ ਕਰਦੇ ਹਾਂ, ਫੁੱਲ ਅੰਡਰ ਰਾਈਟਿੰਗ ਜਿਹੜੀ ਉਹਦੇ ਪਿੱਛੇ ਬਿਹਾਈਂਡ ਤੇ ਚੱਲਦੀ ਆ ਉਹਨੂੰ ਆਪਾਂ ਦੇਖਦੇ ਹਾਂ, ਤਾਂ ਇਹਦੇ ਵਿੱਚ ਫਰਦਰ ਅੱਗੇ ਡੈਜ਼ੀਗਨੇਸ਼ਨ ਵੀ ਹੈਗੇ ਆ। ਸੋ ਜਿਹੜਾ CLU ਹੈਗਾ, ਚਾਰਟਰਡ ਲਾਈਫ ਅੰਡਰ ਰਾਈਟਰ, ਸੋ ਇਹ ਹਾਈਐਸਟ ਡੈਜ਼ੀਗਨੇਸ਼ਨ ਆ ਇੰਸ਼ੋਰੈਂਸ ਇੰਡਸਟਰੀ ਦਾ। ਸੋ ਇਹ ਜਿਹੜਾ ਡੈਜ਼ੀਗਨੇਸ਼ਨ ਮੈਂ 2014 ਦੇ ਵਿੱਚ ਲਿਆ ਸੀਗਾ, 2010 ਦੇ ਵਿੱਚ ਲਾਇਸੈਂਸ ਲੈਣ ਤੋਂ ਬਾਅਦ ਆਪਣੇ ਆਪ ਨੂੰ ਅਪਗ੍ਰੇਡ ਕੀਤਾ, ਇਹਦੇ 10 ਕੋਰਸਿਸ ਸੀਗੇ ਉਹ ਕੀਤੇ, ਐਂਡ ਦੈਨ CLU ਦਾ ਡੈਜ਼ੀਗਨੇਸ਼ਨ ਲਿਆ। ਉਸ ਤੋਂ ਬਾਅਦ ਸਾਡੇ ਇਹ ਫੀਲਡ ਦੇ ਵਿੱਚ ਇੱਕ MDRT ਕਲੱਬ ਹੈਗਾ, MDRT, ਸੋ ਮਿਲੀਅਨ ਡਾਲਰ ਰਾਊਂਡ ਟੇਬਲ। ਉਹਦੇ ਵਿੱਚ ਵਰਲਡ ਵਾਈਡ, ਸਿਰਫ ਕੈਨੇਡਾ ਤੋਂ ਨਹੀਂ, ਪੂਰੇ ਵਰਲਡ ਤੋਂ ਜਿਹੜੇ ਟਾਪ ਐਡਵਾਈਜ਼ਰਸ ਹੈਗੇ ਆ ਉਹ ਸਿਲੈਕਟ ਹੁੰਦੇ ਆ, ਐਂਡ ਉਸ ਕਲੱਬ ਦੇ ਮੈਂਬਰ ਬਣਦੇ ਆ, ਤੇ ਫਿਰ ਉਹਨਾਂ ਦੀਆਂ ਅੱਗੇ ਮੀਟਿੰਗਸ ਹੁੰਦੀਆਂ ਆ, ਉਹਨਾਂ ਦੇ ਅੱਗੇ ਸੈਮੀਨਾਰਸ ਹੁੰਦੇ ਆ, ਉਹ ਸਾਰਾ ਕੁਝ ਹੈਗਾ। ਸੋ 2017 ਦੇ ਵਿੱਚ ਮੈਂ MDRT ਦੀ ਮੈਂਬਰ ਬਣੀ, ਤੇ ਉਸ ਤੋਂ ਬਾਅਦ 2022 ਦੇ ਵਿੱਚ CHS, ਇਹ ਹੈਗਾ ਆ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ, ਸੋ ਉਹਦਾ ਡੈਜ਼ੀਗਨੇਸ਼ਨ ਲਿਆ। ਸੋ ਕਹਿਣ ਦਾ ਮਤਲਬ ਇਹ ਹੈਗਾ ਕਿ ਨਾ ਸਿਰਫ ਕਿ LLQP ਕਰਕੇ ਮੈਂ ਇਸ ਫੀਲਡ ਦੇ ਵਿੱਚ 2010 ਤੋਂ ਫੁੱਲ ਟਾਈਮ ਕੰਮ ਕੀਤਾ, ਬਟ ਆਪਣੇ ਆਪ ਨੂੰ ਐਨਹੈਂਸ ਵੀ ਕੀਤਾ ਆਪਣੀ ਨੌਲੇਜ ਨੂੰ, ਤਾਂ ਕਿ ਜਿਹੜੇ ਸਾਡੇ ਕਲਾਇੰਟ ਸਾਡੇ ਨਾਲ ਜੁੜੇ ਹੋਏ ਸੀਗੇ, ਜਿਨ੍ਹਾਂ ਨੇ, ਕਿਉਂਕਿ ਹੁਣ LLQP ਲੈ ਕੇ ਤੁਸੀਂ ਕਿਸੇ ਦੀ ਲਾਈਫ ਇੰਸ਼ੋਰੈਂਸ ਪਾਲਿਸੀਸ ਤਾਂ ਕਰ ਸਕਦੇ ਆ, ਬਟ ਤੁਸੀਂ ਕੋਈ ਐਸਟੇਟ ਪਲੈਨਿੰਗ ਜਾਂ ਉਹਨਾਂ ਦੇ ਬਾਰੇ ਤੁਹਾਨੂੰ ਪ੍ਰੋਪਰ ਇਨਫੋਰਮੇਸ਼ਨ ਨਹੀਂ ਆਉਂਦੀ ਜਦ ਤੱਕ ਤੁਸੀਂ CLU ਨਹੀਂ ਕਰਦੇ। ਸੋ ਉਹ ਸਾਰੀ ਇਨਫੋਰਮੇਸ਼ਨ ਲੈਣ ਦੇ ਲਈ ਕਿ ਕਿੱਦਾਂ ਅਸੀਂ ਜਿਹੜੇ ਕਾਰਪੋਰੇਟ ਕਲਾਇੰਟ ਹੈਗੇ ਆ ਉਹਨਾਂ ਨੂੰ ਡੀਲ ਕਰਨਾ ਆ, ਉਹਨਾਂ ਦੇ ਬਾਈ ਸੈਲ ਐਗਰੀਮੈਂਟਸ ਅਗਰ ਕਰਨੇ ਹੈਗੇ ਆ ਤਾਂ ਉਹ ਕਿੱਦਾਂ ਪੜ੍ਹਨੇ ਹੈਗੇ ਆ, ਤੇ ਜੇ ਉਹਨਾਂ ਦੀਆਂ ਐਸਟੇਟ ਪਲੈਨਿੰਗਸ ਕਰਨੀਆਂ ਹੈਗੀਆਂ ਆ ਤਾਂ ਉਹ ਕਿੱਦਾਂ ਕਰਨੀਆਂ, ਉਹ ਸਾਰੇ ਕਿਸ ਦੀ ਜਿਹੜੀ ਹੈਗੀ ਆ ਨੌਲੇਜ ਲਈ ਆ। ਸੋ ਆਪਣੇ ਆਪ ਨੂੰ ਐਨਹੈਂਸ ਕੀਤਾ ਆ ਤਾਂ ਕਿ ਜਿਹੜੇ ਸਾਡੇ ਕਲਾਇੰਟਸ ਹੈਗੇ ਆ ਉਹ ਪ੍ਰੋਪਰਲੀ ਸਰਵ ਹੋ ਸਕਣ।
0: ਬਿਲਕੁਲ ਜੀ ਬਿਲਕੁਲ, ਅੱਜ ਤੁਸੀਂ ਗੱਲ ਕੀਤੀ ਨਾ ਕਿ ਠੀਕ ਆ ਆਪਣੇ ਆਪ ਨੂੰ ਟਾਈਮ ਦੇ ਨਾਲ ਜਿਹੜਾ ਜੀ ਨੌਲੇਜ ਇਨਹੈਂਸ ਕਰਨੀ ਚਾਹੀਦੀ ਆ, ਔਰ ਨਾਲ ਦੀ ਨਾਲ ਜਿਹੜਾ ਜੀ ਆਪਾਂ ਕਹਿੰਦੇ ਕਿ ਠੀਕ ਆ ਸਮੇਂ ਦੇ ਨਾਲ ਆਪਾਂ ਨੂੰ ਅਪਗ੍ਰੇਡੇਸ਼ਨ ਜਿਹੜੀ ਜੀ ਜ਼ਰੂਰੀ ਹੁੰਦੀ ਆ। ਸੋ ਬਹੁਤ ਵਧੀਆ ਲੱਗਦਾ ਹੈ ਕਿ ਠੀਕ ਆ ਤੁਸੀਂ ਮੋਸਟਲੀ ਜਿਹੜੇ ਜੀ ਸਾਰੇ ਇੰਸ਼ੋਰੈਂਸ ਦੀ ਫੀਲਡ ਦੇ ਵਿੱਚ ਸਰਟੀਫਿਕੇਸ਼ਨਸ ਲਈਆਂ ਹੋਈਆਂ ਹੈ। ਔਰ ਹਰਪ੍ਰੀਤ ਜੀ ਇੱਕ ਗੱਲਬਾਤ ਕਰਦੇ ਆ, ਉਦੋਂ ਬਹੁਤ ਵਧੀਆ ਲੱਗਦਾ ਹੋਣਾ ਜਦੋਂ ਕੋਈ ਜਿੱਦਾਂ ਰੈਫਰਲ ਕਸਟਮਰ ਤੁਹਾਡੇ ਕੋਲ ਆਉਂਦਾ, ਬਿਕੋਜ਼ ਆਈ ਨੋ ਤੁਹਾਡੇ ਕੋਲ ਫੈਮਿਲੀਜ਼ ਜਿਹੜੇ ਜੀ ਇੰਸ਼ੋਰੈਂਸ ਕਰਵਾਉਂਦੇ ਆ, ਗਾਂ ਦੀ ਗਾਂ ਜਿਹੜਾ ਹੈ ਜੀ ਜਦੋਂ ਉਹ ਦੱਸਦੇ ਆ ਕਿ ਤੁਸੀਂ ਹਰਪ੍ਰੀਤ ਜੀ ਕੋਲੋਂ ਇੰਸ਼ੋਰੈਂਸ ਕਰਾਓ, ਸੋ ਬਹੁਤ ਵਧੀਆ ਜਿਹੜਾ ਜੀ ਫੀਲ ਹੁੰਦਾ ਹੈ।
1: ਇੱਦਾਂ ਹੁੰਦਾ ਕਿਉਂਕਿ ਜਦੋਂ ਹੁਣ ਮੈਨੂੰ ਜੇ ਕੋਈ ਕਵੇ ਨਾ ਕਿੱਦਾਂ ਚੱਲਦਾ ਤੁਹਾਡਾ ਬਿਜ਼ਨਸ, ਕਿੱਦਾਂ ਚੱਲਦਾ ਤੁਹਾਡਾ ਕੰਮ, ਬਾਹਰ ਕੰਮ ਕਈ ਸਲੋ ਆ, ਤਾਂ ਮੈਨੂੰ ਲੱਗਦਾ ਹੁੰਦਾ ਕਿ ਨਹੀਂ ਸਾਰਾ ਕੁਝ ਵਧੀਆ ਚੱਲਦਾ ਪਿਆ, ਕਿਉਂਕਿ ਬਹੁਤਾ ਬਿਜ਼ਨਸ ਜਿਹੜਾ ਹੈਗਾ ਆ ਉਹ ਨੋ ਡਾਊਟ ਆਪਾਂ ਰੇਡੀਓਜ਼ ਦੇ ਉੱਪਰ ਜਾਂਦੇ ਹਾਂ, ਕਾਫੀ ਸਾਰੇ ਰੇਡੀਓਜ਼ ਕਰਦੇ ਹਾਂ, ਸੋਸ਼ਲ ਮੀਡੀਆ ਨਾਲ ਜੁੜੇ ਹੋਏ ਆ, ਉਹ ਸਾਰੇ ਸਿਰਫ ਇਸ ਗੱਲ ਦੇ ਲਈ ਹੈਗੀ ਆ ਕਿ ਤੁਸੀਂ ਚਲੋ ਬਾਹਰ ਜਿਹੜੇ ਹਾਂਜੀ ਪਰਸਨ ਆ ਉਹਨਾਂ ਨੂੰ ਪਤਾ ਰਹੇ ਕਿ ਤੁਸੀਂ ਮਾਰਕੀਟ ਦੇ ਵਿੱਚ ਹੈਗੇ ਆ, ਬਟ ਜਿਹੜੇ ਆਲਰੇਡੀ ਐਗਜ਼ਿਸਟਿੰਗ ਕਲਾਇੰਟਸ ਹੈਗੇ ਆ ਬਹੁਤਾ ਬਿਜ਼ਨਸ ਜਿਹੜਾ ਹੈਗਾ ਉਹਨਾਂ ਤੋਂ ਹੀ ਅੱਗੇ ਰੈਫਰਲ ਬੇਸਿਸ ਤੇ ਆਉਂਦਾ ਹੈਗਾ ਆ ਕਿ ਜਿਨ੍ਹਾਂ ਦੇ ਫੈਮਿਲੀ ਮੈਂਬਰਸ ਆ ਗਏ, ਰਿਲੇਟਿਵ ਆ ਗਏ, ਹੁਣ ਕਿੰਨੇ ਸਾਰੇ ਪਰਸਨ ਸਾਨੂੰ ਰੋਜ਼ ਕਾਲ ਕਰ ਲੈਂਦੇ, ਸਾਨੂੰ ਉਹਨਾਂ ਨੇ ਨੰਬਰ ਦਿੱਤਾ ਸੀ ਜੀ ਅਸੀਂ ਆਹ ਇੰਸ਼ੋਰੈਂਸ ਕਰਾਉਣੀ ਆ, ਸੋ ਉਹ ਲਾਈਕ ਬਹੁਤ ਵਧੀਆ ਲੱਗਦਾ ਜੋ ਤੁਹਾਨੂੰ।
0: ਬਿਲਕੁਲ ਜੀ ਬਿਲਕੁਲ ਜੀ, ਸੋ ਹਰਪ੍ਰੀਤ ਜੀ ਦੇ ਨਾਲ ਗੱਲਬਾਤ ਕਰਨ ਦੇ ਲਈ ਨੰਬਰ 416 8176 0041681765000 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਆ ਹਰਪ੍ਰੀਤ ਸੈਣੀ ਫਰੋਮ ਟੋਪ ਚੋਇਸ ਇੰਸ਼ੋਰੈਂਸ। ਔਰ ਬਿਲਕੁਲ ਜੀ ਹਰਪ੍ਰੀਤ ਜੀ ਅੱਜ ਤੁਹਾਡੇ ਕੋਲ ਜਿਹੜਾ ਹੈ ਜੀ ਸਮੇਂ ਵੀ ਹੈਗਾ ਕਿਉਂਕਿ ਸੁੱਖੀ ਜੀ ਅੱਜ ਰੇਡੀਓ ਤੇ ਨਹੀਂ ਪਹੁੰਚ ਪਾਏ ਸੀਗੇ, ਸੋ ਥੋੜੀ ਜਿਹੀ ਆਪਾਂ ਅੱਜ ਜਿਹੜੀ ਜੀ ਖੁੱਲ ਕੇ, ਕਿਉਂਕਿ ਮੋਸਟਲੀ ਕਈ ਵਾਰੀ ਆਪਾਂ ਗੱਲਾਂ ਬਾਤਾਂ ਦੇ ਵਿੱਚ ਜਿਹੜੀ ਜੀ ਗੱਲ ਨਹੀਂ ਕਰ ਪਾਉਂਦੇ, ਸੋ ਹਰਪ੍ਰੀਤ ਜੀ ਜਿੱਦਾਂ ਕਿ ਹੁਣ ਪੇਰੈਂਟਸ ਇੱਥੇ ਆਉਂਦੇ ਆ, ਗ੍ਰੈਂਡ ਪੇਰੈਂਟਸ ਜਾਂ ਸਾਡਾ ਕੋਈ ਰਿਲੇਟਿਵ ਆ ਜਿੱਦਾਂ, ਜਾਂ ਕੋਈ ਵੈਡਿੰਗ ਆ ਆਪਾਂ ਉਹਨਾਂ ਨੂੰ ਸੱਦੀ ਦਾ ਇੱਥੇ ਘੁਮਾਉਣ ਫਿਰਾਉਣ ਦੇ ਲਈ, ਤੇ ਉਹਨਾਂ ਦੀ ਇੰਸ਼ੋਰੈਂਸ ਕਿੰਨੀ ਕੁ ਜ਼ਿਆਦਾ ਜ਼ਰੂਰੀ ਹੁੰਦੀ ਆ?
1: ਸੋ ਕਿਰਨ, ਇੱਦਾਂ ਹੋ ਜਾਂਦਾ ਕਿ ਜਿੱਦਾਂ ਆਪਾਂ ਕਹਿ ਲੈਂਦੇ ਹਾਂ ਨਾ ਕਿ ਗੱਡੀ ਆਪਾਂ ਡੀਲਰਸ਼ਿਪ ਤੋਂ ਬਾਹਰ ਕੱਢਣੀ ਆ ਤੇ ਉਹਦੀ ਇੰਸ਼ੋਰੈਂਸ ਕਿੰਨੀ ਮੈਂਡੇਟਰੀ ਹੈਗੀ ਆ। ਸੋ ਉਹ ਚਾਬੀ ਨਹੀਂ ਮਿਲਣੀ ਜਦ ਤੱਕ ਆਪਣੇ ਕੋਲ ਇੰਸ਼ੋਰੈਂਸ ਦਾ ਪੇਪਰ ਨਹੀਂ ਹੈਗਾ। ਘਰਾਂ ਦੀ ਸਾਡੀ ਕਲੋਜ਼ਿੰਗ ਨਹੀਂ ਹੋਣੀ ਹੈਗੀ, ਘਰਾਂ ਦੀ ਚਾਬੀ ਨਹੀਂ ਮਿਲਣੀ ਜਦ ਤੱਕ ਸਾਡੇ ਕੋਲ ਘਰ ਦੀ ਇੰਸ਼ੋਰੈਂਸ ਨਹੀਂ ਹੈਗੀ। ਤਾਂ ਜਿਹੜਾ ਬੰਦਾ ਮਤਲਬ ਕਿ ਸਾਰਾ ਕੁਛ ਇਹ ਕਰ ਰਿਹਾ ਹੈਗਾ ਆ, ਜਾਂ ਜਿੱਦਾਂ ਹੁਣ ਤੁਸੀਂ ਆਪਾਂ ਵਿਜ਼ਿਟਰ ਇੰਸ਼ੋਰੈਂਸ ਦੀ ਗੱਲ ਕੀਤੀ ਆ, ਜਦੋਂ ਕੋਈ ਪਰਸਨ ਇੱਥੇ ਆ ਜਾਂਦਾ ਹੈ ਤੇ ਜਦੋਂ ਕੋਈ ਮੈਡੀਕਲ ਐਮਰਜੈਂਸੀ ਆ ਜਾਂਦੀ ਆ, ਤਾਂ ਫਿਰ ਇਹ ਵਾਲਾ ਕੁਐਸਚਨ ਆਉਂਦਾ ਹੈ ਕਿ ਹਾਂਜੀ ਇੰਸ਼ੋਰੈਂਸ ਹੈਗੀ ਸੀਗੀ ਕਿ ਨਹੀਂ ਹੈਗੀ ਸੀ। ਜਾਂ ਸਾਨੂੰ ਕਾਲਸ ਆਉਂਦੀਆਂ ਕਈ ਵਾਰੀ, ਬੰਦਾ ਹਸਪੀਟਲ ਦਾ ਜੀ ਹੁਣ ਇੰਸ਼ੋਰੈਂਸ ਕਰ ਦਿਓ, ਸੋ ਕਿਹੜੀ ਇੰਸ਼ੋਰੈਂਸ ਕੰਪਨੀ ਉਸ ਵੇਲੇ ਇੰਸ਼ੋਰੈਂਸ ਕਰੂਗੀ ਜਦੋਂ ਆਲਰੇਡੀ ਉਸ ਸਿਚੁਏਸ਼ਨ ਦੇ ਵਿੱਚ ਆ ਚੁੱਕੇ ਆ? ਕਿਉਂਕਿ ਇਹ ਵਾਲੀਆਂ ਪਾਲਿਸੀਜ਼ ਜਿਹੜੀਆਂ ਹੈਗੀਆਂ ਇਹ ਮੈਡੀਕਲ ਐਮਰਜੈਂਸੀ ਨੂੰ ਕਵਰ ਕਰਦੀਆਂ ਆ। ਸੋ ਇਸ ਕਰਕੇ ਆਲਵੇਜ਼ ਆਲਵੇਜ਼ ਹਮੇਸ਼ਾ ਆਪਾਂ ਇਹ ਗੱਲ ਕਹਿੰਦੇ ਹਾਂ ਕਿ ਕੋਈ ਵੀ ਵਿਜ਼ਟਰ ਆ ਰਿਹਾ ਹੈਗਾ ਆ, ਕੋਈ ਵੀ ਤੁਹਾਡਾ ਰਿਲੇਟਿਵ ਆ ਰਿਹਾ ਹੈਗਾ, ਤੁਹਾਡੇ ਪੇਰੈਂਟਸ ਆ ਰਹੇ ਆ, ਗ੍ਰੈਂਡ ਪੇਰੈਂਟਸ ਆ ਰਹੇ ਆ, ਵੀਜ਼ਾ ਜਿਹੜਾ ਹੈਗਾ ਲੱਗਣਾ ਉਹ ਇੱਕ ਸਾਈਡ ਤੇ ਆ। ਤੁਸੀਂ ਹੁਣ ਸੁਪਰ ਵੀਜ਼ਾ ਲੈ ਰਹੇ ਆ, ਤੁਸੀਂ ਵੀਜ਼ਾ ਦਾ ਪੇਪਰ ਸਿਰਫ ਇਸ ਕਰਕੇ ਲੈ ਰਹੇ ਕਿ ਸੁਪਰ ਵੀਜ਼ਾ ਲੱਗ ਜਾਵੇ, ਤਾਂ ਉਹ ਉਸ ਇੰਸ਼ੋਰੈਂਸ ਕੰਪਨੀ ਲਈ ਉਹ ਚੀਜ਼ ਮੈਟਰ ਨਹੀਂ ਕਰਦੀ ਕਿ ਵੀਜ਼ਾ ਲੱਗਣਾ ਜਾਂ ਨਹੀਂ ਲੱਗਣਾ, ਉਹਨਾਂ ਲਈ ਚੀਜ਼ ਮੈਟਰ ਇਹ ਕਰਦੀ ਹੈ ਕਿ ਕੱਲ ਨੂੰ ਕੋਈ ਐਮਰਜੈਂਸੀ ਆ ਗਈ ਤੁਹਾਡੇ ਕੋਲ ਕਵਰੇਜ ਹੋਣੀ ਚਾਹੀਦੀ। ਤਾਂ ਇਮੀਗ੍ਰੇਸ਼ਨ ਵਾਲਿਆਂ ਨੇ ਵੀ ਮੈਂਡੇਟਰੀ ਕੰਡੀਸ਼ਨ ਸੁਪਰ ਵੀਜ਼ਾ ਲਈ ਤਾਂ ਹੀ ਰੱਖੀ ਸੀ ਕਿਉਂਕਿ ਉਹਨਾਂ ਨੂੰ ਵੀ ਪਤਾ ਸੀਗਾ ਕਿ ਜੇ ਅਸੀਂ ਹੁਣ ਸੁਪਰ ਵੀਜ਼ਾ ਇੱਕ ਲਾਂਚ ਕਰਨ ਲੱਗੇ ਹਾਂ ਤਾਂ ਅਸੀਂ ਇਸ ਗੱਲ ਦੀ ਪਰਮਿਸ਼ਨ ਦੇ ਰਹੇ ਹਾਂ ਕਿ ਉਹ ਬੰਦਾ ਇੱਥੇ ਆ ਕੇ 5 ਸਾਲ ਲਗਾਤਾਰ ਰਹਿ ਰਿਹਾ ਸਕਦਾ। ਤਾਂ ਉਹ ਕਹਿੰਦੇ ਕਿ 5 ਸਾਲਾਂ ਦੇ ਵਿੱਚ ਕੋਈ ਵੀ ਮੈਡੀਕਲ ਐਮਰਜੈਂਸੀ ਆ ਸਕਦੀ ਹੈ, ਤਾਂ ਫਿਰ ਉਹਦਾ ਬਰਡਨ ਜਿਹੜੇ ਬੰਦੇ ਨੇ ਸਪਾਂਸਰ ਕੀਤਾ ਉਹਦੇ ਉੱਪਰ ਹੀ ਆ ਨਾ।
0: ਬਿਲਕੁਲ,
1: ਹੁਣ ਤੁਸੀਂ ਉਸ ਬੰਦੇ ਦੀ ਇੰਸ਼ੋਰੈਂਸ ਨਹੀਂ ਕਰਵਾ ਰਹੇ ਐਂਡ ਜੇ ਤੁਹਾਨੂੰ ਲੱਗਦਾ ਹੈਗਾ ਆ ਕਿ ਅਸੀਂ ਉਸ ਉਹਦਾ ਪ੍ਰੀਮੀਅਮ ਨਹੀਂ ਅਫੋਰਡ ਕਰ ਪਾ ਰਹੇ ਇਸ ਕਰਕੇ ਆਪਾਂ ਇੰਸ਼ੋਰੈਂਸ ਨਹੀਂ ਕਰਵਾ ਰਹੇ, ਤਾਂ ਸਾਨੂੰ ਲੱਗਦਾ ਕਿ ਨਹੀਂ ਕੋਈ ਰਿਸਕ ਨਹੀਂ ਹੈਗਾ, ਕੋਈ ਜ਼ਰੂਰਤ ਨਹੀਂ। ਜੇ ਅੱਜ $1,000 ਦਾ ਪ੍ਰੀਮੀਅਮ ਅਫੋਰਡ ਕਰਨਾ ਔਖਾ ਹੋ ਰਿਹਾ ਤਾਂ ਕੱਲ ਨੂੰ $1,00,000 ਦਾ ਕਲੇਮ ਕਿੱਥੋਂ ਅਫੋਰਡ ਕਰਾਂਗੇ?
0: ਬਿਲਕੁਲ 100%।
1: ਇਸ ਕਰਕੇ ਜ਼ਰੂਰੀ ਆ ਕਿ ਆਪਣੇ ਆਪ ਨੂੰ ਪ੍ਰੋਪਰ ਕਵਰ ਕਰੀਏ।
0: ਬਿਲਕੁਲ ਜੀ, ਇਵਨ ਹਰਪ੍ਰੀਤ ਜੀ ਮੈਂ ਆਹ ਵੀ ਗੱਲ ਕਹੂੰਗੀ ਕਿ ਠੀਕ ਹੈ ਜੇ ਆਪਾਂ ਵੀ ਜਾਂ ਆਪਣੇ ਬੱਚੇ ਜਾਂ ਕੋਈ ਵੀ ਜਿਹੜਾ ਜੀ ਇੱਥੋਂ ਘੁੰਮਣ ਜਾਂਦਾ ਕਿਤੇ ਵੀ ਆਪਾਂ ਮੈਂ ਕੋਈ ਸ਼ਾਰਟ ਟ੍ਰਿਪ ਲੈਂਦਾ, ਉਹਨਾਂ ਨੂੰ ਵੀ ਜਿਹੜੀ ਹੈ ਜੀ ਇੰਸ਼ੋਰੈਂਸ ਆਪਣੇ ਨਾਲ ਲੈ ਕੇ ਜ਼ਰੂਰ ਜਿਹੜੀ
1: ਡੈਫੀਨੇਟਲੀ ਕਿਉਂਕਿ ਜੇ ਤੁਸੀਂ ਓਨਟੈਰੀਓ ਤੋਂ ਬਾਹਰ ਜਾਂਦੇ ਆ ਔਰ ਜੇ ਉੱਥੇ ਕੋਈ ਕਲੇਮ ਆ ਗਿਆ ਤਾਂ ਬਹੁਤ ਮਹਿੰਗਾ ਪੈਣਾ। ਸੋ US ਡਾਲਰ ਦੇ ਵਿੱਚ ਖਰਚਾ ਹੋਣਾ ਬਹੁਤੀਆਂ ਥਾਵਾਂ ਦੇ ਉੱਪਰ, ਤੁਸੀਂ ਆਹ ਕਿਸੇ ਵੀ ਆਈਲੈਂਡ ਚਲੇ ਜਾਓ ਮੈਕਸੀਕੋ ਡੋਮਿਨਿਕਨ ਕੋਈ ਉੱਥੇ ਖਰਚਾ ਹੋਊਗਾ US ਡਾਲਰ ਔਰ ਕਈਆਂ ਥਾਵਾਂ ਤੇ ਤਾਂ ਉਹ ਤੁਹਾਨੂੰ ਕਹਿ ਦਿੰਦੇ ਆ ਕਿ ਹਾਂਜੀ ਤੁਸੀਂ ਕਹੀ ਚਲੋ ਸਾਡੇ ਕੋਲ ਕ੍ਰੈਡਿਟ ਕਾਰਡ ਦੀ ਇੰਸ਼ੋਰੈਂਸ ਆ ਜੀ ਸਾਡੇ ਕੋਲ, ਅਗਲੇ ਕਹਿ ਦਿੰਦੇ ਲਿਆਓ ਪਹਿਲਾਂ ਪੇ ਕਰੋ
0: ਹਾਂਜੀ ਪਹਿਲਾਂ ਉਹ ਪੇ ਕਰਵਾਉਂਦੇ ਆ।
1: ਸੋ ਇਸ ਕਰਕੇ ਬੈਟਰ ਆ ਕਿਉਂਕਿ ਅਸੀਂ ਇਸ ਚੀਜ਼ ਦਾ ਵੀ ਧਿਆਨ ਰੱਖੀਦਾ ਹੈਗਾ ਕਿ ਅਸੀਂ ਜਦੋਂ ਆਪਣੇ ਕਲਾਇੰਟ ਦੀ ਪਾਲਿਸੀ ਕਰੀਏ ਕਿ ਉਹ ਵਾਲੀ ਕੰਪਨੀ ਦੀ ਪਾਲਿਸੀ ਉਹਨਾਂ ਨੂੰ ਦੇਈਏ ਜਿਹਦੇ ਵਿੱਚ ਉਹਨਾਂ ਦੀ ਡਾਇਰੈਕਟ ਬਿਲਿੰਗ ਹੋਵੇ।
0: ਬਿਲਕੁਲ,
1: ਸੋ ਉਹ ਸਾਰੀਆਂ ਜਿਹੜੇ ਬਹੁਤ ਸਾਰੇ ਥਾਵਾਂ ਦੀ ਸਾਨੂੰ ਪਤਾ ਹੈਗਾ ਕਿ ਕਿਹੜੀਆਂ ਕਿਹੜੀਆਂ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਉਹ ਡਾਇਰੈਕਟ ਬਿਲਿੰਗ ਕਰ ਸਕਦੇ ਆ, ਉਹਨਾਂ ਦੀ ਇਨਫੋਰਮੇਸ਼ਨ ਆਪਾਂ ਦਿੰਦੇ ਹਾਂ, ਬਟ ਇਹ ਹੈਗਾ ਕਿ ਕਵਰੇਜ ਮਸਟ ਹੈ।
0: ਬਿਲਕੁਲ ਜੀ, ਹਰਪ੍ਰੀਤ ਜੀ ਇੱਕ ਵਾਰੀ ਨੰਬਰ ਆਪਣਾ ਤੇ ਐਡਰੈਸ ਜ਼ਰੂਰ ਦੱਸ ਦਿਓ।
1: ਬਿਲਕੁਲ ਜੀ, ਫੋਨ ਨੰਬਰ ਹੈਗਾ 4168176500, ਆਫਿਸ ਦਾ ਐਡਰੈਸ ਹੈਗਾ ਜੀ ਮੈਕਵੀਨ ਐਂਡ ਮੇਫਿਲ ਦੇ ਵਿੱਚ ਬ੍ਰੈਮਟਨ ਦੇ ਵਿੱਚ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੌਪ ਚੋਇਸ ਇੰਸ਼ੋਰੈਂਸ ਆਫਿਸ।
0: ਬਿਲਕੁਲ ਜੀ, ਔਰ ਜੇ ਤੁਸੀਂ ਹਰਪ੍ਰੀਤ ਜੀ ਨੂੰ ਸੋਸ਼ਲ ਮੀਡੀਆ ਤੇ ਵੀ ਲੱਭਣਾ ਚਾਹੁੰਦੇ ਆ ਤਾਂ ਵੀ ਤੁਸੀਂ ਜਿਹੜਾ ਜੀ ਹਰਪ੍ਰੀਤ ਸੈਣੀ ਫੇਸਬੁੱਕ ਤੇ ਵੀ ਤੁਹਾਨੂੰ ਮਿਲ ਜਾਣਗੇ, ਟਿਕਟੌਕ ਤੇ ਵੀ, ਜਿਹੜਾ ਜੀ ਇੰਸਟਾਗ੍ਰਾਮ ਤੇ ਵੀ, ਔਰ ਤੁਸੀਂ ਉੱਥੋਂ ਜਿਹੜਾ ਜੀ ਇਹਨਾਂ ਦੀਆਂ ਦੇਖ ਸਕਦੇ ਕਿ ਕਿੱਦਾਂ ਦਾ ਇਹਨਾਂ ਦਾ ਕੰਮ ਆ, ਕਿਆ ਵਧੀਆ ਜਿਹੜਾ ਜੀ ਬਾਕਮਾਲ ਕੰਮ ਕਰਦੇ ਆ। ਹਰਪ੍ਰੀਤ ਸੈਣੀ ਫਰੋਮ ਟਾਪ ਚੋਇਸ ਇੰਸ਼ੋਰੈਂਸ 4168176500 ਤੇ ਤੁਸੀਂ ਇਹਨਾਂ ਦੇ ਨਾਲ ਵੀ ਗੱਲਬਾਤ ਕਰ ਸਕਦੇ ਆ। ਔਰ ਬੈਕ ਟੂ ਸਟੂਡੀਓ ਪਹੁੰਚਦੇ ਆ ਜੀ, ਸਾਡੀ ਲਾਈਨ ਇਸ ਟਾਈਮ ਜਲੰਧਰ ਸਟੂਡੀਓ ਤੋਂ ਮਨਪ੍ਰੀਤ ਜੀ ਦੇ ਨਾਲ ਵੀ ਜੁੜ ਚੁੱਕੇ ਆ, ਕਿਉਂਕਿ ਇੰਡੀਆ ਦੇ ਵਿੱਚ ਵੀ ਇਸ ਟਾਈਮ ਬਹੁਤ ਜਿਹੜੀ ਜੀ ਗਰਮੀ ਪੈ ਰਹੀ ਹੈ, ਸੋ ਆਪਾਂ ਜ਼ਿਆਦਾ ਵੇਟ ਨਹੀਂ ਕਰਾਵਾਂਗੇ ਮਨਪ੍ਰੀਤ ਜੀ ਨੂੰ। ਮਨਪ੍ਰੀਤ ਜੀ ਬਹੁਤ ਬਹੁਤ ਸਵਾਗਤ ਹੈ।
2: ਬਹੁਤ ਬਹੁਤ ਸ਼ੁਕਰੀਆ ਸਾਰਿਆਂ ਨੂੰ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ, ਤੇ ਸਟੂਡੀਓ ਦੀ ਆਵਾਜ਼ ਮੈਨੂੰ ਬਹੁਤ ਘੱਟ ਘੱਟ ਕੇ ਆ ਰਹੀ ਆ। ਮੇ ਬੀ ਇੱਥੇ ਮੌਸਮ ਵੀ ਪੰਜਾਬ ਦੇ ਵਿੱਚ ਥੋੜਾ ਖਰਾਬ ਹੈ ਤਾਂ ਕਰਕੇ, ਜਾਂ ਫਿਰ ਕੰਸੋਲ ਦੀ ਕੋਈ ਸੈਟਿੰਗ ਮਾੜਾ ਜਿਹਾ ਦੇਖੋ ਜੀ। ਤੇ ਸਾਰਿਆਂ ਦਾ ਨਿੱਘਾ ਸਵਾਗਤ, ਇਹਦੇ ਨਾਲ ਆਪਾਂ ਖਬਰਾਂ ਦੇ ਵੱਲ ਵੱਧਦੇ ਹਾਂ
0: ਜੀ।
2: ਆਪਾਂ ਸਾਰਿਆਂ ਨੂੰ ਜਿੱਦਾਂ ਪਤਾ ਹੈ ਕਿ ਜੋ ਕੁਝ ਵੀ ਪਿਛਲੇ 2-3 ਦਿਨਾਂ ਤੋਂ ਦਿੱਲੀ ਦੇ ਵਿੱਚ ਹੋ ਰਿਹਾ ਹੈ ਔਰ ਜਿੰਨੇ ਵੀ ਪ੍ਰਦਰਸ਼ਨਕਾਰੀ ਨੌਜਵਾਨ ਸੀਗੇ ਉਹਨਾਂ ਦੇ ਉੱਪਰ ਕਿਵੇਂ ਲਾਠੀ ਚਾਰਜ ਹੋਇਆ ਔਰ ਕਿਵੇਂ ਉਹਨਾਂ ਨੂੰ ਸੱਟਾਂ ਲੱਗੀਆਂ ਨੇ ਗੰਭੀਰ, ਤੇ ਉਹਦੇ ਦੌਰਾਨ ਹੀ ਇਹ ਮੁੱਦਾ ਉਸੇ ਦਿਨ ਤੋਂ ਵਧਿਆ ਹੈ ਜਦੋਂ ਪਹਿਲੇ ਦਿਨ ਸੰਸਦ ਦਾ ਜਿਹੜਾ ਸੈਸ਼ਨ ਬੈਠਣਾ ਸੀਗਾ ਤੇ ਅੱਜ ਸੰਸਦ ਦੇ ਮੌਨਸੂਨ ਸੈਸ਼ਨ ਦਾ ਜਿਹੜਾ ਤੀਜਾ ਦਿਨ ਸੀਗਾ ਬੁੱਧਵਾਰ ਨੂੰ, ਤੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਨੀਟ ਪੇਪਰ ਲੀਕ ਹੋਣ ਤੇ ਜਾਂ ਅਯੁੱਧਿਆ ਰਾਮ ਮੰਦਿਰ 'ਚ ਚੜਾਵੇ ਦੇ ਕਥਿਤ ਮੁੱਦਿਆਂ ਤੇ ਸਰਕਾਰ ਨੂੰ ਅੱਜ ਖੂਬ ਘੇਰਿਆ ਹੈ ਸੰਸਦ ਦੇ ਵਿੱਚ। ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਤੇ ਕਨੌਜ ਤੋਂ ਸੰਸਦ ਮੈਂਬਰ ਨੇ ਅਖਿਲੇਸ਼ ਯਾਦਵ ਹੋਣੀ, ਉਹਨਾਂ ਨੇ ਅੱਜ ਸਰਕਾਰ ਦੇ ਉੱਪਰ ਤਿੱਖਾ ਜਿਹੜਾ ਹਮਲਾ ਬੋਲਿਆ ਹੈ। ਉਹਨਾਂ ਨੇ ਕਿਹਾ ਕਿ ਪ੍ਰਦਰਸ਼ਨ ਦੇ ਦੌਰਾਨ ਵਿਦਿਆਰਥੀਆਂ ਤੇ ਪੁਲਿਸ ਦੀ ਕਾਰਵਾਈ ਜਿਹੜੀ ਸੀਗੀ ਉਹ ਬੇਹੱਦ ਨਿੰਦਣਯੋਗ ਹੈ, ਜਿਸ ਤਰੀਕੇ ਦੇ ਨਾਲ ਵਿਦਿਆਰਥੀਆਂ ਤੇ ਤਸ਼ੱਦਦ ਢਾਏ ਗਏ ਨੇ। ਇਹ ਮੁੱਦਾ ਸਮਾਜਵਾਦੀ ਪਾਰਟੀ, ਕਾਂਗਰਸ, ਭਾਜਪਾ ਦਾ ਨਹੀਂ, ਇਹ ਮੁੱਦਾ ਨੌਜਵਾਨ ਵਿਦਿਆਰਥੀਆਂ ਦਾ ਹੈ ਤੇ ਨੌਜਵਾਨਾਂ ਦਾ ਹੈ। ਇਹਦੇ ਨਾਲ ਹੀ ਜਿਵੇਂ ਹੀ ਨੌਜਵਾਨਾਂ ਦੀ ਜਾਂ ਦਿੱਲੀ ਦੇ ਜੰਤਰ ਮੰਤਰ ਦੀ ਸੰਸਦ ਦੇ ਵਿੱਚ ਵਿਰੋਧੀ ਧਿਰਾਂ ਨੇ ਗੱਲਬਾਤ ਕੀਤੀ ਤਾਂ ਸਪੀਕਰ ਓਮ ਬਿਰਲਾ ਸਾਹਿਬ, ਵੀਡੀਓਜ਼ ਵੀ ਕਾਫੀ ਵਾਇਰਲ ਹੋ ਰਹੀਆਂ ਨੇ ਦੇਸ਼ਾਂ ਵਿਦੇਸ਼ਾਂ ਚ ਬੈਠੇ ਭੈਣ ਭਰਾਵਾਂ ਨੇ ਵੀ ਦੇਖ ਲੈਣੀਆਂ ਨੇ, ਤਾਂ ਉਹ ਇਹਦੇ ਤੇ ਮੁਸ਼ਕੜੀ ਦੇ ਵਿੱਚ ਹੱਸਦੇ ਹੋਏ ਨਜ਼ਰ ਆਏ। ਤੇ ਫਿਰ ਗੁੱਸੇ ਦੇ ਵਿੱਚ ਆ ਕੇ ਅਖਿਲੇਸ਼ ਹੋਣਾ ਨੇ ਬੋਲਿਆ ਕਿ ਤੁਸੀਂ ਆਪਣੀਆਂ ਧੀਆਂ ਭੈਣਾਂ ਦੇ ਕੱਪੜੇ ਪਾੜੋਗੇ, ਨੌਜਵਾਨ ਸਦਨ ਵਿੱਚ ਕਿਉਂ ਨਹੀਂ ਬੋਲ ਸਕਦੇ। ਪੀਐਮ ਤੇ ਵੀ ਉਹਨਾਂ ਨੇ ਵਾਰ ਕੀਤਾ, ਉਹਨਾਂ ਨੇ ਕਿਹਾ ਕਿ ਪੀਐਮ ਇੰਨੀ ਭਗਦੜ ਤੋਂ ਬਾਅਦ ਇੱਕ ਸਟੇਟਮੈਂਟ ਦਿੰਦੇ ਨੇ ਕਿ ਤੇ ਭਰੋਸਾ ਦਿਵਾਉਂਦੇ ਆ ਕਿ ਇਹਦੀ ਛਾਣਬੀਣ ਹੋਊਗੀ ਤੇ ਪ੍ਰੋਪਰ ਜਿਹੜਾ ਹੈ ਕੋਰਟ ਇਹਦਾ ਫੈਸਲਾ ਕਰੂਗਾ, ਸਖ਼ਤ ਸਜ਼ਾਵਾਂ ਦਿੱਤੀਆਂ ਜਾਣਗੀਆਂ ਜਿਹਨਾਂ ਲੋਕਾਂ ਨੇ ਪੇਪਰ ਲੀਕ ਕੀਤਾ ਹੈ। ਤੇ ਉਹ ਸੰਸਦ ਦੇ ਵਿੱਚ ਲਾਈਵ ਸੈਸ਼ਨ ਚੱਲ ਰਿਹਾ ਹੈ, ਉਹ ਸੰਸਦ ਦੇ ਵਿੱਚ ਕਿਉਂ ਨਹੀਂ ਬੋਲ ਰਹੇ ਤਾਂ ਜੋ ਦੁਨੀਆਂ ਵੀ ਉਹਨਾਂ ਨੂੰ ਇੱਥੇ ਆ ਕੇ ਦੇਖੇ। ਸੋ ਅੱਜ ਦਾ ਦਿਨ ਜਿਹੜਾ ਸੰਸਦ ਦਾ ਕਾਫੀ ਇਵੇਂ ਦਾ ਭਖਿਆ ਰਿਹਾ। ਉਸ ਤੋਂ ਬਾਅਦ ਦਿੱਲੀ ਦੀ ਗੱਲ ਕਰ ਰਹੇ ਹਾਂ ਤੇ ਦਿੱਲੀ ਦੀ ਅਗਲੀ ਖਬਰ ਦੇ ਵੱਲ ਵੱਧਦੇ ਹਾਂ। ਭਾਰਤ ਤੇ ਅਮਰੀਕਾ ਵਿਚਕਾਰ ਵਪਾਰਕ ਸਮਝੌਤੇ ਦੇ ਖਿਲਾਫ ਜਿਹੜਾ ਕਿਸਾਨ ਦਿੱਲੀ ਨੂੰ ਮੰਗਲਵਾਰ ਦੇ ਗਏ ਹੋਏ ਨੇ ਉੱਥੇ ਰੋਸ ਪ੍ਰਦਰਸ਼ਨ ਕਰ ਰਹੇ ਨੇ। ਰੈਪਿਡ ਐਕਸ਼ਨ ਫੋਰਸ ਨੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੁੰਦਾ ਹੀ ਕਿਸਾਨ ਘਾਟ ਤੇ ਪਹੁੰਚੇ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਹੈ। ਦਿੱਲੀ ਪੁਲਿਸ ਤੇ ਆਰਐਐਫ ਦੇ ਕਰਮਚਾਰੀ ਜਿਹੜੇ ਨੇ ਉੱਥੇ ਮੌਕੇ ਤੇ ਤਾਇਨਾਤ ਨੇ ਔਰ ਕਿਸਾਨਾਂ ਨੇ ਜਿਹੜਾ ਇਹ ਦੱਸਿਆ ਹੈ ਖਬਰਾਂ ਦੇ ਵਿੱਚ ਜੋ ਵੀ ਉਹਨਾਂ ਨੇ ਮੀਡੀਆ ਰਿਪੋਰਟਸ ਦਿੱਤੀਆਂ ਨੇ, ਉਹਨਾਂ ਨੇ ਕਿਹਾ ਹੈ ਕਿ ਇਸ ਵਪਾਰ ਜਿਹੜਾ ਸੌਦਾ ਹੋ ਰਿਹਾ ਹੈ ਅਮਰੀਕਾ ਤੇ ਭਾਰਤ ਦੇ ਵਿੱਚ ਅਸੀਂ ਸਵੀਕਾਰ ਨਹੀਂ ਕਰਦੇ। ਸਮਝੌਤਾ ਉਹਨਾਂ ਦੀਆਂ ਫਸਲਾਂ ਤੇ ਵਾਜਬ ਭਾਅ ਯਕੀਨੀ ਨਹੀਂ ਬਣਾਉਂਦਾ ਜਿਹਦੇ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਣਾ ਹੈ, ਤੇ ਇਸ ਲਈ ਵਪਾਰਕ ਸੌਦਾ ਰੱਦ ਜਿਹੜਾ ਕੀਤਾ ਜਾਣਾ ਚਾਹੀਦਾ ਹੈ ਜਿੰਨਾ ਚਿਰ ਉਹਨਾਂ ਦੀਆਂ ਇਹ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਹ ਧਰਨਿਆਂ ਤੋਂ ਨਹੀਂ ਉੱਠਣਗੇ। ਅਗਲੀ ਦੁਖਦਾਈ ਖਬਰ ਦੇ ਵੱਲ ਵੱਧਦੇ ਹਾਂ। ਨੌਜਵਾਨ ਸਾਡੀਆਂ ਸੁਰੱਖਿਆ ਦੇ ਲਈ ਹੱਦਾਂ ਸਰਹੱਦਾਂ ਤੇ ਵੀ ਖੜਦੇ ਨੇ ਤੇ ਜਦੋਂ ਕੋਈ ਵਿਪਤਾ ਪੈਂਦੀ ਉਦੋਂ ਵੀ ਇਹਨਾਂ ਦੀਆਂ ਡਿਊਟੀਆਂ ਲੱਗਦੀਆਂ ਨੇ। ਜਦੋਂ ਦੇਸ਼ ਦੇ ਵਿੱਚ ਕਿਸੇ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਹੁੰਦੇ ਨੇ ਉਦੋਂ ਵੀ ਸਰਕਾਰ ਇਹਨਾਂ ਨੂੰ ਤਾਇਨਾਤ ਕਰ ਦਿੰਦੀ ਹੈ। ਇੱਕ ਮੌਕਾ ਦਿੱਲੀ ਦੇ ਵਿੱਚ ਆਇਆ ਹੈ ਜਿੱਥੇ ਇਹਨਾਂ ਦੇ ਨੌਜਵਾਨ ਵੀ ਭੜਕੇ ਨੇ। ਨੌਜਵਾਨਾਂ 'ਚ ਵੀ ਗੁੱਸਾ ਹੈ ਕਿ ਸਾਡੇ ਤੇ ਫੌਜ ਨੇ ਜਾਂ ਪੁਲਿਸ ਨੇ ਜਵਾਬੀ ਕਾਰਵਾਈ ਕਿਉਂ ਕੀਤੀ। ਤਾਂ ਦੂਜੇ ਪਾਸੇ ਜੰਮੂ ਕਸ਼ਮੀਰ ਦੇ ਅਨੰਤਨਾਗ ਤੋਂ ਵੱਡੀ ਖਬਰ ਸਾਹਮਣੇ ਆਉਂਦੀ ਹੈ ਜਿੱਥੇ ਲਾਲ ਚੌਂਕ ਦੇ ਨੇੜੇ ਅੱਤਵਾਦੀ ਵੱਡਾ ਹਮਲਾ ਹੁੰਦਾ ਹੈ ਜਿਹਦੇ ਵਿੱਚ ਇੱਕ ਕਾਂਸਟੇਬਲ ਦੀ ਮੌਤ ਹੋ ਜਾਂਦੀ ਆ ਤੇ ਉੱਥੇ ਕਾਫੀ ਜ਼ਿਆਦਾ ਕਹਿ ਸਕਦੇ ਹਾਂ ਡਰਾਮਨਾ ਮਾਹੌਲ ਕਹਿ ਸਕਦੇ ਜਾਂ ਲੋਕਾਂ ਦੇ ਵਿੱਚ ਉੱਥੇ ਦਹਿਸ਼ਤ ਪਾਈ ਜਾ ਰਹੀ ਹੈ ਔਰ ਦੁਪਹਿਰ 12:30 ਦੇ ਕਰੀਬ ਜਿਹੜਾ ਇਹ ਹਮਲਾ ਹੁੰਦਾ ਹੈ। ਅੱਤਵਾਦੀ ਜਿਹੜਾ ਹੈ ਮੌਕੇ ਤੋਂ ਭੱਜਣ ਤੋਂ ਜਿਹੜਾ ਹੈ ਕਾਮਯਾਬ ਹੋ ਜਾਂਦਾ ਹੈ। ਬਟਾਲੀਅਨ ਦੇ ਹੈੱਡ ਕਾਂਸਟੇਬਲ ਆਸ਼ਿਕ ਹੁਸੈਨ ਜਿਹੜੇ ਨੇ ਮੌਕੇ ਤੇ ਮਾਰੇ ਜਾਂਦੇ ਨੇ ਔਰ ਹਮਲੇ ਤੋਂ ਬਾਅਦ ਜਿਹੜੀ ਇਹ ਛਾਣਬੀਨ ਜਿਹੜੀ ਉੱਥੇ ਜਾਰੀ ਆ। ਤਾਂ ਦੇਖੋ ਕਿੰਨੇ ਲੋਕਾਂ ਦੇ ਕਿੰਨੇ ਨਾਜ਼ੁਕ ਦਿਲ ਨੇ ਕਿ ਜਿੱਥੇ ਬੱਚਿਆਂ ਤੇ ਲਾਠੀਆਂ ਬਰਸਾਈਆਂ ਗਈਆਂ ਉੱਥੇ ਇੰਨਾ ਹੀ ਫੌਜੀਆਂ ਤੇ ਗੁੱਸਾ ਕੀਤਾ ਗਿਆ ਤੇ ਜਦੋਂ ਉੱਥੇ ਆਤੰਕਵਾਦੀ ਹਮਲਾ ਹੁੰਦਾ ਹੈ ਤੇ ਇੱਕ ਨੌਜਵਾਨ ਸ਼ਹੀਦ ਹੁੰਦਾ ਹੈ ਤਾਂ ਲੋਕਾਂ ਦਾ ਦਿਲ ਵੀ ਪਸੀਜਦਾ ਹੈ। ਉਹ ਸ਼ਹੀਦਾਂ ਨੂੰ ਪ੍ਰਣਾਮ ਦੀਆਂ ਪੋਸਟਾਂ ਵੀ ਇੱਕ ਪਾਸੇ ਪਾ ਰਹੇ ਨੇ।
0: ਬਿਲਕੁਲ ਮਨਪ੍ਰੀਤ ਜੀ, ਹੈ ਨਾ, ਮੈਂ ਕੱਲ ਵੀ ਹੈ ਨਾ ਕੰਮ ਤੋਂ ਬਾਅਦ ਮੈਂ ਗਈ ਤੇ ਮੈਂ ਬਹੁਤ ਸਾਰੀਆਂ ਰੀਲਾਂ ਦੇਖ ਰਹੀ ਸੀਗੀ ਜਿਹਦੇ ਵਿੱਚ ਦਿਖਾਇਆ ਗਿਆ ਕਿ ਵਿਚਾਰੇ ਜਿਹੜੇ ਆਪਾਂ ਕਹਿ ਸਕਦੇ ਸਟੂਡੈਂਟਸ ਆ ਉਹ ਬਾਹਰ ਪ੍ਰੋਟੈਸਟ ਕਰ ਰਹੇ, ਨਾਲ ਦੀ ਨਾਲ ਉਹਨਾਂ ਦੇ ਨਾਲ ਕੁਛ ਕੁ ਬੱਚੀਆਂ ਵੀ ਪ੍ਰੋਟੈਸਟ ਕਰ ਰਹੀਆਂ ਤੇ ਉਹਨਾਂ ਨੂੰ ਜਿਹੜਾ ਜੀ ਜਦੋਂ ਉਹਨਾਂ ਨੇ ਲਾਠੀ ਚਾਰਜ ਕੀਤੀ ਤੇ ਉਹਨਾਂ ਨੂੰ ਵੀ ਬਹੁਤ ਬੇਰਹਿਮੀ ਨਾਲ ਜਿਹੜਾ ਜੀ ਉਹਨਾਂ ਨੇ ਮਾਰਿਆ ਕੁੱਟਿਆ ਹੈ ਨਾ। ਸੋ ਨਾਲ ਦੀ ਨਾਲ ਉਹਨਾਂ ਨੇ ਦੱਸਿਆ ਗਿਆ ਕਿ ਚਲੋ ਇੱਥੇ ਆਪਾਂ ਕੋਈ ਉਹ ਨਹੀਂ ਕਰ ਰਹੇ ਹੈਗੇ, ਬਟ ਗੱਲ ਇਹ ਸੀਗੀ ਕਿ ਉਹਨਾਂ ਨੇ ਕਿਹਾ ਕਿ ਇੱਕ ਕੁੜੀ ਵਿਚਾਰੀ ਰੋ ਰਹੀ ਕਹਿੰਦੀ ਕਿ ਰੱਬ ਹਰ ਜਗ੍ਹਾ ਹੈ, ਕਹਿੰਦੀ ਇਹਨਾਂ ਨੇ ਮੰਦਰਾਂ ਦੇ ਜਿਹੜੇ ਜੀ ਗੇਟ ਬੰਦ ਕਰ ਲਏ ਤੇ ਸ੍ਰੀ ਦਰਬਾਰ ਸਾਹਿਬ ਬੰਗਲਾ ਸਾਹਿਬ ਦੇ ਜਿਹੜੇ ਜੀ ਗੇਟ ਖੋਲੇ ਗਏ ਤੇ ਉੱਥੋਂ ਜਿਹੜਾ ਜੀ ਬੱਚਿਆਂ ਨੂੰ ਸ਼ੈਲਟਰ ਦਿੱਤੀ ਗਈ। ਸੋ ਬਹੁਤ ਦੇਖ ਕੇ ਜਿਹੜਾ ਜੀ ਦਿਲ ਨੂੰ ਹੋਰ ਤਰ੍ਹਾਂ ਹੁੰਦਾ ਕਿ ਦੇਖੋ ਬੱਚੇ ਜਿਹੜੇ ਪੜ੍ਹਨ ਦੀ ਉਮਰ ਦੇ ਵਿੱਚ ਰੋਡਾਂ ਤੇ ਆਏ ਹੋਏ ਆ।
2: ਬਿਲਕੁਲ ਕਰਨ, ਕਿਉਂਕਿ ਬੇਹੱਦ ਭਾਵੁਕ ਤਸਵੀਰਾਂ ਸਾਹਮਣੇ ਆਈਆਂ ਨੇ ਕੁਝ ਕ, ਮਤਲਬ ਇੱਕ ਦੋ ਬੱਚਿਆਂ ਦੀਆਂ, ਇੱਕ ਲੜਕੀ ਦੀ ਡੈਥ ਦੀ ਉੱਥੋਂ ਖਬਰ ਆਈ ਹੈ, ਇੱਕ ਲੜਕੇ ਦੀ ਡੈਥ ਦੀ, ਬਹੁਤਿਆਂ ਨੂੰ ਮਤਲਬ ਇਹ ਅਜੇ ਕਾਊਂਟਿੰਗ ਨਹੀਂ ਹੈ ਸਾਹਮਣੇ ਆਈ, ਬਹੁਤ ਜ਼ਿਆਦਿਆਂ ਨੂੰ ਜਿਹੜਾ ਹੈ ਉਹ ਪਾਸੇ ਛੁਪਾ ਲੁਕਾ ਵੀ ਦਿੱਤਾ ਗਿਆ, ਅਜੇ ਇਹ ਵੀ ਨਹੀਂ ਪਤਾ ਕਿ ਹਿਰਾਸਤ ਚ ਲਏ ਜਿਹੜੇ ਨੌਜਵਾਨ ਨੇ ਉਹ ਕਿੱਥੇ ਗਏ ਨੇ, ਕਿੱਧਰ ਨੂੰ ਗਏ ਨੇ, ਕਿਉਂਕਿ ਬਹੁਤ ਜ਼ਿਆਦਾ ਜਿਹੜੇ ਉੱਥੇ ਨੌਜਵਾਨ ਸੀ ਉਹ ਜ਼ਖਮੀ ਤੇ ਬੇਹੋਸ਼ੀ ਦੀ ਹਾਲਤ

0: ਕੋਨੇ ਕੋਨੇ ਤੋਂ ਆ ਕੇ ਬੈਠਾ ਹੈ, ਜਿਨ੍ਹਾਂ ਨੇ ਵੱਡੇ ਵੱਡੇ ਡਾਕਟਰ ਬਣਨਾ ਸੀਗਾ, ਜਿਨ੍ਹਾਂ ਨੇ ਪੜ੍ਹ ਲਿਖ ਕੇ ਐਗਜ਼ਾਮ ਦਿੱਤੇ ਸੀਗੇ, ਮਤਲਬ ਤੁਸੀਂ 1 ਸਾਲ ਦੀ 1 ਪੀੜ੍ਹੀ ਖਤਮ ਕਰ ਰਹੇ ਹੋ
1: ਬਿਲਕੁਲ
0: ਨੌਕਰੀਆਂ ਵਾਲੀ ਕੁੱਟ ਮਾਰ ਕੇ। ਸੋ ਬਿਲਕੁਲ ਵੀ ਵਧੀਆ ਗੁੱਡ ਮੈਸੇਜ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਨਹੀਂ ਇਹ ਜਾਂਦਾ ਹੈਗਾ, ਬਹੁਤ ਮਾੜਾ ਮੈਸੇਜ ਗਿਆ ਹੈ। ਉਸ ਤੋਂ ਬਾਅਦ ਇੰਨੀ ਭਗਦੜ ਤੋਂ ਬਾਅਦ ਪੀਐਮ ਸਾਹਿਬ ਦੀ ਸਟੇਟਮੈਂਟ ਸਾਹਮਣੇ ਆਉਂਦੀ ਆ ਕਿ ਦੋ ਵਧੀਆ ਵਕੀਲ ਜਿਹੜੇ ਨੇ ਸੁਪਰੀਮ ਕੋਰਟ ਦੇ ਵੱਲੋਂ ਜਾਂ ਹਾਈ ਕੋਰਟ ਦੇ ਵੱਲੋਂ ਜਿਹੜੇ ਨੇ ਉਹ ਹਾਇਰ ਕੀਤੇ ਜਾਣਗੇ, ਜੱਜਮੈਂਟ ਐਸੀ ਜੱਜਮੈਂਟ ਸੁਣਾਵੇ ਪੇਪਰ ਲੀਕ ਕਰਨ ਵਾਲਿਆਂ ਤੇ ਕਿ ਅੱਗੇ ਤੋਂ ਕੋਈ ਇਹੋ ਜਿਹੀ ਗਲਤੀ ਕਰਨ ਦੀ ਗੁੰਜਾਇਸ਼ ਨਾ ਕਰੇ ਤੇ ਇਹਨਾਂ ਨੂੰ ਸਖ਼ਤ ਸਜਾਵਾਂ ਹੋਣ। ਇੰਨੀ ਕੁ ਗੱਲ ਜੇ ਤੁਸੀਂ ਪਹਿਲਾਂ ਕਹਿ ਦਿੰਦੀ, ਜਿਨ੍ਹਾਂ ਬੱਚਿਆਂ ਦੀਆਂ ਤੁਸੀਂ ਹੱਡੀਆਂ ਪਸਲੀਆਂ ਤੋੜ ਦਿੱਤੀਆਂ, ਜਿਨ੍ਹਾਂ ਦੇ ਤੁਸੀਂ ਸਿਰ ਪਾੜ ਦਿੱਤੇ, ਜਿਹੜੇ ਦੁਨੀਆਂ ਤੋਂ ਚਲੇ ਗਏ ਉਹ ਵਾਪਸ ਆ ਜਾਣੇ ਨੇ, ਔਰ ਤੁਹਾਡਾ ਤਸ਼ੱਦਦ ਜਿਹੜਾ ਇਤਿਹਾਸ ਦੇ ਵਿੱਚ ਰਚਿਆ ਗਿਆ ਆ ਇਹ ਕਦੇ ਵੀ ਮਿਟਣਾ ਨਹੀਂ ਹੈ, ਇਹ ਲਿਖਿਆ ਗਿਆ ਇਤਿਹਾਸ ਦੇ ਵਿੱਚ, ਰਹਿੰਦੀ ਦੁਨੀਆਂ ਤੱਕ ਇਹਨੇ ਯਾਦ ਰਹਿਣਾ ਹੈ।
1: ਬਿਲਕੁਲ ਜੀ, ਔਰ ਨਾਲ ਦੀ ਨਾਲ ਜਿੱਥੇ ਕਿ ਮਨਪ੍ਰੀਤ ਜੀ ਵੱਖ ਵੱਖ ਜਿਹੜੇ ਜੀ ਅਭਿਨੇਤਰਾਂ ਨੇ ਵੀ ਪੋਸਟਾਂ ਪਾ ਕੇ ਜਿਹੜਾ ਜੀ ਲਿਖਿਆ ਕਿ ਵੀ ਸਟੈਂਡ ਵਿਦ ਦ ਸਟੂਡੈਂਟ ਔਰ ਆਈ ਸਟੈਂਡ ਵਿਦ ਦ ਸਟੂਡੈਂਟ। ਨਾਲ ਦੀ ਨਾਲ ਸਲਮਾਨ ਖਾਨ ਜੀ ਨੇ ਵੀ ਜਿਹੜੀ ਜੀ ਪੋਸਟ ਪਾਈ ਆਪਣੇ ਬਚਪਨ ਦੀ, ਜਿਹੜੀ ਜੀ ਇੱਕ ਸਟੂਡੈਂਟ ਦੌਰ ਦੀ ਉਹਨਾਂ ਨੇ ਫੋਟੋ ਪਾਈ ਤੇ ਉਹਨਾਂ ਨੇ ਕਿਹਾ ਕਿ ਐਜੂਕੇਸ਼ਨ ਨੂੰ ਆਪਾਂ ਜਿਹੜਾ ਜੀ ਸਭ ਤੋਂ ਇੱਕ ਪਵਿੱਤਰ ਤੇ ਇੱਕ ਪਿਓਰੈਸਟ ਫਾਰਮ ਸਮਝਦੇ ਹਾਂ ਕਿ ਠੀਕ ਆ ਜਿੱਥੇ ਬੱਚਾ ਸਿੱਖਦਾ ਆ। ਔਰ ਕਹਿੰਦੇ ਕਿ ਇੰਡੀਆ ਦੀ ਐਜੂਕੇਸ਼ਨ ਤਾਂ ਆਪਾਂ ਇੰਨੀ ਬੈਟਰ ਸਮਝਦੇ ਸੀ ਕਿ ਬਾਹਰੋਂ ਵੀ ਲੋਕੀ ਪੜ੍ਹਾਈ ਕਰਨ ਆਉਂਦੇ ਸੀਗੇ, ਬਟ ਕਹਿੰਦੇ ਇਹ ਸਭ ਦੇਖ ਕੇ ਦਿਲ ਜਿਹੜਾ ਜੀ ਸਾਡਾ ਬਹੁਤ ਦੁਖਦਾ ਹੈ। ਤੇ ਬਿਲਕੁਲ ਜੀ, ਜਦੋਂ ਅਸੀਂ ਵੀ ਦੇਖੋ ਇੰਡੀਆ ਦੇ ਵਿੱਚ ਪੜ੍ਹੇ ਆ ਹਨਾ ਤੇ ਬਾਹਰ ਆਏ ਆ, ਤੇ ਜਦੋਂ ਆਹ ਸਭ ਦੇਖਦੇ ਆ ਕਿ ਠੀਕ ਆ ਜਿਹੜੇ ਆਉਣ ਵਾਲਾ ਭਵਿੱਖ ਆ ਉਹ ਇੰਨਾ ਜਿਹੜਾ ਜੀ ਸੰਕਟ ਦੇ ਵਿੱਚ ਆ, ਤੇ ਕਿਉਂਕਿ ਮਨਪ੍ਰੀਤ ਜੀ ਆਪਾਂ ਨੂੰ ਪਤਾ, ਹੁਣ ਤੁਹਾਨੂੰ ਪਤਾ, ਜਦੋਂ ਕੋਈ UPSC ਦੀ ਤਿਆਰੀ ਕਰਦਾ ਹੈ ਨਾ ਤੇ ਦਿਨ ਰਾਤ ਇੱਕ ਕਰ ਦਿੰਦਾ ਆ, ਉਹ 13-13, 14-14 ਘੰਟੇ ਜਿਹੜਾ ਜੀ ਸਟ੍ਰੇਟ ਪੜ੍ਹਦੇ ਹੀ ਰਹਿੰਦੇ ਆ। ਸੋ ਬਿਲਕੁਲ ਜੀ, ਉਮੀਦ ਕਰਦੇ ਹਾਂ ਕਿ ਸਰਕਾਰਾਂ ਸੁਣਨਗੀਆਂ ਉਹਨਾਂ ਦੀ ਜਿਹੜੀਆਂ ਜੀ ਮੰਗਾਂ, ਉਹਨਾਂ ਨੂੰ ਜਿਹੜਾ ਜੀ ਇੱਕ ਫੇਅਰ ਆਪਾਂ ਜਸਟਿਸ ਜ਼ਰੂਰ ਦਿਵਾਵਾਂਗੇ। ਸੋ ਮਨਪ੍ਰੀਤ ਜੀ, ਕੋਈ ਹੋਰ ਖਾਸ ਖਬਰ ਜੇ ਨਹੀਂ ਹੈਗੀ ਤਾਂ ਆਪਾਂ ਜਿਹੜਾ ਜੀ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ।
0: ਜੀ, ਤਿੰਨ ਨਗਰ ਕੌਂਸਲ ਨਵਾਂਸ਼ਹਿਰ ਦੇ ਪ੍ਰਧਾਨ ਉਪ ਪ੍ਰਧਾਨ ਦੀ ਚੋਣ ਨੂੰ ਲੈ ਕੇ ਕਾਫੀ ਜ਼ਿਆਦਾ ਦੇਰੀ ਹੋ ਰਹੀ ਹੈ, ਔਰ ਕੌਂਸਲਰ ਵਰਿੰਦਰ ਚੋਪੜਾ ਸਮੇਤ 10 ਹੋਰਨਾਂ ਕੌਂਸਲਰਾਂ ਦੇ ਵੱਲੋਂ ਇੱਕ ਅਰਜ਼ੀ ਮਾਨਯੋਗ ਹਾਈਕੋਰਟ ਦੇ ਵਿੱਚ ਦਾਖਲ ਕੀਤੀ ਗਈ ਸੀ, ਜਿਸ ਤੇ ਮਾਨਯੋਗ ਹਾਈਕੋਰਟ ਨੇ ਅਗਲੇ 10 ਦਿਨਾਂ ਦੇ ਵਿੱਚ ਪ੍ਰਧਾਨ ਤੇ ਉਪ ਪ੍ਰਧਾਨ ਦੀ ਚੋਣ ਕਰਵਾਉਣ ਦੀ ਜਿਹੜੀ ਹਦਾਇਤ ਕੀਤੀ ਹੈ, ਜਿਹਦੇ ਕਾਰਨ ਕੌਂਸਲਰਾਂ ਦੇ ਵਿੱਚ ਕਾਫੀ ਜ਼ਿਆਦਾ ਨਵਾਂਸ਼ਹਿਰ ਦੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਸੱਤਾਧਾਰੀ ਪਾਰਟੀ ਦੀ ਸ਼ਹਿ ਤੇ ਅਫਸਰਾਂ ਦੇ ਵੱਲੋਂ ਚੋਣ ਵਿੱਚ ਦੇਰੀ ਕੀਤੀ ਜਾ ਰਹੀ ਸੀ, ਔਰ ਨਗਰ ਕੌਂਸਲ ਨੂੰ ਕਰੀਬ 1.5 ਮਹੀਨਾ ਬੀਤ ਜਾਣ ਤੋਂ ਬਾਅਦ ਵੀ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ਨਹੀਂ ਕਰਵਾਈ ਗਈ। ਸੋ ਉਹਨਾਂ ਦੀਆਂ ਚੋਣਾਂ ਜਿਹੜੀਆਂ ਨੇ 10 ਦਿਨਾਂ ਦੇ ਵਿੱਚ ਐਲਾਨੀਆਂ ਗਈਆਂ ਹੈ।
1: ਬਿਲਕੁਲ ਬਿਲਕੁਲ ਮਨਪ੍ਰੀਤ ਜੀ, ਸੋ ਮਨਪ੍ਰੀਤ ਜੀ ਆਪਾਂ ਜਿਹੜੀ ਜੀ ਕੱਲ ਨੂੰ ਦੁਬਾਰਾ ਜਿਹੜੀ ਜੀ ਗੱਲਬਾਤ ਕਰਾਂਗੇ। ਸੋ ਥੈਂਕ ਯੂ ਸੋ ਮਚ ਜੀ। ਬਿਲਕੁਲ ਜੀ, ਔਰ ਨਾਲ ਦੀ ਨਾਲ ਜਿਹੜਾ ਜੀ ਇੱਕ ਪੈਰਾ ਜਿਹਾ ਗੀਤ ਲਾਉਂਦੇ, ਉਹਦੇ ਬਾਅਦ ਅਗਲੀ ਗੱਲਬਾਤ ਕਰਾਂਗੇ।

0: ਬਿਲਕੁਲ ਜੀ, ਇੱਕ ਵਾਰੀ ਫਿਰ ਸਾਡੇ ਸਾਰੇ ਲਿਸਨਰਸ ਦਾ ਜਿਹੜਾ ਜੀ ਬਹੁਤ ਬਹੁਤ ਸਵਾਗਤ ਹੈ, ਔਰ ਨਾਲ ਦੀ ਨਾਲ ਜਿੱਥੇ ਕਿ ਅੱਜ ਦਾ ਪ੍ਰੋਗਰਾਮ ਅਸੀਂ ਹਰਪ੍ਰੀਤ ਸੈਣੀ ਜੀ ਦੇ ਸਹਿਯੋਗ ਨਾਲ ਤੁਹਾਡੇ ਤੱਕ ਪੇਸ਼ ਕਰ ਰਹੇ ਹਾਂ, ਨਾਲ ਦੀ ਨਾਲ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ ਦੇ ਵੀ ਜਿਹੜਾ ਜੀ ਪੂਰਾ ਪੂਰਾ ਸਹਿਯੋਗ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ। ਤੁਸੀਂ ਕੰਪ੍ਰੀਹੈਂਸਿਵ ਆਈ ਐਗਜ਼ਾਮ ਜਾਂ ਰੂਟੀਨ ਆਏ ਚੈੱਕਅਪ ਕਰਾਉਣਾ ਜਾਂ ਸਨ ਗਲਾਸਿਸ ਲੈਣੇ ਆ, ਤਾਂ ਤੁਸੀਂ ਸਪੈਕਸ ਐਕਸਪ੍ਰੈਸ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਆ। 9054608888 ਇਹਨਾਂ ਦੇ ਨਾਲ ਵੀ ਜਿਹੜੀ ਜੀ ਗੱਲਬਾਤ ਹੋ ਸਕਦੀ ਹੈਗੀ ਆ। ਔਰ ਨਾਲ ਦੀ ਨਾਲ ਜਿਹੜਾ ਜੀ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਅਸੀਂ ਪੇਸ਼ ਕਰ ਰਹੇ ਹੈਗੇ ਆ ਮੁਕੇਸ਼ ਚੌਹਾਨ ਜੀ ਦੇ ਸਹਿਯੋਗ ਨਾਲ, ਮੁਕੇਸ਼ ਚੌਹਾਨ ਫਰੋਮ ਮੋਰਗੇਜ ਡਿਲੀਜੈਂਟ। ਔਰ ਬਿਲਕੁਲ ਜੀ ਦੱਸ ਦਈਏ ਕਿ ਇਹਨਾਂ ਦਾ ਓਵਰ ਐਂਡ ਓਵਰ ਜਿਹੜਾ ਵੀ ਕਹਿ ਸਕਦੇ ਹਾਂ ਆਲਮੋਸਟ ਜਿਹੜਾ ਜੀ 20 ਸਾਲਾਂ ਦਾ ਐਕਸਪੀਰੀਅੰਸ ਹੈਗਾ ਫਾਈਨੈਂਸ਼ੀਅਲ ਇੰਡਸਟਰੀ ਐਂਡ ਫਾਰਮਰ ਬੈਂਕਰ ਵੀ ਹੈਗੇ ਨਾਲ ਦੀ ਨਾਲ। ਔਰ ਤੁਹਾਨੂੰ ਜਿਹੜਾ ਜੀ ਕਿਸੇ ਤਰੀਕੇ ਦੀ ਮੋਰਗੇਜ ਸੰਬੰਧੀ ਕੋਈ ਵੀ ਜਿਹੜੀ ਜੀ ਦਿੱਕਤ ਆ ਰਹੀ ਹੈ ਤਾਂ ਤੁਹਾਡਾ ਜਿਹੜਾ ਜੀ ਇਹ ਸਾਥ ਦਿੰਦੇ ਆ, ਭਾਵੇਂ ਤੁਹਾਡਾ ਜਿਹੜਾ ਜੀ ਕ੍ਰੈਡਿਟ ਕਾਰਡ ਜਿਹੜੇ ਜੀ ਡੈਥਸ ਹੁੰਦੇ ਤੁਸੀਂ ਉਹਦੇ ਨਾਲ ਸਟਰਗਲ ਕਰ ਰਹੇ ਆ, ਤੁਹਾਡੇ ਕੋਲ ਜਿਹੜੀ ਜੀ ਸੈਕਿੰਡ ਮੋਰਗੇਜ ਲੈਣ ਦੀ ਪ੍ਰੋਬਲਮ ਆ ਰਹੀ ਆ, ਜਾਂ ਤੁਹਾਨੂੰ ਫਟਾਫਟ ਦੇ ਲਈ ਜਿਹੜੇ ਜੀ ਫੰਡਸ ਚਾਹੀਦੇ ਹੈਗੇ ਆ, ਤੇ ਮੁਕੇਸ਼ ਜੀ ਤੁਹਾਡੀ ਜਿਹੜੀ ਜੀ ਹੈਲਪ ਕਰ ਸਕਦੇ ਆ। ਅਪਰੇਜ਼ਲ ਦੇ ਵਿੱਚ ਜਿਹੜੀ ਜੀ ਪ੍ਰੋਬਲਮ ਆ ਰਹੀ ਹੈਗੀ ਆ ਕਿਸੇ ਤਰੀਕੇ ਦੀ ਵੀ, ਔਰ ਜੇ ਸਪੈਸ਼ਲੀ ਜੇ ਤੁਸੀਂ ਮੰਥਲੀ ਮੋਰਗੇਜ ਪੇਮੈਂਟਸ ਤੁਹਾਡੀਆਂ ਮਿਸਡ ਆਊਟ ਹੋ ਚੁੱਕੀਆਂ ਹੈਗੀਆਂ, ਤੇ ਬਿਲਕੁਲ ਜੀ ਸਾਰੇ ਸੋਲਿਊਸ਼ਨ ਦੇ ਲਈ ਇੱਕ ਹੀ ਜਿਹੜਾ ਜੀ ਗੱਲਬਾਤ ਕਰਨ ਲਈ ਨੰਬਰ 6475127000। ਔਰ ਮੈਂ ਫਿਰ ਦੱਸ ਦਵਾਂ ਕਿ ਜੇ ਤੁਹਾਡਾ ਘਰ ਜਿਹੜਾ ਜੀ ਪਾਵਰ ਆਫ ਸੇਲ ਵੱਲ ਚੱਲ ਰਿਹਾ ਹੈਗਾ ਆ, ਔਰ ਸਪੈਸ਼ਲੀ ਬਿਕਾਜ਼ ਮਿਸਿੰਗ ਪੇਮੈਂਟਸ ਆਰ ਦ ਪ੍ਰੋਬਲਮ, ਐਂਡ ਨਾਲ ਦੀ ਨਾਲ ਜੇ ਤੁਸੀਂ ਜਿਹੜਾ ਜੀ ਸੈਲਫ ਇੰਪਲੋਇਡ ਹੈਗੇ ਆ, ਫਸਟ ਟਾਈਮ ਹੋਮ ਬਾਇਰ ਹੈਗੇ ਆ, ਤਾਂ ਵੀ ਤੁਸੀਂ ਜਿਹੜਾ ਜੀ ਮੁਕੇਸ਼ ਚੌਹਾਨ ਜੀ ਦੇ ਨਾਲ ਹੀ ਗੱਲਬਾਤ ਕਰ ਸਕਦੇ ਆ। ਔਰ ਸਾਡੀ ਲਾਈਨ ਮੁਕੇਸ਼ ਜੀ ਦੇ ਨਾਲ ਜੁੜ ਚੁੱਕੀ ਆ। ਮੁਕੇਸ਼ ਜੀ ਬਹੁਤ ਬਹੁਤ ਸਵਾਗਤ ਹੈ
1: ਜੀ। ਜੀ ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਸਤਿ ਸ੍ਰੀ ਅਕਾਲ ਆਪਕੋ ਔਰ ਸੁਖੀ ਪਾਜੀ ਨੂੰ ਔਰ ਸਾਰੇ ਆਪਣੇ ਪਿਆਰੇ ਲਿਸਨਰ ਨੂੰ। ਤੋ ਇਟਸ ਅ ਬਿਊਟੀਫੁਲ ਵੈਨਸਡੇ ਆਫਟਰਨੂਨ ਕਿਰਨ ਜੀ।
0: ਬਿਲਕੁਲ ਜੀ, ਗੁੱਡ ਆਫਟਰਨੂਨ। ਔਰ ਮੁਕੇਸ਼ ਜੀ, ਜੈਸੇ ਕਿ ਮੈਨੇ ਬਤਾਇਆ ਕਿ ਠੀਕ ਹੈ ਕਿ ਇਹ ਪ੍ਰੋਬਲਮਸ ਇਫ ਯੂ ਹੈਵ, ਮੁਕੇਸ਼ ਚੌਹਾਨ ਇਜ਼ ਦੇਅਰ ਟੂ ਹੈਲਪ ਯੂ। ਔਰ ਸਬਸੇ ਇੰਪੋਰਟੈਂਟ ਜੋ ਕੁਐਸਚਨ ਮੇਰਾ ਆਜ ਕਾ ਆਪਕੇ ਲਈ ਇਹ ਹੈ ਕਿ ਅਗਰ ਕਿਸੀ ਨੇ ਜੋ ਹੈ ਕਿ ਬਿਲਡਰ ਪਰਚੇਜ਼ ਕੀ ਥੀ ਐਂਡ ਲਾਸਟ ਮਿਨਟ ਪੇ ਕਲੋਜ਼ਿੰਗ ਮੈਂ ਜੋ ਹੈ ਪ੍ਰੋਬਲਮ ਆ ਰਹੀ ਹੈ ਐਂਡ ਬੋਥ ਮੋਰਗੇਜਸ ਆਰ ਨਾਟ ਗੈਟਿੰਗ ਅਪਰੂਵ, ਔਰ ਜਿਹੜਾ ਹੈ ਅਪਰੇਜ਼ਲ ਮੇ ਵੀ ਸ਼ਾਰਟਫਾਲ ਆ ਰਹੀ ਹੈ, ਸੋ ਹਾਊ ਯੂ ਕੈਨ ਹੈਲਪ ਦੈਮ।
1: ਬਿਲਕੁਲ ਜੀ, ਦੋ ਕੁਐਸਚਨ ਪੁੱਛੇ ਆਪਨੇ ਹਨਾ ਆਪਣੇ ਕੁਐਸਚਨ ਕੇ ਅੰਦਰ, ਸੋ ਡੈਫੀਨਿਟਲੀ ਆਈ ਲਵ ਟੂ ਆਨਸਰ। ਪਹਿਲੀ ਵਾਰ ਤੋਂ ਇਹ ਕਿ ਦੇਖੀਏ ਲਾਸਟ ਮਿਨਟ ਡਿਕਲਾਈਨ, ਠੀਕ ਹੈ, ਲਾਸਟ ਮਿਨਟ ਡਿਕਲਾਈਨ ਤੋਂ ਨਾਰਮਲੀ ਆਪਕੇ ਅਗਰ ਆਪਕੀ ਮੋਰਗੇਜ ਬਹੁਤ ਬੜੀ ਹੈ, ਆਪਕੀ ਇਨਕਮ ਇਸ਼ੂਜ ਹੈ, ਜਾਂ ਆਪ ਜੋ ਹੈ ਸਿੰਗਲ ਐਪਲੀਕੈਂਟ ਇੱਕ ਬੜੀ ਫਾਈਲ ਪੇ ਹੈ, ਜਾਂ ਲੋ ਕ੍ਰੈਡਿਟ ਹੈ ਆਪਕਾ, ਬੈਡ ਕ੍ਰੈਡਿਟ ਹੈ ਔਰ ਬੈਂਕ ਨੇ ਮਨਾ ਕਰ ਦਿਆ, ਸਪੈਸ਼ਲੀ ਬਿਲਡਰ ਕਲੋਜ਼ਿੰਗ ਕੇ ਲਈ, ਠੀਕ ਹੈ, ਬਿਲਡਰ ਕਲੋਜ਼ਿੰਗ ਕੀ ਅਗਰ ਬਾਤ ਕਰੇ ਤਾਂ ਉਸਮੇ ਯੈਸ ਦੇਖੇ, ਬਿਲਡਰ ਆਪਕੋ ਦੋ ਤਰ੍ਹਾਂ ਕੇ ਆਪਕੋ ਪੈਨਲਟੀਜ਼ ਲਗਾ ਸਕਤਾ ਹੈ। ਇੱਕ ਤਾਂ ਡੇਲੀ ਕੀ ਆਪਕੋ ਪੈਨਲਟੀਜ਼ ਲੱਗ ਸਕਤੀ ਹੈ ਬਿਟਵੀਨ 200-250 ਡਾਲਰ, ਇੱਕ ਤਾਂ ਵੋ ਲਗਤੀ ਹੈ ਕਿਰਨ ਜੀ, ਔਰ ਸਾਥ ਸਾਥ ਆਪਕੋ ਇੱਕ ਫਰਦਰ ਡਿਪੋਜ਼ਿਟ ਵੀ ਦੇਣਾ ਪੜ ਸਕਤਾ ਹੈ, ਰਾਈਟ, ਡਿਪੋਜ਼ਿਟ ਵੋ ਆਪਕੀ ਪੈਨਲਟੀ ਕੀ ਫਾਰਮ ਮੇ ਵੀ ਹੋ ਸਕਤਾ ਹੈ, ਔਰ ਡਿਪੋਜ਼ਿਟ ਆਪਕਾ ਡਾਊਨ ਪੇਮੈਂਟ ਮੇ ਵੀ ਜਾ ਸਕਤਾ ਹੈ। ਦੇਖੀਏ ਅਭੀ ਅਗਰ ਦੂਸਰਾ ਜੋ ਸਵਾਲ ਹੈ, ਸਭਸੇ ਬੜਾ ਜੋ ਚੈਲੇਂਜਿੰਗ ਹੈ ਅਭੀ, ਉਹ ਹਾਈ ਰਾਈਜ਼ ਬਿਲਡਿੰਗ ਮੇ ਆ ਰਹਾ ਹੈ। ਹਾਈ ਰਾਈਜ਼ ਕੇ ਅੰਦਰ ਕੋਈ ਛੋਟਾ ਮੋਟਾ ਸ਼ਾਰਟਫਾਲ ਨਹੀਂ ਆ ਰਹਾ, 30-40 ਹਜ਼ਾਰ ਕਾ ਨਹੀਂ ਆ ਰਹਾ, 1 ਲੱਖ ਡਾਲਰ ਸੇ ਲੈ ਕੇ 3 ਲੱਖ ਡਾਲਰ ਕਾ ਸ਼ਾਰਟਫਾਲ ਆ ਰਹਾ ਹੈ। ਆਪ ਉਸਕੇ ਲਈ ਕਿਆ ਕਰੇਂਗੇ? ਦੇਖੇ ਉਸਕੇ ਲਈ ਦੋ ਤਿੰਨ ਤਰੀਕੇ ਹੈ, ਰਾਈਟ, ਦੋ ਤਿੰਨ ਤਰੀਕੇ ਮੋਰਗੇਜ ਕਰਨੇ ਕੇ ਲਈ। ਇੱਕ ਬੜਾ ਇੱਕ ਨਾਰਮਲ ਤਰੀਕਾ ਚਲਾ ਬਲੈਂਕਟ ਮੋਰਗੇਜ ਕਾ। ਦੇਖੇ ਬਲੈਂਕਟ ਮੋਰਗੇਜ ਕੇ ਲਈ ਹਰ ਕੋਈ ਕੁਆਲੀਫਾਈ ਨਹੀਂ ਹੋਤਾ, ਅਗਰ ਹੋਤਾ ਹੈ ਤਾਂ ਬਹੁਤ ਅੱਛੀ ਬਾਤ ਹੈ, ਬੜੀ ਚੰਗੀ ਬਾਤ ਹੈ। ਅਗਰ ਆਪਕੀ 4-5 ਪ੍ਰੋਪਰਟੀ ਹੈ ਤਾਂ ਇਟ ਵਿਲ ਬੀ ਵੈਰੀ ਟਫ ਟੂ ਗੈਟ ਦਾ ਬਲੈਂਕਟ ਮੋਰਗੇਜ, ਉਸਕੇ ਸਰਟਨ ਪਾਲਿਸੀ ਹੈ, ਗਾਈਡਲਾਈਨਸ ਹੈ। ਦੂਸਰਾ ਆਪਸ਼ਨ ਇਹ ਕਿ ਆਪ ਰੀਫਾਈਨਾਂਸ ਕਰਕੇ ਆਪਣੇ ਦੂਸਰੇ ਘਰ ਸੇ ਆਪ ਐਕਵਿਟੀ ਨਿਕਾਲ ਕੇ ਆਪ ਰੀਫਾਈਨਾਂਸ ਕਰ ਸਕਤੇ ਹੈਂ। ਥਰਡ ਇਹ ਹੈ ਕਿ ਆਪ ਉਸਕੋ ਆਪ ਸੈਕਿੰਡ ਫਾਈਨਾਂਸਿੰਗ ਲੈ ਕੇ ਜਾਂ ਲਾਈਨ ਆਫ ਕ੍ਰੈਡਿਟ ਲੈ ਕੇ ਵੀ ਆਪ ਉਸਕੀ ਕਲੋਜ਼ਿੰਗ ਕਰ ਸਕਤੇ ਹੈਂ। ਤੋ ਇਹ ਦੋ ਤਿੰਨ ਆਪਸ਼ਨ ਹੈ, ਬਟ ਐਸਾ ਨਹੀਂ ਕਰੇਂ ਕਿ ਆਪਣਾ, ਮੈਂ ਕਿਰਨ ਜੀ ਅਭੀ ਕਿਆ ਹੋਆ, ਹਮਾਰੇ ਕਲਾਇੰਟ ਨੇ ਬੇਚਾਰੇ ਨੇ ਘਰ ਵੇਚ ਕੇ ਆਪਣਾ ਕਲੋਜ਼ਿੰਗ ਕਰਵਾ ਲਈ ਹਾਈ ਰਾਈਜ਼ ਕੌਂਡੋ ਕੀ,
0: ਹੈ
1: ਨਾ, ਘਰ ਵੇਚ ਕੇ ਔਰ ਘਰ ਮੇ ਵੀ 3-4 ਲੱਖ ਕਾ ਲੋਸ ਹੁਆ ਔਰ ਜੋ ਹੈ ਕੌਂਡੋ ਵੀ ਕਰੀ। ਤੋ ਦੇਖੇ ਇਹ ਬਹੁਤ ਮਿਹਨਤ ਸੇ ਆਪ ਪੈਸੇ ਕਮਾਤੇ ਹੋ, ਸਾਰੇ ਪੈਸੇ ਅਗਰ ਐਸੇ ਹੀ ਆਪ ਲਗਾਓਗੇ ਤੋ ਦੈਨ ਇਟਸ ਵਿਲ ਬੀ ਟਫ ਟੂ ਟੇਕ ਇਟ ਬੈਕ, ਹੈ ਨਾ, ਪੈਸਾ ਆਪ ਲਗਾ ਚੁੱਕੋ, ਜਾ ਚੁੱਕਾ ਆਪਕੀ ਪਾਕਟ ਸੇ। ਤੋ ਪਹਿਲੇ ਇਹ ਪਹਿਲੇ ਚੈੱਕ ਕਰੋ, ਯੂ ਰੀਚ ਆਊਟ ਐਨੀ ਪ੍ਰੋਫੈਸ਼ਨਲ ਲਾਈਕ ਮਾਈ ਸੈਲਫ, ਆਈ ਵਿਲ ਟ੍ਰਾਈ ਮਾਈ ਬੈਸਟ ਕੇ ਆਪਕੋ ਪਹਿਲੇ ਮੈਂ ਆਪਕੀ ਜੋ ਵੀ ਵੈਲਿਊ ਹੈ ਕਿਤਨੀ ਹੈ, ਐਕਸਪੈਕਟਡ ਕਿਤਨਾ ਸ਼ਾਰਟਫਾਲ ਆ ਰਹਾ ਹੈ, ਆਪਕੋ ਰੀਫਾਈਨੈਂਸਿੰਗ ਜ਼ਰੂਰਤ ਹੈ ਜਾਂ ਬਲੈਂਕਟ ਮੋਰਗੇਜ ਆਪਕੀ ਹੋ ਜਾਏਗੀ। ਬਲੈਂਕਟ ਮੋਰਗੇਜ ਮੈਂ ਇਹ ਹੋਤਾ ਹੈ ਕਿ ਆਪਕੀ ਸਟੇਟ ਪਰ ਜੋ ਵੀ ਆਪਣੇ ਪ੍ਰਾਈਸ ਮੈਂ ਬਾਈ ਕੀਆ ਘਰ, ਉਸੀ ਮੈਂ ਹੀ ਫਾਈਨੈਂਸਿੰਗ ਹੋ ਜਾਏਗੀ, ਹੈ ਨਾ, ਤੋ ਉਸਕੇ ਇੱਕ ਸਰਟਨ ਗਾਈਡਲਾਈਨਸ ਹੈ। आई विल गोइंग टू एक्सप्लेन टू यू. सो वंस अगेन दिस इज मुकेश चौहान, मॉर्गेज ब्रोकर फॉर मॉर्गेज डिलीजन. नंबर टू कॉल मी 647-512-7000, 647-512-7000. Any problem with the high-rise closing, मुझे definitely call कर सकते हैं. I will do my best to help you.
0: बिल्कुल जी, बिल्कुल. और साथ में एक चीज मैं मुकेश जी और एड करना चाहूंगी, बिकॉज जी जो घरों का हम लोग मोर्गेज का काम होता है या अप्रेजल का, इज अ लॉट ऑफ पेपर वर्क एंड लॉट ऑफ ट्रांसपेरेंसी इज रिक्वायर्ड, है ना, कि आप क्लियर कट जो है क्लाइंट को बताओ कि ठीक है आपका ये काम हो रहा है. और बहुत सारी प्रॉब्लम आती है कि क्लाइंट बेचारे को पता ही नहीं हो रहा कि उसका क्या काम हो रहा है, कहाँ पे क्या हो गया. सो बिल्कुल जी, डेफिनेटली जो तुम अपना बिल्कुल क्लियर कट जरा जी बिल्कुल ईमानदारी वाला काम करवाया है, तो तुम मुकेश चौहान के नाल गलबात कर सकते हैं. 647-512-7000 जी गलबात हो सकती है. और मुकेश जी, मेरा अगला सवाल आपसे ये है कि अगर कोई प्राइवेट फाइनेंसिंग में जो है फंस चुका है एंड स्टिल हैव अ लो इनकम एंड लो क्रेडिट, तो उसका क्या आपके पास सॉल्यूशन है?
1: देखिए, प्राइवेट मॉर्गेज, तो पहले तो प्राइवेट मॉर्गेज लेना कोई गलत बात नहीं है, राइट. वो आपकी सिचुएशन के ऊपर है, स्पेशली आपने कंज्यूमर प्रपोजल या बैंकरप्सी की है, आपका लो क्रेडिट है, तो आपको प्राइवेट मॉर्गेज मिलेगी, फिर आपको बैंक से मिलना मॉर्गेज मुश्किल है ना. सिचुएशन हर इंडिविजुअल की सिचुएशन अलग है, बट यू नॉट मैरिड विद प्राइवेट मॉर्गेज. ऐसा नहीं है कि आप चार चार साल से मॉर्गेज लेके बैठे हो प्राइवेट. सो प्राइवेट मॉर्गेज इज अ सोल्यूशन, इज अ शॉर्ट टर्म सोल्यूशन. 6 महीने या 1 साल किरण जी आप करके बाहर निकल आओ, है ना. उसके लिए इफ यू नीड अ प्राइवेट मॉर्गेज ऑलरेडी ले रखी है, तो माय जॉब इज टू गिव यू एडवाइस कि आप कैसे यहाँ से 6 महीने में 1 साल में बाहर निकलोगे और कैसे आपकी आप नॉर्मल बैंकिंग के थ्रू आपकी मॉर्गेज होगी. इसके अलावा देखें, आप सिचुएशन, आपको उस सिचुएशन में ऑलरेडी आप हैं और जहाँ पे आपको बहुत हाई प्राइसेस देना पड़ रहा है, तो मैं आपको बोलूँ कि प्राइवेट मॉर्गेज रेट स्टार्टिंग फ्रॉम 5.99%. You heard it right. 5.99 एक मतलब बी लैंडिंग के रेट्स होते हैं या ऑलमोस्ट कोई कमर्शियल मॉर्गेज के रेट्स होते हैं, तो वो रेट पे आपको प्राइवेट फाइनेंसिंग मिल सकती है. आपके सिचुएशन है, कंज्यूमर प्रपोजल या बैंकरप्सी की है या फर्स्ट मॉर्गेज मिस की है, आपने 2-3 महीने की पेमेंट भी मिस कर चुके हो, आपको परेशानी के घर कहीं निकल ना जाए, पावर ऑफ सेल पे ना चले जाए, तो उसके लिए प्राइवेट मॉर्गेज हेल्प करेगी. और प्राइवेट मॉर्गेज वंस अगेन, ऐसा नहीं है कि आपने इसको 2-3 साल के लिए रखना है, शॉर्ट टाइम के लिए रखें, विद इन 1 ईयर रीफाइनेंस करके आल एबल टू हेल्प यू आउट टू द बी साइड, बैंक साइड या ऑल्टरनेट लैंडिंग साइड. तो वंस अगेन, जैसे आपने किरण जी बताया, माई सेल्फ एंड टीम आर हियर टू हेल्प यू. बिल्कुल ट्रांसपेरेंसी मिलेगी, विद इन 48 आवर्स आपके फाइल रिव्यू करके आपको कॉल मिलेगी और क्रेडिट पुल राइट अवे कभी नहीं होता है. हमेशा विल मेक श्योर दैट यू क्वालिफाई फॉर अ मॉर्गेज बिफोर वी पुल योर क्रेडिट. सो वी आई एम हियर इन मिसिसागा एंड डेरी. दिस इज मुकेश चौहान, मॉर्गेज ब्रोकर. नंबर जी 647-512-7000, 647-512-7000. किरण जी बहुत बहुत धन्यवाद थोड़ा.
0: बिल्कुल जी, बिल्कुल. और जे तुसी सेल्फ एम्प्लॉयड भी है गया और जे तुसी जरा जी ट्रक ड्राइवर है गया, पमे जो मर्जी है, तुसी जरा जी मुकेश चौहान दे नाल एक बारी जरूर गल बात कर सकते हैं. 647-512-7000, 647-512-7000 ते इना दे नाल जरिया जी गल बात हो सकती है.

0: ਜੰਕਸ਼ਨ ਤੇ
1: ਉਹ ਕਿਹੜੇ ਜੰਕਸ਼ਨ ਤੇ
2: ਇੱਕਾ ਜੰਕਸ਼ਨ ਬ੍ਰੈਂਪਟਨ ਤੇ
0: ਰਾਤ ਲੱਗੀਆਂ ਮਹਿਫਲਾਂ ਨਾਰੇ
2: ਬਈ ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਵਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ ਟਿੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM ਆਲ ਡਰਿੰਕਸ 50% ਆਫ ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 647-429-4040 ਟਿੱਕਾ ਜੰਕਸ਼ਨ ਬ੍ਰੈਂਪਟਨ
3: ਭਾਈ ਸਾਹਿਬ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500
5: ਅੱਜ ਖੁਸ਼ ਤਾਂ ਬਾਤ ਹੋ ਗਈ
6: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ ਤਾਂ ਨਕਦਾ ਬਣਦਾ ਹੀ ਹੈ
7: ਆਜ ਮੇਰੇ ਪਾਸ ਬਿਲਡਿੰਗ ਹੈ ਪ੍ਰਾਪਰਟੀ ਹੈ ਬੈਂਕ ਬੈਲੈਂਸ ਹੈ ਬੰਗਲਾ ਹੈ ਗਾੜੀ
6: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ ਟੀਵੀ ਸ਼ੋਜ਼ ਵੈਬ ਸੀਰੀਜ਼ ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ ਹੋਰ ਦੱਸ ਕਿਆ ਚਾਹੀਦਾ
8: ਚਲ ਕੇ ਰਹੇ ਆ ਪਰ
6: ਉਹ ਭਾਜੀ ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ
9: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ ਨਾ ਮੁਮਕਿਨ ਹੈ
6: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂ ਹੋਰ ਕੋਈ ਸੇਵਾ
10: ਇੱਕ ਲਾਈਫ ਹੈ ਜਿਸੇ ਲਵ ਹੈ
11: ਯੇ ਕਹਤੇ ਮੁਝਸੇ ਸਭ ਹੈ
12: ਅਰੇ ਇੱਕ ਘਰ ਹੈ ਜਿਸਕਾ ਡ੍ਰੀਮ ਹੈ

0: One-stop solution for all your mortgage needs. Bank declined. Mortgage for self-employed. Quick closing in 48 hours. Or commercial loan. Just don't worry. 647-512-7000. Mortgage broker Mukesh Chauhan from Mortgage Diligent. FSRA number 10252. Conditions apply.
1: Don't worry. Mukesh Chauhan hai.
2: ਕੈਨੇਡਾ ਵਿੱਚ 75 ਪਲੱਸ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੰਬੋ 50 ਪਲੱਸ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ
3: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ
2: ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼ ਸ਼ਾਹੀ ਪਨੀਰ ਫ੍ਰਾਈਜ਼ ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ pizzadepot.ca ਤੇ ਆਰਡਰ ਕਰੋ
3: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫ੍ਰੈਂਚਾਈਜ਼ੀ ਐਟ pizzadepot.ca ਤੇ ਅੱਜ ਹੀ ਅਪਲਾਈ ਕਰੋ pizzadepot ਸਵਾਦ ਵਿੱਚ ਟੌਪਿੰਗਸ ਨਾਨ ਸਟਾਪ
0: यारों के साथ जशन या फैमिली के साथ करना हो जशन ढाबा ऑन द फॉल्स आए टेस्ट का वादा और चॉइस भी ज्यादा
4: दिल्ली वाला बटर चिकन रोगन जोश सोया चाप बेस्ट वेज नॉन वेज बिरयानी इन द टाउन बेस्ट वेज नॉन वेज एपेटाइजर या माउथ वाटरिंग मेन कोर्स खाना हो तो सीधा चले आए ढाबा ऑन फॉल्स द बेस्ट फूड इन नाइग्रा फॉल्स LLBO एंड बियर ऑन टैप ऑल्सो अवेलेबल वॉकिंग डिस्टेंस फ्रॉम द फॉल्स फ्री पार्किंग विजिट 5039 सेंटर स्ट्रीट नाइग्रा फॉल्स कॉल 905-358-0864
0: 905-358-0864 Dhaba on the Falls.

0: ਬਿਲਕੁਲ ਜੀ, ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਰੇਡੀਓ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਜਿਹੜਾ ਜੀ ਸਵਾਗਤ ਹੈ। ਔਰ ਆਖਰੀ ਦੇ ਕੁਛ ਮਿੰਟ ਸਾਡੇ ਕੋਲ ਹੋ ਰਹੇ, ਉਹਦੇ ਵਿੱਚ ਆਪਾਂ ਹਰਪ੍ਰੀਤ ਸੈਣੀ ਜੀ ਦੇ ਨਾਲ ਗੱਲਬਾਤ ਕਰਕੇ ਤੁਹਾਨੂੰ ਜ਼ਰੂਰੀ ਸੂਚਨਾ ਜਿਹੜੀ ਜੀ ਦੇਵਾਂਗੇ। ਉਹਦੇ ਤੋਂ ਪਹਿਲਾਂ ਦੱਸ ਦਈਏ ਕਿ ਤੁਸੀਂ ਜਿਹੜੀਆਂ ਜੀ ਸਸਤੀਆਂ ਹਵਾਈ ਟਿਕਟਾਂ ਲੈਣਾ ਚਾਹੁੰਦੇ ਹਾਂ, ਭਾਵੇਂ ਤੁਸੀਂ ਕੋਈ ਵਕੇਸ਼ਨ ਪਲੈਨ ਲੈਣਾ ਚਾਹੁੰਦੇ ਹਾਂ 6 ਦਿਨ ਦਾ 7 ਦਿਨ ਦਾ, ਤਾਂ ਤੁਸੀਂ ਕਟਾਰੀਆ ਟੂਰਸ ਐਂਡ ਟਰੈਵਲ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਹਾਂ। ਕਟਾਰੀਆ ਟੂਰਸ ਐਂਡ ਟਰੈਵਲ 9056781200 ਤੇ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਔਰ ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਅਸੀਂ ਅੰਜਮ ਖੁਰਸ਼ੀ ਜੀ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ, ਜਿਹੜਾ ਕਿ ਐਕਸੀਡੈਂਟਲ ਕਲੇਮ ਬੈਨੀਫਿਟ ਦੇ ਵਿੱਚ ਤੁਹਾਡਾ ਪੂਰਾ ਸਾਥ ਦਿੰਦੇ ਆ। ਇਹਨਾਂ ਦਾ ਨੰਬਰ 4165700157 ਤੇ ਗੱਲਬਾਤ ਹੋ ਸਕਦੀ ਆ। ਔਰ ਨਾਲ ਦੀ ਨਾਲ ਜਿਹੜਾ ਜੀ ਦੱਸ ਦਈਏ ਕਿ ਪੀਜ਼ਾ ਡਿਪੂ ਦੀਆਂ ਸਰਵਿਸਿਸ ਤੁਸੀਂ ਜਿਹੜੀਆਂ ਜੀ ਲੈ ਸਕਦੇ ਆ। ਤੁਸੀਂ ਵਧੀਆ ਸਵਾਦ ਪੀਜ਼ਾ ਵਿਦ ਡਿਫਰੈਂਟ ਟਾਪਿੰਗਸ ਖਾਣਾ ਹੈ ਤੇ ਪਹੁੰਚ ਸਕਦੇ ਆ ਪੀਜ਼ਾ ਡਿਪੂ ਆਪਣੀ ਨੇੜਲੀ ਲੋਕੇਸ਼ਨ ਤੇ, ਜਿਹੜਾ ਜੀ ਤੁਸੀਂ ਗੱਲਬਾਤ ਕਰਕੇ ਦੇਖ ਸਕਦੇ ਆ ਤੇ ਆਪਣੇ ਸਵਾਦ ਦਾ ਪੀਜ਼ਾ, ਔਰ ਦੱਸਣਾ ਕਿ ਅਸੀਂ ਵੱਧ ਤੋਂ ਦੂਰ ਰੇਡੀਓ ਜਿਹੜਾ ਜੀ ਸੁਣ ਕੇ ਆਏ ਸੀਗੇ। ਔਰ ਨਾਲ ਦੀ ਨਾਲ ਹਰਪ੍ਰੀਤ ਜੀ ਇੱਕ ਵਾਰੀ ਫਿਰ ਬਹੁਤ ਬਹੁਤ ਸਵਾਗਤ ਹੈ।
1: ਥੈਂਕ ਯੂ ਸੋ ਮਚ ਕਿਰਨ।
0: ਬਿਲਕੁਲ ਹਰਪ੍ਰੀਤ ਜੀ, ਜਿੱਥੇ ਕਿ ਆਪਾਂ ਆਲਵੇਜ਼ ਗੱਲਬਾਤ ਕਰਦੇ ਹੁੰਦੇ ਹਾਂ ਕਿ ਠੀਕ ਆ, ਇੱਕ ਕਲੀਅਰ ਟ੍ਰਾਂਸਪੇਰੈਂਸੀ ਵਾਲਾ, ਮੈਨੂੰ ਲਾਈਕ ਹਰਪ੍ਰੀਤ ਜੀ, ਜੇ ਆਪਾਂ ਕਿਸੇ ਦੇ ਨਾਲ ਵੀ ਬਿਜ਼ਨਸ ਕਰਦੇ ਹਾਂ, ਆਲਵੇਜ਼ ਹੁੰਦਾ ਕਿ ਠੀਕ ਆ ਉਸ ਬੰਦੇ ਦੇ ਨਾਲ ਕਰੋ ਜਿਹੜਾ ਜਿਹੜਾ ਜੀ ਤੁਹਾਨੂੰ ਐਗਜੈਕਟ ਕਲੀਅਰ ਕੱਟ ਦੱਸਦਾ ਕਿ ਠੀਕ ਆ ਜੀ ਦੇਖੋ ਇਹ ਆ ਇੱਦਾਂ ਆ ਟ੍ਰਾਂਸਪੇਰੈਂਸੀ ਵਾਲਾ, ਹਨਾ। ਆਈ ਥਿੰਕ ਯੂ ਆਰ ਵਨ ਆਫ ਦੈਮ, ਕਿਉਂਕਿ ਤੁਸੀਂ ਅਸੀਂ ਕਲਾਇੰਟਸ ਤੋਂ ਵੀ ਜਿਹੜੇ ਜੀ ਰਿਵਿਊ ਸੁਣਦੇ ਹੁੰਦੇ, ਕਈ ਵਾਰੀ ਸਾਡੇ ਆਫਿਸ ਤੋਂ ਵੀ, ਕਈ ਵਾਰੀ ਜਿੱਦਾਂ ਕਿ ਸਾਡੇ ਲਿਸਨਰਸ ਨੰਬਰ ਲੈ ਲੈਂਦੇ ਹੁੰਦੇ ਆ। ਸੋ ਬਿਲਕੁਲ ਜੀ, ਆਪਾਂ ਆਲਵੇਜ਼ ਕਹਿੰਦੇ ਹੁੰਦੇ ਹਾਂ ਕਿ ਇੱਕ ਜਿਹੜਾ ਜੀ ਪਰਫੈਕਟ ਤੇ ਇੱਕ ਜਿਹੜਾ ਜੀ ਭਰੋਸੇਮੰਦ ਇਨਸਾਨ ਤੋਂ ਕੰਮ ਕਰਾਉਣਾ ਚਾਹੀਦਾ ਹੈ। ਸੋ ਹਰਪ੍ਰੀਤ ਜੀ, ਜਿੱਦਾਂ ਕਿ ਆਪਾਂ ਗੱਲਬਾਤ ਕੀਤੀ ਸੀਗੀ ਕਿ ਲਾਈਫ ਇੰਸ਼ੋਰੈਂਸ ਦੇ ਬਾਰੇ ਜਾਂ ਆਪਾਂ ਟ੍ਰੈਵਲ ਇੰਸ਼ੋਰੈਂਸ ਦੇ ਬਾਰੇ, ਸੋ ਹੁਣ ਤੁਸੀਂ ਮੈਨੂੰ ਦੱਸੋ ਕਿ ਲਾਈਫ ਇੰਸ਼ੋਰੈਂਸ ਦੇ ਵਿੱਚ ਜਿਹੜਾ ਜੀ ਡਿਵੀਡੈਂਟ ਪਲਾਨਸ ਹੁੰਦੇ ਆ, ਆਈ ਥਿੰਕ ਮੈਨੂੰ ਬਹੁਤਾ ਜ਼ਿਆਦਾ ਨਹੀਂ ਪਤਾ, ਉਹਦੇ ਵਿੱਚ ਕੀ ਬੈਨੀਫਿਟਸ ਹੁੰਦੇ ਆ ਤੇ ਕਿੱਦਾਂ ਆਪਾਂ ਜਿਹੜਾ ਜੀ ਉਹਨੂੰ ਲੈ ਸਕਦੇ ਹਾਂ?
1: ਸੋ ਇੱਦਾਂ ਹੁੰਦਾ ਹੈਗਾ ਕਿਰਨ, ਜਦੋਂ ਆਪਾਂ ਕਿਤੇ ਵੀ ਨਾ ਜਦੋਂ ਇਨਵੈਸਟ ਕਰਨਾ ਹੋਵੇ ਤਾਂ ਆਪਣਾ ਹੁਣ ਅੱਜ ਕੱਲ੍ਹ ਜਿਹਨਾਂ ਨੂੰ ਥੋੜ੍ਹੀ ਬਹੁਤੀ ਵੀ ਨੌਲੇਜ ਹੈਗੀ ਆ ਸਟਾਕਸ ਦੀ ਜਾਂ ਫੰਡਸ ਦੀ ਜਾਂ ਇਹਨਾਂ ਚੀਜ਼ਾਂ ਦੇ ਬਾਰੇ ਦੇ ਵਿੱਚ, ਤਾਂ ਉਹਨਾਂ ਨਾਲ ਜੇ ਗੱਲ ਕਰੋ ਤਾਂ ਉਹਨਾਂ ਦਾ ਇਹੀ ਹੁੰਦਾ ਹੈ ਕਿ ਆਪਾਂ ਉੱਥੇ ਇਨਵੈਸਟ ਕਰਨਾ ਜਾਂ ਉਹ ਵਾਲੇ ਸਟਾਕ ਲੈਣੇ ਆ ਜਿਹਨਾਂ 'ਚ ਸਾਨੂੰ ਡਿਵੀਡੈਂਟਸ ਮਿਲਣ।
0: ਓਕੇ,
1: ਉਹਦਾ ਮਤਲਬ ਇਹ ਹੈਗਾ ਕਿ ਇੱਕ ਸਟਾਕ ਤਾਂ ਤੁਸੀਂ ਲੈ ਲਿਆ, ਜਿਹੜਾ ਵੀ ਤੁਸੀਂ ਐਪਲ ਦਾ ਲੈਣਾ ਸੀ, ਤੁਸੀਂ ਮਾਈਕਰੋਸਾਫਟ ਦਾ ਲੈਣਾ ਸੀ, ਤੁਸੀਂ ਫੇਸਬੁੱਕ ਦਾ ਲੈਣਾ ਸੀ, ਸੋ ਤੁਸੀਂ ਉਹਨਾਂ ਚੀਜ਼ਾਂ ਦੇ ਸਟਾਕ ਤਾਂ ਲੈ ਲਏ, ਪਰ ਕੱਲ ਨੂੰ ਇਨਕੇਸ ਜੇ ਉਸ ਕੰਪਨੀ ਨੂੰ ਪ੍ਰੋਫਿਟ ਹੋ ਰਿਹਾ ਆ ਤਾਂ ਉਹਨਾਂ ਦੇ ਜਿਹੜੇ ਡਿਵੀਡੈਂਟਸ ਆ, ਕਿਉਂਕਿ ਡਿਵੀਡੈਂਟਸ ਹੁੰਦੇ ਆ ਜਿਹੜਾ ਉਸ ਕੰਪਨੀ ਦਾ ਪ੍ਰੋਫਿਟ ਹੁੰਦਾ ਉਹ ਵੀ ਸ਼ੇਅਰ ਹੁੰਦਾ, ਤਾਂ ਉਹਦੇ ਵਿੱਚੋਂ ਫਿਰ ਤੁਹਾਨੂੰ ਡਿਵੀਡੈਂਟਸ ਵੀ ਪੇ ਆਊਟ ਹੋਣ। ਇੱਦਾਂ ਹੀ ਇੰਸ਼ੋਰੈਂਸ ਕੰਪਨੀਜ਼ ਨੇ ਲਾਈਫ ਇੰਸ਼ੋਰੈਂਸ ਦੇ ਪਲਾਨ ਇੰਟਰੋਡਿਊਸ ਕੀਤੇ ਆ ਕਿ ਤੁਸੀਂ ਲਾਈਫ ਇੰਸ਼ੋਰੈਂਸ ਦੀ ਕਵਰੇਜ ਤਾਂ ਲੈਣੀ ਆ, ਸੋ ਤੁਹਾਨੂੰ ਆਪਣੀ ਪ੍ਰੋਟੈਕਸ਼ਨ ਲਈ ਕਵਰੇਜ ਚਾਹੀਦੀ ਆ, ਤੁਹਾਨੂੰ ਆਪਣੀ ਲੌਂਗ ਟਰਮ ਲਈ ਕਵਰੇਜ ਚਾਹੀਦੀ ਆ, ਤੁਹਾਨੂੰ ਆਪਣੀ ਸਟੇਟ ਪਲੈਨਿੰਗ ਲਈ ਕਵਰੇਜ ਚਾਹੀਦੀ ਆ, ਤੁਸੀਂ ਉਹ ਇੰਸ਼ੋਰੈਂਸ ਪਲਾਨ ਲੈ ਲਿਆ। ਤੁਸੀਂ ਅੱਜ ਤੁਹਾਨੂੰ $1,000,000 ਦੀ ਕਵਰੇਜ ਦੀ ਜ਼ਰੂਰਤ ਸੀ, ਤੁਸੀਂ $1,000,000 ਦੀ ਪਾਲਿਸੀ ਲੈ ਲਈ, ਕੀ ਜੇ ਉਹੀ ਪਲਾਨ ਤੁਹਾਡੇ $1,000,000 ਨੂੰ ਆਲਵੇਜ਼ ਇਨਕਰੀਜ਼ ਕਰੀ ਜਾਵੇ, ਮਤਲਬ ਕਿੰਨੀ ਵਧੀਆ ਆਪਸ਼ਨ ਹੋਵੇ ਕਿ ਜੇ ਤੁਹਾਡਾ ਉਹ $1,000,000 ਦੀ ਕਵਰੇਜ ਤੁਸੀਂ ਲਈ ਆ, ਉਹ $1,000,000 ਹਰ ਸਾਲ ਇਨਕਰੀਜ਼ ਹੋ ਰਿਹਾ ਹੈ। ਸੋ ਕੱਲ ਨੂੰ ਇਨਕੇਸ ਜੇ ਅੱਜ ਤੋਂ 10-15-20 ਸਾਲ ਬਾਅਦ ਬੰਦੇ ਦਾ ਕਲੇਮ ਆਉਂਦਾ ਹੈਗਾ, ਉਹ $1,000,000 ਜਿਹੜਾ ਹੈਗਾ 1.5 ਹੋਇਆ ਹੋਵੇ, ਸੋ ਕਿੰਨੀ ਵਧੀਆ ਚੀਜ਼ ਹੈਗੀ। ਸੋ ਡਿਵੀਡੈਂਡ ਵਾਲੇ ਪਲਾਨ ਜਿਹੜੇ ਹੈਗੇ ਉਹ ਇਹੀ ਚੀਜ਼ ਕਰਦੇ ਆ ਕਿ ਇੰਸ਼ੋਰੈਂਸ ਕੰਪਨੀਜ਼ ਆਪਣਾ ਪ੍ਰੋਫਿਟ ਤੁਹਾਡੀ ਕਵਰੇਜ ਤੋਂ ਇਲਾਵਾ ਉਹ ਡਿਵੀਡੈਂਟਸ ਤੁਹਾਨੂੰ ਪੇ ਆਊਟ ਕਰਦੇ ਆ।
0: ਓਕੇ,
1: ਉਹ ਹੁਣ ਜਿਹੜੇ ਡਿਵੀਡੈਂਟਸ ਹੈਗੇ ਆ ਉਹ ਤੁਸੀਂ ਐਜ਼ ਅ ਕਲਾਇੰਟ ਡਿਸਾਈਡ ਕਰ ਸਕਦੇ ਆ ਕਿ ਮੈਂ ਕੈਸ਼ ਲੈਣੇ ਆ ਬਾਹਰ। ਜੇ ਤੁਹਾਨੂੰ $100 ਡਿਵੀਡੈਂਟ ਮਿਲਿਆ, ਤੁਸੀਂ ਕਹਿੰਦੇ ਕਿ ਮੈਨੂੰ $100 ਬਾਹਰ ਦੇ ਦਿਓ, ਤੁਸੀਂ ਕਹਿੰਦੇ ਆ ਕਿ ਉਹ $100 ਜਿਹੜਾ ਸੀਗਾ ਮੈਂ ਯੂਜ਼ ਕਰਨਾ ਹੈਗਾ ਕਿ ਜੇ ਮੇਰਾ ਪ੍ਰੀਮੀਅਮ $1,000 ਜਾਂਦਾ ਸੀ ਮੈਨੂੰ ਹੁਣ 900 ਹੀ ਦੇਣਾ ਪਵੇ। ਤੁਸੀਂ ਇਹ ਚੀਜ਼ ਚੂਜ਼ ਕਰ ਸਕਦੇ ਆ ਕਿ ਉਹ $100 ਦੇ ਨਾਲ ਮੇਰੀ ਕਵਰੇਜ ਇਨਕਰੀਜ਼ ਹੋ ਜਾਵੇ। ਸੋ ਇਹ ਤੁਹਾਡੀਆਂ ਕੋਲ ਆਪਸ਼ਨਸ ਆ ਕਿ ਤੁਸੀਂ ਉਹ ਡਿਵੀਡੈਂਟਸ ਜਿਹੜੇ ਹੈਗੇ ਉਹ ਕਿੱਦਾਂ ਯੂਜ਼ ਕਰਨੇ ਆ। ਐਂਡ ਡਿਵੀਡੈਂਟ ਦੀ ਖਾਸੀਅਤ ਇਹ ਹੈਗੀ ਆ ਕਿ ਜਿਹੜੇ ਸਾਲ ਡਿਵੀਡੈਂਟ ਮਿਲ ਗਏ ਉਹ ਮਿਲ ਗਏ, ਉਹ ਵਾਪਸ ਨਹੀਂ ਜਾ ਸਕਦੇ, ਕਿਉਂਕਿ ਜਿਹੜੇ ਸਾਲ ਕੰਪਨੀ ਨੂੰ ਪ੍ਰੋਫਿਟ ਹੋ ਗਿਆ ਉਹਨਾਂ ਨੇ ਤੁਹਾਡੇ ਨਾਲ ਸ਼ੇਅਰ ਕਰ ਲਿਆ ਉਹ ਤੁਹਾਡਾ ਹੋ ਗਿਆ। ਉਹ ਕੋਈ ਇੰਟਰਸਟ ਨਹੀਂ ਹੈਗਾ ਕਿ ਅਗਲੇ ਸਾਲ ਉਹਨਾਂ ਨੂੰ ਡਿਵੀਡੈਂਟ ਨਹੀਂ ਮਿਲਿਆ ਤੇ ਉਹ ਵਾਪਸ ਚਲ ਜਾਣਾ, ਇੱਦਾਂ ਨਹੀਂ ਹੈਗਾ। ਸੋ ਡਿਵੀਡੈਂਟ ਜਿਹੜਾ ਹੈਗਾ ਉਹ ਵੈਸਟਡ ਹੁੰਦਾ ਆ, ਉਹ ਤੁਹਾਡੀ ਪਾਲਿਸੀਜ਼ ਦੇ ਵਿੱਚ ਐਡ ਆਨ ਹੋ ਜਾਂਦਾ ਆ। ਐਂਡ ਵਧੀਆ ਚੀਜ਼ ਇਹ ਹੈਗੀ ਆ ਕਿ ਜੇ ਤੁਸੀਂ ਡਿਵੀਡੈਂਟਸ ਦੇ ਨਾਲ ਆਪਣੀ ਕਵਰੇਜ ਨੂੰ ਇਨਕਰੀਜ਼ ਕਰਾ ਰਹੇ ਆ, ਅੱਜ ਜੇ ਤੁਸੀਂ ਕੋਈ $1,000,000 ਦੀ ਪਾਲਿਸੀ ਲਈ ਆ, ਤੁਸੀਂ 1-2 ਸਾਲ ਬਾਅਦ ਮੈਨੂੰ ਕਹੋ ਕਿ ਮੇਰੀਆਂ ਲਾਇਬਿਲਿਟੀਜ਼ ਚੇਂਜ ਹੋ ਗਈਆਂ, ਮੈਂ ਕਵਰੇਜ ਇਨਕਰੀਜ਼ ਕਰਨੀ ਆ, ਮੈਂ ਤੁਹਾਡੀ ਨਵੀਂ ਐਪਲੀਕੇਸ਼ਨ ਕਰੂੰਗੀ, ਤੁਹਾਡਾ ਨਵਾਂ ਮੈਡੀਕਲ ਹੋਊਗਾ, ਤੁਹਾਡੀ ਨਵੀਂ ਅੰਡਰਰਾਈਟਿੰਗ ਹੋਊਗੀ, ਤੇ ਜੇ ਕਿਸੇ ਕਲਾਇੰਟ ਨੂੰ ਕੋਈ ਮੈਡੀਕਲ ਇਸ਼ੂ ਆ ਗਿਆ, ਕੁੱਡ ਪੋਸੀਬਲ ਉਹਨੂੰ ਨਵੀਂ ਕਵਰੇਜ ਮਿਲੇ ਵੀ ਨਾ, ਪਰ ਡਿਵੀਡੈਂਟ ਵਾਲਾ ਪਲਾਨ ਲਿਆ ਹੋਇਆ ਤਾਂ ਕਵਰੇਜ ਆਟੋਮੈਟਿਕਲੀ ਵਿਦਆਊਟ ਐਨੀ ਮੈਡੀਕਲ ਇਨਕਰੀਜ਼ ਹੋ ਰਹੀ ਆ। ਸੋ ਇਸ ਕਰਕੇ ਬਹੁਤ ਸਾਰੇ ਉਹਦੇ ਵਿੱਚ
0: ਆਪਸ਼ਨਸ ਹੁੰਦੇ ਆ,
1: ਪੋਜ਼ਿਟਿਵ ਪੁਆਇੰਟਸ ਹੈਗੇ ਆ ਜਿਹਦੇ ਨਾਲ ਤੁਸੀਂ ਜਿਹੜਾ ਹੈਗਾ ਆ ਡਿਵੀਡੈਂਟ ਵਾਲੇ ਪਲਾਨਸ ਦੇ ਬੈਨੀਫਿਟਸ ਲੈ ਸਕਦੇ ਆ। ਪਰ ਕਿਹੜੇ ਵਾਲੇ ਕਲਾਇੰਟ ਨੂੰ ਕਿੰਨੀ ਕੁ ਅਮਾਊਂਟ ਚਾਹੀਦੀ ਆ, ਕਿੰਨਾ ਕੁ ਐਂਡ ਦਾ ਮੋਟਿਵ ਉਹ ਡਿਫਰੈਂਟ ਡਿਫਰੈਂਟ ਆ ਸੋ ਉਹਦੇ ਅਕੋਰਡਿੰਗਲੀ ਉਹਨਾਂ ਦੇ ਪਲਾਨ ਨੂੰ ਆਪਾਂ ਡਿਜ਼ਾਈਨ ਕਰ ਸਕਦੇ ਹਾਂ ਲਾਈਫ ਟਰਮ ਪਰਮਾਨੈਂਟ ਕੰਬੀਨੇਸ਼ਨਸ ਬਹੁਤ ਤਰ੍ਹਾਂ ਦੀ ਇੰਟਰੋਡਿਊਸ ਜਿਹੜੀਆਂ ਹੈਗੀਆਂ ਆ ਉਹ ਆਪਾਂ ਕੀਤੀਆਂ ਜਾ ਸਕਦੀਆਂ
0: ਬਿਲਕੁਲ ਹਰਪ੍ਰੀਤ ਜੀ ਨੰਬਰ ਆਪਾਂ ਨਾਲ ਦੀ ਨਾਲ ਦੇ ਜੀ 416-817-6500 ਤੇ ਤੁਸੀਂ ਹਰਪ੍ਰੀਤ ਸੈਣੀ ਜੀ ਦੇ ਨਾਲ ਜਿਹੜੇ ਜੀ ਆਪਸ਼ਨਸ ਦੇ ਬਾਰੇ ਇਨਵੈਸਟਮੈਂਟ ਆਪਸ਼ਨਸ ਦੇ ਬਾਰੇ ਔਰ ਬਿਲਕੁਲ ਹਰਪ੍ਰੀਤ ਜੀ ਆਪਾਂ TFS ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਜੀ ਆਪਸ਼ਨਸ ਹੁੰਦੇ ਤੁਸੀਂ ਹਾਈ ਰਿਸਕ ਲੈਣੇ ਲੋ ਰਿਸਕ ਇਨਵੈਸਟਮੈਂਟ ਕਰਨੀ ਆ ਤੁਸੀਂ ਕਿੱਦਾਂ ਕਰਨਾ ਕਿਉਂਕਿ ਹੁਣ ਤੁਹਾਡੇ ਨਾਲ ਗੱਲਬਾਤ ਕਰਦੇ ਤਾਂ ਸਾਨੂੰ ਵੀ ਪਤਾ ਲੱਗਦਾ ਕਿ ਠੀਕ ਆ ਜੀ ਇੰਨੇ ਸਾਰੇ ਆਪਸ਼ਨ ਹੁੰਦੇ ਨਹੀਂ ਤਾਂ ਤੁਸੀਂ ਕਹਿੰਦੇ ਆ ਠੀਕ ਆ ਕਿਸੇ ਦੀ ਤੁਸੀਂ ਐਡਵਾਈਸ ਨੂੰ ਕਿਹਾ ਸਾਡਾ ਅਕਾਊਂਟ ਖੋਲ ਦੋ ਅਕਾਊਂਟ ਖੋਲ ਦਿੰਦੇ ਕੀ ਚੱਲ ਰਿਹਾ ਕੀ ਹੋ ਰਿਹਾ ਯੂ ਨੈਵਰ ਨੋ ਹਨਾ
1: ਐਂਡ TFSA ਦੇ ਵਿੱਚ ਤਾਂ ਕਿਰਨ ਬਹੁਤ ਚੀਜ਼ਾਂ ਕਿਉਂਕਿ TFSA ਬਹੁਤੀ ਵਾਰ ਆਪਾਂ ਬੈਂਕਿੰਗ ਇੰਸਟੀਟਿਊਸ਼ਨ ਵਿੱਚ ਖੋਲਿਆ ਹੁੰਦਾ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਤੁਸੀਂ ਹਾਈ ਇੰਟਰਸਟ ਅਕਾਊਂਟ ਦੇ ਵਿੱਚ TFSA ਖੋਲਿਆ ਹੋਇਆ ਕਈ ਵਾਰ ਕਲਾਇੰਟ ਨਾਲ ਗੱਲ ਕਰੋ ਕਹਿ ਦਿੰਦੇ ਹਾਂਜੀ ਅਸੀਂ ਕਦੀ ਪਾ ਲੈਂਦੇ ਹਾਂ ਕਦੀ ਕਢਾ ਲੈਂਦੇ ਹਾਂ ਫਿਰ TFSA ਚੈਕਿੰਗ ਅਕਾਊਂਟ
0: ਚੈਕਿੰਗ ਹੋਇਆ
1: ਜੇ TFSA ਦਾ ਬੈਨੀਫਿਟ ਤਾਂ ਹੀ ਆ ਜੇ ਉਹਦੇ ਉੱਪਰ ਤੁਹਾਨੂੰ ਵਧੀਆ ਇੰਟਰਸਟ ਆ ਰਿਹਾ ਕਿਉਂਕਿ ਉਹੀ ਇੰਟਰਸਟ ਟੈਕਸ ਫਰੀ ਆ ਨਾ ਤਾਂ ਹੀ TFSA ਟੈਕਸ ਫਰੀ ਸੇਵਿੰਗ ਅਕਾਊਂਟ ਹੈਗਾ ਸੋ ਜੇ ਤੁਹਾਨੂੰ ਉੱਥੇ ਇੰਟਰਸਟ ਹੀ ਨਹੀਂ ਆ ਰਿਹਾ ਤਾਂ ਤੁਸੀਂ ਸਿਰਫ ਚੈਕਿੰਗ ਅਕਾਊਂਟ ਵਾਂਗੂ ਐਜ਼ ਆ ਸਿੰਪਲ ਸੇਵਿੰਗ ਅਕਾਊਂਟ ਖੋਲਿਆ ਹੋਇਆ TFSA ਦਾ ਫਿਰ ਫਾਇਦਾ ਕੀ ਹੈ ਉਹਦਾ
0: ਫਾਇਦਾ ਕੀ 100%
1: ਇਸ ਕਰਕੇ ਆਪਣੇ ਰਿਸਕ ਪ੍ਰੋਫਾਈਲ ਦੇ ਹਿਸਾਬ ਦੇ ਨਾਲ ਆਪਣੇ ਇਨਵੈਸਟਰ ਪ੍ਰੋਫਾਈਲ ਦੇ ਹਿਸਾਬ ਦੇ ਨਾਲ TFSA ਚ ਇਨਵੈਸਟ ਕਰੋ ਐਂਡ ਮੰਥਲੀ ਇਨਵੈਸਟਮੈਂਟ ਕਰ ਲਓ ਤੁਸੀਂ ਡਿਸਿਪਲਿਨਡ ਵੇ ਦੇ ਨਾਲ ਇਨਵੈਸਟ ਕਰੀ ਚਲੋ ਵਧੀਆ ਗਰੋਥ ਹੋ ਸਕਦੀ ਆ ਪਰ ਇਹ ਹੈਗਾ ਕਿ ਵਧੀਆ ਥਾਂ ਤੇ ਖੁੱਲਾ ਹੋਣਾ ਚਾਹੀਦਾ
0: ਬਿਲਕੁਲ ਜੀ ਬਿਲਕੁਲ ਔਰ ਬਹੁਤ ਸਾਰੇ ਹੋਰ ਵੀ ਆਪਸ਼ਨਸ ਹੈਗੇ ਜਿਹਦੇ ਵਿੱਚ ਤੁਸੀਂ ਜਿਹੜਾ ਜੀ ਤੁਹਾਡੇ ਕੋਲ ਸੇਵਿੰਗਸ ਨੇ ਦੇਖੋ ਅਕਾਊਂਟਾਂ ਦੇ ਵਿੱਚ ਜੇ ਸੇਵਿੰਗਸ ਪਈ ਉਹਨਾਂ ਨੇ ਕੋਈ ਇੰਟਰਸਟ ਨਹੀਂ ਦੇਣਾ ਬਸ ਉਹ ਸਿਰਫ ਪਈ ਆ ਹਨਾ ਇਹ ਤੋਂ ਵਧੀਆ ਤੁਸੀਂ ਕਿਤੇ ਇਨਵੈਸਟ ਕਰੋ ਕਿਤੇ ਚੰਗੀ ਜਗ੍ਹਾ ਲਾਓ ਜਿਹੜਾ ਕਿ ਟੈਕਸ ਫਰੀ ਅਕਾਊਂਟਸ
1: ਦੇਖੋ ਕਿਹਨਾਂ ਇਦਾਂ ਹੁੰਦਾ ਪੈਸੇ ਬਣਾਉਣ ਦੇ ਨਾ ਦੋ ਹੀ ਚੀਜ਼ਾਂ ਆ ਜਾਂ ਤਾਂ ਤੁਸੀਂ ਕੰਮ ਕਰਕੇ ਬਣਾ ਲਓ ਉਹ ਤਾਂ ਸਾਰੇ ਜਾਣੇ ਕਰਦੇ ਆ ਠੀਕ ਆ ਦਿਨ ਰਾਤ ਬੰਦਾ ਕੰਮ ਕਰਦਾ ਕਿ ਪੈਸਾ ਆਵੇ ਹੁਣ ਪੈਸੇ ਤੋਂ ਪੈਸਾ ਬਣੇ ਦੈਟ ਇਜ਼ ਦਾ ਕਿ ਉਹ ਮੇਨ ਚੀਜ਼ ਆ ਕਿ ਜਿਹੜਾ ਤੁਹਾਡਾ ਪੈਸਾ ਵੈਸੇ ਹੀ ਅਕਾਊਂਟਾਂ ਚ ਪਿਆ ਆ ਜਿਹਨੂੰ ਤੁਸੀਂ ਟੱਚ ਨਹੀਂ ਕਰ ਰਹੇ ਜਿਹੜਾ ਤੁਹਾਨੂੰ ਕੁਛ ਨਹੀਂ ਕਰਕੇ ਦੇ ਰਿਹਾ ਉਹਨੂੰ ਪ੍ਰੋਪਰ ਵੇ ਨਾਲ ਇਨਵੈਸਟ ਕਰੋ ਤਾਂ ਕਿ ਉਹਦੇ ਉੱਪਰ ਤੁਹਾਨੂੰ ਪੈਸਾ ਗਰੋ ਕਰ ਸਕੇ
0: ਬਿਲਕੁਲ ਜੀ ਬਿਲਕੁਲ ਔਰ ਹਰਪ੍ਰੀਤ ਜੀ ਦੇ ਨਾਲ ਗੱਲਬਾਤ ਕਰਨ ਦੇ ਲਈ ਨੰਬਰ ਇੱਕ ਵਾਰੀ ਫੇਰ 416-817-6500 ਤੇ ਤੁਸੀਂ ਕਿਸੇ ਵੀ ਸਰਵਿਸਿਸ ਜਿਹੜੀਆਂ ਜੀ ਇੰਸ਼ੋਰੈਂਸ ਸੰਬੰਧੀ ਲੈਣੀਆਂ ਤਾਂ ਹਰਪ੍ਰੀਤ ਜੀ ਦੇ ਨਾਲ ਗੱਲਬਾਤ ਹੋ ਸਕਦੀ ਆ ਸੋ ਹਰਪ੍ਰੀਤ ਜੀ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਵਿੱਚ ਆ ਕੇ ਜਿਹੜੀ ਜੀ ਅਵੇਅਰਨੈਸ ਦੇਣ ਦੇ ਲਈ
1: ਥੈਂਕ ਯੂ ਜੀ ਥੈਂਕ ਯੂ ਸੋ ਮਚ ਕਿਰਨ
0: ਬਹੁਤ ਬਹੁਤ ਸ਼ੁਕਰੀਆ ਜੀ ਔਰ ਨਾਲ ਨਾਲ ਜਿਹੜਾ ਜੀ ਇੱਕ ਵਾਰੀ ਫੇਰ ਅਸੀਂ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਸਪੈਕਸ ਐਕਸਪ੍ਰੈਸ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹੈਗੇ ਆ ਤੁਸੀਂ ਕੰਪ੍ਰੀਹੈਂਸਿਵ ਆਈ ਐਗਜ਼ਾਮਸ ਲੈਣੇ ਆ ਜਾਂ ਰੂਟੀਨ ਆਈ ਚੈੱਕਅਪ ਕਰਾਉਣਾ ਹੈਗਾ ਆ ਜਾਂ ਤੁਸੀਂ ਜਿਹੜਾ ਜੀ ਸਨਗਲਾਸਿਸ ਲੈਣੀਆਂ ਤੇ ਬਿਲਕੁਲ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਹੋ ਸਕਦੀ ਹੈ ਸਪੈਕਸ ਐਕਸਪ੍ਰੈਸ ਦੇ ਨਾਲ 905-460-8888 ਇਸ ਟਾਈਮ ਦੋ ਲੋਕੇਸ਼ਨਸ ਤੋਂ ਤੁਹਾਨੂੰ ਜਿਹੜਾ ਜੀ ਇਹ ਸਰਵ ਕਰ ਰਿਹਾ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਤੇ ਦੂਜੀ ਲੋਕੇਸ਼ਨ 10635 ਕ੍ਰੈਡਿਟ ਵਿਊ ਰੋਡ ਤੇ ਇਹ ਵੀ ਇਹਨਾਂ ਦੀ ਜਿਹੜੀ ਜੀ ਲੋਕੇਸ਼ਨ ਹੈਗੀ ਹੈ ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਅਸੀਂ ਜੇਡੀ ਇੰਸ਼ੋਰੈਂਸ ਦੇ ਸੰਬੰਧੀ ਵੀ ਪੇਸ਼ ਕੀਤਾ ਤੁਸੀਂ ਦੇਖੋ ਜੀ ਕੋਈ ਆਟੋ ਇੰਸ਼ੋਰੈਂਸ ਲੈਣੀ ਹੈ ਕੋਈ ਘਰਾਂ ਦੀ ਇੰਸ਼ੋਰੈਂਸ ਲੈਣੀ ਹੈ ਜਾਂ ਕੋਈ ਕਮਰਸ਼ੀਅਲ ਜਾਂ ਇਨਵੈਸਟਮੈਂਟ ਆਪਸ਼ਨ ਜਾਂ ਇਵੈਂਟ ਇੰਸ਼ੋਰੈਂਸ ਦੇ ਬਾਰੇ ਗੱਲ ਕਰਨੀ ਤਾਂ ਜੇਡੀ ਜੀ ਦੇ ਨਾਲ ਵੀ ਹੋ ਸਕਦੀ ਹੈ 416-906 ਤੇ ਔਰ ਸਾਨੂੰ ਜਿਹੜਾ ਜੀ ਤੁਸੀਂ ਦੋ ਇੱਥੇ ਹੀ ਇਜਾਜ਼ਤ ਆਪਾਂ ਕੱਲ੍ਹ ਨੂੰ ਮਿਲਾਂਗੇ ਇੱਕ ਨਵੇਂ ਦਿਨ ਦੇ ਪ੍ਰੋਗਰਾਮ ਦੇ ਵਿੱਚ ਔਰ ਇੱਕ ਨਵੀਂ ਸ਼ੁਰੂਆਤ ਦੇ ਨਾਲ ਤਦ ਤੱਕ ਸਾਰੇ ਜਿਹੜਾ ਜੀ ਰਹੋ ਚੜ੍ਹਦੀ ਕਲਾ ਦੇ ਵਿੱਚ ਐਂਡ ਟੇਕ ਕੇਅਰ ਆਫ ਯੂਰਸੈਲਫ

0: सेट, चांदी की बैंगल्स और चांदी की पायल।
1: इतनी बस नहीं, जेंट्स ने चांदी के कड़े, चांदी की चेन, चांदी के ब्रेसलेट,
0: बर्तन और चांदी के किसी भी तरह का सामान लेने के लिए वन एंड ओनली सिल्वर हट
1: फोर एंड अवनेजर द इंटरसेक्शन पे गुरुद्वारे बाय प्लाजा के बीच सिल्वर हट
0: 6473393521
1: 6473395121 4525 अवनेजर रोड ब्रैम्पटन
0: सिल्वर हट
2: वे जिथे चलेगा चलूंगी नाल तेरे वे टिकटा दो ले ले
3: लेनिया हो या चार बिजनेस ले जाना होवे या फिर घूमन ले इंडिविजुअल और कॉर्पोरेट हर तरह दे ट्रैवलिंग पर्पस ले कांटेक्ट करो एयर टिकट्स इंश्योरेंस पासपोर्ट एंड वीजा सर्विस ओवी रीजनेबल प्राइसेस ते स्पेशल ट्रैवल पैकेजेस भी अवेलेबल ने कटारिया टूर एंड ट्रैवल 2883 डेरी रोड ईस्ट मिसिसागा कॉल 9056781200
4: आखरी अपील साडी रद्द हो
5: गल हवे रियल एस्टेट सेल परचेज ऑफ बिजनेसेस कमर्शियल ट्रांजैक्शन विल पावर ऑफ अटॉर्नी या फिर एफिडेविट दी ता सोचन दी लोड नहीं इको नाम याद रखो लॉ ऑफ अमन शर्मा जो अपने क्लाइंट्स नु देंदे ने एक्सीलेंट लीगल सर्विसेज अमन शर्मा LLB बैरिस्टर सॉलिसिटर एंड नॉटरी पब्लिक 25 चेरीक्रेस्ट ड्राइव यूनिट 6 ब्रैम्पटन कॉल 9059132355 9059132355
6: लाओ जी चक्को फिर खुशखबरी ब्रैम्पटन निवासियां ले खुशखबरी हुण जदों भी तुसी कैनेडियन इंडियन या पाकिस्तानी ग्रोसरी खरीदना चाहो तो ब्रैम्पटन विच इंडियन फ्रूट लैंड दी चारों लोकेशन विचों जिथे मर्जी आ जाओ चाहे 15 फेंडोवे ब्रैम्पटन होवे जां दूजी लोकेशन 45 डस्ट ड्राइव ब्रैम्पटन या फिर तीजी लोकेशन 9985 मैकविन ड्राइव यूनिट 9 ब्रैम्पटन इंडियन फ्रूट लैंड ते हुण चौथी नवी लोकेशन 1465 मेफिल रोड ब्रैम्पटन ਵਧੀਆ ਗਰੋਸਰੀ ਸਭ ਤੋਂ ਨੇੜੇ ਇੰਡੀਅਨ ਫਰੂਟਲੈਂਡ 9054569900
7: ਰਾਤ ਆ ਮੈਂ ਛੱਡ ਦਿੰਨੀ ਆ ਪਰ ਜਨਾਬ ਚੱਲੇ ਕਿੱਥੇ ਹੋ
8: ਮੈਂ ਚੱਲਿਆ ਸਕਾਈਡਮ ਆਟੋ ਤੇ ਬੋਡੀ ਸੈਂਟਰ ਜੋ ਸਰਟੀਫਾਈਡ ਕੋਲੀਜਨ ਸ਼ਾਪ ਹੈ ਜੋ ਕਰਨਗੇ ਮੇਰੀ ਕਾਰ ਦੀ ਕੇਅਰ ਬੈਸਟ ਸਰਵਿਸ ਤੇ ਫੁੱਲ ਰਿਪੇਅਰ ਐਕਸੀਡੈਂਟ ਹੋਣ ਤੇ ਇੰਸ਼ੋਰੈਂਸ ਕੰਪਨੀ ਨਾਲ ਡੀਲ ਵੀ ਕਰਦੇ ਨੇ ਸਕਾਈਡਮ ਗਰੁੱਪ ਆਫ ਕੰਪਨੀਜ਼ ਪਿਛਲੇ 25 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ
7: ਭਾਈ ਇੱਥੇ ਕਾਰਾਂ ਦੇ ਨਾਲ ਨਾਲ ਬੱਸਾਂ ਤੇ ਵੱਡੇ ਟਰੱਕਾਂ ਦੀ ਰਿਪੇਅਰ ਤੇ ਬੋਡੀ ਵਰਕ ਦਾ ਵੀ ਕੰਮ ਕੀਤਾ ਜਾਂਦਾ ਹੈ ਫਲੀਟ ਵਾਸਤੇ ਸਪੈਸ਼ਲ ਪੈਕੇਜ ਨੇ
8: ਕਾਲ ਕਰੋ 905-874-9978
9: ਬੰਬਾ ਗਿਆ ਮੈਂ ਜਿੱਥੇ ਜਾਵਾਂ ਮੁੰਡੇ ਕਹਿੰਦੇ ਬੰਬਾ ਗਿਆ
10: ਜੀ ਦੋਸਤੋ ਤੁਸੀਂ ਜਿਹੜੇ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਮੈਂ ਤੁਹਾਡਾ ਹੋਸਟਨ ਦੋਸਤ ਰਾਜਵੀਰ ਬੋਪਰਾ ਪ੍ਰੋਗਰਾਮ ਦੇ ਵਿੱਚ ਸਾਥ ਬਣਿਆ ਰਹੇਗਾ 2 ਵਜੇ ਤੋਂ ਲੈ ਕੇ 3 ਵਜੇ ਤੱਕ ਦਾ ਅੱਜ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਹੋਣਗੀਆਂ ਕਹਾਣੀ ਬੁੱਧਵਾਰ ਦਾ ਦਿਨ ਹੈ ਬਾਈ ਕਈ ਦਿਨ ਹੋ ਗਏ ਸੀ ਕਹਾਣੀ ਨਹੀਂ ਸੀ ਸੁਣਾਈ ਕਹਾਣੀ ਲੈ ਕੇ ਵੀ ਤੁਹਾਡੇ ਰੂਬਰੂ ਹੁੰਦੇ ਹਾਂ ਕਹਾਣੀ ਦੇ ਨਾਲ ਗੱਲਬਾਤ ਤੁਹਾਡੇ ਨਾਲ ਸਾਂਝ ਪਾਵਾਂਗੇ ਕਹਾਣੀ ਦੀ ਸੋ ਅੱਜ ਪ੍ਰੋਗਰਾਮ ਦੇ ਵਿੱਚ ਮੋਨਾ ਮਹਿੰਗੀ ਜੀ ਹਾਜ਼ਰ ਹੋਏ ਕਮਾਉਂਦੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਕੁਝ ਇੱਕ ਗੱਲਾਂ ਬਾਤਾਂ ਤੁਹਾਡੀਆਂ ਅਤੇ ਸਾਡੀਆਂ ਅਤੇ ਨਾਲ ਦੀ ਨਾਲ ਹੀ ਜਿਹੜੀ ਮੇਨ ਖਾਸ ਗੱਲਬਾਤ ਆ ਸਵਰਨ ਸਿੰਘ ਟਾਣਾ ਸਾਹਿਬ ਉਹਨਾਂ ਦੇ ਵੱਲੋਂ ਜਿਹੜੀਆਂ ਖਬਰਾਂ ਤੁਸੀਂ ਬਹੁਤ ਪਿਆਰ ਦਿੰਦੇ ਹੋ ਉਹ ਖਬਰਾਂ ਨੇ ਜਿਹੜੀਆਂ ਉਹ ਲੈ ਕੇ ਰੂਬਰੂ ਹੋਣਗੇ ਕੁਝ ਪਲਾਂ ਤੱਕ ਸੋ ਜੁੜੇ ਰਹਿਣਾ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਮੇਰੇ ਤੋਂ ਪਹਿਲਾਂ ਤੁਸੀਂ ਸੁਣ ਕੇ ਹਟੇ ਹੋ ਸੁੱਖੀ ਨਿਜਰ ਉਹਨਾਂ ਤੋਂ ਵਤਨ ਦੂਰ ਉਸ ਤੋਂ ਬਾਅਦ ਵਾਰੀ ਆਈ ਰੇਡੀਓ ਪ੍ਰੋਗਰਾਮ ਸਾਰੰਗ ਦੀ ਫਿਰ ਸੁਣੋਗੇ ਦੇਸ਼ ਪ੍ਰਦੇਸ਼ ਫਿਰ ਪੰਜਾਬੀ ਲਹਿਰਾਂ ਫਿਰ ਰੇਡੀਓ ਉਡਾਨ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਲਓ ਮੈਂ ਕੋਸ਼ਿਸ਼ ਕਰਦਾ ਕਿ ਸਵਰਨ ਸਿੰਘ ਟਾਣਾ ਸਾਹਿਬ ਦੇ ਨਾਲ ਆਪਾਂ ਲਾਈਏ ਕਾਲ ਅਤੇ ਉਹਨਾਂ ਦੇ ਨਾਲ ਕਰੀਏ ਗੱਲਾਂ ਬਾਤਾਂ ਅਤੇ ਤੁਸੀਂ ਜੁੜੋ ਇੱਕ ਗੀਤ ਦੇ ਨਾਲ ਮੈਂ ਹੁਣੇ ਗਿਆ ਅਤੇ ਹੁਣੇ ਵਾਪਸ ਆਇਆ ਜੀ

0: ਜੀ ਦੋਸਤੋ, ਜਿਹੜੇ ਹੋਏ ਰੇਡੀ ਪ੍ਰੋਗਰਾਮ ਸਾਰੰਗ ਦੇ ਨਾਲ ਸਵੰਤ ਸਿੰਘ ਟਾਣਾ ਸਾਹਿਬ ਸਾਡੇ ਨਾਲ ਆ ਚੁੱਕਿਆ। ਟਾਣਾ ਸਾਹਿਬ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਜੀ। ਬੰਦੇ ਨੂੰ ਪਤਾ ਕਿਵੇਂ ਲੱਗੇ ਤੇ ਮੈਨੂੰ ਲੱਗਦਾ ਕਿ ਜਿਵੇਂ ਪਹਿਲਾਂ ਇੰਟਰਨੈਟ ਆਇਆ ਸੀ, ਲੋਕਾਂ ਨੂੰ ਨਹੀਂ ਸੀ ਪਤਾ, ਫਿਰ ਇੰਟਰਨੈਟ ਦੀਆਂ ਕਲਾਸਾਂ ਲੱਗਣ ਲੱਗ ਗਈਆਂ ਸੀਗੀਆਂ। ਉਦੋਂ ਜੇ ਕਿਸੇ ਨੂੰ ਕਹਿਣਾ ਕਿ ਮੁੰਡਾ ਕੀ ਕਰਦਾ, ਮੁੰਡਾ ਭਾਈ ਆ ਜਿਹੜਾ ਹੈਗਾ ਕੰਪਿਊਟਰ ਸਿੱਖਣ ਲੱਗਦਾ ਸੀ, ਤਾਂ ਦਸਵੀਂ ਤੋਂ ਬਾਅਦ ਫਿਰ ਕੰਪਿਊਟਰ 'ਚ ਪਾਤਾ, ਕੰਪਿਊਟਰ ਸਿੱਖਣ ਲੱਗਦਾ। ਉਹਦੇ ਲਈ ਇੱਕ ਬਹੁਤ ਵੱਡੀ ਗੱਲ ਸਮਝੀ ਜਾਂਦੀ ਸੀ ਕਿ ਕੰਪਿਊਟਰ ਸਿੱਖਣ ਲੱਗਦਾ। ਬਾਅਦ 'ਚ ਫਿਰ ਉਹਨੇ ਘਰ ਕਰ ਲਿਆ, ਈਮੇਲਾਂ ਤੇਰੀਆਂ ਡਿਲੀਟ ਹੋ ਗਈਆਂ, ਸੰਗਤਾਰ ਉਹਨਾਂ ਨੇ ਗੀਤ ਲਿਖਤਾ। ਸੋ ਮਤਲਬ ਟੈਕਨੋਲੋਜੀ ਦੇ ਨਾਲ ਮੈਨੂੰ ਲੱਗਦਾ ਵਾਹ ਵਾਸਤਾ ਜਦੋਂ ਜਦੋਂ ਪੈਂਦਾ ਤਾਂ ਸਾਨੂੰ ਆਪਣੇ ਆਪ ਨੂੰ ਅਪਡੇਟ ਕਰਨਾ ਬਣਦਾ ਹੁੰਦਾ। ਅਤੇ ਹੁਣ ਪੰਜਾਬ ਦੇ ਵਿੱਚ ਵੀ ਪਹਿਲੀ ਤੋਂ ਬਾਰ੍ਹਵੀਂ ਤੱਕ ਕਹਿੰਦੇ AI ਦੀ ਪੜ੍ਹਾਈ ਲਾਜ਼ਮੀ ਕਰਾਰ ਕਰਤੀ ਹੈ।
1: ਬਿਲਕੁਲ ਜੀ, ਬਿਲਕੁਲ ਗੱਲ ਬੁਪਾ ਰਹੇ ਸਾਹਿਬ। ਇਹ ਆ ਵੀ ਅੱਜ ਪੰਜਾਬ ਦੇ ਸਿੱਖਿਆ ਮੰਤਰੀ ਨੇ ਗੱਲ ਕਹੀ ਹੈ, ਹਰਜੋਤ ਸਿੰਘ ਬੈਂਸ ਨੇ। ਉਹ ਕਹਿੰਦੇ ਜੀ 15 ਦਿਨ ਦੇ ਵਿੱਚ ਕਿਤਾਬਾਂ ਮਿਲ ਜਾਣਗੀਆਂ ਪਹਿਲੀ ਤੋਂ ਲੈ ਕੇ 12ਵੀਂ ਤੱਕ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ। ਉਹ ਕਹਿੰਦੇ ਜੀ ਕਿ AI ਜਿਹੜੀ ਪੜ੍ਹਾਈ ਆ ਉਹ ਲਾਜ਼ਮੀ ਕਰ ਦਿੱਤੀ ਗਈ ਆ। ਪਹਿਲੀ ਤੋਂ 5ਵੀਂ ਤੱਕ ਖੇਡ ਗਤੀਵਿਧੀਆਂ ਵਾਲੀ, ਫਿਰ ਉਹ ਕਹਿੰਦੇ ਜੀ ਉਤਲੀਆਂ ਕਲਾਸਾਂ ਦੇ ਵਿੱਚ ਅਸੀਂ ਹੋਰ ਤਰੀਕੇ ਦੀ ਪੜ੍ਹਾਈ ਹੋਊਗੀ। ਉਹ ਕਹਿੰਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਦੇ ਲਈ ਆਰਟੀਫਿਸ਼ਲ ਇੰਟੈਲੀਜੈਂਸ ਵਾਲੀ ਜਿਹੜੀ ਪੜ੍ਹਾਈ ਆ ਉਹ ਬਹੁਤ ਜ਼ਰੂਰੀ ਆ। ਸੋ ਵਿਹਨੇ ਭਾਈ ਕੀ ਕੁਝ ਸਿਖਾਇਆ ਜਾਂਦਾ, ਉਹ ਤਾਂ ਕਹਿੰਦੇ ਜੀ ਚੀਨ ਤੇ ਦੱਖਣੀ ਕੋਰੀਆ ਦੇ ਵਾਂਗੂ ਹੀ ਪੰਜਾਬ ਆ ਜਿਹੜਾ ਇਹਦੇ ਵਿਦਿਆਰਥੀ ਇਹਦੇ ਬੱਚੇ ਆ ਜਿਹੜੇ AI ਦੇ ਨਾਲ ਜੁੜਨਗੇ, ਇਹਦੇ ਵਿੱਚੋਂ ਬਹੁਤ ਕੁਝ ਚੰਗਾ ਨਿਕਲ ਕੇ ਆਊਗਾ, ਰਿਜ਼ਲਟ ਚੰਗੇ ਨਿਕਲਣਗੇ। ਦੇਖੋ ਗੱਲ ਇਹ ਜੀ ਕਿ AI ਦੇ ਫਾਇਦੇ ਤੇ ਨੁਕਸਾਨ ਦੋਵੇਂ ਹੀ ਆ। ਅਸੀਂ ਉਹਦੀ ਵਰਤੋਂ ਕਰਨੀ ਕਿ ਦੁਰਵਰਤੋਂ ਕਰਨੀ ਹੈ ਇਹ ਸਾਡੇ ਉੱਤੇ ਨਿਰਭਰ ਕਰਦੀ ਗੱਲ ਆ। ਇੱਥੇ ਹੁਣ ਵੀ ਵੈਸੇ ਕਈ ਲੋਕ ਇੰਨੀ ਸੋਹਣੀ ਵਰਤੋਂ ਕਰਦੇ ਆ, ਕਈ ਲੋਕ ਬੇਅਕਲੀ ਨਾਲ ਵੀ ਵਰਤੋਂ ਕਰਦੇ ਆ, ਪਰ ਨਿਆਣੇ ਆ ਜਿਹੜੇ ਉਹ ਕਿਵੇਂ ਵਰਤੋਂ ਕਰਿਆ ਕਰਨਗੇ ਸਮਾਂ ਦੱਸੂਗਾ ਜੀ।
0: ਜੀ, ਸੋ ਜਿੱਥੇ AI ਦੀ ਗੱਲਬਾਤ ਕੀਤੀ ਆ, ਬਿਲਕੁਲ ਟੈਕਨੋਲੋਜੀ ਆ ਜਿਹੜੀ ਉਹਦੇ ਨਾਲ ਆਪਣੇ ਆਪ ਨੂੰ ਅਪਡੇਟ ਕਰਕੇ ਰੱਖਣਾ ਸਮੇਂ ਦੀ ਨਬਜ਼ ਨੂੰ ਪਛਾਣਨ ਦੀ ਗੱਲ ਆ, ਕਿਉਂਕਿ ਜੇ ਅਸੀਂ ਸਮੇਂ ਦੀ ਨਬਜ਼ ਨੂੰ ਨਹੀਂ ਪਛਾਣਾਂਗੇ ਤਾਂ ਫਿਰ ਪਿਛੇੜੇ ਜਾਵਾਂਗੇ। ਸੋ ਬਿਲਕੁਲ ਦੇਖੋ ਅੱਗੇ ਜਾ ਕੇ ਬਣਦਾ ਕੀ ਆ। ਅੱਛਾ, ਇੱਕ ਚੀਜ਼ ਇਹ ਦੱਸਿਓ ਕਿ ਬਹੁਤ ਸਾਰੀਆਂ ਜਿਹੜੀਆਂ ਆਮ ਤੌਰ 'ਤੇ ਬੱਸਾਂ ਨੇ ਜਿਹੜੀਆਂ ਉਹ ਕਹਿੰਦੇ ਇੱਕ ਦੂਜੇ ਤੋਂ ਰਾਹ ਲੈਣ ਦੀ ਖਾਤਰ ਬਈ ਇਹ ਤੋਂ ਮੂਹਰੇ ਪਾਂ ਪਾਂ ਟੈਂ ਟੈਂ ਕਰਦੀਆਂ ਕਰਾਉਂਦੀਆਂ, ਇੱਧਰ 'ਚ ਕਰ ਉੱਧਰ 'ਚ ਕਰ, ਆਹ ਮੇਰੇ ਤੋਂ ਮੂਹਰੇ ਨਾ ਨਿਕਲ ਜਾਏ, ਉਹਦਾ ਮੂਹਰੇ ਨਿਕਲ ਜਾਏ। ਆਹ ਕਹਿੰਦੇ ਓਵਰ ਸਪੀਡ ਬੱਸ ਸੀਗੀ, ਇਹਨੇ 2 ਲੋਕ ਕੁਚਲਤੇ ਆ, 2 ਲੋਕਾਂ ਦੀ ਡੈਥ ਹੋ ਗਈ ਆ, ਲੋਕਾਂ ਨੇ ਤਾਂ ਕਹਿੰਦੇ ਗੁੱਸੇ ਦੇ ਵਿੱਚ ਬੱਸ ਫੂਕਤੀ ਜੀ।
1: ਬਿਲਕੁਲ ਬਾਈ ਜੀ, ਅਸਲ ਦੇ ਵਿੱਚ ਨਾ ਜਿਹੜੀ ਇਹ ਬੱਸ ਆ ਇਹ ਜਲੰਧਰ ਤੋਂ ਜੰਮੂ ਜਾ ਰਹੀ ਆ ਤੇ ਪਠਾਨਕੋਟ ਦੇ ਵੱਲੇ ਦਾ ਹਾਦਸਾ ਵਾਪਰ ਗਿਆ। ਪਠਾਨਕੋਟ ਜਦੋਂ ਬੱਸ ਪਹੁੰਚੀ ਆ ਤੇ ਪਤਾ ਲੱਗਾ ਜੀ ਕਿ ਉੱਥੇ ਬੱਸ ਬੈਲੈਂਸ ਤੋਂ ਵਿਗੜ ਗਿਆ ਇਹਦਾ, ਤੇ ਫਿਰ ਕਹਿੰਦੇ ਜੀ ਕਿ ਇਹ ਬੱਸ ਆ ਜਿਹੜੀ ਉਹ ਫੁੱਟਪਾਥ ਦੇ ਉੱਤੇ ਖੜੇ ਲੋਕਾਂ ਦੇ ਉੱਤੇ ਤੇ ਚੜ ਗਈ ਆ, ਜਿਹਦੇ ਵਿੱਚ 2 ਜਣੇ ਦੀ ਮੌਤ ਹੋ ਗਈ ਆ ਤੇ 2 ਜਣੇ ਕਹਿੰਦੇ ਇਹਦੇ ਵਿੱਚ ਜ਼ਖਮੀ ਹੋਏ ਆ। ਸੋ ਕੁੱਲ ਮਿਲਾ ਕੇ ਚੱਲੇ ਜੀ ਕਬੜੀ ਬੰਦ ਭਾਂਗੀ ਆ ਵੀ ਭਾਈ ਆਹ ਕੁੱਝ ਹੋ ਗਿਆ। ਲੋਕ ਆ ਗਏ ਜੀ ਗੁੱਸੇ ਦੇ ਵਿੱਚ, ਗੁੱਸੇ ਦੇ ਵਿੱਚ ਆਏ ਲੋਕਾਂ ਨੇ ਫਿਰ ਇਸ ਬੱਸ ਨੂੰ ਅੱਗ ਲਾਤੀ ਆ ਤੇ ਫਿਰ ਇੱਥੇ ਪੁਲਿਸ ਆਈ ਹੈ ਤੇ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਜੀ।
0: ਇਹ ਹੁਸ਼ਿਆਰਪੁਰ ਚੋਂ ਵੀ ਅਲੱਗ ਖਬਰ ਆ ਜੀ ਇਹ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਸਰਪੰਚ ਨੇ ਉਹਨਾਂ ਨੂੰ ਵੀ ਕੁਚਲਤਾ, ਕਹਿੰਦੇ ਹੱਤਿਆ ਹੋਈ ਉਹਨਾਂ ਦੀ, ਕੀ ਗੱਲਬਾਤ ਹੋਈ?
1: ਬਿਲਕੁਲ ਜੀ, ਇਹ ਵੱਖਰੀ ਖਬਰ ਆ ਜੀ। ਇਹ ਹੁਸ਼ਿਆਰਪੁਰ ਦੇ ਇੱਕ ਪਿੰਡ ਨਾਲ ਸੰਬੰਧਿਤ ਆਮ ਆਦਮੀ ਪਾਰਟੀ ਦੇ ਸਰਪੰਚ ਆ, ਰਾਜ਼ੀਨਾਮਾ ਇਹਨਾਂ ਨੇ ਕਿਸੇ ਦਾ ਕਰਵਾਇਆ ਸੀ। ਜਦੋਂ ਆਪਾਂ ਜਾਣਦੇ ਕਿ ਕਿਸੇ ਦਾ ਰਾਜ਼ੀਨਾਮਾ ਕਰਾਉਣਾ ਹੋਵੇ 2 ਧਿਰਾਂ ਦਾ ਤੇ ਇੱਕ ਧਿਰ ਦੇ ਪੱਖ ਦੀ ਗੱਲ ਚੱਲੀ ਜਾਂਦੀ ਹੈ, ਇੱਕ ਦੇ ਖਿਲਾਫ਼ ਗੱਲ ਚੱਲੀ ਜਾਂਦੀ ਹੈ। ਉਹ ਜਿਹੜੀ ਖਿਲਾਫ਼ ਗੱਲ ਚੱਲੀ ਜਾਂਦੀ ਫਿਰ ਉਹ ਧਿਰ ਨਾਰਾਜ਼ ਹੋ ਜਾਂਦੀ ਹੈ। ਤੇ ਗੱਲ ਇਹ ਜੀ ਕਿ ਹੁਣ ਇੱਥੇ ਵੱਡੇ ਪੱਧਰ ਦੇ ਉੱਤੇ ਤੇ ਕਹਿੰਦੇ ਵੀ ਦੂਜੀ ਧਿਰ ਨੇ ਨਾਰਾਜ਼ਗੀ ਪ੍ਰਗਟਾਈ ਹੈ ਜਿਹੜੀ ਧਿਰ ਦੇ ਖਿਲਾਫ਼ ਗਿਆ ਸੀ ਫੈਸਲਾ। ਉਹ ਲੱਗੇ ਦੋਸ਼ਾਂ ਦੇ ਮੁਤਾਬਕ ਉਹ ਆਏ ਗੱਡੀਆਂ ਦੇ ਉੱਤੇ ਤੇ ਉਹਨਾਂ ਨੇ ਫਿਰ ਸਰਪੰਚ ਨੂੰ ਦੜ ਦਿੱਤਾ, ਸਰਪੰਚ ਨੂੰ ਗੱਡੀ ਦੇ ਟਾਇਰਾਂ ਥੱਲੇ ਦੇ ਕੇ ਕੁਚਲ ਕੇ ਉਹਨੂੰ ਮਾਰ ਦਿੱਤਾ ਤੇ ਫਿਰ ਉਹ ਭੱਜ ਗਏ ਆ। ਤੇ ਪੁਲਿਸ ਦੇ ਵੱਲੋਂ ਹੁਣ ਇਹ ਬੰਦੇ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ।
0: ਰਾਹੁਲ ਗਾਂਧੀ ਹੁਣਾਂ ਨੇ ਵੀ ਇੱਕ ਜਿਹੜੀ ਹੈਗੀ ਜੀ ਉਹ ਵਿਦਿਆਰਥੀਆਂ ਦੇ ਹੱਕ 'ਚ ਕਾਨਫਰੰਸ ਕੀਤੀ ਆ।
1: ਹਾਂ ਬਿਲਕੁਲ ਜੀ, ਬਿਲਕੁਲ ਗੱਲ ਹੈ ਜੀ ਕਿ ਇਹ ਬੜੀ ਵੱਡੀ ਖਬਰ ਆ ਵੀ ਅੱਜ ਰਾਹੁਲ ਗਾਂਧੀ ਦੇ ਵੱਲੋਂ ਤੇ ਵੱਡੀ ਪ੍ਰੈਸ ਕਾਨਫਰੰਸ ਕੀਤੀ ਗਈ ਆ। ਤੇ ਉਹ ਪਤਾ ਲੱਗਾ ਜੀ ਕਿ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਕੀਤੀ ਇਹਨਾਂ ਨੇ ਜਿਹੜੇ ਕਿ ਕੋਕਰ ਜਨਤਾ ਪਾਰਟੀ ਵਾਲੇ ਆ। ਰਾਹੁਲ ਗਾਂਧੀ ਨੇ 40 ਮਿੰਟ ਦੀ ਪ੍ਰੈਸ ਕਾਨਫਰੰਸ ਕੀਤੀ ਆ ਤੇ ਇਹਦੇ ਵਿੱਚ ਇਹ ਗੱਲ ਕਹੀ ਆ ਕਿ ਦੇਖੋ ਵਿਦਿਆਰਥੀਆਂ ਦੇ ਉੱਤੇ ਅਤਿਆਚਾਰ ਕਿਵੇਂ ਹੋਇਆ ਤੇ ਇਹਨਾਂ ਦਾ ਕਸੂਰ ਕੀ ਆ। ਉਹਨਾਂ ਨੇ ਗੱਲ ਕਹੀ ਆ ਵੀ ਇਹ ਧੋਖਾ ਕੀਤਾ ਗਿਆ ਤੇ ਮੰਗਾਂ ਇਹਨਾਂ ਨੇ 3 ਰੱਖੀਆਂ। ਉਹਦੇ ਵਿੱਚ ਇੱਕ ਮੰਗ ਤਾਂ ਪਹਿਲੀ ਮਹੱਤਵਪੂਰਨ ਇਹ ਆ ਵੀ ਵਿਦਿਆਰਥੀਆਂ ਦੇ ਕੋਲੋਂ ਪ੍ਰਧਾਨ ਮੰਤਰੀ ਮਾਫ਼ੀ ਮੰਗੇ ਵੀ ਭਾਈ ਇਹਨਾਂ ਦੇ ਉੱਤੇ ਲਾਠੀਚਾਰਜ ਹੋਇਆ। ਦੂਜੀ ਮੰਗ ਉਹਨਾਂ ਨੇ ਇਹ ਰੱਖੀ ਹੈ ਜੀ ਕਿ ਧਰਮਿੰਦਰ ਪ੍ਰਧਾਨ ਅਸਤੀਫਾ ਦੇਵੇ। ਤੀਜੀ ਮੰਗ ਇਹ ਰੱਖੀ ਜੀ ਭਵਿੱਖ ਦੇ ਵਿੱਚ ਕਦੇ ਵੀ ਕੋਈ ਪੇਪਰ ਲੀਕ ਨਹੀਂ ਹੋਊਗਾ ਸੋ ਇਸ ਵੇਲੇ ਜਦੋਂ ਆਪਾਂ ਇਹਨਾਂ ਖਬਰਾਂ ਦੀ ਸਾਂਝ ਪਾ ਰਹੇ ਹਾਂ, 11:42 ਰਾਤ ਦੇ ਹੋਏ ਆ ਭਾਰਤੀ ਸਮੇਂ ਮੁਤਾਬਕ, ਇਸ ਵੇਲੇ ਵੀ ਜੰਤਰ ਮੰਤਰ ਦਿੱਲੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਬੈਠੇ ਆ। 1.5-2 ਘੰਟੇ ਪਹਿਲਾਂ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਦੀ ਆਪਸ ਦੇ ਵਿੱਚ ਝੜਪ ਵੀ ਹੋ ਗਈ ਸੀ। ਇੱਥੇ ਅਥਰੂ ਗੈਸ ਦੇ ਗੋਲੇ ਪੁਲਿਸ ਨੇ ਇੱਕ ਵਾਰੀ ਫਿਰ ਸੁੱਟੇ ਆ, ਤੇ ਵਿਦਿਆਰਥੀ ਵੀ ਭੜਕ ਗਏ ਤੇ ਉਹਨਾਂ ਨੇ ਵੀ ਡਾਂਗਾਂ ਦੇ ਨਾਲ ਫਿਰ ਪੁਲਿਸ ਤੇ ਹਮਲਾ ਕੀਤਾ ਜੀ।
0: ਅੱਛਾ ਟਾਣਾ ਸਰ, ਇੱਕ ਜਾਂਦੇ ਜਾਂਦੇ ਮੈਂ ਨਾ ਬੜੀ ਕਮਾਲ ਦੀ ਚੀਜ਼ ਸੀਗੀ, ਬੰਦੇ ਦੀ ਬਣਤਰ 'ਤੇ ਲਿਖਿਆ ਸੀਗਾ ਪਰਮਿੰਦਰ ਸੋਢੀ ਉਹਨਾਂ ਨੇ, ਤੁਸੀਂ ਬਸ ਜਾਂਦੇ ਜਾਂਦੇ ਇੱਕ ਕਮੈਂਟ ਕਰ ਦਿਓ ਕਿ ਤੁਸੀਂ ਕੀ ਸੋਚਦੇ ਹੋ। ਅਤੇ ਬੰਦੇ ਦੀ ਬਣਤਰ ਉਹ ਕਹਿੰਦੇ ਲੈ ਦੇ ਕਿ ਮੀਂਹ ਕੋਲ ਬੂੰਦਾਂ ਹੁੰਦੀਆਂ ਨੇ, ਜੇ ਬੂੰਦਾਂ ਨਹੀਂ ਤਾਂ ਫਿਰ ਕਾਹਦਾ ਉਹ ਮੀਂਹ ਹੈ। ਜਿਹੜੇ ਦਰਖਤ ਨੇ ਉਹਨਾਂ ਕੋਲ ਪੱਤੇ ਹੁੰਦੇ ਆ, ਮਾਂ ਕੋਲ ਬੱਚੇ ਹੁੰਦੇ ਆ, ਡਾਕਟਰ ਕੋਲ ਦਵਾਈ ਹੁੰਦੀ ਆ, ਗੁਰੂ ਕੋਲ ਗਿਆਨ ਹੁੰਦਾ, ਬੰਦੇ ਕੋਲ ਦਿਲ ਹੁੰਦਾ, ਦਿਲ ਕੋਲ ਭਾਵ ਹੁੰਦੇ ਆ, ਭਾਵਾਂ ਕੋਲ ਜਜ਼ਬਾਤ ਹੁੰਦੇ ਆ। ਜੇ ਭਾਵ ਜਾਂ ਜਜ਼ਬਾਤ ਹੈ ਨਹੀਂ ਬਚੇ ਖੁਚੇ ਤਾਂ ਫਿਰ ਕਾਹਦਾ ਦਿਲ ਅਤੇ ਕਾਹਦਾ ਉਹ ਬੰਦਾ। ਜੀ
1: ਬਿਲਕੁਲ ਜੀ ਬਿਲਕੁਲ, ਇਹ ਬੜੀ ਸੋਹਣੀ ਗੱਲ ਲਿਖੀ ਆ ਵੀ ਜੇਕਰ ਜਜ਼ਬਾਤ ਹੈ ਨਹੀਂ ਫਿਰ ਕਾਹਦਾ ਦਿਲ ਤੇ ਫਿਰ ਕਾਹਦੀਆਂ ਕਹਿਰੀਏ ਗੱਲਾਂ। ਦੇਖੋ ਬੰਦੇ ਨੂੰ ਆਪਣਾ ਨਾ ਮੂਲ ਪਛਾਣਨਾ ਚਾਹੀਦਾ ਬੁਪਾਰਾ ਸਾਹਿਬ, ਜਿਹੜਾ ਬੰਦਾ ਆਪਦਾ ਮੂਲ ਨਹੀਂ ਨਾ ਪਛਾਣਦਾ ਉਹ ਬੰਦਾ ਹੋਇਆ ਤੇ ਨਾ ਹੋਇਆ ਇੱਕ ਬਰਾਬਰ ਆ। ਦੁੱਖ ਇਸ ਗੱਲ ਦਾ, ਹੈਰਾਨੀ ਇਸ ਗੱਲ ਦੀ ਆ ਕਿ ਸਾਨੂੰ ਤੁਰਦੇ ਫਿਰਦੇ ਬੰਦੇ ਤੋਂ ਦਿਸਦੇ ਆ, ਪਰ ਇਹ ਬੰਦੇ ਨਹੀਂ ਇਕੱਲੇ ਕਲਬੂਤ ਆ, ਇਹਦੇ ਵਿੱਚੋਂ ਬਹੁਤ ਗਿਣਤੀ ਤਾਂ ਲਾਸ਼ਾਂ ਤੁਰੀਆਂ ਫਿਰਦੀਆਂ। ਬੰਦਾ ਮਰ ਗਿਆ ਸਿਰਫ ਉਹੋ ਹੀ ਨਹੀਂ ਹੁੰਦਾ ਗਾ, ਤੁਰਦਾ ਫਿਰਦਾ ਬੰਦਾ ਵੀ ਮਰਿਆ ਹੁੰਦਾ, ਕਈ ਵਾਰ ਕਈ ਵਾਰੀ ਹਾਲਾਤ ਦਾ ਮਾਰਿਆ ਹੁੰਦਾ, ਕਈ ਵਾਰੀ ਸਭ ਕੁਝ ਦੇਖਣ ਦੇ ਬਾਵਜੂਦ ਬੋਲਦਾ ਨਹੀਂ ਉਹ ਤਾਂ ਵੀ ਮਰਿਆ ਹੁੰਦਾ। ਸੋ ਗੱਲ ਇਹਦੀ ਕਿ ਜਿਉਂਦੇ ਬੰਦਿਆਂ ਦੀ ਲੋੜ ਆ ਅਸਲ ਦੇ ਵਿੱਚ, ਉਹ ਅਸੀਂ ਤਾਂ ਹਰ ਚੀਜ਼ ਨੂੰ ਆਪਦੇ ਪ੍ਰਸੰਗ ਦੇ ਵਿੱਚ ਆਪੇ ਘੜਿਆ। ਉਹ ਜਿਵੇਂ ਕਿਤੇ ਸਫੈਦੇ ਦੇ ਉੱਤੇ ਦਿਲ ਬਣਾ ਦੇਣਾ, ਉਹ ਸਰਕਾਰੀ ਬਾਥਰੂਮ 'ਚ ਦਿਲ ਬਣਾ ਦੇਣਾ, ਉਹ ਪਿੱਪਲ ਦੇ ਪੱਤੇ ਨੂੰ ਦਿਲ ਬਣਾਈ ਜਾਣਾ, ਉਹ ਹੱਥ ਦੋਵੇਂ ਜੋੜ ਕੇ ਤੇ ਉਹ ਦਿਲ ਜਾ ਬਣਾਈ ਜਾਣਾ, ਜਦਕੇ ਦਿਲ ਤਾਂ ਵਿਚਾਰਾ ਬੰਦ ਮੁੱਠੀ ਵਰਗਾ। ਵਿਗਿਆਨੀ ਇਹ ਕਹਿੰਦੇ ਵੀ ਇਹ ਤਾਂ ਸਿਰਫ ਖੂਨ ਨੂੰ ਪੰਪ ਕਰਨ ਦਾ ਕੰਮ ਕਰਦਾ, ਸਫੈਦੇ ਦੇ ਉੱਤੇ ਲਿਖ ਕੇ ਦਿਲ ਬਣਾ ਕੇ ਵਾਹ ਕੇ ਉਹ 'ਚ ਤੀਰ ਮਾਰ ਕੇ ਕਹਿਣਾ ਵੀ ਪ੍ਰੀਤੋ ਜ਼ਖਮੀ ਕਰਤੀ, ਆਹ ਗੱਲ ਕੰਮ ਦਿਲ ਦਾ ਨਹੀਂ ਹੈਗਾ।
0: ਹਾਂ, ਦਿਲ ਕੋਲ ਜਜ਼ਬਾਤ ਹੋਣੇ ਬੜੇ ਜ਼ਰੂਰੀ ਹੈ, ਨਹੀਂ ਤਾਂ ਫਿਰ ਕਾਹਦਾ ਦਿਲ ਉਹ।
1: ਬਿਲਕੁਲ
0: ਸਰ, ਬਹੁਤ ਬਹੁਤ ਧੰਨਵਾਦ ਟਾਣਾ ਸਾਹਿਬ, ਬਹੁਤ ਬਹੁਤ ਸ਼ੁਕਰੀਆ।
1: ਮਿਹਰਬਾਨੀ ਜੀ, ਮਿਹਰਬਾਨੀ,
0: ਬਹੁਤ ਬਹੁਤ ਧੰਨਵਾਦ ਇਹ ਸਵਰਨ ਸਿੰਘ ਟਾਣਾ। ਸੋ ਖਬਰਾਂ ਤਾਂ ਅਲੱਗ ਤਰੀਕੇ ਦੀਆਂ ਇਹਨਾਂ ਦੀਆਂ ਹੁੰਦੀਆਂ ਨੇ, ਗੱਲਾਂ ਬਾਤਾਂ ਦੇ ਵਿੱਚ ਵੀ ਬਹੁਤ ਕਮਾਲ ਇਹਨਾਂ ਦੀ ਪਕੜ ਹੈ। ਮੋਨਾ ਮਹਿੰਗੀ ਜੀ ਵੱਲੋਂ ਅੱਜ ਇਹਨਾਂ ਖਬਰਾਂ ਨੂੰ ਸਪੋਂਸਰ ਕੀਤਾ ਗਿਆ ਸੀ। ਤੁਸੀਂ ਲਾਈਫ ਕ੍ਰਿਟੀਕਲ ਸੁਪਰਵਿਜ਼ ਦੀ ਇੰਸ਼ੋਰੈਂਸ ਲੈਣੀ ਹੈ, ਵੈਸਟਰਨ ਇੰਸ਼ੋਰੈਂਸ ਲੈਣੀ ਹੈ ਤਾਂ ਮੋਨਾ ਮਹਿੰਗੀ ਜੀ 416-509-1509 ਮੋਨਾ ਜੀ ਦਾ ਨੰਬਰ ਹੈ। ਜੀ ਮੋਨਾ ਜੀ, ਵੈਲਕਮ।
2: ਥੈਂਕ ਯੂ ਸੋ ਮਚ ਰਾਜਵੀਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ। ਸੋ ਦਿਓ ਥੋੜ੍ਹਾ ਜਿਹਾ ਲਾਈਫ ਇੰਸ਼ੋਰੈਂਸ ਬਾਬਤ ਜਾਣਕਾਰੀ, ਤੇ ਬਹੁਤ ਵੱਡੀ ਤੁਹਾਡੀ ਟੀਮ ਆ, ਤੁਹਾਨੂੰ ਮੁਬਾਰਕਬਾਦ ਇਸ ਗੱਲ ਦੀ ਵੀ।
2: ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ ਰਾਜਵੀਰ ਜੀ। ਜਦੋਂ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਅਕਸਰ ਆਪਾਂ ਜਦੋਂ ਵੀ ਲਾਈਫ ਇੰਸ਼ੋਰੈਂਸ ਦੇ ਟਾਕ ਸ਼ੋਅ ਕੀਤੇ ਨੇ, ਮੈਨੂੰ ਲੱਗਦਾ ਹਰ ਵਾਰ ਕੋਈ ਟੋਪਿਕ ਆਉਂਦਾ ਹੈਗਾ ਉਹਨਾਂ ਦੇ ਲਈ ਕਿ ਜਿਹੜੇ ਪਰਸਨ ਇੱਥੇ ਨਵੇਂ ਆਏ ਨੇ, ਜਿਹਨਾਂ ਦੇ ਕੋਲ ਹਜੇ ਐਸੈਟਸ ਬਿਲਡਅਪ ਨਹੀਂ ਹੋਏ, ਜਿਹਨਾਂ ਦੇ ਉੱਤੇ ਲਾਇਬਿਲਟੀਜ਼ ਹੈਗੀਆਂ ਨੇ, ਜਾਂ ਫਿਰ ਉਹਨਾਂ ਦੇ ਉੱਤੇ ਕੋਈ ਨਾ ਕੋਈ ਮੋਰਗੇਜ ਜਾਂ ਹੋਰ ਇਸ ਤਰੀਕੇ ਦੇ ਲੋਨਸ ਹੈਗੇ ਨੇ, ਲਾਇਬਿਲਟੀਜ਼ ਚੱਲ ਰਹੀਆਂ ਨੇ। ਪਰ ਹੁਣ ਇੱਕ ਮੈਸੇਜ ਉਹਨਾਂ ਲਈ ਵੀ ਦੇਣਾ ਚਾਹਾਂਗੇ ਜਿਹਨਾਂ ਦੇ ਕੋਲ ਇਸ ਟਾਈਮ ਤੇ ਐਸੈਟਸ ਬਿਲਡਅਪ ਹੋ ਚੁੱਕੇ ਨੇ, ਪਰ ਇੱਕ ਇੰਸ਼ੋਰੈਂਸ ਇੱਕ ਇੱਦਾਂ ਦੀ ਚਾਹੀਦੀ ਹੈਗੀ ਹੈ ਜਿਹਦੇ ਨਾਲ ਕਿ ਉਹ ਲੇਟਰ ਔਨ ਇਸ ਤਰੀਕੇ ਦੇ ਨਾਲ ਉਸਨੂੰ ਮੈਨੇਜ ਕਰ ਸਕਣ ਕਿ ਇਸ ਟਾਈਮ ਤੇ ਐਸੈਟਸ ਬਣੇ ਹੋਏ ਨੇ ਚਾਹੇ ਸਾਡੇ ਕੋਲ, ਪਰ ਸਾਡੀ ਹਾਈ ਇਨਕਮ ਵੀ ਹੈਗੀ ਹੈ। ਬਹੁਤ ਵਾਰ ਮੈਂ ਇੱਦਾਂ ਦੇ ਕੇਸਿਸ ਦੇਖ ਰਹੀ ਹਾਂ ਕਿ ਕਈ ਵਾਰ ਸਾਨੂੰ ਇਹ ਲੱਗਦਾ ਕਿ ਸਾਡੀ ਇਨਕਮ ਬਹੁਤ ਹਾਈ ਅਸੀਂ ਅਰਨ ਕਰ ਰਹੇ ਹੈਗੇ ਹਾਂ, ਸਾਨੂੰ ਸ਼ਾਇਦ ਇੰਸ਼ੋਰੈਂਸ ਦੀ ਜ਼ਰੂਰਤ ਨਹੀਂ ਪੈਣੀ। ਉਹਨਾਂ ਦੇ ਲਈ ਮੈਂ ਜ਼ਰੂਰ ਗੱਲ ਕਰਾਂਗੀ। ਕਾਫੀ ਮੈਂ ਫੈਮਲੀਜ਼ ਨੂੰ ਵੀ ਮਿਲਦੀ ਹਾਂ ਜਿਨ੍ਹਾਂ ਦੇ ਯੰਗ ਬੱਚੇ ਨੇ, ਕੋਈ 25, 26, 28 ਈਅਰ ਓਲਡ ਹੈ, ਤਾਂ ਉਹਨਾਂ ਨੂੰ ਲੱਗਦਾ ਕਿ ਇਹਨਾਂ ਨੇ ਤਾਂ ਹੁਣ ਮੈਡੀਕਲ ਫੀਲਡ ਦੇ ਵਿੱਚ ਪ੍ਰੈਕਟੀਸ਼ਨਰ ਹੈਗੇ ਆ, ਲਾਅ ਕਰ ਲਿੱਤੀ ਹੈਗੀ ਹੈ, ਇਹਨਾਂ ਦੀ ਤਾਂ ਇੰਨੀ ਹਾਈ ਇਨਕਮ ਹੈ ਕਿ ਇਹਨਾਂ ਨੂੰ ਇੰਸ਼ੋਰੈਂਸ ਦੀ ਜ਼ਰੂਰਤ ਹੀ ਨਹੀਂ ਹੈਗੀ ਹੈ, ਕਿ ਬੱਚਿਆਂ ਦੀ ਇਨਕਮ ਹੀ ਇੰਨੀ ਜ਼ਿਆਦਾ ਹੈਗੀ ਹੈ। ਪਰ ਉੱਥੇ ਜਾ ਕੇ ਜਦੋਂ ਅਸੀਂ ਇਸ ਸਟੇਜ ਤੇ ਪਹੁੰਚ ਜਾਂਦੇ ਹਾਂ ਕਿ ਹਾਈ ਇਨਕਮ ਅਰਨ ਕਰਦੇ ਹੈਗੇ ਹਾਂ, ਤਾਂ ਉਸ ਟਾਈਮ ਤੇ ਹੋਰ ਵੀ ਸਾਨੂੰ ਅੰਡਰਸਟੈਂਡ ਕਰਨ ਦੀ ਜ਼ਰੂਰਤ ਹੈਗੀ ਹੈ ਕਿ ਲਾਈਫ ਇੰਸ਼ੋਰੈਂਸ ਦੀ ਇੰਪੋਰਟੈਂਸ ਬਹੁਤ ਹੈ। ਰੀਜ਼ਨ ਕੀ ਹੈ ਕਿ ਜਿਹੜਾ ਅੱਜ ਕੋਈ ਵੀ ਪਰਸਨ ਹੈ, ਕੋਈ 25, 30, 35 ਏਜ ਗਰੁੱਪ ਦੇ ਵਿੱਚ ਹੈਗੇ ਨੇ, ਇਨਕਮ ਹਾਈ ਅਰਨ ਕਰ ਰਹੇ ਨੇ, ਹੁਣ ਉਹ ਜਿਹੜੀ ਉਹਨਾਂ ਦੀ ਫੈਮਲੀ ਹੈਗੀ ਆ, ਉਹ ਸਾਰੀ ਫੈਮਲੀ ਉਹਨਾਂ ਦੀ ਇਨਕਮ ਦੇ ਉੱਤੇ ਡਿਪੈਂਡੈਂਟ ਹੈ। ਐਂਡ ਜਿਹੜਾ ਪਰਸਨ ਇਸ ਟਾਈਮ ਇਨਕਮ ਅਰਨ ਕਰ ਰਿਹਾ, ਓਬਵੀਅਸਲੀ ਉਸ ਪਰਸਨ ਦੇ ਕੋਲ ਕੋਈ ਨਾ ਕੋਈ ਲਾਇਸੈਂਸ, ਕੋਈ ਡਿਗਰੀ ਹੈਗੀ ਹੈ ਜਿਹਦੇ ਬੇਸ ਤੇ ਉਹ ਇਨਕਮ ਅਰਨ ਕਰ ਰਹੇ ਨੇ। ਸੋ ਇਸੇ ਕਰਕੇ ਉਹਨਾਂ ਦੇ ਲਈ ਇੰਸ਼ੋਰੈਂਸ ਕਰਵਾਉਣੀ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਜਾਂਦੀ ਹੈ, ਤਾਂ ਕਿ ਰੱਬ ਨਾ ਕਰੇ ਕੱਲ੍ਹ ਨੂੰ ਕਿਸੇ ਤਰ੍ਹਾਂ ਦੀ ਕੋਈ ਮਿਸਹੈਪ ਹੁੰਦੀ ਹੈ ਤਾਂ ਉਸ ਟਾਈਮ 'ਤੇ ਐਟਲੀਸਟ ਸਾਡੀ ਜਿਹੜੀ ਫੈਮਿਲੀ ਹੈਗੀ ਆ ਉਸੇ ਸਟੇਟਸ 'ਤੇ ਉਹੀ ਲਿਵਿੰਗ ਸਟੈਂਡਰਡ 'ਤੇ ਰਹਿ ਸਕੇ, ਤਾਂ ਕਿ ਸਾਡੀ ਫੈਮਿਲੀ ਨੂੰ ਉਸ ਟਾਈਮ 'ਤੇ ਫਾਈਨੈਂਸ਼ੀਅਲ ਬਰਡਨ ਨਾ ਆਵੇ। ਕਿਉਂਕਿ ਜਦੋਂ ਅਸੀਂ ਇਸ ਤਰੀਕੇ ਦੀਆਂ ਇਨਕਮ ਕ੍ਰਾਈਟੇਰੀਆ ਦੇ ਵਿੱਚ ਪਹੁੰਚਦੇ ਹੈਗੇ ਹਾਂ, ਕੋਈ ਵੀ ਪਰਸਨ ਚਾਹੇ ਇਸ ਟਾਈਮ 'ਤੇ ਹਾਈ ਇਨਕਮ ਅਰਨਿੰਗ ਵਿੱਚ ਹੈਗੇ ਨੇ, ਓਬਵੀਅਸਲੀ ਉਹਨਾਂ ਨੇ ਬਹੁਤ ਪੜ੍ਹਾਈ ਵੀ ਕੀਤੀ ਹੋਣੀ ਆ, ਬਹੁਤ ਖਰਚਾ ਵੀ ਕੀਤਾ ਹੋਣਾ। ਜਿੱਦਾਂ ਕਿ ਮੈਂ ਹੁਣ ਕਾਫੀ ਵਾਰ ਮਿਲਦੀ ਹਾਂ ਕਈਆਂ ਨੂੰ, ਕੋਈ 30s ਦੇ ਵਿੱਚ ਹੈਗੇ ਆ, 30+ ਹੈਗੇ ਆ, ਜਿਨ੍ਹਾਂ ਨੇ ਆਪਣੀ ਕੋਈ ਕਲੀਨਿਕ ਸੈਟਅਪ ਕੀਤੀ ਹੈਗੀ ਆ, ਕੋਈ ਆਪਣਾ ਆਫਿਸ ਸੈਟਅਪ ਕੀਤਾ, ਉਹ ਸਾਰੇ ਐਕਸਪੈਂਸਿਸ ਉਹਨਾਂ ਨੇ ਲੋਨਸ ਵੀ ਲਿੱਤੇ ਹੋਏ ਹੁੰਦੇ ਨੇ। ਸੋ ਇਸ ਟਾਈਮ ਤੇ ਜੇ ਸਾਰੀ ਇਨਕਮ ਦੇ ਉੱਤੇ ਉਹਨਾਂ ਦੀ ਫੈਮਿਲੀ ਡਿਪੈਂਡੈਂਟ, ਓਬਵੀਅਸਲੀ ਅਸੀਂ ਇਸ ਚੀਜ਼ ਨੂੰ ਜ਼ਰੂਰ ਸੋਚ ਕੇ ਚੱਲੀਏ, ਜੇ ਕੱਲ੍ਹ ਨੂੰ ਕੋਈ ਰੱਬ ਨਾ ਕਰੇ ਕੋਈ ਮਿਸਹੈਪ ਹੁੰਦਾ ਹੈ ਤਾਂ ਉਸ ਟਾਈਮ ਤੇ ਉਹ ਇੱਕ ਤਾਂ ਫਾਈਨੈਂਸ਼ੀਅਲ ਜਿਹੜੀ ਅਰਨਿੰਗ ਆ ਰਹੀ ਸੀ, ਇਨਕਮ ਆ ਰਹੀ ਸੀ, ਉਹ ਰੁਕ ਜਾਣੀ ਹੈ। ਦੂਜੀ ਚੀਜ਼ ਜੋ ਸਾਰਾ ਕੁਛ ਸੈਟਅਪ ਕਰਨ ਲਈ ਲੋਨਸ ਲਿੱਤੇ ਸੀ, ਸਾਰਾ ਕੁਛ ਉਹ ਫਾਈਨੈਂਸ਼ੀਅਲ ਬਰਡਨ ਫੈਮਿਲੀ ਦੇ ਉੱਤੇ ਪੈ ਜਾਣਾ। ਸੋ ਇਸ ਕਰਕੇ ਮੈਂ ਜ਼ਰੂਰ ਕਹੂੰਗੀ ਆਪਣੇ ਲਿਸਨਰਸ ਨੂੰ, ਚਾਹੇ ਤੁਸੀਂ ਆਪਣੇ ਲਈ ਜਾਂ ਤੁਹਾਡੇ ਘਰ ਵਿੱਚ ਬੱਚੇ ਹੈਗੇ ਆ, ਯੰਗ ਕੋਈ ਵੀ ਪਰਸਨ ਹੈਗਾ ਜੋ ਇਸ ਤਰ੍ਹਾਂ ਦੀ ਕੈਟੇਗਰੀ ਦੇ ਵਿੱਚ, ਜ਼ਰੂਰ ਉਹਨਾਂ ਨੂੰ ਗਾਈਡ ਕਰੋ ਕਿ ਇਸ ਤਰੀਕੇ ਦੀ ਫਾਈਨੈਂਸ਼ੀਅਲ ਪਲੈਨਿੰਗ ਉਹਨਾਂ ਦੇ ਲਈ ਜ਼ਰੂਰੀ ਹੈਗੀ ਹੈ। ਚਾਹੇ ਅਸੀਂ ਲਾਈਫ ਇੰਸ਼ੋਰੈਂਸ ਦੀ ਗੱਲ ਕਰੀਏ, ਕ੍ਰਿਟੀਕਲ ਇਲਨੈਸ ਦੀ ਗੱਲ ਕਰੀਏ, ਐਂਡ ਸਪੈਸੀਫਿਕਲੀ ਇਹਨਾਂ ਪੋਲਿਸੀਜ਼ ਦੇ ਵਿੱਚ ਜੇ ਸਾਡੇ ਕੋਲ ਹਾਈ ਇਨਕਮ ਹੈਗੀ ਆ, ਕਾਰਪੋਰੇਟ ਓਨਡ ਪੋਲਿਸੀਜ਼ ਹੁੰਦੀਆਂ ਨੇ ਜਿਹਦੇ ਨਾਲ ਕਿ ਇੱਕ ਤਾਂ ਤੁਹਾਡੇ ਟੈਕਸੇਸ਼ਨ ਦੇ ਵਿੱਚ ਐਫੀਸ਼ੀਐਂਟ ਹੁੰਦੀਆਂ ਨੇ, ਟੈਕਸ ਐਫੀਸ਼ੀਐਂਟ ਹੁੰਦੀਆਂ ਨੇ। ਦੂਜੀ ਚੀਜ਼ ਇਹ ਚੀਜ਼ ਆ ਜਾਂਦੀ ਹੈਗੀ ਕਿ ਮਨੀ ਬੈਕ ਆਪਸ਼ਨਸ ਹੁੰਦੀਆਂ ਜਿਹਦੇ ਵਿੱਚ ਕਿ ਗਰੋਥ ਵੀ ਹੋਏਗੀ, ਤੁਹਾਡੀ ਸੇਵਿੰਗਸ ਵੀ ਹੋਏਗੀ, ਨਾਲ ਦੀ ਨਾਲ ਪ੍ਰੋਟੈਕਸ਼ਨ ਵੀ ਹੋਏਗੀ। ਸੋ ਮੈਂ ਜ਼ਰੂਰ ਕਹੂੰਗੀ ਕੋਈ ਵੀ ਪਰਸਨ ਇਸ ਟਾਈਮ ਤੇ ਕਾਰਪੋਰੇਸ਼ਨ ਰਨ ਕਰ ਰਹੇ ਨੇ, ਕੋਈ ਬਿਜ਼ਨਸ ਦੇ ਵਿੱਚ ਹੈਗੇ ਆ, ਕੋਈ ਹਾਈ ਇਨਕਮ ਅਰਨਿੰਗ ਦੇ ਵਿੱਚ ਨੇ, ਜ਼ਰੂਰ ਤੁਸੀਂ ਆਪਣੀ ਕੋਈ ਫਾਈਨੈਂਸ਼ੀਅਲ ਪਲੈਨਿੰਗ ਦੇ ਬਾਰੇ, ਸਟੇਟ ਪਲੈਨਿੰਗ ਦੇ ਬਾਰੇ ਗੱਲ ਕਰਨਾ ਚਾਹੁੰਦੇ ਹੋ, ਜ਼ਰੂਰ ਕਾਲ ਕਰ ਸਕਦੇ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫਾਰ ਯੂ, 416-509-1509-416-509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1

ਇਹ ਗੀਤ ਬਾਈ ਜੀ ਕਿਤੇ ਸੁਪਰ ਡੁਪਰ ਹਿੱਟ ਰਹੇ ਨੇ ਸਾਰੇ, ਤੁਹਾਨੂੰ ਅੱਜ ਇਹਨਾਂ ਦਾ ਤੜਕਾ ਜਿਹਾ ਉਹ ਵੀ ਸੁਣਾਉਂਦੇ ਹਾਂ। ਸਿਲਵਰ ਹੱਟ ਚਾਂਦੀ ਦੇ ਗਹਿਣੇ ਦਾ ਖੱਚਾ ਖੱਚ ਭਰਿਆ ਹੋਇਆ ਸਟੋਰ ਆ। ਜੇਕਰ ਤੁਸੀਂ ਚਾਂਦੀ ਦੇ ਗਹਿਣੇ ਲੈਣੇ ਚਾਹੁੰਦੇ ਹੋ ਤਾਂ ਸਿਲਵਰ ਹੱਟ 'ਤੇ ਇੱਕ ਗੇੜਾ ਤੁਸੀਂ ਜ਼ਰੂਰ ਮਾਰਿਓ। ਨਵੀਂ ਲੋਕੇਸ਼ਨ 'ਤੇ ਮੂਵ ਹੋ ਗਏ ਆ, 5 ਚੈਰੀਕ੍ਰਸ ਡਰਾਈਵ 'ਤੇ ਆ, 5 ਚੈਰੀਕ੍ਰਸ ਡਰਾਈਵ। ਨੰਬਰ ਨੋਟ ਕਰ ਲਓ, ਚਾਂਦੀ ਦੇ ਕੜੇ, ਚਾਂਦੀ ਦੇ ਗਹਿਣੇ, ਚਾਂਦੀ ਦੀਆਂ ਜੁੱਤੀਆਂ, ਚਾਂਦੀ ਦੇ ਭਾਂਡੇ, ਚਾਂਦੀ ਦੀਆਂ ਮੂਰਤੀਆਂ। ਸਿਲਵਰ ਹੱਟ 416-848-1470 ਇਹਨਾਂ ਦਾ ਨੰਬਰ ਹੈ। 416-839-1470

0: ਹੋਸ਼ ਤਾਂ ਉੱਡ ਜਾਂਦਾ ਬੰਦੇ ਦੇ ਜਦੋਂ ਮੋਰਗੇਜ ਨਾ ਹੋਵੇ। ਉਹ ਬਾਅਦ 'ਚ ਕਹਿੰਦੇ ਭਾਅ ਜੀ ਪ੍ਰਾਈਵੇਟ ਮੋਰਗੇਜ ਲੈਣੀ ਪੈਣੀ ਆ, ਗੋਗੀ ਲੋਥਰਾ ਸਾਹਿਬ ਸਾਡੇ ਨਾਲ ਹੈਗੇ ਆ। ਗੋਗੀ ਭਾਈ ਜੀ ਉਹ ਦੇਖੋ, ਉਹ ਕਹਿੰਦੇ ਮੇਰੀ ਨੀਂਦ ਵੀ ਨੀਂਦ ਆਪੇ ਉੱਡ ਜਾਣੀ ਹੈ, ਨੀਂਦ ਆਉਂਦੀ ਹੈ ਕਿਤੇ ਜਿਹਦੇ ਬੰਦੇ ਦੇ ਮੋਰਗੇਜ ਮੌਕੇ 'ਤੇ ਪ੍ਰਾਈਵੇਟ ਮੋਰਗੇਜ ਵੱਲ ਜਾਣਾ ਪਵੇ, ਬੰਦਾ ਕਹਿੰਦਾ ਹੁਣ ਤਾਂ ਔਖਾ ਹੋ ਗਿਆ ਕੰਮ। ਜੀ
1: ਬਿਲਕੁਲ ਠੀਕ ਕਹਿ ਰਹੇ ਹੋ, ਤੇ ਗਾਣਾ ਵੀ ਚੁਣ ਕੇ ਤੁਸੀਂ ਲੈ ਕੇ ਆਉਂਦੇ ਹੋ ਕਿ ਮਿੱਠੀ ਮਿੱਠੀ ਗੱਲਾਂ ਕਰਕੇ ਹੈ।
0: ਬਹੁਤ ਬਾਤੋਂ ਮੇਂ ਲੇਕਰ
1: ਧੰਨਵਾਦ ਰਾਜਵੀ ਜੀ ਤੇ ਸਾਰੰਗ ਰੇਡੀਓ ਦੇ ਸਾਰੇ ਲਿਸਨਰਸ ਨੂੰ ਗੋਗੀ ਲੋਥਰਾ ਦਾ ਨਮਸਕਾਰ, ਅਦਾਬ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਨਮਸਕਾਰ, ਅਦਾਬ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਰ।
1: ਗੱਲਬਾਤ ਹੋ ਰਹੀ ਹੈ ਪ੍ਰਾਈਵੇਟ ਮੋਰਗੇਜ ਦੀ, ਬਿਲਕੁਲ ਠੀਕ ਕਹਿ ਰਹੇ ਹੋ ਰਾਜੀ ਜੀ, ਹੋਸ਼ ਉੱਡ ਜਾਂਦੇ ਕਿਉਂਕਿ ਇਹ ਨਾ ਕਈ ਵਾਰੀ ਡਬਲ ਐਜ ਸਵਾਰਡ ਹੋ ਜਾਂਦੀ ਹੈ ਪ੍ਰਾਈਵੇਟ ਮੋਰਗੇਜ। ਬੰਦਾ ਕਹਿੰਦਾ ਯਾਰ ਪ੍ਰਾਈਵੇਟ ਤੋਂ ਬਚਣਾ ਚਾਹੀਦਾ, ਮੈਂ ਵੀ ਕਹਿੰਦਾ ਬਚਣਾ ਚਾਹੀਦਾ, ਬਟ ਐਸੀ ਕਈ ਵਾਰੀ ਸਿਚੁਏਸ਼ਨ ਆ ਜਾਂਦੀ ਹੈ ਰਾਜਵੀਰ ਜੀ ਕਿ ਪ੍ਰਾਈਵੇਟ ਮੋਰਗੇਜ ਹੀ ਤੁਹਾਨੂੰ ਉਸ ਸਿਚੁਏਸ਼ਨ ਤੋਂ ਬਾਹਰ ਕੱਢ ਸਕਦੀ ਹੈ। ਉਹ ਸਿਚੁਏਸ਼ਨ ਕੀ ਹੁੰਦੀ ਹੈ? ਇੱਕ ਤਾਂ ਹੁੰਦਾ ਹੈ ਕਿ ਤੁਹਾਡੀ ਮੋਰਗੇਜ ਚਲੋ ਪਰਚੇਸ ਕਰ ਰਹੇ ਹੋ, ਲਾਸਟ ਮਿਨਟ ਡਿਕਲਾਈਨ ਹੋ ਗਏ, ਕੋਈ ਵੀ ਰੀਜ਼ਨ ਹੋ ਸਕਦਾ, ਮੈਂ ਰੀਜ਼ਨ 'ਚ ਨਹੀਂ ਜਾਵਾਂਗਾ ਅੱਜ, ਕੋਈ ਵੀ ਰੀਜ਼ਨ ਹੋ ਗਿਆ, ਉਸ ਵੇਲੇ ਕੀ ਕਰੋਗੇ ਤੁਸੀਂ? ਦੇਖੋ ਇੱਕ ਆਪਸ਼ਨ ਹੁੰਦਾ ਹੈ ਕਿ ਤੁਸੀਂ ਆਪਣਾ ਬੈਕਆਊਟ ਕਰੋ, ਬੈਕਆਊਟ ਕਰ ਨਹੀਂ ਸਕਦੇ ਹੋ, ਤੁਹਾਡੇ ਦੋ ਦਿਨ ਪਹਿਲਾਂ ਡੀਲ ਤੁਸੀਂ ਆਲਰੇਡੀ ਫਰਮ ਕਰ ਚੁੱਕੇ ਹੋ, ਡਿਪੋਜ਼ਿਟ ਜਾਏਗਾ, ਸੈਲਰ ਜਿਹੜਾ ਆਏਗਾ ਉਹ ਲੋਸੂਟ ਕਰੇਗਾ, ਉਹ ਆਪਸ਼ਨ ਰੂਲ ਆਊਟ ਹੋ ਗਿਆ। ਦੂਜਾ ਐਕਸਟੈਂਸ਼ਨ, ਐਕਸਟੈਂਸ਼ਨ ਵੀ ਕੋਈ ਸੌਖਾ ਕੰਮ ਨਹੀਂ ਹੁੰਦਾ ਹੈ, ਤੇ ਜੇ ਡਿਕਲਾਈਨ ਹੋਈ ਹੈ ਪੱਕੀ ਗੱਲ ਹੈ ਕੁਛ ਨਾ ਕੁਛ ਹੋ ਸਕਦਾ, ਕੁਛ ਇਨਕਮ ਦਾ ਹੋਏ ਜਾਂ ਕੁਛ ਸਿਆਪਾ ਕੁਛ ਨਾ ਕੁਛ ਹੋ ਸਕਦਾ, ਉਸ ਵੇਲੇ ਤੁਹਾਡੀ ਜਿਹੜੀ ਪ੍ਰਾਈਵੇਟ ਮੋਰਗੇਜ ਹੈ ਉਹਨਾਂ ਦਾ 24 to 48 ਆਵਰਸ 'ਚ ਟਰਨ ਅਰਾਊਂਡ ਟਾਈਮ ਹੋ ਸਕਦਾ ਹੈ, ਤੇ ਉਹ ਤੁਹਾਨੂੰ ਉਸ ਸਿਚੁਏਸ਼ਨ ਤੋਂ ਬਚਾ ਸਕਦੇ ਨੇ। ਤੋ ਬਹੁਤ ਇੰਪੋਰਟੈਂਟ ਹੁੰਦਾ ਪ੍ਰਾਈਵੇਟ ਮੋਰਗੇਜ, ਉਸ ਵੇਲੇ ਕਾਫੀ ਹੈਂਡੀ ਆਉਂਦੀ ਹੈ। ਹੁਣ ਦੂਜੀ ਸਿਚੁਏਸ਼ਨ ਕੀ ਹੈਗੀ ਹੈ? ਦੂਜੀ ਸਿਚੁਏਸ਼ਨ ਹੁੰਦੀ ਹੈ ਕਿ ਯਾਰ ਤੁਸੀਂ ਇਨ ਬਿਟਵੀਨ ਜੋਬਸ ਹੋ, ਸਾਰਿਆਂ ਨੂੰ ਪਤਾ ਸਿਚੁਏਸ਼ਨ ਕੀ ਹੈਗੀ ਹੈ, ਪੈਸੇ ਦੀ ਜ਼ਰੂਰਤ ਹੈਗੀ ਹੈ, ਖਰਚੇ ਇਕੁਟੀ ਹੈਗੀ ਹੈ, ਬਟ ਕਿ ਤੁਸੀਂ ਚੱਕਰ ਮਾਰ ਲਓ ਚਾਹੇ ਬੀ ਲੈਂਡਰ ਹੋ, ਏ ਲੈਂਡਰ ਹੋ, ਕਿੱਥੇ ਪਤਾ ਲੱਗਾ ਪੈਸਾ ਨਹੀਂ ਮਿਲਦਾ ਪਿਆ, ਉਸ ਲਈ ਕਿੱਥੇ ਜਾਓਗੇ ਤੁਸੀਂ? ਕ੍ਰੈਡਿਟ ਕਾਰਡ ਤੁਹਾਡੇ ਮੈਕਸ ਆਊਟ ਹੋ ਰੱਖੇ ਨੇ, ਕੀ ਕਰੋਗੇ? ਉਸ ਵੇਲੇ ਸੈਕਿੰਡ ਮੋਰਗੇਜ ਵੀ ਤੁਹਾਨੂੰ ਬਚਾ ਸਕਦੀ ਹੈ। ਹੁਣ ਕੰਪੇਅਰ ਜਿਸ ਤਰ੍ਹਾਂ ਕਰੀਏ ਨਾ, ਸਪੋਜ਼ ਕਰੋ ਤੁਸੀਂ 40,000 ਚੱਕਦੇ ਹੋ ਕ੍ਰੈਡਿਟ ਕਾਰਡ ਤੋਂ, ਕ੍ਰੈਡਿਟ ਕਾਰਡ ਦਾ ਇੰਟਰਸਟ ਹੁੰਦਾ ਹੈ ਤੁਹਾਡਾ 20%, ਤੇ ਮਿਨੀਮਮ ਰੇਟ ਜਿਹੜਾ ਉਹਨਾਂ ਦਾ ਪੇਮੈਂਟਸ ਹੁੰਦੀ ਹੈ 3% ਹੁੰਦੀ ਹੈ, 40,000 ਦੇ ਹਿਸਾਬ ਨਾਲ ਤੁਹਾਨੂੰ ਭਰ ਗਿਆ 1200 ਪਰ ਮੰਥ ਦਾ। ਤੁਸੀਂ ਆਲਰੇਡੀ ਇਨ ਬਿਟਵੀਨ ਜੋਬਸ ਹੋ, ਉਹ ਕਿਸ਼ਤਾਂ ਕਿੱਥੇ ਪੇ ਕਰੋਗੇ?
0: ਨਹੀਂ ਹੁੰਦੀ ਹੈ,
1: ਠੀਕ ਹੈ ਨਾ। ਉਸ ਫਿਰ ਤੁਸੀਂ ਜਦ ਸੈਕਿੰਡ ਮੋਰਗੇਜ ਲੈਂਦੇ ਹੋ 40,000 ਦੀ, ਉਹਦੀ ਕਿਸ਼ਤ ਤੁਹਾਡੀ ਬਣਨੀ ਕਰੀਬਨ $500-600 ਦੀ, ਉਹ ਕਾਫੀ ਮੈਨੇਜ ਹੋ ਜਾਂਦੀ। ਤੇ ਕਈ ਵਾਰੀ ਕੀ ਹੁੰਦਾ, ਉਹ ਇੰਟਰਸਟ ਪ੍ਰੀ ਪੇਮੈਂਟ ਕਰ ਲੈਂਦੇ ਨੇ, ਜੇ ਸਪੋਜ਼ ਕਰੋ ਤੁਹਾਡੀ ਇਨ ਬਿਟਵੀਨ ਜੋਬਸ, ਉਹ ਕਹਿਣਗੇ ਯਾਰ ਇੱਕ ਸਾਲ ਦਾ ਪੇਮੈਂਟ ਆਪਾਂ ਪਹਿਲਾਂ ਕੱਢ ਲੈਂਦੇ ਹਾਂ, ਤਾਂ ਕਿ ਤੁਸੀਂ ਆਪਣੇ ਆਪ ਨੂੰ ਰੀਸਟੈਬਲਿਸ਼ ਕਰ ਲਓ। ਤੇ ਰਾਜਵੀ ਜੀ ਹਲੇ ਮੇਰੇ ਕਰੰਟ ਜਿਹੜੀ ਸਿਚੁਏਸ਼ਨ ਚੱਲਦੀ ਪਈ ਹੈ, ਦੋ ਮੇਰੇ ਕੋਲ ਕਲਾਇੰਟ ਹੈਗੇ ਨੇ, ਸਾਰੇ ਮਨਾ ਕਰ ਚੁੱਕੇ ਨੇ, ਕਿਉਂ? ਕ੍ਰੈਡਿਟ ਸਕੋਰ ਹੈਗਾ 500, ਇੱਕ ਦਾ ਹੈ 400, ਉਹਨਾਂ ਦੀ ਵੀ ਪ੍ਰਾਈਵੇਟ ਮੋਰਗੇਜ ਹੀ ਉਹਨੂੰ ਜਿਹੜਾ ਹੈਗਾ ਸਿਚੁਏਸ਼ਨ ਤੋਂ ਬਾਹਰ ਕੱਢ ਸਕਦਾ ਹੈ। ਲੇਕਿਨ ਇਹ ਜ਼ਰੂਰ ਧਿਆਨ ਰੱਖੋ, ਤੁਸੀਂ ਜਦ ਵੀ ਤੁਸੀਂ ਸੋਚਦੇ ਹੋ ਕਿ ਆ ਮੇਰਾ ਸਕੋਰ ਘੱਟ ਹੈਗਾ, ਲੇਕਿਨ ਮੈਨੂੰ ਪੂਰਾ 80% ਮਿਲ ਜਾਏ, 75% ਨਹੀਂ, ਉਸ ਵੇਲੇ ਪ੍ਰਾਈਵੇਟ ਜਿਹੜੇ ਹੁੰਦੇ ਨੇ ਉਹ ਇਕੁਇਟੀ ਬੇਸ ਕਰਦੇ ਨੇ, ਉਹ ਦੇਖਣਗੇ ਕਿ ਤੁਹਾਡੀ ਇਕੁਇਟੀ ਕਾਰਡ 'ਚ ਕਿੰਨੀ ਹੈ, ਜਾਂ ਤੁਹਾਡੇ ਕੋਲ ਹੋਰ ਕੋਈ ਪ੍ਰੋਪਰਟੀ ਹੈ ਕ੍ਰੋਸ ਕੋਲੈਟਰਲ ਕਰਕੇ ਉਹ ਤੁਹਾਨੂੰ ਮੋਰਗੇਜ ਦੇ ਸਕਦੇ ਨੇ। ਇੱਕ ਚੀਜ਼ ਬਹੁਤ ਇੰਪੋਰਟੈਂਟ ਹੈਗੀ ਰਾਜਵੀਰ ਜੀ, ਜਿਹੜਾ ਮੈਂ ਹਮੇਸ਼ਾ ਕਹਿੰਦਾ ਜਦ ਵੀ ਪ੍ਰਾਈਵੇਟ ਮੋਰਗੇਜ ਦਾ ਡਿਸਕਸ਼ਨ ਆਉਂਦਾ ਹੈ ਕਿ ਮੇਕ ਸ਼ੋਰ ਕਰੋ ਜਿਹਦੇ ਨਾਲ ਤੁਸੀਂ ਡੀਲ ਕਰ ਰਹੇ ਹੋ, ਜਾਂ ਤਾਂ ਮੋਰਗੇਜ ਬ੍ਰੋਕਰ ਹੋਏ ਜਾਂ ਫਿਰ ਏਜੰਟ ਲੈਵਲ 2 ਹੋਏ, ਕਿਉਂਕਿ ਜੇ ਏਜੰਟ ਲੈਵਲ ਵੱਲ ਗੱਲ ਨਹੀਂ ਕਰ ਸਕਦੇ, ਉਹਨਾਂ ਤੋਂ ਇੰਨੀ ਇਨਫੋਰਮੇਸ਼ਨ ਨਹੀਂ ਹੁੰਦੀ ਹੈ, ਤਾਂ ਕਰਕੇ ਤੁਸੀਂ ਸੁਣਦੇ ਹੋਗੇ ਕਿ ਯਾਰ ਮੈਂ ਫਸ ਗਿਆ ਪ੍ਰਾਈਵੇਟ ਮੋਰਗੇਜ। ਬਾਕੀ ਦੇਖੋ ਕੋਈ ਵੀ ਕ੍ਰੈਡਿਟ ਜਿਸ ਤਰ੍ਹਾਂ ਵੀ ਹੋ ਤੁਹਾਡਾ, ਜਾਂ ਮੋਰਗੇਜ ਦੀ ਕੋਈ ਵੀ ਤੁਹਾਡੀ ਸਿਚੁਏਸ਼ਨ ਹੈ, ਤੁਸੀਂ ਬੇਝਿਜਕ ਮੈਨੂੰ ਕਾਲ ਕਰੋ, ਸਾਡੇ ਕੋਲ ਸਾਰੇ ਸੋਲੂਸ਼ਨ ਹੁੰਦੇ ਨੇ।
0: ਨੰਬਰ ਦਿਓ
1: ਨਾ, ਮੇਰਾ ਨੰਬਰ ਨੋਟ ਕਰ ਲਓ, 416-216-89-37-416-262-89-37। ਬਹੁਤ ਬਹੁਤ ਧੰਨਵਾਦ ਰਾਜੀਵ ਜੀ,
0: ਬਹੁਤ ਸ਼ੁਕਰੀਆ।

0: ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰਿਆਂ ਦੇ ਨਾਲ ਪੁਰਾਣੇ ਗੀਤਾਂ ਦੇ ਵਿੱਚ ਯਾਰ ਕਮਾਲ 90s ਦੇ ਗੀਤ ਆ ਤੁਸੀਂ ਜਿਹੜਾ ਜਿਹਨਾਂ ਦਾ ਆਨੰਦ ਮਾਣ ਰਹੇ ਹੋ ਅਤੇ ਅੱਛਾ ਖੁਸ਼ੀ ਅਤੇ ਆਨੰਦ ਦੇ ਵਿੱਚ ਵੀ ਫਰਕ ਹੁੰਦਾ ਜਿਵੇਂ ਆਪਾਂ ਕਹਿੰਦੇ ਕਿ ਆਨੰਦ ਮਾਣ ਰਹੇ ਹੋ ਉਹਦੇ ਬਾਬਤ ਵੀ ਗੱਲਬਾਤ ਕਰਾਂਗੇ ਕਿਉਂਕਿ ਆਨੰਦ ਦੀ ਅਵਸਥਾ ਜਿਹੜੀ ਉਹ ਵੱਖਰੀ ਹੁੰਦੀ ਹੈ ਅਤੇ ਪਰ ਉਸ ਤੋਂ ਪਹਿਲਾਂ ਅਸੀਂ ਚੱਲਦੇ ਹਾਂ ਹੁਣ ਜੇਕਰ ਤੁਸੀਂ ਹਜੇ ਤੱਕ ਵੀ ਯੂਨੀ ਗਲੋਬਲ 'ਤੇ ਕਾਲ ਨਹੀਂ ਕੀਤੀ ਤਾਂ ਤੁਹਾਨੂੰ ਅੱਜ ਸਿਮਰਨ ਹੁਣੀ ਥੋੜ੍ਹੀ ਜਿਹੀ ਇਨਫੋਰਮੇਸ਼ਨ ਦੇਣਗੇ ਕਿ ਭਾਈ ਯੂਨੀ ਗਲੋਬਲ ਦਾ ਆਹ ਕਿਉਂਕਿ ਇਹ ਤੋਂ ਬਾਅਦ ਫਿਰ ਗ੍ਰਾਂਟ ਆ ਜਿਹੜੀ ਉਹ ਬੰਦ ਹੋ ਰਹੀ ਹੈ ਥੋੜ੍ਹਾ ਜਿਹਾ ਸਿਮਰਨ ਜੀ ਦੱਸੋ ਜੀ
1: ਗਵਰਨਮੈਂਟ ਗ੍ਰਾਂਟ ਲਈ ਅਪਲਾਈ ਕਰ ਸਕਦੇ ਹੋ ਐਜੂਕੇਸ਼ਨ ਗ੍ਰਾਂਟ ਹੈ ਇਹਦੇ ਵਿੱਚ ਤੁਹਾਨੂੰ ਆਨਲਾਈਨ ਕਲਾਸਿਸ ਹੁੰਦੀਆਂ ਨੇ 2-3 ਘੰਟੇ ਦੀ ਕਲਾਸ ਹੁੰਦੀ ਹੈ ਜੀ ਸੋ ਤੁਸੀਂ ਜਸਟ ਆਨਲਾਈਨ ਕਲਾਸਿਸ ਕਰਨੀਆਂ ਨੇ ਇਹਦੇ ਵਿੱਚ ਕੋਈ ਐਗਜ਼ਾਮ ਨਹੀਂ ਹੋਏਗਾ ਤੇ ਤੁਸੀਂ ਵੀ ਗ੍ਰਾਂਟ ਲੈ ਸਕਦੇ ਹੋ ਡਿਪੈਂਡ ਕਰਦਾ ਵਾ ਤੁਹਾਡੀ ਇਨਕਮ ਦੇ ਉੱਤੇ ਤੇ ਤੁਹਾਡੇ ਫੈਮਿਲੀ ਸਾਈਜ਼ ਦੇ ਉੱਤੇ ਤੁਹਾਡੀ ਇਨਕਮ 70,000 ਤੋਂ ਘੱਟ ਹੋਣੀ ਚਾਹੀਦੀ ਹੈ ਅਗਰ ਤੁਹਾਡੀ ਫੈਮਿਲੀ ਇਨਕਮ 70,000 ਤੋਂ ਘੱਟ ਹੈਗੀ ਆ ਤੁਸੀਂ ਪੀਆਰ ਹੋ ਸਿਟੀਜ਼ਨ ਹੋ ਔਰ ਅਗਰ ਤੁਸੀਂ ਸੈਲਫ ਇੰਪਲੋਇਡ ਹੋ ਮੋਸਟਲੀ ਸੈਲਫ ਇੰਪਲੋਇਡ ਕਲਾਇੰਟਸ ਲਈ ਹੈਗਾ ਵਾ ਜਿਹੜੇ ਸੈਲਫ ਇੰਪਲੋਇਡ ਨੇ ਹਾਊਸ ਵਾਈਫ ਹੋ ਜਾਂ ਤੁਸੀਂ ਸਮਾਲ ਬਿਜ਼ਨਸ ਓਨਰ ਹੋ ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੁੰਦੇ ਹੋ ਤੁਹਾਡੀ ਇਨਕਮ ਅਗਰ 70,000 ਤੋਂ ਘੱਟ ਹੈਗੀ ਆ ਤੇ ਤੁਹਾਡੇ ਡਿਪੈਂਡੈਂਟ ਬੱਚੇ ਹੈਗੇ ਨੇ ਤਾਂ ਤੁਹਾਨੂੰ ਗ੍ਰਾਂਟ ਮਿਲ ਸਕਦੀ ਹੈ ਤੁਹਾਡੀ ਇਹਦੇ ਵਿੱਚ ਤੁਸੀਂ ਸਿਰਫ 3 ਘੰਟੇ ਜਿਵੇਂ ਮੈਂ 3 ਘੰਟੇ ਦੀ ਹੀ ਤੁਸੀਂ ਕਲਾਸ ਓਨ ਕਰਨੀ ਹੁੰਦੀ ਆ ਅਤੇ ਕਈ ਆਪਣੇ ਕੋਲ ਕੋਰਸਿਸ ਹੈਗੇ ਨੇ ਜਿਹਦੇ ਵਿੱਚ ਤੁਹਾਡੀ ਕਲਾਸ ਵੀ ਮੈਂਡੇਟਰੀ ਨਹੀਂ ਹੋਏਗੀ ਨੋ ਐਗਜ਼ਾਮ ਨੋ ਅਸਾਈਨਮੈਂਟ ਸਿਰਫ ਤੁਸੀਂ 3 ਘੰਟੇ ਦੇਣੇ ਨੇ ਤੇ ਜਿਹੜੀ ਫੰਡਿੰਗ ਹੁੰਦੀ ਆ ਉਹ ਤੁਹਾਡਾ 30-1 ਲੱਖ ਤੱਕ ਦੀ ਫੰਡਿੰਗ ਤੁਹਾਡੀ ਅਪਰੂਵ ਹੁੰਦੀ ਆ ਉਹਦੇ ਵਿੱਚ ਹਾਫ ਪੋਰਸ਼ਨ ਗ੍ਰਾਂਟ ਦਾ ਹੁੰਦਾ ਹੈ ਜਿਹੜਾ ਤੁਸੀਂ ਰਿਟਰਨ ਨਹੀਂ ਕਰਨਾ ਹੁੰਦਾ ਤੇ ਹਾਫ ਪੋਰਸ਼ਨ ਲੋਨ ਦਾ ਹੁੰਦਾ ਵਾ ਲੋਨ ਤੁਸੀਂ 1 ਸਾਲ ਲਈ ਕੋਈ ਰਿਟਰਨ ਨਹੀਂ ਕਰਨਾ ਹੁੰਦਾ ਨਾ ਹੀ ਕੋਈ ਇੰਟਰਸਟ ਹੁੰਦਾ ਹੈ 1 ਸਾਲ ਤੋਂ ਬਾਅਦ 2.5% ਇੰਟਰਸਟ ਲੱਗਦਾ ਹੈ ਉਹਦੇ ਤੇ ਗਵਰਨਮੈਂਟ ਉਹਦੇ 10 ਸਾਲ ਦੀਆਂ ਕਿਸ਼ਤਾਂ ਬਣਾ ਲੈਂਦੀ ਹੈ ਤੁਸੀਂ ਪਹਿਲਾਂ ਪੇ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹਨੂੰ ਪਹਿਲਾਂ ਵੀ ਪੇ ਕਰ ਸਕਦੇ ਹੋ ਕਿਉਂਕਿ ਓਪਨ ਲੋਨ ਹੁੰਦਾ ਵਾ ਜੇ ਤੁਸੀਂ ਕੈਂਸਰ ਨਹੀਂ ਲੈਣਾ ਚਾਹੁੰਦੇ ਤਾਂ ਤੁਸੀਂ ਸਿਰਫ ਗ੍ਰਾਂਟ ਦਾ ਪੋਰਸ਼ਨ ਵੀ ਲੈ ਸਕਦੇ ਹੋ ਜਿਹੜਾ ਤੁਸੀਂ ਰਿਟਰਨ ਨਹੀਂ ਕਰਨਾ ਹੁੰਦਾ ਵਾ ਸੋ ਤੁਸੀਂ ਸਾਡੇ ਨੰਬਰ ਤੇ ਸਾਨੂੰ ਕਾਲ ਕਰੋ ਨੰਬਰ ਸਾਡਾ ਹੈਗਾ ਜੀ 4372643175 ਤੁਸੀਂ ਕਾਲ ਕਰਕੇ ਆਪਣੀ ਇਨਫੋਰਮੇਸ਼ਨ ਦਿਓ ਆਪਾਂ ਤੁਹਾਨੂੰ ਦੱਸ ਦਾਂਗੇ ਵੀ ਤੁਹਾਡਾ ਕਿੰਨਾ ਗ੍ਰਾਂਟ ਦਾ ਪੋਰਸ਼ਨ ਹੋਏਗਾ ਤੇ ਕਿੰਨਾ ਹੀ ਲੋਨ ਦਾ ਹੋਏਗਾ ਤੇ ਉਸ ਬੇਸਿਸ ਉੱਤੇ ਤੁਸੀਂ ਅਗਰ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਆਫਿਸ ਵੀ ਵਿਜ਼ਿਟ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਅਦਰਵਾਈਜ਼ ਤੁਸੀਂ ਆਨਲਾਈਨ ਵੀ ਅਪਲਾਈ ਕਰ ਸਕਦੇ ਹੋ
0: ਨੰਬਰ ਇੱਕ ਵਾਰ ਫਿਰ ਦੇ ਦਿਓ
1: ਨੰਬਰ ਸਾਡਾ ਹੈਗਾ ਜੀ 4372643175
0: ਤੇ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਜੀ ਬਹੁਤ ਧੰਨਵਾਦ 4372643175 ਕਹਾਣੀ ਬਿਲਕੁਲ ਰੈਡੀ ਆ ਅਤੇ ਮੋਨਾ ਜੀ ਦਾ ਵੀ ਲਿੰਕ ਆਪਾਂ ਲੈਂਦੇ ਹਾਂ ਪਰ ਉਸ ਤੋਂ ਪਹਿਲਾਂ ਜਿਹੜਾ ਤੁਹਾਨੂੰ ਦੱਸ ਦਈਏ ਕਿ ਇਸ ਵਾਰ ਤੰਬੂ ਅਤੇ ਟੈਂਟ ਸੇਲ ਜਿਹੜੀ ਲੱਗਣ ਜਾ ਰਹੀ ਹੈ ਉਹਦੀ ਥੋੜ੍ਹੀ ਜਿਹੀ ਇਨਫੋਰਮੇਸ਼ਨ ਦੇ ਦਈਏ ਕਿਉਂਕਿ ਬਹੁਤ ਸਾਰੀਆਂ ਫੈਮਿਲੀਜ਼ ਨੇ ਜਿਹੜੀਆਂ ਉਹ ਚਾਹੁੰਦੀਆਂ ਕਿ ਭਾਈ ਸਾਨੂੰ ਜਿਹੜਾ ਕਿਸੇ ਦਾ ਕੋਈ ਕਿਸੇ ਨੂੰ ਕੋਈ ਬੈੱਡ ਚਾਹੀਦਾ ਇਕੱਲਾ ਹੀ ਹੋਰ ਆਸੇ ਪਾਸੇ ਦਾ ਸਮਾਨ ਕੋਈ ਵੀ ਨਹੀਂ ਚਾਹੀਦਾ ਨਾ ਕੋਈ ਟੇਬਲ ਇਕੱਲਾ ਹੀ ਬੈੱਡ ਚਾਹੀਦਾ ਸੀ ਕਿਸੇ ਨੂੰ ਇਕੱਲੀ ਅਲਮਾਰੀ ਵੀ ਚਾਹੀਦੀ ਆ ਕਿਸੇ ਨੂੰ ਸੋਫਾ ਚਾਹੀਦਾ ਕਿਸੇ ਨੂੰ 3 ਸੀਟਾਂ ਵਾਲਾ ਚਾਹੀਦਾ ਮਤਲਬ ਕਿਸੇ ਨੂੰ ਪੂਰਾ ਸੈੱਟ ਵੀ ਚਾਹੀਦਾ ਬਹੁਤੇ ਹਾਈ ਰੇਟ 'ਚ ਨਹੀਂ ਚਾਹੀਦਾ 500-400 ਦੀ ਰੇਂਜ 'ਚ ਚਾਹੀਦਾ ਕਿਸੇ ਨੂੰ 100-200 ਵਾਲਾ ਸਮਾਨ ਚਾਹੀਦਾ ਕਿਸੇ ਨੂੰ ਮਤਲਬ 5-5 ਹਜ਼ਾਰ ਦਾ ਇੱਕ ਮੈਂ ਬੈੱਡ ਅੱਜ ਦੇਖਿਆ ਇਹਨਾਂ ਕੋਲ 4800 ਦਾ ਸੀਗਾ 4800 ਤੋਂ ਬੈੱਡ ਇਹਨਾਂ ਨੂੰ ਪੁੱਛ ਲੈਂਦੇ ਹਾਂ ਵੀ

0: ਬੈਡਰੂਮ ਸੈੱਟ ਆਪਣਾ ਬੁਪਰਾ ਸਾਹਿਬ 12 ਫੁੱਟ ਲੰਬੀ ਢੋ, ਹਾਈਡ੍ਰੋਲਿਕ ਸਟੋਰੇਜ, ਕਿੰਗ ਸਾਈਜ਼ ਦਾ ਬੈੱਡ, ਡ੍ਰੈਸਰ, ਮਿਰਰ, ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ, ਜਿਹਦੀ ਰੈਗੂਲਰ ਪ੍ਰਾਈਸ ਬੁਪਰਾ ਸਾਹਿਬ 4899-4900 ਸੀ। ਲੈ ਜਾਓ ਚੈੱਕ ਕੇ ਤੰਬੂ ਟੈਂਟ ਸੇਲ ਦੇ ਵਿੱਚੋਂ 1299 ਰਹਿੰਦਾ ਬੁਪਰਾ ਸਾਹਿਬ, ਪੂਰਾ ਬੈਡਰੂਮ ਸੈੱਟ ਹਾਈਡ੍ਰੋਲਿਕ ਸਟੋਰੇਜ ਦੇ ਨਾਲ 1299 ਰਹਿੰਦਾ, ਤੇ ਕੱਲੀਆਂ ਜੇ ਐਕਸ਼ਨ ਚੇਅਰਾਂ ਚਾਹੀਦੀਆਂ 50-50 ਡਾਲਰ ਦੇ ਵਿੱਚ ਚੈੱਕ ਕੇ ਲੈ ਜਾਓ। ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਤੇ 2 ਚੇਅਰਾਂ 50 ਡਾਲਰ ਦੇ ਵਿੱਚ ਲੈ ਜਾਓ, ਗਲਾਸ ਦਾ ਡਾਇਨਿੰਗ ਟੇਬਲ 6 ਚੇਅਰਾਂ 99 ਡਾਲਰ ਦਾ, ਨਾਈਟ ਸੈੱਟ 20-20 ਡਾਲਰ ਦੇ, ਸੋਲਿਡ ਵੁੱਡ ਦੀਆਂ ਚੈਸਟਾਂ 99-99 ਡਾਲਰ ਦੀਆਂ। ਸੋ ਬਹੁਤ ਸਾਰੀ ਇਨਵੈਂਟਰੀ ਜਿਹੜੀ ਬੋਪਰ ਸਾਹਿਬ ਕਲੀਅਰ ਆਊਟ ਕੀਤੀ ਜਾ ਰਹੀ ਆ। ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ ਸੇਲ ਦੇ ਵਿੱਚ ਫਰਾਈਡੇ ਸੈਟਰਡੇ 3 ਦਿਨ ਤੰਬੂ ਟੈਂਟ ਸੇਲ ਲੱਗਣ ਜਾ ਰਹੀ ਆ। 294-294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294-294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ ਸੇਲ ਉੱਪਰ ਹੈ ਸਰ।
1: ਬਹੁਤ ਬਹੁਤ ਸ਼ੁਕਰੀਆ ਸਰ, ਧੰਨਵਾਦ। ਅੱਜ ਦੀ ਕਹਾਣੀ ਹੈ ਜਿਹੜੀ ਉਹ ਮੋਨਾ ਮਹਿੰਗੀ ਜੀ ਵੱਲੋਂ ਸਪੋਂਸਰ ਕੀਤੀ ਜਾ ਰਹੀ ਆ, ਪਰ ਉਸ ਤੋਂ ਪਹਿਲਾਂ ਅਸੀਂ ਕਹਾਣੀ ਦੇ ਜਾਣ ਤੋਂ ਪਹਿਲਾਂ ਮੋਨਾ ਜੀ ਨਾਲ ਥੋੜ੍ਹੀ ਜਿਹੀ ਗੱਲਬਾਤ ਕਰਾਂਗੇ, ਉਸ ਤੋਂ ਬਾਅਦ ਫਿਰ ਅੱਜ ਦੀ ਕਹਾਣੀ ਹੈ ਜਿਹੜੀ ਉਹ ਮੋਨਾ ਮਹਿੰਗੀ ਜੀ 416-509-1509 ਇਹਨਾਂ ਦੇ ਵੱਲੋਂ ਸਪੋਂਸਰ ਕੀਤੀ ਜਾ ਰਹੀ ਹੈ। ਜੀ ਮੋਨਾ ਜੀ
2: ਬਿਲਕੁਲ, ਰਾਜਵੀਰ ਜੀ ਜਿੱਦਾਂ ਕਿ ਆਪਾਂ ਇੰਸ਼ੋਰੈਂਸ ਦੀ ਗੱਲ ਕੀਤੀ ਹੈਗੀ ਆ, ਉਸੇ ਦੇ ਨਾਲ ਨਾਲ ਥੋੜ੍ਹੀ ਜਿਹੀ ਗੱਲ ਬੱਚਿਆਂ ਦੇ ਲਈ ਜ਼ਰੂਰ ਕਰਨਾ ਚਾਹੂੰਗੀ। ਜਿੱਦਾਂ ਕਿ ਜੁਲਾਈ ਦਾ ਐਂਡ ਹੈਗਾ, ਬਹੁਤ ਸਾਰੀ ਸਟੈਂਟਿਕ ਕੰਸਰਨਸ, ਬਹੁਤ ਸਾਰੀ ਫੈਮਿਲੀਜ਼ ਨੂੰ, ਪੁਰਾਣੇ ਕਲਾਇੰਟਸ ਨੂੰ ਮਿਲਣ ਦਾ ਮੌਕਾ ਮਿਲ ਰਿਹਾ ਹੈਗਾ, ਜਿਨ੍ਹਾਂ ਦੀਆਂ RESPs ਮੈਚਿਓਰ ਹੋ ਰਹੀਆਂ ਨੇ। ਨੋ ਡਾਊਟ ਕਿ ਇਸ ਟਾਈਮ 'ਤੇ ਸਪਟੰਬਰ ਦੀ ਤਿਆਰੀ ਹੋ ਰਹੀ ਹੈ, ਬੱਚੇ ਜਿਨ੍ਹਾਂ ਨੇ ਵੀ ਕਾਲਜ, ਯੂਨੀਵਰਸਿਟੀ ਅੱਗੇ ਸਟੱਡੀਜ਼ ਕਰਨੀਆਂ ਹੈਗੀਆਂ, ਉਹਨਾਂ ਦੇ ਵਿਦਡਰੋਲਸ ਚੱਲ ਰਹੇ ਨੇ। ਸੋ ਕਾਫੀ ਵਾਰ ਹੈਗਾ ਕਿ ਕਲਾਇੰਟਸ ਨੂੰ ਮਿਲਣ ਦੀ ਵੀ ਲੋੜ ਨਹੀਂ ਪੈਂਦੀ, ਆਨਲਾਈਨ ਹੀ ਇਹ ਆਪਸ਼ਨਸ ਕੰਪਲੀਟ ਹੋ ਜਾਂਦੀਆਂ ਨੇ, ਜੋ ਕਿ ਬਹੁਤ ਹੀ ਈਜ਼ੀ ਹੋ ਗਿਆ ਕਿ ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ ਦੇ ਵਿੱਚੋਂ ਜਦੋਂ ਵੀ ਤੁਸੀਂ ਵਿਦਡਰੋਲ ਅਪਲਾਈ ਕਰਦੇ ਹੈਗੇ ਹੋ, ਵਿਦ ਇਨ 2-3 ਬਿਜ਼ਨਸ ਡੇਜ਼ ਤੁਹਾਨੂੰ ਉਹ ਫੰਡਸ ਮਿਲ ਜਾਂਦੇ ਨੇ। ਸੋ ਇਸੇ ਤਰੀਕੇ ਦੇ ਨਾਲ ਉਹਨਾਂ ਨੂੰ ਵੀ ਜ਼ਰੂਰ ਮੈਸੇਜ ਦੇਣਾ ਚਾਹਾਂਗੀ, ਜਿਨ੍ਹਾਂ ਦੇ ਨਿਊ ਬੋਰਨ ਕਿਡਸ ਹੈਗੇ ਆ, ਗ੍ਰੈਂਡ ਕਿਡਸ ਹੈਗੇ ਆ, ਮੇਕ ਸ਼ੋਰ ਕਰੋ ਕਿ ਨਾਲ ਦੀ ਨਾਲ ਉਹਨਾਂ ਦੀ ਐਜੂਕੇਸ਼ਨ ਸੇਵਿੰਗਸ ਪਲਾਨ ਜ਼ਰੂਰ ਸ਼ੁਰੂ ਕੀਤੀ ਜਾਵੇ, ਕਿਉਂਕਿ ਕਾਫੀ ਵਾਰ ਹੁੰਦਾ ਹੈ ਕਿ ਆਪਾਂ ਨੂੰ ਲੱਗਦਾ ਕਿ ਬੱਚੇ ਹੁਣੇ ਬੋਰਨ ਹੋਏ ਆ, ਹਜੇ ਤਾਂ ਇਹਨਾਂ ਨੇ 18 ਸਾਲ ਦੇ ਹੋ ਕੇ ਜਾਣਾ ਹੈਗਾ ਯੂਨੀਵਰਸਿਟੀ, ਪਰ ਉਹਦੇ ਵਿੱਚ ਇਹ ਚੀਜ਼ ਜ਼ਰੂਰ ਧਿਆਨ ਦੇ ਵਿੱਚ ਰੱਖੋ ਕਿ ਜਦੋਂ ਵੀ ਐਜੂਕੇਸ਼ਨ ਸੇਵਿੰਗਸ ਪਲਾਨ ਦੀ ਗੱਲ ਕਰੀਏ, ਕਿਸੇ ਵੀ ਇਨਵੈਸਟਮੈਂਟ ਦੀ ਗੱਲ ਕਰੀਏ, ਗਰੋਥ ਦੀ ਗੱਲ ਕਰੀਏ, ਉਸ ਟਾਈਮ 'ਤੇ ਆਪਾਂ ਨੂੰ ਟਾਈਮ ਚਾਹੀਦਾ ਹੁੰਦਾ ਹੈ। ਜਿੰਨਾ ਜ਼ਿਆਦਾ ਟਾਈਮ ਹੋਏਗਾ, ਉਨਾ ਹੀ ਜ਼ਿਆਦਾ ਤੁਹਾਨੂੰ ਬੈਨੀਫਿਟ ਹੋਏਗਾ, ਉਨੀ ਹੀ ਜ਼ਿਆਦਾ ਗਰੋਥ ਹੋਏਗੀ ਕੰਪਾਊਂਡਿੰਗ ਇੰਟਰਸਟ ਦੇ ਨਾਲ। ਐਂਡ ਇਸ ਟਾਈਮ 'ਤੇ ਜੇ ਮੈਂ ਗੱਲ ਕਰਾਂ ਕਿ ਅਸੀਂ ਜੇ ਚਾਈਲਡ ਕੇਅਰ ਬੈਨੀਫਿਟਸ ਐਟਲੀਸਟ ਉਹੀ ਇਨਵੈਸਟ ਬੱਚਿਆਂ ਦੇ ਲਈ ਕਰਦੇ ਚਲੇ ਜਾਈਏ, ਤਾਂ ਵੀ ਤੁਹਾਨੂੰ RESP ਦੇ ਵਿੱਚ ਕੰਟਰੀਬਿਊਸ਼ਨ ਕਰਨ ਤੋਂ ਬਾਅਦ ਵੀ ਤੁਹਾਨੂੰ ਫੰਡਸ ਸੇਵ ਹੋ ਜਾਂਦੇ ਨੇ, ਕਿਉਂਕਿ ਇਸ ਟਾਈਮ 'ਤੇ ਜਿੱਦਾਂ ਕਿ ਫੈਡਰਲ ਗੌਰਮੈਂਟ ਨੇ ਆਲਰੇਡੀ CCB ਵੀ ਇਨਕਰੀਜ਼ ਕਰ ਦਿੱਤਾ, ਬੱਚਿਆਂ ਦਾ ਕੈਨੇਡਾ ਚਾਈਲਡ ਟੈਕਸ ਬੈਨੀਫਿਟ ਜਿਹੜਾ ਹੈਗਾ ਉਹ ਵੀ ਇਨਕਰੀਜ਼ ਕਰ ਦਿੱਤਾ। ਜਿੱਦਾਂ ਕਿ ਆਪਾਂ ਸਾਰਿਆਂ ਨੂੰ ਹੀ ਪਤਾ ਹੋਣਾ ਕਿ 0-6 ਏਜ ਦੇ ਬੱਚੇ ਹੈਗੇ ਆ, ਤਾਂ ਉਹਨਾਂ ਨੂੰ 8,157 ਸਾਲ ਦਾ ਮਿਲੂਗਾ, ਐਂਡ ਜੇ 6-17 ਸਾਲ ਦੀ ਉਮਰ ਹੈਗੀ ਹੈ ਤਾਂ 6,883 ਸਾਲ ਦੀ ਅਮਾਊਂਟ ਮਿਲੇਗੀ, ਜਿਹਦੇ ਨਾਲ ਕੀ ਹੈਗਾ ਕਿ ਐਟਲੀਸਟ ਜੇ ਤੁਹਾਨੂੰ 600-500 ਪਲੱਸ ਅਮਾਊਂਟ ਆ ਰਹੀ ਹੈਗੀ ਆ ਬੱਚਿਆਂ ਦੀ, ਐਟਲੀਸਟ ਉਹਦੇ ਵਿੱਚੋਂ ਹੀ ਅਸੀਂ 208 ਡਾਲਰ, 210 ਡਾਲਰ ਵੀ ਕੰਟਰੀਬਿਊਟ ਕਰੀਏ, ਤਾਂ ਫੁੱਲ ਗ੍ਰਾਂਟਸ ਤੁਸੀਂ ਅਵੇਲ ਕਰ ਸਕਦੇ ਹੋ RESP ਦੇ ਵੀ। ਮਤਲਬ ਇਹ ਹੈਗਾ ਕਿ ਜੋ ਵੀ ਅਮਾਊਂਟ ਤੁਸੀਂ ਉਹਦੇ ਵਿੱਚ ਕੰਟਰੀਬਿਊਟ ਕਰੋਗੇ, 20% ਦੀ ਤੁਹਾਨੂੰ ਗ੍ਰਾਂਟ ਮਿਲੇਗੀ, ਔਨ ਟੋਪ ਆਫ ਦੈਟ ਇੰਟਰਸਟ, ਕੰਪਾਊਂਡਿੰਗ ਇੰਟਰਸਟ ਪ੍ਰਿੰਸੀਪਲ ਦੇ ਉੱਤੇ ਵੀ ਤੇ ਗ੍ਰਾਂਟਸ ਦੇ ਉੱਤੇ ਵੀ, ਤਾਂ ਕਿ ਬੱਚੇ ਕਦੇ ਵੀ ਯੂਨੀਵਰਸਿਟੀ, ਕਾਲਜ, ਕਿਸੇ ਵੀ ਕੰਟਰੀ ਦੇ ਵਿੱਚ, ਵਰਲਡ ਵਾਈਡ ਕਿਤੇ ਵੀ ਪੜ੍ਹਦੇ ਹੈਗੇ ਆ, ਤੁਸੀਂ ਇਸ ਚੀਜ਼ ਦਾ ਬੈਨੀਫਿਟ ਲੈ ਸਕਦੇ ਹੋ। ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, RESP ਦੇ ਪਲਾਨਸ ਕਿੱਦਾਂ ਵਰਕਆਊਟ ਕਰਦੇ ਨੇ, ਕਿਹੜੇ ਆਪਸ਼ਨ ਤੁਹਾਡੇ ਪੋਰਟਫੋਲੀਓ ਦੇ ਹਿਸਾਬ ਦੇ ਨਾਲ ਸੂਟੇਬਲ ਹੈ, ਇੱਦਾਂ ਦੀ ਇੰਸ਼ੋਰੈਂਸ ਕੰਪਨੀ ਦੀ ਗੱਲ ਕਰੀਏ, ਬੈਂਕਸ ਦੀ, ਟਰੱਸਟ ਕੰਪਨੀ, ਕਿਹੜੀ ਆਪਸ਼ਨ ਤੁਹਾਡੇ ਹਿਸਾਬ ਦੇ ਨਾਲ ਬੈਟਰ ਹੋਊਗੀ, ਇਹ ਪੂਰੀ ਡਿਟੇਲ ਦੇ ਵਿੱਚ ਡਿਸਕਸ਼ਨ ਕਰਨ ਲਈ ਜਾਂ ਜਾਣਕਾਰੀ ਦੇ ਲਈ ਕਾਲ ਕਰ ਸਕਦੇ ਹੋ ਜੀ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509। ਇੱਕ ਚੀਜ਼ ਜ਼ਰੂਰ ਐਡ ਆਨ ਕਰਨਾ ਚਾਹੂੰਗੀ, ਇਹ ਬੈਨੀਫਿਟ ਜਿੰਨੇ ਵੀ ਬੱਚੇ ਚਾਹੇ ਬੋਰਨ ਹੋਏ ਹੈ ਚਾਹੇ PR ਹੋ ਕੇ ਆਏ ਨੇ, ਤੁਸੀਂ ਸਾਰੇ ਹੀ ਇਹ ਬੈਨੀਫਿਟ ਲੈ ਸਕਦੇ ਹੁੰਦੇ ਹੋ। ਜ਼ਿਆਦਾ ਜਾਣਕਾਰੀ ਲਈ 416-509-1509
1: 416-509-1509 ਮੋਨਾ ਜੀ ਦਾ ਨੰਬਰ ਆ। ਅਤੇ ਇੱਕ ਗੱਲ ਉਹ ਵੀ ਖੁਸ਼ਖਬਰੀ ਆ ਤੁਹਾਨੂੰ, ਹਾਂ ਮੈਂ ਪਹਿਲਾਂ ਦੇ ਦੇਵਾਂ ਅਤੇ ਉਸ ਤੋਂ ਬਾਅਦ ਫਿਰ ਆਪਾਂ ਕਹਾਣੀ ਵੱਲ ਚੱਲਦੇ ਹਾਂ। ਇਹ ਖੁਸ਼ਖਬਰੀ ਇਹ ਆ ਕਿ ਦੁਆਬਾ ਟਰੈਵਲ ਐਂਡ ਟੂਰ ਵਾਲਿਆਂ ਨੇ ਬਾਈ ਜੀ ਧੱਕ ਪਾਤੀ ਹੈ। ਇਹ ਕਹਿੰਦੇ ਜਿਹੜੇ ਬੰਦੇ ਇੱਥੋਂ ਦਿੱਲੀ ਦੀ ਟਿਕਟ ਲੱਭ ਰਹੇ ਸੀਗੇ, ਜਾਣਾ ਲੁਧਿਆਣੇ ਹੁੰਦਾ ਸੀ ਉਹਨਾਂ ਨੇ, ਜਾਣਾ ਉਹਨਾਂ ਨੇ ਨੇੜੇ ਤੇੜੇ ਆਸੇ ਪਾਸੇ ਹੁੰਦਾ ਸੀ, ਮੇਰੇ ਵਰਗੇ ਨੇ ਜਾਣਾ ਬੋਪਰਾ ਹੁੰਦਾ ਸੀਗਾ, ਉਹ ਕਹਿੰਦੇ ਬਾਈ ਜੀ ਹਲਵਾਰਾ, ਹਲਵਾਰਾ ਅੱਡਾ ਜਿਹੜਾ, ਲਓ ਤੁਹਾਨੂੰ ਇੱਥੋਂ ਸਿੱਧੀ ਹਲਵਾਰੇ ਦੀ ਟਿਕਟ ਦੇ ਦੇਣੀ ਆ, ਅਤੇ ਮਤਲਬ ਤੁਸੀਂ ਜੇ ਲੁਧਿਆਣੇ ਵੀ ਜਾਣਾ ਤਾਂ ਤੁਹਾਨੂੰ ਕਿਤੇ ਆਸੇ ਪਾਸੇ ਗੱਡੀ ਕਰਨ ਦੀ ਜ਼ਰੂਰਤ ਨਹੀਂ ਪੈਣੀ ਹੈਗੀ। ਟਿਕਟ ਦਾ ਹੁਣ ਰੇਟ ਸੁਣ ਕੇ ਤੁਸੀਂ

0: ਹੈਰਾਨ ਹੋ ਜਾਣਾ। ਤੁਸੀਂ ਕਹੋਗੇ ਇਹ 2500 ਦੀ ਹੋਊਗੀ, ਤੁਸੀਂ ਕਹੋਗੇ ਇਹ 3000 ਦੀ ਹੋਊ, 3100 ਦੀ ਹੋਊ, 2500 ਦੀ ਹੋਊ, ਨਾ ਇਹ ਇੱਥੋਂ ਜਾਣੀ ਹੈ। ਟੋਰਾਂਟੋ ਤੋਂ ਲੁਧਿਆਣੇ ਦੀ ਫਲਾਈਟ ਆ, ਦਿੱਲੀ 3 ਘੰਟੇ ਦਾ ਸਟੋਪ ਆ, ਇੱਕੋ ਹੀ ਸਟੋਪ ਆ ਦਿੱਲੀ ਦੇ ਵਿੱਚ 3 ਘੰਟੇ ਦਾ, ਬਸ ਦੈਟਸ ਇਟ, 3 ਘੰਟੇ ਦਾ ਦਿੱਲੀ ਸਟੋਪ ਹੋਣਾ। ਟੋਰਾਂਟੋ ਤੋਂ ਲੁਧਿਆਣੇ ਜਿਹੜੇ ਜਾਣਾ ਚਾਹੁੰਦੇ ਆ, ਟੋਰਾਂਟੋ ਤੋਂ ਹਲਵਾਰੇ ਜਾਣਾ ਚਾਹੁੰਦੇ ਆ, ਇੱਕ ਦਿੱਲੀ ਸਟੋਪ ਆਉਣਾ ਵਾ, ਸਿਰਫ 3 ਘੰਟੇ ਦਾ ਇੱਕੋ ਸਟੋਪ ਆ। ਟਿਕਟ ਹੁਣੇ ਕਾਲ ਕਰ ਲਿਓ, ਲਿਮਿਟਡ ਸੀਟਾਂ ਹੀ ਆਈਆਂ ਇਹਨਾਂ ਕੋਲ, $1585 ਦੀ, $1585, $1585 ਦੇ ਵਿੱਚ ਤੁਸੀਂ ਲੁਧਿਆਣੇ ਪਹੁੰਚ ਸਕਦੇ ਹੋ। ਤੁਸੀਂ ਹਲਵਾਰੇ ਵਾਲੇ ਅੱਡੇ ਦੀ ਟਿਕਟ ਲੈਣੀ ਹੈ ਤਾਂ ਇੱਥੋਂ ਤੁਸੀਂ ਟਿਕਟ ਬੁੱਕ ਕਰਾ ਲਿਓ, 1585 ਦੇ ਵਿੱਚ 905-673-1400, 905-673-1400, 905-673-1400 'ਤੇ ਹੁਣੇ ਕਾਲ ਕਰ ਲਿਓ ਬਾਈ ਜੀ। ਚੱਕਤੀਆਂ ਫਲਾਈਟਾਂ ਇਹਨਾਂ ਨੇ, ਖਿੱਚਦਾ ਕੰਮ ਕਹਿੰਦੇ, ਇੱਥੋਂ ਲਓ ਟਿਕਟ, ਟੋਰਾਂਟੋ ਤੋਂ ਬੈਠੋ, ਦਿੱਲੀ ਜਾਣਾ 3 ਘੰਟੇ ਦੀ ਸਿੱਧੀ, ਉੱਥੇ ਸਟੇ ਆ, 3 ਘੰਟੇ ਤੁਸੀਂ ਰੁਕਣਾ, ਉਹ ਤੋਂ ਬਾਅਦ ਹਲਵਾਰੇ ਲਈ, ਕਿਉਂਕਿ ਜਹਾਜ਼ ਉੱਥੋਂ ਚੇਂਜ ਹੋ ਜਾਊਗਾ। ਚੱਕੋ ਫਿਰ ਹਲਵਾਰੇ ਉੱਤਰ ਕੇ ਆਸੇ ਪਾਸੇ ਜਿਹੜੇ ਪਿੰਡਾਂ ਜਾਣਾ, ਮਿੰਟਾਂ ਸਕਿੰਟਾਂ ਦੀ ਗੇਮ ਹੀ ਬਣ ਗਈ ਹੁਣ। ਲਓ ਕਰਾਂ, $905-673-1400, $1585 ਦੀ, $1585 ਦੀ ਤਾਂ ਅੱਗੇ ਦਿੱਲੀ ਦੀ ਵੀ ਨਹੀਂ ਸੀ ਆਉਂਦੀ, ਸੋ ਚੱਕੋ 905-673-1400 'ਤੇ ਕਰ ਲਿਓ ਕਾਲ ਦਬਾਬਾ ਟਰੈਵਲ ਵਾਲਿਆਂ ਨੂੰ। ਸੋ ਲਓ ਆਪਾਂ ਚੱਲਦੇ ਹਾਂ ਹੁਣ ਅੱਜ ਦੀ ਕਹਾਣੀ ਵੱਲ। ਅੱਜ ਦੀ ਕਹਾਣੀ ਹੈ ਜਿਹੜੀ, ਇਹ ਬਾਈ ਹਰਪ੍ਰੀਤ ਜਵੰਦਾ ਉਹਨਾਂ ਦੀ ਲਿਖੀ ਹੋਈ ਕਹਾਣੀ ਆ, ਉਹ ਤੁਹਾਡੇ ਰੂਬਰੂ ਕਰਨ ਲੱਗੇ ਜੀ। ਆਸ ਆ ਕਿ ਤੁਹਾਨੂੰ ਪਸੰਦ ਆਏਗੀ। ਕਾਫੀ ਮੀਂਹ ਸੀਗਾ, ਬਹੁਤ ਭਾਰੀ ਮੀਂਹ ਆ ਜਿਹੜਾ ਉਹ ਪੈ ਰਿਹਾ ਸੀਗਾ। ਟਰਾਂਸਫਰ ਜਿਹੜਾ ਟਰਾਂਸਫਾਰਮਰ ਸੀਗਾ ਉਹਦੀ ਬੱਤੀ 2 ਦਿਨਾਂ ਤੋਂ ਬੰਦ ਸੀਗੀ, ਤਾਂ ਆਪਾਂ ਕੀ ਕੀਤਾ ਵੀ ਛੱਡੋ ਪਰੇ, ਚਲੋ ਹੁਣ ਨਹੀਂ ਲਾਈਟ ਆਉਂਦੀ ਤਾਂ ਕੀ ਕਰੀਏ ਬਈ। ਆਪਾਂ ਚਿੱਟੀ ਚਾਦਰ ਲਈ, ਕੋਠੇ 'ਤੇ ਡਾਹੀ ਮੰਜੀ, ਚੁੱਪ ਚਾਪ ਉੱਥੇ ਪੈ ਗਏ। ਆਸੇ ਪਾਸੇ ਕਿੰਨੇ ਸਾਰੇ ਲੋਕ ਉਹ ਐਂ ਜਾਗੋ ਮਿੱਟੀ ਜਿਹਦੇ ਵਿੱਚ ਕਦੇ ਉੱਠ ਖੜੋ, ਕਦੇ ਮੱਛੋ ਲੜ ਜਾਓ, ਕਦੇ ਕੁਛ, ਕਦੇ ਕੁਛ, ਕਦੇ ਕੁਛ, ਕੋਈ ਪੱਖੀਆਂ ਝੱਲੀ ਜਾਵੇ, ਕੋਈ ਇੱਧਰ ਉੱਧਰ ਗੱਲਾਂ ਮਾਰੀ ਜਾਣ, ਬਈ ਆਊ ਕਿ ਨਹੀਂ ਆਊ, ਉਹ ਪੁੱਛ ਲਓ ਬਿਜਲੀ ਵਾਲਿਆਂ ਨੂੰ ਫੋਨ ਕਰਕੇ, ਉਹ ਰੱਬਾ ਤੂੰ ਲਾਈਟ, ਕਦੇ ਕੋਈ ਰੱਬ ਨੂੰ ਉਲਾਂਭੇ ਦੇਈ ਜਾਵੇ, ਕੋਈ ਕੋਈ ਸੈੱਲਾਂ ਵਾਲਾ ਰੇਡੀਓ ਹੈ ਜਿਹੜਾ ਉਹ 'ਤੇ ਗਾਉਣ ਲਾ ਕੇ ਸੁਣੀ ਜਾਵੇ, ਉੱਧਰ ਜਮਲਾ ਚੱਲੀ ਜਾਵੇ ਕਿਤੇ ਆਸੇ ਪਾਸਿਓਂ, ਉੱਧਰ ਉੱਧਰ ਗੀਤ ਚੱਲੀ ਜਾਣ, ਅਤੇ ਕੋਲੇ ਰੱਖੇ ਪਾਣੀ ਅਤੇ ਜੱਗ ਭਾਂਡੇ ਇੱਧਰ ਉੱਧਰ ਰੁੜਦੇ ਫਿਰਨ, ਰੋਕ ਜਿਹੜੇ ਜਵਾਕ ਸੀਗੇ ਉਹਨਾਂ ਨੂੰ ਚੁੱਪ ਕਰਾਉਣ, ਬਰਾਉਣ, ਕਦੇ ਜਵਾਕ ਕਿਤੇ ਟਿਕਦੇ ਆ ਹੁਣ ਜਿਹਦੇ ਮੱਛਰ ਲੜਦਾ ਗਰਮੀ ਨਾਲ ਭਿੱਜੀ ਜਾਣ, ਅਤੇ ਆਪਾਂ ਠੰਡੀ ਜਿਹੀ ਚਾਦਰ ਹੇਠਾਂ ਐਨ ਘੂਕ ਸੁੱਤੇ ਪਏ, ਕੋਈ ਪਤਾ ਨਹੀਂ, ਕੋਈ ਕੁਛ ਨਹੀਂ ਪਤਾ। ਅੱਧੀ ਕੁ ਰਾਤ ਨੂੰ ਬੱਦਲ ਗੱਜਿਆ ਭਾਅ ਜੀ, ਅੱਧੀ ਕੁ ਰਾਤ ਹੋਈ ਸੀਗੀ, ਜਦੋਂ ਅੱਧੀ ਕੁ ਰਾਤ ਹੋਈ ਉਦੋਂ ਫਿਰ ਬੱਦਲ ਗੱਜਿਆ, ਤੇਜ਼ ਤੇਜ਼ ਐਨ ਮੁੜ ਧਰ, ਤੇਜ਼ ਮੀਂਹ ਪੈਣਾ ਸ਼ੁਰੂ ਹੋ ਗਿਆ। ਮਾਰੇ ਪਾਸੇ ਹਫੜਾ ਦਫੜੀ ਮੱਚ ਗਈ, ਲੋਕ ਬਿਸਤਰੇ, ਨਿਆਣੇ ਭਾਂਡੇ ਟੀਂਡੇ ਸਾਂਭਣ, ਕੇ ਬਿਸਤਰੇ ਸਾਂਭਣ ਆਸੇ ਪਾਸਿਓਂ, ਆਪਾਂ ਉੱਧਰ ਬੇਫਿਕਰੀ ਨਾਲ ਮੀਂਹ ਹਟੇ ਨਾ, ਪਰ ਆਪਾਂ ਆਪਾਂ ਨਹੀਂ ਹਿੱਲੇ, ਕਣੀਆਂ ਮੋਟੀਆਂ ਹੁੰਦੀਆਂ ਗਈਆਂ, ਫਿਰ ਪੂਰਾ ਜ਼ੋਰ ਲਾ ਕੇ ਹਟ ਗਈਆਂ, ਫਿਰ ਤੋਂ ਚਮਾਸਾ ਜਿਹਾ ਹੋ ਗਿਆ, ਫਿਰ ਮੀਂਹ ਆਇਆ, ਕੇਰਾ ਫਿਰ ਸੁੱਕ ਗਈ ਚਾਦਰ ਆਪਣੀ, ਫਿਰ ਗਿੱਲੀ ਹੋ ਗਈ ਚਾਦਰ ਆਪਣੀ, ਅੱਧਾ ਘੰਟਾ ਪੂਰੇ ਜ਼ੋਰ ਨਾਲ ਭਰਿਆ ਮੀਂਹ, ਮੈਨੂੰ ਲੱਗੇ ਜਿਵੇਂ ਮੈਨੂੰ ਮੀਂਹ ਇਹ ਕਹਿੰਦਾ ਹੋਵੇ ਵੀ ਤੇਰੇ ਤਾਂ ਪੁੱਤ ਪੈਰ ਮੈਂ ਉਖਾੜਨੇ ਉਖਾੜਨੇ ਆ, ਨਾ ਤੈਨੂੰ ਨਹੀਂ ਆਏ ਮੈਂ ਪੈਣ ਦਿੰਦਾ ਜਿਵੇਂ ਮੌਜ ਨਾਲ ਤੂੰ ਪਿਆ, ਮੇਰੀ ਵੀ ਕੋਈ ਇੱਜ਼ਤ ਆ
1: ਤੇਰੇ ਪੈਰ ਫੜੋ,
0: ਪਰ ਮੇਰੇ 'ਤੇ ਕੋਈ ਅਸਰ ਨਾ। ਅਖੀਰ ਭਾਈ ਜ਼ੋਰ ਜ਼ੋਰ ਲਾ ਕੇ ਮੀਂਹ ਵੀ ਹਟ ਗਿਆ, ਮੀਂਹ ਨੇ ਕਿਹਾ ਵੀ ਨਹੀਂ ਇਹ ਗੱਲ ਬਣੀ ਨਹੀਂ, ਗਵਾਂਢੀ ਚਾਚੀ ਨੇ ਆ ਕੇ ਮੈਨੂੰ ਹਲੂਣਿਆ ਥੋੜ੍ਹਾ ਜਿਹਾ, ਕਹਿੰਦੀ ਸਾਡਾ ਜਿਹੜਾ ਖਾਲੀ ਜੱਗ ਸੀਗਾ ਉਹ ਹਨੇਰੀ ਝੁੜ ਗਿਆ, ਦੇਖਿਆ ਤਾਂ ਭਲਾ ਕਿਤੇ, ਮੈਂ ਜਾਗੋ ਮਿੱਟੀ ਜਿਹਦੇ ਵਿੱਚ ਆ ਇੱਧਰ ਨੂੰ ਗਿਆ ਹੋ ਚਾਚੀ, ਉਹ ਪਰਾਂ ਨੂੰ ਖੜਕਾ ਜਿਹਾ ਹੋਇਆ ਸੀਗਾ, ਇੱਧਰ ਨੂੰ ਗਿਆ ਹੋ ਗਿਆ, ਮੈਂ ਇਹ ਕਹਿ ਤਾ ਉਹ ਉੱਧਰ ਨੂੰ ਤੁਰ ਗਈ। ਪਰ ਉਹ ਐਸੇ ਜ਼ਮਾਨੇ ਸੀ ਹਨੇਰੀ ਨਾਲ ਆਮ ਹੀ ਉੱਡ ਅੱਡ ਜਾਂਦੇ ਸੀ, ਕੱਪੜੇ ਲੂੜੇ ਇੱਧਰ ਉੱਧਰ ਸਮਾਨ ਸਮੂਨ ਉੱਡ ਜਾਂਦਾ ਸੀ, ਅਤੇ ਆਪੇ ਹੀ ਫਿਰ ਮੁੜ ਮਾੜ ਆਉਂਦਾ ਸੀਗਾ, ਦੂਜੇ ਦਿਨ ਆਪੇ ਲੈ ਲੂ ਆਉਂਦੇ ਸੀਗੇ। ਇਹਨਾਂ ਨੂੰ ਜਿਹੜੇ ਥੱਲੇ ਗਏ ਹੋਏ ਸੀਗੇ, ਉਤਰੇ ਹੋਏ ਸੀਗੇ, ਉਹ ਵੀ ਫਿਰ ਵਾਪਸ ਪਰਤੇ ਆਏ, ਫਿਰ ਤੋਂ ਉਹੀ ਵਰਤਾਰਾ ਹੋਇਆ, ਨਿਆਣਿਆਂ ਦਾ ਫਿਰ ਰੋਣ, ਚੀਕ ਚਿਹਾੜਾ, ਪੂਰਾ ਆਪਸੀ ਤਕਰਾਰ, ਬੋਲ ਬੁਲਾਰਾ ਉੱਥੇ, ਮਤਲਬ ਐਂ ਸੀ ਜਿਵੇਂ ਉੱਥੇ ਦਾ ਉੱਥੇ ਸੀ ਗੱਲਬਾਤ ਖੜੀ ਪਹਿਲਾਂ, ਕੋਈ ਕੋਈ ਅਸਰ ਨਾ ਹੋਇਆ, ਐਂ ਗੋਤੇ ਜਿਹੇ ਖਾਈ ਜਾਵੇ ਮਨ ਅੰਦਰ ਅੰਦਰ ਹੀ। ਕਦੇ ਜਿਹੜਾ ਹਿਸਾਬ ਸਾਇੰਸ ਵਾਲਾ ਸੀਗਾ ਮਾਸਟਰ, ਉਹਦੇ ਅੱਗੇ ਲਾਉਣ ਦੇ ਬਹਾਨੇ ਦੀ ਬਿਆਉਂਤ ਬੰਦੀ ਵੀ, ਯਾਰ ਸਾਇੰਸ ਵਾਲੇ ਮਾਸਟਰ ਨੂੰ ਕੀ ਕਹਿਣਾ ਵੀ ਲਾਈਟ ਚਲੀ ਗਈ ਸੀ, ਕਿ ਨੀਂਦ ਨਹੀਂ ਆਈ, ਕਿ ਜਵਾਕ ਰੌਲਾ ਪਾਉਂਦੇ ਸੀ, ਕਿ ਮੈਨੂੰ ਬੁਖਾਰ ਹੋ ਗਿਆ ਸੀ, ਜਿਹੜਾ ਬਹਾਨਾ ਜਿਹਾ ਲਾਵਾਂਗੇ ਸਾਇੰਸ ਵਾਲੇ ਮਾਸਟਰ ਨੂੰ, ਲਾਵਾਂਗੇ ਕੋਈ, ਉਹਦੀ ਬਿਆਉਂਤ ਬੰਦੀ ਕਰੀ ਜਾਂਦਾ ਸੀ ਮੈਂ ਹਿਸਾਬ ਵਾਲੇ ਮਾਸਟਰ ਦੀ, ਸਾਇੰਸ ਵਾਲੇ। ਇਹਨਾਂ ਨੂੰ ਚਿੜੀ ਚੁੱਕੀ। ਉਗਦੇ ਸੂਰਜ ਦੀ ਲਾਲੀ ਨੇ ਮੂੰਹ ਦਿਖਾਤਾ। ਪੱਖੀਆਂ ਝੱਲਦੇ ਲੋਕ ਕੁਝ ਤਾਂ ਗਰਮੀ ਨੂੰ ਕੋਸ ਰਹੇ ਸੀ, ਕੁਝ ਬਿਜਲੀ ਵਾਲੀ ਮਹਿਕਮੇ ਨੂੰ ਕੋਸ ਰਹੇ ਸੀ, ਕੁਝ ਅਚਨਚੇਤ ਜਿਹੜਾ ਮੀਂਹ ਪੈਣਾ ਉਹਦੇ ਕਰਕੇ ਰੱਬ ਨੂੰ ਕੋਸ ਰਹੇ ਸੀ, ਅਤੇ ਕੁਝ ਲੋਕ ਆਪਣੀ ਕਿਸਮਤ ਨੂੰ ਵੀ ਕੋਸ ਰਹੇ ਸੀ। ਅਤੇ ਮੈਂ ਆਰਾਮ ਨਾਲ ਪਿਆ ਅਤੇ ਆਰਾਮ ਨਾਲ ਉੱਠਿਆ। ਕੁਝ ਡੰਗਰਾਂ ਨੂੰ ਪੱਠੇ ਪਾ ਕੇ, ਕੁਝ ਨੂੰ ਗਤਾਵਾਂ, ਫਿਰ ਮੈਂ ਬਾਹਰ ਨੂੰ ਤੁਰ ਗਿਆ, ਜੰਗਲ ਪਾਣੀ ਗਿਆ। ਮੁੜਿਆ ਤਾਂ ਪਰੌਂਠੇ ਲੈਂਦੇ ਸੀਗੇ ਮਾਂ, ਨਾਲੇ ਘਿਓ ਲਾਈ ਜਾਵੇ ਪਰੌਂਠਿਆਂ ਨੂੰ, ਨਾਲੇ ਮੈਨੂੰ ਬਸ ਤੈਨੂੰ ਪਤਾ ਨਹੀਂ ਲੱਗਦਾ ਸਾਰੇ ਲੋਕ ਥੱਲੇ ਆ ਗਏ ਅਤੇ ਤੂੰ ਉੱਥੇ ਦਾ ਉੱਥੇ ਆ ਮੰਜਾ ਵੀ ਗੱਲਾਂ ਕਰਕੇ ਰੱਖਤਾ, ਕੱਪੜੇ ਤੇਰੇ ਬਸ ਤੂੰ ਜਿੱਲੇ ਦਾ ਜਿੱਲਾ ਰਿਹਾ ਬਈ ਆਲਸੀਆ, ਤੇਰਾ ਬਣਨਾ ਕੱਖ ਨਹੀਂ ਹੈ ਬਜੂਆ, ਆਲਸੀ ਰਿਹਾ ਤੂੰ ਜਿੱਲਾ ਵਾ। ਕੋਈ ਮੈਨੂੰ ਜਿੱਲਾ ਆਖੇ, ਕੋਈ ਮੈਨੂੰ ਆਲਸੀ ਆਖੇ, ਕੋਈ ਮੈਨੂੰ ਲਾਪਰਵਾਹ ਆਖੇ, ਕੋਈ ਮੈਨੂੰ ਝੂਠੂ ਆਖੇ, ਕੋਈ ਮੈਨੂੰ ਪਾਗਲ ਆਖੇ, ਪਰ ਮੈਂ ਚੁੱਪ ਚਾਪ ਪਰੌਂਠੇ ਛਕੀ ਜਾਵਾਂ ਅਤੇ ਕੋਲੇ ਵੱਜੇ ਡੰਗਰ ਉਹਦੇ ਉਹ ਪੱਠੇ ਖਾਈ ਜਾਣ ਮੇਰੇ, ਮੈਂ ਕੋਲੇ ਉਹਨਾਂ ਦੇ ਦੇਖੀ ਜਾਵਾਂ ਵੀ ਉਹ ਪੱਠੇ ਖਾਂਦੇ ਅਤੇ ਆਪਾਂ ਇੱਧਰ ਪਰੌਂਠੇ ਚੱਕੀ ਚੱਲੀਏ ਬੱਠੇ। ਫਿਰ ਰੱਜ ਪੁੱਜ ਕੇ ਕਿਤਾਬਾਂ ਚੱਕੀਆਂ, ਆਪਾਂ ਤੁਰ ਪਏ ਸਕੂਲ ਨੂੰ। ਬਾਕੀ ਦੁਨੀਆ ਨਾਲੋਂ ਐਨ ਜ਼ਿਆਦਾ ਚੁਸਤ ਦਰੁਸਤ ਅਤੇ ਫਰੈਸ਼ ਐਂ ਲੱਗਾ ਮੈਂ, ਫਰੈਸ਼। ਇੱਕ ਗੱਲ ਉਦੋਂ ਤੋਂ ਸਿੱਖੀ ਆ ਵੀ ਹਾਲਾਤਾਂ ਨੂੰ ਕੋਸਣ ਨਾਲੋਂ ਕਦੇ ਕਦੇ ਜੇ ਸਮਝੌਤਾ ਕਰ ਲਿਆ ਕਰੀਏ ਹਾਲਾਤਾਂ ਨਾਲ ਤਾਂ ਬਈ ਬੜਾ ਨਜ਼ਾਰਾ ਆਉਂਦਾ। ਇਹ ਐਂ ਹੁੰਦਾ ਜਿਵੇਂ ਨਾ ਕੋਈ ਬੰਦਾ ਤੁਹਾਨੂੰ ਝੂਠ ਬੋਲ ਰਿਹਾ ਹੋਵੇ ਅਤੇ ਤੁਹਾਨੂੰ ਸੱਚ ਦਾ ਪਤਾ ਹੋਵੇ ਪਰ ਤੁਸੀਂ ਫਿਰ ਵੀ ਉਹਦਾ ਝੂਠ ਸੁਣੀ ਜਾਵੋ। ਹਾਲਾਤਾਂ ਨਾਲ ਸਮਝੌਤਾ ਕਰਨਾ ਐਸਾ ਹੁੰਦਾ ਵੀ ਬੋਲਦਾ ਬੋਲੀ ਜਾ, ਚੱਲ ਕੋਈ ਫਰਕ ਨਹੀਂ ਹੈ। ਜਿਹੜੇ ਰੇਡੀਓ ਪ੍ਰੋਗਰਾਮ ਸਾਰੰਗ ਨਾਲ ਸੀ, ਇਹ ਸੀ ਅੱਜ ਦੀ ਕਹਾਣੀ ਬਾਈ ਹਰਪ੍ਰੀਤ ਜਵੰਦ ਹਾਣਾ ਦੀ ਲਿਖੀ ਹੋਈ। ਸੋ ਤੁਸੀਂ ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਆਸਾ ਕਿ ਤੁਹਾਨੂੰ ਪਸੰਦ ਆਈ ਹੋਊਗੀ। ਉਹ ਇੱਕ ਟਾਈਮ ਸੀ ਜਦੋਂ ਐਂ ਲੋਕ ਮੰਜੇ ਚਾੜਦੇ ਸੀ, ਮੰਜੇ ਲਾਉਂਦੇ ਸੀ ਕਿ ਗਿੱਲੀ ਚਾਦਰ ਕਰਕੇ ਸੌਂ ਜਾਂਦੇ ਸੀ, ਚੀਕ ਚਿਹਾੜਾ ਇੱਧਰ ਉੱਧਰਲੀਆਂ ਗੱਲਾਂ ਬਾਤਾਂ ਹੁੰਦੀ ਸੀ। ਆਸਾ ਕਿ ਤੁਸੀਂ ਵੀ ਆਪਣੇ ਪਿੰਡ ਦੇ ਬਨੇਰੇ ਦੀ ਚੇਤੇ ਤੁਹਾਨੂੰ ਆਏ ਹੋਣਗੇ। ਸੋ ਸਰ ਨਾਲ ਸਿਮਰਨ ਹੋਣੀ ਹੈ, ਇੱਕ ਵਾਰ ਫਿਰ ਆਪਾਂ ਇਹਨਾਂ ਤੋਂ ਸੁਨੇਹਾ ਲੈ ਲਈਏ, ਕਿਉਂਕਿ ਯੂਨੀ ਗਲੋਬਲ ਐਡਵਾਈਜ਼ਰੀ ਦਾ ਸੁਨੇਹਾ ਬੜਾ ਜ਼ਰੂਰੀ ਹੈ। ਕਾਰਨ ਕੀ ਹੈ? ਕਿਉਂਕਿ ਦਿਨ ਗਿਣਤੀ ਦੇ ਰਹਿ ਗਏ। ਜੀ ਸਿਮਰਨ ਜੀ।
1: ਟਰੱਕ ਡਰਾਈਵਰ ਹੋ, ਉਬਰ ਡਰਾਈਵਰ ਹੋ, ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੁੰਦੇ ਹੋ। ਤੁਸੀਂ ਸਾਨੂੰ ਆਪਣੀ ਜਸਟ ਇਨਕਮ ਦੱਸਣੀ ਹੈ, ਤੁਹਾਡੀ ਇਨਕਮ 70,000 ਤੋਂ ਘੱਟ ਹੋਣੀ ਚਾਹੀਦੀ ਹੈ। ਜਿੰਨੀ ਤੁਹਾਡੀ ਘੱਟ ਇਨਕਮ ਹੋਏਗੀ ਓਨਾ ਹੀ ਤੁਹਾਨੂੰ ਗ੍ਰਾਂਟ ਦੀ ਅਮਾਊਂਟ ਜ਼ਿਆਦਾ ਹੋਏਗੀ। ਪਲੱਸ ਸਾਡੇ ਡਿਪੈਂਡੈਂਟ ਬੱਚਿਆਂ ਤੇ ਵੀ ਡਿਪੈਂਡ ਕਰਦਾ ਵੀ ਤੁਹਾਡੇ ਬੱਚੇ ਕਿੰਨੇ ਨੇ, ਉਸ ਬੇਸਿਸ ਦੇ ਉੱਤੇ ਤੁਹਾਨੂੰ ਗ੍ਰਾਂਟ ਦੀ ਵੈਲਿਊ ਤੁਹਾਡੀ ਕੈਲਕੂਲੇਟ ਹੁੰਦੀਆਂ ਨੇ। ਤੁਸੀਂ ਸਾਡੇ ਨੰਬਰ ਦੇ ਉੱਤੇ ਸਾਨੂੰ ਕਾਲ ਕਰਕੇ ਆਪਣੀ ਇਨਫੋਰਮੇਸ਼ਨ ਦੱਸਣੀ ਹੈ, ਆਪਣੀ ਇਨਕਮ ਦੱਸਣੀ ਹੈ, ਆਪਣੇ ਡਿਪੈਂਡੈਂਟ ਬੱਚਿਆਂ ਦੀ ਏਜ ਦੱਸਣੀ ਹੈ। ਉਸਦੇ ਬੇਸਿਸ ਤੇ ਆਪਾਂ ਤੁਹਾਨੂੰ ਦੱਸ ਦਵਾਂਗੇ ਕਿੰਨੀ ਗ੍ਰਾਂਟ ਹੋਏਗੀ ਤੇ ਕਿੰਨਾ ਲੋਨ ਹੋਏਗਾ।
0: ਅੱਛਾ, ਮੇਨ ਗੱਲ ਸਿਮਰਨ ਜੀ ਇਹ ਵੀ ਆ ਕਿ ਇਹਦੇ ਹੁਣ ਜਿਵੇਂ ਤੁਸੀਂ ਦੱਸਿਆ ਸੀ ਕਿ ਕਈ ਕਲਾਸਿਸ ਜਿਹੜੀਆਂ ਹੈਗੀਆਂ ਆਨਲਾਈਨ ਕਲਾਸਾਂ ਲੱਗਣੀਆਂ ਨੇ, ਤੇ ਆਨਲਾਈਨ ਕਲਾਸਿਸ ਦੇ ਵਿੱਚ ਈਜ਼ੀ ਟੂ ਪਾਸ ਕੋਰਸ ਹੈਗੇ ਆ। ਜਿਹੜਾ ਬੰਦਾ ਪੈਨਸ਼ਨ ਲੈ ਰਿਹਾ ਉਹ ਵੀ ਇਹਦਾ ਹੱਕਦਾਰ ਹੋ ਸਕਦਾ ਵਾ। ਤੁਸੀਂ ਫੋਨ ਕਰਕੇ ਇੱਕ ਵਾਰ ਪਤਾ ਕਰ ਲਿਓ। 2024 ਦੀ 70,000 ਤੋਂ ਇਨਕਮ ਜੇਕਰ ਤੁਹਾਡੀ ਘੱਟ ਤੁਸੀਂ ਫਾਈਲ ਕੀਤੀ ਸੀਗੀ, ਤੇ ਜਾਂ ਤੁਸੀਂ ਫਿਰ ਪੀਅਰ ਹੈਗੇ ਹੋ, ਸਿਟੀਜ਼ਨ ਹੈਗੇ ਹੋ, ਕੋਈ ਕ੍ਰੈਡਿਟ ਚੈੱਕ ਨਹੀਂ ਹੈ, ਕੋਈ ਕ੍ਰੈਡਿਟ ਹਿਸਟਰੀ ਚੈੱਕ ਨਹੀਂ ਹੈ, ਕੋਈ ਤੁਹਾਨੂੰ ਕ੍ਰੈਡਿਟ ਹਿੱਟ ਵੀ ਨਹੀਂ ਹੋਣਾ ਹੈ, ਤੇ ਕੋਈ ਤੁਹਾਡੇ ਕੋਲ ਘਰ ਕਾਰ ਹੋਣੀ ਵੀ ਜ਼ਰੂਰੀ ਨਹੀਂ ਹੈ। ਸੋ ਤੁਸੀਂ ਜੇਕਰ ਪੀਅਰ ਹੈਗੇ ਹੋ, ਸਿਟੀਜ਼ਨ ਹੈਗੇ ਹੋ, ਤਾਂ ਤੁਸੀਂ ਅਪਲਾਈ ਕਰ ਸਕਦੇ ਹੋ। ਤੁਹਾਡੇ ਕੋਲ ਬੱਚੇ ਇੱਕ ਨੇ, ਦੋ ਨੇ, ਨਹੀਂ ਵੀ ਹਸਬੈਂਡ ਵਾਈਫ ਹੋ ਤਾਂ ਵੀ ਅਪਲਾਈ ਕਰ ਸਕਦੇ ਹੋ। ਗ੍ਰਾਂਟ ਪਲੱਸ ਲੋਨ, ਜਿਹੜਾ ਲੋਨ 2.5% ਪੂਰੇ ਸਾਲ ਦਾ ਇਹ ਕਹਿੰਦੇ ਆ ਉਹਦਾ ਵਿਆਜ ਆ ਜਿਹੜਾ ਉਹ ਪੈਣਾ, ਉਹ 13-14 ਸਾਲਾਂ ਤੱਕ ਵੀ ਤੁਸੀਂ ਉਹਨੂੰ ਲਿਜਾ ਸਕਦੇ, 13-14 ਸਾਲਾਂ ਤੱਕ ਵੀ ਉਸਨੂੰ। ਲਓ ਹੁਣੇ ਕਾਲ ਕਰ ਲਿਓ ਜੇਕਰ ਤੁਹਾਨੂੰ ਵੀ ਲੱਗਦਾ ਕਿ ਹੱਥ ਤੰਗ ਆ ਕਿਤੇ ਨਾ ਕਿਤੇ, ਤਾਂ ਨਾਲੇ ਤਾਂ ਕੋਰਸ ਹੋ ਜਾਣਾ ਤੁਹਾਡਾ ਆਨਲਾਈਨ ਬੈਠੇ ਬੈਠਿਆਂ ਦਾ, ਤੇ ਜੇ ਤੁਸੀਂ ਪਹਿਲਾਂ ਵੀ ਕਿਤੇ ਲਿਆ ਹੋਇਆ ਤਾਂ ਉਸ ਤੋਂ ਬਾਅਦ ਦੁਬਾਰੇ ਵੀ ਤੁਸੀਂ ਕੋਰਸ ਜੁਆਇਨ ਕਰ ਸਕਦੇ ਹੋ। ਬਹੁਤ ਸਾਰੀਆਂ ਫੈਮਿਲੀਜ਼ ਨੇ ਜਿਹਨਾਂ ਨੇ ਇੱਕ ਨਹੀਂ ਦੋ ਦੋ ਵਾਰ ਜੁਆਇਨ ਕੀਤਾ। ਨੰਬਰ ਇੱਕ ਵਾਰ ਮੈਂ ਨੋਟ ਕਰਵਾ ਦਿੰਦਾ, 264 3175 437 264 ਆ ਹੁਣ ਲਾਸਟ ਹੀ ਹੈ ਸਮਝ ਲਓ ਗ੍ਰਾਂਟ ਫਿਰ ਬੰਦ ਹੋ ਜਾਣੀ ਅਗਸਤ ਤੋਂ ਬਾਅਦ ਨਹੀਂ ਇਹ 'ਚ ਇਨਰੋਲਮੈਂਟ ਗ੍ਰਾਂਟ ਦੇ ਲਈ ਨਹੀਂ ਹੋਣੀ ਜੇ ਹੁਣ 20-25,000 ਜਿੰਨਾ ਤੁਹਾਨੂੰ ਤੁਸੀਂ ਲੈ ਸਕਦੇ ਹੋ ਤੁਹਾਨੂੰ ਮਿਲਦੀ ਆ ਤਾਂ ਤੁਸੀਂ ਪਤਾ ਕਰ ਲਿਓ ਜਿਹੜੀ ਵਾਪਸ ਵੀ ਨਹੀਂ ਕਰਨੀ ਗ੍ਰਾਂਟ ਤੁਸੀਂ ਉਹ ਤੁਹਾਡੀ ਹੋਈ ਆ ਉਹ ਐਂ ਨਹੀਂ ਵੀ ਜਿਵੇਂ ਪਹਿਲਾਂ 40-40,000 ਦਿੱਤਾ ਸੀ ਉਹ ਵਾਪਸ ਕਰਨਾ ਪਿਆ ਜੀ ਕਹਿੰਦੇ ਨਹੀਂ ਗ੍ਰਾਂਟ ਜਿਹੜੀ ਮਿਲ ਗਈ ਉਹ ਤੁਹਾਡੀ ਹੋਈ ਆ ਤੁਸੀਂ ਕਿਤੇ ਵਰਤੋ 437-264-3175 437-264-3175 437-264-3175 ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ

0: ਲਓ ਜੀ, ਇੱਕ ਵਾਰ ਫਿਰ ਦੱਸ ਦਵਾਂ ਕਿ ਧਮਾਲਾਂ ਪੈ ਗਈਆਂ। ਉਹ ਕਹਿੰਦੇ ਦੀਪਾਂਸ਼ ਹੁਣੀ ਕਹਿੰਦੇ ਕਿ ਬਾਈ ਜੀ ਲਗਾਤਾਰ ਕਾਲਸ, ਕਿਉਂਕਿ ਬਾਈ ਜੇ ਆਪਾਂ ਉੱਥੋਂ ਵੀ ਗੱਡੀ ਕਰਦੇ ਹਾਂ ਦਿੱਲੀ ਤੋਂ ਵੀ 6-7 ਘੰਟੇ ਦਾ ਤਾਂ ਸਫ਼ਰ ਹੋ ਜਾਂਦਾ ਆਪਣਾ ਲੁਧਿਆਣੇ ਤੱਕ ਦਾ, ਅਤੇ ਇੱਥੇ 3 ਘੰਟੇ ਸਿਰਫ ਤੁਸੀਂ ਦਿੱਲੀ ਵੇਟ ਕਰਨੀ ਆ। 3 ਘੰਟੇ ਵੇਟ ਕੀਤੀ ਅਤੇ ਉਹ ਤੋਂ ਬਾਅਦ ਹਲਵਾਰੇ ਦੀ ਟਿਕਟ ਤੁਸੀਂ ਲੈ ਸਕਦੇ ਹੋ, ਲੁਧਿਆਣੇ ਜਾਣਾ ਤੁਸੀਂ ਅਤੇ ਬੜਾ ਈਜ਼ੀ ਤੁਹਾਨੂੰ ਹੋ ਜਾਣਾ ਵਾ, ਅਤੇ ਤੁਸੀਂ ਬੱਚਿਆਂ ਦੇ ਨਾਲ ਜਾਣਾ, ਫੈਮਿਲੀ ਦੇ ਨਾਲ ਜਾਣਾ ਤਾਂ ਵੀ, ਇਕੱਲਿਆਂ ਨੇ ਜਾਣਾ ਤਾਂ ਵੀ 1585। ਕੋਈ ਇਹ ਨਹੀਂ ਵੀ ਤਾਂ ਪਹਿਲਾਂ ਹੀ ਇਹਨਾਂ ਨੇ ਰੇਟ ਬਹੁਤ ਜ਼ਿਆਦਾ ਮਹਿੰਗਾ ਹੋਊਗਾ, 1585 ਦੀ ਤਾਂ ਬਹੁਤ ਵਾਜਬ ਰੇਟ 'ਤੇ ਟਿਕਟ ਜਿਹੜੀ ਆਈ ਆ। ਸਪਟੰਬਰ ਦੇ ਵਿੱਚ ਜਾ ਕੇ ਤੁਸੀਂ ਨਵੰਬਰ 'ਚ ਮੁੜਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਲੈ ਸਕਦੇ ਹੋ 1585 ਦੇ ਵਿੱਚ। ਇਹ ਪਹਿਲੀ ਵਾਰੀ ਅਨਾਊਂਸ ਕਰਨ ਲੱਗਿਆ ਬਾਈ ਅੱਜ ਰੇਡੀਓ 'ਤੇ ਆਪਾਂ, ਕਿ ਸੁਣਿਆ ਸੀ ਵੀ ਹਲਵਾਰੇ ਵਾਲਾ ਅੱਡਾ ਇਹਨਾਂ ਨੇ ਓਪਨ ਕਰਤਾ, ਫਲਾਈਟਸ ਹੋ ਗਈਆਂ ਓਪਨ, ਅਤੇ ਨਾਲੇ ਵੱਡੀ ਗੱਲ ਇਹ ਆ ਕਿ ਇੱਥੋਂ ਟੋਰੰਟੋ ਤੋਂ ਇੱਕੋ ਹੀ ਸਟੇ ਆ 3 ਘੰਟੇ ਦੀ ਦਿੱਲੀ, ਹੋਰ ਨਹੀਂ ਹੈ ਕੋਈ। ਸੋ ਨੰਬਰ ਨੋਟ ਕਰ ਲਓ, 905-673-1400 ਲਿਮਿਟਡ ਸੀਟਾਂ ਹੀ ਨੇ ਇਹਨਾਂ ਕੋਲ 1585 ਵਾਲੀਆਂ, 905-673-1400 ਹੁਣੇ ਕਾਲ ਕਰ ਲਓ, 905-673-1400, 905-673-1400 ਤੇ ਤੁਸੀਂ ਕਾਲ ਕਰਕੇ ਬਾਈ ਹੋਲਡ ਕਰ ਲਿਓ ਟਿਕਟ, ਇਹ ਰਹਿਣੀਆਂ ਨਹੀਂ ਹੈਗੀਆਂ, ਨਹੀਂ ਰਹਿਣੀਆਂ 905-673-1400, ਕਿਉਂਕਿ ਰੇਟ ਬਹੁਤ ਕਮਾਲ ਦਾ ਆ $1585 'ਚ। ਟੋਰੰਟੋ ਤੋਂ ਸਿੱਧੀ ਹੋ ਜਾਣੀ ਆ ਆਪਾਂ, ਜਾਣਾ ਕਿੱਥੇ ਆ, ਹਲਵਾਰਾ ਅੱਡਾ, ਦੇਖੋ ਪਰ ਨਜ਼ਾਰਾ ਲਓ, 905-673-1400 ਤੇ ਗੱਲਬਾਤ ਕੀਤੀ ਜਾ ਸਕਦੀ ਆ। ਮੋਨਾ ਜੀ, ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ?
1: ਜ਼ਰੂਰ ਰਾਜਪੀ ਜੀ, ਜਾਂਦੇ ਜਾਂਦੇ ਬਸ ਇੰਨੇ ਕਹਿਣਾ ਚਾਹਾਂਗੇ, ਸਮਰ ਦਾ ਟਾਈਮ ਹੈਗਾ, ਡੈਫੀਨੇਟਲੀ ਬਹੁਤ ਸਾਰੇ ਵਿਜ਼ਿਟਰਸ ਆ ਰਹੇ ਨੇ, ਬਹੁਤ ਸਾਰੇ ਪਰਸਨ ਸੁਪਰ ਵੀਜ਼ਾ ਤੇ ਆ ਰਹੇ ਨੇ, ਮੇਕ ਸ਼ੋਰ ਕਰੀਏ ਟਾਈਮ ਸਿਰ ਤੇ ਉਹਨਾਂ ਦੀ ਮੈਡੀਕਲ ਇੰਸ਼ੋਰੈਂਸ ਜ਼ਰੂਰ ਕਰਵਾਈਏ। ਨੋ ਡਾਊਟ ਕਿ ਪਹਿਲਾਂ ਦੇ ਸਾਲਾਂ ਨਾਲੋਂ ਮੈਂ ਕਹੂੰਗੀ ਕਿ ਬਹੁਤ ਜ਼ਿਆਦਾ ਅਵੇਅਰਨੈਸ ਆਪਣੀ ਕਮਿਊਨਿਟੀ ਦੇ ਵਿੱਚ, ਬਹੁਤ ਜ਼ਿਆਦਾ ਇਸ ਚੀਜ਼ ਦੇ ਬਾਰੇ ਪਤਾ ਹੈਗਾ ਹੁਣ ਕਿ ਇਹ ਜਿਹੜੇ ਵੀ ਐਕਸਪੈਂਸਿਸ ਹੈਗੇ ਆ ਈਜ਼ੀਲੀ ਇੰਸ਼ੋਰੈਂਸ ਕੰਪਨੀ ਵੱਲੋਂ ਕਵਰ ਕੀਤੇ ਜਾ ਸਕਦੇ ਜੇ ਅਸੀਂ ਟਾਈਮ ਸਿਰ ਪਾਲਿਸੀ ਕਰਵਾਈ ਹੋਊਗੀ। ਪਰ ਕਿਤੇ ਕਿਤੇ ਜਿੱਥੇ ਵੀ ਕਿਤੇ ਹਜੇ ਤੱਕ ਜੇ ਮੈਸੇਜ ਨਹੀਂ ਕਨਵੇ ਹੋਇਆ, ਉਹਨਾਂ ਨੂੰ ਜ਼ਰੂਰ ਰਿਮਾਈਂਡਰ ਦੇਣਾ ਚਾਹੁੰਦੇ ਹਾਂ ਕਿ ਆਉਂਦੇ ਦਿਨਾਂ ਦੇ ਵਿੱਚ, ਆਉਂਦੇ ਮਹੀਨਿਆਂ ਦੇ ਵਿੱਚ ਕੋਈ ਵੀ ਪਰਸਨ ਤੁਹਾਡੇ ਘਰ ਵੀ ਆ ਰਿਹਾ, ਵਿਜ਼ਿਟਰ ਆ ਰਹੇ ਨੇ, ਚਾਹੇ ਕੁਛ ਮਹੀਨਿਆਂ ਲਈ, ਕੁਛ ਹਫ਼ਤਿਆਂ ਲਈ, ਕੁਛ ਦਿਨਾਂ ਲਈ, ਜਿੰਨੇ ਵੀ ਦਿਨਾਂ ਦੇ ਲਈ ਉਹ ਆਊਗੇ ਉਨੇ ਦਿਨਾਂ ਦੀ ਹੀ ਤੁਸੀਂ ਪੇਮੈਂਟ ਕਰਨੀ ਹੁੰਦੀ ਹੈਗੀ ਹੈ। ਬਸ ਇੱਕ ਚੀਜ਼ ਮੇਕ ਸ਼ੋਰ ਜ਼ਰੂਰ ਕਰੋ, ਜਿਹੜੇ ਵੀ ਪਰਸਨ ਨੇ ਆਉਣਾ, ਉਹਨਾਂ ਦੀ ਹੈਲਥ ਦੇ ਰਿਲੇਟਿਡ ਜ਼ਰੂਰ ਮੇਕ ਸ਼ੋਰ ਕਰੋ ਕਿ ਉਹਨਾਂ ਦੀ ਕੋਈ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਜੇ ਹੈਗੀਆਂ ਤਾਂ ਕਦੋਂ ਤੋਂ ਸਟੇਬਲ ਹੈਗੀਆਂ, ਕਿਸ ਤਰੀਕੇ ਦੀਆਂ ਉਹ ਮੈਡੀਕੇਸ਼ਨ ਲੈ ਰਹੇ ਨੇ, ਤਾਂ ਕਿ ਉਹਨਾਂ ਦੀਆਂ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਦੇ ਰਿਲੇਟਿਡ ਕੋਈ ਕਲੇਮ ਆਉਂਦਾ ਜਾਂ ਕੋਈ ਨਵਾਂ ਕਲੇਮ ਆਉਂਦਾ ਕੋਈ ਸਿਕਨੈਸ ਇੰਜਰੀ ਦੇ ਬਾਰੇ, ਉਹ ਸਾਰਾ ਕੁਛ ਕਵਰ ਹੋ ਸਕੇ। ਬਾਕੀ ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਆਲਰੇਡੀ ਪੇਰੈਂਟਸ ਇੱਥੇ ਆਏ ਹੋਏ ਨੇ ਸੁਪਰ ਵੀਜ਼ਾ ਤੇ, ਪਾਲਿਸੀ ਐਕਸਪਾਇਰ ਹੋਣ ਵਾਲੀ ਆ, ਉਸ ਦੀ ਐਕਸਪਾਇਰੀ ਤੋਂ ਪਹਿਲਾਂ ਸਾਨੂੰ ਕੰਟੈਕਟ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਬੈਸਟ ਕਵਰੇਜ ਲੋਐਸਟ ਰੇਟ ਦੇ ਵਿੱਚ ਦਵਾ ਸਕੀਏ। ਤੇ ਈਵਨ ਕਿ ਤੁਸੀਂ ਟਰੈਵਲ ਵੀ ਕਰਨਾ ਹੈਗਾ, ਓਨਟੇਰੀਓ ਤੋਂ ਬਾਹਰ ਜਾਣਾ, ਬੱਚਿਆਂ ਨੂੰ ਛੁੱਟੀਆਂ ਹੋਈਆਂ ਵੀ ਇਸ ਟਾਈਮ ਤੇ, ਤੇ ਤੁਸੀਂ ਕਿਤੇ ਵੀ ਟਰੈਵਲ ਕਰਨ ਜਾ ਰਹੇ ਹੋ ਕਿਸੇ ਹੋਰ ਪ੍ਰੋਵਿੰਸ ਦੇ ਵਿੱਚ, ਕਿਸੇ ਹੋਰ ਕੰਟਰੀ ਦੇ ਵਿੱਚ ਜਾਣ ਤੋਂ ਪਹਿਲਾਂ ਆਪਣੀ ਟਰੈਵਲ ਮੈਡੀਕਲ ਇੰਸ਼ੋਰੈਂਸ ਜ਼ਰੂਰ ਲੈ ਕੇ ਜਾਓ, ਤਾਂ ਕਿ ਸਾਡਾ ਕਿਉਂਕਿ ਜਿਹੜਾ ਉਹੀ ਕਾਰਡ ਹੈਗਾ ਸਿਰਫ ਓਨਟੇਰੀਓ ਵਿੱਚ ਕਵਰ ਕਰਦਾ, ਉਸ ਤੋਂ ਬਾਹਰ ਉਹ ਕਵਰੇਜ ਨਹੀਂ ਪ੍ਰੋਵਾਈਡ ਕਰ ਸਕਦਾ। ਸੋ ਇਸੇ ਕਰਕੇ ਜ਼ਰੂਰੀ ਹੈ ਕਿ ਜੇ ਕੋਈ ਵੀ ਉੱਥੇ ਜਾ ਕੇ ਕੋਈ ਸਿਕਨੈਸ ਇੰਜਰੀ ਹੁੰਦੀ ਹੈ ਤਾਂ ਤੁਹਾਡੇ ਕੋਲ ਟਰੈਵਲ ਇੰਸ਼ੋਰੈਂਸ ਕਵਰੇਜ ਹੋਏਗੀ। ਐਂਡ ਜਿਹਦੀ ਕਿ ਕੋਸਟ ਜਿਹੜੀ ਹੈਗੀ ਹੈ, ਮੈਨੂੰ ਲੱਗਦਾ ਹੈ ਕਿ ਬਹੁਤ ਹੀ ਸਸਤੀ ਜਿਹੜੀ ਹੈਗੀ ਹੈ ਕਿ ਉਹ ਬੰਦਾ ਐਕਸਪੈਕਟ ਵੀ ਨਹੀਂ ਕਰਦਾ, ਕਈ ਵਾਰੀ ਸੁਣਨ ਨੂੰ ਮਿਲਦਾ ਹੁੰਦਾ ਕਿ ਬਸ ਇੰਨਾ ਕੁ ਹੀ ਪ੍ਰੀਮੀਅਮ ਚਾਹੀਦਾ ਹੈ। ਸੋ ਜਿਹਦੇ ਵਿੱਚ ਕਿ $25-30 ਦੇ ਵਿੱਚ ਪੂਰੀ ਫੈਮਿਲੀ ਦੀ ਕਵਰੇਜ ਹੋ ਜਾਂਦੀ ਹੈ 1 week ਦੇ ਲਈ, ਐਂਡ 5 million ਪਰ ਪਰਸਨ ਦੀ ਕਵਰੇਜ ਹੁੰਦੀ ਹੈ। ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਟਰੈਵਲ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਜਾਂ ਫਿਰ ਪਰਸਨਲ ਕੋਈ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਬਾਰੇ ਜ਼ਰੂਰ ਕੰਟੈਕਟ ਕਰ ਸਕਦੇ ਜੀ ਮੋਨਾ ਮਹਿੰਗੀ ਐਟ 416-509-1509, ਜਾਂ ਫਿਰ ਤੁਸੀਂ ਆਪਣੀ ਪਾਲਿਸੀਜ਼ ਨੂੰ ਰਿਵਿਊ ਕਰਨਾ ਚਾਹੁੰਦੇ ਹੋ, ਕੋਈ ਵੀ ਪੁਰਾਣੀਆਂ ਤੁਹਾਡੀਆਂ ਲਾਈਫ ਇੰਸ਼ੋਰੈਂਸ ਜਾਂ ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਦੀ ਪਾਲਿਸੀਜ਼ ਚੱਲ ਰਹੀਆਂ ਨੇ, ਕੋਈ ਮੋਰਗੇਜ ਇੰਸ਼ੋਰੈਂਸ ਬਾਰੇ ਸਲਾਹ ਚਾਹੀਦੀ ਹੈਗੀ ਹੈ, ਜ਼ਰੂਰ ਸਾਨੂੰ ਆਫਿਸ ਵੀ ਮਿਲ ਸਕਦੇ ਹੋ ਜੀ। ਇੰਸ਼ੋਰੈਂਸ ਫੋਰ ਯੂ ਦਾ ਆਫਿਸ ਲੋਕੇਟਡ ਹੈ 9280 ਗੋਰਮੇ ਡਰਾਈਵ, ਯੂਨਿਟ C110 ਇਨ ਬ੍ਰੈਂਪਟਨ, ਜਾਂ ਫਿਰ ਸਾਡੀ ਟੀਮ ਨੂੰ ਵੀ ਜੁਆਇਨ ਕਰਨਾ ਚਾਹੁੰਦੇ ਹੋ, ਤੁਸੀਂ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਆਉਣਾ ਚਾਹੁੰਦੇ ਹੋ, LLQP ਦਾ ਲਾਇਸੈਂਸ ਲੈਣਾ ਚਾਹੁੰਦੇ ਹੋ, ਜਾਂ ਫਿਰ ਆਲਰੇਡੀ ਲਾਇਸੈਂਸ ਹੈਗੇ ਹੋ, ਪ੍ਰੋਪਰ ਸਪੋਰਟ ਨਹੀਂ ਮਿਲ ਪਾਏ, ਤੁਸੀਂ ਬੈਟਰ ਪ੍ਰੋਫੈਸ਼ਨਲਿਜ਼ਮ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ, ਜ਼ਰੂਰ ਸਾਨੂੰ ਆਫਿਸ ਵਿੱਚ ਮਿਲ ਕੇ ਸਾਡੇ ਨਾਲ ਗੱਲ ਕਰ ਸਕਦੇ ਹੋ ਐਟ 416-509-1509। ਥੈਂਕ ਯੂ ਸੋ ਮਚ ਰਾਜਵੀਰ ਜੀ, ਰਹਿੰਦੇ ਨੇ।
0: ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸ ਤੋਂ ਸੁਲਤਾਨ ਜੀ ਸਾਡੇ ਨਾਲ ਆ ਚੁੱਕੇ ਆ। ਸੁਲਤਾਨ ਜੀ, ਜੀ ਆਇਆਂ ਨੂੰ
2: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
0: ਕੀ ਹਾਲ ਚਾਲ ਨੇ?
2: ਜੀ ਬਿਲਕੁਲ ਠੀਕ ਸਰ, ਸ਼ੁਕਰ ਉੱਪਰ ਵਾਲੇ ਦਾ।
0: ਚੜ੍ਹਦੀ ਕਲਾ?
2: ਚੜ੍ਹਦੀ ਕਲਾ ਬਿਲਕੁਲ ਜੀ।
0: ਅੱਛਾ, ਦੂਰ ਦਰੇਡੇ ਤੋਂ ਜਿਨ੍ਹਾਂ ਨੇ ਆਉਣਾ ਭਾਈ ਸੁਲਤਾਨ ਜੀ ਦੇ ਕੋਲ ਆ ਜਾਓ, ਇਹ ਕਹਿੰਦੇ ਗਿਫਟ ਲੈ ਕੇ ਜ਼ਰੂਰ ਜਾਇਓ, ਜਿੱਥੋਂ ਵੀ ਤੁਸੀਂ ਦੂਰੋਂ ਨੇੜਿਓਂ ਆਓਗੇ ਕਿਤੋਂ ਵੀ ਗਿਫਟ ਆਪ ਕਹਿ ਦਿਆ ਕਰੋ, ਦੱਸ ਦਿਆ ਕਰੋ ਕਿ ਸੁਲਤਾਨ ਜੀ ਨੇ ਸਾਰੰਗ ਰੇਡੀਓ ਦਾ ਸਾਨੂੰ ਪੱਕਾ ਹੀ ਕਿਹਾ ਹੋਇਆ ਕਿ ਬਾਈ ਜੀ ਜਦੋਂ ਵੀ ਕੋਈ ਚੀਜ਼ ਲੈਣੀ ਹੈ ਗਿਫਟ ਆਪ ਮੰਗ ਕੇ ਲੈ ਲਿਆ ਕਰੋ। ਅਤੇ ਕਈ ਵਾਰ ਸਟਾਫ ਆ ਜਿਹੜਾ ਨਵਾਂ ਵੀ ਹਾਇਰ ਹੋਇਆ ਹੁੰਦਾ, ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ, ਸੋ ਵੈਸੇ ਤਾਂ ਉਹ ਹਰੇਕ ਨੂੰ ਦੇ ਕੇ ਤੋਰਦੇ ਆ, ਜਦੋਂ ਦੱਸ ਦੇਣ ਕਿ ਸਾਰੰਗ ਰੇਡੀਓ ਤੋਂ ਆਏ ਹਾਂ, ਨਹੀਂ ਤਾਂ ਆਪ ਵੀ ਕਹਿ ਦਿਆ ਕਰੋ ਕਿ ਬਾਈ ਜੀ ਸਾਰੰਗ ਵਾਲਾ ਗਿਫਟ ਤਾਂ ਦੇ ਦਿਓ। ਕਿਉਂ ਸੁਲਤਾਨ ਜੀ?
2: ਬਿਲਕੁਲ, ਸਾਰਿੰਗ ਦਾ ਗਿਫਟ ਵੀ ਜੀ, ਤੇ ਨਾਲ ਇਹ ਵੀ ਮੈਂ ਦੱਸਣਾ ਚਾਹੁੰਦਾ ਕਿ ਸਾਡੀਆਂ ਬਹੁਤ ਸਾਰੀਆਂ ਫੈਮਿਲੀਜ਼, ਸਾਡੇ ਕਸਟਮਰ ਜਿਨ੍ਹਾਂ ਦੇ ਕਿਚਨਰ, ਕੈਂਬਰਿਜ, ਵਾਟਰਲੂ ਵਾਲੀ ਸਾਈਡ ਤੇ ਜਾਂ ਪੈਰਿਸ ਓਨਟੈਰੀਓ ਵਾਲੀ ਸਾਈਡ ਤੇ ਕੋਈ ਕਲੋਜ਼ਿੰਗ ਹੋ ਰਹੀ ਹੈ ਅਗਰ, ਤੇ ਸਾਡੀਆਂ ਫਰਾਈਡੇ ਡਿਲੀਵਰੀਜ਼ ਜਾ ਰਹੀਆਂ ਜੀ ਉੱਧਰ ਨੂੰ, ਅਗਰ ਅੱਜ ਬੁਕਿੰਗ ਕਰਾਉਂਦੇ ਆ ਤੇ ਫਰਾਈਡੇ ਉਹਨਾਂ ਨੂੰ ਸਮਾਨ ਡਿਲੀਵਰ ਹੋ ਸਕਦਾ। ਪੇਮੈਂਟ ਉਹਨਾਂ ਨੇ 6 ਮਹੀਨੇ 'ਚ ਹੀ ਕਰਨੀ ਹੈ, ਕੋਈ ਇੰਟਰਸਟ ਨਹੀਂ ਹੈ। 905-450-2828 ਨੰਬਰ ਹੈ ਜੀ, ਜਿਹਦੇ 'ਚ ਕੋਈ ਵੀ ਕਸਟਮਰ ਲੈਣਾ ਚਾਹੁੰਦੇ, ਅਗਰ ਟੋਪ ਲੋਡ ਵਾਸ਼ਰ ਐਂਡ ਡਰਾਇਰ $1,700 ਵਾਲਾ, $1099 ਦਾ ਪੇਅਰ ਮਿਲੇਗਾ, $600 ਟੋਪ ਲੋਡ ਵਾਸ਼ਰ ਐਂਡ ਡਰਾਇਰ 'ਤੇ ਸੇਵ ਕਰਨਗੇ। ਜੇ ਤੁਸੀਂ ਬੰਡਲ ਪੈਕੇਜ ਲੈਣਾ ਹੈ ਫਰਿੱਜ, ਸਟੋਵ, ਡਿਸ਼ ਵਾਸ਼ਰ, ਇਹਦੇ 'ਚ ਤੁਹਾਡੀ $2,000 ਦੀ ਸੇਵਿੰਗ ਹੋਏਗੀ, ਕਿਉਂਕਿ $5,000 ਵਾਲਾ ਬੰਡਲ ਪੈਕੇਜ $29.99 'ਚ ਦਿੱਤਾ ਜਾ ਰਿਹਾ। ਅਤੇ ਜਿਹੜੇ ਕਸਟਮਰ ਬਿਗ ਸਕਰੀਨ ਟੀਵੀ ਲੈਣਾ ਚਾਹੁੰਦੇ, 85-ਇੰਚ ਟੀਵੀ $2,300 ਵਾਲਾ, $15.99 ਦਾ ਸੀ, ਪਰ ਅੱਜ ਉਹਦੀ ਪ੍ਰਾਈਸ ਜਿਹੜੀ ਹੈ ਦੁਬਾਰਾ ਚੇਂਜ ਹੋ ਗਈ ਹੈ $19.99 ਦਾ। ਪਰ ਜਿਹੜੇ ਕਸਟਮਰ ਬੁਕਿੰਗ ਕਰਨਾ ਚਾਹੁੰਦੇ ਰਾਈਟ ਵੇ, ਅਗਰ ਅੱਜ ਬੁੱਕ ਕਰ ਲੈਣਗੇ ਤੇ ਅਸੀਂ ਅੱਜ ਹੀ ਆਪਣੇ ਕਲੇਮ ਸਬਮਿਟ ਕਰਨੇ ਆ ਕੰਪਨੀ ਦੇ ਨਾਲ, ਤੇ ਸੋਨੀ ਜਾਂ ਸੈਮਸੰਗ ਦੇ ਇਹਨਾਂ ਟੀਵੀਆਂ ਨੂੰ ਹੋਲਡ ਕਰਵਾਇਆ ਜਾ ਸਕਦਾ। 905-450-2828 ਨੰਬਰ ਹੈ। ਵੈਸੇ ਤਾਂ 50-ਇੰਚ ਸਪੈਸ਼ਲ ਤੇ ਲਾਤਾ ਜੀ ਸਿਰਫ $299 ਦਾ। ਤੇ ਜਿਹੜੇ ਕਸਟਮਰ ਸਿੰਗਲ ਵਾਸ਼ਰ ਲੈਣਾ ਚਾਹੁੰਦੇ $599 ਚ, ਸਿੰਗਲ ਡਰਾਇਰ ਲੈਣਾ $499 ਦਾ, ਸਿੰਗਲ ਡਿਸ਼ ਵਾਸ਼ਰ ਲੈਣਾ $500-1000 ਵਾਲਾ ਸਿਰਫ $450 ਚ। ਤੇ ਜਿਹੜੇ ਕਸਟਮਰ ਨੇ ਇਸ ਟਾਈਮ ਸਟੈਂਡਿੰਗ ਫਰੀਜ਼ਰ ਦੇਖ ਰਹੇ ਆ $1400 ਵਾਲਾ, ਸਿਰਫ $799 ਦਾ। ਸੋ $3,000 ਤੱਕ ਦੀ ਵੀ ਸ਼ੋਪਿੰਗ ਕਰੋ, ਚਾਹੇ ਬੰਡਲ ਪੈਕੇਜ ਹੈ ਜਾਂ ਸਿੰਗਲ ਸਿੰਗਲ ਪੀਸ ਹੈ, 6 ਮਹੀਨੇ 'ਚ ਤੁਸੀਂ ਪੇ ਕਰ ਸਕਦੇ ਹੋ, $500 ਮਹੀਨਾ ਕਰਕੇ ਵੀ ਪੇ ਕੀਤਾ ਜਾ ਸਕਦਾ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਮਿਲੇਗੀ। BramptonAppliances.com ਸਾਡੀ ਵੈਬਸਾਈਟ ਹੈ ਜੀ, ਤੇ ਪਹੁੰਚਣਾ ਤੁਸੀਂ 801 Bovey Drive West, ਜਸਟ ਈਸਟ ਆਫ ਚਿੰਕੂਜ਼ੀ ਔਨ ਬੋਵੇਡ ਹੈ। BramptonAppliances.com ਸਾਡੀ ਵੈਬਸਾਈਟ ਹੈ। 905-450-2828 ਨੰਬਰ ਹੈ ਜੀ, 905-450-2828 ਜੀ,
0: 905-450-2828 ਤੇ ਕਾਲ ਕਰਕੇ ਚਲੇ ਜਾਇਓ, ਸਿੱਧੇ ਵੀ ਚਲੇ ਜਾਓਗੇ ਸੁਲਤਾਨ ਜੀ ਨੂੰ ਮਿਲ ਲਿਓ ਜਾ ਕੇ, ਜਿਹੜਾ ਤੁਹਾਨੂੰ ਰੇਟ ਇੱਥੇ ਦਿੱਤਾ ਮਿਲ ਜੂਗਾ, 905-450-2828। ਬਹੁਤ ਬਹੁਤ ਸ਼ੁਕਰੀਆ ਸੁਲਤਾਨ ਜੀ, ਧੰਨਵਾਦ,
2: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ,
0: ਬਹੁਤ ਧੰਨਵਾਦ। ਭਾਈ ਮੈਨੂੰ ਮੈਸੇਜ ਆਈ ਜਾਂਦੇ ਆ ਤੇ ਉਧਰੋਂ ਦੀਪਾਂਸ਼ ਉਹਨਾਂ ਨੂੰ ਕਾਲ ਕਰਕੇ ਲੋਕ ਪੁੱਛੀ ਜਾਂਦੇ ਵੀ ਵਨ ਵੇ ਆ ਇਹ ਜਿਹੜੀ ਟਿਕਟ ਆ, ਇਹ ਵੀਰੇ ਵਨ ਵੇ ਨਹੀਂ ਹੈ, ਵਨ ਵੇ ਨਹੀਂ, ਤੁਸੀਂ ਉਹਨਾਂ ਨੂੰ ਵੀ ਮੈਸੇਜ ਕਰ ਰਹੇ ਹੋ, ਮੈਨੂੰ ਵੀ ਮੈਸੇਜ ਆਈ ਰਿਹਾ ਕਿ 1585 ਦੀ ਇਹ ਵਨ ਵੇ ਨਹੀਂ, ਇਹ ਰਾਊਂਡ ਟ੍ਰਿਪ ਆ, ਆਉਣ ਜਾਣਾ ਇੱਥੋਂ ਇੱਥੋਂ, ਜਿਹੜੀ ਮੈਂ ਤੁਹਾਨੂੰ ਹਰਵਾਰੇ ਵਾਲੀ ਟਿਕਟ ਮੈਂ ਦੱਸੀ ਹੈ ਨਾ ਕਿ 1585 ਦੇ ਵਿੱਚ ਦੁਆਬਾ ਟੂਰ ਐਂਡ ਟਰੈਵਲ ਵਾਲਿਆਂ ਨੇ ਜਿਹੜੀ ਦਿੱਤੀ ਆ, ਇਹ 1585 ਦੇ ਵਿੱਚ ਰਿਟਰਨ ਟਿਕਟ ਆ, ਇਹ ਇੱਕ ਪਾਸੇ ਦੀ। ਉਹ ਕਹਿੰਦੇ ਮੈਨੂੰ ਮੈਸੇਜ ਕਾਲ ਆ ਜਾਂਦੇ ਵੀ ਬਾਈ ਇੱਕ ਪਾਸੇ ਦੀ ਆ, ਨਾ ਨਾ ਨਾ, ਤੁਸੀਂ ਇਹ 1585 ਨੂੰ ਤੁਸੀਂ ਲਾ ਕੇ ਚੱਲੋ ਬਈ, $200 ਤਾਂ ਗੱਡੀ ਵਾਲਾ ਲਈ ਲੈਂਦਾ ਉਹ, 10-15 ਤਾਂ ਲੈਂਦੇ ਨਾ, ਜੇ ਲੁਧਿਆਣੇ ਤੱਕ ਦੀ ਆਪਾਂ ਕੋਈ ਗੱਡੀ ਕਰਦੇ ਹਾਂ, ਉਹ ਕਰਨ ਦੀ ਤੁਹਾਨੂੰ ਜ਼ਰੂਰਤ ਨਹੀਂ ਪੈਣੀ, ਸਿਰਫ ਇੱਕ ਸਟੇ ਆ, ਮਤਲਬ ਇਹ ਤਾਂ ਤੁਹਾਨੂੰ 1300-1600 ਦੇ ਵਿੱਚ ਹੀ ਦੇਖਿਆ ਜਾਵੇ ਤਾਂ ਟੈਕਨੀਕਲੀ ਪੈਂਦੀ ਹੈ ਜਿਹੜੀ ਟਿਕਟ ਇਹ, ਜਿਹਨਾਂ ਨੇ ਉੱਥੇ ਨੇੜੇ ਤੇੜੇ ਜਾਣਾ, ਹੁਣ ਜਿਵੇਂ ਬਿਲਕੁਲ ਸਾਡੇ ਤਾਂ ਗੁਆਂਢ ਦੇ ਵਿੱਚ ਹੈ ਜੀ ਹਲਵਾਰਾ, ਸੋ ਜਿਹਨਾਂ ਨੇ ਲੁਧਿਆਣੇ ਵੀ ਜਾਣਾ ਉਹਨਾਂ ਲਈ ਬਹੁਤ ਵਧੀਆ ਕਮਾਲ ਆ, ਸੋ ਸਿਰਫ ਇੱਕ ਸਟੋਪ ਆ 3 ਘੰਟੇ ਦਾ ਦਿੱਲੀ ਦੇ ਵਿੱਚ, ਅਤੇ ਬਾਕੀ ਤੁਸੀਂ ਇੱਥੋਂ ਜਾਓ ਦਿੱਲੀ ਦਾ ਇੱਕ ਸਟੋਪ, ਰਿਟਰਨ ਟਿਕਟ 1585 ਪਰ ਲਿਮਿਟਡ ਸੀਟਾਂ ਨੇ ਬਾਈ, ਉਹਨਾਂ ਦਾ ਫਿਰ ਮੈਸੇਜ ਆ ਕਿ ਵੀਰੇ ਲਿਮਿਟਡ ਨੇ, ਹੋਲਡ ਕਰਾ ਲਿਓ, 905-600-7300 1585 'ਚ ਹਲਵਾਰੇ ਦੀ ਟਿਕਟ ਆ, ਸਿਰਫ ਮਤਲਬ ਲੁਧਿਆਣੇ ਦੀ ਕਹਿ ਲਓ ਚਾਹੇ ਤੁਸੀਂ ਇੱਥੋਂ ਜਾਣਾ, ਅਤੇ ਉੱਥੇ ਸਿਰਫ ਦਿੱਲੀ 3 ਘੰਟੇ ਦੀ ਸਟੇ ਆ, ਉਹ ਤੋਂ ਬਾਅਦ ਉੱਥੇ ਰਾਊਂਡ ਟ੍ਰਿਪ ਆ ਇਹ 1585, ਕਮਾਲ ਕਰਤੀ ਯਾਰ, ਇਹ ਧਮਾਲ ਪਾਈ ਹੈ, ਟਿਕਟ ਵੀ ਅੱਜ ਪਹਿਲੀ ਵਾਰ ਆਪਾਂ ਅਨਾਊਂਸ ਕੀਤੀ ਹੈ ਹਲਵਾਰੇ ਅੱਡੇ ਦੀ, ਅਤੇ ਰੇਟ ਵੀ ਬਹੁਤ ਕਮਾਲ ਦਾ, 1585 905-600-7300 1400 ਬਜ਼ੁਰਗਾਂ ਲਈ ਵੀ ਬਹੁਤ ਕਮਾਲ ਹੈ 905-673-1400 ਹੁਣ ਨਹੀਂ ਗੱਡੀ ਗੁੱਡੀ ਦੇ ਵਿੱਚ 6-7 ਘੰਟੇ ਲਾਉਣੇ ਚੱਕੋ 905-673-1400 ਦੁਆਬਾ ਟੂਰ ਐਂਡ ਟਰੈਵਲ ਨਾਗਪਾਲ ਸਾਹਿਬ ਸਾਡੇ ਨਾਲ ਆ ਚੁੱਕੇ ਆ ਨਾਗਪਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਗ੍ਰਾਂਟ ਲੈਣੀ ਤੁਸੀਂ ਅੱਜ ਤੋਂ ਨੀ ਕੰਮ ਕਰ ਰਹੇ ਜਿਵੇਂ ਤੁਸੀਂ ਦੱਸ ਦਿੰਦੇ ਹੋ ਬਲੈਕ ਐਂਡ ਵਾਈਟ ਕੱਲੀ ਕੱਲੀ ਚੀਜ਼ ਕੋਈ ਫੇਕ ਡਾਕੂਮੈਂਟ ਨਹੀਂ ਲੱਗਣਾ ਕੋਈ ਕੁਛ ਨਹੀਂ ਹੈ ਤੁਹਾਡੇ ਡਾਕੂਮੈਂਟ ਨੇ ਤੁਹਾਡਾ ਮੈਰਿਜ ਸਰਟੀਫਿਕੇਟ ਆ ਤੁਹਾਡਾ ਬਰਥ ਸਰਟੀਫਿਕੇਟ ਆ ਤੁਹਾਡੇ ਬੱਚਿਆਂ ਦੇ ਬਰਥ ਸਰਟੀਫਿਕੇਟ ਨੇ ਉਹੀ ਹੈ ਤੁਹਾਡੀ ਨੋਟਿਸ ਆਫ ਅਸੈਸਮੈਂਟ ਹੈ ਜੀ
3: ਬਿਲਕੁਲ ਯਹੀ ਡਾਕੂਮੈਂਟ ਲੱਗਦੇ ਹੈ ਸਿਰਫ ਕੋਈ ਇਸਮੇ ਕਾਰੀਗਰੀ ਨਹੀਂ ਹੈ ਔਰ ਐਸਾ ਪਹਿਲੇ ਇਸਤੇਮਾਲ ਕਰੇ ਫਿਰ ਵਿਸ਼ਵਾਸ ਕਰੇ ਮੈਂ ਆਪਣੇ ਆਪ ਇਸਤੇਮਾਲ ਕਰ ਚੁੱਕਾ ਹੂੰ 2018 ਮੇਂ ਆਪਣੀ ਵਾਈਫ ਵੀ ਕਰ ਚੁੱਕਾ ਹੂੰ ਐਸਾ ਨਹੀਂ ਕਿ ਮੈਂ ਰਹਿ ਗਿਆ ਆਪਕੋ ਦਰ ਆ ਰਹਾ ਹੂੰ ਰਾਈਟ ਤੁਸੀਂ ਆਲ ਬਾਏ ਦਾ ਬੁੱਕਸ ਹੈ ਆਪ ਉਸ ਲਈ ਹਮ ਕਹਤੇ ਹੈ ਆਪਕੀ ਇਨਕਮ ਕਮ ਹੈ ਅਗਰ ਨੋਟਿਸ ਹੋ ਅਸੈਸਮੈਂਟ ਪੇ ਟਰੱਕ ਡਰਾਈਵਰ ਉਬਰ ਡਰਾਈਵਰ ਸੈਲਫ ਇੰਪਲੋਇਡ ਹੈ ਅਨਇੰਪਲੋਇਡ ਹੈ ਆਪਕੋ ਬੈਨੀਫਿਟ ਹੈ ਆਪਕੋ ਇਹ ਬੈਨੀਫਿਟ ਛੋੜਨਾ ਨਹੀਂ ਚਾਹੀਏ 30-100,000 ਕੀ ਫੰਡਿੰਗ ਆਪਕੇ ਖਾਤੇ ਮੇਂ ਆ ਰਹੀ ਹੈ ਨੁਕਸਾਨ ਨਾ ਕਰਾਏ ਆਪ ਕਿਉਂਕਿ ਆਪਕੇ ਸਾਰੇ ਆਸ ਪਾਸ ਸਾਰੇ ਲੇ ਚੁੱਕੇ ਆਪ ਹੀ ਰਹਿ ਗਏ ਹੈ 30-100,000 ਕੀ ਫੰਡਿੰਗ ਲੇ ਫੈਮਿਲੀ ਔਫ 4 ਕੋ ਅਪ ਟੂ $80,000 ਆਤਾ ਹੈ ਜਿਸਮੇ ਸੇ ਹਾਫ ਪੋਰਸ਼ਨ 40,000 ਗ੍ਰਾਂਟ ਹੈ ਟੈਕਸ ਫ੍ਰੀ ਨੋਨ ਰਿਫੰਡੇਬਲ ਬਾਕੀ ਜੋ ਰੈਸਟ $40,000 ਹੈ ਆਪਸ਼ਨਲ ਲੋਨ ਐਟ 0% ਹੈ ਫੈਮਿਲੀ ਆਫ 2 ਕੋ ਰਿਟਾਇਰਡ ਕਪਲ ਹੈ ਅਪ ਟੂ $45,000 ਹਾਫ ਪੋਰਸ਼ਨ ਗ੍ਰਾਂਟ ਹੈ ਤੋ ਮਤਲਬ ਕਾਲ ਕਰੇ ਐਸਟੀਮੇਟ ਲੇ ਹਮਾਰੀ ਫੀਸ 199 ਜਾਂ 499 ਹੈ ਕਾਮ ਹੋਣੇ ਕੇ ਬਾਅਦ ਸ਼ੁਰੂ ਮੇਂ ਕੁਛ ਨਹੀਂ ਹੈ ਆਜ ਵੀ 6 ਬੰਦੋ ਕੀ ਫੰਡਿੰਗ ਗਿਰ ਚੁੱਕੀ ਹੈ ਜਿਨ੍ਹਾਂ ਨੇ ਮੇ ਜੁਆਇਨ ਕਰਾ ਤਾ ਮਿਸ ਨਾ ਕਰੇ ਗਵਰਨਮੈਂਟ ਗ੍ਰਾਂਟਸ ਬੰਦ ਕਰ ਰਹੀ ਹੈ ਇੱਕ ਹਫਤੇ ਕੇ ਬਾਅਦ ਗਵਰਨਮੈਂਟ ਡੈਂਟਲ ਕੇਅਰ ਚਾਈਲਡ ਕੇ ਜੈਸੇ ਆਪਕੋ ਦੇਤੀ ਹੈ ਵੈਸੇ ਗਵਰਨਮੈਂਟ ਐਜੂਕੇਸ਼ਨ ਮੇਂ ਇਨਵੈਸਟ ਕਰੀ ਹੈ ਮਿਸ ਨਾ ਕਰੇ ਸਕਿੱਲ ਕਾ ਫਾਇਦਾ ਲੈ ਸਾਥ ਮੇਂ ਫੰਡਿੰਗ ਹਾਸਿਲ ਕਰੇ
0: ਨੰਬਰ ਆਪਣਾ ਸਾਂਝਾ ਜ਼ਰੂਰ ਕਰ ਦਿਓ ਤਾਂ ਕਿ ਜਿਹੜੇ ਲਿਸਨਰ ਤੁਹਾਨੂੰ ਸੰਪਰਕ ਕਰਕੇ ਬਾਕੀ ਸਵਾਲ ਨੇ ਜਿਹੜੇ ਉਹ ਤੁਹਾਨੂੰ ਪੁੱਛ ਸਕਣ ਜੀ
3: ਬਿਲਕੁਲ ਜੀ 437-264-3175 437-264-3175 437-264-3175 ਪ੍ਰੋਪਰ ਆਫਿਸ ਹੈ ਕਾਲ ਕਰੇ ਆਫਿਸ ਆਏ ਰਜਿਸਟ੍ਰੇਸ਼ਨ ਕਰਾਏ ਟਾਈਮ ਬਹੁਤ ਕਮ ਰਹਿ ਗਿਆ
0: 437-264-3175 ਤੇ ਹੁਣੇ ਕਾਲ ਕਰ ਲਿਓ ਬਿਲਕੁਲ ਗੱਲ ਸਹੀ ਹੈ ਇਹਨਾਂ ਦੀ ਕਿ ਟਾਈਮ ਬਹੁਤ ਲਿਮਿਟਡ ਆ ਬਾਈ ਲਿਮਿਟਡ ਕੋਰਸ ਰਹਿ ਗਏ ਲਿਮਿਟਡ ਸੀਟਾਂ ਰਹਿ ਗਈਆਂ ਨੇ ਗ੍ਰਾਂਟ ਆ ਜਿਹੜੀ ਫਿਰ ਉਹ ਨਹੀਂ ਇਕੱਲਾ ਲੋਨ ਤੁਹਾਨੂੰ ਮਿਲਿਆ ਕਰੇਗਾ ਰੂਲ ਚੇਂਜ ਨੇ ਜਿਹੜੇ ਅਗਸਤ ਤੋਂ ਹੋ ਰਹੇ ਆ ਸੋ ਆ ਬਸ ਥੋੜ੍ਹੇ ਜਿਹੇ ਦਿਨ ਰਹਿ ਗਏ ਆ ਅਤੇ ਉਹ 'ਚ ਵੀ ਲਿਮਿਟਡ ਸੀਟਾਂ ਰਹਿ ਗਈਆਂ ਨੇ ਤੁਸੀਂ ਸੰਪਰਕ ਕਰ ਲਿਓ 437-264-3175 ਤੇ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਵੈਰੀ ਮੱਚ ਬਹੁਤ ਬਹੁਤ ਸ਼ੁਕਰੀਆ ਲਓ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਮੈਨੂੰ ਦੇ ਦਿਓ ਇੱਥੇ ਇਜਾਜ਼ਤ ਮੇਰੇ ਤੋਂ ਬਾਅਦ ਸੁਣੋਗੇ ਦੇਸ਼ ਪ੍ਰਦੇਸ਼ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਆਬਾਦ ਰੱਖੇ ਜ਼ਿੰਦਾਬਾਦ ਰੱਖੇ ਦਿਓ ਇਜਾਜ਼ਤ ਰੱਬ ਰੱਖਾ ਸਤਿ ਸ਼੍ਰੀ ਅਕਾਲ ਜੀ

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ।
3: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
2: 905-564-6444।
3: ਸੁਣਦੇ ਰਹੋ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ। ਚਲੋ AM 530 ਤੋਂ।
4: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
5: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
4: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
5: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੇ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
6: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ।
5: 416-509-1509
6: ਔਰ ਵਿਜ਼ਿਟ insuranceforyou.ca।
3: ਦੋਸਤੋ, ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardesradio.com ਜਾਂ www.deshpardestv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ TV ਨੂੰ ਕਲਿੱਕ ਕਰੋ। ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7। ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ, ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟਰੈਵਲ ਵਾਲਿਆਂ ਨੂੰ 905-248-7011। ਕੋਮਲ ਟਰੈਵਲ ਐਂਡ ਟੂਰਸ। ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ। ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ, ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 to 4 ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30

AM 530 ਤੋਂ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਅਤੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬੁੱਧਵਾਰ ਦਾ ਦਿਨ ਹੈ, ਵੈਨਸਡੇ ਦਾ ਦਿਨ ਅਤੇ 22 ਜੁਲਾਈ ਅੱਜ ਹੋ ਚੁੱਕੀ ਹੈ ਅਤੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਇੰਜੋਏ ਕਰ ਰਹੇ ਹੋ, ਬੜਾ ਖੂਬਸੂਰਤ ਵੈਦਰ ਹੈ ਅਤੇ 3:07 ਅਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ। ਇਸ ਸਮੇਂ ਬ੍ਰਾਂਪਟਨ ਦੇ ਵਿੱਚ ਤੁਹਾਡਾ ਅਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟੇ ਦਾ, ਹਰ ਰੋਜ਼ ਦੀ ਤਰ੍ਹਾਂ ਮੰਡੇ ਟੂ ਫਰਾਈਡੇ 3 ਘੰਟੇ ਦਾ ਸਾਥ ਹੁੰਦਾ ਤੁਹਾਡਾ, 3 ਤੋਂ ਲੈ ਕੇ 6 ਵਜੇ ਤੱਕ ਤੁਹਾਡੇ ਨਾਲ ਅਤੇ ਉਮੀਦ ਹੈ ਕਿ ਸਾਰੇ ਹੀ ਆਪਣਾ ਦਿਨ ਪੂਰਾ ਇੰਜੋਏ ਕਰ ਰਹੇ ਨੇ। ਬੁੱਧਵਾਰ ਦਾ ਦਿਨ ਹੈ, ਵੀਕ ਦਾ ਕਹਿ ਲਓ ਕਿ ਮਿਡ ਆ ਗਿਆ ਆ ਅਤੇ 2 ਕੁ ਦਿਨ ਹੋਰ ਨੇ ਅਤੇ ਫਿਰ ਵੀਕਐਂਡ ਆ ਜਾਣਾ ਆ। ਵੀਕਐਂਡ ਦੇਖ ਲਓ ਸਾਰਿਆਂ ਨੂੰ ਕਿੰਨੀ ਕਹਿ ਲਓ ਕਿ ਉਡੀਕ ਜਿਹੀ ਹੁੰਦੀ ਹੈ ਨਾ। ਅਤੇ ਅੱਜ ਬ੍ਰੈਂਪਟਨ ਦੇ ਵਿੱਚ 20 ਡਿਗਰੀ ਟੈਂਪਰੇਚਰ ਇਸ ਟਾਈਮ ਚੱਲ ਰਿਹਾ ਅਤੇ ਜੇ ਤੁਸੀਂ ਬਾਹਰ ਜਾ ਨਿਕਲੋਗੇ ਤਾਂ ਫੀਲਸ ਲਾਈਕ 18 ਹੈਗਾ ਆ, 18 ਡਿਗਰੀ ਸੈਲਸੀਅਸ ਤੁਹਾਨੂੰ ਇਹ ਫੀਲ ਹੋਏਗਾ ਕਿਉਂਕਿ ਜਿਹੜੀ ਹਵਾ ਚੱਲ ਰਹੀ ਹੈ ਉਹ ਥੋੜ੍ਹੀ ਠੰਡੀ ਚੱਲ ਰਹੀ ਹੈ ਅਤੇ ਤੁਹਾਨੂੰ ਪਤਾ ਹੀ ਹੈ ਕਿ ਕੱਲ੍ਹ ਜਿਹੜੀ ਬਰਸਾਤ ਹੋਈ ਹੈ ਉਹਨੇ ਫਿਰ ਮੌਸਮ ਦੇ ਵਿੱਚ ਗਰਮੀ ਦੇ ਵਿੱਚ ਥੋੜ੍ਹੀ ਜਿਹੀ ਠੱਲ ਪਾਤੀ ਐਂਡ ਥੋੜ੍ਹਾ ਜਿਹਾ ਠੰਡਾ ਕਰਤਾ ਵੈਦਰ। ਸਾਉਣ ਦਾ ਮਹੀਨਾ ਚੱਲ ਰਿਹਾ, ਉਮੀਦ ਹੈ ਤੁਸੀਂ ਸਾਰੇ ਇੰਜੋਏ ਕਰ ਰਹੇ ਹੋ ਅਤੇ ਪ੍ਰੋਗਰਾਮ ਦਾ ਨੰਬਰ ਸਟੂਡੀਓ ਦਾ ਨੰਬਰ ਪ੍ਰੋਗਰਾਮ ਦੇ ਵਿੱਚ ਆਪਣੀ ਸਾਂਝ ਪਾਉਣ ਦੇ ਲਈ ਨੰਬਰ 905-564-6444-905-564-6444 ਦੇ ਉੱਪਰ ਤੁਹਾਡੀ ਅਤੇ ਮੇਰੀ ਗੱਲਬਾਤ ਹੋਏਗੀ ਪੂਰੇ 4 ਵਜੇ ਤੱਕ ਅਤੇ 4 ਤੋਂ 6 ਵਜੇ ਤੱਕ ਤੁਹਾਡੀ ਸਾਂਝ ਪਏਗੀ ਸਿਮਰਾਜ ਸਿੰਘ ਦੂਜਰੇ ਨਾਲ। ਅਤੇ ਲੋ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ, ਸਭ ਤੋਂ ਪਹਿਲਾਂ ਵਾਹਿਗੁਰੂ ਦਾ ਓਟ ਆਸਰਾ ਲੈਂਦੇ ਹਾਂ ਅਤੇ ਭਾਈ ਸੁਰਿੰਦਰ ਸਿੰਘ ਜੀ ਦੀ ਆਵਾਜ਼ ਦੇ ਵਿੱਚ ਬੜਾ ਮਿੱਠਾ ਸ਼ਬਦ ਆਪਾਂ ਸਰਵਣ ਕਰਦੇ ਹਾਂ ਅਤੇ ਉਸ ਤੋਂ ਬਾਅਦ ਪ੍ਰੋਗਰਾਮ 'ਚ ਅੱਗੇ ਵਧਾਂਗੇ। ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-44-905-564-5464 ਤੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ। ਆਪਣੀ ਪਸੰਦ ਦਾ ਕੋਈ ਵੀ ਗਾਣਾ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਹੋ ਜਾਂ ਕਿਸੇ ਵੀ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ, ਕਈ ਵਾਰ ਨੰਬਰ ਜਲਦੀ 'ਚ ਕੋਈ ਬੋਲਿਆ ਜਾਂਦਾ ਨਹੀਂ, ਨੋਟ ਡਾਊਨ ਹੁੰਦਾ, ਮਿਸ ਕਰ ਜਾਂਦੇ ਹੋ, ਤਾਂ ਤੁਸੀਂ ਦੁਬਾਰਾ ਤੋਂ ਕਾਲ ਕਰਕੇ ਪੁੱਛ ਸਕਦੇ ਹੋ। ਸਟੂਡੀਓ ਦਾ ਨੰਬਰ ਇੱਕੋ ਇੱਕ ਹੈ 905-564-6444-905-564-5464 ਦੇ ਉੱਪਰ ਤੁਹਾਡੀ ਅਤੇ ਮੇਰੀ ਗੱਲਬਾਤ ਹੋਏਗੀ ਪੂਰੇ 4 ਵਜੇ ਤੱਕ ਅਤੇ 4 ਤੋਂ ਲੈ ਕੇ 6 ਵਜੇ ਤੱਕ ਤੁਹਾਡੀ ਸਾਂਝ ਪਏਗੀ ਸਿਮਰਾਜ ਸਿੱਧੂ ਜੀ ਦੇ ਨਾਲ। ਜਿਵੇਂ ਕਿ ਤੁਹਾਨੂੰ ਪਤਾ ਕਿ ਹਰ ਵੈਨਸਡੇ ਨੂੰ ਸਾਡੇ ਮਹਿਮਾਨ ਹੁੰਦੇ ਨੇ ਇੰਸ਼ੋਰੈਂਸ ਫੋਰ ਯੂ ਤੋਂ ਮੋਨਾ ਮਹਿੰਗੀ ਜੀ, ਸਾਡੇ ਨਾਲ ਜ਼ਰੂਰ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰੋ। ਜੇ ਤੁਸੀਂ ਵੀ ਆਪਣੀ ਇੰਸ਼ੋਰੈਂਸ ਪਾਲਿਸੀ ਹਜੇ ਤੱਕ ਕੋਈ ਨਹੀਂ ਕਰਵਾਈ, ਤੁਸੀਂ ਕਰਵਾਉਣਾ ਚਾਹੁੰਦੇ ਹੋ, ਤਾਂ ਇਹਨਾਂ ਦੇ ਨਾਲ ਗੱਲਬਾਤ ਕਰੋ 416-509-1509 ਦੇ ਉੱਪਰ, 416-509-1509 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਅਤੇ ਤੁਸੀਂ ਆਪਣੀ ਇੰਸ਼ੋਰੈਂਸ ਪਾਲਿਸੀਜ਼ ਦੇ ਬਾਰੇ ਸਾਰੀ ਇਨਫੋਰਮੇਸ਼ਨ ਲਓ, ਚੰਗੀ ਤਰ੍ਹਾਂ ਸਮਝੋ ਅਤੇ ਫਿਰ ਆਪਣੇ ਰਿਕੁਆਇਰਮੈਂਟਸ ਦੇ ਅਕੋਰਡਿੰਗਲੀ ਆਪਣੀ ਪਾਲਿਸੀ ਜ਼ਰੂਰ ਕਰਵਾਓ, ਕਿਉਂਕਿ ਬਹੁਤ ਲਾਜ਼ਮੀ ਹੈ ਆਪਣੀ ਹੈਲਥ ਇੰਸ਼ੋਰੈਂਸਿਸ ਕਰਵਾ ਕੇ ਰੱਖਣੀ ਆ। ਤਾਂ ਮੋਨਾ ਮਹਿੰਗੀ ਜੀ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਮੋਨਾ ਜੀ ਸਵਾਗਤ, ਸਤਿ ਸ਼੍ਰੀ ਅਕਾਲ।
1: ਥੈਂਕ ਯੂ ਸੋ ਮਚ, ਐਕਸਕਿਊਜ਼ ਮੀ, ਥੈਂਕ ਯੂ ਸੋ ਮਚ ਮਨਪ੍ਰੀਤ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਮੈਮ, ਮੈਨੂੰ ਲੱਗਦਾ ਤੁਹਾਡਾ ਵੀ ਥੋੜਾ ਗਲਾ ਖਰਾਬ ਹੀ ਹੈ, ਮੇਰਾ ਵੀ ਬੜਾ ਖਰਾਬ ਰਿਹਾ ਪਿਛਲੇ ਦਿਨਾਂ ਚ।
1: ਬਿਲਕੁਲ, ਐਕਚੁਅਲੀ ਥੋੜਾ ਜਿਹਾ ਵੀ ਵੈਦਰ ਫਲਕਚੁਏਟ ਹੁੰਦਾ ਨਾਲ ਦੀ ਨਾਲ,
0: ਹਾਂਜੀ ਹਾਂਜੀ,
1: ਨਾਲੋਂ ਪਹਿਲਾਂ ਅਸਰ ਪੈਣਾ ਸ਼ੁਰੂ ਹੋ ਜਾਂਦਾ।
0: ਹਾਂਜੀ ਬਿਲਕੁਲ, ਆਈ ਥਿੰਕ ਸਭ ਨੂੰ ਇਹ ਪ੍ਰੋਬਲਮ ਰਹਿੰਦੀ ਹੈ। ਚਲੋ ਐਨੀਵੇਜ਼, ਮੈਮ ਆਪਾਂ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਜਿਵੇਂ ਲਾਈਫ ਇੰਸ਼ੋਰੈਂਸ ਆਪਾਂ ਸੁਣਦੇ ਹਾਂ ਨਾ, ਤੇ ਆਈ ਥਿੰਕ ਆਲਮੋਸਟ ਸਾਰਿਆਂ ਨੇ ਲਾਈਫ ਇੰਸ਼ੋਰੈਂਸ ਕਰਵਾਈ ਹੁੰਦੀ ਹੈ, ਤੇ ਲਾਈਫ ਇੰਸ਼ੋਰੈਂਸ ਤੋਂ ਇਲਾਵਾ ਕੋਈ ਹੋਰ ਇੱਦਾਂ ਦੀ ਚੀਜ਼ ਹੈ, ਕੋਈ ਹੋਰ ਕਵਰੇਜ ਇਹਦੇ ਵਿੱਚ ਐਡ ਅਪ ਕਰਵਾਉਣ ਦੀ ਲੋੜ ਹੁੰਦੀ ਹੈ, ਇਹਦੇ ਬਾਰੇ ਥੋੜ੍ਹਾ ਜਿਹਾ ਦੱਸਿਓ।
1: ਜ਼ਰੂਰ ਮਨਪ੍ਰੀਤ, ਜਿੰਨੇ ਵੀ ਪਰਸਨ ਸਪੈਸ਼ਲੀ ਮੈਂ ਕਹੂੰਗੀ ਕਿ ਕਾਫੀ ਟਾਈਮ ਹੋ ਗਿਆ ਇੱਥੇ ਆਇਆਂ ਨੂੰ, 10-15 ਸਾਲ ਵੀ 25 ਸਾਲ ਹੋ ਗਏ ਨੇ, ਤਾਂ ਮੈਂ ਜਦੋਂ ਵੀ ਉਹਨਾਂ ਦੀ ਪਾਲਿਸੀਜ਼ ਨੂੰ ਰਿਵਿਊ ਕਰਦੀ ਹਾਂ ਤਾਂ ਅਕਸਰ ਅਸੀਂ ਦੇਖਦੇ ਹਾਂ ਕਿ ਉਹ ਹਮੇਸ਼ਾ ਇਹ ਕਹਿੰਦੇ ਸਾਡੀ ਇੰਸ਼ੋਰੈਂਸ ਤਾਂ ਹੋਈ ਵੀ ਹੈ, ਪਰ ਜਦੋਂ ਆਪਾਂ ਇੰਸ਼ੋਰੈਂਸ ਪਾਲਿਸੀ ਨੂੰ ਰਿਵਿਊ ਕਰਦੇ ਹਾਂ ਤਾਂ ਅਕਸਰ ਇੱਕ ਲਾਈਫ ਇੰਸ਼ੋਰੈਂਸ ਹੀ ਉਹਦੇ ਵਿੱਚ ਹੁੰਦੀ ਹੈਗੀ ਹੈ, ਜਿਹਦੇ ਵਿੱਚ ਕਿ ਆਪਾਂ ਚਾਹੇ ਟਰਮ ਇੰਸ਼ੋਰੈਂਸ ਕਰਵਾਈ ਹੈ, ਪਰਮਾਨੈਂਟ ਪਾਲਿਸੀ ਕਰਵਾਈ ਹੈ, ਨੋ ਡਾਊਟ ਉਹ ਸਾਡੀ ਫੈਮਿਲੀ ਦੀ ਪ੍ਰੋਟੈਕਸ਼ਨ ਦੇ ਲਈ ਹੈਗੀ ਹੈ, ਪਰ ਨੋ ਡਾਊਟ ਕਿ ਬਹੁਤ ਜ਼ਰੂਰੀ ਵੀ ਹੁੰਦੀ ਹੈ, ਪਰ ਇਹਦੇ ਨਾਲ ਨਾਲ ਸਾਨੂੰ ਆਪਣੇ ਬਾਰੇ ਜ਼ਰੂਰ ਸੋਚਣਾ ਪੈਣਾ ਹੈ। ਰੀਜ਼ਨ ਕੀ ਹੈਗਾ, ਕਿਉਂਕਿ ਜਦੋਂ ਲਾਈਫ ਇੰਸ਼ੋਰੈਂਸ ਫੈਮਿਲੀ ਦੀ ਪ੍ਰੋਟੈਕਸ਼ਨ ਦੇ ਲਈ ਹੈਗੀ ਹੈ, ਪਰ ਨਾਲ ਦੀ ਨਾਲ ਅਸੀਂ ਇਹ ਜ਼ਰੂਰ ਸੋਚੀਏ ਕਿ ਕੱਲ੍ਹ ਨੂੰ ਜੇ ਸਾਡੇ ਲਈ ਸਾਨੂੰ ਖੁਦ ਨੂੰ ਕੋਈ ਏਦਾਂ ਦੀ ਲਾਈਫ ਥ੍ਰੈਟਨਿੰਗ ਡਿਜ਼ੀਜ਼ ਹੋ ਜਾਂਦੀ ਹੈ ਤਾਂ ਉਸ ਟਾਈਮ ਤੇ ਸਾਨੂੰ ਕੀ ਸਪੋਰਟ ਮਿਲੇਗੀ, ਕਿੱਥੋਂ ਸਾਨੂੰ ਫਾਈਨੈਂਸ਼ੀਅਲ ਸਪੋਰਟ ਮਿਲੇਗੀ। ਉਹ ਤਾਂ ਹੀ ਹੋ ਸਕਦਾ ਕਿ ਜੇ ਅਸੀਂ ਪਹਿਲਾਂ ਜਦੋਂ ਸਾਡੀ ਹੈਲਥ ਚੰਗੀ ਹੈ ਉਸ ਟਾਈਮ ਤੇ ਅਸੀਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਕਰਵਾਵਾਂਗੇ ਤਾਂ ਹੀ ਸਾਨੂੰ ਉਸ ਟਾਈਮ ਤੇ ਪਾਲਿਸੀ ਦੀ ਕਵਰੇਜ ਮਿਲ ਸਕਦੀ ਹੈ, ਕਵਰੇਜ ਅਮਾਊਂਟ ਮਿਲ ਸਕਦੀ ਹੈ। ਜੇ ਕੱਲ ਨੂੰ ਕਿਸੇ ਵੀ ਤਰ੍ਹਾਂ ਦਾ ਲੈਟਸ ਸੇ ਕੋਈ ਬਾਈਪਾਸ ਸਰਜਰੀ ਹੈ, ਕੋਈ ਹਾਰਟ ਅਟੈਕ ਹੈ, ਰੱਬ ਨਾ ਕਰੇ ਕੋਈ ਆਰਗਨ ਫੇਲਿਅਰ ਹੋ ਜਾਂਦਾ, ਬ੍ਰੇਨ ਟਿਊਮਰ ਦੀ ਗੱਲ ਹੈਗੀ ਹੈ, 25 ਡਿਜ਼ੀਜ਼ ਕਵਰ ਕੀਤੀਆਂ ਜਾਂਦੀਆਂ ਨੇ। ਗੋਡ ਫੋਰਬਿਡ ਇੱਕ ਵੀ ਜੇ ਡਾਇਗਨੋਸ ਹੁੰਦੀ ਹੈ ਤਾਂ ਸਾਨੂੰ ਲੰਬ ਸਮ ਅਮਾਊਂਟ ਮਿਲ ਜਾਂਦੀ ਹੈ। ਜੇ 1 ਲੱਖ ਦੀ ਕਵਰੇਜ ਲਿੱਤੀ ਸੀ ਤਾਂ ਡੈਫੀਨੇਟਲੀ 100,000 30 ਡੇਜ਼ ਤੋਂ ਬਾਅਦ ਟੈਕਸ ਫ੍ਰੀ ਮਿਲ ਜਾਂਦਾ ਹੈਗਾ। ਇਹਦੇ ਵਿੱਚ ਸਭ ਨਾਲੋਂ ਪਹਿਲਾਂ ਜਦੋਂ ਵੀ ਅਸੀਂ ਡਿਜ਼ੀਜ਼ ਦੀ ਗੱਲ ਕਰਦੇ ਹਾਂ ਤਾਂ ਸਭ ਨਾਲੋਂ ਪਹਿਲਾਂ ਕੁਐਸਚਨ ਜ਼ਰੂਰ ਆਉਂਦਾ ਹੈ ਕਿ ਸਾਡਾ ਖਰਚਾ ਜਿਹੜਾ ਹੈਗਾ ਹੋਸਪਿਟਲ ਦਾ ਉਹੀ ਤੋਂ ਜਿਹੜਾ ਹੈਲਥ ਕਾਰਡ ਨਹੀਂ ਕਵਰ ਕਰੂਗਾ। ਉਹਦੇ ਵਿੱਚ ਮੈਂ ਜ਼ਰੂਰ ਕਲੀਅਰ ਦੱਸਣਾ ਚਾਹੁੰਦੀ ਹਾਂ, ਡੈਫੀਨੇਟਲੀ ਜਿਹੜਾ ਆਪਣਾ ਹੋਸਪਿਟਲਾਈਜੇਸ਼ਨ ਦਾ ਐਕਸਪੈਂਸ ਹੁੰਦਾ ਹੈ ਆਪਣੇ ਹੈਲਥ ਕਾਰਡ ਕਵਰ ਕਰ ਲੈਂਦਾ, ਪਰ ਇਹ ਜਿਹੜੀਆਂ ਡਿਜ਼ੀਜ਼ ਨੇ ਜਦੋਂ ਵੀ ਏਦਾਂ ਦੀ ਕੋਈ ਡਿਜ਼ੀਜ਼ ਡਾਇਗਨੋਸ ਹੁੰਦੀ ਹੈ, ਪਰਸਨ ਟ੍ਰੀਟਮੈਂਟ ਲੈ ਲੈਂਦੇ ਹੋਸਪਿਟਲ ਦੇ ਵਿੱਚ ਜੇ ਸਰਜਰੀ ਹੋ ਗਈ ਹੈ, ਉਸ ਤੋਂ ਬਾਅਦ ਜਦੋਂ ਘਰ ਆਉਣਾ ਹੈਗਾ ਤਾਂ ਓਬਵੀਅਸਲੀ ਇਹ ਟਾਈਮ ਲੱਗਦਾ ਰਿਕਵਰੀ ਦੇ ਲਈ, 4 ਮਹੀਨੇ 6 ਮਹੀਨੇ ਸਾਲ ਕਿੰਨਾ ਟਾਈਮ ਲੱਗਣਾ ਆਪਾਂ ਨੂੰ ਪਤਾ ਨਹੀਂ ਹੁੰਦਾ। ਸੋ ਉਸ ਟਾਈਮ ਤੇ ਸਾਨੂੰ ਸਾਡੇ ਜਿਹੜੇ ਐਕਸਪੈਂਸਿਸ ਹੈਗੇ ਉਸੇ ਤਰੀਕੇ ਦੇ ਨਾਲ ਚੱਲੀ ਜਾ ਰਹੇ ਹੈ, ਮੋਰਗੇਜ ਵੀ ਉਸੇ ਤਰੀਕੇ ਨਾਲ ਜਾਣੀ ਹੈ, ਕਾਰ ਦੀ ਕਿਸ਼ਤ ਵੀ ਉਦੋਂ ਜਾਣੀ ਹੈ, ਦੂਜੀ ਚੀਜ਼ ਜਿਹੜਾ ਸਪਾਊਸ ਹੈਗਾ ਉਹਨੇ ਵੀ ਸਾਡੀ ਟੇਕ ਕੇਅਰ ਕਰਨ ਲਈ ਆਪਣੀ ਜੋਬ ਜਾਂ ਬਿਜ਼ਨਸ ਦੇ ਵਿੱਚ ਆਫ ਲੈਣਾ ਹੈਗਾ। ਸੋ ਮਤਲਬ ਇਹ ਹੈ ਕਿ ਇਨਕਮ ਸਾਡੀ ਬਿਲਕੁਲ ਉਸ ਟਾਈਮ ਤੇ ਅਨਫੋਰਚੁਨੇਟਲੀ ਰੁਕ ਜਾਂਦੀ ਹੈ, ਪਰ ਸਾਡੇ ਕੋਲ ਜੇ ਫਾਈਨੈਂਸ਼ੀਅਲ ਸਪੋਰਟ ਆਪਣੀ ਇੰਸ਼ੋਰੈਂਸ ਪਾਲਿਸੀ ਵੱਲੋਂ ਹੋਏਗੀ ਤਾਂ ਅਸੀਂ ਐਟਲੀਸਟ ਈਜ਼ੀਲੀ ਰਿਕਵਰੀ ਵੱਲ ਧਿਆਨ ਦੇ ਸਕਾਂਗੇ, ਨਹੀਂ ਤਾਂ ਉਸ ਟਾਈਮ ਤੇ ਬੰਦੇ ਨੂੰ ਇਹੀ ਭੱਜ ਦੌੜ ਹੁੰਦੀ ਹੈ ਕਿ ਕਿੱਥੋਂ ਅਸੀਂ ਫੰਡਸ ਅਰੇਂਜ ਕਰਨੇ ਹੈ, ਕਿੱਥੋਂ ਲੋਨ ਲਈਏ, ਕਿਸ ਤਰੀਕੇ ਦੇ ਨਾਲ ਅਸੀਂ ਸਪੋਰਟ ਲਈਏ। ਸੋ ਮੇਕ ਸ਼ੋਰ ਕਰੋ ਕਿ ਜੇ ਤੁਹਾਡੀਆਂ ਪੁਰਾਣੀਆਂ ਪਾਲਿਸੀਜ਼ ਹੋਈਆਂ ਵੀ ਹੈ, ਚਾਹੇ ਤੁਸੀਂ ਇਸ ਟਾਈਮ ਤੇ ਸੋਚ ਰਹੇ ਹੈਗੇ ਹੋ ਰਿਵਿਊ ਕਰਨ ਲਈ, ਜ਼ਰੂਰ ਟਾਈਮ ਕੱਢ ਕੇ ਆਪਣੀ ਪਾਲਿਸੀਜ਼ ਨੂੰ ਰਿਵਿਊ ਕੀਤਾ ਜਾਵੇ ਤਾਂ ਕਿ ਜ਼ਰੂਰਤ ਦੇ ਹਿਸਾਬ ਦੇ ਨਾਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਕਿਆ ਇਹ ਸਭ ਨਾਲੋਂ ਵੱਡਾ ਬੈਨੀਫਿਟ ਤਾਂ ਇਹਦੇ ਵਿੱਚ ਇਹ ਚੀਜ਼ ਆ ਜਾਂਦੀ ਹੈ ਕਿ ਇਨ ਕੇਸ ਜੇ ਨਹੀਂ ਵੀ ਕੁਛ ਡਾਇਗਨੋਸ ਹੋਇਆ ਜਿੰਨੀਆਂ ਵੀ ਪੇਮੈਂਟਸ ਤੁਸੀਂ ਕੀਤੀਆਂ 100% ਤੁਹਾਡੀਆਂ ਵਾਪਸ ਹੋ ਜਾਂਦੀਆਂ ਨੇ ਇੱਕ ਰਿਟਾਇਰਮੈਂਟ ਸੇਵਿੰਗਸ ਦੀ ਤਰ੍ਹਾਂ ਪਲਾਨ ਵਰਕਆਊਟ ਕਰਦਾ ਕਿ ਪ੍ਰੋਟੈਕਸ਼ਨ ਪਲੱਸ ਸੇਵਿੰਗਸ ਇੱਕੋ ਹੀ ਪਲਾਨ ਦੇ ਵਿੱਚ ਹੋ ਜਾਂਦੀਆਂ ਨੇ ਐਂਡ ਈਵਨ ਕਿ ਇੱਕ ਹੋਰ ਚੀਜ਼ ਮੈਂ ਐਡ ਆਨ ਜ਼ਰੂਰ ਕਰਾਂਗੀ ਜਿਹੜੀ ਕਿ ਮੈਂ ਰੈਗੂਲਰ ਬੇਸਿਸ ਤੇ ਦੇਖਦੀ ਹਾਂ ਕਿ ਜਦੋਂ ਪਰਸਨ ਇੱਥੇ ਆਉਂਦੇ ਨੇ ਉਸ ਟਾਈਮ ਤੇ ਕਈ ਵਾਰ ਹੁੰਦਾ ਕਿ ਜੋਬ ਕਰ ਰਹੇ ਸੀ ਅੱਜ ਦੀ ਡੇਟ ਦੇ ਵਿੱਚ ਸੈਲਫ ਇੰਪਲੋਇਡ ਹੈਗੇ ਨੇ ਸੋ ਡੈਫੀਨੇਟਲੀ ਕ੍ਰਿਟੀਕਲ ਇਲਨੈਸ ਤੇ ਡਿਸੇਬਿਲਿਟੀ ਇੰਸ਼ੋਰੈਂਸ ਦੋਨੋਂ ਹੀ ਚੀਜ਼ਾਂ ਉਹਨਾਂ ਦੀ ਰਿਕੁਆਇਰਮੈਂਟ ਦੇ ਵਿੱਚ ਆਉਂਦੀਆਂ ਨੇ ਨੋ ਮੈਟਰ ਕਿ ਇਸ ਟਾਈਮ ਤੇ ਤੁਹਾਡਾ ਜੇ ਕੋਈ ਵੀ ਇਸ ਤਰੀਕੇ ਦੀਆਂ ਕਿਸੇ ਤਰ੍ਹਾਂ ਦੇ ਹੈਲਥ ਇਸ਼ੂਸ ਪ੍ਰੀਵੀਅਸ ਹਿਸਟਰੀ ਵਿੱਚ ਆ ਚੁੱਕੇ ਨੇ ਤਾਂ ਵੀ ਤੁਸੀਂ ਸਾਨੂੰ ਜ਼ਰੂਰ ਕੰਟੈਕਟ ਕਰ ਸਕਦੇ ਹੋ ਕਿਉਂਕਿ ਸਾਡੇ ਕੋਲ ਬਹੁਤ ਸਾਰੀਆਂ ਨੋਨ ਮੈਡੀਕਲ ਪਾਲਿਸੀਜ਼ ਵੀ ਅਵੇਲੇਬਲ ਨੇ ਜਿਹੜੀਆਂ ਕਿ ਲਾਈਫ ਇੰਸ਼ੋਰੈਂਸ ਜਾਂ ਕ੍ਰਿਟੀਕਲ ਇਲਨੈਸ ਦੇ ਟਾਈਮ ਤੇ ਤੁਹਾਨੂੰ ਪੂਰੀ ਸਪੋਰਟ ਕਰਨਗੀਆਂ ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਜਾਂ ਆਪਣੀ ਪਾਲਿਸੀਜ਼ ਨੂੰ ਰਿਵਿਊ ਕਰਨਾ ਚਾਹੁੰਦੇ ਹੋ ਜ਼ਰੂਰ ਕੰਟੈਕਟ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫਾਰ ਯੂ 416-509-1509-4165-9-15-09
0: ਜੀ ਬਹੁਤ ਬਹੁਤ ਸ਼ੁਕਰੀਆ ਮੋਨਾ ਜੀ ਤੇ ਥੋੜੇ ਟਾਈਮ ਤੱਕ ਆਪਾਂ ਦੁਬਾਰਾ ਤੋਂ ਗੱਲਬਾਤ ਕਰਾਂਗੇ ਜ਼ਰੂਰ ਤੁਸੀਂ ਵੀ ਇਹਨਾਂ ਦੇ ਨਾਲ ਕੰਟੈਕਟ ਕਰੋ ਇੰਸ਼ੋਰੈਂਸ ਫਾਰ ਯੂ ਤੋਂ ਮੋਨਾ ਮਹਿੰਗੀ ਜੀ ਤੁਹਾਡੇ ਇੰਸ਼ੋਰੈਂਸ ਦੀਆਂ ਸਾਰੀਆਂ ਨੀਡਸ ਫੁਲਫਿਲ ਕਰਦੇ ਨੇ ਨੰਬਰ 416-509-1509 416-509-1509 ਦੇ ਉੱਪਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਆਲ ਲਿੰਕ ਟਰੈਵਲ ਮਿਸਿਸਾਗਾ ਵਾਲਿਆਂ ਦੇ ਨਾਲ ਸੰਪਰਕ ਕਰੋ ਜਿਨ੍ਹਾਂ ਦੇ ਕੋਲ ਬਹੁਤ ਹੀ ਕਮਾਲ ਦੀਆਂ ਏਅਰ ਟਿਕਟਸ ਲੱਗੀਆਂ ਨੇ ਅੱਜ ਦੀ ਡੇਟ ਦੇ ਵਿੱਚ ਬਹੁਤ ਹੀ ਵਧੀਆ ਰਿਡਿਊਸਡ ਪ੍ਰਾਈਸਿਸ ਨੇ ਸੈਪਟੈਂਬਰ ਦੇ ਵਿੱਚ ਸਪੈਸ਼ਲ ਫੇਅਰ ਇਹਨਾਂ ਨੇ ਲਗਾਇਆ ਦਿੱਲੀ ਤੋਂ ਟੋਰੋਂਟੋ ਦਾ ਨੋਨ ਸਟੋਪ ਫਲਾਈਟ ਹੈ ਜੇ ਤੁਹਾਡਾ ਕੋਈ ਵੀ ਨੋਨ ਤੁਹਾਡੇ ਪੇਰੈਂਟਸ ਗ੍ਰੈਂਡ ਪੇਰੈਂਟਸ ਜਾਂ ਕੋਈ ਵੀ ਤੁਹਾਡਾ ਨੋਨ ਗਿਆ ਹੋਇਆ ਇੰਡੀਆ ਨੂੰ ਉਹਨਾਂ ਦੀ ਟਿਕਟ ਕਰਾਉਣਾ ਚਾਹੁੰਦੇ ਹੋ ਵਨ ਵੇ ਟਿਕਟ ਦਿੱਲੀ ਤੋਂ ਟੋਰੋਂਟੋ ਦੀ ਸੈਪਟੈਂਬਰ ਮਹੀਨੇ ਦੇ ਵਿੱਚ ਵਨ ਵੇ ਟਿਕਟ ਹੈਗੀ ਹੈ ਨੋਨ ਸਟੋਪ ਫਲਾਈਟ ਦੀ $790 ਦੀ ਡਾਇਰੈਕਟ ਫਲਾਈਟ ਦੀ ਟਿਕਟ ਹੈ ਇਹ $790 ਅਤੇ ਜੇਕਰ ਕੋਈ ਇੱਥੇ ਆ ਕੇ ਦਿੱਲੀ ਤੋਂ ਟੋਰੋਂਟੋ ਸੈਪਟੈਂਬਰ ਦੇ ਵਿੱਚ ਆ ਕੇ ਫੈਬਰਰੀ ਜਾਂ ਮਾਰਚ ਦੇ ਵਿੱਚ ਵਾਪਸੀ ਕਰਨਾ ਚਾਹੁੰਦਾ ਇੰਡੀਆ ਦੀ ਤਾਂ ਫਿਰ $1490 ਦੀਆਂ ਟਿਕਟਸ ਹੋਣਗੀਆਂ $1490 ਦੀਆਂ ਟਿਕਟਸ ਹੋਣਗੀਆਂ ਇੱਥੋਂ ਜਾਣ ਦੀਆਂ ਯਾਨੀ ਕਿ ਟੋਰੋਂਟੋ ਤੋਂ ਦਿੱਲੀ ਦੀਆਂ ਫੈਬਰਰੀ ਜਾਂ ਮਾਰਚ ਦੇ ਵਿੱਚ ਅਤੇ ਇਸ ਤੋਂ ਇਲਾਵਾ ਦਿਵਾਲੀ ਦੇ ਲਈ ਸਪੈਸ਼ਲ ਫੇਅਰ ਇਹਨਾਂ ਨੇ ਲਗਾਇਆ ਦਿਵਾਲੀ ਦੇ ਮੌਕੇ $1790 ਦੀਆਂ ਟਿਕਟਸ ਨੇ ਟੋਰੋਂਟੋ ਤੋਂ ਦਿੱਲੀ ਅਕਟੂਬਰ ਦੇ ਵਿੱਚ ਜਾਓ ਦਿੱਲੀ ਤੋਂ ਟੋਰੋਂਟੋ ਦਸੰਬਰ ਦੇ ਵਿੱਚ ਵਾਪਸੀ ਕਰੋ ਰਿਟਰਨ ਟਿਕਟ ਦੀ ਪ੍ਰਾਈਸ ਹੈ $1790 $1790 ਦੀ ਟਿਕਟ ਹੈ ਦਿਵਾਲੀ ਸਪੈਸ਼ਲ ਅਤੇ ਦਿਵਾਲੀ ਦੇ ਮੌਕੇ 'ਤੇ ਤੁਸੀਂ ਇੰਡੀਆ ਜਾਣਾ ਚਾਹੁੰਦੇ ਹੋ ਅਕਟੂਬਰ 'ਚ ਜਾ ਕੇ ਦਸੰਬਰ 'ਚ ਵਾਪਸੀ ਤਾਂ ਜ਼ਰੂਰ ਤੁਸੀਂ ਆਲ ਲਿੰਕ ਟਰੈਵਲ ਮਿਸਿਸ ਆਗਾ ਦੇ ਨਾਲ ਗੱਲਬਾਤ ਕਰ ਲਓ ਜੇ ਤੁਸੀਂ ਮੈਕਸੀਕੋ ਵਗੈਰਾ ਜਾਣਾ ਹੋਵੇ ਕਿਸੇ ਵੀ ਆਈਲੈਂਡ ਘੁੰਮਣ ਜਾਣਾ ਆ ਤਾਂ ਇਹਨਾਂ ਦੇ ਕੋਲ ਪੈਕੇਜਸ ਜਿਹੜੇ ਹੈਗੇ ਨੇ ਇੱਕ $1000 ਤੋਂ ਸਟਾਰਟ ਹੋ ਜਾਂਦੇ ਨੇ ਅਤੇ ਇਹਦੇ ਵਿੱਚ 5-star ਹੋਟੈਲਸ ਇੰਕਲੂਡ ਹੁੰਦੇ ਨੇ ਜਿਹੜੇ ਤੁਹਾਡੇ ਲਈ ਬੁਕਿੰਗ ਕਰਕੇ ਤੁਹਾਨੂੰ ਦਿੰਦੇ ਹੈ ਅਤੇ ਜ਼ਰੂਰ ਤੁਸੀਂ ਇਹਦੇ ਲਈ ਵੀ ਗੱਲਬਾਤ ਕਰੋ ਆਲ ਲਿੰਕ ਟਰੈਵਲ ਮਿਸਿਸਾਗਾ 'ਤੇ ਰਿਤੂ ਧਾਲੀਵਾਲ ਜੀ ਦੇ ਨਾਲ ਤੁਹਾਡੀ ਗੱਲਬਾਤ ਹੋ ਸਕਦੀ ਹੈ ਨੰਬਰ 905-565-8704-905-565-8704 ਦੇ ਉੱਪਰ ਤੁਸੀਂ ਕਾਲ ਕਰ ਲਓ ਆਲ ਲਿੰਕ ਟਰੈਵਲ ਮਿਸਿਸਾਗਾ 'ਤੇ ਰਿਤੂ ਧਾਲੀਵਾਲ ਜੀ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ 3:23 ਅਤੇ ਕੁਝ ਸੈਕਿੰਡ ਹੋ ਗਏ ਨੇ 1000 ਤੁਸੀਂ ਆਪਣੀ ਲਾਈਨ ਛੱਡ ਕੇ ਤੁਸੀਂ ਦੁਬਾਰਾ ਕਾਲ ਕਰ ਲਿਓ ਅਤੇ ਨੰਬਰ 905-564-6444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਰਹੇ ਹੋ 905-564-5444 ਸਟੂਡੀਓ ਦਾ ਨੰਬਰ ਹੈ ਅਤੇ ਲੋ ਫਿਰ ਸੁਣੀਏ ਅਮਰਸ ਐਮਬੀ ਦੀ ਆਵਾਜ਼ ਇਹ ਨਾਲ ਨੇ ਸੁਦੇਸ਼ ਕੁਮਾਰੀ ਜੀ ਇਹਨਾਂ ਦੀ ਆਵਾਜ਼ ਦੇ ਵਿੱਚ ਪਹਿਲਾ ਗਾਣਾ ਪ੍ਰੋਗਰਾਮ ਦੇ ਵਿੱਚ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼

ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-9054-905-564-4644 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਰਹੇ ਹੋ। ਤੇ ਜੇਕਰ ਤੁਸੀਂ ਵੀ ਆਪਣੀ ਪਸੰਦ ਦਾ ਕੋਈ ਵੀ ਗਾਣਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ ਹੋਵੇ ਤਾਂ ਜ਼ਰੂਰ ਤੁਸੀਂ ਇਸੇ ਨੰਬਰ ਤੇ ਗੱਲਬਾਤ ਕਰ ਸਕਦੇ ਹੋ। ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨ ਵਾਲਿਆਂ ਦੇ ਕੋਲ ਹਾਇਰਿੰਗ ਚੱਲ ਰਹੀ ਹੈ। ਇਹਨਾਂ ਨੂੰ ਕਿਚਨ ਕੈਬਨਿਟ ਇੰਸਟਾਲਰਸ ਦੀ ਲੋੜ ਹੈ ਤੇ ਇਹਨਾਂ ਨੂੰ ਵੁੱਡ ਵਰਕ ਕਰਨ ਦੇ ਲਈ ਵੀ ਇਹਨਾਂ ਨੂੰ ਪਰਸਨ ਚਾਹੀਦੇ ਨੇ। ਤਾਂ ਉਹਦੇ ਲਈ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਲਓ। ਕਿਚਨ ਕੈਬਨਿਟ ਇੰਸਟਾਲਰ ਐਂਡ ਵੁੱਡ ਵਰਕ ਦੇ ਲਈ, ਲੱਕੜ ਦਾ ਕੰਮ ਤੁਹਾਨੂੰ ਆਉਂਦਾ ਹੋਵੇ ਥੋੜ੍ਹਾ ਬਹੁਤ ਕਰਨਾ, ਤਾਂ ਤੁਸੀਂ ਜ਼ਰੂਰ ਗੱਲਬਾਤ ਕਰੋ ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨਸ ਤੋਂ ਰਣਜੀਤ ਸਿੰਘ ਜੀ ਦੇ ਨਾਲ। ਅਤੇ ਇਹਨਾਂ ਦਾ ਆਫਿਸ ਤੁਹਾਨੂੰ ਲੋਕੇਟਡ ਮਿਲੇਗਾ ਸ਼ੋਰੂਮ ਕੈਨੇਡੀ ਐਂਡ ਗਲਿਡਨ ਦੇ ਉੱਪਰ, 271 ਗਲਿਡਨ ਰੋਡ, ਯੂਨਿਟ ਨੰਬਰ 5 ਦੇ ਉੱਪਰ ਤੁਸੀਂ ਪਹੁੰਚ ਸਕਦੇ ਹੋ। ਜਾਂ ਤੁਸੀਂ ਰਣਜੀਤ ਸਿੰਘ ਜੀ ਨੂੰ ਕਾਲ ਕਰੋ 6474005550 ਦੇ ਉੱਪਰ, 647-400-4550। ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨਸ ਤੋਂ ਰਣਜੀਤ ਸਿੰਘ ਜੀ ਦਾ ਨੰਬਰ ਹੈ। ਇਹਨਾਂ ਨੂੰ ਕਿਚਨ ਕੈਬਨਿਟ ਇੰਸਟਾਲਰਸ ਐਂਡ ਵੁੱਡ ਵਰਕ ਦੇ ਲਈ, ਲੱਕੜ ਦਾ ਕੰਮ ਕਰਨ ਦੇ ਲਈ ਇਹਨਾਂ ਨੂੰ ਕੁਝ ਵਰਕਰਸ ਦੀ ਲੋੜ ਹੈ। ਅਤੇ ਨਾਲੇ ਮੈਂ ਦੱਸਦਿਆਂ ਕਿ ਇਹ ਤੁਹਾਡੇ ਲਈ ਏ ਟੂ ਜ਼ੀ ਰੈਨੋਵੇਸ਼ਨ ਦਾ ਕੰਮ ਵੀ ਕਰਦੇ ਨੇ ਅਤੇ ਇਹ ਮੈਨੂਫੈਕਚਰ ਕਰਦੇ ਨੇ ਅਤੇ ਇੰਸਟਾਲ ਕਰਦੇ ਨੇ ਕਿਚਨ ਕੈਬਨਿਟਸ, ਕਲੋਜ਼ੈਟਸ, ਬਾਰਸ ਵੀ ਬਣਾਉਂਦੇ ਨੇ। ਇਹਨਾਂ ਦੇ ਕੋਲ ਆਪਣੀਆਂ ਸੀ ਐਨ ਸੀ ਮਸ਼ੀਨਸ ਲੱਗੀਆਂ ਹੋਈਆਂ ਨੇ। ਤੁਸੀਂ ਸਾਰਾ ਕੰਮ ਮੇਨਲੀ ਮਸ਼ੀਨਸ ਦੇ ਉੱਪਰ ਹੀ ਕਰਨਾ ਹੁੰਦਾ। ਇਹ ਡੋਰਸ ਦੀ ਕਟਿੰਗ ਦੇ ਲਈ ਮਸ਼ੀਨਸ ਹੁੰਦੀਆਂ, ਫੈਬਰੀਕੇਟ ਕਰਦੇ ਨੇ ਅਤੇ ਇੰਸਟਾਲ ਕਰਦੇ ਨੇ ਕੋਰਡਸ ਅਤੇ ਕਾਊਂਟਰਟੋਪਸ, ਉਹ ਵੀ ਬਹੁਤ ਹੀ ਕੰਪੀਟੀਟਿਵ ਪ੍ਰਾਈਸ ਦੇ ਉੱਪਰ। ਅਤੇ ਇਹ ਲੀਡਿੰਗ ਮੈਨੂਫੈਕਚਰਰਸ ਨੇ ਕਸਟਮਾਈਜ਼ਡ ਵੈਨਿਟੀਜ਼ ਬਣਾਉਣ ਦੇ ਵਿੱਚ। ਅਤੇ ਜ਼ਰੂਰ ਤੁਸੀਂ ਗੱਲਬਾਤ ਕਰੋ ਰਣਜੀਤ ਸਿੰਘ ਜੀ ਦੇ ਨਾਲ, ਕਾਲ ਕਰਕੇ ਗੱਲਬਾਤ ਕਰ ਸਕਦੇ ਹੋ 6474005550 ਦੇ ਉੱਪਰ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਸੰਪਰਕ ਕਰ ਸਕਦੇ ਹੋ। ਐਸ ਐਸ ਲੋਨ ਕੇਅਰ ਦੇ ਨਾਲ ਗੱਲਬਾਤ ਕਰੋ ਜੇ ਤੁਸੀਂ ਆਪਣੇ ਘਰਾਂ ਦੇ ਬਾਹਰ ਜਾਂ ਬੈਕਯਾਰਡ 'ਚ ਘਾਹ ਵਗੈਰਾ ਕਟਾਉਣਾ ਹੋਵੇ। ਇਹ ਨਾਲੇ ਤਾਂ ਤੁਹਾਡੇ ਘਰਾਂ ਦੇ ਬਾਹਰ ਅਤੇ ਬੈਕਯਾਰਡ 'ਚ ਸਾਰਾ ਘਾਹ ਕੱਟ ਜਾਣਗੇ। ਨਵੀਂ ਸੋਡਿੰਗ ਕਰਵਾ ਸਕਦੇ ਹੋ ਉਹਨਾਂ ਦੇ ਕੋਲੋਂ, ਬਹੁਤ ਸੋਹਣੀ ਲੈਂਡਸਕੇਪਿੰਗ ਕਰਦੇ ਨੇ।

0: ਫਰਕ ਪੈ ਗਿਆ ਮੌਸਮ,
1: ਹਾਂਜੀ ਹਾਂਜੀ ਹਲਕਾ ਜਿਹਾ ਪੈ ਗਿਆ।
0: ਹਾਂਜੀ ਹਾਂਜੀ
1: ਹਾਂਜੀ,
0: ਗਾਣਾ ਸੁਣਨਾ ਸੀ ਇੱਕ।
1: ਹਾਂਜੀ ਦੱਸੋ।
0: ਕਿਤ ਕਰੇ ਹੋ ਜਾ ਸਾਹਿਬ ਨੀ ਸੱਸ ਅੰਦਰ ਹੀ ਬੋਲੀਆਂ ਮਾਰੇ, ਇਹ ਕੁਛ
1: ਇਹ ਪੁਰਾਣਾ ਗਾਣਾ ਕੋਈ?
0: ਪੁਰਾਣਾ ਬਹੁਤ ਪੁਰਾਣਾ ਜੀ, ਉਹ ਤਾਂ ਸਿੱਧਾ ਜਨਮ ਨੀ ਹੋਇਆ ਮੈਨੂੰ ਵਿਸ਼ਵਾਸ ਦਾ।
1: ਕਿਹੜੇ ਕਿਹੜੇ ਸਿੰਗਰ ਦਾ ਪਤਾ ਕੁਛ? ਦੁਬਾਰਾ ਦੱਸੋ। ਚਿੱਤ ਕਰੇ ਹੋ ਜਾ ਸਾਧਨੀ,
0: ਸੱਸ ਚੰਦਰੀ ਬੋਲੀਆਂ ਮਾਰੀ,
1: ਸੱਸ ਚੰਦਰੀ ਬੋਲੀਆਂ। ਚਲੋ ਕੋਈ ਨਾ, ਮੈਂ ਲੱਭਦੀ ਆ ਫਿਰ ਤੁਹਾਨੂੰ ਸੁਣਾ ਦਿੰਦੀ ਆ। ਫਿਲਹਾਲ ਮੇਰੇ ਕੋਲ ਇੱਕ ਪਹਿਲਾਂ ਫਰਮਾਇਸ਼ੀ ਗਾਣਾ ਇੱਕ ਆਇਆ ਗੁਰਸ਼ਬਦ ਦੀ ਆਵਾਜ਼ ਦੇ ਵਿੱਚ, ਤੁਸੀਂ ਉਹ ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-4444 ਤੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਅਗਲੇ ਕਾਲਰ 2865 ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ, ਮੌਸਮ ਬਹੁਤ ਵਧੀਆ।
0: ਹਾਂਜੀ,

0: ਥੈਂਕ ਯੂ।
1: ਬਿਲਕੁਲ, ਕੱਲ ਦਾ ਮੀਂਹ ਜਿਹੜਾ ਹੈਗਾ ਉਹ ਪੈ ਗਿਆ ਨਾ, ਉਸ ਤੋਂ ਬਾਅਦ ਫਿਰ ਮੌਸਮ ਸੋਹਣਾ ਹੋ ਗਿਆ।
2: ਹਾਂਜੀ, ਮੌਸਮ ਜਿਹੜਾ ਇੱਥੇ, ਮੈਂ ਸੈਚਰਡੇ ਫੋਨ ਕਰੂ ਜੀ, ਉਹਤੇ ਗੀਤ ਲਾਉਣਾ ਸੀਗਾ ਸ਼ਨੀਵਾਰ ਨੂੰ।
0: ਠੀਕ ਹੈ ਜੀ, ਠੀਕ ਹੈ,
2: ਠੀਕ ਹੈ।
0: ਹਾਂਜੀ ਹਾਂਜੀ ਹਾਂਜੀ,
2: ਸਾਉਂਡ ਦੇ ਸਤਿਗੁਰੂ ਭੈਣ,
0: ਠੀਕ ਹੈ ਜੀ। ਥੈਂਕ ਯੂ, ਥੈਂਕ ਯੂ, ਤੁਸੀਂ ਆਪਣੀ ਹਾਜ਼ਰੀ ਲਵਾਈ, ਇਹੀ ਮੈਨੂੰ ਬਹੁਤ ਖੁਸ਼ੀ ਦੀ ਗੱਲ ਹੈ, ਤੇ ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। 336 ਹੋ ਗਏ ਨੇ, ANG ਆਟੋਮੋਟਿਵ ਰਿਪੇਅਰ ਦੇ ਨਾਲ ਗੱਲਬਾਤ ਕਰੋ। ਜੇ ਤੁਸੀਂ ਆਪਣੀ ਕਾਰਜ ਨੂੰ ਰਿਪੇਅਰ ਕਰਾਉਣਾ ਚਾਹੁੰਦੇ ਹੋ, ਕੋਈ ਵੀ ਰਿਪੇਅਰ ਦਾ ਕੰਮ ਹੋਵੇ, ਤੁਸੀਂ ਜ਼ਰੂਰ ਪਹੁੰਚੋ ANG ਆਟੋਮੋਟਿਵ ਰਿਪੇਅਰ। ਬੋਲਟਨ ਦੇ ਵਿੱਚ ਲੋਕੇਟਡ ਨੇ ਤੁਹਾਡੇ ਲਈ ਇਹ, ਅਤੇ ਤੁਹਾਨੂੰ ਨਵੇਂ ਸਮਰ ਟਾਇਰਸ ਵੀ ਪ੍ਰੋਵਾਈਡ ਕਰਦੇ ਨੇ, ਪੁਰਾਣੇ ਟਾਇਰਸ ਨੂੰ ਤੁਸੀਂ ਚੇਂਜ ਕਰਾ ਸਕਦੇ ਹੋ, ਵੀਲ ਅਲਾਈਨਮੈਂਟ ਵੀ ਕਰਕੇ ਦੇਣਗੇ, ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਤੁਸੀਂ ਇਹਨਾਂ ਦੇ ਕੋਲੋਂ ਕਰਵਾਓ, ਇੰਜਨ ਦਾ ਕੋਈ ਵੀ ਕੰਮ ਹੋਵੇ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਰਿਪੇਅਰ ਦੀ ਲੋੜ ਹੈ, ਆਇਲ ਚੇਂਜ ਕਰਵਾਉਣਾ, ਜਾਂ ਤੁਸੀਂ ਆਪਣੀ ਗੱਡੀਆਂ ਦੀ ਰਸਟ ਪਰੂਫਿੰਗ ਕਰਾਉਣੀ ਹੋਵੇ, ਤੁਸੀਂ ਜ਼ਰੂਰ ਪਹੁੰਚੋ ANG ਆਟੋਮੋਟਿਵ ਰਿਪੇਅਰ, 91 ਹੀਲੀ ਰੋਡ ਬੋਲਟਨ ਦੇ ਵਿੱਚ ਇਹ ਲੋਕੇਟਡ ਨੇ, ਹਾਈਵੇ 50 ਐਂਡ ਮੇਫਿਲ ਦੀ ਇੰਟਰਸੈਕਸ਼ਨ ਤੇ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ। ਤੇ ਨੰਬਰ ਇਹਨਾਂ ਦਾ 905-857-7596, 905-857-7596 ਤੇ ਕਾਲ ਕਰੋ, ਪੰਜਾਬੀ, ਇੰਗਲਿਸ਼, ਹਿੰਦੀ ਕਿਸੇ ਵੀ ਲੈਂਗੁਏਜ ਵਿੱਚ ਗੱਲਬਾਤ ਕਰੋ, ANG ਆਟੋਮੋਟਿਵ ਰਿਪੇਅਰ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ। ਤੇ ਜਿਨ੍ਹਾਂ ਨੇ ਆਪਣੇ ਘਰਾਂ 'ਚ ਪੇਂਟ ਕਰਵਾਉਣਾ ਹੋਵੇ, ਸੰਦਲ ਪੇਂਟਿੰਗ ਨੂੰ ਯਾਦ ਰੱਖੋ, ਬਹੁਤ ਹੀ ਪ੍ਰੋਫੈਸ਼ਨਲ ਪੇਂਟਰਸ ਨੇ, ਕਾਫੀ ਲੰਬੇ ਟਾਈਮ ਤੋਂ ਕੰਮ ਕਰ ਰਹੇ ਨੇ, ਅਫੋਰਡੇਬਲ ਐਂਡ ਨੇਮ ਬ੍ਰਾਂਡ ਪੇਂਟ ਇਹ ਯੂਜ਼ ਕਰਦੇ ਆ। ਜਿੱਥੇ ਤੇ ਕਿਤੇ ਵੀ ਤੁਸੀਂ ਰਹਿੰਦੇ ਹੋ, ਚਾਹੇ ਤੁਸੀਂ ਰੈਜ਼ੀਡੈਂਸ਼ੀਅਲ, ਚਾਹੇ ਤੁਸੀਂ ਕਮਰਸ਼ੀਅਲ ਏਰੀਆ ਦੇ ਵਿੱਚ ਪੇਂਟ ਕਰਵਾਉਣਾ ਹੋਵੇ, ਇਹ ਤੁਹਾਡੇ ਲਈ ਪੂਰਾ ਪ੍ਰੋਫੈਸ਼ਨਲ ਪੇਂਟ ਕਰਨਗੇ, ਅਤੇ ਸਾਰੇ GTA ਏਰੀਆ ਕਵਰ ਕਰਦੇ ਨੇ, ਜਿੱਥੇ ਕਿਤੇ ਵੀ ਤੁਸੀਂ ਰਹਿੰਦੇ ਹੋ, ਜਿਹੜੀ ਮਰਜ਼ੀ ਏਰੀਆ ਦੇ ਵਿੱਚ, ਚਾਹੇ ਬ੍ਰੈਂਪਟਨ, ਮਿਸਿਸਾਗਾ, ਔਰੇਂਜਵਿਲ, ਨਾਇਗਰਾ ਫਾਲਸ, ਲੰਡਨ, ਕੇਮਬ੍ਰਿਜ, ਗਲਫ, ਕਿਤੇ ਵੀ ਤੁਸੀਂ ਰਹਿੰਦੇ ਹੋਵੋ, ਚਾਹੇ ਦੂਰ ਚਾਹੇ ਨੇੜੇ, ਅਤੇ ਤੁਹਾਡੀ ਹਰ ਜਗ੍ਹਾ ਦੇ ਉੱਪਰ ਇਹ ਆ ਕੇ ਬਹੁਤ ਹੀ ਕਮਾਲ ਦਾ ਪੇਂਟ ਕਰਕੇ ਜਾਣਗੇ, ਬਹੁਤ ਸਾਫ਼ ਸੁਥਰਾ ਕੰਮ ਕਰਦੇ ਨੇ, ਅਤੇ ਜ਼ਰੂਰ ਤੁਸੀਂ ਗੱਲਬਾਤ ਕਰੋ ਸੰਦਲ ਪੇਂਟਿੰਗ ਤੋਂ ਸੁਖਜੀਤ ਜੀ ਦੇ ਨਾਲ, ਨੰਬਰ 647-827-3313, 647-822-3213 ਜੀ ਦਾ ਨੰਬਰ ਹੈ ਸੰਦਲ ਪੇਂਟਿੰਗ ਤੋਂ। 338 ਹੋ ਗਏ ਨੇ, ਤੇ ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ। ਅਕਾਲ ਡਕਟ ਕਲੀਨਿੰਗ ਦੇ ਨਾਲ ਗੱਲਬਾਤ ਕਰ ਲਓ, ਇਹ ਸਭ ਤੋਂ ਪਹਿਲੀ ਕੰਪਨੀ ਹੈ ਡਕਟ ਕਲੀਨਿੰਗ ਦੀ ਆਪਣੀ ਕਮਿਊਨਿਟੀ ਵਾਲੀ, ਜਿਹੜੀ ਕਿ ਪਿਛਲੇ 40 ਸਾਲ ਤੋਂ ਤੁਹਾਨੂੰ ਸਰਵਿਸ ਦੇ ਰਹੀ ਹੈ, 7 ਦਿਨ ਓਪਨ ਨੇ, ਅਤੇ ਬਹੁਤ ਹੀ ਸਪੈਸ਼ਲਾਈਜ਼ਡ ਐਂਡ ਪ੍ਰੋਫੈਸ਼ਨਲ ਡਕਟ ਕਲੀਨਿੰਗ ਕਰਦੇ ਨੇ। ਜੇ ਤੁਸੀਂ ਆਪਣੇ ਕਿਸੇ ਵੀ ਤਰ੍ਹਾਂ ਦੇ ਏਅਰ ਕੰਡੀਸ਼ਨਰਸ ਜਾਂ ਫਰਨੇਸਿਸ ਨੂੰ ਇੰਸਟਾਲ ਕਰਾਉਣਾ ਹੋਵੇ, ਰਿਪੇਅਰ ਕਰਵਾਉਣਾ ਹੋਵੇ, ਤਾਂ ਤੁਸੀਂ ਅਕਾਲ ਡਕਟ ਕਲੀਨਿੰਗ ਨੂੰ ਯਾਦ ਰੱਖੋ। ਅਪ ਟੂ 3000 ਸਕੁਆਇਰ ਫਿੱਟ ਅਨਫਿਨਿਸ਼ਡ ਬੇਸਮੈਂਟ, ਰੈਗੂਲਰ ਪ੍ਰਾਈਸ $250 ਦੀ ਹੈ, ਅਤੇ ਨਾਲ ਹੀ ਜੇਕਰ ਤੁਸੀਂ ਬ੍ਰੈਂਪਟਨ ਜਾਂ ਮਿਸਿਸਾਗਾ ਦੇ ਵਿੱਚ ਰਹਿੰਦੇ ਹੋ, ਤੁਸੀਂ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦਿਓ, ਇਹਨਾਂ ਨੂੰ ਦੱਸੋ ਫੋਨ ਕਰਕੇ ਅਸੀਂ ਕਿ ਅਸੀਂ ਦੇਸ਼ ਪ੍ਰਦੇਸ਼ ਰੇਡੀਓ ਫੋਨ ਸੁਣ ਕੇ ਫੋਨ ਕਰ ਰਹੇ ਹਾਂ, ਤੁਹਾਨੂੰ ਇਹੀ ਸਰਵਿਸ $140 ਦੇ ਵਿੱਚ ਦੇਣਗੇ। ਅਪ ਟੂ 3000 ਸਕੁਆਇਰ ਫਿੱਟ ਅਨਫਿਨਿਸ਼ਡ ਬੇਸਮੈਂਟ ਡਕਟ ਕਲੀਨਿੰਗ ਤੁਸੀਂ ਕਰਵਾਓ $140 ਦੇ ਵਿੱਚ ਰੇਡੀਓ ਰੈਫਰੈਂਸ ਦੇ ਨਾਲ, ਅਤੇ ਅਕਾਲ ਡਕਟ ਕਲੀਨਿੰਗ ਦੇ ਹਰਮਿੰਦਰ ਸਿੰਘ ਜੀ ਨੂੰ ਕਾਲ ਕਰੋ, ਪੂਰੀ ਇਨਫੋਰਮੇਸ਼ਨ ਲਓ, ਅਤੇ ਆਪਣੇ ਘਰਾਂ ਦੀ ਡਕਟ ਕਲੀਨਿੰਗ ਜ਼ਰੂਰ ਕਰਵਾਓ। ਨੰਬਰ 416-710-0662, 416-710-0662 ਅਕਾਲ ਡਕਟ ਕਲੀਨਿੰਗ ਦਾ ਨੰਬਰ ਹੈ। ਅਤੇ ਲਓ ਫਿਰ ਨੈਕਸਟ ਫਰਮਾਇਸ਼ੀ ਗਾਣਾ ਤੁਹਾਨੂੰ ਸੁਣਾਈਏ ਰਣਜੀਤ ਬਾਵਾ ਜੀ ਦੀ ਆਵਾਜ਼ ਦੇ ਵਿੱਚ, ਇੰਜੋਏ ਕਰੋ, ਜਲਦ ਵਾਪਸ ਆਵਾਂਗੇ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਪੂਰੇ 6 ਵਜੇ ਤੱਕ ਬਣਿਆ ਹੋਇਆ। ਸਟੂਡੀਓ ਨੰਬਰ 905-564-6444 905-564-4644 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਮੇਰੇ ਨਾਲ ਇਸ ਸਮੇਂ ਲਾਈਨ 'ਤੇ ਜੁੜੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਾਰਾਂਸ਼ ਨਾਗਪਾਲ ਜੀ, ਜਿਨ੍ਹਾਂ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ ਜੇ ਤੁਸੀਂ ਵੀ ਗਵਰਨਮੈਂਟ ਸਪੋਂਸਰਡ ਪ੍ਰੋਗਰਾਮਸ ਦੇ ਵਿੱਚ ਇਨਰੋਲ ਕਰਨਾ ਚਾਹੁੰਦੇ ਹੋ ਅਤੇ ਹੁਣ ਕੁਛ ਨਵੀਆਂ ਚੇਂਜਿਸ ਆ ਰਹੀਆਂ ਨੇ ਉਹਦੇ ਬਾਰੇ ਆਪਾਂ ਜਾਣਕਾਰੀ ਲੈਂਦੇ ਹਾਂ ਸਾਰਾਂਸ਼ ਨਾਗਪਾਲ ਜੀ ਤੋਂ। ਨੰਬਰ ਤੁਸੀਂ ਨੋਟ ਕਰ ਲਓ 4372643175 ਤੇ ਤੁਸੀਂ ਇਹਨਾਂ ਦੀ ਟੀਮ ਦੇ ਨਾਲ ਗੱਲਬਾਤ ਕਰ ਸਕਦੇ ਹੋ। ਹਾਂਜੀ ਸਵਾਗਤ, ਸਤਿ ਸ਼੍ਰੀ ਅਕਾਲ। ਹਾਂਜੀ ਸਿਮਰਨ ਜੀ, ਕੀ ਹਾਲ ਹੈ ਤੁਹਾਡਾ? ਹਾਂਜੀ ਆਪਣਾ ਮੈਸੇਜ ਦਿਓ ਪਲੀਜ਼।
1: ਓਕੇ, ਸੋ ਗਵਰਨਮੈਂਟ ਫੰਡਡ ਕੋਰਸਿਸ ਨੇ, ਇਹਦੇ ਵਿੱਚ ਅਗਰ ਤੁਸੀਂ ਪੀ ਆਰ ਹੋ, ਸਿਟੀਜ਼ਨ ਹੋ, ਅਗਰ ਤੁਸੀਂ ਪ੍ਰੋਟੈਕਟਿਡ ਪਰਸਨ ਹੋ, ਤੁਹਾਡੇ ਕੋਲ ਸਾਡਾ ਡਿਸੀਜ਼ਨ ਲੈਟਰ ਹੈਗਾ ਵਾ, ਵੈਲਿਡ ਸਿਨ ਨੰਬਰ ਹੈਗਾ ਵਾ, ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ। ਇਹਦੇ ਚ ਗ੍ਰਾਂਟ ਆਉਂਦੀ ਹੈ ਤੇ ਲੋਨ ਹੁੰਦਾ ਵਾ। ਗ੍ਰਾਂਟ ਤੁਸੀਂ ਰਿਟਰਨ ਨਹੀਂ ਕਰਨੀ ਹੁੰਦੀ, ਜਿਹੜਾ ਲੋਨ ਦਾ ਪੋਰਸ਼ਨ ਹੁੰਦਾ ਉਹ ਵੀ ਤੁਸੀਂ ਇੱਕ ਸਾਲ, ਜਿੰਨਾ ਟਾਈਮ ਤੁਹਾਡੀ ਸਟੱਡੀ ਚੱਲੇਗੀ ਉਨਾ ਟਾਈਮ ਤੁਸੀਂ ਕੁਛ ਰਿਟਰਨ ਨਹੀਂ ਕਰਨਾ, ਨਾ ਹੀ ਕੋਈ ਇੰਟਰਸਟ ਹੋਏਗਾ। ਇੱਕ ਸਾਲ ਤੋਂ ਬਾਅਦ 2.5% ਇੰਟਰਸਟ ਦੇ ਨਾਲ ਤੁਸੀਂ ਲੋਨ ਦਾ ਪੋਰਸ਼ਨ ਰਿਟਰਨ ਕਰਨਾ ਹੁੰਦਾ ਵਾ, ਗ੍ਰਾਂਟ ਦਾ ਪੋਰਸ਼ਨ ਰਿਟਰਨ ਨਹੀਂ ਕਰਨਾ ਹੁੰਦਾ
0: ਜੀ।
1: ਤੇ ਡਿਪੈਂਡ ਕਰਦਾ ਵਾ ਤੁਹਾਡੀ ਇਨਕਮ ਦੇ ਉੱਤੇ ਤੇ ਤੁਹਾਡੇ ਫੈਮਿਲੀ ਸਾਈਜ਼ ਦੇ ਉੱਤੇ, ਉਸ ਬੇਸਿਸ ਦੇ ਉੱਤੇ ਹੀ ਤੁਹਾਨੂੰ ਫੰਡਿੰਗ ਆਉਂਦੀ ਹੈ। ਤਾਂ ਅਗਰ ਤੁਹਾਡੀ ਇਨਕਮ 70,000 ਤੋਂ ਘੱਟ ਹੈਗੀ ਹੈ, ਤੁਹਾਡੀ ਫੈਮਿਲੀ ਇਨਕਮ 70,000 ਤੋਂ ਘੱਟ ਹੋਣੀ ਚਾਹੀਦੀ ਹੈ, ਜਿੰਨੀ ਘੱਟ ਇਨਕਮ ਹੋਏਗੀ ਤੁਹਾਨੂੰ ਉਨਾ ਬੈਨੀਫਿਟ ਹੁੰਦਾ ਵਾ, ਪਲੱਸ ਤੁਹਾਡੇ ਡਿਪੈਂਡੈਂਟ ਬੱਚੇ ਜਿੰਨੇ ਹੁੰਦੇ ਨੇ ਉਨਾ ਹੀ ਤੁਹਾਨੂੰ ਗ੍ਰਾਂਟ ਦਾ ਪੋਰਸ਼ਨ ਜ਼ਿਆਦਾ ਹੁੰਦਾ ਵਾ। ਇਹਦੇ ਵਿੱਚ ਤੁਸੀਂ ਜਿਵੇਂ ਮੈਂਸ਼ਨ ਕੀਤਾ, ਤੁਸੀਂ ਪੀ ਆਰ ਹੋਣੇ ਚਾਹੀਦੇ ਹੋ, ਸਿਟੀਜ਼ਨ ਹੋਣੇ ਚਾਹੀਦੇ ਹੋ, ਇਹਦੇ ਵਿੱਚ ਕੋਈ ਏਜ ਲਿਮਿਟ ਨਹੀਂ ਹੈਗੀ, ਕੋਈ ਕ੍ਰੈਡਿਟ ਚੈੱਕ ਨਹੀਂ ਹੈਗਾ। ਤੁਸੀਂ ਸੈਲਫ ਇੰਪਲੋਇਡ ਹੋ, ਸਮਾਲ ਬਿਜ਼ਨਸ ਓਨਰ ਹੋ, ਹਾਊਸ ਵਾਈਫ ਹੋ, ਟਰੱਕ ਡਰਾਈਵਰ ਹੋ, ਉਬਰ ਡਰਾਈਵਰ ਹੋ, ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੁੰਦੇ ਹੋ। ਨੈਕਸਟ ਮੰਥ ਦੇ ਵਿੱਚ ਸਿਰਫ ਲੋਨ ਹੀ ਆਏਗਾ, ਗ੍ਰਾਂਟ ਦਾ ਪੋਰਸ਼ਨ ਨਹੀਂ ਆਏਗਾ। ਸੋ ਤੁਹਾਡੇ ਕੋਲ ਇਸ ਵੀਕ ਦੇ ਵਿੱਚ, ਤੁਹਾਡੇ ਕੋਲ ਇੱਕ ਵੀਕ ਦਾ ਟਾਈਮ ਹੈਗਾ ਵਾ, ਇਸ ਵੀਕ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ, ਸੋ ਦੈਟ ਕਿ ਤੁਹਾਨੂੰ ਵੀ ਗ੍ਰਾਂਟ ਆ ਜਾਏ ਤੇ ਨਾਲ ਲੋਨ ਦਾ ਪੋਰਸ਼ਨ। ਸਾਡੇ ਕੋਲ ਬਹੁਤ ਈਜ਼ੀ ਟੂ ਪਾਸ ਕੋਰਸਿਸ ਅਵੇਲੇਬਲ ਹੈਗੇ ਨੇ, 2-3 ਘੰਟੇ ਦੀ ਕਲਾਸ ਹੁੰਦੀ ਹੈ, ਇਹਦੇ ਚ ਕੋਈ ਐਗਜ਼ਾਮ ਨਹੀਂ ਹੁੰਦਾ, ਸਿਰਫ ਅਸਾਈਨਮੈਂਟਸ ਹੋਣਗੀਆਂ। ਸੋ ਬਹੁਤ ਈਜ਼ੀ ਟੂ ਪਾਸ ਕੋਰਸਿਸ ਅਵੇਲੇਬਲ ਹੈਗੇ ਨੇ। ਸਾਡੇ ਨੰਬਰ ਤੇ ਤੁਸੀਂ ਸਾਨੂੰ ਕੰਟੈਕਟ ਕਰੋ, ਨੰਬਰ ਸਾਡਾ ਹੈਗਾ ਜੀ 4372643175 4372643175। ਕਾਲ ਕਰਕੇ ਆਪਣੀ ਇਨਫੋਰਮੇਸ਼ਨ ਦੱਸੋ, ਆਪਣੀ ਇਨਕਮ ਦੱਸੋ ਤੇ ਡਿਪੈਂਡੈਂਟ ਬੱਚਿਆਂ ਦੀ ਏਜ ਦੱਸੋ। ਆਪਾਂ ਤੁਹਾਨੂੰ ਰਾਈਟ ਅਵੇ ਦੱਸ ਦਵਾਂਗੇ ਵੀ ਤੁਹਾਨੂੰ ਕਿੰਨੀ ਗ੍ਰਾਂਟ ਆਏਗੀ ਤੇ ਕਿੰਨਾ ਲੋਨ ਆਏਗਾ, ਤੇ ਸਾਡੀ ਜਿਹੜੀ ਕੋਈ ਫੀਸ, ਸਾਡੀ ਕੋਈ ਫੀਸ ਨਹੀਂ ਹੋਏਗੀ ਇਨਫੋਰਮੇਸ਼ਨ ਦੇਣ ਲਈ। ਐਟ ਦੈਨ ਜਦੋਂ ਤੁਹਾਡੀ ਫੰਡਿੰਗ ਆ ਜਾਏਗੀ ਉਸ ਤੋਂ ਬਾਅਦ ਆਪਾਂ ਤੁਹਾਨੂੰ ਚਾਰਜ ਕਰਦੇ ਹਾਂ 199 or 499, ਡਿਪੈਂਡ ਔਨ ਦਾ ਕੋਰਸ। ਤੁਸੀਂ ਸਾਨੂੰ ਹੁਣ ਕਾਲ ਕਰੋ, ਆਪਣੀ ਇਨਫੋਰਮੇਸ਼ਨ ਦਿਓ ਤੇ ਰਾਈਟ ਵੀ ਤੁਹਾਨੂੰ ਪਤਾ ਲੱਗ ਜਾਏਗਾ ਤੁਹਾਨੂੰ ਕਿ ਤੁਸੀਂ ਇਹਦੇ ਲਈ ਐਲੀਜੀਬਲ ਹੋ ਜਾਂ ਨਹੀਂ ਹੋ।
0: ਜੀ ਬਹੁਤ ਬਹੁਤ ਸ਼ੁਕਰੀਆ ਸਿਮਰਨ ਜੀ, ਤੇ ਬਿਲਕੁਲ ਤੁਸੀਂ ਗੱਲਬਾਤ ਕਰੋ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਦੀ ਟੀਮ ਦੇ ਨਾਲ 4372643175 4372643175 ਇਹਨਾਂ ਦਾ ਨੰਬਰ ਹੈ ਤੇ ਆਫਿਸ 218 ਐਕਸਪੋਰਟ ਬੁਲੇਵਰਡ ਮਿਸਿਸਾਗਾ ਦੇ ਵਿੱਚ ਇਹ ਲੋਕੇਟਡ ਨੇ। ਤੁਸੀਂ ਇਹਨਾਂ ਦੇ ਨਾਲ ਮਿਲ ਵੀ ਸਕਦੇ ਹੋ ਤੇ ਨਾਲ ਦੀ ਨਾਲ ਹੀ ਸਟੂਡੀਓ ਨੰਬਰ 905-564-4444 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ ਤੇ ਆਪਣੀ ਪਸੰਦ ਦੇ ਗਾਣੇ, ਉਮੀਦ ਹੈ ਕਿ ਸਾਰੇ ਤੁਸੀਂ ਇੰਜੋਏ ਕਰ ਰਹੇ ਹੋ। ਤੇ ਲੋ ਫਿਰ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਲੈਂਦੇ ਹਾਂ ਤੇ ਪਰ ਬ੍ਰੇਕ ਤੋਂ ਪਹਿਲਾਂ ਮੋਨਾ ਮਹਿੰਗੇ ਜੀ ਆ ਗਏ ਨੇ, ਉਹਨਾਂ ਨਾਲ ਗੱਲਬਾਤ ਕਰ ਲਈਏ। ਤੇ ਜੇ ਤੁਸੀਂ ਆਪਣੀ ਇੰਸ਼ੋਰੈਂਸ ਦੇ ਰਿਲੇਟਡ ਕੋਈ ਵੀ ਤੁਹਾਡੇ ਸਵਾਲ ਨੇ, ਕੋਈ ਵੀ ਤੁਹਾਡੇ ਕੰਸਰਨਸ ਨੇ, ਤੁਸੀਂ ਜ਼ਰੂਰ ਮੋਨਾ ਜੀ ਦੇ ਨਾਲ ਗੱਲਬਾਤ ਕਰੋ। 4165091509 ਇਹਨਾਂ ਦਾ ਨੰਬਰ ਹੈ ਇੰਸ਼ੋਰੈਂਸ ਫੋਰ ਯੂ ਤੋਂ ਨੇ ਮੋਨਾ ਮਹਿੰਗੇ ਜੀ। ਹਾਂਜੀ ਮੋਨਾ ਜੀ,
2: ਥੈਂਕ ਯੂ ਸੋ ਮਚ ਮਨਪ੍ਰੀਤ। ਡੈਫੀਨੇਟਲੀ ਮਨਪ੍ਰੀਤ, ਜਿੱਦਾਂ ਕਿ ਹੁਣੇ ਆਪਾਂ ਇੰਸ਼ੋਰੈਂਸ ਦੀ ਗੱਲ ਕਰ ਰਹੇ ਸੀਗੇ ਕਿ ਸਾਡੀ ਪ੍ਰੋਟੈਕਸ਼ਨ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ
0: ਜੀ,
2: ਉਸੇ ਦੇ ਨਾਲ ਨਾਲ ਸਾਡੇ ਲਈ ਸੇਵਿੰਗਸ ਕਰਨੀਆਂ ਵੀ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੀ ਹੈ।
0: ਐਂਡ
2: ਜੇ ਸੇਵਿੰਗਸ ਪੁਆਇੰਟ ਆਫ ਵਿਊ ਤੋਂ ਗੱਲ ਕਰਦੇ ਹਾਂ ਤਾਂ ਸਭ ਨਾਲੋਂ ਪਹਿਲਾਂ ਬੱਚਿਆਂ ਦੀ ਜ਼ਰੂਰ ਮੈਂ ਗੱਲ ਕਰਨਾ ਚਾਹੂੰਗੀ, ਕਿਉਂਕਿ ਸਭ ਨਾਲੋਂ ਜ਼ਿਆਦਾ ਜ਼ਰੂਰੀ ਹੋ ਜਾਂਦਾ ਕਿ ਬੱਚਿਆਂ ਦੀ ਐਜੂਕੇਸ਼ਨ ਜ਼ਰੂਰ ਹੋਣੀ ਚਾਹੀਦੀ ਹੈ। ਐਜੂਕੇਸ਼ਨ ਕੰਪਲੀਟ ਕਰਨ ਲਈ ਫੰਡਿੰਗ ਅਵੇਲੇਬਲ ਹੋਣੀ ਚਾਹੀਦੀ ਹੈ ਟਾਈਮ ਸਿਰ। ਸੋ ਉਹਦੇ ਲਈ ਬਹੁਤ ਹੀ ਵਧੀਆ ਟੂਲ ਜਿਹੜਾ ਹੈਗਾ RESP, ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ। ਜਿਹੜੇ ਵੀ ਪੇਰੈਂਟਸ ਫੈਮਿਲੀਸ ਨੇ ਪਹਿਲਾਂ ਤੋਂ ਪਲਾਨ ਕੀਤਾ ਹੋਇਆ ਹੁੰਦਾ ਹੈ, ਜਿਵੇਂ ਕਿ ਹੁਣ ਸਤੰਬਰ ਦੇ ਵਿੱਚ ਬੱਚਿਆਂ ਨੇ ਯੂਨੀਵਰਸਿਟੀ ਜਾਣਾ, ਕਾਲਜ ਜਾਣਾ, ਉਹਨਾਂ ਦੇ ਲਈ ਇੱਕ ਬਹੁਤ ਹੀ ਰਿਲੀਫ ਵਾਲਾ ਟਾਈਮ ਹੁੰਦਾ ਹੈਗਾ ਕਿ ਐਟਲੀਸਟ ਸਾਡੇ ਕੋਲ ਫੰਡਸ ਦੀ ਅਰੇਂਜਮੈਂਟ ਹੈਗੀ ਹੈ। ਇਸ ਟਾਈਮ ਤੇ ਉਹਨਾਂ ਨੂੰ ਇਹ ਨਹੀਂ ਸੋਚਣਾ ਪੈਂਦਾ ਕਿ ਕਿੱਥੋਂ ਅਸੀਂ ਫੀਸ ਤੇ ਪੇਮੈਂਟ ਕਰਨੀ ਹੈ, ਬੱਚਿਆਂ ਨੇ ਉੱਥੇ ਰਹਿਣਾ ਹੈਗਾ, ਉਸ ਚੀਜ਼ ਦਾ ਵੀ ਖਰਚਾ ਹੈਗਾ। ਸੋ ਉਹ ਸਾਰੇ ਐਕਸਪੈਂਸਿਸ RESP ਦੇ ਨਾਲ ਕਵਰ ਹੋ ਸਕਦੇ ਹੁੰਦੇ ਨੇ। ਸੋ ਇਸੇ ਕਰਕੇ ਇਹ ਮੈਸੇਜ ਉਹਨਾਂ ਨੂੰ ਵੀ ਜ਼ਰੂਰ ਦੇਣਾ ਚਾਹੂੰਗੀ ਜਿਹਨਾਂ ਦੇ ਕੋਲ ਇਸ ਟਾਈਮ ਤੇ ਨਿਊ ਬੋਰਨ ਕਿਡਸ ਹੈਗੇ ਆ, ਗ੍ਰੈਂਡ ਕਿਡਸ ਹੈ, ਜਾਂ ਫਿਰ PR ਹੋ ਕੇ ਆਏ ਹੈਗੇ ਹੋ, ਹਜੇ ਤੱਕ ਐਜੂਕੇਸ਼ਨ ਸੇਵਿੰਗਸ ਪਲਾਨ ਨਹੀਂ ਹਜੇ ਸ਼ੁਰੂ ਕੀਤਾ, ਤਾਂ ਜ਼ਰੂਰ ਇਸ ਚੀਜ਼ ਵੱਲ ਫੋਕਸ ਕਰੋ, ਕਿਉਂਕਿ ਬੱਚਿਆਂ ਨੇ ਜਦੋਂ 18 ਦੇ ਹੋਣਾ ਉਸ ਟਾਈਮ ਤੇ ਫੰਡਿੰਗ ਤਾਂ ਹੀ ਅਵੇਲੇਬਲ ਹੋਏਗੀ ਜੇ ਅਸੀਂ ਟਾਈਮ ਤੇ ਪ੍ਰੋਪਰਲੀ ਪਲੈਨਿੰਗ ਕਰਾਂਗੇ। ਐਂਡ ਟਾਈਮ ਤੇ ਪ੍ਰੋਪਰਲੀ ਪਲੈਨਿੰਗ ਦਾ ਮਤਲਬ ਇਹ ਹੈ ਕਿ ਜਦੋਂ ਬੱਚੇ ਬੋਰਨ ਹੁੰਦੇ ਆ ਉਦੋਂ ਤੋਂ ਹੀ ਅਸੀਂ ਐਜੂਕੇਸ਼ਨ ਸੇਵਿੰਗਸ ਪਲਾਨ ਰਜਿਸਟਰ ਕਰ ਲਈਏ, ਤਾਂ ਕਿ ਗੌਰਮੈਂਟ ਦੀਆਂ ਗ੍ਰਾਂਟਸ ਦੇ ਉੱਤੇ ਇੰਟਰਸਟ, ਕੰਪਾਊਂਡਿੰਗ ਇੰਟਰਸਟ ਦੇ ਨਾਲ ਤੁਹਾਡੇ ਕੋਲ ਪ੍ਰੋਪਰ ਫੰਡਿੰਗ ਇਕੱਠੀ ਹੋ ਸਕੇ। ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਕਿ ਕਿਹੜਾ ਪਲਾਨ ਸੂਟੇਬਲ ਹੈ, ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ RESP ਜਿਹੜੀ ਬੱਚਿਆਂ ਦੀ ਐਜੂਕੇਸ਼ਨ ਸੇਵਿੰਗਸ ਪਲਾਨ ਹੈ, ਕਾਫੀ ਵਾਰ ਆਪਾਂ ਦੇਖਦੇ ਹੈਗੇ ਹਾਂ ਕਿ ਇੰਸ਼ੋਰੈਂਸ ਕੰਪਨੀਜ਼ ਵੀ ਹੈਗੀਆਂ ਨੇ, ਬੈਂਕਸ ਵੀ ਹੈਗੀਆਂ, ਟਰਸਟ ਕੰਪਨੀਜ਼ ਵੀ ਹੈਗੀਆਂ। ਕਾਫੀ ਵਾਰ ਮੈਂ ਜਦੋਂ ਕਲਾਇੰਟਸ ਨੂੰ ਮਿਲਦੀ ਹਾਂ ਉਹਨਾਂ ਨੂੰ ਲੱਗਦਾ ਹੁੰਦਾ ਕਿ ਅਸੀਂ ਤਾਂ ਬਹੁਤ ਕਨਫਿਊਜ਼ਡ ਸੀਗੇ ਕਿ ਕਿੱਥੇ ਜਾਈਏ, ਅਸੀਂ ਕਿਹਦੇ ਨਾਲ ਗੱਲ ਕਰੀਏ। ਸੋ ਉਹਨਾਂ ਦੇ ਲਈ ਜ਼ਰੂਰ ਮੈਸੇਜ ਦੇਣਾ ਚਾਹੂੰਗੀ, ਕਿਉਂਕਿ ਵਰਕਿੰਗ ਐਜ਼ ਆ ਬ੍ਰੋਕਰ ਡੈਫੀਨੇਟਲੀ ਤੁਹਾਡੇ ਨਾਲ ਬੈਠ ਕੇ ਸਾਰੀਆਂ ਆਪਸ਼ਨਸ ਨੂੰ ਡਿਸਕਸ ਕੀਤਾ ਜਾ ਸਕਦਾ ਹੈ, ਤਾਂ ਕਿ ਤੁਹਾਨੂੰ ਕਲੈਰਿਟੀ ਮਿਲ ਸਕੇ ਕਿ ਕਿਹੜੀ ਆਪਸ਼ਨ ਤੁਹਾਡੇ ਪੋਰਟਫੋਲੀਓ ਦੇ ਹਿਸਾਬ ਨਾਲ ਸੂਟੇਬਲ ਹੈ, ਕਿ ਤੁਸੀਂ ਰਿਸਕ ਫੈਕਟਰ ਵਿੱਚ ਜਾਣਾ ਹੈ, ਸੇਫ ਬੋਂਡ ਦੇ ਵਿੱਚ ਜਾਣਾ ਹੈ, ਕਿਸ ਤਰੀਕੇ ਦੀ ਆਪਸ਼ਨ ਸੂਟੇਬਲ ਰਹੇਗੀ। ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਐਜੂਕੇਸ਼ਨ ਸੇਵਿੰਗਸ ਪਲਾਨ ਜਾਂ ਆਲਰੇਡੀ ਕੋਈ ਪਲਾਨ ਚੱਲ ਰਿਹਾ ਉਹਦੇ ਵਿੱਚ ਘੱਟ ਕੰਟਰੀਬਿਊਸ਼ਨ ਕਰ ਰਹੇ ਹੋ, ਜ਼ਰੂਰ ਮੈਨੂੰ ਕਾਲ ਕਰ ਸਕਦੇ ਹੋ ਜੀ, ਮੋਨਾ ਮਹਿੰਗੀ @416-509-1509। ਇੱਕ ਚੀਜ਼ ਮੈਂ ਜ਼ਰੂਰ ਐਡ ਆਨ ਕਰਨਾ ਚਾਹੂੰਗੀ RESP ਦੇ ਬਾਰੇ, ਕਾਫੀ ਵਾਰ ਅਸੀਂ ਸੋਚਦੇ ਹਾਂ ਕਿ ਅਨਦਰ ਐਕਸਪੈਂਸ ਹੈਗਾ, ਪਰ ਮੈਂ ਇੰਨਾ ਜ਼ਰੂਰ ਕਹੂੰਗੀ ਕਿ ਐਟਲੀਸਟ ਜਦੋਂ ਬੱਚਿਆਂ ਦੇ ਚਾਈਲਡ ਕੇਅਰ ਬੈਨੀਫਿਟਸ ਆ ਰਹੇ ਹੁੰਦੇ ਆ, ਐਟਲੀਸਟ ਉਹੀ ਅਸੀਂ ਇਸ ਟਾਈਮ ਤੇ ਇਨਵੈਸਟ ਕਰਨੇ ਸ਼ੁਰੂ ਕਰ ਦਈਏ, ਜਿਵੇਂ ਕਿ ਅਕਸਰ 0-6 ਦੀ ਉਮਰ ਦੇ ਵਿੱਚ ਬੱਚੇ ਹੈਗੇ ਆ 679, ਤੇ ਜੇ 6-17 ਦੀ ਉਮਰ ਹੈਗੀ ਆ ਤਾਂ ਡੈਫੀਨੇਟਲੀ 500 ਸਮਥਿੰਗ ਅਮਾਊਂਟ ਉਹਨਾਂ ਨੂੰ ਪਰ ਮੰਥ ਆ ਰਹੀ ਹੁੰਦੀ ਹੈ, ਐਟਲੀਸਟ ਉਹਦੇ ਵਿੱਚੋਂ ਹੀ ਅਸੀਂ $200-$208 ਮੰਥਲੀ ਕੰਟਰੀਬਿਊਟ ਕਰੀਏ, ਤਾਂ 20% ਦੀ ਸਿੱਧਾ ਤੁਹਾਨੂੰ ਨਾਲ ਦੀ ਨਾਲ ਗ੍ਰਾਂਟ ਆਉਂਦੀ ਹੈ ਪਲੱਸ ਇੰਟਰਸਟ। ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਜੀ 416-509-1509।
0: ਜੀ ਬਹੁਤ ਬਹੁਤ ਸ਼ੁਕਰੀਆ ਮੋਨਾ ਜੀ, ਤੇ ਜ਼ਰੂਰ ਤੁਸੀਂ ਗੱਲਬਾਤ ਕਰੋ ਮੋਨਾ ਮੈਗੀ ਜੀ ਦੇ ਨਾਲ, ਨੰਬਰ 416-509-1509, 416-509-1509 ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ। ਇੰਸ਼ੋਰੈਂਸ ਫੋਰ ਯੂ ਤੋਂ ਮੋਨਾ ਮਹਿੰਗੀ ਜੀ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ। ਨੈਕਸਟ ਫਰਮਾਇਸ਼ੀ ਗਾਣਾ ਕੁਲਦੀਪ ਮਾਣਕ ਜੀ ਦੀ ਆਵਾਜ਼ ਦੇ ਵਿੱਚ, ਤੁਸੀਂ ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਵਿੱਚ ਰਹਿਣ ਵੱਜਦੇ ਨਿੱਤ ਚਿਮਟਾ ਢੋਲ ਕੀ।

0: ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਸਟੂਡੀਓ ਨੰਬਰ 905-564-6444-905-564-4444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਅਗਲੇ ਕਾਲਰ ਮੇਰੇ ਨਾਲ ਜੁੜੇ ਨੇ 0096। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ।
1: ਹੈਲੋ।
0: ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਹੋ?
1: ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਪਣੇ ਇੱਕ ਗੀਤ ਲਾ ਸਕਦੇ ਆ ਆਪਣੇ ਸੁਰਿੰਦਰ ਸ਼ਿੰਦੇ ਦਾ, ਪਿੱਪਲੀ ਦੇ ਟਾਹਣ ਹੱਲ ਗਏ, ਪੀਂਘ ਜਦੋਂ ਪੀਂਘ ਮੁਟਿਆਰ ਨੇ ਚੜਾਈ, ਸਾਉਣ ਦੇ ਮਹੀਨੇ ਦਾ ਗੀਤ ਆ ਜੀ।
0: ਪਿੱਪਲੀ ਦੇ, ਦੁਬਾਰਾ ਰਿਪੀਟ ਕਰਿਓ।
1: ਪਿੱਪਲੀ ਦੇ ਟਾਹਣ ਹੱਲ ਗਏ ਜਦੋਂ ਪੀਂਘ ਮੁਟਿਆਰ ਨੇ ਚੜਾਈ, ਪੱਤਿਆਂ ਨੂੰ ਲੋਰ ਚੜ ਗਈ, ਹੱਥ ਲਾ ਕੇ ਜਿਨ੍ਹਾਂ ਨੂੰ ਜੱਟੀ ਆਈ।
0: ਠੀਕ ਹੈ ਜੀ, ਮੈਨੂੰ ਬਸ ਥੋੜਾ ਟਾਈਮ ਦਿਓ, ਮੈਂ ਤੁਹਾਨੂੰ, ਮੈਂ 4 ਵਜੇ ਤੋਂ ਬਾਅਦ ਲਗਾਉਂਦੀ ਹਾਂ ਗਾਣਾ।
1: ਠੀਕ ਹੈ ਜੀ।
0: ਹਾਂਜੀ ਠੀਕ ਹੈ ਜੀ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਤੇ ਬਿਲਕੁਲ ਲਾਸਟ ਵਿੱਚ ਆਪਾਂ ਇੱਕ ਵਾਰ ਫਿਰ ਤੋਂ ਗੱਲਬਾਤ ਕਰਾਂਗੇ ਬੋਨਾ ਮਹਿੰਗੀ ਜੀ ਦੇ ਨਾਲ, ਇੰਸ਼ੋਰੈਂਸ ਫੋਰ ਯੂ ਤੋਂ ਨੇ, ਜਿਹੜੇ ਕਿ ਤੁਹਾਡੇ ਲਈ ਲਾਈਫ ਇੰਸ਼ੋਰੈਂਸ, ਡਿਸਬਿਲਿਟੀ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਤੁਹਾਡੇ ਬੱਚਿਆਂ ਦੇ RESP ਪਲਾਨਸ, ਤੁਹਾਡੇ ਪੇਰੈਂਟਸ ਜਾਂ ਗ੍ਰੈਂਡਪੇਰੈਂਟਸ ਲਈ ਸੁਪਰ ਵੀਜ਼ਾ, ਵਿਜ਼ਟਰ ਵੀਜ਼ਾ ਇੰਸ਼ੋਰੈਂਸ, ਤੁਹਾਨੂੰ ਸਾਰੀਆਂ ਇਹ ਸਰਵਿਸਿਜ਼ ਦਿੰਦੇ ਨੇ, ਬੜੇ ਲੰਬੇ ਟਾਈਮ ਤੋਂ ਕੰਮ ਕਰ ਰਹੇ ਨੇ। ਤੇ ਜ਼ਰੂਰ ਤੁਸੀਂ ਗੱਲਬਾਤ ਕਰੋ 416-509-1509 ਮੋਨਾ ਮਹਿੰਗੀ ਜੀ ਦੇ ਨਾਲ। ਮੋਨਾ ਮਹਿੰਗੀ ਜੀ, ਹਾਂਜੀ ਇੱਕ ਵਾਰ ਫਿਰ ਤੋਂ ਸਵਾਗਤ ਹੈ।
2: ਥੈਂਕ ਯੂ ਸੋ ਮਚ ਮਨਪ੍ਰੀਤ। ਮਨਪ੍ਰੀਤ, ਜਿੱਦਾਂ ਕਿ ਅੱਜ ਆਪਾਂ ਸ਼ੁਰੂਆਤ ਦੇ ਵਿੱਚ ਗੱਲਬਾਤ ਕੀਤੀ ਸੀਗੀ ਕਿ ਆਪਣੀਆਂ ਇੰਸ਼ੋਰੈਂਸ ਪਾਲਿਸੀਜ਼ ਨੂੰ ਜ਼ਰੂਰ ਅਸੀਂ ਟਾਈਮ ਸਿਰ ਰਿਵਿਊ ਕਰੀਏ। ਟਾਈਮ ਬਾਏ ਟਾਈਮ ਰਿਵਿਊ ਕਰਨ ਦੇ ਨਾਲ ਜੇ ਉਹਦੇ ਵਿੱਚ ਕੋਈ ਵੀ ਅਪਡੇਟ ਹੋਣ ਵਾਲੀ ਹੈ, ਕੋਈ ਵੀ ਇਨਫੋਰਮੇਸ਼ਨ ਚੇਂਜ ਹੋਣ ਵਾਲੀ ਹੈ, ਉਹ ਤੁਸੀਂ ਕਰ ਸਕਦੇ ਹੁੰਦੇ ਹੋ। ਐਂਡ ਜੇ ਕੋਈ ਵੀ ਕਵਰੇਜ ਐਡ ਆਨ ਹੋਣੀ ਹੈ ਜਾਂ ਫਿਰ ਤੁਹਾਡੀ ਕਵਰੇਜ ਹੁਣ ਤੁਸੀਂ ਇਸ ਟਾਈਮ ਤੇ ਓਵਰ ਇੰਸ਼ੋਰਡ ਹੈ ਜਾਂ ਅੰਡਰ ਇੰਸ਼ੋਰਡ ਹੋ, ਤਾਂ ਡੈਫੀਨੇਟਲੀ ਉਹਦੇ ਵਿੱਚ ਮੋਡੀਫਿਕੇਸ਼ਨ ਹੋ ਸਕਦੀਆਂ ਹੁੰਦੀਆਂ ਨੇ। ਇਸੇ ਤਰੀਕੇ ਦੇ ਨਾਲ ਜਦੋਂ ਆਪਾਂ ਇਨਵੈਸਟਮੈਂਟ ਦੀ ਗੱਲ ਕਰਦੇ ਹਾਂ, ਚਾਹੇ ਟੈਕਸ ਫ੍ਰੀ ਸੇਵਿੰਗਸ ਅਕਾਊਂਟ ਹੋਇਆ, ਫਸਟ ਹੋਮ ਸੇਵਿੰਗਸ ਅਕਾਊਂਟ ਹੋਇਆ, ਚਾਹੇ ਫਿਰ ਅਸੀਂ RESP ਦੀ ਗੱਲ ਕਰੀਏ ਆਪਣੀ, ਤਾਂ ਡੈਫੀਨੇਟਲੀ ਇਹ ਜ਼ਰੂਰ ਕੋਸ਼ਿਸ਼ ਕਰੋ ਕਿ ਉਹਨਾਂ ਵੀ ਇਨਵੈਸਟਮੈਂਟਸ ਨੂੰ ਜ਼ਰੂਰ ਰਿਵਿਊ ਕੀਤਾ ਜਾਵੇ। ਕਾਫੀ ਵਾਰ ਹੁੰਦਾ ਕਿ ਆਪਾਂ ਇਨਵੈਸਟਮੈਂਟ ਸ਼ੁਰੂ ਕਰ ਲੈਂਦੇ ਹੈਗੇ ਹਾਂ, ਪਰ ਉਸ ਤੋਂ ਬਾਅਦ ਆਪਾਂ ਉਸਨੂੰ ਦੇਖ ਹੀ ਨਹੀਂ ਪਾਉਂਦੇ ਕਿ ਕੀ ਗਰੋਥ ਹੋ ਰਹੀ ਹੈ, ਕੀ ਰਿਟਰਨ ਆ ਰਹੀ ਹੈ, ਉਹਦੇ ਬਾਰੇ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਹੈਗਾ। ਸੋ ਜ਼ਰੂਰ ਤੁਹਾਨੂੰ ਕੋਈ ਵੀ ਇੱਦਾਂ ਦੇ ਕੰਸਰਨਸ ਹੈਗੇ ਆ ਜਾਂ ਫਿਰ ਆਪਣੀ ਇਨਵੈਸਟਮੈਂਟ ਸ਼ੁਰੂ ਕਰਨਾ ਚਾਹੁੰਦੇ ਹੋ ਜਾਂ ਘਰ ਦੇ ਵਿੱਚ ਯੰਗ ਬੱਚੇ ਹੈਗੇ ਆ, ਡੈਫੀਨੇਟਲੀ 18+ ਹੋ ਜਾਂਦੇ ਆ, ਜ਼ਰੂਰ ਉਹਨਾਂ ਨੂੰ ਥੋੜੀ ਥੋੜੀ ਸੇਵਿੰਗਸ ਦੀ ਆਦਤ ਪਾਉਣੀ ਚਾਹੀਦੀ ਹੈਗੀ ਹੈ, ਜਿਹਦੇ ਨਾਲ ਜਿਹੜਾ ਕਿ TFSA ਦੇ ਵਿੱਚ ਜਦੋਂ ਕੰਟਰੀਬਿਊਸ਼ਨ ਕਰਦੇ ਆ, ਬਹੁਤ ਹੀ ਵਧੀਆ ਆਪਸ਼ਨ ਸੂਟੇਬਲ ਹੁੰਦੀ ਹੈ ਉਹਨਾਂ ਦੇ ਹਿਸਾਬ ਦੇ ਨਾਲ, ਕਿਉਂਕਿ ਜਦੋਂ ਵੀ ਉਹ ਇਸ ਟਾਈਮ ਕੰਟਰੀਬਿਊਸ਼ਨ ਕਰਨਾ ਚਾਹੁੰਦੇ ਆ, ਡਿਪੈਂਡਿੰਗ ਅਪੋਨ ਮੰਥਲੀ ਵੀਕਲੀ ਕਿੰਨੀ ਅਮਾਊਂਟ ਆ ਪਾਉਣਾ ਚਾਹੁੰਦੇ, ਇੱਕ ਤਾਂ ਬੱਚਿਆਂ ਨੂੰ ਸੇਵਿੰਗਸ ਦੀ ਆਦਤ ਪੈਂਦੀ ਹੈਗੀ ਹੈ, ਦੂਜੀ ਚੀਜ਼ ਇਹ ਹੈਗੀ ਕਿ ਉਹਨਾਂ ਦੇ ਫਿਊਚਰ ਦੇ ਲਈ ਕੁਛ ਨਾ ਕੁਛ ਸੇਵਿੰਗਸ ਤੇ ਪਲੱਸ ਇੰਟਰਸਟ ਜੁੜਦਾ ਚਲਾ ਜਾਂਦਾ ਹੈ। ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੋਵੇ, ਕਾਲ ਕਰ ਸਕਦੇ ਹੋ ਜੀ 416-509-1509, ਜਾਂ ਫਿਰ ਇੰਸ਼ੋਰੈਂਸ ਪੋਲਿਸੀ ਦੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੈਗੇ ਹੋ, ਡੈਫੀਨੇਟਲੀ ਤੁਸੀਂ LLQP ਲਾਇਸੈਂਸ ਹੈਗੇ ਹੋ ਜਾਂ ਲਾਇਸੈਂਸ ਲੈਣਾ ਚਾਹੁੰਦੇ ਹੈਗੇ ਹੋ ਇਸ ਟਾਈਮ ਤੇ, ਜਾਂ ਫਿਰ ਕਈ ਵਾਰ ਹੁੰਦਾ ਕਿ ਲਾਇਸੈਂਸ ਲਿੱਤਾ ਸੀ ਪ੍ਰੋਪਰ ਸਪੋਰਟ ਨਹੀਂ ਮਿਲ ਪਾਈ, ਤਾਂ ਜ਼ਰੂਰ ਪ੍ਰੋਫੈਸ਼ਨਲਿਜ਼ਮ ਦੇ ਨਾਲ ਕੰਮ ਕਰਨ ਲਈ, ਤਾਂ ਕਿ ਤੁਹਾਨੂੰ ਪੂਰੀਆਂ ਟ੍ਰੇਨਿੰਗਸ, ਪੂਰੀ ਨੌਲੇਜ ਅਸੀਂ ਪ੍ਰੋਵਾਈਡ ਕਰੀਏ, ਸਾਡੇ ਵੱਲੋਂ ਪੂਰੀਆਂ ਤੁਹਾਨੂੰ ਇਸ ਟਾਈਮ ਤੇ ਪ੍ਰੋਡਕਟ ਨੌਲੇਜ, ਪੂਰੀ ਸਪੋਰਟ ਪ੍ਰੋਵਾਈਡ ਕੀਤੀ ਜਾਂਦੀ। ਜੇ ਤੁਸੀਂ ਸਾਡੀ ਟੀਮ ਨੂੰ ਜੁਆਇਨ ਕਰਦੇ ਹੋ, ਤਾਂ ਜ਼ਰੂਰ ਇੰਸ਼ੋਰੈਂਸ ਪੋਲਿਸੀ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ, 9280 ਗੋਰਵੇ ਡਰਾਈਵ, ਯੂਨਿਟ C110 ਇਨ ਬ੍ਰੈਂਪਟਨ, ਜਾਂ ਮੈਨੂੰ ਕਾਲ ਕਰ ਸਕਦੇ ਹੋ ਜੀ 416-509-1509। ਥੈਂਕ ਯੂ ਸੋ ਮਚ ਮਨਪ੍ਰੀਤ
0: ਜੀ, ਬਹੁਤ ਬਹੁਤ ਸ਼ੁਕਰੀਆ ਮੈਮ। ਤੇ ਜ਼ਰੂਰ ਤੁਸੀਂ ਗੱਲਬਾਤ ਕਰੋ ਮੋਨਾ ਮਹਿੰਗੀ ਜੀ ਦੇ ਨਾਲ 416-509-1509, 416-509-1509 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਮੋਨਾ ਮਹਿੰਗੀ ਜੀ ਦੇ ਨਾਲ। ਤੇ ਲੋ ਫਿਰ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ ਤੇ ਸਟੇਸ਼ਨ ਆਈਡੀ ਲੈ ਕੇ ਵਾਪਸ ਆਵਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
3: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ, ਤੁਹਾਡੀ ਆਪਣੀ ਮਰਜ਼ੀ ਆ। 11x11, 10x10
4: Imagine having a Muskoka getaway that works for you even when you're not there. Discover a rare opportunity at an exclusive open house in Huntsville, where peaceful surroundings, year-round enjoyment, and endless outdoor adventures meet proven investment potential. This exceptional property offers 3 bedrooms, modern finishes, and lake access nearby. Curious to learn more? Visit the open house Saturday, July 25th from 1 till 3, or contact Jay Gundam, RE/MAX Gold Realty, Inc. at 416-265-2222.
5: Another Don Clean with the Don Ducks. Whoa, he's doing dishes with Dawn Platinum.
6: The only soap trusted to save wildlife affected by oil.
5: And Platinum removes up to 99% of grease and food residue, so he doesn't have to work so hard.
6: Well, flap my wings. What'll he do with all that unused elbow grease?
5: Organize the fridge, the spice rack, the junk drawer.
6: What are you quacking on about? He's gonna make enchiladas.
5: More dishes? That's giving this duck goosebumps.
7: Dawn Platinum, the better grease getter. This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: ਇਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ, ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਕ ਡਰਾਈਵ 15 ਫੈਂਡਰ ਬੇ ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਆਸ ਦੇ ਵਿੱਚ ਔਰ 600 ਹੈਸਕਲਰ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਲ ਵੁੱਡ ਪਾਰਕ ਵੇ ਕੈਨੇਡੀ ਦੇ ਸੈਂਟਰਲ ਵੁੱਡ ਪਾਰਕ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗ੍ਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ
8: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ ਕਿੱਥੋਂ ਆਏਗੀ ਇਨਕਮ ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ ਤੇ ਨਾਲ ਹੀ ਵਿਜ਼ਿਟਰ

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟੂਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਅਤੇ ਉਮੀਦ ਹੈ ਕਿ ਸਾਰਿਆਂ ਦਾ ਦਿਨ ਵੀ ਬੜਾ ਵਧੀਆ ਨਿਕਲ ਰਿਹਾ ਹੋਏਗਾ। ਬਹੁਤ ਅੱਜ ਪਲੈਜ਼ੈਂਟ ਜਿਹਾ ਵੈਦਰ ਹੈ, ਨਾ ਠੰਡ ਹੈ ਨਾ ਗਰਮੀ ਹੈ ਅਤੇ ਉਮੀਦ ਹੈ ਕਿ ਸਾਰੇ ਵੈਦਰ ਨੂੰ ਵੀ ਪੂਰਾ ਇੰਜੋਏ ਕਰ ਰਹੇ ਨੇ। ਅਤੇ ਮੈਂ ਤੁਹਾਨੂੰ ਜਾਂਦੇ ਜਾਂਦੇ ਦੱਸਦੇ ਹਾਂ ਕਿ ਇੰਡੀਅਨ ਫਰੂਟ ਲੈਂਡ ਦੀ ਹਰ ਲੋਕੇਸ਼ਨ ਦੇ ਉੱਪਰ ਪਹੁੰਚੋ, ਇੰਡੀਅਨ ਪਾਕਿਸਤਾਨੀ ਕੈਨੇਡੀਅਨ ਗਰੋਸਰੀਸ ਕਰੋ। ਬਟ ਜਿਹੜੀ 25 ਸੈਂਡਲਵੁੱਡ ਪਾਰਕਵੇ ਵਾਲੀ ਲੋਕੇਸ਼ਨ ਹੈ, ਇੱਥੇ ਤੁਸੀਂ ਜੇ ਜਾਓਗੇ ਤੁਹਾਨੂੰ ਬਹੁਤ ਹੀ ਘੱਟ ਪ੍ਰਾਈਸਿਸ ਦੇ ਵਿੱਚ ਗਰੋਸਰੀਜ਼ ਐਂਡ ਫੂਡ ਆਈਟਮਸ ਮਿਲਣਗੀਆਂ, ਕਿਉਂਕਿ ਸਿਰਫ ਇਸੇ ਲੋਕੇਸ਼ਨ ਦੇ ਉੱਪਰ ਬਹੁਤ ਵੱਡੀ ਸੇਲ ਲੱਗੀ ਹੋਈ ਹੈ। ਇਹ ਜਿਹੜੀ ਸੇਲ ਹੈ ਇਹ 26 ਜੁਲਾਈ ਤੱਕ ਹੈਗੀ ਹੈ, ਮਤਲਬ ਇਸ ਸੰਡੇ ਤੱਕ ਤੁਹਾਨੂੰ ਇਹ ਸੇਲ ਮਿਲ ਰਹੀ ਹੈ। ਤਾਂ ਜ਼ਰੂਰ ਇਸ ਸੇਲ ਦਾ ਫਾਇਦਾ ਲਓ। ਬਰਾਡ ਦੇਸੀ ਘਿਓ ਲੈ ਕੇ ਆਓ, $22.99 ਦੇ ਵਿੱਚ 1.8 kg ਵਾਲਾ ਵੱਡਾ ਬਾਕਸ ਹੈ। ਬਰਾਡ ਦਹੀਂ 2% ਐਂਡ 3.25% ਵਾਲਾ 1.8 kg ਵਾਲਾ ਬਾਕਸ ਹੈ ਜਿਹੜਾ ਵੱਡਾ, $4.99 ਦੇ ਵਿੱਚ ਮਿਲੂਗਾ। ਸ਼ੇਰ ਡਰਮ ਆਟਾ ਦੇਸੀ ਸਟਾਈਲ $6.99 ਦੇ ਵਿੱਚ 10 pound ਵਾਲਾ ਬੈਗ ਹੈ। ਇੰਡੀਆ ਗੇਟ ਪ੍ਰੀਮੀਅਮ ਰਾਈਸ $9.99 ਦੇ ਵਿੱਚ, ਇੰਡੀਅਨ ਡੈਲੀਬਾਈਟਸ ਐਵਰੀਡੇ ਰਾਈਸ $6.99 ਦੇ ਵਿੱਚ ਮਿਲੂਗਾ। ਟਾਟਾ ਟੀ ਪ੍ਰੀਮੀਅਮ ਜਾਂ ਟਾਟਾ ਟੀ ਗੋਲਡ ਕੋਈ ਵੀ ਲੈਣੀ ਹੋਵੇ $8.99 ਦੇ ਵਿੱਚ 1 kg ਤੁਹਾਨੂੰ ਮਿਲ ਰਹੀ ਨੇ। ਅਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਦਾਲਾਂ ਜਾਂ ਬਲੈਕ ਵਾਈਟ ਚਨੇ ਲੈ ਕੇ ਆਉਣੇ ਹੋਣ, $2.99 ਦੇ 4 pound ਵਾਲੇ ਬੈਗਸ ਤੁਹਾਨੂੰ ਈਚ ਮਿਲ ਰਹੇ ਨੇ। ਬੰਸੀ ਪੋਹਾ ਥਿੱਕੀਆ ਥਿੰਨ 2 pound ਵਾਲਾ ਬੈਗ $1.49 ਦਾ। ਤਾਜ਼ੀਆਂ ਹਰੀਆਂ ਸਬਜ਼ੀਆਂ ਲੈ ਕੇ ਆਓ, ਬਿਲਕੁਲ ਫਰੈਸ਼ ਫਰੂਟਸ ਲੈ ਕੇ ਆਓ। ਸਾਗ ਵੀ ਇਹਨਾਂ ਦੇ ਕੋਲ ਰਿਪੀਨਿੰਗ $1.99 ਈਚ ਬੰਚ ਮਿਲ ਰਿਹਾ ਇੱਕ। ਜੇ ਤੁਸੀਂ ਟੋਮੈਟੋਜ਼ ਲੈ ਕੇ ਆਉਣੇ ਨੇ, ਰਾਊਂਡ ਟੋਮੈਟੋਜ਼ $0.99 ਦੇ ਵਿੱਚ 1 pound ਮਿਲ ਜਾਣੇ ਨੇ। ਹੋਰ ਵੀ ਬਹੁਤ ਲੰਬੀ ਚੌੜੀ ਲਿਸਟ ਹੈ। ਥੋੜ੍ਹਾ ਜਿਹਾ ਖਾਣ ਪੀਣ ਦੀ ਗੱਲ ਕਰ ਲਈਏ, ਵੈਜੀਟੇਰੀਅਨ ਥਾਲੀ $4.99 ਈਚ ਤੁਹਾਨੂੰ ਦੇ ਰਹੇ ਨੇ। ਵੈਜ ਬਿਰਿਆਨੀ ਖਾਣੀ ਹੋਵੇ $4.99, ਵੈਜੀ ਬਰਗਰ $3.99, ਆਲੂ ਕੁਲਚਾ $4.99, ਸਟਫਡ ਕੁਲਚਾ ਖਾਣਾ ਆ ਤਾਂ $2.99 ਈਚ, ਵੈਜੀ ਨੂਡਲਸ ਖਾਣੀਆਂ ਨੇ $6.99, ਚਿਕਨ ਬਿਰਿਆਨੀ ਵੀ $6.99 ਦੇ ਵਿੱਚ ਖਾਓ, ਚਨਾ ਭਟੂਰਾ $3.99 ਅਤੇ ਚਿਕਨ ਕਰੀ ਵਿਦ ਨਾਨ $9.99 ਈਚ। ਅਤੇ ਇਹਦੇ ਨਾਲ ਹੀ ਵੈਜੀਟੇਰੀਅਨ ਮੀਡੀਅਮ ਪੀਜ਼ਾ ਤੁਹਾਨੂੰ ਇਸੇ ਲੋਕੇਸ਼ਨ ਦੇ ਉੱਪਰ ਹੀ ਮਿਲਦਾ, ਪੀਜ਼ਾ 2 toppings ਦੇ ਨਾਲ ਮੀਡੀਅਮ ਪੀਜ਼ਾ ਸਿਰਫ $6.99 ਦੇ ਵਿੱਚ ਤੁਹਾਨੂੰ ਦੇ ਰਹੇ ਨੇ। ਇੰਡੀਅਨ ਫਰੂਟ ਲੈਂਡ ਐਂਡ ਤੰਦੂਰੀ ਗ੍ਰਿਲ ਮੀਟ ਸ਼ੋਪ, ਤੁਸੀਂ ਪਹੁੰਚੋ 25 ਸੈਂਡਲਵੁੱਡ ਪਾਰਕਵੇ ਵੈਸਟ, ਸੈਂਡਲਵੁੱਡ ਐਂਡ ਹਾਈਵੇ 10 ਦਾ ਇੰਟਰਸੈਕਸ਼ਨ ਹੈ। ਸਟਾਰਬਕਸ ਵਾਲਾ ਪਲਾਜ਼ਾ, ਗੈਸ ਸਟੇਸ਼ਨ ਵੀ ਹੈ ਅਤੇ ਤੁਹਾਨੂੰ ਈਜ਼ੀਲੀ ਉੱਥੇ ਤੁਹਾਨੂੰ ਮਿਲ ਜਾਣਾ ਆ ਇੰਡੀਅਨ ਫਰੂਟ ਲੈਂਡ। ਅਤੇ ਜ਼ਰੂਰ ਤੁਸੀਂ ਪਹੁੰਚੋ ਅਤੇ ਇਹ ਸੇਲ ਦਾ ਫਾਇਦਾ ਲਓ 26 ਜੁਲਾਈ ਤੱਕ। ਅਤੇ ਫਿਲਹਾਲ ਮੇਰੀ ਮੁਲਾਕਾਤ ਤੁਹਾਡੇ ਨਾਲ ਇੱਥੇ ਤੱਕ ਹੀ ਸੀ ਅਤੇ ਕੱਲ੍ਹ ਨੂੰ ਫਿਰ ਤੋਂ ਮੁਲਾਕਾਤ ਹੋਏਗੀ 3 to 4 ਵਜੇ ਤੱਕ। ਹੁਣ ਕੁਝ ਸਮੇਂ ਤੱਕ ਸਿਮਰਾਜ ਸਿੱਧੂ ਜੀ ਤੁਹਾਡੇ ਨਾਲ ਆਪਣੀ ਸਾਂਝ ਪਾਉਣਗੇ, ਕੈਨੇਡਾ ਦੀਆਂ ਲੇਟੈਸਟ ਨਿਊਜ਼ ਤੁਹਾਡੇ ਲਈ ਲੈ ਕੇ ਆਉਣਗੇ। ਲੇਟੈਸਟ ਅਪਡੇਟਸ ਦੇ ਲਈ ਪ੍ਰੋਗਰਾਮ ਦੇ ਨਾਲ ਜੁੜੇ ਰਹੋ ਪੂਰੇ 6 ਵਜੇ ਤੱਕ। ਅਤੇ ਮੈਂ ਮਨਪ੍ਰੀਤ ਕੌਰ ਤੋਂ ਇੱਥੋਂ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ। ਲਾਸਟ ਫਰਮਾਇਸ਼ੀ ਗਾਣਾ ਸੁਰਿੰਦਰ ਸ਼ਿੰਦਾ ਐਂਡ ਕੁਲਦੀਪ ਕੌਰ ਜੀ ਦੀ ਆਵਾਜ਼ ਦੇ ਵਿੱਚ ਛੱਡ ਕੇ ਜਾ ਰਹੀ ਹਾਂ। ਇੰਜੋਏ ਕਰੋ ਅਤੇ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।
1: ਬਹੁਤ ਹੈ, ਅੱਗੇ ਸਾਉਣ ਦਾ ਮਹੀਨਾ ਨੇੜੇ ਆਉਣ ਵਾਲਾ ਹੈ।
2: ਹਾਂ ਹਾਂ ਹਾਂ, ਤੁਸੀਂ ਸਾਉਣ ਦੇ ਮਹੀਨੇ ਦੀ ਗੱਲ ਕਰਦੇ ਹੋ, ਮੈਂ ਆਪਣੇ ਸਰੋਤਿਆਂ ਨੂੰ ਸਾਉਣ ਦੇ ਮਹੀਨੇ ਦਾ ਇੱਕ ਉਹ ਗੀਤ ਸੁਣਾਉਣਾ ਹੈ ਜਦੋਂ ਕੁੜੀਆਂ ਚਿੜੀਆਂ ਰਲ ਕੇ ਪੀਂਘਾਂ ਝੂਟਦੀਆਂ ਤੇ ਗਾਉਂਦੀਆਂ ਤੇ ਕਈ ਮੁੱਛਪੁੱਟ ਗੱਭਰੂ ਦੂਰ ਖੜੇ ਹੋ ਕੇ ਲੁੱਕ ਕੇ ਉਹਨਾਂ ਦੀਆਂ ਹਰਕਤਾਂ ਨੂੰ ਵੇਖ ਕੇ ਆਪਦਾ ਨਜ਼ਾਰਾ ਜਿਹਾ ਲੈਂਦੇ ਨੇ। ਤੇ ਲਓ ਸੁਣੋ ਉਸ ਮਾਹੌਲ ਦਾ ਇੱਕ ਗੀਤ, ਮੁੰਡੇ ਕਿਵੇਂ ਲੁੱਕ ਲੁੱਕ ਕੇ ਕੁੜੀਆਂ ਨੂੰ ਪੀਂਘਾਂ ਝੂਟਦੀਆਂ ਨੂੰ ਵੇਖਦੇ ਆ।

0: अज ही आओ 170 गिल्डन रोड नंबर 17 170 गिल्डन रोड नंबर 17 टेलीफोन नंबर है 6473021322 6473213322 जेलो टायर सेंटर
1: डरेवरी सूट कर दिया जट्टा नू
2: Simply Indian brings you all simply delicious deals. Buy one, get one free every day. Sure, 10 to sham 7 baje tak on dine-in and takeouts. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is Simply Indian. This sariya hi locations stay. Dining, takeout and catering also available. Call at 905-794-8111. Simply delicious. Matlab, Simply Indian.
3: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
4: ਤਾਂ ਫਿਕਰ ਕਿਉਂ ਕਰਦੇ ਹੋ
5: ਨੀਲਮ ਸਜੋਵ ਕੋਲ ਹੈ ਸੋਲੂਸ਼ਨਸ ਫਾਰ ਐਵਰੀ ਸਿਚੁਏਸ਼ਨ
3: ਇਹ ਆਫਰ ਕਰਦੇ ਨੇ ਬੈਸਟ ਰੇਟਸ ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ ਨੋ ਪ੍ਰੋਬਲਮ
5: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ
3: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ
4: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
3: 647-7310-647-739-8710 License number M200-0034-50
0: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ 4 ਸੀਟਾਂ ਵਾਲਾ 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-80-53 905-792-8053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ
6: ਜੇਕਰ ਤੁਸੀਂ ਇੱਕ ਆਰੋ ਐਕਸੀਡੈਂਟ ਦੇ ਵਿੱਚ ਇਨਵੋਲਵ ਹੋਏ ਹੋ ਕੋਈ ਵੀ ਸੱਟ ਲੱਗੀ ਹੈ ਫਿਰ ਬਰਾਡ ਹੈਂਬਰ ਪਰਸਨਲ ਇੰਜਰੀ ਲੋਇਰਸ ਦੇ ਰੂਪਾ ਬਰਾਡ ਨੂੰ ਕਾਲ ਕਰੋ 416-991-5939-416-991-5939 ਚਾਹੇ ਆਰੋ ਐਕਸੀਡੈਂਟ ਤੁਹਾਡੀ ਗਲਤੀ ਨਾਲ ਹੋਇਆ ਹੈ ਤੁਹਾਡਾ ਹੀ ਕਸੂਰ ਹੈ ਬਰਾਡ ਹੈਂਬਰ ਦੀ ਕੈਨੇਡੀਅਨ ਬੋਰਨ ਐਂਡ ਐਜੂਕੇਟਡ 5 ਤਕੜੇ ਵਕੀਲਾਂ ਦੀ ਟੀਮ ਤੁਹਾਨੂੰ ਫਿਰ ਵੀ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਦਿਲਵਾ ਸਕਦੇ ਹਨ ਸਿੱਧੇ ਇੰਸ਼ੋਰੈਂਸ ਕੰਪਨੀਜ਼ ਤੋਂ ਹੁਣ ਤੱਕ ਬਰਾਡ ਹੈਂਬਰ ਦੀ ਟੀਮ ਨੇ ਆਪਣੇ ਕਲਾਇੰਟਸ ਲਈ ਮਿਲੀਅਨਸ ਆਫ ਡਾਲਰਸ ਆਫ ਸੈਟਲਮੈਂਟਸ ਦਿਲਵਾਏ ਹਨ ਨਾ ਤਾਂ ਕੋਈ ਵੀ ਕੰਸਲਟੇਸ਼ਨ ਫੀਸ ਹਨ ਨਾ ਕੋਈ ਵੀ ਅਪਫਰੰਟ ਫੀਸ ਹਨ ਜੇ ਤੇ ਜਦੋਂ ਤੁਹਾਨੂੰ ਸੈਟਲਮੈਂਟ ਦਿਲਵਾਉਂਦੇ ਹਨ ਉਸ ਤੋਂ ਬਾਅਦ ਹੀ ਫੀਸ ਲੈਂਦੇ ਹਨ ਦੇ ਡੋਨਟ ਗੈਟ ਪੇਡ ਅਨਲੈਸ ਯੂ ਗੈਟ ਪੇਡ ਕਾਲ ਰੂਪਾ ਬਰਾਰ 416-991-5939 ਜਾਂ ਫਿਰ ਮਿਲੋ ਹਾਈਵੇ 10 ਤੇ ਡੇਰੀ 6980 ਮੇਰਿਟਸ ਡਰਾਈਵ ਮਿਸਿਸਾਗਾ 416-991-5939
0: ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰ ਵਿਊ ਆਈ ਕੇਅਰ ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀਆਂ ਐਨਕਾਂ ਲਗਾਈਆਂ ਨੇ ਕੰਪਲੀਟ ਪੇਅਰ $99 ਦੇ ਵਿੱਚ ਡਿਜ਼ਾਈਨਰ ਫਰੇਮ ਜਿਹੜੇ ਕਿ ਧੁੱਪ ਵਾਲੀਆਂ ਐਨਕਾਂ ਨੇ ਸਾਰੀਆਂ ਨੇਮ ਬ੍ਰਾਂਡ ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ ਅੱਜ ਹੀ ਕਾਲ ਕਰ ਲੋ ਕਲੀਅਰ ਵਿਊ ਆਈ ਕੇਅਰ ਵਾਲਿਆਂ ਨੂੰ 905-913-4545 905-913-4545 ਟੈਲੀਫੋਨ ਨੰਬਰ ਹੈ ਕਲੀਅਰ ਵਿਊ ਆਈ ਕੇਅਰ
7: ਇਹ ਹੈ ਟੋਰਾਂਟੋ ਦਾ ਹਰਮਨ ਪਿਆਰਾ ਰੇਡੀਓ ਦੇਸ਼ ਪਰਦੇ ਦੇਸ਼ ਪਰਦੇ
8: ਫॉर ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ
7: ਇਨਫੋਰਮੇਸ਼ਨ
8: ਕਾਲ ਅਸ ਨਾਓ 416-457-3381 416-457-3381 ਜਾਂ ਫਿਰ 416-725-2551 416-725-2551
9: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
9: 905-564-6444
0: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਚਲੋ AM 530 ਤੋਂ

ਸੁਤੀ ਏਐਮ ਬੈਂਡ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਇਸ ਵੈਂਸਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਠੀਕ 6 ਵਜੇ ਤੱਕ ਆਪਣਾ ਸਾਥ ਰਹੂਗਾ ਅਤੇ 6 ਵਜੇ ਤੱਕ ਹੀ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਅੱਜ ਦੀਆਂ ਸਾਡੇ ਕੈਨੇਡਾ ਮੁਲਕ ਦੀਆਂ, ਅੰਟੇਰੀਓ ਪ੍ਰੋਵਿੰਸ ਦੀਆਂ ਅਤੇ ਲੋਕਲ ਜੀ ਟੀ ਏ ਬ੍ਰੈਂਪਟਨ ਐਂਡ ਬਿਯੋਂਡ ਦੀਆਂ ਸਭ ਤੋਂ ਵੱਡੀਆਂ, ਸਭ ਤੋਂ ਨਵੀਆਂ, ਸਭ ਤੋਂ ਅਹਿਮ ਖਬਰਾਂ ਵੀ, ਸਾਡੇ ਵਿਚਾਰ ਵੀ, ਨਿਊਜ਼ ਦੇ ਵਿਊਜ਼ ਠੀਕ 6 ਵਜੇ ਤੱਕ ਪੇਸ਼ ਕਰਦੇ ਰਹੀਏ। ਨਾਲ ਦੀ ਨਾਲ ਅਸੀਂ ਖੁਦ ਆਪ ਕੁਝ ਕੰਮ ਦੀਆਂ ਗੱਲਾਂ ਕਰਾਂਗੇ ਸਾਡੇ ਖਾਸ ਸਪਾਂਸਰਸ ਦੇ ਨਾਲ। ਅੱਜ ਵੈਂਸਡੇ ਸ਼ਾਮ ਦਾ ਪ੍ਰੋਗਰਾਮ ਕਾਫੀ ਚੱਕਾ ਜਿਹਾ ਪ੍ਰੋਗਰਾਮ ਹੁੰਦਾ ਹੈ, ਤੁਹਾਡੇ ਲਈ ਕਾਫੀ ਜ਼ਿਆਦਾ ਇਨਫੋਰਮੇਸ਼ਨ ਹੋਣੀ ਹੈ, ਕੁਛ ਇਮੀਗ੍ਰੇਸ਼ਨ ਰਿਲੇਟਿਡ, ਕੁਛ ਮੋਰਗੇਜ ਰਿਲੇਟਿਡ, ਕੁਛ ਨਾਲ ਦੀ ਨਾਲ ਹੋਮਿਓਪੈਥੀ, ਨੈਚੁਰਲ ਹੈਲਥ ਰਿਲੇਟਿਡ, ਕੁਛ ਸੇਲਸ ਦੇ ਬਾਰੇ ਵੀ ਇਨਫੋਰਮੇਸ਼ਨ ਪ੍ਰੋਵਾਈਡ ਕਰਾਂਗੇ। ਨਾਲ ਦੀ ਨਾਲ ਤੁਹਾਡੇ ਹੀ ਫਰਮਾਇਸ਼ੀ ਗੀਤ ਸੰਗੀਤ ਵੀ ਪੂਰੀ ਦੀ ਪੂਰੀ ਕੋਸ਼ਿਸ਼ ਕਰਾਂਗੇ ਕਿ ਬਾਰੀ ਬਾਰੀ ਪੇਸ਼ ਕਰਦੇ ਰਹੀਏ ਠੀਕ 6 ਵਜੇ ਤੱਕ। ਸੋ ਸਮਥਿੰਗ ਫਾਰ ਐਵਰੀਵਨ, ਗੀਤ ਸੰਗੀਤ ਵੀ, ਯਾਨੀ ਕਿ ਐਂਟਰਟੇਨਮੈਂਟ ਵੀ, ਇਨਫੋਰਮੇਸ਼ਨ ਵੀ, ਸਾਡੇ ਸਪਾਂਸਰਸ ਤੋਂ ਵੱਖ ਵੱਖ ਡਿਫਰੈਂਟ ਇੰਡਸਟਰੀਜ਼ ਦੇ ਬਾਰੇ, ਕੰਮ ਕਾਰੋਬਾਰ ਦੇ ਬਾਰੇ, ਹਰੇਕ ਹੀ ਹਾਊਸ ਹੋਲਡ, ਹਰੇਕ ਹੀ ਘਰ ਪਰਿਵਾਰ ਦੇ ਵਿੱਚ ਹੀ ਜਿਹੜੀਆਂ ਹੀ ਸਭ ਤੋਂ ਅਹਿਮ ਹੀ ਜ਼ਰੂਰਤਾਂ ਹੁੰਦੀਆਂ ਨੇ, ਉਹ ਹੀ ਰਿਲੇਟਿਡ ਕੁਛ ਇਨਫੋਰਮੇਸ਼ਨ ਪੇਸ਼ ਕਰਾਂਗੇ। ਅਤੇ ਨਾਲ ਦੀ ਨਾਲ ਸਾਡੇ ਆਲੇ ਦੁਆਲੇ ਜੋ ਕੁਛ ਵੀ ਹੋ ਰਿਹਾ ਹੈ ਫੈਡਰਲ ਪੋਲਿਟਿਕਸ ਦੇ ਵਿੱਚ, ਪ੍ਰੋਵਿੰਸ਼ੀਅਲ ਪੋਲਿਟਿਕਸ ਦੇ ਵਿੱਚ, ਲੋਕੋ ਇੱਥੇ ਕ੍ਰਾਈਮ ਦੇ ਵਿੱਚ ਕੀ ਕੁਛ ਹੋ ਰਿਹਾ ਹੈ, ਉਹ ਵੀ ਤੁਹਾਨੂੰ ਅਪਡੇਟ ਕਰਦੇ ਰਹਾਂਗੇ। ਸਾਨੂੰ ਕੋਈ ਵੀ ਅਪਡੇਟ ਦੇਣਾ ਚਾਹੁੰਦੇ ਹੋ, ਕੋਈ ਟ੍ਰੈਫਿਕ ਦਾ ਚੱਕਾ ਜਾਮ ਹੋਵੇ, ਕੋਈ ਜ਼ਿਆਦਾ ਹੀ ਵੱਡਾ ਕੋਈ ਕਲੇਸ਼ਨ ਹੋਵੇ ਕਿਤੇ ਕਿ ਡੀਟੂਰ ਕਿੱਥੋਂ ਕੱਢ ਸਕਦੇ ਹੋ, ਉਹ ਵੀ ਸਾਨੂੰ ਕਾਲ ਕਰਕੇ ਦੱਸ ਸਕਦੇ ਹੋ। ਜਾਂ ਤੁਸੀਂ ਅੱਜ ਆਪਣੇ ਪਸੰਦ ਦਾ ਕੋਈ ਗੀਤ ਸੰਗੀਤ ਲਾਈਵ 'ਚ ਏਅਰ ਰਿਕੁਐਸਟ ਕਰਨਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਸਾਡੇ ਹੀ ਐਗਜ਼ਿਸਟਿੰਗ ਕਿਸੇ ਵੀ ਐਡਵਰਟਾਈਜ਼ਰਸ ਦਾ ਕੰਟੈਕਟ ਇਨਫੋਰਮੇਸ਼ਨ, ਫੋਨ ਨੰਬਰ ਹਾਸਲ ਕਰਨਾ ਚਾਹੁੰਦੇ ਹੋ, ਜਾਂ ਤੁਸੀਂ ਕੋਈ ਜ਼ਰੂਰੀ ਕੰਮ ਕਰਵਾਉਣਾ ਹੈ ਅਤੇ ਚਾਹੁੰਦੇ ਹੋ ਕਿ ਵਧੀਆ ਰੈਕਮੈਂਡੇਸ਼ਨ ਦਿੱਤੀ ਜਾਵੇ, ਫਿਰ ਸਾਡੇ ਨਾਲ ਸਟੂਡੀਓ ਵਿੱਚ ਗੱਲਬਾਤ ਕੀਤੀ ਜਾ ਸਕਦੀ ਹੈ। ਨੰਬਰ ਘੁਮਾ ਕੇ 905-564-44 ਐਨੀ ਟਾਈਮ ਟੈਕਸਟ ਔਰ ਵਟਸਐਪ ਵੀ ਕਰ ਸਕਦੇ ਹੋ। ਟੈਕਸਟ ਵਟਸਐਪ ਮੈਸੇਜ ਭੇਜੋ 416-457-3381 416-457-3381 ਅਤੇ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਭੇਜ ਸਕਦੇ ਹੋ ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਰਾਈਟ ਵੇ ਹੀ ਐਜ਼ ਸੂਨ ਐਜ਼ ਪੋਸੀਬਲ ਹੀ ਮੈਸੇਜ ਵਾਪਸ ਕਰ ਦੀਏ। ਦੋਸਤੋ, ਕੁਛ ਮੇਨ ਨਿਊਜ਼ ਜਾਂ ਹੈਡਲਾਈਨਸ ਪੇਸ਼ ਕਰੀਏ, ਫੇਰ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ ਇੱਕ ਵਧੀਆ ਗਾਣੇ ਦੇ ਨਾਲ। ਸੋ ਜਿਹੜੀ ਇਹ ਹੁਣ ਤਾਂ 2 ਹਫ਼ਤਿਆਂ ਤੋਂ ਚੱਲਦਾ ਆ ਰਿਹਾ ਹੈ ਅੰਟੇਰੀਓ ਫੋਰਡ ਸਰਕਾਰ ਦਾ ਸਕੈਂਡਲ, ਇਹਦੇ ਵਿੱਚ ਅੱਜ 2 ਨਵੀਆਂ ਡਿਵੈਲਪਮੈਂਟਸ ਪੇਸ਼ ਹੋਈਆਂ ਨੇ। ਪਹਿਲੀ ਡਿਵੈਲਪਮੈਂਟ ਤਾਂ ਇਹ ਹੈ ਕਿ ਆਪੋਜ਼ਿਸ਼ਨ ਪਾਰਟੀਜ਼ ਇੱਥੇ ਅੰਟੇਰੀਓ ਦੇ ਵਿੱਚ ਕਹਿ ਰਹੇ ਨੇ ਕਿ ਜੇਕਰ ਫੋਰਮਰ ਟੂਰਿਜ਼ਮ, ਕਲਚਰ ਐਂਡ ਗੇਮਿੰਗ ਮਿਨਿਸਟਰ ਮਿਸਟਰ ਛੋ ਨੇ ਰਿਜ਼ਾਈਨ ਹੀ ਕੀਤਾ ਹੈ ਕੈਬਨਿਟ ਤੋਂ ਕਿਉਂਕਿ ਉਹਦੀ ਚੋਰੀ ਫੜੀ ਗਈ ਕਿ ਉਹਨੇ $16,203 ਖਰਚੇ, ਸਾਡੇ ਟੈਕਸ ਪੇਅਰ ਦੇ ਪੈਸੇ ਖਰਚੇ ਫਜ਼ੂਲ ਦੇ ਹੀ ਖਰਚਿਆਂ 'ਤੇ ਹੋਟਲਸ ਦੇ ਵਿੱਚ ਰਹਿਣ ਦੇ ਲਈ, ਜਦੋਂ ਉਹਦਾ ਆਪਦਾ ਹੀ ਟਿਕਾਣਾ, ਉਹਦਾ ਹੀ ਆਪਦਾ ਹੀ ਘਰ ਮਸਾਂ 6 ਕਿਲੋਮੀਟਰ ਦੂਰ ਹੈ ਕੁਈਨਸ ਪਾਰਕ ਤੋਂ, ਅਤੇ ਉਹਦੇ ਪਿੱਛੇ ਉਹਨੇ ਜੇਕਰ ਰਿਜ਼ਾਈਨ ਕੀਤਾ ਅਤੇ ਨਾਲ ਦੇ ਨਾਲ ਇਹ ਵੀ ਪਤਾ ਲੱਗ ਗਿਆ ਕਿ ਉਹਨੇ ਆਪਣੇ ਕੰਸਟੀਚੁਐਂਸੀ ਆਫਿਸ ਤੋਂ, ਯਾਨੀ ਕਿ ਡੋਨੇਟਰਸ ਟੂ ਦਾ PC ਪਾਰਟੀ ਐਂਡ ਟੈਕਸ ਪੇਅਰਸ ਦੇ ਸਬਸਿਡਾਈਜ਼ ਪੈਸੇ, ਉਹਦੇ ਵਿੱਚੋਂ ਵੀ ਲੱਖਾਂ ਡਾਲਰ ਖਰਚੇ ਨੇ ਮਹਿੰਗੇ ਮਹਿੰਗੇ ਰੈਸਟੋਰੈਂਟਸ 'ਤੇ ਖਾਣ ਪੀਣ 'ਤੇ, ਲਿਮੋਜ਼ੀਨਸ 'ਤੇ, ਫਲਾਈਟਾਂ 'ਤੇ, ਪ੍ਰਾਈਵੇਟ ਕਲੱਬਸ 'ਤੇ, ਐਕਸੈਟਰਾ ਐਕਸੈਟਰਾ, ਸਪੋਰਟਸ ਇਵੈਂਟਸ 'ਤੇ। ਜੇਕਰ ਉਸ ਬੰਦੇ ਨੇ ਆਪਣੇ ਕੈਬਨਿਟ ਮੰਤਰੀ ਦੇ ਰੋਲ ਤੋਂ ਰਿਜ਼ਾਈਨ ਕੀਤਾ ਹੈ, ਫਿਰ ਹੁਣ ਦੂਜਾ ਮੰਤਰੀ ਹੀ ਫੜਿਆ ਗਿਆ ਹੈ, ਅੰਟੇਰੀਓ ਲੇਬਰ ਮਿਨਿਸਟਰ ਡੇਵਿਡ ਪਛੀਨੀ, ਜੋ ਕਿ ਪਹਿਲਾਂ ਤੋਂ ਹੀ ਅੰਟੇਰੀਓ ਦੇ ਇੰਟੈਗਰਿਟੀ ਕਮਿਸ਼ਨਰ ਦੇ ਵੱਲੋਂ ਕਾਫੀ ਵੱਡੇ ਹੰਡਰਡਸ ਆਫ ਮਿਲੀਅਨਸ ਆਫ ਡਾਲਰਸ ਦੇ ਪੋਟੈਂਸ਼ੀਅਲ ਹੇਰਾਫੇਰੀ ਦੇ ਲਈ ਪਹਿਲਾਂ ਤੋਂ ਹੀ ਇਨਵੈਸਟੀਗੇਟ ਕੀਤਾ ਜਾ ਰਿਹਾ ਹੈ ਮਿਸਟਰ ਡੇਵਿਡ ਪਛੀਨੀ, ਮਿਨਿਸਟਰ ਆਫ ਲੇਬਰ। ਜੇ ਹੁਣ ਇਹਦੀ ਵੀ ਚੋਰੀ ਇਹ ਫੜੀ ਗਈ ਆ, ਉਹਨੇ ਵੀ ਆਹੀ ਐਗਜ਼ੈਕਟ ਸੇਮ ਗਲਤ ਮਲਤ ਕੰਮ ਕੀਤੇ ਨੇ, ਫਿਰ ਇਹਦਾ ਰੈਜ਼ਿਗਨੇਸ਼ਨ ਕਿਉਂ ਨਹੀਂ ਹਜੇ ਤੱਕ ਪੇਸ਼ ਹੋਇਆ, ਇਹ ਵੀ ਕਾਫੀ ਅਹਿਮ ਸਵਾਲ ਹੈ। ਸੋ ਇਹ ਇੱਕ ਨਵੀਂ ਡਿਵੈਲਪਮੈਂਟ ਅੱਜ ਪੇਸ਼ ਹੋਈ ਆ। ਦੂਜੀ ਕਾਫੀ ਧਮਾਕੇਦਾਰ ਡਿਵੈਲਪਮੈਂਟ ਤਾਂ ਇਹ ਪੇਸ਼ ਹੋਈ ਹੈ ਦੋਸਤੋ, ਕਿ ਹੁਣ ਤਾਂ 2 ਹਫ਼ਤੇ ਲਗਾਤਾਰ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਪਬਲਿਕਲੀ ਮਾਫੀਆ ਮੰਗ ਰਿਹਾ ਹੈ, ਕਹਿ ਰਿਹਾ ਹੈ ਕਿ ਇਹ ਜੋ ਵੀ ਕੰਮ ਹੋਇਆ ਹੈ ਕਿ ਆਲੇ ਦੁਆਲੇ ਨੇੜੇ ਹੀ ਰਹਿੰਦੇ ਜਿਹੜੇ MPP ਨੇ, 50 ਕਿਲੋਮੀਟਰ ਫਰੋਮ ਕੁਈਨਸ ਪਾਰਕ ਤੋਂ ਜਿਹੜੇ ਰਹਿੰਦੇ ਨੇ ਅੰਦਰ ਅੰਦਰ ਰੇਡੀਅਸ ਦੇ ਵਿੱਚ, ਉਹ ਹੀ ਲੱਖਾਂ ਡਾਲਰ ਦੇ ਖਰਚੇ ਪਾ ਰਹੇ ਨੇ ਹੋਟਲਸ ਦੇ ਵਿੱਚ ਰਹਿਣ ਲਈ ਟੈਕਸਪੇਅਰ ਦੇ ਸਿਰ 'ਤੇ। ਉਹਨੇ ਹੁਣ 36 ਵਾਰੀ ਕਿਹਾ ਹੋਣਾ ਹੈ ਡੱਗ ਫੋਰਡ ਨੇ ਕਿ ਆਹ ਗਲਤ ਕੰਮ ਹੈ,
ਅਨਅਕਸੈਪਟੇਬਲ ਹੈ। ਸਾਰੇ ਪੈਸੇ ਮੋੜਨੇ ਇਹਨਾਂ ਨੂੰ ਪੈਣੇ ਹਨ। ਇੱਕ ਨੇ ਤਾਂ ਮੋੜ ਦਿੱਤੇ ਨੇ, ਬਾਕੀਆਂ ਦਾ ਹਜੇ ਪਤਾ ਨਹੀਂ ਲੱਗਿਆ ਹੈ। ਇਹ ਸਭ ਕੁਝ ਬਾਰ ਬਾਰ ਹੀ ਰਿਪੀਟ ਕਰਨ ਤੋਂ ਬਾਅਦ ਕਿ ਮੈਂ ਇਹਨਾਂ ਨਾਲ ਬਿਲਕੁਲ ਵੀ ਨਹੀਂ ਖੁਸ਼ ਹੈਗਾ, ਅਸੀਂ ਰੂਲਸ ਚੇਂਜ ਕਰ ਰਹੇ ਹਾਂ, ਇਹ ਗਲਤ ਕੰਮ ਹੀ ਹੋਇਆ, ਇਹ ਅਨਅਕਸੈਪਟੇਬਲ ਹੀ ਹੈ, ਮੈਂ ਇੱਕ ਮੰਤਰੀ ਦਾ ਰੈਜ਼ਿਗਨੇਸ਼ਨ ਐਕਸੈਪਟ ਵੀ ਕਰ ਲਿਆ ਹੈ। ਹੁਣ ਸੁਣ ਲਓ ਗੱਲ, ਅੱਜ ਹੀ ਜਿਹੜੀ ਮੇਨ ਸਟ੍ਰੀਮ ਮੀਡੀਆ ਆਊਟਲੈਟ ਇਹ ਪਹਿਲੇ ਦਿਨ ਤੋਂ ਹੀ, ਦੋ ਹਫ਼ਤਿਆਂ ਤੋਂ ਹੀ ਇਹ ਖਬਰਾਂ ਬ੍ਰੇਕ ਕਰਦੇ ਆ ਰਹੇ ਨੇ ਐਵਰੀ ਸਿੰਗਲ ਡੇ, ਉਹਨਾਂ ਨੇ ਹੀ, ਕੈਨੇਡੀਅਨ ਪ੍ਰੈਸ ਨੇ ਹੀ ਅੱਜ ਜਾਣਕਾਰੀ ਰਿਲੀਜ਼ ਕੀਤੀ ਆ ਕਿ ਉਹਨਾਂ ਕੋਲ ਸਬੂਤ ਨੇ ਕਿ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਦੀ ਗਵਰਨਮੈਂਟ ਨੇ ਹੀ ਖੁਦ ਆਪ ਹੀ ਇਹਨਾਂ ਸਾਰੇ ਪੀ ਸੀ ਐਮ ਪੀ ਪੀਜ਼ ਨੂੰ ਇੰਸਟਰਕਟ ਕੀਤਾ, ਅਪਰੂਵਲ ਦਿੱਤੀ, ਗ੍ਰੀਨ ਲਾਈਟ ਦਿੱਤੀ, ਸਿਗਨਲ ਦਿੱਤਾ, ਰਾਈਡਿੰਗ ਦੇ ਵਿੱਚ ਕਨਫਰਮੇਸ਼ਨ ਦਿੱਤੀ ਕਿ ਭਾਈ ਤੁਹਾਨੂੰ ਇਹ ਡਾਊਨ ਟਾਊਨ ਟੋਰਾਂਟੋ ਹੋਟਲ ਅਕੋਮੋਡੇਸ਼ਨਸ ਇਸ ਹੀ ਤਰੀਕੇ ਦੇ ਨਾਲ ਹੀ ਪਾਉਣੇ ਚਾਹੀਦੇ ਨੇ। ਕਰ ਲਓ ਗੱਲ ਯਾਰ। ਸੋ ਕਾਫੀ ਜ਼ਿਆਦਾ ਲੇਟ ਨਾਈਟ ਕੁਈਨਸ ਪਾਰਕ ਸਿਟਿੰਗਸ ਹੋ ਰਹੀਆਂ ਸੀ, ਆ ਕੇ ਕੰਮ ਲਮਕਾਇਆ ਗਿਆ, ਕੋਈ ਅਹਿਮ ਵੋਟ ਰੱਖੀ ਜਾਣੀ ਆ, ਅਹਿਮ ਵੋਟ ਦੇ ਵਿੱਚ ਸਾਡੀ ਮੈਜੋਰਟੀ ਗਿਣਤੀ ਘੱਟ ਨਾ ਜਾਵੇ, ਸਾਨੂੰ ਸਾਡੇ ਐਮ ਪੀ ਪੀਜ਼ ਦੀ ਮਜੋਰਟੀ ਹੀ ਤਾਕਤ ਹੀ ਵੱਧ ਤੋਂ ਵੱਧ ਹੀ ਗਿਣਤੀ ਹੀ ਨੇੜੇ ਹੀ ਸੱਜੇ ਖੱਬੇ ਹੀ ਚਾਹੀਦੀ ਆ ਕਿ ਉਹ ਹੋਟਲਸ ਦੇ ਵਿੱਚ ਹੀ ਹੋਣ, ਕਿਤੇ ਨੇੜੇ ਹੀ ਹੋਣ, ਜਾਂ ਫਿਰ ਕਮਿਊਟ ਕਰਕੇ ਵੀ ਪਹੁੰਚ ਜਾਣ ਜੇਕਰ ਐਨ ਮੌਕੇ 'ਤੇ ਵੋਟ ਪੈਂਦੀ ਹੈ ਕਿਸੇ ਵੀ ਲੈਜਿਸਲੇਸ਼ਨ ਜਾਂ ਬਿੱਲ 'ਤੇ ਐਕਸੈਟਰਾ ਐਕਸੈਟਰਾ। ਉਹ ਈਮੇਲ ਦੇ ਵਿੱਚ ਸਾਫ਼ ਇੰਸਟਰਕਟ ਕੀਤਾ ਗਿਆ ਇਹਨਾਂ ਨੇੜੇ ਹੀ ਬ੍ਰੈਂਪਟਨ ਹੀ ਮਿਸਿਸਾਗਾ ਹੀ ਟੋਰਾਂਟੋ ਹੀ ਰਹਿੰਦੇ ਹੋਏ ਐਮ ਪੀ ਪੀਜ਼ ਨੂੰ ਕਿ ਜੇਕਰ ਤੁਹਾਨੂੰ ਟੈਕਨੀਕਲੀ, ਕਿਉਂਕਿ ਤੁਸੀਂ 50 ਕਿਲੋਮੀਟਰ ਦੇ ਰੇਡੀਅਸ ਦੇ ਅੰਦਰ ਅੰਦਰ ਹੀ ਰਹਿੰਦੇ ਕੁਈਨਸ ਪਾਰਕ ਤੋਂ, ਜੇਕਰ ਤੁਹਾਨੂੰ ਟੈਕਨੀਕਲੀ ਓਵਰਨਾਈਟ ਸਟੇਅ ਦਾ ਖਰਚਾ ਟੈਕਸ ਪੇਅਰ ਦੇ ਸਿਰ 'ਤੇ ਪਾਉਣ ਦਾ ਮੌਕਾ ਮਿਲਦਾ ਨਹੀਂ ਹੈਗਾ, ਫਿਰ ਵੀ ਇੱਕ ਹੋਰ ਤਰੀਕਾ ਹੈਗਾ ਜੋ ਕਿ ਸਪੈਸ਼ਲ ਅਤੇ ਅਨਯੂਜੁਅਲ ਸਰਕਮਸਟੈਂਸਿਸ ਦੇ ਵਿੱਚ ਵਰਤਿਆ ਜਾ ਸਕਦਾ। ਸੋ ਹੈਰਾਨੀ ਵਾਲੀ ਗੱਲ ਇਹ ਹੈ, ਅੱਜ ਸਾਫ਼ ਪਤਾ ਲੱਗ ਗਿਆ ਹੈ ਕਿ ਇਹ ਹੀ ਡੱਗ ਫੋਰਡ ਸਰਕਾਰ, ਇਹ ਹੀ ਪੀ ਸੀ ਗਵਰਨਮੈਂਟ, ਇਹੀ ਹੀ ਪੀ ਸੀ ਪਾਰਟੀ ਇਹਨਾਂ ਹੀ ਐਮ ਪੀ ਪੀਜ਼ ਨੂੰ ਸਾਫ਼ ਇਨ ਰਾਈਡਿੰਗ ਇੰਸਟਰਕਟ ਕਰਦੀ ਆ ਰਹੀ ਹੈ ਅਤੇ ਗ੍ਰੀਨ ਲਾਈਟ ਥੰਮਸ ਅਪ ਸਿਗਨਲ ਦਿੰਦੀ ਆ ਰਹੀ ਹੈ ਕਿ ਭਾਈ ਆਹੀ ਤੁਸੀਂ ਤਰੀਕੇ ਦੇ ਰਾਹੀਂ ਮਹਿੰਗੇ ਮਹਿੰਗੇ ਹੋਟਲ ਦੇ ਖਰਚੇ ਪਾਓ। ਅਤੇ ਸੇਮ ਟਾਈਮ 'ਤੇ ਡੱਗ ਫੋਰਡ ਆਪ ਹੀ ਕਹਿ ਰਿਹਾ ਹੈ ਇਟਸ ਅਨਅਕਸੈਪਟੇਬਲ, ਇਹ ਗਲਤ ਕੰਮ ਹੈ। ਸੋ ਦੋਨੇ ਚੀਜ਼ਾਂ ਤਾਂ ਹੋ ਹੀ ਨਹੀਂ ਸਕਦੀਆਂ ਕਿ ਸਰਕਾਰ ਆਪ ਹੀ ਇਹਨਾਂ ਨੂੰ ਕਹੀ ਜਾਂਦੀ ਆ ਕਿ ਆਹ ਕੰਮ ਕਰੋ, ਅਤੇ ਹੁਣ ਇਹ ਕਹੀ ਜਾਂਦਾ ਕਿ ਇਹ ਤਾਂ ਕਦੇ ਹੋਣਾ ਹੀ ਨਹੀਂ ਚਾਹੀਦਾ ਸੀ, ਗਲਤ ਕੰਮ ਹੈ, ਇਟਸ ਅਨਅਕਸੈਪਟੇਬਲ। ਸੋ ਕਾਫੀ ਵੱਡੀਆਂ ਵੱਡੀਆਂ ਡਿਵੈਲਪਮੈਂਟਸ ਤਾਂ ਮੈਨੂੰ ਲੱਗਦਾ ਤਾਂ ਹੈ, ਹਜੇ ਹੋਰ ਵੀ ਪੇਸ਼ ਹੋਣੀਆਂ ਹਨ, ਹੋਰ ਵੀ ਪਤਾ ਲੱਗਦਾ ਹੀ ਰਹੂਗਾ ਮੈਨੂੰ ਲੱਗਦਾ ਨਿਤ ਰੋਜ਼ ਹੀ FOI ਫਰੀਡਮ ਆਫ ਇਨਫੋਰਮੇਸ਼ਨ ਰਿਕੁਐਸਟ ਦੇ ਰਾਹੀਂ, ਜੇਕਰ ਸਰਕਾਰ ਕਦੇ ਡਾਟਾ ਕੋਈ ਰਿਲੀਜ਼ ਕਰਦੀ ਵੀ ਹੈਗੀ ਆ ਕਿ ਕਿਹੜੇ ਕਿਹੜੇ ਮੰਤਰੀ ਹੁਣ ਕਿਹੜੇ ਕਿਹੜੇ ਲੱਖਾਂ ਦੇ ਖਰਚੇ ਟੈਕਸ ਪੇਅਰ ਦੇ ਸਿਰ 'ਤੇ ਪਾ ਰਹੇ ਨੇ ਆਪਦੀਆਂ ਲੈਵਿਸ਼ ਲਾਈਫ ਸਟਾਈਲ ਲਾਈਕ ਰੌਕ ਸਟਾਰ ਲਾਈਕ ਡ੍ਰਿਜ਼ੀ ਡ੍ਰੇਕ ਵਾਂਗੂ ਜਿਉਣ ਦੇ ਲਈ ਕਿੰਨਾ ਕਿੰਨਾ ਖਰਚਾ ਪਾ ਰਹੇ ਨੇ ਟੈਕਸ ਪੇਅਰ ਦਾ, ਉਹ ਤਾਂ ਮੈਨੂੰ ਲੱਗਦਾ ਕਿ ਹੌਲੀ ਹੌਲੀ ਪਤਾ ਲੱਗਦਾ ਹੀ ਰਹੂਗਾ। ਸੋ ਇਹ ਕਾਫੀ ਲੰਬੀ ਚੌੜੀ ਖਬਰ ਹੈ, ਤੁਹਾਨੂੰ ਬਹੁਤ ਹੀ ਜਲਦ ਤੁਹਾਨੂੰ ਇਹਦੇ ਬਾਰੇ ਡੀਟੇਲ ਵਿੱਚ ਦੱਸਾਂਗੇ। ਅੱਜ ਹੀ ਵੱਡੀਆਂ ਵੱਡੀਆਂ ਡਿਵੈਲਪਮੈਂਟ ਪੇਸ਼ ਹੋਈਆਂ ਨੇ, ਤੁਹਾਨੂੰ ਉਹ ਬੈਕ ਟੂ ਬੈਕ ਦੱਸਾਂਗੇ। ਨਾਲ ਦੇ ਨਾਲ ਦੋਸਤੋ, ਸੈਂਕੜੇ ਹੀ ਲੋਕਾਂ ਅਤੇ ਪਰਿਵਾਰਾਂ ਤੋਂ ਘਰ ਅਤੇ ਬੇਸਮੈਂਟ ਰੈਂਟ ਕਰਨ ਦੇ ਕੰਟਰੈਕਟ ਸਾਈਨ ਕਰਵਾ ਕੇ ਵੀ, ਡਿਪੋਜ਼ਿਟ ਫਸਟ ਐਂਡ ਲਾਸਟ ਖੋ ਕੇ ਵੀ, ਮਾਰ ਕੇ ਵੀ, ਹੁਣ ਬ੍ਰੈਂਪਟਨ ਦੀ ਇੱਕ ਦੇਸੀ ਔਰਤ ਫੜੀ ਗਈ ਆ, ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਨਾਲ ਦੀ ਨਾਲ ਅੱਜ ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਪਿਛਲੇ ਸਾਲ 2025 ਦੇ ਕੈਨੇਡਾ ਵਾਈਡ ਪੁਲਿਸ ਰਿਪੋਰਟਡ ਕ੍ਰਾਈਮ

ਮਾੜਾ ਮੋਟਾ 1-2% ਹੀ ਘਟਿਆ ਹੈ, ਪਰ ਜਦੋਂ ਅਸੀਂ ਜਾ ਕੇ ਡੀਟੇਲ ਦੇ ਵਿੱਚ ਪੜ੍ਹਦੇ ਹਾਂ ਫਿਰ ਦੇਖ ਸਕਦੇ ਹਾਂ ਕਿ ਕਾਫੀ ਜ਼ਿਆਦਾ ਕ੍ਰਾਈਮਸ ਵਧੇ ਵੀ ਹਨ। ਜਿਹੜਾ ਹੁਣ ਆਪਾਂ ਪਿਛਲੇ ਕੁਛ ਕੁ ਸਾਲਾਂ ਤੋਂ ਟ੍ਰੈਂਡ ਦੇਖਦੇ ਸੀ ਜੋ ਕਿ ਪੀਕ ਹੋਇਆ ਸੀ 23 ਦੇ ਵਿੱਚ ਗੱਡੀਆਂ ਦਾ ਚੋਰੀ ਦਾ, ਉਹੀ ਜਿਹੜੇ ਨਮੂਨੇ ਨੇ ਉਹੀ ਕੰਮ ਛੱਡ ਕੇ ਹੁਣ ਤਾਂ ਦੁਕਾਨਾਂ ਲੁੱਟਣ ਲੱਗ ਗਏ ਨੇ। ਪਹਿਲਾਂ ਹੁੰਦਾ ਸੀ ਕਿ ਨਸ਼ੇ ਵੇਚੋ, ਪਰ ਉਹਦੇ ਵਿੱਚ ਵੀ ਖੂਨ ਖਰਾਬਾ ਬਹੁਤ ਜ਼ਿਆਦਾ, ਨਾਲੇ ਪੁਲਿਸ ਤੋਂ ਗੋਲੀ ਵੱਜਣ ਦਾ ਖਤਰਾ, ਨਾਲੇ ਆਪਸ ਤੋਂ ਵੀ ਗੋਲੀ ਵੱਜਣ ਦਾ ਖਤਰਾ, ਹੋਰ ਵੀ ਬਥੇਰੇ ਕੰਪਟੀਸ਼ਨ ਵਾਲੇ ਵੀ ਬਥੇਰੇ ਨੇ, ਅਰੈਸਟ ਹੋਣ ਦਾ ਵੀ ਖਤਰਾ। ਫਿਰ ਕਹਿੰਦੇ ਯਾਰ ਨਸ਼ੇ ਕਾਹ ਲਈ ਵੇਚਣੇ ਆ, ਗੱਡੀਆਂ ਚੋਰੀ ਕਰੋ, ਇਟਸ ਜਸਟ ਅ ਸਲੈਪ ਔਨ ਦ ਰਿਸਟ, ਦੇਅਰ ਇਜ਼ ਨੋ ਬਿਨ ਟਾਈਮ, ਮਾੜਾ ਮੋਟਾ ਫਾਈਨ ਪੇ ਕੇ ਛੁੱਟ ਜਾਵਾਂਗੇ। ਉਹ ਕੰਮ ਹੁਣ ਠੰਡਾ ਹੋ ਗਿਆ ਕਿਉਂਕਿ ਬਿਲੀਅਨਸ ਪੇ ਕੀਤੇ ਗਏ ਨੇ CBSA ਨੂੰ ਅਤੇ ਨਾਲ ਦੀ ਨਾਲ ਡਿਫਰੈਂਟ ਡਿਫਰੈਂਟ ਪੁਲਿਸ ਫੋਰਸਿਸ ਨੂੰ ਆਪਣੀ ਟੈਕਨੋਲੋਜੀ, ਆਪਣੀ ਪ੍ਰੀਵੈਂਸ਼ਨ ਅਤੇ ਨਾਲ ਦੀ ਨਾਲ ਆਪਣੀ ਟਰੈਕਿੰਗ ਨੂੰ ਵਧਾਉਣ ਦੇ ਲਈ। ਹੁਣ ਨਵਾਂ ਕੰਮ ਇਹ ਆ, ਆਰਾਮ ਨਾਲ ਜਾਓ ਠੇਕੇ 'ਚ, ਆਰਾਮ ਨਾਲ ਜਾਓ ਹੋਮ ਡੀਪੋ 'ਚ, ਆਰਾਮ ਨਾਲ ਜਾਓ ਜਿਹੜੇ ਮਰਜ਼ੀ ਬਿਗ ਬਾਕਸ ਰੀਟੇਲਰ ਸਟੋਰ ਦੇ ਵਿੱਚ। ਸਿਕਿਉਰਿਟੀ ਨੇ ਤਾਂ ਹੱਥ ਲਾਉਣਾ ਹੀ ਨਹੀਂ ਹੈਗਾ, ਤੁਸੀਂ ਜਾ ਕੇ 10,000 ਦਾ ਸਮਾਨ ਚੱਕ ਲਓ, ਰੇੜੀ 'ਚ ਰੱਖੋ ਅਤੇ ਹੋ ਜਾਓ ਫਰਾਰ। ਸੋ ਇਹ ਜਿਹੜਾ ਹੁਣ ਦੁਕਾਨਾਂ ਦੇ ਵਿੱਚ ਸੈਫਟ ਹੈ ਅਤੇ ਨਾਲ ਦੀ ਨਾਲ ਸ਼ਾਪ ਲਿਫਟਿੰਗ ਹੈ, ਇਹਦੇ ਵਿੱਚ ਤਾਂ ਦੋਸਤੋ 24 ਤੋਂ ਲੈ ਕੇ 25 ਤੱਕ ਡਬਲ ਡਿਜਿਟ ਇਨਕਰੀਸ ਪੇਸ਼ ਹੋਇਆ ਹੈ ਕੈਨੇਡਾ ਵਾਈਡ। ਕਲੀਅਰਲੀ ਇੰਡੀਕੇਟ ਕਰਦਾ ਹੈ ਕਿ ਇਹ ਹੁਣ ਨਵਾਂ ਟ੍ਰੈਂਡੀ ਕ੍ਰਾਈਮ ਹੈ, ਜਿਵੇਂ ਕਿ ਹੁਣ 90s ਦੇ ਵਿੱਚ ਹੁੰਦਾ ਸੀ ਕਿ ਲੜੋ ਗੂੰਜ ਤੁਹਾਡੀ ਗੱਡੀ ਭੰਨ ਕੇ ਸਟੀਰੀਓ ਅਤੇ ਰੇਡੀਓ ਹੀ ਖੋਲ੍ਹ ਲੈਂਦੇ ਹੁੰਦੇ ਸੀ, ਟੈਕਨੋਲੋਜੀ ਬਦਲ ਗਈ, ਫਿਰ ਉਸ ਤੋਂ ਬਾਅਦ ਗੱਡੀਆਂ ਹੀ ਖੋਲ੍ਹੋ, ਉਸ ਤੋਂ ਬਾਅਦ ਨਸ਼ੇ ਵੇਚੋ, ਉਸ ਤੋਂ ਬਾਅਦ ਕੋਈ ਹੋਰ ਨਵਾਂ ਕੰਮ। ਸੋ ਐਵਰੀ ਫਿਊ ਈਅਰਸ ਇਹ ਟ੍ਰੈਂਡ ਚੇਂਜ ਹੁੰਦੇ ਰਹਿੰਦੇ ਨੇ, ਅਤੇ ਹੁਣ ਤਾਂ ਲੱਗਦਾ ਹੈ ਨਵਾਂ ਟ੍ਰੈਂਡ ਕੀ ਹੈ ਕਿ ਦੁਕਾਨਾਂ ਦੇ ਵਿੱਚ ਜਾਓ, ਜੋ ਮਰਜ਼ੀ ਚੱਕਣਾ ਚੱਕੋ ਅਤੇ ਹੋ ਜਾਓ ਫਰਾਰ, ਕਿਉਂਕਿ ਪੁਲਿਸ ਨੇ ਟਾਈਮ ਸਿਰ ਤਾਂ ਪਹੁੰਚਣਾ ਹੀ ਨਹੀਂ, ਅਤੇ ਨਾਲ ਦੇ ਜੇ ਫੜੇ ਵੀ ਜਾਂਦੇ ਹੋ ਤੁਸੀਂ 2 ਦਿਨ ਬਾਅਦ ਬਾਹਰ ਛੱਡੇ ਜਾਓਗੇ ਅਤੇ ਜਾ ਕੇ ਫਿਰ ਫੜੇ ਜਾਓਗੇ, ਫਿਰ ਛੱਡੇ ਜਾਓਗੇ, ਅਤੇ ਕੋਈ ਵੀ ਦੁਨੀਆ ਦੇ ਵਿੱਚ ਫਰਕ ਹੀ ਨਹੀਂ ਪੈਂਦਾ ਸਿਵਾਏ ਸਮਾਲ ਮੀਡੀਅਮ ਬਿਜ਼ਨਸ ਕੰਪਨੀਜ਼ ਦਾ ਨੁਕਸਾਨ, ਅਤੇ ਲੋਕਾਂ ਦੀ ਕਾਸਟ ਆਫ ਲਿਵਿੰਗ ਹੀ ਵੱਧਦੀ ਆ। ਇਹਦੇ ਬਾਰੇ ਵੀ ਤੁਹਾਨੂੰ ਪੂਰੀ ਜਾਣਕਾਰੀ ਬਹੁਤ ਹੀ ਜਲਦ ਪੇਸ਼ ਕਰਾਂਗੇ। ਸੋ ਹੋਰ ਵੀ ਕਾਫੀ ਜ਼ਿਆਦਾ ਖਬਰਾਂ ਅਤੇ ਸਾਡੇ ਵਿਚਾਰ, ਨਿਊਜ਼ ਅਤੇ ਵਿਊਜ਼ ਠੀਕ 6 ਵਜੇ ਤੱਕ ਪੇਸ਼ ਕਰਦੇ ਰਵਾਂਗੇ। ਹੁਣ 6 ਵਜੇ ਤੱਕ ਹੀ ਸਾਡੇ ਨਾਲ ਤੁਸੀਂ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਸਟੂਡੀਓ ਦਾ ਇੱਕੋ ਇੱਕ ਡਾਇਰੈਕਟ ਨੰਬਰ ਹੈ, ਤੁਸੀਂ ਆਫ ਦੀ ਏਅਰ ਖੁੱਲ੍ਹ ਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ, ਨੰਬਰ ਘੁਮਾ ਸਕਦੇ ਹੋ 905-564-4644 905-564-6444 905-564-6444 ਜਾਂ ਫਿਰ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਵੀ ਲਾਈਵ ਸਾਨੂੰ ਸਟੂਡੀਓ 'ਚ ਭੇਜ ਸਕਦੇ ਹੋ ਇੱਕ ਡਿਫਰੈਂਟ ਨੰਬਰ 'ਤੇ। ਟੈਕਸਟ ਔਰ ਵਟਸਐਪ ਮੈਸੇਜ ਭੇਜੋ 416-457-3381 416-457-3381 416-457-3381 ਅਤੇ ਤੁਸੀਂ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਵੀ ਸਾਨੂੰ ਜ਼ਰੂਰ ਭੇਜ ਸਕਦੇ ਹੋ। ਜੁੜੇ ਰਹੋ ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ।

0: AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
0: 905-564-6444।

0: AM 530 Days per Days Prime Time Radio Program ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਲਿਸਨਰਸ ਐਂਡ ਵਿਊਅਰਸ ਨੂੰ ਇੱਕ ਵਾਰੀ ਫਿਰ ਤੋਂ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਆਲ ਲਿੰਕ ਟਰੈਵਲ ਦੇ ਵੱਲੋਂ, ਜੋ ਕਿ ਹੁਣ ਤੁਹਾਨੂੰ ਕਈ ਡੈਕੇਡਸ ਤੋਂ ਸਭ ਤੋਂ ਅਫੋਰਡੇਬਲ ਏਅਰਲਾਈਨ ਟਿਕਟਸ ਪ੍ਰੋਵਾਈਡ ਕਰਦੇ ਆ ਰਹੇ ਨੇ। ਚਾਹੇ ਇੰਡੀਆ ਜਾਣਾ ਜਾਂ ਇੰਡੀਆ ਨੂੰ ਕਿਸੇ ਇੱਥੇ ਤੱਕ ਲਿਆਉਣਾ ਹੋਵੇ, ਇਹ ਤੁਹਾਨੂੰ ਐਬਸੋਲੂਟਲੀ ਬੈਸਟ ਪ੍ਰਾਈਸਿਸ ਹੀ ਪੇਸ਼ ਕਰਨਗੇ। ਜੇ ਕੋਈ ਸਪੈਸੀਫਿਕ ਡੇਟਸ ਜਾਂ ਛੁੱਟੀਆਂ ਮਿਲੀਆਂ ਤੁਹਾਨੂੰ, ਉਹਦੇ ਹਿਸਾਬ ਨਾਲ ਵੀ ਬੁੱਕ ਕਰ ਦੇਣਗੇ ਟਿਕਟ। ਜੇ ਤੁਸੀਂ ਇੱਕ ਅੱਧਾ ਹਫ਼ਤਾ ਇੱਧਰ ਉੱਧਰ ਕਰ ਸਕਦੇ ਹੋ, ਖੁੱਲ੍ਹਾ ਟਾਈਮ ਤੁਹਾਡੇ ਕੋਲ ਹੈਗਾ, ਫਿਰ ਤਾਂ ਹੋਰ ਵੀ ਪੈਸੇ ਬਚਾ ਦੇਣਗੇ। ਨੰਬਰ ਘੁਮਾਓ, ਰੀਤੂ ਧਾਲੀਵਾਲ, ਆਲ ਲਿੰਕ ਟਰੈਵਲ, ਮਿਸਿਸਾਗਾ, 9055658704। ਅੱਜ ਹੀ ਇਹਨਾਂ ਨੇ ਸਾਨੂੰ ਕੁਝ ਸਪੈਸ਼ਲ ਫੇਅਰ ਭੇਜੇ ਆ। ਕੋਈ ਵੀ ਦਿਵਾਲੀ ਸਪੈਸ਼ਲ ਟਿਕਟ ਬੁੱਕ ਕਰਨਾ ਚਾਹੁੰਦਾ ਹੈ, ਰਾਊਂਡ ਟ੍ਰਿਪ ਟੋਰਾਂਟੋ ਤੋਂ ਲੈ ਕੇ ਦਿੱਲੀ ਜਾਓ ਅਕਤੂਬਰ ਮਹੀਨੇ ਦੇ ਵਿੱਚ, ਅਤੇ ਵਾਪਸ ਆਓ ਇੱਥੇ ਡਿਸੰਬਰ ਮਹੀਨੇ ਦੇ ਵਿੱਚ। ਸੋ ਦਿੱਲੀ ਨੂੰ ਜਾਣਾ ਅਕਤੂਬਰ, ਵਾਪਸ ਆਉਣਾ ਟੋਰਾਂਟੋ ਡਿਸੰਬਰ ਦੇ ਵਿੱਚ, ਅਤੇ ਇਹ ਦਿਵਾਲੀ ਸਪੈਸ਼ਲ ਟਿਕਟ ਲਿਮਿਟਡ ਸੀਟਾਂ ਨੇ। 1790 ਦੇ ਵਿੱਚ, 1790 ਦੇ ਵਿੱਚ ਤੁਸੀਂ ਇਹ ਰਾਊਂਡ ਟ੍ਰਿਪ ਬੁੱਕ ਕਰ ਸਕਦੇ ਹੋ। ਨੰਬਰ ਘੁਮਾਓ, 9055658704। ਕੋਈ ਵੀ ਸਪਟੈਂਬਰ ਦੇ ਵਿੱਚ ਹੀ ਜਾਣਾ ਚਾਹੁੰਦਾ ਹੈ, ਨਹੀਂ ਜਾਣਾ ਨਹੀਂ ਇੱਥੇ ਸਦਾ ਹੋਵੇ, ਤੁਸੀਂ ਸਪਟੈਂਬਰ ਦੇ ਵਿੱਚ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਕਿਸ ਨੂੰ ਸਦਨਾ, ਸੋ ਸਦੋ ਸਪਟੈਂਬਰ ਦੇ ਵਿੱਚ। ਨੋਨ ਸਟਾਪ ਫਲਾਈਟ ਹੋਊਗੀ, ਡਾਇਰੈਕਟ ਫਲਾਈਟ ਹੋਊਗੀ, ਵਨ ਵੇ 790 ਦੇ ਵਿੱਚ। ਸੋ ਸਪਟੈਂਬਰ ਮਹੀਨੇ ਦੇ ਵਿੱਚ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਨੋਨ ਸਟਾਪ ਫਲਾਈਟ $790 ਵਨ ਵੇ 790 ਦੇ ਵਿੱਚ। ਉਹੀ ਜੇ ਤੁਸੀਂ ਰਾਊਂਡ ਟ੍ਰਿਪ ਬੁੱਕ ਕਰਨੀ ਆ, ਸਦੋ ਨੋਨ ਸਟਾਪ ਫਲਾਈਟ ਇਨ ਸਪਟੈਂਬਰ ਇੱਥੇ ਟੋਰਾਂਟੋ ਤੱਕ, ਅਤੇ ਵਾਪਸ ਹੀ ਹੋਊਗੀ ਅਗਲੇ ਸਾਲ ਫੈਬਰੀ ਜਾਂ ਫਿਰ ਮਾਰਚ 2027, ਅਤੇ ਇਹ ਤੁਸੀਂ 1490 ਦੇ ਵਿੱਚ ਰਾਊਂਡ ਟ੍ਰਿਪ ਬੁੱਕ ਕਰ ਸਕਦੇ ਹੋ। ਇਹਨਾਂ ਕੋਲ ਕਾਫੀ ਕਮਾਲ ਦੇ ਮੈਕਸੀਕੋ ਐਂਡ ਡੋਮਿਨਿਕਨ ਸਿਰਫ ਅਤੇ ਸਿਰਫ $1,000 ਤੋਂ ਸ਼ੁਰੂ ਹੁੰਦੇ ਆਲ ਇਨਕਲੂਸਿਵ 5-star ਲਗਜ਼ਰੀ ਰਿਜ਼ੋਰਟਸ ਦੇ ਪੈਕੇਜ ਆਏ ਨੇ, ਜਿਹਦੇ ਵਿੱਚ ਫਲਾਈਟ ਵੀ ਦੋਨੇ ਰਾਹ ਆਉਣਾ ਜਾਣਾ, ਨਾਲ ਦੀ ਨਾਲ ਤੁਹਾਡਾ ਜਿਹੜਾ ਪੂਰਾ ਰਿਜ਼ੋਰਟ ਹੈ, ਹੋਟਲ ਹੈ, ਉਹਦਾ ਖਰਚਾ, ਖਾਣਾ ਵੀ ਅਤੇ ਪੀਣਾ ਵੀ ਬਹੁਤ ਜ਼ਰੂਰੀ ਆ। ਸੋ ਸਾਰਾ ਕੁਝ ਵਿੱਚ ਹੀ ਆਲ ਇਨਕਲੂਸਿਵ ਇਹ 5-star ਲਗਜ਼ਰੀ ਰਿਜ਼ੋਰਟਸ ਦੇ ਵਿੱਚ ਇਨ ਮੈਕਸੀਕੋ ਐਂਡ ਡੋਮਿਨਿਕਨ ਤੁਸੀਂ literally from only $1,000 in to exclusively a package book kar sakde ho, jehdiyan prices online 2000 3000 4000 to shuru hundiyan ne। Call all link travel Mississauga 905-565-8704 905-565-8704। Naal di naal sade program nu sponsor kita ja reha hai Gill's Sweet Factory de wallon, number 1 ਬਹੁਤ ਹੀ ਕਮਾਲ ਦੀ ਫੈਕਟਰੀ ਅਤੇ ਰੈਸਟੋਰੈਂਟ ਜੋ ਕਿ ਅਸੀਂ ਰੈਕਮੈਂਡ ਕਰਦੇ ਹਾਂ ਤੁਹਾਡੇ ਕਿਸੇ ਵੀ ਪਿਓਰ ਵੈਜੀਟੇਰੀਅਨ ਕੇਟਰਿੰਗ ਨੀਡਸ ਲਈ। ਤੁਸੀਂ ਕੋਈ ਵੀ ਸਪੈਸ਼ਲ ਇਵੈਂਟ ਹੋਸਟ ਕਰ ਰਹੇ ਹੋ, ਘਰ ਕੋਈ ਪਾਰਟੀ ਹੈ, ਕੋਈ 10 ਬੰਦੇ, ਕੋਈ 20 ਬੰਦੇ, ਕੋਈ 30 ਬੰਦੇ ਇਕੱਠੇ ਹੋ ਰਹੇ ਹੋ, ਤੁਹਾਨੂੰ ਇਕੱਲੇ ਸਮੋਸੇ ਚਾਹੀਦੇ ਆ, ਆਲੂ ਟਿੱਕੀਆਂ, ਪਕੌੜੇ, ਨਾਲ ਦੀ ਨਾਲ ਦੇਸੀ ਘਿਓ ਦੀਆਂ ਜਲੇਬੀਆਂ ਅਤੇ ਸ਼ੁੱਧ ਖੋਏ ਦੀਆਂ ਮਿਠਾਈਆਂ, ਇਹ ਬਹੁਤ ਵੱਡੀ ਗਿਣਤੀ ਦੇ ਵਿੱਚ ਬ੍ਰੈਂਪਟਨ ਸ਼ਹਿਰ ਦੇ ਵਿੱਚ ਆਪਣੀ ਬਹੁਤ ਕਮਾਲ ਦੀ ਫੈਕਟਰੀ ਦੇ ਵਿੱਚ ਐਵਰੀ ਸਿੰਗਲ ਡੇ 10,000 ਦੀ ਗਿਣਤੀ ਦੇ ਵਿੱਚ ਤਾਂ ਸਮੋਸੇ ਵੀ, ਜਿਹੜੇ ਮਿੰਨੀ ਛੋਟੇ ਮਸ਼ੀਨ ਮੇਡ ਹੁੰਦੇ ਆ ਉਹ ਵੀ, ਅਤੇ ਵੱਡੇ ਹੈਂਡਮੇਡ ਹੁੰਦੇ ਆ ਉਹ ਵੀ, ਨਾਲ ਦੀ ਨਾਲ ਆਲੂ ਟਿੱਕੀਆਂ, ਅਲੱਗ ਅਲੱਗ ਕਿਸਮ ਦੇ ਪਕੌੜੇ, ਵੈੱਜ ਵੀ, ਮਿਕਸ ਵੀ, ਨਾਲ ਦੀ ਨਾਲ ਪਨੀਰ ਵੀ, ਅਤੇ ਨਾਲ ਦੀ ਨਾਲ ਮਿਠਾਈਆਂ ਵੀ। ਇਹ 10,000 ਦੀ ਗਿਣਤੀ ਦੇ ਵਿੱਚ ਨਿਤ ਰੋਜ਼ ਆਪਣੀ 2131 ਵਿਲੀਅਮਸ ਪਾਰਕਵੇ ਐਂਡ ਸਨ ਪੈਕ ਦੇ ਫੈਕਟਰੀ ਦੇ ਵਿੱਚ ਇਹ ਸਭ ਕੁਝ ਤਿਆਰ ਕਰਦੇ ਆ। ਇਹ ਗਰੋਸਰੀ ਸਟੋਰਸ ਤੱਕ, ਰੈਸਟੋਰੈਂਟਸ ਤੱਕ, ਗੁਰੂ ਘਰਾਂ ਤੱਕ, ਅਤੇ ਨਾਲ ਦੇ ਤੁਹਾਡੇ ਨਾਲ ਘਰਾਂ ਤੱਕ ਵੀ, ਤੁਹਾਡੇ ਫੈਕਟਰੀਆਂ ਤੱਕ ਵੀ, ਜਿੱਥੇ ਮਰਜ਼ੀ ਤੱਕ ਵੀ, ਇਹ ਬਹੁਤ ਵੱਡੀ ਗਿਣਤੀ ਦੇ ਵਿੱਚ ਇਹ ਪਿਓਰ ਵੈਜੀਟੇਰੀਅਨ ਸਨੈਕਸ ਵੀ ਪ੍ਰੋਵਾਈਡ ਕਰਦੇ ਆ, ਪਰ ਨਾਲ ਦੀ ਨਾਲ ਇਹ ਪਿਓਰ ਵੈਜੀਟੇਰੀਅਨ ਫੁੱਲ ਦਾਲ ਸਬਜ਼ੀ ਰੋਟੀ ਰੋਟੀ ਐਵਰੀਥਿੰਗ ਦਾ ਵੀ ਲਾਈਵ ਟਰੱਕ ਦੇ ਵਿੱਚ ਹੀ ਪ੍ਰਬੰਧ ਕਰਦੇ ਨੇ। ਚਾਹੇ ਕੋਈ ਰਿਲੀਜੀਅਸ ਧਾਰਮਿਕ ਇਵੈਂਟ ਵੀ ਹੋਵੇ, ਕੋਈ ਟੈਨਸ਼ਨ ਨਹੀਂ, ਇਹ ਕੰਪਲੀਟਲੀ 100% ਪਿਓਰ ਵੈਜੀਟੇਰੀਅਨ ਰੈਸਟੋਰੈਂਟ ਹੈ, ਗਿਲਸ ਸਵੀਟ ਫੈਕਟਰੀ। ਕਾਲ 905-799-2616 905-799-2616। ਇਹਨਾਂ ਦੀ ਫੈਕਟਰੀ ਵਿਜ਼ਿਟ ਕਰੋ 2131 ਵਿਲੀਅਮਸ ਪਾਰਕਵੇ ਐਂਡ ਸਨ ਪੈਕ 'ਤੇ, ਅਤੇ 5 ਡਿਫਰੈਂਟ ਚਲੋ ਫਰੈਸ਼ਕੋ ਨੇ, 5 ਅਲੱਗ ਚਲੋ ਫਰੈਸ਼ਕੋਸ ਦੇ ਅੰਦਰ ਵੀ ਇਹਨਾਂ ਦੀਆਂ ਲੋਕੇਸ਼ਨ ਨੇ। ਇੱਕ ਤਾਂ ਸਾਡੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਕੁਈਨ ਐਂਡ ਚਿੰਕੂਜ਼ੀ, ਉੱਥੇ ਇੱਕ ਲੋਕੇਸ਼ਨ ਹੈ ਗਿਲ ਸਵੀਟ ਫੈਕਟਰੀ ਦੀ, ਬਾਕੀ ਮਿਲਟਨ ਮਿਸਿਸਾਗਾ ਐਂਡ ਇਨ ਐਲਬਰਟਾ। ਸੋ ਗਿਲ ਸਵੀਟ ਫੈਕਟਰੀ 905-799-2616, 905-799-2616, 2616, ਇਹ ਨੰਬਰ ਵਨ ਹਨ ਪਿਓਰ ਵੈਜੀਟੇਰੀਅਨ ਕੇਟਰਿੰਗ ਦੇ ਵਿੱਚ। ਚਾਹੇ ਇਕੱਲੇ ਸਨੈਕ ਚਾਹੀਦੇ ਆ, ਚਾਹੇ ਪੂਰਾ ਤਾਂ ਪੂਰਾ ਡਿਜ਼ਰਟ ਤੱਕ ਪੂਰਾ ਬੰਦੋਬਸਤ ਕਰਨਾ ਚਾਹੁੰਦੇ ਹੋ, ਐਪਸ ਮੇਨਸ ਤੋਂ ਲੈ ਕੇ ਡਿਜ਼ਰਟ ਤੱਕ, 905-799-2616 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਈ ਸਪੈਕਸ ਐਕਸਪ੍ਰੈਸ। ਸਪੈਕਸ ਐਕਸਪ੍ਰੈਸ ਵਾਲੇ ਬਹੁਤ ਲੰਬੇ ਸਮੇਂ ਤੋਂ ਤੁਹਾਨੂੰ ਪ੍ਰੋਫੈਸ਼ਨਲ ਆਪਟੀਕਲ ਸੇਵਾਵਾਂ, ਕੰਪ੍ਰਹੈਂਸਿਵ ਆਈ ਐਗਜ਼ਾਮਸ, ਉਹ ਵੀ ਤੁਹਾਡੀ ਬੋਲੀ ਦੇ ਵਿੱਚ, ਹਿੰਦੀ, ਉਰਦੂ, ਪੰਜਾਬੀ, ਇੰਗਲਿਸ਼ ਵਿੱਚ ਪ੍ਰੋਵਾਈਡ ਕਰਦੇ ਆ ਰਹੇ ਨੇ ਕਿ ਕੋਈ ਵੀ ਲੈਂਗੁਏਜ ਬੈਰੀਅਰ ਨਾ ਹੀ ਹੋਵੇ, ਤੁਹਾਡੇ ਲਈ ਸਹੀ ਸਹੀ ਹੀ ਪ੍ਰਸਕ੍ਰਿਪਸ਼ਨ ਦੇ ਹਿਸਾਬ ਨਾਲ ਬਹੁਤ ਹੀ ਸੋਹਣੀ ਐਨਕ ਤਿਆਰ ਕੀਤੀ ਜਾਵੇ। ਇਹ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, ਕੈਨੇਡੀਅਨ ਸਟੀਲਸ ਕਹਿ ਲਓ, 410 ਸਟੀਲਸ ਕਹਿ ਲਓ, ਸਪੈਕਸ ਐਕਸਪ੍ਰੈਸ ਵਾਲੇ ਤੋਂ ਲਈ ਹਾਜ਼ਰ ਨੇ। 7 ਦਿਨ ਖੁੱਲ੍ਹੇ ਨੇ ਅਤੇ ਆਲਮੋਸਟ 7 ਦਿਨ ਡਾਕਟਰ ਦਾ ਬੰਦੋਬਸਤ ਨੇ ਕੀਤਾ ਹੋਇਆ ਔਨ ਦ ਸਪਾਟ। ਤੁਰ ਕੇ ਵੀ ਬੰਦਾ ਵਾਕ ਇਨ ਕਰਕੇ ਵੀ ਆਹ ਐਗਜ਼ਾਮ ਕਰਵਾ ਸਕਦਾ, ਪਰ ਜ਼ਿਆਦਾ ਸੌਖਾ ਰਹੂਗਾ ਜੇਕਰ ਤੁਸੀਂ ਪਹਿਲਾਂ ਹੀ ਆਪਣੀ ਅਪੋਇੰਟਮੈਂਟ ਬੁੱਕ ਕਰ ਲਓਗੇ। ਕਾਲ ਸਪੈਕਸ ਐਕਸਪ੍ਰੈਸ ਐਟ 905-460-8888, 905-460-8888, ਅਤੇ ਇਹਨਾਂ ਨੇ ਕਸਟਮਰ ਅਪਰੀਸ਼ੀਏਸ਼ਨ ਸੇਲ ਦਾ ਪ੍ਰਬੰਧ ਕੀਤਾ ਹੋਇਆ। $129 ਦੇ ਵਿੱਚ ਤੁਹਾਨੂੰ ਪਹਿਲਾਂ ਤਾਂ ਤੁਹਾਡੇ ਪਸੰਦ ਦਾ ਇੱਕ ਡਿਜ਼ਾਈਨਰ ਫਰੇਮ ਮਿਲੂਗਾ। ਇਹ 30-35 ਕੋਈ ਡਿਫਰੈਂਟ ਬ੍ਰਾਂਡ ਨੇ, ਲੀਵਾਈਜ਼, ਰੂਟਸ, ਲੰਡਨ ਫੋਗ, ਰੈਂਗਲਰ, ਆਈਜ਼ਾਡ, ਮੈਨੀ ਮੈਨੀ ਮੈਨੀ ਡਿਫਰੈਂਟ ਬ੍ਰਾਂਡਸ, 30 ਕੋਈ 35 ਬ੍ਰਾਂਡ ਨੇ। ਉਹਨਾਂ ਵਿੱਚੋਂ ਆਪਣਾ ਫਰੇਮ ਚੂਜ਼ ਕਰੋ, ਉਹਦੇ ਵਿੱਚ ਤੁਹਾਡੇ ਪ੍ਰਸਕ੍ਰਿਪਸ਼ਨ ਦੇ ਹਿਸਾਬ ਨਾਲ ਸਿੰਗਲ ਵਿਜ਼ਨ ਲੈਂਸ ਪਾ ਕੇ ਦੇਣਗੇ, ਅਤੇ ਚਾਹੇ ਤੁਸੀਂ ਪੱਲਿਓਂ ਪੇ ਕਰਨਾ, ਚਾਹੇ ਡਾਇਰੈਕਟ ਬਿੱਲ ਚਾਹੁੰਦੇ ਹੋ, ਤੁਸੀਂ ਆਪਣੇ ਇੰਸ਼ੋਰੈਂਸ ਕੰਪਨੀ ਤੱਕ, ਖਰਚਾ ਤਾਂ ਉਨਾ ਹੀ ਪੈਣਾ ਹੈ। $129 ਦੇ ਵਿੱਚ ਬਹੁਤ ਹੀ ਸੋਹਣੀ ਐਨਕ ਤਿਆਰ ਹੋ ਜਾਣੀ ਆ। ਸੋ ਪਹੁੰਚੋ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਐਟ ਕੈਨੇਡੀਅਨ ਸਟੀਲ, ਸਪੈਕਸ ਐਕਸਪ੍ਰੈਸ, ਫੋਨ ਨੰਬਰ 905-460-8888, 905-460-8888, ਅਤੇ ਇਹਨਾਂ ਦੇ ਨਾਲ ਅਪੋਇੰਟਮੈਂਟ ਵੀ ਪਹਿਲਾਂ ਹੀ ਬੁੱਕ ਕੀਤੀ ਜਾ ਸਕਦੀ ਆ। ਦੋਸਤੋ, ਸਭ ਤੋਂ ਪਹਿਲਾਂ ਹੀ ਤੁਹਾਨੂੰ ਦੱਸ ਦਈਏ ਕਿ ਬ੍ਰੈਂਪਟਨ ਸ਼ਹਿਰ ਦੀ ਇੱਕ ਆਪਣੀ ਹੀ ਦੇਸੀ ਔਰਤ ਨੂੰ ਹੁਣ ਫੜਿਆ ਗਿਆ ਹੈ, ਕਾਫੀ ਜ਼ਿਆਦਾ ਸੀਰੀਅਸ ਕ੍ਰਿਮੀਨਲ ਚਾਰਜਸ ਫੇਸ ਕਰ ਰਹੀ ਹੈ। ਸੈਂਕੜੇ ਹੀ ਲੋਕਾਂ ਅਤੇ ਪਰਿਵਾਰਾਂ ਤੋਂ ਘਰ ਅਤੇ ਬੇਸਮੈਂਟਸ ਰੈਂਟ ਕਰਨ ਤੱਕ ਬੀਬੀ ਨੇ ਕੰਟਰੈਕਟ ਵੀ ਭੇਜੇ, ਕੰਟਰੈਕਟ ਵੀ ਸਾਈਨ ਕਰਵਾਏ, ਐਵਰੀਥਿੰਗ ਲੁੱਕ ਲੈਜਿਟ, ਡਿਪੋਜ਼ਿਟ ਵੀ ਉਹਨੇ ਫਸਟ ਐਂਡ ਲਾਸਟ ਲਏ, ਪਰ ਡਿਪੋਜ਼ਿਟ ਹੀ ਮਾਰ ਦਿੱਤੇ ਅਤੇ ਲੋਕਾਂ ਨੂੰ ਇਹਨਾਂ ਨੇ ਅਨਫੋਰਚੂਨ ਮਾਰ ਦਿੱਤਾ। ਬ੍ਰੈਂਪਟਨ ਦੀ ਹੁਣ ਇੱਕ ਦੇਸੀ ਔਰਤ ਫੜੀ ਗਈ ਆ। ਸੋ ਪੀਓ ਰੀਜਨਲ ਪੁਲਿਸ ਨੇ ਸਟੇਟ ਕੀਤਾ ਹੈ ਕਿ ਮੇ 2025 ਤੋਂ ਲੈ ਕੇ ਫੈਬਰੀ 2025 ਤੱਕ ਇੱਕ ਔਰਤ ਨੇ ਵੱਖੋ ਵੱਖ ਡਿਫਰੈਂਟ ਸੋਸ਼ਲ ਮੀਡੀਆ ਪਲੈਟਫਾਰਮਸ 'ਤੇ ਕੰਪਲੀਟ ਹਾਊਸਿਸ ਐਂਡ ਘਰਾਂ ਦੇ ਵਿੱਚ ਬੇਸਮੈਂਟ ਅਪਾਰਟਮੈਂਟਸ ਨੂੰ ਵੀ ਰੈਂਟ ਦੇ ਲਈ ਐਡਵਰਟਾਈਜ਼ ਕੀਤਾ। ਹਰੇਕ ਬੰਦਾ ਕਰਦਾ ਹੀ ਹੈ, ਇਟਸ ਅ ਵੈਰੀ ਨੋਰਮਲ ਥਿੰਗ। ਜਦੋਂ ਉਹ ਉਹਨਾਂ ਪ੍ਰਾਪਰਟੀਜ਼ ਨੂੰ ਓਨ ਹੀ ਨਹੀਂ ਕਰਦੀ ਸੀ, ਆਹ ਕੋਈ ਨੋਰਮਲ ਗੱਲ ਤਾਂ ਹੈ ਨਹੀਂ ਕਲੀਅਰਲੀ। ਸੋ ਪ੍ਰਸਪੈਕਟਿਵ ਰੈਂਟਰਸ ਨੂੰ, ਪ੍ਰਸਪੈਕਟਿਵ ਟੈਨੈਂਟਸ ਨੂੰ ਉਹ ਰੈਂਟੋ ਅਗਰੀਮੈਂਟ ਪਹਿਲਾਂ ਹੀ ਐਡਵਾਂਸ ਦੇ ਵਿੱਚ ਹੀ ਕੋਈ ਭੇਜਦੀ ਸੀ ਬਾਈ ਈਮੇਲ ਐਕਸੈਟਰਾ, ਅਤੇ ਸਾਈਨ ਕਰਵਾਉਂਦੀ ਸੀ। ਸੋ ਲੱਗਦਾ ਤਾਂ ਸੀ ਕਿ ਯਾਰ ਇਹ ਤਾਂ ਕਾਫੀ ਲਜੇਕ ਕੰਮ ਹੈ। ਫਸਟ ਐਂਡ ਲਾਸਟ ਮੰਥ ਦੇ ਡਿਪੋਜ਼ਿਟ ਵੀ ਇਹਨੇ ਉਹਨਾਂ ਤੋਂ ਲਏ, ਵਿਚ ਇਜ਼ ਪ੍ਰੀਟੀ ਨੋਰਮਲ। ਪਰ ਜਦੋਂ ਉਹ ਲੋਕ ਪੂਰਾ ਬੋਰੀਆ ਬਿਸਤਰਾ ਚੱਕ ਕੇ, ਯਾਰ ਸਾਰਾ ਸਮਾਨ ਚੱਕ ਕੇ ਲੈ ਕੇ ਪਹੁੰਚੇ ਮੂਵ ਇਨ ਡੇਟ 'ਤੇ, ਪਤਾ ਪਤਾ 'ਤੇ ਪਹੁੰਚੇ, ਦਰਵਾਜ਼ਾ ਖੜਕਾਇਆ ਜਾਂ ਦੇਖਿਆ ਕਿ ਡੋਰ ਖੁੱਲ੍ਹਾ ਕਿ ਨਹੀਂ ਖੁੱਲ੍ਹਾ, ਇਹ ਬੀਬੀ ਕਿੱਥੇ ਆ, ਜੇ ਤੋਂ ਰੈਂਟ ਕੀਤੀ ਆ ਪ੍ਰਾਪਰਟੀ, ਉਹ ਯਾਰ ਤਾਂ ਲੋਕ ਕੋਈ ਹੋਰ ਉੱਥੇ ਰਹਿੰਦਾ, ਉਹਨਾਂ ਤੋਂ ਕੋਈ ਆਈਡੀਆ ਹੀ ਨਹੀਂ ਹੈਗਾ, ਉਹ ਪ੍ਰਾਪਰਟੀਜ਼ ਤਾਂ ਬਿਲਕੁਲ ਵੀ ਨਹੀਂ ਅਵੇਲੇਬਲ ਸੀ। ਅਤੇ ਕਈ ਵਿਕਟਮਸ ਕੋਲ ਕਿਤੇ ਜਾਣ ਦੇ ਲਈ ਵੀ, ਯਾਰ ਕਿਤੇ ਰਹਿਣ ਦੇ ਲਈ ਵੀ ਨਹੀਂ, ਸੌਣ ਦੇ ਲਈ ਵੀ ਨਹੀਂ, ਨਾ ਕੋਈ ਸਹਾਰਾ, ਨਾ ਕੋਈ ਰਿਸ਼ਤੇਦਾਰ, ਨਾ ਨੋਬੜੀ। ਸੋ ਇਹ ਕਾਫੀ ਲੋਕਾਂ ਨੂੰ ਬਹੁਤ ਜ਼ਿਆਦਾ ਧੱਕੇ ਵੀ ਖਾਣੇ ਪਏ ਇਸ ਗੰਦੀ ਔਰਤ ਕਰਕੇ। ਸੋ ਪੀਓ ਰੀਜਨਲ ਪੁਲਿਸ ਨੇ ਇਸ ਤਰ੍ਹਾਂ ਦੇ 17 ਇੱਕੋ ਹੀ ਸਸਪੈਕਟ ਨਾਲ ਕਨੈਕਟਡ ਕੇਸਿਸ ਆਈਡੈਂਟੀਫਾਈ ਕੀਤੇ ਨੇ, ਜਿਹਦੇ ਰਾਹੀਂ ਲੋਕਾਂ ਅਤੇ ਪਰਿਵਾਰਾਂ ਦਾ ਐਟਲੀਸਟ ਬੇਅਰ ਮਿਨੀਮਮ $60,000 ਫਸਟ ਐਂਡ ਲਾਸਟ ਮੰਥ ਦੇ ਜਿਹੜੇ ਡਿਪੋਜ਼ਿਟ ਨੇ, ਐਟਲੀਸਟ $60,000 ਲੋਕਾਂ ਦਾ ਮਾਰਿਆ ਗਿਆ। ਕਦੇ ਰਿਟਰਨ ਤੱਕ ਵੀ ਨਹੀਂ ਕੀਤਾ ਗਿਆ, ਨਾ ਤਾਂ ਕੋਈ ਵੀ ਰਹਿਣ ਦੀ ਜਗ੍ਹਾ ਮਿਲੀ, ਅਤੇ ਇਹ ਤਾਂ ਸਿਰਫ ਡਾਇਰੈਕਟ ਨੁਕਸਾਨ ਹੈ। ਇਮੈਜਿਨ ਕਿ ਮੂਵਿੰਗ ਖਰਚਾ ਅਤੇ ਹੋਰ ਨਵੀਂ ਜਗ੍ਹਾ ਐਨ ਮੌਕੇ 'ਤੇ ਲੱਭਣ ਦਾ ਖਰਚਾ, ਕੋਈ ਜਗ੍ਹਾ ਹੈ ਨਹੀਂ ਕਿਤੇ ਧੱਕੇ ਖਾਣ ਦੇ ਲਈ, ਕਿਤੇ ਜਾਣ ਦੇ ਲਈ, ਹੋਟਲ ਦਾ ਇੱਕ ਅੱਧੀ ਰਾਤ ਲਈ ਖਰਚਾ, ਕੀ ਪਤਾ ਹੈ ਇਸ ਤੋਂ ਕਿੰਨਾ ਗੁਣਾ ਵੱਧ ਇਨਡਾਇਰੈਕਟ ਖਰਚਾ ਵੀ ਲੋਕਾਂ ਦਾ ਅਤੇ ਪਰਿਵਾਰਾਂ ਦਾ ਹੋਇਆ ਹੋਣਾ ਹੈ। ਸੋ ਹੁਣ ਬਰੈਂਪਟਨ ਤੋਂ 27 ਸਾਲ ਦੀ ਸਵਰੀਤ ਕੌਰ ਨੂੰ ਅਰੈਸਟ ਕੀਤਾ ਗਿਆ ਹੈ। ਸ਼ੀ ਵਾਜ਼ ਅਰੈਸਟਡ ਲਾਸਟ ਵੀਕ। ਅਤੇ ਇਹਦੇ ਖਿਲਾਫ ਹੁਣ ਕੁੱਲ ਮਿਲਾ ਕੇ 39 ਕ੍ਰਿਮੀਨਲ ਚਾਰਜ ਲਏ ਕੀਤੇ ਗਏ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਕਾਊਂਟ ਹੈ ਫੋਰ ਅਬਸਟ੍ਰਕਟਿੰਗ ਪੁਲਿਸ ਅਤੇ ਬਾਕੀ 38 ਕਾਊਂਟਸ ਆਫ ਫਰਾਡ ਓਵਰ 5,000। ਸੋ ਕੱਲ੍ਹ ਤੋਂ ਹੀ, ਕੱਲ੍ਹ ਸ਼ਾਮ ਤੋਂ ਹੀ ਇਹਦੀ ਬੀਬੀ ਦੀ ਜਿਹੜੀ ਮਗ ਸ਼ਾਟ ਹੈ, ਪੁਲਿਸ ਦੀ ਜਿਹੜੀ ਫੋਟੋ ਹੈ ਉਹ ਰਿਲੀਜ਼ ਕੀਤੀ ਗਈ ਆ। ਅਤੇ ਫੋਟੋ ਦੇ ਨਾਲ ਤਾਂ ਲੱਗਦਾ ਤਾਂ ਹੈ ਕਿ ਯਾਰ ਮੈਨੂੰ ਤਾਂ ਜੇ ਮੈਂ ਇਹਦੇ ਨੇੜੇ ਵੀ ਹੋਵਾਂ, ਮੇਰਾ ਜਿਹੜਾ ਬ੍ਰੈਕਫਾਸਟ ਹੈ, ਲੰਚ ਹੈ, ਡਿਨਰ ਹੈ, ਉਹਦੇ ਲਈ ਹੀ ਮੈਨੂੰ ਸਿਕਿਉਰਿਟੀ ਗਾਰਡ ਰੱਖਣਾ ਪਊਗਾ। ਇਹ ਤਾਂ ਬੀਬੀ ਲੱਗਦੀ ਹੈ, ਇੰਨੀ ਟੁਣ ਟੁਣ ਹੈ, ਗੈਂਡੀ ਜੀ ਹੈ ਕਿ ਬੰਦਾ ਹੀ ਖਾ ਜੂਗੀ ਇਹਨੂੰ। ਯਾਰ ਕੇ ਨੇ ਸ਼ਾਇਦ ਦੇਖ ਕੇ ਕਦੇ ਵੀ ਇੰਨਾ ਜ਼ਿਆਦਾ ਰੈਂਟ ਦਿੱਤਾ ਹੋਣਾ ਹੈ, ਮੇਰੇ ਸਮਝੋ ਬਾਹਰ ਹੈ। ਸੋ ਵੈਰੀ ਵੈਰੀ ਅਨਫੋਰਚੁਨੇਟ ਨਿਊਜ਼, ਬਹੁਤ ਹੀ ਜ਼ਿਆਦਾ ਲੋਕਾਂ ਦਾ ਨੁਕਸਾਨ ਹੋਇਆ ਹੈ। ਹੋਪਫੁਲੀ ਇਹਨੂੰ ਸੀਰੀਅਸ ਕਾਨਸੀਕੁਐਂਸਿਸ ਅਤੇ ਸੀਰੀਅਸ ਜੇਲ ਟਾਈਮ ਵੀ ਫੇਸ ਕਰਨਾ ਪਊਗਾ। ਆਏ ਨਾ ਹੋਵੇ ਕਿ ਰੋਣ ਧੋਣ ਦੇ ਬਹਾਨੇ ਨਾਲ ਕਹਿ ਦੇਵੇ ਕਿ ਕਿਸੇ ਹੋਰ ਨੇ ਹੀ ਮੈਨੂੰ ਇੰਸਟਰਕਟ ਕੀਤਾ ਸੀ ਆਹ ਕੰਮ ਕਰਨ ਦੇ ਲਈ, ਮੈਂ ਤਾਂ ਬੇਕਸੂਰ ਹਾਂ, ਡੋਂਟ ਬਲੇਮ ਮੀ, ਲੈਟ ਮੀ ਗੋ, ਆਮ ਜਸਟ ਅ ਗਰਲ, ਹੋਪਫੁਲੀ ਦੈਟ ਡਸਨਟ ਹੈਪਨ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ ਦੋਸਤੋ, ਇਸ ਟਾਈਮ 'ਤੇ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਪਹਿਲੇ ਸਪਾਂਸਰ CIC ਇਮੀਗ੍ਰੇਸ਼ਨ ਤੋਂ ਗੈਰੀ ਵਿਰਕ, ਜੋ ਕਿ ਬਹੁਤ ਲੰਬੇ ਸਮੇਂ ਤੋਂ ਇਮੀਗ੍ਰੇਸ਼ਨ ਦੇ ਫੀਲਡ ਦੇ ਵਿੱਚ ਸਪੈਸ਼ਲਾਈਜ਼ ਕਰਦੇ ਆ ਰਹੇ ਨੇ। ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਇਮੀਗ੍ਰੇਸ਼ਨ ਦਾ ਜਿਹੜਾ ਮਰਜ਼ੀ ਕੰਮ ਆ, ਸਿੰਪਲ ਕੋਈ ਕੰਮ ਹੋਵੇ ਜਾਂ ਫਿਰ ਬਹੁਤ ਹੀ ਔਖਾ ਤੱਕ ਅਪੀਲ ਤੱਕ ਦਾ ਵੀ ਕੇਸ ਹੋਵੇ, ਤੁਸੀਂ ਅੱਖਾਂ ਮੀਚ ਕੇ ਗੈਰੀ ਵਿਰਕ ਅਤੇ ਉਹਨਾਂ ਦੀ ਟੀਮ ਨਾਲ ਇਹ ਕੰਮ ਕਰਵਾ ਸਕਦੇ ਹੋ। ਇਹਨਾਂ ਦਾ ਬਹੁਤ ਲੰਬਾ ਤਜ਼ਰਬਾ ਹੈ, ਬਹੁਤ ਟ੍ਰਾਂਸਪੇਰੈਂਸੀ ਨਾਲ ਅਤੇ ਉਹ ਵੀ ਬਹੁਤ ਸਿੱਧੇ ਹਿਸਾਬ ਨਾਲ ਤੁਹਾਨੂੰ ਸਾਰਾ ਕੁਝ ਦੱਸਦੇ ਆ। ਕਾਲ CIC ਇਮੀਗ੍ਰੇਸ਼ਨ 416-456-6161, 416-456-6161। ਜੇ ਫੋਨ ਲਾਈਨ ਬਿਜ਼ੀ ਆਉਂਦੀ ਆ, ਕੋਈ ਟੈਨਸ਼ਨ ਨਾ ਲਓ, ਵਟਸਐਪ 'ਤੇ ਆਪਦਾ ਨਾਮ ਮੈਸੇਜ ਕਰਕੇ ਅਤੇ ਮਾੜਾ ਮੋਟਾ ਮੈਸੇਜ ਕਰਕੇ ਭੇਜ ਦਿਓ ਅਤੇ ਜਿੰਨਾ ਹੀ ਛੇਤੀ ਹੋ ਸਕਦਾ ਇਹ ਖੁਦ ਆਪ ਤੁਹਾਨੂੰ ਕਾਲ ਬੈਕ ਕਰ ਲੈਣਗੇ। CIC ਇਮੀਗ੍ਰੇਸ਼ਨ, ਮਾਲਟਨ ਮਿਸਿਸਾਗਾ, ਮਾਲਟਨ ਗੁਰੂ ਘਰ ਦੇ ਨੇੜੇ, ਗ੍ਰੇਟ ਪੰਜਾਬ ਪਲਾਜ਼ਾ ਵਿੱਚ। ਤੁਸੀਂ ਫ੍ਰੀ ਦੇ ਵਿੱਚ ਜਾ ਕੇ ਇਹਨਾਂ ਦੇ ਦਫ਼ਤਰ ਦੇ ਵਿੱਚ ਸਲਾਹ ਵੀ ਕਰ ਸਕਦੇ ਹੋ। ਨੰਬਰ 416-456-6161, 416-456-6161। ਗਿਰੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ।
1: ਸ਼ੁਕਰੀਆ ਸਵਰਾਜ ਜੀ, ਸਤਿ ਸ਼੍ਰੀ ਅਕਾਲ।
0: ਕੀ ਹਾਲ ਚਾਲ ਨੇ, ਕਿੱਥੇ ਰਹੇ ਹੋ ਹਫ਼ਤੇ?
1: ਵੈਰੀ ਗੁੱਡ ਈਵਨਿੰਗ।
0: ਮੈਂ ਕਿਹਾ ਕੀ ਹਾਲ ਚਾਲ ਨੇ, ਆਏ ਨਹੀਂ ਕਈ ਹਫ਼ਤੇ ਹੁਣ?
1: ਪਿਛਲੇ 2 ਹਫ਼ਤੇ ਥੋੜੇ ਆਊਟ ਆਫ ਕੈਨੇਡਾ ਸੀਗੇ ਬਾਈ ਜੀ।
0: ਠੀਕ ਆ, ਚਲੋ ਹੁਣ ਤਾਂ ਪੂਰਾ ਰੈਸਟ ਰੂਸ ਕਰਕੇ ਆਏ ਹੋ। ਹੁਣ ਬਾਈ ਜੀ ਇਹ ਦੱਸੋ ਕਿ ਜਿਹੜੇ ਲੋਕੀ ਹੁਣ ਤਿਆਰੀ ਕਰ ਰਹੇ ਆ ਕਿ ਅਸੀਂ ਤਾਂ ਹੁਣ ਇੱਥੇ ਪੱਕੇ ਹੋ ਗਏ ਹਾਂ, ਹੁਣ ਤਾਂ ਮਾਂ ਪਿਓ ਨੂੰ ਵੀ ਆਪਾਂ ਇੱਥੇ ਕੈਨੇਡਾ 'ਚ ਪੱਕਾ ਕਰਾਉਣਾ ਹੋ, ਉਹ ਹੁਣ ਕਿਵੇਂ ਪੱਕਾ ਉਹਨਾਂ ਨੂੰ PR ਕਰਾ ਸਕਦੇ ਆ? ਜੇ ਮੰਨ ਲਓ ਫਿਲਹਾਲ ਤਾਂ ਇਕੱਲਾ ਪੇਰੈਂਟਸ ਦਾ ਵਿਜ਼ਿਟਰ ਵੀਜ਼ਾ ਲੱਗਿਆ ਹੋਇਆ ਜਾਂ ਸੁਪਰ ਵੀਜ਼ਾ ਲੱਗਿਆ ਹੋਇਆ, ਕੋਈ ਪਾਸਿਬਿਲਿਟੀ ਹੈ ਕਿ ਉਹਨਾਂ ਨੂੰ ਇੱਥੇ ਪੱਕਾ ਹੀ ਰੱਖ ਲੈਣ?
1: ਬਿਲਕੁਲ ਸਮਰਾਜ ਜੀ, ਜੋ ਪਿਛਲੇ ਹਫ਼ਤਿਆਂ ਦੇ ਵਿੱਚ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਵੱਲੋਂ ਤਬਦੀਲੀਆਂ ਅਤੇ ਨਵੀਆਂ ਅਨਾਊਂਸਮੈਂਟਾਂ ਲਗਾਤਾਰ ਹੁੰਦੀਆਂ ਆ ਰਹੀਆਂ ਨੇ, ਸਭ ਤੋਂ ਜਿਹੜੀ ਵੱਡੀ ਇੰਪੈਕਟਫੁਲ ਇੱਕ ਅਨਾਊਂਸਮੈਂਟ ਕੀਤੀ ਗਈ ਹੈ ਕਿ ਜਿਹੜਾ ਪੇਰੈਂਟਲ ਲਾਟਰੀ ਸਿਸਟਮ PR ਸੀਗੀ ਉਹਨੂੰ ਹਜੇ ਫਰਦਰ ਟਾਈਮਿੰਗ ਅਨਾਊਂਸ ਕਰ ਦਿੱਤਾ ਗਿਆ ਕਿ ਉਹ ਅਸੀਂ ਪ੍ਰੋਗਰਾਮ ਰੋਕ ਦਿੱਤਾ ਗਿਆ। ਸੋ ਉਹਦੇ ਵਿੱਚ ਹਜ਼ਾਰਾਂ ਹੀ ਇੱਦਾਂ ਦੇ ਇੰਡੀਵਿਜੁਅਲ ਸੀਗੇ, ਸਪੋਂਸਰ ਸੀਗੇ, ਜਿਨ੍ਹਾਂ ਨੇ ਗਰੋਸ ਇਨਕਮ ਪਿਛਲੇ 3 ਸਾਲਾਂ ਦੀ ਲਾਈਕੋ ਪਲੱਸ 30% ਬਣਾ ਰੱਖੀ ਸੀ ਅਤੇ ਅੱਜ ਵੀ ਉਮੀਦ ਕਰਦੇ ਸੀ ਕਿ ਸਾਡੀ ਇਨਵੀਟੇਸ਼ਨ ਟੂ ਸਪੋਂਸਰ ਆਏਗੀ ਅਤੇ ਪੇਰੈਂਟਸ ਨੂੰ ਅਸੀਂ PR ਦੀ ਫਾਈਲ ਲਗਾਵਾਂਗੇ। ਉਹ ਪ੍ਰੋਗਰਾਮ ਜਿਹੜਾ ਕਿ ਹੁਣ ਆਲਮੋਸਟ ਇਹਨਾਂ ਨੇ ਇੱਕ ਤਰ੍ਹਾਂ ਹਾਲਟ ਕਰ ਦਿੱਤਾ ਗਿਆ। ਬਟ ਦੂਜੇ ਪਾਸੇ ਇੱਕ ਜਿਹੜਾ ਪ੍ਰੋਗਰਾਮ ਚੱਲ ਰਿਹਾ ਕਈ ਸਾਲਾਂ ਤੋਂ ਚੱਲ ਰਿਹਾ, ਉਹਦੇ ਉੱਤੇ ਕੋਈ ਕੈਪ ਨਹੀਂ, ਕੋਈ ਨੰਬਰ ਆਫ ਐਪਲੀਕੇਸ਼ਨ ਦਾ ਲਿਮਿਟਿਡ ਐਕਸੈਸ ਨਹੀਂ ਹੈਗੀ, ਜਿਹੜਾ ਕਿ ਪੇਰੈਂਟਸ ਉਹ ਖਾਸ ਕਰਕੇ ਜਿਹੜੇ ਪਿੱਛੇ ਇਕੱਲੇ ਰਹਿ ਚੁੱਕੇ ਨੇ, ਜਿਨ੍ਹਾਂ ਦੇ ਕੋਲ ਵਿਜ਼ਟਰ ਵੀਜ਼ੇ ਸੁਪਰ ਵੀਜ਼ੇ ਲੱਗੇ ਹੋਏ ਨੇ, ਬੱਚੇ ਉਹਨਾਂ ਦੇ ਕੈਨੇਡਾ ਸੈਟਲ ਨੇ, ਚਿਲਡਰਨ ਨੇ, ਗ੍ਰੈਂਡ ਚਿਲਡਰਨ ਨੇ ਪਿਛਲੇ ਸਾਲਾਂ ਤੋਂ ਆ ਰਹੇ ਨੇ, ਚਾਹੇ ਵਿਜ਼ਟਰ ਵੀਜ਼ਾ ਚਾਹੇ ਸੁਪਰ ਵੀਜ਼ਾ, ਉਹਨਾਂ ਦੇ ਵਾਸਤੇ ਬਾਜੀ ਇੱਕ PR ਦੀ ਆਪਸ਼ਨ ਹੋ ਸਕਦੀ ਹੈ, ਜਿਹੜੀ ਪਹਿਲਾਂ ਵੀ ਫਾਈਲਸ ਲੱਗਦੀਆਂ ਰਹੀਆਂ ਨੇ ਅੰਡਰ PR ਐਪਲੀਕੇਸ਼ਨ ਅੰਡਰ ਹਿਊਮੈਨਿਟੇਰੀਅਨ ਐਂਡ ਕੰਪੈਸ਼ਨਲ ਗਰਾਊਂਡ ਸੈਕਸ਼ਨ 25 ਰੁਪਏ ਦਾ ਜਿਹੜਾ ਰਿਲੀਫ ਦੇ ਸਕਦਾ, ਉਹਦੀ ਅਸੈਸਮੈਂਟ ਕਰਾਉਣੀ ਹੈ, ਉਹਦੇ ਸੰਬੰਧੀ ਮਿਲਣਾ। ਬਹੁਤ ਸਾਰੇ ਕਲਾਇੰਟਸ ਪਿਛਲੇ ਦਿਨਾਂ ਤੋਂ, ਹਰ ਪਹਿਲਾਂ ਤਾਂ ਸ਼ੁਰੂ ਤੋਂ ਵੀ ਆਉਂਦੇ ਰਹੇ ਨੇ, ਹੁਣ ਕਾਫੀ ਜ਼ਿਆਦਾ ਅਨਾਊਂਸਮੈਂਟ ਤੋਂ ਬਾਅਦ ਨੈਚੁਰਲੀ ਇਹ ਪੈਨਿਕ ਹਰ ਪਰਿਵਾਰ ਦੀ ਹੁੰਦੀ, ਜਿਹੜਾ ਪਲਾਨ ਕਰਦਾ ਕਿ ਪੇਰੈਂਟਸ ਵੀ ਕਲੀਅਰ ਹੋ ਜਾਣ, ਉਹਨਾਂ ਵਾਸਤੇ ਇੱਕ ਓਪਰਚੁਨਿਟੀ ਹਜੇ ਵੀ ਚੱਲ ਰਹੀ ਹੈ। ਸੋ ਅੰਡਰ HNC ਗਰਾਊਂਡਸ, ਜਿਹੜੇ ਪੇਰੈਂਟਸ ਦੇ ਕੋਲ ਵਿਜ਼ਟਰ ਵੀਜ਼ਾ ਸੁਪਰ ਵੀਜ਼ਾ ਇੱਥੇ ਬੱਚਿਆਂ ਦੇ ਕੋਲ ਰਹਿ ਰਹੇ ਨੇ, ਗ੍ਰੈਂਡ ਚਿਲਡਰਨ ਰਹਿ ਰਹੇ ਨੇ, ਉਹਦੇ 'ਚ ਇੱਕ ਚਾਂਸ ਲੈ ਸਕਦੇ ਨੇ। ਲਾਟਰੀ ਸਿਸਟਮ ਬੰਦ ਹੋਇਆ, ਬਟ ਇਹਦੇ ਵਿੱਚ ਜੇ ਪੀਆਰ ਹੋ ਗਈ ਤਾਂ ਲਾਟਰੀ ਤੋਂ ਉੱਪਰ ਦੀ ਗੱਲ ਹੈ, ਔਰ ਬਾਈ ਚਾਂਸ ਜੇ ਰਿਫਿਊਜ਼ਲ ਵੀ ਆਉਂਦੀ ਹੈ, ਨੈਗੇਟਿਵ ਡਿਸੀਜ਼ਨ ਵੀ ਆਉਂਦਾ, ਤਾਂ ਵੀ ਕੋਈ ਮੁੱਦਾ ਨਹੀਂ, ਜੋ ਤੁਹਾਡੇ ਵੀਜ਼ੇ ਲੱਗੇ ਹੋਏ ਨੇ, ਜੋ ਤੁਹਾਡੇ ਕੋਲ ਹੋਰ ਆਪਸ਼ਨ ਨੇ ਉਹ ਤੁਸੀਂ ਐਜ਼ ਇਟ ਇਜ਼ ਆਪਣੀਆਂ ਲੈ ਸਕਦੇ ਹੋ। ਸੋ ਕੋਈ ਪੇਰੈਂਟਸ ਦਾ ਮੁੱਦਾ ਹੈ, ਕੋਈ ਇੱਥੇ ਰਹਿਣ ਦੀ ਆਏ ਹੋਏ ਨੇ, ਰਹਿ ਰਹੇ ਨੇ, ਅਸੈਸਮੈਂਟ ਕਰਾਓ, ਮੈਸੇਜ ਵਟਸਐਪ ਵਾਕ ਇਨ ਵੀ ਕਰ ਸਕਦੇ ਹੋ, ਨੰਬਰ 416-456-6161।
0: CIC Immigration, Gary Virk, 416-456-6161, 416-456-6161. ਤੇ ਬਾਈ ਜੀ, ਜੇਕਰ ਕਿਸੇ ਨੇ ਆਪਦੇ ਹਸਬੈਂਡ ਜਾਂ ਵਾਈਫ ਨੂੰ, ਸਪਾਊਸ ਨੂੰ ਸਪਾਂਸਰ ਕਰਨਾ ਹੈ, ਉਹਦੇ ਵਿੱਚ ਅੱਜ ਕੱਲ੍ਹ ਕਿੰਨਾ ਕੁ ਟਾਈਮ ਲੱਗਦਾ, ਕੀ ਪ੍ਰੋਸੈਸ ਹੈ, ਸੌਖਾ ਔਖਾ, ਇਹ ਸਾਰਾ ਕੁਛ ਸਮਝਾਓ ਜੀ।
1: ਡਾਕਟਰ ਸਮਰਾਜ ਜੀ, ਸਪਾਊਸਲ ਐਪਲੀਕੇਸ਼ਨ ਇਕੱਲੀ ਜਿਹੜੀ ਹੈਗੀ ਸਪਾਊਸਲ ਓਵਰਸੀਜ਼, ਕਿ ਤੁਸੀਂ ਕੈਨੇਡਾ 'ਚ ਪੀਆਰ ਹੋ ਜਾਂ ਬਾਹਰੋਂ ਕਿਸੇ ਨੂੰ ਸਪੋਂਸਰ ਕਰ ਰਹੇ ਹੋ ਵਿਆਹ ਕਰਕੇ, ਉਹੀ ਨਹੀਂ ਚੱਲ ਰਹੀ। ਵਿਦ ਇਨ ਕੈਨੇਡਾ ਇਨਲੈਂਡ ਸਪਾਊਸਲ ਐਪਲੀਕੇਸ਼ਨ, ਜਿਵੇਂ ਕਿ ਇੱਥੇ ਬਹੁਤ ਸਾਰੇ ਟੈਂਪਰਰੀ ਸਟੈਟਸ 'ਤੇ ਵੀ ਇੰਡੀਵਿਜੁਅਲ ਨੇ ਜਿਨ੍ਹਾਂ ਦਾ ਪੀਆਰ ਵੀ ਸਟੈਟਸ ਹੈ, ਅਤੇ ਉਹਨਾਂ ਦਾ ਬਾਈ ਚਾਂਸ ਕਿਸੇ ਪੀਆਰ ਨਾਲ ਕੈਨੇਡਾ ਵਿੱਚ ਰਹਿੰਦੇ ਹੋਏ ਵਿਆਹ ਹੁੰਦਾ, ਤਾਂ ਉਹ ਇਨਲੈਂਡ ਸਪਾਊਸਲ ਐਪਲੀਕੇਸ਼ਨ ਮੰਨੀ ਜਾਂਦੀ ਹੈ। ਉਸ ਤੋਂ ਬਿਨਾਂ ਕਾਮਨ ਲਾਅ ਦੇ ਵਿੱਚ ਰਹਿ ਰਹੇ ਹੋ ਤਾਂ ਵੀ ਤੁਹਾਡਾ 12 ਮਹੀਨਿਆਂ ਦਾ ਰਹਿਣ ਦਾ ਪਰੂਫ ਹੈਗਾ, ਐਵੀਡੈਂਸ ਹੈਗਾ, ਪਰੂਵ ਕਰ ਸਕਦੇ ਹੋ ਕਿ ਮੈਨੇ ਰਿਲੇਸ਼ਨਸ਼ਿਪ ਜੈਨੂਇਨ ਹੈਗਾ, ਉੱਥੇ ਵੀ ਤੁਹਾਡੀ ਫਾਈਲ ਪੀਆਰ ਦੀ ਲੱਗ ਸਕਦੀ ਹੈ। ਬਹੁਤ ਸਾਰੇ ਲੱਖਾਂ ਹੀ ਮੈਂ ਕਹੂੰਗਾ ਜਿਹੜੇ ਇੰਡੀਵਿਜੁਅਲ ਨੇ ਆਊਟ ਆਫ ਸਟੇਟਸ ਹੋਣ ਜਾ ਰਹੇ ਨੇ ਜਾਂ ਆਲਰੇਡੀ TRV ਉੱਤੇ ਆਏ ਹੋਏ ਨੇ ਜਾਂ ਅਪਲਾਈ ਕੀਤੀ ਹੋਈ ਹੈ, ਉਹਨਾਂ ਦਾ ਇੱਥੇ ਕੋਈ ਸਿਚੁਏਸ਼ਨ ਬਣ ਰਹੀ ਹੈ, ਹਾਲਾਤ ਬਣ ਰਹੇ ਨੇ, ਵਿਆਹ ਹੋ ਰਿਹਾ, ਤਾਂ ਉਹ ਇਨਲੈਂਡ ਸਪਾਊਸਲ ਐਪਲੀਕੇਸ਼ਨ ਲਗਾ ਸਕਦੇ ਨੇ। ਉਹਦੀ ਜਾਣਕਾਰੀ ਚਾਹੀਦੀ ਹੈ, ਕਿੱਥੋਂ ਫਾਈਲ ਸ਼ੁਰੂ ਹੋਣੀ ਹੈ, ਕਿਵੇਂ ਹੋਣੀ ਹੈ, ਕੋਰਟ ਮੈਰਿਜ ਇਹਦੇ 'ਚ ਹੁੰਦੀ ਨਹੀਂ, ਮੈਰਿਜ ਲਾਇਸੈਂਸ ਲੈਣਾ, ਫਿਰ ਰਜਿਸਟ੍ਰੇਸ਼ਨ ਕਰਨੀ ਹੈ, ਰਿਲੀਜੀਅਸ ਸੈਰੇਮਨੀ ਕਰਨੀ ਹੈ ਜਾਂ ਸਿਵਲ ਮੈਰਿਜ ਕਰਨੀ ਹੈ, ਬਹੁਤ ਸਾਰੇ ਸਵਾਲ ਹੁੰਦੇ ਨੇ। ਤੁਹਾਡੀ ਜਾਣਕਾਰੀ ਆਪਣੀ ਆਪ ਤੁਸੀਂ ਉਹ ਕੋਸ਼ਿਸ਼ ਕਰਕੇ ਕਈ ਵਾਰ ਫਾਈਲ ਸਬਮਿਟ ਕਰਾ ਲੈਂਦੇ ਹੋ, ਕਰ ਲੈਂਦੇ ਹੋ, ਇੱਧਰੋਂ ਉੱਧਰੋਂ ਤਾਂ ਉਹ ਫਾਈਲਾਂ ਵਾਪਸ ਵੀ ਆਉਂਦੀਆਂ ਨੇ, ਰਿਫਿਊਜ਼ ਵੀ ਹੁੰਦੀਆਂ ਨੇ। ਇਨਲੈਂਡ ਸਪਾਊਸਲ ਜੇ ਤੁਹਾਡੀ ਫਾਈਲ ਰਿਫਿਊਜ਼ ਹੋ ਗਈ ਤਾਂ ਉਹਦੇ ਉੱਤੇ ਅਪੀਲ ਦਾ ਅਧਿਕਾਰ ਵੀ ਨਹੀਂ ਹੈਗਾ। ਦੂਜੇ ਪਾਸੇ ਜੇ ਕੋਈ ਓਵਰਸੀਜ਼ ਤੋਂ ਵਿਆਹ ਕਰਕੇ ਆ ਰਿਹਾ ਹੈ, ਜਾਣਾ ਚਾਹੁੰਦਾ ਹੈ, ਜਾਣ ਦੀ ਤਿਆਰੀ ਚੱਲ ਰਹੀ ਹੈ, ਪਰਿਵਾਰ 'ਚ ਸਲਾਹ ਮਸ਼ਵਰਾ ਚੱਲ ਰਿਹਾ, ਉਹਦੇ ਸੰਬੰਧੀ ਸਲਾਹ ਮਸ਼ਵਰਾ ਕਰੋ, ਉੱਥੇ ਪਹੁੰਚਿਆ ਹੋਇਆ ਉੱਥੋਂ ਸਾਨੂੰ ਤੁਸੀਂ ਕਰ ਸਕਦੇ ਹੋ ਕੰਟੈਕਟ, ਜਾਂ ਇੱਥੇ ਹਜੇ ਗੱਲਬਾਤ ਚੱਲ ਰਹੀ ਹੈ ਉਹਦੇ ਸੰਬੰਧੀ, ਕਿਉਂਕਿ ਅੱਜ ਕੱਲ੍ਹ ਕਾਨੂੰਨ ਦੀ ਜਾਣਕਾਰੀ ਜਾਂ ਉਹਦੀ ਇਨਫੋਰਮੇਸ਼ਨ ਲੈ ਕੇ ਰੱਖਣ ਦੀ ਜ਼ਿੰਮੇਵਾਰੀ ਤੁਹਾਡੀ ਹੈ, ਤਾਂ ਕਿ ਫਾਈਲ ਉੱਤੇ ਕੋਈ ਇੱਦਾਂ ਦਾ ਜਿਹੜਾ ਹੈਗਾ ਇੰਪੈਕਟ ਨੈਗੇਟਿਵ ਨਾ ਆਵੇ। ਸਟੈਪ ਬਾਏ ਸਟੈਪ ਫਾਈਲ ਫਾਲੋ ਕਰਨੀ ਹੁੰਦੀ ਹੈ, ਸੈਕਿੰਡ ਓਪੀਨੀਅਨ ਲੈਣਾ, ਕਿਤੋਂ ਹੋਰ ਫਾਈਲ ਲਾਈ ਹੋਈ ਹੈ ਜਾਂ ਫਾਈਲ ਦੀ ਫਾਲੋਅਪ ਨਹੀਂ ਹੋ ਰਹੀ, ਕਿੱਥੇ ਕਿੱਥੇ ਕਮਿਊਨੀਕੇਸ਼ਨ ਕਰਨਾ, ਇਕੱਲੀ ਫਾਈਲ ਸਬਮਿਟ ਕਰਕੇ ਹੀ ਨਹੀਂ ਬੈਠਣਾ ਹੁੰਦਾ, ਉਹਨੂੰ ਹਰ ਸਟੈਪ 'ਤੇ ਫਾਲੋ ਕਰਨਾ, ਤੁਹਾਡੀ ਕੋਈ ਅਪਡੇਸ਼ਨ ਭੇਜਣੀ ਹੈ, ਕਈ ਤਰ੍ਹਾਂ ਦੀਆਂ ਇੰਡੀਵਿਜੁਅਲ ਫਾਈਲ ਹੁੰਦੀਆਂ ਨੇ, ਬੈਕਗਰਾਊਂਡ ਹੁੰਦੀ ਹੈ। ਸਪਾਊਸਲ ਫਾਈਲ ਕਿਸੇ ਵੀ ਤਰ੍ਹਾਂ ਦੀ ਕੋਈ ਮੁੱਦਾ, ਨੰਬਰ 416-456-6161।
0: CIC Immigration, Gary Virk, 416-456-6161, 416-456-6161. The Gary bhai ji, dasso ki super visa eh kafi jyada parivaran di ek load hai, ede vich hun approval rate kinna ka hega?
1: ਸਮਰਾਜ ਜੀ, ਸੁਪਰ ਵੀਜ਼ਾ ਜਿਹੜਾ ਹੈਗਾ ਇੰਪੈਕਟ ਉਹਦਾ, ਔਰ ਜਿਹੜੀ ਅਪਰੂਵਲ ਇੱਕ ਡਿਸੀਜ਼ਨ ਬੇਸਡ ਜਾਂ ਐਲੀਜੀਬਿਲਟੀ ਬੇਸਡ ਪ੍ਰੋਗਰਾਮ ਹੋਣ ਦੇ ਕਰਕੇ ਇਹਦੀ 100% ਅਪਰੂਵਲ ਰੇਟ ਆਉਂਦੀ ਹੈ। ਸੁਪਰ ਵੀਜ਼ਾ ਇੱਕ ਜਿਹੜਾ ਹੈਗਾ ਡੈਜੀਗਨੇਟ ਕੀਤਾ ਹੋਇਆ ਡਿਪਾਰਟਮੈਂਟ ਨੇ, ਵੀ ਹਰ ਪਰਿਵਾਰ ਨੂੰ ਇਹੀ ਕਹਿ ਰਹੇ ਨੇ, ਕੌਨਫੀਡੈਂਸ ਦੇ ਰਹੇ ਨੇ ਕਿ ਸੁਪਰ ਵੀਜ਼ਾ ਹੀ ਅਪਲਾਈ ਕਰੋ। ਇਹਦੇ ਵਿੱਚ ਜਿਹੜਾ ਸਪੋਂਸਰ ਦਾ ਪੀਅਰ ਹੋਣਾ ਲਾਜ਼ਮੀ ਹੈ, ਉਹਦੀ ਪਿਛਲੇ 1 ਸਾਲ ਦੀ ਜਾਂ 2 ਸਾਲਾਂ ਦੇ ਵਿੱਚੋਂ ਕਿਸੇ 1 ਸਾਲ ਦੀ ਗ੍ਰੋਸ ਇਨਕਮ ਐਜ਼ ਪਰ ਲਾਈਕੋ ਸਹੀ ਹੋਣੀ ਚਾਹੀਦੀ ਹੈ। ਬਾਕੀ ਜਿਹੜੀ ਸਬਮਿਸ਼ਨ ਹੈ ਕੰਪੋਨੈਂਟ ਆਪਾਂ ਅਕਸਰ ਟੱਚਬੇਸ ਕਰਦੇ ਰਹਿੰਦੇ ਹਾਂ, ਪਰ ਯਾਦ ਕਰਾਉਣਾ ਵੀ ਜ਼ਰੂਰੀ ਹੁੰਦਾ ਸਾਰਿਆਂ ਨੂੰ। ਕੋਈ ਵੀ ਸਰੋਤਾ ਸੁਣ ਰਿਹਾ ਹੁੰਦਾ ਜਿਨ੍ਹਾਂ ਨੂੰ ਨਹੀਂ ਪਤਾ ਹੁੰਦੇ, ਪਰ ਜਾਣਕਾਰੀ ਨਹੀਂ ਹੈਗੀ, ਵਿਜ਼ਟਰ ਵੀਜ਼ੇ ਲੱਗੇ ਹੋਏ ਨੇ, ਤਾਂ ਵੀ ਮੁੱਦਾ ਨਹੀਂ, ਸੁਪਰ ਵੀਜ਼ਾ ਲਵਾ ਕੇ ਹੀ ਰੱਖੋ, ਕਿਉਂਕਿ ਪੇਰੈਂਟਲ ਪੀਆਰ ਲਾਟਰੀ ਸਿਸਟਮ ਪੀਆਰ ਦਾ ਬੰਦ ਹੋ ਚੁੱਕਾ ਹੈ। ਸੁਪਰ ਵੀਜ਼ਾ ਲੱਗਾ ਹੋਏਗਾ ਤਾਂ ਕਈ ਸਾਲ ਤੁਹਾਡੇ ਕੋਲ ਇਸੇ ਵੀਜ਼ੇ ਉੱਤੇ ਰਹਿ ਸਕਦੇ ਨੇ, ਐਕਸਟੈਂਡ ਕਰਾ ਸਕਦੇ ਨੇ। ਹੋਰ ਕੀ ਕੰਡੀਸ਼ਨ ਨੇ, ਕੀ ਸ਼ਰਤਾਂ ਨੇ, ਸੁਪਰ ਵੀਜ਼ਾ ਕਿੱਦਾਂ ਅਪਲਾਈ ਕਰ ਸਕਦੇ ਹੋ, ਜਿਹੜੇ ਵਿਦਿਆਰਥੀ ਭੈਣ ਭਰਾ ਨਵੇਂ ਨਵੇਂ ਪੀਆਰ ਹੋ ਰਹੇ ਨੇ, ਉਹ ਵੀ ਐਲੀਜੀਬਲ ਨੇ, ਉਹਨਾਂ ਦੇ ਕੋਲ ਵੀ ਸਾਰੀ ਐਲੀਜੀਬਿਲਟੀ ਯੋਗਤਾ ਹੁੰਦੀ ਹੈ। ਤਾਂ ਸੁਪਰ ਵੀਜ਼ਾ 100% ਅਪਰੂਵਲ ਰੇਟ ਵੀ ਆਪਣੀ ਚੱਲ ਰਹੀ ਹੈ। ਬਾਈ ਚਾਂਸ ਕੋਈ ਅਫਸਰ ਬੇਵਕੂਫੀ ਕਰਦਾ ਵੀ ਹੈ ਤਾਂ ਰੀਕੰਸਿਡਰੇਸ਼ਨ ਦੇ ਰਾਹੀਂ ਉਹਨੂੰ ਅਸੀਂ ਅਪਰੂਵ ਵੀ ਕਰਾਉਂਦੇ ਹਾਂ। ਸੋ ਸੁਪਰ ਵੀਜ਼ਾ ਸੰਬੰਧੀ ਕੋਈ ਸਵਾਲ ਹੈ ਜਾਂ ਐਮੀਗ੍ਰੇਸ਼ਨ ਦਾ ਕੋਈ ਮਸਲਾ, ਕਿਸੇ ਵੀ ਤਰ੍ਹਾਂ ਦਾ ਮੈਸੇਜ, ਵਟਸਐਪ ਕਾਲ, 416-456-6161, CIC Immigration. ਥੈਂਕ ਯੂ ਸੋ ਮਚ, ਮਿਲਦੇ ਫਿਰ, ਧੰਨਵਾਦ।
0: ਥੈਂਕ ਯੂ ਵੈਰੀ ਮੱਚ। ਤੁਸੀਂ ਵੀ ਹੁਣ ਖੁੱਲ੍ਹ ਕੇ ਗੱਲਬਾਤ ਕਰ ਸਕਦੇ ਹੋ CIC Immigration, ਗੈਰੀ ਵਿਰਕ ਦੇ ਨਾਲ, ਜਿਨ੍ਹਾਂ ਦਾ ਫੋਨ ਨੰਬਰ ਹੈ 416-456-6161, 416-456-6161। ਜੇ ਫੋਨ ਲਾਈਨ ਬਿਜ਼ੀ ਆ ਰਹੀ ਹੈ, ਮਤਲਬ ਹੈ ਕਿ ਬਹੁਤ ਲੋਕ ਇਕੱਠੇ ਕਾਲ ਕਰ ਰਹੇ ਆ, ਆਬਵੀਅਸਲੀ ਯੂ ਕੈਨ ਆਨਸਰ ਐਵਰੀ ਕਾਲ ਵਾਂਸ। ਸੋ ਵਟਸਐਪ 'ਤੇ ਵੀ ਇਹਨਾਂ ਨੂੰ ਮੈਸੇਜ ਕਰ ਦਿਓ, ਵਟਸਐਪ 'ਤੇ ਮੈਸੇਜ ਕਰ ਦਿਓ ਅਤੇ ਆਪ ਹੀ ਤੁਹਾਨੂੰ ਕਾਲ ਬੈਕ ਕਰ ਲੈਣਗੇ। 416-456-6161, CIC Immigration, ਗੈਰੀ ਵਿਰਕ ਨਾਲ ਗੱਲਬਾਤ ਕੀਤੀ ਜਾ ਸਕਦੀ ਆ।
2: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
3: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905 564 64
2: 905 564

0: ਆਪਣਾ ਰੇਡੀਓ ਦੇਸ ਪਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: ਆਪਣੇ ਖੁਦ ਦਾ ਰੇਡੀਓ ਪ੍ਰੋਗਰਾਮ ਨਵੇਂ ਸਾਲ ਦੇ ਵਿੱਚ ਸ਼ੁਰੂ ਕਰਨਾ ਚਾਹੁੰਦੇ ਹੋ ਫੁੱਲ ਟਾਈਮ ਜਾਂ ਪਾਰਟ ਟਾਈਮ ਸਾਡੇ ਪਾਸ ਕੁਝ ਟਾਈਮ ਸਲੋਟ ਅਵੇਲੇਬਲ ਨੇ ਸਾਡੇ ਨਾਲ ਸੰਪਰਕ ਕਰੋ 416-725-2551 416-725-2551 ਜਾਂ 416-457-3381 ਤੁਸੀਂ ਆਪਣਾ ਰੇਡੀਓ ਪ੍ਰੋਗਰਾਮ ਕਰ ਸਕਦੇ ਹੋ
3: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
4: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ
5: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੇ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ
3: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381
6: Simply Indian brings you all simply delicious deals buy one get one free every day ਸਵੇਰੇ 10 ਤੋਂ ਸ਼ਾਮ 7 ਵਜੇ ਤੱਕ on dine in and take outs ਮਜ਼ਾ ਲਵੋ ਸੰਡੇ ਨੂੰ ਪਰਾਂਠਾ ਪਲੇਟ ਮੰਡੇ ਮਨਪਸੰਦ ਕੁਲਚਾ ਪਲੇਟ ਟਿਊਜ਼ਡੇ ਚਨਾ ਭਟੂਰਾ ਵੈਨਸਡੇ ਲਾਜਵਾਬ ਵੈਜ ਥਾਲੀ ਥਰਸਡੇ ਯਮੀ ਹਾਕਾ ਥਾਲੀ ਫ੍ਰਾਈਡੇ ਮਜ਼ਾ ਲਵੋ ਸਾਗ ਮੱਕੀ ਦੀ ਰੋਟੀ ਦਾ ਇਹ ਯਮੀ ਡੀਲਸ ਸਿੰਪਲੀ ਇੰਡੀਅਨ ਦੇ ਸਾਰੀਆਂ ਹੀ ਲੋਕੇਸ਼ਨਸ ਤੇ ਡਾਈਨਿੰਗ ਟੇਕ ਆਊਟ ਐਂਡ ਕੇਟਰਿੰਗ ਆਲਸੋ ਅਵੇਲੇਬਲ ਕਾਲ ਐਟ 905-794-8111 ਸਿੰਪਲੀ ਡਿਲੀਸ਼ੀਅਸ ਮਤਲਬ ਸਿੰਪਲੀ ਇੰਡੀਅਨ

0: 500 AM band des pardes prime time radio program ਦੇ ਨਾਲ ਜਿੰਨੇ ਵੀ ਸਾਡੇ ਲਿਸਨਰਸ ਜਿੰਨੇ ਸਾਡੇ ਵਿਊਅਰਸ ਹੁਣ 5 ਵਜੇ ਤੋਂ ਬਾਅਦ ਜੁੜੇ ਨੇ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਸਾਡੇ ਪ੍ਰੋਗਰਾਮ ਨੂੰ ਨਿਤ ਰੋਜ਼ ਹੀ ਸਪਾਂਸਰ ਕੀਤਾ ਜਾਂਦਾ ਹੈ ਬਾਈ ਇੰਡੀਅਨ ਫਰੂਟਲੈਂਡ ਐਂਡ ਤੰਦੂਰੀ ਗ੍ਰਿਲ ਜਿੱਥੇ ਕਿ ਦੋਸਤੋ ਇੱਕ ਬਹੁਤ ਹੀ ਸ਼ਾਨਦਾਰ ਜਗ੍ਹਾ ਸੈਪਰੇਟ ਸੈਪਰੇਟ ਯੂਨਿਟਸ ਨੇ ਸੈਪਰੇਟ ਸੈਪਰੇਟ ਐਂਟਰੈਂਸ ਨੇ ਪਰ ਬੇਸਿਕਲੀ ਇੱਕੋ ਹੀ ਕਨੈਕਟਡ ਛੱਤ ਦੇ ਥੱਲੇ ਤੁਹਾਨੂੰ ਨਾਲੇ ਤਾਂ ਇੰਡੀਅਨ ਪਾਕਿਸਤਾਨੀ ਕਨੇਡੀਅਨ ਇੰਟਰਨੈਸ਼ਨਲ ਸਾਰੀ ਹੀ ਸਾਫ਼ ਸੁਥਰੀ ਗਰੋਸਰੀ ਫਰੈਸ਼ ਫਰੂਟਸ ਐਂਡ ਵੈਜੀਟੇਬਲਸ ਦੁੱਧ ਆਟਾ ਚੌਲ ਘਿਓ ਯੂ ਨੇਮ ਇਟ ਐਵਰੀ ਸਿੰਗਲ ਗਰੋਸਰੀ ਦੀ ਆਈਟਮ ਸਭ ਤੋਂ ਘੱਟ ਪ੍ਰਾਈਸ ਵੀ ਮਿਲਣੀ ਆ ਕਿਉਂਕਿ ਹੁਣ ਤਾਂ ਇਹਦੀਆਂ ਕਾਫੀ ਜ਼ਿਆਦਾ ਲੋਕੇਸ਼ਨਸ ਹੋ ਗਈਆਂ ਹਨ ਪਰ ਨਾਲ ਦੀ ਨਾਲ ਤੁਹਾਨੂੰ ਰਾ ਮੀਟ ਮਸਾਲਾ ਲੱਗਿਆ ਹੋਇਆ ਰੈਡੀ ਟੂ ਗ੍ਰਿਲ ਮੀਟ ਅਤੇ ਨਾਲ ਦੇ ਰੈਡੀ ਟੂ ਈਟ ਮੀਟ ਬਣਿਆ ਬਣਾਇਆ ਵੀ ਬਹੁਤ ਹੀ ਕਮਾਲ ਦਾ ਤੰਦੂਰੀ ਪਕਵਾਨ ਮਿਲਦਾ ਹੈ ਪਰ ਕੰਪਲੀਟਲੀ ਅੱਡ ਕਿਚਨ ਅੱਡ ਸਟਾਫ ਅੱਡ ਸਾਰਾ ਕੁਝ ਹੀ ਅੱਡ ਰੱਖਿਆ ਹੋਇਆ ਹੈ ਕਿਉਂਕਿ ਵੈਜੀ ਕਮਿਊਨਿਟੀ ਬਹੁਤ ਜ਼ਿਆਦਾ ਆਪਣੀ ਸੋ ਪਿਓਰ ਵੈਜੀਟੇਰੀਅਨ ਇਹਨਾਂ ਨੇ ਵੀ ਇੱਕ ਸੈਪਰੇਟ ਇੰਟਾਇਰਲੀ ਸੈਪਰੇਟ ਕਿਚਨ ਐਂਡ ਨਾਲ ਦਾ ਸਟਾਫ ਵੀ ਰੱਖਿਆ ਹੋਇਆ ਤੁਹਾਡੇ ਬਹੁਤ ਹੀ ਖਾਸ ਇਹ ਹਾਈਜੀਨ ਦਾ ਪ੍ਰਬੰਧ ਰੱਖਦੇ ਨੇ ਗਰੋਸਰੀ ਸਾਈਡ ਦੇ ਵਿੱਚ ਵੀ ਅਤੇ ਨਾਲ ਦੇ ਨਾਲ ਇਹਨਾਂ ਦੇ ਰੈਸਟੋਰੈਂਟ ਸਾਈਡ ਦੇ ਵਿੱਚ ਵੀ ਅਤੇ ਮੀਟ ਸਾਈਡ ਦੇ ਵਿੱਚ ਵੀ ਸੋ ਕਾਫੀ ਲੋਕੇਸ਼ਨਸ ਨੇ ਤੁਹਾਡੇ ਆਲੇ ਦੁਆਲੇ ਬਥੇਰੀਆਂ ਲੋਕੇਸ਼ਨ ਨੇ ਪਰ ਇੱਕ ਖਾਸ ਇਹਨਾਂ ਦੀ ਨਵੀਂ ਲੋਕੇਸ਼ਨ ਹੈ 25 ਸੈਂਡਲਵੁੱਡ ਪਾਰਕਵੇ ਵੈਸਟ ਐਂਡ ਹਰਨਟੇਰੀਓ ਸੋ ਸੈਂਡਲਵੁੱਡ ਅਤੇ ਹਰਨਟੇਰੀਓ ਅਤੇ ਜਿਹੜੀ ਲੋਕੇਸ਼ਨ ਆ ਨਵੀਂ ਲੋਕੇਸ਼ਨ ਆ ਉੱਥੇ ਦੋਸਤੋ ਤੁਹਾਡੇ ਲਈ ਹੁਣ 26 ਤਰੀਕ ਤੱਕ ਅੱਜ ਕੀ ਆ 22 26 ਤਰੀਕ ਤੱਕ ਸਿਰਫ ਅਤੇ ਸਿਰਫ 26 ਤਰੀਕ ਤੱਕ ਇਹਨਾਂ ਨੇ ਕਾਫੀ ਵੱਡੀ ਸੇਲ ਲਾਈ ਹੋਈ ਹੈ ਐਕਸਕਲੂਸਿਵਲੀ ਇਹਨਾਂ ਦੀ ਸਿਰਫ 25 Sandalwood Parkway West and Hernandario location te so aa deal la tonu aa price tonu sirf te sirf aa hi location milniya par milniya kaafi zabardast deal ne jive ke 10 pound da share desi star aata 10 pound da tonu milna kinni price de vich 699 chak lo yaar jinne marzi chahide aa so 10 pound bag 699 share desi star aata da deep basmati rice 20 pound da bag sirf te sirf 999 de vich te naal di naal ਕਾਫੀ ਜ਼ਿਆਦਾ ਦਾਲਾਂ ਨੇ ਜਿਵੇਂ ਕਿ ਬਲੈਕ ਚਨਾ ਵਾਈਟ ਚਨਾ ਦੀਪ ਮਸਰ ਦਾਲ ਇਹ 4-4 ਪਾਉਂਡ ਦੀਆਂ ਜਿਹੜੀਆਂ ਦਾਲਾਂ ਨੇ ਤੁਹਾਨੂੰ ਸਿਰਫ 299 ਈਚ ਮਿਲਣਗੀਆਂ 4-4 ਪਾਉਂਡ ਦੀਆਂ ਦਾਲਾਂ ਡਿਫਰੈਂਟ ਵਰਾਇਟੀ ਨੇ ਬਲੈਕ ਚਨਾ ਵਾਈਟ ਚਨਾ ਮਸਰ ਦਾਲ ਆਹ 3 ਵਰਾਇਟੀਆਂ 4-4 ਪਾਉਂਡ ਦੀਆਂ ਤੁਹਾਨੂੰ ਮਿਲਣਗੀਆਂ ਸਿਰਫ $2.99 ਦੇ ਵਿੱਚ ਦੀਪ ਤੂਰ ਦਾਲ ਇਹ 4 ਪਾਉਂਡ ਦਾ ਬੈਗ ਮਿਲੂਗਾ ਤੁਹਾਨੂੰ 399 ਦੇ ਵਿੱਚ ਹੋਰ ਵੀ ਟਮੇਟੋਸ ਤੁਹਾਨੂੰ ਪਤਾ ਹੀ ਹੈ ਟਮੇਟੋਸ ਤਾਂ ਯਾਰ $4-5 ਪਰ ਪਾਉਂਡ ਤੱਕ ਪਹੁੰਚ ਗਏ ਨੇ ਪਰ 99 cents ਦੇ ਵਿੱਚ ਪੂਰਾ ਪਾਉਂਡ ਤੁਹਾਨੂੰ ਦੇ ਰਹੇ ਨੇ ਰਾਊਂਡ ਟਮੇਟੋਸ 1 pound 99 cents ਦੇ ਵਿੱਚ ਇੰਡੀਅਨ ਭਿੰਡੀਆਂ 1 pound 299 ਨਾਲ ਦੀ ਨਾਲ ਗੋਭੀ ਦਾ ਫੁੱਲ ਓਨਲੀ 199 ਪਨੀਰ ਇਹਨਾਂ ਨੇ ਲਾਇਆ ਹੋਇਆ ਹੈਪੀ ਡੇਅਰੀ ਦਾ 399 ਅਤੇ ਜੋ ਵੀ ਤੁਹਾਨੂੰ ਚਾਹੀਦਾ ਹੈ ਚਾਹ ਪੱਤੀਆਂ ਦੁੱਧ ਆਟਾ ਚੌਲ ਯੂ ਨੇਮ ਇਟ ਐਵਰੀ ਸਿੰਗਲ ਚੀਜ਼ ਤੁਹਾਨੂੰ ਇਹ ਨਵੀਂ ਲੋਕੇਸ਼ਨ 'ਤੇ ਹੀ ਸਿਰਫ ਇੱਕੋ ਲੋਕੇਸ਼ਨ 'ਤੇ ਹੀ ਇਹ ਸਪੈਸ਼ਲ ਪ੍ਰਾਈਸਿਸ ਦੇ ਰਹੇ ਨੇ 26 ਤਰੀਕ ਤੱਕ ਦਿਨ ਘੱਟ ਰਹਿ ਗਏ ਨੇ ਸੋ ਜਾਓ 25 Sandalwood Parkway West and Hernandario. Sandalwood Hernandario AC equivocation te Indian food land te sariyan deala milniya. Naale inna da naal hi inna da tandoori grill vi hai jithe ke tuhade layi veg thali 499 ਦੇ ਵਿੱਚ ਮਿਲਦੀ ਆ 499 ਜਿਹੜੇ ਮਰਜ਼ੀ ਦਿਨ ਜਾਓ ਆਏ ਨਹੀਂ ਕਿ ਸਪੈਸੀਫਿਕ ਡੇ ਹੀ ਹੈ ਜਾਂ ਟਾਈਮ ਹੀ ਹੈ ਵੈਜ ਥਾਲੀ 499 ਆਈ ਡੋਂਟ ਥਿੰਕ ਦੇਰ ਇਜ਼ ਐਨੀਬਡੀ ਇਨ ਕੈਨੇਡਾ ਜੋ ਕਿ ਆਹ ਪ੍ਰਾਈਸ ਪਿਛਲੇ ਕਈਆਂ ਸਾਲ ਤੋਂ ਈਵਨ ਰੱਖਦਾ ਵੀ ਹੈ ਇਹਨਾਂ ਨੇ ਤਾਂ ਹੁਣ ਇੰਨੇ ਸਾਲ ਲਗਾਤਾਰ ਇੰਨੀ ਹੀ ਘੱਟ ਪ੍ਰਾਈਸ ਰੱਖੀ ਆ 499 ਦੇ ਵਿੱਚ ਪੂਰੀ ਫੁੱਲ ਫਲੈਜਡ ਇਹ ਕੋਈ ਛੋਟੇ ਜਵਾਕਾਂ ਵਾਲੀ ਕੋਈ ਮਿੰਨੀ ਥਾਲੀ ਨਹੀਂ ਹੈਗੀ ਫ੍ਰੀ ਤੁਹਾਡੇ ਪਸੰਦ ਦੀਆਂ ਦਾਲਾਂ ਜਾਂ ਸਬਜ਼ੀਆਂ ਹੋਣਗੀਆਂ ਨਾਲੇ ਤੁਹਾਨੂੰ ਦਹੀਂ ਮਿਲਣਾ ਨਾਲੇ ਰਾਈਸ ਨਾਲੇ ਅਚਾਰ ਨਾਲੇ ਸੈਲਡ ਨਾਲੇ ਫੁਲਕੇ ਜਾਂ ਨਾਨ ਐਂਡ ਸਵੀਟ ਡਿਸ਼ ਵੀ ਹੈ ਫੋਰ 499 ਇਹ ਤਾਂ ਘਰੇ ਬਣਾਓਗੇ ਉਹ ਤੋਂ ਜ਼ਿਆਦਾ ਖਰਚਾ ਹੋਣਾ ਸੋ 499 ਦੇ ਵਿੱਚ ਫੁੱਲ ਵੈਜ ਥਾਲੀ ਚਨਾ ਭਟੂਰਾ ਸਿਰਫ 399 ਆਲੂ ਕੁਲਚਾ 499 ਅਤੇ ਨਾਲ ਦੀ ਨਾਲ ਚਿਕਨ ਕੜੀ ਵਿਦ ਨਾਨ 999 ਗਿੱਚ ਪ੍ਰੋਟੀਨ ਇਨ ਨਾਲ ਦੀ ਨਾਲ ਇਹਨਾਂ ਨੇ ਚਿਕਨ ਬਿਰਿਆਨੀ ਲਾਈ ਹੋਈ ਆ 699 ਦੇ ਵਿੱਚ ਅਤੇ ਇਸ ਲੋਕੇਸ਼ਨ 'ਤੇ ਨਵੀਂ ਲੋਕੇਸ਼ਨ 'ਤੇ ਇਹਨਾਂ ਨੇ ਨਵਾਂ ਕੰਮ ਸ਼ੁਰੂ ਕੀਤਾ ਹੈ ਵਧੀਆ ਕੰਮ ਸ਼ੁਰੂ ਕੀਤਾ ਹੈ ਇੱਕ ਇੰਟਾਇਰ ਪੀਜ਼ਾ ਕਿਚਨ ਵੀ ਤਿਆਰ ਕੀਤੀ ਆ ਸੋ ਇਹਨਾਂ ਦਾ ਇੰਡੀਅਨ ਸਟਾਈਲ ਕਰਾਰਾ ਸਪਾਈਸੀ ਅਦਰਕ ਧਨੀਆ ਮਿਰਚਾਂ ਮੁਰਚਾਂ ਪਾ ਕੇ ਦੋ ਟਾਪਿੰਗ ਦਾ ਵੈਜੀਟੇਰੀਅਨ ਮੀਡੀਅਮ ਪੀਜ਼ਾ ਫੋਰ $6.99 ਬੰਦਾ ਆਪਣੇ ਆਪ ਲਈ ਪੂਰਾ ਹੀ ਪੀਜ਼ਾ ਔਡਰ ਕਰ ਲਵੇ ਯਾਰ $6.99 'ਚ ਕੀ ਮਾੜੀ ਗੱਲ ਆ ਸੋ ਪਹੁੰਚੋ 25 ਸੈਂਡਲਵੁੱਡ ਪਾਰਕਵੇ ਵੈਸਟ ਐਂਡ ਹਰਨਟੇਰੀਓ ਇਹ ਸਿਰਫ ਤੇ ਸਿਰਫ ਇਸ ਇੱਕੋ ਹੀ ਲੋਕੇਸ਼ਨ ਤੇ ਆਫ ਇੰਡੀਅਨ ਫਰੂਟ ਲੈਂਡ ਐਂਡ ਤੰਦੂਰੀ ਗ੍ਰਿਲ ਇਹ ਡੀਲਸ ਨੂੰ ਮਿਲਣਗੀਆਂ ਤੇ ਮਿਲਣਗੀਆਂ ਇਹ ਡੀਲਸ ਓਨਲੀ ਅੰਟਿਲ ਦ 26th ਸੋ ਅੱਜ 22-26 ਤੱਕ ਹੀ ਡੀਲਾਂ ਮਿਲਣੀਆਂ ਉਸ ਤੋਂ ਬਾਅਦ ਫਿਰ ਬਾਕੀਆਂ ਲੋਕੇਸ਼ਨ ਦੇ ਵੀ ਕੁਛ ਨਾ ਕੁਛ ਪ੍ਰਬੰਧ ਕਰਨ ਲਈ ਕਰਾਂਗੇ ਨਾਲ ਦੇ ਦੋਸਤੋ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਆਰਓ ਇੰਸ਼ੋਰੈਂਸ ਬ੍ਰੋਕਰ ਮਨੂ ਸ਼ਰਮਾ ਦੇ ਵੱਲੋਂ ਆਰਓ ਇੰਸ਼ੋਰੈਂਸ ਦੀ ਕਿਸ਼ਤ ਘਟਾਉਣੀ ਆ ਇੱਕੋ ਹੀ ਨਾਮ ਰਿਕਮੈਂਡ ਕਰਦੇ ਆ ਮਨੂ ਸ਼ਰਮਾ ਕਿਉਂ ਕਿਉਂਕਿ ਸਾਰੀਆਂ ਮੇਜਰ ਕੰਪਨੀਜ਼ ਨਾਲ ਇਹ ਡਾਇਰੈਕਟ ਡੀਲ ਕਰਦੇ ਨੇ ਕਈ ਸਾਲਾਂ ਤੋਂ ਸੋ ਸਿੰਪਲ ਜੀ ਗੱਲ ਆ ਤੁਹਾਡੀ ਚਿੱਠੀ ਆ ਗਈ ਆ ਕੰਪਨੀ ਤੋਂ ਪਤਾ ਲੱਗ ਗਿਆ ਕਿੰਨਾ ਰੇਟ ਚੇਂਜ ਹੋਣ ਲੱਗਿਆ ਭਾਵੇਂ ਕੋਈ ਚਮਤਕਾਰ ਨਾਲ ਰੇਟ ਘਟਣ ਵੀ ਲੱਗਿਆ ਜਾਂ ਵਧਣਾ ਹੀ ਵਧਣਾ ਹੈ ਜੋ ਵੀ ਹੈਗਾ ਹੈ ਜੋ ਵੀ ਸਿਨੇਰੀਓ ਹੈ ਆਰਓ ਰਿਨਿਊਅਲ 'ਤੇ ਦੋਸਤੋ ਤੁਹਾਡੇ ਕੋਲ ਸਭ ਤੋਂ ਬੈਸਟ ਟਾਈਮ ਹੁੰਦਾ ਹੈ ਬਿਨਾਂ ਕੋਈ ਪੈਨਲਟੀ ਬਿਨਾਂ ਕੋਈ ਫੀਸ ਪੇ ਕਰਨ ਤੋਂ ਕੰਪਨੀ ਬਦਲਣ ਲਈ ਅਤੇ ਪੈਸੇ ਸੇਵ ਕਰਨ ਲਈ ਸੋ ਆਰਓ ਇੰਸ਼ੋਰੈਂਸ ਰਿਨਿਊਅਲ ਤੁਹਾਨੂੰ ਪਤਾ ਹੀ ਹੋਣਾ ਚਾਹੀਦਾ ਹੈ ਕਿ ਕਿਹੜੀ ਤਰੀਕ ਨੂੰ ਹਰੇਕ ਸਾਲ ਹੀ ਰਿਨਿਊ ਹੁੰਦੀ ਆ ਅਤੇ ਉਸ ਤੋਂ ਪਹਿਲਾਂ ਇਹਨਾਂ ਨਾਲ ਸੰਪਰਕ ਕਰੋ ਭਾਵੇਂ 3 ਮਹੀਨੇ ਪਹਿਲਾਂ 2 ਮਹੀਨੇ ਪਹਿਲਾਂ 1 ਮਹੀਨਾ ਪਹਿਲਾਂ ਮੇਰੇ ਵਰਗੇ 1 ਦਿਨ ਪਹਿਲਾਂ ਸੋ ਕਾਲ ਕਰਕੇ ਪਤਾ ਕਰ ਲਓ ਕਿ ਕੰਪਨੀ ਸਵਿੱਚ ਕਰਕੇ ਕਿੰਨਾ ਪੈਸਾ ਬਚੂਗਾ ਅਤੇ ਫਿਰ ਪੱਕੇ ਤੌਰ 'ਤੇ ਸੇਵ ਕਰੋਗੇ ਜੇ ਹੁਣ ਤੁਸੀਂ ਘਰ ਦੇ ਵਿੱਚ ਮੰਨ ਲਓ ਮਲਟੀਪਲ ਡਿਫਰੈਂਟ ਡਰਾਈਵਰਸ ਹੋ ਸਾਰਿਆਂ ਨੇ ਆਪਦੀ ਗੱਡੀ ਦੀ ਆਪਦੀ ਇੰਸ਼ੋਰੈਂਸ ਪਤਾ ਨਹੀਂ ਕਿੱਥੋਂ ਕੀਤੀ ਹੋਈ ਆ ਅੱਡ ਅੱਡ ਕਿਸ਼ਤਾਂ ਅੱਡ ਅੱਡ ਅਕਾਊਂਟ ਦੇ ਵਿੱਚੋਂ ਪੇ ਕਰ ਰਹੇ ਹੋ ਕੋਈ ਟੈਨਸ਼ਨ ਨਹੀਂ ਇੱਦਾਂ ਹੀ ਸਿਸਟਮ ਰਹੂਗਾ ਇਹ ਕਹਿੰਦੇ ਨੇ ਕਿ ਸਾਰਿਆਂ ਨੂੰ ਤੁਸੀਂ ਇੱਕੋ ਕੰਪਨੀ ਤੱਕ ਸਵਿੱਚ ਕਰੋ ਅਤੇ ਸੇਵਿੰਗਸ ਵੀ ਬਹੁਤ ਜ਼ਿਆਦਾ ਹੋਣੀਆਂ ਭਾਵੇਂ ਅੱਡ ਅੱਡ ਕਿਸ਼ਤ ਵੀ ਤੁਸੀਂ ਡਿਫਰੈਂਟ ਡਿਫਰੈਂਟ ਅਕਾਊਂਟਸ ਵਿੱਚ ਆਉਂਦੇ ਹੋ ਉਹਦੀ ਕੋਈ ਟੈਨਸ਼ਨ ਨਹੀਂ ਪਰ ਤੁਸੀਂ ਥਾਊਜ਼ੈਂਡਸ ਆਫ ਡਾਲਰ ਸੇਵ ਕਰ ਸਕਦੇ ਹੋ ਐਵਰੀ ਸਿੰਗਲ ਮੰਥ ਜੇਕਰ 3-4-5-6 ਡਰਾਈਵਰ ਵੀ ਨੇ ਸੋ ਮਨੂ ਸ਼ਰਮਾ ਆਰਓ ਇੰਸ਼ੋਰੈਂਸ ਯਾਨੀ ਕਿ ਗੱਡੀ ਦੀ ਇੰਸ਼ੋਰੈਂਸ ਹੋਮ ਘਰ ਦੀ ਇੰਸ਼ੋਰੈਂਸ ਜਾਂ ਫਿਰ ਕਮਰਸ਼ਲ ਬਿਜ਼ਨਸ ਇੰਸ਼ੋਰੈਂਸ ਕਾਲ 289-952-9532 289-952-9532 that's 289-952-9532 ਤੇ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ANJ ਆਰਓ ਰਿਪੇਅਰ ਦੇ ਵੱਲੋਂ ਸੋ ANJ ਆਰਓ ਰਿਪੇਅਰ ਵਾਲੇ ਬਹੁਤ ਲੰਬੇ ਸਮੇਂ ਤੋਂ ਆਪਣੇ ਸਰਟੀਫਾਈਡ ਮਕੈਨਿਕਸ ਨਾਲ ਹਰੇਕ ਮੇਕ ਐਂਡ ਮਾਡਲ ਗੱਡੀ ਦੀ ਤਸੱਲੀ ਬਖਸ਼ ਰਿਪੇਅਰ ਕਰਦੇ ਆ ਰਹੇ ਨੇ ਡਜ਼ਨਟ ਮੈਟਰ ਪੁਰਾਣੀ ਗੱਡੀ ਆ ਨਵੀਂ ਗੱਡੀ ਆ ਕੰਬਸ਼ਨ ਇੰਜਨ ਆ ਇਲੈਕਟ੍ਰੀਕਲ ਆ ਕੋਈ ਫਰਕ ਨਹੀਂ ਪੈਂਦਾ ਯੂਰੋਪੀਅਨ ਹੈ ਡੋਮੈਸਟਿਕ ਹੈ ਏਸ਼ੀਅਨ ਹੈ ਇਹ ਸਰਟੀਫਾਈਡ ਮਕੈਨਿਕਸ ਬਹੁਤ ਤਜ਼ਰਬੇਕਾਰ ਨੇ ਇੱਕੋ ਇੱਕ ਜਗ੍ਹਾ ਹੈ 91 ਹੀਲੀ ਰੋਡ in Bolton, right by Brampton, Bolton, 91 Healy Road, Bolton, major intersection ਤਾਂ ਇਹ ਪੈਂਦੀ ਹੈ ਹਾਈਵੇ 50 ਅਤੇ ਮੇਫੀਲਡ ਸੋ ਹਾਈਵੇ 50 ਮੇਫੀਲਡ ਅਤੇ ਹੋਮ ਡੀਪੋ ਵਾਲਾ ਪਲਾਜ਼ਾ ਉਹਦੇ ਐਂ ਨੇੜੇ ਹੀ ਆ 91 ਹੀਲੀ ਰੋਡ ਬੋਲਟਨ ਜਿੱਥੇ ਕਿ ਨਵੇਂ ਟਾਇਰ ਪਾਉਣੇ ਆ ਟਾਇਰ ਕਹਿੰਦੇ ਨੇ ਕਿ ਤੁਹਾਨੂੰ ਐਬਸੋਲੂਟ ਗਰੰਟੀ ਲੋਵੈਸਟ ਪ੍ਰਾਈਸ ਦੇ ਵਿੱਚ ਪਾ ਕੇ ਦੇਵਾਂਗੇ ਚਾਹੇ ਨੌਰਥ ਅਮੈਰੀਕਨ ਟਾਇਰਸ ਹੋਣ ਚਾਹੇ ਚਾਈਨੀਜ਼ ਹੋਣ ਅਤੇ ਨਾਲ ਦੇ ਨਾਲ ਜੇ ਸਸਪੈਂਸ਼ਨ ਦਾ ਕੰਮ ਕਰਾਉਣਾ ਇੰਟਾਇਰ ਇੰਜਨ ਦਾ ਕੰਮ ਕਰਵਾਉਣਾ ਬ੍ਰੇਕਾਂ ਦਾ ਕੰਮ ਕਰਵਾਉਣਾ ਐਗਜ਼ਾਸਟ ਰਿਪੇਅਰ ਜਾਂ ਫਿਰ ਸਿੰਪਲ ਜਿਹਾ ਕੰਮ ਹੋਵੇ ਐਕਸਪ੍ਰੈਸ ਓਇਲ ਚੇਂਜ ਕਰਵਾਉਣਾ ਜਾਂ ਰਸਟ ਪਰੂਫ ਕਰਵਾਉਣਾ ਹੋਵੇ ਗੱਡੀ ਨੂੰ ਇਹ ਤੁਹਾਡੀ ਬੋਲੀ ਬੋਲਦੇ ਨੇ ਸਾਰੀਆਂ ਬੋਲੀਆਂ ਬੋਲਦੇ ਨੇ ਮਕੈਨਿਕ ਦੇ ANJ ਆਰਓ ਰਿਪੇਅਰ 905-857-7596 905-857-7596 ਤੁਸੀਂ ਪਹਿਲਾਂ ਵੀ ਕਾਲ ਕਰ ਸਕਦੇ ਹੋ ਜੇ ਟਾਈਮ ਬਚਾਉਣਾ ਹੈ ਜਾਂ ਗੱਡੀ ਨੂੰ ਜਦੋਂ ਮਰਜ਼ੀ ਲੈ ਕੇ ਹੀ ਜਾਓ ਹਾਈਵੇ 50 ਐਂਡ ਮੇਫੀਲਡ ਦੀ ਨੁੱਕਰ ਤੇ 91 ਹੀਲੀ ਰੋਡ ਬੋਲਟਨ ANJ ਆਰਓ ਰਿਪੇਅਰ ਅਤੇ ਨਾਲ ਦੇ ਦੋਸਤੋ ਤੁਹਾਨੂੰ ਇੱਕ ਮੈਸੇਜ ਦੇ ਦੇਵਾਂ ਸਿਰੀ ਆਫ ਬਰੈਂਪਟਨ ਦੇ ਵੱਲੋਂ ਇਹ ਇੱਕ ਫੇਡ ਮੈਸੇਜ ਹੈ ਫੇਡ ਮਸ਼ਹੂਰੀ ਹੈ ਸੋ ਧਿਆਨ ਨਾਲ ਸੁਣੋ ਖਾਸ ਜੇ ਬਰੈਂਪਟ 'ਚ ਰਹਿੰਦੇ ਹੋ ਕੰਮ ਕਰਦੇ ਹੋ ਲੰਘਦੇ ਹੋ ਕੋਈ ਪ੍ਰਾਪਰਟੀ ਓਨ ਕਰਦੇ ਹੋ ਯੂ ਸ਼ੁੱਡ ਨੋ ਸਿਰੀ ਆਫ ਬਰੈਂਪਟਨ ਦਾ ਕਹਿਣਾ ਹੈ ਕਿ ਤੁਸੀਂ ਆਪਣਾ ਪਾਰਟ ਜ਼ਰੂਰ ਕਰੋ ਸ਼ਹਿਰ ਨੂੰ ਸਾਫ ਸੇਫ ਅਤੇ ਵੈਲਕਮਿੰਗ ਰੱਖਣ ਦੇ ਲਈ ਸਾਰੇ ਤੇ ਸਾਰੇ ਬਰੈਂਪਟਨ ਸ਼ਹਿਰ ਦੇ ਬਾਇਲਾਸ ਤੁਹਾਨੂੰ ਫੋਲੋ ਕਰਨੇ ਜ਼ਰੂਰੀ ਨੇ ਨਹੀਂ ਤਾਂ ਨਤੀਜਾ ਕੀ ਹੋਊਗਾ ਤੁਹਾਨੂੰ ਵੱਡੀ ਟਿਕਟ ਮਿਲਣੀ ਆ ਟਿਕਟ ਪੇ ਕਰਨੀ ਪੈਣੀ ਆ ਹੋਰ ਕੋਈ ਚਾਰਾ ਤਾਂ ਹੈ ਨਹੀਂ ਅਤੇ ਇਗਨੋਰੈਂਸ ਇਜ਼ ਨਾਟ ਏ ਡਿਫੈਂਸ ਤੁਸੀਂ ਕਹਿ ਨਹੀਂ ਸਕਦੇ ਕਿ ਮੈਨੂੰ ਪਤਾ ਨਹੀਂ ਸੀ ਵੀ ਲਿਵ ਇਨ ਅ ਫਰਸਟ ਵਰਲਡ ਕੰਟਰੀ ਤੁਹਾਨੂੰ ਪਤਾ ਹੀ ਹੈ ਕਿ ਇੱਥੇ ਬਾਇਲਾਸ ਹੈਗੀਆਂ ਹਰੇਕ ਮਿਊਨਿਸਪੈਲਿਟੀ ਦੇ ਵਿੱਚ ਅਤੇ ਜੇ ਤੁਸੀਂ ਕਹਿੰਦੇ ਹੋ ਉਹ ਆਈ ਡਿਡਨਟ ਨੋ ਉਹਦੇ ਨਾਲ ਤੁਸੀਂ ਟਿਕਟ ਦੇ ਵਿੱਚੋਂ ਬਾਹਰ ਤਾਂ ਨਿਕਲ ਨਹੀਂ ਲੱਗੇ ਸੋ ਟ੍ਰਿਪਲ ਡਬਲਯੂ ਡੋਟ ਬਰੈਂਪਟਨ ਡੋਟ ਸੀ ਏ /bylaws visit karke puri information hasil kar sakde ho parking de bare garbage de bare noise de bare every single cheez de bare www.brampton.ca/bylaws so city of brampton da kehna hai ke excessive noise nu down rakho sidewalks nu gaddiyan de tairan to clear rakho maintain your yard and your backyard bahut lokan nu hun ticket mili jandiyan ne kyunki kiraye te property dittiyan hoyan ne na ta owner na ta rent karan wala koi ghaah hi nahi katda hega te ticket ta milni hai home owner nu not the person that's on rent te naal di naal aav da garbage please for the love of god parks de vich random thaavan te na sitya karo yaar ਤੁਸੀਂ ਸਹੀ ਬਿਨ ਦੇ ਵਿੱਚ ਸਹੀ ਦਿਨ ਦੇ ਵਿੱਚ ਵੀ ਗਾਰਬੇਜ ਨੂੰ ਡਿਸਪੋਜ਼ ਕਰਿਆ ਕਰੋ ਨਾ ਕਿ ਕਿਸੇ ਪਬਲਿਕ ਜਾਂ ਪ੍ਰਾਈਵੇਟ ਪ੍ਰਾਪਰਟੀ ਸਿੱਟਿਆ ਕਰੋ ਕੋਈ ਪਲਾਜ਼ਾ ਤੁਹਾਡੇ ਮਾਮੇ ਦਾ ਨਹੀਂ ਹੈਗਾ ਕਿ ਜਾ ਕੇ ਉੱਥੇ ਤੁਸੀਂ ਸਿੱਟ ਸਕਦੇ ਹੋ ਯੂ ਗੈਟ ਅ ਬਿਗ ਟਿਕਟ ਫੋਰ ਦੈਟ ਟੂ ਇਟਸ ਇਲੀਗਲ ਡੰਪਿੰਗ ਸ਼ਹਿਰ ਦੇ ਵਿੱਚ ਹੀ ਸ਼ਹਿਰ ਦੀਆਂ ਸਹੂਲਤਾਂ ਬਥੇਰੀਆਂ ਨੇ ਜੇਕਰ ਕੋਈ ਟੁੱਟਿਆ ਫੁੱਟਿਆ ਕੋਈ ਫਰਨੀਚਰ ਵੀ ਹੈ ਕੋਈ ਸਮਾਨ ਵੀ ਹੈ ਡਿਸਪੋਜ਼ ਵੀ ਕਰਨਾ ਹੈ ਕੋਈ ਪਾਰਟੀ ਪੂਰਟੀ ਰੱਖੀ ਆ ਕੋਈ 15-20 ਗਾਰਬੇਜ ਬੈਗ ਨੇ ਰਿਸਾਈਕਲ ਬੈਗ ਨੇ ਬਥੇਰੇ ਆਨਲਾਈਨ ਜਾ ਕੇ ਲੋਕੇਸ਼ਨ ਲੱਭ ਸਕਦੇ ਹੋ ਗੱਡੀ ਦੇ ਵਿੱਚ ਜਿੰਨਾ ਭਾਰ ਹੈ ਅਤੇ ਜਦੋਂ ਸਿੱਟਿਆ ਸਾਰਾ ਕੁਛ ਅਤੇ ਬਾਹਰ ਨਿਕਲਦੇ ਹੋ ਉਹਦੇ ਹਿਸਾਬ ਨਾਲ ਤਾਂ ਕੁਛ ਇੱਕ ਸੈਂਟੀ ਹੈਗੇ ਆ ਇਟਸ ਨਾਟ ਦੈਟ ਡੀਪ ਸੋ ਗਾਰਬੇਜ ਨੂੰ ਸਹੀ ਤਰ੍ਹਾਂ ਤੁਸੀਂ ਡਿਸਪੋਜ਼ ਕਰੋ ਪਲੀਜ਼ ਸੋ ਇਹ ਸਿਟੀ ਆਫ ਬਰੈਂਪਟਨ ਦੇ ਵੱਲੋਂ ਇੱਕ ਪੇਡ ਮੈਸੇਜ ਹੈ ਅਤੇ ਤੁਸੀਂ ਸਾਰੇ ਬਾਇਲਾਸ ਦੇ ਬਾਰੇ online jaake city of brampton di website www.brampton.ca/bylaws te jaake sab kuch bade aasani naal tusi pad vi sakde ho so eh city of brampton wala paid message hai hun dosto khabran vi bahut hi jald pesh karange par us to pehla sade kuch sponsors sade naal jud chuke ne pehle sponsor naal tonu milaune ha sade naal sade bhai nardev sidhu mortgage broker mortgage expert nardev sidhu sade naal jud chuke ne jo ke mortgage industry naal ta eh bahut lambe samay ton jude hoye ne hun tak te inade hazaran hi log hazaran hi parivar ne jinne di mortgage on time inne kiti ya chahe ghat deposit a ghat down a chahe ghat income a chahe payroll te ho chahe self employed ho koi tension tonu honi nahi ਜਦੋਂ ਤੁਸੀਂ ਨਰਦੇਵ ਸਿੱਧੂ ਨਾਲ ਗੱਲਬਾਤ ਕਰ ਲਈ ਆ ਅਤੇ ਗੱਲਬਾਤ ਕਰਨ ਲਈ ਖੁੱਲ੍ਹ ਕੇ ਗੱਲਬਾਤ ਕਰਨ ਲਈ ਤੁਸੀਂ ਇਹਨਾਂ ਦਾ ਨੰਬਰ ਹੁਣੇ ਘੁਮਾਓ ਮਿਸ ਕਾਲ ਭੇਜੋ ਜਾਂ ਮੈਸੇਜ ਕਰੋ ਐਟ 647-294-5503 ਨਰਦੇਵ ਸਿੱਧੂ 647-294-5503 ਦੈਟ 647-294-5503 ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ
1: ਧੰਨਵਾਦ ਸਿੱਧੂ ਸਾਹਿਬ ਤੁਹਾਨੂੰ ਤੇ ਰੇਡੀਓ ਦੇਸ਼ ਪ੍ਰਦੇਸ਼ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ
0: ਬਾਈ ਜੀ ਹੁਣ ਜਿਹੜੇ ਵੀ ਲੋਕਾਂ ਦੀ ਘਰ ਦੀ ਮੋਰਗੇਜ ਦੀ ਰਿਨਿਊਲ ਆ ਗਈ ਆ ਉਹਨਾਂ ਨੂੰ ਕਾਫੀ ਜ਼ਿਆਦਾ ਹੁਣ ਪਰੇਸ਼ਾਨੀਆਂ ਹੋ ਰਹੀਆਂ ਨੇ ਅਤੇ ਆਪਾਂ ਆਲਮੋਸਟ ਐਵਰੀ ਸਿੰਗਲ ਵੀਕ ਹੀ ਏਸੀ ਟੋਪਿਕ ਦੇ ਬਾਰੇ ਬਾਰ ਬਾਰ ਹੀ ਰਿਪੀਟ ਕਰਦੇ ਹਾਂ ਕਿਉਂ ਕਿਉਂਕਿ ਓਬਵੀਅਸਲੀ ਮਿਲੀਅਨਸ ਆਫ ਘਰਾਂ ਦੀ ਰਿਨਿਊਲਸ ਆ ਰਹੀਆਂ ਨੇ ਪਰ ਬਹੁਤ ਲੋਕ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੇ ਕਦੇ ਲਾਈਫ 'ਚ ਰਿਨਿਊਲ ਫੇਸ ਕੀਤੀ ਨਹੀਂ ਪਹਿਲੀ ਵਾਰੀ ਫੇਸ ਕਰ ਰਹੇ ਆ ਕਿਉਂਕਿ ਜਿਹੜਾ ਹੁਣ ਕੋਵਿਡ ਤੋਂ ਬਾਅਦ ਦਾ ਪੀਕ ਟਾਈਮ ਸੀ ਉਦੋਂ ਹੀ ਉਹਨਾਂ ਨੇ ਵੱਡੇ ਵੱਡੇ ਮਹਿੰਗੇ ਮਹਿੰਗੇ ਘਰ ਪਰ ਬਹੁਤ ਹੀ ਲੋ ਲੋ ਲੋ ਮੋਰਗੇਜ ਰੇਟ 'ਤੇ ਬੁੱਕ ਕੀਤੇ ਸੀ ਜਾਂ ਖਰੀਦੇ ਸੀ ਮੂਵਨ ਕੀਤਾ ਸੀ ਸੋ ਹੁਣ ਉਹ ਪਹਿਲੀ ਵਾਰੀ ਸ਼ਾਇਦ ਮੋਰਗੇਜ ਰਿਨਿਊਲ ਫੇਸ ਕਰ ਰਹੇ ਆ ਐਂਡ ਦੇ ਹੈਵ ਨੋ ਆਈਡੀਆ ਕਿ ਹੁਣ ਕੀ ਆਉਣ ਲੱਗਿਆ ਹੈ ਸੋ ਉਹਨਾਂ ਲੋਕਾਂ ਨੂੰ ਤੁਸੀਂ ਕੀ ਖਾਸ ਇਨਫੋਰਮੇਸ਼ਨ ਦੇਣਾ ਚਾਹੁੰਦੇ ਹੋ ਕਿ ਉਹਨਾਂ ਨੂੰ ਜਿੱਥੇ ਵੀ ਬੈਂਕ ਨਾਲ ਜਿੱਥੇ ਵੀ ਲੈਂਡਰ ਨਾਲ ਚੱਲਦੀ ਹੈ ਮੋਰਗੇਜ ਬਸ ਸਾਈਨ ਕਰੋ ਕੰਮ ਨਿਬੇੜੋ ਜਾਂ ਹੋਰ ਕੋਈ ਡਿਫਰੈਂਟ ਆਪਸ਼ਨ ਵੀ ਹੈਗੀ ਹੈ ਦੱਸੋ
1: ਸਿੱਧੂ ਸਾਹਿਬ ਬਿਲਕੁਲ ਤੁਸੀਂ ਸਹੀ ਕਿਹਾ ਜੀ ਬਹੁਤ ਸਾਰੀਆਂ ਮੋਰਗੇਜ ਜਿਹੜੀਆਂ ਹੈਗੀਆਂ ਰਿਨਿਊਅਲ ਵਾਸਤੇ ਆ ਰਹੀਆਂ ਹੈਗੀਆਂ ਬਹੁਤ ਸਾਰੀਆਂ ਆਪਾਂ ਰਿਨਿਊਅਲ ਕਰਵਾਈਆਂ ਵੀ ਹੈਗੀਆਂ ਕਿਉਂਕਿ ਸਪੈਸ਼ਲੀ ਉਹਨਾਂ ਭੈਣ ਭਰਾਵਾਂ ਵਾਸਤੇ ਬਹੁਤ ਇਹ ਜਿਹੜੀ ਹੈਗੀ ਜੀ ਇੱਕ ਸ਼ੌਕ ਹੋ ਸਕਦਾ ਫਾਈਨੈਂਸ਼ੀਅਲ ਸ਼ੌਕ ਹੋ ਸਕਦਾ ਹੈਗਾ ਜਿਹਨਾਂ ਨੇ ਹੁਣ ਕਿਸੇ ਦੀ ਕੋਈ 1.5-2% 'ਤੇ ਮੋਰਗੇਜ ਜਿਹੜੀ ਸੀਗੀ ਉਹਨਾਂ ਦੀ ਫਿਕਸ ਰੇਟ 'ਤੇ ਸੀਗੀ ਹੁਣ ਉਹਨਾਂ ਦੀ ਰਿਨਿਊਅਲ ਆ ਰਹੀ ਹੈਗੀ ਹੈ ਅਤੇ ਉਹਨਾਂ ਨੂੰ ਜਨਰਲੀ ਜਿਹੜਾ ਹੈਗਾ ਜੀ ਕਾਫੀ ਜਿਹੜਾ ਹੈਗਾ ਸ਼ੌਕ ਉਹ ਉਸ ਚੀਜ਼ ਦਾ ਲੱਗਦਾ ਹੈ ਕਿਉਂਕਿ ਹੁਣ ਉਹਨਾਂ ਦੀ ਜਿਹੜੀ ਹੈਗੀ ਹੈ ਮੋਰਗੇਜ ਕਿਤੇ 4.5% 'ਤੇ ਆ ਰਹੀ ਹੈ ਕਿਸੇ ਦੇ ਜ਼ਿਆਦਾ ਆ ਰਹੀ ਕਿਸੇ ਸ਼ਾਇਦ ਥੋੜ੍ਹੀ ਬਹੁਤੀ ਘੱਟ ਵੀ ਆ ਰਹੀ ਹੋਵੇ ਸੋ ਕਿਤੇ 1.5% ਜਾਂ 2% ਕਿਤੇ 4.5% ਅਤੇ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਹੈਗਾ ਇਸ ਚੀਜ਼ ਦੇ ਨਾਲ ਸੋ ਅਗਰ ਤੁਹਾਡੀ ਮੋਰਗੇਜ ਰਿਨਿਊਅਲ ਵਾਸਤੇ ਆਈ ਹੈਗੀ ਹੈ ਪਹਿਲੀ ਗੱਲ ਤਾਂ ਇਹ ਹੈ ਕਦੇ ਵੀ ਉੱਥੇ ਜਲਦੀ 'ਤੇ ਸਾਈਨ ਕਰਕੇ ਨਾ ਭੇਜੋ ਡਜ਼ਨਟ ਮੈਟਰ ਕਿ ਤੁਹਾਡੀ ਮੋਰਗੇਜ ਕਿਸੇ ਬੈਂਕ ਤੋਂ ਹੋਈ ਹੈ ਕਿਸੇ ਬੀ ਲੈਂਡਰ ਤੋਂ ਹੋਈ ਹੈ ਜਾਂ ਕਿਸੇ ਪ੍ਰਾਈਵੇਟ ਲੈਂਡਰ ਤੋਂ ਹੋਈ ਹੈ ਸਾਨੂੰ ਤੁਸੀਂ ਸੰਪਰਕ ਕਰੋ ਤੁਹਾਡੇ ਵਾਸਤੇ ਸ਼ੋਪ ਰਾਉਣ ਕਰਕੇ ਵਧੀਆ ਤੁਹਾਨੂੰ ਡੀਲ ਲੱਭ ਕੇ ਦੇ ਸਕਦੇ ਹੈਗੇ ਹਾਂ ਜਿਹਦੇ ਨਾਲ ਕਿ ਬਹੁਤ ਸਾਰੇ ਤੁਹਾਡੇ ਡਾਲਰਾਂ ਦੀ ਸੇਵਿੰਗ ਹੋ ਸਕਦੀ ਹੈਗੀ ਹੈ ਐਟ ਦੀ ਸੇਮ ਟਾਈਮ ਮੋਰਗੇਜ ਜਦੋਂ ਆਪਾਂ ਰਿਨਿਊ ਕਰਦੇ ਹੈਗੇ ਹਾਂ ਉਸ ਟਾਈਮ 'ਤੇ ਆਪਣੇ ਕੋਲ ਅਪਰਚੁਨਿਟੀ ਹੁੰਦੀ ਹੈਗੀ ਹੈ ਤੁਹਾਡਾ ਸਾਰਾ ਜਿਹੜਾ ਕੰਟਰੈਕਟ ਹੈ ਰੀਨੈਗੋਸ਼ੀਏਟ ਕਰਨ ਦੀ ਤੇ ਆਪਣੇ ਵਾਸਤੇ ਬੈਸਟ ਪੋਸੀਬਲ ਟਰਮਸ ਲੱਭਣ ਦੀ ਜਿਹਦੇ ਨਾਲ ਕਿ ਆਪਣੇ ਅਗੇਨ ਬਹੁਤ ਸਾਰੇ ਪੈਸੇ ਦੀ ਸੇਵਿੰਗ ਹੋ ਸਕਦੀ ਹੈਗੀ ਹੈ। ਨਾਲ ਦੀ ਨਾਲ ਆਪਾਂ ਇਹ ਵੀ ਦੇਖਦੇ ਹੈਗੇ ਕਿ ਤੁਹਾਡੇ ਪਲੈਨਸ ਕੀ ਹੈਗੇ ਮੂਵਿੰਗ ਫਾਰਵਰਡ, ਅਕੋਰਡਿੰਗਲੀ ਫਿਰ ਤੁਸੀਂ ਉਹਦੇ ਮੁਤਾਬਕ ਤੁਸੀਂ ਮੌਰਗੇਜ ਦਾ ਕਿਹੜਾ ਰੇਟ ਲੈਣਾ ਹੈਗਾ, ਫਿਕਸ ਰੇਟ ਲੈਣਾ ਹੈਗਾ, ਵੇਰੀਏਬਲ ਰੇਟ ਲੈਣਾ ਹੈਗਾ, ਕਿਉਂਕਿ ਜਦੋਂ ਅਗਰ ਅਸੀਂ ਆਪਣੀ ਮੌਰਗੇਜ ਨੂੰ ਇਨ ਬਿਟਵੀਨ ਕੰਟਰੈਕਟ ਨੂੰ ਤੋੜਦੇ ਹੈਗੇ ਹਾਂ ਤੇ ਆਪਾਂ ਨੂੰ ਪੈਨਲਟੀ ਪੈਂਦੀ ਹੈ, ਉਹ ਪੈਨਲਟੀ ਕਿੰਨੀ ਪੈਂਦੀ ਹੈਗੀ ਹੈ ਉਹਦਾ ਵੀ ਆਪਾਂ ਜਿਹੜਾ ਹੈਗਾ ਜੀ ਉਸ ਚੀਜ਼ ਨੂੰ ਵੀ ਕੰਸਿਡਰ ਕਰਕੇ ਆਪਾਂ ਚੱਲਦੇ ਹੈਗੇ ਹਾਂ। ਨਾਲ ਦੀ ਨਾਲ ਤੁਸੀਂ ਟਰਮ ਕਿਹੜੀ ਲੈਣੀ ਹੈਗੀ ਹੈ, 5 ਸਾਲ ਦੀ ਟਰਮ ਲੈਣੀ ਹੈ, ਤੁਸੀਂ 3 ਸਾਲ ਦੀ ਟਰਮ ਲੈਣੀ ਜਾਂ ਕੋਈ ਹੋਰ ਟਰਮ ਲੈਣੀ ਹੈ, ਰੇਟ ਵੇਰੀਏਬਲ ਲੈਣਾ, ਫਿਕਸ ਰੇਟ ਲੈਣਾ ਹੈਗਾ, ਸਾਰੀਆਂ ਚੀਜ਼ਾਂ ਆਪਾਂ ਦੇਖਦੇ ਹੈਗੇ ਹਾਂ। ਨਾਲ ਦੀ ਨਾਲ ਆਪਾਂ ਇਹ ਵੀ ਦੇਖਦੇ ਹਾਂ ਕਿ ਤੁਹਾਨੂੰ ਮੌਰਗੇਜ ਦੇ ਨਾਲ ਨਾਲ ਕੋਈ ਤੁਸੀਂ ਕੋਈ ਹੋਰ ਸੈਕਿੰਡ ਮੌਰਗੇਜ ਜਾਂ ਕੋਈ ਹੋਰ ਮਹਿੰਗੇ ਭਾਅ ਦੇ ਕਰਜ਼ੇ ਤਾਂ ਨਹੀਂ ਚੱਕੇ ਜਿਨ੍ਹਾਂ ਦੀ ਤੁਹਾਨੂੰ ਪੇਮੈਂਟ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈਗੀ ਹੈ, ਜੇ ਕੋਈ ਇੱਦਾਂ ਦੀ ਸਿਚੁਏਸ਼ਨ ਹੈਗੀ ਹੈ, ਕੈਸ਼ ਫਲੋ ਦਾ ਕੋਈ ਮਸਲਾ ਹੈਗਾ, ਉਹਨੂੰ ਵੀ ਆਪਾਂ ਦੇਖਦੇ ਹੈਗੇ, ਉਸ ਟਾਈਮ 'ਤੇ ਤੁਹਾਡੀ ਮੌਰਗੇਜ ਨੂੰ ਰੀਫਾਈਨੈਂਸ ਕਰਕੇ ਇੱਕ ਪੇਮੈਂਟ ਬਣਾਈ ਜਾ ਸਕਦੀ ਹੈ, ਉਹਦੇ ਨਾਲ ਤੁਹਾਡੀ ਕਾਫ਼ੀ ਜ਼ਿਆਦਾ ਜਿਹੜੀ ਸੇਵਿੰਗ ਹੈ ਹੋ ਸਕਦੀ ਹੈਗੀ ਹੈ। ਕੀ ਤੁਸੀਂ ਆਪਣੀ ਪ੍ਰੋਪਰਟੀ ਦੇ ਟਾਈਟਲ ਦੇ ਵਿੱਚ ਕੋਈ ਚੇਂਜ ਕਰਨੀ ਚਾਹੁੰਦੇ ਹੋ, ਕਿਸੇ ਦਾ ਨਾਮ ਐਡ ਕਰਨਾ ਚਾਹੁੰਦੇ ਹੋ, ਕਿਸੇ ਦਾ ਨਾਮ ਤੁਸੀਂ ਰਿਮੂਵ ਕਰਨਾ ਚਾਹੁੰਦੇ ਹੈਗੇ ਹੋ, ਕੀ ਤੁਸੀਂ ਆਪਣੇ ਘਰ ਚੋਂ ਪੈਸੇ ਕੱਢਣਾ ਚਾਹੁੰਦੇ ਹੋ, ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾਉਣੀ ਚਾਹੁੰਦੇ ਹੋ, ਇਹ ਸਾਰੀਆਂ ਚੀਜ਼ਾਂ ਆਪਾਂ ਮੌਰਗੇਜ ਰਿਨਿਊਅਲ ਦੇ ਟਾਈਮ 'ਤੇ ਦੇਖਦੇ ਹੈਗੇ ਹਾਂ। ਸੋ ਮੌਰਗੇਜ ਤੁਹਾਡੀ ਰਿਨਿਊਅਲ ਵਾਸਤੇ ਆਈ ਹੈ ਜਾਂ ਆਉਣ ਵਾਲੀ ਹੈਗੀ ਹੈ, ਇਹਦੇ ਬਾਰੇ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੈ, ਆਪਣੀਆਂ ਆਪਸ਼ਨਸ ਡਿਸਕਸ ਕਰਨਾ ਚਾਹੁੰਦੇ ਹੈਗੇ ਹੋ, ਰੇਟ ਸ਼ਾਪ ਆਨ ਕਰ ਰਹੇ ਹੋ, ਤਾਂ ਨੰਬਰ ਹੈ ਜੀ 647-294-55-03, ਨਰਦੇਵ ਸਿੱਧੂ 647-294-5503 ਜੀ ਸਿੱਧੂ ਸਾਹਿਬ।
0: ਨਰਦੇਵ ਸਿੱਧੂ ਮੋਰਗੇਜ ਬ੍ਰੋਕਰ, ਕਾਲ 647-294-5503 647-294-5503। ਦੁਬਾਈ ਜੀ, ਅਨਫੋਰਚੁਨੇਟਲੀ ਬਹੁਤ ਹੀ ਜ਼ਿਆਦਾ ਲੋਕਾਂ ਨੂੰ, ਪਰਿਵਾਰਾਂ ਨੂੰ ਕਰਜ਼ਾ ਲੈਣਾ ਪਿਆ ਹੈ ਇਨ ਦਾ ਪਾਸਟ, ਹੁਣ ਵੀ ਕਰਜ਼ਾ ਲੈ ਰਹੇ ਨੇ। ਮੰਨ ਲਓ ਕਿ ਉਹ ਡਿਫਰੈਂਟ ਡਿਫਰੈਂਟ ਥਾਵਾਂ 'ਤੇ ਆਪਣਾ ਡੈਟ ਰਨ ਅਪ ਕਰ ਰਹੇ ਨੇ, ਪਰ ਉਹ ਕੋਈ 10% ਦਾ, ਕੋਈ 15% ਦਾ, ਕੋਈ 7% ਦਾ, ਮਲਟੀਪਲ ਡਿਫਰੈਂਟ ਥਾਵਾਂ ਤੋਂ ਉਹਨੇ ਮਲਟੀਪਲ ਡਿਫਰੈਂਟ ਅਮਾਊਂਟ 'ਤੇ ਇੰਟਰਸਟ ਰੇਟ 'ਤੇ ਡੈਟ ਹੁਣ ਰਨ ਅਪ ਕੀਤੇ ਨੇ। ਹੁਣ ਕੋਈ ਤਰੀਕਾ ਹੈਗਾ ਕਿ ਸਾਰਾ ਜਿੰਨਾ ਕਰਜ਼ਾ ਹੈ ਆਪਾਂ ਇੱਕੋ ਹੀ ਥਾਂ 'ਤੇ ਇਕੱਠਾ ਕਰ ਲਈਏ, ਅਤੇ ਜਿਹੜਾ ਵਿਆਜ ਦਾ ਰੇਟ ਹੈ ਸਭ ਤੋਂ ਘੱਟ ਹੀ ਹੋਵੇ, ਅਤੇ ਕਿਸ਼ਤ ਵੀ ਇੱਕ ਛੋਟੀ ਜਿਹੀ ਨਾਈਸ ਜੀ ਛੋਟੀ ਜਿਹੀ ਇੱਕੋ ਹੀ ਹੋਵੇ, ਕੋਈ ਤਰੀਕਾ ਹੈ ਕਿ ਨਹੀਂ?
1: ਸਿੱਧੂ ਸਾਹਿਬ ਬਿਲਕੁਲ, ਇਸ ਤਰ੍ਹਾਂ ਦੀ ਬਹੁਤ ਸਾਰੀਆਂ ਜਿਹੜੀਆਂ ਜੀ ਸਿਚੁਏਸ਼ਨਸ ਆਉਂਦੀਆਂ ਹੈਗੀਆਂ ਜਿਨ੍ਹਾਂ ਦੇ ਨਾਲ ਡੀਲ ਕਰਨ ਦਾ ਮੌਕਾ ਮਿਲਦਾ ਹੈਗਾ। ਬਹੁਤ ਵਾਰੀ ਭੈਣ ਭਰਾਵਾਂ ਨੇ ਮੌਰਗੇਜ ਦੇ ਨਾਲ ਨਾਲ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਕਰਜ਼ੇ ਚੱਕੇ ਆ ਜਿਨ੍ਹਾਂ ਦਾ ਕਿ ਉਹ ਕਾਫ਼ੀ ਜ਼ਿਆਦਾ ਵਿਆਜ ਪੇ ਕਰ ਰਹੇ ਹੁੰਦੇ ਹੈਗੇ ਆ। ਹੁੰਦਾ ਕੀ ਹੈ ਕਿ ਕਈ ਵਾਰੀ ਮਿਨੀਮਮ ਪੇਮੈਂਟ ਕਰਨ ਵਾਸਤੇ ਪੈਸੇ ਨਹੀਂ ਹੁੰਦੇ ਹੈਗੇ, ਮਿਨੀਮਮ ਪੇਮੈਂਟਸ ਜਿਹੜੀ ਹੈਗੀਆਂ ਲੇਟ ਹੁੰਦੀਆਂ, ਮਿਸ ਹੁੰਦੀਆਂ, ਕ੍ਰੈਡਿਟ ਖਰਾਬ ਹੋਣਾ ਸ਼ੁਰੂ ਹੋ ਜਾਂਦਾ, ਤੁਹਾਡੇ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਭਰ ਗਏ ਹੈਗੇ ਆ, ਮੈਕਸਡ ਆਊਟ ਹੋ ਗਏ ਆ, ਉਹਦੇ ਨਾਲ ਵੀ ਕ੍ਰੈਡਿਟ ਖਰਾਬ ਹੋਣਾ ਸ਼ੁਰੂ ਹੋ ਜਾਂਦਾ, ਅਤੇ ਨਹੀਂ ਸਮਝ ਆਉਂਦੀ ਕਿ ਕੀ ਕਰੀਏ ਕੀ ਨਾ ਕਰੀਏ। ਅਤੇ ਕਈ ਵਾਰੀ ਭੈਣ ਭਰਾ ਇਹ ਵੀ ਸੋਚਦੇ ਕਿ ਆਪਾਂ ਕੰਜ਼ਿਊਮਰ ਪ੍ਰਪੋਜ਼ਲ ਕਰ ਦਿੰਦੇ ਹਾਂ, ਪਰ ਸਿੱਧੂ ਸਾਹਿਬ ਪ੍ਰਪੋਜ਼ਲ ਦੀ ਪ੍ਰੋਬਲਮ ਇਹ ਹੁੰਦੀ ਹੈ ਜੀ ਕਿ ਉਹਦੇ ਨਾਲ ਤੁਹਾਡਾ ਕ੍ਰੈਡਿਟ ਇੱਕਦਮ ਖਰਾਬ ਹੋ ਜਾਂਦਾ, ਮੁੜ ਕੇ ਕ੍ਰੈਡਿਟ ਨੂੰ ਠੀਕ ਕਰਦਿਆਂ ਕਰਦਿਆਂ ਕਈ ਸਾਲ ਲੱਗ ਜਾਂਦੇ ਆ। ਇਹਦੇ ਦਰਮਿਆਨ ਤੁਹਾਨੂੰ ਕੋਈ ਮੌਰਗੇਜ ਦੀ ਲੋੜ ਪੈਗੀ, ਤੁਸੀਂ ਮੌਰਗੇਜ ਰੀਫਾਈਨੈਂਸ ਕਰਨੀ ਹੈ, ਜਾਂ ਕੋਈ ਹੋਰ ਕ੍ਰੈਡਿਟ ਫੈਸਿਲਿਟੀ ਦੀ ਲੋੜ ਪੈਗੀ, ਜਾਂ ਤਾਂ ਉਹ ਤੁਹਾਨੂੰ ਮਿਲਦੀ ਨਹੀਂ ਜਾਂ ਮਹਿੰਗੀ ਮਿਲਦੀ ਹੈ। ਫਿਰ ਕੀਤਾ ਕੀ ਜਾ ਸਕਦਾ ਕਿ ਤੁਹਾਡਾ ਕ੍ਰੈਡਿਟ ਵੀ ਬਚਿਆ ਰਹੇ, ਪੇਮੈਂਟ ਵੀ ਤੁਹਾਡੀ ਇੱਕ ਬਣ ਜਾਏ ਔਰ ਤੁਹਾਡੇ ਡਾਲਰ ਵੀ ਸੇਵ ਹੋਣ। ਬਿਲਕੁਲ ਇਸ ਤਰ੍ਹਾਂ ਹੋ ਸਕਦਾ, ਐਜ਼ ਲੌਂਗ ਐਜ਼ ਤੁਹਾਡੇ ਕੋਲ ਘਰ ਹੈਗਾ, ਘਰ 'ਚ ਤੁਹਾਡੇ ਐਕੁਟੀ ਹੈਗੀ, ਉਹਦੇ ਬੇਸ 'ਤੇ ਇਹਦਾ ਕੋਈ ਨਾ ਕੋਈ ਹੱਲ ਆਪਾਂ ਤੁਹਾਨੂੰ ਜ਼ਰੂਰ ਲੱਭ ਕੇ ਦੇ ਸਕਦੇ ਹਾਂ। 3 ਆਪਸ਼ਨਸ ਆਮ ਤੌਰ 'ਤੇ ਅਵੇਲੇਬਲ ਹੋ ਸਕਦੀਆਂ ਸਿੱਧੂ ਸਾਹਿਬ। ਪਹਿਲੀ ਜਿਹੜੀ ਹੈਗੀ ਜੀ, ਸਾਰੇ ਕਰਜ਼ੇ ਨੂੰ ਇਕੱਠਿਆਂ ਕਰਕੇ ਕੰਸੋਲੀਡੇਟ ਕਰਕੇ ਹਾਈ ਇੰਟਰਸਟ ਰੇਟ ਡੈਟ ਨੂੰ ਲੋ ਇੰਟਰਸਟ ਰੇਟ ਡੈਟ ਦੇ ਵਿੱਚ ਤਬਦੀਲ ਕੀਤਾ ਜਾ ਸਕਦਾ, ਭਾਵ ਕਿ ਮੌਰਗੇਜ ਪਾਇਆ ਜਾ ਸਕਦਾ ਜਿਹਨੂੰ ਆਪਾਂ ਰੀਫਾਈਨੈਂਸ ਕਹਿੰਦੇ ਹੈਗੇ ਹਾਂ। ਉਹਦੇ ਨਾਲ ਤੁਹਾਡੀ ਪੇਮੈਂਟ ਇੱਕ ਬਣ ਜਾਂਦੀ ਹੈਗੀ ਹੈ, ਇੰਟਰਸਟ ਰੇਟ ਘੱਟ ਜਾਂਦਾ, ਪੇਮੈਂਟ ਕਾਫ਼ੀ ਘੱਟ ਜਾਂਦੀ ਹੈਗੀ, ਕਾਫ਼ੀ ਉਹਦੇ ਨਾਲ ਤੁਹਾਡੀ ਸੇਵਿੰਗ ਹੋ ਸਕਦੀ ਹੈਗੀ ਹੈ। ਹੁਣ ਇਹ ਵੀ ਹੈਗਾ ਕਿ ਤੁਸੀਂ ਆਪਣੀ ਮੌਰਗੇਜ ਨੂੰ ਨਹੀਂ ਟੱਚ ਕਰਨਾ ਚਾਹੁੰਦੇ ਹੋ, ਤੁਹਾਨੂੰ ਚੰਗੇ ਰੇਟ 'ਤੇ ਲੌਕ ਕੀਤੀ ਹੋਈ ਹੈ, ਬਿਲਕੁਲ ਠੀਕ ਹੈ, ਉਸ ਕੇਸ ਦੇ ਵਿੱਚ ਉਸੇ ਤਰ੍ਹਾਂ ਹੀ ਚੱਲੀ ਜਾਏਗੀ। ਉਹਦੇ ਨਾਲ ਨਾਲ ਤੁਹਾਨੂੰ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਹੈ ਉਹ ਬਣਾ ਕੇ ਦੇ ਦਾਂਗੇ, ਉਹਦੇ ਨਾਲ ਤੁਹਾਡੇ ਕਰਜ਼ੇ ਨੂੰ ਕੰਸੋਲੀਡੇਟ ਕਰ ਸਕਦੇ ਹਾਂ। ਅਤੇ ਥਰਡ ਜਿਹੜੀ ਆਪਸ਼ਨ ਹੋ ਸਕਦੀ ਹੈ ਜੀ, ਉਹ ਹੁੰਦੀ ਹੈਗੀ ਹੈ ਸੈਕਿੰਡ ਮੌਰਗੇਜ ਦੀ। ਕੁਝ ਕੇਸ ਦੇ ਵਿੱਚ ਸੈਕਿੰਡ ਮੌਰਗੇਜ ਵੀ ਕੀਤੀ ਜਾ ਸਕਦੀ ਹੈ, ਇਹ ਡਿਪੈਂਡ ਕਰਦਾ ਕਿ ਤੁਹਾਡੀ ਆਪਣੀ ਕੀ ਸਿਚੁਏਸ਼ਨ ਹੈ, ਉਹਦੇ ਮੁਤਾਬਕ ਹੀ ਅਸੀਂ ਤੁਹਾਡੀ ਪ੍ਰੋਬਲਮ ਦਾ ਸਲਿਊਸ਼ਨ ਰਿਕਮੈਂਡ ਕਰਦੇ ਹਾਂ। ਮੰਨ ਲਓ ਕਿਸੇ ਨੇ $50,000 ਦੇ ਕਰਜ਼ੇ ਕ੍ਰੈਡਿਟ ਕਾਰਡਾਂ 'ਤੇ ਚੱਕੇ ਹੈ, $1,500 ਦੇ ਆਸ ਪਾਸ ਉਹਦੀ ਮਿਨੀਮਮ ਮੰਥਲੀ ਪੇਮੈਂਟ ਕਰਦੇ ਆ। ਦੂਜੇ ਪਾਸੇ ਆਹ ਜਿਹੜੀਆਂ 3 ਆਪਸ਼ਨਸ ਆਪਾਂ ਡਿਸਕਸ ਕੀਤੀਆਂ, ਹੁਣ ਡਿਪੈਂਡ ਕਰਦਾ ਤੁਸੀਂ ਕਿਹੜੀ ਵਾਸਤੇ ਕੁਆਲੀਫਾਈ ਕਰਦੇ ਹੋ ਜਾਂ ਕਿਹੜੀ ਵਾਸਤੇ ਆਪਟ ਕਰਦੇ ਹੋ, ਉਸੇ 50,000 ਦੀ ਕਿਸ਼ਤ 1500 ਤੋਂ ਘੱਟ ਕੇ $225-$250 ਤੋਂ ਲੈ ਕੇ $450-$500 ਮਹੀਨੇ ਦੀ ਰਹਿ ਜਾਂਦੀ ਹੈ। ਇਸ ਤਰ੍ਹਾਂ ਕਰਨ ਨਾਲ ਤੁਸੀਂ 50,000 ਦੇ ਕਰਜ਼ੇ ਦੇ ਪਿੱਛੇ ਮਹੀਨੇ ਦਾ $1,000 ਤੋਂ ਲੈ ਕੇ ਤਕਰੀਬਨ $1,200-$1,250 ਤੱਕ ਸੇਵ ਕਰ ਸਕਦੇ ਹੋ। ਤੁਹਾਡਾ ਕੈਸ਼ ਫਲੋ ਫਰੀ ਹੋ ਸਕਦਾ ਹੈ। ਪਹਿਲਾਂ ਤੁਹਾਡੇ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਜਾਂ ਹੋਰ ਕਰਜ਼ਿਆਂ ਕਰਕੇ ਤੁਹਾਡਾ ਕ੍ਰੈਡਿਟ ਖਰਾਬ ਹੋ ਰਿਹਾ ਸੀ, ਉਹ ਵੀ ਬੈਟਰ ਹੋ ਜਾਏਗਾ। ਤੁਹਾਨੂੰ ਕੰਜ਼ਿਊਮਰ ਪ੍ਰਪੋਜ਼ਲ ਵੀ ਕਰਨ ਦੀ ਲੋੜ ਨਹੀਂ ਪਏਗੀ, ਪੇਮੈਂਟ ਵੀ ਇੱਕ ਬਣ ਜਾਏਗੀ ਔਰ ਤੁਹਾਡੇ ਡਾਲਰ ਵੀ ਸੇਵ ਹੋਣਗੇ। ਤੁਹਾਡੇ 'ਤੇ ਕਰਜ਼ੇ ਚੜ੍ਹੇ ਹੋਏ ਆ, ਘਰ ਹੈਗਾ, ਘਰ 'ਚ ਐਕੁਟੀ ਹੈਗੀ ਹੈ, ਇਹਦਾ ਕੋਈ ਨਾ ਕੋਈ ਹੱਲ ਲੱਭਣਾ ਚਾਹੁੰਦੇ ਹੋ, ਜਾਂ ਤੁਹਾਨੂੰ ਮੌੜਗੇ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੈ, ਮੌੜਗੇ ਲੈਣ 'ਚ ਕੋਈ ਦਿੱਕਤ ਆ ਰਹੀ ਹੈਗੀ, ਜਾਂ ਕੋਈ ਇਨਵੈਸਟਮੈਂਟ ਪ੍ਰੋਪਰਟੀ ਖਰੀਦੀ ਸੀਗੀ ਉਹਦੀ ਮੌੜਗੇ ਲੈਣ 'ਚ ਕੋਈ ਦਿੱਕਤ ਆ ਰਹੀ ਹੈ, ਫਸਟ ਟਾਈਮ ਬਾਇਰ ਹੋ, ਘਰ ਖਰੀਦਣਾ ਚਾਹੁੰਦੇ ਹੋ, ਪ੍ਰੀ ਅਪਰੂਵਲ ਲੈਣੀ ਚਾਹੁੰਦੇ ਹੈਗੇ ਹੋ, ਜਾਂ ਹੋਰ ਕੋਈ ਤੁਹਾਡਾ ਮੌੜਗੇ ਦਾ ਸਵਾਲ ਹੈ, ਮੌੜਗੇ ਦੀ ਕੋਈ ਜਾਣਕਾਰੀ ਚਾਹੀਦੀ ਹੈ, ਨੰਬਰ ਹੈ ਜੀ 647-254-5303। ਨਰਦੇਵ ਸਿੱਧੂ 6472945503। ਟਾਈਮ ਦੇਣ ਲਈ ਸਿੱਧੂ ਸਾਹਿਬ ਧੰਨਵਾਦ ਜੀ।
0: ਧੰਨਵਾਦ ਜੀ। ਤੁਸੀਂ ਵੀ ਹੁਣ ਗੱਲਬਾਤ ਕਰ ਸਕਦੇ ਹੋ ਨਰਦੇਵ ਸਿੱਧੂ ਮੋਰਗੇਜ ਬ੍ਰੋਕਰ ਦੇ ਨਾਲ। ਫੋਨ ਨੰਬਰ ਹੈ 6472945503। ਨਰਦੇਵ ਸਿੱਧੂ, ਅਸੀਂ ਵਾਪਸ ਆਉਂਦੇ ਹਾਂ 2 ਮਿੰਟ ਦੇ ਵਿੱਚ ਅਗਲੇ ਸਪਾਂਸਰ ਨਾਲ ਵੀ ਗੱਲਬਾਤ ਕਰਦੇ ਹਾਂ, ਪਰ ਪਹਿਲਾਂ ਸਾਡੇ ਬਾਈ ਮਿਸਟਰ ਬਰਾੜ ਸਾਹਿਬ ਨੇ ਫਰਮਾਇਸ਼ ਕੀਤੀ ਆ ਜੋਰਡਨ ਸੰਧੂ ਦਾ ਗਾਣਾ ਇਹ ਫਰੀਸਤਾ। ਭੋਲਾ ਬਰਾੜ ਦੀ ਫਰਮਾਇਸ਼ ਆਪਾਂ ਪੂਰੀ ਕਰਦੇ ਹਾਂ ਅਤੇ ਵਾਪਸ ਆਉਂਦੇ ਹਾਂ। ਸਟੂਡੀਓ ਤੋਂ ਫੋਨ ਨੰਬਰ ਹੈ 905-564-4646 905-564-4646 905-564-6444। ਜੁੜੇ ਰਹੋ ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ।
2: Show mercy on it.

ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹਨ ਤੇ ਦੋਸਤੋ ਇਸ ਟਾਈਮ ਤੇ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਅਗਲੇ ਸਪਾਂਸਰ ਡਾਕਟਰ ਕੁਲਦੀਪ ਸਿੰਘ। ਡਾਕਟਰ ਕੁਲਦੀਪ ਸਿੰਘ ਜੇਕਰ ਤੁਸੀਂ ਨਹੀਂ ਜਾਣਦੇ ਹੋ, ਇਹ 47 ਤੋਂ ਵੀ ਵੱਧ ਸਾਲ ਲਗਾਤਾਰ 47+ years ਇਨ ਅ ਰੋ ਹੋਮਿਓਪੈਥੀ ਪ੍ਰੈਕਟਿਸ ਕਰਦੇ ਆ ਰਹੇ ਨੇ ਬ੍ਰੈਂਪਟਨ ਸ਼ਹਿਰ ਦੇ ਵਿੱਚ। ਇਹ ਏਅਰਪੋਰਟ ਤੇ ਕੁਈਨ 'ਤੇ ਜਿਹੜਾ ਵੱਡਾ ਹੋਮ ਡੀਪੋ ਵਾਲਾ ਪਲਾਜ਼ਾ ਹੈ ਉੱਥੇ 20 ਮੇਰੀਟਾਈਮ ਅੰਟੇਰੀਓ ਬੁਲੇਵਾਰਡ ਨੰਬਰ 2 ਦੇ ਵਿੱਚ ਇਹਨਾਂ ਦਾ ਆਫਿਸ ਹੈ। ਤੁਸੀਂ 7 ਦਿਨ ਅਪੋਇੰਟਮੈਂਟ ਬੁੱਕ ਕਰਕੇ ਇਹਨਾਂ ਨਾਲ ਮਿਲ ਸਕਦੇ ਹੋ। ਇਹਨਾਂ ਨੇ ਹੁਣ ਤੱਕ ਲੱਖਾਂ ਹੀ ਲੋਕਾਂ ਦਾ, ਬਜ਼ੁਰਗਾਂ ਦਾ, ਬੰਦਿਆਂ ਦਾ, ਔਰਤਾਂ ਦਾ, ਬੱਚਿਆਂ ਦਾ, ਸਾਰਿਆਂ ਦਾ ਇਲਾਜ ਕੀਤਾ ਹੈ। ਯੂ ਕੈਨ ਇਮੈਜਿਨ 47 years ਦੇ ਵਿੱਚ, 47 ਸਾਲਾਂ ਦੇ ਵਿੱਚ ਇਹਨਾਂ ਨੇ ਕਿੰਨੇ ਲੋਕਾਂ ਦਾ ਜੜ ਤੋਂ ਬਿਨਾਂ ਸਾਈਡ ਇਫੈਕਟ ਤੋਂ ਨੈਚੁਰਲ ਤਰੀਕੇ ਦੇ ਨਾਲ, ਉਹ ਵੀ ਹੈਲਥ ਕੈਨੇਡਾ ਅਪਰੂਵਡ ਦਵਾਈਆਂ ਦੇ ਨਾਲ ਇਲਾਜ ਕੀਤਾ ਹੈ। ਸੋ ਜੇ ਤੁਸੀਂ ਵੀ ਅੱਕ ਗਏ ਹੋ ਯਾਰ ਕਿ ਡਿਫਰੈਂਟ ਡਿਫਰੈਂਟ ਟੈਸਟ ਕਰਾਈ ਜਾਂਦੇ ਹਾਂ, ਕੋਈ ਕੀ ਨੁਕਸ ਹੈ ਕੀ ਨਹੀਂ ਹੈ ਪਤਾ ਲੱਗਦਾ ਨਹੀਂ ਹੈਗਾ,

0: ਸਾਹਿਬ ਦਾ ਫੋਨ ਨੰਬਰ ਮੰਗਿਆ ਹੀ ਜਾਂਦਾ ਹੈ ਕਿਸੇ ਨਾ ਕਿਸੇ ਤੋਂ। ਲੋਕ ਵੱਡੀ ਗਿਣਤੀ ਦੇ ਵਿੱਚ ਹੀ ਜਾ ਕੇ ਇਹਨਾਂ ਨੂੰ ਮਿਲਦੇ ਨੇ ਅਤੇ ਵਧੀਆ ਰਿਵਿਊਜ਼ ਦਿੰਦੇ ਨੇ, ਅਤੇ ਤੁਸੀਂ ਵੀ ਇਹਨਾਂ ਨਾਲ ਸੰਪਰਕ ਕਰੋ ਐਟ 6 4 7 8 1 8 0 0 5 5। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਸਿੰਘਰਾਜ ਜੀ, ਤੁਹਾਨੂੰ ਤੇ ਸਾਰੇ ਲਿਸਨਰਸ ਸਤਿ ਸ਼੍ਰੀ ਅਕਾਲ ਐਂਡ ਗੁੱਡ ਆਫਟਰਨੂਨ।
0: ਡਾਕਟਰ ਸਾਹਿਬ, ਅੱਜ ਤੁਸੀਂ ਕਿਹੜੀ ਹੈਲਥ ਟਾਪਿਕ ਦੇ ਬਾਰੇ ਜਾਣਕਾਰੀ ਦੇਣਾ ਚਾਹੁੰਦੇ ਹੋ ਜੀ, ਦੱਸੋ।
1: ਹਾਂ ਸਿਮਰਾਜ ਜੀ, ਮੈਂ ਪੇਨ ਬਾਰੇ, ਆਰਥਰਾਈਟਿਸ ਬਾਰੇ, ਉਹਦੇ ਬਾਰੇ ਥੋੜ੍ਹੀ ਜਾਣਕਾਰੀ ਦੇਵਾਂਗਾ। ਤਾਂ ਮੈਂ ਬਾਰ ਬਾਰ ਕਹਿੰਦਾ ਹੁੰਦਾ ਕਿ ਕੋਈ ਵੀ ਤਰ੍ਹਾਂ ਦਾ ਇਸ਼ੂ ਹੈਗਾ, ਕਿਸੇ ਤਰ੍ਹਾਂ ਦਾ ਇਸ਼ੂ ਹੈ, ਤੁਸੀਂ ਪਰੇਸ਼ਾਨ ਹੋ, ਤੁਹਾਨੂੰ ਸੋਲਿਊਸ਼ਨ ਨਹੀਂ ਮਿਲ ਰਿਹਾ, ਜ਼ਰੂਰ ਮੇਰੇ ਕੋਲ ਵਿਜ਼ਿਟ ਕਰੋ। ਮੈਂ ਦੇਖੋ ਵਿਜ਼ਿਟ ਕੋਈ ਆਪਾਂ ਗੱਲਬਾਤ ਕਰਨ ਦੇ ਕੋਈ ਇਸ਼ਾਰ ਨਹੀਂ ਕਰਦੇ ਹੈਗੇ, ਕਿਉਂਕਿ ਦੇਖੋ ਪਹਿਲਾਂ ਸਭ ਤੋਂ ਬੜਾ ਪੇਸ਼ੈਂਟ ਦੇਖੋ, ਹੁਣ ਇਹੀ ਮੇਰਾ ਹਿਸਾਬ ਕਿਤਾਬ ਹੈ। ਤੁਸੀਂ ਹੁਣ ਹੋਸਪਿਟਲ ਦੇਖੋ, ਹੁਣ ਜਾਂਦੇ ਨੇ ਲੋਕ, ਬਾਹਰੋਂ ਵੀ ਆਉਂਦੇ ਨੇ, ਉਹ ਪਹਿਲਾਂ ਤੁਹਾਨੂੰ ਨਹੀਂ ਪੁੱਛਦੇ ਹੈਗੇ ਵੀ ਹਾਂ ਪੈਸਾ ਹੈਗਾ ਕਿ ਨਹੀਂ ਹੈਗਾ ਤੁਹਾਡੇ ਕੋਲ, ਠੀਕ ਹੈ ਜੀ। ਪਹਿਲਾਂ ਟ੍ਰੀਟਮੈਂਟ ਕਰਦੀ, ਉਹਦੇ ਬਾਅਦ ਪੈਸਾ ਪੁੱਛੇ। ਇਹੀ ਮੇਰਾ ਹਾਲ ਹੈ ਉਰੇ ਵੀ, ਠੀਕ ਹੈ ਜੀ। ਮੇਰੇ ਕੋਲ ਆਉਂਦੇ ਨੇ ਪੇਸ਼ੈਂਟ, ਮੈਂ ਉਹਨਾਂ ਨੂੰ ਕਹਿਣਾ ਹੁੰਦਾ ਵੇਖੋ ਇੱਦਾਂ ਹੈ, ਦੇਖੋ ਕੋਈ ਵੀ ਚੀਜ਼ ਹੈਗੀ ਹੈ, ਕੋਈ ਪੈਸੇ ਨਾਲ ਨਹੀਂ ਚੱਲਦੀ ਹੈਗੀ, ਠੀਕ ਹੈ। ਮੈਂ ਪੈਸੇ ਮੇਰੇ ਵਾਸਤੇ ਸੈਕੰਡਰੀ ਹੈਗਾ, ਪੇਸ਼ੈਂਟ ਸਭ ਤੋਂ ਪਹਿਲਾਂ, ਠੀਕ ਹੈ। ਤੁਸੀਂ ਮੇਰੇ ਕੋਲ ਕਿਸੇ ਤਰ੍ਹਾਂ ਦਾ ਇਸ਼ੂ ਹੈਗਾ, ਤੁਸੀਂ ਸੋਲਿਊਸ਼ਨ ਨਹੀਂ ਮਿਲ ਰਿਹਾ, ਤੁਹਾਨੂੰ ਪੇਟ ਦਾ ਇਸ਼ੂ ਹੈ, ਤੁਹਾਨੂੰ ਐਂਗਜ਼ਾਇਟੀ ਹੈ, ਡਿਪਰੈਸ਼ਨ ਹੈ, ਤੁਹਾਨੂੰ ਫੈਟੀ ਲੀਵਰ ਹੋ ਗਿਆ, ਗਾਲ ਬਲੈਡਰ ਸਟੋਨ ਹੋ ਗਿਆ, ਕਿਡਨੀ ਲੋਕਾਂ ਦਾ ਫੰਕਸ਼ਨ ਦੀ ਪ੍ਰੋਬਲਮ ਹੈ, ਹਾਰਟ ਤੁਹਾਡਾ ਘੱਟ ਸਲੋ ਕੰਮ ਕਰਦਾ, ਹਾਰਟ ਜੇ ਬਲੋਕੇਜ ਹੈਗੀ ਹੈ, ਤੁਹਾਡਾ ਜੇ ਬਲੱਡ ਪ੍ਰੈਸ਼ਰ ਹੈਗਾ, ਕੋਲੈਸਟਰੋਲ ਹੈਗਾ, ਜਿਵੇਂ ਆਮ ਲੋਕ ਗੋਲੀਆਂ ਖਾਈ ਜਾਂਦੇ ਨੇ, ਐਂਗਜ਼ਾਇਟੀ ਹੋ ਗਈ, ਡਿਪਰੈਸ਼ਨ ਹੋ ਗਿਆ, ਤੁਹਾਡਾ ਮਾਈਗ੍ਰੇਨ, ਸਕਿਨ ਦੇ ਇਸ਼ੂ ਆਮ ਹੈਗੇ ਨੇ ਲੋਕਾਂ ਨੂੰ, ਐਗਜ਼ਿਮਾ ਹੋ ਗਿਆ, ਸਰਾਸ਼ੇ ਹੋ ਗਿਆ, ਤੁਹਾਨੂੰ ਜਿਹਨੂੰ ਕਹਿੰਦੇ ਫੁਲਵੈਰੀ, ਸਲੀਪ ਐਪਨੀਆ, ਇਹ ਅੱਖਾਂ ਕੰਨਾਂ ਗਲੇ ਦੀ ਨੱਕ ਦੀ ਪ੍ਰੋਬਲਮ, ਆਟੋਮਿਊਨ ਡਿਜ਼ੀਜ਼, ਹਰ ਬਿਮਾਰੀ ਦਾ ਇਲਾਜ ਹੋਮੋਪੈਥੀ ਦੇ ਪਰਮਾਨੈਂਟ ਹੈ। ਸਭ ਤੋਂ ਬੜੀ ਚੀਜ਼ ਦੇਖੋ ਸ਼ਿਵਰਾਜ ਜੀ, ਆਪਣੇ ਸਰੀਰ ਤੇ ਇਨਵੈਸਟਮੈਂਟ ਕਰੋ। ਹੁਣ ਦੇਖੋ ਕਿੰਨੇ ਲੋਕਾਂ ਨੇ ਜੇ ਘਰ ਬੁੱਕ ਕਰਾਏ, ਕਿੰਨੇ ਲੱਖਾਂ ਹੀ ਡਾਲਰ ਗਵਾਤੇ। ਤੁਸੀਂ ਆਪਣੇ ਆਪਣੇ ਸਰੀਰ ਚ ਇਨਵੈਸਟਮੈਂਟ ਕਰੋਗੇ ਤਾਂ ਹਮੇਸ਼ਾ ਖੁਸ਼ ਰਹੋਗੇ, ਕੋਈ ਤੁਹਾਨੂੰ ਕੋਈ ਟੈਨਸ਼ਨ ਨਹੀਂ ਹੋਏਗੀ, ਤੁਸੀਂ ਤੁਹਾਡੇ ਘਰ ਦੇ ਬੱਚੇ ਸਾਰੇ ਠੀਕ ਰਹੇਗੇ, ਤੁਹਾਡੀ ਵਾਈਫ ਠੀਕ ਰਹੇਗੀ, ਸਾਰੇ ਪਰਿਵਾਰ ਠੀਕ ਰਹੇਗਾ, ਕਿਸੇ ਨੂੰ ਟੈਨਸ਼ਨ ਨਹੀਂ, ਠੀਕ ਹੈ। ਆਪਣੇ ਸਰੀਰ ਤੇ ਇਨਵੈਸਟਮੈਂਟ ਕਰੋ, ਜ਼ਰੂਰ ਤੁਸੀਂ ਸੁਖੀ ਰਹੋਗੇ, ਠੀਕ ਹੈ। ਇਨਵੈਸਟਮੈਂਟ ਦਿੱਤੇ ਜੀ ਦਾ ਬੈਸਟ ਇਨਵੈਸਟਮੈਂਟ। ਤੇ ਹੁਣ ਆਪਾਂ ਗੱਲ ਕਰਦੇ ਹਾਂ ਆਰਥਰਾਈਟਿਸ ਬਾਰੇ। ਲੋਕ ਡਾਕਟਰ ਕਹਿੰਦੇ ਆਰਥਰਾਈਟਿਸ ਹੋ ਗਈ, ਆਰਥਰਾਈਟਿਸ ਆਰਥਰਾਈਟਿਸ ਹੋ ਗਈ, ਪਰ ਡਰ ਜਾਂਦੇ ਨੇ। ਆਰਥਰਾਈਟਿਸ ਕੋਈ ਇੱਕ ਮੈਡੀਕਲ ਵਰਡ ਹੈ, ਆਰਥਰਾਈਟਿਸ ਮੀਨ ਅਰਥ ਮੀਨ ਜੁਆਇੰਟ, ਆਰਥਰਾਈਟਿਸ ਮੀਨ ਇਨਫਲਾਮੇਸ਼ਨ। ਬੜੇ ਕਈ ਤਰ੍ਹਾਂ ਦੀ ਆਰਥਰਾਈਟਿਸ ਹੁੰਦੀ ਹੈ, ਹੋ ਸਕਦਾ ਤੁਹਾਨੂੰ ਨਰੂ ਦਾ ਪੇਨ ਹੋਵੇ, ਲਿਗਾਮੈਂਟ ਚ ਪੇਨ ਹੋਵੇ, ਟੈਂਡਨ ਚ ਪੇਨ ਹੋਵੇ, ਤੁਹਾਡੀ ਬਾਡੀ ਚ ਇਨਫਲਾਮੇਸ਼ਨ ਹੈਗਾ, ਤੁਹਾਡੀ ਹੱਡੀਆਂ ਦੀ ਪ੍ਰੋਬਲਮ ਹੈਗੀ ਹੈ, ਇਹਦੇ ਚ ਕਈ ਬਿਮਾਰੀਆਂ ਨੇ, ਜਿਵੇਂ ਰੂਮੇਟਾਇਡ ਆਰਥਰਾਈਟਿਸ ਹੈ, ਬੈਕ ਪੇਨ ਹੈ, ਕਾਰਪਲ ਸਿੰਡਰੋਮ ਹੈ, ਔਰ ਕ੍ਰੋਨਿਕ ਫੈਟਿਕ ਸਿੰਡਰੋਮ, ਫਾਈਬਰੋਮਾਇਲਜੀਆ, ਗਾਊਟ, ਲਿਊਪਸ ਤੇ ਆਸਟੀਓਆਰਥਰਾਈਟਿਸ, ਇਹ ਸਾਰੀਆਂ ਆਰਥਰਾਈਟਿਸ ਦੇ ਵਿੱਚ ਆਉਂਦੀਆਂ ਨੇ। ਲੋਕ ਜਦ ਆਉਂਦੇ ਨੇ ਤਾਂ ਮੈਂ ਸਾਰਾ ਕੁਝ ਐਕਸਪਲੇਨ ਕਰਦਾ, ਉਹਨਾਂ ਨੂੰ ਸਮਝਾਉਂਦਾ ਤੁਹਾਨੂੰ ਕੀ ਪ੍ਰੋਬਲਮ ਹੈ, ਕਿੱਥੇ ਹੈਗੀ ਹੈ, ਨਰ ਦੀ ਪ੍ਰੋਬਲਮ ਹੈ, ਟੰਡਨ ਦੀ ਪ੍ਰੋਬਲਮ ਹੈ, ਸਾਨੂੰ ਟੈਸਟ ਦੀ ਲੋੜ ਨਹੀਂ। ਜੇ ਤੁਸੀਂ ਪੜ੍ਹਾਈ ਕੀਤੀ ਹੈ, 5 ਮਿੰਟ ਦੇ ਅੰਦਰ ਤੁਹਾਨੂੰ ਸਿਮਰਾਜ ਜੀ ਪਤਾ ਲੱਗ ਜਾਂਦਾ ਕਿ ਕੀ ਪ੍ਰੋਬਲਮ ਹੈਗੀ ਹੈ। ਔਰ ਮੇਰੇ ਕੋਲ ਜਿੰਨੇ ਵੀ ਪੇਸ਼ੈਂਟ, ਪੂਰੀ ਦੁਨੀਆਂ ਤੋਂ ਪੇਸ਼ੈਂਟ ਨੇ, ਔਰ ਲੋਕ ਇੱਕ ਦੂਸਰੇ ਨੂੰ ਦੱਸਦੇ ਨੇ ਕਿ ਉੱਥੇ ਜਦੋਂ ਜਾਓ ਜ਼ਰੂਰ, ਠੀਕ। ਮੈਂ ਆਪਣੀ ਤਾਰੀਫ ਨਹੀਂ ਕਰ ਰਿਹਾ, ਲੇਕਿਨ ਮੈਂ ਬਹੁਤ ਡਿਵੋਟਡ ਹੈਗਾ ਆਪਣੇ ਕੰਮ ਪਿੱਛੇ। ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਲੇਡੀਜ਼ ਦੀ ਪ੍ਰੋਬਲਮ, ਮਰਦਾਂ ਦੀ ਪ੍ਰੋਬਲਮ, ਬੱਚਿਆਂ ਦੀ ਪ੍ਰੋਬਲਮ, ਬੱਚਿਆਂ ਦੀ ਇੱਕ ਮੈਂ ਗੱਲ ਕਰਦਾ, ਬੱਚੇ ਜਿਵੇਂ ਹੈਗੇ ਨੇ, ਕਈਆਂ ਤੁਹਾਡੇ ਇੱਕ ਬੱਚਾ ਪੂਰੇ 100% ਨੰਬਰ ਲੈ ਕੇ ਆਉਂਦਾ, ਇੱਕ ਬੱਚਾ ਫੇਲ ਹੋ ਜਾਂਦਾ, ਉਹਦੇ ਇਸ ਮੀਨਸ ਉਹਨੂੰ ਕੰਸਨਟ੍ਰੇਸ਼ਨ ਦੀ ਪ੍ਰੋਬਲਮ ਹੈ, ਉਹਨੂੰ ਜੇ ਫੋਕਸ ਦੀ ਪ੍ਰੋਬਲਮ ਹੈ, ਉਹਦੇ ਕੋਲ ਇਹ ਸਾਡੇ ਕੋਲ ਬਹੁਤ ਵਧੀਆ ਦਵਾਈਆਂ ਨੇ। ਜੇ ਤੁਹਾਨੂੰ ਲੱਗਦਾ ਬੱਚਾ ਤੁਹਾਡਾ ਪ੍ਰੋਪਰ ਟੈਨਸ਼ਨ ਨਹੀਂ, ਫੋਕਸ ਨਹੀਂ ਕਰ ਰਿਹਾ, ਕੰਸਨਟ੍ਰੇਟ ਨਹੀਂ ਕਰ ਰਿਹਾ, ਹੋਮੋਪੈਥੀ ਦਵਾਈ ਕਰੋ, ਤੁਹਾਡਾ ਪੜ੍ਹਿਆ ਬੱਚੇ ਬਿਲਕੁਲ ਠੀਕ ਹੋਣਗੇ। 6 4 7 8 1 8 0 0 5 5 6 47 818 0 55 ਤੇ ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਮੇਰੀ ਕਲੀਨਿਕ 20 ਮੈਰੀ ਟਾਈਮ ਟੂ ਰੇਬਲ ਵਾਰਡ, ਯੂਨਿਟ ਨੰਬਰ 2, ਹੋਮ ਡਿਪੋ ਵਾਲਾ ਪਲਾਜ਼ਾ। 6 4 7 8 1 8 0 0 5 5 6 47 818 0 55 ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਥੈਂਕ ਯੂ ਸਿਮਰਾਜ ਜੀ, ਥੈਂਕ ਯੂ ਵੈਰੀ ਮਚ।
0: ਥੈਂਕ ਯੂ ਵੈਰੀ ਮੱਚ ਡਾਕਟਰ ਸਾਹਿਬ। ਡਾਕਟਰ ਕੁਲਦੀਪ ਸਿੰਘ ਦੇ ਨਾਲ ਹੁਣ ਤੁਸੀਂ ਗੱਲਬਾਤ ਕਰ ਸਕਦੇ ਹੋ ਆਪਣੇ ਜਿਹੜੇ ਮਰਜ਼ੀ ਪਸੰਦ ਦੇ ਦਿਨ ਅਤੇ ਟਾਈਮ ਦੇ ਲਈ ਅਪੋਇੰਟਮੈਂਟ ਬੁੱਕ ਕਰੋ ਅਤੇ ਇਹਨਾਂ ਨਾਲ ਸਲਾਹ ਕਰੋ ਅਤੇ ਜਿਹੜੀ ਵੀ

ਦੀ ਕੰਸਰਨ ਹੈ, ਇਸ਼ੂ ਹੈ, ਇਹਨਾਂ ਦਾ 47 ਸਾਲਾਂ ਦਾ ਤਜ਼ਰਬਾ ਹੈ, 47 ਈਅਰਸ, ਬਹੁਤ ਲੰਬਾ ਤਜ਼ਰਬਾ ਹੈ, ਅਤੇ ਜੜ ਤੋਂ ਬਿਨਾਂ ਸਾਈਡ ਇਫੈਕਟ ਤੋਂ ਹੈਲਥ ਕੈਨੇਡਾ ਅਪਰੂਵ ਦਵਾਈਆਂ ਨਾਲ ਇਹ ਨੈਚੁਰਲ ਇਲਾਜ ਕਰਦੇ ਨੇ ਅਤੇ ਕਰਦੇ ਆ ਰਹੇ ਨੇ ਫੋਰ 47 ਈਅਰਸ। ਬਰੈਂਪਟਨ ਦੇ ਵਿੱਚ ਏਅਰਪੋਰਟ 'ਤੇ ਕੁਈਨ 'ਤੇ ਇਹਨਾਂ ਦਾ ਆਫਿਸ ਹੈ, ਜਿਹੜਾ ਹੋਮ ਡੀਪੋ ਪਲਾਜ਼ਾ ਹੈ, 20 Maritime Ontario Boulevard, ਯੂਨਿਟ ਨੰਬਰ 2 ਦੇ ਵਿੱਚ, ਅਤੇ ਉਸ ਹੀ ਐਗਜੈਕਟ ਇੰਟਰਸੈਕਸ਼ਨ 'ਤੇ ਏਅਰਪੋਰਟ ਐਂਡ ਕੁਈਨ ਐਟ ਮੇਰਾਟਾਈਮ ਅੰਟੇਰੀਓ ਬੁਲਵਰਡ ਹੈ ਰੋਇਲ ਡਿਜੀਟਲ ਵਾਲੇ 80 Maritime Ontario Boulevard number 58 ਦੇ ਵਿੱਚ ਲੋਕੇਟਡ ਹੈ, ਜਿੱਥੇ ਕਿ ਦੋਸਤੋ ਤੁਸੀਂ ਜਾ ਕੇ ਵਧੀਆ ਵਧੀਆ ਸੈੱਲ ਫੋਨ ਦੀਆਂ ਡੀਲਾਂ, ਨਾਲ ਦੀ ਨਾਲ ਹੋਮ ਫੋਨ ਦੀਆਂ ਡੀਲਾਂ, ਨਾਲ ਦੀ ਨਾਲ ਹੋਮ ਇੰਟਰਨੈਟ ਔਰ ਵਰਕ ਇੰਟਰਨੈਟ ਦੀਆਂ ਡੀਲਾਂ, ਕੈਨੇਡਾ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਦੀਆਂ ਆਥੋਰਾਈਜ਼ਡ ਕਮਾਲ ਦੀਆਂ ਹੀ ਡੀਲਾਂ ਲੈ ਸਕਦੇ ਹੋ, ਡਿਫਰੈਂਟ TV, IPTV ਐਕਸੈਟਰਾ ਪੈਕੇਜਸ ਵੀ, ਬਾਕਸਿਸ ਵੀ ਇੱਥੋਂ ਲੈ ਸਕਦੇ ਹੋ ਐਟ ਰੋਇਲ ਡਿਜੀਟਲ। ਇਹ ਲੋਕੇਸ਼ਨ ਹੈ 80 Maritime Ontario Boulevard, ਯੂਨਿਟ ਨੰਬਰ 58, ਏਅਰਪੋਰਟ ਅਤੇ ਕੁਈਨ ਦੀ ਐਗਜੈਕਟ ਇੰਟਰਸੈਕਸ਼ਨ 'ਤੇ, ਵੱਡੇ ਹੋਮ ਡੀਪੋ ਪਲਾਜ਼ਾ ਦੇ ਵਿੱਚ, ਅਤੇ ਰੋਇਲ ਡਿਜੀਟਲ ਨੇ ਇੱਕ ਸਪੈਸ਼ਲ ਕੈਨੇਡਾਜ਼ ਬਿਗੈਸਟ ਇੰਟਰਨੈਟ ਕੰਪਨੀ ਦੀ ਡੀਲ ਆਫਰ ਕੀਤੀ ਆ। ਤੁਸੀਂ ਘਰ ਦੇ ਵਿੱਚ ਜ਼ਿਆਦਾ ਤੇਜ਼, ਜ਼ਿਆਦਾ ਸਸਤੀ ਇੰਟਰਨੈਟ ਲਾਉਣੀ ਆ, ਧਿਆਨ ਨਾਲ ਸੁਣੋ, $55 per month, ਬਸ ਖਰਚਾ ਇੰਨਾ ਹੀ ਹੋਣਾ, ਨੋ ਅਡੀਸ਼ਨਲ ਚਾਰਜਿਸ, ਨੋ ਹਿਡਨ ਫੀਸ, ਨਥਿੰਗ। 1.5 GB ਸਪੀਡ, ਬਹੁਤ ਹਾਈ ਸਪੀਡ ਹੈ ਅਤੇ ਅਨਲਿਮਿਟਡ ਜਿੰਨਾ ਮਰਜ਼ੀ ਵਰਤੋ, ਨੋ ਬੈਂਡਵਿਡਥ ਕੈਪ, ਨੋ ਡਾਊਨਲੋਡਿੰਗ ਕੈਪ ਐਕਸੈਟਰਾ, ਹਾਈ ਸਪੀਡ ਇੰਟਰਨੈਟ $55 per month ਦੇ ਵਿੱਚ, ਉਹ ਵੀ ਕੈਨੇਡਾ ਦੀ ਸਭ ਤੋਂ ਵੱਡੀ ਕੰਪਨੀ ਤੋਂ। ਰੋਇਲ ਡਿਜੀਟਲ 647-201-1313, 647-201-1313, 647-201-1313, 647-201-1313, ਕਾਲ ਕਰਕੇ ਵੀ ਇੰਤਜ਼ਾਮ ਕਰ ਲਓ ਇੰਟਰਨੈਟ ਕਨੈਕਸ਼ਨ ਦਾ, ਜਾਂ ਇਹਨਾਂ ਦੀ ਲੋਕੇਸ਼ਨ ਹੀ ਵਿਜ਼ਿਟ ਕਰੋ, ਕਿਉਂਕਿ ਦੇ ਹੈ ਮਚ ਮੋਰ ਡੀਲਸ। 80 Maritime Ontario Boulevard, ਨੰਬਰ 58, ਏਅਰਪੋਰਟ ਦੀ ਕੁਈਨ ਦੀ ਨੁੱਕਰ 'ਤੇ। ਸੋ ਦੋਸਤੋ, ਅੰਟੇਰੀਓ NDP ਲੀਡਰ ਮੇਰਿਟ ਸਟਾਈਲਸ ਨੇ ਇੰਟੈਗਰਿਟੀ ਕਮਿਸ਼ਨਰ ਦੇ ਨਾਲ ਕੰਪਲੇਂਟ ਹੁਣ ਫਾਈਲ ਕੀਤੀ ਹੈ, ਬਰੈਂਪਟਨ ਈਸਟ MPP ਹਰਦੀਪ ਸਿੰਘ ਗਰੇਵਾਲ ਦੇ ਖਿਲਾਫ ਕਲੇਮ ਕੀਤਾ ਹੈ ਕਿ ਉਹਨੇ taxpayers de hi shayad paise kharche ne, shayad unethically misspend kite ne, of de hi father de ek Punjabi language newspaper de vich paid mashhooriyan de layi, so nale ta taxpayer da paisa vartya gaya hai allegedly, ode hi family nu paise banon de layi te shayad galat malt hi spending kiti gayi hai, eh ilzam lagaya gaya hai, eh nu hun investigate kita ja reha hai। So kal hi Ontario NDP leader Merritt Stiles ਨੇ ਅਨਾਊਂਸ ਕੀਤਾ ਕਿ ਉਹਨੇ ਇਸ ਪ੍ਰੋਵਿੰਸ ਦੇ ਇੰਟੈਗਰਿਟੀ ਕਮਿਸ਼ਨਰ ਨੂੰ ਫੋਰਮਲੀ ਰਿਕੁਐਸਟ ਕੀਤਾ ਹੈ ਕਿ ਉਹ ਬਰੈਂਪਟਨ ਈਸਟ MPP ਹਰਦੀਪ ਸਿੰਘ ਗਰੇਵਾਲ ਦੇ ਸਾਰੇ ਤੇ ਸਾਰੇ ਖਰਚੇ ਅਤੇ ਸਪੈਂਡਿੰਗ ਹੈਬਿਟਸ ਨੂੰ ਇਨਵੈਸਟੀਗੇਟ ਕਰੇ, ਕਿਉਂਕਿ ਹੁਣ ਤੱਕ ਪਤਾ ਲੱਗ ਗਿਆ ਹੈ ਕਿ ਇਹ ਸਾਰੇ ਤੇ ਸਾਰੇ ਡੱਗ ਫੋਰਡ ਦੇ PC MPPs ਦੇ ਵਿੱਚੋਂ ਟੈਕਸਪੇਅਰਸ ਦੇ ਸਭ ਤੋਂ ਵੱਧ ਪੈਸੇ 27,000 ਤੋਂ ਵੀ ਜ਼ਿਆਦਾ ਖਰਚਣ ਵਾਲਾ ਹੋਟਲ ਅਕੋਮੋਡੇਸ਼ਨ 'ਤੇ MPP ਹੈ ਟਾਪ ਆਫ ਦ ਲਿਸਟ। ਹੁਣ ਤੁਹਾਨੂੰ ਪਤਾ ਹੈ ਕਿ ਜਿਹੜਾ ਬੰਦਾ ਦੂਜੀ ਤੀਜੀ ਜਗ੍ਹਾ ਦੇ ਵਿੱਚ ਸੀ ਉਹ ਤਾਂ ਹੁਣ ਅਸਤੀਫਾ ਦੇ ਵੀ ਚੁੱਕਿਆ ਹੈ ਆਪਣੇ ਮੰਤਰੀ ਦੀ ਪੋਜੀਸ਼ਨ ਤੋਂ, ਪਰ ਬਾਕੀਆਂ ਦੇ ਨਾਲ ਕੁਛ ਨਹੀਂ ਹੋਇਆ ਹੈ, ਨਾ ਤਾਂ ਉਹਨਾਂ ਨੇ ਕੁਛ ਵੀ ਖਾਸ ਕਿਹਾ ਹੈ। ਮੇਨ ਗੱਲ ਤਾਂ ਇਹ ਦੋਸਤੋ, ਜਿਹੜੇ ਇਹ ਹੋਟਲ ਅਕੋਮੋਡੇਸ਼ਨ ਨੇ ਫੋਰ ਡਾਊਨਟਾਊਨ ਟੋਰਾਂਟੋ, ਕਲੋਜ਼ ਟੂ ਕੁਈਨਸ ਪਾਰਕ ਔਰ ਵੇਅਰਐਵਰ ਇਟ ਮੇ ਬੀ, ਉਹ ਜਿਹੜੇ ਵੀ MPP ਬਰੈਂਪਟਨ 'ਚ ਰਹਿੰਦਾ, ਟੋਰਾਂਟੋ 'ਚ ਰਹਿੰਦਾ, ਮਿਸਸਾਗਾ 'ਚ ਰਹਿੰਦਾ, ਜੇ ਕੁਈਨਸ ਪਾਰਕ ਤੋਂ ਉਹਨਾਂ ਦੀ ਰਾਈਡਿੰਗ 50 ਕਿਲੋਮੀਟਰ ਦੀ ਰੇਡੀਅਸ ਦੇ ਅੰਦਰ ਅੰਦਰ ਹੈ, ਫਿਰ ਤਾਂ ਉਹ ਇਸ ਤਰ੍ਹਾਂ ਦੇ ਜਿਹੜੇ ਹੋਟਲ ਦੇ ਖਰਚੇ ਨੇ ਸਿਰਫ ਅਤੇ ਸਿਰਫ ਸਪੈਸ਼ਲ ਔਰ ਅਨਯੂਜੁਅਲ ਸਰਕਮਸਟੈਂਸਿਸ ਲਈ ਹੀ ਲਿਮਿਟਡ ਹਨ, ਜਿਵੇਂ ਕਿ ਮੇਜਰ ਸਰਕਮਸਟੈਂਸਿਸ ਲਈ ਹੀ ਲਿਮਿਟਡ ਹਨ, ਜਿਵੇਂ ਕਿ ਮੇਜਰ ਸਨੋਸਟਰਮ ਆ ਗਿਆ ਹੈ, ਹੁਣ ਮੈਂ ਬਰੈਂਪਟਨ ਜਾ ਨਹੀਂ ਸਕਦਾ ਟੋਰਾਂਟੋ ਤੋਂ, ਮੈਨੂੰ ਇੱਥੇ ਰਾਤ ਕੱਟਣੀ ਪੈਣੀ ਹੈ ਅਤੇ ਮੈਂ ਜਾਣਾ ਐਨ ਮੌਕੇ 'ਤੇ ਐਮਰਜੈਂਸੀ ਦੇ ਵਿੱਚ ਹੋਟਲ 'ਚ, ਮੰਨ ਵੀ ਲੈਂਦੇ ਹਾਂ ਉਹ ਜ਼ਰੂਰੀ ਹੈ ਕਿਉਂਕਿ ਹੋਰ ਕਿੱਥੇ ਜਾਣਗੇ, ਪਰ
ਕਿੰਨੇ ਕੁ ਸਪੈਸ਼ਲ ਜਾਂ ਅਨਯੂਜੁਅਲ ਸਰਕਮਸਟੈਂਸ ਹੋ ਸਕਦੇ ਆ ਕਿ ਬੰਦੇ ਨੂੰ 27,000 ਦੇ ਹੋਟਲ ਖਰਚੇ ਇਕੱਲੇ ਐਮ ਪੀ ਪੀ ਨੂੰ ਪਾਉਣ ਦੀ ਜ਼ਰੂਰਤ ਪਈ ਆ? ਇੱਕ ਹੋਰ ਬੀਬੀ ਆ 19,000, ਇੱਕ ਹੋਰ ਬੀਬੀ ਆ 16,000, ਇੱਕ ਹੋਰ ਮੰਤਰੀ ਹੈ 16,000, ਕੁੱਲ ਮਿਲਾ ਕੇ ਲੱਖਾਂ ਤੱਕ ਦੇ ਖਰਚੇ ਤਾਂ ਸਿੱਧੇ ਟੈਕਸ ਪੇਅਰ 'ਤੇ ਪਾਏ ਗਏ ਨੇ, ਪਰ ਉਸ ਤੋਂ ਇਲਾਵਾ ਵੀ ਹੋਰ ਹੇਰਾ ਫੇਰੀਆਂ ਦੇ ਬਾਰੇ ਵੀ ਗੱਲਬਾਤ ਹੁਣ ਪੇਸ਼ ਹੋਈ ਹੈ ਕਿ ਜਿੰਨੇ ਕੰਸਟੀਚੁਐਂਸੀ ਆਫਿਸਿਸ ਨੇ ਜੋ ਕਿ ਡੋਨੇਟਰਸ ਡੋਨਰਸ ਜੋ ਵੀ ਪੀ ਸੀ ਪਾਰਟੀ ਨੂੰ ਡੋਨੇਟ ਕਰਦੇ ਨੇ ਉਹਨਾਂ ਦੇ ਪੈਸੇ ਅਤੇ ਪਰ ਵੋਟ ਪਈ ਆ ਉਸ ਐਮ ਪੀ ਪੀ ਦੇ ਲਈ, ਉਹਦੇ ਲਈ ਟੈਕਸ ਪੇਅਰ ਸਬਸਿਡੀ ਵੀ ਫਿਰ ਵੀ ਮਿਲਦੀ ਆ ਉਹਨਾਂ ਦੇ ਕੰਸਟੀਚੁਐਂਸੀ ਆਫਿਸਿਸ ਦੇ ਵਿੱਚੋਂ ਵੀ, ਤਾਂ ਕਈ ਗੁਣਾ ਵੱਧ ਹੀ, ਸ਼ਾਇਦ ਮਿਲੀਅਨਸ ਦੀ ਗਿਣਤੀ ਦੇ ਵਿੱਚ ਹੀ ਇਹਨਾਂ ਐਮ ਪੀ ਪੀਜ਼ ਦੇ ਲੈਵਿਸ਼ ਲਾਈਫ ਸਟਾਈਲ ਦੇ ਖਰਚੇ ਚੱਕੇ ਗਏ ਨੇ। ਸੋ ਇਸ ਤੋਂ ਇਲਾਵਾ ਅੰਟੇਰੀਓ ਐਨ ਡੀ ਪੀ ਲੀਡਰ ਮੇਰਿਟ ਸਟਾਈਲਸ ਨੇ ਇਹ ਵੀ ਕਲੇਮ ਕੀਤਾ ਹੈ ਕਿ ਬ੍ਰੈਂਪਟਨ ਈਸਟ ਐਮ ਪੀ ਪੀ ਹਰਦੀਪ ਸਿੰਘ ਗਰੇਵਾਲ ਨੇ ਪੋਟੈਂਸ਼ਲੀ ਟੈਕਸ ਪੇਅਰਸ ਦੇ ਹੀ ਪੈਸੇ ਖਰਚੇ ਨੇ ਆਪਦੇ ਹੀ ਫਾਦਰ, ਅਤੇ ਸਾਡੇ ਰੇਡੀਓ ਇੰਡਸਟਰੀ ਦੇ ਵਿੱਚ, ਮੀਡੀਆ ਇੰਡਸਟਰੀ ਦੇ ਵਿੱਚ ਕੌਲੀਗ ਹੀ ਹੈ ਸਾਡਾ ਜਗਦੀਸ਼ ਸਿੰਘ ਗਰੇਵਾਲ, ਉਹਦੇ ਹੀ ਅਖਬਾਰ ਦੇ ਵਿੱਚ, ਦ ਪੰਜਾਬੀ ਪੋਸਟ ਦੇ ਵਿੱਚ ਬਾਰ ਬਾਰ ਫੇਡ ਐਡਵਰਟਾਈਜ਼ਮੈਂਟਸ ਲਈ, ਜੋ ਕਿ ਇੱਕ ਪੋਟੈਂਸ਼ਲ direct conflict of interest ho sakta hai members integrity act 1994 de mutabik, kyunki politicians taxpayer de paise nahi use kar sakde ne aap de hi parivar de members nu ja un de businesses nu enrich karan de layi paise banon de layi, e koi third world country ta hai ni haje tak, hon wala hi hal par haje tak ta hai ni ke galat malat tareekiyan de rahi aap de parivar de hi businesses nu paise banai ja taxpayer de kharche ਵਧਾ ਕੇ, ਨਾਟ ਯੈਟ ਬਟ ਇਟਸ ਲੁਕਿੰਗ ਲਾਈਕ ਇਟ। ਸੋ ਮੇਰਿਟ ਸਟਾਈਲਸ ਨੇ ਇੰਟੈਗਰਿਟੀ ਕਮਿਸ਼ਨਰ ਤੋਂ ਹੁਣ ਮੰਗ ਕੀਤੀ ਹੈ, ਜੇਕਰ ਐਮ ਪੀ ਪੀ ਗਰੇਵਾਲ ਟੈਕਸ ਪੇਅਰਸ ਦੇ ਹੀ ਪੈਸੇ ਯੂਜ਼ ਕਰ ਰਿਹਾ ਹੈ ਆਪਦੇ ਪਰਿਵਾਰ ਦੇ ਮੈਂਬਰਸ ਦੇ ਪੈਸਿਆਂ ਦੇ ਫਾਇਦੇ ਲਈ, ਫਿਰ ਸਿੰਪਲ ਜੀ ਗੱਲ ਆ, ਟੈਕਸ ਪੇਅਰਸ ਨੂੰ ਵੀ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ। ਸੋ ਫੁੱਲ ਇਨਕੁਆਇਰੀ ਹੋਣੀ ਚਾਹੀਦੀ ਹੈ, ਇਹ ਮੰਗ ਕੀਤੀ ਗਈ ਹੈ। ਪਰ ਐਮ ਪੀ ਪੀ ਹਰਦੀਪ ਸਿੰਘ ਗਰੇਵਾਲ ਨੇ ਆਪਦੀ ਅਲੱਗ ਸਟੇਟਮੈਂਟ ਰਿਲੀਜ਼ ਕੀਤੀ ਆ, ਲਿਖਿਆ ਕਿ ਯਾਰ ਇਕੱਲਾ ਮੈਂ ਨਹੀਂ, ਹਰੇਕ ਪੋਲੀਟੀਕਲ ਪਾਰਟੀ ਦੇ ਪੋਲੀਟੀਸ਼ੀਅਨਸ ਦ ਪੰਜਾਬੀ ਪੋਸਟ ਅਖਬਾਰ ਦੇ ਨਾਲ ਐਡਵਰਟਾਈਜ਼ ਕਰਦੇ ਨੇ, ਪਰ ਉਹਨੇ ਮੰਨਿਆ ਹੈ ਕਿ ਉਹਨੂੰ ਆਪਦੇ ਹੀ ਫਾਦਰ ਦੇ ਅਖਬਾਰ ਦੇ ਵਿੱਚ ਐਡਵਰਟਾਈਜ਼ ਕਰਨ ਤੋਂ ਪਹਿਲਾਂ ਇੰਟੈਗਰਿਟੀ ਕਮਿਸ਼ਨਰ ਦੇ ਨਾਲ ਸਲਾਹ ਕਰ ਲੈਣੀ ਚਾਹੀਦੀ ਸੀ। ਪਹਿਲਾਂ ਸਲਾਹ ਨਹੀਂ ਕੀਤੀ, ਪਰ ਹੁਣ ਉਹਦੇ ਆਫਿਸ ਤੱਕ ਜ਼ਰੂਰ ਉਹਨੇ ਰੀਚ ਆਊਟ ਕੀਤਾ ਹੈ। ਸੋ ਫਿਲਹਾਲ ਅੰਟੇਰੀਓ ਪ੍ਰੀਮੀਅਰ ਡਗ ਫੋਰਡ ਨੇ ਇਸ ਬ੍ਰੈਂਪਟਨ ਦੇ ਐਮ ਪੀ ਪੀ ਦੇ ਬਾਰੇ ਕੁਛ ਵੀ ਖਾਸ ਨਹੀਂ ਕਿਹਾ ਹੈ। ਆਈ ਡੋਂਟ ਈਵਨ ਥਿੰਕ ਕਿ ਕੋਈ ਵੀ ਸਪੈਸੀਫਿਕ ਮੈਂਸ਼ਨ ਵੀ ਉਹਦਾ ਨਾਮ ਦਾ ਕੀਤਾ ਹੈ, ਸਿਰਫ ਕਿਹਾ ਹੈ ਕਿ ਜਿੰਨੇ ਵੀ ਇਹ ਐਮ ਪੀ ਪੀ ਨੇ 20 ਐਮ ਪੀ ਪੀ ਨੇ ਉਹਨਾਂ ਨੂੰ ਇਹ ਸਾਰੇ ਅਤੇ ਸਾਰੇ ਪੈਸੇ ਜੋ ਕਿ 3 ਸਾਲ ਦੇ ਵਿੱਚ ਇਹਨਾਂ ਨੇ ਸਪੈਂਡ ਕੀਤੇ ਨੇ ਉਹ ਮੋੜ ਨਹੀਂ ਪੈਣੇ ਆ, ਜੋ ਕਿ 1,20,000 ਦੇ ਨੇੜੇ ਕੋਈ ਗਿਣਤੀ ਹੈਗੀ ਆ, ਵਿਚ ਇਜ਼ ਡਾਇਰੈਕਟ ਟੈਕਸ ਪੇਅਰ ਐਕਸਪੈਂਸ। ਪਰ ਡਗ ਫੋਰਡ ਨੇ ਜ਼ਿਕਰ ਨਹੀਂ ਕੀਤਾ ਹੈ ਕਿ ਕੰਸਟੀਚੁਐਂਸੀ ਆਫਿਸਿਸ ਦੇ ਵਿੱਚੋਂ ਜਿੰਨੇ ਵੀ ਡੋਨੇਟਰਸ ਐਂਡ ਟੈਕਸ ਪੇਅਰ ਸਬਸਿਡੀ ਦੇ ਪੈਸੇ ਨੇ, ਜੋ ਕਿ ਮੇਰੇ ਖਿਆਲ ਦੇ ਵਿੱਚ ਹੁਣ ਲੱਗਦਾ ਤਾਂ ਹੈ ਕਿ ਮਿਲੀਅਨਸ ਦੀ ਗਿਣਤੀ ਵਿੱਚ ਇਹਨਾਂ ਨੇ ਐਸ਼ਾਂ ਕਰਨ ਦੇ ਲਈ ਸਟੇਕ ਐਂਡ ਲੋਬਸਟਰ, ਬੋਤਲਾਂ ਬਲੂ ਲੇਬਲ ਦੀਆਂ, ਪ੍ਰਾਈਵੇਟ ਬਾਕਸਿਸ ਐਟ ਦ ਰੋਜਰਸ ਅਰੀਨਾ, ਫਲਾਈਟਾਂ ਫਲੂਟਾਂ ਹੋਟਲ ਸਭ ਕੁਝ, ਉਹ ਕਿੱਥੋਂ ਇਹਨਾਂ ਨੇ ਮੋੜ ਲੈਣਾ ਯਾਰ? ਮਿਲੀਅਨਸ ਦੀ ਗਿਣਤੀ 'ਚ ਕਿੱਥੋਂ ਮੋੜ ਲੈਣਗੇ ਯਾਰ? ਇਹ ਤਾਂ ਜਿਉਂਦੇ ਜਿਉਂਦੇ ਮਰ ਵੀ ਜਾਣਗੇ ਉਹਨੂੰ ਪੈਸੇ ਵਾਪਸ ਦੇਣ ਤੋਂ ਪਹਿਲਾਂ ਹੀ ਯਾਰ। ਸੋ ਵਿਲੋ ਡੇਲ ਰਾਈਡਿੰਗ ਦੇ ਫੋਰਮਰ ਮਿਨਿਸਟਰ ਫਾਰ ਟੂਰਿਜ਼ਮ ਕਲਚਰ ਐਂਡ ਗੇਮਿੰਗ ਸਟੈਨ ਸ਼ੋ, ਉਹਨੇ ਗਰੇਵਾਲ ਤੋਂ ਘੱਟ ਪੈਸੇ ਖਰਚੇ ਹੋਟਲਸ 'ਤੇ। ਉਹਨੇ ਤਾਂ ਪਿਛਲੇ ਹਫ਼ਤੇ ਹੀ ਆਪਦੇ ਕੈਬਨਿਟ ਮਿਨਿਸਟਰ ਰੋਲ ਤੋਂ ਰਿਜ਼ਾਈਨ ਕੀਤਾ ਅਤੇ ਕਹਿ ਦਿੱਤਾ ਹੈ ਕਿ ਮੈਂ ਤਾਂ $16,203 ਰੀਪੇ ਕਰ ਵੀ ਦਿੱਤਾ, ਫਿਰ ਵੀ ਐਜ਼ ਐਨ ਐਮ ਪੀ ਪੀ ਬੈਠਾ ਹੀ ਹੈ ਇਨ ਦ ਪੀ ਸੀ ਕਾਕਸ ਫੋਰ ਨਾਓ। ਪਰ ਪਤਾ ਨਹੀਂ ਕਿ ਇਹਦੇ ਸਾਥੀ ਹਰਦੀਪ ਸਿੰਘ ਗਰੇਵਾਲ, ਨੀਨਾ ਤਾਂਗੜੀ, ਸ਼ਰਮੇਨ ਵਿਲੀਅਮਸ ਅਤੇ ਕੁੱਲ ਮਿਲਾ ਕੇ 20 ਪੀ ਸੀ ਐਮ ਪੀ ਪੀਜ਼ ਜੋ ਕਿ ਇਸ ਹੋਟਲ ਅਕੋਮੋਡੇਸ਼ਨ ਨੂੰ ਅਬਿਊਜ਼ ਸ਼ਾਇਦ ਕਰਦੇ ਆ ਰਹੇ ਨੇ, ਪੈਸੇ ਮੋੜਨਗੇ ਜਾਂ ਹੋਰ ਕੋਈ ਰੀਪ੍ਰਕਾਸ਼ਨ ਫੇਸ ਕਰਨਗੇ, ਕੋਈ ਇਨਵੈਸਟੀਗੇਸ਼ਨ ਫੇਸ ਕਰਨਗੇ ਜਾਂ ਰਿਜ਼ਾਈਨ ਕਰਨਗੇ, ਵੀ ਹੈਵ ਨੋ ਆਈਡੀਆ ਰਾਈਟ ਨਾਓ। ਸੋ ਇਸ ਆਨ ਗੋਇੰਗ ਅੰਟੇਰੀਓ ਗਵਰਨਮੈਂਟ ਐਮ ਪੀ ਪੀਜ਼ ਦੇ ਹੋਟਲ ਸਕੈਂਡਲ ਦੇ ਵਿੱਚ ਅੱਜ 2 ਹੋਰ ਵੱਡੀਆਂ ਡਿਵੈਲਪਮੈਂਟਸ ਪੇਸ਼ ਹੋਈਆਂ ਨੇ। ਪਹਿਲੀ ਡਿਵੈਲਪਮੈਂਟ ਇਹ ਹੈ, ਕੈਨੇਡੀਅਨ ਪ੍ਰੈਸ ਨੇ ਰਿਪੋਰਟ ਕੀਤਾ ਹੈ ਕਿ ਹੋਰ ਵੀ ਮੰਤਰੀ ਨੇ ਜੋ ਕਿ ਗਲਤ ਮਲਤ ਸ਼ਾਇਦ ਪੋਟੈਂਸ਼ਲੀ ਖਰਚੇ ਕਰ ਰਹੇ ਨੇ ਆਪਦੇ ਲੈਵਿਸ਼ ਲਾਈਫ ਸਟਾਈਲਸ ਲਈ।
Ontario Labour Minister David Pacini, ਜੋ ਕਿ ਆਲਰੇਡੀ ਪਹਿਲਾਂ ਤੋਂ ਹੀ ਇੰਟੈਗਰਿਟੀ ਕਮਿਸ਼ਨਰ ਦੇ ਵੱਲੋਂ ਇਨਵੈਸਟੀਗੇਟ ਕੀਤਾ ਜਾ ਰਿਹਾ ਹੈ, ਉਹਨੇ ਆਪਦੇ ਕੰਸਟੀਚੁਐਂਸੀ ਆਫਿਸ ਤੋਂ, ਜੋ ਕਿ ਪੀ ਸੀ ਪਾਰਟੀ ਦੇ ਡੋਨਰਸ ਅਤੇ ਟੈਕਸ ਪੇਅਰ ਸਬਸਿਡੀਜ਼ ਫੰਡ ਕੀਤਾ ਜਾਂਦਾ ਹੈ, ਉਹਨੇ ਵੀ ਬਥੇਰੇ ਪੈਸੇ ਫੂਕੇ ਨੇ ਇਸ ਫੈਂਸੀ ਲਾਈਫ ਸਟਾਈਲ ਦੇ ਲਈ, ਫੈਂਸੀ ਹੋਟਲਸ, ਲਿਮੋ ਕੰਪਨੀਜ਼, ਐਕਸਕਲੂਸਿਵ ਮੈਂਬਰਸ ਓਨਲੀ ਕਲੱਬਸ, ਐਕਸੈਟਰਾ ਐਕਸੈਟਰਾ। ਜਿਸ ਤੋਂ ਬਾਅਦ ਆਪੋਜੀਸ਼ਨ ਪਾਰਟੀ ਅੰਟੇਰੀਓ ਲਿਬਰਲ ਪਾਰਟੀ, ਉਹਨਾਂ ਨੇ ਡਿਮਾਂਡ ਕੀਤੀ ਆ ਕਿ ਜੇਕਰ ਫੋਰਮਰ ਟੂਰਿਜ਼ਮ ਕਲਚਰ ਐਂਡ ਗੇਮਿੰਗ ਮਿਨਿਸਟਰ ਸਟੈਨ ਛੋ, ਜੇ ਉਹਨੇ ਹੀ ਰਿਜ਼ਾਈਨ ਕੀਤਾ ਹੈ ਕਿਉਂਕਿ ਚੋਰੀ ਫੜੀ ਗਈ ਆ, ਹੁਣ ਤਾਂ ਫਿਰ ਆਹ ਜਿਹੜਾ ਦੂਜਾ ਫੜਿਆ ਗਿਆ ਹੈ ਉਹੀ ਐਗਜੈਕਟ ਸੇਮ ਕਿਸ ਨੇ ਖਰਚੇ ਕਰਦਾ, ਇੱਕ ਕੈਬਨਿਟ ਮਿਨਿਸਟਰ ਇਨ ਡਗ ਫੋਰਡਸ ਕੈਬਨਿਟ, ਲੇਬਰ ਮਿਨਿਸਟਰ ਡੇਵਿਡ ਪਚੀਨੀ। ਕਾਮਨ ਸੈਂਸ ਦੀ ਗੱਲ ਆ, ਜੇ ਇੱਕ ਨੇ ਰਿਜ਼ਾਈਨ ਕੀਤਾ ਦੂਜੇ ਨੂੰ ਵੀ ਰਿਜ਼ਾਈਨ ਕਰਨਾ ਹੀ ਚਾਹੀਦਾ, ਕਿਉਂਕਿ ਦੇਰ ਕੈਂਟ ਬੀ ਵਨ ਰੂਲ ਫੋਰ ਮੀ ਐਂਡ ਵਨ ਰੂਲ ਫੋਰ ਦੀ, ਦੇਰ ਹੈਸ ਟੂ ਬੀ ਕੰਸਿਸਟੈਂਸੀ। ਸੋ ਉਹਨੂੰ ਵੀ ਪੈਸੇ ਮੋੜਨੇ ਚਾਹੀਦੇ ਨੇ ਅਤੇ ਉਹਨੂੰ ਵੀ ਰਿਜ਼ਾਈਨ ਕਰਨਾ ਚਾਹੀਦਾ ਹੈ ਅੰਟੇਰੀਓ ਲੇਬਰ ਮਿਨਿਸਟਰ ਦੇ ਪੋਰਟਫੋਲੀਓ ਤੋਂ। ਇਹ ਹੁਣ ਡਿਮਾਂਡ ਕੀਤੀ ਗਈ ਹੈ ਅੰਟੇਰੀਓ ਲਿਬਰਲ ਗਵਰਨਮੈਂਟ ਪਾਰਟੀ ਤੋਂ, ਗਵਰਨਮੈਂਟ ਤਾਂ ਬਹੁਤ ਦੂਰ ਦੀ ਗੱਲ ਆ ਪਾਰਟੀ ਤੋਂ। ਸੋ ਇਸ ਆਨ ਗੋਇੰਗ ਹੋਟਲ ਸਕੈਂਡਲ ਦੇ ਵਿੱਚ ਜਿਹੜੀ ਅੱਜ ਦੂਜੀ ਡਿਵੈਲਪਮੈਂਟ ਹੈ, ਸ਼ਾਇਦ ਸਭ ਤੋਂ ਅਹਿਮ ਡਿਵੈਲਪਮੈਂਟ ਹੈ। ਸੋ ਇਸ ਗੱਲ ਦੇ ਬਾਵਜੂਦ ਕਿ ਅੰਟੇਰੀਓ ਪ੍ਰੀਮੀਅਰ ਡਗ ਫੋਰਡ ਨੇ ਆਪ ਹੁਣ ਕਈ ਵਾਰੀ ਕਿਹਾ ਹੈ, ਪਿਛਲੇ ਹਫ਼ਤੇ ਵਿੱਚ ਵੀ, ਇਸ ਹਫ਼ਤੇ ਵਿੱਚ ਵੀ, ਕਿ ਇਹਨਾਂ ਕੁਈਨਸ ਪਾਰਕ ਦੇ ਨੇੜੇ ਹੀ ਰਹਿੰਦੇ ਐਮ ਪੀ ਪੀਜ਼ ਦਾ ਇੰਨਾ ਮਹਿੰਗਾ ਡਾਊਨ ਟਾਊਨ ਟੋਰਾਂਟੋ ਹੋਟਲ ਖਰਚਾ ਇਹਨੇ ਹੁਣ 36 ਵਾਰੀ ਕਿਹਾ ਹੋਣਾ, ਅਨਐਕਸੈਪਟੇਬਲ ਹੈ, ਗਲਤ ਹੈ, ਅਤੇ ਉਹਨਾਂ ਨੂੰ ਸਾਰੇ ਪੈਸੇ ਮੋੜਨੇ ਪੈਣੇ ਹਨ। ਇਹ ਬਾਰ ਬਾਰ ਹੀ ਇਸ ਤਰ੍ਹਾਂ ਦੇ ਸਟੇਟਮੈਂਟ ਕਹੀ ਜਾਂਦਾ ਹੈ ਸਿੰਸ ਲਾਸਟ ਵੀਕ। ਹੁਣ ਕੈਨੇਡੀਅਨ ਪ੍ਰੈਸ ਨੇ ਅੱਜ ਹੀ ਰਿਪੋਰਟ ਕੀਤਾ ਹੈ ਕਿ ਉਹਨਾਂ ਕੋਲ ਸਬੂਤ ਹੈ ਕਿ ਅੰਟੇਰੀਓ ਪ੍ਰੀਮੀਅਰ ਡਗ ਫੋਰਡ ਦੀ ਹੀ ਸਰਕਾਰ ਨੇ, ਉਹਦੀ ਹੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ, ਗਵਰਨਮੈਂਟ ਨੇ ਇਹਨਾਂ ਐਮ ਪੀ ਪੀਜ਼ ਨੂੰ ਹੀ ਸਲਾਹ ਦਿੱਤੀ ਸੀ ਕਿ ਤੁਸੀਂ ਲੇਟ ਨਾਈਟ ਕੁਈਨਸ ਪਾਰਕ ਸਿਟਿੰਗਸ ਤੋਂ ਬਾਅਦ ਘਰ ਜਾਣ ਦੀ ਕੋਈ ਲੋੜ ਨਹੀਂ, ਡਾਊਨ ਟਾਊਨ ਟੋਰਾਂਟੋ ਦੇ ਵਿੱਚ ਹੀ ਹੋਟਲ ਦੇ ਖਰਚੇ ਐਕਸਪੈਂਸ ਕਰ ਦਿਉ ਟੈਕਸ ਪੇਅਰ ਤੱਕ, ਅਤੇ ਕਿਹੜੇ ਤਰੀਕੇ ਦੇ ਰਾਹੀਂ, ਜਿਹੜਾ ਸਪੈਸ਼ਲ ਅਤੇ ਅਨਯੂਜੁਅਲ ਸਰਕਮਸਟੈਂਸ ਦਾ ਤਰੀਕਾ ਹੈ ਇਹਨਾਂ ਨੇ ਆਪ ਹੀ ਦੱਸਿਆ ਹੈ। ਸਰਕਾਰ ਨੇ ਇਨ ਰਾਈਡਿੰਗ, ਇਨ ਈਮੇਲ ਟੂ ਮੈਨੀ ਮੈਨੀ ਐਮ ਪੀ ਪੀਜ਼ ਆਪ ਕਿਹਾ ਕਿ ਤੁਹਾਨੂੰ ਇੱਥੇ ਟੋਰਾਂਟੋ 'ਚ ਹੀ ਰਹਿਣਾ ਚਾਹੀਦਾ, ਤੁਹਾਡੀ ਲੋੜ ਪੈ ਸਕਦੀ ਹੈ, ਤੁਸੀਂ ਇਸ ਤਰੀਕੇ ਦੇ ਰਾਹੀਂ ਖਰਚੇ ਪਾ ਸਕਦੇ ਹੋ। ਅਤੇ ਹੁਣ ਗੱਲ ਯਾਰ ਹੈ ਕਿ ਕਸੂਰ ਕਿਹਦਾ, ਸਰਕਾਰ ਦਾ ਜਿਹਨਾਂ ਨੇ ਇਹਨਾਂ ਨੂੰ ਹੁਕਮ ਦਿੱਤਾ ਹੈ, ਜਾਂ ਜਿਹੜੇ ਐਮ ਪੀ ਪੀਜ਼ ਨੇ ਜਿਹਨਾਂ ਨੇ ਸਿਰਫ ਇੰਸਟਰਕਸ਼ਨ ਫਾਲੋ ਕੀਤੀਆਂ ਨੇ। ਬੜੀ ਗੋਲ ਮੋਲ ਗੱਲ ਆ ਯਾਰ। ਸੋ ਇਸ ਗੱਲ ਦੇ ਬਾਵਜੂਦ ਕੈਨੇਡੀਅਨ ਪ੍ਰੈਸ ਨੇ ਰਿਪੋਰਟ ਕੀਤਾ ਹੈ ਕਿ ਪ੍ਰੋਗਰੈਸਿਵ ਕੰਜ਼ਰਵੇਟਿਵ ਵੈਬਸ ਆਫਿਸ ਤੋਂ, ਸੁਣੋ ਧਿਆਨ ਨਾਲ, 2025 ਦੇ ਵਿੱਚ, ਲਾਸਟ ਈਅਰ, ਈਮੇਲ ਭੇਜੀ ਗਈ ਜਿਹਦੇ ਵਿੱਚ ਪ੍ਰੋਗਰੈਸਿਵ ਕੰਜ਼ਰਵੇਟਿਵ ਵੈਬਸ ਆਫਿਸ ਯਾਨੀ ਕਿ ਗਵਰਨਮੈਂਟ ਤੋਂ ਈਮੇਲ 'ਚ ਸਾਫ਼ ਲਿਖਿਆ ਗਿਆ, ਫਾਰ ਦੋਜ਼ ਮੈਂਬਰਸ ਵਿਥ ਨੋ ਟੋਰਾਂਟੋ ਅਕੋਮੋਡੇਸ਼ਨ ਅਲਾਊਂਸ, you may choose to book a hotel room downtown for the 2 days of night sittings. So in general, jede vi MPP Queen's Park to bahut dur rehnde ne, man lo Thunder Bay, man lo London Ontario, unna layi jekar zaruri kam hai oh hotel de kharche pa sakde ne Queen's Park de aale dwale, of course, kyunki oh Thunder Bay tak jaake wapas next day ta aa hi nahi sakde, it's not very practical, par jede 50 kilometer di radius de andar andar rehnde ne unna layi ta bahut rare hona chahida hai ki unna nu kade vi koi vi hotel da kharcha paun di zarurat payi aa, kyunki unna de kuch ridings te 5 kilometer dur ne, kuch de 10-15 50 ਤੋਂ ਘੱਟ ਹੀ ਨੇ। ਲੋਕ ਤਾਂ ਇੱਥੇ ਘੰਟਾ 2 ਘੰਟਾ ਨਿਤ ਰੋਜ਼ ਵਨ ਵੇ ਟ੍ਰੈਫਿਕ ਦੇ ਵਿੱਚ ਕਮਿਊਟ ਕਰਦੇ ਆ, ਇਹ ਤਾਂ ਸਾਡੇ ਪਿਓ ਸਮਝਦੇ ਆਪਣੇ ਆਪ ਨੂੰ, ਜੋ ਕਿ ਦੇ ਆਰ ਸਪੋਸਡ ਟੂ ਬੀ ਆਰ ਸਰਵੈਂਟਸ, ਟੈਕਨੀਕਲੀ ਪੋਲੀਟੀਸ਼ੀਅਨਸ ਆਰ ਇਲੈਕਟਿਡ ਸਰਵੈਂਟਸ, ਨਾਟ ਆਰ ਓਨਰਸ। ਸੋ ਈਮੇਲ ਦੇ ਵਿੱਚ ਸਾਫ਼ ਲਿਖਿਆ ਗਿਆ, ਫਰੋਮ ਦ ਪ੍ਰੋਗਰੈਸਿਵ ਕੰਜ਼ਰਵੇਟਿਵ ਵਿਪਸ ਆਫਿਸ, ਸਿੱਧੇ ਫਰੋਮ ਦ ਗਵਰਨਮੈਂਟ, ਫੋਰ ਦੋਜ ਮੈਂਬਰਸ ਵਿਥ ਨੋ ਟੋਰਾਂਟੋ ਅਕੋਮੋਡੇਸ਼ਨ ਅਲਾਊਂਸ, ਯਾਨੀ ਕਿ ਜਿਹੜੇ ਵੀ 50 ਕਿਲੋਮੀਟਰ ਦੇ ਅੰਦਰ ਅੰਦਰ ਰਹਿੰਦੇ ਆ, ਯੂ ਮੇ ਚੂਜ਼ ਟੂ ਬੁੱਕ ਅ ਹੋਟਲ ਰੂਮ ਡਾਊਨ ਟਾਊਨ ਫੋਰ ਦ 2 ਡੇਜ਼ ਆਫ ਨਾਈਟ ਸਿਟਿੰਗਸ। ਕਿਉਂ? ਕਿਉਂਕਿ ਪੀ ਸੀ ਐਮ ਪੀ ਪੀਜ਼ ਨੂੰ ਆਪਦੀ ਮੈਜੋਰਟੀ ਪ੍ਰੈਜੈਂਸ ਮੇਨਟੇਨ ਕਰਨਾ ਜ਼ਰੂਰੀ ਸੀ ਕੁਈਨਸ ਪਾਰਕ ਦੇ ਵਿੱਚ, ਜਦੋਂ ਲੇਟ ਨਾਈਟ ਸੈਸ਼ਨ ਦੇ ਵਿੱਚ ਹੀ ਕੰਮ ਲਮਕਾਇਆ ਗਿਆ, ਕੋਈ ਨਾ ਕੋਈ ਜ਼ਰੂਰੀ ਬਿੱਲ ਸੀ, ਕੋਈ ਨਾ ਕੋਈ ਜ਼ਰੂਰੀ ਲੈਜਿਸਲੇਸ਼ਨ ਸੀ, ਕੋਈ ਨਾ ਕੋਈ ਜ਼ਰੂਰੀ ਅਹਿਮ ਵੋਟ ਰੱਖੀ ਜਾਣੀ ਸੀ,
ਪਤਾ ਨਹੀਂ ਸੀ ਕਿ ਵੋਟ ਕਦੋਂ ਹੋ ਸਕਦੀ ਆ, ਦੋ ਦਿਨਾਂ ਦੇ ਸਿਰਿੰਗ ਦੇ ਵਿੱਚ। ਸੋ ਉਹਨਾਂ ਨੂੰ ਨੇੜੇ ਹੋਣਾ ਜ਼ਰੂਰੀ ਸੀ। ਜੇ ਬੰਦਾ ਬ੍ਰੈਂਪਟਨ ਦੇ ਵਿੱਚ ਆ, ਉਹ ਘੰਟਾ ਹੀ ਫਿਰ ਵੀ ਲੱਗੂਗਾ ਪਹੁੰਚਣ ਲਈ, ਮੇ ਬੀ ਉਹਨਾਂ ਦੀ ਵੋਟ ਫਿਰ ਨਹੀਂ ਗਿਣੀ ਜਾਣੀ ਸੀ। ਸੋ ਗੱਲ ਇਹ ਹੈ ਕਿ ਉਹਨਾਂ ਨੇ ਕਿਹਾ ਕਿ ਤੁਸੀਂ ਨੇੜੇ ਨੇੜੇ ਹੀ ਰਹੋ, ਐਨ ਮੌਕੇ 'ਤੇ ਜਦੋਂ ਵੋਟ ਪੈਣੀ ਆ ਸਾਨੂੰ ਆਊਟ ਵੋਟ ਨਾ ਕੀਤਾ ਜਾਵੇ ਆਪੋਜੀਸ਼ਨ ਪਾਰਟੀਜ਼ ਦੇ ਵੱਲੋਂ। ਤਾਂ ਹੀ ਤਾਂ ਉਹਨਾਂ ਨੇ ਸੁਜੈਸਟ ਆਪ ਕੀਤਾ ਸੀ ਇਹਨਾਂ ਐਮ ਪੀ ਪੀਜ਼ ਨੂੰ ਕਿ ਤੁਸੀਂ ਆਹ ਤਰੀਕੇ ਨਾਲ ਖਰਚੇ ਪਾ ਸਕਦੇ ਹੋ। ਸੋ ਹੁਣ ਹੈਰਾਨੀ ਵਾਲੀ ਗੱਲ ਇਹ ਹੀ ਹੈ ਕਿ ਪਿਛਲੇ ਕੁਛ ਕੁ ਦਿਨਾਂ ਤੋਂ, ਲਾਸਟ ਵੀਕ ਐਂਡ ਦਿਸ ਵੀਕ, ਸਾਡਾ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਤਾਂ ਮਾਫੀਆ ਮੰਗਦਾ ਆ ਰਿਹਾ ਹੈ ਇਹਨਾਂ ਐਮ ਪੀ ਪੀਜ਼ ਦੇ ਇਸ ਅਨਨੈਸੈਸਰੀ ਅਤੇ ਮਹਿੰਗੇ ਹੋਟਲ ਖਰਚਿਆਂ ਦੇ ਲਈ। ਕਹਿ ਰਿਹਾ ਹੈ ਕਿ ਅਨਐਕਸੈਪਟੇਬਲ ਹੈ, ਕਹਿ ਰਿਹਾ ਕਿ ਪੈਸੇ ਮੋੜਨੇ ਪੈਣੇ ਆ, ਜਦੋਂ ਅੱਜ ਪਤਾ ਲੱਗ ਹੀ ਗਿਆ ਹੈ ਈਮੇਲ ਸਬੂਤ ਦੇ ਨਾਲ ਕਿ ਇਹਦੇ ਹੀ ਸਰਕਾਰ ਨੇ ਹੀ ਇਹਨਾਂ ਐਮ ਪੀ ਪੀਜ਼ ਨੂੰ ਸਲਾਹ ਦਿੱਤੀ, ਸਿਗਨਲ ਦਿੱਤਾ, ਗ੍ਰੀਨ ਲਾਈਟ ਦਿੱਤੀ, ਥੰਬਸ ਅਪ ਦਿੱਤਾ ਕਿ ਭਾਈ ਤੁਸੀਂ ਆਹ ਕੰਮ ਕਰੋ। ਰਿਡੀਕਿਊਲਸ। ਕੱਲ੍ਹ ਹੀ ਡੱਗ ਫੋਰਡ ਨੇ ਕਿਹਾ, ਆਈ ਅਪੋਲੋਜਾਈਜ਼ ਫੋਰ ਇਟ ਈਵਨ ਹੈਪਨਿੰਗ ਇਨ ਦ ਫਰਸਟ ਪਲੇਸ, ਇਟਸ ਵੈਰੀ ਫਰਸਟ੍ਰੇਟਿੰਗ, ਵੀ ਆਰ ਗੋਇੰਗ ਟੂ ਮੇਕ ਸ਼ੋਰ ਦੈਟ ਵੀ ਪੁੱਟ ਅ ਮਾਈਕਰੋਸਕੋਪ ਔਨ ਦਿਸ ਐਂਡ ਇਟ ਵੋਂਟ ਹੈਪਨ ਅਗੇਨ। ਪਰ ਹੁਕਮ ਤਾਂ ਇਹਦੀ ਹੀ ਗਵਰਨਮੈਂਟ ਤੋਂ ਦਿੱਤਾ ਗਿਆ ਇਹਨਾਂ ਐਮ ਪੀ ਪੀਜ਼ ਨੂੰ, ਜਿਸ ਤੋਂ ਬਾਅਦ ਹੁਣ ਤਾਂ ਜਿਹੜੀ ਸਭ ਤੋਂ ਅਹਿਮ ਕੁਐਸਚਨ ਇਹੀ ਹੈ ਕਿ ਇਹਨਾਂ ਇੰਸਟਰਕਸ਼ਨਸ ਨੂੰ ਫੋਲੋ ਕਰਦੇ ਐਮ ਪੀ ਪੀਜ਼ ਨੂੰ ਕੀ ਰਿਜ਼ਾਈਨ ਕਰਨਾ ਚਾਹੀਦਾ, ਜਾਂ ਉਹਨਾਂ ਇੰਸਟਰਕਸ਼ਨ ਨੂੰ ਭੇਜਣ ਵਾਲੇ ਦੇਣ ਵਾਲੇ ਸਰਕਾਰ ਨੂੰ ਹੀ ਰਿਜ਼ਾਈਨ ਕਰਨਾ ਚਾਹੀਦਾ ਹੈ। ਸੋ ਕਾਫੀ ਗੋਲ ਮੋਲ ਤਾਂ ਗੱਲ ਹੈ, ਪਰ ਦੇਖਦੇ ਹਾਂ ਕਿ ਕੀ ਬਣਦਾ ਹੈ। ਇਟਸ ਅ ਨੈਵਰ ਐਂਡਿੰਗ ਸਟੋਰੀ ਆਨਸਟਲੀ। ਇਹ ਤਾਂ ਹੁਣ ਦੋ ਹਫ਼ਤੇ ਲਗਾਤਾਰ ਹੀ ਨਿੱਤ ਰੋਜ਼ ਹੀ ਕੋਈ ਨਵਾਂ ਹੀ ਸੱਪ ਕੱਢ ਲੈਂਦੇ ਆ, ਅਤੇ ਕੋਈ ਨਵੀਂ ਤੋਂ ਨਵੀਂ ਇਨਫੋਰਮੇਸ਼ਨ ਕਿਸੇ ਮਿਨਿਸਟਰ ਦੇ ਬਾਰੇ, ਕੋਈ ਨਵੀਂ ਐਥਿਕਸ ਇਨਕੁਆਇਰੀ ਦੇ ਬਾਰੇ, ਨਵੀਂ ਸਪੈਂਡਿੰਗ ਦੇ ਬਾਰੇ ਕੱਢੀ ਜਾਂਦੇ ਆ। ਅਤੇ ਆਈ ਆਨਸਟਲੀ ਥਿੰਕ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਹਿਸਾਬ ਨਾਲ ਇਹ ਹੋਰ ਅਤੇ ਹੋਰ ਜਿਹੜੇ ਕੈਬਨਿਟ ਮਿਨਿਸਟਰਸ ਨੇ ਉਹਨਾਂ ਦੇ ਖਰਚੇ ਕੰਸਟੀਚੂਐਂਸੀ ਆਫਿਸਿਸ ਤੋਂ ਸ਼ਾਇਦ ਸ਼ੇਡੀ ਤਰੀਕੇ ਨਾਲ ਕੀਤੇ ਜਾ ਰਹੇ ਆ ਉਹਨਾਂ ਦੇ ਲੈਵਿਸ਼ ਲਾਈਫ ਸਟਾਈਲ ਦੇ ਨਾਲ। ਇਸੇ ਤਰ੍ਹਾਂ ਹੋ ਸਕਦਾ ਹੈ ਕਿ ਹੋਰਾਂ ਵੀ ਐਮ ਪੀ ਪੀਜ਼ ਐਂਡ ਹੋਰਾਂ ਵੀ ਕੈਬਨਿਟ ਮਿਨਿਸਟਰਸ ਦੇ ਖਰਚੇ ਵੀ ਸਾਡੇ ਸਾਹਮਣੇ ਆ ਸਕਦੇ ਆ। ਅਤੇ ਫਿਰ ਜਿਵੇਂ ਸ਼੍ਰੀਮਾਨ ਨੇ ਪੁੱਛਿਆ, ਤੂੰ ਕੌਣ ਆ ਡਰੇਕ? ਹਾਂ ਡਰੇਕ ਤਾਂ ਕਿੱਥੋਂ ਇਹ ਹੋਣਗੇ ਯਾਰ, ਇਹ ਤਾਂ ਐਮ ਪੀ ਪੀਜ਼ ਨੇ, ਹੋਣੇ ਚਾਹੀਦੇ ਆ ਸਾਡੇ ਸਰਵੈਂਟ, ਪਰ ਨਿਕਲ ਰਹੇ ਨੇ ਸਾਡੇ ਹੀ ਮਾਸਟਰਸ। ਬੜੀ ਰਿਡੀਕਿਊਲਸ। ਜੁੜੇ ਹੋਏ ਬੜੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ। ਜਦੋਂ ਵੀ

ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹਨ ਦੋਸਤੋ, ਜਾਂਦੇ ਜਾਂਦੇ ਤੁਹਾਨੂੰ ਕੁਛ ਸਾਡੇ ਸਪਾਂਸਰਸ ਦੇ ਮੈਸੇਜ ਜ਼ਰੂਰ ਦੇ ਦੇਵਾਂ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਵਾਲੇ ਸਿੰਪਲੀ ਸਭ ਤੋਂ ਬੈਸਟ ਇੰਡੀਅਨ ਫੂਡ ਤਿਆਰ ਕਰਦੇ ਨੇ ਬ੍ਰੈਂਪਟਨ ਸ਼ਹਿਰ ਦੇ ਵਿੱਚ 3 ਲੋਕੇਸ਼ਨਸ ਤੋਂ। ਅੱਜ ਤੁਹਾਡਾ ਜੀ ਕਰਦਾ ਪਰਿਵਾਰ ਨੂੰ ਲੈ ਕੇ ਬਹਿ ਕੇ ਖਾਈਏ ਪੀਏ ਅਤੇ ਜਾਂ ਫਿਰ ਟੇਕ ਆਊਟ ਹੀ ਕਰ ਲਈਏ, ਜਾਂ ਕੋਈ ਸਪੈਸ਼ਲ ਇਵੈਂਟ ਰੱਖ ਰਹੇ ਹੋ, ਲਾਈਵ ਕੇਟਰਿੰਗ ਚਾਹੀਦੀ ਹੈ। ਸਿੰਪਲੀ ਇੰਡੀਅਨ 3 ਲੋਕੇਸ਼ਨਸ, 275 ਗਾਰਡਨ, ਬਰੁੱਕ ਟ੍ਰੇਲ ਐਂਡ ਕੈਸਲਮੋਰ, ਜਾਂ ਮਿਸਿਸਾਗਾ ਅਤੇ ਫਾਈਨੈਂਸ਼ੀਅਲ ਅਤੇ 85 ਮਾਂ ਫੈਲੀ ਸਟਰੀ ਬ੍ਰੈਂਪਟਨ, ਜਾਂ ਫਿਰ 15 ਫੈਂਡਰ ਵੇ ਜੋ ਕਿ ਬੋਵੇਡ ਅਤੇ ਚਿੰਕੂਜ਼ੀ 'ਤੇ ਹੈ। ਅੱਜ ਵੈਨਸਡੇ, ਇੱਕ ਵੈੱਜ ਥਾਲੀ ਲਓ ਦੂਜੀ ਫਰੀ, ਬਾਏ ਵਨ ਗੈਟ ਵਨ ਫਰੀ ਵੈੱਜ ਥਾਲੀ ਅੱਜ ਸਪੈਸ਼ਲ ਹੈ। ਬਸ ਜਾ ਕੇ ਦੇਸ ਪ੍ਰਦੇਸ ਦਾ ਰੈਫਰੈਂਸ ਦਿਓ, ਬਾਏ ਵਨ ਗੈਟ ਵਨ ਫਰੀ ਵੈੱਜ ਥਾਲੀ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 'ਤੇ। ਅਤੇ ਲਾਈਵ ਖੇਡਣ ਲਈ ਨੰਬਰ ਹੁਣੇ ਘੁਮਾਓ, 905-794-8111 ਘਰ ਦੇ ਵਿੱਚ ਪੇਂਟ ਕਰਵਾਉਣਾ, ਇੱਕ ਪ੍ਰੋਫੈਸ਼ਨਲ ਐਕਸਪੀਰੀਅੰਸ ਅਤੇ ਸਭ ਤੋਂ ਖਾਸ ਗੱਲ ਅਫੋਰਡੇਬਲ ਕੰਪਨੀ ਲੱਭ ਰਹੇ ਹਾਂ, ਸੰਦਲ ਪੇਂਟਿੰਗ। ਇਹ ਟਾਪ ਕੁਆਲਿਟੀ ਨੇਮ ਬ੍ਰੈਂਡ ਪੇਂਟ ਹੀ ਯੂਜ ਕਰਦੇ ਨੇ, ਪ੍ਰੋਫੈਸ਼ਨਲ ਕੰਮ ਕਰਦੇ ਨੇ, ਬਹੁਤ ਲੰਬਾ ਤਜ਼ਰਬਾ ਹੈ। ਕਹਿੰਦੇ ਨੇ ਕਿ ਰੈਜ਼ੀਡੈਂਸ਼ੀਅਲ ਪੇਂਟ ਕਰਵਾਉਣਾ, ਜਿੱਥੇ ਮਰਜ਼ੀ ਰਹਿੰਦੇ ਹੋ, ਲੰਡਨ ਪਹੁੰਚ ਜਾਵਾਂਗੇ, ਨਾਇਗਰਾ ਰੀਜਨ ਪਹੁੰਚ ਜਾਵਾਂਗੇ, KWC ਪਹੁੰਚ ਜਾਵਾਂਗੇ, ਕੋਈ ਟੈਨਸ਼ਨ ਹੀ ਨਹੀਂ। 647-822-3313 ਸੰਦਲ ਪੇਂਟਿੰਗ, 647-822-3313 ਅਕਾਲ ਡਕਟ ਕਲੀਨਿੰਗ ਵਾਲਿਆਂ ਨੂੰ ਕਾਲ ਕਰੋ। ਜੇ ਏਅਰ ਡਕਟ ਹਜੇ ਵੀ ਨਹੀਂ ਸਾਫ਼ ਕਰਵਾਏ ਯਾਰ, ਮਿਹਨਤ ਕਾਹਲੇ ਕਰਵਾਉਂਦੇ ਹਾਂ। ਐਵਰੀ ਡੇ ਮੈਂ ਕਹੀ ਜਾਂਦਾ ਕਿ ਐਲਰਜਨਸ, ਏਅਰ ਟੈਂਸ, ਗੰਦ ਮੰਦ ਤੋਂ ਬਚੋ, ਜਵਾਕਾਂ ਨੂੰ, ਬਜ਼ੁਰਗਾਂ ਨੂੰ, ਆਪਣੇ ਆਪ ਨੂੰ ਸਿਹਤ ਇੰਪਰੂਵ ਕਰਵਾਓ। ਏ ਸੀ ਤਾਂ ਪੂਰੇ ਜ਼ੋਰਾਂ ਸ਼ੋਰਾਂ ਚੱਲ ਰਿਹਾ ਹੈ, ਬਟ ਯੂਅਰ ਸਰਕੂਲੇਟਿੰਗ ਆਲ ਦਾ ਗੰਦ ਮੰਦ। ਸੋ ਜਿੰਨਾ ਵੀ ਕੋਈ ਰੈਸ਼ ਰੂਸ਼ ਡਸਟ ਮਸਟ ਜੋ ਕੁਛ ਵੀ ਹੈਗਾ, ਸਾਰਾ ਗੰਦ ਖਿੱਚ ਕੇ ਲੈ ਕੇ ਜਾਣਗੇ, ਸੈਨੀਟਾਈਜੇਸ਼ਨ ਸਪਰੇ ਕਰਕੇ ਜਾਣਗੇ। ਬੜਾ ਅਫੋਰਡੇਬਲ ਪ੍ਰਾਈਸ ਹੈ, ਵੈਰੀ ਵੈਰੀ ਚੀਪ ਪ੍ਰਾਈਸ ਹੈ, 7 ਦਿਨ ਅਵੇਲੇਬਲ ਨੇ। ਅਕਾਲ ਡਕਟ ਕਲੀਨਿੰਗ ਵਾਲੇ, ਨੰਬਰ ਹੈ 416-710-0662 ਏ ਸੀ ਨਹੀਂ ਚੱਲ ਰਿਹਾ ਠੀਕ ਤਰ੍ਹਾਂ, ਏ ਸੀ ਰਿਪੇਅਰ, ਏ ਸੀ ਇੰਸਟਾਲੇਸ਼ਨ ਵੀ ਇਹ 40 ਸਾਲਾਂ ਤੋਂ ਕਰਦੇ ਆ ਰਹੇ ਨੇ, ਸੇਮ ਨੰਬਰ 416-710-0662। ਕੱਲ੍ਹ ਨੂੰ ਫਿਰ ਮਿਲਦੇ ਹਾਂ 3 ਤੋਂ ਲੈ ਕੇ 6 ਵਜੇ ਤੱਕ, 3 PM ਤੋਂ 6 PM। ਹੁਣ ਪ੍ਰੋਗਰਾਮ ਤੋਂ ਬਾਅਦ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ, ਸਾਡੇ ਕਿਸੇ ਐਡਵਰਟਾਈਜ਼ਰ ਦਾ ਫੋਨ ਨੰਬਰ ਚਾਹੀਦਾ ਹੋਵੇ, ਤੁਸੀਂ ਆਪਦੇ ਬਿਜ਼ਨਸ ਨੂੰ AM 530 ਦੇਸ਼ ਪ੍ਰਦੇਸ਼ ਨਾਲ ਐਡਵਰਟਾਈਜ਼ ਕਰਨਾ ਚਾਹੁੰਦੇ ਹੋ, ਗਿਵ ਮੀ ਅ ਕਾਲ ਐਟ 416-456-7381, 416-457-3381। ਪ੍ਰੋਗਰਾਮ ਤੋਂ ਬਾਅਦ ਜੇ ਤੁਸੀਂ ਮੇਰੇ ਨਾਲ ਸਮਰਾਜ ਸਿੱਧੂ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ, ਖਾਸ ਇੰਸ਼ੋਰੈਂਸ ਦੇ ਬਾਰੇ, ਤੁਸੀਂ ਆਪਣੇ ਆਪ ਲਈ, ਆਪਣੇ ਪਰਿਵਾਰ ਲਈ ਸਹੀ ਇੰਸ਼ੋਰੈਂਸ ਪਲੈਨਿੰਗ ਨਹੀਂ ਕੀਤੀ ਹੈ ਕਿ ਕੱਲ੍ਹ ਨੂੰ ਰੱਬ ਨਾ ਕਰੇ ਕੁਛ ਹੋਵੇ, ਲਾਈਫ ਇੰਸ਼ੋਰੈਂਸ, ਡਿਸਬਿਲਿਟੀ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ, ਵਿਜ਼ਟਰ ਵੀਜ਼ਾ ਇੰਸ਼ੋਰੈਂਸ ਚਾਹੀਦੀ ਹੋਵੇ ਤੁਹਾਨੂੰ, ਗਿਵ ਮੀ ਅ ਕਾਲ ਐਟ 416-457-3381, 416-457-3381। ਇੱਥੇ ਤੋਂ ਆ ਗਿਆ ਜੀ, ਸਤਿ ਸ਼੍ਰੀ ਅਕਾਲ।

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ hirelicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
2: कमाल का कैच था यार यकीन ही नहीं आ रहा
3: तुम्हें इस पर यकीन नहीं आ रहा तो ये सुनो
4: सेवन एनर्जी वाले मुफ्त इलेक्ट्रिक हीट पंप दे रहे हैं अगर तुम्हारे घर में इलेक्ट्रिक या ऑयल हीटिंग है
2: इस बात पर मुझे पूरा यकीन है वो तो इंस्टॉलेशन का 100% खर्चा भी खुद उठाते हैं अगर तुम्हारे घर में ऑयल हीटिंग है तो वो ऑयल टैंक भी बिल्कुल मुफ्त बाहर निकाल कर देंगे और हीट पंप से तुम्हारे हीटिंग बिल्स 50% तक कम हो सकते हैं
4: तुम्हें ये सब कैसे पता
2: क्योंकि मैंने भी पिछले साल ये लगवाया है
4: अच्छा वो क्या वेबसाइट थी
2: saveonenergy.ca/eap
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
6: ਸਭਿਆਚਾਰ ਨੂੰ
7: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
6: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
7: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
6: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
7: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
6: ਪ੍ਰੋਗਰਾਮ ਪੰਜਾਬੀ ਲਹਿਰਾਂ
7: ਹਫਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
8: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
9: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumea.io 289-982-9597 289-982-9597
10: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ। ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 to 8। 905-204-1313, 905-204-1313। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
2: JS Home Improved ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905-7

0: bye.
1: Wow, Mom. Dad is in a jolly good mood today. What is the reason?
2: This is the effect of famous masala chai by Navigator's Cafe.
1: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
3: Navigator's Cafe, located at northwest corner of Queen Street East and Airport Road in Brampton. They are conveniently open 24/7.
4: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
5: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
6: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
4: ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ। SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 437-655-1984।
7: Get ready! GTA! Are

ਕੀ ਹਾਲ ਚਾਲ ਨੇ ਸਭ ਦੀ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲੈਣ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ, ਤੁਹਾਡੀ ਸਾਡੀ ਗੱਲਬਾਤ ਤੇ ਬਹੁਤ ਹੀ ਰੌਣਕੀ ਸ਼ਾਮ ਲੈ ਕੇ ਹਾਜ਼ਰ ਹਾਂ।

ਵਾਹ ਵੀ ਵਾਹ, ਸ਼ਾਮ ਦੇ 6 ਵੱਜਦੇ ਆ, ਐਕਸਾਈਟਮੈਂਟ, ਇੰਜੋਇਮੈਂਟ, ਰੌਣਕ ਮੇਲਾ, ਫਨ ਸ਼ਨ, ਦੇਖੋ ਸਾਰਾ ਕੁਛ ਹੀ ਵਿੱਚ ਆ ਜਾਂਦਾ ਜ਼ਿੰਦਗੀ 'ਚ। ਜੇ ਹਲਕੀ ਫੁਲਕੀ ਜੀ ਖੁਸ਼ੀ ਵੀ ਹੈ ਉਹ ਬਹੁਤ ਵੱਡੀ ਗੱਲ ਹੈ। ਕਈ ਵਾਰ ਲੱਗਦਾ ਯਾਰ ਕਿ ਜਿੰਨੀ ਖੁਸ਼ੀ ਚਾਹੁੰਦੇ ਸੀ ਉਨੀ ਨਹੀਂ। ਕਈ ਨਾ ਲੋਕ ਇੱਦਾਂ ਦੀਆਂ ਗੱਲਾਂ ਨੂੰ ਵੀ ਲੈ ਕੇ ਕੰਪਲੇਨ ਕਰਦੇ ਰਹਿੰਦੇ ਆ ਵੀ ਜਿੰਨਾ ਮੈਂ ਸੋਚਿਆ ਸੀ ਉਨਾ ਨਹੀਂ। ਯਾਰ ਜੇ ਇੰਨਾ ਵੀ ਨਾ ਹੁੰਦਾ ਫਿਰ ਕੀ ਕਰਦੇ? ਗਾਣਾ ਨਹੀਂ ਸੀ ਬੜਾ ਸੋਹਣਾ ਆ ਕਿ ਜਿੰਨਾ ਰੱਬ ਦਿੱਤਾ ਇੰਨਾ ਵੀ ਨਾ ਦਿੰਦਾ ਫਿਰ ਕੀ ਕਰਦੇ? ਸੋ ਜਿੰਨਾ ਹੈਗਾ ਯਾਰ ਉਨੇ 'ਚ ਖੁਸ਼ ਹੋ ਜਾਇਆ ਕਰੋ। ਆਈ ਥਿੰਕ ਬਹੁਤ ਜ਼ਰੂਰੀ ਹੈ ਕਿ ਯਾਰ ਆਪਾਂ ਜੇ ਥੋੜ੍ਹਾ ਬਹੁਤਾ ਨਿੱਕੀ ਨਿੱਕੀਆਂ ਚੀਜ਼ਾਂ ਨੂੰ ਲੈ ਕੇ ਨਾ ਇੱਕ ਇੰਜੋਇਮੈਂਟ, ਇੱਕ ਸੈਟਿਸਫੈਕਸ਼ਨ ਜੀ ਲੱਭਣ ਲੱਗ ਗਏ ਫਿਰ ਬੱਲੇ ਬੱਲੇ ਆ, ਫਿਰ ਤਾਂ ਯਾਰ ਜ਼ਿੰਦਗੀ ਬਸ ਕਮਾਲ ਹੀ ਕਮਾਲ ਹੈ। ਸੋ ਉਹ ਜ਼ਰੂਰੀ ਹੈ ਕਿ ਆਪਾਂ ਥੋੜ੍ਹਾ ਜਿਹਾ ਜਿੰਨਾ ਹੋ ਸਕੇ ਨਾ ਗ੍ਰੇਟਫੁਲ ਹੋਈਏ। ਆਪਣੇ ਤਾਂ ਵੈਸੇ ਹੀ ਆਪਾਂ ਨੂੰ ਸਿਖਾਇਆ ਜਾਂਦਾ ਕਿ ਸ਼ੁਕਰਾਨਾ ਕਰਨਾ ਆਪਾਂ ਨਾ ਭੁੱਲੀਏ ਅਤੇ ਵੱਧ ਤੋਂ ਵੱਧ ਜਿੰਨਾ ਸ਼ੁਕਰਾਨਾ ਕਰ ਸਕਦੇ ਉਸ ਤੋਂ ਵੀ ਵੱਧ ਕਰੀਏ। ਸੋ ਰੌਣਕ ਮੇਲਾ ਤੁਹਾਡੇ ਨਾਲ ਲਾਉਣ ਲੱਗੇ ਹਾਂ ਅਤੇ ਕਰਦੇ ਇੰਜੋਏ। ਨੰਬਰ ਹੈ 905-673-3337, 905-673-3337, 905-673-3337 ਆਪਣਾ ਫੋਨ ਨੰਬਰ ਹੈ।

ਸੋ ਨੰਬਰ ਤੁਹਾਨੂੰ ਯਾਦ ਹੀ ਆਪਣੇ ਸਟੂਡੀਓ ਦਾ 905-673-33-37 ਇਸੇ ਨੰਬਰ 'ਤੇ ਕਾਲ ਕਰੋ ਕੋਈ ਵੀ ਗੀਤ ਸੰਗੀਤ ਦੀ ਰਿਕੁਐਸਟ ਕਰਨੀ ਹੈ ਨੋ ਪ੍ਰੋਬਲਮ ਕਾਲ ਕਰੋ ਅਤੇ ਤੁਸੀਂ ਦੱਸੋ ਸੀ ਕੀ ਸੁਣਨਾ 905-673-33-37 ਫੋਨ ਨੰਬਰ ਹੈ ਕਈ ਲੋਕ ਕਹਿੰਦੇ ਨਵੀਂ ਯਾਰ ਕਾਲ ਕਰਨ ਦੀ ਹਿੰਮਤ ਜੀ ਨਹੀਂ ਪੈਂਦੀ ਪਹਿਲੀ ਗੱਲ ਤਾਂ ਹਿੰਮਤ ਕਰਦਾ ਕਰੋ ਜੇ ਨਹੀਂ ਪੈਂਦੀ ਤਾਂ ਤੁਸੀਂ ਸਾਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰਦਾ ਕਰੋ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ PUNJABILEHRAN ਪੰਜਾਬੀ ਲਹਿਰਾਂ ਇੰਸਟਾਗ੍ਰਾਮ ਪੇਜ PUNJABILEHRAN ਪੰਜਾਬੀ ਲਹਿਰਾਂ ਇੰਸਟਾਗ੍ਰਾਮ 'ਤੇ ਮੈਸੇਜ ਕਰਦਾ ਕਰੋ ਬੜੇ ਸੱਜਣ ਮਿੱਤਰ ਪ੍ਰੋਗਰਾਮ ਦੇ ਦੌਰਾਨ ਮੈਸੇਜ ਕਰਦੇ ਆ ਕਿ ਭਾਜੀ ਆਹ ਭੇਜ ਦਿਉ ਭਾਜੀ ਉਹ ਭੇਜ ਦਿਉ ਸੋ ਇੰਸਟਾਗ੍ਰਾਮ PUNJABILEHRAN ਸਾਡਾ ਪੇਜ ਹੈ ਅਤੇ ਕਰੋ ਮੈਸੇਜ ਜੋ ਵੀ ਤੁਸੀਂ ਸੁਣਨ ਦੇ ਮੂਡ ਦੇ ਵਿੱਚੋਂ ਲਿਖਦਿਆ ਕਰੋ ਔਨਲਾਈਨ ਅਤੇ ਕੋਸ਼ਿਸ਼ ਕਰਾਂਗੇ ਦੇਖੋ ਤੁਹਾਨੂੰ ਪਤਾ ਹੀ ਹੈ ਜੇ ਕੋਈ ਗਾਣਾ ਵਧੀਆ ਜੱਟਦਾ ਨਾ ਉਹ ਲਾ ਦੇਈਦਾ ਕਈ ਵਾਰ ਗਾਣਾ ਕੋਈ ਨਹੀਂ ਜੇ ਲੱਗਦਾ ਤਾਂ ਕਈ ਵਾਰ ਮਾਹੌਲ ਪ੍ਰੋਗਰਾਮ ਦਾ ਹੋਰ ਹੁੰਦਾ ਆ ਜੋ ਵੀ ਸਿਚੁਏਸ਼ਨ ਬਣ ਜਾਂਦਾ ਬਟ ਟਰਾਈ ਜ਼ਰੂਰ ਕਰੀਦੀ ਹੈ ਕੱਲ੍ਹ ਹੁਣ ਆਪਾਂ ਚੱਕਦੇ ਸੀ ਫੱਟੇ ਸੋ ਨੰਬਰ ਆਪਣਾ 905-673-33-37 905-673-33-37 ਨੰਬਰ ਹੈ 905-673-33-37 ਸੋ ਇਹਦੇ ਦੋ ਕਬੂਲ ਸੁਣੀਏ

ਸੋ ਸਲਾਮ ਤਾਂ ਹੁਣ ਪਰਸੋਂ ਨੂੰ ਤੁਹਾਨੂੰ ਸਲੀਮ ਜੀ ਕਹਿਣਗੇ ਜਦੋਂ 24 ਤਰੀਕ ਮਿਸੀ ਸਾਗਾ ਕਨਵੈਨਸ਼ਨ ਸੈਂਟਰ 'ਚ ਮਾਸਟਰ ਸਲੀਮ ਜੀ ਦਾ ਸ਼ੋਅ ਹੋਇਆ ਅਤੇ ਮਾਸਟਰ ਸਲੀਮ ਜੀ ਨੇ ਲਾਈਆਂ ਨਾ ਰੌਣਕਾਂ, ਫਿਰ ਤੁਸੀਂ ਕਹੋਗੇ ਬੱਲੇ ਬੱਲੇ ਨਵੀਂ ਯਾਰ ਸੱਚੀ ਯਾਦਗਾਰ ਸ਼ਾਮ, ਇੱਦਾਂ ਦਾ ਸ਼ੋਅ ਨਹੀਂ ਕਦੇ ਦੇਖਿਆ ਯਾਰ। ਸਲੀਮ ਜੀ ਦੀ ਗਾਇਕੀ ਸੁਣ ਕੇ ਬੰਦਾ ਇਹ ਸੋਚਦਾ ਯਾਰ ਕਿ ਇੰਨਾ ਕਮਾਲ ਦਾ ਇੱਕ ਆਰਟਿਸਟ, ਇੰਨੀ ਸੁਰੀਲੀ ਆਵਾਜ਼, ਇੰਨਾ ਟ੍ਰੇਨਡ ਬੰਦਾ, ਜਦੋਂ ਨਾ ਲਾਈਵ ਸੁਣੋਗੇ ਫਿਰ ਤੁਸੀਂ ਖੁਦ ਆਪ ਇੰਪ੍ਰੈਸ ਕੀ ਸਰਪ੍ਰਾਈਜ਼ ਹੋਵੋਗੇ ਕਿ ਯਾਰ ਬੰਦਾ ਇੰਨਾ ਵਧੀਆ ਗਾ ਕਿਵੇਂ ਲੈਂਦਾ। ਸੋ ਮਾਸਟਰ ਸਲੀਮ ਦੇ ਸ਼ੋਅ ਦੀਆਂ ਟਿਕਟਾਂ ਲੈ ਲਓ ਐਂਡ ਤੁਸੀਂ ਨਾ ਮੇਰਾ ਨਾਂ ਲੈ ਦਿਓ, ਵਧੀਆ ਖਾਸ ਇੱਕ ਡਿਸਕਾਊਂਟ ਵੀ ਤੁਹਾਨੂੰ ਮਿਲੂਗਾ। ਮੈਂ ਤੁਹਾਨੂੰ ਇੱਕ ਨੰਬਰ ਦਿੰਦਾ, ਤੁਸੀਂ ਕਾਲ ਕਰੋ, ਕੋਈ ਯਾਰ ਹੁਣੇ ਪੰਜਾਬੀ ਦਰਾਂ 'ਤੇ ਸੁਣਿਆ ਅਤੇ ਪਰਸੋਂ ਨੂੰ ਸਲੀਮ ਜੀ ਨੂੰ ਸੁਣਨਾ ਸੀ ਮਿਸੀ ਸਾਗਾ ਕਨਵੈਨਸ਼ਨ ਸੈਂਟਰ, 647-783-9873 'ਤੇ ਫੋਨ ਕਰਕੇ ਟਿਕਟ ਆਪਣੀਆਂ ਬੁੱਕ ਕਰਾ ਲਓ। ਕੁਝ ਇੱਕ ਲਿਮਿਟਡ ਸੀਟਾਂ ਬਾਕੀ ਨੇ। ਬਹੁਤ ਹੀ ਕਮਾਲ ਦੀ ਪ੍ਰੋਡਕਸ਼ਨ ਹੋਵੇਗੀ, ਬਹੁਤ ਹੀ ਸ਼ਾਨਦਾਰ ਸਟੇਜ ਸੈਟਅਪ, ਕਮਾਲ ਦੀ ਲਾਈਟਿੰਗ, ਕਮਾਲ ਦਾ ਸਾਊਂਡ, ਅਤੇ ਟਿਕਟਾਂ ਦੀ ਪ੍ਰਾਈਸ ਬੜੀ ਹੀ ਰੀਜ਼ਨੇਬਲ ਹੈ। ਮਿਸੀ ਸਾਗਾ ਕਨਵੈਨਸ਼ਨ ਸੈਂਟਰ 'ਤੇ $49 ਤੋਂ ਤੁਹਾਨੂੰ ਟਿਕਟ ਮਿਲ ਰਹੀ ਹੈ ਯਾਰ। ਤੁਸੀਂ ਨੰਬਰ ਘੁਮਾਓ, ਕਾਲ ਕਰੋ 647-783-9873। ਦੇਖੋ ਯਾਰ ਜਦੋਂ ਨਾ ਆਪਾਂ ਟਿਕਟ ਖਰੀਦਦੇ ਹਾਂ ਆਪਾਂ ਨੂੰ ਹੁੰਦਾ ਕਿ ਯਾਰ ਪਹਿਲੀ ਗੱਲ ਤਾਂ ਲਾਈਵ ਗਾਇਕੀ, ਟੌਪ ਦਾ ਸਾਊਂਡ, ਟੌਪ ਦੇ ਮਿਊਜ਼ੀਸ਼ੀਅਨ, ਅਤੇ ਇੱਕ ਬੰਦਾ ਜਿਹੜਾ ਪਰਫੋਰਮ ਕਰ ਰਿਹਾ ਉਹ ਵਾਕਈ ਪਰਫੋਰਮਰ ਹੋਵੇ। ਹੁਣ ਸਲੀਮ ਜੀ 7-8 ਸਾਲ ਦੀ ਉਮਰ ਤੋਂ ਪਰਫੋਰਮ ਕਰ ਰਹੇ ਆ। ਸੋ 647-783-9873, 647-783-9873, 647-783-9873 ਨੰਬਰ ਹੈ। ਉਹ ਵਾਹ ਵੀ ਯਾਰ ਦੋ ਕੁ ਬੋਲ ਸੁਣ ਲੈਂਦੇ ਹਾਂ।

0: ਲੇਡੀਜ਼ 1240 ਹੈਲੋ
1: ਹਾਂਜੀ ਨਵੀਂ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜੀ ਬਹਿਰਿਆ ਬਹਿਰਿਆ ਬੱਲੇ ਬੱਲੇ ਕੀ ਬਣਦਾ
1: ਬਹੁਤ ਵਧੀਆ ਬਹੁਤ ਵਧੀਆ
0: ਕਨੇਡਾ ਤੀਹ ਚਾਲੀ ਦੇ ਫਰਕ ਦੇ ਉੱਤੇ ਨੀ ਕੋਈ ਕਹਿੰਦੇ ਹੁੰਦੇ ਕਿ ਗੱਲ ਗੁਲ ਕਰੀ ਦੀ ਹੁੰਦੀ
1: ਕੋਈ ਗੱਲ
0: ਉਹੀ ਤਾਂ ਮੈਂ ਕਿਹਾ ਮੈਂ ਕਹਿੰਦਾ ਜਿਹੜਾ ਯਾਰ ਇੰਨਾ ਬੰਦਾ ਕਮਾਲ ਦਾ ਕਲਾਕਾਰ ਹੈ ਬੰਦਾ ਕਵੇ 50 ਛੱਡੋ ਮੈਂ ਤਾਂ 100 ਦੀ VIP ਲੈਣੀ ਹੈ ਟਿਕਟ
1: ਮੈਂ ਤਾਂ ਦੱਸਦਾ ਇਹ ਕਾਕਾ 1993-94
0: ਹੱਕ ਤਾਂ ਕਰਨਾ ਹੀ ਯਾਰ ਜਿਹੜਾ ਬੰਦਾ ਏਦਾਂ ਦੀਆਂ ਮੁਰਕੀਆਂ ਹਰਕਤਾਂ ਲਾਉਂਦਾ ਉਹ ਤਾਂ ਫਿਰ ਮੱਲੋ ਮੱਲੀ ਪਿਆਰ ਹੁੰਦਾ ਕਿ ਯਾਰ ਇਹਨੂੰ ਕਹਿੰਦਾ ਕਲਾਕਾਰ
1: ਦੱਸਦਾ ਵੀ ਇਹ
0: 1993 ਲੈਣੀ ਹੈ ਤਾਂ ਵਧੀਆ ਲਓ
1: ਅੱਜ ਦਾ ਪ੍ਰੋਗਰਾਮ ਦੇਖ ਕੇ ਬਹੁਤ ਖੁਸ਼ ਹੋਏ
0: ਕੀ ਬਾਤ ਹੈ
1: ਆਪਣੀ ਕੰਪਨੀ ਨਾਲ ਜੋੜਦੇ
0: ਬਿਲਕੁਲ ਬਹੁਤ ਅੱਛੇ ਥੈਂਕ ਯੂ ਤੇ ਤੁਹਾਡਾ ਵੀ ਗੀਤ ਲਾਉਣੇ ਆ ਜ਼ਰੂਰ ਤੇਰਾ ਲਿਖ ਦੂੰ ਸਫੈਦਿਆਂ ਤੇ ਨਾ ਜਿੰਨੇ ਨੇ GT ਰੋਡ ਦੇ ਉੱਤੇ ਵਾਹ ਵੀ ਵਾਹ ਪਹਿਲਾਂ ਲੈ ਕੇ ਚੱਲਦੇ ਹਾਂ ਤੁਹਾਨੂੰ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਸੁੱਖ ਭਾਜੀ ਸਾਡੇ ਨਾਲ ਜੁੜ ਚੁੱਕੇ ਨੇ ਤੇ ਟੈਂਟ ਸੇਲ ਇਸ ਫਰਾਈਡੇ ਗ੍ਰੈਂਡ ਹੋਮ ਫਰਨੀਚਰ ਤੇ ਲੱਗ ਰਹੀ ਹੈ ਜੀ ਸੁੱਖ ਭਾਜੀ
2: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ ਬਿਲਕੁਲ ਤੰਬੂ ਟੈਂਟ ਸੇਲ ਲੱਗਣ ਜਾ ਰਹੀ ਹੈ ਇਸ ਵੀਕਐਂਡ ਦੇ ਉੱਪਰ ਫਰਾਈਡੇ ਸੈਟਰਡੇ ਸੰਡੇ ਬਾਈ ਜੀ ਬਹੁਤ ਸਾਰੀ ਇਨਵੈਂਟਰੀ ਜਿਹੜੀ ਕਲੀਅਰ ਆਊਟ ਕਰ ਰਹੇ ਹਾਂ ਹੁਣ ਵੀ ਮੇਰੇ ਸਾਹਮਣੇ ਇੱਕ ਹਾਈਡ੍ਰੋਲਿਕ ਬੈਡਰੂਮ ਸੈਟ ਇੰਸਟਾਲ ਹੋ ਰਿਹਾ ਨਵੀ ਬਾਈ ਜੀ ਡਾਇਨਿੰਗ ਚੇਅਰਾਂ ਸਿੰਗਲ ਸਿੰਗਲ ਚਾਹੀਦੀਆਂ ਨਾਈਟ ਸਟੈਂਡ ਚਾਹੀਦੇ ਨੇ ਅਲਮਾਰੀਆਂ ਚਾਹੀਦੀਆਂ ਚੈਸਟ ਚਾਹੀਦੀ ਆ ਬੈਡਰੂਮ ਸੈਟ ਸੋਫਾ ਸੈਟ ਪਿਓਰ ਲੈਦਰ ਦੇ ਪਾਵਰ ਰਿਕਲਾਈਨਰ ਜਿਹੜੇ ਕਲੀਅਰ ਆਊਟ ਕੀਤੇ ਜਾ ਰਹੇ ਆ ਤੰਬੂ ਟੈਂਟ ਸੇਲ ਲੱਗਣ ਜਾ ਰਹੀ ਇਸ ਵੀਕਐਂਡ ਦੇ ਉੱਪਰ ਫਰਾਈਡੇ ਸੈਟਰਡੇ ਸੰਡੇ ਗੈਟ ਰੈਡੀ ਜੇ ਕੋਈ ਵੀ ਫਰਨੀਚਰ ਦੀ ਬਾਇੰਗ ਕਰਨੀ ਚਾਹੁੰਦੇ ਹੋ ਤਾਂ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ ਜੇ ਸੋਲਿਡ ਵੁੱਡ ਦੀ ਚੈਸ ਚਾਹੀਦੀ ਹੈ ਸਿਰਫ $50 ਦੇ ਵਿੱਚ ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਤੇ 6 ਚੇਅਰਾਂ ਸਿਰਫ $99 ਦੇ ਵਿੱਚ ਡਾਇਨਿੰਗ ਚੇਅਰਾਂ ਜਿਹੜੀਆਂ $55 ਦੀਆਂ ਕਲੀਅਰ ਆਊਟ ਕੀਤੀਆਂ ਜਾ ਰਹੀਆਂ ਕੁਈਨ ਸਾਈਜ਼ ਦਾ ਬੈੱਡ ਸਿਰਫ $50 ਦੇ ਵਿੱਚ ਕਲੀਅਰ ਆਊਟ ਕੀਤੇ ਜਾ ਰਹੇ ਆ ਸੋ ਬਹੁਤ ਸਾਰੇ ਬੈੱਡਰੂਮ ਸੈੱਟ ਸੋਫਾ ਸੈੱਟ ਡਾਇਨਿੰਗ ਟੇਬਲ ਜਿਹੜੇ ਕਲੀਅਰ ਆਊਟ ਕੀਤੇ ਜਾਣੇ ਆ ਤੰਬੂ ਟੈਂਟ ਸੇਲ ਦੇ ਵਿੱਚ ਸੋ ਫਰਾਈਡੇ ਸੈਟਰਡੇ ਸੰਡੇ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ 294 ਵਾਕਰ ਡਰਾਈਵ ਦੇ ਉੱਪਰ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਸਰਵਿਸ ਅਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ ਕੁਈਨ ਵਾਲੇ ਬਾਰਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ
0: ਸੇਲ ਕਿਆ ਬਾਤ ਹੈ ਨੀਰੀ ਸਾਹਿਬ ਬਹੁਤ ਸ਼ੁਕਰੀਆ ਸਰ ਤੇ ਨਾਲ ਦੀ ਨਾਲ ਇੱਕ ਤਾਂ ਯਾਰ ਬੜੀ ਕਮਾਲ ਦੀ ਯੂਨਿਟ ਹੈ ਤੇ ਉਹ ਲੀਜ਼ ਲਈ ਅਵੇਲੇਬਲ ਹੈ ਸੋ ਦੇਖੋ ਯੂਨਿਟ ਮਿਸੀਸਾਗਾ ਦੇ ਸਟਰੀਟਸਵਿਲ ਏਰੀਏ 'ਚ ਹੈ ਬਹੁਤ ਹੀ ਕਮਾਲ ਦੀ ਬੜੀ ਪ੍ਰਾਈਮ ਲੋਕੇਸ਼ਨ ਹੈ ਸੋ ਇਹ ਯੂਨਿਟ ਸਟਰੀਟਸਵਿਲ ਦੇ ਵਿੱਚ ਤੁਹਾਡੇ ਲਈ ਰੈਂਟ ਲਈ ਅਵੇਲੇਬਲ 750 ਸਕੁਆਇਰ ਫੁੱਟ ਦੀ ਰੀਟੇਲ ਯੂਨਿਟ ਇੱਥੇ ਕੋਈ ਹੇਅਰ ਸਲੋਨ ਖੋਲ ਲਓ ਨੇਲ ਸਲੋਨ ਖੋਲ ਲਓ ਬੜੇ ਯੂਸਿਸ ਨੇ ਤੁਸੀਂ ਇੱਕ ਵਾਰ ਪਰਮਜੀਤ ਭਾਜੀ ਨੂੰ ਫੋਨ ਕਰੋ ਯੂਨਿਟ ਲੱਭ ਰਹੀ ਸੀ ਫੋਰ ਰੈਂਟ ਤਾਂ 416-993-1564 416-993-1564 1564 ਦੇ ਉੱਤੇ ਤੁਸੀਂ ਪਰਮਜੀਤ ਭਾਜੀ ਨੂੰ ਫੋਨ ਕਰ ਲਓ ਤੇ ਇਹ ਯੂਨਿਟ ਅਵੇਲੇਬਲ ਹੈ ਫੋਰ ਲੀਜ਼ ਤੇ ਤੁਸੀਂ ਭਾਜੀ ਹੁਣਾਂ ਨਾਲ ਗੱਲਬਾਤ ਜਲਦੀ ਜਲਦੀ ਜ਼ਰੂਰ ਕਰੋ ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ ਤੁਸੀਂ ਘਰ ਲੈ ਲਿਆ ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ ਫਿਕਰ ਨਾ ਕਰੋ ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ। ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477169876, 6477169876, ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 647-716-1987 ਨੰਬਰ ਹੈ। ਚਲੋ ਬਾਈ ਜੀ, ਉਹਨਾਂ ਦੀ ਫਰਮਾਇਸ਼ ਲਾਉਂਦੇ ਹਾਂ ਅਤੇ ਫਿਰ ਗੱਲਬਾਤ ਕਰਦੇ ਹਾਂ।

ਬਾਤ ਹੈ, ਵੈਰੀ ਗੁੱਡ। ਕਿ ਦੇਖੋ ਇਹ ਵੀਡੀਓ ਵੀ ਬੜੀ ਸੋਹਣੀ ਬਣੀ ਹੈ ਯਾਰ। ਵਹਿਬ ਪਤਾ ਨਹੀਂ ਕਿਹੜੇ ਸਾਲ ਦੀ ਗੱਲ ਹੈ, ਬਟ ਕਿਆ ਐਕਟਿੰਗ, ਕਿਆ ਨਖਰੇ, ਕਿਆ ਅੰਦਾਜ਼। ਸੋ ਪ੍ਰੋਗਰਾਮ ਪੰਜਾਬੀ ਲਹਿਰਾ 905-673-3337 ਨੰਬਰ ਆਪਣਾ, 905-673-3337 ਦੇ ਉੱਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਰਹੀ ਹੈ। 905-673-3337। ਸੋ ਇੱਕ ਮੈਂ ਤੁਹਾਨੂੰ ਮੈਸੇਜ ਜ਼ਰੂਰ ਜ਼ਰੂਰ ਪੀ ਐਂਡ ਜੇ ਰੈਨੋਵੇਸ਼ਨ ਦੇ ਪ੍ਰਸ਼ਾਂਤ ਬਾਈ ਦਾ ਦੇਵਾਂ। ਦੇਖੋ ਬੇਸਮੈਂਟ ਤਿਆਰ ਕਰਾਉਣੀ ਹੈ, ਵਾਸ਼ਰੂਮ ਤੁਸੀਂ ਰੈਨੋਵੇਟ ਕਰਵਾਉਣਾ, ਕੋਈ ਵੀ ਘਰ ਦਾ ਨਿੱਕਾ ਮੋਟਾ ਵੀ ਰੈਨੋਵੇਸ਼ਨ ਦਾ ਕੰਮ ਹੈ, ਤਾਂ ਪ੍ਰਸ਼ਾਂਤ ਨੂੰ ਯਾਦ ਰੱਖੋ। ਪੀ ਐਂਡ ਜੇ ਰੈਨੋਵੇਸ਼ਨ ਕੋਈ ਸ਼ੋਰਟਕੱਟ ਨਹੀਂ, ਸੋਲਿਡ ਕੰਮ ਹੈ। ਨੰਬਰ ਹੈ 4373180400 ਪ੍ਰਸ਼ਾਂਤ, 437-318-0400 ਤੇ ਤੁਸੀਂ ਪ੍ਰਸ਼ਾਂਤ ਨਾਲ ਕਰੋ ਗੱਲ, ਤੇ ਬਹੁਤ ਹੀ ਸੋਹਣਾ ਰੈਨੋਵੇਸ਼ਨ ਦਾ ਕੰਮ। ਤੁਸੀਂ ਆਪ ਕਹੋਗੇ ਨਵੀਂ ਯਾਰ, ਪਤਾ ਲੱਗਦਾ ਕਿ ਬੰਦੇ ਨੇ ਕੁਆਲਿਟੀ ਦਾ ਕੰਮ ਕੀਤਾ। ਉਸ ਤੋਂ ਇਲਾਵਾ ਜੀ ਟੀ ਏ ਕ੍ਰੈਡਿਟ ਦੇ ਰੇਖਾ ਅਤੇ ਨਦੀਮ, ਜੇ ਸਿਰ ਕਰਜ਼ਾ ਚੜ ਗਿਆ ਜ਼ਿਆਦੇ, ਤੁਹਾਨੂੰ ਟੈਨਸ਼ਨ ਹੈ, ਟੈਨਸ਼ਨ ਛੱਡੋ, ਤੁਸੀਂ ਜੀ ਟੀ ਏ ਕ੍ਰੈਡਿਟ ਨੂੰ ਕਾਲ ਕਰੋ। ਪਿਛਲੇ 25 ਸਾਲਾਂ ਤੋਂ ਕਰਜ਼ਾ ਮਾਫ ਕਰਵਾ ਰਹੇ ਨੇ, ਤੇ ਜੀ ਟੀ ਏ ਕ੍ਰੈਡਿਟ ਦਾ ਤੁਸੀਂ ਨੰਬਰ ਨੋਟ ਕਰ ਲਓ। ਨੰਬਰ ਹੈ 416-650-1100 ਦੇ ਉੱਤੇ ਕਾਲ ਕਰੋ, ਤੇ ਜੀ ਟੀ ਏ ਕ੍ਰੈਡਿਟ ਦੀ ਟੀਮ ਹਾਜ਼ਰ ਹੈ। ਅਗਰ ਕਿਸੇ ਨੇ ਵੀ ਕਰਜ਼ਾ ਮਾਫ ਕਰਵਾਉਣਾ, 416-650-1100 ਤੇ ਘੁਮਾਓ ਫੋਨ ਤੇ ਕਰੋ ਤੁਸੀਂ ਜੀ ਟੀ ਏ ਕ੍ਰੈਡਿਟ ਦੀ ਟੀਮ ਦੇ ਨਾਲ ਮੁਲਾਕਾਤ, ਤੇ ਰੇਖਾ ਨਦੀਮ ਜੀ ਤੁਹਾਡੇ ਲਈ ਬਿਲਕੁਲ ਅਵੇਲੇਬਲ ਨੇ। ਤੁਸੀਂ ਸੁਣੀ ਅੱਜ ਗੱਲ, ਇੱਕ ਕਪਲ ਕੈਨੇਡਾ ਆਏ, ਕੁਛ ਵੀ ਨਹੀਂ ਸੀ ਪਹਿਲਾਂ, ਹੁਣ ਲੋਟਰੀ ਜਿੱਤਿਆ $70 million ਦੀ, ਵਾਹ। ਇੱਕ ਬੰਦਾ ਕਹਿੰਦਾ ਮੈਂ ਆਪਣੀ ਵਾਈਫ ਨੂੰ ਮਦਰਸ ਡੇ ਦੇ ਲਈ ਲੋਟਰੀ ਟਿਕਟ ਲੈ ਕੇ ਦਿੱਤੀ, ਕਹਿੰਦੇ ਸਾਨੂੰ ਹੋ ਬਹੁਤ ਚਿਰ ਗਿਆ ਇੱਥੇ, ਪਰ ਅਸੀਂ ਜਦੋਂ ਦੇ ਆਏ ਹਾਂ ਲੋਟਰੀ ਖੇਡ ਰਹੇ ਹਾਂ, ਮਿਹਨਤ ਦੇ ਨਾਲ ਅਸੀਂ ਜ਼ਿੰਦਗੀ ਜੀ ਹੈ, ਸੇਵਿੰਗਾਂ ਕੀਤੀਆਂ ਨੇ, ਕਦੇ ਆਏ ਨਹੀਂ ਕਿ ਕੋਈ ਬੜੇ ਫਾਲਤੂ ਦੇ ਖਰਚੇ ਕੀਤੇ। ਅਤੇ ਜਦੋਂ ਲੋਟੋ ਮੈਕਸ ਕੁਇਕ ਪਿਕ ਟਿਕਟ ਆਰਡਰੀ ਇਹਦਾ ਨਾਂ, ਅਤੇ ਲਈ ਟਿਕਟ, ਐਂ ਲੱਗਿਆ ਕਹਿੰਦੇ ਵੀ ਜਦੋਂ ਅਸੀਂ ਰਿਜ਼ੋਰਟ ਚੈੱਕ ਕੀਤਾ ਕਿ ਸਿਰਫ $70 ਬਣੇ ਆ। ਫਿਰ ਬੰਦੇ ਨੇ ਫਿਰ ਦੇਖਿਆ, ਕਹਿੰਦਾ ਨਹੀਂ ਤੂੰ ਫਿਰ ਦੇਖ ਜ਼ੀਰੋ ਕਿੰਨੇ ਆ। ਅਤੇ ਜਦੋਂ ਦੇਖਿਆ $70 million, ਬੰਦਾ ਕਹਿੰਦਾ ਮੈਂ ਤਾਂ 2-4 ਵਾਰ ਫਿਰ ਟਿਕਟ ਦੇਖੀ, ਉਹ ਤਾਂ ਦੇਖਣੀ ਆ ਭਰਾਵਾ, $70 million ਤਾਂ ਤੂੰ, ਤੇਰੇ ਗਾਹਾਂ, ਜਿੰਨਾ ਪਰਿਵਾਰ ਆ ਸਾਰੇ।

0: ਲੈਸ ਜੇ ਸੁਣ ਰਹੇ ਹੋ ਪ੍ਰੋਗਰਾਮ ਨੂੰ ਬਹੁਤ ਮੁਬਾਰਕਾਂ ਤੁਹਾਨੂੰ ਤੇ ਹੈਵ ਅ ਗੁੱਡ ਲਾਈਫ ਇੰਜੋਏ ਕਰੋ ਤੇ ਬਹੁਤ ਬੱਲੇ ਬੱਲੇ ਤੇ ਤੁਹਾਡੀ ਵਹਿਜਾ ਵਹਿਜਾ ਸੋ ਪ੍ਰੋਗਰਾਮ ਪੰਜਾਬੀ ਦਾ ਨੰਬਰ ਹੈ ਆਪਣਾ 905-673-3337 ਸਟੂਡੀਓ ਦਾ ਮੈਂ ਜਦੋਂ ਵੀ ਨਾ ਇਹ ਡਿਸਕਸ਼ਨ ਆਪਾਂ ਕਰਦੇ ਹੁੰਦੇ ਹਾਂ ਹਮੇਸ਼ਾ ਪੁੱਛੀਦਾ ਕਿ ਜੇ ਤੁਸੀਂ ਜਿੱਤਦੇ ਇੰਨਾ ਪੈਸਾ ਤਾਂ ਕੀ ਕਰਦੇ ਬਹੁਤ ਸਾਰੇ ਲੋਕ ਕਹਿੰਦੇ ਹੁੰਦੇ ਆ ਭਾਜੀ ਕੁਛ ਨਹੀਂ ਜੀ ਅਸੀਂ ਤਾਂ ਬਸ ਡੋਨੇਟ ਕਰਾਂਗੇ ਯੇ ਕਰਾਂਗੇ ਵੋ ਕਰਾਂਗੇ ਮੈਂ ਹੱਸਦਾ ਹੁੰਦਾ ਮੈਂ ਕਿਹਾ ਇੱਦਾਂ ਨਾ ਕਰਿਆ ਕਰੋ ਯਾਰ ਮੈਨੂੰ ਪਤਾ ਤੁਹਾਡਾ ਡੋਨੇਟ ਕਿੰਨੇ ਕਰੋਗੇ ਤੁਸੀਂ ਪੈਸੇ ਫਿਰ ਜਦੋਂ ਕੋਈ ਆਉਂਦਾ ਨਾ ਕਿ ਭਾਈ ਤਾਂ ਆਹ ਵੀ ਲੈ ਲਾਂਗੇ ਉਹ ਵੀ ਲੈ ਲਾਂਗੇ ਫਿਰ ਲੱਗਦਾ ਕਿ ਹਾਂ ਇਹ ਬੰਦੇ ਬਾਕੀ ਅਸਲ ਆਪਣੀ ਸੋਚ ਦੱਸ ਰਹੇ ਆ ਜਦੋਂ ਕੋਈ ਕਹਿੰਦਾ ਕਿ ਭਾਜੀ ਅਸੀਂ ਤਾਂ ਜੈੱਟ ਲੈ ਕੇ ਯੂਰਪ ਨੂੰ ਜਾਵਾਂਗੇ ਜਾਂ ਭਾਜੀ ਅਸੀਂ ਤਾਂ ਲੈਂਬਰਗਿਨੀ ਲਵਾਂਗੇ ਇਹ ਲਵਾਂਗੇ ਭਾਜੀ ਅਸੀਂ ਤਾਂ 10 ਮਿਲੀਅਨ ਦਾ ਘਰ ਪਹਿਲਾਂ ਪਾਵਾਂਗੇ ਸੋ 70 ਮਿਲੀਅਨ ਜਦੋਂ ਬੰਦਾ ਜਿੱਦਾਂ ਨਾ ਤਾਂ ਥੋੜ੍ਹਾ ਜਿਹਾ ਸੱਟ ਦੱਸਿਆ ਕਰੋ ਕਿ ਉਹਦੇ ਨਾਲ ਕੀ ਕਰੋਗੇ ਕਿਸੇ ਨੇ ਸ਼ੇਅਰ ਕਰਨਾ ਜੇ ਤੁਹਾਨੂੰ 70 ਮਿਲੀਅਨ ਦੀ ਮਿਲਦੀ ਟਿਕਟ ਤੁਸੀਂ ਕੀ ਕਰਦੇ ਤੁਸੀਂ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ ਨੰਬਰ ਹੈ ਆਪਣਾ 905-673-3337 ਸੋ ਕੁਇਕਲੀ 2-4 ਕਾਲਾਂ ਥੋੜ੍ਹੀ ਲੈ ਲੈਂਦੇ ਹਾਂ ਚਲੋ ਯਾਰ ਫਰੈਸ਼ ਨਿਊਜ਼ ਆ ਅਤੇ ਥੋੜ੍ਹੀ ਜਿਹੀ ਕਰ ਲੈਂਦੇ ਹਾਂ ਗੱਲਬਾਤ ਅਤੇ ਨਾਲੇ ਵਧੀਆ ਇੰਟਰਟੇਨਮੈਂਟ ਵੀ ਥੋੜ੍ਹੀ ਜਿਹੀ ਨਾਲ ਦੇ ਨਾਲ ਹੁੰਦੀ ਰਹਿੰਦੀ ਹੈ 905-673-3337 ਨੰਬਰ ਆਪਣਾ 905-673-3337 ਜੇ ਆਡਰੀ ਜੀ ਅਤੇ ਵਿਲਿਸ ਜੀ ਵਾਂਗੂ ਤੁਸੀਂ ਵੀ ਜਿੱਤਦੇ 70 ਮਿਲੀਅਨ ਤਾਂ ਕੀ ਕਰਦੇ 905-673-3337 ਨੰਬਰ ਆਪਣਾ 905-673-3337 ਰੋਇਲ ਪਰਫਿਊਮਸ ਜਿਹੜੇ ਮਾਰਕੀਟ 'ਚ $500-$500 ਦੇ ਪਰਫਿਊਮ ਮਿਲਦੇ ਆ ਉਹੀ ਫਰੈਗਰੈਂਸ ਤੁਹਾਨੂੰ $50 'ਚ ਮਿਲ ਰਹੀ ਹੈ ਰੋਇਲ ਪਰਫਿਊਮਸ 1 Regent Road ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਾਲ ਇਹ ਆਪਣੇ ਓਇਲ ਜਿਹੜੇ ਨੇ ਸਵਿਟਜ਼ਰਲੈਂਡ ਤੋਂ ਇੰਪੋਰਟ ਕਰਦੇ ਨੇ ਅਗਲੇ ਦਿਨ ਵੀ ਤੁਸੀਂ ਕਹੋਗੇ ਬੱਲੇ ਯਾਰ ਹਜੇ ਵੀ ਕੱਪੜਿਆਂ 'ਚੋਂ ਕਿੰਨੀ ਵਧੀਆ ਖੁਸ਼ਬੂ ਆ ਰਹੀ ਹੈ ਸਾਡਾ ਨਾਂ ਲੈ ਦਿਓ 2 ਪਰਫਿਊਮ ਖਰੀਦੋ ਅਤੇ 1 ਪਰਫਿਊਮ ਬਿਲਕੁਲ ਫਰੀ ਹੈ royalperfumes.co 437-315-0701 437-315-0701 437-315-0701 ਹਾਂਜੀ 1981 ਜੀ
1: ਹਾਂਜੀ ਮੇਰੇ ਕੀ ਹਾਲ ਚਾਲ ਆ
0: ਵਧੀਆ ਜੀ ਕੀ ਬਣਦਾ
1: ਪਰ ਠੀਕ ਆ ਜੀ ਮੈਂ ਲੋਟਰੀ ਜਿੱਦਾਂ ਨਾ ਮੈਂ ਸਭ ਤੋਂ ਪਹਿਲਾਂ ਤਾਂ ਕਰਦਾ ਮਾਰਕ ਕਰ ਦਿੰਦਾ ਅਪੁਆਇੰਟਮੈਂਟ ਤੇ ਮੈਂ ਉਹਨੂੰ ਕਹਿੰਦਾ ਮੈਂ ਕਿਹਾ ਯਾਰ ਉਹਨੂੰ ਇਹ ਗੱਲ ਕਹਿਣੀ ਸੀ ਮੈਂ ਥਾਂ ਥਾਂ ਤੇ ਹੋਸਪਿਟਲ ਖੋਲਣਾ ਚਾਹੁੰਦਾ ਤੇ ਫੰਡਿੰਗ ਸਾਰੀ ਮੇਰੀ ਹੋਊਗੀ ਤਰੀਕਾ ਤੁਸੀਂ ਦੱਸਿਓ ਤੇ ਜਿਹੜੀ ਕਮਾਈ ਹੋਊਗੀ ਸਾਰੀ ਮੈਂ ਰੱਖੂਗਾ ਪਰ ਹੈਲਥ ਸੈਕਟਰ ਨੂੰ ਮੈਂ ਬਹੁਤ ਪੈਸੇ ਲਾ ਦੂੰਗਾ
0: ਅੱਛਾ ਤੁਸੀਂ ਕਾਰ ਨਹੀਂ ਤਾਂ ਕੀ ਕਰਾਉਣਾ ਯਾਰ 70 ਮਿਲੀਅਨ ਜਿੱਤ ਕੇ ਤੁਸੀਂ ਚਲੇ ਜਾਓ ਯੂਰਪ ਚਲੇ ਜਾਓ ਤੁਸੀਂ ਮਾਲਦੀਵਸ ਨੂੰ ਚਲੇ ਜਾਓ ਤੁਸੀਂ ਵਧੀਆ ਕਿਸੇ ਕੰਟਰੀ ਨੂੰ ਇੱਥੇ ਰਹੋਗੇ
1: ਜੇ
0: ਤੁਸੀਂ ਪੈਸੇ ਸਾਰੇ ਲਾ ਤੇ ਹਸਪਤਾਲ ਤੇ ਚਲੋ ਠੀਕ ਹੈ ਤੁਹਾਡੀ ਸੋਚ ਵਧੀਆ ਬਟ ਤੁਸੀਂ ਫਿਰ ਤੁਹਾਡੇ ਪੱਲੇ ਨਹੀਂ ਕੁਛ ਹੋਣਾ ਤੁਸੀਂ ਤੁਹਾਡੀ ਜੇਬ ਖਾਲੀ ਹੋ ਜਾਣੀ ਹੈ ਸਾਰੀ
1: ਨਹੀਂ ਉਹਦੀ ਸੋਰਸ ਆਫ ਇਨਕਮ ਵੱਧ ਜਾਊਗਾ ਨਾ ਮੇਰਾ ਜੋ ਹਸਪੀਟਲ ਜਿਹੜੀ ਕਮਾਈ ਆਊਗੀ
0: ਮਤਲਬ ਨਹੀਂ ਇੱਕ ਛੋਟਾ ਜਿਹਾ ਹਸਪੀਟਲ 20-50-100 ਬੈੱਡ ਵਾਲਾ ਉਹਨੂੰ ਤਾਂ ਖੋਲਣ ਦਾ ਹੀ 80-90 ਮਿਲੀਅਨ ਲੱਗ ਜਾਂਦਾ
1: ਮਤਲਬ ਸਟਾਰਟਿੰਗ ਤਾਂ ਇੱਦਾਂ ਹੀ ਹੁੰਦੀ ਹੈ ਨਾ ਮਤਲਬ ਕਹਿੰਦਾ ਫੰਡਿੰਗ ਥੋੜੀ ਜਿਹੀ ਗਵਰਨਮੈਂਟ ਤੋਂ ਲਵਾਂਗੇ ਥੋੜੀ ਆਪਾਂ ਰੱਖਾਂਗੇ ਜਿਹੜੀ ਐਮਰਜੈਂਸੀ ਕੇਸ ਹੋਣਗੇ ਸਟੰਟ ਪੈਣਾ ਕਿ ਇਹਦਾ ਕੀ ਹੋਣਾ
0: ਚਲੋ ਠੀਕ ਹੈ ਕੋਈ ਨਾ ਵਧੀਆ ਤੁਹਾਡੀ ਸੋਚ ਹੈ ਬਟ ਸੋਰੀ ਟੂ ਸੇ ਇੰਨੇ ਕੁ ਨਾਲ ਨਹੀਂ ਕੁਛ ਬਣ ਲੱਗਿਆ ਦੇਖੋ ਗਵਰਨਮੈਂਟ ਬਿਲੀਅਨਸ ਆਫ ਬਿਲੀਅਨਸ ਲਾ ਰਹੀ ਹੈ ਤਾਂ ਜਾ ਕੇ ਕੁਛ ਮੇ ਵੀ ਬਣ ਸਕਦਾ 0575 ਹਾਂਜੀ
2: ਹਾਂਜੀ ਨਵੀਂ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ
0: ਵਧੀਆ ਜੀ ਕਿਵੇਂ ਹੋ
2: ਵਧੀਆ ਜੀ ਵਧੀਆ ਮੈਂ ਤਾਂ ਪਹਿਲੇ ਕਿਆ ਕਰੂੰਗਾ ਆਪਣੀ ਮੋਰਗੇਜ ਉਤਾਰੂੰਗਾ
0: ਠੀਕ ਹੈ
2: ਰਿਸ਼ਤੇਦਾਰੋਂ ਕੋ ਦੇ ਕੇ ਉਨਕੀ ਵੀ ਮੋਰਗੇਜ ਉਤਾਰ ਕੇ 8-10 ਮਿਲੀਅਨ ਮੇਰੇ ਸਾਰਾ ਕੰਮ ਹੋ ਜਾਏਗਾ ਫਰੈਂਡਸ ਔਰ ਜੋ ਵੀ ਹੈ ਹਮਾਰੇ ਸਾਥ ਜੋ ਮੇਰੇ ਕਲੋਸ
0: ਨਹੀਂ ਪਰ ਆਪਕੇ ਕਿਤਨੇ ਕਲੋਸ ਹੈ ਕਿਤਨੇ ਰਿਸ਼ਤੇਦਾਰੋਂ ਕੀ ਮੋਰਗੇਜ ਉਤਾਰੋਗੇ ਆਪ
2: ਮੈਂ ਹਮਾਰੇ 3-4 ਹੀ ਹੈ ਜੋ ਮੇਨ ਹੈ ਉਨ੍ਹੀਂ ਕੀ ਉਤਾਰੇਂਗੇ ਔਰ 1-2 ਫਰੈਂਡਸ ਕੀ ਜੋ ਕਲੋਜ਼ ਹੈ ਫਿਰ ਸਭ ਕੋ ਕਹੇਂਗੇ ਆਪ ਘੁੰਮਨੇ ਚਲਤੇ ਫਿਰ ਘੁੰਮਨੇ ਜਾਏਂਗੇ ਇਕੱਠੇ ਰੋਜ਼ ਰੋਜ਼ ਤੇ

0: फिर एंजॉय करेंगे, टेंशन सबकी खत्म।
1: अच्छा आप सॉरी कितने रिश्तेदार, 4-5 या ज्यादा है?
0: ज्यादा नहीं है, 3-4 ही है।
1: 3-4 ही है, सो वेरी गुड। अच्छा आपके उनके साथ तो बड़े अच्छे रिलेशन है?
0: हाँ अच्छे रिलेशन है, और एक दो फ्रेंड्स है बस, यही है। हम 5-6 जने होंगे, 5-6 फैमिलीज होंगी, फिर अपना घूमेंगे, वर्ल्ड टूर ले लू के फिर वापस आएंगे, एंजॉय करेंगे फिर अपनी लाइफ जैसी।
1: क्या बात है। चलो सबको स्ट्रेस फ्री करके फिर सारे ने कहोगे चलो भी एंजॉय कर दे।
0: हाँ
1: वेरी गुड, चलो ठीक है। सो सानू भी फ्रेंड सर्कल दे विच रख लियो, ठीक है? प्राइवेट प्लेन ही होगा, और जे थोनू 70 मिलियन मिल गया मैं इकोनॉमी छोड़ो बह के जाना, ठीक है ना? चलो थैंक यू सर, बहुत शुक्रिया थोड़ा। है थोनू की लगता 70 मिलियन जितते हो तो असी कहना कि इकोनॉमी की टिकट ला दो? ना भाई, प्राइवेट जेट करके जावांगे, जावांगे अपना साउथ ऑफ फ्रांस नू, ते उत्थे फिर वधिया बुल्ले लुट्टांगे थोड़े नाल। सो प्रोग्राम है पंजाबी दा, ते एक यार फीनिक्स मिलवर्क वाले आ इन्हां नू नाले तां कंस्ट्रक्शन वर्करां दी लोड़ है, ते उहदे नाल नाल इन्हां नू कुछ मिलवर्क कारपेंटरी दे बंदे चाहिए आ। सो जॉबां इन्हां कोल वाधू दीआं ने, कारपेंटरी कंस्ट्रक्शन दे काम लई बंदे हायर कर रहे आ, जल्दी फोन कर लो। एक तो इन्हों का वेयरहाउस है स्टील ते टॉमकन ते, जैग भाजी नू करो फोन ते डॉलर कमाओ 416-822-2239 416-822-2239 416-822-2239 दे उत्ते तुसी कॉल करो, ते थोड़े लिए इन्हां दी टीम बिल्कुल हाजिर है। उस दे नाल नाल एक मैं थोनू इनफॉर्मेशन दिना हुंना अक्सर ही, ईगल ट्रक टायर एंड अलाइनमेंट सेंटर, ट्रक के नवे टायर, ट्रक की अलाइनमेंट, ट्रक का ओयल चेंज, ट्रक की कोई भी रिपेयर, 10874 स्टील्स एवन्यू ईस्ट, स्टील्स अते जेम्स नो पार्क विद अ कॉर्नर है, ईगल ट्रक 647-234-6293
2: 647-234-6293
0: जी 4839
1: हेलो जी, हाय गुड इवनिंग जी।
2: जी मेरा अगर 70 मिलियन भी लग दी है ना, ते मैं सब तो पहले अपने भैन भरा जे इमीडिएट फैमिली इत्थे कैनेडा दे विच, असी 8 भैन भरा
1: सारे। अच्छा 8 सके भैन भरा 8?
2: जी बिलकुल बिलकुल, सके लोहे वर्गे,
1: वाह वाह वाह,
2: सारे इत्थे आ, सारे दे घर पे ऑफ, बच्चियां दी तालीम फ्री, लाइक इल बी पेड, ਤੇ ਦੂਜਾ ਜਿਹੜੇ ਪਾਕਿਸਤਾਨ ਦੇ ਵਿੱਚ ਭੈਣ ਭਰਾ ਨੇ ਇਮੀਡੀਏਟ ਮਾਂ ਵੱਲੋਂ ਔਰ ਪਿਓ ਵੱਲੋਂ ਦੋਨੇ ਪਾਰਟੀਆਂ ਨੂੰ ਘਰ ਔਰ ਉਹਨਾਂ ਬੱਚਿਆਂ ਦੀ ਤਲੀਮ ਗਰੰਟੀਡ ਫ੍ਰੀ।
1: ਵੈਰੀ ਗੁੱਡ,
2: ਤਲੀਮ ਇੱਕ ਐਸੀ ਚੀਜ਼ ਹੈ ਜਿਹੜੀ ਕਰ ਸਕਦੀ ਹੈ, ਰੱਬ ਕਰੇ ਆਈ ਡੂ ਦਾ ਸੇਮ, ਮੈਂ ਬਾਈ ਕਰਨਾ ਵਾ, ਐਂਡ ਆ ਵੈਰੀ ਕੰਫੀਡੈਂਟ ਕਰਾ ਬੇਟੀ ਜ਼ਰੂਰ ਕਰੇਗਾ ਸਾਡੀ ਜੀ।
1: ਤੁਹਾਡੀ ਵੈਸੇ ਤੁਹਾਡੀ, ਅੱਛਾ ਤੁਹਾਡੀ ਫੈਮਿਲੀ ਨਾਲ ਤੁਹਾਡੀ ਬਣਦੀ ਬਹੁਤ ਹੈ?
2: ਬਿਲਕੁਲ ਬਣਦੀ ਹੈ ਜੀ, ਲੋਹੇ ਵਰਗੇ ਇਕੱਠੇ ਆ।
1: ਕੀ ਬਾਤ ਹੈ, ਅੱਜ ਕੱਲ ਹੈ ਅੱਜ ਕੱਲ ਇਹ ਮਾਹੌਲ ਨਹੀਂ ਰਿਹਾ।
2: ਯੂ ਆਰ ਰਾਈਟ, ਮੈਂ ਸਭ ਤੋਂ ਵੱਡਾ ਵਾਂ ਤੇ ਮੇਰੇ ਘਰੇ ਸਾਰੇ ਹੁੰਦੇ ਨੇ, ਹਰ ਫੰਕਸ਼ਨ ਜ਼ਿਆਦਾਤਰ ਮੇਰੇ ਲਈ ਹੁੰਦੇ
1: ਨੇ। ਵੈਰੀ ਗੁੱਡ ਵੈਰੀ ਗੁੱਡ, ਨਹੀਂ ਤਾਂ ਅੱਜ ਕੱਲ ਕਈ ਕਿਸੇ ਨੂੰ ਪੁੱਛਣਾ, ਅਗਲੇ ਕਹਿਣਗੇ ਅਸੀਂ ਤਾਂ 1 ਡਾਲਰ ਵੀ ਨਹੀਂ ਦਵਾਂਗੇ ਆਪਣੇ ਭੈਣਾਂ ਭਰਾਵਾਂ ਨੂੰ।
2: ਨਹੀਂ ਨਹੀਂ ਨਹੀਂ, ਆਈ ਵਿਲ ਡੈਫੀਨੇਟਲੀ, ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਹੈ ਉਹੀ ਕਰਾਂਗਾ। ਨਾਟ ਓਨਲੀ ਦੈਟ, ਮੈਂ ਜਿੱਥੇ ਕੰਮ ਕਰਨਾ, ਮੇਰੇ ਕੋ ਵਰਕਰ ਨੇ, ਮੇਰੇ ਡਿਪਾਰਟਮੈਂਟ ਚ 12 ਲੋਕੀ ਨੇ, ਉਹਨਾਂ ਨੂੰ ਵਾਰੀ ਵਾਰੀ ਪੁੱਛਾਂਗਾ ਯਾਰ ਤੁਹਾਡੀ ਮੋਰਗੇਜ ਹੈਗੀ ਹੈ ਪੇ ਕਰਨ ਵਾਲੀ? ਅਗਰ ਉਹ ਕਹਿ ਦੇਣਾ ਹੈਗੀ ਹੈ ਤੇ ਉਹਨਾਂ ਦੀ ਵੀ ਪੇ ਕਰ ਦੇਗਾ, ਪਰ ਇੱਕ ਸ਼ਰਤ ਤੇ ਕਿ ਉਹ ਮੈਨੂੰ ਵਾਪਸ ਇੰਟਰਸਟ ਫ੍ਰੀ ਮੈਨੂੰ ਵਾਪਸ ਕਰਨ ਦੇ ਪੈਸੇ।
1: ਕਿਆ ਬਾਤ ਹੈ,
2: ਇੰਟਰਸਟ ਜ਼ਰੂਰਤ ਹੀ ਨਹੀਂ ਹੈਗੀ, ਕਿਉਂਕਿ ਉਹਨਾਂ ਨੂੰ ਫਿਰ ਉਹਨਾਂ ਦੀ ਸਾਰੀ ਉਮਰ ਵਾਸਤੇ ਯੂ ਡੋਨਟ ਹੈਵ ਟੂ ਕੀਪ ਪੇਇੰਗ ਟੂ ਦਾ ਬੈਂਕਸ, ਇੰਟਰਸਟ ਫ੍ਰੀ ਯਾ ਪੇ ਮੀ ਬੈਕ।
1: ਵੈਰੀ ਗੁੱਡ, ਇਹ ਚਲੋ ਵਧੀਆ ਗੱਲ ਹੈ ਯਾਰ, ਤੁਹਾਡੇ ਇੰਨੇ ਲੋਕਾਂ ਨਾਲ ਅੱਛੇ ਰਿਲੇਸ਼ਨ ਹੈ, ਤੇ ਰਿਲੇਸ਼ਨ ਹੀ ਸਭ ਕੁਝ ਹੈ, ਤਾਂ ਹੀ ਅਗਲਾ ਕਰੂਗਾ, ਨਹੀਂ ਤਾਂ ਅਗਲਾ ਕਹਿੰਦਾ ਸੀ ਇਹਨੂੰ ਡਾਲਰ ਤੱਕ ਨਹੀਂ ਦੇਣਾ। ਸੋ ਥੈਂਕ ਯੂ ਸਰ, ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ, ਥੈਂਕ ਸੋ ਮਚ ਫੋਰ ਯੋਰ ਕਾਲ।
2: ਵੈਰੀ ਵੈਲਕਮ, ਥੈਂਕ ਯੂ।
1: ਤੁਸੀਂ ਮੇਰਾ ਨਾਮ ਤਾਂ ਲਿਆ ਨਹੀਂ, ਵੀ ਨਵੀਂ ਨਵੀਂ ਅਸੀਂ ਕਹਾਂਗੇ ਕਿ ਆ ਚੱਕ ਬਈ 90 ਮਿਲੀਅਨ ਡਾਲਰ ਸਾਡੇ ਵੱਲੋਂ। ਸੋ ਪ੍ਰੋਗਰਾਮ ਪੰਜਾਬੀ ਲੈਣ, ਤੁਹਾਡੀ ਕਾਲਾਂ ਆ ਰਹੀਆਂ, ਜ਼ਰੂਰ ਜਸਟ ਹੋਲਡ ਕਰ ਲਓ 1236-00-75-5926 ਤੇ ਸਾਡੇ ਨਾਲ ਟੋਪ ਚੋਇਸ ਇੰਸ਼ੋਰੈਂਸ ਏਜੰਸੀ ਤੋਂ ਹਰਪ੍ਰੀਤ ਸੈਣੀ ਜੀ ਜੁੜੇ ਨੇ, ਤੇ ਹਰਪ੍ਰੀਤ ਵੈਲਕਮ, ਕਿਵੇਂ ਹੋ?
3: ਥੈਂਕ ਯੂ ਸੋ ਮਚ ਨਵੀ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਕੀ ਬਣਦਾ?
3: ਕੁਛ ਨਹੀਂ ਨਵੀ, ਬਸ ਆਫਿਸ ਦੇ ਵਿੱਚ।
1: ਹਾਂ, ਅੱਜ ਪਤਾ ਲੱਗਿਆ ਕਿ ਕਿਸ ਨੂੰ ਬ੍ਰੈਂਪਟਨ 70 ਮਿਲੀਅਨ ਨਿਕਲੇ। ਮੈਂ ਕਿਹਾ ਹਰਪ੍ਰੀਤ ਲੱਕੀ ਹੈ, ਹਰਪ੍ਰੀਤ ਨੂੰ ਸ਼ਾਇਦ ਨਿਕਲਿਆ ਹੋਵੇ।
3: ਨਹੀਂ, ਦੇਖ ਲਿਆ ਆਪਣਾ ਸਾਰੇ ਨੇ,
1: ਤਾਂ ਹੀ ਤਾਂ ਦਫ਼ਤਰ 'ਚ ਹੀ ਹੋ ਜਾਏ ਨਿਕਲਿਆ ਹੁੰਦਾ ਬੰਦੇ ਨੇ ਦਫ਼ਤਰ ਹੋਣਾ ਸੀ, ਬੰਦੇ ਨੇ ਕਹਿਣਾ ਸੀਗਾ ਸਾਡਾ ਤਾਂ ਦਫ਼ਤਰ ਹੁਣ ਬਸ ਅਸਮਾਨ
3: ਅੱਜ ਰਹਿੰਦੇ ਨੇ ਰੇਡੀਓ ਤੇ ਬੋਲਣ ਲਈ।
1: ਹਾਂ ਨਹੀਂ, ਵੀ ਸਾਡਾ ਤਾਂ ਦਫ਼ਤਰ ਹੁਣ ਅਸਮਾਨ 'ਚ ਹੀ ਹੈ, ਪਲੇਨ 'ਚ ਹੈ। ਸੋ ਚਲੋ ਕੋਈ ਨਾ, ਆਜੂਗਾ ਉਹੀ ਦਿਨ। ਕਦੇ ਕਦੇ ਬਸ ਇਹ ਲੱਗਦਾ ਕਿ ਸੋਣਾ ਪੈਂਦਾ ਰਾਤ ਨੂੰ, ਫਿਰ ਸੁਪਨਿਆਂ 'ਚ ਜਿੱਤ ਜਾਂਗੇ, ਅੱਜ 100 ਮਿਲੀਅਨ, 700 ਮਿਲੀਅਨ। ਅੱਜ ਗੱਲਾਂ ਕਰ ਰਹੇ ਨਾ, ਮੈਨੂੰ ਲੱਗਦਾ ਅੱਜ ਰਾਤ ਨੂੰ ਸਾਰਿਆਂ ਨੂੰ ਇਹੀ ਸੁਪਨੇ ਆਉਣਗੇ ਕਿ ਸਾਡਾ ਇੰਨਾ ਮਿਲੀਅਨ ਨਿਕਲ ਗਿਆ, ਸਾਡਾ ਇੰਨਾ।
3: ਸਹੀ ਗੱਲ ਹੈ, ਸਾਰਿਆਂ ਨੇ ਸੋਚਣਾ ਕਿ ਜਿੰਨੇ ਨਿਕਲੇ ਕੀ ਕਰਨਾ।
1: ਨਹੀਂ ਕਿ ਨਾ ਲਿਸਨਰ ਨੇ, ਪਤਾ ਨਹੀਂ ਪਿਛਲੀ ਵਾਰੀ ਮੈਂ ਗੱਲ ਕਰ ਰਹੀ ਸੀ, ਉਹ ਕਹਿੰਦੇ ਕਿ ਭਾਜੀ ਮੇਰੀ ਤਾਂ ਰੋਜ਼ ਨਿਕਲਦੀ ਹੈ। ਮੈਂ ਸੋਚਾਂ ਮੈਂ ਕਿਵੇਂ, ਕਹਿੰਦੇ ਬਸ ਰਾਤ ਨੂੰ ਸੌਂ ਜਾਈਦਾ, ਬਸ ਲੋਟਰੀ ਲੋਟਰੀ ਹੈ। ਸੋ ਠੀਕ ਹੈ ਗੱਲ, ਬੰਦੇ ਨੂੰ ਜੇ ਅਸਲ ਵਿੱਚ ਹੁਣ ਬਹੁਤ ਅਨਲਾਈਕਲੀ ਹੈ ਜੇ ਨੀਂਦ ਦੇ ਵਿੱਚ ਨਿਕਲਦੀ, ਆਈ ਥਿੰਕ ਉਹ ਵੀ ਵਧੀਆ ਬੰਦੇ ਆਪਣੇ ਸੁਪਨੇ ਪੂਰੇ ਕਰ ਲੈਂਦਾ। ਸੋ 416-816-6500 ਹਰਪ੍ਰੀਤ ਦਾ ਨੰਬਰ ਹੈ, ਤੇ ਹਰਪ੍ਰੀਤ ਫਿਰ ਅੱਜ ਕੀ ਜਾਣਕਾਰੀ ਆਪਾਂ ਦੇ ਰਹੇ ਹਾਂ?
3: ਸੁਨਵੀ, ਆਪਾਂ ਇੰਸ਼ੋਰੈਂਸ ਇਨਵੈਸਟਮੈਂਟ ਪਲੈਨਿੰਗ ਦੀ ਗੱਲ ਕਰਦੇ ਰਹਿੰਦੇ ਹਾਂ, ਜਿੱਥੇ ਆਪਾਂ ਲੋਟਰੀ ਦੀ ਗੱਲ ਕਰ ਰਹੇ ਹਾਂ ਉੱਥੇ ਆਪਾਂ ਇਸ ਚੀਜ਼ ਦੀ ਵੀ ਮੈਂ ਗੱਲ ਕਰਦੀ ਹਾਂ ਕਿ ਨੋ ਪੇਨ ਨੋ ਗੇਨ। ਸੋ ਉਹਦਾ ਮਤਲਬ ਇਹ ਹੈਗਾ ਹੈ ਕਿ ਕਈ ਵਾਰ ਆਪਾਂ ਆਪਣੇ ਕਲਾਇੰਟਸ ਨੂੰ ਮਿਲਦੇ ਹਾਂ, ਕਈ ਵਾਰ ਆਪਾਂ ਆਪਣੇ ਲਿਸਨਰਸ ਨੂੰ ਮਿਲਦੇ ਹਾਂ, ਹਰੇਕ ਬੰਦੇ ਨੂੰ ਇੱਦਾਂ ਹੁੰਦਾ ਕਿ ਕੋਈ ਨਵੀਂ ਸ਼ੁਰੂਆਤ ਕਰਨੀ ਆ, ਆਪਾਂ ਕੋਈ ਇੰਸ਼ੋਰੈਂਸ ਪਾਲਿਸੀ ਲੈਣੀ ਆ, ਕੋਈ ਇਨਵੈਸਟਮੈਂਟਸ ਕਰਨੀਆਂ ਸ਼ੁਰੂ ਕਰਨੀਆਂ ਆ, ਤਾਂ ਆਪਾਂ ਨੂੰ ਇੱਦਾਂ ਲੱਗਦਾ ਕਿ ਇਹ ਨਾ ਇੱਕ ਕੋਈ ਖਰਚਾ ਸਾਡੇ ਉੱਪਰ ਪੈਣ ਲੱਗਾ ਕਿ ਕਰੀਏ ਕਿ ਨਾ ਕਰੀਏ। ਸੋ ਲਿਟਲ ਬਿਟ ਪੇਨ, ਜਿਹੜੀ ਟੈਂਪਰੇਰੀ ਪੇਨ, ਬਹੁਤ ਜ਼ਰੂਰੀ ਆ ਕੋਈ ਵੀ ਚੀਜ਼ ਪਾਉਣ ਦੇ ਲਈ। ਤੁਸੀਂ ਅਗਰ ਵੇਟ ਹੀ ਲੂਜ਼ ਕਰਨਾ ਹੈਗਾ ਆ, ਤੁਸੀਂ ਜਿਮ ਜਾਣਾ ਸ਼ੁਰੂ ਕਰਨਾ ਹੈ, ਤੁਹਾਨੂੰ ਉੱਥੇ ਵੀ ਆਪਣੇ ਆਪ ਨੂੰ ਇਸ ਹਿਸਾਬ ਦੇ ਨਾਲ ਟ੍ਰੇਨਡ ਕਰਨਾ ਪੈਂਦਾ ਹੈ ਕਿ ਸਾਨੂੰ ਲਿਟਲ ਬਿਟ ਪੇਨ ਸਹਾਰਨੀ ਪੈਣੀ ਆ। ਉਹ ਟੈਂਪਰੇਰੀ ਪੇਨ ਆ, ਬਟ ਤੁਹਾਡੇ ਫਿਊਚਰ ਦੇ ਲਈ ਵਧੀਆ। ਸੇਮ ਇੱਦਾਂ ਜਿਹੜੀ ਫਾਈਨੈਂਸ਼ੀਅਲ ਪਲੈਨਿੰਗ ਹੈਗੀ ਆ, ਉਹਦੇ ਵਿੱਚ ਟੈਂਪਰੇਰੀ ਪੇਨ ਜਿਹੜੀ ਹੈਗੀ ਉਹ ਬਹੁਤ ਜ਼ਰੂਰੀ ਆ ਅੱਗੇ ਸਕਸੈਸਫੁਲ ਹੋਣ ਦੇ ਲਈ। ਐਂਡ ਉਹ ਕੋਈ ਪੇਨ ਇੱਦਾਂ ਦੀ ਨਹੀਂ ਹੈਗੀ ਕਿ ਜਿਹੜੀ ਆਪਾਂ ਸਹਾਰ ਨਹੀਂ ਸਕਦੇ। ਸੋ ਆਪਣੀਆਂ ਇੰਸ਼ੋਰੈਂਸ ਪਲੈਨਿੰਗ, ਆਪਣੀਆਂ ਇਨਵੈਸਟਮੈਂਟ ਪਲੈਨਿੰਗ ਬਹੁਤ ਜ਼ਰੂਰੀ ਆ, ਟਾਈਮ ਰਹਿੰਦੇ ਹੋਏ ਕਰਨੀ ਆ, ਕਿਉਂਕਿ ਆਪਾਂ ਰਿਸਕ ਮੈਨੇਜਮੈਂਟ ਦੇ ਨਾਲ ਨਾਲ ਇਨਵੈਸਟਮੈਂਟ ਪਲੈਨਿੰਗ ਦੀ ਆਲਵੇਜ਼ ਗੱਲ ਕਰਦੇ ਰਹਿੰਦੇ ਹਾਂ। ਜਿੱਥੇ ਆਪਾਂ ਲਾਈਫ ਇੰਸ਼ੋਰੈਂਸ ਦੇ ਪਲੈਨਸ ਦੀ ਗੱਲ ਕਰਦੇ ਹਾਂ, ਜਿੱਥੇ ਆਪਾਂ ਡਿਵੀਡੈਂਟ ਵਾਲੇ ਆਪਸ਼ਨਸ ਦੀ ਗੱਲ ਕਰਦੇ ਹਾਂ, ਬਹੁਤ ਜ਼ਰੂਰੀ ਆ ਕਿ ਤੁਸੀਂ ਇਸ ਚੀਜ਼ ਨੂੰ ਸਮਝੋ ਕਿ ਅਗਰ ਤੁਸੀਂ ਕੋਈ ਇੱਦਾਂ ਦੇ ਸਟਾਕਸ ਲੈਣਾ ਚਾਹੁੰਦੇ ਆ ਜਿਹੜੇ ਤੁਹਾਨੂੰ ਡਿਵੀਡੈਂਟਸ ਵੀ ਪੇ ਆਊਟ ਕਰਨ, ਤੇ ਨਾਲ ਹੀ ਤੁਹਾਡੇ ਕੋਈ ਇੱਦਾਂ ਦਾ ਲਾਈਫ ਇੰਸ਼ੋਰੈਂਸ ਦਾ ਪਲਾਨ ਹੋਵੇ ਜਿਹਦੇ ਵਿੱਚ ਤੁਹਾਨੂੰ ਡਿਵੀਡੈਂਟਸ ਮਿਲਣ, ਤਾਂ ਕਿੰਨੀ ਵਧੀਆ ਗੱਲ ਹੈ ਕਿ ਡਿਵੀਡੈਂਟਸ ਦੇ ਨਾਲ ਤੁਹਾਡੀ ਪਾਲਿਸੀ ਦੀ ਵੈਲਿਊ ਆਟੋਮੈਟਿਕਲੀ ਗਰੋ ਕਰੀ ਜਾਵੇ, ਤੁਹਾਡੀ ਕਵਰੇਜ ਵੀ ਇਨਕਰੀਜ਼ ਹੋਈ ਜਾਵੇ, ਪ੍ਰੀਮੀਅਮ ਵੀ ਤੁਸੀਂ ਲਿਮਿਟਿਡ ਟਾਈਮ ਦੇ ਲਈ ਲੈਣਾ ਹੈਗਾ ਆ ਔਰ ਦੇਣਾ ਵੀ ਸੇਮ ਪ੍ਰੀਮੀਅਮ ਹੈਗਾ ਆ, ਕਵਰੇਜ ਵੀ ਵਧੂਗੀ, ਕੈਸ਼ ਵੈਲਿਊ ਇਨਕਰੀਜ਼ ਹੋਊਗੀ। ਬਹੁਤ ਸਾਰੀਆਂ ਆਪਸ਼ਨਸ ਤੁਹਾਨੂੰ ਜਿਹੜੀਆਂ ਹੈਗੀਆਂ ਉਸ ਪਲਾਨ ਦੇ ਵਿੱਚ ਮਿਲ ਸਕਦੀਆਂ ਆ। ਜਿੱਥੇ ਇੰਸ਼ੋਰੈਂਸ ਦੀ ਗੱਲ ਕਰ ਰਹੇ ਹਾਂ, ਉੱਥੇ ਇਨਵੈਸਟਮੈਂਟ ਆਪਸ਼ਨਸ ਵੀ ਹੈਗੀਆਂ ਕਿ ਅਗਰ ਤੁਸੀਂ ਹਜੇ ਤੱਕ ਆਪਣਾ TFSA ਅਕਾਊਂਟ ਨਹੀਂ ਸੈਟਅਪ ਕੀਤਾ, ਤੁਸੀਂ ਆਪਣੀ RRSP ਫਸਟ ਟਾਈਮ ਹੋਮ ਸੇਵਿੰਗ ਅਕਾਊਂਟ ਨਹੀਂ ਕੀਤੇ ਹੈਗੇ, ਕਿਹੜਾ ਪਲਾਨ ਤੁਹਾਡੇ ਲਈ ਸੂਟੇਬਲ ਹੋ ਸਕਦਾ ਹੈ, ਕਿਹੜੇ ਪਲਾਨ ਦੇ ਵਿੱਚ ਤੁਹਾਨੂੰ ਮੈਕਸੀਮਮ ਗਵਰਨਮੈਂਟ ਤੋਂ ਬੈਨੀਫਿਟਸ ਮਿਲ ਸਕਦੇ ਆ, ਪਲੱਸ ਤੁਹਾਨੂੰ ਉਸ ਪੈਸੇ ਦੇ ਉੱਪਰ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰ ਸਕਦੀ ਆ, ਉਹਨਾਂ ਪਲਾਨਸ ਦੀ ਇਨਫੋਰਮੇਸ਼ਨ ਜ਼ਰੂਰ ਤੁਸੀਂ ਸਾਡੇ ਕੋਲੋਂ ਲੈ ਸਕਦੇ ਆ। ਤੇ ਸਾਡੇ ਉਹ ਲਿਸਨਰਸ ਜਿਹੜੇ ਇੰਟਰਸਟ ਮਨੀ ਨਹੀਂ ਚਾਹੁੰਦੇ ਹੈਗੇ, ਉਹਨਾਂ ਦੇ ਲਈ ਸਾਡੇ ਕੋਲ ਇਹ ਡਿਵੀਡੈਂਟ ਵਾਲੀਆਂ ਆਪਸ਼ਨਸ ਹੈਗੀਆਂ ਆ, ਜਿਨ੍ਹਾਂ ਦੇ ਵਿੱਚ ਕੋਈ ਇੰਟਰਸਟ ਨਹੀਂ ਇਨਕਮ ਹੋਊਗੀ ਬਟ ਤੁਹਾਨੂੰ ਡਿਵੀਡੈਂਟਸ ਪੇ ਆਊਟ ਹੋਣਗੇ। ਸੋ ਦੋਨਾਂ ਤਰ੍ਹਾਂ ਦੇ ਪਰਪਸ ਜਿਹੜੇ ਹੈਗੇ ਉਹ ਸੋਲਵ ਹੋ ਸਕਦੇ ਆ। ਕੋਈ ਵੀ ਤੁਹਾਡੇ ਕੁਐਸਚਨਸ ਹੈਗੇ ਆ ਕਿਸੇ ਵੀ ਇੰਸ਼ੋਰੈਂਸ, ਕਿੰਨੇ ਵੀ ਕਿਸੇ ਵੀ ਇਨਵੈਸਟਮੈਂਟ ਆਪਸ਼ਨ ਦੇ ਨਾਲ ਰਿਲੇਟਡ, ਨੰਬਰ ਹੈਗਾ ਜੀ ਮੇਰਾ 416-817-6500-416-817-6500। ਜਿੱਥੇ ਆਪਾਂ ਇੰਸ਼ੋਰੈਂਸ ਦੀ ਗੱਲ ਕਰ ਰਹੇ ਹਾਂ, ਜਿੱਥੇ ਆਪਾਂ ਇਸ ਚੀਜ਼ ਦੇ ਉੱਪਰ ਜ਼ੋਰ ਦੇ ਰਹੇ ਹਾਂ ਕਿ ਤੁਹਾਡੇ ਕੋਲ ਕਿੱਦਾਂ ਤੁਸੀਂ ਆਪਣੀ ਰਿਸਕ ਮੈਨੇਜਮੈਂਟ ਤੇ ਆਪਣੀ ਇਨਵੈਸਟਮੈਂਟ ਪਲੈਨਿੰਗ ਕਰ ਸਕਦੇ ਆ, ਉੱਥੇ ਨਾਲ ਇਹ ਵੀ ਜ਼ਰੂਰੀ ਹੈਗਾ ਆ ਕਿ ਤੁਸੀਂ ਆਪਣੇ ਲਿਵਿੰਗ ਬੈਨੀਫਿਟਸ ਤੇ ਵੀ ਜ਼ੋਰ ਦਿਓ। ਲਾਈਫ ਇੰਸ਼ੋਰੈਂਸ ਦੇ ਨਾਲ ਤੁਸੀਂ ਕ੍ਰਿਟੀਕਲ ਇਲਨੈਸ ਡਿਸੇਬਿਲਟੀ ਦਾ ਕੰਬੀਨੇਸ਼ਨ ਕਰਨਾ ਹੈਗਾ ਆ, ਉਹਦੇ ਵੀ ਸਾਡੇ ਕੋਲ ਡਿਫਰੈਂਟ ਡਿਫਰੈਂਟ ਪਲੈਨਸ ਅਵੇਲੇਬਲ ਹੈਗੇ ਆ। ਤੇ ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੋਪ ਚੋਇਸ ਇੰਸ਼ੋਰੈਂਸ ਦਾ ਆਫਿਸ। ਤੇ ਨੰਬਰ ਮੇਰਾ ਜੀ 416-817-6500-416-817-6500।
1: ਹਰਪ੍ਰੀਤ, ਥੈਂਕ ਯੂ।
3: ਥੈਂਕ ਯੂ ਜੀ।
1: 5926 ਹੈਲੋ।
4: ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ।
1: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
4: ਬਹੁਤ ਵਧੀਆ, ਤੁਸੀਂ ਸੁਣਾਓ ਜੀ ਆਪਣਾ।
1: ਬਹੁਤ ਵਧੀਆ, ਬੱਲੇ ਬੱਲੇ ਜੀ।
4: ਹਾਂਜੀ, ਪਹਿਲੀ ਗੱਲ ਤਾਂ ਇਹ ਕਿ ਇੱਕ ਮੈਂ ਸੁਣਦਾ ਹੁੰਦਾ ਸੰਤਾਂ ਕੋਲੋਂ, ਜਿਹੜਾ ਮਿਲਦਾ ਨਹਾਤਿਆਂ ਧੋਤਿਆਂ ਮਿਲਦਾ ਡਿੱਡੋ ਮੱਛੀਆਂ, ਜਦੋਂ ਮੈਂ ਗਾਣਾ ਗਾਣ ਲੱਗਦਾ ਨਾ ਤੇ ਮੈਂ ਕਹਿੰਦਾ ਪਹਿਲੀ ਗੱਲ ਆਪਾਂ ਮਿਲਦਾ ਹੀ ਨੀ, ਜੇ ਕਿਤੇ ਮਿਲ ਜੇ, ਮੰਨ ਲਓ ਕੋਈ ਲਾਟਰੀ ਦੀ ਗੱਲ ਕਰ ਰਹੇ ਆਪਾਂ, ਜੇ ਲਾਟਰੀ ਨਿਕਲ ਜੇ ਪਹਿਲਾਂ ਤਾਂ ਆਪਣੇ ਮੈਂ ਹੋਮੇ ਨੂੰ ਆਪਣੇ ਕੰਟਰੋਲ ਚ ਰੱਖਾਂਗਾ ਜੀ,
1: ਹੋਮੇ ਨੂੰ ਕੰਟਰੋਲ ਚ ਰੱਖੋਗੇ? ਓਕੇ,
4: ਹਾਂਜੀ, ਕਿਉਂਕਿ ਮੈਨੂੰ ਹੰਕਾਰ ਨਾ ਹੋ ਜੇ, ਮੈਂ ਜਿਹੜੇ ਮੇਰੇ ਆਲੇ ਦੁਆਲੇ ਦੇ ਲੋਕ ਨੇ ਮੈਂ ਉਹਨਾਂ ਤੇ ਕਿਤੇ ਆਪਣੀ ਆਕੜ ਨਾ ਦਿਖਾਵਾਂ,
1: ਠੀਕ ਹੈ,
4: ਕਿਤੇ ਮਿਰਚੇ ਤੇ ਗਰੂਰ ਨਾ ਆ ਜੇ। ਦੂਜੀ ਗੱਲ ਵੀ ਉਹ ਕਹਿੰਦੇ ਅੰਨਾ ਮੁੰਡੇ ਰਿਓੜੀਆਂ ਮੁੜ ਮੁੜ ਆਪਣਿਆਂ ਨੂੰ, ਮੈਂ ਕਿਤੇ ਨਾ ਹੋਵੇ ਆਪਣੇ ਨੂੰ ਪੈਸੇ ਦੇਈ ਜਾਵਾਂ, ਮੈਂ ਉਹਨੂੰ ਪੈਸੇ ਦਿਆਂਗਾ ਲੋੜਵੰਦ ਨੂੰ ਜਿਹਨੂੰ ਵਾਕਈ ਹੀ ਲੋੜ ਹੋਵੇ। ਤੇ ਉਸ ਤੋਂ ਇਲਾਵਾ ਜਿਹੜੇ ਘਰ ਦੇ ਮੈਂਬਰ ਹੁੰਦੇ ਨੇ ਉਹ ਬਹੁਤ ਤੰਗ ਕਰਦੇ ਨੇ ਜੀ, ਇੱਕ ਬੰਦਾ ਦਿਲ ਕਰਦਾ ਕਿ ਮੈਂ ਇਹ ਕੰਮ ਕਰਾਂ, ਮੇਰਾ ਦਿਲ ਕਰਦਾ ਕਿ ਮੈਂ ਆਪਣਾ ਸਾਰਾ ਜੀਵਨ ਜਿਹੜਾ ਉਹ ਲੋੜਵੰਦਾਂ ਦੀ ਸੇਵਾ ਲਈ ਲਾ ਦਾਂ, ਪਰ ਬਾਕੀ ਪਰਿਵਾਰ ਸਾਥ ਨਹੀਂ ਦਿੰਦਾ ਜਾਂਦੇ ਜੀ।
1: ਆਪਣੇ ਪਰਿਵਾਰ ਨੂੰ ਪੈਸੇ ਨਹੀਂ ਦੋਗੇ, ਲੋੜਵੰਦਾਂ ਨੂੰ ਵੀ ਦੋਗੇ?
4: ਆਪਣੇ ਪਰਿਵਾਰ ਨੂੰ ਇਹ ਹੁੰਦਾ ਜੀ, ਮਤਲਬ ਆਪਣੇ ਪਰਿਵਾਰ ਕਹਿੰਦਾ ਵੀ ਸਾਰੇ ਰੱਖ ਲਓ ਤੁਸੀਂ, ਆਪਣੇ ਪਰਿਵਾਰ ਨੂੰ ਜਿੰਨੇ ਕੁ ਲੋੜ ਹੋਵੇ ਉਹਦੇ ਮੁਤਾਬਿਕ, ਲੋੜ ਦੀ ਗੱਲ ਕਰਦੇ ਆਪਾਂ, ਪਹਿਲਾਂ ਪਰਿਵਾਰ ਨੂੰ ਲੋੜ ਅਨੁਸਾਰ, ਇੰਨੇ ਪੈਸੇ ਥੋੜੀ ਪਰਿਵਾਰ ਨੂੰ ਲੋੜ ਹੈ ਜੀ।
1: ਨਹੀਂ ਮੈਂ ਠੀਕ ਹੈ ਸਮਝ ਲਾ ਤੁਹਾਡੀ ਗੱਲ, ਪਰ ਅਗਲੇ ਹੁਣ ਪਰਿਵਾਰ ਦੀ ਉਮੀਦ ਤਾਂ ਹੋਊਗੀ ਵੀ ਸਾਡੇ ਸਾਰੇ ਜਿਵੇਂ ਕਰਜ਼ੇ ਆ ਬੰਦਾ ਤਾਰ ਦੇਵੇ, ਕਰਜ਼ੇ ਹੁੰਦੇ ਹੀ ਬਹੁਤ ਨੇ।
4: ਨਹੀਂ ਕਰਜ਼ੇ ਤਾਂ ਸਭ ਮੁਕਤਾਂ ਜੀ ਕਰਦੇ, ਬੰਦੇ ਨੂੰ ਇੱਕ ਸੰਤੁਸ਼ਟੀ ਹੋਣੀ ਚਾਹੀਦੀ ਹੈ ਜੀ।
1: ਹਾਂ, ਸੋ ਤੁਹਾਡਾ ਤੁਹਾਡਾ ਤੁਹਾਡੇ ਕੋਈ ਭੈਣ ਭਰਾ ਕਹਿਣ ਕਿ ਯਾਰ ਸਾਡੀ 8 ਲੱਖ ਦੀ ਮੌਰਗੇਜ ਹੈ ਤੂੰ ਤਾਰ ਦੇ ਸਾਰੀ, ਤੁਸੀਂ ਕਹੋਗੇ ਨਹੀਂ ਬਈ ਥੋੜੀ ਜੀ ਤਾਰ ਦੇਣਾ ਸਾਰੀ ਨੀ?
4: ਪਰ ਉਹ ਵੀ ਤਾਂ ਦੇਖੋ ਨਾ ਜਿਹੜੇ ਵਿਚਾਰੇ ਇੱਥੇ ਆ ਕੇ ਲੋਕ ਬਹੁਤ ਪਰੇਸ਼ਾਨ ਨੇ।
1: ਪਰੇਸ਼ਾਨ ਤਾਂ ਹੈਗੇ, ਮੈਂ ਮੰਨਦਾ ਤੁਹਾਡੀ ਗੱਲ ਨੂੰ, ਚਲੋ ਲੋੜਵੰਦਾਂ ਦੀ ਵੀ ਮਦਦ ਕਰਨੀ ਜ਼ਰੂਰ ਚਾਹੀਦੀ ਹੈ, ਬਟ ਬੜੇ ਲੋਕ ਹੁਣ ਜਿਹੜੇ ਕਹਿ ਰਹੇ ਆ ਕਿ ਅਸੀਂ ਤਾਂ ਪਹਿਲਾਂ ਵੀ ਆਪਣਿਆਂ ਦੀ ਸੇਵਾ ਆਪਣਿਆਂ ਦੀ ਮਦਦ ਕਰਾਂਗੇ, ਫਿਰ ਚਲੋ ਬਾਅਦ ਵਿੱਚ ਦੇਖਾਂਗੇ ਕਿੰਨਾ ਬਚਿਆ।
4: ਉਹੀ ਮੈਂ ਤੁਹਾਨੂੰ ਸੁਣਾਈ ਸੀ ਕਹਾਵਤ ਵੀ, ਅੰਨਾ ਵੰਡੇ ਰਿਓੜੀਆਂ ਮੁੜ ਮੁੜ ਆਪਣਿਆਂ ਨੂੰ, ਕਿਸੇ ਅੰਨੇ ਬੰਦੇ ਨੂੰ ਲਾਤਾ ਵੀ ਲੈ ਰਿਓੜੀਆਂ ਵੰਡਦੇ ਸਨ ਪ੍ਰਸ਼ਾਦ ਵੰਡਦੇ, ਅੰਨਾ ਹੋਣ ਦੇ ਬਾਵਜੂਦ ਵੀ ਆਪਣਾ ਉਲਾ ਉਲਾ ਕੇ ਦੇਈ ਜਾ ਰਹੇ ਸੀ, ਕਹਾਵਤ ਬਣੀ ਹੋਈ ਜੀ।
1: ਚਲੋ ਕਹਾਵਤ ਤਾਂ ਬੜੀਆਂ ਬਣੀਆਂ
4: ਆਪਾਂ, ਹਾਂਜੀ, ਇਹ ਜਿਹੜਾ ਜਿਹਨੇ ਸਭ ਨੂੰ ਆਪਣਾ ਸਮਝ ਲਿਆ ਜੀ, ਹਾਂ ਜੀ, ਬਾਬੇ ਨਾਨਕ ਨੇ, ਉਹਦੇ ਲਈ ਤਾਂ ਸਾਰੇ ਆਪਣੇ ਨੇ।
1: ਨਹੀਂ ਚਲੋ ਭਾਜੀ ਆਏ ਠੀਕ ਹੈ, ਮੈਂ ਮੰਨਦਾ ਤੁਹਾਡੀ ਗੱਲ ਨੂੰ, ਬਟ ਜੇ ਆਪਾਂ ਰੀਅਲਿਸਟਿਕਲੀ ਗੱਲ ਕਰੀਏ ਆਪਣੇ ਤਾਂ ਆਪਣੇ ਹੁੰਦੇ ਆ।
4: ਨਹੀਂ ਜੀ ਮੈਂ ਕਹਿੰਦਾ ਜੀ, ਮੈਂ ਗਾਣਾ ਵੀ ਲਿਖਿਆ ਜੀ, ਸੱਤ ਬਗਾਨੇ ਹੁੰਦੇ ਆਪਣਿਆਂ ਤੋਂ ਚੰਗੇ, ਰਾਸ ਕਦੇ ਨਹੀਂ ਆਉਂਦੇ ਆਪਣਿਆਂ ਦੇ ਝੰਡੇ। ਹੁਣ ਦੇਖੋ ਤੁਸੀਂ ਜੰਤਰ ਮੰਤਰ ਤੇ ਅੱਜ ਦੇਖੋ, ਜਿਹਨਾਂ ਨੂੰ ਜਾ ਕੇ ਕਹਿੰਦੇ ਕਿ ਅੱਤਵਾਦੀ ਨੇ ਆ, ਸਿੱਖ ਏਦਾਂ ਨੇ ਏਦਾਂ ਨੇ, ਉਹਨਾਂ ਨੂੰ ਉਹ ਆ ਕੇ ਫਿਰ ਉਹਨਾਂ ਦੀ ਹੈਲਪ ਕਰ ਰਹੇ ਨੇ ਜੀ, ਚੰਗੇ ਕੰਮ ਕਰਨੇ ਚਾਹੀਦੇ ਨੇ, ਲੋੜ ਵਾਲੀ ਥਾਂ ਤੇ ਬੰਦੇ ਨੂੰ ਜਾਣਾ ਚਾਹੀਦਾ ਜੀ, ਜਿੱਥੇ ਲੋੜ ਹੋਵੇ ਉੱਥੇ ਪੈਸੇ ਪਹੁੰਚਾਉਣਾ ਚਾਹੀਦਾ, ਜਿੱਥੇ ਸਰੀਰ ਨਾਲ ਜਾਣਾ ਮਤਲਬ
1: ਠੀਕ ਵਿਚਾਰ ਨੇ, ਬਟ ਮੈਂ ਵੈਸੇ ਹੀ ਜੇ ਆਪਾਂ ਰੀਅਲਿਸਟਿਕਲੀ ਸੋਚੀਏ ਤਾਂ ਬੰਦਾ ਕਿਤੇ ਨਾ ਕਿਤੇ, ਮੈਂ ਨੀ ਕਹਿੰਦਾ ਸੈਲਫਿਸ਼ ਸੋਚ ਹੈ, ਬਟ ਆਪਾਂ ਆਪਣੇ ਬਾਰੇ ਸੋਚਦੇ, ਜਿਵੇਂ ਇੱਕ ਬਾਈ ਜੀ ਕਹਿੰਦੇ ਮੇਰੇ ਭੈਣ ਭਰਾ ਨੇ ਜਾਂ ਮੇਰੇ 2-4 ਯਾਰ ਦੋਸਤ ਨੇ, ਮੈਂ ਤਾਂ ਉਹਨਾਂ ਦੇ ਜਿੰਨੇ ਵੀ ਡੈਟ ਡੁੱਟ ਨੇ ਅਤੇ ਉਹਨਾਂ ਦੀ ਲਾਈਫ ਮੈਂ ਬਿਲਕੁਲ ਐਨ ਫਰੀ ਕਰ ਦੂੰਗਾ। ਅਤੇ ਚਲੋ ਕਈ ਲੋਕ ਹੈਗੇ ਆ ਬੜੇ ਜਿਹੜੇ ਗਿਵਿੰਗ ਨੇ, ਜਿਹਨਾਂ ਨੂੰ ਇਹ ਹੈ ਕਿ ਨਹੀਂ ਯਾਰ ਅਸੀਂ ਆਏ ਨਹੀਂ ਕਰਨਾ ਵੀ ਬਸ ਆਪਣੇ ਨੂੰ ਦੇਤਾ, ਕਿਸੇ ਨੂੰ ਵਾਕਈ ਲੋੜ ਹੈ, ਕੋਈ ਹੋਮਲੈਸ ਹੈ, ਕੋਈ ਕਿਸੇ ਯੂਨੋ ਕਈ ਵਾਰ ਫਿਜ਼ੀਕਲ ਕੋਈ ਡਿਸੇਬਿਲਿਟੀਜ਼ ਹੁੰਦੀਆਂ ਨੇ, ਇਸ ਤਰ੍ਹਾਂ ਉਹਨਾਂ ਲੋਕਾਂ ਦੀ ਮਦਦ ਕਰਨੀ ਹੈ। ਠੀਕ ਹੈ ਯਾਰ, ਇਹ ਵੀ ਲੋਕ ਇੱਕ ਰੱਬ ਦਾ ਦੂਜਾ ਰੂਪ ਹੀ ਹੁੰਦੇ ਨੇ ਜਿਹੜੇ ਇੰਨੀ ਸੇਵਾ ਕਰਦੇ ਨੇ। ਸੋ 905-673-3337 ਆਪਣਾ ਨੰਬਰ ਹੈ, ਅਤੇ ਰਾਜਵੰਤ ਕੌਰ ਤੁਹਾਡੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਹੋਣ ਵਾਲੀ ਹੈ, ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਚਾਹੀਦੀ ਹੈ ਅਤੇ ਚਾਹੁੰਦੇ ਹੋ ਡਿਸਕਾਊਂਟ, ਰਾਜਵੰਤ ਕੌਰ ਐਂਡ ਇੱਕ ਤਾਂ ਤੁਹਾਨੂੰ 30% ਤੱਕ ਦਾ ਡਿਸਕਾਊਂਟ ਲਿਖ ਦੇ ਰਹੇ ਆ, 25 ਤੋਂ ਵੱਧ ਕੰਪਨੀਆਂ ਦੇ ਨਾਲ ਹੀ ਡੀਲ ਕਰਦੇ ਨੇ, ਸੋ ਮੋਰ ਦੈਨ 25 ਕੰਪਨੀਜ਼, 30% ਤੱਕ ਦਾ ਡਿਸਕਾਊਂਟ, ਅਤੇ ਰਾਜਵੰਤ ਕੌਰ ਨੂੰ ਕਰ ਲਓ ਫੋਨ, 6476744735 ਰਾਜਵੰਤ ਕੌਰ ਤੁਹਾਡੇ ਲਈ ਹਾਜ਼ਰ ਨੇ। ਸਾਡੇ ਨਾਲ ਕੁਲਦੀਪ ਜੀ ਜੁੜੇ ਆ, ਡਾਕਟਰ ਕੁਲਦੀਪ, KD ਹੋਮਿਓਪੈਥੀ ਤੋਂ। ਕੁਲਦੀਪ ਜੀ ਵੈਲਕਮ।
5: ਹਾਂ ਜੀ, ਤੁਹਾਨੂੰ ਨਵੀਂ ਜੀ ਸਾਰਿਆਂ ਸਤਿ ਸ੍ਰੀ ਅਕਾਲ ਐਂਡ ਗੁੱਡ ਈਵਨਿੰਗ
1: ਜੀ।
5: ਨਵੀਂ ਜੀ, ਅੱਜ ਮੈਂ ਐਂਗਜਾਇਟੀ, ਡਿਪਰੈਸ਼ਨ, ਨੀਂਦ ਦੀ ਪ੍ਰੋਬਲਮ, ਉਹਦੇ ਬਾਰੇ ਜਾਣਕਾਰੀ ਦੇਵਾਂ। ਪਹਿਲਾਂ ਥੋੜਾ ਇੰਟਰੋਡਕਸ਼ਨ ਦੇ ਦੇਵਾਂ। ਦੇਖੋ, ਮੈਨੂੰ ਲਗਭਗ 50 ਸਾਲ ਹੋ ਰਹੇ ਨੇ ਇਸ ਫੀਲਡ ਦੇ ਵਿੱਚ। ਪੂਰੇ ਨੌਰਥ ਅਮਰੀਕਾ ਦੀ ਮੈਂ ਗੱਲ ਕਰ ਰਿਹਾ, ਕੋਈ ਵੀ ਇੰਨਾ ਪੁਰਾਣਾ ਹੋਮੋਪੈਥ ਨਹੀਂ ਹੈਗਾ। ਬਹੁਤ ਡਿਵੋਟਡ ਹੈਗਾ ਪੰਕਫ ਚ। ਸਭ ਤੋਂ ਪਹਿਲਾਂ ਮੇਰਾ ਕੰਮ ਹੈਗਾ ਮਰੀਜ਼ ਨੂੰ ਠੀਕ ਕਰਨਾ, ਪੈਸੇ ਮੇਰੇ ਵਾਸਤੇ ਬਾਅਦ ਚ ਹੈਗਾ, ਮੇਰਾ ਇਹ ਮੋਟੋ ਹੈਗਾ। ਠੀਕ ਹੈ ਜੀ, ਮੈਂ ਕੋ ਆਉਂਦੇ ਨੇ ਪੇਸ਼ੈਂਟ, ਸਾਰਿਆਂ ਨੂੰ ਮੈਂ ਪਹਿਲਾਂ ਪੁੱਛਦਾ ਹੁੰਦਾ ਕਿ ਕੋਈ ਤਕਲੀਫ ਤਾਂ ਨਹੀਂ ਪੈਸੇ ਦੀ? ਕੋਈ ਤਕਲੀਫ ਹੋ ਤਾਂ ਮੈਨੂੰ ਦੱਸ ਦਿਓ, ਜੋ ਕਹੋਗੇ ਉਹਨੇ ਘੱਟ ਕਰ ਦੂੰਗਾ। ਸਭ ਕੁਛ ਏਦਾਂ ਮੈਂ ਕੰਮ ਕਰਦਾ, ਕਿਉਂਕਿ ਦੇਖੋ ਇਹ ਪੇਸ਼ੈਂਟ ਜੋ ਹੈ ਰੱਬ ਦੇ ਬਰਾਬਰ ਆਏਗਾ। ਠੀਕ ਹੈ ਜੀ, ਦੇਖੋ ਮੈਂ, ਮੇਰਾ ਸੋਚਣਾ ਇਹ ਹੈ। ਠੀਕ ਹੈ, ਤਕਲੀਫ ਕਰਕੇ ਆਇਆ ਬੰਦਾ ਕੋਈ, ਜ਼ਰੂਰ ਮੈਂ ਹੈਲਪ ਕਰਦਾ ਹਰ ਬੰਦੇ ਦੀ। ਕਿਸੇ ਨੂੰ ਵੀ ਕੋਈ ਪ੍ਰੋਬਲਮ ਹੈ, ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈਗੀ ਹੈ, ਤੁਹਾਨੂੰ ਪੇਟ ਦੀ ਪ੍ਰੋਬਲਮ ਹੈ, ਥਾਇਰਾਇਡ ਹੈ, ਕੋਲੈਸਟਰੋਲ ਹੈ, ਡਾਇਬਟੀਜ਼ ਹੈ, ਐਂਗਜਾਇਟੀ ਹੈ, ਸਕਿਨ ਦਾ ਇਸ਼ੂ ਹੈ, ਤੁਹਾਨੂੰ ਆਟੋਮੋਡੀਜ ਹੋ ਗਈ, ਅੱਖਾਂ ਕੰਨਾਂ ਦੀ ਬਿਮਾਰੀ ਹੋ ਗਈ, ਫੈਟੀ ਲਿਵਰ ਹੈਗਾ, ਕਿਡਨੀ ਦੀ ਪ੍ਰੋਬਲਮ ਹੈ, ਹਾਰਟ ਚ ਬਲੋਕਡ ਹੈ, ਬਲੱਡ ਪ੍ਰੈਸ਼ਰ ਹੈ, ਕੋਈ ਕਿਸੇ ਤਰ੍ਹਾਂ ਦਾ, ਜ਼ਰੂਰ ਠੀਕ ਹੋਵੋਗੇ। ਠੀਕ ਹੈ, ਮੈਂ ਹੁਣ ਐਂਗਜਾਇਟੀ ਡਿਪਰੈਸ਼ਨ ਬਾਰੇ ਗੱਲ ਕਰਦੇ ਹਾਂ ਆਪਾਂ। ਦੇਖੋ, ਮੋਸਟਲੀ ਸਾਨੂੰ 7-8 ਘੰਟੇ ਦੀ ਨੀਂਦ ਚਾਹੀਦੀ ਹੈ, ਉਹ 14 ਮਿੰਟ ਦੇ ਅੰਦਰ ਨੀਂਦ ਆਉਣੀ ਚਾਹੀਦੀ ਹੈ, ਵਿਦ ਇਨ 14 ਮਿੰਟ। 14 ਮਿੰਟ ਦੇ ਅੰਦਰ ਜੇ ਤੁਹਾਨੂੰ ਨੀਂਦ ਨਹੀਂ ਆਉਂਦੀ, ਇਟ ਮੀਨਸ ਸਮ ਪ੍ਰੋਬਲਮ। ਠੀਕ ਹੈ, ਤਾਂ ਇਹਦੇ 'ਚ ਕਈ ਵਾਰੀ ਐਂਗਜਾਇਟੀ ਹੁੰਦੀ ਹੈ, ਐਂਗਜਾਇਟੀ ਵੀ ਕਈ ਤਰ੍ਹਾਂ ਦੀ, ਪੈਨਿਕ ਡਿਸਆਰਡਰ, ਸੋਸ਼ਲ ਐਂਗਜਾਇਟੀ, ਫੋਬੀਆ ਹੁੰਦਾ, ਹਾਈਟ 'ਤੇ ਜਾਂਦੇ ਹੋ ਉਹਦੇ ਕਰਕੇ ਐਂਗਜਾਇਟੀ, ਜਨਰਲ ਐਂਗਜਾਇਟੀ, ਤੁਸੀਂ ਛੋਟੀ ਛੋਟੀ ਚੀਜ਼ਾਂ 'ਤੇ ਚੜ ਜਾਂਦੇ ਹੋ। ਜੇ ਤੁਸੀਂ ਇਹਦਾ ਟ੍ਰੀਟਮੈਂਟ ਨਹੀਂ ਕਰਦੇ, ਫਿਰ ਤੁਹਾਨੂੰ ਡਿਪਰੈਸ਼ਨ ਹੁੰਦਾ। ਨਵੀਂ ਤੁਹਾਨੂੰ ਪਤਾ ਉਹਦੇ ਕਿੰਨੇ ਲੋਕ ਸੁਸਾਈਡ ਕਰਦੇ ਨੇ ਡਿਪਰੈਸ਼ਨ ਕਰਕੇ, ਬਹੁਤ ਮੈਂਟਲ ਪ੍ਰੋਬਲਮ ਹੈਗੀ ਹੈ। ਕਿਸੇ ਨੂੰ ਵੀ ਐਂਗਜਾਇਟੀ, ਡਿਪਰੈਸ਼ਨ, ਨੀਂਦ ਦੀ ਪ੍ਰੋਬਲਮ ਹੈਗੀ ਹੈ, 647-810-055-647-818-0055 ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਮੇਰੀ ਕਲੀਨਿਕ 20 ਮੈਰੀਟਾਈਮ ਟੋਡੇ ਬੁਲੇਵਾਰਡ, ਯੂਨਿਟ ਨੰਬਰ 2, ਹੋਮ ਡਿਪੂ ਵਾਲਾ ਪਲਾਜ਼ਾ, 647-818-0055-647-818-0055 ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਜੇ ਤੁਹਾਡੇ ਬੈਨੀਫਿਟ ਨਹੀਂ, ਆਪਣਾ ਬੈਨੀਫਿਟ ਵੀ ਚੈੱਕ ਕਰ ਲਓ, ਬੈਨੀਫਿਟ ਵੀ ਆਪਾਂ ਯੂਜ਼ ਕਰ ਸਕਦੇ ਹਾਂ। ਥੈਂਕ ਯੂ ਨਵੀਂ ਜੀ।
1: ਥੈਂਕ ਯੂ ਜੀ। 647-810-055 ਨੰਬਰ ਹੈ, 647-818-0055-5909। ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
6: ਵਧੀਆ ਵਧੀਆ ਜੀ। ਵੀਰੇ, ਜੇ ਮੈਂ ਜਿੱਤ ਗਿਆ ਥੋੜੀ, ਮਤਲਬ 10% ਪੈਸੇ ਨੂੰ ਤਾਂ ਹੱਥ ਨੀ ਲਾਵਾਂਗੇ, ਉਹ ਤਾਂ ਰੱਖਾਂਗੇ ਲੋੜਵੰਦਾਂ ਲਈ, ਉਹ ਜਿਹੜੇ ਐਕਚੁਅਲ ਚ ਜਿਹਨਾਂ ਨੂੰ ਲੋੜ ਆ ਉਹਨਾਂ ਵਾਸਤੇ, ਤੇ ਬਾਕੀ ਜ਼ਮੀਨ ਲਵਾਂਗੇ 400-500 ਗੀਲਾ, ਹਨਾ, ਤੇ ਇੱਧਰ ਘਰ ਲਵਾਂਗੇ ਕੈਨੇਡਾ ਦੇ ਵਿੱਚ, ਇੰਡੀਆ ਲਵਾਂਗੇ, ਇੰਡੀਆ ਵਧੀਆ ਪਾਵਾਂਗੇ ਮਤਲਬ।
1: ਠੀਕ ਹੈ,
6: ਤੇ ਬਾਕੀ ਮੱਝਾਂ ਮੁੱਝਾਂ ਘੋੜੀਆਂ ਇਹੋ ਜਿਹੀਆਂ ਚੀਜ਼ਾਂ ਵਧੀਆ ਰੱਖਾਂਗੇ, ਉੱਧਰ ਹੀ ਲਾਈਫ ਜੀਵਾਂਗੇ ਵਧੀਆ।
1: ਸੋ ਇੱਥੇ ਤੁਸੀਂ ਚਲੋ ਘਰ ਲੈ ਲਓਗੇ, ਬਟ ਪੱਕਾ ਉੱਥੇ ਰਹੋਗੇ?
6: ਹਾਂਜੀ, ਰਹਾਂਗੇ ਉੱਥੇ, ਇੱਥੇ ਮਾਰਿਆ ਕਰਾਂਗੇ ਜਿਹੜਾ ਗਰਮੀਆਂ ਚ, ਕਿਉਂਕਿ ਗਰਮੀਆਂ ਵਧੀਆ ਲੱਗਦੀਆਂ ਨੇ।
1: ਤੇ ਕਿੰਨੇ ਕੁ ਉੱਥੇ ਤੁਸੀਂ ਆਪਣੇ ਫੈਮਿਲੀ ਫਰੈਂਡਸ ਦੀ ਕਿੰਨੀ ਕੁ ਮਦਦ ਕਰੋਗੇ?
6: ਨਹੀਂ, ਉਹ ਤਾਂ ਕਰਾਂਗੇ ਵੀਰੇ ਲੋੜ ਦੇ ਮੁਤਾਬਕ, ਜਿਹਨੂੰ ਜਿੰਨੀ ਕੁ ਲੋੜ ਆ। ਥੋੜੀ ਆ ਵੀ ਅੰਨੇ ਬਾਣੀ ਪੈਸਾ ਬਣਦੇ ਹੈਗੇ, ਜੇ ਬਣਦਾ ਪੈਸਾ ਆਪਣੇ ਕੋਲ ਵੀ ਜ਼ਿਆਦਾ ਖਰਾਬ ਹੀ ਕਰਦਾ, ਮਤਲਬ ਲੋਕਾਂ ਚ ਐ ਵੰਡ ਨਹੀਂ ਹੁੰਦਾ ਹੈਗਾ।
1: ਰਿਸ਼ਤੇਦਾਰਾਂ ਨੇ ਮਗਰ ਪੈ ਜਾਣਾ ਕਿ ਇਹ ਮੁੰਡਾ ਬਈ ਅਮੀਰ ਹੋ ਗਿਆ, ਹੁਣ ਸਾਨੂੰ ਵੀ ਦੇ।
6: ਨਹੀਂ ਨਹੀਂ, ਐ ਤਾਂ ਦੇ ਦਾਂਗੇ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਵੈਸੇ ਐ ਆ ਇੱਕ, ਬਾਕੀ ਵੋਟਾਂ ਵੋਟਾਂ ਚ ਖੜ ਜਾਂਗੇ।
1: ਨਹੀਂ, ਜਿਹੜੇ ਬੰਦੇ ਕੋਲ ਇੰਨਾ ਪੈਸਾ, ਤੁਸੀਂ ਵੋਟਾਂ ਤੋਂ ਕੀ ਕਰਾਉਣਾ ਪੰਗਿਆਂ ਚ ਪੈਣਾ?
6: ਨਹੀਂ ਵੀਰੇ, ਉਹ ਕਰਦੇ ਨੀ ਯਾਰ, ਕੰਮ ਨੀ ਕਰਦੇ ਹੈਗੇ ਪੰਜਾਬ ਚ, ਬਹੁਤ ਗੰਦੀ ਪੋਲੀਟਿਕਸ ਆ।
1: ਉਹ ਤਾਂ ਹੈਗੀ ਆ।
6: ਐ ਆ ਵੀ ਥੋੜਾ ਥੋੜਾ ਔਖੇ ਵੜ ਕੇ, ਹਨਾ, ਜੇ ਥੋੜੀ ਕੁ ਹੱਥ ਦੇ ਵਿੱਚ ਪਾਵਰ ਆਵੇ ਬੰਦਾ ਸੁਧਾਰ ਕਰ ਸਕਦਾ। ਇਮਾਨਦਾਰੀ ਨਾਲ ਸਿਰਫ ਤਨਖਾਹ ਤੇ ਨੀ ਨਾ ਬੈਠਦੇ, ਇਹਨਾਂ ਦੀ ਤਾਂ 1-1.5 ਲੱਖ ਇੰਡੀਆ ਦੇ ਹਿਸਾਬ ਨਾਲ ਤਨਖਾਹ ਹੁੰਦੀ ਆ, ਉਹ ਤੇ ਨੀ ਬੈਠਦੇ ਹੈਗੇ ਇਹ। ਬਸ ਆਹੀ ਕੁਛ ਕਰਾਂਗੇ, ਬਾਕੀ ਇੱਥੋਂ ਯਾਰ 5-7 ਗੋਰੀਆਂ ਜੇ ਮੰਨੀਆਂ ਨਾ, ਉਹ ਲੈ ਜਾਂਗੇ, ਐ ਨਜ਼ਾਰੇ ਲੁੱਟਾਂਗੇ ਜ਼ਿੰਦਗੀ।
1: 5-7 ਤੁਸੀਂ ਇਹ ਨਹੀਂ, ਇੱਥੇ ਇੱਕ ਨੀ ਸਾਹਮ ਹੁੰਦੀ, ਤੁਸੀਂ 5-7 ਦੇ ਮਗਰ ਪਏ ਹੋਏ ਹੋ, ਹੈ?
6: ਨਹੀਂ, ਜਿੰਨਾ ਚਿਰ ਜਵਾਨੀ ਉਨਾ ਚਿਰ ਤਾਂ ਸਹੀ ਆ।
1: ਚਲੋ ਓਕੇ, ਠੀਕ ਹੈ, ਠੀਕ ਹੈ, ਓਕੇ, ਥੈਂਕ ਯੂ। ਉਹ ਬੱਲੇ ਤੁਹਾਡੇ ਇਹ ਸਿਰਾ ਲਾਤਾ ਹੈ, 5-7 ਗੋਰੀਆਂ ਲੈ ਜਾਂਗੇ ਤੇ ਮਜ਼ੇ ਕਰਾਂਗੇ। ਮੁੰਡਾ 4-5 ਕੁੜੀਆਂ ਟਿਕਾਈ ਫਿਰਦਾ ਹੈ। ਗਾਣਾ ਨਹੀਂ ਸੀ ਆਇਆ?

0: ਚੱਕ ਤੇ ਫੱਟੇ ਬਈ ਨਿਰਮਲ ਸਿੱਧੂ ਸਾਹਿਬ ਵੀ ਕਮਾਲ ਹੈ। ਨਿਰਮਲ ਸਿੱਧੂ ਜੀ ਦਾ ਇੱਕ ਕਿਹੜਾ ਗੀਤ ਆਇਆ ਸੀ, ਸ਼ੇਰ ਪੰਜਾਬੀ ਪੁੱਤ ਹਾਂ ਇੱਕ ਤਾਣ ਕੇ ਤੁਰੀਏ ਹੈ, ਬੜਾ ਚੱਲਿਆ ਸੀਗਾ ਗੀਤ। ਪੁੱਤ ਜਟਾਂ ਦੇ ਸ਼ੌਂਕੀ ਹੁੰਦੇ ਫੋਰਡ ਬੁਲਟ ਤੇ ਜੀਪਾਂ ਦੇ, ਵਾਹ ਬਈ ਵਾਹ। ਸੋ ਪ੍ਰੋਗਰਾਮ ਹੈ ਪੰਜਾਬੀ ਨਾ ਤੇ 905-673-3337 ਨੰਬਰ ਹੈ ਆਪਣਾ, 9056733337 ਫੋਨ ਨੰਬਰ ਹੈ। ਗਿੱਲ ਫਾਰਮ, ਗਿੱਲ ਫਾਰਮ, ਗਿੱਲ ਫਾਰਮ, ਤੁਸੀਂ ਇੱਕ ਗੇੜਾ ਗਿੱਲ ਫਾਰਮ ਤੇ ਮਾਰੋ, ਆਪ ਕਹੋਗੇ ਬਈ ਬਹਿ ਜਾ ਬਹਿ ਜਾ। ਗਿੱਲ ਫਾਰਮ ਤੇ ਸਬਜ਼ੀਆਂ ਫਰੈਸ਼ ਪਿਕ ਕੀਤੀਆਂ ਜਾਂਦੀਆਂ, ਚੱਪਣ ਕੱਦੂ, ਗ੍ਰੀਨ ਕੱਦੂ, ਐਗ ਪਲੈਂਟ, ਜ਼ੁਕੀਨੀ, ਖੀਰੇ, ਸਾਗ, ਪਾਲਕ, ਧਨੀਆ, ਕੋਰਨ ਤੇ ਹੋਰ ਬਹੁਤ ਕੁਝ। ਤੇ ਇਹਨਾਂ ਦਾ ਫਰੈਸ਼ ਪੱਥਰ ਦੀ ਚੱਕੀ ਨਾਲ ਪੀਸਿਆ ਹੋਇਆ ਆਟਾ, ਹੋਲ ਵੀਟ, ਮੱਕੀ, ਬੇਸਣ, ਬਾਜਰਾ, ਵਧੀਆ ਟੌਪ ਦਾ ਆਟਾ। ਕਿੰਗ ਐਂਡ ਡਿਕਸੀ, ਕਿੰਗ ਐਂਡ ਡਿਕਸੀ, ਗਿੱਲ ਫਾਰਮ, 905-925-2300 ਨੰਬਰ ਹੈ, 905-925-2300, 905-925-2300 ਗਿੱਲ ਫਾਰਮ। ਉਸਦੇ ਨਾਲ ਨਾਲ ਮੱਲੀ ਟੈਂਟ ਸਰਵਿਸਿਸ, ਤੁਸੀਂ ਅਗਰ ਦੇਖੋ ਵਿਆਹ ਕਰ ਰਹੇ ਹੋ, ਟੈਂਟ ਤੋਂ ਬਿਨਾਂ ਤਾਂ ਵਿਆਹ ਹੁੰਦਾ ਨਹੀਂ, ਸਿੱਧੀ ਜੀ ਗੱਲ ਹੈ। ਸੋ ਵਧੀਆ ਟੌਪ ਦਾ ਟੈਂਟ ਲਵਾਓ, ਛੋਟੇ ਤੋਂ ਲੈ ਕੇ ਵੱਡੇ ਸਾਰੇ ਸਾਈਜ਼ ਦੇ ਟੈਂਟ ਨੇ, 1500 ਬੰਦਿਆਂ ਤੱਕ ਦੀ ਕਪੈਸਿਟੀ ਤੱਕ। ਇਹਨਾਂ ਕੋਲ ਸਟੇਜ, ਡਾਂਸ ਫਲੋਰ, ਚੇਅਰਾਂ, ਬਾਰ, ਬੜਾ ਕੁਝ ਹੈ, ਤੁਸੀਂ ਜੋ ਮਰਜ਼ੀ ਲਵਾ ਲਓ। ਸੋ ਤੁਸੀਂ ਮੱਲੀ ਟੈਂਟ, ਮੱਲੀ ਟੈਂਟ ਦੀ ਟੀਮ ਨੂੰ ਯਾਦ ਰੱਖੋ, ਐਂਡ ਲਗਜ਼ਰੀ ਪੋਰਟੇਬਲ ਵਾਸ਼ਰੂਮ ਵੀ ਇਹਨਾਂ ਕੋਲ ਨੇ। ਮੱਲੀ ਟੈਂਟ ਦੀ ਟੀਮ ਦਾ ਫੋਨ ਨੰਬਰ ਹੈ 6479992569 ਦੇ ਉੱਤੇ ਤੁਸੀਂ ਕਾਲ ਮੱਲੀ ਟੈਂਟ ਸਰਵਿਸਿਜ਼ ਦੀ ਟੀਮ ਦੇ ਨਾਲ ਕਰ ਸਕਦੇ ਹੋ। ਸੋ ਪ੍ਰੋਗਰਾਮ ਪੰਜਾਬੀ ਨਾ ਤੇ ਗੱਲਾਂ ਬਾਤਾਂ ਤੁਹਾਡੇ ਨਾਲ, ਅਜੇ 70 ਮਿਲੀਅਨ ਦੇ ਸੁਪਨਿਆਂ ਦੀਆਂ ਹੋ ਰਹੀਆਂ ਨੇ, ਹੈ ਕੋਈ ਗੱਲ ਨਹੀਂ। ਦੇਖੋ ਲੋਟਰੀ ਤਾਂ ਇਹੀ ਹੈ ਵੀ ਕੰਮ ਕਰੋ ਦੱਬ ਕੇ, ਅਤੇ ਆਪਾਂ ਨੂੰ ਇੱਥੇ ਲੋਟਰੀ ਆਪਣੇ ਆਪ ਕੱਢਣੀ ਪੈਂਦੀ ਹੈ। ਹੁਣ ਟਿਕਟ ਚਲੋ 1 out of ਪਤਾ ਨਹੀਂ ਕੀ ਚਾਂਸਿਸ ਨੇ, ਵੈਸੇ ਪਤਾ ਕਰ ਲਈਏ ਵਟ ਆਰ ਦਾ ਚਾਂਸਿਸ ਆਫ ਵਿਨਿੰਗ ਦਾ ਲੋਟੋ ਮੈਕਸ। ਆਈ ਥਿੰਕ 1 in every 33 million ਪੀਪਲ, ਬੱਲੇ ਬੱਲੇ ਬੱਲੇ, 1 in every ਸੋ 33 million ਲੋਕਾਂ 'ਚੋਂ ਇੱਕ ਬੰਦਾ ਜਿੱਦਾ। ਸੋ ਇੰਨੇ ਚਾਂਸਿਸ ਨੇ, ਸੋ ਬਿਹਤਰ ਚਾਂਸ ਇਹ ਹੈ ਬਿਜ਼ਨਸ ਖੋਲੋ, ਦੱਬ ਕੇ ਕੰਮ ਕਰੋ, ਮਿਹਨਤ ਕਰੋ, ਅਤੇ ਉਹੀ ਆਪਣੀ ਲੋਟਰੀ ਹੈ ਵੀ ਆਪਾਂ ਇੱਥੇ ਆ ਗਏ ਕਿ ਨਹੀਂ। ਸੋ ਪ੍ਰੋਗਰਾਮ ਪੰਜਾਬੀ ਦਾ, ਸੋ ਗੱਲਾਂ ਬਾਤਾਂ ਜਿੱਥੇ ਹੋ ਰਹੀਆਂ ਨੇ ਉੱਥੇ ਨਾਲ ਦੀ ਨਾਲ ਤੁਹਾਨੂੰ ਅਸੀਂ ਅਕਸਰ ਹੀ ਦੱਸ ਦਿੰਦੇ ਕਿ ਮਿਸਟਰ ਸਿੰਘ ਪੀਜ਼ੇ ਨੇ ਫੱਟੇ ਚੱਕੇ ਪਏ ਆ, ਅਤੇ ਮਿਸਟਰ ਸਿੰਘ ਪੀਜ਼ੇ ਦੀਆਂ ਟੌਪ ਟੌਪ ਟੌਪ ਦੀਆਂ ਡੀਲਾਂ ਤੁਹਾਨੂੰ ਅਸੀਂ ਦਵਾ ਰਹੇ ਹਾਂ। ਅਤੇ ਮਿਸਟਰ ਸਿੰਘ ਪੀਜ਼ੇ 'ਤੇ ਇੱਕ ਤਾਂ ਤੁਸੀਂ ਡੀਲ ਲਓ, 2 large ਪੀਜ਼ੇ, 4 ਟੋਪਿੰਗ, 4 ਫ੍ਰੀ ਡਿਪਿੰਗ ਸੌਸ, 2 liter ਕੋਕ ਦੀ ਬੋਤਲ ਫ੍ਰੀ, ਇਹ ਸਾਰਾ ਕੁਝ ਸਿਰਫ $40 'ਚ। ਇਹਨਾਂ ਦੀਆਂ 30 ਲੋਕੇਸ਼ਨਾਂ ਨੇ, ਇੱਕ ਲੋਕੇਸ਼ਨ ਨੌਰਥ ਪਾਰਕ ਅਤੇ ਟੋਰਬ੍ਰੋਮ ਜਾਂ ਕੁਈਨ ਮੈਕਲੋਗਲਿਨ, ਵੈਨਕਿਰਕ, ਮੇਫੀਲਡ, ਗੋਰਵੇ, ਮੇਫੀਲਡ, ਫਾਈਨੈਂਸ਼ੀਅਲ, ਮਿਸਾਗਾ ਰੋਡ, ਬਾਕੀ ਹੈਮਲਟਨ, ਗੋਲਫ, ਕਿਚਨਰ, ਵੁੱਡਸਟਾਕ, ਹਰ ਇੱਕ ਸ਼ਹਿਰ 'ਚ ਲੋਕੇਸ਼ਨ ਹੈ। ਨੰਬਰ ਹੈ 905-500-4000, 9055004000, 5482, ਹੈਲੋ 5482, ਹੈਲੋ ਜੀ,
1: ਹੈਲੋ,
0: ਹਾਂਜੀ
1: ਨਵੀ, ਮੈਂ ਤੈਨੂੰ ਇੱਕ ਲਾਟਰੀ ਬਾਰੇ ਕਹਿਣਾ ਸੀ, ਪੁੱਛਣਾ ਉਹਦੀ ਤੈਨੂੰ ਵਿਚਾਰ ਸਾਂਝਾ ਕਰਨਾ ਸੀ।
0: ਹਾਂਜੀ
1: ਬਈ, ਇਹ ਕਈ ਥਾਵਾਂ ਤੇ ਕੱਢਣੀ ਚਾਹੀਦੀ ਹੈ ਇਹਨਾਂ ਨੂੰ, ਹਨਾ, ਘੱਟੋ ਘੱਟ 10-15 ਜਾਣਿਆਂ ਨੂੰ, ਹਨਾ।
0: ਅੱਛਾ, ਇੱਕ ਬੰਦੇ ਨੂੰ ਇੰਨਾ ਪੈਸਾ ਨਹੀਂ ਦੇਣਾ ਚਾਹੀਦਾ?
1: ਹਾਂ
0: ਚਲੋ, ਜਿਹਨੂੰ ਜਿਹਨੂੰ ਮਿਲ ਜਾਂਦਾ ਉਹ ਕਹਿੰਦਾ ਬਸ ਯਾਰ ਮੈਂ ਮੈਨੂੰ ਹੀ ਦੇਣੇ ਚਾਹੀਦੇ ਆ ਪੈਸੇ ਸਾਰੇ।
1: ਨਹੀਂ,
0: ਨਿਕਲਦੀ ਤੁਸੀਂ ਕੀ ਕਰੋਗੇ? ਨਹੀਂ ਠੀਕ ਹੈ, ਪਰ ਜੇ ਨਿਕਲ ਜਾਵੇ ਫਿਰ ਕੀ ਕਰੋਗੇ? ਅੱਛਾ, ਬੱਚਿਆਂ ਨੂੰ ਦੇਖ ਕੇ ਘਰ ਫ੍ਰੀ ਕਰ ਦੋਗੇ? ਹੋਰ
1: ਰੋਟੀ ਮਿਲੀ ਜਾਂਦੀ ਬਸ, ਪੈਨਸ਼ਨ ਪੈਨਸ਼ਨ ਆ ਜਾਂਦੀ
0: ਬਸ। ਅੱਛਾ ਜੀ, ਤੁਸੀਂ ਤਾਂ ਤੁਸੀਂ ਫਿਰ ਪੈਨਸ਼ਨ ਨਾਲ ਹੀ ਖੁਸ਼ ਹੋ ਹੈ।
1: ਹੋਰ
0: ਚਲੋ ਠੀਕ ਹੈ। ਦੇਖੋ ਸਾਡੇ ਵਰਗੇ ਜਿਹੜੇ ਯੰਗਸਟਰ ਨੇ ਉਹਨਾਂ ਨੂੰ ਹੈਗਾ ਵੀ ਆਹ ਵੀ ਲੈ ਲਈ ਉਹ ਵੀ ਲੈ ਲਈ, ਆਪਣੇ ਜਿਹੜੇ ਗ੍ਰੈਂਡ ਪੇਰੈਂਟਸ ਨੇ ਉਹਨਾਂ ਦੀਆਂ ਕੋਈ ਇੱਛਾਵਾਂ ਨਹੀਂ। ਦੇਖੋ ਆਂਟੀ ਕਹਿੰਦੇ ਪੈਨਸ਼ਨ ਮਿਲੀ ਜਾਂਦੀ, ਉਹੀ ਬਹੁਤ ਹੈ, ਰੋਟੀ ਮਿਲੀ ਜਾਂਦੀ। ਹੁਣ ਮੈਂ ਮਨਜੀਤ ਨੂੰ ਪੁੱਛਾਂਗਾ, ਮਨਜੀਤ ਦੇ ਹੋਰ ਸੁਪਨੇ ਹੋਣਗੇ। ਮਨਜੀਤ ਕਿਵੇਂ ਹੋ?
2: ਬਸ ਵਧੀਆ ਨਵੀ, ਤੇ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰੀ ਨਾ ਨਵੀ ਇੱਕ ਲੋਟਰੀ ਹੁੰਦੀ ਨਾ ਦੀ, $1,000 a day for life I think।
0: ਹਾਂ
2: ਮੇਰੇ ਉਹਦੇ ਆਈ ਥਿੰਕ 5 ਨੰਬਰ ਹੁੰਦੇ ਸੀ, ਮੇਰੇ ਲਿਟਰਲੀ 4 ਨੰਬਰ ਮਿਲ ਗਏ ਸੀ ਉਹਦੇ।
0: ਅੱਛਾ,
2: 1 ਨੰਬਰ ਰਹਿ ਗਿਆ ਸੀ ਤੇ $500 ਮੈਨੂੰ ਸਟਿਲ ਮਿਲਿਆ ਸੀ ਉਹਦਾ, ਤੇ ਬਟ ਉਹ ਮਤਲਬ 1 ਨੰਬਰ ਦੇ ਨਾਲ ਉਹ ਕੰਮ ਰਹਿ ਗਿਆ ਸੀ।
0: ਬੱਲੇ ਬੱਲੇ, ਤੁਹਾਡਾ ਫਿਰ 3.5-4 ਲੱਖ, 3,65,000 ਬਣ ਜਾਣਾ ਸੀਗਾ ਸਾਲ ਦਾ। ਹੈ
2: ਸਾਲ ਦਾ ਪੱਕਾ, ਜਾਂ ਫਿਰ ਆਈ ਥਿੰਕ ਹੁੰਦਾ ਕਿ 7 million ਤੁਸੀਂ ਇਕੱਠਾ ਲੈ ਲਓ 20 ਸਾਲ ਇਕੱਠਾ ਦੇ ਦਿੰਦੇ ਹੋ।
0: ਸੋ ਮਨਜੀਤ ਜਿੱਤੇ ਨੀ, ਐਵੇਂ ਨਾ ਕੋਈ ਸੋਚ ਰਹੇ ਮਨਜੀਤ ਜਿੱਤ ਗਿਆ, ਮਨਜੀਤ ਦੇ ਮਗਰ ਪੈ ਜਾਓ। ਸੋ ਮਨਜੀਤ ਦੇ ਨੰਬਰ ਰਹਿ ਗਏ ਸੀ, ਪਰ ਜੇ ਮਨਜੀਤ ਨੂੰ 70 million ਨਿਕਲਦਾ ਕੀ ਕਰੋਗੇ?
2: 70 million ਨਵੀਂ ਨਿਕਲ ਜਾਂਦਾ, ਆਈ ਸ਼ੁਡ ਹੈਵ ਟ੍ਰੈਵਲ ਦਾ ਵਰਲਡ। ਮੈਂ ਇੱਕ ਤਾਂ ਚਲੋ ਪੰਜਾਬ ਨਿਕਲਿਆ, ਫਿਰ ਘੁੰਮਦਾ ਫਿਰਦਾ ਆਲਾ ਦੁਆਲੇ ਆ ਕਿਤੇ ਨਾ ਕਿਤੇ, ਹੈ ਨਾ। ਕੁਛ ਕੁ ਜਿਹੜਾ ਕਲੋਜ਼ ਫਰੈਂਡ ਸਰਕਲ ਆ ਉਹਨਾਂ ਨੂੰ ਥੋੜੇ ਜਿਹੇ ਪੈਸੇ ਦੇ ਕੇ ਉਹਨਾਂ ਨੂੰ ਵਿਹਲੇ ਵੁਹਲੇ ਕਰ ਦਿੰਦਾ, ਤਾਂ ਕਿ ਉਹਨਾਂ ਨੂੰ ਵੀ ਨਾਲ ਚੱਕ ਲਈਏ, ਇਕੱਲੇ ਘੁੰਮਣ ਦਾ ਵੀ ਨੀ ਜੀ ਕਰਨਾ।
0: ਅੱਛਾ, ਕੰਮ ਕੁੰਮ ਕਰੋਗੇ ਜਾਂ ਨਹੀਂ?
2: ਨਾ, ਆਈ ਡੋਨਟ ਥਿੰਕ ਸੋ, ਯੂ ਹੈਵ ਟੂ ਦੈਨ
0: ਸਾਰੇ ਪੈਸੇ ਵੰਡ ਦਿਆਂਗੇ। ਮੈਂ ਕਿਹਾ ਐਵੇਂ ਨਾ ਹੋਰ ਕੁਛ ਕਹਿ ਦਿਓ।
2: ਨਹੀਂ ਨਹੀਂ, ਪ੍ਰੈਕਟੀਕਲ ਆਂਸਰ ਹੀ ਹੈ ਨੀ, ਤੁਹਾਡੇ ਕੋਲ ਪੈਸੇ ਆ ਗਏ ਕੰਮ, ਆਈ ਡੋਨਟ ਥਿੰਕ ਸੋ, ਮੈਂ ਨੀ ਕਰੂੰਗਾ ਜੇ ਮੇਰੇ ਕੋਲ ਕੱਲ ਨੂੰ ਆ ਜਾਵੇ।
0: ਠੀਕ ਹੈ, ਚਲੋ ਓਨੈਸਟ ਆਂਸਰ ਤੁਸੀਂ ਪਹਿਲੇ ਬੰਦੇ ਜਿਹਨੇ ਦਿੱਤਾ। ਨਹੀਂ, ਇੱਕ ਬਾਈ ਨੇ ਕਿਹਾ ਸੀ, ਇੱਕ ਬੰਦਾ ਕਹਿੰਦਾ ਕਿ ਭਾਜੀ ਇੰਡੀਆ ਜ਼ਮੀਨਾਂ ਜ਼ਮੀਨਾਂ ਲੈ ਕੇ 5-7 ਗੋਰੀਆਂ ਉੱਥੇ ਲੈ ਜਾਣਗੇ ਤੇ ਐਸ਼ ਕਰਾਂਗੇ। ਮੈਂ ਕਿਹਾ ਚਲੋ, ਮੈਂ ਕਿਹਾ ਇੱਥੇ ਇੱਕ ਨਹੀਂ ਸਾਹਮ ਹੁੰਦੀ, ਤੁਸੀਂ 5 ਦੇ ਮਗਰ ਪਏ ਹੋਏ ਹੋ। ਚਲੋ ਮਨਜੀਤ, ਅੱਜ ਫਿਰ ਕੀ ਮੈਸੇਜ ਹੈ ਆਪਣਾ?
2: ਸੋ ਬਿਲਕੁਲ ਨਵੀਂ, ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ। ਸਭ ਤੋਂ ਪਹਿਲਾਂ ਜਿਹੜੇ ਵੀ ਕਲਾਇੰਟ 3-piece ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ, ਸੋ ਇਹਦੇ ਵਿੱਚ 36-inch ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ, ਤੇ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ। $5,500 ਦੀ ਵੈਲਿਊ ਦਾ 3 ਪ੍ਰੀਮੀਅਮ ਅਪਲਾਈਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $2,799 ਚ ਇਸ ਵੀਕ ਅਪਲਾਈਸ ਫੰਕਸ਼ਨ ਤੇ ਤੁਸੀਂ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2,200 ਦੀ ਪ੍ਰਾਈਸ ਤੋਂ ਘਟਾ ਕੇ $1,499 ਚ ਤੁਸੀਂ ਲਗਾ ਸਕਦੇ ਆ। ਲਾਸਟ ਦੇ ਵਿੱਚ ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਈਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ, ਤਾਂ ਇਸ ਟਾਈਮ ਅਪ ਟੂ 20% ਡਿਸਕਾਊਂਟ ਜੈਨਰ ਪ੍ਰੀਮੀਅਮ ਅਪਲਾਈਸਿਸ ਦੇ ਬ੍ਰਾਂਡ ਦੇ ਉੱਪਰ ਐਕਸਕਲੂਸਿਵ ਅਸੀਂ ਅਪਲਾਈਸ ਜੰਕਸ਼ਨ ਤੇ ਲੈ ਕੇ ਦੇ ਰਹੇ ਹਾਂ। ਸਟੋਰ ਤੇ ਵਿਜ਼ਿਟ ਕਰੋ, ਸਾਡੇ ਟ੍ਰੇਨ ਸਟਾਫ ਦੀ ਟੀਮ ਨੂੰ ਮਿਲੋ, ਤੇ ਅਸੀਂ ਆਪਣਾ 10-15% ਡਿਸਕਾਊਂਟ ਐਡ ਆਨ ਕਰਵਾਵਾਂਗੇ ਉਸ 20% ਡਿਸਕਾਊਂਟ ਦੇ ਵਿੱਚ। ਦੋ ਲੋਕੇਸ਼ਨਾਂ ਤੁਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054-905-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054
0: 0154 ਤੇ ਅਪਲਾਈਂਸ ਜੰਕਸ਼ਨ 0186 ਹਲੋ
3: ਹਾਂਜੀ ਬੇਟਾ ਜੀ ਨਵੀਂ ਕੀ ਹਾਲ ਚਾਲ
0: ਵਧੀਆ ਜੀ ਕਿਵੇਂ ਹੋ
3: ਬਸ ਵਧੀਆ ਤੁਹਾਡੇ ਪ੍ਰੋਗਰਾਮ ਸੁਣ ਕੇ ਮਨ ਜਿਹਾ ਖੁਸ਼ ਜਿਹਾ ਹੋ ਗਿਆ ਉਹੀ ਤਾਂ ਤੂੰ ਦੱਸਦਾ ਨਾ ਤਾਂ ਮੈਂ ਪੁੱਛਿਆ ਸੀ ਕਦੇ ਫੰਗ ਮਿਲੀ ਆਉਣੇ
0: ਹਾਂ ਸਹੀ ਗੱਲ ਉਹ ਮਿਲਦਾ 400 million dollars ਦਾ ਜਹਾਜ਼ ਆ
3: ਛੋਟਾ
0: ਲੈ ਲਾਂਗੇ ਤੁਸੀਂ ਛੋਟਾ ਹੁਣ ਵੀ ਲੈ ਸਕਦੇ ਹੋ
3: ਨਹੀਂ ਛੋਟਾ ਪਤਾ ਕੀ ਆ ਇਹਦੇ ਚ 10 ਬੰਦੇ ਬੈਠ ਜਾਣ
0: 10 ਬੰਦੇ
3: ਦੁਨੀਆ ਦੇਖਾਂਗੇ
0: ਮਿਲਣ ਦਊਗਾ ਤੁਹਾਨੂੰ
3: ਮਹਾਰਾਜਾ ਭੁਪਿੰਦਰ ਸਿੰਘ ਜਦੋਂ ਇੰਗਲੈਂਡ ਤੋਂ ਵਾਪਸ ਜਾਣ ਲੱਗਿਆ ਇੰਡੀਆ ਨੂੰ, ਉੱਥੇ ਨੇ 5 ਹਫ਼ਤੇ ਜਹਾਜ਼ ਖੜਾ ਰੱਖਿਆ।
0: ਅੱਛਾ,
3: ਕਹਿੰਦਾ ਮੈਂ ਇਹਨੂੰ
0: ਕਿਹਨੂੰ, ਹਿਟਲਰ ਨੂੰ ਮਿਲ ਕੇ ਆਏ?
3: ਬਿਲਕੁਲ ਬਿਲਕੁਲ ਬੇਟਾ, ਹਿਟਲਰ ਨੂੰ। ਹਿਟਲਰ ਨੇ ਫਿਰ ਉਹਨੂੰ ਕਾਰ ਦਿੱਤੀ ਤੋਹਫੇ ਚ ਇੱਕ।
0: ਅੱਛਾ, ਕਮਾ ਲਿਆ, ਬੜੀ ਵੱਡੀ ਗੱਲ ਹੈ। ਤੁਸੀਂ ਕਿਵੇਂ, ਤੁਹਾਡਾ ਜੇ ਤੁਸੀਂ ਮਾਈਂਡ ਨਹੀਂ ਕਰਦੇ, ਕਿਵੇਂ ਤੁਸੀਂ ਆਪਦੀ ਮੇਨ ਇਨਕਮ ਕਮਾਈ ਹੈ?
3: ਦੇਖੋ ਜੀ, ਮੈਂ ਤੁਹਾਡੇ ਡੈਡੀ ਨੂੰ ਪੁੱਛ ਲਿਓ, ਕਿਹਾ ਵੀ ਮੈਂ ਕਰਾਉਣਾ, ਤੁਹਾਨੂੰ ਦੱਸ ਦੇਣਗੇ।
0: ਅੱਛਾ, ਠੀਕ ਹੈ,
3: ਨੰਬਰ ਨੌ ਆ ਗਿਆ, ਮੇਰਾ ਨੰਬਰ ਆ ਗਿਆ,
0: ਆ ਗਿਆ, ਚਲੋ ਕੋਈ ਨਾ, ਮੈਂ ਪੁੱਛ ਲੂੰਗਾ। ਠੀਕ ਹੈ,
3: ਥੈਂਕ ਯੂ। ਮਾੜਾ ਵੀ ਨਹੀਂ ਖੋਲੀ ਦਾ ਹੁੰਦਾ।
0: ਨਹੀਂ ਨਹੀਂ, ਗੱਲ ਤੁਹਾਡੀ ਠੀਕ ਹੈ, ਤਾਂ ਹੀ ਮੈਂ ਕਿਹਾ ਵੀ ਜੇ ਤੁਸੀਂ ਕੰਫਰਟੇਬਲ ਹੋ, ਬਟ ਨਹੀਂ, ਬਿਲਕੁਲ ਸਹੀ ਗੱਲ ਹੈ ਤੁਹਾਡੀ, ਮਾੜਾ ਨਹੀਂ ਖੋਲੀ ਦਾ। ਚਲੋ ਅੰਕਲ ਜੀ, ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ।
3: ਪਰਮਾਤਮਾ ਦਾ ਸ਼ੁਕਰ ਆ, ਇੰਨੀ ਦੇਰ ਪਹਿਲਾਂ ਆ ਗਏ, ਮਿਹਨਤ ਕਰਕੇ ਬਣਾਇਆ ਸਾਰਾ ਕੁਛ, ਮਿਹਨਤ ਨਾਲ ਹੀ ਬਣਨਾ।
0: ਵੈਰੀ ਗੁੱਡ, ਸਹੀ ਗੱਲ ਹੈ ਤੁਹਾਡੀ, ਬਿਲਕੁਲ। ਚਲੋ, ਬੱਚਿਆਂ ਨੂੰ ਮੈਸੇਜ ਹੈ, ਥੈਂਕ ਯੂ ਵੀ ਮਿਹਨਤ ਕਰੋ। ਅੰਕਲ ਜੀ ਕਹਿੰਦੇ 5-10 ਮਿਲੀਅਨ ਹੈਗਾ, ਵਧੀਆ ਯਾਰ, ਰਿਟਾਇਰਮੈਂਟ ਲਈ ਇੰਨਾ ਹੈਗਾ, ਹੋਰ ਕੀ ਚਾਹੀਦਾ ਹੈ? ਇਹ ਤਾਂ ਫਿਰ ਵਧੀਆ ਜ਼ਿੰਦਗੀ 'ਚ ਬੁੱਲੇ ਲੁੱਟੋ, ਜੋ ਮਰਜ਼ੀ ਕਰੋ, 70 ਮਿਲੀਅਨ ਦੀ ਲੋੜ ਹੀ ਨਹੀਂ। ਸੋ ਦੁਆਬਾ ਟਰੈਵਲ ਨੂੰ ਕਾਲ ਕਰ ਲਓ, ਆਪਣੇ ਕੋਲ ਦੇਖੋ ਨਾ ਜਹਾਜ਼ ਨੇ ਨਾ ਪਾਇਲਟ ਨੇ, ਆਪਾਂ ਤਾਂ ਦੁਆਬਾ ਟਰੈਵਲ ਤੋਂ ਟਿਕਟਾਂ ਲੈਣੀਆਂ ਸਸਤੀਆਂ। ਸੋ ਦੁਆਬਾ ਟਰੈਵਲ ਐਂਡ ਟੂਰ 905-796-7800 ਦੁਆਬਾ ਟਰੈਵਲ, 905-796-7800 ਦੁਆਬਾ ਟਰੈਵਲ, ਦੁਆਬਾ ਟਰੈਵਲ, ਦੁਆਬਾ ਟਰੈਵਲ ਨੂੰ ਕਾਲ ਜ਼ਰੂਰ ਕਰੋ, 905-796-7800। ਉਸ ਦੇ ਨਾਲ ਨਾਲ ਸਬਜ਼ੀ ਮਾਰਕੀਟ, ਨਾਲੇ ਰੈਸਟੋਰੈਂਟ ਹੈ, ਨਾਲੇ ਗਰੋਸਰੀ ਸਟੋਰ ਹੈ, 24 ਘੰਟੇ 7 ਦਿਨ ਸਬਜ਼ੀ ਮਾਰਕੀਟ ਓਪਨ ਹੈ। ਸਬਜ਼ੀ ਮਾਰਕੀਟ 'ਤੇ ਹਰ ਤਰ੍ਹਾਂ ਦੀਆਂ ਤਾਜ਼ੀਆਂ ਸਬਜ਼ੀਆਂ, ਗੋਲ ਕੱਦੂ, ਚੱਪਣ ਕੱਦੂ, ਟਿੰਡੋ, ਹਰੇ ਮਟਰ, ਫਰੈਸ਼ ਸਾਗ, ਬਾਥੂ ਆਦਿ ਮਿਲ ਰਿਹਾ। ਅਤੇ ਇਹਨਾਂ ਦੇ ਰੈਸਟੋਰੈਂਟ ਸਾਈਡ ਤੋਂ ਚਿਕਨ ਲੈਗ, ਬਿਰਿਆਨੀ, ਫਿਸ਼ ਪਕੌੜਾ 1 ਕਿਲੋ 1 ਫਰੀ, 24 ਘੰਟੇ 7 ਦਿਨ ਓਪਨ ਸਬਜ਼ੀ ਮਾਰਕੀਟ, 10 ਲੋਰਮੈਲ ਗੇਟ, ਸੈਂਡਲਵੜੇ ਮਕਲੋਗਲਨ, 10,970 ਬ੍ਰੈਮਲੀ ਰੋਡ, ਬ੍ਰੈਮਲੀ ਕੰਟਰੀ ਸਾਈਡ, ਸਬਜ਼ੀ ਮਾਰਕੀਟ, 0777। ਹੈਲੋ,
4: ਬਹੁਤ ਮਿਹਨਤ ਕੀਤੀ ਪਰ ਚਲੋ ਇੰਨਾ ਬਣਾ ਨੀ ਸਕੇ, ਓਦਾਂ ਫਾਈਨੈਂਸ਼ੀਅਲ ਕੰਡੀਸ਼ਨ ਤੇ ਉਹਨਾਂ ਨੂੰ ਲੈ ਕੇ ਦਊਂਗਾ ਹੁਣ, ਉਹ ਚਲੋ ਕਹਿਣਾ ਨੀ ਚਾਹੀਦਾ, ਪਰ ਲਾਸਟ ਸਟੇਜ ਤੇ ਆਪਣੀ ਲਾਈਫ ਦੇ,
0: ਠੀਕ ਹੈ ਠੀਕ ਹੈ,
4: ਉਹਨਾਂ ਦਾ ਸੁਪਨਾ ਚਲੋ ਇੱਕ ਪੂਰਾ ਕਰਨਾ ਚਾਹੂੰਗਾ, ਫਿਰ ਮੈਂ ਆਪਦੇ ਸਰਕਲ ਚ ਆਪਣੇ ਨੂੰ ਪਤਾ ਹੀ ਆਪਾਂ ਰਿਸ਼ਤੇਦਾਰੀ ਚ ਹੋ ਜਾਏ ਜਾਂ ਫਰੈਂਡ ਸਰਕਲ ਹੋ ਜਾਏ, ਉਹਨਾਂ ਨੂੰ ਵਧੀਆ ਸੌਖੀ ਕਰ ਦਾਂਗੇ।
0: ਅੱਛਾ, ਕਿੰਨੇ ਕੁ, ਪਰ ਕਿੰਨੇ ਕੁ ਦੋਸਤਾਂ ਨੂੰ, ਕਿੰਨੇ ਕੁ ਰਿਸ਼ਤੇਦਾਰਾਂ ਨੂੰ ਸੌਖੇ ਕਰੋਗੇ?
4: ਜਿਹੜੇ ਭਾਜੀ ਮੇਨ ਮੇਨ ਜਿਹਨਾਂ ਨਾਲ ਮਿਲੀ ਵਰਤੀ ਦਾ ਹੋਣ, ਜਿਹੜੇ ਨਾਲ ਖੜਦੇ ਉਹਨਾਂ ਨੇ ਹੀ ਵਰਤਾਂਗੇ, ਬਾਏ ਤਾਂ ਹੈ ਨੀ ਜੇ
0: ਜਦੋਂ ਪੈਸੇ ਬੰਦਾ ਕਰਮ ਵਾਲਾ ਹੋ ਗਿਆ, ਫਿਰ ਉਹਨਾਂ ਨੇ ਮਗਰ ਪੈ ਜਾਣਾ ਵੀ ਸਾਨੂੰ ਆਹ ਵੀ ਚਾਹੀਦਾ, ਉਹ ਵੀ ਚਾਹੀਦਾ।
4: ਉਹੀ
0: ਗੱਲ ਹੈ ਨਾ ਬਾਈ, ਉਹ ਫਿਰ ਮਤਲਬ ਹੀ ਹੋ ਗਏ ਨਾ ਬੰਦੇ, ਹੁੰਦੇ ਹੀ ਜ਼ਿਆਦਾਤਰ ਮਤਲਬ ਇੱਦਾਂ ਦੇ।
4: ਨਹੀਂ ਭਾਈ, ਇੱਦਾਂ ਹੁੰਦਾ ਕਿ ਚਲੋ ਜਿੱਦਾਂ ਹੁਣ ਮੇਨ ਮੇਨ ਰਿਸ਼ਤੇਦਾਰ ਹੋ ਗਏ, ਆਪਣੇ ਭੂਆ ਹੋ ਗਏ, ਮਾਮੇ ਹੋ ਗਏ, ਤੇ ਕਿਸੇ ਹੱਦ ਤੱਕ ਚਲੋ ਆਪਣੇ ਦਿਲੋਂ ਕਰਦੇ ਵੀ ਨੇ, ਤੇ ਹੁਣ ਫਰੈਂਡ ਸਰਕਲ ਜਿਹੜਾ ਤੁਹਾਡਾ ਹੁਣ ਫਰੈਂਡ ਸਰਕਲ ਹੈ ਨਾ, ਜਿਹੜਾ ਇਸ ਸਟਰਗਲਿੰਗ ਟਾਈਮ ਚ, ਉਹ ਤੁਹਾਡਾ ਰੀਅਲ ਫਰੈਂਡ ਸਰਕਲ ਹੈ,
0: ਸਹੀ ਗੱਲ ਹੈ।
4: ਉਹਨਾਂ ਨਾਲ ਆਪਾਂ ਵਧੀਆ ਬੰਦਾ ਕਰੇ, ਉਹਨਾਂ ਨੂੰ ਸੌਖੇ ਕਰੇ ਕਿ ਚਲੋ ਨਾਲ ਬੰਦਾ ਹੋਵੇ, ਕਿ ਬਾਕੀ ਭਾਈ ਘੁੰਮਾਂਗੇ ਆਪਣਾ, ਟਰੈਵਲ ਕਰਾਂਗੇ ਪੂਰਾ ਵਰਲਡ ਫਸਟ ਕਲਾਸ।
0: ਸਹੀ ਗੱਲ ਹੈ, ਨਹੀਂ ਫਸਟ ਕਲਾਸ, ਫਿਰ ਦੁਆਬਾ ਟਰੈਵਲਰ ਨੂੰ ਕਹੋ ਸਾਨੂੰ ਮਹਿੰਗੀ ਤੋਂ ਮਹਿੰਗੀ ਟਿਕਟ ਚਾਹੀਦੀ ਹੈ। ਠੀਕ ਹੈ, ਚਲੋ ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ। ਜੇ ਕਿਸੇ ਨੇ ਲਗਜ਼ਰੀ ਟਰੈਵਲ ਕਰਨਾ, ਮੈਨੂੰ ਤੁਸੀਂ ਕਹਿੰਦੇ ਹੁੰਦੇ ਆ ਇੱਕ ਆਪਣਾ ਟਰੈਵਲ ਏਜੰਟ ਬਣਾ ਲਿਓ, ਤੁਹਾਨੂੰ ਵਧੀਆ ਵਧੀਆ ਹੋਟਲਾਂ ਦੀਆਂ ਰੈਕਮੈਂਡੇਸ਼ਨ ਦੇਵਾਂਗੇ। ਸੋ ਇੱਕ ਤੁਸੀਂ ਯਾਦ ਰੱਖੋ, ਬਿਯੋਂਡ ਆਈਵੇਅਰ ਨੂੰ ਐਨਕਾਂ ਚਾਹੀਦੀਆਂ, ਆਈ ਡਾਕਟਰ ਅਵੇਲੇਬਲ ਨੇ, ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਬਿਯੋਂਡ ਆਈਵੇਅਰ 905-793-3937, ਹੰਬਰ ਵੈਸਟ ਗੋਰਵੇ ਦੇ ਕੋਰਨਰ 'ਤੇ ਨੇ, 905-793-3937, ਬਿਯੋਂਡ ਆਈਵੇਅਰ। ਗਲੋਬਲ ਕੰਫਰਟ ਏਅਰ, ਜੇ ਤੁਹਾਡਾ ਏਸੀ ਖਰਾਬ ਹੈ, ਇਸ ਮੌਸਮ 'ਚ ਬਹੁਤ ਔਖਾ ਹੁੰਦਾ ਬੰਦਾ ਵੀ, ਏਸੀ ਖਰਾਬ ਹੈ ਰਿਪੇਅਰ ਕਰਾ ਲਓ, ਅਤੇ ਗਲੋਬਲ ਕੰਫਰਟ ਏਅਰ ਦੀ ਟੀਮ ਹਾਜ਼ਰ ਹੈ। 905-790-9080 ਗਲੋਬਲ ਕੰਫਰਟ ਏਅਰ, ਜਾਂ ਏਸੀ ਫਰਨੈਸ ਦੋਨੋਂ ਨਵੇਂ ਤੁਸੀਂ ਲਗਵਾਉਣੇ ਆ, ਦੋਨੋਂ ਨਵੇਂ ਲਵਾ ਲਓ, ਅਤੇ $1800 ਤੱਕ ਦਾ ਰੀਬੇਟ ਤੁਹਾਨੂੰ ਦੇ ਰਹੇ ਨੇ। ਸੋ ਨੰਬਰ ਹੈ ਗਲੋਬਲ ਕੰਫਰਟ ਦਾ, 905-790-9080, 905-790-9080, ਦੁਆਬਾ ਆਪਣਾ, ਸੋਰੀ ਗਲੋਬਲ ਕੰਫਰਟ ਏਅਰ। ਸਾਡਾ ਸੁਖਪਾਣੀ ਜੁੜੇ ਇੱਕ ਵਾਰ ਫਿਰ, ਗ੍ਰੈਂਡ ਹੋਮ ਫਰਨੀਚਰ, ਟੈਂਟ ਸੇਲ। ਜੀ ਸੁਖਪਾਣੀ,
5: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ, ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ ਸੇਲ ਲੱਗਣ ਜਾ ਰਹੀ ਹੈ ਇਸ ਵੀਕਡ ਦੇ ਉੱਪਰ, ਫਰਾਈਡੇ ਸੈਚਰਡੇ ਸੰਡੇ, ਤਿੰਨ ਦਿਨ ਦੀ ਤੰਬੂ ਟੈਂਟ ਸੇਲ ਲੱਗਣ ਜਾ ਰਹੀ ਆ, ਜਿਹ ਚ ਨਵੀ ਬਾਈ ਜੀ ਬਹੁਤ ਸਾਰੀ ਇਨਵੈਂਟਰੀ ਜਿਹੜੀ ਕਲੀਅਰ ਆਊਟ ਕੀਤੀ ਜਾ ਰਹੀ ਆ, ਹਾਈ ਐਂਡ ਬੈਡਰੂਮ ਸੈੱਟ, ਹਾਈਡ੍ਰੋਲਿਕ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕਾਫੀ ਟੇਬਲ, ਜਿਹੜੇ ਕਲੀਅਰ ਆਊਟ ਪ੍ਰਾਈਸ ਦੇ ਵਿੱਚ ਫਰਨੀਚਰ ਤੁਹਾਨੂੰ ਦਿੱਤਾ ਜਾਣਾ ਤੰਬੂ ਟੈਂਟ ਸੇਲ ਦੇ ਵਿੱਚ, ਜਿਹਦੇ ਵਿੱਚੋਂ ਤੁਹਾਨੂੰ ਸੋਫਾ ਕਮ ਬੈੱਡ ਚਾਹੀਦਾ ਗ੍ਰੇ ਕਲਰ ਦਾ ਸਿਰਫ $199 ਦਾ, ਡਾਇਨਿੰਗ ਟੇਬਲ 6 ਚੇਅਰਾਂ $99 ਦੀਆਂ, ਰਿਕਲਾਈਨਰ ਚੇਅਰ $99 ਦੀ, ਸੋਲਿਡ ਵੁੱਡ ਦੀ ਚੈਸਟ $50 ਦੀ, ਨਾਈਟ ਸੈੱਟ $20 ਦੇ ਵਿੱਚ ਕਲੀਅਰ ਆਊਟ ਕੀਤੇ ਜਾਣੇ ਆ। ਸੋ ਬਹੁਤ ਸਾਰੀ ਇਨਵੈਂਟਰੀ ਜਿਹੜੀ ਤੰਬੂ ਟੈਂਟ ਸੇਲ ਦੇ ਵਿੱਚ ਕਲੀਅਰ ਆਊਟ ਕੀਤੀ ਜਾ ਰਹੀ ਆ, ਸੋ ਜ਼ਰੂਰ ਇੱਕ ਚੱਕਰ ਲਓ। 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ ਸੇਲ ਨਵੀ ਬਾਈ ਜੀ।
0: ਕਿਆ ਬਾਤ ਹੈ, ਵੈਰੀ ਗੁੱਡ। 2865, ਹਾਂਜੀ ਬਾਈ ਜੀ,
6: ਕੀ ਹਾਲ ਬਾਈ?
0: ਵਧੀਆ ਜੀ, ਕੀ ਬਣਦਾ? ਵਧੀਆ ਯਾਰ, ਸਾਰੇ ਦੇਖੋ ਹਰੇਕ ਦੇ ਪਤਾ ਕੀ ਹੈ, ਹਰੇਕ ਦੇ ਅਲੱਗ ਅਲੱਗ ਸੁਪਨੇ ਹੁੰਦੇ ਆ, ਟਰੱਕ ਪਾਉਂਗੇ ਪੀਟਰ ਬਿਲਟ,
6: ਬਿਲਕੁਲ ਹਾਂਜੀ, ਤੇ ਆਪ ਰਹਿਣ ਲੱਗ ਜਾਣਾ ਮਿਆਮੀ ਫਲੋਰਿਡਾ,
0: ਉਹ ਬੱਲੇ ਫਲੋਰਿਡਾ ਤੇ ਪੀਟਰ ਬਿਲਟ ਪਾ ਲੈਣਾ, ਕਿਆ ਬਾਤ ਹੈ, ਅੱਛਾ
6: ਬਿਲਕੁਲ, ਤੇ ਆਪਣੇ ਡਰਾਈਵਰ ਭਰਾ ਰੱਖ ਲੈਣੇ ਆ, ਦੇਖੀਏ ਤੇ ਗੱਲ ਬਣਦੀ, ਤੁਹਾਡਾ ਪ੍ਰੋਗਰਾਮ ਸੁਣਿਆ ਕਰਾਂਗੇ ਸਰ,
0: ਸਾਡਾ ਤਾਂ ਹੁਣ ਵੀ ਸੁਣਦੇ ਹੋ,
6: ਹਾਂਜੀ ਫਿਰ ਵੀ ਸੁਣਿਆ ਕਰਾਂਗੇ,
0: 70 ਮਿਲੀਅਨ ਤੋਂ ਬਾਅਦ ਸਾਨੂੰ ਕਿੱਥੇ ਤੁਸੀਂ ਯਾਦ ਰੱਖਣਾ,
6: ਨਹੀਂ ਯਾਦ ਰੱਖਾਂਗੇ, ਵੈਸੇ ਗੱਲ ਯਾਦ ਰੱਖਾਂਗੇ ਤੁਹਾਨੂੰ,
0: ਪੱਕੀ ਗੱਲ ਆ, ਪੈਸ਼ਨ ਰੂਫਿੰਗ ਨੂੰ ਯਾਦ ਰੱਖੋ, ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਰਿਪੇਅਰ ਕਰਾਉਣੀ ਹੈ, ਪੈਸ਼ਨ ਰੂਫਿੰਗ ਦੇ ਗੁਰਲਾਲ ਭਾਜੀ, 647-919-9413, ਨਵੀਂ ਰੂਫ ਦੀ ਰਿਪੇਅਰ, 6479199413, ਪੈਸ਼ਨ ਰੂਫਿੰਗ, ਠੀਕ ਹੈ, ਰੂਫ ਜੇ ਕਿਤੇ ਖਰਾਬ ਜਾਂ ਲੀਕ ਹੋਣ ਲੱਗ ਗਈ ਤਾਂ ਪੂਰੇ ਘਰ ਨੂੰ ਖਤਰਾ, ਸੋ ਪਹਿਲਾਂ ਹੀ ਰੂਫ ਨਵੀਂ ਲਵਾ ਲਓ, 647-919-9413, 6479199413, ਪੈਸ਼ਨ ਰੂਫਿੰਗ ਨੂੰ ਯਾਦ ਰੱਖੋ, ਅਤੇ ਦੋ ਮੈਸੇਜ ਨੇ, ਫਿਰ ਅਗਲੀ ਕਾਲ ਵੀ ਲੈਂਦੇ ਤੁਹਾਡੀ, ਅਤੇ ਨੰਬਰ ਹੈ ਆਪਣਾ 905-673-3337, 905-673-3337 ਆਪਣਾ ਵਨ ਐਂਡ ਓਨਲੀ ਫੋਨ ਨੰਬਰ ਹੈ।

0: ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ, ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਅਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ 'ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477169 87 6477169 87 ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 6477167 ਨੰਬਰ ਹੈ।
1: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
0: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, TV ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ, ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597
3: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ।

0: ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ। ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8, 905-204-1313, 905-204-1313।
2: ਕਿਆ ਬਾਤ ਹੈ, ਕਿਆ ਬਾਤ ਹੈ, ਵੈਰੀ ਗੁੱਡ। ਸੋ 905-673-3337 ਆਪਣਾ ਨੰਬਰ ਹੈ, 9056733337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ, 9056733337। ਜੀ 0080 ਹਾਂਜੀ ਵੀਰੇ, ਕੀ ਹਾਲ ਆ?
3: ਵਧੀਆ ਨਵੀ ਵੀਰ, ਮਨੀ ਮਨੀ ਮਨੀ ਕੀਤੀ ਜੱਟ ਆ ਗਿਆ ਟੋਰਾਂਟੋ ਵਾਲਾ ਹੈ।
2: ਅੱਛਾ ਮਨੀ, ਅੱਛਾ ਠੀਕ ਹੈ,
3: ਨੰਬਰ ਬੋਲ ਸੀ ਰੱਖਿਆ ਹੈ।
2: ਅੱਛਾ
3: ਬਾਈ, ਜੇ ਆਪਣੇ ਕੋਲ ਇੰਨਾ ਪੈਸਾ ਹੈਗਾ ਨਾ, ਆਪਾਂ ਤਾਂ ਪਹਿਲਾਂ ਵੀਰੇ ਆਪਾਂ ਪੰਜਾਬ ਨੂੰ ਨਾ IPL ਦਾ ਕੱਪ ਜਿਤਾਉਣਾ, ਜਿੰਨਾ ਮਰਜ਼ੀ ਪੈਸਾ ਲੱਗ ਜੇ।
2: ਪੰਜਾਬ ਨੂੰ IPL ਦਾ ਕੱਪ ਜਿਤਾਉਣਾ? ਅੱਛਾ
3: ਹਾਂ, ਜਿੰਨਾ ਮਰਜ਼ੀ ਪੈਸਾ, ਜਿਹੜਾ ਮਰਜ਼ੀ ਤਗੜੇ ਤੋਂ
2: ਨਹੀਂ। ਤੁਸੀਂ ਚਲੋ $70 million ਹੈ, ਪਰ ਜੇ ਤੁਹਾਡੇ ਅੱਗੇ ਮੁਕੇਸ਼ ਅੰਬਾਨੀ ਆ ਗਿਆ, ਫਿਰ ਸ਼ਾਹਰੁਖ ਖਾਨ ਆ ਗਿਆ, ਫਿਰ
3: ਉਹ ਭਾਜੀ ਉੱਥੇ ਫਿਰ ਆਪਾਂ ਨੂੰ ਟੀਮ ਵਰਕ ਕਰਨਾ ਪੈਣਾ, ਫਿਰ ਉਹਨਾਂ ਦੇ ਵਿੱਚ ਰਲ ਕੇ ਆਪਾਂ ਨੂੰ ਤੇ ਉਹਨਾਂ ਨਾਲ ਡੀਲ ਬਣਾਉਣੀ ਪੈਣੀ ਆ ਬਾਈ।
2: ਅੱਛਾ ਨਹੀਂ, ਹੁਣ
3: ਤੇ ਉਹਨਾਂ ਨੇ ਡੀਲ ਆਪਣੇ ਨਾਲ, ਡੀਲ ਆਪਣੇ ਨਾਲ ਉਹਨਾਂ ਨੇ ਤਾਂ ਹੀ ਬਣਾਉਣੀ ਹੈ ਜੇ ਆਪਣੇ ਕੋਲ 70 million ਹੋਊਗਾ।
2: 70 million, 70 ਲਾ ਦੋਗੇ?
3: 70 ਦੇਖਦੇ ਆ, ਉਹਨਾਂ ਨਾਲ ਫਿਰ ਡੀਲ ਬਣਾਵਾਂ, ਕਿਉਂਕਿ ਬੜੇ ਤਗੜੇ ਤੋਂ ਤਗੜੇ ਬੰਦੇ ਬੈਠੇ ਨੇ ਬਰੋ, ਉਹਨਾਂ ਦਾ ਪਹਿਲੇ ਦੂਜੇ ਨੰਬਰ ਤੇ ਨਾਮ ਆਉਂਦਾ। ਤੇ ਹਾਂ, ਦੂਜੀ ਗੱਲ ਜਿਹੜੀ ਤੁਸੀਂ ਆ ਸ਼ਾਹਰੁਖ ਖਾਨ, ਇਹ ਸਟਾਰ, ਇਹ ਸਟਾਰ ਨਾਲ ਵੀ ਨਾ ਬਹਿ ਕੇ ਇੱਕ ਮੂਵੀ ਬਣਾਵਾਂਗੇ। ਪੈਸਾ ਯਾਰ, ਪੈਸੇ ਚ ਬਹੁਤ ਪਾਵਰ ਆ, ਬਹੁਤ ਕੁਛ ਆ। ਇੱਕ ਦਿਨ ਲਈ ਨਾ ਨਵੀਂ ਵੀਰ LCBO ਚ ਨਾ ਦਾਰੂ ਫ੍ਰੀ ਕਰ ਦਿਆ ਕਰਨੀ ਸਾਲ ਚ, ਜਿਹੜਾ ਆਇਆ ਉਹਨੂੰ ਕਹਿ ਪੇ ਨੀ ਕਰਨਾ, ਚੱਕ ਲੈ ਜਿਹੜੀ ਮਰਜ਼ੀ ਬੋਤਲ, ਆਪਾਂ ਖਾਣ ਪੀਣ ਵਾਲੇ ਬੰਦੇ ਆ ਯਾਰ।
2: ਅੱਛਾ ਸਰ, ਇੱਕ ਦਿਨ LCBO ਦਾਰੂ ਫ੍ਰੀ, ਕਿਆ ਬਾਤ ਹੈ।
3: ਹਾਂ ਜਿਹੜੀ
2: ਇਹ ਬਣੀ ਨਾ ਗੱਲ, ਫਿਰ ਤੁਸੀਂ ਫ੍ਰੀ ਦਾਰੂ ਡੇ ਰੱਖ ਲੈਣਾ ਇੱਕ ਦਿਨ ਸਾਲ ਚ, ਹੈ।
3: ਹਾਂ, ਦੱਸਣਾ ਨੀ ਹੈਗਾ, ਰੈਂਡਮ ਠੇਕੇ ਚ ਵੜ ਜਾਣਾ, ਤੇ ਜਿਹਦੇ 10-20 ਥੁੜਦੇ ਹੋਏ ਉਹਨੂੰ ਕਹਿੰਦਾ ਨੋ ਪ੍ਰੋਬਲਮ ਯਾਰ, ਤੂੰ ਲੈ ਜਾ, ਕੋਈ ਚੱਕਰ ਹੀ
2: ਨਹੀਂ। ਫਿਰ ਤਾਂ ਤੁਹਾਡੇ, ਫਿਰ ਤਾਂ ਸਾਰੇ ਤੁਹਾਡੇ ਹੀ ਗੁਣ ਗਾਉਣਗੇ।
3: ਆਪਾਂ ਕਰਨਾ ਆਪਾਂ ਬਰੋ, ਰੈਂਡਮ ਜਿਹੀ ਕੰਮ ਆ, ਜਿਵੇਂ ਰੈਂਡਮ ਜੇ ਠੇਕੇ ਚ ਵੜ ਗਏ, ਜਿਹੜਾ ਹੋਇਆ ਉਹਨੂੰ ਕਹਿੰਦਾ ਚੱਕ ਜਿਹੜੀ।
2: ਨਹੀਂ, ਰੈਂਡਮ ਨਾ ਕਰਿਓ, ਐਟਲੀਸਟ ਏਅਰਪੋਰਟ ਰੋਡ ਤੇ ਬੋਵੇ ਡਲ ਚ ਕਰਿਓ, ਉੱਥੇ ਜਿੱਥੇ ਆਪਣੇ ਬੰਦੇ ਜਾਂਦੇ ਆ।
3: ਆਪਣੇ ਬੰਦੇ ਨੇ ਫਿਰ ਬਰੋ, ਆਪਣੇ ਬੰਦਿਆਂ ਨੇ ਰੋਇਲ ਟੈਗ ਹੀ ਚੱਕਣੀ।
2: ਨਹੀਂ ਨਹੀਂ, ਰੋਇਲ ਟੈਗ ਨਹੀਂ, ਆਪਣੇ ਬੰਦੇ ਕਿਹੜੀ ਇੱਥੇ ਸਭ ਤੋਂ ਵੱਧ ਵਿਕਦੀ ਹੈ, ਬਲੈਕ ਲੇਬਲ?
3: ਮੈਂ ਬ੍ਰਦਰ, ਆਪਾਂ ਸਕੋਚ ਸਕੂਚ ਵਾਲੇ ਆ।
2: ਨਹੀਂ ਪਰ ਮੈਨੂੰ ਲੱਗਦਾ ਏਅਰਪੋਰਟ ਰੋਡ ਬਵੇੜ ਵਾਲਾ ਜਿਹੜਾ LCBO, ਉੱਥੇ ਸਭ ਤੋਂ ਵੱਧ ਕੈਨੇਡਾ ਚ ਬਲੈਕ ਲੇਬਲ ਉੱਥੇ ਵਿਕਦੀ ਆ।
3: ਇੱਕ ਬਲੈਕ ਲੇਬਲ ਵਿਕਦੀ ਹੈ ਸਭ ਤੋਂ ਜ਼ਿਆਦਾ ਉੱਥੇ, ਇੱਕ ਉੱਥੇ ਨਾ ਆਪਣੀ ਉਹ ਵੀ ਮਿਲ ਜਾਂਦੀ ਆ, ਇੰਡੀਆ ਵਾਲੀ ਬਲੈਂਡਰ ਪ੍ਰਾਈਡ।
2: ਹਾਂ ਹਾਂ ਹਾਂ, ਉੱਥੇ ਮਿਲ ਜਾਂਦੀ ਆ।
3: ਉਹ ਵੀ ਆਪਣੇ ਬੰਦੇ ਬਹੁਤ ਉੱਥੋਂ ਚੱਕ ਕੇ ਲਿਆਉਂਦੇ ਆ, ਤੇ ਆਪਾਂ ਗਲਾਸੀ ਵਾਲੇ ਬੰਦੇ ਆ, ਆਪਾਂ ਸਭ ਨੂੰ ਕਹਿਣਾ ਬਈ ਲਾਓ
2: ਲਾਓ। ਠੀਕ ਹੈ, ਚਲੋ ਵਧੀਆ, ਤੁਹਾਨੂੰ ਫਿਰ ਅਸੀਂ ਮੇਅਰ ਬਣਾਵਾਂਗੇ ਬ੍ਰੈਂਪਟਨ ਦੇ, ਠੀਕ ਹੈ।
3: ਉਹ ਨਵੀਂ ਉਹ ਕੰਮ ਸਾਹਮ ਨੀ ਆਉਣਾ ਯਾਰ, ਮੇਅਰ ਵਾਲਾ, ਪਤਾ ਕਿਉਂ? ਉਹ ਬਹੁਤ ਰੌਲੇ ਵਾਲਾ ਕੰਮ ਹੈ ਉਹ ਨਾ, ਉਹ ਆਪਾਂ ਰੀਅਲਿਸਟਿਕ ਜੇ ਰਹਿਣਾ, ਗੱਡੀ ਲੈਣਾ ਨੀ ਵਧੀਆ, ਤੇ ਆਪਾਂ ਨਾ ਨੀ ਦੱਸਣਾ, ਜਿੱਦਣ ਗਲਾਸੀ ਕਰਤੀ ਨਾ LCBO ਚ ਫ੍ਰੀ, ਆਪਾਂ ਦੱਸਣਾ ਹੀ ਨੀ ਵੀ ਕਿਹਨੇ ਕੀਤੀ ਆ, ਕਰਤੀ ਨਾ LCBO ਚ ਫ੍ਰੀ, ਆਪਾਂ ਦੱਸਣਾ ਹੀ ਨੀ ਵੀ ਕਿਹਨੇ ਕੀਤੀ
2: ਆ। ਵਾਹ, ਚਲੋ ਵੈਰੀ ਗੁੱਡ, ਥੈਂਕ ਯੂ।
3: ਹਾਂ ਠੀਕ ਆ, ਆਪਾਂ ਐਵੇਂ ਜਿਹੇ ਕੰਮ ਕਰਿਆ।
2: ਚਲੋ ਵੈਰੀ ਗੁੱਡ, ਠੀਕ ਹੈ, ਓਕੇ। ਦੇਖਿਆ, ਸੁਪਨੇ ਹੁੰਦੇ ਆ ਕਈਆਂ ਦੇ, ਬਾਈ ਜੀ ਕਹਿੰਦੇ ਕਿ ਦਾਰੂ ਫ੍ਰੀ ਕਰ ਦੇਣੀ ਹੈ ਆਪਣਾ, ਕੀ ਕਹਿੰਦੇ ਆ, ਇੱਕ ਦਿਨ ਸਾਲ ਦੇ ਵਿੱਚ। ਵਾਹ ਬਈ ਵਾਹ, ਚੱਕ ਤੇ ਫਿਰ ਤਾਂ ਫੱਟੇ, ਫਿਰ ਤਾਂ ਬ੍ਰੈਂਪਟਨ ਦੇ ਮੇਅਰ ਤੁਹਾਨੂੰ ਆਪਣੇ ਆਪ ਹੀ ਕਿਸੇ ਨਾ ਕਿਸੇ ਨੇ ਬਣਾ ਦੇਣਾ। ਰਾਈਨੋ ਫੈਂਸ ਐਂਡ ਡੈਕ ਵਾਲਿਆਂ ਨੂੰ ਯਾਦ ਰੱਖੋ, ਨਵੀਂ ਫੈਂਸ, ਨਵੀਂ ਡੈਕ ਲਗਾਉਣੀ ਆ, ਫੈਂਸ ਦੀ ਰਿਪੇਅਰ, ਡੈਕ ਦੀ ਰਿਪੇਅਰ ਕਰਾਉਣੀ ਆ, ਰਾਈਨੋ ਫੈਂਸ ਐਂਡ ਡੈਕ ਵਾਲਿਆਂ ਨੂੰ ਫੋਨ ਕਰੋ ਜ਼ਰੂਰ, 3220। ਬਾਈ ਜੀ ਉਹਨੇ ਬੜਾ ਸੋਹਣਾ ਕੰਮ ਕਰਦੇ ਆ, 647-804-32020 647-804-3220 ਨਵੀਂ ਫੈਂਸ, ਨਵੀਂ ਡੈਕ, ਡੈਕ ਰਿਪੇਅਰ, ਫੈਂਸ ਰਿਪੇਅਰ। ਇੱਕ ਤੁਸੀਂ ਮੈਸੇਜ ਯਾਦ ਰੱਖੋ ਕਿ ਯੂਨਿਟ ਲੀਜ਼ ਲਈ ਅਵੇਲੇਬਲ ਹੈ। ਇਹ ਯੂਨਿਟ ਹੈ ਆਪਣੇ ਮੇਸੀ ਸਾਗਾ ਸਟਰੀਟਸਵਿਲ ਦੀ ਏਰੀਆ ਦੇ ਵਿੱਚ, 750 ਸਕੁਆਇਰ ਫੁੱਟ ਦੀ ਯੂਨਿਟ ਹੈ। ਰੈਂਟ ਤੁਸੀਂ ਕਰੋ, ਇੱਥੇ ਹੇਅਰ ਸਲੋਨ ਖੋਲ੍ਹ ਲਓ, ਨੇਲ ਸਲੋਨ ਖੋਲ੍ਹ ਲਓ। ਮੇਸੀ ਸਾਗਾ ਦੀ ਬੜੀ ਪ੍ਰਾਈਮ ਲੋਕੇਸ਼ਨ ਹੈ, ਹਾਟਲੈਂਡ ਨੇੜੇ ਆ, ਸਕੁਆਇਰ ਵਨ ਨੇੜੇ ਆ, ਸਟਰੀਟਸਵਿਲ ਦੀ ਏਰੀਆ। 750 ਸਕੁਆਇਰ ਫੁੱਟ ਦੀ ਰੀਟੇਲ ਯੂਨਿਟ ਫੋਰ ਲੀਜ਼ ਅਵੇਲੇਬਲ। ਪਰਮਜੀਤ ਸਿੰਘ ਜੀ ਨੂੰ ਕਾਲ ਕਰੋ 416-993-1564 416-993-1564-416-993-1564-9409 ਜੀ, ਸਤਿ ਸ਼੍ਰੀ
4: ਅਕਾਲ ਜੀ, ਕਿਵੇਂ ਹੋ?
2: ਵਧੀਆ ਜੀ, ਕੀ ਬਣਦਾ?
4: ਬਸ ਕੰਮ ਤੇ ਸੀ, ਮੈਂ ਜੇ 70 million ਜਿੱਤ ਗਈ ਤਾਂ ਪਹਿਲਾਂ ਤਾਂ ਇੱਕ ਕੈਲੇਡਨ ਚ ਘਰ ਲੈਣਾ ਵੱਡਾ ਸਾਰਾ, ਆਪਣਾ ਡ੍ਰੀਮ ਹਾਊਸ
2: ਕੈਲੇਡਨ ਚ,
4: ਜਿਹਦੇ ਚ ਹਾਂਜੀ ਉੱਥੇ ਜਿੱਦਾਂ ਲੋਕੇਸ਼ਨ ਵਧੀਆ ਨਾ। ਹਾਂਜੀ, ਜਿਹਦੇ ਵਿੱਚ ਸਵਿਮਿੰਗ ਪੂਲ ਵਗੈਰਾ ਸਾਰਾ ਕੁਛ ਹੋਵੇ।
2: ਠੀਕ ਆ,
4: ਉਹਦੇ ਵਿੱਚ ਮੈਂ ਮੰਮਾ ਪਾਪਾ ਦੇ ਭਰਾ ਰਵਾਂਗੇ, ਫਿਰ ਇੱਕ ਜੀ ਵੈਗਨ ਲੈਣੀ ਆ।
2: ਅੱਛਾ, ਜੀ ਵੈਗਨ ਵੀ ਲੈਣੀ ਆ, ਠੀਕ ਆ।
4: ਹਾਂਜੀ, ਫਿਰ ਸਾਰੇ ਇਕੱਠੇ ਨੀ ਉਡਾਣੇ, ਆਰਾਮ ਨਾਲ ਚਿੱਲ ਮਾਰਾਂਗੇ, ਜਿਮ ਜੁਮ ਜਾਵਾਂਗੇ, ਬਸ ਆਪਣੀ ਸੈਲਫ ਕੇਅਰ, ਸਕਿਨ ਕੇਅਰ, ਬਸ ਆਹੀ ਕੁਛ ਕਰਨਾ।
2: ਅੱਛਾ, ਸੈਲਫ ਕੇਅਰ, ਸਕਿਨ ਕੇਅਰ, ਜੀ ਵੈਗਨ ਤੇ ਨਾਲ ਕੈਲੇਡਨ ਦੇ ਵਿੱਚ ਪੂਲ ਵਾਲਾ ਘਰ।
4: ਹਾਂਜੀ,
2: ਉਹ ਤਾਂ ਤੁਸੀਂ ਹੁਣ ਦੱਬ ਕੇ ਮਿਹਨਤ ਕਰੋ, ਤੁਸੀਂ ਅਗਲੇ 10 ਸਾਲਾਂ ਦੇ ਵਿੱਚ ਵੀ ਕਰ ਸਕਦੇ ਹੋ ਇੱਥੇ।
4: ਹਾਂਜੀ, ਪਰ ਫਿਰ ਨਾਲ ਨਾਲ ਕੰਮ ਵੀ ਕਰਨਾ
2: ਪੈਣਾ। ਅੱਛਾ, ਤੁਸੀਂ ਕੰਮ ਨਹੀਂ ਕਰਨਾ ਚਾਹੁੰਦੇ, ਠੀਕ ਹੈ।
4: ਹਾਂਜੀ, ਫਿਰ ਵਿਹਲੇ ਰਹਾਂਗੇ, ਬਾਕੀ ਆਪਾਂ ਇਨਸਾਨ ਆ, ਹੁਣ ਆਪਾਂ 70 million ਮੰਗ ਰਹੇ ਆ, ਜਦੋਂ ਉਹ ਆ ਗਿਆ ਆਪਣੇ ਕੋਲ ਆਪਣੀ ਡਿਮਾਂਡਾ ਹੋਰ ਵੱਧ ਜਾਣੀਆਂ, ਹੋਰ ਮਿਲ ਜੇ, ਹੋਰ ਮਿਲ ਜੇ।
2: ਹਾਂ ਨਹੀਂ, ਗੱਲ ਤੁਹਾਡੀ ਠੀਕ ਹੈ, ਬੰਦਾ 70 ਵਾਲਾ ਕਹੂਗਾ, ਮੈਨੂੰ ਤੇ ਯਾਰ 700 ਚਾਹੀਦਾ, 70 ਨਾਲ ਤਾਂ ਗੱਲ ਹੀ ਨਹੀਂ ਬਣਦੀ। ਕਿਸ਼ਤਾਂ ਪੂਰੀਆਂ ਨੀ ਹੋ ਰਹੀਆਂ।
4: ਹਾਂਜੀ, ਉਹ ਤਾਂ ਹੈ, ਬਾਅਦ ਚ ਲਵਾਂਗੇ।
2: ਚਲੋ ਠੀਕ ਹੈ, ਕੋਈ ਨਾ, ਫਿਰ ਜਦੋਂ ਮਿਲੀ ਜੀ ਵੈਗਨ ਸਾਨੂੰ ਵੀ ਗੇੜਾ ਦਿਓ, ਠੀਕ ਆ? ਚਲੋ, ਥੈਂਕ ਯੂ ਬਹੁਤ ਤੁਹਾਡਾ। ਏਰੀਅਨ ਮਿਲਸ, ਐਕੀਰਾ ਨੂੰ ਯਾਦ ਰੱਖੋ, ਐਕੀਰਾ ਦੀ ਗੱਡੀ ਚਾਹੀਦੀ ਹੈ, ਐਕੀਰਾ ਦਾ SUV ਚਾਹੀਦਾ, ਏਰੀਅਨ ਮਿਲਸ ਐਕੀਰਾ। 905-828-5800 ਏਰੀਅਨ ਮਿਲਸ ਐਕੀਰਾ ਦੀ ਟੀਮ ਦੇ ਨਾਲ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਗੱਲਬਾਤ ਕਰੋ। ਅਤੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਦੋ ਸਾਡੇ ਮਿੱਤਰ ਨੇ, ਦੋਨੋਂ ਇਸ ਡੀਲਰਸ਼ਿਪ ਦੇ ਮੈਨੇਜਰ ਨੇ। 905-828-5800 905-828-5800 ਟੋਰਾਂਟੋ ਅਤੇ GTA ਵਾਲਿਓ, ਹੋ ਜਾਓ ਰੈਡੀ, ਇੱਕ ਸਟੇਜ ਤੇ ਦੋ ਸੁਪਰ ਸਟਾਰ ਤੁਹਾਡੇ ਆਪਣੇ ਐਮੀ ਵਿਰਕ ਅਤੇ ਸਰਗੁਣ ਮਹਿਤਾ ਲਾਈਵ ਆ ਰਹੇ ਨੇ ਟੋਰਾਂਟੋ, ਜਿਨ੍ਹਾਂ ਨੂੰ ਤੁਸੀਂ ਬਲੋਕਬਸਟਰ ਫਿਲਮਾਂ 'ਚ ਵੀ ਵੇਖਿਆ, ਸੁਪਰ ਹਿੱਟ ਗਾਣੇ ਵੀ ਸੁਣੇ ਆ ਐਮੀ ਵਿਰਕ ਹੁਣਾਂ ਦੇ, ਅਤੇ ਹੁਣ ਉਹਨਾਂ ਨੂੰ ਲਾਈਵ ਦੇਖਣ ਦਾ ਮੌਕਾ ਆ ਗਿਆ। ਐਮੀ ਵਿਰਕ ਦੇ ਚਾਰਟ ਟੋਪਿੰਗ ਹਿੱਟ, ਸਰਗੁਣ ਮਹਿਤਾ ਦੀ ਸਟਾਰ ਪਾਵਰ, ਅਤੇ ਇੱਕ ਐਸੀ ਸ਼ਾਮ ਜੋ ਪੂਰੇ ਟੋਰਾਂਟੋ ਨੂੰ ਯਾਦ ਰਹੇਗੀ। ਇਹ ਇੱਕ ਸਿਰਫ ਕੌਂਸਰਟ ਨਹੀਂ, ਪੰਜਾਬੀ ਇੰਟਰਟੇਨਮੈਂਟ ਦਾ ਸਭ ਤੋਂ ਵੱਡਾ ਸੈਲੀਬ੍ਰੇਸ਼ਨ ਹੈ। ਟਿਕਟਸ ਅਵੇਲੇ

0: ਦੀ ਗੱਲ ਹੀ ਕੋਈ ਨੀ ਗੀ, ਪਰ ਮੈਨੂੰ ਤਾਂ ਇੱਕ ਬੰਦੇ ਦੀ ਲੋਟਰੀ ਨਿਕਲੀ ਸੀ, ਉਹਨੇ ਡਰਾਇਆ ਹੋਇਆ, ਉਹ ਐਂਡ ਤੇ ਕੈਟ ਮੀਟ ਖਾ, ਦੂਸਰਾ ਬਿੱਲੀਆਂ ਦਾ ਖਾਣਾ ਖਾਂਦਾ ਮੈਂ ਦੇਖ ਲਿਆ।
1: ਕੀ ਗੱਲ ਹੋ ਗਈ?
0: ਉਹਨੇ ਇਹ ਕੀਤਾ ਸੀ ਬਾਈ ਦੇ ਕਹਿਣ ਨੂੰ, ਬਾਹਰ ਦੇ ਵਿੱਚ ਚਲਿਆ ਜਾਂਦਾ ਸੀਗਾ, ਉਹਦਾ 1980 ਦੇ ਵਿੱਚ ਨਿਕਲਿਆ ਸੀਗਾ 3 ਲੱਖ।
1: ਅੱਛਾ,
0: ਬਾਹਰ ਦੇ ਵਿੱਚ ਜਾਣਾ ਕਹਿਣਾ ਵੀ ਚਲੋ ਜਿੰਨੀ ਮਰਜ਼ੀ ਡਰਿੰਕ ਕਰੋ, ਜਾ ਕੇ ਡਰੈਸ ਖਰਦਾ ਖਰਚਦਾ ਖਰਚਦਾ ਰਿਹਾ ਖਰਚਦਾ ਰਿਹਾ, ਜਿਹਨਾਂ ਨੂੰ ਪੜਾਉਂਦਾ ਸੀ ਫਿਰ ਉਹਨਾਂ ਦੇ ਫਿਰ ਪੈਸੇ ਤਾਰੇ ਮੰਗਣ ਲੱਗ ਗਿਆ।
1: ਅੱਛਾ, ਨਹੀਂ ਉਹੀ ਹੈ ਨਾ, ਕਈਆਂ ਕੋਲ ਕੀ ਨੀ ਕਦੇ ਪੈਸਾ ਦੇਖਿਆ ਨੀ ਹੁੰਦਾ, ਜਦੋਂ ਫਿਰ ਅਚਾਨਕ ਮਿਲ ਜਾਂਦਾ ਉਹ ਬੰਦੇ ਨੂੰ ਫਿਰ ਪਤਾ ਨੀ ਲੱਗਦਾ ਯਾਰ ਕਿ ਇਸ ਪੈਸੇ ਨਾਲ ਕਰੀਏ ਕੀ। ਫਿਰ ਇੱਕ ਸੀਗਾ ਨਾ ਭਾਜੀ ਬੰਦਾ, ਉਹਨੂੰ ਪਤਾ ਨੀ ਬਹੁਤ ਹੀ ਵੱਡੀ ਲੋਟਰੀ ਨਿਕਲੀ LA ਚ ਮੈਨੂੰ ਲੱਗਦਾ, ਤੇ ਉਹਨੇ ਪਤਾ ਨੀ ਕਿੰਨੀਆਂ ਕਿੰਨੀਆਂ ਪ੍ਰੋਪਰਟੀਆਂ ਲੈ ਲਈਆਂ, ਬਾਅਦ ਦੇ ਵਿੱਚ ਬੰਦਾ ਸਟਰਗਲ ਕਰੇ ਵੀ ਇਹਨਾਂ ਦੀ ਮੋਰਗੇਜ ਕਿੱਥੋਂ ਤਾਰਾਂ ਮੈਂ।
0: ਬਸ ਬਸ ਉਹਨੇ ਤਾਂ ਪਤਾ ਕੀ ਹੈ, ਜਿਨ੍ਹਾਂ ਨੂੰ ਡਰਿੰਕ ਬਣਾਉਂਦਾ ਸੀ ਫਿਰ ਉਹਨਾਂ ਦੇ ਪੈਸੇ ਵਾਰੋ ਕਰਨ ਲੱਗ ਗਿਆ, ਮੇਰੇ ਤੋਂ $800 ਲੈ ਗਿਆ ਉਹਨਾਂ ਟਾਈਮਾਂ ਚ।
1: ਅੱਛਾ,
0: ਤੇ ਮੈਂ ਤੇ ਜਦੋਂ ਗਿਆ ਮੈਂ,
1: ਨਹੀਂ 3 ਲੱਖ ਜਿੱਤ ਕੇ ਤੁਹਾਡੇ ਤੋਂ $800 ਰਹਿਣ ਲੱਗ ਗਿਆ ਹੈ?
0: ਬਾਈ ਗੋਡ, ਤੁਸੀਂ ਬਲੀਵ ਕਰੋ, ਜਦੋਂ ਮੇਰੇ ਕੋਲੋਂ ਲੈ ਜਾਣਾ ਹੈ, ਮੈਂ ਉਹਦੇ ਮੰਗਣ ਗਿਆ ਨਾ ਪੈਸੇ, ਮੈਂ ਕਿਹਾ ਤੇਰੀ ਤਾਂ ਲੋਟਰੀ ਨਿਕਲੀ ਆ, ਮੇਰੀ ਤਾਂ ਹੈਲਪ ਕਰ ਦੇ, ਮੈਂ ਕਿਹਾ ਆਈ ਐਮ ਹੈਂਡ ਟੂ ਮਾਊਥ ਰਾਈਟ।
1: ਅੱਛਾ,
0: ਮੈਂ ਕਿਹਾ ਲੈ ਸਿਰ ਕੰਮ ਨਾ ਸ਼ੋ ਜੋ ਮੈਂ ਕੀ ਖਾਣਾ।
1: ਓ ਮਾਈ ਗੋਡ, ਚਲੋ ਇਹ ਲੈਸਨ ਹੈ ਉਹਨਾਂ ਲੋਕਾਂ ਲਈ ਵੀ, ਪੈਸਾ ਮਿਲ ਜਾਂਦਾ ਤਾਂ ਬਸ ਸਾਂਭ ਕੇ ਰੱਖੋ ਜਿੰਨਾ ਰੱਖ ਸਕਦੇ।
0: ਉਹਨੂੰ ਕੰਟਰੋਲ ਨਹੀਂ ਸੀ ਉਹਦੇ ਕੋਲ ਬਿਲਕੁਲ ਨਹੀਂ, ਲਿਮੋ ਚ ਆਉਂਦਾ ਸੀ, ਲਿਮੋ ਚ ਜਾਂਦਾ ਸੀਗਾ, ਤੇ ਉਹ ਲੋਕਾਂ ਨੂੰ ਇੰਨਾ ਕੁ ਫੂਲ ਬਣਾ ਰਿਹਾ ਸੀਗਾ, ਆਪਣੇ ਮੈਕਸੀਕਨ ਹੈਟ ਐਵਰੀ ਟਾਈਮ ਚੇਂਜ ਕਰਦਾ ਸੀ, ਐਵਰੀ ਡੇ ਨਵੀਂ।
1: ਚਲੋ ਸਾਂਭ ਕੇ ਰੱਖੋ, ਪੈਸੇ ਜੇ ਮਿਲ ਜਾਂਦੇ। ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਧੰਨਵਾਦ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ।

0: ਮਾਸਟਰ ਸਲੀਮ ਸਾਹਿਬ ਜਿਹੜੀਆਂ ਸੁਰਾਂ ਲਾਉਂਦੇ ਆ ਉਹ ਤਾਂ ਲੋਕਾਂ ਤੋਂ ਸੁਪਨਿਆਂ 'ਚ ਵੀ ਨਹੀਂ ਲੱਗਦੀਆਂ ਹੈ, ਅਤੇ ਐਸੀ ਗਾਇਕੀ ਹੈ ਵੀ ਤੁਹਾਨੂੰ ਬਸ ਨਾ ਕੋਈ ਨਸ਼ੇ ਦੀ ਨਾ ਕੋਈ ਸ਼ਰਾਬ ਦੀ ਲੋੜ ਹੈ, ਇੱਦਾਂ ਦੀ ਗਾਇਕੀ ਸੁਣ ਕੇ ਬੰਦਾ ਉਹੀ ਨਸ਼ੇ 'ਚ ਹੋ ਜਾਂਦਾ। ਸੋ ਪਰਸੋਂ ਤੁਹਾਡੇ ਸਭ ਲਈ ਮਾਸਟਰ ਸਲੀਮ ਪਰਫੋਰਮ ਕਰ ਰਿਹਾ ਵੀ ਮਿਸੀਸਾਗਾ ਕਨਵੈਨਸ਼ਨ ਸੈਂਟਰ, ਬੜਾ ਹੀ ਖੂਬਸੂਰਤ ਬੜਾ ਹੀ ਸ਼ਾਨਦਾਰ ਵੈਨਿਊ, ਅਤੇ ਜਦੋਂ ਤੁਸੀਂ ਸਾਊਂਡ ਸੁਣੋਗੇ ਜਦੋਂ ਤੁਸੀਂ ਪ੍ਰੋਡਕਸ਼ਨ ਸਟੇਜ ਦੇਖੋਗੇ ਵਾਕਈ ਤੁਸੀਂ ਕਹੋਗੇ ਯਾਰ ਇਹਨੂੰ ਕਹਿੰਦੇ ਆ ਇੱਕ ਸ਼ੋਅ। ਸੋ ਫਰਾਈਡੇ ਸ਼ਾਮੀ 7 ਵਜੇ 24 ਤਰੀਕ ਰੂਹ ਕਾ ਸਫ਼ਰ ਡੈਡੀਕੇਟਡ ਟੂ ਦ ਵਨ ਐਂਡ ਓਨਲੀ ਉਸਤਾਦ ਪੂਰਨ ਸ਼ਾਹ ਕੋਟੀ ਜੀ ਅਤੇ ਮਾਸਟਰ ਸਲੀਮ ਸਾਹਿਬ ਲਾਈਵ ਇਨ ਕੌਨਸਰਟ ਪਰਫੋਰਮ ਕਰ ਰਹੇ ਆ, ਅਤੇ ਮੈਂ ਕੱਲ੍ਹ ਵੀ ਤੁਹਾਨੂੰ ਮਾਸਟਰ ਸਲੀਮ ਸਾਹਿਬ ਦੀ ਲਾਈਵ ਗਾਇਕੀ ਸੁਣਾਈ, ਅਤੇ ਸੱਚੀ ਯਾਰ ਜਿੰਨੀ ਵਾਰ ਮਰਜ਼ੀ ਸੁਣ ਲਓ ਲੂਹ ਕੰਢੇ ਖੜ੍ਹੇ ਹੁੰਦੇ ਆ ਸੁਣ ਕੇ। ਅਤੇ ਅੱਜ ਫਿਰ ਮਾਸਟਰ ਸਲੀਮ ਸਾਹਿਬ ਦੇ ਮੈਂ ਕਿਹਾ ਚੰਨ ਜੀ ਸਲਾਮ ਕਹਿੰਦੇ ਆ ਗੀਤ ਦੇ ਨਾਲ ਸ਼ੁਰੂਆਤ ਹੋਈ, ਅਤੇ ਹੁਣ ਤੁਸੀਂ ਕਿਹਾ ਯਾਰ ਖੂਬਸੂਰਤ ਸੁਰੀਲੀ ਆਵਾਜ਼ ਸੁਣੀ, ਅਤੇ ਪਰਸੋਂ ਨੂੰ ਲਾਈਵ ਸੁਣੋਗੇ। ਦੇਖੋ ਗੀਤ ਠੀਕ ਹੈ ਵਧੀਆ ਆਪਾਂ ਗੱਡੀਆਂ 'ਚ ਘਰਾਂ 'ਚ ਸੁਣਦੇ ਹਾਂ, ਬਟ ਜਦੋਂ ਲਾਈਵ ਤੁਸੀਂ ਇੱਕ ਐਸੇ ਆਰਟਿਸਟ ਨੂੰ ਸੁਣਦੇ ਹੋ ਨਾ, ਫਿਰ ਵਾਕਈ ਤੁਹਾਡੇ ਮਨਾਂ ਦੇ ਵਿੱਚ ਨਾ ਉਹਨਾਂ ਦੇ ਲਈ ਇੱਕ ਜਿਹੜਾ ਹੀ ਰਿਸਪੈਕਟ ਹੈ, ਕਦਰ ਹੈ, ਸਤਿਕਾਰ ਹੈ, ਹੋਰ ਵੀ ਵੱਧ ਜਾਂਦਾ। ਫਿਰ ਅਹਿਸਾਸ ਹੁੰਦਾ ਯਾਰ ਕਿ ਇੰਨੀ ਟ੍ਰੇਨਿੰਗ 7-8 ਸਾਲ ਦੀ ਉਮਰ ਤੋਂ ਲੈ ਕੇ ਹੁਣ ਤੱਕ, ਅਤੇ ਉਹ ਆਪਣੇ ਆਪ ਬੋਲਦੀ ਹੈ। ਸਾਡੇ ਨਾਲ ਰੋਹਿਣ ਜੁੜੇ ਨੇ ਮਿਲਣਾ ਇਵੈਂਟਸ ਤੋਂ, ਜੋ ਕਿ ਇਹ ਇਵੈਂਟ ਤੁਹਾਡੇ ਤੱਕ ਪਹੁੰਚਦਾ ਕਰ ਰਹੇ ਆ। ਸੋ ਰੋਹਿਣ ਵੈਲਕਮ, ਕੀ ਹਾਲ?
1: ਥੈਂਕ ਯੂ ਬ੍ਰਦਰ ਨਵੀ। ਸਭ ਤੋਂ ਪਹਿਲਾਂ ਪੰਜਾਬੀ ਲਹਿਰਾਂ ਦੇ ਸਾਰੇ ਲਿਸਨਰਸ ਨੂੰ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਜ਼ੋਰੋ ਸ਼ੋਰੋ ਨਾਲ ਤਿਆਰੀ ਚੱਲ ਰਹੀ ਹੈ ਬ੍ਰਦਰ, ਇੱਕ ਦਿਨ ਰਹਿ ਗਿਆ ਵਿੱਚ ਸ਼ੋਅ ਦੇ।
0: ਮੈਨੂੰ ਨਾ ਅੱਜ ਹੀ ਇੱਕ ਮੈਸੇਜ ਆਇਆ, ਮੈਂ ਜਦੋਂ ਗਾਣਾ ਲਾਇਆ, ਇੱਕ ਬਾਈ ਜੀ ਮੈਨੂੰ ਕਹਿੰਦੇ ਸਤਿ ਸ੍ਰੀ ਅਕਾਲ ਵੀਰੇ, ਵੀ ਇੰਜੋਇਡ ਸਲੀਮ ਜੀ ਸ਼ੋਅ ਇਨ ਐਡਮਿੰਟਨ, ਇਟ ਵਾਸ ਗ੍ਰੇਟ, ਆਈ ਰੈਕਮੈਂਡ ਐਵਰੀਵਨ ਸੀ ਹਿਜ਼ ਸ਼ੋਅ ਇਨ ਮਿਸੀਸਾਗਾ। ਸੋ ਐਡਮਿੰਟਨ ਤੋਂ ਕਿਸੇ ਦਾ ਨਵਜੋਤ ਨੇ, ਉਹਨਾਂ ਦਾ ਮੈਸੇਜ ਆਇਆ।
1: ਕੀ ਬਾਤ ਹੈ, ਵੈਂਕੂਵਰ ਪਹਿਲਾਂ ਸ਼ੋਅ ਕੀਤਾ ਆਪਾਂ ਉੱਥੇ 17

0: ਜੁਲਾਈ ਦਾ, ਉਸ ਤੋਂ ਬਾਅਦ ਐਡਮਿੰਟਨ ਸ਼ੋ ਹੋਇਆ 19 ਜੁਲਾਈ ਦਾ, ਦੋਨੋਂ ਹੀ ਸ਼ੋ ਸੋਲਡ ਆਊਟ, ਤੇ ਮਾਸਟਰ ਸਲੀਮ ਭਾਜੀ ਦੀ ਇੰਨੀ ਵੀਡੀਓ ਵਾਇਰਲ ਜਾ ਰਹੀ ਹੈ ਨਾ ਉਸ ਤੋਂ, ਇੱਕ ਵੀਡੀਓ ਦੇਖੀ ਹੋਏਗੀ ਸਾਰਿਆਂ ਨੇ, ਸ਼ਾਇਦ ਜਿਹੜਾ ਉਹ ਮਾਈਕ ਥੱਲੇ ਰੱਖ ਕੇ ਉਹਨਾਂ ਨੇ ਵਿਦਆਊਟ ਮਾਈਕ ਹੀ ਗਾਣਾ ਸ਼ੁਰੂ ਕਰਤਾ ਸੀ,
1: ਬਿਲਕੁਲ,
0: ਤੇ ਉਹਨਾਂ ਦੀ ਆਵਾਜ਼ ਪੂਰੇ ਥੀਏਟਰ ਵਿੱਚ ਏਦਾਂ ਗੂੰਜ ਰਹੀ ਸੀ, ਮਤਲਬ
1: ਥੀਏਟਰ ਨਹੀਂ, ਉਹ ਤਾਂ ਆਵਾਜ਼ ਟੋਰਾਂਟੋ ਤੱਕ ਪਹੁੰਚ ਰਹੀ ਸੀ।
0: ਬਿਲਕੁਲ ਬਿਲਕੁਲ ਬ੍ਰੋ।
1: ਸੋ ਆਪਾਂ ਥੋੜੀ ਜਿਹੀ ਜਾਣਕਾਰੀ ਦਈਏ ਕਿ ਮਿਸਿਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਆਪਣਾ ਸ਼ੋਅ ਹੈ, ਟਿਕਟਸ ਦੀ ਪ੍ਰਾਈਸਿੰਗ ਕੀ ਹੈ?
0: ਟਿਕਟ ਦੀ ਪ੍ਰਾਈਸਿੰਗ ਬ੍ਰਦਰ ਆਪਣੇ ਜਨਰਲ ਐਡਮਿਸ਼ਨ ਅਸੀਂ 50 ਤੋਂ ਸ਼ੁਰੂ ਕਰ ਰਹੇ ਹਾਂ, ਉਸ ਤੋਂ ਬਾਅਦ ਸਾਡੀ $75 ਦੀ ਟਿਕਟ ਹੈ, ਤੇ ਉਸ ਤੋਂ ਬਾਅਦ ਆਪਣੇ ਟੇਬਲਸ ਵੀ ਹੈਗੇ ਫਰੰਟ ਤੇ ਜਿਹੜੇ ਮੋਸਟਲੀ ਸਾਰੇ ਸੋਲਡ ਆਊਟ ਹੈ, ਬਟ ਅਸੀਂ ਇੱਕ ਦੋ ਤਿੰਨ ਦਿਨਾਂ ਪਹਿਲਾਂ ਹੀ 6 ਟੇਬਲ ਹੋਰ ਐਡ ਕੀਤੇ ਸੀ, ਬਹੁਤ ਹੀ ਵਧੀਆ ਡੀਲ ਤੇ, ਸਭ ਤੋਂ ਜਿਹੜੇ ਆਪਣੇ ਫੈਮਿਲੀ ਨਾਲ ਲਾਸਟ ਮਿੰਟ ਹਨਾ 6-7-8 ਜਣੇ ਨਾਲ ਲਿਆਉਣਾ ਚਾਹੁੰਦੇ ਨੇ, ਤਾਂ ਬਟ ਫਿਰ ਵੀ ਟੇਬਲ ਐਕਸਪੀਰੀਅੰਸ ਚਾਹੁੰਦੇ ਆ, ਅਸੀਂ 6 ਟੇਬਲ ਹੋਰ ਐਡ ਕੀਤੇ ਨੇ, ਬਟ ਆਲਮੋਸਟ ਸੋਲਡ ਆਊਟ ਹੈ ਸਾਡਾ ਸ਼ੋਅ। ਅਸੀਂ ਕਈ ਸਪੈਸ਼ਲ ਆਫਰਸ ਵੀ ਲਗਾਈਆਂ ਸੀ ਕਿ ਜੇ ਤੁਸੀਂ 70 ਸਾਲ ਦੀ ਉਮਰ ਤੋਂ ਉੱਪਰ ਜਾਂ 5 ਸਾਲ ਦੀ ਉਮਰ ਤੋਂ ਛੋਟੇ ਕੋਈ ਵੀ, ਕਿਉਂਕਿ ਇਹ ਫੈਮਿਲੀ ਪਰਿਵਾਰ ਫੈਮਿਲੀ ਸ਼ੋਅ ਹੈ ਬ੍ਰਦਰ, ਜੇ ਤੁਸੀਂ ਆਪਣੇ ਆਪਣੇ ਪੇਰੈਂਟਸ ਨੂੰ, ਆਪਣੇ ਦਾਦਾ ਦਾਦੀ ਨੂੰ, ਆਪਣੇ ਨਾਨ ਨਾਨੀ ਨੂੰ ਨਾਲ ਲੈ ਕੇ ਆ ਸਕਦੇ ਹੋ, ਉਹਨਾਂ ਦੀ ਕੋਈ ਟਿਕਟ ਨਹੀਂ ਹੈਗੀ ਬ੍ਰਦਰ।
1: ਵੈਰੀ ਗੁੱਡ, ਸੋ ਮੈਂ ਕਲੀਅਰ ਕਰ ਦਵਾਂ, ਜਿਹੜੇ ਸਾਡੇ ਬੱਚੇ 5 ਸਾਲ ਤੋਂ ਘੱਟ ਨੇ ਉਹਨਾਂ ਦੀ ਟਿਕਟ ਫ੍ਰੀ, ਐਡਮਿਸ਼ਨ ਫ੍ਰੀ ਹੈ, ਜਿਹੜੇ 70+ ਸਾਡੇ ਫੈਮਿਲੀ ਮੈਂਬਰਸ ਨੇ ਉਹਨਾਂ ਦੀ ਵੀ ਟਿਕਟ ਫ੍ਰੀ ਹੈ, ਤੇ ਯਾਰ ਸਿਰਫ $49 ਤੋਂ ਟਿਕਟ ਸ਼ੁਰੂ ਹੈ, ਓਨਲੀ $49 ਐਂਡ ਸੋਫਟ ਡਰਿੰਕਸ ਸਾਰੇ ਦੇ ਸਾਰੇ ਇਨਕਲੂਡਿਡ ਹੈ, ਤੇ ਯਾਰ $49 ਦੇ ਵਿੱਚ ਤਾਂ ਅੱਜ ਕੱਲ੍ਹ ਕੋਈ ਟੀ ਸ਼ਰਟ ਨਹੀਂ ਮਿਲਦੀ, ਤੁਸੀਂ ਮਾਸਟਰ ਸਲੀਮ ਵਰਗੇ ਲੈਜੈਂਡ ਨੂੰ ਲਾਈਵ ਸੁਣ ਰਹੇ ਹੋ। ਸੋ ਅਸੀਂ ਇੱਕ ਬੇਨਤੀ ਕਰਦੇ ਹਾਂ ਕਿ ਇੱਦਾਂ ਦੇ ਸ਼ੋਅ ਜਿਹੜੇ ਹੁੰਦੇ ਵਾਕਈ ਸ਼ੋਅ ਨੇ, ਬਾਕੀ ਚਲੋ ਠੀਕ ਹੈ ਆਰਟਿਸਟ ਆਉਂਦੇ ਨੇ, ਸੀ ਡੀ ਚੱਲ ਜਾਂਦੀ ਹੈ, ਉਹ ਯਾਰ ਤੁਹਾਡੇ ਪੈਸੇ ਦਾ ਮੁੱਲ ਨਹੀਂ ਪੈਂਦਾ, ਇੱਥੇ ਵਾਕਈ ਤੁਸੀਂ ਸੁਣੋਗੇ, ਤੇ ਮਾਸਟਰ ਸਲੀਮ ਸਾਹਿਬ ਤੁਹਾਨੂੰ ਭੰਗੜੇ ਵਾਲੇ ਗਾਣੇ ਵੀ ਸੁਣਾਉਣਗੇ, ਸੂਫੀ ਗਾਇਕੀ ਵੀ ਹੋਗੀ, ਕਵਾਲੀਆਂ ਵੀ ਹੋਣਗੀਆਂ, ਤੁਸੀਂ ਖੁਦ ਆਪ ਕਹੋਗੇ ਕਿ ਯਾਰ ਸੁਣੀ ਜਾਈਏ ਸੁਣੀ ਜਾਈਏ, ਤੇ ਸਲੀਮ ਸਾਹਿਬ ਉਦੋਂ ਤੱਕ ਗਾਉਣਗੇ ਜਦੋਂ ਤੱਕ ਜਿਹੜੇ ਵੈਨਿਊ ਵਾਲੇ ਉਹ ਕਹਿੰਦੇ ਆ ਕਿ ਬਸ ਯਾਰ ਹੁਣ ਸਾਡੇ ਵੀ ਬਿੱਲ ਪੂਰੇ ਹੋ ਰਹੇ ਨੇ। ਸੋ ਅਸੀਂ ਰੋਹਨ ਉਹਨਾਂ ਦਾ ਨੰਬਰ ਵੀ ਦਈਏ, ਤੁਸੀਂ ਟੇਬਲ ਲੈਣੇ ਆ, ਕੋਈ ਟਿਕਟਾਂ ਦੀ ਜਾਣਕਾਰੀ ਲੈਣੀ ਆ, 6477839873 ਨੰਬਰ ਹੈ, 6477839873, ਤੇ ਟਿਕਟਾਂ ਬਾਏ ਕਰਨੀ ਹੈ, ਬਹੁਤ ਹੀ ਸੌਖਾ ਤਰੀਕਾ, ਵੈਬਸਾਈਟ ਹੈ milnatickets.com, milnatickets.com ਤੇ ਜਾਓ ਤੇ ਤੁਸੀਂ ਜਾਣਕਾਰੀ ਲੈ ਸਕਦੇ ਹੋ। ਐਂਡ ਰੋਹਨ ਹੋਰ ਕੁਝ ਵੀ ਐਡ ਕਰਨਾ ਚਾਹੁੰਦੇ ਹੋ ਤੁਸੀਂ?
0: ਬਸ ਇੱਕ ਗੱਲ ਬ੍ਰਦਰ, ਸਭ ਤੋਂ ਪਹਿਲੀ ਗੱਲ ਥੈਂਕ ਯੂ, ਤੁਸੀਂ ਇੰਨੇ ਪਿਆਰ ਨਾਲ ਸਾਡੀ ਹੈਲਪ ਕਰ ਰਹੇ ਹੋ, ਇੰਨੀ ਵਧੀਆ ਪ੍ਰਮੋਸ਼ਨ ਕਰ ਰਹੇ ਹੋ, ਤੇ ਨਵੀਂ ਸਿੱਧੂ ਦਾ ਨਾਮ ਟੋਰਾਂਟੋ 'ਚ ਕੌਣ ਨਹੀਂ ਜਾਣਦਾ, ਸੋ ਇਹ ਸਾਡੇ ਲਈ ਇੰਨੀ ਹੀ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਇੰਨਾ ਸਪੋਰਟ ਕਰ ਰਹੇ ਹੋ।
1: ਨਹੀਂ ਮੈਨੂੰ ਰੋਹ ਨਹੀਂ ਹੁੰਦਾ ਕਿ ਜਿਹੜੀ ਨਾ ਵਾਕਈ ਇੱਕ ਅਸਲ ਗਾਇਕੀ ਹੈ, ਜਿਹੜੇ ਇੰਨੇ ਲੈਜੈਂਡਰੀ ਬੰਦੇ ਨੇ, ਯੂਨੋ ਸਾਰੀ ਉਮਰ ਉਹਨਾਂ ਨੇ ਆਪਣੀ ਜ਼ਿੰਦਗੀ ਡਿਵੋਟ ਕੀਤੀ ਹੈ ਮਿਊਜ਼ਿਕ ਨੂੰ, ਕਿ ਆਪਾਂ ਨੂੰ ਕੋਈ ਬਾਹਲੀ ਪ੍ਰਮੋਸ਼ਨ ਕਰਨ ਦੀ ਲੋੜ ਹੀ ਨਾ ਪਵੇ, 2-4 ਵਾਰ ਬੋਲੀਏ ਤੇ ਸਾਰੇ ਕਹਿਣ ਚਲੋ ਯਾਰ ਏਡੇ ਵੱਡੇ ਆਰਟਿਸਟ ਨੇ, ਅਸੀਂ ਟਿਕਟਾਂ ਲੈ ਲਈਏ। ਮੈਨੂੰ ਤਾਂ ਇਹ ਹੁੰਦਾ ਕਿ ਚਲੋ ਆਪਣੇ ਇੱਕ ਅੱਧੀ ਵਾਰ ਬੋਲਣ ਦੇ ਨਾਲ ਠਾ ਜਾ ਕੇ ਟਿਕਟਾਂ ਵਿਕਣ, ਕਿਉਂਕਿ ਯੂ ਨੋ ਇਟਸ ਵਰਥ ਇਟ, ਇਹ ਜਿਹੜੇ ਬੰਦੇ ਨੇ ਇਹਨਾਂ ਨੂੰ ਸੁਣ ਕੇ ਤੁਹਾਨੂੰ ਲੱਗਦਾ ਕਿ ਯਾਰ ਅਸੀਂ ਵਾਕਈ ਇੱਕ ਅਸਲ ਆਰਟਿਸਟ ਨੂੰ, ਪਰਫੋਰਮਰ ਨੂੰ ਸੁਣ ਰਹੇ ਹਾਂ।
0: ਬਿਲਕੁਲ ਭਾਜੀ, ਤੇ ਨਾ ਇੱਕ ਸ਼ੋਅ ਦਾ ਜਿਹੜਾ ਡਿਜ਼ਾਈਨ ਹੈ ਨਾ ਉਹ ਇੰਨਾ ਪਿਆਰਾ ਹੈ, ਕਿਉਂਕਿ ਇਹ ਟ੍ਰਿਬਿਊਟ ਹੈਗੀ ਹੈ ਉਸਤਾਦ ਪੂਰਨ ਸ਼ਾਹ ਗੋਡੀ ਜੀ ਨੂੰ, ਹਨਾ, ਤੇ ਗਾਣਿਆਂ ਦੇ ਵਿੱਚ ਵਿੱਚ ਜਿਹੜੀ ਜਿਹੜੀ ਭਾਜੀ ਸਟੋਰੀ ਸ਼ੇਅਰ ਕਰਦੇ ਆ ਆਪਣੇ ਡੈਡੀ ਬਾਰੇ, ਉਹਨਾਂ ਦੇ ਅਪਬ੍ਰਿੰਗਿੰਗ ਬਾਰੇ, ਉਹਨਾਂ ਦੇ ਚਾਈਲਡਹੁੱਡ ਬਾਰੇ, ਹਨਾ, ਉਹ ਸਟੋਰੀਜ਼ 'ਚ ਉਹ ਤੁਸੀਂ ਇਮੋਸ਼ਨਲ ਵੀ ਹੋਵੋਗੇ ਤੇ ਤੁਸੀਂ ਹੱਸ ਹੱਸ ਕੇ ਪਾਗਲ ਵੀ ਹੋ ਸਕਦੇ ਹੋ, ਕਿਉਂਕਿ ਇਹ ਬੰਦਾ ਪਰਫਾਰਮੈਂਸ ਤਾਂ ਘੈਂਟ ਕਰਦਾ ਹੀ ਹੈ, ਬਟ ਜਿੱਦਾਂ ਦਾ ਕਰਾਊਡ ਦੇ ਨਾਲ ਇਹਨਾਂ ਦੀ ਇੰਗੇਜਮੈਂਟ ਹੁੰਦੀ ਹੈ ਨਾ, ਉਹ ਵੱਖ ਦੇਖਣ ਵਾਲੀ ਹੈ। ਤੇ ਇੱਕ ਗੱਲ ਬਦਲ ਮੈਂ ਕਲੀਅਰ ਕਰਨਾ ਚਾਹੁੰਦਾ ਕਿ ਜਿਹੜੇ ਆਪਣੀ 70+ ਤੇ 500 ਵਾਲੇ ਜਿਹੜੇ ਅਸੀਂ ਫ੍ਰੀ ਟਿਕਟ ਕੰਪਲੀਮੈਂਟਰੀ ਟਿਕਟ ਕਰ ਰਹੇ ਹਾਂ, ਉਹਦੇ ਲਈ ਤੁਹਾਨੂੰ ਰਜਿਸਟਰ ਕਰਨਾ ਬਹੁਤ ਜ਼ਰੂਰੀ ਹੈ। ਸੋ ਤੁਸੀਂ ਸਾਨੂੰ ਕਾਲ ਕੀਤੇ ਬਿਨਾਂ ਉੱਥੇ ਨਹੀਂ ਆਉਣਾ, ਬਿਕੋਜ਼ ਉਹ ਵੀ ਸਾਡੀ ਇੱਕ ਲਿਮਿਟਿਡ ਨੰਬਰ ਹੈ ਕਿ ਅਸੀਂ ਕਿੰਨੀਆਂ ਟਿਕਟ ਦੇ ਸਕਦੇ ਹਾਂ, ਹਨਾ, ਇੱਦਾਂ ਨਾ ਹੋਵੇ ਕਿ ਉੱਥੇ ਮਤਲਬ ਯੂ ਨੋ 500-600 ਜਣੇ 70+ ਆ ਜਾਣ ਤੇ ਫਿਰ ਅਸੀਂ ਕੀ ਕਰਾਂਗੇ ਫਿਰ ਉੱਥੇ, ਹਨਾ। ਸੋ ਸਾਨੂੰ ਰਜਿਸਟਰ ਜ਼ਰੂਰ ਕਰਨਾ ਹੈ, ਯੂ ਕੈਨ ਕਾਲ ਮੀ ਡਾਇਰੈਕਟਲੀ, ਤੁਸੀਂ ਨਵੀਂ ਭਾਜੀ ਨੂੰ ਫੋਨ ਕਰ ਸਕਦੇ ਹੋ, ਤੇ ਸਾਨੂੰ ਬਸ ਤੁਸੀਂ ਆਪਣਾ ਨਾਮ ਤੇ ਏਜ ਦੱਸਣੀ ਹੈ ਤੇ ਉੱਥੇ ਤੁਸੀਂ ਆਪਣੀ ਆਈ ਡੀ ਲੈ ਕੇ ਆਣੀ ਹੈ, ਬਾਕੀ ਕੋਈ ਕੁਛ ਨਹੀਂ ਕਰਨਾ, ਬਟ ਰਜਿਸਟ੍ਰੇਸ਼ਨ ਜ਼ਰੂਰ ਕਰ ਲਓ ਸਾਨੂੰ ਫੋਨ ਕਰਕੇ।
1: ਵੈਰੀ ਗੁੱਡ, ਸੋ ਤੁਸੀਂ ਰਜਿਸਟਰ ਕਰ ਲਓ ਜੇ ਬੱਚੇ 5 ਈਅਰਸ ਤੋਂ ਘੱਟ ਨੇ ਜਾਂ ਕੋਈ 70+ ਹੈ, ਨਾਮ ਜੇ ਨਹੀਂ ਤੁਹਾਡਾ ਰਜਿਸਟਰ ਫਿਰ ਤੁਸੀਂ ਐਂਟਰ ਨਹੀਂ ਕਰ ਸਕਦੇ। ਰਜਿਸਟ੍ਰੇਸ਼ਨ ਲਈ ਨੰਬਰ ਹੈ 6477839873, 6477839873, ਤੇ ਸਾਊਂਡ ਬਾ ਕਮਾਲ ਹੋਵੇਗਾ, ਪ੍ਰੋਡਕਸ਼ਨ ਕਮਾਲ ਦੀ ਹੋਵੇਗੀ, ਤੁਸੀਂ ਕੋਈ ਟੇਬਲ ਬੁੱਕ ਕਰਨਾ, ਮੈਂ ਤਾਂ ਕਹਿੰਦਾ ਟੇਬਲ ਬੁੱਕ ਕਰੋ ਤੇ ਆਰਾਮ ਨਾਲ ਪਰਿਵਾਰ ਦੇ ਨਾਲ ਬਹਿ ਕੇ ਦੇਖੋ 6477839873। ਪਰਸੋਂ ਨੂੰ ਮਾਸਟਰ ਸਲੀਮ ਸਾਹਿਬ ਲਾਈਵ ਇਨ ਕੰਸਰਟ। ਰੋਹਨ ਥੈਂਕ ਯੂ,
0: ਥੈਂਕ ਯੂ ਬ੍ਰਦਰ,
1: ਥੈਂਕ ਯੂ ਸਰ। 0072 ਹੈਲੋ, ਵਧੀਆ ਜੀ, ਕਿਵੇਂ ਹੋ?
2: ਮੈਨੂੰ ਘੱਟ ਵੱਟ ਇੱਕ ਮਹੀਨੇ ਦਾ ਇੱਕ ਮਿਲੀਅਨ ਤੱਕ ਮੈਨੂੰ ਕੈਸ਼ ਫਲੋ ਬਣੇ 70 million ਤੋਂ, ਦੈਨ ਆਮ ਗੋਨਾ ਬਾਏ ਸਮਥਿੰਗ ਐਲਸ।
1: ਕੋਈ ਹੈ ਕਿੱਦਾਂ ਦੀ ਬਿਜ਼ਨਸ ਖੋਲੋਗੇ?
2: ਬਹੁਤ ਬਿਜ਼ਨਸ ਹੁੰਦਾ ਵੀਰੇ ਜਿਹੜਾ ਆਪਣਾ ਕੈਪੀਟਲ ਮੰਗਦੇ ਹੈਗੇ, ਕੋਈ ਵੀ ਤੁਸੀਂ ਆਪਣਾ ਕਰ ਲਓ, ਆਪਣੇ ਸੇਲਸ ਕਰ ਲਓ, ਆਪਣੇ ਤੁਸੀਂ ਡ੍ਰੌਪ ਸ਼ਿਪਿੰਗ ਕਰ ਲਓ, ਵਧੀਆ ਟੌਪ ਕਲਾਸ ਹਾਈ ਲਗਜ਼ਰੀ ਆਈਟਮ।
1: ਨਹੀਂ ਪਰ ਡ੍ਰੌਪ ਸ਼ਿਪਿੰਗ ਤੁਸੀਂ ਹੁਣ ਵੀ ਸ਼ੁਰੂ ਕਰ ਸਕਦੇ ਹੋ, ਕਰਕੇ ਦੇਖੋ।
2: ਕਰ ਸਕਦੇ ਨੇ ਵੀਰੇ, ਬਟ ਜੇ ਤੁਸੀਂ 1 million ਤੱਕ ਦਾ ਕੈਸ਼ ਫਲੋ ਦੀ ਗੱਲ ਕਰ ਰਿਹਾ, ਮੈਂ ਜੇ ਮੈਨੂੰ ਪੁੱਛੋ ਕਿ ਤੂੰ 7 million ਦਾ ਕੀ ਕਰੇਗਾ, ਦੈਨ ਆਈਲ ਟਰਾਈ ਟੂ, ਮਤਲਬ 1 ਮਹੀਨੇ ਤੱਕ 1 ਮਹੀਨੇ ਦੀ 1 million ਇਨਕਮ ਮੈਂ ਜਨਰੇਟ ਕਰੂੰਗਾ ਪਹਿਲਾਂ, ਉਸ ਤੋਂ ਬਾਅਦ ਮੈਂ ਲਗਜ਼ਰੀ ਆਪਣੀ ਬਾਏ ਕਰੂੰਗਾ ਜੋ ਵੀ ਕਰਨਾ ਹੋਇਆ ਮੈਂ।
1: ਠੀਕ ਹੈ,
2: ਪਹਿਲਾਂ ਮੈਂ ਲਾਇਬਿਲਿਟੀ ਨਹੀਂ ਕਰੂੰਗਾ ਕਿ ਪਹਿਲਾਂ ਮੈਂ ਆਹ ਲੈ ਲਿਆ ਜੀ, ਗੱਡੀਆਂ ਲੈਣੀ, ਘਰ ਲੈ ਲਿਆ, ਉਹ ਤਾਂ ਸਾਰੇ ਕਰਨਗੇ ਪਤਾ, ਕਿਉਂਕਿ 95% ਲੋਕਾਂ ਦਾ ਜਿਹੜਾ ਮਾਇੰਡ ਸੈਟ, ਉਹ ਮਤਲਬ ਮੈਂ ਗਲਤ ਨਹੀਂ ਕਹਿਣਾ ਚਾਹੁੰਦਾ, ਬਟ ਲੋਕ ਕਈ ਲੋਕ ਲੋਟਰੀ ਜਿੱਤ ਕੇ ਵੀ ਦੁਬਾਰਾ ਬਰੋਕ ਹੋ ਜਾਂਦੇ, ਔਰ ਰੀਜ਼ਨ ਆਹੀ ਹੈ ਕਿ ਲੋਕ ਪਹਿਲਾਂ ਆਪਣੇ ਸ਼ੌਂਕ ਪੂਰੇ ਕਰਨ ਲੱਗ ਜਾਂਦੇ, ਰੈਸ ਦੈਨ ਕਿ ਆਪਣੀ ਕੋਈ ਇਨਕਮ ਕ੍ਰੀਏਟ ਕਰਨ ਨਾਲ, ਤੇ ਦੈਨ ਉਹਨੂੰ ਸਪੈਂਡ ਕਰਨ।
1: ਨਹੀਂ ਸਹੀ ਗੱਲ ਤੁਹਾਡੀ, ਮੈਂ ਤਾਂ ਤੁਹਾਡੀ ਦੇਖੋ ਆਪਣੇ ਲੋਕ ਨਾ ਹਜੇ ਵੀ ਇਨਵੈਸਟਮੈਂਟਸ ਨੂੰ ਲੈ ਕੇ, ਸੇਵਿੰਗ ਨੂੰ ਲੈ ਕੇ ਨਾ ਬਾਲੀ ਕੋਈ ਅਟੈਂਸ਼ਨ ਨਹੀਂ ਦਿੰਦੇ। ਨਹੀਂ ਜੇ ਤੁਸੀਂ 70 of 20 ਰੱਖ ਲਓ, 20 ਦੇ ਨਾਲ ਚਲੋ ਜੋ ਮਰਜ਼ੀ ਕਰੋ, ਜੇ ਤੁਸੀਂ 50 million ਵੈਸੇ ਵੀ ਇਨਵੈਸਟ ਕਰਤਾ, ਤੁਹਾਨੂੰ 8% ਉਹਦਾ ਮਿਲੀ ਜਾਵੇ, 4 million ਤੁਹਾਨੂੰ ਸਾਲ ਦਾ ਮਿਲੀ ਜਾਊਗਾ, ਹੋਰ ਕੀ ਚਾਹੀਦਾ? ਬਿਲਕੁਲ ਬਿਲਕੁਲ। ਨਹੀਂ ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ। ਤੇ ਕੋਈ ਸ਼ੌਂਕ ਤੁਹਾਡਾ ਇਸ ਤੋਂ ਇਲਾਵਾ?
2: ਸ਼ੌਂਕ ਵੀਰੇ ਸੁਪਰ ਕਾਰ ਦਾ ਸ਼ੌਂਕ ਹੈ ਮੈਨੂੰ,
1: ਤੁਸੀਂ ਪਹਿਲਾਂ ਵੀ ਮੈਨੂੰ ਦੱਸਿਆ ਸੀਗਾ ਸੁਪਰ ਕਾਰ ਦਾ। ਹਾਂ
2: ਹਾਂਜੀ
1: ਹਾਂਜੀ ਜੀ ਜੀ, ਚਲੋ ਵੈਰੀ ਗੁੱਡ, ਥੈਂਕ ਯੂ ਵੀਰੇ, ਬੜੀ ਵਧੀਆ ਗੱਲ ਹੈ, ਬਹੁਤ ਸ਼ੁਕਰੀਆ। ਨਹੀਂ ਆਪਣੇ ਕੋਲ ਨਾ ਇੱਕ ਗੱਲ ਹੈ ਕਿ ਕਈ ਵਾਰ ਮਨ ਚ ਹੁੰਦਾ ਕਿ ਆਹ ਬਿਜ਼ਨਸ ਖੋਲਣੀ, ਉਹ ਬਿਜ਼ਨਸ ਖੋਲਣੀ ਹੈ, ਅਤੇ ਬਿਨਾਂ ਪੈਸਿਆਂ ਤੋਂ ਕਈ ਵਾਰ ਔਖਾ ਹੁੰਦਾ, ਫਿਰ ਬੰਦਾ ਕਹਿੰਦਾ ਯਾਰ ਸਾਡੀ ਸੁਪਨਿਆਂ ਦੀ ਬਿਜ਼ਨਸ ਆ, ਕੋਈ ਰੈਸਟੋਰੈਂਟ, ਕੋਈ ਇਹ ਵੋ। ਸੋ ਓਕੇ, HK ਮੂਵਰਸ ਨੂੰ ਯਾਦ ਰੱਖੋ, ਨਵਾਂ ਘਰ ਲਿਆ, ਬਹੁਤ ਬਹੁਤ ਮੁਬਾਰਕਾਂ। HK ਮੂਵਰਸ ਮੂਵ ਕਰ ਰਹੇ ਹੋ, ਇਹਨਾਂ ਨੂੰ ਇੱਕ ਵਾਰ ਫੋਨ ਕਰ ਲਓ, 30 years ਦਾ ਐਕਸਪੀਰੀਅੰਸ ਹੈ ਮੂਵਿੰਗ ਦੇ ਫੀਲਡ, 416-524-6704 416-524-6704 Simply Indian Sweets and Restaurant ਦੀ ਬੱਲੇ ਬੱਲੇ ਤੇ ਬਹਿ ਜਾ Simply Indian ਤੇ ਬਹੁਤ ਸਾਰੇ ਨਾ ਵੱਖਰੇ ਵੱਖਰੇ ਇਹਨਾਂ ਨੇ ਲਾਈਵ ਫੂਡ ਦੇ ਸਟਾਲ ਲਾਏ ਨੇ, ਅਨਲਿਮਿਟਡ ਗੋਲ ਗੱਪੇ 9.99, ਆਈਸ ਗੋਲਾ 3.99, ਦਹੀਂ ਟਿੱਕੀ ਚਾਟ 5.99, ਸਿੰਪਲੀ ਇੰਡੀਅਨ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਕੈਸਲਮੋਰ, 85 ਮਾਉਂਟ ਪੈਲੀਅਰ ਸਟਰੀਟ, ਮਿਸਾਗਾ ਫਾਈਨੈਂਸ਼ੀਅਲ, ਸਿੰਪਲੀ ਇੰਡੀਅਨ। ਅਤੇ ਇਹਨਾਂ ਨੂੰ ਨਾ ਕੁਝ ਇੱਕ ਵਰਕਰਸ ਦੀ ਲੋੜ ਹੈ, ਤੰਦੂਰ ਸ਼ੈਫ ਦੀ ਲੋੜ ਹੈ, ਸਵੀਟ ਮੇਕਰਾਂ ਦੀ ਲੋੜ ਹੈ। ਤੁਸੀਂ ਵਟਸਐਪ 'ਤੇ ਮੈਸੇਜ ਕਰ ਦਿਓ 9057948111 9057948111। 0075 ਹੈਲੋ,
3: ਹਾਂਜੀ ਨਵੀਂ ਜੀ ਕੀ ਹਾਲ ਨੇ?
1: ਵਧੀਆ ਜੀ, ਕਿਵੇਂ ਸਰ?
3: ਬਸ ਠੀਕ ਠਾਕ ਆ, ਮੈਂ ਪਹਿਲਾਂ ਕੀਤਾ ਸੀ, ਕੁਝ ਕੰਮ ਪੈ ਗਿਆ, ਮੈਨੂੰ ਕੱਟਣਾ ਪੈ ਗਿਆ।
1: ਕੋਈ ਗੱਲ ਨੀ ਸਰ,
3: ਤੇ 70 million ਦੀ ਗੱਲ ਹੋ ਰਹੀ ਹੈ ਨਾ। ਦੇਖੋ ਪਹਿਲਾਂ ਤਾਂ ਇਨਵੈਸਟ ਕਰਨਾ ਬਣਦਾ ਹੈ ਇਹ ਨੋ, ਲਾਈਕ ਅਲੱਗ ਅਲੱਗ ਤੁਸੀਂ ਕਰ ਲਓ, ਬਿਜ਼ਨਸ ਚ ਕਰ ਲਓ, ਜਾਂ ਜਿਵੇਂ ਪਲਾਜ਼ਾ ਸਟੋਰ ਵਗੈਰਾ ਲੈ ਲਓ, ਰੈਂਟ ਤੇ ਲੈ ਲਓ, ਉਹ ਵੀ ਵਧੀਆ ਆਪਸ਼ਨ ਹੈਗੀਆਂ। ਤੇ ਫਿਰ ਤੁਸੀਂ ਘੁੰਮਣ ਫਿਰਨ ਜਾ ਸਕਦੇ ਹੋ ਆਪਣੀ ਫੈਮਿਲੀ ਦੇ ਨਾਲ, ਥੋੜਾ ਸਟ੍ਰੈਸ ਮੁੱਕ ਹਨਾ ਹੋ ਜਾਂਦਾ। ਪਰ ਜੇ ਮੇਰੀ ਇੱਦਾਂ ਨਿਕਲ ਗਈ ਨਾ, ਸਭ ਤੋਂ ਪਹਿਲਾਂ ਮੈਂ ਕਲੇਮ ਕਰਨ ਤੋਂ ਬਾਅਦ ਮੈਂ ਤੁਹਾਨੂੰ ਕਾਲ ਕਰਕੇ ਜ਼ਰੂਰ ਦੱਸ ਦੂੰਗਾ।
1: ਮੈਂ ਬਸ ਦੱਸੂਗੀ, ਲੈ ਲਓ, ਹੋਰ ਕੁਛ ਨੀ, ਬਸ ਦੱਸੋਗੇ। ਮੈਂ ਕਿਹਾ ਜਦੋਂ ਤੁਸੀਂ ਕਿਹਾ ਤੁਹਾਨੂੰ, ਮੈਂ ਕਿਹਾ ਤੁਸੀਂ ਕਹੋਗੇ ਭਾਈ ਤੁਹਾਨੂੰ ਦਵਾਂਗੇ ਮਿਲੀਅਨ।
3: ਨਹੀਂ ਨਹੀਂ, ਫਿਰ ਤੁਸੀਂ ਸੱਚ ਪੁੱਛਿਆ ਨਾ ਹੁਣ।
1: ਹਾਂ ਉਹ ਗੱਲ ਤੁਹਾਡੀ ਠੀਕ ਹੈ,
3: ਫਿਰ ਹੁਣ ਇਹੀ ਹੈ ਨਾ।
1: ਚਲੋ ਮੈਨੂੰ ਇਹ ਸੀ ਵੀ ਤੁਹਾਡਾ ਸੱਚ ਥੋੜਾ ਜਿਹਾ ਹੋਰ ਡਿਫਰੈਂਟ ਨਿਕਲਦਾ, ਕੌੜਾ ਲੱਗਿਆ ਥੋੜਾ। ਮੈਂ ਜਸ ਜੋਕਿੰਗ, ਚਲੋ ਨਹੀਂ ਠੀਕ ਹੈ, ਚਲੋ ਸਾਨੂੰ ਦੱਸ ਦਿਓਗੇ, ਇਹੀ ਬਹੁਤ ਵੱਡੀ ਗੱਲ ਹੈ। ਜਿੱਤ ਗਏ ਤਾਂ ਤੁਹਾਨੂੰ ਕਾਲ ਕਰਾਂਗੇ, ਬਸ ਦੱਸਾਂਗੇ। ਮੈਂ ਮੈਨੂੰ ਲੱਗਿਆ ਕਹਿਣਗੇ ਭਾਈ ਤੁਹਾਨੂੰ 10 million ਦਵਾਂਗੇ, ਤੁਹਾਨੂੰ 1 ਦਵਾਂਗੇ, ਤੁਹਾਨੂੰ ਛੁੱਟੀਆਂ ਤੇ ਲੈ ਕੇ ਜਾਵਾਂਗੇ।
4: ਉਦੋਂ ਦੇਣਗੇ ਵੀ
1: ਨਹੀਂ ਨਹੀਂ, ਉਹਨਾਂ ਨੇ ਆਲਰੇਡੀ ਕਹਿਤਾ ਕਿ ਬਸ ਤੁਹਾਨੂੰ ਫੋਨ ਤੇ ਦੱਸਾਂਗੇ, ਬਸ ਤੇ ਸ਼ਾਇਦ ਮਿਲ ਲਾਂਗੇ।
4: ਜਦੋਂ ਇੰਨੀ ਵੱਡੀ ਅਮਾਉਂਟ ਨਿਕਲਦੀ ਹੈ ਨਾ, ਕੋਈ ਦੱਸਦਾ ਹੀ ਨਹੀਂ। ਮੈਂ ਤਾਂ
1: ਹਾਂ, ਇਹ ਵੀ ਤੁਹਾਡੀ ਗੱਲ ਠੀਕ ਹੈ ਕਿ ਜਾਣਕਾਰੀ ਦੇ ਰਹੇ
4: ਬਿਲਕੁਲ ਨਵੀਂ। ਸੋ ਜਿੱਥੇ ਆਪਾਂ ਲਾਈਫ ਇੰਸ਼ੋਰੈਂਸ ਦੀ ਇੰਪੋਰਟੈਂਸ ਦੀ ਗੱਲ ਕੀਤੀ ਆ, ਇਨਵੈਸਟਮੈਂਟ ਆਪਸ਼ਨਸ ਦੀ ਗੱਲ ਕੀਤੀ ਆ, ਤੁਸੀਂ ਡਿਵੀਡੈਂਡ ਵਾਲੇ ਪਲਾਨਸ ਦੇ ਕਿੱਦਾਂ ਬੈਨੀਫਿਟਸ ਲੈ ਸਕਦੇ ਆ, ਉਹਦੇ ਬਾਰੇ ਕਾਫੀ ਆਪਾਂ ਡਿਟੇਲ ਚ ਗੱਲ ਕੀਤੀ ਆ। ਸੋ ਜਿੰਨੇ ਵੀ ਲਿਸਨਰਸ ਆਪਣੇ ਜੁੜੇ ਆ, ਇੱਕ ਚੀਜ਼ ਜ਼ਰੂਰ ਕਹੂੰਗੀ ਕਿ ਆਪਣੇ ਰਿਸਕ ਨੂੰ ਮੈਨੇਜ ਕਰਕੇ ਰੱਖੋ, ਕਿਉਂਕਿ ਕੱਲ ਨੂੰ ਕੁਛ ਵੀ ਮਿਸ ਹੈਪਨਿੰਗ ਹੁੰਦੀ ਆ, ਸਭ ਤੋਂ ਪਹਿਲਾ ਕੁਐਸਚਨ ਇਹੀ ਹੁੰਦਾ ਕਿ ਤੁਹਾਡੇ ਕੋਲ ਕਵਰੇਜ ਹੈਗੀ ਸੀ ਕਿ ਨਹੀਂ ਸੀਗੀ। ਸੋ ਇਸ ਕਰਕੇ ਇੰਸ਼ੋਰੈਂਸ ਪਾਲਿਸੀਜ਼ ਦੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਪਲਾਨ ਹੈਗੇ ਆ, ਹਰੇਕ ਦੇ ਰਿਕੁਆਇਰਮੈਂਟਸ ਨੂੰ ਫੁਲਫਿਲ ਕਰਦੇ ਹੋਏ ਕਵਰੇਜ ਵਾਲੇ ਪਲਾਨ ਆ। ਸੋ ਕੋਈ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਕੋਈ ਬਹੁਤ ਵੱਡੀਆਂ ਪਾਲਿਸੀਜ਼ ਲੈਣੀਆਂ ਆ, $1,000-$2,000 ਦਾ ਪ੍ਰੀਮੀਅਮ ਦੇਣਾ ਆ, ਆਪਣੇ ਬਜਟ 'ਚ ਰਹਿੰਦਾ ਹੋਇਆ ਪਲਾਨ ਤੁਸੀਂ ਡਿਜ਼ਾਈਨ ਕਰਵਾ ਸਕਦੇ ਆ। ਟਰਮ ਇੰਸ਼ੋਰੈਂਸ ਪਾਲਿਸੀਜ਼ ਦੇ ਨਾਲ ਸਟਾਰਟਅਪ ਕਰ ਸਕਦੇ ਆ, ਲੇਟਰ ਔਨ ਉਹਨਾਂ ਪਲਾਨਸ ਨੂੰ ਕਦੇ ਵੀ ਕਨਵਰਟ ਕੀਤਾ ਜਾ ਸਕਦਾ ਆ ਪਰਮਾਨੈਂਟ ਦੇ ਕਿਸੇ ਵੀ ਆਪਸ਼ਨਸ ਦੇ ਵਿੱਚ। ਸੋ ਅਗਰ ਤੁਸੀਂ ਹਾਲੇ ਤੱਕ ਕੋਈ ਵੀ ਕਵਰੇਜ ਨਹੀਂ ਲਈ, ਇੱਕ ਵਾਰ ਜ਼ਰੂਰ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਆ, ਜਿਹਦੇ ਵਿੱਚ ਤੁਸੀਂ ਆਪਣੀਆਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਨਲੈਸ, ਡਿਸੇਬਿਲਿਟੀ, ਤੁਹਾਡੀ ਕਿਹੜੀ ਚੀਜ਼ ਦੀ ਰਿਕੁਆਇਰਮੈਂਟ ਹੈਗੀ ਆ, ਤੁਹਾਡਾ ਕਿੰਨਾ ਬਜਟ ਹੈਗਾ ਆ, ਕੀ ਤੁਹਾਡਾ ਮੋਟਿਵ ਹੈਗਾ ਉਸ ਪਾਲਿਸੀ ਨੂੰ ਲੈਣ ਦੇ ਲਈ, ਉਹ ਸਾਰੀਆਂ ਚੀਜ਼ਾਂ ਦੇਖ ਕੇ ਤੁਹਾਡਾ ਪ੍ਰੋਪਰ ਨੀਡ ਅਨਾਲਿਸਿਸ ਕਰਕੇ ਆਪਾਂ ਤੁਹਾਨੂੰ ਵਧੀਆ ਕਵਰੇਜ ਜਿਹੜੀ ਹੈਗੀ ਆ ਤੁਹਾਡਾ ਪਲਾਨ ਪ੍ਰੀਪੇਅਰ ਕਰ ਸਕਦੇ ਆ, ਤਾਂ ਕਿ ਤੁਹਾਡੀ ਕਵਰੇਜ ਵੀ ਹੋਵੇ ਇਨ ਫਿਊਚਰ ਦੇ ਵਿੱਚ, ਉਹਦੇ ਵਿੱਚ ਕੁਛ ਅਪਗ੍ਰੇਡ ਕਰਨਾ ਹੈਗਾ, ਉਹਦੇ ਵੀ ਆਪਸ਼ਨਸ ਹੋਣ ਤੁਹਾਡੇ ਕੋਲ, ਤੇ ਤੁਹਾਡਾ ਪ੍ਰੀਮੀਅਮ ਵੀ ਇਸ ਵੇਲੇ ਤੁਹਾਡੀ ਅਫੋਰਡੇਬਿਲਟੀ ਦੇ ਵਿੱਚ ਹੋਵੇ। ਸੋ ਜਿੰਨੇ ਯੰਗ ਹੈਗੇ ਆ, ਜਿੰਨੇ ਹੈਲਦੀ ਆ, ਉਨੀ ਵਧੀਆ ਅਮਾਊਂਟ ਦੀ ਕਵਰੇਜ ਘੱਟ ਪ੍ਰੀਮੀਅਮ ਦੇ ਵਿੱਚ ਤੁਸੀਂ ਲੈ ਸਕਦੇ ਆ, ਤੇ ਤੁਹਾਡੀ ਹੈਲਥ ਜਿਹੜੀ ਹੈਗੀ ਉਹ ਲੌਕ ਹੋ ਸਕਦੀ ਆ ਪਲਾਨ ਦੇ ਵਿੱਚ। ਇਨ ਫਿਊਚਰ ਚ ਕੋਈ ਵੀ ਚੇਂਜਸ ਕਰੋਗੇ ਤਾਂ ਤੁਹਾਡੀ ਦੁਬਾਰਾ ਤੋਂ ਮੈਡੀਕਲ ਅੰਡਰ ਰਾਈਟਿੰਗ ਨਹੀਂ ਹੋਊਗੀ। ਸੋ ਕੋਈ ਵੀ ਕੁਸ਼ਚਨ ਹੈਗੇ ਆ ਕਿਸੇ ਵੀ ਇੰਸ਼ੋਰੈਂਸ ਪਲਾਨ ਦੇ ਨਾਲ ਰਿਲੇਟਡ, ਜਾਂ ਫਿਰ ਜਿੰਨੀਆਂ ਇਨਵੈਸਟਮੈਂਟ ਆਪਸ਼ਨ ਹੈਗੀਆਂ ਆ, ਚਾਹੇ ਉਹ ਬੱਚਿਆਂ ਦਾ RESP ਦਾ ਪਲਾਨ ਆ, ਚਾਹੇ ਕਿਸੇ ਦੀ ਫੈਮਿਲੀ ਦੇ ਵਿੱਚ ਕੋਈ ਡਿਸੇਬਲ ਪਰਸਨ ਆ ਜਿਨ੍ਹਾਂ ਦੀ ਏਜ 49 ਤੋਂ ਥੱਲੇ ਆ, ਉਹਨਾਂ ਨੇ RDSP ਦਾ ਪਲਾਨ ਓਪਨ ਕਰਨਾ ਹੈਗਾ, ਜਾਂ ਫਿਰ ਜੇਕਰ ਤੁਸੀਂ ਆਪਣੇ ਲਈ ਕੋਈ TFSA ਦਾ ਅਕਾਊਂਟ, RRSP ਦੇ ਵਿੱਚ ਇਨਵੈਸਟਮੈਂਟ, ਜਾਂ ਫਸਟ ਟਾਈਮ ਹੋਮ ਸੇਵਿੰਗ ਅਕਾਊਂਟ ਖੋਲਣਾ ਚਾਹੁੰਦੇ ਆ, ਇਹਨਾਂ ਪਲਾਨਸ ਦੀ ਕੋਈ ਵੀ ਡਿਟੇਲ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਹੈਗੀ ਆ, ਤਾਂ ਜ਼ਰੂਰ ਤੁਸੀਂ ਕਾਲ ਕਰਕੇ ਲੈ ਸਕਦੇ ਆ। ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫਿਲ ਡਰਾਈਵ ਦੇ ਉੱਪਰ, ਬ੍ਰੈਮਟਨ ਦੇ ਵਿੱਚ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੌਪ ਚੋਇਸ ਇੰਸ਼ੋਰੈਂਸ ਦਾ ਆਫਿਸ। ਨੰਬਰ ਮੇਰਾ ਹੈਗਾ ਜੀ 416-817-6500-416-817-6500।
1: ਨੰਬਰ ਇੱਕ ਕਿਹਾ, ਵਾਂਸ ਅਗੇਨ ਤੁਸੀਂ ਯਾਦ ਰੱਖੋ 416-817-6500, 416-817-6500। ਹਰਪ੍ਰੀਤ, ਥੈਂਕ ਯੂ।
4: ਥੈਂਕ ਯੂ ਜੀ।
1: ਸੋ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ, ਤੇ ਇੰਡੀਅਨ ਫਰੂਟਲੈਂਡ ਦੀ ਸੇਲ ਦੀ ਵੀ ਜਾਣਕਾਰੀ ਥੋੜ੍ਹੀ ਜਿਹੀ ਸੁਣਨ ਲਈ ਲਈ ਹੈ। ਯਾਰ ਕਿਆ ਟੌਪ ਦੀਆਂ ਡੀਲਾਂ ਲਾਈਆਂ ਨੇ ਇੰਡੀਅਨ ਫਰੂਟਲੈਂਡ ਨੇ, ਬੱਲੇ ਬੱਲੇ। ਨੰਬਰ 1 ਗਰੋਸਰੀ ਸਟੋਰ ਬਈ ਇੱਕੋ ਇੱਕ ਇੰਡੀਅਨ ਫਰੂਟਲੈਂਡ। ਇੰਡੀਅਨ ਫਰੂਟਲੈਂਡ ਦੀ ਸੈਂਡਲਵੁੱਡ ਹਰਨਟੇਰੀਓ ਲੋਕੇਸ਼ਨ ਤੇ, 25 ਸੈਂਡਲਵੁੱਡ ਪਾਰਕਵੇ ਵੈਸਟ ਤੇ ਏਡੀ ਵੱਡੀ ਸੇਲ ਲੱਗ ਚੁੱਕੀ ਹੈ ਕਿ ਸੇਲ ਦਾ ਨਾਂ ਹੀ ਬਿਗ ਸੇਲ ਹੈ। 10 pound ਸ਼ੇਰ ਦੇਸੀ ਸਟਾਈਲ ਆਟਾ 6.99, ਇੰਡੀਅਨ ਡੈਲੀ ਬਾਈਟਸ ਐਵਰੀਡੇ ਰਾਈਸ 8 pound 6.99, ਇੰਡੀਆ ਗੇਟ ਪ੍ਰੀਮੀਅਮ ਰਾਈਸ 10 pound 9.99, ਦੀਪ ਸੋਨਾ ਮਸੂਰੀ ਰਾਈਸ 20 pound 9.99, ਬੰਸੀ ਵਾਈਟ ਸ਼ੂਗਰ 15 pound 9.99, ਬਰਾੜ ਦਾ ਦੇਸੀ ਘਿਓ 1.8 kg 22.99 ਦਾ, ਬੱਲੇ ਬੱਲੇ ਬੱਲੇ ਬੱਲੇ। ਬਲੈਕ ਵਾਈਟ ਚਨਾ 4 pound 2.99, ਸਵਰਨਾ ਸੂਜੀ 4 pound 2.99, ਦੀਪ ਦਾ ਬੇਸਨ 4 pound 2.99, ਟਮਾਟਰ 99 cents, ਹੈਪੀ ਡੇਰੀ ਪਨੀਰ 3.99। ਕਿਆ ਬਾਤ ਹੈ, ਡੀਲਾਂ ਹੀ ਡੀਲਾਂ। 25 ਸੈਂਡਲ ਰੋਡ ਪਾਰਕਵੇ ਵੈਸਟ ਵਾਲੀ ਲੋਕੇਸ਼ਨ ਤੇ ਡੀਲਾਂ ਨੇ, ਸੈਂਡਲ ਰੋਡ ਐਂਡ ਹਰਨਟੇਰੀਓ। ਹਰ ਇੱਕ ਇਹਨਾਂ ਦੇ ਗਰੋਸਰੀ ਸਟੋਰ ਦੇ ਨਾਲ ਰੈਸਟੋਰੈਂਟ ਹੈ। ਵੈਜ ਥਾਲੀ 4.99, ਵੈਜ ਬਰਗਰ 3.99, ਸਟਫਡ ਕੁਲਚਾ 2.99 ਈਚ, ਚਨਾ ਪਟੂਰਾ 3.99। ਇਹ ਡੀਲਾਂ 25 ਸੈਂਡਰਵੁੱਡ ਪਾਰਕਵੇ ਵੈਸਟ ਇੰਡੀਅਨ ਫਰੂਟ ਲੈਂਡ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 9056733337 9056733337 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 4166472040 4164 7720 40। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ
5: ਅਪਡੇਟ ਯਾਰ ਕਿਉਂ ਨਹੀਂ ਕਰਨੀ। ਸੋ ਉਸ ਤੋਂ ਇਲਾਵਾ ਤੁਸੀਂ ਹਮੇਸ਼ਾ ਪੁੱਛਦੇ ਹੋ ਨਾ ਵੀ ਯਾਰ ਡਕਟ ਕਲੀਨਿੰਗ ਕਿੱਥੋਂ ਕਰਾਈਏ। ਘਰ ਦੇ ਵਿੱਚ ਬਹੁਤ ਡਸਟ ਮਿੱਟੀ ਘੱਟਾ, ਦੇਖੋ ਆਪਾਂ ਬਰੂਮ ਕਰ ਲੈਂਦੇ ਹਾਂ, ਮੋਪ ਕਰ ਲੈਂਦੇ ਹਾਂ, ਵੈਕਿਊਮ ਕਰ ਲੈਂਦੇ ਹਾਂ, ਆਪਾਂ ਵੈਂਟ ਤਾਂ ਸਾਫ਼ ਨਹੀਂ ਕਰਦੇ। ਸੋਚੋ ਤੁਹਾਡੇ ਵੈਂਟਸ ਦੇ ਵਿੱਚ ਕਿੰਨੀ ਡਸਟ ਹੈ। ਸੋ ਡਕਟ ਕਲੀਨਿੰਗ ਕਰਾ ਲਓ 4376887750 ਫਾਈਵ ਰਿਵਰਸ ਡਕਟ ਕਲੀਨਿੰਗ 4376887750। ਉਸ ਤੋਂ ਇਲਾਵਾ ਇੱਕ ਅਸੀਂ ਤੁਹਾਨੂੰ ਮੈਸੇਜ ਦਿੰਦੇ ਹੁੰਦੇ ਹਾਂ ਫੈਸ਼ਨ IQ ਦਾ, ਤੁਹਾਨੂੰ ਕੁੜਤੇ ਪਜਾਮੇ ਚਾਹੀਦੇ ਆ, ਕੋਟ ਪੈਂਟ ਚਾਹੀਦੇ ਆ, ਇੱਕ ਲਓ ਅਤੇ ਦੂਜਾ 30% ਡਿਸਕਾਊਂਟ 'ਤੇ। ਫੈਸ਼ਨ IQ ਲੇਡੀ ਸੂਟ ਲਹਿੰਗੇ ਇੱਕ ਲੋ, ਦੂਜਾ 30% ਆਫ। ਸੋ ਫੈਸ਼ਨ IQ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਿਕਵੀਨ ਮੇਫੀਲਡ, ਨੰਬਰ ਇੱਕੋ ਇੱਕ ਹੈ 9054529054532225 ਫੈਸ਼ਨ IQ ਨੂੰ ਯਾਦ ਤੁਸੀਂ ਪੱਕਾ ਰੱਖੋ। ਤੁਹਾਡੇ ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਇਰ, ਅਪਲਾਇੰਸਿਸ ਰਿਪੇਅਰ ਹੋਣ ਵਾਲੇ ਆ ਤਾਂ ਉਹਦੇ ਲਈ ਪ੍ਰਦੀਪ ਭਾਜੀ ਨੂੰ ਯਾਦ ਰੱਖ ਲਓ। ਅਤੇ ਪ੍ਰਦੀਪ ਭਾਜੀ ਦਾ ਫੋਨ ਨੰਬਰ ਇੱਕੋ ਇੱਕ ਹੈ 6476223203। ਮਿਸਟਰ ਪ੍ਰਦੀਪ, ਮੈਂ ਨਾ ਇੱਕ ਗਾਣਾ ਲਾਉਣਾ ਤੁਹਾਡੇ ਲਈ ਵਾਰਸ ਸਾਹਿਬ ਦਾ, ਮੇਰਾ ਬਹੁਤ ਹੀ ਪਸੰਦੀਦਾ, ਸੁਣੋ। ਆਪਣੇ ਕਮਲ ਹੀਰ ਸਾਹਿਬ ਦਾ, ਸੋਰੀ ਕਮਲ ਹੀਰ ਸਾਹਿਬ ਦਾ।

0: ਕਿਆ ਯਾਰ ਪੇਸ਼ਕਾਰੀ ਹੈ, ਹੈ ਲੱਗਦਾ ਹੀ ਨਹੀਂ ਕਿ ਕੋਈ ਗੀਤ ਸੁਣ ਰਿਹਾ, ਲੱਗਦਾ ਜਿਵੇਂ ਕੋਈ ਤੁਸੀਂ ਫਿਲਮ ਹੀ ਦੇਖ ਰਹੇ ਹੋ। ਸੋ ਜਿਹੜੇ ਕਲਾਕਾਰ ਆਪਣੀ ਗਾਇਕੀ ਰਾਹੀਂ ਇੱਦਾਂ ਨਾ ਤੁਹਾਨੂੰ ਫੀਲ ਕਰਵਾਉਣ ਕਿ ਕਹਿੰਦੇ ਹੁੰਦੇ ਕਿ ਗਾਣਾ ਪਿਕਚਰਾਈਜ਼ ਕਰਾ ਦੇਣ, ਉਹ ਕੋਈ ਕੋਈ ਕਰ ਸਕਦਾ। ਸੋ ਪ੍ਰੋਗਰਾਮ ਹੈ ਪੰਜਾਬੀ ਰਾਹ ਅਤੇ ਕਮਲਹੀਰ ਮਨਮੋਹਣ ਵਾਰਸ ਸੰਗਤਾਰ ਤੁਹਾਡੇ ਲਈ ਪਰਫੋਰਮ ਕਰ ਰਹੇ ਆ ਬਈ ਇਸ ਸੈਟਰਡੇ 25 ਤਾਰੀਖ ਲਾਈਵ ਇਨ ਕੌਂਸਰਟ ਦ ਗ੍ਰੇਟ ਕਨੇਡੀਅਨ ਥੀਏਟਰ ਜੋ ਕਿ ਵੁੱਡਬਾਈਨ ਕਸੀਨੋ ਦੇ ਅੰਦਰ ਹੈ। ਬੜਾ ਹੀ ਪਿਆਰਾ, ਬੜਾ ਸੋਹਣਾ, ਬੜਾ ਖੂਬਸੂਰਤ ਵੈਨਿਊ ਹੈ ਅਤੇ ਤੁਸੀਂ ਟਿਕਟਾਂ ਨਹੀਂ ਲਈਆਂ ਤਾਂ ਲੇਟ ਹੋਏ। ਪਹਿਲੀ ਗੱਲ ਤਾਂ ਕੁਝ ਕੁ ਦਿਨ ਬਾਕੀ ਨੇ। ਪੰਜਾਬੀ ਵਿਰਸਾ, ਪੰਜਾਬੀ ਵਿਰਸਾ ਯਾਰ ਦੁਨੀਆ ਭਰ ਦੇ ਵਿੱਚ ਇੱਕ ਬ੍ਰੈਂਡ ਹੈ ਆਪਣੇ ਆਪ ਦੇ ਵਿੱਚ, ਜੋ ਕੌਂਸਰਟ ਵੀ ਹੈ ਪੰਜਾਬੀ ਵਿਰਸਾ 2026। ਪੰਜਾਬੀ ਵਿਰਸਾ ਤੁਸੀਂ ਹਰ ਇੱਕ ਸਾਲ ਹੀ ਸੁਣਿਆ, ਹੁਣੇ ਹੁਣੇ ਮੈਂ ਪੰਜਾਬੀ ਵਿਰਸਾ 2011 ਦਾ ਇੱਕ ਗੀਤ ਲਾ ਕੇ ਹਟਿਆ। ਸੋ ਪੰਜਾਬੀ ਵਿਰਸਾ ਇੱਕ ਤੁਸੀਂ ਹਿਸਟਰੀ ਦੇ ਵਿੱਚ ਸ਼ਾਮਿਲ ਹੋ ਰਹੇ ਹੋ, ਕਿਉਂਕਿ ਇਸ ਵਾਰ ਪੰਜਾਬੀ ਵਿਰਸਾ ਰਿਕਾਰਡ ਵੀ ਹੋ ਰਿਹਾ ਲਾਈਵ। ਸੋ ਲੈ ਕੇ ਚੱਲਦੇ ਤੁਹਾਨੂੰ ਟੀਮ ਫੋਰ ਇੰਟਰਟੇਨਮੈਂਟ ਦੇ ਹਰਜਿੰਦਰ ਗਿੱਲ ਸਾਹਿਬ ਕੋਲ। ਅਤੇ ਹਰਜਿੰਦਰ ਜੀ, ਮੈਂ ਹੁਣੇ ਲਾ ਕੇ ਹਟਿਆ ਕਮਲਹੀਰ ਸਾਹਿਬ ਦਾ ਮਹੀਨਾ ਮਈ ਦਾ, ਅਤੇ ਮੈਂ ਕਿਹਾ ਕਿ ਯਾਰ ਕੁਝ ਕੀ ਆਰਟਿਸਟ ਨੇ ਜਿਹੜੇ ਇੱਕ ਨਾ ਆਪਣੇ ਪਰਫੋਰਮੈਂਸ ਰਾਹੀਂ ਕਿਸੇ ਗੀਤ ਨੂੰ ਪਿਕਚਰਾਈਜ਼ ਕਰਵਾ ਸਕਦੇ ਆ। ਲੱਗਦਾ ਨਹੀਂ ਵੀ ਸਿਰਫ ਗੀਤ ਸੁਣ ਰਿਹਾ, ਲੱਗਦਾ ਜਿਵੇਂ ਤੁਹਾਡੇ ਮਾਇੰਡ ਦੇ ਵਿੱਚ ਇੱਕ ਵੀਡੀਓ ਵੀ ਚੱਲ ਰਹੀ ਹੈ ਨਾਲ ਦੀ ਨਾਲ। ਜੀ ਗਿੱਲ ਸਾਹਿਬ,
1: ਬਹੁਤ ਮਿਹਰਬਾਨੀ ਨਵੀ, ਥੈਂਕ ਯੂ ਸੋ ਮਚ ਮੇਰਾ ਵੀਰ। ਜਿਵੇਂ ਤੁਸੀਂ ਗੱਲ ਕੀਤੀ ਆ ਵੀ ਮਹੀਨਾ ਭੈੜਾ ਮਈ ਦਾ ਜਿਹੜਾ ਆ, ਜਾਂ ਇਸ ਤਰ੍ਹਾਂ ਦੇ ਹੋਰ ਪਤਾ ਹੀ ਨਹੀਂ ਕਿੰਨੇ ਗੀਤ ਜਿਹੜੇ ਸਾਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਡੀਆਂ ਤਾਰਾਂ, ਸਾਡੇ ਦਿਲ ਦੀਆਂ ਰੀਝਾਂ, ਸਾਡੇ ਦਿਲ ਦੀਆਂ ਰਮਜ਼ਾਂ ਛੇੜਨ ਵਾਲੇ ਆ। ਸੋ ਇਸ ਤਰ੍ਹਾਂ ਦਾ ਹੀ ਕੌਂਸਰਟ, ਇਸ ਤਰ੍ਹਾਂ ਦਾ ਹੀ ਇੱਕ ਮਾਹੌਲ ਮਨਮੋਹਨ ਵਾਰਿਸ, ਕਮਲਹੀਰ, ਸੰਤਾਰ ਬਾਈ ਹੋਰਾਂ ਦੇ ਨਾਲ ਆਪਾਂ ਸਾਰਿਆਂ ਨੇ ਮੰਨਣਾ, ਤੇ ਉਹਨੂੰ ਆਪਾਂ ਅਕਸਰ ਗੱਲ ਕਰਦੇ ਹੁੰਦੇ ਹਾਂ ਕਿ ਜਦੋਂ ਹਾਲ ਪੂਰਾ ਖਚਾ ਖਚ ਭਰਿਆ ਹੋਵੇ ਕਲਾਕਾਰ ਦੀ ਪੂਰੀ ਜਿਹੜੀ ਕਹਿ ਲਓ ਵੀ ਐਨਰਜੀ ਆ, ਫਿਰ ਉਹ ਟ੍ਰਿਪਲ ਹੋ ਜਾਂਦੀ ਹੈ, ਚਾਰ ਗੁਣਾ ਹੋ ਜਾਂਦੀ ਹੈ, ਪੰਜ ਗੁਣਾ ਹੋ ਜਾਂਦੀ ਹੈ, ਕਿਉਂਕਿ ਉਹ ਐਨਰਜੀ ਜਿਹੜੀ ਆ ਉਹ ਆਡੀਅੰਸ ਦੇ ਥਰੂ ਜਦੋਂ ਉਹਨਾਂ ਤੱਕ ਪਹੁੰਚਦੀ ਹੈ ਤੇ ਫਿਰ ਉਹਨਾਂ ਤੋਂ ਟ੍ਰਾਂਸਫਰ ਹੋ ਕੇ ਸਾਡੇ ਤੱਕ ਜਦੋਂ ਜਿਸ ਰੂਪ ਦੇ ਵਿੱਚ ਅੱਗੇ ਤੁਰਨੀ ਹੈ ਤੇ ਸਾਨੂੰ ਇੱਕ ਵੱਖਰਾ ਚਾਅ ਤੇ ਵੱਖਰਾ ਨਸ਼ਾ ਦਿੰਦੀ ਹੈ। ਸੋ ਇਸ ਨਸ਼ੇ ਨੂੰ ਮਾਨਣ ਦੇ ਲਈ, ਇਸ ਚਾਅ ਨੂੰ ਮਾਨਣ ਦੇ ਲਈ, ਇਸ ਆਨੰਦ ਨੂੰ ਮਾਨਣ ਦੇ ਲਈ ਆਪਾਂ ਸਾਰੇ ਜਾਣੇ 25 ਤਰੀਕ ਨੂੰ ਇਕੱਠੇ ਹੋ ਰਹੇ ਹਾਂ। ਹੋਣਾ ਕਿੱਥੇ ਹੈ? ਦ ਕਸੀਨੋ ਦੇ ਜਿਹੜਾ ਆਪਣਾ ਗ੍ਰੇਟ ਕਨੇਡੀਅਨ ਥੀਏਟਰ ਹੈ, ਕਸੀਨੋ ਦੇ ਬਿਲਕੁਲ ਨਾਲ ਆਪਣੇ ਇੱਥੇ ਰੈਕਸਡੇਲ ਦੇ ਏਰੀਏ ਦੇ ਵਿੱਚ, ਹਾਈਵੇ 27 ਦੇ ਏਰੀਏ ਚ, ਹਾਈਵੇ 427 ਦੇ ਏਰੀਏ ਚ, ਔਰ ਖੁੱਲੀ ਡੁੱਲੀ ਪਾਰਕਿੰਗ, ਫ੍ਰੀ ਪਾਰਕਿੰਗ ਹੈ, ਤੇ ਆਪਾਂ ਇੱਥੇ ਸਾਰੇ ਜਾਣੇ ਇਕੱਠੇ ਹੋਈਏ 25 ਤਰੀਕ ਦਿਨ ਸ਼ਨੀਵਾਰ ਸ਼ਾਮ ਨੂੰ 7 ਵਜੇ ਡੋਰਸ ਓਪਨ ਹੋਣੀ ਹੈ ਤੇ 8 ਵਜੇ ਆਪਾਂ ਸ਼ੋਅ ਸ਼ੁਰੂ ਕਰ ਦੇਣਾ ਤੇ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ ਹੋਣਾ। ਜਿਨ੍ਹਾਂ ਨੇ ਟਿਕਟਸ ਲੈ ਲਈਆਂ ਉਹਨਾਂ ਨੂੰ ਬੇਨਤੀ ਹੈ ਕਿ ਸਮੇਂ ਸਿਰ ਪਹੁੰਚਿਓ, ਤੇ ਜਿਨ੍ਹਾਂ ਨੇ ਅਜੇ ਤੱਕ ਟਿਕਟਸ ਨਹੀਂ ਲਈਆਂ ਉਹਨਾਂ ਨੂੰ ਬਸ ਇਹੀ ਬੇਨਤੀ ਹੈ ਕਿ ਭਾਈ ਆਨਲਾਈਨ ਚਲ ਜਾਓ ticketmaster.ca ਦੇ ਉੱਪਰ, ਤੇ ਜਿਹੜੀਆਂ ਵੀ ਟਿਕਟਸ ਤੁਹਾਡੇ ਕੋਲ ਅਵੇਲੇਬਲ ਨੇ ਤੁਸੀਂ ਉਹ ਅਵੇਲੇਬਲ ਨੇ ਉਹ ਬਾਈ ਕਰ ਲਓ, ਤੇ ਜੇ ਕਿਤੇ 10 ਜਾਂ 10 ਤੋਂ ਵੱਧ ਕੋਈ 15 ਟਿਕਟਾਂ 20 ਟਿਕਟਾਂ ਚਾਹੀਦੀਆਂ ਗਰੁੱਪ ਦੇ ਵਿੱਚ ਤਾਂ ਸਾਡੇ ਕੋਲ ਬਹੁਤ ਲਿਮਿਟਡ ਕੁਝ ਫਲੋਰ ਦੇ ਉੱਪਰ ਟਿਕਟਸ ਰਹਿ ਗਈਆਂ ਨੇ, ਅਸੀਂ ਉਹਦੇ ਲਈ ਸਪੋਂਸਰਸ ਨੂੰ ਜਾਂ ਜਿਹੜੇ ਗਰੁੱਪ ਟਿਕਟਸ ਦੇ ਲਈ ਓਨਰ ਕਰ ਸਕਦੇ ਹਾਂ। ਸੋ ਅਸੀਂ ਸਾਰੇ ਜਣੇ ਰਲ ਮਿਲ ਕੇ ਇਸ ਖੂਬਸੂਰਤ ਸ਼ੋਅ ਦਾ ਆਨੰਦ ਮਾਣਨਾ ਹੈ ਤੇ ਸਾਨੂੰ ਕਾਲ ਕੀਤੀ ਜਾ ਸਕਦੀ ਹੈ 6047404-6860-6862, ਜਾਂ ਤੁਸੀਂ ਸਾਡੇ ਕੋਲ ਫਰੈਂਡਸ ਵੀਡੀਓ ਤੇ ਕੁਛ ਇੱਕ ਪ੍ਰਿੰਟ ਕੀਤੀਆਂ ਹੋਈਆਂ ਟਿਕਟਸ ਅਵੇਲੇਬਲ ਨੇ ਉਹ ਉੱਥੋਂ ਪਿੱਕ ਕਰ ਸਕਦੇ ਹੋ। ਸਟੀਲਜ਼ ਐਂਡ ਮੈਲਨੀ ਦੇ ਨੇੜੇ ਫਰੈਂਡਸ ਵੀਡੀਓ 2 Melanie Drive Unit No. 4B ਸੋਡੀ ਬਾਈ ਹੋਣਾਂ ਨੂੰ ਕਾਲ ਕਰ ਸਕਦੇ ਹੋ 416-303-4444 416-303-4444 ਜਾਂ 647-404-6862 ਦੇ ਉੱਤੇ ਆਪਣੀ ਟੀਮ ਨੂੰ ਕਾਲ ਕਰੋ ਤੇ ਇਸ ਪੰਜਾਬੀ ਵਿਰਸੇ ਦਾ ਆਨੰਦ ਮਾਣੋ ਤੇ ਰਿਕਾਰਡ ਵੀ ਕੀਤਾ ਜਾਣਾ ਜਿਵੇਂ ਨਾ ਵੀ ਤੁਸੀਂ ਵੀ ਕਿਹਾ।
0: ਤੇ ਗਿੱਲ ਸਾਹਿਬ ਇਹ ਵੀ ਹੈ ਕਿ ਤੁਸੀਂ ਇੱਕ ਟਿਕਟ ਦੇ ਵਿੱਚ ਕਹਿ ਲਓ ਕਿ 3 ਸ਼ੋਅ ਦੇਖ ਰਹੇ ਹੋ, ਕਿਉਂਕਿ ਮਨਮੋਹਨ ਵਾਰਿਸ ਸਾਹਿਬ, ਕਮਲਹੀਰ ਜੀ, ਸੰਗਤਾਰ ਜੀ, ਤਿੰਨੋਂ ਲੈਜੈਂਡ, ਤਿੰਨੋਂ ਬਹੁਤ ਹੀ ਮੈਂ ਕਹਿੰਦਾ ਕਿ ਟੈਲੈਂਟਡ ਤੋਂ ਵੀ ਟੈਲੈਂਟਡ ਆਰਟਿਸਟ ਨੇ। ਸੋ ਇੱਕ ਟਿਕਟ ਦੇ ਵਿੱਚ 3 ਐਸੇ ਯਾਰ ਲੈਜੈਂਡ ਨੂੰ ਦੇਖ ਰਹੇ ਹਾਂ, ਇਹ ਤਾਂ ਸੋਨੇ ਤੇ ਸੁਹਾਗਾ ਹੀ ਆ।
1: ਬਿਲਕੁਲ, ਆਪਣੇ ਕਮਲਹੀਰ ਭਾਜੀ, ਸੰਤਾਰ ਭਾਜੀ ਤੇ ਮਨਮੋਹਨ ਭਾਜੀ ਨੇ ਜਿੱਥੇ ਇਕੱਠਿਆਂ ਨੇ ਵੀ ਗਾਉਣਾ ਤਾਂ ਮੈਨੂੰ ਲੱਗਦਾ ਫਿਰ ਉਹ ਚੌਥਾ ਬਣ ਗਿਆ, ਕਿਉਂਕਿ ਜਦੋਂ ਇਕੱਠੇ ਗਾ ਰਹੇ ਨੇ ਫਿਰ ਬਾਕੀ ਇਕੱਲੇ ਇਕੱਲੇ ਗਾ ਰਹੇ ਨੇ, ਤੇ ਚਾਰ ਵੱਖਰੀਆਂ ਵੱਖਰੀਆਂ ਪਰਫਾਰਮੈਂਸਿਸ ਤੁਹਾਨੂੰ ਦੇਖਣ ਨੂੰ ਮਿਲ ਜਾਣੀਆਂ। ਸੋ ਔਰ ਇੱਕ ਬੇਨਤੀ ਹੋਣੀ ਆ ਨਵੀ, ਆਪਾਂ ਇਹੀ ਬੇਨਤੀ ਕਰਦੇ ਹੁੰਦੇ ਆ ਕਿ ਸਮੇਂ ਸਿਰ ਪਹੁੰਚਿਓ, 8 ਵਜੇ ਡੋਰਸ ਓਪਨ ਹੋਣੀਆਂ ਤਾਂ ਕਿ ਫਿਰ ਅਸੀਂ ਸਮੇਂ ਸਿਰ ਸ਼ੋਅ ਨੂੰ ਸ਼ੁਰੂ ਕਰ ਸਕੀਏ, ਕਿਉਂਕਿ ਜਿੰਨਾ ਮਾਹੌਲ ਛੇਤੀ ਅੰਦਰ ਆਡੀਅੰਸ ਸ਼ੁਰੂ ਦੇ ਵਿੱਚ ਬੈਠੀ ਹੋਏਗੀ ਓਨਾ ਹੀ ਫਿਰ ਪਰਫਾਰਮ ਕਰਨ ਲੱਗਿਆ ਮਜ਼ਾ ਆਉਂਦਾ, ਨਹੀਂ ਤਾਂ ਸਾਡੇ ਲਈ ਇੱਕ ਨਾ ਪ੍ਰਬੰਧਕਾਂ ਦੇ ਤੌਰ ਤੇ ਥੋੜੀ ਜਿਹੀ ਇੱਕ ਲਿਮਿਟੇਸ਼ਨ ਹੋ ਜਾਂਦੀ ਹੈ ਕਿ ਜੇ ਹਾਲ ਦੇ ਅੰਦਰ